0: $30 ਦੇ ਵਿੱਚ, ਲੇਜ਼ਰ ਹੇਅਰ ਰਿਮੂਵਲ 250 ਦੀ ਥਾਂ ਤੇ 200 ਚ, ਵੈਕਸਿੰਗ 120 ਦੀ ਥਾਂ ਤੇ 100 ਚ। ਓ ਵਾਹ ਬਈ ਵਾਹ। ਡਾਇਰੈਕਟ ਬਿਲਿੰਗ ਵੀ ਕਰਦੇ ਇੰਸ਼ੋਰੈਂਸ ਕੰਪਨੀਜ਼ ਨੂੰ ਜੇ ਬੈਨੀਫਿਟ ਹੈਗੇ ਆ। ਬੜੇ ਐਕਸਪੀਰੀਅੰਸਡ ਇਹਨਾਂ ਕੋਲ ਥੈਰੇਪਿਸਟ ਵੀ ਨੇ। 60% ਬੈਕ ਪੇਨ ਕੋਈ ਫੇਸ ਕਰ ਰਿਹਾ ਤਾਂ ਵੀ ਯਾਦ ਰੱਖੋ 416-881-5385 ਦੇ ਉੱਤੇ ਤੁਸੀਂ ਯਾਦ ਰੱਖੋ। ਅਤੇ ਤੁਹਾਡੇ ਲਈ ਹਾਜ਼ਰ ਲਵਾਨਾ ਵੈਲਨੈਸ ਪਾ। ਸਾਡੇ ਮੋਟਰਸਾਈਕਲ ਵਾਲੇ ਵੀਰਾਂ ਨੂੰ ਯਾਰ ਬੇਨਤੀ ਹੈ, ਬਚ ਕੇ ਬਚ ਕੇ ਬਚ ਕੇ। ਇੱਕ ਮੋਟਰਸਾਈਕਲਿਸਟ ਨੇ ਕ੍ਰਿਟੀਕਲ ਇੰਜਰੀ ਸਫ਼ਰ ਕੀਤੀਆਂ ਨੇ, ਇੱਕ ਟਰੱਕ ਨਾਲ ਕੋਲੀਜਨ ਹੋਈ। 5:30 ਦੀ ਗੱਲ ਹੈ, ਇੱਥੇ ਨੌਰਥ ਪਾਰਕ ਅਤੇ ਨੇਸਮਿਥ ਦੀ ਏਰੀਆ 'ਚ। ਪਲੀਜ਼ ਡਰਾਈਵਰਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਜਿੰਨੇ ਵੀ ਮੋਟਰਸਾਈਕਲਿਸਟ ਨੇ ਨੇੜੇ ਤੇੜੇ ਦੇਖਦੇ ਹੋ ਨਾ, ਥੋੜ੍ਹਾ ਹੌਲੀ ਹੋ ਜਾਇਆ ਕਰੋ। ਅਤੇ ਇੱਕ ਵੱਧ ਅੱਜ ਕੱਲ੍ਹ ਸਮਰ ਦੇ ਸਮੇਂ ਦੇ ਵਿੱਚ ਨਾ, ਨਿਗਾਹ ਰੱਖੋ ਆਲੇ ਦੁਆਲੇ, ਪਿੱਛੇ ਅੱਗੇ ਕੀ ਹੈ ਤੁਹਾਡੇ। ਆਪਾਂ ਕਈ ਵਾਰ ਦੇਖਦੇ ਹੀ ਨਹੀਂ ਅਤੇ ਬਿਨਾਂ ਕਿਸੇ ਗੱਲੋਂ ਭਜਾਈ ਜਾਂਦੇ ਹਾਂ। ਮੈਂ ਕੱਲ੍ਹ ਵੀ ਗੱਲ ਕਰ ਰਿਹਾ ਸੀ ਕਿ ਕੋਈ ਵੀ ਆਪਾਂ ਇਹ ਨਹੀਂ ਦੇਖਦੇ ਕਿ ਯੂਨੋ ਕੋਈ ਗੱਡੀ ਲੈਫਟ ਕਰ ਰਹੀ ਹੈ, ਰਾਈਟ ਕਰ ਰਹੀ ਹੈ, ਬਲਾਈਂਡ ਸਪੋਟ ਕਿੱਥੇ ਹੈ ਸਾਡਾ। ਕਿਸੇ ਨੂੰ ਪੁੱਛੋ ਬਲਾਈਂਡ ਸਪੋਟ ਕੀ ਹੁੰਦਾ, ਨਵੇਂ ਡਰਾਈਵਰ ਨੂੰ ਕਹੂਗਾ ਆਈ ਹੈਵ ਨੋ ਕਲੂ, ਮੈਨੂੰ ਤਾਂ ਪਤਾ ਨਹੀਂ ਯਾਰ ਇਹ ਕਿਹੜੀ ਗੱਲ ਹੈ, ਕਿਤੇ ਕਦੇ ਸੁਣੀ ਨਹੀਂ। ਪਤਾ ਨਹੀਂ ਬਸ ਲਾਈਸੈਂਸ ਅਤੇ ਲਾਈਸੈਂਸ ਇਸ਼ੂ ਕਰੀ ਜਾ ਰਹੇ ਆ, ਕਿਹੜੇ ਹਿਸਾਬ ਨਾਲ ਕਰ ਰਿਹਾ ਆਈ ਡੋਂਟ ਨੋ। ਹੁਣ ਮੈਂ ਕਦੇ ਸੁਣਿਆ ਵੀ ਨਹੀਂ ਯਾਰ ਕੋਈ ਬੰਦਾ G2 ਦਾ ਟੈਸਟ ਫੇਲ ਕਰ ਗਿਆ। ਜਦੋਂ ਅਸੀਂ ਛੋਟੇ ਹੁੰਦੇ ਸੀ ਨਾ, ਬੜੇ ਫੇਲ ਕਰਦੇ ਸੀ ਸਾਡੇ ਨੌਂ 'ਚ, ਸਾਡੇ ਕੁਝ ਇੱਕ ਸੱਜਣ ਮਿੱਤਰ ਕਈਆਂ ਨੇ ਫੇਲ ਫੁਲ ਕੀਤਾ। ਬਟ ਹੁਣ ਇਹ ਪਤਾ ਹੀ ਨਹੀਂ ਚੱਲ ਰਿਹਾ ਕਿ ਕੋਈ ਫੇਲ ਵੀ ਹੁੰਦਾ ਜਾਂ ਉਹੀ ਮਿਲੀ ਜਾਂਦੇ ਆ ਲਾਈਸੈਂਸ। ਜਿਨ੍ਹਾਂ ਨੇ ਰੀਸੈਂਟਲੀ ਦਿੱਤਾ ਟੈਸਟ G2 ਦਾ, ਜਾਂ ਤੁਸੀਂ ਜਾਣਦੇ ਹੋ ਕਿਸੇ ਨੂੰ ਜਿਨ੍ਹਾਂ ਨੇ ਦਿੱਤਾ, ਮੈਨੂੰ ਥੋੜ੍ਹਾ ਜਿਹਾ ਦੱਸਿਓ ਕਿ ਯਾਰ ਕੋਈ ਫੇਲ ਫੁੱਲ ਬੰਦਾ ਹੁੰਦਾ, ਸੁਣਿਆ ਤੁਸੀਂ ਰੀਸੈਂਟਲੀ, ਲੇਟਲੀ ਜਾਂ ਬਿਲਕੁਲ ਵੀ ਨਹੀਂ। ਨੰਬਰ ਹੈ ਆਪਣਾ 905-673-3337, 905-673-3337 ਆਪਣਾ ਸਟੂਡੀਓ ਦਾ ਫੋਨ ਨੰਬਰ ਹੈ। ਸੋ ਗੱਲਾਂ ਬਾਤਾਂ ਹੋਣਗੀਆਂ। ਅਤੇ GTA ਕ੍ਰੈਡਿਟ ਰੇਖਾ ਅਤੇ ਨਦੀਮ, ਜੇ ਸਿਰ ਕਰਜ਼ਾ ਚੜ੍ਹ ਗਿਆ ਜ਼ਿਆਦਾ ਟੈਨਸ਼ਨ ਹੈ ਤੁਹਾਨੂੰ, ਟੈਨਸ਼ਨ ਛੱਡੋ। GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਫੋਨ ਕਰ ਲਓ। ਕਰਜ਼ਾ ਮਾਫ਼ ਕਰਵਾਉਣ ਦੇ ਮਾਹਰ ਨੇ GTA ਕ੍ਰੈਡਿਟ 20 ਸਾਲਾਂ ਤੋਂ। 416-650-1100 416-650-1100 ਨੰਬਰ ਹੈ। 6986 ਹਾਂਜੀ
1: ਹਾਂਜੀ ਵੀਰੇ, ਕੀ ਹਾਲ ਨੇ?
0: ਵਧੀਆ ਭਾਈ ਜੀ, ਕੀ ਹਾਲ ਆ?
1: ਵਧੀਆ ਵਧੀਆ। ਉਹ ਵੀਰੇ ਯਾਰ ਪਤਾ ਕੀ ਆ, ਮੋਟਰਸਾਈਕਲ ਵਾਲੀ ਗੱਲ ਅੱਗੇ ਵੀ ਆਪਾਂ ਕਈ ਵਾਰ ਕਰੀ ਆ, ਫਿਰ ਕਾਹਨੂੰ ਦੇਖਦੇ ਦੁਖਦੇ ਨੇ। ਫਿਰ ਜਦੋਂ ਕੋਈ ਏਦਾਂ ਦਾ ਹੈਪਨ ਹੋ ਜਾਂਦਾ, ਫਿਰ ਆਪਾਂ ਕਹਿੰਦੇ ਆ ਜੀ ਫਲਾਨੀ ਐਂ ਹੋ ਗਿਆ, ਧਮਕਾ ਐਂ ਹੋ ਗਿਆ, ਉਹਨੇ ਦੇਖਣਾ ਨੀ ਕਰਨਾ, ਉਹਨੇ ਮੂੰਹ ਚਾਕੇ ਕਰੇ ਕਿੱਧਰ ਨੂੰ ਮਾਰ ਲੈਣਾ, ਮੋਟਰਸਾਈਕਲ ਕਿੱਧਰ ਨੂੰ ਮਾਰ ਲੈਣਾ, ਇਹ ਤਾਂ ਅਸੀਂ ਚੱਲੀ ਚੁੱਲੀ ਜਾਣਾ।
0: ਨਹੀਂ ਪਰ ਵੀਰੇ ਕੌਣ ਨੀ ਦੇਖਦਾ, ਮੋਟਰਸਾਈਕਲ ਵਾਲਾ ਜਾਂ ਗੱਡੀ ਵਾਲਾ?
1: ਮੋਟਰਸਾਈਕਲ ਵਾਲੇ, ਮੋਟਰਸਾਈਕਲ ਗੱਡੀ ਵਾਲੇ ਤਾਂ ਭਰਾਵਾ ਕਾਹਨੂੰ ਮੋਟਰਸਾਈਕਲ ਨੀ ਦੇਖਦੇ ਦੁਖਦੇ ਹੈਗੇ ਨਾ ਇਹਨਾਂ ਨੇ। ਜੇ ਆਪਾਂ ਕਿਸੇ ਮੇਨ ਰੋਡ ਤੇ ਜਾਣਾ ਉੱਥੇ ਨੀ ਦੇਖਣਾ ਹੈਗਾ। ਹੁਣ ਛੁੱਟੀਆਂ ਦਾ ਸੀਜ਼ਨ ਚੱਲਦਾ, ਜਿੰਨੇ ਜਵਾਕ ਨੇ ਬੰਦਰ ਇਹਨਾਂ ਨੇ ਅਡਗਾਹ ਆਇਆ ਪਿਆ, ਕਿਤੇ ਆਪਣੇ ਲੋਕਲ ਸਟਰੀਟ ਚ ਵੜ ਜਾਓ, ਇਹਨਾਂ ਨੂੰ ਨੀ ਦੇਖਣਾ ਹੈਗਾ, ਨਾ ਇਹਨਾਂ ਨੇ ਕੋਈ ਲੇਨ ਦੇਖਣੇ, ਨਾ ਕੋਈ ਸਟੋਪ ਸਾਈਨ ਦੇਖਣਾ, ਚੱਕਿਆ ਮੂੰਹ ਉੱਧਰ ਨੂੰ, ਚੱਕਿਆ ਮੂੰਹ ਉੱਧਰ ਨੂੰ, ਪਤਾ ਨੀ ਨਾ ਇਹਨਾਂ ਦੇ ਘਰ ਦੇ ਗੁਰਦੇ।
0: ਨਹੀਂ ਪਰ ਸਿਰਫ ਮੋਟਰਸਾਈਕਲ ਵਾਲਿਆਂ ਦਾ ਵੀ ਕਸੂਰ ਨੇ, ਹੁਣ ਜਿਹੜੇ ਡਰਾਈਵਰ ਨੇ ਉਹ ਵੀ ਯਾਰ ਨਹੀਂ ਚੰਗੀ ਤਰ੍ਹਾਂ ਕਈ ਵਾਰ ਨਿਗਾਹ ਰੱਖਦੇ ਵੀ ਕੋਈ ਆ ਰਿਹਾ।
1: ਕਸੂਰ ਵੀਰੇ ਮੈਂ ਮੰਨਦਾ ਵੀ ਹਾਂ ਗੱਡੀਆਂ ਵਾਲਿਆਂ ਦਾ ਵੀ ਹੋ ਸਕਦਾ, ਪਰ ਉਹ ਚੱਲ ਆਪਾਂ ਨੂੰ ਪਤਾ ਵੀ ਇੱਥੇ ਗੱਡੀਆਂ ਵੀ ਬੜੇ ਗਲਤ ਤਰੀਕੇ ਨਾਲ ਚਲਾਉਂਦੇ ਨੇ ਬੰਦੇ ਨਾ, ਪਰ ਆ ਮੋਟਰਸਾਈਕਲ ਵਾਲੀ ਜੇ ਆਪਾਂ ਗੱਲ ਕਰੀਏ ਫਿਰ ਤਾਂ 90% ਤਾਂ ਮੋਟਰਸਾਈਕਲ ਦੀ ਗਲਤੀ ਹੁੰਦੀ ਆ। ਤੇ ਹੁਣ ਅਸੀਂ ਵੀ ਮੈਂ ਡੇਲੀ ਰੋਡ ਤੇ ਹੁੰਦਾ, ਉਬਰ ਕਰਦਾ, ਦੇਖਦੇ ਕਿ ਯਾਰ ਰੋਜ਼ ਬੁਰਾ ਹਾਲ ਹੀ, ਆਪ ਹੀ ਆਪ ਹੀ ਬਚਣਾ ਬੁਝਣਾ ਪੈਂਦਾ, ਸਾਨੂੰ ਦੇਖਦੇ ਦੋ ਦਿਨ ਜਦੋਂ ਕਿ ਇੱਦਾਂ ਦੀ ਗੱਲਬਾਤ ਹੋ ਜਾਂਦੀ ਆ। ਮੈਂ ਜਾਣੀ ਕਿ ਮੇਰੇ ਨੌਂ 'ਚ 3-4 ਬੰਦੇ ਨੇ ਜਿਹਨਾਂ ਦਾ ਐਕਸੀਡੈਂਟ ਇੱਦਾਂ ਹੋਇਆ, ਤੇ ਵਾਜੋਂ ਕੀ ਆ ਵਾਜੋਂ ਅਗਲਾ ਕਹਿੰਦਾ ਵੀ ਚੱਲ ਠੀਕ ਆ ਭਾਈ ਭਾਣਾ ਸੀ, ਇਹ ਹੋ ਗਿਆ ਉਹ ਗਿਆ, ਉਦੋਂ ਤੁਸੀਂ ਪਹਿਲਾਂ ਹੀ ਪ੍ਰਪੇਅਰ ਹੋ ਜਾਓ ਯਾਰ, ਕਿਉਂ ਇੱਕਣ ਕਰਦੇ ਹੋ?
0: ਨਹੀਂ ਗੱਲ ਠੀਕ ਹੈ ਤੁਹਾਡੀ।
1: ਇੱਕ ਆਪਣੇ ਇੱਥੇ ਪਿਛਲੇ ਮਤਲਬ 2 ਵੀਕ ਪਹਿਲਾਂ ਦੀ ਗੱਲ, ਆਪਾਂ ਮੈਂ ਤੁਹਾਨੂੰ ਉਦਣ ਵੀ ਕਾਲ ਕਰੀ ਸੀ ਜਿਦਣੇ ਆਪਣੇ ਇੱਥੇ ਟੌਰਬਰਮ ਐਂਡ ਸੈਂਡਲਵੁੱਡ ਦੇ ਬਹੁਤ ਵੱਡਾ ਐਕਸੀਡੈਂਟ ਹੋਇਆ ਸੀਗਾ, ਸਾਰਾ ਕੁਝ ਬੰਦ ਹੋਇਆ ਪਿਆ ਸੀਗਾ, ਤੇ ਉਹ ਵੀ ਮੋਟਰਸਾਈਕਲ ਦੇ ਐਕਸੀਡੈਂਟ ਸੀਗਾ, ਕਾਫੀ ਖਤਰਨਾਕ ਸੀਗਾ।
0: ਜੀ ਜੀ,
1: ਆਈ ਡੋਂਟ ਨੋ ਵੀ ਬੰਦਾ ਹੁਣ ਬਚਿਆ ਹੋਣਾ ਜਾਂ ਨਹੀਂ, ਕੀ ਗੱਲਬਾਤ ਹੈਗੀ ਆ। ਤੇ ਇਹ ਤਾਂ ਯਾਰ ਡੇਲੀ ਆ ਜਾਂ ਕੁਝ ਚੱਲੀ ਜਾਂਦਾ, ਪਰ ਬਾਹਲਾ ਨੀ ਅੱਜ ਕੰਮ ਖਰਾਬ ਆ ਮੋਟਰਸਾਈਕਲ ਵਾਲਿਆਂ ਦਾ।
0: ਤਾਂ
1: ਮੋਟਰਸਾਈਕਲ ਵਾਲਿਆਂ ਦਾ ਵੀ ਪਲੱਸ ਪੇਜੈਂਟ ਜਿਹੜੇ ਆਪਣੇ ਨਾ ਬੱਚੇ ਨੇ ਸਕੂਲ ਵਾਲੇ ਹੋ ਗਏ,
0: ਜਵਾਕ ਜੇ,
1: ਥੋੜੀ ਜਿਹੀ ਗੱਲ ਮੈਂ ਹੋਰ ਐਡ ਕਰਦਾ, ਸਾਡੇ ਨੇੜੇ ਨਾ ਘਰ ਦੇ ਪਾਰਕ ਆ, ਤੇ ਉੱਥੇ ਹੁਣ ਆਪਣੇ ਛੋਟੇ ਬੱਚੇ ਸਾਰੇ ਖੇਡਦੇ ਹੁੰਦੇ ਨੇ ਉੱਥੇ ਨਾ ਪਿਛਲੇ ਵੀਕ ਦੀ ਗੱਲ ਆ ਤੇ ਆਪਣੇ ਮੋਟਰਸਾਈਕਲ ਵਾਲੇ ਆਏ ਉਹਨਾਂ ਨੇ ਬੱਚਾ ਜੱਟ ਪਤਾ
0: ਚਲੋ ਬਚ ਕੇ ਰਹੋ ਥੈਂਕ ਯੂ ਵੀਰੇ ਬਹੁਤ ਧਿਆਨ ਰੱਖੋ ਤੇ ਧਿਆਨ ਨਾਲ ਚਲੋ ਥੈਂਕ ਯੂ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਕੌਸ਼ਨ ਅੱਖਾਂ ਹੀ ਖੋਲਣੀਆਂ ਥੋੜ੍ਹਾ ਜਿਹਾ ਧਿਆਨ ਰੱਖ ਲਓ ਜਿੰਨਾ ਰੱਖ ਸਕਦੇ ਹੋ ਇੱਕ ਯਾਰ ਟਰੱਕ ਮਕੈਨਿਕ ਦੀ ਜੋਬ ਹੈ ਬ੍ਰੈਂਪਟਨ ਦੇ ਵਿੱਚ ਡੇ ਸ਼ਿਫਟ ਹੈ ਦਿਨ ਦੀ ਸ਼ਿਫਟ ਹੈ ਵਧੀਆ ਟੋਪ ਦੀ ਪੇ ਹੈ ਇੱਕ ਵਧੀਆ ਕੰਪਨੀ ਹੈ ਟਰੱਕ ਮਕੈਨਿਕ ਦੀ ਲੋੜ ਹੈ ਜਲਦੀ ਜਲਦੀ ਜਲਦੀ ਫੋਨ ਕਰੋ ਵਧੀਆ ਪੇ ਇੱਕ ਸਾਲ ਦਾ ਐਕਸਪੀਰੀਅੰਸ ਨੂੰ ਚਾਹੀਦਾ ਜੇ ਤੁਸੀਂ ਜਾਣਦੇ ਹੋ ਕਿਸੇ ਕੋਲ ਇੱਕ ਸਾਲ ਦਾ ਐਕਸਪੀਰੀਅੰਸ ਹੈ ਉਹਨਾਂ ਨੂੰ ਨੰਬਰ ਦੇ ਦਿਓ ਇਹ 416-616-3345 416-616-3345 416-616-3345 1427 ਹੈਲੋ
2: ਹਾਂਜੀ ਸਤਿ ਸ਼੍ਰੀ ਅਕਾਲ ਨਵੀਂ ਬਾਈ
0: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
2: ਵਧੀਆ ਬਾਈ ਤੁਸੀਂ ਸੁਣਾਓ ਜੀ
0: ਵਧੀਆ ਵੀਰੇ
2: ਵਧੀਆ ਬਾਈ ਮੈਂ ਤਾਂ ਆਪਣੇ ਫਰੈਂਡ ਦਾ ਦੱਸਣਾ ਜੀ ਭਾਜੀ ਉਹ 5 ਵਾਰ ਫੇਲ ਹੋਇਆ ਸੀ ਜੀ 2 ਚ ਉਹ
0: 5 ਵਾਰ
2: ਜੀ 2 ਚ ਹਾਂਜੀ ਤੇ ਬਹੁਤ ਵਧੀਆ ਡਰਾਈਵਰ ਸੀਗਾ ਇੰਡੀਆ ਚ ਉਹ ਖਰਾਬ ਕਰਵਾ ਦਿੰਦਾ ਸੀਗਾ
0: ਅੱਛਾ ਨਹੀਂ ਦੇਖੋ ਤੁਸੀਂ ਪੈਡੈਸਟ੍ਰੀਅਨ ਦਾ ਕਿਵੇਂ ਕਸੂਰ ਕੱਢਦੇ ਹੋ ਡਰਾਈਵਰ ਤਾਂ ਉਹ ਹੈ ਬੰਦਾ
2: ਨਹੀਂ ਨਹੀਂ ਨਹੀਂ ਮੈਂ ਸਮਝ ਗਿਆ ਭਾਜੀ ਸਮਝ ਗਿਆ ਕਈ ਵਾਰ ਆਪਾਂ ਡਬਲ ਮਾਈਂਡਡ ਨਹੀਂ ਹੋ ਜਾਂਦੇ ਜਿੱਦਾਂ ਪੈਡੈਸਟ੍ਰੀਅਨ ਕਹਿੰਦਾ ਤੂੰ ਚੱਲ ਜਾ ਇਹ ਜਿਵੇਂ ਉਹ ਕਹਿੰਦਾ ਮੈਂ ਚੱਲਦਾ ਪੈਡੈਸਟ੍ਰੀਅਨ ਕਈ ਵਾਰ ਰਾਹ ਦੇ ਦਿੰਦਾ ਤਾਂ ਫਿਰ ਉਹ ਜਿਹੜਾ ਉਹ ਹੁੰਦਾ ਐਗਜ਼ਾਮੀਨਰ ਉਹ ਕਹਿ ਦਿੰਦਾ ਵੀ ਤੂੰ ਕਿਉਂ ਚੱਲਿਆ ਉਹ ਤੈਨੂੰ ਭਾਵੇਂ ਕਹੀ ਜਾਵੇ ਤੂੰ ਨੀ ਤੁਰਨਾ ਬਸ ਏਦਾਂ ਕੁਛ ਕਰ ਕੁ ਕੇ ਮਤਲਬ ਇਹ ਚੀਜ਼ਾਂ ਕਨਫਿਊਜ਼ਨ ਚ ਫੇਲ ਹੋ ਗਿਆ ਉਹ
0: ਚਲੋ ਠੀਕ ਹੈ 5 ਵਾਰੀ ਬੱਲੇ ਤੁਹਾਡੇ
2: ਤੇ ਹਾਂ ਤੇ ਭਾਜੀ ਇੱਕ ਮੈਂ ਉਹ ਜਿਹੜੀ ਮੈਂ ਸਾਡਾ ਕੰਟਰੋਵਰਸ਼ੀਅਲ ਮੈਂ ਥੋੜਾ ਦੱਸਾਂ ਨਾ ਜਿਹੜਾ VAR ਦਾ ਚੱਕਰ ਪਿਆ ਇਜਿਪਟ ਵਾਲਾ
0: ਇਜਿਪਟ ਦਾ ਅੱਛਾ ਤੇ ਅਰਜਨਟੀਨਾ ਦਾ ਹਾਂ
2: ਹਾਂ ਜਿਹੜਾ ਸਾਰੇ ਲੋਕ ਕਹਿ ਰਹੇ ਵੀ ਹਾਂਜੀ ਵੀ ਇਜਿਪਟ ਦਾ ਗੋਲ ਕਿਉਂ ਨੀ ਦੇਖਿਆ ਤੇ ਉਹਨਾਂ ਦਾ ਕਿਉਂ ਦੇਖਿਆ ਭਾਜੀ ਉਹਦਾ ਸਿੱਧਾ ਸਿੱਧਾ ਆਂਸਰ ਹੈ ਭਾਜੀ ਇੱਕ ਹੁੰਦਾ ਜੀ ਐਕਸੀਡੈਂਟਲ ਫਾਊਲ ਇੱਕ ਹੁੰਦਾ ਪੱਕੇ ਵਾਲਾ ਫਾਊਲ ਜਿਹੜਾ ਅਰਜਨਟੀਨਾ ਦਾ ਸੀ ਉਹ ਪੱਕੇ ਵਾਲਾ ਫਾਊਲ ਸੀਗਾ ਇਜਿਪਟ ਦਾ ਉਹਦੇ ਤੋਂ ਬਾਲ ਆਲਰੇਡੀ ਖੋ ਚੁੱਕਿਆ ਸੀ ਉਹ ਬਾਅਦ ਚ ਉਹਦਾ ਫੁੱਟ ਲੱਗਿਆ ਤੇ ਆਪਾਂ ਕਹਿੰਦੇ ਨਾ ਉਹ ਰੈਫਰੀ ਦੇਖਣ ਕਿਉਂ ਨੀ ਗਿਆ ਉਹ ਰੈਫਰੀ ਇਸ ਲਈ ਨੀ ਦੇਖਣ ਗਿਆ ਕਿਉਂਕਿ ਭਾਜੀ ਉਹਨੂੰ ਆਲਰੇਡੀ ਜਿਹੜੇ VAR ਹੁੰਦੇ ਨੇ ਉਹ ਸਾਰਾ ਟਾਈਮ ਕੰਟੈਕਟ ਤੇ ਰਹਿੰਦੇ ਨੇ ਉਹ ਦੱਸ ਕੇ ਵੀ ਇਹ ਦੇਖਣ ਲਾਇਕ ਹੈ ਨੀ ਆ ਫਾਊਲ ਮਤਲਬ ਉਹ ਕਹਿ ਚੁੱਕੇ ਸੀਗੇ ਤਾਂ ਕਰਕੇ ਉਹ ਰੈਫਰੀ ਦੇਖਣ ਨੀ ਗਿਆ ਰਿਵਿਊ ਹੋਇਆ ਉਹ ਫਾਊਲ ਇਹ ਨੀ ਹੈ ਕਿ ਰਿਵਿਊ ਨੀ ਹੋਇਆ ਹਾਂਜੀ ਹਾਂਜੀ
0: ਚਲੋ ਠੀਕ ਹੈ ਨਹੀਂ ਦੇਖੋ ਬੜੀਆਂ ਟੈਕਨੀਕਲ ਗੱਲਾਂ ਹੁੰਦੀਆਂ ਨੇ ਹੁਣ ਰੈਫਰੀਜ਼ ਨੂੰ ਵੀ ਪਤਾ ਯਾਰ ਕਿ ਫੀਫਾ ਨੂੰ ਵੀ ਪਤਾ ਦੁਨੀਆ ਸਾਰੀ ਦੇਖ ਰਹੀ ਹੈ ਉਹ ਆਏ ਇੰਨੀ ਛੇਤੀ ਨਹੀਂ ਕੋਈ ਹੇਰਾ ਫੇਰੀ ਕਰਦੇ
2: ਨਹੀਂ ਨਹੀਂ ਭਾਜੀ ਏਦਾਂ ਇੰਨਾ ਛੇਤੀ ਰਿਗ ਚਲੋ ਜੇ ਰਿਗ ਕਹਿ ਵੀ ਲਿਆ ਦੋ ਗੋਲ ਉਹਨਾਂ ਨੇ ਵੀ ਤਾਂ ਕੀਤੇ ਆ
0: ਭਾਜੀ ਉਹੀ ਤਾਂ ਫਿਰ ਵੀ ਉਹਨਾਂ ਨੇ ਚਲੋ ਉਹ ਵੀ ਯਾਰ ਕਿੰਨੇ ਕਿੰਨੇ ਮਿੰਟਾਂ 'ਚ 3 ਗੋਲ ਕਰਤੇ ਇਹ ਕਿਹੜਾ ਕੋਈ ਰਿਗ ਵਾਲੀ ਗੱਲ ਆ
2: ਹਾਂਜੀ ਕੁਛ ਨੀ ਰਿਗਡ ਭਾਜੀ ਇਹ ਤਾਂ ਸਭ ਉਹ ਹੀ ਹੈ ਵੀ ਜੇ ਆਪਾਂ ਫੈਨ ਦੀ ਆਪਾਂ ਸਿਰਫ ਫਰਸਟ੍ਰੇਸ਼ਨ ਕਹਿ ਸਕਦੇ ਹਾਂ
0: ਠੀਕ ਹੈ ਥੈਂਕ ਯੂ ਵੀਰੇ ਨਹੀਂ ਗੱਲ ਠੀਕ ਹੈ ਤੁਹਾਡੀ ਕਿ ਫੈਨਸ ਜਿਹੜੇ ਨੇ ਨਾ ਉਹ ਫਰਸਟ੍ਰੇਟ ਨੇ ਵੀ ਯਾਰ ਮੈਸੀ ਕਿਵੇਂ ਜਿੱਤ ਗਿਆ ਫਿਰ ਕਿਤੇ ਨਾ ਕਿਤੇ ਐਂ ਹੋ ਜਾਂਦਾ ਸਾਡੇ ਨਾਲ ਸਰਾਂਸ਼ ਜੁੜੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਰਾਂਸ਼ ਕਿਵੇਂ ਹੋ ਸਰ
3: ਥੈਂਕ ਯੂ ਜੀ ਜੁੜਦੀ ਕਲਾ ਜੀ ਸਭੀ ਨੂੰ ਐਂਡ ਦੈਨ ਵਧੀਆ ਜੀ
0: ਵੈਰੀ ਗੁੱਡ ਸੋ ਸਰਾਂਸ਼ ਤੁਹਾਨੂੰ ਗਵਰਨਮੈਂਟ ਦੀਆਂ ਗ੍ਰਾਂਟਸ ਲੈ ਕੇ ਦਿੰਦੇ ਨੇ ਤਾਂ ਕਿ ਤੁਸੀਂ ਆਪਣੀ ਐਜੂਕੇਸ਼ਨ ਦੇ ਵਿੱਚ ਵਾਧਾ ਕਰੋ ਤੇ ਸਾਰੇ ਤੁਹਾਡੇ ਘਰਾਂ ਦੇ ਖਰਚੇ ਸਟੱਡੀ ਦਾ ਖਰਚਾ ਗਵਰਨਮੈਂਟ ਭਰੇਗੀ ਤੇ ਪੈਸੇ ਮੁੜ ਤੁਸੀਂ ਵਾਪਸ ਵੀ ਨਹੀਂ ਕਰਨੇ ਸੋ ਸਰਾਂਸ਼ ਸੇਵਿੰਗਸ ਆਪਾਂ ਬਹੁਤ ਕਰਦੇ ਹਾਂ ਸਾਡੇ ਲਿਸਨਰਸ ਵੀ ਆਪਾਂ ਸੇਵਿੰਗ ਬੜੀ ਕਰਦੇ ਹਾਂ ਤੁਹਾਡਾ ਪ੍ਰੋਡਕਟ ਕਿਵੇਂ ਡਿਫਰੈਂਟ ਹੈ ਤੇ ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ
4: ਹਾਂਜੀ ਸੋ ਲਾਈਕ ਆਪਕੀ ਪੋਕਿਟ ਸੇ ਆਪਕੇ ਬੈਗ ਸੇ ਪੈਸੇ ਕਮ ਨਹੀਂ ਹੋ ਰਹੇ ਹੈ ਔਨ ਅਦਰ ਹੈਂਡ ਏਕ ਪੰਥ ਦੋ ਕਾਜ ਆਪ ਸਕਿੱਲ ਡਿਵੈਲਪ ਕਰ ਰਹੇ ਹੈ ਔਰ ਗਵਰਨਮੈਂਟ ਆਪਕੋ ਆਪਕੇ ਖਾਤੇ ਮੇਂ ਫੰਡਿੰਗ ਦੇ ਰਹੀ ਹੈ ਫੰਡਿੰਗ ਕਾ ਮੇਜਰ ਹਿੱਸਾ ਆਜ ਕੀ ਡੇਟ ਮੇਂ ਗ੍ਰਾਂਟਸ ਹੈ ਤੋ ਮਤਲਬ ਆਪਕਾ ਬੈਂਕ ਬੈਲੈਂਸ ਉਪਰ ਜਾ ਰਹਾ ਹੈ ਵਿਦ ਗ੍ਰਾਂਟਸ ਤੋ ਇਸਮੇਂ ਲਾਈਕ ਇਟਸ ਵੈਰੀ ਗੁੱਡ ਓਪਰਚੁਨਿਟੀ ਸਿਰਫ 7-10 ਦਿਨ ਰਹਿ ਗਏ ਹੈ ਉਸਕੇ ਬਾਅਦ ਜੋ ਨੈਕਸਟ ਅਕੈਡਮਿਕ ਸੈਸ਼ਨ ਸਟਾਰਟ ਹੋ ਰਹਾ ਹੈ ਉਸਮੇ ਗਵਰਨਮੈਂਟ ਗ੍ਰਾਂਟਸ ਮੇਂ ਬਹੁਤ ਬੜੀ ਲਾਈਕ ਕਮੀ ਕਰ ਰਹੀ ਹੈ ਜ਼ੀਰੋ ਹੀ ਕਰ ਰਹੀ ਹੈ ਆਲਮੋਸਟ ਤੋ ਅਭੀ ਇਨਰੋਲ ਕਰੇ 30-100,000 ਕੀ ਫੰਡਿੰਗ ਡਿਪੈਂਡਿੰਗ ਔਨ ਯਰ ਫੈਮਿਲੀ ਸਾਈਜ਼ ਹਾਸਿਲ ਕਰੇ ਜ਼ਿਆਦਾ ਫੈਮਿਲੀ ਸਾਈਜ਼ ਹੈ ਕਮ ਇਨਕਮ ਹੈ ਤੋ ਗਵਰਨਮੈਂਟ ਜ਼ਿਆਦਾ ਫੰਡਿੰਗ ਆਪਕੋ ਆਪਕੇ ਖਾਤੇ ਮੇਂ ਦੇਤੀ ਹੈ ਕਾਲ ਕਰੇ ਅਭੀ ਕਰ ਸਕਤੇ ਆਪ ਹਮੇਂ ਕਾਲ ਕਰੇ ਅਸੈਸਮੈਂਟ ਕਰਾਏ
0: ਵੈਰੀ ਗੁੱਡ ਸੋ ਨੰਬਰ ਇੱਕ ਵਾਰ ਦੇ ਦਿਓ ਆਪਣਾ
4: ਨੰਬਰ ਜੀ ਹੈਗਾ ਜੀ 437-264-31-75 437-264-31-75
0: 4372-643-175
4: ਸਿੰਗਲ ਮਦਰ ਵੀ ਹੈ ਉਸਮੇ ਰਿਟਾਇਰਡ ਬੰਦੇ ਵੀ ਹੈ ਜੋ ਪੈਨਸ਼ਨ ਪੇ ਹੈ और लाइक यंग बंदे भी हैं राइट, आसान से कोर्स कर रहे हैं लोग, लाइक ऑनलाइन कोर्सेज हैं, फुली ऑनलाइन, हम तो पूरे दिन फोन पे तो लगे रहते हैं, तो क्लास अटेंड करेंगे, फंडिंग भी आएगी, कुछ सीखेंगे भी, अकाउंटिंग मैनेजमेंट जैसे कोर्सेज राइट. उन्होंने मई में ज्वाइन करा था, तो आज लाइक अराउंड 10-12 बंदे नए भी एनरोल हुए हमारे पास राइट. टाइम कम रह गया, अभी एक्शन ले, कोई एज लिमिट नहीं है. आप उबर ड्राइवर है, सेल्फ एम्प्लॉयड ट्रक ड्राइवर है, आपको अच्छा बेनिफिट है, फंडिंग आपके खाते में आती है, हमारे खाते में नहीं आती. सही काम सही तरीके से कर रहे हैं, 8 साल हो गए, कोई कैच नहीं है इसके अंदर, कुछ हिडन नहीं है.
0: 4372643175 फंडिंग किन्नी बन जूगी, मान लो फैमिली ऑफ 2 है या फैमिली ऑफ 5 है?
4: हाँ जी, सो इसमें पहले तो आप पीआर सिटीजन प्रोटेक्टेड पर्सन है, आप ओंटारियो में कहीं भी रहते हैं, आपकी इनकम $70,000 से, फैमिली इनकम कम है, नोटिस ऑफ असेसमेंट की मैं बात कर रहा हूँ यहाँ पे, गवर्नमेंट ने आपका एनओए देखना है. अभी 2024 का एनओए देखा जा रहा है, क्यों, सेशन चल रहा है 25-26 लाइक, तो इसलिए आपका अब इसमें आप मान के चले फैमिली ऑफ टू को अप टू 45,000 की फंडिंग, 25,000 ग्रांट का पोर्शन है जिसमें से फीस जा रही है, तो मतलब आपको आराम से 14,000 से 15,000 टेक होम ग्रांट बन जाती है रिटायर्ड कपल को राइट. साथ में 17,000 का ऑप्शनल लोन जो कि 0% पे है. अब जहां बात आई फैमिली ऑफ 5 की, बच्चे ज्यादा है, खर्चे ज्यादा है, गवर्नमेंट ज्यादा फंडिंग आपको आपके खाते में देती है, 100,000 की फंडिंग, 50,000 ग्रांट का पोर्शन, 50,000 ऑप्शनल लोन एट 0% जो कि 1.5 साल बाद देना है. कोई क्रेडिट चेक नहीं है, कोई कोलैटरल नहीं है इसके अंदर, और लाइक जितनी अभी कम इनकम है उतनी ज्यादा फंडिंग आपके खाते में आती है सर. कोई कैच नहीं है, कोई चलाकी नहीं है, कॉल करें, असेसमेंट कराएं.
0: 4372643175 नंबर है. एंड तुसी कह रहे सी के नेक्स्ट एकेडमिक ईयर तो रूल्स चेंज हो जाने, ओदे बारे दसो प्लीज.
4: बिल्कुल जी, अब आप 10 से 12 दिन ही रह गए हैं, 20 जुलाई को बैच स्टार्ट है, 15-16 से रजिस्ट्रेशन बंद है. उसके बाद जो नेक्स्ट बैच होगा जो कि अगस्त में होगा, उस टाइम नए रूल्स अप्लाई होंगे, गवर्नमेंट ग्रांट्स में कट कर रही है. आज हम कहते हैं फैमिली ऑफ 4 को 80,000 की फंडिंग आती है, 40,000 लोन, 40,000 ग्रांट जो वापिस ही नहीं करना. लेकिन अगर आप अगस्त में ज्वाइन करेंगे तो आपको 80,000 नहीं आएगा, लेकिन सारा लोन होएगा. लोन का क्या करेंगे आप, लोन तो पहले ही बहुत है हमारे ऊपर, तो इसलिए आप अभी कॉल करें जब गवर्नमेंट डेंटल केयर में, चाइल्ड केयर में, लाइक डे केयर प्रोग्राम में इतना पैसा लगाती है, तब हमें हैरानी नहीं होती. जब गवर्नमेंट आपको एजुकेशन के लिए फंडिंग दे रही है, इसमें कुछ कैच नहीं है, कॉल करें, असेसमेंट कराएं.
0: 4372643175 नंबर है. 437-200-6475-75 से थोड़ी फीस कदों है, कितनी देनी है?
4: काम होने के बाद $199 या $499, $200 या $500 वन टाइम फीस है. ये भी हम बोल देते हैं, लोग हमें पूछते थे वन टाइम, हाँ सर वन टाइम ही, वन टाइम फीस है 200-500, कोई कैच नहीं है, कोई हिडन फीस नहीं है सर. अभी ना एक जगह हम देख रहे थे कि एक बंदा चाय बेच रहा है, कह रहा है फ्री की चाय, फ्री की चाय, फ्री की चाय, चाय बंदों ने पी ली, 2-3 बंदों ने, तो कहता जी चाय फ्री है, कप 5 रुपए का है. तो ऐसा कोई चलाकी नहीं है सर, सब कुछ जो बता रहे उतना ही है, कोई कैच नहीं है. कॉल करें, ऑफिस आए, प्रॉपर ऑफिस है, 8 साल से काम कर रहे हैं, 7 बंदों का स्टाफ है, कुछ भी हिडन नहीं है. 437-200-6475 437-200-6475
0: 437-264-3175 437-264-3175 Saransh, thank you.
4: Thank you.
0: Very good, sir. बहुत शुक्रिया. प्रोग्राम पंजाबी लहरा. तुसी सुन रहे हो प्रोग्राम पंजाबी लहरा नवी सिद्धू दे नाल. अपनी बिजनेस दी एडवरटाइजमेंट दे लई या होर कोई भी जानकारी लैण दे लई कॉल करो 647-504-1557 647-504-1557. ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040.
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।

0: www.radiofreeland.ca.
1: ਵੈਰੀ ਗੁੱਡ। ਸੋ ਓਕੇ ਲਾਈਏ ਫਿਰ ਅਗਲਾ ਗਾਣਾ ਤੁਹਾਡੇ ਲਈ। 905-673-3337 ਆਪਣਾ ਫੋਨ ਨੰਬਰ ਹੈ, 905-673-3337 ਤੇ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਹੋ ਰਹੀਆਂ ਨੇ। ਹੋਰ ਤਾਂ ਨਹੀਂ ਕੋਈ ਨੰਬਰ ਨਵੀਂ ਰਹਿ ਗਿਆ, ਮੇਕ ਸ਼ੋਰ ਕਰ ਲਓ ਇੱਕ ਤਾਂ ਯਾਰ ਸਾਡੇ ਸਪੋਂਸਰ। ਓ ਵਾਹ ਵੀ ਵਾਹ, ਡਰਾਈਵ ਇਨ ਮਾਤ ਕਿਹਨੇ ਕਿਹਨੇ ਤਿਆਰ ਕਰਾਉਣਾ ਦੱਸੋ ਮੈਨੂੰ। ਮੈਂ ਤੁਹਾਨੂੰ ਇੱਕ ਨੰਬਰ ਦਿੰਦਾ ਜਿਹਨਾਂ ਤੋਂ ਮੈਂ ਹੁਣੇ ਹੁਣੇ ਕੰਮ ਕਰਵਾ ਕੇ ਹਟਿਆ। TSC ਕੰਸਟਰਕਸ਼ਨ ਵਾਲਿਆਂ ਨੂੰ ਕਾਲ ਕਰ ਲਓ, ਜਿਹਨਾਂ ਜਿਹਨਾਂ ਨੇ ਡਰਾਈਵੇ ਨਵਾਂ ਤਿਆਰ ਕਰਾਉਣਾ, ਬੈਕਯਾਰਡ ਪੱਕੀ ਕਰਵਾਉਣੀ ਹੈ। TSC ਕੰਸਟਰਕਸ਼ਨ 416-930-4238, 416-930-4238, TSC ਕੰਸਟਰਕਸ਼ਨ ਦੀ ਟੀਮ ਦੇ ਨਾਲ ਸੰਪਰਕ ਕਰ ਲਓ ਜਲਦੀ ਜਲਦੀ ਜਲਦੀ। ਅਤੇ ਬਹੁਤ ਯਾਰ ਸੋਹਣਾ ਕੰਮ ਕਰਦੇ ਆ, ਮੈਂ ਤੁਹਾਨੂੰ ਆਪਦਾ ਪਰਸਨਲ ਐਕਸਪੀਰੀਅੰਸ ਦੱਸ ਰਿਹਾ। ਮੈਂ ਇਹਨਾਂ ਤੋਂ ਖੁਦ ਕੰਮ ਕਰਵਾਇਆ ਅਤੇ ਅਮੇਜ਼ਿੰਗ ਅਮੇਜ਼ਿੰਗ ਅਮੇਜ਼ਿੰਗ ਜੋਬ ਵੀ ਕਰਦੇ ਨੇ। 416-930-4238 ਦੇ ਉੱਤੇ ਕਾਲ ਤੁਸੀਂ ਕਰ ਲਓ। ਲਾਈਏ ਫਿਰ ਵਧੀਆ ਜਿਹਾ ਇੱਕ ਗੀਤ ਤੁਹਾਡੇ ਲਈ, ਸੁਣੋ।

0: ਬਾਤ ਹੈ, ਵਾਹ! ਮੈਨੂੰ ਤਾਂ ਮਾਣਕ ਸਾਹਿਬ ਨੂੰ ਬਹੁਤ ਚਿਰ ਬਾਅਦ ਆਪਾਂ ਲਾਇਆ ਕਿ ਇਹੋ ਜਿਹੇ ਯਾਰ ਲੈਜੈਂਡਸ ਨੂੰ ਤਾਂ ਨਵੀਂ ਯਾਰ ਲਾਇਆ ਕਰੋ, ਐਟਲੀਸਟ ਹਫ਼ਤੇ 'ਚ ਤਾਂ ਦੋ ਚਾਰ ਵਾਰੀ। ਸਬਜ਼ੀ ਮਾਰਕੀਟ ਵਾਲਿਆਂ ਦਾ ਵੀ ਤੁਹਾਨੂੰ ਮੈਸੇਜ ਦੇ ਦਈਏ, ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ ਨਾਲੇ ਗਰੋਸਰੀ ਸਟੋਰ ਹੈ, 24 ਘੰਟੇ 7 ਦਿਨ ਸਬਜ਼ੀ ਮਾਰਕੀਟ ਤੁਹਾਡੇ ਲਈ ਖੁੱਲ੍ਹਾ। ਸਬਜ਼ੀ ਮਾਰਕੀਟ 'ਤੇ ਇੱਕ ਵਾਰ ਤੁਸੀਂ ਗੇੜਾ ਮਾਰ ਕੇ ਆਓ, ਜਿੱਥੇ ਕਿ ਹਰ ਤਰ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ ਤੁਹਾਨੂੰ ਮਿਲ ਰਿਹਾ, ਅਤੇ ਨਾਲ ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ 1 ਕਿਲੋ ਦੂਜਾ ਫ੍ਰੀ। ਸਬਜ਼ੀ ਮਾਰਕੀਟ 10 ਲੋਰਮੈਲ ਗੇਟ ਸੈਂਡਲਵੁੱਡ ਮਕਲੋਗਲਿਨ, ਸਬਜ਼ੀ ਮਾਰਕੀਟ 10,970 ਬ੍ਰੈਮਲੀ ਰੋਡ, ਸਬਜ਼ੀ ਮਾਰਕੀਟ 24 ਘੰਟੇ ਖੁੱਲ੍ਹਾ 24/7। ਦੇਖਿਆ ਯਾਰ 24 ਘੰਟੇ ਖੁੱਲ੍ਹਾਤਾ ਤੁਹਾਡੇ ਲਈ। ਅਤੇ ਇੰਡੀਆ ਦੀਆਂ ਟਿਕਟਾਂ ਹੁਣ ਸਾਰੇ ਲੈ ਰਹੇ ਆ, ਕਿਉਂਕਿ ਅਗਸਤ ਤੋਂ ਬਾਅਦ ਫਿਰ ਸਪਤੰਬਰ, ਅਕਤੂਬਰ, ਨਵੰਬਰ ਤਾਂ ਇੰਡੀਆ 'ਚ ਹੀ ਆਪਾਂ ਲਾਵਾਂਗੇ ਰੌਣਕ, ਕਿ ਨਹੀਂ? ਇੰਡੀਆ ਦੀਆਂ ਟਿਕਟਾਂ ਲੈ ਲਓ, ਦੁਆਬਾ ਟਰੈਵਲ, 905-796-7800, ਸਭ ਤੋਂ ਵਧੀਆ ਰੇਟ ਤਾਂ ਹੈਗਾ ਹੀ ਹੈਗਾ, ਨਾਲ ਇਹਨਾਂ ਦੀ ਯਾਰ ਸਰਵਿਸ ਬਹੁਤ ਕਮਾਲ ਦੀ ਆ। ਦੁਆਬਾ ਟਰੈਵਲ 905-796-7800। ਇੱਕ ਤੁਹਾਨੂੰ ਰੋਇਲ ਪਰਫਿਊਮਸ ਦਾ ਅਸੀਂ ਨੰਬਰ ਦੇ ਰਹੇ ਹਾਂ, ਦੇਖੋ ਜਿਹੜਾ ਪਰਫਿਊਮ ਬਾਹਰੋਂ 400-500 ਦਾ ਮਿਲਦਾ ਨਾ, ਇੱਥੇ ਉਹੀ ਫਰੈਗਰੈਂਸ $50 'ਚ, $50 'ਚ, ਉਹਦੇ ਨਾਲ ਨਾਲ ਦੋ ਤੁਸੀਂ ਪਰਫਿਊਮ ਲਓ ਅਤੇ ਤੀਜਾ ਫ੍ਰੀ, ਸਿਰਫ $50 ਤੋਂ ਪਰਫਿਊਮ ਨੇ। ਇਹਨਾਂ ਦੇ ਪਰਫਿਊਮ ਲੌਂਗ ਲਾਸਟਿੰਗ ਨੇ, 6 ਤੋਂ ਲੈ ਕੇ 8 ਘੰਟੇ ਮਿਨੀਮਮ ਇਹ ਚੱਲਦੇ ਨੇ, ਅਗਲੇ ਦਿਨ ਵੀ ਤੁਹਾਡੇ ਕੱਪੜਿਆਂ 'ਚੋਂ ਖੁਸ਼ਬੂ ਆਊਗੀ। ਸਵਿਟਜ਼ਰਲੈਂਡ ਤੋਂ ਇਹ ਓਇਲ ਇੰਪੋਰਟ ਕਰਕੇ ਪਰਫਿਊਮ ਬਣਾਉਂਦੇ ਨੇ, ਉਹੀ ਓਇਲ ਜਿਸ ਨਾਲ ਬਾਕੀ ਕੰਪਨੀਜ਼ ਡੀਓਰ, ਸ਼ਨੈਲ ਉਹ ਪਰਫਿਊਮ ਬਣਾਉਂਦੇ ਆ, ਉਹੀ ਫੈਕਟਰੀ ਨਾਲ ਇਹਨਾਂ ਦਾ ਟਾਈ ਅਪ ਹੈ, ਉਹੀ ਓਇਲਸ ਆਉਂਦੇ ਨੇ। ਸੋ ਤੁਸੀਂ royalperfumes.co ਤੇ ਜਾਣਾ, 1 Regan Road ਬਵੇਅਰਡ ਐਂਡ ਮੈਗਲੋਕਲਿਨ ਦੇ ਕੋਲੇ, ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ। ਇਹਨਾਂ ਕੋਲ ਦੁਬਈ ਦੇ ਊਦ ਵੀ ਨੇ, ਇਤਰ ਵੀ ਨੇ, ਅਤੇ $25 ਤੋਂ ਇਤਰ ਮਿਲਣਗੇ। ਨੰਬਰ ਨੋਟ ਕਰ ਲਓ ਇਹਨਾਂ ਦਾ, ਪਰਫਿਊਮ ਲੈਣੇ ਆ ਵਧੀਆ ਯਾਰ, ਤੁਹਾਡੇ ਤੋਂ ਖੁਸ਼ਬੂ ਹੋਣੀ ਚਾਹੀਦੀ ਆ, 4373150701, 4373150701, 437-315-0701। ਤੁਹਾਡੇ ਸ਼ਹਿਰ ਮਾਸਟਰ ਸਲੀਮ 24 ਤਰੀਕ ਨੂੰ ਪਰਫੋਰਮ ਕਰ ਰਿਹਾ ਬਈ ਲਾਈਵ।
1: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸ ਆਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਸਿਰਫ ਤੇ ਸਿਰਫ ਮਿਲਣਾ ਇਵੈਂਟਸ ਦੇ ਨਾਲ। ਤਾਂ ਫਿਰ ਦੇਰ ਕਿਸ ਗੱਲ ਦੀ, ਤਾਰੀਖ ਨੋਟ ਕਰ ਲਓ, 24 ਜੁਲਾਈ। ਆਪਣੀਆਂ ਟਿਕਟਾਂ ਅੱਜ ਹੀ ਬੁੱਕ ਕਰੋ, ਲੌਗ ਆਨ ਕਰੋ www.milnatickets.com ਤੇ। ਸਪੋਂਸਰਸ਼ਿਪ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਅਤੇ ਪ੍ਰਭ ਸੰਧੂ ਨੂੰ ਕਾਲ ਕਰ ਸਕਦੇ ਹੋ 6477-783-9873 ਜਾਂ 437-870-0001 ਤੇ।
0: ਵਾਹ ਯਾਰ, ਤੇ ਮਾਸਟਰ ਸਲੀਮ ਹੁਣ ਦੀ ਗਾਇਕੀ ਇਹ ਹੈ ਇੱਕ ਲਾਈਵ ਪਰਫੋਰਮੈਂਸ, ਬੱਲੇ ਬੱਲੇ ਬੱਲੇ ਬੱਲੇ। ਸੋ ਤੁਸੀਂ ਗੈਟ ਰੈਡੀ, ਐਂਡ ਮਾਸਟਰ ਸਲੀਮ ਲਾਈਵ ਲਾਈਵ ਲਾਈਵ ਪਰਫੋਰਮ ਕਰ ਰਹੇ ਆ। ਰਾਈਨੋ ਫੈਂਸ ਐਂਡ ਡੈਕ ਦੀ ਟੀਮ ਨੂੰ ਵੀ ਯਾਦ ਰੱਖੋ, ਨਵੀਂ ਫੈਂਸ, ਨਵੀਂ ਡੈਕ ਤਿਆਰ ਕਰਾਉਣੀ ਹੈ ਜਾਂ ਡੈਕ ਫੈਂਸ ਦੀ ਰਿਪੇਅਰ, 647-804-3220 ਨੰਬਰ ਹੈ, 6478043220। ਇੱਕ ਰਿਕੁਐਸਟ ਆਈ ਹੈ ਸ਼ਿਵ ਹੋਣਾ ਦੀ, ਬਹੁਤ ਵਧੀਆ ਗੀਤ ਹੈ।

0: ਉਹ ਬਾਬੀ ਟੌਰ ਹੈ ਹੈ ਬੰਦਾ ਜੇਲ੍ਹ ਗਿਆ ਤੇ ਡੀਜੇ ਤੇ ਆ ਰਿਹਾ ਪਾਰਟੀ ਹੋ ਰਹੀ ਹੈ ਕਿ ਬੰਦਾ ਬਈ ਜੇਲ੍ਹੋਂ ਮੁੜ ਰਿਹਾ ਜੇਲ੍ਹ ਚਲੋ ਡਿਪੈਂਡ ਕਰਦਾ ਬੰਦਾ ਕਾਹਦੇ ਲਈ ਗਿਆ ਜੇ ਤਾਂ ਬੰਦੇ ਦਾ ਕੋਈ ਕਸੂਰ ਨਹੀਂ ਸੀ ਬੰਦੇ ਨੇ ਕੁਛ ਕੀਤਾ ਕਹਿ ਲਓ ਕਿ ਬਾਕੀ ਕੀ ਹੁੰਦੇ ਆ ਨਾ ਹੁਣ ਚਲੋ ਆਪਾਂ ਇੰਨਾ ਐਨਾਲਾਈਜ਼ ਨਾ ਕਰੋ ਨਵੀਂ ਗਾਣੇ ਨੂੰ ਇੰਨਾ ਸੋਹਣਾ ਗਾਣਾ ਸੁਣੋ ਅਤੇ ਮੂਵ ਔਨ ਕਰੋ ਸੋ ਪ੍ਰੋਗਰਾਮ ਪੰਜਾਬੀ ਲੈਣਾ ਮੇਰੀ ਵੀ ਇੱਕ ਆਦਤ ਹੈ ਗਾਣਾ ਕੋਈ ਵੀ ਹੈ ਨਾ ਤਾਂ ਉਹਨੂੰ ਥੋੜ੍ਹਾ ਜਿਹਾ ਫਿਰ ਅਸੀਂ ਫਿਰ ਸੰਗੀਤਕ ਜਿਹੇ ਬੰਦੇ ਹਾਂ ਐਨਾਲਾਈਜ਼ ਕਰਨ ਲੱਗ ਪਈਦਾ ਇੰਨਾ ਸੋਹਣਾ ਗਾਣਾ ਸਰਦਾਰੇ ਹੁਣਾਂ ਦਾ ਸੁਣੋ ਅਤੇ ਆਨੰਦ ਲਓ ਸੁੱਖਾ ਵੀ ਮੁੰਡਾ ਮੈਂ ਕਹਿੰਦਾ ਫੱਟੇ ਚੱਕੀ ਜਾ ਰਿਹਾ ਪੈਸ਼ਨ ਰੂਫਿੰਗ ਨਵੀਂ ਰੂਫ ਲਗਵਾਉਣੀ ਹੈ ਰੂਫ ਦੀ ਕੋਈ ਰਿਪੇਅਰ ਕਰਵਾਉਣੀ ਹੈ ਪੈਸ਼ਨ ਪੈਸ਼ਨ ਪੈਸ਼ਨ ਰੂਫਿੰਗ ਦੀ ਟੀਮ ਨੂੰ ਤੁਸੀਂ ਯਾਦ ਰੱਖੋ ਪੈਸ਼ਨ ਰੂਫਿੰਗ 647-919-9413 ਪੈਸ਼ਨ ਰੂਫਿੰਗ ਗੁਰਲਾਲ ਭਾਜੀ ਨਵੀਂ ਰੂਫ ਰੂਫ ਦੀ ਰਿਪੇਅਰ ਪੈਸ਼ਨ ਰੂਫਿੰਗ ਨੂੰ ਤੁਸੀਂ ਯਾਦ ਰੱਖੋ 647-919-9413 ਪੈਸ਼ਨ ਰੂਫਿੰਗ 647-919-9413 ਰੂਫ ਰਿਪੇਅਰ ਕਰਾ ਲਓਗੇ ਇਹਨਾਂ ਤੋਂ ਕਹੋਗੇ ਬੱਲੇ ਯਾਰ ਨਵੀਨਾ ਵਧੀਆ ਰੇਟ ਨਵੀਂ ਵੀ ਰੂਫ ਲਵਾ ਲਓ ਕਿ ਜੇ ਤੁਹਾਡੀ ਰੂਫ ਹੁਣ 25-30 ਸਾਲ ਪੁਰਾਣੀ ਹੈ ਚੇਂਜ ਹੋਣ ਵਾਲੀ ਹੈ ਤਾਂ 647-919-9413 647-919-9413 ਪੈਸ਼ਨ ਰੂਫਿੰਗ ਜੀ 7583 ਹਾਂਜੀ
1: ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ
1: ਇੱਕ ਜੀ ਗਾਣਾ ਸੁਣਨਾ ਦੂਜੇ ਦਾ ਅਮਰ ਸਿੰਘ ਸ਼ੌਂਕੀ ਦਾ ਰਾਂਝਾ ਜੋਗੀ ਬਣ ਕੇ ਖੇੜਿਆਂ ਵਿੱਚ ਪਹੁੰਚਦਾ
0: ਅਮਰ ਸਿੰਘ ਜੀ ਅਮਰ ਸਿੰਘ ਸ਼ੌਂਕੀ
1: ਮੈਂ ਲਾ ਦਿੰਦਾ ਜੀ
0: ਤੁਸੀਂ ਕਿਵੇਂ ਲਾਓਗੇ
1: ਮੇਰੇ ਕੋਲ ਹੈਗਾ ਜੀ
0: ਤੁਹਾਡੇ ਕੋਲ ਕਿੱਥੇ ਆ
1: ਮੇਰੇ ਕੋਲ ਯੂਟਿਊਬ ਤੇ ਨੀ ਹੋਰ ਕਿਤੇ ਆ ਜੀ ਕਹੋ ਤਾਂ ਲਾ ਦਿੰਦਾ
0: ਨਹੀਂ ਤੁਸੀਂ ਦੱਸੋ ਰਾਂਝਾ ਕੀ
1: ਰਾਂਝਾ ਜੋਗੀ ਬਣ ਕੇ ਖੇੜਿਆਂ ਵਿੱਚ ਪਹੁੰਚਦਾ ਤੇ ਖੇੜਿਆਂ ਦੇ ਕੁੜੀਆਂ ਉਹਦੀ ਪਛਾਣ ਕਰਦੀਆਂ ਦੱਸੀ ਭਾਈ ਸ਼ੌਂਕੀ ਕਿਵੇਂ ਕਰਦੀਆਂ
0: ਕੀ ਬਾਤ ਹੈ ਲਾ ਦੋ ਫਿਰ ਤੁਸੀਂ
1: ਓਕੇ ਜੀ
2: ਰਾਂਝਾ ਜੋਗੀ ਬਣ ਕੇ ਖੇੜਿਆਂ ਵਿੱਚ ਪਹੁੰਚਦਾ ਤੇ ਖੇੜਿਆਂ ਦੀਆਂ ਕੁੜੀਆਂ ਜੋਗੀ ਦੀ ਪਛਾਣ ਕਰਦੀਆਂ ਪਰ ਕਿਸ ਤਰ੍ਹਾਂ ਕਰਦੀਆਂ

0: ਬੰਦ ਹੋ ਗਈ ਤੁਹਾਡੀ ਆਵਾਜ਼, ਇੱਕ ਮਿੰਟ ਫਿਰ ਆ ਗਏ।
1: ਹਾਂਜੀ
0: ਹਾਂ
1: ਠੀਕ ਆ ਜੀ।

0: ਕਿਆ ਬਾਤ ਹੈ ਇਹ ਤੁਹਾਨੂੰ ਤੁਸੀਂ ਕਿ ਤੁਹਾਡੇ ਕੋਲ ਕੀ ਰਿਕਾਰਡ ਆ?
1: ਨਹੀਂ ਰਿਕਾਰਡ ਨਹੀਂ, ਮੈਂ ਤੁਹਾਨੂੰ ਦੱਸਦਾ ਜਿਹੜੇ ਆਪਣੇ ਰੇਡੀਓ ਨੀ ਛੋਟੇ,
0: ਅੱਛਾ ਢਿੱਲੋਂ ਵੱਡੀ ਵਾਲਾ ਰੇਡੀਓ ਜਿਹੜਾ,
1: ਹਾਂਜੀ ਉਹਦੇ ਵਿੱਚ ਹੈ ਜੀ।
0: ਕਿਆ ਬਾਤ ਹੈ, ਕਿਆ ਬਾਤ ਹੈ, ਵੈਰੀ ਗੁੱਡ।
1: ਚਲੋ
0: ਬਹੁਤ ਧੰਨਵਾਦ ਜੀ, ਆਨੰਦ ਆਇਆ ਸੁਣ ਕੇ। ਫਿਰ ਸ਼ੌਂਕੀ ਸਾਹਿਬ ਯਾਰ ਲੈਜੈਂਡ ਬੰਦੇ ਨੇ।
1: ਸ਼ੁਕਰੀਆ।
0: ਤੇ ਢਿੱਲੋਂ ਵੀਡੀਓ ਦਾ ਕੋਠੇ ਤੇ ਸਪੀਕਰ ਖੜਕੇ ਵਾਲਾ ਰੇਡੀਓ, ਗੁਰਬਾਣੀ ਰੇਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 to 8, 905-204-1313, 905-204-1313। ਵਾਹ ਵੀ ਵਾਹ, ਦੇਖਿਆ ਢਿੱਲੋਂ ਵੀਡੀਓ ਦਾ ਰੇਡੀਓ ਜਿਹੜਾ ਬਸ ਕਮਾਲ ਹੀ ਆ ਉਹਦੀ। ਸੋ ਤੁਸੀਂ ਵੀ ਰੇਡੀਓ ਨਹੀਂ ਲਿਆ ਹਜੇ, ਲੈ ਲਓ। ਤੇ ਅੱਖਾਂ ਦੀ ਜਿਹੜੀ ਸਰਜਰੀ ਹੈ ਉਹਦਾ ਨੰਬਰ ਅਸੀਂ ਤੁਹਾਨੂੰ ਦਿੰਦੇ ਹੁੰਦੇ ਹਾਂ, ਅੱਖਾਂ ਦੀ ਸਰਜਰੀ ਤੁਸੀਂ ਕਰਵਾਉਣੀ ਹੈ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਹੋਣਾ ਕੋਲੋਂ। ਡਾਕਟਰ ਸੰਘੇੜਾ, ਡਾਕਟਰ ਖਾਨ ਅੱਖਾਂ ਦੀ ਸਰਜਰੀ ਦੇ ਮਾਹਰ ਨੇ, ਤੇ ਤੁਸੀਂ ਇਹਨਾਂ ਦਾ ਨੰਬਰ ਨੋਟ ਕਰੋ। ਜਦੋਂ ਨਾ ਜਿਉਂ ਜਿਉਂ ਉਮਰ ਆਪਣੀ ਵੱਧਦੀ ਹੈ, ਆਪਣੀ ਅੱਖਾਂ ਦੇ ਨਾ ਕੈਟਰੈਕਟ ਨੇ ਉਹ ਡੈਮੇਜ ਹੋ ਜਾਂਦੇ ਆ, ਫਿਰ ਅੱਖਾਂ ਦੀ ਸਰਜਰੀ ਕਰਵਾਉਣ ਦੇ ਨਾਲ ਐਨ ਤੁਹਾਡੀ ਨਿਗਾਹ ਪਰਫੈਕਟ ਹੋ ਜੂਗੀ। ਇਹ ਦੁਨੀਆ ਦੀ ਵਨ ਆਫ ਦਾ ਸੇਫੈਸਟ, ਬੜੀ ਸੇਫ ਸਰਜਰੀ ਹੈ, 10-15 ਮਿੰਟ ਦੀ ਸਰਜਰੀ ਹੈ। ਤੇ ਤੁਸੀਂ ਨੰਬਰ ਨੋਟ ਕਰੋ, ਡਾਕਟਰ ਸੰਘੇੜਾ, ਡਾਕਟਰ ਖਾਨ, 2899829597, 2899829597, 2899829597, ਡਾਕਟਰ ਖਾਨ, ਡਾਕਟਰ ਸੰਘੇੜਾ ਨੂੰ ਤੁਸੀਂ ਜ਼ਰੂਰ ਇੱਕ ਵਾਰ ਯਾਦ ਰੱਖੋ, ਤੁਹਾਡੇ ਲਈ ਬਿਲਕੁਲ ਅਵੇਲੇਬਲ ਨੇ। ਤੇ ਚਲੋ ਫਿਰ ਤੁਹਾਨੂੰ ਸੁਣਾਉਂਦੇ ਹਾਂ ਅਗਲਾ ਗੀਤ, ਮਿਸਟਰ ਸਿੰਘ ਪੀਜ਼ੇ ਦੇ ਸਹਿਯੋਗ ਦੇ ਨਾਲ। ਮਿਸਟਰ ਸਿੰਘ ਪੀਜ਼ਾ ਨੂੰ ਯਾਦ ਰੱਖੋ, 100% ਪਿਓਰ ਵੈਜੀਟੇਰੀਅਨ ਮੀਡੀਅਮ ਪੀਜ਼ਾ, 4 ਟੋਪਿੰਗ, 1 ਡਿਪ, 1 ਸਾਈਡ, 24.99। ਲਾਰਜ ਪੀਜ਼ਾ, 4 ਟੋਪਿੰਗ, 1 ਡਿਪ, 1 ਸਾਈਡ, 27.99। ਐਕਸਟਰਾ ਲਾਰਜ ਪੀਜ਼ਾ, 4 ਟੋਪਿੰਗ, 1 ਡਿਪ, 1 ਸਾਈਡ, 31.99। ਮਿਸਟਰ ਸਿੰਘ ਪੀਜ਼ਾ 905-500-4000, 30 ਲੋਕੇਸ਼ਨਾਂ ਨੇ ਇਹਨਾਂ ਦੀਆਂ, 30 ਕੋਈ ਨਿੱਕਾ ਮੋਟਾ ਨੰਬਰ ਨਹੀਂ ਬਈ, ਨੰਬਰ ਹੈ 905-500-4000, 905-500-4000, 905-500-4000 ਦੇ ਉੱਤੇ ਤੁਸੀਂ ਮਿਸਟਰ ਸਿੰਘ ਪੀਜ਼ੀ ਦੀ ਟੀਮ ਨੂੰ ਯਾਦ ਰੱਖੋ। ਇਹ ਗਾਣਾ ਬੜਾ ਚੱਲਿਆ ਸੀ 2-4 ਸਾਲ

ਬਲੇ ਬਲੇ ਬਲੇ ਜੱਟ ਜੇਮਸ ਨੇ, ਜੇਮਸਨ ਦੇ ਬੜੇ ਸ਼ੌਕੀਨ ਨੇ ਜੱਟ ਵੈਸੇ। ਗਾਣਾ ਬੜਾ ਯਾਰ ਇਹ ਕਦੋਂ ਕਾ ਆਇਆ, ਇੱਕ ਮਿੰਟ ਇਹ ਵੀ ਦੇਖ ਲਈਏ, ਜਿਹੜੀ ਸਮਰ ਆਇਆ ਸੀਗਾ ਹਰੇਕ ਫੰਕਸ਼ਨ 'ਤੇ ਚੱਲਿਆ, ਚਲੋ ਮੈਨੂੰ ਸਾਲ ਨਹੀਂ ਪਤਾ ਬਟ ਬੜਾ ਚੱਲਿਆ ਸੀ ਪ੍ਰੋਗਰਾਮ ਪੰਜਾਬੀ ਦਾ। ਅਤੇ ਨਾਲ ਦੀ ਨਾਲ ਨਵੀ ਦੱਸ ਦਿਓ ਤੁਸੀਂ ਫਿਰ ਸਿੰਪਲੀ ਇੰਡੀਅਨ ਬਾਰੇ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ। ਸਿੰਪਲੀ ਇੰਡੀਅਨ ਵਾਲਿਆਂ ਨੂੰ ਇੱਕ ਤਾਂ ਮੈਨੇਜਰ ਚਾਹੀਦੇ ਨੇ, ਵੇਟਰ ਚਾਹੀਦੇ ਨੇ, ਮਠਿਆਈ ਬਣਾਉਣ ਵਾਲੇ ਚਾਹੀਦੇ ਨੇ, ਅਤੇ ਤੰਦੂਰ ਸ਼ੈੱਫ ਦੀ ਵੀ ਲੋੜ ਹੈ। ਤੁਸੀਂ ਵਟਸਐਪ 'ਤੇ ਮੈਸੇਜ ਕਰ ਦਿਓ ਸਿੰਪਲੀ ਇੰਡੀਅਨ ਵਾਲਿਆਂ ਨੂੰ 9057948111, 9057948111। ਨਾਲੇ ਤਿੰਨ ਚਾਰ ਹੈਲਪਰ ਵੀ ਚਾਹੀਦੇ ਆ, ਅਤੇ ਸਿੰਪਲੀ ਇੰਡੀਅਨ ਨੇ ਤੁਹਾਡੇ ਲਈ ਸਮਰ 'ਚ ਲਾਈਵ ਸਟਰੀਟ ਫੂਡ ਸਟੇਸ਼ਨ ਲਾਏ ਹੋਏ ਆ। ਅਨਲਿਮਿਟਡ ਗੋਲ ਗੱਪੇ ਜਿੰਨੇ ਮਰਜ਼ੀ ਖਾਓ, $9 ਅਤੇ 99 ਸੈਂਟ ਨੂੰ। ਆਈਸ ਗੋਲਾ 399 ਨੂੰ, ਦਹੀਂ ਟਿੱਕੀ ਚਾਟ 599 ਨੂੰ। ਵਾਹ ਬਈ ਵਾਹ। ਸੋ ਪਹੁੰਚਣਾ ਕਿੱਥੇ ਤੁਸੀਂ, ਵਨ ਐਂਡ ਓਨਲੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਕੈਸਲਮੋਰ, ਜਾਂ ਸਿੰਪਲੀ ਇੰਡੀਅਨ 85 ਮਾਂਟ ਪੈਲੀਅਰ ਸਟਰੀਟ, ਮਿਸੀ ਸਾਗਾ ਰੋਡ ਐਂਡ ਫਾਈਨੈਂਸ਼ੀਅਲ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 647-504-1557।

ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 416-477-2040

0: ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337 ਓਕੇ ਸੁਦੀਪ ਜੀ ਨੂੰ ਜੋੜਦੇ ਹਾਂ ਤੇ ਖਬਰਾਂ ਤੁਹਾਡੇ ਲਈ ਲਾਉਣੇ ਆ ਬਈ ਪੰਜਾਬ ਤੋਂ ਲਾਈਵ ਲਾਈਵ ਲਾਈਵ ਖਬਰਾਂ ਦਾ ਬੁਲੇਟਿਨ ਤੁਹਾਡੇ ਲਈ ਸੁਦੀਪ ਜੀ ਦੇ ਨਾਲ ਲਾਉਣ ਜਾ ਰਹੇ ਹਾਂ ਤੇ ਖਬਰਾਂ ਦਾ ਬੁਲੇਟਿਨ ਤੁਹਾਡੇ ਤੱਕ ਪ੍ਰੈਜੈਂਟ ਕੀਤਾ ਜਾ ਰਿਹਾ ਬਈ ਬਿਯੋਂਡ ਆਈਵਰ ਦੇ ਹੈਲਪ ਦੇ ਨਾਲ ਸੋ ਬਿਯੋਂਡ ਆਈਵਰ ਐਨਕਾਂ ਚਾਹੀਦੀਆਂ ਬਿਯੋਂਡ ਆਈਵਰ ਹੰਬਰ ਵੈਸਟ ਤੇ ਗੋਰਵੇ ਦੇ ਕੋਰਨਰ ਤੇ ਬਿਯੋਂਡ ਆਈਵਰ ਲੋਕੇਟਡ ਹੈ 905-793-3937 905-793-3937 ਬਿਯੋਂਡ ਆਈਵਰ ਹੰਬਰ ਵੈਸਟ ਐਂਡ ਗੋਰਵੇ ਤੇ ਤੁਸੀਂ ਇੱਕ ਵਾਰ ਗੇੜਾ ਜ਼ਰੂਰ ਮਾਰੋ ਆਈ ਡਾਕਟਰ ਅਵੇਲੇਬਲ ਨੇ ਨਿਗਾਹ ਚੈੱਕ ਕਰਵਾਓ ਆਪਣੀ ਬਿਯੋਂਡ ਆਈਵਰ 905-793-3937 905-793-3937 905-793-3937 ਤੇ ਬਿਯੋਂਡ ਆਈਵਰ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਜ਼ਰੂਰ ਜ਼ਰੂਰ ਜ਼ਰੂਰ ਕਰ ਸਕਦੇ ਹੋ 905-793-3937 ਦੇ ਖਬਰਾਂ ਤੁਹਾਡੇ ਲਈ ਜਲਦੀ ਜਲਦੀ ਜਲਦੀ ਲਾ ਰਿਹਾ ਸੁਦੀਪ ਜੀ ਬਸ ਫੋਨ ਆਪਣਾ ਪਿੱਕ ਕਰ ਲੈਣ ਤੇ ਝੱਟ ਲਾ ਦੇਵਾਂਗੇ ਤੁਹਾਡੇ ਲਈ ਫੈਸ਼ਨ ਆਈ ਕਿਊ ਵੀਰੋ ਕੁੜਤੇ ਪਜਾਮੇ ਲਓ ਕੋਟ ਪੈਂਟ ਲਓ ਫੈਸ਼ਨ ਆਈ ਕਿਊ ਏਅਰਪੋਰਟ ਰੋਡ ਐਂਡ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ ਫੈਸ਼ਨ ਆਈ ਕਿਊ 905-453-2225 ਫੈਸ਼ਨ ਆਈ ਕਿਊ ਕਸਟਮ ਕੁੜਤੇ ਪਜਾਮੇ ਕਸਟਮ ਕੋਟ ਪੈਂਟ ਲੇਡੀ ਸੂਟ ਲਹਿੰਗੇ ਵਧੀਆ ਰੇਟ ਫੈਸ਼ਨ ਆਈ ਕਿਊ 905-453-2225 905-453-2225 ਤੇ ਫੈਸ਼ਨ ਆਈ ਕਿਊ ਦੀ ਟੀਮ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਇੱਕ ਮੈਂ ਪਹਿਲਾਂ ਵੀ ਦੱਸਿਆ ਸੀ ਫੀਨਿਕਸ ਮਿਲਵਰਕ ਵਾਲੇ ਨੇ ਇਹਨਾਂ ਨੂੰ ਨਾ ਸੋ ਫੀਨਿਕਸ ਮਿਲਵਰਕ ਵਾਲੇ ਨੂੰ ਨਾ ਇੱਕ ਇੰਪਲੋਈ ਦੀ ਲੋੜ ਹੈ ਤੇ ਇੰਪਲੋਈ ਇਹਨਾਂ ਦੇ ਕਾਰਪੈਂਟਰੀ ਕੈਬਨਿਟਰੀ ਦੇ ਕੰਮ ਲਈ ਮਿਲਵਰਕ ਦੇ ਕੰਮ ਲਈ ਚਾਹੀਦੇ ਨੇ ਸੋ ਕਾਰਪੈਂਟਰ ਕੈਬਨਿਟਰੀ ਦਾ ਕੰਮ ਆਉਂਦਾ ਟੇਬਲ ਸੋ ਟੂਲਸ ਦਾ ਤੁਹਾਨੂੰ ਕੰਮ ਆਉਂਦਾ ਤਾਂ ਫੀਨਿਕਸ ਮਿਲਵਰਕ ਦੇ ਜੈਗ ਨੂੰ ਕਾਲ ਕਰ ਲਓ ਸਟੀਲਸ ਅਤੇ ਟੋਮਕਨ ਦੇ ਕੋਰਨਰ ਦੇ ਉੱਤੇ ਲੋਕੇਟਡ ਨੇ ਨੰਬਰ ਹੈ 416-822-2239 ਜੈਗ ਹੋਣਾ ਦਾ 416-822-2239 416-822-2239 ਨੰਬਰ ਹੈ 416-822-2239 ਤੇ ਤੁਸੀਂ ਜੈਗ ਨੂੰ ਕਾਲ ਕਰ ਲਓ ਐਂਡ ਸਟੀਲਸ ਟੋਮਕਨ ਦੇ ਬਿਲਕੁਲ ਨਜ਼ਦੀਕ ਇਹਨਾਂ ਦਾ ਬੜਾ ਪਿਆਰਾ ਇੱਕ ਕਹਿ ਲਓ ਕਿ ਸ਼ੋਰੂਮ ਹੈ ਜਾਂ ਸ਼ੋਪ ਹੈ ਤੇ ਇੰਪਲੋਈਜ਼ ਦੀ ਲੋੜ ਹੈ 416-822-2239 ਦੇ ਉੱਤੇ ਤੁਸੀਂ ਇਹਨਾਂ ਨਾਲ ਜ਼ਰੂਰ ਜ਼ਰੂਰ ਜ਼ਰੂਰ ਗੱਲਬਾਤ ਕਰੋ ਸੋ ਸੁਦੀਪ ਜੀ ਬਸ ਆਪਣੇ ਨਾਲ ਜੁੜ ਰਹੇ ਆ ਬਹੁਤ ਜਲਦ ਖਬਰਾਂ ਦਾ ਬੁਲੇਟਿਨ ਤੁਹਾਡੇ ਲਈ ਲਾਉਂਦੇ ਹਾਂ ਅਤੇ ਖਬਰਾਂ ਲਾਈਵ ਫਰੋਮ ਜਲੰਧਰ ਤੁਹਾਡੇ ਲਈ ਬੜੀ ਜਲਦ ਤਾਜ਼ੀਆਂ ਤਰੀਨ ਪੇਸ਼ ਕਰਦੇ ਹਾਂ ਸਵੇਰੇ ਵੀ ਤੁਸੀਂ ਪੰਜਾਬੀ ਲਹਿਰਾਂ ਦੇ ਨਾਲ ਜ਼ਰੂਰ ਜੁੜਨਾ ਅਤੇ ਸੁਬਹਾ ਤੁਸੀਂ 7 ਤੋਂ 8 ਰਮੇਸ਼ ਹੁਸ਼ਿਆਰਪੁਰੀ ਜੀ ਪ੍ਰਭ ਸੰਧੂ ਹੋਣਾ ਨਾਲ ਖਬਰਾਂ ਸੁਣਦੇ ਹੋ ਲਾਈਵ ਸੁਬਹਾ 7 ਤੋਂ 8 ਅਤੇ ਸਾਰੀ ਕਹਿੰਦੇ ਹੁੰਦੇ ਆ ਸਵੇਰ ਤੁਸੀਂ AM 530 ਨਾਲ ਆਪਣੀ ਮਨਾਉਂਦੇ ਹੋ ਸਵੇਰੇ 4 ਤੋਂ 5 ਹਰਜੀ ਜੰਜੂਆ ਸਾਹਿਬ ਆਉਂਦੇ ਨੇ ਅਤੇ ਫਿਰ 5 ਤੋਂ 6 ਸ਼ਮੀ ਭੱਠਲ ਆਉਂਦੇ ਨੇ ਅਤੇ 6 ਤੋਂ 7 ਫਿਰ ਬਲਜਿੰਦਰ ਤੰਬੜ ਸਾਹਿਬ ਵਿਰਾਸਤ ਮੀਡੀਆ ਲੈ ਕੇ ਹਾਜ਼ਰ ਹੁੰਦੇ ਆ ਅਤੇ ਫਿਰ 7 ਤੋਂ 8 ਇੱਕ ਵਾਰ ਫਿਰ ਪੰਜਾਬੀ ਲਹਿਰਾਂ ਤੁਹਾਡੇ ਲਈ ਹਾਜ਼ਰ ਅਤੇ ਫਿਰ 8 ਤੋਂ 9 ਵੀ ਪੰਜਾਬੀ ਲਹਿਰਾਂ ਸੋ ਚੱਲ ਸੋ ਚੱਲ ਸਾਡੇ ਸਾਰੇ ਦੇ ਸਾਰੇ ਪ੍ਰੋਗਰਾਮ ਤੁਸੀਂ ਬੈਕ ਟੂ ਬੈਕ ਇੰਜੋਏ ਕਰਦੇ ਹੋ ਅਤੇ ਥੈਂਕ ਯੂ ਫੋਰ ਦੈਟ ਕੋਈ ਵੀ ਸਾਨੂੰ ਤੁਸੀਂ ਇਹਦਾ ਐਡਵਰਟਾਈਜ਼ਮੈਂਟ ਲਈ ਰੀਚ ਕਰਨਾ ਸਾਡੇ ਹੈੱਡ ਆਫਿਸ ਦਾ ਨੰਬਰ ਹੈ 647-504-1557 ਜਾਂ ਪੰਜਾਬੀ ਲਹਿਰਾਂ ਦਾ ਇੰਸਟਾਗ੍ਰਾਮ ਪੇਜ ਵੀ ਤੁਸੀਂ ਐਨੀ ਟਾਈਮ ਮੈਸੇਜ ਕਰ ਸਕਦੇ ਹੋ ਪੇਜ ਹੈ ਪੰਜਾਬੀ ਲਹਿਰਾਂ PUNJABILEHRAN ਪੰਜਾਬੀ ਲਹਿਰਾਂ ਪੰਜਾਬੀ ਲਹਿਰਾਂ ਪੰਜਾਬੀ ਲਹਿਰਾਂ ਇੰਸਟਾਗ੍ਰਾਮ 'ਤੇ ਵੀ ਮੈਸੇਜ ਕਰ ਸਕਦੇ ਹੋ ਸੋ ਤੁਹਾਡੇ ਲਈ ਹਾਜ਼ਰ ਹਾਂ ਸੋ ਲਾਈਵ ਖਬਰਾਂ ਦਾ ਬੁਲੇਟਿਨ ਜਲੰਧਰ ਤੋਂ ਲੈ ਕੇ ਹਾਜ਼ਰ ਨੇ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ
1: ਸਤਿ ਸ੍ਰੀ ਅਕਾਲ ਜੀ ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਇਸ ਵੇਲੇ ਪੰਜਾਬ ਵਿੱਚ ਪ੍ਰਮੁੱਖ ਤੌਰ ਤੇ ਸਤਲੁਜ ਫਿਲਮ ਦਾ ਵਿਸ਼ਾ ਕਾਫੀ ਭਖਿਆ ਹੋਇਆ ਇਸ ਫਿਲਮ ਨੂੰ ਰਿਲੀਜ਼ ਹੋਣ ਤੇ ਮਹਿਜ਼ 2 ਦਿਨਾਂ ਬਾਅਦ ਹੀ OTT ਪਲੇਟਫਾਰਮ ਤੋਂ ਭਾਵੇਂ ਹਟਾ ਦਿੱਤਾ ਗਿਆ ਪਰ ਇਸ ਦੇ ਬਾਵਜੂਦ ਕਈ ਦਰਸ਼ਕਾਂ ਵੱਲੋਂ ਇਸ ਨੂੰ ਪਹਿਲਾਂ ਹੀ ਡਾਊਨਲੋਡ ਕਰ ਲਿਆ ਗਿਆ ਸੀ ਅਤੇ ਹੁਣ ਇਹ ਫਿਲਮ ਵਟਸਐਪ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਲੋਕਾਂ ਵੱਲੋਂ ਤੇਜ਼ੀ ਨਾਲ ਸ਼ੇਅਰ ਕੀਤੀ ਜਾ ਰਹੀ ਸਟ੍ਰੀਮਿੰਗ ਪਲੇਟਫਾਰਮ Z5 ਤੋਂ ਦਲਜੀਤ ਦੋਸਾਂਝ ਦੀ ਫਿਲਮ ਸਤਲੁਜ ਨੂੰ ਭਾਰਤ ਵਿੱਚ ਹਟਾਏ ਜਾਣ ਦੇ ਬਾਵਜੂਦ ਇਹ ਫਿਲਮ ਲਗਾਤਾਰ ਵਿਆਪਕ ਧਿਆਨ ਖਿੱਚ ਰਹੀ ਹੈ। ਨਿਊਜ਼ ਚੈਨਲਾਂ ਉੱਤੇ ਇਸ ਬਾਰੇ ਚਰਚਾ ਵੀ ਹੋ ਰਹੀ ਹੈ, ਬਹਿਸ ਵੀ ਚੱਲ ਰਹੀ ਹੈ ਤੇ ਸੋਸ਼ਲ ਮੀਡੀਆ ਜ਼ਰੀਏ ਇਹ ਤਸਵੀਰਾਂ ਵੀ ਵੱਡੇ ਪੱਧਰ ਤੇ ਵੇਖੀਆਂ ਜਾ ਰਹੀਆਂ ਨੇ ਕਿ ਵੱਖ ਵੱਖ ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਲੋਕੀ ਵੱਡੀਆਂ ਸਕਰੀਨਾਂ ਉੱਤੇ ਫਿਲਮ ਨੂੰ ਵੇਖਣ ਲਈ ਇਕੱਠੇ ਨਜ਼ਰ ਆ ਰਹੇ ਨੇ। ਇੱਕ ਤਰ੍ਹਾਂ ਨਾਲ ਇਹਨਾਂ ਸਕਰੀਨਿੰਗਾਂ ਨੇ ਇਸ ਫਿਲਮ ਨੂੰ ਇੱਕ ਸਮਾਗਮ ਵਿੱਚ ਬਦਲ ਦਿੱਤਾ। ਪੰਜਾਬ ਦੇ ਕਈ ਪਿੰਡਾਂ ਤੇ ਕਸਬਿਆਂ ਵਿੱਚ ਆਉਂਦੇ ਦਿਨਾਂ ਦੌਰਾਨ ਵੀ ਇਸ ਫਿਲਮ ਨੂੰ ਵੱਡੀਆਂ ਸਕਰੀਨਾਂ ਉੱਤੇ ਸੰਗਤ ਲਈ ਵਿਖਾਉਣ ਦੇ ਪ੍ਰੋਗਰਾਮ ਐਲਾਨੇ ਜਾ ਚੁੱਕੇ ਨੇ। ਫਿਲਮ ਸਤਲੁਜ ਦੇ ਕਾਰਨ ਮੁੜ ਚਰਚਾ ਵਿੱਚ ਆਏ ਲਾਵਾਰਸ ਲਾਸ਼ਾਂ ਦੇ ਮਾਮਲੇ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗੱਜ ਦਾ ਵੀ ਵੱਡਾ ਬਿਆਨ ਆਇਆ। ਉਹਨਾਂ ਕਿਹਾ ਕਿ ਪੰਜਾਬ ਅੰਦਰ ਜਿਨ੍ਹਾਂ ਬੇਕਸੂਰ ਨੌਜਵਾਨਾਂ ਦਾ ਉਸ ਸਮੇਂ ਦੀ ਸਰਕਾਰ ਵੱਲੋਂ ਪੁਲਿਸ ਰਾਹੀਂ ਕਤਲੇਆਮ ਕੀਤਾ ਗਿਆ ਅਤੇ ਜਿਨ੍ਹਾਂ ਬਾਰੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ ਜਾਣਕਾਰੀ ਉਜਾਗਰ ਕੀਤੀ ਸੀ, ਉਹਨਾਂ ਦੀ ਆਤਮਕ ਸ਼ਾਂਤੀ ਅਤੇ ਪੀੜਿਤ ਪਰਿਵਾਰਾਂ ਨੂੰ ਇਨਸਾਫ ਦੀ ਅਰਦਾਸ ਲਈ ਆਉਂਦੀ 14 ਜੁਲਾਈ ਨੂੰ ਸਤਲੁਜ ਦਰਿਆ ਦੇ ਕੰਢੇ ਹਰੀਕੇ ਪੱਤਣ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਜਾਵੇਗਾ। ਜਥੇਦਾਰ ਨੇ ਫਿਲਮ ਉੱਤੇ ਰੋਕ ਲਾਏ ਜਾਣ ਤੇ ਸਖ਼ਤ ਪ੍ਰਤੀਕਰਮ ਦਿੰਦਿਆਂ ਇਸ ਨੂੰ ਇਨਸਾਫ ਦੀ ਆਵਾਜ਼ ਨੂੰ ਦਬਾਉਣ ਦੀ ਕਾਰਵਾਈ ਕਰਾਰ ਦਿੱਤਾ। ਇਸ ਤੋਂ ਬਾਅਦ ਹੀ ਜਥੇਦਾਰ ਨੇ ਇਸ ਸੰਬੰਧੀ ਸਮਾਗਮ ਕਰਵਾਉਣ ਦਾ ਅਹਿਮ ਐਲਾਨ ਕੀਤਾ। ਉਹਨਾਂ ਕਿਹਾ ਕਿ ਪੰਜਾਬ ਅੰਦਰ ਸਰਕਾਰੀ ਅਤੇ ਪੁਲਿਸ ਜ਼ਿਆਦਤੀਆਂ ਦਾ ਸ਼ਿਕਾਰ ਹੋਏ ਬੇਕਸੂਰ ਨੌਜਵਾਨਾਂ, ਬੀਬੀਆਂ, ਬਜ਼ੁਰਗਾਂ ਅਤੇ ਬੱਚਿਆਂ ਦੀ ਆਤਮਕ ਸ਼ਾਂਤੀ ਲਈ ਅੱਜ ਤੱਕ ਸਮੂਹਿਕ ਅਰਦਾਸ ਨਹੀਂ ਹੋਈ ਅਤੇ ਬਹੁਤੀਆਂ ਪੀੜਿਤ ਮਾਵਾਂ ਅਤੇ ਭੈਣਾਂ ਅੱਜ ਵੀ ਨਹੀਂ ਜਾਣਦੀਆਂ ਕਿ ਉਹਨਾਂ ਦੇ ਪੁੱਤਰਾਂ ਅਤੇ ਭਰਾਵਾਂ ਨਾਲ ਕੀ ਬੀਤੀ। ਜਥੇਦਾਰ ਗੜਗੱਜ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਪੰਜਾਬ ਵਿੱਚ ਜੋ ਵਾਪਰਿਆ ਉਹ ਦੁਨੀਆਂ ਦੇ ਸਾਹਮਣੇ ਆਵੇ ਅਤੇ ਪੀੜਿਤ ਪਰਿਵਾਰਾਂ ਨੂੰ ਇਨਸਾਫ ਮਿਲੇ। ਫਿਲਮ ਸਤਲੁਜ ਤੇ ਲੱਗੀ ਰੋਕ ਤੋਂ ਬਾਅਦ ਇਹ ਚਰਚਾ ਵੀ ਜ਼ੋਰ ਫੜਨ ਲੱਗ ਪਈ ਹੈ ਕਿ ਪੰਜਾਬ ਦੇ ਕਾਲੇ ਦੌਰ ਦੌਰਾਨ ਵਾਪਰੀਆਂ ਘਟਨਾਵਾਂ ਦੀ ਜਾਂਚ ਹੋਣੀ ਚਾਹੀਦੀ ਹੈ, ਇਸ ਬਾਰੇ ਵਾਈਟ ਪੇਪਰ ਜਾਰੀ ਹੋਣਾ ਚਾਹੀਦਾ ਹੈ ਅਤੇ ਸੱਚ ਲੋਕਾਂ ਦੇ ਸਾਹਮਣੇ ਆਵੇ। ਜਸਵੰਤ ਸਿੰਘ ਖਾਲੜਾ ਦੀ ਜੀਵਨੀ ਉੱਤੇ ਬਣੀ ਫਿਲਮ ਸਤਲੁਜ ਨੇ ਇੱਕ ਵਾਰ ਫਿਰ ਪੰਜਾਬ ਵਿੱਚ ਵਾਪਰੀਆਂ ਉਹਨਾਂ ਘਟਨਾਵਾਂ ਦੀਆਂ ਯਾਦਾਂ ਨੂੰ ਸਜਰਾ ਕਰ ਦਿੱਤਾ ਹੈ ਜਿਨ੍ਹਾਂ ਦੀ ਪੀੜ ਲੋਕ ਹਾਲੇ ਵੀ ਨਹੀਂ ਭੁਲਾ ਸਕੇ। ਜਸਵੰਤ ਸਿੰਘ ਖਾਲੜਾ ਉਸ ਵੇਲੇ 25,000 ਲਾਸ਼ਾਂ ਜਿਨ੍ਹਾਂ ਨੂੰ ਲਵਾਰਸ ਆਖ ਕੇ ਵੱਖ ਵੱਖ ਸ਼ਮਸ਼ਾਨ ਘਾਟਾਂ ਵਿੱਚ ਸਾੜ ਦਿੱਤਾ ਗਿਆ ਸੀ ਦੇ ਮਾਮਲੇ ਦੀ ਜਾਂਚ ਦੀ ਮੰਗ ਕਰ ਰਹੇ ਸਨ। ਹੁਣ ਜਦਕਿ ਇਸ ਫਿਲਮ ਰਾਹੀਂ ਪੰਜਾਬ ਵਿੱਚ ਵਾਪਰੀਆਂ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਚਰਚਾ ਸ਼ੁਰੂ ਹੋਈ ਹੈ ਤਾਂ ਆਵਾਜ਼ਾਂ ਉੱਠ ਰਹੀਆਂ ਨੇ ਕਿ ਉਸ ਵੇਲੇ ਦੇ ਦੌਰ ਦੀ ਸੱਚਾਈ ਨੂੰ ਸਾਹਮਣੇ ਲਿਆਉਣ ਲਈ ਜਾਂਚ ਕਮਿਸ਼ਨ ਸਥਾਪਿਤ ਕੀਤਾ ਜਾਵੇ। ਦਿੱਲੀ ਅਕਾਲੀ ਦਲ ਦੇ ਮੁਖੀ ਪਰਮਜੀਤ ਸਿੰਘ ਸਰਨਾ ਨੇ ਕੇਂਦਰ ਸਰਕਾਰ ਨੂੰ ਪੰਜਾਬ ਵਿੱਚ ਦਹਿਸ਼ਤਵਾਦ ਤੇ ਦਹਿਸ਼ਤਵਾਦ ਵਿਰੋਧੀ ਲਗਭਗ 15 ਸਾਲਾਂ ਦੇ ਸਮੇਂ ਦੌਰਾਨ ਕੀਤੇ ਗਏ ਪੁਲਿਸ ਅਤਿਆਚਾਰਾਂ ਉੱਤੇ ਵਾਈਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ ਹੈ। ਸਰਨਾ ਨੇ ਕਿਹਾ ਕਿ ਇਨਸਾਫ ਯਕੀਨੀ ਬਣਾਉਣ ਅਤੇ ਇਤਿਹਾਸ ਨੂੰ ਭੁੱਲਣ ਤੋਂ ਰੋਕਣ ਲਈ ਸੱਚਾਈ ਨੂੰ ਅਧਿਕਾਰਤ ਤੌਰ ਤੇ ਦਸਤਾਵੇਜ਼ੀ ਰੂਪ ਦਿੱਤਾ ਜਾਣਾ ਚਾਹੀਦਾ। ਪੰਜਾਬ ਕਾਂਗਰਸ ਦੇ ਅੰਦਰ ਹਿਲਜੁਲ ਲਗਾਤਾਰ ਹੋ ਰਹੀ ਹੈ ਅਤੇ ਅੰਦਰੂਨੀ ਖਿੱਚੋਤਾਣ ਤੋਂ ਚੱਲ ਰਹੀ ਹੈ ਉਹ ਘਟਦੀ ਨਜ਼ਰ ਨਹੀਂ ਆ ਰਹੀ। ਪੰਜਾਬ ਕਾਂਗਰਸ ਵਿਚਲਾ ਚਰਨਜੀਤ ਸਿੰਘ ਚੰਨੀ ਧੜਾ ਹਾਲੇ ਵੀ ਆਪਣੇ ਤੌਰ ਤੇ ਸਰਗਰਮ ਨਜ਼ਰ ਆ ਰਿਹਾ ਹੈ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਦੀ ਪੰਜਾਬ ਫੇਰੀ ਦੇ ਬਾਵਜੂਦ ਚੰਨੀ ਧੜਾ ਉਹਨਾਂ ਦੇ ਨਾਲ ਮੇੜ ਜੋੜ ਕਰਦਾ ਹੋਇਆ ਫਿਲਹਾਲ ਨਜ਼ਰ ਨਹੀਂ ਆ ਰਿਹਾ। ਇਸ ਦਰਮਿਆਨ ਪੰਜਾਬ ਕਾਂਗਰਸ ਦੀ ਤਾਜ਼ਾ ਸਥਿਤੀ ਤਰਨ ਤਾਰਨ ਤੋਂ ਸਾਹਮਣੇ ਆਈ ਹੈ ਜਿੱਥੇ ਤਰਨ ਤਾਰਨ ਜ਼ਿਲ੍ਹੇ ਅੰਦਰ ਕਾਂਗਰਸ ਪਾਰਟੀ ਦਾ ਵੱਡਾ ਧੜਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਖੜ ਗਿਆ। ਇਸ ਜ਼ਿਲ੍ਹੇ ਅਤੇ ਪੱਟੀ ਤੋਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਖੇਮਕਰਨ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਅਤੇ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਸਮੇਤ ਤਰਨ ਤਾਰਨ ਤੋਂ ਪਾਰਟੀ ਦੇ ਹਲਕਾ ਇੰਚਾਰਜ ਆਪਣੀ ਹਮਾਇਤ ਚਰਨਜੀਤ ਸਿੰਘ ਚੰਨੀ ਨੂੰ ਐਲਾਨ ਚੁੱਕੇ ਨੇ। ਪਾਰਟੀ ਆਗੂਆਂ ਨੇ ਇਸ ਸੰਬੰਧੀ ਦੱਸਿਆ ਕਿ ਉਹ ਜੋ ਵੀ ਫੈਸਲਾ ਕਰ ਰਹੇ ਨੇ ਪਾਰਟੀ ਵਰਕਰਾਂ ਦੀਆਂ ਇੱਛਾਵਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਲੈ ਰਹੇ ਨੇ। ਉਹਨਾਂ ਕਿਹਾ ਕਿ ਉਹ ਜਦੋਂ ਵੀ ਆਪਣੇ ਵਰਕਰਾਂ ਨਾਲ ਵਿਚਾਰ ਵਟਾਂਦਰਾ ਕਰਦੇ ਨੇ ਤਾਂ ਪਾਰਟੀ ਦੇ ਸਾਰੇ ਵਰਕਰ ਚਰਨਜੀਤ ਸਿੰਘ ਚੰਨੀ ਨੂੰ ਹੀ ਹਮਾਇਤ ਦੇ ਰਹੇ ਨੇ। ਉਹਨਾਂ ਕਿਹਾ ਕਿ ਉਹ ਇਸ ਹਕੀਕਤ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ, ਜਿਸ ਕਰਕੇ ਉਹ ਇੱਛਾ ਰੱਖ ਰਹੇ ਨੇ ਕਿ ਪਾਰਟੀ ਦੀ ਅਗਵਾਈ ਚਰਨਜੀਤ ਸਿੰਘ ਚੰਨੀ ਨਾਲੋਂ ਵਧੀਆ ਤਰੀਕੇ ਨਾਲ ਹੋਰ ਕੋਈ ਵੀ ਨਹੀਂ ਕਰ ਸਕਦਾ। ਸੋਸ਼ਲ ਮੀਡੀਆ ਮੈਟਾ ਦੀ ਮਲਕੀਅਤ ਵਾਲੇ ਮੈਸੇਜਿੰਗ ਐਪ ਵਟਸਐਪ ਨੂੰ ਉਸ ਦੇ ਵਿਵਾਦਿਤ ਯੂਜ਼ਰ ਨੇਮ ਫੀਚਰ ਨੂੰ ਲੈ ਕੇ ਭਾਰਤ ਵਿੱਚ ਆਰਜ਼ੀ ਰਾਹਤ ਮਿਲ ਗਈ ਹੈ। ਜਾਣਕਾਰੀ ਮੁਤਾਬਕ ਸਰਕਾਰ ਨੇ ਵਟਸਐਪ ਨੂੰ ਇਸ ਨੋਟਿਸ ਦਾ ਜਵਾਬ ਦੇਣ ਲਈ ਕੁਝ ਹੋਰ ਸਮਾਂ ਦੇ ਦਿੱਤਾ ਹੈ। ਇਸ ਦੇ ਨਾਲ ਹੀ ਵਟਸਐਪ ਨੇ ਭਾਰਤ ਸਰਕਾਰ ਨੂੰ ਇਹ ਭਰੋਸਾ ਦਵਾਇਆ ਹੈ ਕਿ ਜਦੋਂ ਤੱਕ ਇਸ ਮੁੱਦੇ ਉੱਤੇ ਚੱਲ ਰਹੀ ਗੱਲਬਾਤ ਮੁਕੰਮਲ ਨਹੀਂ ਹੋ ਜਾਂਦੀ ਉਦੋਂ ਤੱਕ ਉਹ ਇਸ ਫੀਚਰ ਨੂੰ ਭਾਰਤ ਵਿੱਚ ਲਾਂਚ ਨਹੀਂ ਕਰੇਗਾ। ਮੈਸੇਜਿੰਗ ਪਲੇਟਫਾਰਮ ਨੇ ਜਵਾਬ ਦਾਖਲ ਕਰਨ ਲਈ ਕੁਝ ਹੋਰ ਸਮੇਂ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਸਰਕਾਰ ਵੱਲੋਂ ਨੋਟਿਸ ਦਾ ਜਵਾਬ ਦੇਣ ਲਈ 3 ਦਿਨਾਂ ਦਾ ਹੋਰ ਸਮਾਂ ਦਿੱਤਾ ਗਿਆ। ਦਰਅਸਲ ਪੂਰਾ ਵਿਵਾਦ ਵਟਸਐਪ ਦੇ ਉਸ ਫੀਚਰ ਨਾਲ ਜੁੜਿਆ ਹੋਇਆ ਜਿਸ ਰਾਹੀਂ ਵਰਤੋਂਕਾਰ ਆਪਣਾ ਫੋਨ ਨੰਬਰ ਸਾਂਝਾ ਕੀਤੇ ਬਿਨਾਂ ਹੀ ਇੱਕ ਦੂਜੇ ਨਾਲ ਗੱਲਬਾਤ ਕਰ ਸਕਣਗੇ। ਕੇਂਦਰ ਸਰਕਾਰ ਨੇ ਮੈਟਾ ਕੰਪਨੀ ਨੂੰ ਇੱਕ ਨੋਟਿਸ ਜਾਰੀ ਕਰਕੇ ਇਸ ਯੂਜ਼ਰ ਨੇਮ ਫੀਚਰ ਉੱਤੇ ਸਵਾਲ ਚੁੱਕੇ ਸਨ ਅਤੇ ਸਰਕਾਰ ਨੇ ਚਿੰਤਾ ਪ੍ਰਗਟਾਈ ਸੀ ਕਿ ਇਸ ਨਵੇਂ ਫੀਚਰ ਦੇ ਆਉਣ ਨਾਲ ਆਨਲਾਈਨ ਧੋਖਾਧੜੀ, ਫਿਸ਼ਿੰਗ, ਡਿਜੀਟਲ ਅਰੈਸਟ ਵਰਗੇ ਘੁਟਾਲੇ ਅਤੇ ਕਿਸੇ ਹੋਰ ਦਾ ਰੂਪ ਧਾਰਨ ਕਰਕੇ ਕੀਤੀ ਜਾਣ ਵਾਲੀ ਠੱਗੀ ਦੇ ਮਾਮਲੇ ਬਹੁਤ ਜ਼ਿਆਦਾ ਵੱਧ ਸਕਦੇ ਨੇ। ਇਸੇ ਕਾਰਨ ਸਰਕਾਰ ਨੇ ਨਿਰਦੇਸ਼ ਦਿੱਤੇ ਨੇ ਕਿ ਜਦੋਂ ਤੱਕ ਸਰਕਾਰ ਦੀ ਪੂਰੀ ਸੰਤੁਸ਼ਟੀ ਮੁਤਾਬਕ ਇਸ ਮੁੱਦੇ ਉੱਤੇ ਸਲਾਹ ਮਸ਼ਵਰਾ ਮੁਕੰਮਲ ਨਹੀਂ ਹੋ ਜਾਂਦਾ ਉਦੋਂ ਤੱਕ ਇਸ ਫੀਚਰ ਨੂੰ ਰੋਕ ਕੇ ਰੱਖਿਆ ਜਾਵੇ। ਸੂਤਰਾਂ ਮੁਤਾਬਕ ITI ਮੰਤਰਾਲੇ ਨੂੰ ਜਵਾਬ ਸੌਂਪਣ ਦੀ ਆਖਰੀ ਮਿਤੀ ਪਹਿਲਾਂ ਪਿਛਲੇ ਸ਼ੁੱਕਰਵਾਰ ਤੱਕ ਸੀ, ਜਿਸ ਨੂੰ ਹੁਣ ਅੱਗੇ ਵਧਾ ਦਿੱਤਾ ਗਿਆ। ਦਿੱਲੀ ਵਿੱਚ ਸਰਕਾਰ ਬਦਲਣ ਦੇ ਨਾਲ ਹੀ ਉੱਥੇ ਹਾਲਾਤ ਵੀ ਕਾਫੀ ਬਦਲੇ ਨੇ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸਾਬਕਾ ਸਰਕਾਰੀ ਰਿਹਾਇਸ਼, ਜਿਸ ਨੂੰ ਭਾਜਪਾ ਨੇ ਲੰਮੇ ਸਿਆਸੀ ਵਿਵਾਦ ਦੌਰਾਨ ਸ਼ੀਸ਼ ਮਹਿਲ ਦਾ ਨਾਂ ਦਿੱਤਾ ਸੀ, ਉਸ ਨੂੰ ਹੁਣ ਜਲਦੀ ਹੀ ਸੂਬਾ ਸਰਕਾਰ ਦੇ ਗੈਸਟ ਹਾਊਸ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦਿੱਲੀ ਸਰਕਾਰ ਸਿਵਲ ਲਾਈਨਸ ਸਥਿਤ ਬੰਗਲਾ ਨੰਬਰ 6 ਨੂੰ ਬਾਹਰੋਂ ਆਉਣ ਵਾਲੇ ਮੰਤਰੀਆਂ ਅਤੇ ਸਰਕਾਰੀ ਅਧਿਕਾਰੀਆਂ ਦੇ ਰਹਿਣ ਲਈ ਗੈਸਟ ਹਾਊਸ ਵਿੱਚ ਬਦਲਣ ਦੀ ਤਜਵੀਜ਼ ਉੱਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਇਹ ਪ੍ਰਸਤਾਵ ਇਸ ਵੇਲੇ ਉੱਚ ਅਧਿਕਾਰੀਆਂ ਦੀ ਅੰਤਿਮ ਪ੍ਰਵਾਨਗੀ ਲਈ ਭੇਜਿਆ ਹੋਇਆ। ਜੇਕਰ ਇਸ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਸ ਬੰਗਲੇ ਵਿੱਚ ਪਾਰਕਿੰਗ ਏਰੀਆ, ਵੇਟਿੰਗ ਹਾਲ ਅਤੇ ਇੱਕ ਸਰਕਾਰੀ ਗੈਸਟ ਹਾਊਸ ਲਈ ਲੋੜੀਂਦੀਆਂ ਹੋਰ ਸਾਰੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਦੱਸਿਆ ਗਿਆ ਕਿ ਬੰਗਲਾ ਦੂਜੇ ਸਰਕਾਰੀ ਗੈਸਟ ਹਾਊਸਾਂ ਵਾਂਗ ਹੀ ਕੰਮ ਕਰੇਗਾ, ਜਿੱਥੇ ਬਾਹਰੋਂ ਆਉਣ ਵਾਲੇ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਨਿਰਧਾਰਿਤ ਫੀਸ ਜਾਂ ਚਾਰਜਸ ਦੇ ਭੁਗਤਾਨ ਉੱਤੇ ਰਿਹਾਇਸ਼ ਦਿੱਤੀ ਜਾਵੇਗੀ। ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਤੇ ਇਸ ਰਿਹਾਇਸ਼ ਨੂੰ ਖਾਲੀ ਕਰਨ ਤੋਂ ਬਾਅਦ ਬੰਗਲਾ ਲਗਾਤਾਰ ਖਾਲੀ ਹੀ ਪਿਆ ਹੈ। ਬੰਗਲਾ ਖਾਲੀ ਹੋਣ ਦੇ ਬਾਵਜੂਦ ਇਸ ਦੀ ਰੋਜ਼ਾਨਾ ਦੇਖਭਾਲ ਲਈ 10 ਮੁਲਾਜ਼ਮ ਉੱਥੇ ਤੈਨਾਤ ਨੇ, ਜੋ ਰੋਜ਼ਾਨਾ ਸਫਾਈ ਕਰਦੇ ਨੇ ਤੇ ਉੱਥੇ ਲੱਗੇ ਬਿਜਲੀ ਦੇ ਉਪਕਰਨਾਂ ਜਿਵੇਂ ਕਿ ਰੈਫਰੀਜਰੇਟਰ ਅਤੇ ਏਅਰ ਕੰਡੀਸ਼ਨਰ ਆਦਿ ਨੂੰ ਚਾਲੂ ਹਾਲਤ ਵਿੱਚ ਰੱਖਦੇ ਨੇ। ਇਸ ਤੋਂ ਇਲਾਵਾ CBI ਵੀ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਿਜੇਂਦਰ ਗੁਪਤਾ ਵੱਲੋਂ ਆਰਥਿਕ ਬੇਨੇਮੀਆਂ ਦੇ ਉਸ ਸਮੇਂ ਲਾਏ ਦੋਸ਼ਾਂ ਤਹਿਤ ਦਰਜ ਕਾਰਵਾਈ ਸੰਬੰਧੀ ਜਾਂਚ ਕਰ ਰਹੀ ਹੈ। ਤੁਹਾਨੂੰ ਮੌਸਮ ਦੀ ਜਾਣਕਾਰੀ ਦੱਸੀਏ ਤਾਂ ਪੰਜਾਬ ਵਿੱਚ ਗਰਮੀ ਇੱਕ ਵਾਰ ਫੇਰ ਤੇਜ਼ ਤਰਾਰ ਪੈ ਰਹੀ ਹੈ। ਜੁਲਾਈ ਮਹੀਨੇ ਦੇ ਸ਼ੁਰੂ ਵਿੱਚ ਮੌਨਸੂਨ ਦੇ ਆਉਣ ਦੀ ਗੱਲ ਆਖੀ ਗਈ ਸੀ, ਪਰ ਮੌਨਸੂਨ ਦੇ ਆਉਣ ਦੀ ਗੱਲ ਹੀ ਸੁਣੀ ਗਈ ਹੈ। ਅਸਲ ਵਿੱਚ ਮੌਨਸੂਨ ਕਿਤੇ ਵਿਖਾਈ ਨਹੀਂ ਦਿੱਤਾ ਅਤੇ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਹੀ ਚੱਲ ਰਿਹਾ ਹੈ। ਨਾਲ ਦੀ ਨਾਲ ਸਾਹ ਘੋਟੂ ਗਰਮੀ ਅਤੇ ਹੁੰਮਸ ਦਾ ਆਲਮ ਵੀ ਸਾਰਾ ਦਿਨ ਅਤੇ ਸ਼ਾਮ ਵੇਲੇ ਵੀ ਬਣਿਆ ਰਹਿੰਦਾ ਹੈ। ਇਸ ਦਰਮਿਆਨ ਪੰਜਾਬ ਦੇ ਗੁਆਂਢੀ ਸੂਬਿਆਂ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵੱਲ ਕਾਫੀ ਮੀਂਹ ਪੈ ਰਿਹਾ ਹੈ ਅਤੇ ਉੱਥੇ ਮੌਨਸੂਨ ਦੀ ਆਮਦ ਸਪਸ਼ਟ ਵਿਖਾਈ ਦੇ ਰਹੀ ਹੈ। ਇਸ ਦਰਮਿਆਨ ਉੱਤਰਾਖੰਡ ਵਿੱਚ ਸਰਗਰਮ ਹੋਏ ਮੌਨਸੂਨ ਦਾ ਅਸਰ ਹੇਮਕੁੰਟ ਸਾਹਿਬ ਅਤੇ ਚਾਰ ਧਾਮ ਯਾਤਰਾ ਉੱਤੇ ਵੀ ਸਾਫ਼ ਵਿਖਾਈ ਦੇ ਰਿਹਾ ਹੈ। ਪਿਛਲੇ 5 ਦਿਨਾਂ ਦੌਰਾਨ ਹੇਮਕੁੰਟ ਸਾਹਿਬ ਅਤੇ ਚਾਰ ਧਾਮਾਂ ਵਿੱਚ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿੱਚ 30% ਦੀ ਵੱਡੀ ਕਮੀ ਦਰਜ ਕੀਤੀ ਗਈ ਹੈ। ਲਗਾਤਾਰ ਪੈ ਰਹੇ ਮੀਂਹ ਕਾਰਨ ਇਹਨਾਂ ਧਾਰਮਿਕ ਸਥਾਨਾਂ ਤੇ ਯਾਤਰੀਆਂ ਦੀ ਗਿਣਤੀ ਵੀ ਘਟੀ ਹੈ। 1 ਜੁਲਾਈ ਨੂੰ ਹੇਮਕੁੰਟ ਸਾਹਿਬ ਅਤੇ ਚਾਰ ਧਾਮ ਵਿੱਚ ਕੁੱਲ 27,000 ਤੋਂ ਵਧੇਰੇ ਸ਼ਰਧਾਲੂ ਨਤਮਸਤਕ ਹੋਏ ਸਨ, ਪਰ 5 ਜੁਲਾਈ ਤੱਕ ਇੱਕ ਅੰਕੜਾ ਘੱਟ ਕੇ ਸਿਰਫ 19,000 ਰਹਿ ਗਿਆ, ਯਾਨੀ ਕਿ ਤਕਰੀਬਨ 8,000 ਸ਼ਰਧਾਲੂਆਂ ਦੇ ਅੰਕੜਾ ਘਟਿਆ ਹੈ। ਸਰਕਾਰੀ ਅਧਿਕਾਰੀਆਂ ਦਾ ਦੱਸਣਾ ਹੈ ਕਿ ਜਿਵੇਂ ਜਿਵੇਂ ਪਹਾੜੀ ਖੇਤਰਾਂ ਵਿੱਚ ਮੌਨਸੂਨ ਤੇਜ਼ ਹੋ ਰਿਹਾ ਹੈ, ਸ੍ਰੀ ਹੇਮਕੁੰਟ ਸਾਹਿਬ ਅਤੇ ਚਾਰ ਧਾਮ ਦੀ ਯਾਤਰਾ ਉੱਤੇ

0: ਬਹਿਰੀਨ ਅਤੇ ਕੁਵੈਤ ਨੂੰ ਵੀ ਨਿਸ਼ਾਨਾ ਬਣਾਇਆ। ਜਵਾਬੀ ਹਮਲਿਆਂ ਮਗਰੋਂ ਟਰੰਪ ਦਾ ਵੱਡਾ ਬਿਆਨ ਇਹ ਆਇਆ ਕਿ ਜੰਗ ਬੰਦੀ ਹੁਣ ਖਤਮ ਹੋ ਗਈ ਹੈ ਅਤੇ ਟਰੰਪ ਦਾ ਇਹ ਕਹਿਣਾ ਕਿ ਉਹਨਾਂ ਨੇ ਹਮਲੇ ਇਸ ਕਰਕੇ ਕੀਤੇ ਸਨ ਕਿਉਂਕਿ ਹੋਰਮੋਜ਼ ਵਿੱਚ ਕੁਝ ਜਹਾਜ਼ਾਂ ਉੱਤੇ ਈਰਾਨ ਵੱਲੋਂ ਹਮਲਾ ਕੀਤਾ ਗਿਆ ਸੀ, ਉਹਨਾਂ ਨੇ ਉਸ ਦਾ ਪ੍ਰਤੀਕਰਮ ਦਿੱਤਾ ਸੀ। ਕੁੱਲ ਮਿਲਾ ਕੇ ਈਰਾਨ ਅਤੇ ਲਾਗਲੇ ਖੇਤਰਾਂ ਵਿੱਚ ਇੱਕ ਵਾਰ ਫਿਰ ਜੰਗ ਦਾ ਖਤਰਾ ਮੰਡਰਾਉਣ ਲੱਗ ਪਿਆ। ਉੱਤਰ ਪ੍ਰਦੇਸ਼ ਦੇ ਲਖਨਊ ਵਿਖੇ ਇੱਕ ਬਹੁਤ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਵਿੱਚ ਇੱਕ ਸਹਾਇਕ ਰੀਜਨਲ ਟਰਾਂਸਪੋਰਟ ਅਧਿਕਾਰੀ ਦੇ ਘਰੇ ਛਾਪਾ ਮਾਰਿਆ ਅਤੇ ਉੱਥੇ 22 ਕਿਲੋ ਸੋਨਾ ਚਾਂਦੀ ਅਤੇ ਵੱਡੀ ਗਿਣਤੀ ਵਿੱਚ 35 ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਚੱਲ ਅਚੱਲ ਜਾਇਦਾਦਾਂ ਬਰਾਮਦ ਕੀਤੀਆਂ ਗਈਆਂ। ਉਸ ਕੋਲ ਇੰਨਾ ਸਾਰਾ ਸੋਨਾ ਚਾਂਦੀ ਅਤੇ ਪੈਸਾ ਕਿੱਥੋਂ ਆਇਆ, ਇਸ ਦੀ ਹੁਣ ਜਾਂਚ ਕੀਤੀ ਜਾਵੇਗੀ। ਦੇਸ਼ ਅੰਦਰ ਬਹੁਤ ਚਰਚਿਤ ਮਹਾਦੇਵ ਸੱਟਾ ਐਪ ਦੇ ਮੁੱਖ ਮੁਲਜ਼ਮ ਸੌਰਭ ਚੰਦਰਾਕਰ ਨੂੰ ਓਮਾਨ ਦੀ ਰਾਇਲ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਇਹ ਕਾਰਵਾਈ ਇੰਟਰਪੋਲ ਦੇ ਰੈੱਡ ਨੋਟਿਸ ਦੇ ਆਧਾਰ ਉੱਤੇ ਕੀਤੀ ਗਈ ਹੈ। ਫੀਫਾ ਵਿਸ਼ਵ ਕੱਪ ਦੇ ਤਾਜ਼ਾ ਮੁਕਾਬਲਿਆਂ ਵਿੱਚ ਹੁਣ ਸਥਿਤੀ ਇਹ ਹੈ ਕਿ ਹੁਣ ਕੁਆਟਰ ਫਾਈਨਲ ਮੈਚ ਸ਼ੁਰੂ ਹੋਣ ਜਾ ਰਹੇ ਨੇ। 8 ਟੀਮਾਂ ਇਸ ਵਿਸ਼ਵ ਕੱਪ ਵਿੱਚ ਬਚੀਆਂ ਨੇ, ਜਿਨ੍ਹਾਂ ਵਿੱਚ ਸਾਬਕਾ ਚੈਂਪੀਅਨ ਫਰਾਂਸ ਅਤੇ ਮੌਜੂਦਾ ਵਿਸ਼ਵ ਚੈਂਪੀਅਨ ਅਰਜਨਟੀਨਾ ਦੇ ਨਾਂ ਸ਼ਾਮਲ ਨੇ। ਇਸ ਤੋਂ ਇਲਾਵਾ ਸਪੇਨ, ਬੈਲਜੀਅਮ, ਨਾਰਵੇ, ਇੰਗਲੈਂਡ, ਸਵਿਟਜ਼ਰਲੈਂਡ ਅਤੇ ਮੋਰੋਕੋ ਵੀ ਆਖਰੀ 8 ਵਿੱਚ ਪਹੁੰਚੇ ਨੇ। ਕੁਆਟਰ ਫਾਈਨਲ ਜੋ ਖੇਡੇ ਜਾਣੇ ਨੇ ਉਸ ਵਿੱਚ ਪਹਿਲਾ ਮੁਕਾਬਲਾ ਭਲਕੇ ਫਰਾਂਸ ਅਤੇ ਮੋਰੋਕੋ ਦਰਮਿਆਨ ਹੋਣਾ ਹੈ। ਖੇਡਾਂ ਦੀ ਦੁਨੀਆ ਤੋਂ ਇੱਕ ਹੋਰ ਖਬਰ ਤੁਹਾਨੂੰ ਸੁਣਾਈ ਹੈ ਕਿ ਭਾਰਤ ਦੀ ਕ੍ਰਿਕਟ ਟੀਮ ਇੰਗਲੈਂਡ ਦੇ ਦੌਰੇ ਉੱਤੇ ਗਈ ਹੋਈ ਹੈ, ਉੱਥੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਹੈ ਅਤੇ ਨਵੇਂ T20 ਕਪਤਾਨ ਸ਼੍ਰੇਯਸ ਅਈਅਰ ਦੀ ਕਪਤਾਨੀ ਵਿੱਚ ਭਾਰਤ ਦੀ ਟੀਮ ਪਹਿਲੀ ਜਿੱਤ ਉਡੀਕ ਰਹੀ ਹੈ ਅਤੇ ਭਾਰਤ ਤੇ ਇੰਗਲੈਂਡ ਦਰਮਿਆਨ ਚੌਥਾ T20 ਮੈਚ ਬ੍ਰਿਸਟਲ ਵਿਖੇ ਅੱਜ ਖੇਡਿਆ ਜਾਣਾ। ਇਸ 5 ਮੈਚਾਂ ਦੀ ਲੜੀ ਵਿੱਚ ਬਣੇ ਰਹਿਣ ਦੇ ਲਈ ਭਾਰਤ ਨੂੰ ਇਹ ਮੈਚ ਜਿੱਤਣਾ ਬੇਹੱਦ ਜ਼ਰੂਰੀ ਹੋਵੇਗਾ ਕਿਉਂਕਿ ਇੰਗਲੈਂਡ ਦੀ ਟੀਮ 2-0 ਨਾਲ ਅੱਗੇ ਹੈ ਤੇ ਲੜੀ ਦਾ ਚੌਥਾ ਮੈਚ ਹੋਵੇਗਾ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ, ਜਿਸ ਨੂੰ ਤੁਸੀਂ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਸੁਣ ਰਹੇ ਸੀ। ਸਮੁੱਚੇ ਸਮੇਂ ਦੌਰਾਨ ਪੰਜਾਬੀ ਲਹਿਰਾਂ ਦੇ ਨਾਲ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇਸੇ ਤਰ੍ਹਾਂ ਸੁਣਦੇ ਰਹੋ AM 530। ਫਿਲਹਾਲ ਖਬਰਾਂ ਦੇ ਬੁਲੇਟਿਨ ਨੂੰ ਇੱਥੇ ਹੀ ਮੁਕੰਮਲ ਕਰਦੇ ਹੋਏ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਬਹੁਤ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ, ਥੈਂਕ ਯੂ ਸੋ ਮਚ।
1: ਕਮਾਲ ਦਾ ਕੈਸੀ ਯਾਰ, ਯਕੀਨ ਹੀ ਨਹੀਂ ਹੁੰਦਾ
2: ਤੈਨੂੰ ਇਧਰ ਤੇ, ਯਕੀਨ ਨਹੀਂ ਹੁੰਦਾ। ਤੂੰ ਇਹ ਸੁਣ, ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਆਇਲ ਹੀਟਿੰਗ ਹੈ।
1: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ, ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ ਤੇ ਜੇ ਤੁਹਾਡੇ ਘਰ ਵਿੱਚ ਆਇਲ ਹੀਟਿੰਗ ਹੈ ਤੇ ਉਹ ਆਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ, ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ।
2: ਤੈਨੂੰ ਇਹ ਸਭ ਕਿਵੇਂ ਪਤਾ?
1: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
2: ਅੱਛਾ, ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ?
1: saveonenergy.ca/EAP।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ। ਗੱਲਾਂ, ਗੀਤ ਤੇ ਕਿੱਸੇ, ਕਹਾਣੀਆਂ ਦੀ ਉਡਾਨ, ਰੇਡੀਓ ਉਡਾਨ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਜਾਨ, ਰੇਡੀਓ ਉਡਾਨ। ਆਜੋ ਰਲ ਮਿਲ ਮਹਿਫਲ ਲਾਈਏ, ਇੱਕ ਦੂਜੇ ਦਾ ਪੁੱਛੀਏ ਹਾਲ, ਰੇਡੀਓ ਉਡਾਨ ਪ੍ਰਭ ਸਭ ਦੇ ਨਾਲ। ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ

0: ਸ਼ਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗੈਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ। ਡ੍ਰੀਮ ਹੋਮ ਅਪਲਾਈਸਿਸ, ਜੇ ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ। ਬਿਲਟਨ ਅਪਲਾਈਸਿਸ, ਫਰਿਜਸ, ਡਿਸ਼ਵਾਸ਼ਰਸ, ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ। ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ, ਬੈਸਟ ਡੀਲ, ਬੈਸਟ ਪ੍ਰਾਈਜ਼। ਪ੍ਰਾਈਜ਼ ਕਹਿੰਦੇ ਮੈਚ ਨਹੀਂ, ਬੀਟ ਕਰਕੇ ਦਿਆਂਗੇ। 2915 ਅਰਜੈਂਟੀਆ ਰੋਡ, ਮਿਸੀਸਾਗਾ, ਡ੍ਰੀਮ ਹੋਮ ਅਪਲਾਈਸਿਸ। 905-805-3000, 905-805-3000। ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ।
1: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
2: ਬਸ ਇੰਨੀ ਗੱਲ।

ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ

0: Pizza to go, best pizza in the town. Pizza to go, tandoori paneer pizza, butter chicken pizza, chaat pizza, makhani paneer pizza, shahi paneer pizza. Kalle pizza nahi, jithe tusi fish pakoda, best soya chaap, malai wings, crunchy momo, malai momo. Sun ke aaya na munh vich pani. So aaj apne yaara dostan te parivar de naal kuch vadhiya te quality wala khaan nu dil kar reha na. ਇੱਕ ਇੱਕ ਨਾਮ ਯਾਦ ਰੱਖੋ, ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ। ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ। ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ। 905-840-9696 905-840-9696।
1: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਨਿਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311।
2: ਤੁਸੀਂ ਵੀ ਰੇਡੀਓ ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰਮੋਟ। ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੂ ਹੋਰਾਂ ਨੂੰ 437-870-0001 437-870-0001।
3: ਹੋਵੇਗੀ ਮੁੱਦਿਆਂ ਤੇ ਗੱਲਬਾਤ, ਰੱਖਾਂਗੇ ਤੁਹਾਨੂੰ ਅਪਡੇਟ।
4: ਹਾਸੇ ਠੱਠੇ ਨਾਲ ਤੁਹਾਡਾ ਦਿਲ ਲਾਊਗਾ, ਸੰਧੂਆਂ ਦਾ ਮੁੰਡਾ ਬੜਾ ਗ੍ਰੇਟ।
3: ਸ਼ਾਇਰੀ ਐਸੀ ਕਿ ਤੁਸੀਂ ਵੀ ਕਰੋਗੇ ਐਪਰੀਸ਼ੀਏਟ, ਤਾਂ ਫਿਰ ਹੋਇਓ ਨਾ ਲੇਟ।
4: ਮੰਡੇ ਟੂ ਫ੍ਰਾਈਡੇ 9 to 10 PM ਤੱਕ ਤੇ ਸ਼ਨੀਵਾਰ 8 to 9 PM ਤੱਕ।
1: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਇੱਕ ਅਜਿਹੀ ਸ਼ਾਮ ਜੋ ਛੂ ਲਏਗੀ ਤੁਹਾਡੀ ਰੂਹ ਨੂੰ।
5: ਮੈਂ ਕਿਹਾ ਚੰਨ ਜੀ ਸਲਾਮ ਕਿਨੇ।
1: ਦਿਲਾਂ ਨੂੰ ਟੁੰਬਣ ਵਾਲੇ ਮਾਸਟਰ ਸਲੀਮ ਦੇ ਸੂਫੀਆਨਾ ਤਰਾਨੇ ਅਤੇ ਹਾਈ ਐਨਰਜੀ ਭੰਗੜਾ ਬੀਟਸ ਗੂੰਜਣਗੇ 24 ਜੁਲਾਈ ਨੂੰ। ਇਵੈਂਟਸ ਦੇ ਨਾਲ ਤਾਂ ਫਿਰ ਦੇਰ ਕਿਸ ਗੱਲ ਦੀ, ਤਾਰੀਖ ਨੋਟ ਕਰ ਲਓ 24 ਜੁਲਾਈ। ਆਪਣੀਆਂ ਟਿਕਟਾਂ ਅੱਜ ਹੀ ਬੁੱਕ ਕਰੋ, ਲੌਗ ਆਨ ਕਰੋ www.milnatickets.com ਤੇ। ਸਪੌਂਸਰਸ਼ਿਪ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਨੂੰ ਕਾਲ ਕਰ ਸਕਦੇ ਹੋ 647-783-9873। ਬਸ ਰੈਡੀ ਹੋ ਜਾਓ ਨੱਚਣ ਗਾਉਣ ਤੇ ਚੂਮਣ ਦੇ ਲਈ ਸੁਰਾਂ ਦੇ ਬਾਦਸ਼ਾਹ ਮਾਸਟਰ ਸਲੀਮ ਦੇ ਨਾਲ।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ, ਰੇਡੀਓ ਉਡਾਨ ਲੈ ਕੇ ਜ਼ਿੰਦਗੀ ਜ਼ਿੰਦਾਬਾਦ ਅਤੇ ਚੜ੍ਹਦੀ ਕਲਾ ਦੀ ਪਹਿਚਾਣ। ਰੇਡੀਓ ਉਡਾਨ, ਪ੍ਰਭ ਸੰਤ ਦੇ ਨਾਮ।

ਸੁਣਨ ਵਾਲੇ ਸਾਰੇ ਸਰੋਤਿਆਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ।

0: ਕਿਆ ਬਾਤ ਹੈ ਜੀ। ਸੋ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਜੁੜੇ ਜੀ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ ਹੋ 5:30 ਤੋਂ। ਪ੍ਰਾਪ ਸੰਧੂ ਦੇ ਨਾਲ ਕੀ ਹਾਲ ਚਾਲ ਹੈ? ਠੀਕ ਠਾਕ ਹੋ? ਚੜ੍ਹਦੀ ਕਲਾ 'ਚੋਂ ਕਰ ਰਹੇ ਹੋ ਅੱਜ ਦੀ ਖੂਬਸੂਰਤ ਸ਼ਾਮ ਨੂੰ ਇੰਜੋਏ ਕਰ ਹੀ ਰਹੇ ਹੋਵੋਗੇ। ਅੱਜ ਦਿਨ ਹੀ ਬੜਾ ਖੂਬਸੂਰਤ ਆ ਅਤੇ ਸ਼ਾਮਾਂ ਤਾਂ ਆਲਵੇਜ਼ ਖੂਬਸੂਰਤ ਹੁੰਦੀਆਂ। ਸੋ 905-673-3337 ਗੱਲਾਂਬਾਤਾਂ ਕਰਦੇ ਹਾਂ ਅੱਜ ਤੁਹਾਡਾ ਦਿਨ ਆ। ਕੁਛ ਵੀ ਜੋ ਤੁਹਾਡੇ ਦਿਲ ਦੇ ਵਿੱਚ ਆ ਰਿਹਾ ਅਤੇ ਬਸ ਉਹ ਗੱਲਾਂ ਬਾਤਾਂ ਕਰਦੇ ਹਾਂ। ਤੁਹਾਡਾ ਆਪਣਾ ਪ੍ਰੋਗਰਾਮ ਰੇਡੀਓ ਪ੍ਰੋਗਰਾਮ ਉਡਾਨ। ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਸਬਰ ਕਦੇ ਘਟਣ ਨਹੀਂ ਦੇਣਾ ਅਤੇ ਸਫ਼ਰ ਨੂੰ ਕਦੇ ਮੁੱਕਣ ਨਹੀਂ ਦੇਣਾ ਅਤੇ ਸਕੂਨ ਦਾ ਪੱਲਾ ਕਦੇ ਨਹੀਂ ਛੱਡਣਾ, ਕਿਉਂਕਿ ਸਬਰ, ਸਫ਼ਰ, ਸਕੂਨ ਹੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦੇ ਨੇ। 905-673-3337 905-673-3337 ਰੇਡੀਓ ਪ੍ਰੋਗਰਾਮ ਦਾ ਇੱਕੋ ਇੱਕ ਨੰਬਰ। ਸੋ ਤੁਹਾਡੀਆਂ ਕਾਲਾਂ ਅਤੇ ਸਟੂਡੀਓ ਦੇ ਘੜੀ ਦੇ ਮੁਤਾਬਕ 9:11 ਹੋ ਚੁੱਕੇ ਆ ਬਈ। ਅੱਜ ਆਪਣਾ 5-6 ਮਿੰਟ ਲੇਟ ਰਾਬਤਾ ਹੋਇਆ। ਮੈਂ ਕਿਹਾ ਅੱਜ ਐਡਵਰਟਾਈਜ਼ ਲਾ ਦਈਏ ਅਤੇ ਮਸ਼ਹੂਰੀਆਂ ਪਹਿਲਾਂ ਅਤੇ ਗੱਲਾਂ ਬਾਤਾਂ ਦੇ ਵਿੱਚ ਵਿੱਚ ਫਿਰ ਹਲਕੀ ਫੁਲਕੀ ਮਿਊਜ਼ਿਕ ਹੋ ਜਾਏ। ਅੱਜ ਬਹੁਤ ਦਿਨ ਤੋਂ ਥੋੜ੍ਹੀਆਂ ਜਿਹੀਆਂ ਖਰਵੀਆਂ ਗੱਲਾਂ ਕਰ ਰਹੇ ਸੀਗੇ, ਸੋ ਅੱਜ ਥੋੜ੍ਹਾ ਜਿਹਾ ਸੋਫਟ ਟੱਚ ਲੈ ਕੇ ਆਈਏ। 905-673-3337 ਪਤਾ ਨਾ, ਬਾਪ ਪਿਓ ਉਹ ਹਮੇਸ਼ਾ ਹੀ ਗਰਮ ਹੁੰਦਾ ਸੂਰਜ ਵਾਂਗੂ। ਉਹਦੀਆਂ ਗੱਲਾਂ ਸਾਨੂੰ ਸੇਕ ਵਾਂਗ ਤਪਾਉਂਦੀਆਂ ਜ਼ਰੂਰ ਆ, ਸਾਨੂੰ ਲੱਕੜਾ ਕੌੜਾ ਲੱਗਦਾ ਸਾਨੂੰ। ਪਿਓ ਬਾਪ ਸਾਨੂੰ ਸੂਰਜ ਵਾਂਗੂ ਹਮੇਸ਼ਾ ਗਰਮ ਲੱਗਦਾ, ਅੜਬ ਲੱਗਦਾ, ਤੱਤਾ ਲੱਗਦਾ ਵੀ ਇਹ ਸਾਡਾ ਬਾਪੂ ਤੱਤਾ ਹੀ ਰਹਿੰਦਾ। ਪਰ ਯਾਦ ਰੱਖਿਓ, ਜਿਸ ਦਿਨ ਬਾਪੂ ਦੁਨੀਆ ਤੋਂ ਜਾਂਦਾ ਅਤੇ ਸੂਰਜ ਅਸਤ ਹੋ ਜਾਂਦਾ, ਜ਼ਿੰਦਗੀ 'ਚ ਅਤੇ ਦੁਨੀਆ 'ਚ ਦੋਨੋਂ ਪਾਸੇ ਹਨੇਰਾ ਹੋ ਜਾਂਦਾ। ਸੋ ਬਾਪੂ ਦੀ ਤਪਸ਼ ਦੇ ਵਿੱਚ ਵੀ ਰੋਸ਼ਨੀ ਆ, ਉਹ ਬੜਾ ਕੁਛ ਦਿਖਾਉਂਦਾ ਸਾਨੂੰ। ਕਈ ਵਾਰ ਸਾਡੇ ਬਾਪੂ, ਸਾਡੇ ਬਜ਼ੁਰਗ ਅੜਬ ਲੱਗਦੇ ਆ ਵੀ ਇਹ ਭੈੜਾ ਬੋਲਦੇ ਆ, ਅੜਬ ਬੋਲਦੇ ਆ, ਤੱਤਾ ਬੋਲਦੇ ਆ। ਹੁਣ ਲੱਭਦੇ ਫਿਰਦੇ ਨਾ ਸੂਰਜ ਵਿਟਾਮਿਨ ਡੀ ਬਦਲੇ, ਲੰਮੇ ਪੈ ਪੈ ਲਿਟ ਲਿਟ ਵਿਟਾਮਿਨ ਡੀ ਲੈਂਦੇ ਹੋ। ਇੱਦਾਂ ਆ, ਬਾਪੂ ਵੀ ਵਿਟਾਮਿਨ ਡੀ ਦਿੰਦਾ, ਪਰ ਜਿਹੜਾ ਬਾਪੂ ਦਾ ਵਿਟਾਮਿਨ ਡੀ ਆ ਨਾ, ਜ਼ਿੰਦਗੀ ਦੇ ਵਿੱਚ ਫਿਰ ਸਾਰੀਆਂ ਘਾਟਾਂ ਪੂਰੀਆਂ ਕਰ ਦਿੰਦਾ। ਸੋ 905-673-3337 ਸੁਣਾਓ ਯਾਰ ਗੱਲਾਂ ਬਾਤਾਂ, ਤੁਸੀਂ ਵੀ ਰੋਜ਼, ਮੈਂ ਹੀ ਸੁਣਾਉਣਾ। ਸੋ ਕੀ ਹਾਲ ਚਾਲ ਆ? ਪਹਿਲਾਂ ਸੁਣਾਓ, ਠੀਕ ਠਾਕ ਹੋ? ਸਾਰਾ ਦਿਨ ਤੁਸੀਂ ਪ੍ਰੋਗਰਾਮ ਸੁਣਦੇ ਹੋ, ਖਬਰਾਂ, ਗੱਲਾਂ ਬਾਤਾਂ, ਗੀਤ ਸੰਗੀਤ, ਅਤੇ ਹੁਣ ਫਿਰ ਗੱਲਾਂ ਬਾਤਾਂ ਕਰ ਲਈਏ। ਹੁਣ ਤੁਹਾਡੀਆਂ ਗੱਲਾਂ ਬਾਤਾਂ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ, ਮੈਂ ਤਾਂ ਰੋਜ਼ ਹੀ ਕਰਦਾ। ਸੋ ਕੀ ਅੱਜ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰੀਏ? ਕੋਈ ਵਿਰਾਸਤੀ ਗੱਲਾਂ ਬਾਤਾਂ ਕਰੀਏ, ਪਿਆਰੀਆਂ ਗੱਲਾਂ ਬਾਤਾਂ ਕਰੀਏ, ਰਿਸ਼ਤੇ ਦੀਆਂ ਗੱਲਾਂ ਬਾਤਾਂ ਕਰੀਏ, ਮੁਹੱਬਤ ਦੀਆਂ ਗੱਲਾਂ ਬਾਤਾਂ ਕਰੀਏ, ਪਿਆਰ ਦੀਆਂ ਗੱਲਾਂ ਬਾਤਾਂ ਕਰੀਏ, ਬਚਪਨ ਦੀਆਂ ਗੱਲਾਂ ਬਾਤਾਂ ਕਰੀਏ ਕਿ ਜਵਾਨੀ ਦੀਆਂ ਗੱਲਾਂ ਬਾਤਾਂ ਕਰੀਏ? ਗੱਲਾਂ ਬਾਤਾਂ ਹੈ ਹੀ ਬਹੁਤ, ਕਿੰਨੀਆਂ ਗੱਲਾਂ ਬਾਤਾਂ ਯਾਰ, ਗੱਲਾਂ ਹੁੰਦੀਆਂ ਕਿੱਥੇ ਅੱਜ ਕੱਲ੍ਹ? ਕਰਦੇ ਨਹੀਂ, ਅਸੀਂ ਆਪਣਿਆਂ ਨਾਲ ਗੱਲਾਂ ਨਹੀਂ ਕਰਦੇ, ਆਪਣੀ ਵਾਈਫ ਨਾਲ ਗੱਲਾਂ ਨਹੀਂ ਕਰਦੇ, ਵਾਈਫ ਹਸਬੈਂਡ ਨਾਲ ਗੱਲਾਂ ਨਹੀਂ ਕਰਦੇ, ਬੱਚੇ ਮਾਂ ਪਿਓ ਨਾਲ ਗੱਲਾਂ ਨਹੀਂ ਕਰਦੇ, ਮਾਂ ਪਿਓ ਬੱਚੇ ਨਾਲ ਗੱਲਾਂ ਨਹੀਂ ਕਰਦੇ, ਗੱਲਾਂ ਕਰਦੇ ਕਿੱਥੇ ਆ? ਗੱਲਾਂ ਦੀ ਕਮੀ ਆ ਸਾਡੀ ਜ਼ਿੰਦਗੀ 'ਚ, ਅਸੀਂ ਗੱਲਾਂ ਕਰਨ ਨੂੰ ਹਟ ਗਏ ਹਾਂ। ਤਾਂ ਹੀ ਕਿਤੇ ਨਾ ਕਿਤੇ ਜਾ ਕੇ ਰਿਸ਼ਤਿਆਂ ਦੇ ਵਿੱਚ ਰੁੱਖਾਪਣ, ਦੂਰੀਆਂ, ਅੰਡਰਸਟੈਂਡਿੰਗ, ਜਿਹੜਾ ਉਹ ਇੱਕ ਤਕਰਾਰ ਅਤੇ ਵਿਥ ਉਹ ਨਾ ਬਣੀ ਰਹਿੰਦੀ ਆ ਰਿਸ਼ਤਿਆਂ 'ਚ, ਇਸੇ ਕਰਕੇ ਕਿਉਂਕਿ ਗੱਲਾਂ ਨਹੀਂ ਕਰਦੇ ਅਸੀਂ। ਜਿੱਦਣ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ, ਸਾਰੇ ਮਸਲੇ ਉਲਝੇਵੇਂ, ਉਲਝਣਾਂ, ਮੁਸ਼ਕਲਾਂ, ਤੰਦਾਂ, ਤਾਣੀਆਂ ਸਾਰੀਆਂ ਠੀਕ ਹੋ ਜਾਣੀਆਂ। ਸੋ 905-673-3337 ਕੀ ਹਾਲ ਚਾਲ ਆ? ਠੀਕ ਠਾਕ ਹੋ? ਪਹਿਲਾਂ ਸੋ ਕਰੋ ਕਾਲ ਯਾਰ, ਗੱਲਾਂ ਬਾਤਾਂ ਕਰੀਏ। 905-673-3337 905-673-3337 ਰੇਡੀਓ ਪ੍ਰੋਗਰਾਮ ਉਡਾਨ AM 530 ਤੋਂ ਪ੍ਰਭ ਸੰਧੂ ਦੇ ਨਾਲ। ਸੋ ਆਜੋ ਜੀ, ਸਤਿ ਸ਼੍ਰੀ ਅਕਾਲ ਜੀ। 3413 ਬਾਦਸ਼ਾਹ, ਕੀ ਹਾਲ ਚਾਲ?
1: ਬਹੁਤ ਗੱਲਾਂ ਕਰਦਾ ਸਾਰਿਆਂ ਨਾਲ, ਦਿਲ ਲਵਾਈ ਰੱਖਦਾ, ਬਟ ਅਕਸਰ ਗੱਲਾਂ ਕਰਨ ਵਾਲੇ ਨੂੰ ਵੀ ਇਹ ਸੁਣਾ ਹੀ ਦਿੱਤਾ ਜਾਂਦਾ ਵੀ ਇਹਦਾ ਗੱਲ ਨੀ ਬਹੁਤ। ਸੋ ਤੁਸੀਂ ਕਿਹਾ ਵੀ ਗੱਲਾਂ ਅੱਜ ਕੱਲ ਕਿੱਥੇ ਹੁੰਦੀਆਂ ਨੇ, ਵੀ ਜਿਹੜੇ ਕਰਦੇ ਆ ਉਹਨਾਂ ਨੂੰ ਵੀ ਕਹੋ ਵੀ ਥੱਲੇ ਛੱਡਿਆ ਜਾਂਦਾ ਵਾ। ਸੋ ਅੱਜ ਕੱਲ ਦੌਰ ਚੱਲ ਰਿਹਾ ਵੀ ਗੱਲਾਂ ਕਰਨੀਆਂ ਵੀ,
0: ਅੱਛਾ ਇਹ ਪੁਆਇੰਟ ਆ ਤੁਹਾਡਾ ਵੈਸੇ।
1: ਹਾਂਜੀ, ਜਿੱਦਾਂ ਜਿੱਦਾਂ ਕਿ ਉਹਨੇ ਕਈ ਬੰਦੇ ਖੇੜੇ ਹੀ ਰਹਿੰਦੇ ਆ, ਤੇ ਉਹ ਜਿੱਥੇ ਜਾਂਦੇ ਉੱਥੇ ਸਾਰਿਆਂ ਦਾ ਚਿੱਤ ਖੇੜ ਦਿੰਦੇ ਆ, ਬਟ ਉਹੀ ਬੰਦੇ ਨੂੰ ਬਾਅਦ ਚ ਮਾੜਾ ਵੀ ਕਿਹਾ ਜਾਂਦਾ ਕਿਤੇ ਨਾ ਕਿਤੇ, ਤੁਸੀਂ ਸੋਚ ਕੇ ਦੇਖਿਓ। ਉਹ ਮੈਂ ਤਾਂ ਦੱਸਿਆ ਕਿ ਮੈਂ ਉਹ ਬੰਦਿਆਂ ਚੋਂ ਇੱਕ ਹਾਂ, ਤੇ ਮੈਂ ਤਾਂ ਤੁਹਾਡੇ ਨਾਲ ਹਾਈਲਾਈਟ ਕੀਤਾ।
0: ਚਲੋ ਆਪਾਂ ਦੋਨੇ ਇੱਕੋ ਜਿਹੀ ਆ ਫਿਰ, ਮੈਂ ਵੀ ਤੁਹਾਡੀ ਲਿਸਟ 'ਚ ਆਉਣਾ।
1: ਹਾਂਜੀ ਹਾਂਜੀ, ਅਫਸੋਸ ਕੋਈ ਨੀ ਹੈਗਾ, ਚਲੋ ਜੀ ਕੋਈ ਅਫਸੋਸ ਕੋਈ ਨੀ, ਪਰ ਉੱਦਾਂ ਇੱਕ ਜਨੈਰਿਕ ਜੋ ਅੱਜ ਜਿੱਦਾਂ ਦੁਨੀਆਦਾਰੀ ਚੱਲਦੀ, ਮੈਂ ਉਹਦੇ 'ਚ ਤੁਹਾਨੂੰ ਇੱਕ ਦੱਸਿਆ।
0: ਵੈਸੇ ਗੱਲਾਂ 'ਤੇ ਡਿਪੈਂਡ ਕਰਦਾ ਕਿ ਗੱਲਾਂ ਆਪਾਂ ਕਰਦੇ ਕਿਹੜੀਆਂ। ਜੇ ਤੁਸੀਂ ਜ਼ਿੰਦਾਬਾਦ ਰਹਿੰਦੇ ਹੋ, ਖੁਸ਼ ਮਜ਼ਾਜ ਦੀਆਂ ਗੱਲਾਂ, ਤੇ ਮੈਨੂੰ ਲੱਗਦਾ ਕਿ ਇਹ ਗੱਲਾਂ ਜੇ ਕੋਈ ਨਹੀਂ ਸੁਣਨਾ ਚਾਹੁੰਦਾ ਤੇ ਉਹ ਬਹੁਤ ਅਪਾਗਾ ਹੋਊਗਾ। ਪਰ ਤੁਹਾਡੀ ਗੱਲ ਬਿਲਕੁਲ ਵਾਜਬ ਆ ਕਿ ਗੱਲਾਂ ਸੁਣਨ ਦਾ ਸਮਾਂ ਹੀ ਹੈ ਨਹੀਂ ਨਾ ਕਿਸੇ ਕੋਲੇ। ਜਿਹਦੇ ਕੋਲੇ ਸਮਾਂ ਨਹੀਂ ਉਹਨੂੰ ਗੱਲਾਂ ਚੰਗੀਆਂ ਲੱਗਣੀਆਂ ਨਹੀਂ, ਕਿਉਂਕਿ ਉਹ ਤਾਂ ਭੱਜ ਦੌੜ 'ਚ ਫਸਿਆ ਹੋਇਆ।
1: ਹਾਂਜੀ ਹਾਂਜੀ, ਬਸ ਇਹੀ ਤਾਂ ਉਹ ਗੱਲ ਤੁਸੀਂ ਕਹਿੰਦੇ ਨਾ, ਜਿੱਦਾਂ ਅਕਸਰ ਬਾਬੇ ਆਪਣੇ ਕਹਿੰਦੇ ਹੁੰਦੇ ਸੀਗੇ ਵੀ ਬੰਦਾ ਸੁੱਤਾ ਉੱਠ ਕੇ ਉੱਠਦਾ ਵਾ, ਵੀ ਮੈਂ ਕੰਮ ਕਰਨਾ ਵਾ, ਬਹੁਤ ਮਿਹਨਤ ਕਰਨੀ ਕਾਹਦੇ ਲਈ, ਪਰਿਵਾਰ ਲਈ, ਸੁਖਾਲੀ ਜ਼ਿੰਦਗੀ ਲਈ। ਪਰ ਬੰਦੇ ਉਹ ਚੀਜ਼ਾਂ ਪਿੱਛੇ ਮੋਟਿਵ ਹੀ ਭੁੱਲ ਗਏ ਵੀ ਕਰ ਕਾਹਦੇ ਲਈ ਰਹੇ ਹੈ।
0: ਬਿਲਕੁਲ। ਸੋ ਦੇਖੋ, ਆਪਾਂ ਪਰਿਵਾਰ ਦੇ ਵਿੱਚ, ਤੁਸੀਂ ਮੈਨੂੰ ਦੱਸੋ ਕਿ ਤੁਸੀਂ ਆਪਣੇ ਪਰਿਵਾਰ ਨਾਲ ਬਹਿ ਕੇ ਰੋਜ਼ ਕਿੰਨੀਆਂ ਕੁ ਗੱਲਾਂ ਕਰਦੇ ਹੋ, ਆਪਣੇ ਬੱਚਿਆਂ ਨਾਲ, ਆਪਣੀ ਵਾਈਫ ਨਾਲ, ਆਪਣੇ ਮਾਂ ਪਿਓ ਦੇ ਨਾਲ, ਮੈਨੂੰ ਤੁਸੀਂ ਦੱਸੋ। ਚਲੋ ਗੱਲਾਂ 'ਚੋਂ ਤੁਸੀਂ ਕਹਿ ਤਾ ਕਿ ਗੱਲਾਂ ਘੱਟ ਕਰਦੇ ਹਾਂ, ਗੱਲਾਂ ਵੱਧ ਕਰਦੇ ਹਾਂ, ਪਰ ਅਸੀਂ ਕਿੰਨਾ ਚਿਰ ਆਪਣੇ ਮਾਂ ਪਿਓ ਨੂੰ, ਕਿੰਨਾ ਚਿਰ ਆਪਣੇ ਬੱਚਿਆਂ ਨੂੰ ਦਿੰਦੇ ਹਾਂ, ਕਿੰਨਾ ਚਿਰ ਦਿੰਦੇ ਹਾਂ ਆਪਾਂ? ਤੁਸੀਂ ਆਪਣੇ ਫੈਮਿਲੀ ਨੂੰ ਕਿੰਨਾ ਚਿਰ ਦਿੰਦੇ ਹੋ? ਕਿੰਨਾ ਚਿਰ ਤੁਸੀਂ ਦਿਲ ਖੋਲ੍ਹ ਕੇ ਗੱਲਾਂ ਕਰਦੇ ਹੋ ਫੋਨ ਵਾਲੀ ਬਲਾ ਨੂੰ ਪਾਸੇ ਰੱਖ ਕੇ?
1: ਦੇਖੋ ਜੀ, ਮੈਂ ਆਪਣੀ ਬੇਟੀ, ਮੇਰੀ 3 ਸਾਲ ਦੀ ਬੇਟੀ, ਮੈਂ ਉਹਦੇ ਨਾਲ ਪਾਰਕ ਰੋਜ਼ 40-45 ਮਿੰਟ ਉਹ ਮੇਰਾ ਤੇ ਮੇਰੀ ਬੇਟੀ ਦਾ ਟਾਈਮ ਹੁੰਦਾ, ਮੈਂ ਜਾਂਦਾ ਹੀ ਜਾਂਦਾ। ਮੈਂ ਉਹਦੇ ਨਾਲ ਪੂਰਾ ਵਧੀਆ, ਮੇਰਾ ਤੇ ਉਹਦਾ, ਮੇਰਾ ਸਾਡੀ ਅਫੈਕਸ਼ਨ ਵੀ ਬਹੁਤ ਇੱਕ ਦੂਜੇ ਨਾਲ, ਉਹ ਵੀ ਮੇਰਾ ਪੱਕਾ ਵਾ। ਫਾਦਰ ਸਾਹਿਬ ਮੇਰੇ ਕੋਲ ਰਹਿੰਦੇ, ਲਕਲੀ ਮਦਰ ਫਾਦਰ, ਮੈਂ ਫਾਦਰ ਨਾਲ ਵੀ ਕਹਿ ਲਓ ਵੀ ਜਦੋਂ ਬਹਿਣਾ ਵੀ ਰੋਜ਼ ਰੋਟੀ ਵੀ ਇਕੱਠੀ ਖਾਣੀ, ਐਟਲੀਸਟ 3-2 ਟਾਈਮ ਤਾਂ ਇਕੱਠੀ ਖਾਈ ਦੀ ਆ, ਤੇ ਉਹਨਾਂ ਨਾਲ ਵੀ ਹੋ ਜਾਂਦਾ ਗੱਲਾਂ ਬਾਤਾਂ, ਵਾਈਫ ਨਾਲ ਤਾਂ ਚਲੋ ਹੁੰਦੀਆਂ ਹੀ ਨੇ। ਹਾਂ, ਥੋੜਾ ਮਦਰ ਨਾਲ ਮੈਂ ਕਹਿ ਸਕਦਾ ਵੀ ਉਹ ਥੋੜਾ ਘਰੇਲੂ ਕੰਮਾਂ 'ਚ ਵੱਧ ਬਿਜ਼ੀ ਰਹਿੰਦੇ ਨੇ, ਘੱਟ ਕਰਦਾ ਵਾ, ਬਟ ਤਕਰੀਬਨ ਮਤਲਬ ਵੀ ਸੰਤੁਸ਼ਟੀ ਆ ਵੀ ਮਾਂ ਪਿਓ ਕੋਲ ਨੇ, ਤੇ
0: ਬਹੁਤ ਸ਼ੁਕਰੀਆ ਸਰ। ਆਈ ਥਿੰਕ ਆਪਾਂ ਗੱਲਬਾਤ ਇਹੀ ਕਰਦੇ ਹਾਂ ਕਿ ਅਸੀਂ ਆਪਣਿਆਂ ਨਾਲ ਕਿੰਨੀਆਂ ਕੁ ਗੱਲਾਂ ਕਰਦੇ ਹਾਂ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਤੁਸੀਂ ਆਪਣੇ ਪਰਿਵਾਰ 'ਚ, ਆਪਣੇ ਹਸਬੈਂਡ ਵਾਈਫ, ਆਪਣੇ ਬੱਚਿਆਂ ਨਾਲ, ਆਪਣੇ ਮਾਂ ਬਾਪ ਨਾਲ ਕਿੰਨੀਆਂ ਕੁ ਗੱਲਾਂ ਕਰ ਲੈਂਦੇ ਹੋ? ਕਿੰਨੀਆਂ ਕੁ ਗੱਲਾਂ ਕਰਦੇ ਹੋ? ਕੀ ਗੱਲਾਂ ਕਰਦੇ ਹੈ ਆਪਾਂ? ਸਮਾਂ ਹੈ ਆਪਣੇ ਕੋਲ ਅੱਜ ਕੱਲ੍ਹ ਗੱਲਾਂ ਦਾ? ਤਾਂ ਜ਼ਰੂਰ ਦੱਸਿਓ, ਕਰਨੀਆਂ ਚਾਹੀਦੀਆਂ ਵੈਸੇ, ਕਿਉਂਕਿ ਰਿਸ਼ਤੇ ਸਾਡੇ ਕਮਜ਼ੋਰ ਹੁੰਦੇ ਜਾ ਰਹੇ ਆ। ਕਿਉਂ? ਕਿਉਂਕਿ ਅਸੀਂ ਗੱਲਾਂ ਨਹੀਂ ਕਰਦੇ, ਸਮਾਂ ਨਹੀਂ ਦਿੰਦੇ ਰਿਸ਼ਤਿਆਂ ਨੂੰ। 905-673-3337, ਕੀ ਤੁਹਾਡੇ ਨਾਲ ਕੋਈ ਗੱਲਾਂ ਕਰਦਾ? ਤੁਸੀਂ ਹਸਬੈਂਡ ਹੋ, ਵਾਈਫ ਹੋ, ਜਾਂ ਸਾਨੂੰ ਕੋਈ ਯੰਗ ਬੱਚੇ ਸੁਣ ਰਹੇ ਆ, ਕੀ ਤੁਸੀਂ ਆਪਣੇ ਮਾਂ ਪਿਓ ਨਾਲ ਗੱਲਾਂ ਕਰਦੇ ਆ? ਤੁਹਾਨੂੰ ਮਾਂ ਪਿਓ ਸਮਾਂ ਦਿੰਦੇ ਆ, ਜਾਂ ਤੁਹਾਡੇ ਮਾਂ ਪਿਓ ਬਜ਼ੁਰਗ ਆ, ਤੁਸੀਂ ਉਹਨਾਂ ਨੂੰ ਸਮਾਂ ਦਿੰਦੇ ਹੋ? ਕਿੰਨਾ ਚਿਰ ਬੈਠ ਕੇ ਗੱਲਾਂ ਕਰਦੇ ਹੋ? 24 ਘੰਟੇ ਹੁੰਦੇ ਤੁਹਾਡੇ ਕੋਲੇ? ਮੈਂ ਤਾਂ ਸੌਣ ਵਾਲਾ ਵੀ ਸਮਾਂ ਵਿੱਚੇ ਪਾ ਲਿਆ, ਕਿਉਂਕਿ ਆਪਾਂ ਸੌਂਦੇ ਕਦੋਂ? ਸੌਂਦੇ ਹੋਏ ਵੀ ਤਾਂ ਜਾਗਦੇ ਹੁੰਦੇ ਆਪਾਂ। 905-673-3337, ਸੰਧੂ ਸਾਹਿਬ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਤੁਸੀਂ ਆਉਣੇ ਰਹੋ।
2: ਸਤਿ ਸ਼੍ਰੀ ਅਕਾਲ ਜੀ, ਟੋਪਿਕ ਤੇ ਮੈਂ ਰੋਜ਼ਿਕ ਆ, ਤੁਹਾਨੂੰ ਕਰੋ ਵਾਈਫ ਦਾ ਫੋਨ। ਹੈਲੋ, ਹਾਂਜੀ, ਆਉਣਾ ਕਿੱਦਾਂ? ਵਧੀਆ, ਓਕੇ।
0: ਹਕੀਕਤ ਆ ਬਸ, ਸੰਧੂ ਸਾਹਿਬ ਤੁਹਾਡੇ ਲਈ ਦੋ ਲਾਈਨਾਂ ਆ ਕਿ ਸ਼ੇਖ ਦੌਲਤਾਂ ਪਾਕ ਮੁਹੱਬਤਾਂ, ਤੂੰ ਕਿਉਂ ਤੋਲੇ ਚੀਜ਼ਾਂ ਨਾਲ, ਤੇ ਮਨਾ ਮੂਰਖਾ ਵੇਖ ਮੂਰਤਾਂ ਰੱਬ ਨੇ ਘੜੀਆਂ ਰੀਝਾਂ ਨਾਲ।
2: ਦੇਖੋ, ਮੇਰੇ ਮਦਰ ਫਾਦਰ, ਮੈਂ ਨਾ ਆ ਗਿਆ ਜਦੋਂ ਇੱਥੇ ਕੈਨੇਡਾ 2008 ਚ
0: ਜੀ,
2: ਤੇ ਮੈਂ ਆਪਣਾ ਚੌਥਾ ਬੱਚਾ ਵਾ, 3 ਭੈਣਾਂ ਤੋਂ ਬਾਅਦ
0: ਜੀ,
2: ਯਾਨੀ ਕਿ ਅਜੇ ਮੁੰਡਾ। ਤੇ ਮੇਰੇ ਮਦਰ ਨਾ ਮਗਰੋਂ ਜਦੋਂ ਮੈਂ ਕੈਨੇਡਾ ਆ ਗਿਆ ਤੇ ਥੋੜਾ ਜਿਹਾ ਮਹਿਸੂਸ ਕਰ ਗਏ
0: ਕਿ
2: ਮੇਰਾ ਮਦਰ ਫਾਦਰ ਜਾਂ ਦਾਦੀ ਦਾਦਾ ਬੜਾ ਹੀ ਲਗਾ ਸੀ, ਕਿਉਂਕਿ ਮੈਂ 3 ਭੈਣਾਂ ਤੋਂ ਬਾਅਦ ਹੋਇਆ, ਤੇ ਉਦੋਂ ਜ਼ਮਾਨਾ ਸੀ ਕਿ ਪੁੱਤ ਦੀ ਕਹਿ ਲਓ ਕੁਛ ਥੋੜੀ ਇੰਪੋਰਟੈਂਟ ਸੀ ਜ਼ਿਆਦਾ। ਤੇ ਮੇਰੇ ਮਦਰ ਸਿੱਖ ਹੋ ਗਏ, ਫਿਰ ਅੰਮ੍ਰਿਤਸਰ ਅਸੀਂ ਪਹਿਲਾਂ ਤੇ ਸ਼ਿਫਟ ਕੀਤਾ, ਉੱਥੇ ਮੈਂ ਸ਼ਹਿਰ ਕੋਠੀ ਬਣਾਈ, ਮੈਂ ਆ ਗਿਆ, ਫਿਰ ਮਦਰ ਫਾਦਰ ਵੀ ਉੱਥੇ ਆ ਗਏ, ਜੀ ਨਾ ਲੱਗੇ ਮੰਮੀ ਦਾ ਦਾਦੀ ਜੀ ਪੂਰੇ ਹੋ ਗਏ, ਫਿਰ ਮੈਂ ਕੈਨੇਡਾ ਆਇਆ ਤਾਂ ਨਾ ਮਦਰ ਦਾ ਜੀ ਲੱਗੇ। ਅਜੇ 6 ਭੈਣ ਭਾਈਆਂ, ਪਰ ਸਭ ਤੋਂ ਜ਼ਿਆਦਾ ਲਗਾ ਮੇਰੇ ਨਾਲ, ਕਿਉਂਕਿ ਮੈਂ ਨਾ ਉਹ ਬੰਦਾ ਵਾ ਜਿਹਨੂੰ ਕਹਿ ਸਕਦੇ ਕਿ ਯਾਰ ਜਿਹੜਾ ਬੁੱਢੇ ਨੂੰ ਕੁੰਡਾ ਖੋਲੂ ਕਿ ਮੈਂ ਕਰਦਾ ਜੀ। ਦੇਖੋ ਮੈਂ ਦੇਖਦਾ, ਡੈਡੀ ਛੱਡੋ ਪਰੇ, ਮੇਰੇ ਡੈਡੀ 53 ਸਾਲ ਤੋਂ ਬਾਅਦ ਉਹਨਾਂ ਨੇ ਕੰਮ ਨੀ ਕੀਤਾ, ਕਿ ਮੈਂ ਕਿਹਾ ਡੈਡੀ ਕੋਈ ਨੀ, ਮੈਂ ਹੁਣ ਤਕੜਾ, ਉਦੋਂ ਮੈਂ ਇੱਥੇ 21 ਸਾਲ ਦਾ ਸੀ, ਤੇ ਮੈਂ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਸੀ, ਤੇ ਹੁਣ ਮਦਰ ਫਾਦਰ ਇੱਥੇ ਨੇ ਆਪਣਾ, ਉਹਨਾਂ ਦੀ ਦੇਖੋ ਮੰਮੀ ਮੇਰੇ 90 ਸਾਲ ਦੇ ਆ, ਫਾਦਰ ਮੇਰੇ ਥੋੜੇ ਜਿਹੇ ਛੋਟੇ ਮੰਮੀ ਤੋਂ 5-7 ਸਾਲ ਤੇ ਬੜੀ ਬਿਹਤਰੀਨ ਜ਼ਿੰਦਗੀ ਆ ਸਾਡੇ ਆਪਣੇ ਗੱਲਾਂ ਕਰਦੇ ਆ ਟੀਵੀ ਦੇਖਦੇ ਆ
0: ਜੀ ਬਹੁਤ ਸ਼ੁਕਰੀਆ ਜੀ ਇਹ ਦੇਖੋ ਗੱਲਾਂ ਜ਼ਰੂਰੀ ਆ ਜੇ ਗੱਲਾਂ ਨਹੀਂ ਕਰਦੇ ਨਾ ਤੇ ਫਿਰ ਜ਼ਿੰਦਗੀ ਰੁਕ ਜਾਂਦੀ ਆ ਖਲੋ ਜਾਂਦੀ ਆ
2: ਅੱਜ ਮੈਂ ਆਪਣੀ ਮਿੰਨ ਜੱਫੀ ਪਾਈ
0: ਲੱਗੇ ਕੀ ਬਾਤ ਆ
2: ਜੱਫੀ ਪਾ ਕੇ ਬੜਾ ਪਿਆਰ ਜਿਹਾ ਕੀਤਾ
0: ਤੇ
2: ਘੁੱਟ ਕੇ ਲਾਇਆ 90 ਸਾਲ ਦੇ ਨੇ ਤੇ ਦੇਖੋ ਮਾਂ ਦੇਖੋ ਮਾਂ ਦਾ ਤੁਸੀਂ ਯਕੀਨ ਕਰਿਓ ਮਾਂ ਉਹ ਆ ਮੈਂ ਤੁਹਾਨੂੰ ਛੱਡ ਕੇ ਸੁਣਿਆ ਸੀ ਕਹਿੰਦਾ ਰੱਬ ਨੇ ਮਾਂ ਦੇ ਮੂੰਹ ਚੋਂ ਦੁਆ ਨਿਕਲੀ ਰੱਬ ਨੂੰ ਵਿਹੋਣੀ ਪੈ ਗਈ ਮਾਂ ਦੇ ਮੂੰਹ ਚੋਂ ਦੁਆ ਨਿਕਲੀ ਰੱਬ ਨੂੰ ਵਿਹੋਣੀ ਪੈ ਗਈ ਮਾਂ ਵਾਕਿਆ ਹੀ ਮਾਂ ਹੁੰਦੀ ਉਹ ਤਾਂ ਬਦਲੀ ਕੋਈ
0: ਉਹ ਕੀ ਬਾਤ ਆ ਜੀ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ ਕਹਿੰਦੇ ਕਿ ਮੈਂ ਸੈਰਾਂ ਤੇ ਹਾਂ ਸਫਰਾਂ ਦੇ ਉੱਤੇ ਐਵੇਂ ਫੁੱਲ ਨਹੀਂ ਰੱਖੇ ਕਬਰਾਂ ਦੇ ਉੱਤੇ ਮੈਂ ਦਗਮਜੇ ਨਾ ਮਾਰਾਂ ਵੱਡੇ ਦਾਅਵੇ ਨਹੀਂ ਕਰਦਾ ਤੇ ਕਦੇ ਤਾੜੀ ਨਹੀਂ ਮਾਰੀ ਦੀ ਹੁੰਦੀ ਜਬਰਾਂ ਦੇ ਉੱਤੇ ਤੇ ਪੈ ਜੇ ਜੇ ਸੁੰਡੀ ਉਹਨੂੰ ਫੜ ਕੇ ਮਾਰਾਂ ਦਵਾਈ ਨਹੀਂ ਛਿੜਕੀ ਕਦੇ ਭੰਵਰਾਂ ਦੇ ਉੱਤੇ ਤੇ ਅੱਗ ਜੰਗਲ ਨੂੰ ਲੱਗੀ ਪਾਣੀ ਚੁੰਝ ਭਰ ਪਾਇਆ ਕਹਿ ਕੇ ਨਹੀਂ ਲਾਏ ਕਹਿ ਕਹੇ ਨਹੀਂ ਲਾਏ ਕਹਿ ਕਹੇ ਪਤਾ ਕੀ ਹੁੰਦੇ ਆ ਹਾਸੇ ਠਹਾਕੇ ਮੁਸ਼ਕਰੀਆਂ 'ਚ ਹੱਸਣਾ ਕਿਸੇ ਦੇ ਹੁੰਦੇ ਅੱਤਿਆਚਾਰ 'ਤੇ ਹੱਸਣਾ ਕਿਸੇ ਦੇ ਗਰੀਬੀ 'ਤੇ ਹੱਸਣਾ ਕਿਸੇ ਦੀ ਮੁਸ਼ਕਲ 'ਤੇ ਹੱਸਣਾ ਸੋ ਕਹਿ ਕਹੇ ਨਹੀਂ ਲਾਏ ਕਦੇ ਬਲਦੀਆਂ ਲਗਰਾਂ ਦੇ ਉੱਤੇ ਅਤੇ ਐਵੇਂ ਫੁੱਲ ਨਹੀਂ ਰੱਖੇ ਮੈਂ ਕਬਰਾਂ ਦੇ ਉੱਤੇ ਅਤੇ ਮੈਂ ਸੈਰਾਂ 'ਤੇ ਨਹੀਂ ਹਾਂ ਮੈਂ ਸਫਰਾਂ ਦੇ ਉੱਤੇ ਸੋ 905-673-33-37 ਮਨਜਿੰਦਰ ਜੀ ਤੁਹਾਡੀ ਕਾਲਸ ਪਵਨ ਜੀ ਸੋ ਬਹੁਤ ਸਾਰੀਆਂ ਕਾਲਸ ਹੋਰ ਨੇ ਮਨਜਿੰਦਰ ਜੀ ਤੁਹਾਡੀ ਕਾਲ ਕੱਟੀ ਗਈ ਆ ਸੋ 515-273-75 ਸਾਰੇ ਓਨ ਏਅਰ ਨੇ ਕਾਲਾਂ ਸਾਰੀਆਂ ਓਨ ਏਅਰ ਨੇ ਸੋ ਗੱਲਾਂ ਬਾਤਾਂ ਕਰ ਰਹੇ ਹਾਂ ਰਿਸ਼ਤਿਆਂ ਦੇ ਵਿੱਚ ਅਸੀਂ ਘਰੇ ਜਾ ਕੇ ਕਿੰਨੀਆਂ ਕੁ ਗੱਲਾਂ ਕਰਦੇ ਹਾਂ ਅਸੀਂ ਰਿਸ਼ਤਿਆਂ ਨੂੰ ਕਹਿ ਤਾਂ ਦਿੰਦੇ ਹਾਂ ਵੀ ਰਿਸ਼ਤੇ ਕੱਚੇ ਹੋ ਗਏ ਰਿਸ਼ਤੇ ਇੱਦਾਂ ਬੱਚੇ ਉੱਦਾਂ ਬੱਚੇ ਮੰਨਦੇ ਨਹੀਂ ਵਾਈਫ ਮੰਨਦੀ ਨਹੀਂ ਹਸਬੈਂਡ ਮੰਨਦਾ ਨਹੀਂ ਪਰ ਅਸੀਂ ਗੱਲਾਂ ਕਿੰਨੀਆਂ ਕੁ ਕਰਦੇ ਹਾਂ ਕਿੰਨਾ ਸਮਾਂ ਦਿੰਦੇ ਅਸੀਂ ਰਿਸ਼ਤਿਆਂ ਨੂੰ ਪੌਦਿਆਂ ਨੂੰ ਫੁੱਲਾਂ ਨੂੰ ਪਾਣੀ ਤੋਂ ਬਿਨਾਂ ਨਹੀਂ ਰੱਖਿਆ ਜਾ ਸਕਦਾ ਰਿਸ਼ਤਿਆਂ ਨੂੰ ਪਾਣੀ ਆ ਗੱਲਾਂ ਅਤੇ ਜੇ ਅਸੀਂ ਗੱਲਾਂ ਨਹੀਂ ਕਰਦੇ ਇੱਕ ਦੂਜੇ ਨੂੰ ਸਮਝਦੇ ਨਹੀਂ ਤਾਂ ਫਿਰ ਉਹ ਫੁੱਲ ਉਹ ਬੂਟੇ ਹੌਲੀ ਹੌਲੀ ਮੁਰਝਾ ਜਾਂਦੇ ਆ ਸੋ ਕਿੰਨੀਆਂ ਕੁ ਗੱਲਾਂ ਕਰਦੇ ਹੋ ਤੁਸੀਂ ਘਰੇ ਜਾ ਕੇ ਕੰਮ ਤੋਂ ਥੱਕੇ ਹਾਰੇ ਟੁੱਟੇ ਜਾਂਦੇ ਹੋ ਮੈਂ ਮੰਨਿਆ ਪਰ ਜਾ ਕੇ ਕਦੀ 5-10 ਮਿੰਟ ਆਪਣੇ ਸੱਜਣ ਨਾਲ ਪਿਆਰਿਆਂ ਨਾਲ ਬਹਿ ਕੇ ਸੋਫੇ 'ਤੇ ਹੱਥ 'ਚ ਹੱਥ ਪਾ ਕੇ ਗੱਲਾਂ ਕਰਦੇ ਹੋ ਵੀ ਕਿਵੇਂ ਆ ਠੀਕ ਆ ਮੰਨਿਆ ਕਿ ਤੁਸੀਂ ਥੱਕੇ ਹੋ ਅਤੇ ਤੁਹਾਡੀਆਂ ਥਕੇਵਾਂ ਲੈਣ ਦਾ ਸਭ ਤੋਂ ਵੱਡਾ ਕਾਰਨ ਇਹੀ ਬਣੂਗਾ ਜੇ ਤੁਸੀਂ ਆਪਣੇ ਹਸਬੈਂਡ ਨਾਲ ਆਪਣੀ ਵਾਈਫ ਨਾਲ ਆਪਣੇ ਬੱਚਿਆਂ ਨਾਲ 5-7 ਮਿੰਟ ਗੱਲਾਂ ਕਰੋਗੇ ਅਸੀਂ ਗੱਲਾਂ ਕਰਨੋਂ ਹੀ ਹਟ ਗਏ ਹਾਂ ਸੋ 905-673-33-37 ਜੇ ਤੁਸੀਂ ਗੱਲਾਂ ਕਰਦੇ ਹੋ ਤਾਂ ਜ਼ਰੂਰ ਕਾਲ ਕਰਕੇ ਦੱਸਿਓ ਅਤੇ ਤੁਹਾਡੀਆਂ ਕਾਲਸ ਵੀ ਓਨਰ ਨੇ ਸਾਡੇ ਸਪੌਂਸਰ ਸਾਹਿਬਾਨ ਵੀ ਓਨਰ ਨੇ ਲੰਬੇ ਸਮੇਂ ਤੋਂ ਨਾਗਪਾਲ ਸਰ ਯੂਨੀ ਗਲੋਬਲ ਐਡਵਾਈਜ਼ਰ ਤੋਂ ਵੀ ਓਨਰ ਨੇ ਅਤੇ ਰਸ਼ਮੀਤ ਜੀ ਵੀ ਆ ਗਏ ਨੇ ਨਾਗਪਾਲ ਸਰ ਸਤਿ ਸ਼੍ਰੀ ਅਕਾਲ ਤੁਸੀਂ ਓਨਰ ਹੋ ਕੀ ਹਾਲ ਚਾਲ
3: ਜੀ ਸੋ ਲਾਈਕ 30-100,000 ਕੀ ਫੰਡਿੰਗ ਆਪਣੇ ਅਭੀ ਵੀ ਅਪਲਾਈ ਨਹੀਂ ਕਰੀ ਤੋ ਆਪ ਨੁਕਸਾਨ ਕਰਾ ਰਹੇ ਕਿਉਂਕਿ ਹਰ ਕੋਈ ਅਪਲਾਈ ਕਰ ਚੁੱਕਾ ਹੈ ਜੋ ਐਲੀਜੀਬਲ ਹੈ ਆਪ PR ਹੈ ਸਿਟੀਜ਼ਨ ਹੈ ਪ੍ਰੋਟੈਕਟਿਡ ਪਰਸਨ ਹੈ ਇਨਕਮ ਆਪਕੀ 2024 ਕੇ ਨੋਟਿਸ ਔਫ ਅਸੈਸਮੈਂਟ ਪੇ ਲੈਸ ਦੈਨ $70,000 ਹੈ ਆਪ ਸਕਿੱਲ ਡਿਵੈਲਪਮੈਂਟ ਕੇ ਲਈ ਗਵਰਨਮੈਂਟ ਸੇ ਫੰਡਿੰਗ ਅਪਲਾਈ ਕਰ ਸਕਤੇ ਹੈ ਆਜ ਕੀ ਡੇਟ ਮੇ ਫੰਡਿੰਗ ਕਾ ਮੇਜਰ ਪੋਰਸ਼ਨ ਨਾਨ ਰਿਫੰਡੇਬਲ ਗ੍ਰਾਂਟਸ ਹੈ ਜੋ ਪੈਸਾ ਆਪਣੇ ਵਾਪਸ ਨਹੀਂ ਕਰਨਾ ਔਰ 10 ਦਿਨ ਬਾਅਦ ਆਪ ਅਪਲਾਈ ਕਰੇਂਗੇ ਤਾਂ ਲੋਨ ਹੀ ਆਏਗਾ ਗਵਰਨਮੈਂਟ ਪਾਲਿਸੀ ਚੇਂਜ ਕਰ ਰਹੀ ਹੈ ਤੋ ਇਹ ਹਮਾਰੇ ਹੱਥ ਮੇ ਨਹੀਂ ਗਵਰਨਮੈਂਟ ਕੇ ਹੱਥ ਠੀਕ ਔਰ ਇਸਮੇ ਨੋ ਏਜ ਲਿਮਿਟ ਨੋ ਕ੍ਰੈਡਿਟ ਚੈੱਕ ਆਪਣੇ ਪੈਨਸ਼ਨ ਪੇ ਆਪ ਐਲੀਜੀਬਲ ਹੈ ਫੁੱਲੀ ਆਨਲਾਈਨ ਆਸਾਨ ਸੇ ਕੋਰਸਿਸ ਵੀ ਹੈ ਹਮਾਰੇ ਪਾਸ ਜਿਸਮੇ ਅਸਾਈਨਮੈਂਟਸ ਹੈ ਐਗਜ਼ਾਮਿਨੇਸ਼ਨ ਨਹੀਂ ਹੈ ਬੇਸਿਕ ਇੰਗਲਿਸ਼ ਆਪਕੋ ਆਉਣੀ ਚਾਹੀਏ ਹਾਊਸ ਵਾਈਫ ਊਬਰ ਡਰਾਈਵਰਸ ਸੈਲਫ ਇੰਪਲੋਇਡ ਟਰੱਕ ਡਰਾਈਵਰ ਕੋ ਅੱਛਾ ਬੈਨੀਫਿਟ ਹੈ ਇਸਮੇ ਫੰਡਿੰਗ ਆਪਕੇ ਖਾਤੇ ਮੇ ਆਤੀ ਹਮਾਰੇ ਖਾਤੇ ਮੇ ਨਹੀਂ ਆਤੀ ਫੀਸ ਹਮਾਰੀ ਕਿਤਨੀ ਹੈ ਕੋਈ ਚਲਾਕੀ ਕੋਈ ਸੈਟਿੰਗ ਕੋਈ ਅਪਰੋਚ ਕੋਈ ਕਾਗਜ਼ ਨਹੀਂ ਮਿਲ ਰਿਹਾ ਆਪਕੋ ਯਹਾਂ ਪੇ ਹੈ ਨਾ ਇਸ ਲਈ ਫੀਸ ਹਮਾਰੀ ਜੈਨੂਇਨ ਹੈ 199 499 ਕਬ ਦੇਣੀ ਹੈ ਕੰਮ ਹੋਣੇ ਕੇ ਬਾਅਦ ਆਜ ਕਿਤਨੇ ਬੰਦੋ ਕੀ ਫੰਡਿੰਗ ਗਿਰੀ ਹੈ 8 ਕਿਤਨੇ ਨਏ ਬੰਦੇ ਇਨਰੋਲ ਹੋਏ ਹੈ 12 ਲਾਸਟ ਇਹਨਾਂ ਨੇ ਜਿਨਕੀ ਆਜ ਫੰਡਿੰਗ ਅਪਰੂਵ ਹੋਈ ਹੈ ਉਹਨਾਂ ਨੇ ਮੇ ਜੁਆਇਨ ਕਰਾ ਥਾ ਰਾਈਟ ਅਪ੍ਰੈਲ ਐਂਡ ਮੇ ਮੇ ਇਸ ਲਈ ਆਪ ਡਿਲੇ ਨਾ ਕਰੇ ਰੂਲਸ ਚੇਂਜ ਹੋ ਰਹੇ ਹੈ ਕਾਲ ਅਭੀ ਵੀ ਆਪ ਹਮੇ ਕਰ ਸਕਤੇ ਆਫਿਸ ਹੈ ਪ੍ਰੋਪਰ ਆਫਿਸ ਹੈ 8 ਸਾਲ ਸੇ ਆਪਕੋ ਹਮ ਅਸਿਸਟ ਕਰ ਰਹੇ ਹੈ ਇਸ ਕਾਮ ਮੇ ਐਡੂਕੇਸ਼ਨ ਕੰਸਲਟਿੰਗ ਮੇ ਹਮ ਕੋਈ ਔਰ ਫੰਡਿੰਗ ਵਾਲਾ ਕਾਮ ਕਰਤੇ ਹੀ ਨਹੀਂ ਜਿਸਮੇ ਝੋਲ ਹੈ ਕਨਫਿਊਜ਼ਨ ਆਪਕੋ ਹੋ ਹੀ ਨਹੀਂ ਸਕਤੀ ਨੰਬਰ ਨੋਟ ਕਰੇ 437-264-31-75 437-264-31-75 ਹੁਣੇ ਤੁਸੀਂ ਕਾਲ ਕਰ ਸਕਦੇ ਹੋ ਜੀ 437-264-3175 437-264-3175 ਆਫਿਸ ਹਮਾਰਾ 218 ਐਕਸਪੋਰਟ ਬੁਲੇਵਾਰਡ ਪੇ ਹੈ ਆਪ ਕੱਲ ਵੀ ਆ ਸਕਤੇ ਸੈਟਰਡੇ ਵੀ ਓਪਨ ਹੈ सिर्फ 10 दिन रह गए हैं 30 से लेके 100,000 की फंडिंग मेरे नहीं अपने अकाउंट में हासिल करने का मेजर पोर्शन ग्रांट्स आज की डेट में स्टार लगा के है। नंबर 4372431375 4372431375 4372643175।
0: नागपाल सर ਤੁਸੀਂ ਘਰੇ ਪਰਿਵਾਰ ਚ ਬੱਚਿਆਂ ਨਾਲ ਗੱਲਾਂ ਕਰਦੇ ਹੋ ਜਾ ਕੇ ਕੰਮ ਤੋਂ?
3: ਹਾਂਜੀ ਹਾਂਜੀ।
0: ਝੂਠ ਤਾਂ ਨਹੀਂ ਮਾਰਦੇ?
3: ਜ਼ਿਆਦਾ ਨਹੀਂ ਮਿਲਦਾ ਅੱਜ ਕੱਲ ਬਟ ਥੋੜਾ
0: ਮੌਕਾ ਨਹੀਂ ਮਿਲਦਾ। ਮੌਕਾ ਮਿਲ
3: ਜਾਏਗਾ ਸਾਰਾ
0: ਲੱਗ ਗਿਆ ਪਤਾ ਬਸ ਲੱਗ ਗਿਆ ਜੀ ਪਤਾ ਬਸ। ਥੈਂਕ ਯੂ ਸੋ ਮਚ। 437-264-3175 ਰਾਈਟ ਨਾਓ ਤੁਸੀਂ ਕਾਲ ਕਰ ਲਓ, ਹੁਣੇ ਤੁਹਾਨੂੰ ਅਸੈਸਮੈਂਟ ਕਰਕੇ ਦੱਸ ਦੇਣਗੇ। 4372643175 ਯੂਨੀ ਗਲੋਬਲ ਐਡਵਾਈਜ਼ਰੀ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਕਰਕੇ ਯਾਰ ਹਨੇਰਾ ਅੰਦਰ ਤੇਰਾ ਲੱਭਾਂ ਚਿਹਰਾ ਅੰਦਰ, ਕਰਕੇ ਯਾਰ ਹਨੇਰਾ ਅੰਦਰ ਤੇ ਤੇਰਾ ਲੱਭਾਂ ਚਿਹਰਾ ਅੰਦਰ, ਸਦਾ ਲਈ ਭੁੱਲ ਜਾਵੇਂ ਉਹਨੂੰ ਕਿੱਥੇ ਇੰਨਾ ਜੀਰਾ ਅੰਦਰ। ਬਾਹਰ ਕਿਸ ਨੂੰ ਲੱਭਦਾ ਫਿਰਦਾ ਮੈਂ, ਬਾਹਰ ਕਿਸ ਨੂੰ ਲੱਭਦਾ ਫਿਰਾਂ ਮੈਂ, ਮੈਨੂੰ ਪੁੱਛੇ ਮੇਰਾ ਅੰਦਰ, ਕਿਉਂਕਿ ਤੇਰੀ ਸੂਹ ਮਿਲੀ ਨਾ ਖੋਜਿਆ ਤੈਨੂੰ ਬਥੇਰਾ ਅੰਦਰ। ਅਤੇ ਆਪਾਂ ਕਿੱਥੋਂ ਆਪਾਂ ਰਿਸ਼ਤਿਆਂ ਦੇ ਵਿੱਚ ਜੜ੍ਹਾਂ ਨੂੰ ਮਜ਼ਬੂਤ ਕਰ ਲੈਣਾ, ਕਿੱਥੋਂ ਆਪਾਂ ਰਿਸ਼ਤੇ ਪੱਕੇ ਕਰ ਲੈਣੇ, ਸਮਾਂ ਕਿੱਥੇ ਸਾਡੇ ਕੋਲ, ਬਹਾਨੇ ਸਾਡੇ ਕੋਲ ਬੜੇ ਆ, ਥੱਕ ਜਾਂਦੇ ਹਾਂ, ਟੁੱਟ ਜਾਂਦੇ ਹਾਂ, ਕੰਮਾਂ 'ਚ ਬਿਜ਼ੀ, ਬਿਜ਼ਨਸ ਬਿਰੀ, ਕੈਨੇਡਾ ਦੀ ਲਾਈਫ ਇੱਦਾਂ ਦੀ ਆ, ਅਤੇ ਫਿਰ ਅਸੀਂ ਰਿਸ਼ਤੇ ਮਜ਼ਬੂਤ ਪਾਲਦੇ ਹਾਂ। 905-673-3373 905-673-3337 ਸਾਰੀਆਂ ਲਾਈਨ ਬਿਜ਼ੀ ਆ, ਸ਼ੋਰਟ ਸ਼ੋਰਟ ਰੱਖਾਂਗੇ। ਇੰਦਰਜੀਤ ਜੀ ਪਹਿਲਾਂ ਗੱਲਬਾਤ ਕਰਦੇ ਹਾਂ, ਉਸ ਤੋਂ ਬਾਅਦ ਮਨਜਿੰਦਰ ਜੀ ਲਾਈਨ 'ਤੇ ਨੇ ਜੀ। ਸਤਿ ਸ਼੍ਰੀ ਅਕਾਲ ਜੀ ਇੰਦਰਜੀਤ ਜੀ, ਤੁਸੀਂ ਆਉਣੇ
4: ਰਹੋ
0: ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਬੇਟੇ, ਕਹਿੰਦੇ ਹੁੰਦੇ ਆ ਨਾ ਭਾਈ ਵੀਰ ਸਿੰਘ ਨੇ ਲਿਖਿਆ ਨਾ, ਰਹੀ ਵਾਸਤੇ ਕੱਟ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਵੀਕ ਸਮੇਂ ਖਿਸਕਾਈ ਕੰਨੀ। ਤੇ ਉਹ ਤਾਂ ਬੰਨੋ ਬੰਨੀ ਲੰਘ ਜਾਂਦਾ ਸਮਾਂ ਦਾ, ਪਰ ਉਸ ਸਮੇਂ ਦੇ ਵਿੱਚ ਤੁਸੀਂ ਪ੍ਰੈਜੈਂਟ ਨੂੰ ਵਰਤਮਾਨ ਉਹਨੂੰ ਸੰਭਾਲ ਲਓ ਨਾ, ਤੇ ਤੁਹਾਡਾ ਫਿਊਚਰ ਵੀ ਅੱਗੋਂ ਚੰਗਾ ਬਣ ਜਾਂਦਾ। ਜਿਹੜਾ ਲੰਘ ਗਿਆ ਤੇ ਚਲੋ ਲੰਘ ਗਿਆ, ਉਹਨੂੰ ਪਛਤਾਵਾ ਕਰਕੇ ਤੁਸੀਂ ਉਹ ਗਲਤੀਆਂ ਦੁਬਾਰਾ ਨਹੀਂ ਕਰਨੀਆਂ, ਇਹ ਤਾਂ ਆਪਾਂ ਮਤ ਲੈਂਦੇ ਹਾਂ। ਤੇ ਬਾਕੀ ਆਪਾਂ ਨੂੰ ਬੇਟੇ ਬੱਚਿਆਂ ਦੇ ਨਾਲ ਟਾਈਮ ਜ਼ਰੂਰ ਸਪੈਂਡ ਕਰਨਾ ਚਾਹੀਦਾ, ਤੇ ਬੱਚਿਆਂ ਨੂੰ ਮਾਪਿਆਂ ਨਾਲ। ਮਾਵਾਂ ਕਿੰਨਾ ਉਡੀਕ ਉਡੀਕ ਕੇ ਬੱਚਿਆਂ ਨੂੰ ਰੋਟੀ ਖਵਾਉਂਦੀਆਂ ਪਾਲਦੀਆਂ, ਤੇ ਫਿਰ ਤੁਸੀਂ ਆ ਕੇ ਇੱਕ ਜੱਫੀ ਆਪਣੀ ਮਾਂ ਨੂੰ ਜਾਂ ਡੈਡੀ ਨੂੰ ਤੇ ਜਾਂ ਆਪਣੇ ਬੱਚਿਆਂ ਨੂੰ ਜਾਂ ਆਪਣੀ ਚਲੋ ਵਾਈਫ ਨੂੰ ਵੀ ਸੰਗਣ ਦੀ ਲੋੜ ਨਹੀਂ, ਉਹਨੂੰ ਵੀ ਤੁਸੀਂ ਪਿਆਰ ਨਾਲ ਬੁਲਾਓ। ਸਾਰੇ ਦਿਨ ਦੀ ਥੱਕੀ ਹੁੰਦੀ ਹੈ ਤੇ ਬੇਟੇ ਥਕਾਵਟ ਲੈ ਜਾਂਦੀ ਹੈ, ਤੇ ਨਹੀਂ ਤਾਂ ਫਿਰ ਤੁਸੀਂ ਜੇ ਨਹੀਂ ਦੇਣੇ ਤੁਹਾਡੇ ਕੋਲ ਟਾਈਮ ਲੰਚ ਕਰਨ ਦਾ, ਡਿਨਰ ਦਾ, ਇੱਕ ਦਿਨ ਦਾ, ਤੇ ਹਫ਼ਤੇ ਬਾਅਦ ਤਾਂ ਰਲ ਕੇ ਤੁਸੀਂ ਪੱਕਾ ਹੀ ਰੱਖ ਲਓ ਵੀ ਆਪਾਂ ਰਲ ਕੇ ਸਾਰਿਆਂ ਨੇ ਰੋਟੀ ਖਾਣੀ ਹੈ, ਤੇ ਇੰਨਾ ਬੇਟੇ ਸੋਹਣਾ ਟਾਈਮ ਪਾਸ ਹੋ ਜਾਂਦਾ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ।
4: ਥੈਂਕ ਯੂ।
0: ਬਹੁਤ ਵੱਡੀ ਗੱਲ ਆ, ਪਰ ਅਸੀਂ ਸਮਝਦੇ ਥੋੜ੍ਹੀ ਹਾਂ, ਅਸੀਂ ਤਾਂ ਬਿਜ਼ੀ ਜੂ ਹਾਂ, ਅਸੀਂ ਤਾਂ ਕੰਮਾਂ ਕਾਰਾਂ 'ਚ ਬਿਜ਼ੀ ਹਾਂ, ਬਿਜ਼ਨਸਾਂ ਦੇ ਵਿੱਚ ਬਿਜ਼ੀ ਹਾਂ, ਕਾਰੋਬਾਰਾਂ 'ਚ ਬਿਜ਼ੀ ਹਾਂ, ਅਤੇ ਫਿਰ ਅਸੀਂ ਇਹ ਵੀ ਕਹਿੰਦੇ ਹਾਂ ਕਿ ਸਾਰਾ ਕੁਛ ਬੱਚਿਆਂ ਲਈ ਤਾਂ ਕਰ ਰਹੇ ਹਾਂ, ਸਭ ਕੁਛ ਅਸੀਂ ਬੱਚਿਆਂ ਲਈ ਕਰਦੇ ਹਾਂ, ਪਰ ਬੱਚਿਆਂ ਲਈ ਸਾਡੇ ਕੋਲ ਸਮਾਂ ਹੀ ਨਹੀਂ ਆ। ਅਤੇ ਜਦੋਂ ਵੱਧਦੀ ਉਮਰ ਨਾਲ ਬੱਚੇ ਫਿਰ ਹੋਰ ਲਾਈਨਾਂ 'ਤੇ ਤੁਰ ਪੈਂਦੇ ਆ, ਫਿਰ ਕਹਿੰਦੇ ਹਾਂ ਕਿ ਦੇਖੋ ਅਸੀਂ ਬੱਚਿਆਂ ਲਈ ਬੜਾ ਕੀਤਾ ਪਰ ਬੱਚਿਆਂ ਨੇ ਸਾਡੀ ਮੰਨੀ ਨਹੀਂ। ਭਾਈ ਤੁਸੀਂ ਬੱਚਿਆਂ ਲਈ ਕੀਤਾ ਕੀ? ਸਮਾਂ, ਬੱਚਿਆਂ ਨੂੰ ਸਮਾਂ ਚਾਹੀਦਾ, ਬਾਕੀ ਸੁੱਖ ਸਹੂਲਤਾਂ ਨਾਲੋਂ ਜ਼ਿਆਦਾ ਤੁਹਾਡੇ ਬੱਚਿਆਂ ਨੂੰ ਤੁਹਾਡਾ ਸਮਾਂ ਚਾਹੀਦਾ, ਅਤੇ ਉਹ ਸਾਡੇ ਕੋਲ ਹੈ ਨਹੀਂ। 905-673-3337 ਮਨਜਿੰਦਰ ਜੀ ਤੁਹਾਡੀ ਕਾਲ ਫਿਰ ਕੱਟ ਗਈ ਹੈ। ਸੋ 905-673-3337 ਸਾਡੇ ਨਾਲ ਕਾਲ, ਮੌਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਸ਼ਮੀਤ ਜੀ ਜੁੜ ਚੁੱਕੇ ਨੇ। ਸੋ ਗੱਲਾਂ ਬਾਤਾਂ ਕਰਦੀਆਂ ਮੌਰਗੇਜ ਦੀਆਂ, ਤੁਸੀਂ ਕਈ ਵਾਰ ਤੁਹਾਨੂੰ ਫਾਈਨੈਂਸ਼ੀਅਲ ਪ੍ਰੋਬਲਮ ਵੀ ਹੋਣ ਨਾ, ਫਿਰ ਵੀ ਤੁਹਾਡਾ ਮਨ ਖੜਦਾ ਹੀ ਨਹੀਂ ਕਿਤੇ। ਕਈ ਵਾਰ ਇਹ ਵੀ ਹੁੰਦਾ ਕਿ ਅਸੀਂ ਗੱਲਾਂ ਬਾਤਾਂ ਦੀ ਗੱਲ ਤਾਂ ਬਹੁਤ ਕਰਦੇ ਹਾਂ ਕਿ ਯਾਰ ਗੱਲਾਂ ਕਰੀਏ ਪਰਿਵਾਰ ਦੇ ਵਿੱਚ, ਪਰ ਉਹ ਤਾਂ ਹੁੰਦਾ ਕਿ ਜੇ ਸਾਡਾ ਮਨ ਟਿਕਿਆ ਹੋਇਆ। ਸੋ ਜੇ ਤੁਹਾਡਾ ਫਾਈਨੈਂਸ਼ੀਅਲ ਪ੍ਰੋਬਲਮ ਨੇ ਮਨ ਭਟਕਾਇਆ ਹੋਇਆ, ਮੌਰਗੇਜ ਦੇ ਮਸਲਿਆਂ 'ਚ ਉਲਝੇ ਹੋਏ ਹੋ, ਤੁਸੀਂ ਡੈਟ ਕੰਸੋਲੀਡੇਟ ਕਰਵਾਉਣਾ ਆ, ਉਹ ਨਹੀਂ ਪਤਾ ਲੱਗ ਰਿਹਾ, ਰੀਨਿਊਲ ਆਉਣ ਵਾਲੀ ਆ, ਫਸਟ ਟਾਈਮ ਹੋਮ ਬਾਇਰ ਹੋ, ਅਤੇ ਇਹ ਤੁਹਾਡੀਆਂ ਪ੍ਰੋਬਲਮਾਂ ਤਾਂ ਅਸੀਂ ਦੂਰ ਕਰ ਸਕਦੇ ਹਾਂ, ਬਾਕੀ ਹੋਰ ਪ੍ਰੋਬਲਮਾਂ ਦੇ ਵਿੱਚ ਉਲਝੇ ਹੋਏ ਭਾਈ ਉਹ ਰੱਬ ਦੂਰ ਕਰ ਸਕਦਾ, ਜਿੰਨੀਆਂ ਕੁ ਅਸੀਂ ਦੂਰ ਕਰ ਸਕਦੇ ਹੋ ਅਸੀਂ ਕਰ ਦਾਂਗੇ। ਉਹਦੇ ਲਈ ਸ਼ਮੀਤ ਜੀ ਹੈਗੇ ਨੇ ਅਕਾਲ ਮੋਰਗ ਦੇ ਪ੍ਰਿੰਸੀਪਲ ਬ੍ਰੋਕਰ। ਸ਼ਮੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ।
4: ਬਹੁਤ ਬਹੁਤ ਧੰਨਵਾਦ ਸਰ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ, ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ।
0: ਵੈਰੀ ਗੁੱਡ ਈਵਨਿੰਗ ਜੀ।
4: ਜੀ ਤੁਸੀਂ ਮੈਂਸ਼ਨ ਕਰ ਰਹੇ ਹੋ, ਕੰਪੇਅਰ ਕਰ ਰਹੇ ਹੋ, ਬਟ ਡੈਫੀਨੇਟਲੀ ਕੋਸ਼ਿਸ਼ ਕਰ ਸਕਦੇ ਹੈਗੇ ਆ ਹੈਲਪ ਕਰਨ ਦੀ ਕਲਾਇੰਟ ਦੀ. ਸੋ ਮੋਰਗੇਜ ਰਿਲੇਟਿਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6475394499. ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ. ਅੱਜ ਪ੍ਰਭਜੀ ਲਾਈਨ ਦੀ ਕਾਲ ਆਈ ਰਿਗਾਰਡਿੰਗ ਕਿ ਉਹਨਾਂ ਦੇ ਘਰ ਵਿੱਚ ਅਗਰ ਲਾਈਨ ਆਫ ਕ੍ਰੈਡਿਟ ਬਣ ਸਕਦੀ ਹੈਗੀ ਹੈ. ਜਦੋਂ ਥੋੜੇ ਕੁਐਸਚਨ ਪੁੱਛੇ ਤੇ ਪਤਾ ਲੱਗਿਆ ਘਰ ਹੁਣੇ 6 ਮਹੀਨੇ ਪਹਿਲਾਂ ਹੀ ਲਿੱਤਾ ਹੈਗਾ ਤੇ ਡਾਊਨ ਪੇਮੈਂਟ ਜਿਹੜੀ ਹੈਗੀ ਹੈ 20% ਕੀਤੀ ਸੀਗੀ. ਸੋ ਇੱਕ ਵਾਰ ਥੋੜਾ ਫਿਰ ਸਮਝੀਏ ਕਿ ਕਿੱਦਾਂ ਲਾਈਨ ਆਫ ਕ੍ਰੈਡਿਟ ਕਦੋਂ ਬਣਦੀ ਹੈ. ਸੋ ਲਾਈਨ ਆਫ ਕ੍ਰੈਡਿਟ ਮੈਕਸੀਮਮ ਲੋਨ 80% ਤੱਕ ਹੀ ਬਣ ਸਕਦੀ ਹੈ, ਬਟ ਜਦੋਂ ਮੈਂ ਸ਼ੁਰੂ ਹੀ 20% ਡਾਊਨ ਕਰਕੇ ਕੀਤਾ, ਮਤਲਬ ਕਿ ਮੈਂ 80% ਦਾ ਲੋਨ ਲਿੱਤਾ ਸੀਗਾ ਔਰ 6 ਮਹੀਨੇ ਅਗਰ ਪਹਿਲਾਂ ਕਰ ਲਿੱਤਾ ਤੇ ਦੈਟ ਮੀਨਸ ਮੇਰੇ ਘਰ ਚ ਇਨਫ ਇਕੁਇਟੀ ਨੀ ਬਣੀ ਹੋਣੀ, ਮੇਰਾ ਘਰ ਐਪਰੀਸ਼ੀਏਟ ਨੀ ਕੀਤਾ, ਮਤਲਬ ਕਿ ਘਰ ਦੀ ਵੈਲਿਊ ਵਧੀ ਨੀ ਹੈਗੀ ਹੈ ਤੇ ਇਸ ਕਰਕੇ ਅਸੀਂ ਲਾਈਨ ਆਫ ਕ੍ਰੈਡਿਟ ਨਹੀਂ ਬਣਾ ਸਕਦੇ. ਸੋ ਬੇਸਿਕਲੀ ਪ੍ਰੋਪਰਟੀ ਦੀ ਵੈਲਿਊ ਵਧੀ ਹੋਣੀ ਚਾਹੀਦੀ ਹੈ. ਇਗਜ਼ਾਮਪਲ ਦੇ ਤੌਰ ਤੇ ਵੀ ਮੈਨੂੰ 4-5 ਸਾਲ ਹੋ ਗਏ ਨੇ ਘਰ ਲਿੱਤੇ ਨੂੰ, 20% ਡਾਊਨ ਨੀ ਕੀਤਾ ਸੀਗਾ, ਬਟ ਹੁਣ ਮੇਰੇ ਘਰ ਦੀ ਵੈਲਿਊ ਵੱਧ ਗਈ, ਮੈਂ ਕਾਫੀ ਲੋਨ ਵੀ ਉਤਾਰਤਾ 5 ਸਾਲਾਂ ਵਿੱਚ. ਉਸ ਵੇਲੇ ਜਿਹੜੀ ਮੇਰੀ ਘਰ ਦੀ ਐਪਰੀਸੀਏਸ਼ਨ ਹੋਈ ਹੈ ਉਹ ਮੇਰੀ ਇਕੁਇਟੀ ਹੈ, ਉਹਨੂੰ ਅਸੀਂ ਲਾਈਨ ਆਫ ਕ੍ਰੈਡਿਟ ਵਾਂਗੂ ਯੂਜ਼ ਕਰ ਸਕਦੇ ਹੈਗੇ ਆ. ਸੋ ਉਹਦੇ ਨਾਲ ਕੀ ਹੈ, ਲਾਈਨ ਆਫ ਕ੍ਰੈਡਿਟ ਕੀ ਇੱਕ ਫਲੈਕਸੀਬਲ ਪ੍ਰੋਡਕਟ ਹੈਗਾ, ਜਦੋਂ ਵਰਤਾਂਗੇ ਤਦੋਂ ਹੀ ਕਿਸ਼ਤ ਪਏਗੀ, ਨਹੀਂ ਵਰਤਾਂਗੇ ਉਹਦੀ ਕਿਸ਼ਤ ਨੀ ਹੈਗੀ ਹੈ. ਓਪਨ ਲੋਨ ਹੈਗਾ, ਜਿੰਨੀ ਮਰਜ਼ੀ ਉਹਦੀ ਪੇਮੈਂਟ ਕਰ ਸਕਦੇ ਹੈਗੇ ਹੋ, ਸਿੰਪਲ ਵਿਆਜ ਪੇ ਕਰ ਸਕਦੇ ਹੋ, ਜੇ ਵਿਆਜ ਤੋਂ ਐਕਸਟਰਾ ਪਾਓਗੇ ਉਹ ਸਾਰਾ ਜਿਹੜਾ ਪ੍ਰਿੰਸੀਪਲ ਵੱਲ ਜਾਏਗਾ. ਸੋ ਇੱਕ ਫਲੈਕਸੀਬਿਲਿਟੀ ਮਿਲ ਜਾਂਦੀ ਹੈ, ਤੁਹਾਨੂੰ ਐਕਸੈਸ ਮਿਲ ਜਾਂਦਾ ਤੁਹਾਡੀ ਇਕੁਇਟੀ ਦਾ. ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ. ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ. ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ, 6475394499. ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ. ਧੰਨਵਾਦ ਜੀ.
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ. ਰਸ਼ਮੀਤ ਕੌਰ ਫਰੋਮ ਕੌਲ ਮਾਰਗੇਜ, ਤੁਸੀਂ ਗੂਗਲ ਵੀ ਕਰ ਸਕਦੇ ਹੋ, ਰਸ਼ਮੀਤ ਹੁਣਾਂ ਨਾਲ ਗੱਲਬਾਤ ਕਰ ਸਕਦੇ ਹੋ. ਕਿਸੇ ਵੀ ਤਰ੍ਹਾਂ ਦੀ ਮੋਰਗੇਜ ਦੀ ਤੁਸੀਂ ਜਾਣਕਾਰੀ ਲੈਣੀ ਹੈ ਤਾਂ ਰਸ਼ਮੀਤ ਕੌਰ ਫਰੋਮ ਕੌਲ ਮੋਰਗੇਜ 6475394499. ਬਹੁਤ ਬਹੁਤ ਸ਼ੁਕਰੀਆ ਰਸ਼ਮੀਤ ਜੀ, ਥੈਂਕ ਯੂ ਸੋ ਮਚ.
4: ਥੈਂਕ ਯੂ ਜੀ.
0: ਸਾਡੇ ਨਾ ਰਿਸ਼ਤੇ ਕਮਜ਼ੋਰ ਹੁੰਦੇ ਜਾਂਦੇ ਆ. ਮੈਂ ਗੱਲਬਾਤ ਕਰ ਰਿਹਾ ਸੀ, ਮੈਨੂੰ ਮੈਸੇਜ ਆ ਰਿਹਾ ਕਾਫੀ ਦੋਸਤ, ਕਈ ਇੰਸਟਾਗ੍ਰਾਮ 'ਤੇ ਮੈਸੇਜ ਕਰਦੇ, ਉਹਨਾਂ ਨੂੰ ਪਤਾ ਕਿ ਕਾਲ ਪਿੱਕ ਨਹੀਂ ਹੁੰਦੀ. ਕਾਲ ਮੇਰੀ ਅਜੇ ਵੀ ਲਾਈਨ ਸਾਰੀਆਂ ਬਿਜ਼ੀ ਨੇ. 9573515152 ਗੁਰਜੀਤ ਜੀ ਵੀ ਲਾਈਨ 'ਤੇ ਨੇ. ਸੋ ਕਹਿੰਦੇ ਕਿ ਕਿਹਨੇ ਕਿਹਦਾ ਕਰਿਆ ਕਿੰਨਾ, ਕਿਹਨੇ ਕਿਹਦਾ ਕਰਿਆ ਕਿੰਨਾ, ਕੌਣ ਕਿਹਦੇ 'ਤੇ ਮਰਿਆ ਕਿੰਨਾ, ਅਤੇ ਜਾਨ ਕੱਢ ਕੇ ਪੁੱਛਦਾ ਏ ਕਿ ਦੁੱਖ ਸਭ ਤੋਂ ਜ਼ਿਆਦਾ ਜਰਿਆ ਕਿਹਨੇ. ਇੱਕ ਬਾਜੀ ਜਿੱਤ ਕੇ ਹਿਸਾਬ ਲਾਉਣਾ ਹਾਂ, ਕਿੰਨੀ ਵਾਰੀ ਹਰਿਆ ਕਿੰਨਾ, ਛੱਡਣ ਵਾਲੇ ਨੇ ਛੱਡ ਦਿੱਤਾ ਏ, ਹੁਣ ਕਿਹਨੂੰ ਦੱਸਾਂ ਲੜਿਆ ਕਿੰਨਾ. ਕਈ ਵਾਰ ਅਸੀਂ ਸਭ ਕੁਛ ਗਵਾਚ ਜਾਣ ਤੋਂ ਬਾਅਦ ਸਾਡੀਆਂ ਅੱਖਾਂ ਖੁੱਲਦੀਆਂ. ਮੇਰਾ ਇੱਕ ਬਹੁਤ ਪਿਆਰਾ ਸੱਜਣ ਮੇ ਵੀ ਸੁਣਦਾ ਹੋਵੇ, ਸਾਰੀ ਉਮਰ ਕਮਾਈ ਕੀਤੀ, ਸਾਰੀ ਉਮਰ ਟਰੱਕ ਚਲਾਇਆ, ਸਾਰੀ ਉਮਰ ਰੈਸਟੋਰੈਂਟ ਖੋਲ੍ਹੇ, ਆਪ ਵੀ ਬਿਜ਼ੀ, ਵਾਈਫ ਵੀ ਬਿਜ਼ੀ, ਬੜੇ ਵੱਡੇ ਘਰ ਬਣਾ ਲਏ, ਜ਼ਮੀਨਾਂ ਬਣਾ ਲਈਆਂ, ਪਿੱਛੇ ਕੋਠੀਆਂ ਪਾ ਲਈਆਂ, ਰਾਜਿਆਂ ਵਾਲੀ ਜ਼ਿੰਦਗੀ, ਠਾਠ ਬਾਠ ਲੋਕਾਂ 'ਚ ਬੱਲੇ ਬੱਲੇ, ਸੋਹਣੇ ਪਰਮਾਤਮਾ ਨੇ ਦੋ ਬੱਚੇ ਦਿੱਤੇ, ਪਰ ਉਹ ਕਮਲਾ ਬੱਚਿਆਂ ਨੂੰ ਟਾਈਮ ਨਹੀਂ ਦੇ ਪਾਇਆ. ਕਾਸ਼ ਉਹ ਦੌਲਤ ਦੇ ਨਾਲ ਨਾਲ, ਕੰਮ ਦੇ ਨਾਲ ਨਾਲ ਬੱਚਿਆਂ ਨੂੰ ਵੀ ਸਾਂਭ ਪਾਉਂਦਾ. ਅੱਜ ਉਹ ਸਭ ਕੁਛ ਕਮਾ ਕੇ ਵੀ ਗਰੀਬ ਆ, ਅਤੇ ਹੁਣ ਉਹ ਆਪਣੇ ਕੀਤੇ 'ਤੇ ਪਛਤਾਉਂਦਾ ਆ. ਜਦੋਂ ਕਿਤੇ ਮਹਿਫਲਾਂ 'ਚ ਬਹਿੰਦਾ ਨਾ, ਤਾਂ ਉਹ ਕਹਿੰਦਾ ਕਿ ਪਲੀਜ਼ ਬੱਚਿਆਂ ਨੇ ਪੈਸਾ ਖਾਣਾ ਨਹੀਂ, ਬੱਚਿਆਂ ਨੇ ਘਰ ਖਾਣੇ ਨਹੀਂ, ਬੱਚਿਆਂ ਨੂੰ ਟਾਈਮ ਦਿਓ. ਇੱਕੋ ਬੱਚਾ ਜਿਹੜਾ ਨਸ਼ੇ ਦੀ ਲੱਤ ਵਿੱਚ ਚਲਾ ਗਿਆ, ਅਤੇ ਬੇਟੀ ਨੂੰ ਸਮਾਂ ਨਾ ਦੇਣ ਕਰਕੇ ਬੇਟੀ ਉਹਨਾਂ ਤੋਂ ਦੂਰ ਹੋ ਗਈ. ਹੌਲੀ ਹੌਲੀ ਸਮਾਂ ਪੈਂਦਾ ਗਿਆ. ਜਿਹੜੇ ਰਿਸ਼ਤੇ ਆ ਨਾ, ਰਿਸ਼ਤਿਆਂ ਨੂੰ ਮੁਹੱਬਤ ਦਾ, ਪਿਆਰ ਦਾ ਪਾਣੀ ਚਾਹੀਦਾ. ਤੇ ਜੇ ਤੁਸੀਂ ਬਸ ਕਹੋਗੇ ਕਿ ਮੈਂ ਬਾਈ ਪੈਸਾ ਦੇਤਾ ਗਿਫਟ ਦੇਤੇ ਅਕਾਊਂਟ 'ਚ ਪੈਸੇ ਪਾਤੇ ਤੇ ਬੱਚੇ ਪਿਆਰ ਮੁਹੱਬਤ ਕਰਨਗੇ, ਨਹੀਂ। ਬੱਚਿਆਂ ਨੂੰ ਤੁਹਾਡਾ ਸਮਾਂ ਚਾਹੀਦਾ। ਅੱਜ ਸਮਝ ਜਾਓਗੇ ਚੰਗੀ ਗੱਲ ਆ, ਅਤੇ ਨਹੀਂ ਤਾਂ ਫਿਰ ਮੇਰੇ ਦੋਸਤ ਦੇ ਵਾਂਗ ਉਦੋਂ ਸਮਝ ਆਈ ਨਾ, ਫਿਰ ਹੱਥ ਵਿੱਚੋਂ ਰੇਤ ਵਾਂਗੂ ਸਭ ਕੁਛ ਹੀ ਗਿਰ ਜਾਣਾ। ਸੋ ਇਹ ਤੁਹਾਡੇ 'ਤੇ ਆ, ਅੱਜ ਵਿਚਾਰਨਾ ਕਿ ਕੱਲ੍ਹ, ਪਰ ਕੱਲ੍ਹ ਕਿਸੇ ਦੇ ਹੱਥ ਨਹੀਂ ਆਇਆ। ਸਮਾਂ ਲੰਘਣ ਤੋਂ ਬਾਅਦ ਸਟੇਸ਼ਨ ਦਾ ਕੀ ਕਰੋਗੇ ਜੇ ਗੱਡੀ ਚਲੀ ਗਈ? ਜ਼ਿੰਦਗੀ ਇੱਕ ਬਹੁਤ ਖੂਬਸੂਰਤ ਸਫ਼ਰ ਆ, ਅਤੇ ਸਾਡਾ ਵੀਜ਼ਾ ਇੱਕੋ ਹੀ ਵਾਰ ਲੱਗਿਆ ਆ। ਕਿਵੇਂ ਜੀਣਾ, ਕਿਵੇਂ ਸਫ਼ਰ ਕੱਟਣਾ, ਇਹ ਤੁਹਾਡੇ 'ਤੇ ਆ। ਅਤੇ ਇਸ ਸਫ਼ਰ ਨੂੰ ਹੋਰ ਖੂਬਸੂਰਤ ਬਣਾਉਣਾ ਅਤੇ ਹੱਥਾਂ 'ਚ ਹੱਥ ਫੜ ਲਓ ਆਪਣੇ ਪਿਆਰਿਆਂ ਦਾ। ਜ਼ਿੰਦਗੀ 'ਚ ਇੱਕੋ ਵਾਰੀ ਰਿਸ਼ਤੇ ਮਿਲੇ ਨੇ, ਰੱਜ ਕੇ ਬੈਠਿਆ ਕਰੋ, ਰੱਜ ਕੇ ਗੱਲਾਂ ਕਰਿਆ ਕਰੋ। ਇਹ ਰਿਸ਼ਤੇ ਦੁਬਾਰਾ ਨਹੀਂ ਮਿਲਣੇ, ਨਾ ਇਹ ਮਾਂ ਬਾਪ ਦੁਬਾਰਾ ਮਿਲਣੇ ਆ, ਨਾ ਇਹ ਬੱਚੇ। ਜਿਸ ਪਰਿਵਾਰ ਦੇ ਵਿੱਚ ਤੁਸੀਂ ਇੱਕ ਵਾਰ ਜੰਮੇ ਹੋ ਨਾ, ਇੱਥੇ ਦੁਬਾਰਾ ਜਨਮ ਨਹੀਂ ਹੋਣਾ, ਨਾ ਤੁਹਾਡਾ ਨਾ ਤੁਹਾਡੇ ਮਾਂ ਪਿਓ ਦਾ। ਸੋ ਪਤਾ ਨਹੀਂ ਦੂਜਾ ਜਨਮ ਹੈ ਕਿ ਨਹੀਂ ਹੈ। ਸੋ ਅੱਜ ਰਿਸ਼ਤਿਆਂ ਨੂੰ ਮਾਨੋ, ਜੋ ਹੈ ਉਸ ਦੇ ਵਿੱਚ ਖੁਸ਼ ਰਹਿਣਾ ਸਿੱਖੋ। ਜੋ ਹੈ ਹੀ ਨਹੀਂ ਉਸ ਪਿੱਛੇ ਭੱਜਣ ਦਾ ਕੀ। ਕਮਾਓ, ਰੱਜ ਰੱਜ ਤੁਸੀਂ ਕਮਾਈਆਂ ਕਰੋ, ਪਰ ਰਿਸ਼ਤਿਆਂ ਨੂੰ ਨਾਲ ਲੈ ਕੇ ਚੱਲੋ। ਇੱਕ ਪੈਰ ਤੁਹਾਡਾ ਕਮਾਈ 'ਚ ਅਤੇ ਦੂਜਾ ਪੈਰ ਤੁਹਾਡਾ ਰਿਸ਼ਤਿਆਂ ਦੇ ਨਾਲ। ਇੱਕ ਹੱਥ ਤੁਹਾਡਾ ਮਿਹਨਤ ਨੂੰ ਫੜਿਆ ਹੋਣਾ ਚਾਹੀਦਾ ਅਤੇ ਦੂਜਾ ਹੱਥ ਤੁਹਾਡੇ ਰਿਸ਼ਤਿਆਂ ਨੂੰ। ਇਹ ਨਹੀਂ ਕਿ 2 ਮਹੀਨੇ ਬਾਅਦ ਇੱਕ ਨਾਗਰਾ ਫਾਲ ਦਾ ਚੱਕਰ ਲਾ ਲਿਆ, ਤੁਸੀਂ ਕਿਹਾ ਜੀ ਕਰ ਲਿਆ ਟਾਈਮ ਸਪੈਂਡ, ਅਤੇ ਉਦੋਂ ਵੀ ਤਾਂ ਅਸੀਂ ਬਹੁਤਾ ਸਮਾਂ ਫੋਨ 'ਤੇ ਰਹਿੰਦੇ ਹਾਂ ਨਾ, ਕਿੱਥੇ ਬੱਚਿਆਂ ਨਾਲ ਆਪਾਂ ਗੱਲਾਂ ਕਰ ਪਾਉਂਦੇ ਹਾਂ, ਕਿਉਂਕਿ ਅਸੀਂ ਬੱਚਿਆਂ ਨੂੰ ਦੂਰ ਹੀ ਇੰਨਾ ਕਰ ਦਿੰਦੇ ਹਾਂ ਆਪਣੇ ਆਪ ਤੋਂ, ਬਾਅਦ ਵਿੱਚ ਬੱਚੇ ਸਾਡੇ ਨਾਲ ਰਲ ਹੀ ਨਹੀਂ ਪਾਉਂਦੇ। ਅਸੀਂ ਉਹ ਸਪੇਸ ਇੰਨੀ ਬਣਾ ਲੈਂਦੇ ਹਾਂ ਆਪਣੇ ਬੱਚਿਆਂ ਦੇ ਵਿੱਚ, ਸੋ ਉਹਨੂੰ ਭਰਨਾ ਬੜਾ ਮੁਸ਼ਕਲ ਹੋ ਜਾਂਦਾ। ਸੋ ਸਮਾਂ ਰਹਿੰਦਿਆਂ ਆਪਣੇ ਅਤੇ ਆਪਣੇ ਪਰਿਵਾਰਾਂ ਦੇ ਵਿੱਚ, ਆਪਣੇ ਬੱਚਿਆਂ ਦੇ ਵਿੱਚ ਉਸ ਸਮੇਂ ਦਾ ਜਿਹੜਾ ਵਿੱਥ ਹੈ ਨਾ, ਉਹਨੂੰ ਘਟਾ ਲਓ। ਨਹੀਂ ਤਾਂ ਫਿਰ ਡੁੱਲੇ ਬੇਰ ਹੱਥ ਨਹੀਂ ਆਉਣੇ। ਕਹਿੰਦੇ ਹੁੰਦੇ ਨੇ ਕਿ ਡੁੱਲਿਆ ਬੇਰਾਂ ਦਾ ਅਜੇ ਕੁਝ ਨਹੀਂ ਵਿਗੜਿਆ, ਅਜੇ ਕੁਝ ਨਹੀਂ ਵਿਗੜਿਆ, ਪਰ ਬਾਅਦ ਵਿੱਚ ਕੁਛ ਨਹੀਂ ਬਣਨਾ। ਸੋ 905-673-33-37 905-673-3337 ਰਿਸ਼ਤਿਆਂ ਦੀ ਗੱਲਬਾਤ ਕਰ ਰਹੇ ਹਾਂ, 905-673-33-37।

0: ਸਮਾਂ ਮਿਲੇ ਤੇ ਆਪਣੇ ਹਸਬੈਂਡ ਨਾਲ, ਆਪਣੀ ਵਾਈਫ ਨਾਲ ਬਿਨਾਂ ਗੱਲੇ, ਬਿਨਾਂ ਮਤਲਬ ਤੋਂ ਗੱਲਾਂ ਕਰਿਆ ਕਰੋ। ਚਾਹ ਦਾ ਇੱਕ ਕੱਪ ਬਣਾ ਕੇ ਅਤੇ ਇੱਕ ਦੂਜੇ ਦਾ ਹਾਲ ਚਾਲ ਪੁੱਛਿਆ ਕਰੋ। ਅੱਜ ਕੱਲ੍ਹ ਅਸੀਂ ਇੱਕ ਕਰਨੋਂ ਹਟ ਗਏ ਹਾਂ। ਬਾਹਰ ਸੱਜਣਾ ਮਿੱਤਰਾਂ ਨਾਲ ਤਾਂ ਬੜੀਆਂ ਚਾਹਵਾਂ ਕੌਫੀਆਂ ਪੀਂਦੇ ਹਾਂ, ਪਰ ਘਰ ਆਉਂਦੇ ਆ ਸਾਰੀ ਸਾਨੂੰ ਸਾਰੀਆਂ ਚਿੰਤਾ ਦਾ ਜਿਹੜਾ ਬੋਝ ਆ ਨਾ, ਉਹ ਸਾਨੂੰ ਇਹ ਲੱਗਦਾ ਕਿ ਅਸੀਂ ਬੜੇ ਦੁਨੀਆ ਭਰ ਦੇ ਦੁਖੀ ਇਨਸਾਨ ਹਾਂ। ਅਤੇ ਸੱਜਣਾ ਪਿਆਰਿਆਂ ਨੂੰ ਤੁਹਾਡੀਆਂ ਚਿਹਰੇ ਦੀਆਂ ਸਮਾਈਲਾਂ ਅਤੇ ਤੁਹਾਡਾ ਵਕਤ ਹੀ ਚਾਹੀਦਾ ਹੁੰਦਾ, ਉਹਨਾਂ ਨੂੰ ਹੋਰ ਕੁਛ ਨਹੀਂ ਚਾਹੀਦਾ। ਕਹਿੰਦੇ ਕਿ ਜ਼ਿੰਦਗੀ ਜਿਉਣ ਨੂੰ ਇੱਕ ਚਾਹ ਮਿਲ ਜਾਏ, ਚਾਹ ਪਤਾ, ਚੱਚਾ ਚਾੜ ਚੱਚੇ ਨੂੰ ਕੰਨਾ ਅਤੇ ਆੜਾ ਚਾਹ ਨਹੀਂ। ਜ਼ਿੰਦਗੀ ਜਿਉਣ ਦਾ ਜੇ ਇੱਕ ਚਾਹ ਮਿਲ ਜਾਵੇ, ਉਹਦੇ ਦਿਲ ਦਾ ਜੇ ਰਾਹ ਮਿਲ ਜਾਵੇ, ਰੱਜ ਕੇ ਫਿਰ ਤੈਨੂੰ ਚੇਤੇ ਕਰੀਏ, ਨਾਲ ਜੇ ਇੱਕ ਕੱਪ ਚਾਹ ਮਿਲ ਜਾਏ। ਜੀ ਸਰ, ਸਤਿ ਸ਼੍ਰੀ ਅਕਾਲ, 9130 ਤੁਸੀਂ ਆਨਰ ਹੋ।
1: ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਨੇ ਜੀ?
0: ਚੜ੍ਹਦੀ ਕਲਾ ਬਾਈ ਜੀ, ਆਲ ਗੁੱਡ, ਤੁਸੀਂ ਸੁਣਾਓ
1: ਬਾਈ। ਮੈਂ ਹੁਣੀ FM ਤੇ ਸੁਣੀ ਜਾਂਦਾ ਜੀ ਤੁਹਾਨੂੰ, ਤੁਸੀਂ ਬਹੁਤ ਵਧੀਆ ਟੋਪਿਕ ਅੱਜ ਚਲਾ ਰਹੇ ਹੋ ਬਾਬਾ ਜੀ,
0: ਬਹੁਤ ਸ਼ੁਕਰੀਆ,
1: ਬਹੁਤ ਵਧੀਆ। ਹਾਂਜੀ ਹਾਂਜੀ ਹਾਂਜੀ, ਇਹ ਜਿਹੜੀ ਅਸਲ ਕਮਾਈ ਇਹ ਆਪਣੀ ਹੈ ਨਾ ਜੀ, ਜਿਹੜੀ ਤੁਸੀਂ ਦੱਸ ਰਹੇ ਹੋ ਕਿ ਅੱਜ ਦਿਹਾੜੀ $200 ਦੀ ਲਾਈ, ਅੱਜ $300 ਦੀ ਲਾਈ ਆ,
0: ਕੀ ਬਾਤ ਹੈ।
1: ਹਾਂਜੀ, ਇਹ ਗੱਲਾਂ ਬਹੁਤ ਵਧੀਆ ਮੈਨੂੰ ਲੱਗਿਆ। ਤੇ ਮੇਰੀ ਵੀ ਬੇਟੀ ਇੱਕ
0: ਜੀ,
1: ਤੇ ਉਹਨੂੰ ਮੈਂ ਹੁਣੇ ਥੋੜਾ ਟਾਈਮ ਹੋ ਗਿਆ ਵਾਈਫ ਇੰਡੀਆ ਛੱਡ ਕੇ ਆਇਆ, ਉਦਾਂ ਤਾਂ ਮੈਂ ਹਲੇ ਅਸੀਂ ਜਿੱਦਾਂ ਵਰਕ ਪਰਮਿਟ ਦੀਆਂ ਦੋਨੇ ਜਾਣੇ, ਤੇ ਡੇਲੀ ਜਿਵੇਂ ਉਹਦੇ ਨਾਲ ਵੀਡੀਓ ਕਾਲ ਤੇ ਗੱਲ ਕਰਦੇ ਆ। ਹੁਣ ਤੁਸੀਂ ਉਹ ਟੋਪਿਕ ਛੇੜਿਆ ਸੀ, ਉਹ ਰੀਲ ਸਾਰੀ ਦਿਮਾਗ ਚੱਕ ਕੇ ਨਾ ਘੁੰਮ ਗਈ ਜਿਹੜੀ।
0: ਕਈ ਵਾਰ ਅਸੀਂ ਇਹਨਾਂ ਚੀਜ਼ਾਂ ਦਾ ਆਭਾਸ ਨਹੀਂ ਕਰਦੇ, ਪਰ ਜਦੋਂ ਜਿੱਤੇ ਬਣਦੀ ਆ ਉਹਦੀ ਤਕਲੀਫ ਤੁਸੀਂ ਸਮਝ ਸਕਦੇ ਹੋ। ਇੱਕ ਧੀ ਦਾ ਬਾਪ, ਇੱਕ ਬੱਚੇ ਦਾ, ਇੱਕ ਬੇਟੇ ਦਾ ਪਿਓ, ਜਦੋਂ ਤੁਸੀਂ ਮਾਂ ਬਾਪ ਬਣਦੇ ਹੋ ਨਾ, ਫਿਰ ਉਹ ਤਕਲੀਫਾਂ ਅਸੀਂ ਉਹਨਾਂ ਦਾ ਅਹਿਸਾਸ ਕਰਨਾ ਬੜਾ ਸੌਖਾ ਹੋ ਜਾਂਦਾ। ਪਰ ਬਾਈ ਜੀ, ਦੁੱਲੇ ਬੇਲਾਂ ਦਾ ਅਜੇ ਵੀ ਕੁਛ ਨਹੀਂ ਵਿਗੜਿਆ, ਰਿਸ਼ਤੇ ਸੰਭਾਲ ਲਓ, ਰਿਸ਼ਤਿਆਂ ਤੋਂ ਉੱਪਰ ਕੁਛ ਨਹੀਂ। ਦੈਟਸ ਆਲ
1: ਜੀ, ਬਿਲਕੁਲ,
0: ਬਹੁਤ ਸ਼ੁਕਰੀਆ, ਬਿਲਕੁਲ ਆਪਣੇ, ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮੱਚ, ਬਹੁਤ ਮੁਹੱਬਤ। ਬਸ ਜਾਓ ਆਪਣੇ ਪਿਆਰਿਆਂ ਦੇ ਨਾਲ ਬੈਠੋ ਅਤੇ ਕਹੋ ਕਿ ਚੱਲ ਆਪਣੀਆਂ ਉਦਾਸੀਆਂ ਮੈਨੂੰ ਅਤੇ ਮੇਰੇ ਹਿੱਸੇ ਦਾ ਮੁਸਕਰਾਉਣਾ ਤੂੰ ਸ਼ੁਰੂ ਕਰ, ਚੱਲ ਦੇ ਦੇ ਆਪਣੇ ਹਿੱਸੇ ਦੀਆਂ ਉਦਾਸੀਆਂ ਅਤੇ ਮੇਰੇ ਹਿੱਸੇ ਦਾ ਤੂੰ ਮੁਸਕਰਾਉਣਾ ਸ਼ੁਰੂ ਕਰ, ਅਤੇ ਮੈਂ ਤੇਰੇ ਨਾਮ ਨੂੰ ਹੋਰ ਗੂੜਾ ਕਰਕੇ ਲਿਖਦਾ ਵਾਂ, ਮੈਂ ਤੇਰੇ ਨਾਮ ਨੂੰ ਹੋਰ ਗੂੜਾ ਕਰਕੇ ਲਿਖਦਾ ਵਾਂ, ਅਤੇ ਮੇਰੇ ਨਾਮ ਆਪਣੇ ਦਿਲ ਤੋਂ ਤੂੰ ਮਿਟਾਉਣਾ ਸ਼ੁਰੂ ਕਰ, ਅਤੇ ਤੇਰੇ ਕਹਿਣ 'ਤੇ ਰੱਖ ਲਏ ਨੇ ਦੁਨੀਆ ਦੇ ਸਾਰੇ ਰੀਤੀ ਰਿਵਾਜ਼, ਅਤੇ ਤੂੰ ਸਾਡੀ ਮੁਹੱਬਤ ਨੂੰ ਉਹਨਾਂ ਅੱਗੇ ਝੁਕਾਉਣਾ ਸ਼ੁਰੂ ਕਰ। 905-673-3337 ਸਾਰੀਆਂ ਹੀ ਲਾਈਨ ਬਿਜ਼ੀ ਨੇ, ਸੋ ਸ਼ੋਰਟ ਜਿਹੀਆਂ ਗੱਲਾਂ ਕਰਦੇ ਹਾਂ, ਅਤੇ ਫਿਰ ਸਾਡੇ ਨਾਲ ਗੁਰਜੀਤ ਜੀ ਵੀ ਜੁੜੇ ਹੋਏ ਨੇ। ਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ, ਧਾਲੀਵਾਲ ਰੁਪਿੰਦਰ।
2: ਹਾਂਜੀ
0: ਜੀ, ਸਤਿ ਸ਼੍ਰੀ ਅਕਾਲ ਜੀ।
2: ਬੱਚੇ ਆਪਣੇ ਲਾਏਗਾ ਤਾਂ ਸਭ ਕੁਛ ਹੀ ਆਪਣੇ ਹੋਏਗਾ, ਭਾਵੇਂ ਕੁਛ ਨਾ ਹੋਵੇ ਭਲੇ, ਤੇ ਜੇ ਮਗਰੋਂ ਉਸ ਮਗਰੋਂ ਪਛਤਾਏ ਕੁਛ ਚਿੜੀਆਂ ਚੋੜਿਆ ਖੇਤ, ਹੁਣ ਪਛਤਾਏ ਕੀ ਬਣਦਾ।
0: ਹਾਂ, ਕੀ ਬਾਤ ਹੈ ਜੀ, ਬਹੁਤ ਸ਼ੁਕਰੀਆ,
2: ਮੌਕਾ ਬੰਦਾ ਸਵਾਲ ਲਈ, ਬੱਚੇ ਜੇ ਲਾਏਗਾ ਨਾ ਸਭ ਕੁਛ ਆਪੇ ਹੋਏਗਾ, ਮੈਂ ਡੱਕਾ ਨਾ ਹੋਵੇ।
0: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਬਿਲਕੁਲ ਸੱਚੀ ਗੱਲ, ਥੈਂਕ ਯੂ ਸੋ ਮੱਚ। ਮੁਹੰਮਦ ਬੱਟ ਜੀ, ਤੁਸੀਂ ਆਉਣੇ ਰਹੋ ਜੀ, ਸਲਾਮ ਅਲੈਕੁਮ
3: ਜੀ, ਕੀ ਹਾਲ ਹੈ?
0: ਬੜਾ ਸ਼ੁਕਰ ਅੱਲਾਹ ਦਾ ਜੀ, ਤੁਸੀਂ ਸੁਣਾਓ।
3: ਬੜਾ ਅੱਛਾ ਤੁਹਾਡਾ ਪ੍ਰੋਗਰਾਮ ਜਾ ਰਿਹਾ।
0: ਥੈਂਕ ਯੂ ਸਰ ਸੋ ਮੱਚ।
3: ਤੁਹਾਡੇ ਕੋਲ ਹੁਣ ਇੱਕ ਐਡਵਰਟਾਈਜ਼ ਸੀ, ਉਹ ਆਪਣਾ ਗ੍ਰਾਂਟ ਦੇ ਬਾਰੇ
0: ਜੀ ਸਰ,
3: ਉਹਦਾ ਨੰਬਰ ਕੀ ਹੈ ਇਹਨਾਂ ਦਾ
0: ਜੀ? 437-264-3175 437-264-3175 ਯੂਨੀ ਗਲੋਬਲ ਐਡਵਾਈਜ਼ਰੀ, ਤੇ ਆਪਣਾ ਰੈਫਰੈਂਸ ਦੇ ਦਿਓ, ਤੁਹਾਨੂੰ ਚੰਗੀ ਸੇਵਾ ਪਾਣੀ ਕਰਨੀ।
3: ਤੁਹਾਡੀ ਬਹੁਤ ਸ਼ੁਕਰੀਆ,
0: ਥੈਂਕ ਯੂ ਸੋ ਮੱਚ ਜੀ, ਬਹੁਤ ਸ਼ੁਕਰੀਆ, ਬਹੁਤ ਮੁਹੱਬਤ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ ਜੀ। ਕੁਲਦੀਪ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ। ਸਤਿ ਸ਼੍ਰੀ ਅਕਾਲ ਸਰਵਨ ਸਾਹਿਬ, ਕੀ ਹਾਲ ਚਾਲ, ਠੀਕ ਹੋ ਜੀ? ਬਸ ਜੀ, ਚੜ੍ਹਦੀ ਕਲਾ।
4: ਆਪਣਾ ਗੱਲ ਤਾਂ ਵੀ ਜਿਹੜੇ ਰਿਸ਼ਤੇ ਆ ਵੀ ਜਿਹੜੇ ਰਿਸ਼ਤੇ ਜਿਵੇਂ ਕਹਿੰਦੇ ਆ ਨਹੀਂ ਮਿਲਦੇ ਜੀ, ਭਾਵੇਂ ਜੋ ਮਰਜ਼ੀ ਬੰਦਾ ਕਰ ਲਵੇ, ਉਹ ਜਿਵੇਂ ਕਹਿੰਦਾ ਪੁਰਾਣੀ ਗੱਲ ਹੈ ਜੀ ਸੁਣੀ ਜੀ, ਜਿਵੇਂ ਕਿਸੇ ਦੇ ਉਹਨਾਂ ਮਤਲਬ ਸਜ਼ਾ ਹੋਈ ਵੀ ਉਹਨਾਂ ਨੇ ਕਿਹਾ ਵੀ ਘਰ ਵਾਲੀ ਨੂੰ, ਜਨਾਨੀ ਨੂੰ, ਲੇਡੀਜ਼ ਨੂੰ,
0: ਜੀ
4: ਤਿੰਨ ਜਾਣੇ ਆ ਤੇਰੇ ਕੋਲੇ, ਤੇ ਪੁੱਤ, ਘਰ ਵਾਲਾ ਤੇ ਭਰਾ, ਤਿੰਨਾਂ ਇੱਕ ਨੂੰ ਯੂਜ਼ ਕਰਦੀਆਂ, ਇੱਕ ਰੱਖ ਸਕਦੀਆਂ, ਦੋ ਜਾਣੇ ਆ। ਹੈਲੋ
0: ਜੀ ਜੀ ਜੀ,
4: ਹਾਂ, ਉਹਨੇ ਕਿਹਾ ਵੀ ਚਲੋ ਮਤਲਬ ਮੈਨੂੰ ਮੇਰਾ ਘਰ ਵਾਲਾ ਆਪਣਾ ਦੂਜਾ ਸੋਰੀ ਭਰਾ ਰਹਿਣ ਦਿਓ, ਭਰਾ ਰਹਿਣ ਦਿਓ,
0: بہت شکریہ سر، بالکل بہت شکریہ، بہت محبت، بہت پیار، تھینک یو سو مچ. 905-673-3333 مودا میں پرا معاملہ منکر نہ ہوئی وے نیائی تو آپ سانبلی دے کے مینو روہی وے پیڑا دی پولی پٹا ਕਰਮਾਂ ਦੀ ਕਿਆਰੀ 'ਚੋਂ ਦਰਦਾਂ ਦੀ ਫਰਦ ਲੁਹਾ ਕੇ ਦੇਖੀ ਪਟਵਾਰੀ ਤੋਂ. ਸੋ ਬਾਅਦ ਵਿੱਚ ਅਸੀਂ ਬੜੀਆਂ ਗੱਲਾਂ ਕਰਦੇ ਹਾਂ ਕਿ ਅਸੀਂ ਜ਼ਿੰਦਗੀ ਲਾਤੀ ਬੱਚਿਆਂ ਦੇ ਨਾਂ, ਜ਼ਿੰਦਗੀ ਲਾਤੀ ਪਰਿਵਾਰ, ਕਮਾਈਆਂ ਦੇ ਨਾਂ, ਪਰ ਕਈ ਵਾਰ ਸਾਡੀਆਂ ਕਮਾਈਆਂ ਕਿਸੇ ਨੂੰ ਚਾਹੀਦੀਆਂ ਨਹੀਂ ਹੁੰਦੀਆਂ. ਅਸੀਂ ਕਦੇ ਪੁੱਛਿਆ ਹੀ ਨਹੀਂ ਕਿ ਭਾਈ ਤੈਨੂੰ ਚਾਹੀਦਾ ਕੀ ਆ. ਅਸੀਂ ਰਿਸ਼ਤਿਆਂ ਦੇ ਵਿੱਚ ਕਦੀ ਪੁੱਛਦੇ ਨਹੀਂ ਕਿਉਂਕਿ ਗੱਲਾਂ ਨਹੀਂ ਕਰਦੇ. ਸੋ ਗੱਲਾਂ ਕਰਿਆ ਕਰੋ, ਪੁੱਛਿਆ ਕਰੋ, ਦੱਸਿਆ ਕਰੋ. ਰਿਸ਼ਤਿਆਂ ਨੂੰ ਜੇ ਹੋਰ ਮਜ਼ਬੂਤ ਕਰਨਾ ਨਾ ਤਾਂ ਜਿਵੇਂ ਪੌਦੇ ਨੂੰ ਪਾਣੀ ਆ, ਇਵੇਂ ਰਿਸ਼ਤਿਆਂ ਦੇ ਵਿੱਚ ਗੱਲਾਂ ਆ, ਅਹਿਸਾਸ, ਰਿਸ਼ਤਿਆਂ ਨੂੰ ਗੂੜਾ ਕਰਨ ਦਾ ਗੱਲਾਂ. ਇੱਕ ਦੂਜੇ ਨਾਲ ਬਹਿ ਕੇ ਸਮਾਂ ਕੱਢੋ. 905-673-3333 ਰਿਸ਼ਤਿਆਂ ਨੂੰ ਮਜ਼ਬੂਤ ਕਰਨਾ ਤਾਂ ਗੱਲਾਂ ਕਰਿਆ ਕਰੋ, ਐਵੇਂ ਹੀ ਕਰਿਆ ਕਰੋ. ਫਾਲਤੂ ਦੀਆਂ ਨਹੀਂ ਆ ਰਹੀਆਂ ਤਾਂ ਵੀ ਕਰੋ, ਆਪੇ ਆਉਣ ਲੱਗ ਜਾਣਗੀਆਂ. ਕਈ ਕਹਿੰਦੇ ਯਾਰ ਗੱਲਾਂ ਨਹੀਂ ਆਉਂਦੀਆਂ, ਗੱਲਾਂ ਕਰੀਏ ਕੀ, ਦੋ ਗੱਲਾਂ ਤੋਂ ਬਾਅਦ ਲੜਾਈ ਹੋ ਜਾਂਦੀ ਕਹਿੰਦੇ. ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ. ਮੈਸੇਜ ਕਰਨ ਵਾਲਿਓ ਕਹਿੰਦੇ ਦੋ ਗੱਲਾਂ ਤੋਂ ਬਾਅਦ ਲੜਾਈ ਹੋ ਜਾਂਦੀ ਮੇਰੀ. ਭਾਜੀ ਬਹੁਤ ਸ਼ੁਕਰੀਆ, ਮੈਂ ਫਿਰ ਗੱਲ ਤੁਹਾਡੀ ਲਾਤੀ ਆ, ਦੱਸਤੀ ਆ ਓਨਰ, ਪਰ ਤੁਹਾਡਾ ਨਾਮ ਨਹੀਂ ਲਿਆ ਮੈਂ. ਸੋ ਨਾ ਲੜਿਆ ਕਰੋ. ਇਹ ਵੈਸੇ ਲੜਾਈ ਵੀ ਪਿਆਰ ਦਾ ਦੂਜਾ ਨਾਮ ਆ. ਜੇ ਨਿੱਕੀਆਂ ਨਿੱਕੀਆਂ ਨੋਕਾਂ ਝੋਕਾਂ ਨਾ ਹੋਣ ਤਾਂ ਫਿਰ ਪਿਆਰ ਵੀ ਉੱਥੇ ਪਨਪਦਾ ਨਹੀਂ ਨਾ. ਸੋ ਨਿੱਕੀਆਂ ਮੋਟੀਆਂ, ਇਹ ਕਹਿੰਦੇ ਨਿੱਕੇ ਮੋਟੇ ਭਾਂਡੇ ਖੜਕਣੇ ਚਾਹੀਦੇ ਆ. ਜਿਹੜੇ ਨਿਰੇ ਨਵੇਂ ਭਾਂਡੇ ਉਹਨਾਂ ਦੇ ਵਿੱਚ ਵੀ ਗੱਲ ਨਹੀਂ ਬਣਦੀ, ਭਾਂਡਿਆਂ 'ਚ ਇੱਕ ਅੱਧਾ ਚਿੱਬ ਵੀ ਹੋਣਾ ਚਾਹੀਦਾ. ਸੋ 905-673-3333 ਗੁਰਜੀਤ ਸੂਰੀ ਜੀ ਸਾਡੇ ਨਾਲ ਜੁੜ ਚੁੱਕੇ ਨੇ. ਇੰਸ਼ੋਰੈਂਸ ਦੇ ਬਾਬਤ ਤੁਹਾਡਾ ਕੋਈ ਵੀ ਸਵਾਲ ਹੁੰਦਾ, ਕੋਈ ਵੀ ਇਨਕੁਆਇਰੀ ਹੁੰਦੀ ਆ, ਕ੍ਰਿਟੀਕਲ ਐਲਨੈਸ, ਲਾਈਫ ਇੰਸ਼ੋਰੈਂਸ, ਡਿਸਐਬਿਲਿਟੀ, ਸੱਜਣ ਪਿਆਰੇ ਇੰਡੀਆ ਤੋਂ ਆਏ ਆ ਅਤੇ ਮਾਂ ਬਾਪ ਆਏ ਆ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਘੁੰਮਣ ਫਿਰਨ ਆਏ ਆ ਤਾਂ ਟਰੈਵਲ ਇੰਸ਼ੋਰੈਂਸ, ਤੁਸੀਂ ਘੁੰਮਣ ਫਿਰਨ ਜਾ ਰਹੇ ਹੋ ਤਾਂ ਵੀ ਟਰੈਵਲ ਇੰਸ਼ੋਰੈਂਸ ਦਾ ਕਦੀ ਵਸਾ ਨਾ ਖਾਓ. ਲਾਈਫ ਇੰਸ਼ੋਰੈਂਸ ਇੱਕ ਅਵੇਅਰਨੈਸ ਦਾ ਮੈਸੇਜ ਆ. ਮੈਨੂੰ ਤਾਂ ਇਹ ਲੱਗਦਾ ਕਿ ਗੌਰਮੈਂਟਾਂ ਨੂੰ ਇਹ ਚੀਜ਼ ਕੰਪਲਸਰੀ ਕਰ ਦੇਣੀ ਚਾਹੀਦੀ ਆ. ਪਹਿਲਾਂ ਸਵਾਗਤ ਕਰੀਏ ਗੁਰਜੀਤ ਹੋਣਾ ਦਾ. ਗੁਰਜੀਤ ਜੀ ਸਤਿ ਸ਼੍ਰੀ ਅਕਾਲ, ਮਾਫ਼ ਕਰਨਾ, ਲੰਬਾ ਸਮਾਂ ਹੋਲਡ 'ਤੇ ਸੀ ਤੁਸੀਂ, ਅਤੇ ਸਵਾਗਤ ਹੈ ਤੁਹਾਡਾ.
5: ਥੈਂਕ ਯੂ ਪ੍ਰਭ ਜੀ, ਇਸ ਓਕੇ, ਕੋਈ ਗੱਲ ਨਹੀਂ ਜੀ. ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਅਤੇ ਜਿੰਨੇ ਵੀ ਲਿਸਨਰ AM 530 ਦੇ ਨਾਲ ਜੁੜੇ ਹੋਏ ਆ, ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ. ਪ੍ਰਭ ਜੀ, ਗੱਲਬਾਤ ਬਹੁਤ ਸੋਹਣੀ ਤੁਸੀਂ ਕਰ ਰਹੇ ਸੀਗੇ. ਇਹ ਹੈਗਾ ਨਾ ਕਿ ਜ਼ਿੰਦਗੀ ਵੀ ਇੱਕੋ ਹੀ ਮਿਲੀ ਹੈਗੀ ਆ, ਕੰਮ ਕਾਰ ਵੀ ਕਰਨੇ ਆ, ਬਟ ਬੱਚਿਆਂ ਨੂੰ ਸਾਂਭਣਾ, ਬੱਚਿਆਂ ਨੂੰ ਟਾਈਮ ਦੇਣਾ ਬਹੁਤ ਜ਼ਰੂਰੀ ਹੈਗਾ. ਇਹ ਹੈਗਾ ਕਿ ਇੱਥੇ ਤੁਹਾਨੂੰ ਕੰਮਾਂ ਕਾਰਾਂ 'ਤੇ ਵੀ ਜਾਣਾ ਪੈਂਦਾ. ਇਹ ਜ਼ਰੂਰ ਹਮੇਸ਼ਾ ਮੈਂ ਤਾਂ ਮੈਸੇਜ ਦਿੰਦੀ ਹਾਂ ਕਿ ਜਿਹਨਾਂ ਜਿਹਨਾਂ ਦੇ ਬੱਚੇ ਛੋਟੇ ਆ, ਛੋਟੇ ਇਨ ਦਾ ਸੈਂਸ ਕਿ ਹਜੇ ਹਾਈ ਸਕੂਲ ਨਹੀਂ ਪਹੁੰਚੇ ਹੈਗੇ ਜਾਂ ਜਿਹਨਾਂ ਦੇ ਹਾਈ ਸਕੂਲ ਪਹੁੰਚ ਚੁੱਕੇ ਹੈਗੇ ਆ, ਇੱਕ ਮੈਸੇਜ ਜ਼ਰੂਰ ਹੈਗਾ ਕਿ ਆਪਣੇ ਬੱਚਿਆਂ ਨੂੰ ਕਿਸੇ ਨਾ ਕਿਸੇ ਕਰੀਕੁਲਮ ਐਕਟੀਵਿਟੀਜ਼ ਦੇ ਵਿੱਚ ਬਹੁਤ ਜ਼ਰੂਰ ਪਾਓ. ਇਹ ਹੈਗਾ ਕਿ ਪ੍ਰਭ ਜੀ, ਆਪਾਂ ਆਪਣੇ ਆਲੇ ਦੁਆਲੇ ਦੇਖਦੇ ਹਾਂ, ਕਈਆਂ ਦੇ ਘਰਾਂ ਵਿੱਚ ਜਾਂਦੇ ਹਾਂ ਕਿ ਬੱਚੇ ਸਿਰਫ ਸਤਿ ਸ਼੍ਰੀ ਅਕਾਲ ਬੁਲਾਉਂਦੇ, ਇਸ ਤੋਂ ਬਿਨਾਂ ਕੋਈ ਗੱਲ ਵੀ ਨਹੀਂ ਕਰਦੇ. ਆਪੋ ਆਪਣੇ ਕਮਰਿਆਂ 'ਚ ਬੜੇ ਰਹਿੰਦੇ ਆ, ਫਿਰ ਪੇਰੈਂਟਸ ਦੀ ਕੰਪਲੇਨ ਹੁੰਦੀ ਆ. ਉਹਨਾਂ ਨੂੰ ਕਿਸੇ ਨਾ ਕਿਸੇ ਸਪੋਰਟਸ ਐਕਟੀਵਿਟੀਜ਼ ਦੇ ਵਿੱਚ ਜ਼ਰੂਰ ਅਤੇ ਜ਼ਰੂਰ ਪਾਓ, ਤਾਂ ਕਿ ਬੱਚਿਆਂ ਦੇ ਵਿੱਚ ਉਹਦੇ ਨਾਲ ਕੌਨਫੀਡੈਂਸ ਵੱਧਦਾ ਹੈਗਾ. ਗਰੁੱਪ ਐਕਟੀਵਿਟੀਜ਼ ਆ, ਪਲੱਸ ਬੱਚੇ ਜਿੱਤ ਹਾਰ ਦੋਨੋਂ ਚੀਜ਼ਾਂ ਨੂੰ ਉਹਨਾਂ 'ਚ ਸਹਿਣ ਕਰਨ ਦੀ ਸ਼ਕਤੀ ਆ ਜਾਂਦੀ ਆ.
0: ਜੀ ਜੀ, ਮੈਨੂੰ ਮੈਸੇਜ ਆ ਰਹੇ ਆ ਕਿ ਭਾਅ ਜੀ ਕਹਿੰਦੇ ਅੱਜ ਜਾ ਕੇ ਗੱਲਾਂ ਹੀ ਕਰਨੀਆਂ ਸਭ ਤੋਂ ਪਹਿਲਾਂ.
5: ਗੱਲਾਂ ਬਹੁਤ ਜ਼ਰੂਰੀ ਹੈ, ਗੱਲਾਂ ਦੇ ਨਾਲ ਸਾਡੀ ਜ਼ਿੰਦਗੀ ਦੇ ਕਈ ਮਸਲੇ ਹੱਲ ਹੋ ਜਾਂਦੇ.
0: ਗੱਲਾਂ ਨਹੀਂ ਕਰਦੇ ਆਪਾਂ, ਗੱਲਾਂ ਨਾਲ ਤਾਂ ਵੱਡੇ ਵੱਡੀਆਂ ਕਹਿੰਦੇ ਜੰਗਾਂ ਰੁਕ ਜਾਂਦੀਆਂ ਗੁਰਜੀਤ ਜੀ. ਸੋ
5: ਬਿਲਕੁਲ ਜੀ ਬਿਲਕੁਲ,
0: ਇੰਸ਼ੋਰੈਂਸ ਦੇ ਬਾਬਤ ਜਦੋਂ ਆਪਾਂ ਗੱਲਬਾਤ ਕਰਦੇ ਨਾ, ਇਹ ਵੀ ਇੱਕ ਐਸਾ ਹੀ ਹੈਗਾ ਕਿ ਆਪਾਂ ਆਪਸ ਮੇ ਨਾ. ਮੈਨੂੰ ਇੱਕ ਦਿਨ ਕਾਲ ਆਈ ਜੀ, ਤੇ ਮੈਨੂੰ ਕਹਿੰਦੇ ਕਿ ਭਾਅ ਜੀ ਤੁਸੀਂ ਐਡਾ ਬਹੁਤ ਦਿੰਦੇ ਹੋ ਤੇ ਗੱਲਾਂ ਘੱਟ ਕਰਦੇ ਹੋ ਐਡਾ. ਉਹਨਾਂ ਕਹਿੰਦੇ ਸਾਡਾ ਨਾ ਸਵਾਦ ਜਿਹਾ ਟੁੱਟ ਜਾਂਦਾ ਵਿੱਚੋਂ, ਵੀ ਜਦੋਂ ਤੁਸੀਂ ਗੱਲਾਂ ਕਰਦੇ ਕਰਦੇ ਵਿੱਚੋਂ ਐਡਾ ਚਲਾ ਦਿੰਦੇ ਹੋ. ਤੇ ਮੈਂ ਕਿਹਾ ਵੀ ਉਹ ਤਾਂ ਮੇਰੀ ਵੀ ਰੁਚੀ ਟੁੱਟ ਜਾਂਦੀ ਆ, ਤੇ ਮੈਂ ਕਿਹਾ ਰੋਟੀ ਵੀ ਖਾਣੀ ਜ਼ਰੂਰੀ ਆ. ਕਹਿੰਦੇ ਹਾਂ, ਪਰ ਕਹਿੰਦੇ ਨਹੀਂ ਤੁਸੀਂ ਇੰਸ਼ੋਰੈਂਸ ਦੀ ਐਡ ਚਲਾ ਦਿਆ ਕਰੋ. ਮੈਂ ਕਿਹਾ ਵੀ ਉਹ ਕਿਉਂ, ਮੈਨੂੰ ਤਾਂ ਐਂ ਲੱਗਦਾ ਸੀ ਵੀ ਇੰਸ਼ੋਰੈਂਸ ਦੀ ਐਡ ਤੁਸੀਂ ਨਹੀਂ ਸੁਣਨਾ ਚਾਹੁੰਦੇ. ਕਹਿੰਦੇ ਨਹੀਂ, ਉਹ ਕੰਮ ਦੀ ਐਡ. ਕਹਿੰਦੇ ਉਹ ਉਹਨਾਂ ਨਾਲ ਕਹਿੰਦੇ ਮੇਰੇ ਨਾਲ ਹੋਈ ਹੈ ਇਹ ਚੀਜ਼. ਕਹਿੰਦਾ ਮੈਂ 6 ਮਹੀਨੇ ਤੋਂ ਡਿਸੇਬਿਲਟੀ ਤੇ ਬੈਠਾ. ਕਹਿੰਦਾ ਮੈਂ ਆਪਣੇ ਕੰਮ ਦੇ ਉੱਪਰ, ਕਹਿੰਦੇ ਮੇਰੀ ਦੋ ਉਂਗਲਾਂ ਕੱਟੀਆਂ ਗਈਆਂ ਸੀ ਆਰੇ 'ਚ, ਤੇ ਕਹਿੰਦਾ ਵੀ ਮੈਨੂੰ ਕਹਿੰਦਾ ਪਤਾ ਹੈ ਕਿ ਇਸ ਚੀਜ਼ ਦੀ ਕੀ ਵੈਲਿਊ ਆ। ਕਹਿੰਦਾ ਜਦੋਂ ਮੈਂ ਨਵਾਂ ਆਇਆ ਸੀ ਮੈਨੂੰ ਕਿਸੇ ਨੇ ਨਹੀਂ ਦੱਸਿਆ 8-9 ਸਾਲ ਵੀ ਤੁਸੀਂ ਆਹ ਚੀਜ਼ ਕਰਾਓ। ਕਹਿੰਦਾ ਜਦੋਂ ਮੈਂ ਇੱਕ ਕੰਪਨੀ 'ਚ ਗਿਆ ਉਹਨਾਂ ਨੇ ਆਪਣੀ ਵੀ ਇੰਸ਼ੋਰੈਂਸ ਦਿੱਤੀ, ਅਤੇ ਫਿਰ ਕਹਿੰਦਾ ਮੇਰਾ ਇੱਕ ਦੋਸਤ ਸੀ ਉਹਨੇ ਇੰਸ਼ੋਰੈਂਸ ਦਾ ਲਾਇਸੈਂਸ ਲਿਆ ਅਤੇ ਉਹਨੇ ਮੇਰੀ ਧੱਕੇ ਨਾਲ ਹੀ ਕਰਤੀ। ਕਹਿੰਦੇ ਘਰੇ ਆਇਆ ਧੱਕੇ ਨਾਲ ਹੀ ਇੰਸ਼ੋਰੈਂਸ ਕਰ ਗਿਆ, ਅਤੇ ਕਹਿੰਦਾ ਮੈਂ ਬੜਾ 2-3 ਮਹੀਨੇ ਕਹਿੰਦਾ ਰਿਹਾ ਯਾਰ ਇਹ ਤਾਂ ਇਹ ਮੇਰੇ $50-60 ਨਾ ਇਹ ਧੱਕਾ ਕਰ ਗਿਆ, ਮਤਲਬ ਇੰਸ਼ੋਰੈਂਸ ਵਾਲਿਆਂ ਤੋਂ ਕਹਿੰਦੇ ਬਚਣਾ ਚਾਹੀਦਾ। ਅਤੇ ਕਹਿੰਦਾ ਅੱਜ ਮੈਂ ਕਹਿੰਦਾ ਰੋਜ਼ ਉਹਨੂੰ ਫੋਨ ਕਰਕੇ ਕਹਿੰਦਾ ਕਿ ਭਾਈ ਤੇਰਾ ਬਹੁਤ ਸ਼ੁਕਰੀਆ। ਕਹਿੰਦਾ ਥੈਂਕ ਯੂ। ਘਰੇ ਬੈਠੇ ਨੂੰ ਕਹਿੰਦਾ ਮੈਨੂੰ $2,500-2,000 ਆ ਰਿਹਾ, ਮੈਂ ਕਹਿੰਦਾ ਕੰਮ 'ਤੇ ਨਹੀਂ ਜਾ ਸਕਦਾ ਕਿ ਕਹਿੰਦਾ ਕਿ ਮੇਰੇ ਇਨਫੈਕਸ਼ਨ ਹੋ ਗਈ ਸੀ, ਅਤੇ ਉਸ ਤੋਂ ਬਾਅਦ ਕਹਿੰਦਾ ਮੈਂ ਘਰੇ ਬੈਠਾ ਹਾਂ, ਡਾਕਟਰ ਨੇ ਰੈਸਟ ਦਿੱਤੀ ਆ ਅਤੇ ਹੱਥ ਮੇਰਾ ਕਹਿੰਦਾ ਪੂਰਾ ਸੁੱਜ ਜਾਂਦਾ ਜਦੋਂ ਇਨਫੈਕਸ਼ਨ ਦੇ ਨਾਲ। ਅਤੇ ਕਹਿੰਦਾ ਅੱਜ ਮੈਂ ਉਸ ਬੰਦੇ ਨੂੰ ਦੁਆਵਾਂ ਦਿੰਦਾ ਅਤੇ ਕਹਿੰਦਾ ਮੈਂ ਆਪਣੇ ਰਿਸ਼ਤਿਆਂ ਦੇ ਵਿੱਚ ਜਿੰਨੇ ਸੱਜਣ ਮਿੱਤਰ ਆ ਕਹਿੰਦਾ ਮੈਂ ਸਭ ਨੂੰ ਮੈਸੇਜ ਕੀਤਾ ਕਿ ਇੰਸ਼ੋਰੈਂਸ ਜ਼ਰੂਰ ਕਰਾ ਕੇ ਰੱਖੋ। ਅਤੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਦੇਖੋ ਇਹ ਜਿਹੜਾ ਮੈਨੂੰ ਇਹ ਲੱਗਦਾ ਕਿ ਸਰਕਾਰਾਂ ਨੂੰ ਇਹ ਕਰਨਾ ਚਾਹੀਦਾ, ਜਦੋਂ ਅਸੀਂ ਵੈਸਟਰਨ ਕਲਚਰ ਨੂੰ ਅਪਣਾ ਲੈਂਦੇ ਹਾਂ ਇਹਨਾਂ ਇਸ ਧਰਤੀ 'ਤੇ ਆਉਣੇ ਆ, ਉਹਨਾਂ ਨੂੰ ਚਾਹੀਦਾ ਕਿ ਭਾਈ ਤੁਸੀਂ ਆਪਣੀ ਪ੍ਰੋਟੈਕਸ਼ਨ ਲਓ ਪਹਿਲਾਂ, ਸਭ ਤੋਂ ਪਹਿਲਾਂ।
5: ਬਿਲਕੁਲ ਜੀ ਬਿਲਕੁਲ।
0: ਅਸੀਂ ਗੱਡੀਆਂ ਲੈ ਲੈਂਦੇ ਹਾਂ, ਮਾਫ਼ ਕਰਨਾ, ਅਸੀਂ ਗੱਡੀਆਂ ਲੈ ਲੈਂਦੇ ਹਾਂ, ਵੱਡੇ ਵੱਡੇ ਦੂਜੇ ਪੰਗੇ ਲੈ ਲੈਂਦੇ ਹਾਂ, ਫੋਨ ਆਈਫੋਨ ਲੈ ਲੈਂਦੇ ਅਸੀਂ $1,500-1,500 ਦਾ, ਜਿਹਦਾ ਕੋਈ ਕੰਮ ਨਹੀਂ ਹੈਗਾ, ਇੱਕ ਧੇਲੇ ਦਾ ਕੰਮ ਨਹੀਂ ਦਿੰਦਾ ਇਹ। ਜੋ ਮਰਜ਼ੀ ਅਸੀਂ ਬਹਾਨੇ ਮਾਰ ਲਈਏ ਅਤੇ ਆਹ ਕਰਦੇ ਹਾਂ ਉਹ ਕਰਦੇ, ਭਾਈ ਉਹ ਸਭ ਕੁਝ ਕੰਪਿਊਟਰ 'ਤੇ ਵੀ ਹੋ ਜਾਂਦਾ, ਪਰ ਅਸੀਂ ਨਹੀਂ ਛੱਡ ਸਕਦੇ ਇਹ ਚੀਜ਼ ਇਹ। ਪਰ ਜਦੋਂ ਅਸੀਂ ਪ੍ਰੋਬਲਮ 'ਚ ਪੈਂਦੇ ਆ ਨਾ, ਮੈਨੂੰ ਮੈਸੇਜ ਆ ਰਿਹਾ, ਮੈਨੂੰ ਮੈਸੇਜ ਆਇਆ ਕਹਿੰਦੇ ਜੀ ਬਿਲਕੁਲ ਭਾਜੀ ਇੰਸ਼ੋਰੈਂਸ ਬਹੁਤ ਜ਼ਰੂਰੀ ਆ। ਸੋ ਜੀ
5: ਹੁੰਦਾ ਹੀ ਇੱਦਾਂ ਹੈ ਨਾ ਕਿ ਜਦੋਂ ਜਿਸ ਚੀਜ਼ ਦੀ ਲੋੜ ਪੈਂਦੀ ਆ, ਜਿਹਨੂੰ ਪੈਂਦੀ ਆ ਇੰਪੋਰਟੈਂਸ ਹੀ ਉਹਨੂੰ ਪਤਾ ਲੱਗਦੀ ਹੈ ਕਿ ਇਹਦੀ ਲੋੜ ਕੀ ਹੈਗੀ ਹੈ। ਅੱਜ ਦਾ ਜਿਹੜਾ ਐਕਸਪੀਰੀਅੰਸ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਗੀ। ਤੁਸੀਂ ਗੱਲਬਾਤ ਕੀਤੀ ਹੈਗੀ ਹੈ ਕਿ ਜੋਬ ਤੋਂ ਵੀ ਕਵਰੇਜ, ਉਹ ਇਸੇ ਨਾਲ ਰਿਲੇਟਿਡ, ਉਹ ਕਹਿੰਦੇ ਕਿ ਮੈਨੂੰ ਨਾ ਕ੍ਰਿਟੀਕਲ ਦੀ ਜਿਹੜੀ ਹੈਗੀ ਆ ਕਿ ਉਹਦਾ ਕੋਡ ਦੇ ਦਿਓ, ਮੈਨੂੰ ਲਾਈਫ ਦੀ ਕਵਰੇਜ ਨਹੀਂ ਚਾਹੀਦੀ ਹੈਗੀ। ਇੱਕੋ ਮੇਨ ਉਹ ਅਰਨਰ ਕਹਿੰਦੇ ਮੇਰੀ ਜੋਬ ਬਹੁਤ ਵਧੀਆ ਹੈਗੀ ਆ, ਮੈਨੂੰ ਕੰਮ ਤੋਂ ਬੈਨੀਫਿਟ ਹੈਗੀ ਆ ਕਿ ਸਾਡੀ ਕੰਪਨੀ ਜਿਹੜੀ ਆ ਯੂਨੀਅਨਾਈਜ਼ਡ ਹੈਗੀ ਆ। ਉਹਨਾਂ ਨੇ ਆਪਣੀ ਕੰਪਨੀ ਦਾ ਨਾਮ ਦੱਸਿਆ, ਮੈਨੂੰ ਕਹਿੰਦੇ ਬਿਸ਼ਾ ਗੂਗਲ ਕਰ ਲਓ। ਮੈਂ ਕਿਹਾ ਵੀ ਤੁਹਾਡੀ ਉਹਦੇ ਵਿੱਚ ਕਵਰੇਜ ਕਿੰਨੀ ਆ? ਕਹਿੰਦੇ ਮੈਨੂੰ ਇਹ ਨਹੀਂ ਪਤਾ, ਬਟ ਮੈਨੂੰ ਇੰਨਾ ਪਤਾ ਵੀ ਬਹੁਤ ਵਧੀਆ ਸਾਡੀ ਜਿਹੜੇ ਬੈਨੀਫਿਟਸ ਆ। ਮੈਂ ਕਿਹਾ ਹੋ ਸਕਦਾ ਤੁਹਾਡੇ ਹੈਲਥ ਐਂਡ ਡੈਂਟਲ ਦੇ ਬੈਨੀਫਿਟ ਉੱਥੇ ਬਹੁਤ ਵਧੀਆ ਹੋਣ, ਬਟ ਜਦੋਂ ਗੱਲ ਆਉਂਦੀ ਆ ਤੁਹਾਡੀ ਲਾਈਫ ਕ੍ਰਿਟੀਕਲ ਦੀ, ਉਹ ਹਮੇਸ਼ਾ ਹਮੇਸ਼ਾ ਤੁਸੀਂ ਆਪਣੀ ਪਰਸਨਲ ਲੈਣੀ ਆ। ਜਦੋਂ ਮੈਂ ਆਨਲਾਈਨ ਸਰਚ ਕੀਤਾ ਤੇ ਉਹਨਾਂ ਦੀ ਕਵਰੇਜ ਸਿਰਫ ਤੇ ਸਿਰਫ ਜਿਹੜੀ ਉੱਥੇ $1,50,000 ਦੀ ਸੀਗੀ। ਮੇਨ ਉਹ ਅਰਨਰ ਸੀ, ਬੱਚੇ ਦੋਨੋਂ ਛੋਟੇ, ਮੋਰਗੇਜ ਜਿਹੜੀ ਸੀਗੀ ਉਹ $1,000,000 ਦੀ ਮੋਰਗੇਜ ਸੀਗੀ। ਬਹੁਤ ਬਹੁਤ ਜ਼ਰੂਰੀ ਹੈਗਾ ਕਿ ਜਦੋਂ ਵੀ ਤੁਸੀਂ ਕਵਰੇਜ ਲੈਂਦੇ ਆ, ਕੰਮ ਤੋਂ ਵੀ ਕਵਰੇਜ ਹੈ, ਕੰਮ ਵਾਲੀ ਕਵਰੇਜ ਨੂੰ ਤਾਂ ਤੁਸੀਂ ਐਕਸਟਰਾ ਬੋਨਸ ਮੰਨ ਲਓ, ਬਟ ਪਰਸਨਲ ਜਿਹੜੀ ਆਪਣੀ ਲਾਈਫ ਤੇ ਕ੍ਰਿਟੀਕਲ ਦੀ ਕਵਰੇਜ ਆ ਜ਼ਰੂਰ ਲੈ ਕੇ ਰੱਖੋ। ਤੇ ਜਿਸ ਤਰ੍ਹਾਂ ਪ੍ਰਭ ਜੀ ਨੇ ਦੱਸਿਆ ਹੈਗਾ ਕਿ ਜਦੋਂ ਤੁਸੀਂ ਸੈਲਫ ਇੰਪਲਾਇਡ ਹੈਗੇ ਆ, ਕਾਰਪੋਰੇਸ਼ਨ ਦੇ ਕੰਮ ਕਰਦੇ ਆ, ਚਾਹੇ ਉਹ ਟਰੱਕਿੰਗ ਦਾ ਕੰਮ ਹੈਗਾ, ਉਬਰ ਦਾ, ਟੈਕਸੀ ਦਾ ਹੈਗਾ, ਕੋਈ ਪੇਂਟ ਦਾ ਕੰਮ ਹੈਗਾ, ਜ਼ਰੂਰੀ ਉੱਥੇ ਇਹ ਹੈਗਾ ਕਿ ਆਪਣੀ ਜਿਹੜੀ ਹੈਗੀ ਆ ਇਨਕਮ ਨੂੰ ਜ਼ਰੂਰ ਪ੍ਰੋਟੈਕਟ ਕਰੋ, ਆਪਣੀ ਡਿਸਬਿਲਟੀ ਦੀ ਕਵਰੇਜ ਜ਼ਰੂਰ ਲੈ ਕੇ ਰੱਖੋ। $34 ਤੋਂ ਜਿਹੜੇ ਡਿਸਬਿਲਟੀ ਦੇ ਪਲਾਨ ਜਿਹੜੇ ਹੈਗੇ ਆ ਸਟਾਰਟ ਹੋ ਜਾਂਦੇ ਆ। ਕੋਈ ਵੀ ਕੁਐਸਚਨ ਸਾਡੇ ਲਿਸਨਰਸ ਦਾ ਕਿ ਕੋਈ ਲਾਈਫ ਕ੍ਰਿਟੀਕਲ ਡਿਸਬਿਲਟੀ ਦਾ ਵੀ ਕੋਂਬੋ ਪਲਾਨ ਲੈਣਾ, ਤੇ ਨੰਬਰ ਜੀ 416-627-3111। ਜੀ ਪ੍ਰਭ ਜੀ
0: ਬਿਲਕੁਲ ਜੀ। ਸੋ ਇੰਸ਼ੋਰੈਂਸ ਦੇ ਬਾਬਤ ਤੁਹਾਡਾ ਕੋਈ ਵੀ ਸਵਾਲ ਆ, ਤੁਸੀਂ ਗੁਰਜੀਤ ਕੌਰ ਸੂਰੀ ਹੁਣਾਂ ਨਾਲ ਗੱਲਬਾਤ ਕਰ ਸਕਦੇ ਹੋ। ਇੰਸ਼ੋਰੈਂਸ ਜ਼ਰੂਰ ਕਰਵਾ ਕੇ ਰੱਖੋ। ਬਹੁਤ ਪਰਿਵਾਰਾਂ ਦੇ ਮੇਰੇ ਨਾਲ ਐਸੇ ਰਿਲੇਸ਼ਨ ਆ ਜਿਨ੍ਹਾਂ ਦੇ ਜਦੋਂ ਫੈਮਿਲੀਆਂ ਇੱਥੇ ਆਈਆਂ, ਫਿਰ ਬਿਮਾਰ ਹੋਈਆਂ, ਹੋਸਪਿਟਲਾਂ ਦੇ ਵਿੱਚ ਤੰਗੀਆਂ ਪੇਸ਼ੀਆਂ ਆਈਆਂ, ਫਿਰ ਉਹਨਾਂ ਨੇ ਕਿਹਾ ਜੀ ਬੈਕ ਡੇਟ 'ਚ ਕਰਵਾ ਦਿਓ। ਦੇਖੋ ਇੱਥੋਂ ਦੇ ਜਦੋਂ ਬਿੱਲ ਬਣਦੇ ਆ ਨਾ ਹੋਸਪਿਟਲਾਂ ਦੇ, ਤਾਂ ਬਹੁਤ ਵੱਡੇ ਬਿੱਲ ਬਣਦੇ ਆ। ਫਿਰ ਤੁਸੀਂ ਯਾਰਾਂ ਦੋਸਤਾਂ ਪਰਿਵਾਰਾਂ ਦੀ ਹੈਲਪ ਮੰਗਦੇ ਹੋ, ਹੱਥ ਅੱਡਦੇ ਹੋ, ਅਤੇ ਪਹਿਲਾਂ ਸਿਰਫ $100-150 ਲੱਗਦਾ ਹੁੰਦਾ, ਅਤੇ ਤੁਸੀਂ ਆਪਣੇ ਆਪ ਨੂੰ ਕਵਰ ਸੇਫ ਕਰ ਸਕਦੇ ਹੋ, ਅਤੇ ਤੁਸੀਂ ਆਪਣੇ ਪ੍ਰਾਊਡ ਇੱਜ਼ਤ ਨਾਲ ਕਿਸੇ ਚੰਗੀ ਕੰਪਨੀ ਦੀ ਇੰਸ਼ੋਰੈਂਸ ਲਈ ਹੋਈ ਆ, ਅਤੇ ਤੁਸੀਂ ਆਪਣਾ ਇਲਾਜ ਕਰਵਾ ਸਕਦੇ ਹੋ। ਆਪਣੇ ਮਾਂ ਬਾਪ ਨੂੰ ਜਦੋਂ ਤੁਸੀਂ $1,00,000 ਲਾ ਕੇ ਕੈਨੇਡਾ ਦਾ ਵੀਜ਼ਾ ਲੈ ਕੇ ਦਿੰਦੇ ਹੋ ਨਾ, ਇੱਕ $100 ਦੀ ਵੀ ਨਹੀਂ ਕਈ ਵਾਰ ਇੰਸ਼ੋਰੈਂਸ ਆਉਂਦੀ ਉਹ ਤੁਹਾਡੇ ਟਾਈਮ ਦੇ ਮੁਤਾਬਿਕ।
5: ਇਹ ਹੈਗਾ ਕਿ ਜਿੱਦਾਂ ਹੁਣ ਇਨ ਕੇਸ ਜਿਨ੍ਹਾਂ ਦੇ ਕੋਲ ਹੈਲਥ ਕਾਰਡ ਨਹੀਂ ਹੈਗਾ, ਹੈ ਨਾ, ਉੱਪਰੋਂ ਆਪਾਂ ਹੈਲਥ ਇੰਸ਼ੋਰੈਂਸ ਦੀ ਕਵਰੇਜ ਨਹੀਂ ਲਈ ਹੈਗੀ, ਇੱਕ ਦਿਨ ਕਿਤੇ ਬ੍ਰੈਂਪਟਨ ਹਸਪਤਾਲ ਨਾਈਟ ਰਹਿਣਾ ਪੈ ਜਾਏ ਨਾ, ਤੇ ਜਿਹੜਾ ਬਿੱਲ ਆਉਂਦੇ ਆ ਬਣ ਕੇ ਉਹ 3,500-4,000 ਦੇ ਇੱਕ ਨਾਈਟ ਦਾ ਜਿਹੜਾ ਬਿੱਲ ਹੈਗਾ। ਐਂਬੂਲੈਂਸ ਕਾਲ ਕਰਨੀ ਪੈ ਜਾਂਦੀ ਆ ਤੇ ਉੱਥੇ ਉਹਨਾਂ ਨੂੰ $240 ਪੇ ਕਰਨੇ ਪੈਂਦੇ ਆ। ਹਸਪਤਾਲ ਦੀ ਰਜਿਸਟ੍ਰੇਸ਼ਨ ਜਿਹੜੀ ਹੈਗੀ ਆ $1,000 ਉਹੀ ਹੈਗੀ ਆ। ਇਸ ਲਈ ਸਾਡੇ ਉਹ ਲਿਸਨਰ ਜਿਨ੍ਹਾਂ ਦੇ ਵੀ ਘਰਾਂ ਦੇ ਵਿੱਚ ਕੋਈ ਵੀ ਗੈਸਟ ਆ ਰਹੇ ਆ, ਵਿਜ਼ਟਰ ਆ ਰਹੇ ਹੈਗੇ ਆ, ਜ਼ਰੂਰ ਤੇ ਜ਼ਰੂਰ ਆਪਣੀ ਵਿਜ਼ਟਰ ਉਹਨਾਂ ਦੀ ਕਵਰੇਜ ਜਿਹੜੀ ਆ ਜ਼ਰੂਰ ਲੈ ਕੇ ਰੱਖੋ ਜੀ।
0: ਬਿਲਕੁਲ ਜੀ। ਸੋ 416-627-3111, 416-627-3111, ਗੁਰਜੀਤ ਕੌਰ ਸੂਰੀ, ਬਹੁਤ ਸ਼ੁਕਰੀਆ ਗੁਰਜੀਤ ਜੀ, ਥੈਂਕ ਯੂ ਸੋ ਮਚ।
5: ਥੈਂਕ ਯੂ ਬਾਬ ਜੀ, ਬਹੁਤ ਬਹੁਤ ਸ਼ੁਕਰੀਆ,
0: ਬਹੁਤ ਸ਼ੁਕਰੀਆ ਜੀ। 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਜੀ। ਰੇਡੀਓ ਪ੍ਰੋਗਰਾਮ ਉਡਾਨ AM 530 ਤੋਂ ਪ੍ਰਭ ਸੰਧੂ ਦੇ ਨਾਲ। ਓਕੇ, ਗੱਲਾਂ ਬਾਤਾਂ ਥੋੜ੍ਹੀਆਂ ਜਿਹੀਆਂ ਲੰਮੀਆਂ ਹੋ ਗਈਆਂ, ਸੋ ਮਾਫ਼ ਕਰਨਾ। ਬਹੁਤ ਸਾਰੀਆਂ ਕਾਲਸ, ਬਹੁਤ ਸਾਰੀਆਂ, ਬਹੁਤ ਪਿਆਰ, ਬਹੁਤ ਮੁਹੱਬਤ, ਮਾਫ਼ ਕਰਨਾ ਜੀ। 2792 ਤੁਸੀਂ ਆਉਂਦੇ ਹੋ ਜੀ।
6: ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ।
0: ਸਤਿ ਸ਼੍ਰੀ ਅਕਾਲ ਜੀ।
6: ਹਾਂਜੀ ਵੀਰ ਜੀ, ਆਪਾਂ ਅੱਜ ਗੱਲ ਕਰ ਰਹੇ ਹਾਂ ਬੱਚਿਆਂ ਨਾਲ ਟਾਈਮ ਦੇ।
0: ਹਾਂ,
6: ਇੱਥੇ ਆਪਣੇ ਕੋਲ ਬੱਚੇ ਹੀ ਤਾਂ ਸਭ ਤੋਂ ਮਹਿੰਗੀ ਚੀਜ਼ ਹੈਗੇ ਆ।
0: ਹਾਂ, ਸਮਝੀ ਤਾਂ ਨਾ।
6: ਨਹੀਂ, ਆਪਾਂ ਸਮਝ ਰਹੇ ਹਾਂ, ਅਸੀਂ ਤਾਂ ਸਮਝ ਰਹੇ ਹਾਂ, ਬਟ ਕਦੇ ਕਦੇ ਹੋ ਜਾਂਦਾ ਆ, ਕੰਮਾਂ ਕਰਕੇ ਥੋੜੇ ਬਿਜ਼ੀ ਵੀ ਹੋ ਜਾਂਦੇ, ਕਰੀਏ ਕੀ ਹੁਣ।
0: ਆਪਣੇ ਹਸਬੈਂਡ ਨਾਲ, ਵਾਈਫ ਨਾਲ, ਆਪਾਂ ਤੁਸੀਂ ਸਮਾਂ ਕਿੰਨਾ ਕੁ ਦਿੰਦੇ ਹੋ ਆਪਣੇ ਫੈਮਿਲੀ ਨੂੰ, ਆਪਣੇ ਪਰਿਵਾਰ ਦੇ ਵਿੱਚ ਬੈਠ ਕੇ? ਕੀ ਸਮਾਂ ਦੇਣਾ ਸਿਰਫ ਇਹ ਨਹੀਂ ਹੁੰਦਾ ਕਿ ਰੋਟੀ ਖਾਧੀ, ਆਪਾਂ ਆਪਣੇ ਕਮਰੇ ਚਲੇ ਗਏ, ਫੋਨ ਤੇ ਲੱਗੇ ਬੈਠੇ? ਤੁਸੀਂ ਸਮਾਂ ਦੇਣ ਦਾ ਸੰਦਰਭ ਕਿਹਨੂੰ ਕਹਿੰਦੇ ਹੋ? ਤੁਸੀਂ ਉਹ ਕਿਸ ਚੀਜ਼ ਨੂੰ ਸਮਾਂ ਇਸ ਮਿਣਦੇ ਹੋ ਕਿ ਪਰਿਵਾਰ ਨਾਲ ਸਮਾਂ ਸਪੈਂਡ ਕਰਨਾ?
6: ਇੱਕ ਤਾਂ ਡਿਨਰ ਜ਼ਰੂਰ ਇਕੱਠੇ ਕਰੋ
0: ਜੀ,
6: ਪੱਕਾ ਰੱਖੋ ਕਿ ਸਾਰੇ ਉਸ ਟਾਈਮ ਹੋਣ, ਜੇ ਕੋਈ ਇੱਕ ਅੱਧਾ ਇੱਧਰ ਉੱਧਰ ਹੈ ਤਾਂ ਵੇਟ ਕਰੋ। ਸਾਰਿਆਂ ਨੂੰ ਕਹੋ ਕਿ ਵੇਟ ਕਰੋ, ਆਪਾਂ ਇਕੱਠੇ ਖਾਵਾਂਗੇ, ਉਸ ਤੇ ਉੱਥੇ ਵੀ ਗੱਲਾਂ ਬਾਤਾਂ ਕਰੋ, ਉਸ ਤੋਂ ਬਾਅਦ ਬੈਡਰੂਮ 'ਚ ਵੀ ਜਦੋਂ ਜਾਂਦੇ ਸਾਰੇ ਜਾਣੇ ਇੱਕ ਥਾਂ ਇਕੱਠੇ ਹੋਵੋ, ਉੱਥੇ ਬੈਠ ਕੇ ਅੱਧਾ ਘੰਟਾ ਘੰਟਾ ਘਰੇ ਟੀਵੀ ਕੋਲ ਹੀ ਡਿਸਕਸ ਕਰ ਲਓ ਫੈਮਿਲੀ ਏਰੀਏ 'ਚ, ਦੱਸੋ ਕਿ ਤੁਹਾਡਾ ਦਿਨ ਕਿੱਦਾਂ ਸੀ, ਕੀ ਤੁਹਾਨੂੰ ਕਿੱਥੇ ਪ੍ਰੋਬਲਮ ਆਈ। ਤੇ ਹਮੇਸ਼ਾ ਬੱਚਿਆਂ ਨੂੰ ਇਹ ਦੱਸੋ ਕਿ ਜੇ ਕੋਈ ਆਪਾਂ ਗਲਤੀ ਕਰ ਵੀ ਲੈਂਦੇ ਹਾਂ, ਬਾਏ ਮਿਸਟੇਕ ਹੋ ਜਾਂਦੀ ਹੈ, ਸਭ ਤੋਂ ਵੀ ਹੋਈਆਂ ਸਾਰਿਆਂ ਤੋਂ ਹੁੰਦੀਆਂ ਨੇ, ਵੀ ਉਸ ਚੀਜ਼ ਦਾ ਆਪਾਂ ਸੋਲੂਸ਼ਨ ਕੱਢ ਸਕਦੇ। ਇਹ ਨਹੀਂ ਕਿ ਤੁਸੀਂ ਉੱਥੇ ਐਂਡ ਹੀ ਸੋਚ ਲੈਣਾ ਕਿ ਐਂਡ ਆ, ਹਰ ਇੱਕ ਚੀਜ਼ ਦਾ ਸੋਲੂਸ਼ਨ ਹੈ ਇੱਥੇ ਦੁਨੀਆਂ 'ਤੇ
0: ਜੀ। ਸੋ ਇਹ ਤਾਂ ਆਪਾਂ ਉਦੋਂ ਹੀ ਗੱਲਾਂ ਕਰ ਪਾਵਾਂਗੇ ਨਾ ਜੀ, ਸਾਡੇ ਬੱਚੇ ਸਾਡੇ ਨਾਲ ਇੰਨੇ ਕੁ ਘੁਲੇ ਮਿਲੇ, ਅਸੀਂ ਗੱਲਾਂ ਕਰਦੇ ਹਾਂ, ਅਸੀਂ ਬਹਿੰਦੇ ਹਾਂ, ਉਹ ਸਾਨੂੰ ਸਮਝਦੇ ਆ, ਅਸੀਂ ਉਹਨੂੰ ਸਮਝਦੇ ਹਾਂ। ਮਾਫ਼ ਕਰਨਾ, 80% ਪੇਰੈਂਟਸ ਆਪਣੇ ਬੱਚਿਆਂ ਨੂੰ ਸਮਝ ਹੀ ਨਹੀਂ ਪਾਉਂਦੇ, ਆਪਣੇ ਖਾਸ ਕਰਕੇ।
6: ਹਾਂਜੀ, ਆਪਣੇ ਨਾਲ ਵੀਰ ਜੀ ਸੋਚ ਨਹੀਂ ਰਲਦੀ ਬੱਚਿਆਂ ਦੀ, ਜਿਹੜੀ ਆਪਣੀ ਸੋਚ ਆ ਨਾ, ਮੈਂ ਇਹੀ ਨੋਟ ਕੀਤਾ, ਮੇਰੇ ਨਾਲ ਵੀ ਹੋ ਜਾਂਦਾ ਕਦੇ ਕਦੇ, ਬੱਚਿਆਂ ਦੀ ਜਿਹੜੀ ਸੋਚ ਆ ਆਪਾਂ ਸਾਰਿਆਂ ਵਾਸਤੇ ਸੋਚੀ ਜਾਂਦੇ ਆ, ਇਹਨਾਂ ਦੀ ਸੋਚ ਆ ਸਿਰਫ ਆਪਣੇ ਵਾਸਤੇ ਸੋਚਣਾ,
0: ਉਹਦਾ ਕਾਰਨ ਆ ਜੀ, ਉਹ ਸਿਰਫ ਇਹੀ ਕਾਰਨ ਆ। ਹੁਣ ਆਪਾਂ ਜਿੰਨਾ ਮਰਜ਼ੀ ਆਪਣੇ ਆਪ ਨੂੰ ਪਟੈਂਡ ਕਰ ਲਈਏ, ਬੜਾ ਸਮਾਂ ਦਿੱਤਾ, ਬੜੀਆਂ ਗੱਲਾਂ ਕੀਤੀਆਂ, ਅਸਲ ਮੈਂ ਅਸੀਂ ਆਪਣੇ ਬੂਟਿਆਂ ਨੂੰ ਪਾਣੀ ਨਹੀਂ ਦੇ ਪਾਏ, ਇਹ ਸਾਨੂੰ ਅੱਜ ਮੰਨਣਾ ਪਊ ਜਾਂ ਕੱਲ ਮੰਨਣਾ ਪਊ?
6: ਨਹੀਂ, ਆਪਾਂ ਬਹੁਤ ਕੁਛ ਇੰਡੀਆ ਛੱਡ ਆਏ ਆ, ਇੱਥੇ ਤਾਂ ਆਪਾਂ ਬਸ ਕਿਸ਼ਤਾਂ ਪਿੱਛੇ ਪਏ ਪਏ ਆ, ਗੱਡੀ ਦੀਆਂ ਕੱਢ ਲਓ, ਘਰ ਦੀਆਂ ਕੱਢ ਲਓ, ਬੱਚੇ ਆਪਾਂ ਥੋੜੇ ਬਹੁਤ ਛੱਡ ਹੀ ਚੁੱਕੇ ਆ, ਅੱਗੇ ਜਾ ਕੇ ਬਹੁਤ ਵੱਡੀ ਪ੍ਰੋਬਲਮ ਬਣਦੀ ਆ,
0: ਬਹੁਤ ਵੱਡੀ, ਬਹੁਤ ਵੱਡੀ,
6: ਬਹੁਤ ਵੱਡੀ, ਕਿਉਂਕਿ ਫਿਰ ਸਹੀ ਨਹੀਂ ਜਾਂਦੀ
0: ਜੀ, ਬਿਲਕੁਲ ਬਿਲਕੁਲ,
6: ਆਪਾਂ ਪਾਗਲ ਹੋ ਜਾਂਦੇ ਆ।
0: ਐਗਜ਼ਾਮਪਲਾਂ ਵੀ ਸਾਡੇ ਸਾਹਮਣੇ ਆ, ਪਰ ਆਪਾਂ ਹੁਣ ਇੰਨਾ ਕੁ ਦਲਦਲ 'ਚ ਧਸ ਚੁੱਕੇ ਹਾਂ, ਹੁਣ ਅਸੀਂ ਸੋਚਦੇ ਹਾਂ ਕਿ ਹੁਣ ਤਾਂ ਟੂ ਲੇਟ ਹੋ ਗਿਆ, ਪਰ ਮੈਨੂੰ ਇਹ ਲੱਗਦਾ ਕਿ ਦੇਰ ਜਾਏ ਦਰੁਸਤ ਜਾਏ, ਅਜੇ ਵੀ ਕੋਸ਼ਿਸ਼ ਕਰੋ। ਸੋ ਕੋਸ਼ਿਸ਼ ਕਰੋ ਕਿ ਪਿਉਂਦਾ ਲੱਗ ਜਾਣ, ਪੌਦੇ 'ਚ ਪੌਦਾ ਨਿਕਲ ਆਵੇ।
6: ਉਹਨਾਂ ਨੂੰ ਕਹੋ ਡੇਲੀ ਲਵ ਯੂ ਕਹੋ, ਉਹਨਾਂ ਨੂੰ ਬੈਠੋ, ਸਮਝੋ, ਗੱਲਬਾਤ ਕਰੋ, ਹੱਗ ਕਰੋ ਉਹਨਾਂ ਨੂੰ ਡੇਲੀ। ਆਈ ਨੋ ਕਈ ਵਾਰ ਗੁੱਸੇ ਵੀ ਹੁੰਦੇ ਆ, ਤਾਂ ਵੀ ਕਰੋ।

ਨੂੰ ਵੀ ਦਿਲ ਕਰ ਰਿਹਾ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਚਲੋ ਐਨੀਵੇ, ਸਭ ਤੋਂ ਜ਼ਰੂਰੀ ਹੈ ਕਿ ਫਰੈਸ਼ ਹੇਅਰ ਟੋਨਿਕ, ਵਾਲ ਝੜ ਰਹੇ ਆ, ਗੰਜੇ ਹੋਣ ਦਾ ਡਰ ਆ ਤੁਹਾਨੂੰ, ਤਾਂ ਫਰੈਸ਼ ਹੇਅਰ ਟੋਨਿਕ ਲਾ ਲਓ। ਇਹ ਕੋਈ ਚਾਈਨੀਜ਼ ਤੇਲ ਨਹੀਂ ਹੈਗਾ, 21 ਸਾਲ ਦੇ ਤਜਰਬੇ ਵਾਲਾ ਮੇਡ ਇਨ ਕੈਨੇਡਾ 100% ਪਿਓਰ ਹਰਬਲ ਔਰਗੈਨਿਕ ਤੇਲ ਆ। ਜਫਰ ਮਲਕ ਨੂੰ ਕਾਲ ਕਰ ਲਓ, ਵਾਲ ਵਾਪਸ ਆ ਜਾਣਗੇ, ਜੇ ਝੜ ਰਹੇ ਤਾਂ ਝੜਨਗੇ ਨਹੀਂ, ਗੰਜੇ ਨਹੀਂ ਹੋਣਗੇ, ਗਰੰਟੀ ਆ। 647-521-5059 6475215159 ਜਫਰ ਮਲਕ। ਨਾਲ ਦੀ ਨਾਲ ਤੁਸੀਂ ਵਾਓ ਈਟਸ ਏਅਰਪੋਰਟ ਐਂਡ ਡੇਅਰੀ ਦੇ ਇੰਟਰਸੈਕਸ਼ਨ 'ਤੇ ਵਾਓ ਈਟਸ $3.99 ਦੇ ਵਿੱਚ ਪਿਓਰ ਵੈੱਜ, ਸਾਰਾ ਮੈਨਿਊ ਵੈੱਜ ਆ। ਸੋ ਵੈਜੀਟੇਰੀਅਨ ਵਾਸਤੇ ਆ, ਸੱਜਣਾ ਵਾਸਤੇ ਖੁਸ਼ਖਬਰੀ ਆ, ਪਿਓਰ ਵੈੱਜ ਰੈਸਟੋਰੈਂਟ ਆ ਵਾਓ ਵੀਟ, ਵਾਓ ਈਟ। ਅਤੇ ਤੁਸੀਂ $3.99 ਦੇ ਵਿੱਚ ਪਿਓਰ ਵੈਜੀਟੇਰੀਅਨ ਮੋਮੋ ਖਾ ਕੇ ਆ ਸਕਦੇ ਹੋ $3.99 ਦੇ ਵਿੱਚ। ਸਾਰਾ ਮੈਨੂ ਅੰਡਰ $10 ਆ। ਗੂਗਲ 'ਤੇ ਜਾਓ, ਮੈਨਿਊ ਪੜ੍ਹੋ ਅਤੇ ਇੰਜੋਏ ਕਰੋ। ਵਾਓ ਈਟਸ ਫੁੱਲੀ ਵੈਜੀਟੇਰੀਅਨ, 905-673-0090। ਅਤੇ ਨਾਲ ਦੀ ਨਾਲ ਤੁਸੀਂ BDS ਹੋਮ ਪੇਂਟਿੰਗ ਨੂੰ ਯਾਦ ਰੱਖਣਾ, ਆਪਣੇ ਘਰ ਦੇ ਵਿੱਚ ਪੇਂਟਿੰਗ ਦੀਆਂ ਸੇਵਾਵਾਂ ਲੈਣੀਆਂ, ਪੇਂਟ ਕਰਾਉਣਾ ਬੇਸਮੈਂਟ ਨੂੰ, ਘਰ ਨੂੰ, ਕਮਰਸ਼ੀਅਲ ਏਜੰਟ ਨੂੰ, ਤਾਂ ਜਗਰਾਜ ਬਾਈ ਹੁਣਾਂ ਨੂੰ ਕਾਲ ਕਰ ਲਿਓ 905-965-6311। ਅਤੇ ਨਾਲ ਦੀ ਨਾਲ ਫੈਸ਼ਨ ਆਈ ਕਿਊ, ਟੋਪ ਦਾ ਬ੍ਰਾਂਡ, ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ ਨੂੰ ਤੁਸੀਂ ਯਾਦ ਰੱਖਣਾ ਆ। ਅਤੇ ਇੱਕ ਤੁਹਾਨੂੰ ਸੁਨੇਹਾ ਦੇ ਦਈਏ, ਐਸ ਓਕੇ ਇੱਕ ਸੈਕਿੰਡ, ਮੈਂ ਤੁਹਾਨੂੰ ਸੁਨੇਹਾ ਦੇਣਾ ਬਹੁਤ ਜ਼ਰੂਰੀ, ਬਹੁਤ ਇੰਪੋਰਟੈਂਟ, ਮਾਫ਼ ਕਰਨਾ, ਦੇਖਣਾ ਕਿ ਸਮੇਂ ਰਹਿੰਦੇ ਆਪਾਂ ਪੂਰਾ ਕਰ ਸਕੀਏ ਤਾਂ, ਕਿਉਂਕਿ ਇਹ ਬਹੁਤ ਜ਼ਰੂਰੀ ਸੁਨੇਹਾ ਆ। ਸੋ ਇਸ ਸ਼ਨੀਵਾਰ ਅਤੇ ਐਤਵਾਰ 11 ਅਤੇ 12 ਜੁਲਾਈ ਨੂੰ ਚੁਪਹਿਰਾ ਸਾਹਿਬ ਹੋ ਰਹੇ ਆ, ਧੰਨ ਧੰਨ ਬਾਬਾ ਦੀਪ ਸਿੰਘ ਨੇ, ਖੁਸ਼ੀਆਂ ਪ੍ਰਾਪਤ ਕਰਨੀਆਂ ਤੁਸੀਂ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ 11 ਜੁਲਾਈ ਨੂੰ ਸ਼ਾਮ ਨੂੰ 4 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ, ਅਤੇ 12 ਤਰੀਕ ਨੂੰ 12 ਜੁਲਾਈ ਨੂੰ ਐਤਵਾਰ ਵਾਲੇ ਦਿਨ ਸਵੇਰੇ 4 ਵਜੇ ਤੋਂ ਲੈ ਕੇ 5:30 ਵਜੇ ਤੱਕ ਸਵੇਰੇ ਨਿਤਨਾਮ ਸਾਹਿਬ ਦੇ ਜਾਪ ਹੋਣਗੇ, ਅਤੇ ਸ਼ਾਮ ਨੂੰ 2 ਵਜੇ ਤੋਂ ਲੈ ਕੇ 3 ਵਜੇ ਤੱਕ, ਮਾਫ਼ ਕਰਨਾ, ਰਾਤ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਫਿਰ ਚੁਪਹਿਰਾ ਸਾਹਿਬ ਜੀ ਦੇ ਪਾਠ ਚੱਲਣਗੇ ਲਗਾਤਾਰ। ਤੁਸੀਂ ਜ਼ਰੂਰ ਚੁਪਹਿਰਾ ਸਾਹਿਬ ਦੇ ਇਹਨਾਂ ਮਹਾਨ ਸਮਾਗਮਾਂ 'ਤੇ ਜਾ ਕੇ ਆਉਣਾ ਆ, ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ 12942 ਹਾਰਟਲੈਂਡ ਲੇਕ 'ਤੇ ਕੈਲਡਨ ਦੇ ਵਿੱਚ। ਸੋ ਤੁਸੀਂ ਨੰਬਰ ਨੋਟ ਕਰ ਲਓ, 647-399-1500 6473891500। ਸੋ ਚੁਪਹਿਰਾ ਸਾਹਿਬ 'ਤੇ ਜਾ ਕੇ ਬਾਬਾ ਦੀਪ ਸਿੰਘ ਨੇ ਖੁਸ਼ੀਆਂ ਨੂੰ ਪ੍ਰਾਪਤ ਕਰੋ, ਅਤੇ 2 ਦਿਨ ਤੁਸੀਂ ਬਈ ਭਗਤੀ ਦੇ ਰੱਬ ਦੇ ਨਾਮ 'ਤੇ ਲਾਓ, ਅਤੇ ਬਸ ਖੁਸ਼ੀਆਂ ਪ੍ਰਾਪਤ ਕਰੋ ਫਿਰ। ਸੋ ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ, ਯਾਦ ਰੱਖਿਓ, ਮਿਲਦੇ ਹਾਂ ਸਵੇਰੇ 7-8 ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ 'ਚ, ਅਤੇ ਜ਼ਿੰਦਗੀ ਜ਼ਿੰਦਾਬਾਦ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ।

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਇਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ, ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲਮੇ ਲਗਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ, ਆਪਣੀ ਪਛਾਣ ਵਾਲਾ ਦੀਵਾ ਨਾ

0: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ? ਉਮੀਦ ਕਰਦਾ ਤੁਸੀਂ ਸਾਰੇ ਦੋਸਤ ਮਿੱਤਰ ਭੈਣ ਭਰਾ ਠੀਕ ਠਾਕ ਹੋਵੋਗੇ। ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਸਾਡਾ ਤੁਹਾਡਾ ਸਾਥ ਹੁੰਦਾ 10 ਵਜੇ ਤੋਂ ਲੈ ਕੇ 11 ਵਜੇ ਤੱਕ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਲੈ ਕੇ ਰੇਡੀਓ ਪ੍ਰੋਗਰਾਮ ਸਭ ਰੰਗ। ਸਭ ਰੰਗ ਰੇਡੀਓ ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੁਆਰਾ। ਵਿਸ਼ਵ ਪੰਜਾਬੀ ਸਭਾ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਤੁਸੀਂ ਪੜ੍ਹ ਸਕਦੇ ਹੋ ਆਨਲਾਈਨ ਪੰਜਾਬੀ ਅਖਬਾਰ ਵਿਸ਼ਵ ਪੰਜਾਬੀ ਸਾਂਝ, ਇਸ ਦੀ ਐਪ ਡਾਊਨਲੋਡ ਕਰਕੇ। IPTV ਚੈਨਲ ਦੇ ਉੱਪਰ VPS24.ca ਤੁਸੀਂ ਭਰੋਗੇ ਤਾਂ IPTV ਚੈਨਲ ਦੇ ਪੰਜਾਬੀ ਸੈਕਸ਼ਨ ਦੇ ਵਿੱਚ ਤੁਸੀਂ IPTV ਚੈਨਲ ਸਾਡੇ ਚੈਨਲ ਦੇ ਨਾਲ ਜੁੜ ਸਕਦੇ ਹੋ। ਕਿਸੇ ਕਾਰਨ ਇਸ ਵੇਲੇ ਸਾਡੇ ਪ੍ਰੋਗਰਾਮ ਤੁਸੀਂ ਨਹੀਂ ਟਿਊਨ ਕਰ ਸਕੇ, ਨਹੀਂ ਜੁੜ ਸਕੇ ਕਿਸੇ ਰਜੇਵੇਂ ਦੇ ਕਾਰਨ, ਤਾਂ ਅਗਲੇ ਦਿਨ ਸ਼ਾਮ ਨੂੰ 6:30-7 ਵਜੇ ਦੇ ਕਰੀਬ ਫਿਰ ਅਸੀਂ ਇਸ ਪ੍ਰੋਗਰਾਮ ਨੂੰ ਅਪਲੋਡ ਕਰ ਦਿੰਦੇ ਹਾਂ, ਰਿਕਾਰਡਡ ਪ੍ਰੋਗਰਾਮ ਨੂੰ। ਵਿਸ਼ਵ ਪੰਜਾਬੀ ਭਵਨ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਮਟਨ ਦਾ ਇੱਕੋ ਇੱਕ ਆਡੀਟੋਰੀਅਮ ਜਿੱਥੇ ਤੁਹਾਨੂੰ ਪੰਜਾਬ, ਪੰਜਾਬੀਅਤ ਤੇ ਪੰਜਾਬੀਅਤ ਨਾਲ ਸੰਬੰਧਿਤ ਗਤੀਵਿਧੀਆਂ ਅਕਸਰ ਦੇਖਣ ਨੂੰ ਮਿਲਦੀਆਂ ਨੇ। ਹੁਣ ਆਉਣ ਵਾਲੀ 18 ਜੁਲਾਈ ਨੂੰ ਅਸੀਂ ਬੜਾ ਖੂਬਸੂਰਤ ਪ੍ਰੋਗਰਾਮ ਇੱਥੇ ਉਲੀਕਿਆ, ਜਿੱਥੇ ਤੁਸੀਂ ਹੁਸਨੈਨ ਅਕਬਰ ਜੀ ਦੀ ਗਾਇਕੀ ਦਾ ਆਨੰਦ ਵੀ ਮਾਣੋਗੇ ਤੇ ਇੱਕ ਹੋਰ ਸਾਡੇ ਸਿੰਗਰ ਫਿਦਾ, ਉਸਦਾ ਨਾਮ ਹੈ, ਉਹ ਵੀ ਸੂਫੀ ਗਾਇਕਾ ਹੈ ਤੇ ਬਹੁਤ ਅੱਛੀ ਸਿੰਗਰ ਹੈ, ਉਸ ਦੀ ਗਾਇਕੀ ਦਾ ਵੀ ਤੁਸੀਂ ਆਨੰਦ ਮਾਣੋਗੇ। ਉਹਦੇ ਤੇ ਇਲਾਵਾ ਕਵੀ ਦਰਬਾਰ, ਦੋਸਤ ਮਿੱਤਰ ਭੈਣ ਭਰਾ ਸਾਰੇ ਇਕੱਠੇ ਹੋਣਗੇ, ਆਪਣੀ ਆਪਣੀ ਹਾਜ਼ਰੀ ਲਵਾ ਸਕਦੇ ਨੇ। ਸੋ 18 ਜੁਲਾਈ ਟਾਈਮ ਉਸਦਾ ਹੋਏਗਾ ਤਕਰੀਬਨ 5 ਵਜੇ ਸ਼ਾਮ ਨੂੰ, 5 ਵਜੇ ਤੋਂ ਲੈ ਕੇ 7-8 ਵਜੇ ਤੱਕ ਤੁਹਾਡਾ ਖੂਬ ਰੰਗਾ ਰੰਗ ਪ੍ਰੋਗਰਾਮ ਦੇ ਨਾਲ ਤੁਹਾਨੂੰ ਮਨੋਰੰਜਨ ਤੁਹਾਡਾ ਕੀਤਾ ਜਾਏਗਾ। ਸੋ ਅੱਜ ਦੋਸਤੋ ਤਰੀਕ ਹੋ ਗਈ ਹੈ 8 ਜੁਲਾਈ। 8 ਜੁਲਾਈ ਇਸ ਵੇਲੇ ਟੈਂਪਰੇਚਰ ਹੈਗਾ 26 ਡਿਗਰੀ ਤੇ ਦਿਨ ਵੇਲੇ ਰਿਹਾ 31 ਡਿਗਰੀ ਤੱਕ ਗਿਆ ਸੀ ਅੱਜ। ਕੱਲ ਨੂੰ 9 ਜੁਲਾਈ ਹੈ, 9 ਜੁਲਾਈ ਨੂੰ ਸਵੇਰੇ ਸੂਰਜ ਦੇ ਦਰਸ਼ਨ ਹੋਣਗੇ 5:46 ਤੇ, ਔਰ ਸ਼ਾਮ ਨੂੰ 9:01 ਤੇ ਉਹਨਾਂ ਨੇ ਆਪਣੇ ਘਰ ਚਲੇ ਜਾਣਾ ਵਾਪਸ। ਹਾਂ, ਕੱਲ ਇੱਕ ਥੋੜੀ ਜਿਹੀ ਖੁਸ਼ੀ ਦਾ ਸਬੱਬ ਹੈ ਕਿ 90% ਕੱਲ ਰੇਨ ਦੀ ਜਿਹੜੀ ਪੋਸੀਬਿਲਟੀ ਬਾਰਿਸ਼ ਦੀ ਹੈ, ਹੋ ਸਕਦਾ ਥੋੜਾ ਜਿਹਾ ਮੌਸਮ ਠੰਡਾ ਹੋ ਜਾਵੇ। ਬਾਕੀ ਚਲੋ ਉਹਦੀਆਂ ਉਹ ਜਾਣੇ, ਅਸੀਂ ਐਵੇਂ ਕਿਉਂ ਆਪਣੇ ਵਲਵਲੇ ਜਿਹੜੇ ਉਹਦੇ ਨਾਲ ਸ਼ੇਅਰ ਕਰਦੇ ਫਿਰੀਏ। ਜੋ ਉਸ ਰੱਬ ਨੇ ਕਰਨਾ, ਜੋ ਉਸ ਪਰਮਾਤਮਾ ਨੇ ਕਰਨਾ ਨਾ, ਇਹ ਉਸਦੀ ਮਰਜ਼ੀ ਹੈ, ਕਿਉਂਕਿ ਉਹ ਅਪਰਮ ਅਪਾਰ ਹੈ, ਉਹਦੀ ਸਾਡੇ ਨਾਲ ਕੋਈ ਮੁਕਾਬਲਾ ਹੈ ਹੀ ਨਹੀਂ।
1: ਜੋ ਹੋਣਾ ਉਹ ਸਾਡੇ ਵਾਸਤੇ ਬਿਹਤਰ ਹੀ ਹੋਣਾ।
0: ਜੀ ਜੀ ਜੀ ਜੀ ਜੀ ਜੀ ਜੀ ਹੁਸੈਨ ਜੀ, ਇੱਕ ਵਾਰੀ ਨਾ ਕਹਿੰਦੇ ਆ ਇੱਕ ਕਲਾਸ ਲੱਗੀ ਸੀ ਤੇ ਨੌ ਨੇ ਨਾ ਕੀ ਕੀਤਾ, 8 ਨੂੰ ਚਪੇੜ ਮਾਰਤੀ।
2: ਅੱਛਾ,
0: ਤੇ 8 ਨੇ ਕੀ ਕੀਤਾ, ਉਹਦੇ ਨਾਲ 7 ਸੀ, ਉਹਨੇ 7 ਦੇ ਚਪੇੜ ਮਾਰ ਛੱਡੀ।
2: ਅੱਛਾ ਅੱਛਾ,
0: ਤੇ ਇਸੇ ਤਰ੍ਹਾਂ ਸਿਲਸਿਲਾ ਜਿਹੜਾ ਚੱਲ ਪਿਆ, ਜਦੋਂ 9 ਨੇ 8 ਦੇ ਮਾਰੀ ਨਾ, 8 ਨੇ 7 ਦੇ ਛੱਡਤੀ, 7 ਨੇ 6 ਦੇ ਮਾਰੀ, 6 ਨੇ 5 ਦੇ, ਤੇ ਜਦੋਂ 2 ਨੇ 1 ਦੇ ਮਾਰੀ ਨਾ, ਤੇ ਜਿਹੜਾ 0 ਸੀ ਨਾ, ਉਹ ਵਿਚਾਰਾ ਲੁਕਦਾ ਫਿਰੇ ਕੁੰਗੜਿਆ ਜਿਹਾ ਵੀ ਹੁਣ 1 ਦੇ ਪੈ ਗਈ ਤੇ ਹੁਣ ਮੇਰੀ ਵਾਰੀ ਆਈ ਲੈ, ਮੇਰੀ ਵਾਰੀ ਆਈ ਲੈ।
2: ਜੀ ਜੀ,
0: ਪਰ 1 ਨੇ ਕੀ ਕੀਤਾ ਨਾ, 1 ਨੇ 0 ਦੇ ਚਪੇੜ ਨਹੀਂ ਮਾਰੀ, ਆਰਾਮ ਦੇ ਨਾਲ ਜਾ ਕੇ ਨਾ 0 ਦੇ ਨਾਲ ਖੜਾ ਹੋ ਗਿਆ।
2: ਹਾਏ ਹਾਏ ਹਾਏ,
0: ਉਹ ਹੋਇਆ ਕੀ ਫਿਰ, ਜਦੋਂ 0 ਦੇ ਨਾਲ 1 ਲੱਗ ਗਿਆ ਤੇ ਉਹ ਬਣ ਗਿਆ 10। ਉਹ ਸਭ ਤੋਂ ਵੱਡਾ ਹੋ ਗਿਆ।
2: ਕਿਆ ਬਾਤ ਹੈ!
0: ਸੋ ਮੈਸੇਜ ਸਿੱਖਿਆ ਦੇ ਵਿੱਚ ਇਹ ਹੈ ਕਿ ਵੱਡਾ ਉਹ ਨਹੀਂ ਹੈ ਜਿਹੜਾ ਤਾਕਤਵਰ ਹੈ, ਵੱਡਾ ਉਹ ਨਹੀਂ ਹੈ ਜਿਹਦੇ ਕੋਲ ਸਰਮਾਇਆ ਹੈ, ਵੱਡਾ ਉਹ ਨਹੀਂ ਹੈ ਜਿਹਦੇ ਕੋਲ ਪਾਵਰ ਹੈ, ਵੱਡਾ ਉਹ ਹੈ ਜਦੋਂ ਛੋਟੇ ਦੇ ਕੋਲ ਜਾ ਕੇ ਖੜਾ ਹੋ ਜਾਵੇ ਨਾ, ਤੇ ਛੋਟੇ ਨੂੰ ਵੀ ਆਪਣਾ ਆਪ ਵੱਡਾ ਮਹਿਸੂਸ ਹੋਣ ਲੱਗ ਪਵੇ।
2: ਕਿਆ ਬਾਤ ਹੈ!
0: ਅਸਲ ਵੱਡਾ ਜਿਹੜਾ ਨਾ ਉਹ ਹੈ
2: ਵੱਡਾ। ਮੈਂ ਤੇ ਉਹਨੂੰ, ਇਹ ਵੀ ਤੁਹਾਡੀ ਗੱਲ ਠੀਕ ਹੈ, ਇਹਦੇ ਨਾਲ ਨਾਲ ਮੈਂ ਉਹਨੂੰ ਵੀ ਵੱਡਾ ਗਿਣਨਾ ਵਾ, ਜਿਹੜੇ ਬੰਦੇ ਕੋਲ ਤਾਕਤ ਵੀ ਹੋਵੇ ਤੇ ਬਦਲਾ ਨਾ ਲਵੇ।
0: ਜੀ,
2: ਅਸਲ ਵੱਡਾ ਹੋਵੇ।
0: ਹਾਂ, ਬਿਲਕੁਲ ਬਿਲਕੁਲ ਬਿਲਕੁਲ, ਜਿਹੜਾ ਆਦਮੀ ਮਾਫ਼ ਕਰ ਸਕਦਾ ਹੋਵੇ।
2: ਜੀ
0: ਦੇਖੋ, ਮਾਫ਼ ਕਰਨਾ ਨਾ, ਮਾਫ਼ ਦੇਣੀ, ਇੱਕ ਦਿਨ ਅਸੀਂ ਗੱਲਬਾਤ ਅੱਗੇ ਵੀ ਕੀਤੀ ਸੀ ਕਿ ਮਾਫ਼ੀ ਮੰਗਣੀ ਤੇ ਮਾਫ਼ੀ ਦੇਣੀ ਇਹ ਬੜਾ ਵੱਡਾ ਬੰਦੇ ਦੇ ਇੱਕ ਕਰੈਕਟਰ ਦੀ ਇੱਕ ਖਾਸੀਅਤ ਹੈਗੀ ਹੈ। ਸੋ ਮਾਫ਼ ਕਰਨਾ ਨਾ, ਇਹ ਤਾਂ ਬਹੁਤ ਕਮਾਲ ਦੀ ਚੀਜ਼ ਹੈ। ਖਵਣ ਗੁਣ, ਸਾਡੇ ਗੁਰੂ ਅਮਰਦਾਸ ਜੀ ਨੇ ਗੁਰਬਾਣੀ ਦੇ ਵਿੱਚ ਲਿਖਿਆ, ਨਿਵਨ ਸੋ ਅੱਖਰ ਖਵਣ ਗੁਣ ਜੇਬਾ ਮਣੀਆਂ ਮੰਤ। ਨਿਵਨ ਤੋਂ ਪਤਾ ਨਿਮਰਤਾ, ਉਹ ਕਹਿੰਦੇ ਆਪਣੀ ਸ਼ਖਸੀਅਤ ਚ ਨਿਮਰਤਾ ਲੈ ਆਓ, ਖਵਣ ਹੁੰਦੀ ਹੈ ਫੋਰਗਿਵਨੈਸ, ਮਾਫ਼ੀ ਦੀ ਆਪਣੇ ਵਿੱਚ ਲਿਆਓ ਕਿ ਕੋਈ ਕਿਸੇ ਨੇ ਕੋਈ ਗੱਲ ਕਰਤੀ ਉਹਨੂੰ ਮਾਫ਼ ਕਰ ਦਿਓ। ਜੇਬਾ ਮਣੀਆਂ ਮੰਤ, ਆਪਣੀ ਜੀਭ ਦੇ ਵਿੱਚ ਮਿਠਾਸ ਲਿਆਓ। ਜੇ ਤਿੰਨੇ ਕੁਆਲਿਟੀਆਂ ਤੁਹਾਡੀ ਸ਼ਖਸੀਅਤ ਦੇ ਵਿੱਚ ਆ ਗਈਆਂ ਨਾ, ਤੇ ਤੁਸੀਂ ਫਿਰ ਬਹੁਤ ਉੱਚਾ ਦਰਜਾ ਤੁਹਾਡਾ।
2: ਜਿਵੇਂ ਬਾਬਾ ਜੀ ਵਾਰਿਸ ਸ਼ਾਹ ਸਰਕਾਰ ਵੀ ਫਰਮਾਇਆ ਕਿ ਵਾਰਿਸ ਸ਼ਾਹ ਬਿਨਕਾਰ ਤੋਂ ਜ਼ਿਬਾ ਕਰੀਏ ਪਰ ਜ਼ੁਬਾਨ ਥੀ ਮਿੱਠੜਾ ਬੋਲੀਏ।
0: ਬਿਲਕੁਲ ਬਿਲਕੁਲ, ਤੁਹਾਡੀ ਜ਼ੁਬਾਨ ਚ ਮਿਠਾਸ ਹੈਗੀ ਨਾ, ਤੇ ਬੜੇ ਬੜੇ ਵੱਡੇ ਜਿਹੜੇ ਤੁਸੀਂ ਕੰਮ ਜਿਹੜੇ ਆ ਨਾ ਉਹ ਕਢਵਾ ਸਕਦੇ ਹੋ। ਕਹਿੰਦੇ ਵੀ ਸਭ ਤੋਂ ਮਿੱਠੀ ਜ਼ੁਬਾਨ ਕਿਹੜੀ ਹੈ? ਵੈਸੇ ਮੈਨੂੰ ਇੱਕ ਦਿਨ ਨਾ, ਮੈਂ ਪੜ੍ਹ ਰਿਹਾ ਸੀ ਉੱਥੇ ਲਿਖਿਆ, ਕਿਸੇ ਨੇ ਪੁੱਛਿਆ ਉਹ ਕਹਿੰਦੇ ਵੀ ਸਭ ਤੋਂ ਮਿੱਠੀ ਜ਼ੁਬਾਨ ਕਿਹੜੀ ਹੈ? ਉਹ ਕਹਿੰਦੇ ਸਭ ਤੋਂ ਮਿੱਠੀ ਜ਼ੁਬਾਨ ਹੈਗੀ ਹੈ ਜ਼ਰੂਰਤ ਦੀ। ਜਦੋਂ ਤੁਹਾਨੂੰ ਕਿਸੇ ਤੱਕ ਕੋਈ ਜ਼ਰੂਰਤ ਹੈ ਨਾ, ਉਦੋਂ ਤੁਹਾਡੀ ਜ਼ੁਬਾਨ ਚੋਂ ਜਿਹੜੇ ਫੁੱਲ ਕਿਰਦੇ ਆ ਨਾ ਫਿਰ ਕੰਮ ਕਢਵਾਉਣ ਵਾਸਤੇ, ਤੇ ਸਭ ਤੋਂ ਮਿੱਠੀ ਜ਼ੁਬਾਨ ਜਿਹੜੀ ਨਾ ਉਹ ਹੀ ਹੈ। ਚਲੋ ਦੋਸਤੋ, ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ ਮੇਰੇ ਨਾਲ ਰੋਜ਼ ਦੀ ਤਰ੍ਹਾਂ। ਹੁਸੈਨ ਅਕਬਰ ਜੀ ਬਹੁਤ ਅੱਛੇ ਸੂਫੀ ਸਿੰਗਰ ਨੇ, ਬੜੇ ਅੱਛੇ ਰਾਈਟਰ ਨੇ, ਬਹੁਤ ਅੱਛੇ ਇਨਸਾਨ ਨੇ, ਤੇ ਮੇਰਾ ਸਾਥ ਅੱਜ ਵੀ ਰੇਡੀਓ ਪ੍ਰੋਗਰਾਮ ਦੇ ਵਿੱਚ ਦੇਣਗੇ। ਸਾਡਾ ਜਿਹੜਾ ਨੰਬਰ ਹੈ ਨਾ ਸਟੂਡੀਓ ਦਾ ਉਹ ਉਹੀ ਹੈ ਪੱਕਾ, 647-367-5353, 647-367-5353, 647-367-5353। ਹੁਸੈਨ ਜੀ ਆਪਾਂ ਕੱਲ ਨਾ ਗੱਲ ਕੀਤੀ ਸੀ ਸਾਡੇ ਸਮਾਜ ਦੇ ਵਿੱਚ ਇੱਕ ਬੜੇ ਵਧੀਆ ਰਿਸ਼ਤੇ ਦੀ, ਨੂੰਹ ਦੇ ਤੇ ਸੱਸ ਦੇ ਰਿਸ਼ਤੇ ਦੀ।
2: ਜੀ ਜੀ,
0: ਵੈਸੇ ਸਾਡਾ ਸਮਾਜ ਹੈ ਨਾ ਜਿਹੜਾ ਉਹ ਰਿਸ਼ਤਿਆਂ ਦਾ ਇੱਕ ਬੜਾ ਵੱਡਾ ਤਾਣਾ ਬਾਣਾ ਉਹਦੇ ਵਿੱਚ ਹੈ। ਔਰ ਉਹ ਤਾਣਾ ਬਾਣਾ ਇੱਕ ਤਾਂ ਹੁੰਦਾ ਨਾ ਵੀ ਤਾਣਾ ਬਾਣਾ ਉਲਝਿਆ, ਉਲਝਿਆ ਨੀ, ਉਹ ਬੜਾ ਖੂਬਸੂਰਤ ਤਾਣਾ ਬਾਣਾ। ਰਿਸ਼ਤਿਆਂ ਦੀ ਇੱਕ ਬੜੀ ਪਕੀਜ਼ਗੀ ਹੈ ਸਾਡੇ ਸਮਾਜ ਦੇ ਵਿੱਚ। ਇਹਨਾਂ ਰਿਸ਼ਤਿਆਂ ਨਾਤਿਆਂ ਨੇ ਸਾਡੇ ਸਮਾਜ ਨੂੰ ਆਪਸ ਦੇ ਵਿੱਚ ਬੜਾ ਨਾ ਬੰਨ੍ਹ ਕੇ ਰੱਖਿਆ ਹੋਇਆ, ਤੇ ਸਮਾਜ ਦੇ ਵਿੱਚ ਰਹਿਣ ਦਾ, ਪਰਿਵਾਰ ਦੇ ਵਿੱਚ ਰਹਿਣ ਦਾ, ਰਿਸ਼ਤਿਆਂ ਦੇ ਵਿੱਚ ਜੀਣ ਦਾ, ਰਿਸ਼ਤਿਆਂ ਨੂੰ ਨਿਭਾਉਣ ਦਾ, ਰਿਸ਼ਤਿਆਂ ਦੀ ਖਾਤਰ ਕੰਮ ਕਾਰ ਕਰਨ ਦਾ। ਸਾਡੇ ਕਾਲਰ ਨੇ ਇਹਨਾਂ ਦੀ ਗੱਲ ਸੁਣ ਲਈਏ। 9130, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। 9130, ਤੁਹਾਡਾ ਕਾਲ ਡਿਸਕਨੈਕਟ ਹੋ ਗਈ, ਤੁਹਾਨੂੰ ਅਸੀਂ ਨਾਲ ਜੋੜਿਆ ਸੀ ਤੇ ਤੁਹਾਡੀ ਕਾਲ ਡਿਸਕਨੈਕਟ ਹੋ ਗਈ, ਤੁਸੀਂ ਦੁਬਾਰਾ ਕਾਲ ਕਰ ਲਓ। ਸੋ ਮੈਂ ਗੱਲ ਕਰ ਰਿਹਾ ਸੀ ਸੁਨੈਣ ਜੀ ਕਿ ਸਾਡਾ ਸਮਾਜ ਰਿਸ਼ਤਿਆਂ ਨਾਤਿਆਂ ਦੇ ਵਿੱਚ ਬੱਝਿਆ ਹੋਇਆ, ਤੇ ਸਾਡੇ ਪੰਜਾਬੀ ਕਮਿਊਨਿਟੀ ਜਿਹੜੀ ਤੁਹਾਡੇ ਵੀ, ਭਾਵੇਂ ਲਹਿੰਦਾ ਪੰਜਾਬ ਹੋਵੇ ਭਾਵੇਂ ਚੜ੍ਹਦਾ ਪੰਜਾਬ ਹੋਵੇ, ਰਿਸ਼ਤਿਆਂ ਨਾਤਿਆਂ ਨੂੰ ਅਸੀਂ ਬੜੀ ਅਹਿਮੀਅਤ ਦਿੰਦੇ ਹਾਂ, ਬਹੁਤ ਅਸੀਂ ਪ੍ਰਾਥਮਿਕਤਾ ਦਿੰਦੇ ਹਾਂ ਰਿਸ਼ਤੇ ਦੀ ਖਾਤਰ, ਰਿਸ਼ਤੇਦਾਰ ਦੀ ਖਾਤਰ। ਅਸੀਂ ਦੇਖੋ ਕਈ ਵਾਰ ਨਾ ਚਾਹੁੰਦੇ ਹੋਏ ਵੀ ਜਾਂ ਨਾ ਅਫੋਰਡ ਕਰਦੇ ਹੋਏ ਵੀ ਅਸੀਂ ਰਿਸ਼ਤੇਦਾਰਾਂ ਦੀ ਸੁੱਖ ਦੁੱਖ ਦੇ ਵਿੱਚ ਉਹਨਾਂ ਦੇ ਨਾਲ ਖੜਦੇ ਹਾਂ, ਮਦਦ ਕਰਦੇ ਹਾਂ, ਤੇ ਅਸਲ ਦੇ ਵਿੱਚ ਜੇਕਰ ਦੇਖਿਆ ਜਾਵੇ ਤੇ ਰਿਸ਼ਤੇ ਨਾਤੇ ਹੁੰਦੇ ਵੀ ਇਸੇ ਵਾਸਤੇ ਹੁੰਦੇ ਨੇ ਕਿ ਸੁੱਖ ਦੁੱਖ ਦੇ ਵਿੱਚ ਤੁਸੀਂ ਇੱਕ ਦੂਸਰੇ ਦੇ ਨਾਲ ਖੜੋ। ਸੋ ਜਿਹੜੇ ਰਿਸ਼ਤੇ ਦੀ ਅਸੀਂ ਗੱਲ ਕੀਤੀ ਸੀ ਨਾ ਕੱਲ, ਨੂੰਹ ਦੇ ਤੇ ਸੱਸ ਦੇ ਰਿਸ਼ਤੇ ਦੀ, ਉਹ ਤਾਂ ਪਹਿਲੇ ਰਿਸ਼ਤਾ ਕੁਝ ਹੋਰ ਸੀ, ਅੱਜ ਰਿਸ਼ਤਾ ਬਹੁਤ ਤਬਦੀਲ ਹੋ ਚੁੱਕਿਆ, ਜ਼ਮੀਨ ਅਸਮਾਨ ਦਾ ਉਹਦੇ ਵਿੱਚ ਫਰਕ ਪੈ ਚੁੱਕਿਆ
2: ਜੀ, ਬਿਲਕੁਲ।
0: ਲੇਕਿਨ ਇੱਕ ਰਿਸ਼ਤਾ ਨਾ ਸਾਡੇ ਸਮਾਜ ਦੇ ਵਿੱਚ ਐਸਾ ਹੈ ਜਿਸ ਰਿਸ਼ਤੇ ਦੀ ਬਹੁਤ ਅਹਿਮੀਅਤ, ਜਿਹੜੀ ਬੜਾ ਪਿਆਰਾ ਰਿਸ਼ਤਾ, ਉਹ ਪਹਿਲਾਂ ਵੀ ਉਸ ਤਰ੍ਹਾਂ ਸੀ ਤੇ ਅੱਜ ਵੀ ਉਸ ਤਰ੍ਹਾਂ ਹੀ ਹੈ।
2: ਵਾਹ ਜੀ ਵਾਹ।
0: ਉਹਦੇ ਵਿੱਚ ਜੇ ਤਬਦੀਲੀ ਆਈ ਹੈ ਨਾ, ਤਾਂ ਉਹਨੂੰ ਅਸੀਂ 19-21 ਦਾ ਫਰਕ ਕਹਿ ਸਕਦੇ ਹਾਂ। ਬਹੁਤ ਖੂਬਸੂਰਤ ਰਿਸ਼ਤਾ ਉਹ ਰਿਸ਼ਤਾ ਜਿਹੜਾ ਹੈਗਾ ਨਾ, ਦਿਓਰ ਦਾ ਤੇ ਭਾਬੀ ਦਾ ਰਿਸ਼ਤਾ।
2: ਵਾਹ ਜੀ ਵਾਹ,
0: ਬਹੁਤ ਪਿਆਰਾ ਰਿਸ਼ਤਾ ਹੈ। ਜੇ ਤਾਂ ਭਾਬੀ ਵੱਡੀ ਹੋਵੇ ਪਰਿਵਾਰ ਦੇ ਵਿੱਚ, ਤਾਂ ਸਾਡੇ ਤਾਂ ਇਹ ਵੀ ਕਹਿ ਦਿੰਦੇ ਕਿ ਵੱਡੀ ਭਾਬੀ ਜਿਹੜੀ ਮਾਵਾਂ ਸਮਾਨ ਹੁੰਦੀ ਹੈ।
2: ਬਿਲਕੁਲ ਜੀ।
0: ਜੇ ਭਾਬੀ ਤੁਹਾਡੇ ਹਾਣ ਪ੍ਰਵਾਨ ਦੀ ਹੈ, ਤਾਂ ਫਿਰ ਉਹ ਭਾਬੀ ਤੁਹਾਡੇ ਦੋਸਤਾਂ ਵਰਗੀ, ਤੁਹਾਡੇ ਮਿੱਤਰਾਂ ਵਰਗੀ ਹੁੰਦੀ ਹੈ। ਦਿਓਰ ਜਿਹੜੇ ਹੁੰਦੇ ਨਾ, ਉਹ ਆਪਣੀਆਂ ਭਾਬੀਆਂ ਦੇ ਨਾਲ ਬੜੇ ਖੁੱਲ੍ਹ ਕੇ ਗੱਲਾਂ ਬਾਤਾਂ ਕਰ ਲੈਂਦੇ ਹੈ, ਬੜੇ ਖੁੱਲ੍ਹ ਕੇ ਮਜ਼ਾਕ ਵੀ ਕਰ ਲੈਂਦੇ ਹੈ, ਹਾਸਾ ਠੱਠਾ ਵੀ ਕਰ ਲੈਂਦੇ ਹੈ, ਗੱਲਾਂ ਬਾਤਾਂ ਵੀ ਕਰ ਲੈਂਦੇ ਆ, ਆਪਣੀ ਜ਼ਿੰਦਗੀ ਦੇ ਰਾਜ਼ ਵੀ ਉਹ ਭਾਬੀ ਦੇ ਨਾਲ ਸ਼ੇਅਰ ਕਰ ਲੈਂਦੇ ਆ, ਤੇ ਆਪਣੀ ਜ਼ਿੰਦਗੀ ਦੀਆਂ ਜਿਹੜੀਆਂ ਇੱਛਾਵਾਂ ਜਿਹੜੀਆਂ ਹੁੰਦੀਆਂ ਨੇ ਨਾ, ਮੰਨ ਲਓ ਕਿਸੇ ਕੁੜੀ ਦੇ ਨਾਲ ਕਿਤੇ ਕੋਈ ਸੰਬੰਧ ਜਿਹੜੇ ਹੋਏ, ਕੋਈ ਸ਼ਾਦੀ ਸ਼ੁਦੀ ਕਰਵਾਉਣ ਦਾ ਜੇ ਸਿਲਸਿਲਾ ਹੋਏ, ਤਾਂ ਉਹ ਵੀ ਭਾਬੀ ਦੇ ਰਾਹੀਂ ਆਪਣੇ ਭਰਾ ਨੂੰ ਤੇ ਭਰਾ ਦੇ ਰਾਹੀਂ ਆਪਣੇ ਬਾਪ ਤਿੱਕਰ ਗੱਲਾਂ ਬਾਤਾਂ ਇੱਦਾਂ ਪਹੁੰਚਾ ਦਿੰਦੇ। ਸੋ ਬੜਾ ਖੂਬਸੂਰਤ ਰਿਸ਼ਤਾ ਹੈ। ਤੇ ਸਾਡੇ ਗੀਤਕਾਰਾਂ ਦੇ ਵਿੱਚ ਨਾ, ਹੁਸੈਨ ਜੀ, ਇੱਕ ਰਾਈਟਰ ਹੋਏ ਆ ਬਾਬੂ ਸਿੰਘ ਮਾਨ, ਉਹਨਾਂ ਦਾ ਨਾਮ ਸ਼ਾਇਦ ਤੁਸੀਂ ਸੁਣਿਆ ਹੋਵੇ। ਪੰਜਾਬੀ ਗੀਤਕਾਰੀ ਦੇ ਵਿੱਚ ਨਾ ਉਹਨਾਂ ਨੂੰ ਬਾਬਾ ਬੋੜ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਘੱਟੋ ਘੱਟ 60 ਸਾਲ ਹੋ ਗਏ ਉਹਨਾਂ ਦੀ ਉਮਰ, ਇਸ ਵੇਲੇ ਮੇਰਾ ਖਿਆਲ ਹੋਣੀ ਹੈ 80 ਤੋਂ ਉੱਪਰ ਹੈ, 80 ਤੋਂ ਉੱਪਰ ਮੇਰੇ ਖਿਆਲ 85-86 ਦੇ ਕਰੀਬ ਉਹਨਾਂ ਦੀ ਉਮਰ ਹੋਏਗੀ। ਅਜੇ ਤੱਕ ਵੀ ਉਹ ਬੜੇ ਖੂਬਸੂਰਤ ਗਾਣੇ ਲਿਖ ਰਹੇ ਨੇ, ਤੇ 60 ਸਾਲ ਤੋਂ ਉਹ ਇਸ ਫੀਲਡ ਦੇ ਵਿੱਚ ਕੰਟਰੀਬਿਊਟ ਕਰ ਰਹੇ ਨੇ, ਐਡੇ ਐਡੇ ਮਸ਼ਹੂਰ ਗਾਣੇ। ਕੋਈ ਪੰਜਾਬੀ ਦਾ ਐਸਾ ਟੌਪ ਤੋਂ ਟੌਪ ਦਾ ਸਿੰਗਰ, ਈਵਨ ਬਾਲੀਵੁੱਡ ਦੇ ਵਿੱਚ ਵੀ ਉਹਨਾਂ ਦੇ ਬਹੁਤ ਸਾਰੇ ਗਾਣੇ। ਸਾਡੇ ਸੁਖਵਿੰਦਰ ਹੈ, ਬਹੁਤ ਅੱਛਾ ਇੱਕ ਗਾਇਕ, ਬੱਬਲੂ ਜੀ ਨੂੰ ਕਿਹਾ ਜਾਂਦਾ, ਜਿਹਨੇ ਛਈਆ ਛਈਆ ਗਾਣਾ ਵੀ ਗਾਇਆ, ਗੁਲਜ਼ਾਰ ਸਾਹਿਬ ਦਾ ਲਿਖਿਆ ਹੋਇਆ, ਉਹ ਵੀ ਇਹਨਾਂ ਦਾ, ਇਹਨਾਂ ਦੇ ਗਾਣੇ ਉਸਨੇ ਵੀ ਬਹੁਤ ਗਾਏ ਨੇ। ਬਾਬੂ ਸਿੰਘ ਮਾਨ ਦੇ ਔਰ ਮੁਹੰਮਦ ਸਦੀਕ, ਰਣਜੀਤ ਕੌਰ, ਕੁਲਦੀਪ ਮਾਨਿਕ, ਸੁਰਿੰਦਰ ਛਿੰਦਾ, ਕੋਈ ਐਸਾ ਸਿੰਗਰ ਨਹੀਂ ਜਿਸ ਨੇ ਬਾਬੂ ਸਿੰਘ ਮਾਨ ਦੇ ਗਾਣੇ ਨਹੀਂ ਗਾਏ।
2: ਵਾਹ।
0: ਸੋ ਬਾਬੂ ਸਿੰਘ ਮਾਨ ਸਾਡੇ ਨਾ ਮੇਰੇ ਫਾਦਰ ਦਾ ਬਹੁਤ ਅੱਛਾ ਦੋਸਤ ਸੀ ਉਹ, ਕਿਉਂਕਿ ਸਾਡੇ ਮੇਰੇ ਫਾਦਰ ਦਾ ਕੰਮ ਆੜਤ ਦਾ ਹੁੰਦਾ ਸੀ ਤੇ ਇਹ ਫਸਲ ਨਾ ਸਾਡੇ ਆੜਤ ਦੀ ਦੁਕਾਨ ਤੇ ਲੈ ਕੇ ਆਉਂਦੇ ਹੁੰਦੇ ਸੀ ਤੇ ਮੇਰੇ ਫਾਦਰ ਤੇ ਬਾਬੂ ਸਿੰਘ ਮਾਨ ਇਹ ਹਮ ਪਿਆਲਾ ਵੀ ਸੀ ਤੇ ਹਮ ਨਿਵਾਲਾ ਵੀ ਸੀ। ਅਕਸਰ ਇਹਨਾਂ ਦੀਆਂ ਮਹਿਫਲਾਂ ਮੁਹਫਲਾਂ ਲੱਗਦੀਆਂ ਰਹਿੰਦੀਆਂ ਹੁੰਦੀਆਂ ਸੀ ਤੇ ਮੈਨੂੰ ਕਈ ਵਾਰੀ ਉੱਥੇ ਬੈਠਣ ਬੁੱਠਣ ਦਾ ਵਿੱਚ ਸੇਵਾ ਪਾਣੀ ਕਰਨ ਦਾ ਸਾਨੂੰ ਮੌਕਾ ਮਿਲਦਾ ਹੁੰਦਾ ਸੀ। ਸੋ ਕਈ ਵਾਰ ਗੱਲ ਹੋਈ ਬਾਬੂ ਸਿੰਘ ਮਾਨ ਨਾਲ। ਬਾਬੂ ਸਿੰਘ ਮਾਨ ਕਹਿੰਦਾ ਮੈਂ ਜਦੋਂ ਲਿਖਣਾ ਸ਼ੁਰੂ ਕੀਤਾ ਨਾ ਸ਼ੁਰੂ ਸ਼ੁਰੂ ਦੇ ਵਿੱਚ ਤੇ ਮੈਂ ਆਪਦੇ ਟੀਚਰ ਕੋਲੇ ਨਾ ਇੱਕ ਕਾਪੀ ਲੈ ਗਿਆ ਗਾਣੇ ਲਿਖ ਕੇ ਬੜੇ ਬੜੇ ਭਾਰੇ ਲਫ਼ਜ਼ ਭਰ ਕੇ ਉਹਦੇ ਵਿੱਚ ਬੜੇ ਮੋਟੇ ਮੋਟੇ ਸਾਹਿਤਕ ਲਫ਼ਜ਼ ਭਰ ਭਰ ਕੇ ਲੈ ਗਿਆ ਤੇ ਮੇਰਾ ਟੀਚਰ ਕਹਿੰਦਾ ਵੀ ਤੂੰ ਮੁੰਡਾ ਕਿੰਨਾ ਦਾ? ਉਹ ਕਹਿੰਦਾ ਜੀ ਮੈਂ ਜੱਟਾਂ ਦਾ ਮੁੰਡਾ। ਕਹਿੰਦਾ ਕੀ ਕਰਦੇ ਹੋ? ਕਹਿੰਦਾ ਮੈਂ ਖੇਤੀਬਾੜੀ ਕਰਦਾ ਪਿੰਡ ਦੇ ਵਿੱਚ। ਕਹਿੰਦਾ ਐਂ ਕਰ ਫਿਰ ਜਿਹੜੇ ਤੂੰ ਗਾਣੇ ਲਿਖੇ ਨੇ ਇਹਨਾਂ ਨੂੰ ਪਾੜ ਕੇ ਤੇ ਰੱਦੀ ਦੀ ਟੋਕਰੀ ਚ ਸੁੱਟ ਦੇ। ਆਪਣੇ ਪਿੰਡਾਂ ਦੇ ਵਿੱਚ ਜਿੱਥੇ ਤੂੰ ਰਹਿੰਦਾ ਨਾ, ਜਿਸ ਤਰ੍ਹਾਂ ਦੇ ਜਨ ਜੀਵਨ ਦੇ ਵਿੱਚ ਰਹਿੰਦਾ, ਜੋ ਕੁਝ ਤੂੰ ਦੇਖਦਾ ਰਿਸ਼ਤਿਆਂ ਨਾਤਿਆਂ ਦੇ ਵਿੱਚ, ਜੋ ਕੁਝ ਹੁੰਦਾ, ਜੋ ਕੁਝ ਘਟਦਾ, ਉਹਨੂੰ ਲਿਖ ਜੇ ਤੂੰ ਲੋਕਾਂ ਦੇ ਵਿੱਚ ਪਾਪੂਲਰ ਹੋਣਾ ਤੇ। ਤੇ ਫਿਰ ਸਾਡੇ ਬਾਬੂ ਸਿੰਘ ਮਾਨ ਨੇ ਜੋ ਜੋ ਵੀ ਕੁਝ ਲਿਖਿਆ ਨਾ ਹੁਸਨੈਣ ਜੀ ਪੰਜਾਬੀ ਦੇ ਵਿੱਚ, ਉਹਨੇ ਕੋਈ ਐਸਾ ਰਿਸ਼ਤਾ, ਕੋਈ ਐਸਾ ਨਾਤਾ ਜਿਹੜਾ ਨਹੀਂ ਛੱਡਿਆ। ਔਰ ਇਸ ਤਰ੍ਹਾਂ ਨਹੀਂ ਵੀ ਉਸ ਰਿਸ਼ਤੇ ਦੇ ਵਿੱਚ ਕੋਈ ਨੈਗੇਟਿਵਿਟੀ, ਬੜੇ ਬੜੇ ਖੂਬਸੂਰਤ ਗੱਲਾਂ ਬਾਤਾਂ ਉਸਨੇ ਕੀਤੀਆਂ। ਸਾਡੇ ਇੱਕ ਕਾਲਰ ਨੇ, ਆਪਾਂ ਇਹਨਾਂ ਦੀ ਗੱਲ ਸੁਣ ਲਈਏ। 8418 ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
3: ਮੈਂ ਥੋੜਾ
0: ਬਾਬੂ ਸਿੰਘ ਮਾਨ ਸਾਡੇ ਪਿੰਡ ਦੇ ਨਾਲ, ਇਹਦਾ ਪਿੰਡ ਹੈ ਮਰਾੜ, ਪਿੰਡ ਦਾ ਨਾਮ ਹੈ ਇਹਦਾ।
3: ਡਾਕਟਰ ਸਾਹਿਬ ਪਤਾ ਨੀ ਮੇਰਾ ਖਿਆਲ ਆਉਂਦੀ ਤਾਂ
0: ਅਮਿਤੋਜ ਮਾਨ ਉਹਦਾ ਬੇਟਾ, ਇੱਕ ਉਹਦਾ ਬੇਟਾ ਰਵੀ ਹੁੰਦਾ ਸੀ, ਉਹਦੀ ਡੈਥ ਹੋ ਗਈ। ਮੇਰੇ ਸਾਡੇ ਤਾਂ ਫੈਮਿਲੀ ਰਿਲੇਸ਼ਨ ਆ, ਸਾਡੇ ਪਿੰਡ ਦੇ ਨਾਲ ਹੀ ਉਹਨਾਂ ਦਾ 2 ਕਿਲੋਮੀਟਰ ਤੇ ਪਿੰਡ ਸੀ। ਬਾਬੂ ਸਿੰਘ ਮਾਨ
3: ਮੈਂ ਹਰਭਜਨ ਮਾਨ ਦੀ ਇੰਟਰਵਿਊ ਸੁਣ ਰਿਹਾ ਸੀ
0: ਜੀ
3: ਪਹਿਲਾਂ, ਕਿਉਂਕਿ ਹਰਭਜਨ ਮਾਨ ਨੇ ਜ਼ਿਆਦਾ ਗਾਣੇ ਗਾਏ।
0: ਹਾਂ, ਹਰਭਜਨ ਮਾਨ ਬਹੁਤ ਅੱਛਾ ਦੋਸਤ ਆ ਜੀ ਉਹਨਾਂ ਦਾ ਵੀ।
3: ਉਹਦਾ ਕਹਿੰਦੇ ਜੀ ਡੈਥ ਹੋ ਚੁੱਕੀ ਆ ਉਹਨਾਂ ਦੀ।
0: ਨਹੀਂ ਬਾਬੂ ਸਿੰਘ, ਨਹੀਂ, ਉਹ ਤੁਹਾਨੂੰ ਭੁਲੇਖਾ ਲੱਗਿਆ ਹੋਏਗਾ। ਬਾਬੂ ਸਿੰਘ ਮਾਨ ਦੀ ਡੈਥ ਨਹੀਂ ਹੋਈ, ਬਾਬੂ ਸਿੰਘ ਮਾਨ ਦੇ ਬੇਟੇ ਦੀ ਰਵੀ ਸੀ ਉਸਦਾ ਨਾਮ, ਉਸਦੀ ਡੈਥ ਹੋਈ ਹੈ ਪਿੱਛੇ 2 ਸਾਲ ਹੋਏ ਹੈ। ਹਾਂ, ਬਾਬੂ ਸਿੰਘ ਮਾਨ ਤਾਂ ਅਜੇ ਵਿਚਾਰਾ 9 ਹੈ ਤੇ ਅਜੇ ਤੇ ਠੀਕ ਠਾਕ ਹੈਗਾ। ਵੈਸੇ ਤੁਸੀਂ ਇਹਨੂੰ ਦੇਖੋਗੇ ਨਾ ਕਿਤੇ ਤੇ ਇਹਦੀ ਉਮਰ, ਮੇਰਾ ਖਿਆਲ 1946 ਦਾ ਇਹਦਾ ਜਨਮ ਹੈ, 45-46 ਦਾ, ਤੇ ਇਹਦੀ ਉਮਰ 80 ਤੋਂ ਇਸ ਵੇਲੇ ਉੱਪਰ ਹੈ ਤੇ ਬਿਲਕੁਲ ਫਿੱਟ ਫਾਟ ਅਜੇ ਰੱਖਦਾ ਹੈ ਆਪਣੇ ਆਪ ਨੂੰ ਇਹ। ਸ਼ੁਕਰੀਆ ਜੀ, ਸ਼ੁਕਰੀਆ। ਚਲੋ ਅੱਜ ਪ੍ਰੋਗਰਾਮ ਦੀ ਦੋਸਤੋ ਸ਼ੁਰੂਆਤ ਕਰਦੇ ਹਾਂ ਅਸੀਂ ਬਾਬੂ ਸਿੰਘ ਮਾਨ ਦੇ ਇਸ ਰਿਸ਼ਤੇ ਨੂੰ ਪ੍ਰਗਟਾਉਂਦੇ ਹੋਏ ਇੱਕ ਗਾਣੇ ਦੀ, ਤੇ ਉਸ ਤੋਂ ਬਾਅਦ ਆਪਾਂ ਅੱਗੇ ਪ੍ਰੋਗਰਾਮ ਨੂੰ ਚਾਲੂ ਰੱਖਾਂਗੇ। ਤੇ ਤੁਸੀਂ 647-300-57-53-53 ਦੇ ਉੱਪਰ ਸਾਡੇ ਸਮਾਜ ਦੇ ਵਿੱਚ ਜਿਹੜਾ ਇਹ ਰਿਸ਼ਤਾ ਨਾ ਦਿਓਰ ਅਤੇ ਭਾਬੀ ਦਾ, ਤੁਹਾਡੇ ਵਿਚਾਰ ਕੀ ਨੇ ਇਸ ਰਿਸ਼ਤੇ ਦੇ ਬਾਰੇ ਕਿ ਇਸ ਰਿਸ਼ਤਾ ਕਿੰਨਾ ਕੁ ਅਹਿਮੀਅਤ ਹੈ ਸਾਡੇ ਸਮਾਜ ਦੇ ਵਿੱਚ, ਤੇ ਦਿਓਰ ਤੇ ਭਾਬੀ ਕਿੰਨੇ ਕੁ ਆਪਸ ਦੇ ਵਿੱਚ ਖੁੱਲ੍ਹ ਮਖੁੱਲੇ ਹੁੰਦੇ ਨੇ, ਤੇ ਦਿਓਰ ਆਪਣੀ ਭਾਬੀ ਦੇ ਥਰੂ ਕਿੰਨੀਆਂ ਕੁ ਆਪਣੀਆਂ ਮੰਗਾਂ ਜਿਹੜੀਆਂ ਆਪਣੇ ਪਰਿਵਾਰ ਤੋਂ ਪੂਰੀਆਂ ਕਰਵਾ ਸਕਦਾ, ਹਾਸਾ ਮਜ਼ਾਕ ਇਹਨਾਂ ਦਾ ਕਿਵੇਂ ਆਪਸ ਦੇ ਵਿੱਚ ਚੱਲਦਾ, ਉਹ ਗਾਣਾ ਪਹਿਲਾਂ ਸੁਣੋ ਇਹ ਖੂਬਸੂਰਤ ਜਿਹਾ ਪਹਿਲੇ।

0: ਸਾਡੇ ਇੱਕ ਕਾਲਰ ਨੇ ਪਹਿਲਾਂ ਢੀਂਡਸਾ ਸਾਹਿਬ, ਹਾਂਜੀ ਢੀਂਡਸਾ ਸਾਹਿਬ ਸਤਿ ਸ੍ਰੀ ਅਕਾਲ, ਮੇਰਾ ਖਿਆਲ ਆਵਾਜ਼ ਨਹੀਂ ਘੱਟ ਆ ਰਹੀ।
1: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ?
1: ਹਾਲ ਚਾਲ ਠੀਕ ਹੈ ਜੀ, ਮੈਂ ਢੀਂਡਸਾ ਬੋਲ ਰਿਹਾ ਸੀ ਤੇ
0: ਆਵਾਜ਼ ਤੁਹਾਨੂੰ ਠੀਕ ਆ ਰਹੀ ਹੈ?
1: ਹਾਂਜੀ ਡਾਕਟਰ, ਮੈਨੂੰ ਆਵਾਜ਼ ਆ ਰਹੀ ਹੈ, ਤੁਸੀਂ ਦੱਸੋ
0: ਤੁਹਾਨੂੰ ਆ ਰਹੀ ਹੈ ਆਵਾਜ਼? ਆ ਗਾਣੇ ਦੀ ਆਵਾਜ਼ ਠੀਕ ਆ ਰਹੀ ਹੈ, ਵਧੀਆ ਪਹੁੰਚ ਰਹੀ ਹੈ? ਗੱਲ ਕਰੋ ਤੁਸੀਂ ਜਿਸ ਵਾਸਤੇ ਫੋਨ ਕੀਤਾ ਹੈ, ਕੋਈ ਨੀ।
1: ਹਾਂਜੀ, ਉਹ ਇਸ ਤਰ੍ਹਾਂ ਸੀ, ਮੈਨੂੰ ਥੋੜਾ ਜਿਹਾ ਅਫਸੋਸ ਹੋਇਆ ਵੀ ਇਹ ਜਿਹੜੇ ਵੀਰ ਜੀ ਨੇ ਗੱਲ ਕੀਤੀ ਵੀ ਬਾਬੂ ਸਿੰਘ ਮਾਨ ਬਾਰੇ ਉਹ ਜਾਣਕਾਰੀ ਨੀ ਰੱਖਦੇ, ਉਹ ਤਾਂ ਮੈਨੂੰ ਥੋੜਾ ਜਿਹਾ ਦੁੱਖ ਹੋਇਆ। ਉਹ ਤਾਂ ਸੁਪਰ ਬੰਦੇ ਨਾ, ਇੰਨੇ ਪੁਰਾਣੇ ਤੇ ਅੱਛਾ
0: ਜਿੰਨਾ ਰਿਸ਼ਤਿਆਂ ਨਾਤਿਆਂ ਨੂੰ ਬਾਬੂ ਸਿੰਘ ਮਾਨ ਨੇ ਚਿਤਰਿਆ ਨਾ ਆਪਣੇ ਗਾਣਿਆਂ ਦੇ,
1: ਕੋਈ ਲਾਜਵਾਬ ਸ਼ਬਦ ਹੀ ਨੀ ਹੈਗੇ। ਫਿਰ ਹੁਣ ਐ ਕਰ ਲੈਂਦੇ ਆ, ਇੱਕ ਸਾਨੂੰ ਉਹ ਸੁਣਾ ਦੋ, ਦਦਾਰ ਸੰਧੂ ਤੇ ਸੁਰਿੰਦਰ ਕੌਰ ਦਾ ਇੱਕ ਗਾਣਾ, ਪੰਜੇ ਦਿਓਰ ਕੁਆਰੇ ਭਾਬੀ।
0: ਕਿਹੜਾ, ਕੀ ਨਾਮ ਸੀ ਗਾਣੇ ਦਾ?
1: ਪੰਜੇ ਦਿਓਰ ਕੁਆਰੇ ਭਾਬੀ।
0: ਪੰਜੇ ਦਿਓਰ ਕੁਆਰੇ ਦੀਦਾਰ ਦਾ
1: ਗਾਣਾ,
0: ਬੜਾ ਸ਼ਾਨਦਾਰ ਗਾਣਾ। ਥੈਂਕ ਯੂ ਵੈਰੀ ਮਚ, ਸ਼ੁਕਰੀਆ, ਮਿਹਰਬਾਨੀ।

0: ਸੋ ਗਾਣਾ ਤੁਸੀਂ ਸੁਣ ਰਹੇ ਸੀ ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀ ਆਵਾਜ਼ ਵਿੱਚ, ਬਾਬੂ ਸਿੰਘ ਮਾਨ ਦਾ ਲਿਖਿਆ ਹੋਇਆ। ਮੈਂ ਦੱਸ ਰਿਹਾ ਸੀ ਪਹਿਲੇ ਕਿ ਜਿੰਨਾ ਖੂਬਸੂਰਤੀ ਦੇ ਨਾਲ ਸਾਡੇ ਪੰਜਾਬੀ ਰਿਸ਼ਤਿਆਂ ਨਾਤਿਆਂ ਨੂੰ ਬਾਬੂ ਸਿੰਘ ਮਾਨ ਨੇ ਆਪਣੇ ਗਾਣਿਆਂ ਦੇ ਵਿੱਚ ਉਲੀਕਿਆ ਨਾ, ਮੇਰਾ ਨਹੀਂ ਖਿਆਲ ਹੋਰ ਕਿਸੇ ਗੀਤਕਾਰ ਨੇ ਇੰਨੀ ਖੂਬਸੂਰਤੀ ਦੇ ਨਾਲ ਇਸ ਨੂੰ ਰਿਸ਼ਤਿਆਂ ਨਾਤਿਆਂ ਨੂੰ ਚਿਤਰਿਆ ਹੋਵੇ। ਸੋ ਇੱਕ ਮੈਸੇਜ ਛੋਟਾ ਜਿਹਾ, ਉਸ ਤੋਂ ਬਾਅਦ ਗੱਲਬਾਤ ਨੂੰ ਆਪਾਂ ਅੱਗੇ ਚਾਲੂ ਰੱਖਾਂਗੇ। ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਟੀਮ ਗੈਟ ਸੋਲ ਦੇ ਇੰਦਰ ਅਰੋੜਾ ਤੇ ਰਮਨ ਕਥੂਰੀਆ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ ਨੇ। ਤੁਸੀਂ ਕੋਈ ਪ੍ਰੋਪਰਟੀ ਲੈਣੀ ਹੋਏ, ਕੋਈ ਪ੍ਰੋਪਰਟੀ ਵੇਚਣੀ ਹੋਏ ਤਾਂ ਤੁਸੀਂ ਇੰਦਰ ਅਰੋੜਾ ਨਾਲ ਸੰਪਰਕ ਕਰ ਸਕਦੇ ਹੋ। 416-525-7400 ਨੰਬਰ ਹੈ, 416-525-7400। ਤੁਹਾਡੀ ਮੌਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਜੋ ਵੀ ਹੋਰ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ, ਹਰ ਇੱਕ ਚੀਜ਼ ਦੇ ਬਾਰੇ ਤੁਹਾਨੂੰ ਬੜੀ ਡਿਟੇਲ ਦੇ ਵਿੱਚ ਜਾਣਕਾਰੀ ਦੇਣਗੇ। ਫੋਨ ਨੰਬਰ ਹੈ 416-525-7400, 416-525-7400। ਗਰਮੀਆਂ ਦੇ ਦਿਨਾਂ ਵਿੱਚ ਆਪਣੇ ਘਰ ਨੂੰ ਨਵੀਂ ਲੁੱਕ ਦੇਣੀ ਚਾਹੁੰਦੇ ਹੋ, ਘਰ ਦੇ ਵਿੱਚ ਪੂਰੇ ਦਾ ਪੂਰਾ ਘਰ ਨੂੰ ਪੇਂਟ ਕਰਵਾਉਣਾ ਹੈ, ਕੋਈ ਤੁਹਾਡਾ ਕਮਰਸ਼ੀਅਲ ਯੂਨਿਟ ਹੈ, ਕੋਈ ਘਰ ਦੇ ਡੈੱਕ ਨੂੰ ਪੇਂਟ ਕਰਵਾਉਣਾ ਹੈ, ਫੈਂਸ ਨੂੰ ਪੇਂਟ ਕਰਵਾਉਣਾ ਹੈ, ਕਿਚਨ ਦੀ ਕੈਬਨਿਟ ਨੂੰ ਪੇਂਟ ਕਰਵਾਉਣਾ ਚਾਹੁੰਦੇ ਹੋ, ਘਰ ਦੀ ਛੱਤ ਨੂੰ, ਤੁਸੀਂ ਅਗਰ ਤੁਹਾਡੇ ਪੌਪਕੋਰਨ ਸਟਾਈਲ ਪਹਿਲੇ ਛੱਤ ਬਣੀ ਹੋਈ ਉਸ ਨੂੰ ਰਿਮੂਵ ਕਰਵਾ ਕੇ ਤੁਸੀਂ ਹੋਰ ਕੋਈ ਲੁੱਕ ਦੇਣੀ ਚਾਹੁੰਦੇ ਹੋ, ਤਾਂ ਯਾਦ ਰੱਖੋ ਨਾਮ ਇੱਕੋ ਇੱਕ, ਗਿੱਲ ਪੇਂਟਸ। ਫੋਨ ਨੰਬਰ 416-473-4458, 416-473-4258। ਬੜਾ ਲੰਬਾ ਤਜਰਬਾ ਹੈ ਇਹਨਾਂ ਦਾ ਇਸ ਫੀਲਡ ਦੇ ਵਿੱਚ, ਮੈਂ ਖੁਦ ਇਹਨਾਂ ਤੋਂ ਘਰ ਦਾ ਕੰਮ ਅਸੀਂ ਕਰਵਾਇਆ, ਬਹੁਤ ਮੁਹਾਰਤ ਰੱਖਦੇ ਨੇ। ਫੋਨ ਨੰਬਰ ਯਾਦ ਰੱਖੋ, ਗਿੱਲ ਪੇਂਟ, ਫੋਨ ਨੰਬਰ 416-473-4458, 416-473-4258। ਹਾਂਜੀ ਸੁਨੈਣ ਜੀ, ਤੁਸੀਂ ਇਸ ਰਿਸ਼ਤੇ ਦੇ ਬਾਰੇ ਬਾਬਾ ਜੀ ਦੀ ਕਿਤਾਬ ਕੋਈ ਖੋਲੋ ਜੇ ਤੁਹਾਡੀ ਨਜ਼ਰ ਦੇ ਵਿੱਚ। ਹਾਂ, ਹੀਰ ਵਰਸ਼ਾ ਦੇ ਵਿੱਚ ਤੇ ਬੜੇ ਖੂਬਸੂਰਤ ਰੈਫਰੈਂਸ ਨੇ, ਜਦੋਂ ਰਾਂਝਾ ਘਰ ਛੱਡ ਕੇ ਜਾਂਦਾ, ਭਾਬੀਆਂ ਉਹਨੂੰ ਤਾਨੇ ਮਿਹਣੇ ਮਾਰਦੀਆਂ, ਹੀਰ ਦਾ ਤਾਂ ਭਾਬੀਆਂ ਦਾ ਰੈਫਰੈਂਸ ਬੜਾ ਖੂਬਸੂਰਤ ਹੈ, ਕੋਈ ਸਾਡੇ ਸਰੋਤਿਆਂ ਦੇ ਨਾਲ ਕਰੋ ਸ਼ੇਅਰ ਫਿਰ ਤੁਸੀਂ ਵੀ ਕੋਈ ਨੂੰ।
1: ਪਹਿਲੇ ਜਿਸ ਵੇਲੇ, ਕਿਉਂਕਿ ਰਾਂਝਾ ਮੁੰਡਾ ਹੁੰਦਾ ਚੌਧਰੀਆਂ ਦਾ,
0: ਹਾਂ ਹਾਂ,
1: ਤੇ ਤੁਹਾਨੂੰ ਪਤਾ ਜੱਟਾਂ ਦਾ ਬਾਲ ਹੋਵੇ ਤੇ ਚੌਧਰੀਆਂ ਦਾ ਬਾਲ ਹੋਵੇ ਤੇ ਯਾਰਾਂ ਬੇਲੀਆਂ ਵਾਸਤੇ ਘਰੋਂ ਰੋਟੀਆਂ ਨਾ ਆਉਣ, ਇਹ ਕਿਵੇਂ ਹੋ ਸਕਦਾ?
0: ਬਿਲਕੁਲ ਬਿਲਕੁਲ।
1: ਜਦੋਂ ਚੌਧਰ, ਵੈਸੇ ਮੈਂ ਵੇਖਿਆ ਕਿ ਜਾਂ ਤੇ ਬੰਦਾ ਵਿਆਹਿਆ ਹੋਵੇ ਤੇ ਜਨਾਨੀ ਦਾ ਸਾਥ ਹੋਵੇ ਤੇ ਤਾਦ ਹੁੰਦੀ ਹੈ, ਤੇ ਜਾਂ ਮਾਂ ਜੀ ਹੁੰਦੀ ਹੋਵੇ ਤੇ ਫੇਰ ਹੁੰਦੀ।
0: ਬਿਲਕੁਲ ਬਿਲਕੁਲ ਬਿਲਕੁਲ।
1: ਉਹ ਜਿਸ ਵੇਲੇ ਭਾਬੀਆਂ ਨੂੰ ਪਕਾਉਣੀ ਪੈਣਾ ਰੋਟੀ, ਉਹ ਬੜੀ ਔਖੀ ਗੱਲ ਹੈ
0: ਜੀ ਜੀ ਜੀ।
1: ਤੇ ਰਾਂਝੇ ਨੂੰ ਇਸ ਤਰ੍ਹਾਂ ਫਿਰ ਜਦੋਂ ਸਖਤੀਆਂ ਝੱਲਣੀਆਂ ਪੈਂਦੀਆਂ ਨੇ ਨਾ, ਘਰੋ ਤਾਨੇ ਮੇਨੇ ਮਿਲਦੇ ਨੇ, ਤੇ ਰਾਂਝੇ ਦੀ ਇਸ ਗੱਲ ਨੂੰ ਵੇਖ ਕੇ ਤੇ ਫਿਰ ਭਾਬੀਆਂ ਨੇ ਜਿਹੜੀ ਗੱਲ ਕੀਤੀ ਨਾ ਸਖਤ ਜਿਹੀ, ਪਹਿਲੋਂ ਉਹ ਸੁਣੋ ਤੇ ਫਿਰ ਉਸ ਤੋਂ ਅੱਗੇ ਮੌਕਾ ਆਏਗਾ, ਤੇ ਫਿਰ ਅੱਗੋਂ ਰਾਂਝੇ ਨੇ ਕੀ ਜਵਾਬ ਦਿੱਤਾ ਫਿਰ ਮੈਂ ਤੁਹਾਨੂੰ ਉਹ ਸੁਣਾਵਾਂਗਾ।
0: ਜੀ ਜੀ ਜੀ ਜੀ।

0: ਵਾਹ ਜੀ ਵਾਹ ਵਾਹ ਵਾਹ ਵਾਹ ਸੁਨੈਣ ਜੀ ਬਾ ਕਮਾਲ, ਬਹੁਤ ਖੂਬਸੂਰਤ ਤੁਹਾਡੀ ਆਵਾਜ਼, ਬਹੁਤ ਖੂਬਸੂਰਤ ਵਰਸ਼ਾ ਨੇ ਤਾਂ ਲਿਖਿਆ ਹੀ ਹੈ। ਤੇ ਤੁਸੀਂ ਦੇਖੋ ਜਿਹੜੀ ਚੀਜ਼ ਲਿਖੀ ਵਧੀਆ ਹੋਵੇ ਨਾ, ਉਸ ਦੀ ਅਗਰ ਪੇਸ਼ਕਾਰੀ ਵਧੀਆ ਹੋ ਜਾਵੇ ਤੇ ਉਹ ਸੋਨੇ ਤੇ ਸੁਹਾਗਾ ਹੋ ਜਾਂਦੀ ਹੈ
1: ਜੀ ਜੀ।
0: ਤੇ ਤੁਹਾਡੀ ਆਵਾਜ਼ ਨਾ ਉਸ ਲਿਖਤ ਨੂੰ ਹੋਰ ਖੂਬਸੂਰਤ ਬਣਾ ਦਿੰਦੀ। ਲਿਖਤ ਆਪਣੇ ਆਪ ਚ ਖੂਬਸੂਰਤ ਹੈ ਹੀ ਹੈ, ਲੇਕਿਨ ਖੂਬਸੂਰਤ ਆਵਾਜ਼ ਹੋਵੇ ਤੇ ਉਹ ਸੋਨੇ ਤੇ ਸੁਹਾਗਾ ਹੋ ਜਾਂਦੀ ਹੈ ਜੀ। ਸੋ ਦੋਸਤੋ, 10-11-12 ਦਾ ਦਿਨ ਆ ਗਿਆ ਨਜ਼ਦੀਕ, ਕੈਰਾ ਬ੍ਰਹਮ ਦਾ ਪੰਜਾਬ ਪਵਿਲੀਅਨ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਨੇ। 46 ਮੈਕਮਰਚੀ ਐਵਨਿਊ ਸਾਊਥ ਦੇ ਵਿੱਚ ਤਿਆਰੀਆਂ ਖਿੱਚ ਲਓ, ਕੱਪੜੇ ਕੁਪੜੇ ਨਵੇਂ ਪ੍ਰੈਸ ਪਰੂਸ ਕਰਾ ਕੇ ਰੱਖ ਲਓ, ਦਿਨ ਰਹਿ ਗਿਆ ਕੱਲ ਦਾ। ਤੇ 10-11-12 10 ਤਰੀਕ ਨੂੰ ਸ਼ਾਮ ਨੂੰ ਹੈ 6:30 ਵਜੇ, ਤੇ 11 ਤਰੀਕ ਨੂੰ 12 ਵਜੇ ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ ਹੈ। ਤੇ ਇਸ ਤਰ੍ਹਾਂ ਹੀ 12 ਤਰੀਕ ਦਾ ਪ੍ਰੋਗਰਾਮ ਹੈ, ਪੰਜਾਬੀ ਸੱਭਿਆਚਾਰ, ਪੰਜਾਬੀ ਮਾਂ ਬੋਲੀ ਤੇ ਪੰਜਾਬੀ ਵਿਰਸੇ ਦੇ ਨਾਲ ਸੰਬੰਧਿਤ ਵੱਖਰੀਆਂ ਵੱਖਰੀਆਂ ਆਈਟਮਾਂ ਦਾ ਤੁਸੀਂ ਉੱਥੇ ਨਜ਼ਾਰਾ ਦੇਖੋਗੇ। ਤੇ ਪੂਰੇ ਬ੍ਰਹਮਟਨ ਦੇ ਵਿੱਚ 22 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਵੱਖਰੇ ਵੱਖਰੇ ਕੰਟਰੀਜ਼ ਦੇ ਕਲਚਰ ਜੇਕਰ ਤੁਸੀਂ ਦੇਖਣ ਦੇ ਚਾਹਵਾਨ ਹੋ ਤਾਂ 10 ਰੁਪਏ ਦਾ ਜਿਹੜਾ ਪਾਸਪੋਰਟ ਹੈ ਇਹਨਾਂ ਦਾ, ਉਸ ਨੂੰ ਤੁਸੀਂ ਲੈ ਸਕਦੇ ਹੋ। 12 ਸਾਲ ਤੋਂ ਛੋਟੇ ਬੱਚਿਆਂ ਦੇ ਲਈ ਫ੍ਰੀ ਹੈ, ਲੇਕਿਨ ਨਾਲ ਗਾਰਡੀਅਨ ਦਾ ਹੋਣਾ ਜ਼ਰੂਰੀ ਹੈ। 12 ਸਾਲ ਤੋਂ ਵੱਡੇ ਕਿਸੇ ਨੇ ਵੀ ਦੇਖਣਾ ਹੈ ਤਾਂ ਉਹਦੇ ਲਈ 10 ਰੁਪਏ ਦਾ ਪਾਸਪੋਰਟ ਹੈ। ਉੱਥੋਂ ਸ਼ਟਲ ਚੱਲੇਗੀ, ਕਿਸੇ ਵੀ ਵੈਨਿਊ ਦੇ ਉੱਪਰ ਜਾ ਕੇ ਕਿਸੇ ਵੀ ਦੇਸ਼ ਦਾ ਕਲਚਰ ਦੇਖ ਕੇ ਤੁਸੀਂ ਆਨੰਦ ਮਾਣ ਸਕਦੇ ਹੋ। ਪਵਿਲੀਅਨ, ਪੰਜਾਬ ਪਵਿਲੀਅਨ, ਅਗਰ ਇਸ ਦੇ ਬਾਰੇ ਕਿਸੇ ਕਿਸਮ ਦੀ ਕੋਈ ਗੱਲਬਾਤ ਜਾਂ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਪ੍ਰਿਤਪਾਲ ਸਿੰਘ ਚੱਗੜ ਜੀ ਨੂੰ ਫੋਨ ਕਰ ਸਕਦੇ ਹੋ। ਫੋਨ ਨੰਬਰ ਉਹਨਾਂ ਦਾ 416-894-4950, 416-894-4950। ਪ੍ਰਿਤਪਾਲ ਸਿੰਘ ਚੱਗੜ, ਪੰਜਾਬ ਪਵਿਲੀਅਨ ਦੇ ਚੇਅਰਮੈਨ। ਸੋ 12 ਜੁਲਾਈ ਨੂੰ ਕ੍ਰੈਡਿਟ ਵਿਊ ਸੀਨੀਅਰ ਕਲੱਬ ਸਟਿਲਮੈਨ ਪਾਰਕ ਦੇ ਵਿੱਚ ਬਹੁਤ ਖੂਬਸੂਰਤ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ, ਔਰ ਉੱਥੇ ਛੋਟੇ ਬੱਚਿਆਂ ਦਾ, ਵੱਡਿਆਂ ਦਾ, ਸੀਨੀਅਰਸ ਦਾ, ਸੀਨੀਅਰਸ ਬੀਬੀਆਂ ਦੇ, ਤਰ੍ਹਾਂ ਤਰ੍ਹਾਂ ਦੇ ਛੋਟੇ ਮੋਟੇ ਕੰਪੀਟੀਸ਼ਨ ਜਿਹੜੇ ਉੱਥੇ ਰੱਖੇ ਨੇ। ਤੁਸੀਂ ਉੱਥੇ ਆਓ, ਉਹਨਾਂ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਵੀ ਕਰ ਸਕਦੇ ਹੋ। ਖਾਣ ਪੀਣ ਦੇ ਖੁੱਲ੍ਹੇ ਭੰਡਾਰੇ ਉੱਥੇ ਹੋਣਗੇ। ਕ੍ਰੈਡਿਟ ਵਿਊ ਸੀਨੀਅਰ ਕਲੱਬ, 12 ਜੁਲਾਈ ਨੂੰ ਤੁਸੀਂ ਉਸ ਮੇਲੇ ਦਾ ਆਨੰਦ ਮਾਣ ਸਕਦੇ ਹੋ। ਬਾਕੀ 10-11-12 ਨੂੰ ਜਿਹੜਾ ਇਹ ਹੈ, 18 ਜੁਲਾਈ ਨੂੰ ਤੁਸੀਂ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਸਾਡੇ ਵੱਲੋਂ ਲੀਕੇ ਹੋਏ ਬਹੁਤ ਖੂਬਸੂਰਤ ਪ੍ਰੋਗਰਾਮ ਨੂੰ ਇੰਜੋਏ ਕਰ ਸਕਦੇ ਹੋ, ਮਾਣ ਸਕਦੇ ਹੋ। ਤੇ ਅੱਗੇ ਚੱਲਦੇ ਹਾਂ, ਢੀਂਡਸਾ ਸਾਹਿਬ ਨੇ ਇੱਕ ਗਾਣੇ ਦੀ ਫਰਮਾਇਸ਼ ਕੀਤੀ ਸੀ, ਉਹ ਗਾਣਾ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਦੀਦਾਰ ਸੰਧੂ ਤੇ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ ਹੈ, ਤੇ ਕੰਟੀਨਿਊ ਕਰਾਂਗੇ ਇਸ ਗੱਲਬਾਤ ਨੂੰ ਅੱਗੇ। 647-347-5353 ਸਾਡਾ ਨੰਬਰ ਹੈ। ਗੱਲਬਾਤ ਸਾਡੀ ਚੱਲ ਰਹੀ ਹੈ ਕਿ ਸਾਡੇ ਬਹੁਤ ਹੀ ਖੂਬਸੂਰਤ ਰਿਸ਼ਤੇ ਦੀ, ਜਿਹੜਾ ਸਾਡੇ ਸਮਾਜ ਦੇ ਵਿੱਚ ਅੱਜ ਵੀ ਓਨੀ ਹੀ ਇੱਜ਼ਤ ਮਾਨ ਸਤਿਕਾਰ ਦੇ ਨਾਲ ਦੇਖਿਆ ਜਾਂਦਾ ਹੈ, ਜਿੰਨਾ ਅੱਜ ਤੋਂ 30-40-50 ਸਾਲ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ, ਅਸੀਂ ਇਸ ਰਿਸ਼ਤੇ ਨੂੰ ਦੇਖਦੇ ਹੁੰਦੇ ਸੀ, ਇਸ ਰਿਸ਼ਤੇ ਨੂੰ ਅਸੀਂ ਮਾਣਿਆ ਵੀ ਹੈ। ਸਾਡੇ ਵੱਡੇ, ਮੇਰੇ ਵੀ ਦੋ ਬ੍ਰਦਰ ਸੀ, ਮੈਂ ਵੀ ਭਾਬੀਆਂ ਦੇ ਵਿੱਚ ਰਿਹਾ। ਭਾਬੀ ਦਿਓਰ ਦਾ ਰਿਸ਼ਤਾ ਜਿਹੜਾ ਬੜਾ ਖੂਬਸੂਰਤ ਹੁੰਦਾ ਹੈ, ਸਾਡੇ ਸਮਾਜ ਦੇ ਵਿੱਚ ਇਸ ਰਿਸ਼ਤੇ ਨੂੰ ਬੜੀ ਇੱਜ਼ਤ ਦੇ ਨਾਲ ਦੇਖਿਆ ਜਾਂਦਾ ਹੈ। ਵੱਡੀ ਭਾਬੀ ਨੂੰ ਅਸੀਂ ਕਈ ਵਾਰ ਇਹ ਵੀ ਕਹਿੰਦੇ ਨੇ ਕਿ ਵੱਡੀਆਂ ਭਾਬੀਆਂ ਮਾਵਾਂ ਸਮਾਨ ਵੀ ਹੁੰਦੀਆਂ ਨੇ। ਭਾਬੀਆਂ ਤੁਹਾਡੇ ਹਾਣ ਪਰਵਾਨ ਦੀਆਂ ਜਿਹੜੀਆਂ ਹੁੰਦੀਆਂ ਨੇ, ਉਹ ਤੁਹਾਡੇ ਦੋਸਤ ਮਿੱਤਰ ਵੀ ਹੁੰਦੀਆਂ ਨੇ। ਤੁਸੀਂ ਬੜਾ ਇੰਜੋਏ ਕਰਦੇ ਹੋ ਉਹਨਾਂ ਦੇ ਨਾਲ, ਆਪਣੀ ਜ਼ਿੰਦਗੀ ਦੇ ਹਰ ਰਾਜ ਉਸ ਦੇ ਨਾਲ ਸ਼ੇਅਰ ਕਰ ਸਕਦੇ ਹੋ। ਸੋ ਬਹੁਤ ਖੂਬਸੂਰਤ ਰਿਸ਼ਤਾ ਤੁਹਾਡਾ, ਬਹੁਤ ਘਰ ਦੇ ਵਿੱਚ ਕਲੋਜ਼ ਇੱਕ ਫਰੈਂਡ ਦੇ ਤੌਰ ਤੇ ਭਾਬੀ ਨੂੰ ਵੀ ਜਾਣਿਆ ਜਾਂਦਾ। ਸੁਣੋ ਇਹ ਖੂਬਸੂਰਤ ਗਾਣਾ ਦੀਦਾਰ ਸੰਧੂ ਤੇ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ।

0: ਹੁਸਨੈਨ ਜੀ, ਤੁਹਾਡੇ ਵੱਡੇ ਬ੍ਰਦਰ ਹੈ
1: ਮੇਰੇ ਖੈਰ ਨਾ ਜੀ, ਦੋ ਵੱਡੇ ਭਾਈ ਨੇ, ਦੋ ਛੋਟੇ ਨੇ।
0: ਤੇ ਤੁਸੀਂ ਭਾਬੀਆਂ ਦਾ ਸਾਥ ਤੁਸੀਂ ਵੀ ਮਾਣਿਆ ਹੈ, ਇਸ ਰਿਸ਼ਤੇ ਦੇ ਵਿੱਚੋਂ ਤੁਸੀਂ ਵੀ ਨਿਕਲੇ ਹੋ, ਦੋ ਭਾਬੀਆਂ ਦੇ ਨਾਲ ਤੁਸੀਂ ਵੀ ਟਾਈਮ ਪਾਸ ਕੀਤਾ ਹੈ ਘਰ ਦੇ ਵਿੱਚ ਰਹਿ ਕੇ,
1: ਜੀ,
0: ਤੇ ਬੜਾ ਖੂਬਸੂਰਤ ਅਹਿਸਾਸ ਹੁੰਦਾ ਨਾ।
1: ਬਿਲਕੁਲ ਇਸੇ ਤਰ੍ਹਾਂ।
0: ਦੇਖੋ, ਭਾਬੀਆਂ ਵੀ ਜਿਹੜੇ ਛੋਟੇ ਦਿਓਰ ਹੁੰਦੇ ਨਾ, ਉਹਨਾਂ ਤੋਂ ਆਪਣੇ ਛੋਟੇ ਛੋਟੇ ਕੰਮ ਜਿਹੜੇ ਪੇਰੈਂਟਸ ਨੂੰ, ਮਾਂ ਬਾਪ ਨੂੰ ਉਹ ਨਹੀਂ ਕਹਿ ਸਕਦੀਆਂ, ਤੇ ਦਿਓਰ ਨੂੰ ਉਹਨਾਂ ਨੇ ਛੋਟਾ ਆਪਣਾ ਨਾ ਇੱਕ ਪਿਆਰਾ ਜਿਹਾ ਇੱਕ ਸਰਵੈਂਟ ਬਣਾਇਆ ਹੁੰਦਾ, ਦੋਸਤ ਬਣਾਇਆ ਹੁੰਦਾ। ਛੋਟੇ ਛੋਟੇ ਬਾਜ਼ਾਰ ਦੇ ਇੱਧਰ ਉੱਧਰ ਕੰਮ ਆਪਣੇ ਦਿਓਰ ਨੂੰ ਕਹਿ ਕਹਿ ਕੇ ਨਾ ਤੇ ਫਿਰ ਕਰਵਾਉਣੇ ਹੁੰਦੇ ਆ।
1: ਜੀ ਐਵੇਂ
0: ਦਿਓਰ ਨੂੰ ਇਹ ਲਾਲਚ ਹੁੰਦਾ ਵੀ ਭਾਈ ਮੇਰਾ ਕੋਈ ਰਾਜ਼ ਹੋਇਆ ਜ਼ਿੰਦਗੀ ਦਾ, ਮੈਂ ਆਪਣੀ ਭਾਬੀ ਨਾਲ ਸ਼ੇਅਰ ਕਰ ਸਕਦਾ। ਜੇ ਮੇਰਾ ਕਿਤੇ ਕੋਈ ਕੁੜੀ ਦੇ ਨਾਲ ਕੋਈ ਕੋਈ ਚੱਕਰ ਚੁੱਕਰ ਵੀ ਕਿਤੇ ਹੋਵੇ, ਉਹ ਆਪਣੀ ਭਾਬੀ ਨਾਲ ਸ਼ੇਅਰ ਕਰ ਲੈਂਦਾ ਇਦਾਂ ਦੇ ਰਾਜ, ਕਿਉਂਕਿ ਘਰ ਦੇ ਵਿੱਚ ਹੋਰ ਕੋਈ ਐਸਾ ਰਿਸ਼ਤਾ ਨਹੀਂ ਹੈ ਜਿਸ ਦੇ ਨਾਲ ਦਿਓਰ ਆਪਣੇ ਰਾਜ ਇਦਾਂ ਦੇ ਕੋਈ ਸਾਂਝੇ ਕਰ ਸਕੇ। ਸੋ ਸਾਡੇ ਬੀਬੀ ਗੋਸਲ ਜੀ ਨੇ, ਸਤਿ ਸ੍ਰੀ ਅਕਾਲ ਜੀ ਬੀਬੀ ਜੀ, ਕੀ ਹਾਲ ਚਾਲ ਨੇ? ਸਤਿ ਸ੍ਰੀ ਅਕਾਲ
2: ਤੁਸੀਂ ਗੱਲ ਕਰ ਰਹੇ ਸੀ ਦਿਓਰਾਂ ਵਾਸਤੇ?
0: ਜੀ ਜੀ ਜੀ ਜੀ, ਖੂਬਸੂਰਤ ਰਿਸ਼ਤਾ ਹੈ। ਕੌਣ ਇਹਦੇ ਤੋਂ ਕੌਣ ਦੌੜਦਾ ਹੋਏਗਾ ਜਾਂ ਕਿਹੜਾ ਕਹਿੰਦਾ ਹੋਏਗਾ ਵੀ ਇਹ ਰਿਸ਼ਤਾ ਨਹੀਂ ਅੱਛਾ?
2: ਰਿਸ਼ਤੇ ਤਾਂ ਅੱਛੇ ਹੁੰਦੇ, ਸਾਰੇ ਰਿਸ਼ਤੇ ਅੱਛੇ ਹੁੰਦੇ ਆ। ਨਾਨ ਭਰਜਾਈ ਦਾ ਵੀ ਅੱਛਾ ਹੁੰਦਾ,
0: ਹਾਂ
2: ਭਰਜਾਈ ਦਾ ਵੀ ਅੱਛਾ ਹੁੰਦਾ। ਤੁਸੀਂ ਇਹ ਨਾ ਦੱਸਿਆ
0: ਕੋਈ ਗੱਲ ਨੀ ਜੀ, ਤੁਸੀਂ ਡਾਂਸ ਪੇਸ਼ ਕਰਨਾ 11 ਤਰੀਕ ਨੂੰ ਤੇ ਤੁਹਾਨੂੰ ਪ੍ਰੈਜੈਂਟ ਮੈਂ ਹੀ ਕਰਵਾਉਂਗਾ ਉੱਥੇ ਸਟੇਜ ਤੇ, ਫਿਰ ਦੇਖ ਲਿਓ।
2: ਅੱਛਾ, ਸੰਡੇ ਨੂੰ 12 ਹੋਣੀ ਹੈ?
0: ਨਹੀਂ, ਸੰਡੇ ਨੂੰ 12 ਨੂੰ ਮੈਂ ਨੀ, 12 ਨੂੰ ਮੈਂ ਕਿਤੇ ਹੋਰ ਮੇਰੀ ਹੈ ਬੁਕਿੰਗ, ਕਿਤੇ ਮੈਂ ਜਾਣਾ। 10-11 ਨੂੰ ਮੈਂ 2 ਦਿਨ ਇੱਥੇ ਹੋਊਂਗਾ ਤੇ ਤੁਹਾਡੀ 11 ਨੂੰ ਤੁਹਾਡੀ ਆਈਟਮ ਹੈ ਤੇ ਤੁਹਾਨੂੰ ਸਟੇਜ ਦੇ ਉੱਪਰ ਮੈਂ ਹੀ ਇਨਵਾਈਟ ਕਰੂੰਗਾ ਫਿਰ, ਕਿਉਂਕਿ ਹੋਸਟਿੰਗ ਮੈਂ ਹੀ ਕਰਨੀ ਉੱਥੇ, ਤੇ ਤੁਹਾਨੂੰ ਅਸੀਂ ਦੇਖਾਂਗੇ, ਤੁਹਾਡਾ ਡਾਂਸ ਵੀ ਦੇਖਾਂਗੇ।
1: 12 ਦੀ ਆਮਦ ਨੇ
2: ਤੁਸੀਂ ਅੱਗੇ ਇੱਥੇ ਕਸੂਰੀ ਦੇ ਨਹੀਂ ਉਹ ਉਸਨੇ ਐਨੀ ਸੀ ਤੇ ਸਿਰ ਮੈਂ ਕਹਿ ਕੀਤਾ ਸੀ ਅੱਗੇ ਤੇ ਜਾਣੀ ਹੈ ਕਿਸੇ
0: ਅੱਛਾ ਅੱਛਾ ਅੱਛਾ ਨਹੀਂ ਨਹੀਂ ਉਦੋਂ ਕਿਤੇ ਨਹੀਂ ਹੋਵਾਂਗੇ, ਕੋਈ ਗੱਲ ਨਹੀਂ। ਹੁਣ ਵੀ ਇੱਥੇ 18 ਜੁਲਾਈ ਨੂੰ ਅਸੀਂ ਪ੍ਰੋਗਰਾਮ ਇੱਕ ਉਲੀਕਿਆ ਹੋਇਆ, ਤੁਸੀਂ ਆਓ, ਇੱਥੇ ਵੀ ਆਓ, ਵਿਸ਼ਵ ਪੰਜਾਬੀ ਭਵਨ ਦੇ ਵਿੱਚ ਵੀ ਬਹੁਤ ਖੂਬਸੂਰਤ ਪ੍ਰੋਗਰਾਮ ਅਸੀਂ ਤੁਹਾਨੂੰ ਦਿਖਾਵਾਂਗੇ। 5 ਵਜੇ ਸ਼ਾਮ ਨੂੰ, 5 ਵਜੇ ਤੋਂ ਲੈ ਕੇ 8 ਵਜੇ ਤੱਕ ਹੋਏਗਾ ਤੇ ਤੁਸੀਂ ਆ ਸਕਦੇ।
2: ਉੱਥੇ ਕਵੀ ਦਰਬਾਰ ਹੋਊਗਾ ਨਾ?
0: ਨਹੀਂ, ਕਵੀ ਦਰਬਾਰ ਨਹੀਂ, ਗੀਤ ਸੰਗੀਤ ਵੀ ਬੜਾ ਉੱਥੇ ਬਹੁਤ ਵਧੀਆ ਜੀ। ਉੱਥੇ ਸਾਡੇ ਸਿੰਗਰ ਆਏ ਹੋਏ ਨੇ, ਹੁਸਨੈਨ ਜੀ ਹੈ, ਇੱਕ ਹੋਰ ਆਰਟਿਸਟ ਸਾਡੇ, ਉਹ ਵੀ
2: ਬਹੁਤ ਚੰਗੇ, ਇਹਨਾਂ ਦੀ ਆਵਾਜ਼ ਸੁਣ ਕੇ ਕੰਨ ਮੈਂ ਦਿਲ ਖੁਸ਼ ਹੋ ਜਾਂਦਾ। ਮੈਂ ਤਾਂ ਇਹਨੂੰ ਵਧਾਈ ਦੇਣੀ ਸੀ ਜਿਨ੍ਹਾਂ ਨੇ ਚੰਗੀ ਆਵਾਜ਼, ਜਿੱਦਾਂ ਚੰਗਾ ਗਾਉਂਦੇ ਆ, ਲਿਖਦੇ ਆ, ਪੜ੍ਹਦੇ, ਬਹੁਤ ਇਹਨਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੇ ਵਧਾਈਆਂ।
0: ਸ਼ੁਕਰੀਆ ਜੀ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਮਿਹਰਬਾਨੀ। ਸੋ ਸੁਨੈਣ ਜੀ, ਤੁਹਾਡੇ ਪਾਕਿਸਤਾਨ ਦੇ ਵਿੱਚ ਤੇ ਸਾਡੇ ਚੜ੍ਹਦੇ ਪੰਜਾਬ ਦੇ ਵਿੱਚ ਰਿਸ਼ਤਿਆਂ ਨਾਤਿਆਂ ਦੇ ਵਿੱਚ ਥੋੜਾ ਜਿਹਾ ਅੰਤਰ ਇਸ ਪੱਖੋਂ ਹੈ ਕਿ ਤੁਹਾਡੇ ਜਿਹੜਾ ਨਾ ਆਪਣੇ ਘਰਾਂ ਦੇ ਵਿੱਚ ਵੀ ਰਿਸ਼ਤੇ ਜਿਹੜੇ ਨੇ ਉਹ ਕਰ ਲੈਂਦੇ ਆ।
1: ਹਾਂਜੀ,
0: ਸਾਡੇ ਪੰਜਾਬ ਦੇ ਵਿੱਚ ਇਹ ਨਹੀਂ ਹੈ ਕਿ ਘਰਾਂ ਦੇ ਵਿੱਚ ਆਪਣੇ ਕਿਸੇ ਸਕੇ ਸੰਬੰਧੀ ਦੇ ਨਾਲ ਕੋਈ ਰਿਸ਼ਤਾ ਜਿਹੜਾ ਨਾ ਉਹ ਨਹੀਂ ਜੋੜਦੇ, ਤੁਹਾਡੇ ਇਹ ਜੋੜ ਲੈਂਦੇ ਰਿਸ਼ਤੇ। ਚਲੋ, ਆਪਣੇ ਆਪਣੇ ਧਰਮਾਂ ਦੇ ਵਿੱਚ ਆਪਣੇ ਆਪਣੇ ਅਕੀਦੇ ਹੁੰਦੇ ਆ, ਆਪਣੇ ਆਪਣੇ ਅਸੂਲ ਹੁੰਦੇ ਆ, ਜਿਸ ਜਿਸ ਤਰ੍ਹਾਂ ਤਾਂ ਬਣੇ ਹੋਣ ਸਾਡੇ ਵੱਡੇ ਵਡੇਰਿਆਂ ਵੱਲੋਂ, ਤੇ ਉਹਨਾਂ ਨੂੰ ਉਸ ਤਰ੍ਹਾਂ ਹੀ ਅਸੀਂ ਫੋਲੋ ਕਰਦੇ ਜਾਂਦੇ ਹਾਂ, ਸਾਨੂੰ ਫੋਲੋ ਕਰਨਾ ਵੀ ਚਾਹੀਦਾ। ਹਾਂ, ਮੈਂ ਇਹ ਕਈ ਵਾਰੀ ਕਹਿੰਦਾ ਹੁੰਦਾ ਕਿ ਜਿਹੜੀਆਂ ਟ੍ਰੈਡੀਸ਼ਨਸ ਹੁੰਦੀਆਂ, ਜਿਹੜੀਆਂ ਪਰੰਪਰਾਵਾਂ ਹੁੰਦੀਆਂ, ਜਿਹੜੀਆਂ ਪਰੰਪਰਾਵਾਂ ਸਾਨੂੰ ਇਹ ਲੱਗੇ ਨਾ ਕਿ ਵਰਤਮਾਨ ਜਿਸ ਜ਼ਮਾਨੇ ਦੇ ਵਿੱਚ ਅਸੀਂ ਰਹਿ ਰਹੇ ਹਾਂ ਇਹਦੇ ਮੁਤਾਬਕ ਹੁਣ ਉਹ ਸੂਟ ਨਹੀਂ ਕਰਦੀਆਂ, ਉਹਨਾਂ ਪਰੰਪਰਾਵਾਂ ਨੂੰ ਛੱਡ ਦੇਣਾ ਬਿਹਤਰੀ ਹੈ। ਲੇਕਿਨ ਜੋ ਪਰੰਪਰਾਵਾਂ ਸਾਨੂੰ ਲੱਗਦਾ ਸਾਡੇ ਵੱਡਿਆਂ ਵਡੇਰਿਆਂ ਵੱਲੋਂ ਸ਼ੁਰੂ ਕੀਤੀਆਂ ਗਈਆਂ, ਚਲਾਈਆਂ ਗਈਆਂ, ਔਰ ਅੱਜ ਵੀ ਉਹਨਾਂ ਦੀ ਵੈਲਿਊ ਓਨੀ ਹੀ ਹੈ, ਤਾਂ ਉਹਨਾਂ ਪਰੰਪਰਾਵਾਂ ਨੂੰ ਫੋਲੋ ਕਰਨਾ ਸਾਡਾ ਫਰਜ਼ ਬਣਦਾ ਹੈ। ਇਹੀ ਸਾਡੇ ਵੱਡਿਆਂ ਵਡੇਰਿਆਂ ਦੇ ਪ੍ਰਤੀ ਜਿਹੜੀ ਨਾ ਇੱਜ਼ਤ ਹੋਏਗੀ, ਉਹਨਾਂ ਦੇ ਪ੍ਰਤੀ ਅਕੀਦਤ ਹੋਏਗੀ ਕਿ ਅਸੀਂ ਉਹਨਾਂ ਨੂੰ ਫੋਲੋ ਕਰਦੇ ਹਾਂ, ਉਹ ਸਾਡੇ ਵੱਡੇ ਵਡੇਰੇ ਸੀਗੇ। ਸੋ ਸਮਾਜ ਜਿਹੜਾ ਨਾ ਹੈ ਹੀ ਰਿਸ਼ਤਿਆਂ ਨਾਤਿਆਂ ਦਾ ਤਾਣਾ ਬਣਾ ਹੈ, ਸਮਾਜ ਚੱਲਦਾ ਵੀ ਇਸੇ ਤਰ੍ਹਾਂ ਹੀ ਹੈ। ਜੇਕਰ ਰਿਸ਼ਤੇ ਨਾਤੇ ਹੀ ਆਪਸ ਦੇ ਵਿੱਚ ਉਲਝ ਜਾਣਗੇ, ਰਿਸ਼ਤੇ ਨਾਤਿਆਂ ਦੇ ਵਿੱਚ ਹੀ ਅਸੀਂ ਇੱਕ ਦੂਸਰੇ ਦੇ ਪ੍ਰਤੀ ਸੀਰੀਅਸ ਨਹੀਂ ਹੋਵਾਂਗੇ, ਇੱਕ ਦੂਸਰੇ ਨੂੰ ਅਸੀਂ ਡੌਜ ਕਰਨ ਦੀ ਕੋਸ਼ਿਸ਼ ਕਰਦੇ ਰਵਾਂਗੇ, ਤਾਂ ਇਹ ਵੀ ਮੈਂ ਜੋ ਮਹਿਸੂਸ ਕਰਦਾ ਨਾ ਕਿ ਸਾਡੇ ਜਿਹੜੇ ਉੱਧਰ ਦੇ ਏਸ਼ੀਅਨ ਹਨ, ਜ਼ਿਆਦਾ ਸਾਡੇ ਹਿੰਦੁਸਤਾਨ ਦੇ ਵਿੱਚ ਯਾਰ ਤੁਹਾਡੇ ਪਾਕਿਸਤਾਨ ਦੇ ਵਿੱਚ, ਇਸ ਸਮਾਜ ਦੇ ਵਿੱਚ ਵੀ ਜੇਕਰ ਅਸੀਂ ਦੇਖੀਏ, ਤਾਂ ਅਸੀਂ ਦੇਖੋ ਇੱਥੇ ਵੀ ਸਾਡੇ ਬੱਚੇ ਵੀ ਇੱਥੇ ਹੈ, ਅਸੀਂ ਬੱਚਿਆਂ ਦਾ ਤੇ ਕਰਨਾ ਹੀ ਕਰਨਾ, ਅਸੀਂ ਆਪਣੇ ਬੱਚਿਆਂ ਦੇ ਅੱਗੇ ਜਿਹੜੇ ਬੱਚੇ ਹਨ ਸਾਡੇ ਪੋਤਰੇ ਦੋਤਰੇ ਜਿਹੜੇ, ਉਹਨਾਂ ਦਾ ਵੀ ਅਸੀਂ ਉਨਾ ਹੀ ਪਿਆਰ ਮੁਹੱਬਤ ਓਨੀ ਕਰਦੇ ਜਿਵੇਂ ਸਾਡੇ ਕਹਿੰਦੇ ਹੁੰਦੇ ਕਿ ਮੂਲ ਨਾਲੋਂ ਵਿਆਜ ਪਿਆਰਾ, ਸਾਨੂੰ ਆਪਣੇ ਬੱਚਿਆਂ ਨਾਲੋਂ ਸਾਡੇ ਜਿਹੜੇ ਪੋਤਰੇ ਦੋਤਰੇ ਉਹ ਜ਼ਿਆਦਾ ਅੱਛੇ ਲੱਗਦੇ ਆ। ਇਹ ਨਹੀਂ ਹੈ ਕਿ ਅਸੀਂ ਬੱਚਿਆਂ ਨੂੰ ਪਿਆਰ ਨਹੀਂ ਕਰਦੇ, ਬੱਚਿਆਂ ਨੂੰ ਵੀ ਕਰਦੇ ਹਾਂ, ਲੇਕਿਨ ਛੋਟੇ ਬੱਚੇ ਹੋਣ ਕਰਕੇ ਉਹਨਾਂ ਨੂੰ ਜ਼ਿਆਦਾ ਪਿਆਰ ਕਰਦੇ ਆ। ਇਹ ਟ੍ਰੈਡੀਸ਼ਨਾਂ ਆਪਣੀਆਂ ਬਹੁਤ ਖੂਬਸੂਰਤ ਹੈ। ਤੁਸੀਂ ਇੱਥੇ ਦੇਖ ਲਓ ਜਿਸ ਕੰਟਰੀ ਦੇ ਵਿੱਚ ਆਪਾਂ ਰਹਿੰਦੇ ਹਾਂ, ਇੱਥੇ ਮਾਂ ਬਾਪ ਜਿਹੜੇ ਉਹਨਾਂ ਨੇ ਅਲੱਗ ਕਰ ਲਿਆ ਹੋਇਆ, ਬੱਚੇ ਜਦੋਂ ਹੋ ਗਏ ਬੱਚਿਆਂ ਨੇ ਅਲੱਗ ਕਰ ਲਿਆ ਹੋਇਆ, ਬੱਚਿਆਂ ਨੂੰ ਪੇਰੈਂਟਸ ਦੇ ਨਾਲ ਕੋਈ ਐਸਾ ਲਿੰਕ ਨਹੀਂ ਹੈ, ਬੱਚਿਆਂ ਨੂੰ ਕੋਈ ਐਸੀ ਕੋਈ ਅਟੈਚਮੈਂਟ ਨਹੀਂ ਹੈਗੀ, ਉਹਨਾਂ ਦੇ ਜਿਹੜੇ ਗ੍ਰੈਂਡ ਪੇਰੈਂਟਸ ਆ ਉਹ ਬਿਰਧ ਆਸ਼ਰਮਾਂ ਦੇ ਵਿੱਚ ਰਹਿੰਦੇ ਹਨ। ਸੋ ਰਿਸ਼ਤਿਆਂ ਨਾਤਿਆਂ ਦੇ ਵਿੱਚ ਜਿਹੜਾ ਆਪਸੀ ਅਪਣੱਤ, ਆਪਸੀ ਪਿਆਰ, ਆਪਸੀ ਮੁਹੱਬਤ ਜਿਹੜੀ ਹੈ ਨਾ, ਉਹ ਨਾਲ ਰਹਿ ਕੇ ਜਿਹੜੀ ਹੋ ਸਕਦੀ ਹੈ ਨਾ, ਦੂਰ ਦੁਰਾਡੇ ਰਹਿ ਕੇ ਜਿਹੜੀ ਨਾ, ਉਹ ਹੋ ਨਹੀਂ ਸਕਦੀ। ਸੋ 647-5353 ਸਾਡੇ ਸਟੂਡੀਓ ਦਾ ਨੰਬਰ ਹੈ, 6473675353। ਤੁਸੀਂ ਕੋਈ ਗੱਲਬਾਤ ਇਸ ਵਿਸ਼ੇ ਦੇ ਨਾਲ ਸੰਬੰਧਿਤ ਸਾਡੇ ਨਾਲ ਕਰਨੀ ਚਾਹੋ ਤਾਂ 6473675353। ਇਨ ਦਾ ਮੀਨ ਟਾਈਮ ਅਸੀਂ ਇੱਕ ਲੈਣੇ ਛੋਟੀ ਜੀ ਬ੍ਰੇਕ, ਜਿਹਦੇ ਵਿੱਚ ਮੈਂ ਤੁਹਾਡੇ ਨਾਲ ਸਾਡੇ ਮੈਸੇਜ ਸ਼ੇਅਰ ਕਰਦੇ ਹਾਂ ਤੇ ਤੁਸੀਂ ਫੋਨ ਸਾਨੂੰ ਜ਼ਰੂਰ ਕਰੋ 6473-5753। ਸਾਡੇ ਇਸ ਪ੍ਰੋਗਰਾਮ ਦੇ ਮੇਨ ਪ੍ਰਾਊਡ ਸਪੌਂਸਰ ਜਿਹੜੇ ਉਹਨੇ ਬ੍ਰਮਟਨ ਕੈਸ਼ ਐਂਡ ਕੈਰੀ, ਬ੍ਰਮਟਨ ਕੈਸ਼ ਐਂਡ ਕੈਰੀ ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਤੁਸੀਂ ਲੈਣੀ ਹੋਏ ਘਰ ਦੀ ਕੋਈ ਗਰੋਸਰੀ, ਲੈਣੀ ਹੋਏ ਘਰ ਦੀ ਕਿਚਨ ਦਾ ਕੋਈ ਬਰਤਨ ਲੈਣਾ ਹੋਵੇ ਤਾਂ ਤੁਸੀਂ ਬ੍ਰਮਟਨ ਕੈਸ਼ ਐਂਡ ਕੈਰੀ ਦੇ ਨਾਲ ਸੰਪਰਕ ਕਰ ਸਕਦੇ ਹੋ, ਫੋਨ ਨੰਬਰ 905-230-4800। ਘਰ ਦੇ ਵਿੱਚ ਵਰਤਿਆ ਜਾਣ ਵਾਲਾ ਕੋਈ ਵੀ ਔਜ਼ਾਰ ਤੁਸੀਂ ਲੈਣਾ ਹੋਵੇ, ਗਰਮੀਆਂ ਦੇ ਦਿਨਾਂ ਵਿੱਚ ਅਕਸਰ ਅਸੀਂ ਘਰਾਂ ਦੇ ਬੈਕਯਾਰਡ ਦੇ ਵਿੱਚ ਜਾਂ ਫਰੰਟ ਦੇ ਉੱਪਰ ਛੋਟੀ ਮੋਟੀ ਬਾਗਬਾਨੀ ਕਰਨ ਦਾ ਸ਼ੌਕ ਰੱਖਦੇ ਹਾਂ, ਘਰ ਦੇ ਵਿੱਚ ਕੋਈ ਫੰਕਸ਼ਨ ਹੈ, ਤੁਸੀਂ ਪੰਜਾਬੀ ਥੀਮ ਉਸਾਰਨਾ ਚਾਹੁੰਦੇ ਹੋ ਤਾਂ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਕੋਈ ਵੀ ਚੀਜ਼ ਤੁਹਾਨੂੰ ਚਾਹੀਦੀ ਹੋਏ ਤਾਂ ਤੁਹਾਨੂੰ ਮਿਲ ਸਕਦੀ ਹੈ। ਭੰਗੜੇ ਗਿੱਧਰੇ ਦੇ ਡਰੈਸ, ਭੰਗੜੇ ਗਿੱਧੇ ਦੀ ਡਰੈਸ ਦੇ ਵਿੱਚ ਸਜੇ ਹੋਏ ਮਾਡਲ ਵੀ ਤੁਸੀਂ ਦੇਖ ਸਕਦੇ ਹੋ, ਲੈ ਸਕਦੇ ਹੋ। ਘਰ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਛੋਟੀਆਂ ਮੋਟੀਆਂ ਫਸਟ ਏਡ ਦੇ ਤੌਰ ਤੇ ਰੱਖਣ ਵਾਲੀਆਂ ਦਵਾਈਆਂ ਵੀ ਤੁਹਾਨੂੰ ਇੱਥੋਂ ਮਿਲ ਸਕਦੀਆਂ ਨੇ। ਮਿੱਟੀ ਦੇ ਬਰਤਨ ਤੁਸੀਂ ਲੈਣੇ ਹੋਣ, ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਏ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਕੋਈ ਫੋਟੋਗ੍ਰਾਫ ਤੁਹਾਨੂੰ ਚਾਹੀਦੀ ਹੈ, ਪੂਜਾ ਸਮੱਗਰੀ ਚਾਹੀਦੀ ਹੈ, ਕਿਸੇ ਕਿਸਮ ਦਾ A to Z ਕੋਈ ਵੀ ਘਰ ਦੇ ਵਿੱਚ ਵਰਤਿਆ ਜਾਣ ਵਾਲਾ ਸਮਾਨ ਤੁਹਾਨੂੰ ਚਾਹੀਦਾ ਹੈ ਤਾਂ ਫੋਨ ਕਰੋ 905-230-4800 905-230-4800। ਬ੍ਰਮਟਨ ਕੈਸ਼ ਐਂਡ ਕੈਰੀ ਕੈਨੇਡਾ ਦੇ ਵਿੱਚ ਅੱਧੇ ਤੋਂ ਜ਼ਿਆਦਾ ਜਿਹੜੇ ਗਰੋਸਰੀ ਸਟੋਰ ਇੱਥੋਂ ਗਰੋਸਰੀ ਪਰਚੇਜ਼ ਕਰਕੇ ਤੁਹਾਡੇ ਤੱਕ ਪਹੁੰਚਾਉਂਦੇ ਨੇ। 60,000 ਸਕੁਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਜਾਣਿਆ ਜਾਂਦਾ ਬ੍ਰਮਟਨ ਕੈਸ਼ ਐਂਡ ਕੈਰੀ, 100 ਕੈਨੇਡੀ ਰੋਡ, ਵਿਲੇਜ ਆਫ ਇੰਡੀਆ, ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ, 114 ਕੈਨੇਡੀ ਰੋਡ, ਫੋਨ ਨੰਬਰ 905-450-3333। 6430 ਐਰਨਵਿਲ ਪਾਰਕਵੇ, ਫੋਨ ਨੰਬਰ ਮਿਸੀ ਸਾਗਾ ਦਾ ਨੰਬਰ 405-542-1333। ਲੰਡਨ, ਹੈਲੀਫੈਕਸ ਔਰ ਵਿੰਡਸਰ ਦੇ ਵਿੱਚ ਵੀ ਬ੍ਰਾਂਚ ਹੈ। ਪਿਛਲੇ 3 ਦਹਾਕਿਆਂ ਤੋਂ ਤੁਸੀਂ ਇੱਕ ਵਾਰ ਇਹਨਾਂ ਦਾ ਵਫੇ ਟਰਾਈ ਕਰੋ, 40-50 ਆਈਟਮਾਂ ਦੇ ਨਾਲ ਸਜਿਆ ਸਵਰਿਆ, ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ, ਤਰ੍ਹਾਂ ਤਰ੍ਹਾਂ ਦੇ ਸੈਲਡ, ਤਰ੍ਹਾਂ ਤਰ੍ਹਾਂ ਦੀ ਸਵੀਡਿਸ਼, ਪੰਜਾਬੀ ਮਾਹੌਲ, ਪੰਜਾਬੀ ਖੁਸ਼ਬੂ, ਪੰਜਾਬੀ ਜ਼ਾਇਕੇ ਦਾ ਤੁਹਾਨੂੰ ਆਨੰਦ ਆਏਗਾ। ਟਿਫਨ ਲਗਵਾਉਣਾ ਚਾਹੋ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਕੀ ਮੈਨਿਊ ਹੋਏਗਾ, ਕੀ ਉਸਦੀ ਕੀਮਤ ਹੋਏਗੀ, ਤੁਸੀਂ ਹਰ ਕਿਸਮ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਫੋਨ ਕਰਕੇ। ਸਟਰੀਟ ਫੂਡ ਇਹਨਾਂ ਦਾ ਗੋਲ ਗੱਪੇ, ਟਿੱਕੀਆਂ, ਸਮੋਸੇ, ਭੱਲੇ, ਡੋਸੇ, ਗਰਮਾ ਗਰਮ ਜਲੇਬੀਆਂ। ਘਰ ਦੇ ਵਿੱਚ ਕੋਈ ਫੰਕਸ਼ਨ ਕਰਵਾ ਰਹੇ ਹੋ, ਲਾਈਵ ਕੇਟਰਿੰਗ ਤੁਹਾਨੂੰ ਚਾਹੀਦੀ ਹੈ, ਟਰੱਕ ਇਹਨਾਂ ਦਾ ਆਏਗਾ, ਹਾਇਰ ਕਰੋ, ਮੈਨਿਊ ਡਿਸਾਈਡ ਕਰੋ, ਘਰ ਦੇ ਗੇਟ ਦੇ ਉੱਪਰ ਹਰ ਇੱਕ ਚੀਜ਼ ਗਰਮਾ ਗਰਮ ਤੁਹਾਨੂੰ ਸਪਲਾਈ ਕੀਤੀ ਜਾਏਗੀ। ਕੋਈ ਫੰਕਸ਼ਨ ਕਰਵਾਉਣਾ, 100-125 ਆਦਮੀਆਂ ਦਾ ਹਾਲ ਬੁੱਕ ਕਰਵਾਉਣਾ ਹੈ ਤਾਂ ਲਾਈਟ, ਸਾਊਂਡ, ਡੀਜੇ ਵਗੈਰਾ ਦਾ ਪੂਰਾ ਇੰਤਜ਼ਾਮ ਹੈ, 100-125 ਗੱਡੀਆਂ ਦਾ ਖੁੱਲ੍ਹਾ ਡੁੱਲਾ ਇੰਤਜ਼ਾਮ ਹੈ। ਸੋ ਨਾਮ ਯਾਦ ਰੱਖੋ, ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਫੋਨ ਨੰਬਰ 905-450-3333। 6430 ਐਰਨਵਿਲ ਪਾਰਕਵੇ, ਮਿਸੀ ਸਾਗਾ, ਫੋਨ ਨੰਬਰ 905-542-1333। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਤੁਸੀਂ ਕਿਹਾ ਨਾ ਵੀ ਇੱਥੇ ਪੇਰੈਂਟਸ ਨੂੰ ਲੈ ਰਹਿੰਦੇ, ਇਹ ਕ੍ਰਾਂਤੀ ਜਿਹੜੀ ਆ ਇਹ ਦੇਸ਼ ਆ ਗਿਆ, ਜੋ ਵੀ ਇੰਗਲੈਂਡ ਵਿੱਚ ਇੱਥੇ ਵੀ ਬੱਚਿਆਂ ਨੂੰ ਸਾਲ ਪਿਆ ਨੂੰ ਛੱਡ ਕੇ ਦੇਵੀ ਤਰ੍ਹਾਂ ਦੇ, ਹੁਣ ਤਾਂ ਮਾਂ ਪਿਓ ਵੀ ਆ ਜਾਂਦੇ ਗੱਲ ਹੈਗੀ ਆ। ਇਹ ਹੈਗਾ ਕੰਮ, ਦੋਵੇਂ ਤਿੰਨ ਜਣੇ ਕੰਮ ਕਰਦੇ ਆ ਨਾ, ਉੱਥੋਂ ਵੀ ਤੱਕ ਕੇ ਆਉਂਦੇ ਆ ਘਰ ਦਾ ਤੁਰ ਕੇ, ਮਾਪਿਆਂ ਤੋਂ ਕਿਹੜੇ ਜਿਹੜੇ ਉਹਨੇ ਬਹਿਣਾ ਤੇ ਮਾਂ ਪੇ ਨਾਲ ਕਿਹੜੀ ਗੱਲ ਕਰਨੀ ਆ, ਕੋਈ ਬੜਾ ਬੜਾ ਫਰਕ ਆ ਜੀ ਇੱਥੇ ਸਾਡੇ ਪੰਜਾਬ ਵਿੱਚ ਤਾਂ ਮਾਵਾਂ ਮਿੱਠੀਆਂ ਨਿਆਣੇ ਦਾਦੀਆਂ।
0: ਚਲੋ ਉਹਦੇ ਵਾਸਤੇ ਅਸੀਂ ਗ੍ਰੈਂਡ ਪੇਰੈਂਟਸ ਜਿਹੜੇ ਇੱਥੇ ਆਏ ਹੋਏ ਆ ਜੀ, ਅਸੀਂ ਵੇਖੋ ਉਹਨਾਂ ਦੀ ਹੈਲਪ ਕਰਦੇ ਆ। ਛੋਟੇ ਛੋਟੇ ਬੱਚਿਆਂ ਨੂੰ ਅਸੀਂ ਸੰਭਾਲ ਲੈਂਦੇ, ਉਹਨਾਂ ਨੂੰ ਪਾਰਕਾਂ ਦੇ ਵਿੱਚ ਵੀ ਲੈ ਜਾਂਦੇ, ਉਹਨਾਂ ਨੂੰ ਸਕੂਲ ਵੀ ਲੈ ਜਾਂਦੇ ਆ, ਸਕੂਲ ਵਾਪਸ ਵੀ ਲੈ ਆਈਦਾ। ਬਿਲਕੁਲ ਬਿਲਕੁਲ, ਦੇਖੋ ਦਾਦੀਆਂ ਦਾਦਿਆਂ ਦਾ ਇਹੀ ਹੈ ਕਿ ਅਸੀਂ ਉਹਨਾਂ ਨੂੰ ਆਪਣੇ ਥੋੜਾ ਜਿਹਾ ਕਲਚਰ ਦੇ ਨਾਲ ਜੋੜ ਕੇ ਰੱਖੀਏ, ਆਪਣੀ ਪੰਜਾਬੀ ਮਾਂ ਬੋਲੀ ਦੇ ਨਾਲ ਜੋੜ ਕੇ ਰੱਖੀਏ, ਆਪਣੀਆਂ ਪੁਰਾਣੀਆਂ ਰਵਾਇਤਾਂ ਦੇ ਨਾਲ ਛੋਟੀਆਂ ਛੋਟੀਆਂ ਕਹਾਣੀਆਂ ਪੁਰਾਣੀਆਂ ਸੁਣਾਈਏ। ਚਲੋ ਠੀਕ ਹੈ ਜੀ, ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਦਿਲਜੋਤ ਜੀ, 2668। ਸਤਿ
3: ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
3: ਹਾਂਜੀ, ਨੋ ਡਾਊਟ ਜੀ, ਤੁਹਾਡਾ ਮਤਲਬ ਵਿਸ਼ਾ ਜਿਹੜਾ ਬਹੁਤ ਵਧੀਆ
0: ਜੀ,
3: ਇਹਦਾ ਜੀ ਭਵਿੱਖੀ ਜਿਹੀ ਆ ਕਿ ਉਹ ਜਿਹੜੇ ਸਮਾਜ ਤੋਂ ਮੈਨੂੰ ਲੱਗਦਾ ਵੀ ਆਪਾਂ ਪੜ ਕੇ ਆਏ ਆ ਨਾ, ਸਾਨੂੰ ਹੀ ਉਹ ਹੀ ਲੱਗਦਾ ਬਿਲਕੁਲ, ਬਟ ਇੱਕ ਸਮਝ ਨਹੀਂ ਆਉਂਦੀ ਹੈਗੀ, ਹੋ ਸਕਦਾ ਮੈਂ ਗਲਤ ਹੋਵਾਂ ਇਹ ਜਗ੍ਹਾ ਤੇ
0: ਜੀ,
3: ਜਦੋਂ ਆਪਾਂ ਇੰਨਾ ਕਰਦੇ ਆ
0: ਜੀ,
3: ਆਪਾਂ ਨੂੰ ਜਿੱਥੋਂ ਦੇਖਦਾ ਵੀ ਇੱਥੇ ਵੀ ਬੱਚੇ ਉਹੋ ਜਿਹੇ ਹੋ ਜਾਂਦੇ ਆ, ਇਹਨਾਂ ਦਾ ਕਲਚਰ ਇਹੋ ਜਿਹਾ, ਪਰ ਫਿਰ ਵੀ ਇਹ ਸਮਾਜ ਕਿਉਂ ਤਰੱਕੀ ਕਰਦੇ ਆ, ਇੱਕ ਸਮਝ ਨੀ ਮੈਨੂੰ ਆ ਰਹੀ।
0: ਉਹ ਦੇਖੋ ਜਿਹੜਾ
3: ਮੁਲਕ ਬਣਾ ਲਏ,
0: ਨਹੀਂ ਦੇਖੋ ਸਮਾਜ ਦਾ ਜਾਂ ਦੇਸ਼ ਦਾ ਤਰੱਕੀ ਕਰਨ ਦਾ ਨਾ, ਉਹਦੇ ਕਾਰਨ ਭਾਜੀ ਹੋਰ ਹੈਗੇ ਆ ਕੁਝ, ਆਪਾਂ ਇਹ ਸਿਰਫ ਰਿਸ਼ਤਿਆਂ ਨਾਤਿਆਂ ਦੀ ਗੱਲ ਕਰਦੇ, ਉਹ ਨਾ ਸਰਕਾਰ ਦੀਆਂ ਪਾਲਿਸੀਆਂ
3: ਸਾਡੇ ਨਾਲ ਰਿਸ਼ਤੇ ਹੈ ਨੀ ਗੇ ਜੀ, ਸਾਡੇ ਨਾਲ ਤਾਂ ਮਤਲਬ ਮੂਲ ਨਾਲੋਂ ਵਿਆਹ, ਜਿਵੇਂ ਤੁਸੀਂ ਗੱਲ ਹੀ ਮੁਕਾਤੀ, ਮੂਲ ਨਾਲੋਂ ਵਿਆਹ ਪਿਆਰੇ ਨੇ
0: ਜੀ ਜੀ ਜੀ,
3: ਉਹ ਤਾਂ ਆਪਣੇ ਨਾਲ ਦੀ ਮੁਹੱਬਤ ਦਾ ਕੋਈ ਕਰ ਹੀ ਨੀ ਸਕਦਾ ਮੇਰੇ
0: ਜੀ ਜੀ ਬਿਲਕੁਲ ਹਾਂ। ਬਸ ਬਾਕੀ ਜਿਹੜੀ ਗੱਲ ਹੈ ਨਾ ਕਿ ਮੁਲਕ ਤਰੱਕੀ ਕਿੱਦਾਂ ਕਰਦੇ ਆ, ਉਹ ਹੈ ਕਿ ਸਰਕਾਰ ਦੀਆਂ ਪਾਲਿਸੀਆਂ ਔਰ ਉਹਨਾਂ ਪਾਲਿਸੀਆਂ ਨੂੰ ਇਮਾਨਦਾਰੀ ਨਾਲ ਲਾਗੂ ਕਰਨਾ। ਸਾਡੇ ਥੋੜਾ ਜਿਹਾ ਇਹ ਹੈ ਨਾ ਕਿ ਪਾਲਿਸੀਆਂ ਬਣਦੀਆਂ ਉਹਨਾਂ ਨੂੰ ਇਮਾਨਦਾਰੀ ਨਾਲ ਲਾਗੂ ਨਹੀਂ ਕਰਦੇ। ਸ਼ੁਕਰੀਆ ਜੀ, ਮਿਹਰਬਾਨੀ ਬਹੁਤ ਬਹੁਤ। ਸੋ ਬਹੁਤ ਅੱਛੀ ਉਹਨਾਂ ਨੇ ਵੀ ਗੱਲ ਕੀਤੀ, ਦੇਖੋ ਜਿਹੜੀ ਕੰਪਨੀ ਹੁੰਦੀ ਨਾ, ਜਿਹੜੀ ਸੰਗਤ ਹੁੰਦੀ ਹੈ ਹੁਸਨੈਨ ਜੀ, ਉਹਦਾ ਬਹੁਤ ਅਸਰ ਹੁੰਦਾ ਹੈ
1: ਜੀ ਜੀ।
0: ਹੁਣ ਤੁਸੀਂ ਦੇਖੋ ਕਿਸੇ ਨੌਨ ਵੈਜ ਵਾਲੀ ਕੋਈ ਫਿਸ਼ ਦੀ ਸ਼ੌਪ ਦੇ ਵਿੱਚ ਚਲੇ ਜਾਓ, ਤੁਸੀਂ ਚਾਹੇ ਫਿਸ਼ ਨੂੰ ਹੱਥ ਲਾਓ ਜਾਂ ਨਾ ਲਾਓ, ਉੱਥੇ ਅੱਧਾ ਪੌਣਾ ਘੰਟਾ ਤੁਸੀਂ ਬਤੀਤ ਕਰੋ ਨਾ, ਜਿੱਥੇ ਮੱਛੀਆਂ ਦਾ ਕੱਟਣ ਦਾ ਇੱਦਾਂ ਦਾ ਕੰਮ ਆਉਂਦਾ, ਤੇ ਤੁਹਾਡੀ ਬੋਡੀ ਦੇ ਵਿੱਚੋਂ ਤੁਸੀਂ ਬਾਹਰ ਆਓਗੇ ਨਾ, ਤੇ ਬੋਡੀ ਦੇ ਉਦਾਂ ਦੀ ਸਮੈਲ ਥੋੜੀ ਬਹੁਤੀ ਆਉਣੀ ਆਉਣੀ।
1: ਹਾਂਜੀ,
0: ਇੱਦਾਂ ਹੀ ਤੁਸੀਂ ਕਿਸੇ ਪਰਫਿਊਮ ਵਾਲੀ ਸ਼ੌਪ ਦੇ ਵਿੱਚ ਚਲੇ ਜਾਓ, ਤੁਸੀਂ ਪਰਫਿਊਮ ਭਾਵੇਂ ਕੋਈ ਲਓ ਜਾਂ ਕੋਈ ਨਾ ਲਓ, ਕਿਉਂਕਿ ਉੱਥੇ ਥੋੜਾ ਬਹੁਤ ਟੱਚ ਟੁੱਚ ਕਰਨ ਦਾ, ਟੇਸਟ ਕਰਨ ਦਾ ਜਾਂ ਉਦਾਂ ਦਾ ਸਮੈਲ ਸਮੂਲ ਦੇਖਣ ਦਾ, ਉਦਾਂ ਦਾ ਬਾਹਰ
1: ਚੰਗੇ ਬੰਦੇ ਦੀ ਸੋਭਤ ਐਵੇਂ ਜਿਵੇਂ ਦੁਕਾਨਦਾਰਾਂ ਹੁਲੇ ਆਉਣ ਹਜ਼ਾਰ।
0: ਹਾਂ, ਤਾਂ ਕੰਪਨੀ ਜਿੱਦਾਂ ਦੀ ਤੁਸੀਂ ਕਰੋਗੇ ਨਾ, ਹੁਣ ਤੇ ਜੇ ਤੁਸੀਂ ਐਸੇ ਬੰਦੇ ਦੀ ਕੰਪਨੀ ਕਰੋਗੇ ਜਿਹੜਾ ਹਮੇਸ਼ਾ ਨੈਗੇਟਿਵ ਗੱਲਾਂ ਹੀ ਕਰੀ ਜਾਂਦਾ, ਜਿਹੜਾ ਹਮੇਸ਼ਾ ਨਾ ਹੀ ਕਰੀ ਜਾਂਦਾ ਹਰ ਗੱਲ ਦੇ ਵਿੱਚ, ਤੇ ਤੁਹਾਡੀ ਪਰਸਨੈਲਿਟੀ ਦੇ ਵਿੱਚ ਉਦਾਂ ਦੀ ਡਿਵੈਲਪਮੈਂਟ ਹੋ ਜਾਊਗੀ। ਜੇ ਤੁਸੀਂ ਉਦਾਂ ਦੇ ਬੰਦੇ ਦੀ ਕੰਪਨੀ ਕਰੋਗੇ ਜਿਹਦਾ ਕੋਈ ਮਕਸਦ ਹੈ, ਜਿਹੜਾ ਆਪਣੇ ਮਕਸਦ ਨੂੰ ਪੂਰਾ ਕਰਨ ਵਾਸਤੇ ਦਿਨ ਰਾਤ ਇੱਕ ਮਿਹਨਤ ਕਰੀ ਜਾਂਦਾ, ਤੇ ਤੁਹਾਡੇ ਉੱਪਰ ਉਦਾਂ ਦਾ ਰੰਗ ਚੜ ਜਾਊਗਾ।
1: ਇਹੋ ਹੀ ਵਜ੍ਹਾ ਹੈ ਕਿ ਤੁਸੀਂ ਵੇਂਦੇ ਜੇ ਇੱਕ ਸੁਨਿਆਰੇ ਦਾ ਪੁੱਤਰ ਹੈ ਨਾ, ਉਹ ਭਾਵੇਂ ਨਾ ਵੀ ਸਿੱਖੇ ਆਪਣੇ ਬਾਪ ਕੋ
0: ਜੀ ਜੀ,
1: ਉਹ ਬਾਕੀਆਂ ਨਾਲੋਂ ਉਹਨੂੰ ਪਤਾ ਹੁੰਦਾ ਕਿ ਮੈਂ ਕੰਮ ਕਿਵੇਂ ਕਰਨਾ। ਹਰ ਆਪਣੇ ਸ਼ੋਭੇ ਦੇ ਵਿੱਚ ਇਸੇ ਤਰ੍ਹਾਂ ਦੇ ਨੇ ਜੀ, ਮਿਸਤਰੀਆਂ ਦੇ ਪੁੱਤਰ ਜਿਹੜੇ ਹੁੰਦੇ ਨੇ ਨਾ, ਉਹ ਭਾਵੇਂ ਨਾ ਵੀ ਕਿਤੇ ਉਹ ਸਿੱਖਣ ਤੇ ਉਹ ਅੱਧੇ ਮਿਸਤਰੀ ਉਂਝੀ ਹੁੰਦੇ ਨੇ।
0: ਬਿਲਕੁਲ,
1: ਉਹਦੀ ਵਜ੍ਹਾ ਕੀ ਹੁੰਦੀ ਹੈ ਕਿ ਜਿਵੇਂ ਦੀ ਸੋਭਤ ਹੋਵੇ ਉਵੇਂ ਦਾ ਰੰਗ ਚੜ ਜਾਂਦਾ।
0: ਸੋ ਜਿਸ ਤਰ੍ਹਾਂ ਦੀ ਕੰਪਨੀ ਦੇ ਵਿੱਚ ਤੁਸੀਂ ਰਹੋਗੇ ਨਾ, ਕੋਸ਼ਿਸ਼ ਕਰੋ ਅੱਛੇ, ਤਾਂ ਹੀ ਕਹਿੰਦੇ ਨਾ ਕਿ ਅੱਛੀ ਸੰਗਤ ਦਾ ਰੰਗ ਜਿਹੜਾ ਨਾ ਬਹੁਤ ਚੜਦਾ, ਅੱਛੀ ਸੰਗਤ ਕਰਨੀ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਦੀ ਸੰਗਤ ਦੇ ਵਿੱਚ ਤੁਸੀਂ ਰਹੋਗੇ, ਉਦਾਂ ਦਾ ਰੰਗ ਤੁਹਾਡੇ ਉੱਪਰ ਜ਼ਰੂਰ ਚੜ ਜਾਏਗਾ। ਮਿਹਨਤ ਕਸ਼ ਲੋਕਾਂ ਦੇ ਵਿੱਚ ਰਹੋਗੇ, ਤੁਹਾਨੂੰ ਮਿਹਨਤ ਕਰਨ ਦੀ ਆਦਤ ਪੈ ਜਾਊਗੀ। ਜੇ ਵਿਹਲੇ ਨਠੱਲੇ ਵਿਹਲਣਾਂ ਦੇ ਨਾਲ ਘੁੰਮਦੇ ਫਿਰੋਗੇ, ਤਾਂ ਉਦਾਂ ਦੀਆਂ ਤੁਹਾਡੀਆਂ ਆਦਤਾਂ ਬਣ ਜਾਣਗੀਆਂ। ਸੋ ਜਿੱਦਾਂ ਦਾ ਤੁਸੀਂ ਆਪਣੇ ਆਪ ਨੂੰ ਬਣਾਉਣਾ ਚਾਹੁੰਦੇ ਹੋ, ਕੋਸ਼ਿਸ਼ ਕਰੋ, ਦੋਸਤ ਮਿੱਤਰ ਸੱਜਣ ਮਿੱਤਰ ਵੀ ਉਸੇ ਤਰ੍ਹਾਂ ਦੇ ਹੀ ਬਣਾਓ। ਸੋ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਕੰਟੀਨਿਊ ਆਪਣਾ ਜਾਰੀ ਰਹੂਗਾ, ਤੇ ਫਿਲਹਾਲ ਸੁਣਦੇ ਹਾਂ ਬਾਬੂ ਸਿੰਘ ਮਾਨ ਜੀ ਦਾ ਲਿਖਿਆ ਹੋਇਆ ਇੱਕ ਬਹੁਤ ਸਾਰਾ ਪੁਰਾਣਾ ਸਾ ਗੀਤ, ਫਿਰ ਜਿਹੜਾ ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ ਹੈ। ਉਸ ਤੋਂ ਬਾਅਦ ਹੁਸਨੈਨ ਜੀ ਤੁਸੀਂ ਵੀ ਥੋੜ੍ਹੀ ਜਿਹੀ ਹਾਜ਼ਰੀ ਜ਼ਰੂਰ ਲਗਵਾਇਓ।

0: ਭਾਬੀ ਨਾਲ ਤੁਸੀਂ ਏਦਾਂ ਦੀਆਂ ਗੱਲਾਂ ਬਾਤਾਂ ਕਰ ਲੈਂਦੇ ਹੋ ਆਪਣੇ ਕਾਲਜ ਲਾਈਫ ਦੀਆਂ, ਦੋਸਤਾਂ ਮਿੱਤਰਾਂ ਨਾਲ ਘੁੰਮਣ ਦੀਆਂ, ਖਾਣ ਪੀਣ ਦੀਆਂ, ਅਯਾਸ਼ੀ ਕਰਨ ਦੀਆਂ, ਏਦਾਂ ਦੀਆਂ ਗੱਲਾਂ ਬਾਤਾਂ ਹੁਣ ਆਪਣੇ ਅੱਬੇ ਅੰਮੀ ਨਾਲ ਤੁਸੀਂ ਆ ਕੇ ਕਰ ਸਕਦੇ ਹੋ? ਫਿਰ ਤਾਂ ਚਪੇੜਾ ਹੀ ਪੈਣੀ ਆ ਜੇ ਆ ਕੇ ਉਹਨਾਂ ਨਾਲ ਗੱਲ ਕਰੋਗੇ। ਇਹ ਭਾਬੀ ਇੱਕ ਐਸਾ ਤੁਹਾਡਾ ਦੋਸਤ ਹੁੰਦਾ ਹੈ ਘਰ ਦੇ ਵਿੱਚ, ਇੱਕ ਐਸਾ ਰਿਸ਼ਤਾ ਹੁੰਦਾ ਜਿਹਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਦੀ ਹਰ ਇੱਕ ਗੱਲ ਨੂੰ ਸ਼ੇਅਰ ਕਰ ਲੈਂਦੇ ਹੋ। ਸੋ ਇੱਕ ਥੋੜਾ ਜਿਹਾ ਮੈਸੇਜ ਅਸੀਂ ਹੋਰ ਦੇ ਲਈਏ, ਫਿਰ ਸੁਨੈਣ ਜੀ ਤੁਸੀਂ ਇੱਕ ਜ਼ਰੂਰ ਕੋਈ ਨਾ ਕੋਈ ਚੀਜ਼ ਸ਼ੇਅਰ ਕਰੋ। ਇੱਕ ਬ੍ਰਮਟਨ ਕੈਸ਼ ਐਂਡ ਕੈਰੀ ਦੀ ਮੈਂ ਗੱਲ ਕੀਤੀ ਸੀ, ਉਹਦੇ ਵਿੱਚ ਇੱਕ ਹੋਰ ਸੇਲ ਲੱਗੀ ਹੋਈ ਅੱਜ ਕੱਲ ਇਹਨਾਂ ਦਿਨਾਂ ਵਿੱਚ, ਤੁਸੀਂ ਫਾਇਦਾ ਉਠਾ ਸਕਦੇ ਹੋ। ਗੁੜ ਰਸ ਜਿਹੜੇ ਤੁਹਾਨੂੰ $2.5 ਦੇ ਮਿਲ ਜਾਣਗੇ, ਬੈਸਟ ਫੂਡ ਦੇ ਬਹੁਤ ਵੱਡੇ ਡੱਬੇ ਦੇ ਵਿੱਚ, ਘੱਟੋ ਘੱਟ ਕਿਲੋ 1.5 ਕਿਲੋ ਦੀ ਪੈਕਿੰਗ ਹੈ। ਰੂਹ ਅਫਜ਼ਾ 800 ਮਿਲੀਲੀਟਰ ਤੁਹਾਨੂੰ ਚਾਹੀਦਾ ਤਾਂ ਤੁਹਾਨੂੰ $3.99 ਦੇ ਵਿੱਚ ਮਿਲ ਜਾਏਗਾ। ਲਾਇਲਪੁਰ ਗੁਲਾਬ ਜਾਮਣ 1 ਕਿਲੋ $2.99 ਦੇ ਵਿੱਚ ਤੁਹਾਨੂੰ ਮਿਲ ਸਕਦੇ ਨੇ। ਔਰ ਇੱਕ ਜਿਹੜਾ ਪੰਜਾਬ ਦੇ ਵਿੱਚ ਅਸੀਂ ਮਰੂੰਡਾ ਨਹੀਂ ਖਾਂਦੇ ਹੁੰਦੇ ਸੀ, ਉਹ ਜਿਹੜਾ ਗੁੜ ਦੇ ਉੱਪਰ ਤੇ ਚਾਵਲ ਜਿਹੜੇ ਭੁੰਨੇ ਹੋਏ ਬੜਾ ਖੂਬਸੂਰਤ ਟੇਸਟ ਵਾਲਾ, 300 ਗ੍ਰਾਮ 1.99 ਦਾ ਤੁਹਾਨੂੰ ਮਿਲ ਸਕਦਾ। ਗੁੜ ਸ਼ੱਕਰ ਤੁਹਾਨੂੰ ਚਾਹੀਦੀ ਤੇ $3.10 ਦੀ, ਔਰ 1 ਕਿਲੋ ਤੁਹਾਨੂੰ $4 ਦੀ ਮਿਲ ਸਕਦੀ ਹੈ। ਸਾਡੇ ਇੱਕ ਕਾਲਰ ਨੇ ਇੰਦਰਜੀਤ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭੈਣ ਜੀ।
1: ਹਾਂਜੀ ਬੇਟੇ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
1: ਖਰਬੂਜਾ ਕੋਲ ਕਹਿੰਦੇ ਖਰਬੂਜਾ ਹੋਵੇ ਤੇ ਉਹ ਵੀ ਰੰਗ
0: ਰੰਗ ਫੜ ਜਾਣ। ਬਿਲਕੁਲ ਬਿਲਕੁਲ ਬਿਲਕੁਲ
1: ਫੜ ਲੈਂਦਾ। ਤੇ ਕੋਲਿਆਂ ਦੀ ਦਲਾਲੀ ਚ ਵੀ ਕਹਿੰਦੇ,
0: ਬਿਲਕੁਲ ਸਹੀ ਗੱਲ ਹੈ। ਬਿਲਕੁਲ
1: ਸਿਆਣੇ ਕਹਿੰਦੇ ਵੀ ਮੱਝ ਦੇਖ ਕੇ ਤੁਸੀਂ ਕਿੰਨੇ ਦੇ ਕੋਲੋ ਵੀ ਲੰਘ ਜਾਂਦੇ ਹੋ ਨਾ, ਤਾਂ ਵੀ ਕਹਿੰਦੇ ਹੁੰਦੇ ਸੀ ਵੀ ਠੰਡਾ ਹੋ ਜਾਂਦਾ।
0: ਬਿਲਕੁਲ ਬਿਲਕੁਲ ਭੈਣ ਜੀ, ਤੁਹਾਡਾ ਵੀ ਬੜਾ ਤਜਰਬਾ ਲੰਬਾ, ਤੁਹਾਨੂੰ ਪੁਰਾਣੀਆਂ ਪੁਰਾਣੀਆਂ ਸਾਰੀਆਂ ਕਹਾਵਤਾਂ ਜਿਹੜੀਆਂ ਪੁਰਾਣੇ ਸਾਰੇ ਜਿਹੜੇ ਰਸਮੋ ਰਿਵਾਜ ਸਾਰੇ ਯਾਦ ਹੈ ਤੁਹਾਨੂੰ ਵੀ ਇਹਨੇ।
1: ਉਹ ਬੇਟੇ ਫਿਰ ਮੇਰੇ ਤਾਂ ਨਾ ਜਦੋਂ ਸਾਡਾ ਵਿਆਹ ਹੋਇਆ ਸੀ ਨਾ
0: ਜੀ,
1: ਮੇਰੀ ਨਨਾਣ ਦਾ ਬੇਟਾ, ਮੇਰਾ ਦਿਓਰ ਤਾਂ ਹੈ ਨੀ ਸੀ
0: ਜੀ,
1: ਪਰ ਮੇਰੇ ਨਾਮ ਦੇ ਬੇਟੇ ਨੂੰ ਛੋਟਾ ਜਿਹਾ ਸੀ, ਉਹਨੂੰ ਮੈਂ ਝੋਲੀ ਚ ਬਿਠਾਇਆ ਸੀ।
0: ਹਾਂ ਇਹ ਵੀ ਇੱਕ ਰਿਵਾਜ਼ ਹੈ ਨਾ ਕਿ ਨਵੀਂ ਭਾਬੀ ਘਰ ਦੇ ਵਿੱਚ ਆਉਂਦੀ ਜੇ ਦਿਓਰ ਛੋਟਾ ਹੋਵੇ ਤਾਂ ਉਹਨੂੰ ਗੋਡੇ ਤੇ ਬਿਠਾਉਂਦੇ ਆ, ਇੱਕ ਰਿਵਾਜ਼ ਹੈਗਾ।
1: ਗੋਡੇ ਤੇ ਬਿਠਾਉਂਦੇ ਫਿਰ ਪੈਸੇ ਦਿੰਦੇ, 5 ਰੁਪਏ ਦਾ ਰਿਵਾਜ਼ ਹੁੰਦਾ,
0: ਸ਼ਗਨ ਦਿੱਤਾ ਜਾਂਦਾ ਹੈ।
1: ਸ਼ਗਨ ਦੇ, ਪਰ ਉਹੀ ਦੱਸਦੇ ਆ ਵੀ ਮਾਵਾਂ ਦਾ ਦਰਜਾ ਦਿੰਦੇ
0: ਤੇ ਹਾਂ, ਵੱਡੀ ਭਾਬੀ ਨੂੰ ਮਾਂ ਦੇ ਸਮਾਨ
1: ਸਮਝਦੇ।
0: ਸ਼ੁਕਰੀਆ ਜੀ, ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ, ਤੁਸੀਂ ਕੋਈ ਅਮਾਇਰਾ ਅਕੈਡਮੀ ਦਾ ਨਾਮ ਯਾਦ ਰੱਖੋ। ਹੇਅਰ ਐਂਡ ਅਸਥੈਟਿਕਸ ਦੇ ਵਿੱਚ ਤੁਸੀਂ ਕੋਈ ਬਿਊਟੀ ਦਾ ਕੋਈ ਟ੍ਰੀਟਮੈਂਟ ਲੈਣਾ ਹੈ ਜਾਂ ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਤੁਸੀਂ ਕੋਈ ਡਿਪਲੋਮਾ ਕਰਨਾ, ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਕੋਈ ਐਡਵਾਂਸ ਡਿਪਲੋਮਾ, ਨਾਮ ਯਾਦ ਰੱਖੋ ਅਮਾਇਰਾ ਅਕੈਡਮੀ, 905-399-1810। ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਇੰਦਰ ਅਰੋੜਾ, ਰੀਅਲ ਅਸਟੇਟ ਦੇ ਵਿੱਚ ਬੜਾ ਲੰਬਾ ਤਜਰਬਾ ਰੱਖਣ ਵਾਲੇ, ਤੁਸੀਂ ਕੋਈ ਪ੍ਰੋਪਰਟੀ ਲੈਣੀ ਹੈ ਵੇਚਣੀ ਹੈ, ਨਾਮ ਯਾਦ ਰੱਖੋ ਇੰਦਰ ਅਰੋੜਾ, ਫੋਨ ਨੰਬਰ 416-525-7400। ਘਰ ਨੂੰ ਕੋਈ ਪੇਂਟ ਰੰਗ ਰੋਗਣ ਕਰਵਾਉਣਾ ਚਾਹੁੰਦੇ ਹੋ ਗਰਮੀਆਂ ਦੇ ਦਿਨਾਂ ਵਿੱਚ, ਯਾਦ ਰੱਖੋ ਗਿੱਲ ਪੇਂਟਿੰਗ ਨਾਮ, ਫੋਨ ਨੰਬਰ ਹੈ 416-400-7348-5416-473-4258। ਆਪਣੇ ਘਰ ਨੂੰ ਜਾਂ ਕਮਰਸ਼ੀਅਲ ਯੂਨਿਟ ਨੂੰ, ਡੈਕ ਨੂੰ, ਫੈਂਸ ਨੂੰ, ਕਿਚਨ ਕੈਬਨਿਟ ਨੂੰ ਜਾਂ ਘਰ ਦੀ ਛੱਤ ਨੂੰ ਨਵੀਂ ਲੁੱਕ ਦੇਣੀ ਚਾਹੁੰਦੇ ਹੋ ਤਾਂ ਤੁਸੀਂ 416-473-4458 ਤੇ ਅਪੁਆਇੰਟਮੈਂਟ ਕਰੋ ਬੁੱਕ ਤੇ ਘਰ ਦੀ ਬਦਲੋ ਲੁੱਕ। ਹਾਂਜੀ ਢੀਂਡਸਾ ਸਾਹਿਬ,
2: ਸਤਿ ਸ੍ਰੀ ਅਕਾਲ ਜੀ, ਮੈਂ ਦੁਬਾਰਾ ਕਾਲ ਕਰ ਰਿਹਾ, ਮਾਫ ਕਰਨਾ।
0: ਓ ਨਹੀਂ ਨਹੀਂ ਨਹੀਂ, ਕੋਈ ਗੱਲ ਨਹੀਂ ਜੀ।
2: ਇੱਕ ਡਾਕਟਰ ਸਾਹਿਬ, ਇੱਕ ਨਾ ਸੁਪਰ ਗੀਤ ਆ ਬਹੁਤ ਫੇਮਸ ਹੋਇਆ, ਸਾਰਿਆਂ ਨੂੰ ਚੰਗਾ ਲੱਗੂਗਾ, 100 ਦਾ ਨੋਟ ਆ ਮਸਤਿਕਰ ਰਣਜੀਤ ਕੌਰ।
0: 100 ਦਾ ਨੋਟ, ਉਹ ਵੀ ਮਮਸੀ ਰਣਜੀਤ ਕੌਰ ਦਾ ਹੀ ਹੈ।
2: ਹਾਂਜੀ ਹਾਂਜੀ, ਉਹੀ ਉਹੀ ਦਿਓਰ ਭਰਜਾਈ ਦਾ ਹੀ ਆ ਫਿਰ।
0: ਚਲੋ ਚਲੋ ਚਲੋ, ਮੈਂ ਉਹ ਵੀ ਵੇਖਦਾ ਤੇ ਫਿਲਹਾਲ
2: ਅਸੀਂ ਉਹ ਲੰਬਾ ਬਹੁਤ ਆ ਜੀ, ਉਹ ਵਿੱਚੋਂ ਕੱਢ ਕੇ ਲਾ ਦਿਓ ਮਾੜਾ ਜਿਹਾ।
0: ਕੋਈ ਨੀ ਕੋਈ ਨੀ, ਇੱਕ ਦੋ ਬੋਲ ਜਰੂਰ ਸੁਣਾਂਗੇ ਤੇ ਪਹਿਲਾਂ ਹੁਸਨੈਣ ਜੀ ਨੂੰ ਸੁਣਦੇ, ਇੱਕ ਅੱਧਾ ਸ਼ੇਅਰ ਐਂਡ ਦੇ ਉੱਪਰ ਆਪਾਂ ਦੇਖਦੇ। ਥੈਂਕ ਯੂ ਜੀ, ਸ਼ੁਕਰੀਆ,
3: ਮਿਹਰਬਾਨੀ ਜੀ। ਰਾਂਝੇ ਦਾ ਤੇ ਭਰਜਾਈਆਂ ਦਾ ਮੁਕਾਬਲਾ ਬੜਾ ਲੰਮਾ ਹੈ
0: ਜੀ,
3: ਲੇਕਿਨ ਮੈਂ ਅਖੀਰ ਜਿਹੜਾ ਨਾ, ਜਦੋਂ ਰਾਂਝਾ ਜਿਹੜਾ ਸਭ ਕੋਈ ਛੱਡ ਛਡਾ ਕੇ ਘਰੋਂ ਨਿਕਲਦਾ
0: ਜੀ,
3: ਮੈਂ ਫਿਰ ਉਹ ਤੁਹਾਨੂੰ ਨਾ 2-3 ਲਾਈਨਾਂ ਸੁਣਾ ਦਿੰਦਾ ਵਾ।
0: ਕੋਈ ਗੱਲ ਨੀ, ਕੋਈ ਗੱਲ।

ਖੂਬਸੂਰਤ ਜੀ, ਬਹੁਤ ਵਧੀਆ ਹੁਸਨੈਨ ਜੀ, ਬਹੁਤ ਬਹੁਤ ਤੁਹਾਡਾ ਸ਼ੁਕਰੀਆ ਕਿ ਤੁਸੀਂ ਮੇਰਾ ਸਾਥ ਦਿੰਦੇ ਹੋ ਅਤੇ ਮੇਰਾ ਟਾਈਮ ਵਧੀਆ ਪਾਸ ਹੋ ਜਾਂਦਾ, ਨਾਲੇ ਆਪਾਂ ਗੱਲਾਂ ਬਾਤਾਂ ਆਪਸ 'ਚ ਕਰ ਲੈਂਦੇ ਹਾਂ ਅਤੇ ਨਾਲੇ ਸਾਡੇ ਸਰੋਤਿਆਂ ਦੇ ਨਾਲ ਕਰ ਲੈਂਦੇ ਹਾਂ, ਸਰੋਤਿਆਂ ਦਾ ਮਨ ਪਰਚਾਵਾ ਵੀ ਅਸੀਂ ਕਰਦੇ ਹਾਂ। ਸੋ ਸਾਡੇ ਪ੍ਰੋਗਰਾਮ ਦੀ ਸਮਾਪਤੀ ਦਾ ਟਾਈਮ ਹੋ ਚੱਲਿਆ ਜੀ, ਅਤੇ ਹੁਣ ਆਪਾਂ ਮਿਲਾਂਗੇ ਕੱਲ੍ਹ ਵੀਰਵਾਰ ਨੂੰ। ਅੱਜ ਬੁੱਧਵਾਰ ਤਾਂ ਬੀਤ ਗਿਆ, ਵੀਰਵਾਰ ਨੂੰ ਕੱਲ੍ਹ ਕਿਸੇ ਨਵੇਂ ਵਿਸ਼ੇ ਦੇ ਨਾਲ, ਨਵੀਂ ਗੱਲਬਾਤ ਦੇ ਨਾਲ। ਅਤੇ ਹੁਣ ਦਿਓ ਸਾਨੂੰ ਇਜਾਜ਼ਤ, ਸਭ ਕੁਝ ਠੀਕ ਠਾਕ ਰਿਹਾ ਅਤੇ ਆਪਾਂ ਮਿਲਾਂਗੇ ਕੱਲ੍ਹ ਫਿਰ ਇਸੇ ਵੇਲੇ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਅਤੇ ਜ਼ਿੰਦਾਬਾਦ।

0: कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनूं इह कहिंदे होए बहुत ही मान महसूस हो रहा है कि असी कानूनी अदालत विच उस इंसाफ नूं प्राप्त करन च उहनां दी सहायता करदे हां जिस दे ओ सचमुच ही हकदार हन। तुहाडा अपना वकील, वकील ब्रिज मोहन। कॉन्टैक्ट अस एट bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
6: JS Home Improvement ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057899

ਕੀ ਹਾਲ ਚਾਲ ਨੇ ਸਭ ਦੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ, ਬੜੀ ਪਿਆਰੀ, ਬੜੀ ਮਿੱਠੀ ਮਿੱਠੀ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ 'ਤੇ। ਕਿਵੇਂ ਹੋ? ਠੀਕ ਠਾਕ ਹੋ? ਬੱਲੇ ਬੱਲੇ ਆ। ਸਟੂਡੀਓ 'ਚ ਗੱਲਬਾਤ ਤੁਹਾਡੀ ਸਾਡੀ ਹੋਵੇਗੀ, ਰੌਣਕ ਮੇਲਾ ਫੁੱਲ ਬਟਾ ਫੁੱਲ, ਪਾਰਟੀ ਵਰਗਾ ਮਾਹੌਲ ਹਮੇਸ਼ਾ ਜਦੋਂ ਨਾ ਤੁਸੀਂ ਸਾਡੇ ਨਾਲ ਜੁੜਦੇ ਹੋ। ਕੋਈ ਆਈ ਨਹੀਂ ਵੀ ਤੁਹਾਨੂੰ ਡਰਾਉਣ ਦੀਆਂ ਗੱਲਾਂ ਬਾਤਾਂ, ਤੁਸੀਂ ਐਵੇਂ ਗੱਲਾਂ ਸੁਣ ਕੇ ਦੁਖੀ ਹੋਵੋ, ਡਿਪਰੈਸ ਹੋਵੋ। ਹਾਂਜੀ ਜੀ, ਅੱਜ ਤਾਂ ਫਿਰ ਪ੍ਰੋਗਰਾਮ 'ਚ ਤੁਹਾਨੂੰ ਦੱਸਦੇ ਆਏ ਹੋ। ਨਹੀਂ ਯਾਰ, ਆਪਾਂ ਵਧੀਆ ਯਾਰ ਪ੍ਰੋਗਰਾਮ ਕਰੀਏ ਤਾਂ ਕਿ ਸਾਰੇ ਅਪ ਬੀਟ, ਅਪ ਲਿਫਟ ਹੋਣ ਥੋੜ੍ਹੇ ਆ। ਅਤੇ ਬੜਾ ਖੜਕਾ ਕੇ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਪ੍ਰੋਗਰਾਮ ਪੇਸ਼ ਕੀਤਾ ਜਾਵੇ। ਚਲੋ ਹਰ ਵਾਰੀ ਖੜਕਾ ਕੇ ਨਹੀਂ, ਮੈਨੂੰ ਪਤਾ ਕਿ ਲੱਗਦਾ ਕਿ ਪ੍ਰੋਗਰਾਮ ਹੋ ਰਿਹਾ, ਬਟ ਕੋਸ਼ਿਸ਼ ਰਹਿੰਦੀ ਆ ਕਿ ਯਾਰ ਸਾਡੀ ਵੀ ਐਨਰਜੀ ਡਾਊਨ ਹੋ ਜਾਂਦੀ ਹੈ, ਸਾਡੀ ਕਿਹੜਾ ਕਹਿ ਲਓ ਕਿ 24 ਘੰਟੇ ਦੀ ਬੈਟਰੀ ਹੈ। ਬਟ ਖੈਰ, ਵੀ ਟ੍ਰਾਈ ਆਰ ਬੈਸਟ। ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਪ੍ਰੋਗਰਾਮ 'ਚ ਆਈਏ ਅਤੇ ਤੁਹਾਨੂੰ ਐਂ ਨਾ ਲੱਗੇ ਕਿ ਨਵੀਂ ਦੀ ਲਾਈਫ 'ਚ ਆ ਹੋ ਰਿਹਾ, ਨਵੀਂ ਸਟ੍ਰੈਸ 'ਚ ਹੈ, ਨਵੀਂ ਨੂੰ ਟੈਨਸ਼ਨ ਹੈ। ਨਹੀਂ, ਮੇਰੀ ਕੋਸ਼ਿਸ਼ ਹੈ ਜਦੋਂ ਮੈਂ ਪ੍ਰੋਗਰਾਮ ਕਰਨਾ, ਚਾਹੇ ਜੋ ਮਰਜ਼ੀ ਹੈ, ਤੁਹਾਨੂੰ ਐਂ ਲੱਗੇ ਕਿ ਬੱਲੇ ਯਾਰ ਨਵੀਂ ਪਤਾ ਨਹੀਂ ਕਿਵੇਂ ਬਸ ਪੂਰਾ ਐਨ ਫੁੱਲ ਬੂਸਟ ਮੋਡ ਦੇ ਵਿੱਚ ਰਹਿੰਦਾ। ਪ੍ਰੋਗਰਾਮ ਹੈ ਪੰਜਾਬੀ ਦਾ ਅਤੇ 905-673-3337 ਮੋਢੇ ਤੋਂ ਤਿਲਕਦਾ ਜਾਵੇ

0: ਬਲ ਤੇ ਕੋਈ ਨਾ ਕੋਈ ਨਾ ਲਾਉਣੇ ਆ ਗਾਣਾ ਯਾਰ, ਟੈਨਸ਼ਨ ਨਾ ਲਓ ਇੰਨੀ। 9755 ਹੈਲੋ।
1: ਹਾਂਜੀ
0: ਸਤਿ ਸ੍ਰੀ ਅਕਾਲ ਵੀਰੇ। ਹੋ ਕਿਵੇਂ ਹੋ?
1: ਵਧੀਆ ਵਧੀਆ, ਤੁਸੀਂ ਦੱਸੋ?
0: ਬਹੁਤ ਵਧੀਆ, ਬੱਲੇ ਬੱਲੇ ਕੀ ਬਣਦਾ? ਰੇਖਾ ਨਾਲ ਗੱਲ ਕਰਨੀ ਆ ਤੇ ਰੇਖਾ ਜੀ ਨੂੰ ਕਹਿ ਦਿਓ ਕਿ ਪੰਜਾਬੀ ਲਹਿਰ ਤੋਂ ਨਵੀਂ ਨੇ ਨੰਬਰ ਦਿੱਤਾ। ਠੀਕ ਹੈ ਰੇਖਾ ਜੀ ਨੂੰ ਕਾਲ ਕਰੋ, ਪਿਛਲੇ 20 ਸਾਲਾਂ ਤੋਂ ਕਰਜ਼ਾ ਮਾਫ਼ ਕਰਵਾ ਰਹੇ ਆ। 416-650-1100 ਨੰਬਰ ਹੈ, 416-650-1100, 416-650-1100 ਤੇ ਕਾਲ ਕਰ ਲੋ। 4022 ਹੈਲੋ ਜੀ, ਕਿਵੇਂ ਹੋ? ਗੁਡ ਈਵਨਿੰਗ, ਕੀ ਬਣ ਰਿਹਾ? ਚਲੋ ਜੀ, ਵੈਰੀ ਗੁਡ। ਦੇਖੋ ਵਧੀਆ, ਆਮ ਤੌਰ ਤੇ ਟ੍ਰੈਫਿਕ ਦੀ ਬੁਰਾਈ ਕਰੀ ਦੀ ਵੀ, ਕਿਉਂ ਇੰਨੀ ਟ੍ਰੈਫਿਕ? ਅੱਜ ਕਹਿ ਰਹੇ ਕਿ ਟ੍ਰੈਫਿਕ ਕੋਈ ਨਾ ਵਧੀਆ, ਜੇ ਹੋ ਵੀ ਜਾਵੇ ਕੋਈ ਗੱਲ ਨੀ ਹੈ। ਮਹੀਨੇ ਗੱਲ ਨੀ ਹੁੰਦੀ, ਫਿਰ ਜਦੋਂ ਕਾਲ ਆਉਂਦੀ ਹੈ ਤਾਂ ਬੜੀ ਰੂਹ ਨੂੰ ਖੁਸ਼ੀ ਮਿਲਦੀ ਹੈ।
1: ਨਹੀਂ ਤੁਸੀਂ ਦੇਖੋ ਪੋਜ਼ਿਟਿਵ ਐਨਰਜੀ ਬੜੀ ਲੈ ਕੇ ਆਉਂਦੇ ਹੋ। ਦੇਖੋ ਮੈਂ ਟ੍ਰੈਫਿਕ ਚ ਸਵਾ ਘੰਟਾ ਦਾ ਫਸਿਆ ਹੋਇਆ ਸੀ, ਪਰ ਲੱਕੀਲੀ ਤੁਹਾਡਾ ਪ੍ਰੋਗਰਾਮ ਸ਼ੁਰੂ ਹੋ ਗਿਆ। ਮੈਂ ਕਿਹਾ ਚਲੋ ਨਵੀਂ ਜੀ ਨਾਲ ਗੱਲ ਕਰਦੇ ਆ।
0: ਚਲੋ ਸਰ, ਥੈਂਕ ਯੂ। ਕਿਹੜੀ ਟੈਨਸ਼ਨ ਲੈ ਕੇ ਤੁਰਿਆ? ਕੋਈ ਘਰੇ ਜਾ ਰਿਹਾ, ਕੋਈ ਘਰੋਂ ਆ ਰਿਹਾ, ਹਰ ਇੱਕ ਦੀ ਡਿਫਰੈਂਟ ਡਿਫਰੈਂਟ ਇੱਕ ਲਾਈਫ ਹੈ। ਸੋ ਕੋਸ਼ਿਸ਼ ਰਹਿੰਦੀ ਹੈ ਕਿ ਹਮੇਸ਼ਾ ਪ੍ਰੋਗਰਾਮ ਐਸਾ ਕਰੀਏ ਕਿ ਅਗਲਾ ਸੁਣੇ ਤੇ ਤੁਹਾਡੇ ਵਾਕਈ ਮਨਾਂ ਚ ਇੱਕ ਪੋਜ਼ਿਟਿਵਿਟੀ ਆਵੇ।
1: ਬਹੁਤ ਅੱਛਾ ਪ੍ਰੋਗਰਾਮ ਸਰ, ਮੈਂ ਤਾਂ ਤੁਹਾਨੂੰ ਬਹੁਤ ਐਡਮਾਇਰ ਕਰਦਾ ਹੈਗਾ। ਹੁਣ ਅਸੀਂ ਮੈਂ ਤਾਂ ਹਮੇਸ਼ਾ ਬਲੈਸਿੰਗ ਭੇਜਦਾ ਤੁਹਾਨੂੰ।
0: ਪਰਸੋਂ ਨਾ ਮੈਂ ਇੱਕ ਵਿਆਹ ਤੇ ਗਿਆ ਤੇ ਮੇਰਾ ਮਿੱਤਰ ਹੈ ਤੇ ਉਹਦੇ ਕਜ਼ਨ ਦਾ ਵਿਆਹ ਸੀ ਤੇ ਮੇਰਾ ਫਰੈਂਡ ਹੈ ਜਿਹੜਾ, ਉਹਦੇ ਮਾਂ ਮੈਨੂੰ ਕਹਿੰਦੇ ਕਹਿੰਦੇ ਨਵੀਂ ਆਈ ਮਾੜਾ ਜਿਹਾ ਤੈਨੂੰ ਬੀਬੀ ਜੀ ਨਾਲ ਮਿਲਾਉਣਾ। ਤੇ ਉਹ ਬੀਜੀ ਇੰਨੇ ਪਿਆਰ ਨਾਲ ਮਿਲੇ, ਕਹਿੰਦੇ ਪੁੱਤਰ ਤੈਨੂੰ ਸੁਣਿਆ ਸੀਗਾ ਇਸ ਫੰਕਸ਼ਨ ਤੇ, ਤੇ ਉਦੋਂ ਤੋਂ ਮੈਂ ਕਿਹਾ ਸੀ ਮੁੰਡਿਆਂ ਨੂੰ ਵੀ ਉਹ ਜਿਹੜਾ ਮੁੰਡਾ ਸੀਗਾ ਉਹ ਵਧੀਆ ਬੋਲਿਆ, ਉਹਨੂੰ ਪਲੀਜ਼ ਫਿਰ ਤੋਂ ਦੁਬਾਰਾ ਤੋਂ ਬੁਲਾਇਓ। ਮੈਨੂੰ ਬੜੀ ਖੁਸ਼ੀ ਮਿਲੀ, ਮੈਂ ਕਿਹਾ ਯਾਰ ਬਜ਼ੁਰਗਾਂ ਦਾ ਇਹ ਆਸ਼ੀਰਵਾਦ ਮਿਲ ਜਾਂਦਾ ਆਪਾਂ ਨੂੰ ਹੋਰ ਕੀ ਚਾਹੀਦਾ। ਓਕੇ, ਤੁਹਾਨੂੰ ਇੱਕ ਮੈਂ ਜੌਬ ਦਵਾ ਦੇਵਾਂ, ਫੀਨਿਕਸ ਮਿਲ ਵਰਕ ਵਾਲੇ ਆ, ਇਹਨਾਂ ਨੂੰ ਮਿਲ ਵਰਕ ਦੇ ਲਈ ਯਾਰ ਇੰਪਲੋਈ ਦੀ ਬਹੁਤ ਜ਼ਿਆਦਾ ਲੋੜ ਹੈ। ਬੜੀ ਟੌਪ ਦੀ, ਬੜੀ ਕਹਿੰਦੇ ਹੁੰਦੇ ਆ ਕਿ ਹਾਈ ਲੈਵਲ ਦੀ ਪੇ ਤੁਹਾਨੂੰ ਦੇਣਗੇ। ਐਕਸਪੀਰੀਅੰਸ ਕੋਈ ਕਿਸੇ ਨੂੰ ਕਾਰਪੈਂਟਰ ਦਾ ਕੰਮ ਆਉਂਦਾ, ਕੈਬਨਿਟਰੀ ਦਾ ਕੰਮ ਆਉਂਦਾ, ਟੂਲਸ ਦਾ ਕੰਮ ਆਉਂਦਾ, ਇੱਕ ਵਾਰ ਕਰ ਲਓ ਫੋਨ। ਤੁਸੀਂ ਆਪ ਕਹੋਗੇ ਬੱਲੇ ਬੱਲੇ ਬੱਲੇ ਯਾਰ ਸਾਡੀ ਤਾਂ ਲਾਈਫ ਬਣ ਗਈ। ਵਧੀਆ ਜੌਬ ਹੈ ਸਟੀਲ ਤੇ ਟੋਮਕਨ ਤੇ। 416-822-2239, 416-822-2239, 416-822-2239। ਤੇ ਰੋਇਲ ਪਰਫਿਊਮਸ, ਕੱਲ ਮੈਂ ਰੋਇਲ ਪਰਫਿਊਮਸ ਦਾ ਨੰਬਰ ਦਿੱਤਾ ਤੁਹਾਨੂੰ ਤੇ ਸਾਰੇ ਕਹਿੰਦੇ ਨਵੀਂ ਯਾਰ ਕਿਆ ਕਮਾਲ ਦਾ ਰੇਟ ਹੈ ਹੈ। ਸੋ ਤੁਸੀਂ ਅਗਰ ਕਿਸੇ ਨੇ ਵੀ ਪਰਫਿਊਮ ਲੈਣੇ ਆ ਨਾ, 1 ਰੀਗਨ ਰੋਡ, ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ ਰੋਇਲ ਪਰਫਿਊਮਸ ਵਾਲੇ ਆ, ਗ੍ਰੈਂਡ ਓਪਨਿੰਗ ਹੋ ਗਈ, ਸਿਰਫ $50 ਤੋਂ ਪਰਫਿਊਮ ਮਿਲ ਰਿਹਾ। ਸਾਡਾ ਨਾਂ ਲੈ ਦਿਓ, 2 ਪਰਫਿਊਮ ਲਓ ਤੇ 3ਜਾ ਪਰਫਿਊਮ ਫਰੀ। ਇਹਨਾਂ ਦੇ ਪਰਫਿਊਮ ਦਾ 6 ਤੋਂ 8 ਘੰਟੇ ਤੱਕ ਦਾ ਅਸਰ ਰਹਿੰਦਾ। ਸਵਿਟਜ਼ਰਲੈਂਡ ਤੋਂ ਓਇਲ ਇੰਪੋਰਟ ਕਰਕੇ ਪਰਫਿਊਮ ਬਣਾਉਂਦੇ ਆ, ਉਹੀ ਫੈਕਟਰੀ ਜਿੱਥੋਂ ਡੀਓਰ ਸ਼ਨੈਲ ਵਰਗੀਆਂ ਕੰਪਨੀਜ਼ ਪਰਫਿਊਮ ਬਣਾਉਂਦੇ ਨੇ, ਉਹ ਵੀ ਇਹਨਾਂ ਦੀ ਹੀ ਫੈਕਟਰੀ ਤੋਂ ਬਣਾਉਂਦੇ ਨੇ। ਸੋ ਖੁਦ ਓਇਲਸ ਉੱਥੋਂ ਆਉਂਦੇ ਨੇ ਮਾਰਕੀਟ ਦੇ ਵਿੱਚ, ਜਿਹੜੇ 400-500 ਦੇ ਪਰਫਿਊਮ ਨੇ ਤੁਹਾਨੂੰ $50 ਚ ਮਿਲ ਰਿਹਾ। ਨੰਬਰ ਹੈ 4373150701, 437-315-0701। ਇਹਨਾਂ ਕੋਲ ਦੁਬਈ ਦੇ ਊਦ ਤੇ ਇਤਰ ਵੀ ਨੇ, ਸੋ ਇਤਰ ਸਿਰਫ $25 ਤੋਂ। 4373150701, 4373150701, ਰੋਇਲ ਪਰਫਿਊਮ। ਇਹ ਗਾਣਾ ਨਹੀਂ ਸੀ ਆਇਆ ਜੈਸਮਿਨ ਸੈਂਡਲੈਸ ਦਾ, ਇੱਧਰ ਕੁਛ ਪਤਾ ਨਹੀਂ ਇੱਦਾਂ ਦਾ ਲੱਭਦੇ ਆ ਜੀ। 1981 ਹਾਂ ਜੀ।
2: ਹਾਂਜੀ ਵੀਰੇ ਕਿੱਦਾਂ?
0: ਵਧੀਆ ਬਾਈ ਜੀ, ਕੀ ਬਣਦਾ?
2: ਵਧੀਆ ਵੀਰੇ, ਇੱਕ ਗਾਣਾ ਲਵਾਉਣਾ ਸੀਗਾ, ਆਪਣਾ ਪੰਜਾਬ ਹੋਵੇ,
0: ਘਰ ਦੀ ਸ਼ਰਾਬ ਹੋਵੇ, ਮੂਲੀ ਨਾਲ ਗੰਢਾ ਹੋਵੇ ਤੇ ਬਾਣ ਵਾਲਾ ਮੰਜਾ ਹੋਵੇ। ਹੈ
2: ਇਹ ਲਾ ਦਿਓ,
0: ਦੇਖ ਲਓ ਆਪਾਂ ਭਾਵੇਂ ਕੈਨੇਡਾ ਆ ਗਏ ਬਟ ਮੰਜੇ ਇੱਥੇ ਵੀ ਲੈ ਆਪਾਂ ਯਾਰ। ਬਾਕੀ ਕਹਿੰਦੇ ਆ ਨਾ ਵੀ ਜਿਹੜੀ ਮੰਜੇ ਤੇ ਨੀਂਦ ਆਉਂਦੀ ਆ ਹੋਰ ਨੀ ਕਿਤੇ ਆਉਂਦੀ।
2: ਹਾਂਜੀ ਹਾਂਜੀ, ਬਹੁਤ ਗੱਲ ਹੈਗੀ। ਮੈਂ ਵੀਰੇ ਗੱਲ ਸ਼ੇਅਰ ਕਰਨੀ ਤੁਹਾਡੇ ਨਾਲ।
0: ਹਾਂ,
2: ਮੈਨੂੰ ਹੁਣੇ ਫੋਨ ਆਇਆ ਅੱਧਾ ਘੰਟਾ ਪਹਿਲਾਂ, ਕਹਿੰਦੇ ਅਸੀਂ ਪਤਾ ਨੀ ਕਿਹੜੀ ਕੰਪਨੀ ਤੋਂ ਬੋਲਦੇ ਆ, ਤੁਹਾਡੇ ਅਸੀਂ ਬਿੱਲ ਪੇ ਕਰਾਂਗੇ ਐਡਵਾਂਸ ਵਿੱਚ, ਤੇ ਉਸ ਤੋਂ ਬਾਅਦ ਤੁਸੀਂ ਸਾਨੂੰ 60% ਸਾਨੂੰ ਦਓਗੇ ਤੇ 40% ਤੁਹਾਨੂੰ ਮਾਫ ਆ। ਤੇ ਮੈਂ ਕਿਹਾ ਤੁਸੀਂ ਮੇਰੇ ਬਿੱਲ ਤੁਸੀਂ ਤੁਸੀਂ ਕਾਹਤੋਂ ਪੇ ਕਰੋਗੇ? ਤੇ ਕਹਿੰਦੇ ਸਾਡੀ ਕੰਪਨੀ ਇੱਕ ਗਿਫਟ ਵਾਊਚਰ ਹੁੰਦੇ ਆ। ਤੇ ਮੈਂ ਤੁਹਾਡਾ ਆਫਿਸ ਟੋਰਾਂਟੋ ਵਿੱਚ ਆ, ਕਿੱਥੇ ਆ ਤੁਹਾਡਾ ਆਫਿਸ? ਕਹਿੰਦੇ ਵੈਨਕੂਵਰ ਵਿੱਚ ਆ। ਮੈਂ ਕਿਹਾ ਜੇ ਕੱਲ ਕੋਈ ਹੈਪਨ ਹੋ ਗਿਆ ਮੈਂ ਵੈਨਕੂਵਰ ਆਊਂਗਾ ਤੁਹਾਨੂੰ ਲੱਭਣ ਵਾਸਤੇ। ਤੇ ਮੈਂ ਕਿਹਾ ਤੇਰਾ ਐਡਰੈਸ ਕੀ ਆ? ਕਹਿੰਦਾ ਆਹਾ ਬਿਲਡਿੰਗ ਆ, ਤੇ ਇੱਥੇ ਆ ਕੇ ਮੇਰਾ ਨਾਮ ਫਲਾਨਾ, ਮੈਨੂੰ ਆ ਕੇ ਮਿਲ ਲਾ। ਮੈਂ ਕਿਹਾ ਨਹੀਂ ਯਾਰ, ਮੈਂ ਬਿੱਲ ਆਪਦੇ ਪੇ ਕਰਦਾ, ਮੈਨੂੰ
0: ਆਪ ਹੀ ਪੇ ਕਰੋ ਆਪਦੇ ਬਿੱਲ, ਐਵੇਂ ਨਾ ਕਿਸ ਤੋਂ ਪੇ ਕਰਵਾਓ।
2: ਮੈਂ ਕਿਹਾ ਮੈਂ ਹਰ ਮਹੀਨੇ ਵੀਰੇ ਆਪਦੀ ਪੇ ਕਰਦਾ, ਮੈਂ ਕਿਹਾ ਮੈਂ ਆਟੋਮੈਟਿਕ ਬਿੱਲ ਲੱਗੇ ਹੋਏ ਆ। ਤੇ ਮੈਂ ਕਿਹਾ ਮੈਂ ਨੀ ਕਰਨਾ, ਹਰ ਮਹੀਨੇ ਮੈਨੂੰ ਇੱਦਾਂ ਫੋਨ ਆਉਂਦਾ ਹੀ ਆਉਂਦਾ, ਆਪਾਂ ਕਦੇ ਕਿਤੋਂ ਕਦੇ ਕਿਤੋਂ, ਮੈਨੂੰ ਸਮਝ ਨੀ ਲੱਗਦੀ
0: ਮਹਿੰਗੇ ਕੱਪੜੇ ਲੈਣੇ ਆਪਾਂ ਤਾਂ ਇਹ ਹੈ ਕਿ ਬਿਜਲੀ ਚੱਲਦੀ ਰਹੇ, ਪਾਣੀ ਆਉਂਦਾ ਰਹੇ ਤੇ ਏਸੀ ਚੱਲਦਾ ਰਹੇ। ਏਸੀ ਜੇ ਨਹੀਂ ਚੱਲਦਾ ਤਾਂ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਨੂੰ ਕਾਲ ਕਰ ਲਓ। ਗਲੋਬਲ ਕੰਫਰਟ ਏਅਰ ਏਸੀ ਦੀ ਰਿਪੇਅਰ, ਫਰਨੈਸ ਦੀ ਰਿਪੇਅਰ ਜਾਂ ਨਵਾਂ ਏਸੀ। ਮੈਂ ਕਹਿੰਦਾ ਨਵਾਂ ਏਸੀ ਤੇ ਨਵੀਂ ਫਰਨੈਸ ਲਵਾਓ ਤੇ $1800 ਦਾ ਰੀਬੇਟ ਮਿਲ ਰਿਹਾ, $1800 ਵਾਪਸ ਤੁਹਾਡੀ ਜੇਬ ਚ ਆ ਰਿਹਾ। ਨੰਬਰ ਹੈ 905-790-9080। ਗਲੋਬਲ ਕੰਫਰਟ ਏਅਰ 9057909080, 9057909080। ਹਾਂਜੀ 5456 ਵੈਲਕਮ।
3: ਹੈਲੋ
0: ਹੈਲੋ ਜੀ,
3: ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।
3: ਹਾਂਜੀ ਨਵੀਂ ਭਾਜੀ, ਆਪਣੇ ਕੋਲ ਇੰਟਰਨੈਟ ਵਾਲਿਆਂ ਦਾ ਕੋਈ ਨੰਬਰ ਹੈਗਾ ਜੀ?
0: 647 ਗੂਗਲ ਨਾ ਕਰਿਆ ਕਰੋ, ਸਾਨੂੰ ਪੁੱਛ ਲਿਆ ਕਰੋ
3: ਬਸ, ਤੁਹਾਨੂੰ ਤਾਂ ਹੀ ਤਾਂ ਗੂਗਲ ਕੀਤਾ ਜੀ, ਮੇਨ ਗੂਗਲ ਤਾਂ ਤੁਸੀਂ।
0: ਕੀ ਬਾਤ ਹੈ, ਥੈਂਕ ਯੂ ਸਰ, ਥੈਂਕ ਯੂ। ਐਨੀ ਟਾਈਮ ਕਿਸੇ ਨੂੰ ਵੀ ਕੋਈ ਨੰਬਰ ਚਾਹੀਦੇ ਆ, ਨਾ ਤੁਹਾਨੂੰ ਕਿਸੇ ਹੋਰ ਨੂੰ ਪੁੱਛਣ ਦੀ ਲੋੜ ਹੈ, ਨਾ ਕੋਈ ਸੋਸ਼ਲ ਮੀਡੀਆ ਤੇ ਜਾ ਕੇ ਦੇਖਣ ਦੀ ਲੋੜ ਹੈ। ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, PUNJABILEHRAN ਇੰਸਟਾਗ੍ਰਾਮ। ਇੰਸਟਾਗ੍ਰਾਮ ਤੇ ਮੈਸੇਜ ਕਰ ਦਿਓ ਕਿ ਆਹ ਨੰਬਰ ਚਾਹੀਦਾ ਭਾਜੀ, ਉਹ ਨੰਬਰ ਚਾਹੀਦਾ, ਜਾਂ ਸਾਨੂੰ ਟੈਕਸਟ ਮੈਸੇਜ ਵੀ ਕਰ ਸਕਦੇ ਹੋ। ਟੈਕਸਟ ਦੇ ਲਈ 6475041557 ਤੇ ਵੀ ਸਾਨੂੰ ਤੁਸੀਂ ਟੈਕਸਟ ਮੈਸੇਜ ਕਰ ਸਕਦੇ ਹੋ, ਤੇ ਕੋਈ ਵੀ ਨੰਬਰ ਚਾਹੀਦੇ ਆ, ਨੋ ਇਸ਼ੂਸ। ਤੁਹਾਡੇ ਆਪਣੇ ਸ਼ਹਿਰ ਮਾਸਟਰ ਸਲੀਮ ਜੀ ਪਹੁੰਚ ਚੁੱਕੇ ਆ, ਤੇ 24 ਤਰੀਕ ਨੂੰ ਮਾਸਟਰ ਸਲੀਮ ਲਾਈਵ ਇਨ ਕੌਂਸਰਟ, ਮਾਸਟਰ ਸਲੀਮ ਲਾਈਵ ਇਨ ਕੌਂਸਰਟ, ਗੈਟ ਰੈਡੀ। ਤੇ ਕਿਆ ਯਾਰ, ਇੱਕ ਰੂਹਦਾਰੀ ਸ਼ਾਮ ਹੋਊਗੀ, ਤਾਂ ਹੀ ਜਿਹੜਾ ਸ਼ੋਅ ਦਾ ਨਾਂ ਰੱਖਿਆ ਰੂਹ ਕਾ ਸਫ਼ਰ।
4: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕੌਂਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਸਿਰਫ ਤੇ ਸਿਰਫ ਮਿਲਣਾ ਇਵੈਂਟਸ ਦੇ ਨਾਲ। ਤਾਂ ਫਿਰ ਦੇਰ ਕਿਸ ਗੱਲ ਦੀ, ਤਾਰੀਖ ਨੋਟ ਕਰ ਲਓ, 24 ਜੁਲਾਈ। ਆਪਣੀਆਂ ਟਿਕਟਾਂ ਅੱਜ ਹੀ ਬੁੱਕ ਕਰੋ, ਲੌਗ ਆਨ ਕਰੋ www.milnatickets.com ਤੇ। ਸਪੋਂਸਰਸ਼ਿਪ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਅਤੇ ਪ੍ਰਭ ਸੰਧੂ ਨੂੰ ਕਾਲ ਕਰ ਸਕਦੇ ਹੋ 6477839873 ਜਾਂ 4378700000

0: नाडी भाई एंड टिक टन 6477839873 जी 2118 हेलो
1: ਹਾਂਜੀ ਭਾਈ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਸਰ ਕਿਵੇਂ ਹੋ
1: ਬਸ ਚੜ੍ਹਦੀ ਕਲਾ ਜਿਹੜਾ ਦਿਨ ਲੰਘ ਜਾਏ ਚੰਗਾ ਜਿਹੜਾ ਆਉਣ ਵਾਲਾ ਵੀ ਚੰਗਾ ਹੀ
0: ਹੋਇਆ ਜਿਹੜਾ ਦਿਨ ਲੰਘ ਜਾਏ ਚੰਗਾ ਆਉਣ ਵਾਲਾ ਵੀ ਚੰਗਾ ਰਵੇ ਤੇ ਜਿਹੜਾ ਦਿਨ ਲੰਘ ਜਾਵੇ ਉਹਦੀ ਵੀ ਗੱਲ ਕਰਤੀ ਜਿਹੜਾ ਆ ਰਿਹਾ ਉਹਦੀ ਵੀ ਜਿਹੜਾ ਪ੍ਰੈਜ਼ੈਂਟ ਮੂਮੈਂਟ ਹੈ ਉਹਦੀ ਗੱਲ ਕੀਤੀ ਨੀ ਤੁਸੀਂ
1: ਮੈਂ ਉਹ ਕਿਹਾ ਬੜਾ ਚੰਗਾ ਉਹਦਾ ਚੱਲ ਹੀ ਰਿਹਾ
0: ਅੱਛਾ ਜਿਹੜਾ ਚੱਲ ਹੀ ਰਿਹਾ ਉਹ ਵੀ ਵਧੀਆ ਰਵੇ ਹੈ ਮੈਨੂੰ ਕੁਛ ਨੀ
1: ਚਾਹੀਦਾ
0: ਵਧੀਆ ਫੂਡ ਤੁਸੀਂ ਘਰ ਦਾ ਫੂਡ ਜਾਂ ਬਾਹਰੋਂ ਮੰਗਾਉਣੇ ਹੋ
1: ਨਹੀਂ ਮੈਂ ਘਰੇ ਖਾਂਦਾ ਜੀ ਮੈਨੂੰ ਬਾਹਰ ਦਾ ਫੂਡ ਪਸੰਦ ਹੀ ਨਹੀਂ
0: ਅੱਛਾ ਘਰੇ ਫਿਰ ਕੀ ਤੁਹਾਡੀ ਡਾਇਟ ਕੀ ਹੈ
1: ਡਾਇਟ ਸਵੇਰੇ ਉੱਠ ਕੇ ਚਾਹ ਨਾਲ ਬਿਸਕੁਟ ਤੇ ਥੋੜੇ ਜਿਹੇ ਬਦਾਮ
0: ਹਾਂ
1: ਬਦਾਮ ਰੋਜ਼ ਨਹੀਂ ਰਹਿੰਦਾ ਇੱਕ ਦਿਨ ਛੱਡ ਕੇ ਖਾਣਾ
0: ਅੱਛਾ
1: ਇੱਕ ਦਿਨ ਪਿਸਤਾ
0: ਹਾਂ
1: ਤੇ ਕਾਜੂ
0: ਠੀਕ ਹੈ
1: ਇੱਕ ਦਿਨ ਬਦਾਮ ਇੱਕ ਦਿਨ ਰਸ ਜਿਹੜੇ ਆਪਣੇ ਇੰਡੀਆ ਰਸ ਨਹੀਂ ਹੁੰਦੇ ਮਿਲਦੇ
0: ਹਾਂਜੀ ਹਾਂਜੀ
1: ਉਹ ਠੀਕ ਹੈ ਇੱਕ ਦਿਨ ਪਰੌਂਠੀ
0: ਹਾਂ
1: ਲੰਚ ਵੇਲੇ ਜੋ ਵੀ ਮਿਲ ਜਾਏ ਜੋ ਵੀ ਨੋ ਬਣਾ ਦੇਵੇ ਆਪਾਂ ਖਾ ਲਈਦਾ ਚੁੱਪ ਕਰਕੇ
0: ਚਲੋ ਠੀਕ ਹੈ ਵਧੀਆ
1: ਤੇ ਰਾਤ ਦਾ ਡਿਨਰ ਜਿਹੜਾ ਹੁੰਦਾ ਮੈਂ 6-7 ਵਜੇ ਕਰ ਲੈਣਾ ਉਹਨਾਂ ਨੂੰ ਮੈਂ ਦਾਲ ਪ੍ਰੈਫਰ ਕਰਦਾ ਵੈਸੇ ਤਾਂ
0: ਠੀਕ ਹੈ
1: ਪਰ ਜੋ ਵੀ ਉਹ ਨੋ ਤੇ ਡਿਪੈਂਡ ਕਰਦਾ ਜੋ ਬਣਾ ਲਏ ਆਪਾਂ
0: ਮੈਨੂੰ ਵਧੀਆ ਫੂਡ ਚਾਹੀਦਾ ਮੈਂ ਕਿਹਾ ਖਨੀ ਤੁਸੀਂ ਕਹੋਗੇ ਕਿ ਮੈਨੂੰ ਇੱਕ ਦਿਨ ਬੱਕਰਾ ਚਾਹੀਦਾ ਦੂਜੇ ਦਿਨ ਮੈਨੂੰ ਚਿਕਨ ਚਾਹੀਦਾ ਤੀਜੇ ਦਿਨ ਮੈਨੂੰ ਮੱਛੀ ਚਾਹੀਦੀ ਹੈ ਨਹੀਂ ਠੀਕ ਹੈ ਬੱਕਰਾ ਕੋਈ ਮਾੜਾ ਨਹੀਂ ਘਰੇ ਬਣਾਇਆ ਹੋਵੇ
1: ਨਹੀਂ
0: ਵਰਾਇਟੀ ਹੋਣੀ
1: ਚਾਹੀਦੀ
0: ਨਹੀਂ ਤੁਸੀਂ ਵਰਾਇਟੀ ਕਿਹਾ ਨਾਲੇ ਤਾਂ ਕਹਿ ਦਿੰਦੇ ਕਿ ਮੈਂ ਤਾਂ ਬਸ ਦਾਲ ਨਾਲ ਹੀ ਸਾਰ ਲੈਣਾ
1: ਨਹੀਂ ਹੁਣ ਜੇ ਸਾਡੇ ਫਰਾਈਡੇ ਨੂੰ ਮੇਰਾ ਬੇਟਾ ਜਿਹੜਾ ਵਾ ਹੀ ਲਾਈਕ ਗੋਟ ਮੀਟ
0: ਚੰਗੀ ਗੱਲ ਕੀਤੀ ਐਵੇਂ ਪਹਿਲਾਂ ਦਾਲਾਂ ਨਾਲ ਹੀ ਸਾਰਦਾ ਸੀਗਾ ਚਲੋ ਥੈਂਕ ਯੂ ਤੁਹਾਡਾ
1: ਗਾਣਾ ਸੁਣਨਾ ਭਾਜੀ
0: ਕਿਹੜਾ ਕਿਹੜਾ ਕਿਹੜਾ
1: ਜਦੋਂ ਜਦੋਂ ਮੈਂ ਬੰਦੇਰੇ ਬੋਲੇ ਕਾਂ ਮੈਨੂੰ ਤੇਰੀ ਸਮਝ ਮੇਰੇ ਸੱਜਣਾ
0: ਅੱਛਾ
1: ਮੈਂ ਹਾਸੀਆਂ ਪਾਉਂਦੀ ਹਾਂ
0: ਕੀ ਬਾਤ ਹੈ
1: ਪੁਰਾਣਾ ਗਾਣਾ
0: ਠੀਕ ਹੈ ਲਾ ਦਿੰਦੇ ਹਾਂ ਬੰਦੇਰੇ ਬੋਲੇ ਕਾਂ ਆਸ਼ਾ ਬੋਸਲੇ ਨੋ ਪ੍ਰੋਬਲਮ ਥੈਂਕ ਯੂ ਠੀਕ ਹੈ ਸਰ ਬਹੁਤ ਸ਼ੁਕਰੀਆ ਤੁਹਾਡਾ ਨਹੀਂ ਪਹਿਲਾਂ ਕਰੀ ਗਏ ਨਾ ਮੈਂ ਪਿਸਤਾ ਖਾ ਲੈਣਾ ਮੈਂ ਰਾਈ ਮੈਂ ਰਸ ਖਾ ਲਏ ਬਿਸਕੁਟ ਖਾ ਲਏ ਦਾਲ ਖਾ ਲਈ ਮੈਂ ਕਿ ਕਰਤੀ ਨਾ ਉਹੀ ਗੱਲ ਪਹਿਲਾਂ ਕਹਿ ਕੇ ਵੀ ਵਾਹ ਵੀ ਵਾਹ ਉਹੀ ਗੱਲ ਹੈ ਕਈ ਵਾਰ ਨਾ ਕੋਈ ਤੁਹਾਨੂੰ ਸੱਦੂਗਾ ਵੀ ਹਾਂ ਵੀ ਸਾਡੇ ਘਰੇ ਆਓ ਡਿਨਰ ਲਈ ਤੁਸੀਂ ਜਾਂਦੇ ਹੋ ਅਗਲਿਆਂ ਨੇ ਉਹੀ ਬਸ 2-4 ਸਮੋਸੇ ਖਵਾ ਤੇ ਫਿਰ ਦਾਲ ਨਾਲ ਰੋਟੀ ਚਖਾ ਤੀ ਚਲੋ ਜੀ ਫਿਰ ਬੰਦਾ ਘਰੇ ਜਾਂਦਾ ਜਾਂਦਾ ਕਹਿੰਦਾ ਯਾਰ ਇੱਥੋਂ ਮੈਕਡੋਨਲਡ ਤੋਂ ਬਰਗਰ ਹੀ ਚੱਕ ਲਈਏ ਥੋੜਾ ਬਹੁਤਾ ਜੂਨੀਅਰ ਚ ਕਹਿੰਦਾ ਹੋ ਜਾਵੇ ਸੋ ਫਿਰ ਬਾਅਦ ਚ ਵਧੀਆ ਗੱਲ ਕੀਤੀ ਬਰਿਆਨੀ ਗੋਟ ਚਿਕਨ ਬਾਰਬੀਕਿਊ ਯੇ ਵੋ ਉਹ ਹੁੰਦਾ ਵਧੀਆ ਖਾਣਾ ਨਹੀਂ ਆਮ ਜਸਟ ਜੋਕਿੰਗ ਯਾਰ ਆਪਣੀ ਕੋਈ ਦਾਲ ਵੀ ਮਾੜੀ ਨਹੀਂ ਦਾਲ ਤਾਂ ਬਹੁਤ ਕਮਾਲ ਦੀ ਚੀਜ਼ ਆ ਫਾਈਬਰ ਕਿੰਨਾ ਪ੍ਰੋਟੀਨ ਵਧੀਆ ਤੇ ਬਾਕੀ ਤੁਸੀਂ ਨਾ ਕਿਸੇ 7-star ਰੈਸਟੋਰੈਂਟ ਹਫ਼ਤਾ ਰਹੇ ਹੋ ਬੰਦਾ ਤਰਸਦਾ ਕਿ ਬਸ ਸਿੰਪਲ ਦਾਲ ਰੋਟੀ ਖਾਣ ਨੂੰ ਮਿਲ ਜਾਵੇ ਤੇ ਉਹਦੇ ਵਰਗੀ ਰੀਸ ਹੀ ਕੋਈ ਨਹੀਂ ਇੱਕ ਤੁਸੀਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਨੂੰ ਯਾਦ ਰੱਖਣਾ ਟਰੱਕਾਂ ਦੇ ਨਵੇਂ ਟਾਇਰ ਟਰੱਕ ਦੀ ਅਲਾਈਨਮੈਂਟ ਟਰੱਕ ਦਾ ਓਇਲ ਚੇਂਜ ਤੇ ਟਰੱਕਾਂ ਦੀ ਰਿਪੇਅਰ ਵੀ ਇਹ ਕਰਦੇ ਨੇ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ 10874 ਸਟੀਲਸ ਐਵਨਿਊ ਈਸਟ ਸਟੀਲਸ ਅਤੇ ਜੇਮਸ ਨੋ ਪਾਰਕਵੇ ਦਾ ਕੋਰਨਰ ਹੈ ਠੀਕ ਹੈ ਤੁਸੀਂ ਈਗਲ ਟਰੱਕ ਤੇ ਜਾਣਾ ਦੂਜੀ ਲੋਕੇਸ਼ਨ ਖੋਲੀ ਹੈ ਹਾਈਵੇ 401 ਤੋਂ ਉੱਤਰ ਅਨਸਾਰ ਤੇ ਮਨੂ ਬਾਈ ਜੀ ਨੂੰ ਫੋਨ ਕਰ ਲਓ ਅਗਰ ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਈਗਲ ਟਰੱਕ ਟਾਇਰ ਅਲਾਈਨਮੈਂਟ ਸੈਂਟਰ 6472785394 ਵਧੀਆ ਡਿਸਕਾਊਂਟ ਦੇ ਰਹੇ ਨੇ ਸਾਡਾ ਬਸ ਨਾਮ ਲੈ ਦਿਓ 6472785394 ਤੇ ਕਾਲ ਕਰ ਲਓ। ਇੱਕ ਅਸੀਂ ਤੁਹਾਨੂੰ ਮੈਸੇਜ ਦਿੰਦੇ ਹੁੰਦੇ ਹਾਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ। ਤੁਹਾਨੂੰ ਕੋਈ ਵੀ ਬਿਲਡਿੰਗ ਸਪਲਾਈਜ਼, ਬਿਲਡਿੰਗ ਮਟੀਰੀਅਲ ਚਾਹੀਦਾ, ਜੇ ਤੁਸੀਂ ਰੈਨੋਵੇਸ਼ਨ ਦੇ ਕੰਮ 'ਚੋਂ ਤੁਸੀਂ ਕੰਟਰੈਕਟਰ ਹੋ, ਤਾਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਡਿਕਸੀ ਅਤੇ ਸਟੀਲਸ 'ਤੇ ਬੜਾ ਕਮਾਲ ਦਾ ਲਗਜ਼ਰੀ ਹਾਈ ਐਂਡ ਸ਼ੋਰੂਮ ਖੁੱਲਿਆ, ਹਰੇਕ ਪ੍ਰਾਈਸ ਨੂੰ ਬੀਟ ਕਰਨਗੇ ਅਤੇ ਬਰੈਂਪਟਨ ਦੇ ਵਿੱਚ ਡਿਲੀਵਰੀ ਫ੍ਰੀ ਕਰਨਗੇ। ਤੁਹਾਨੂੰ ਪਲੰਬਿੰਗ ਦੇ ਸਪਲਾਈਜ਼ ਚਾਹੀਦੇ ਆ, ਐਚ ਵੈਕ ਮਟੀਰੀਅਲ ਚਾਹੀਦੇ ਆ, ਇਲੈਕਟ੍ਰੀਕਲ ਸਪਲਾਈਜ਼, ਫਲੋਰ ਟਾਇਲ ਦੇ ਪ੍ਰੋਡਕਟ, ਡੋਰ ਟ੍ਰਿਮ, ਮੋਲਡਿੰਗ, ਡਰਾਈਵਲ, ਇੰਸੂਲੇਸ਼ਨ, ਟੂਲਸ ਕੋਈ ਚਾਹੀਦੇ ਆ, ਵੈਨਿਟੀਜ਼, ਟੋਇਲਟਾਂ ਚਾਹੀਦੀਆਂ, ਗੱਲ ਕੀ ਕੁਛ ਵੀ। ਡਿਕਸੀ ਸਟੀਲਸ 8005 ਡਿਕਸੀ ਰੋਡ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼
1: 6479 6 1 0 5 8 5 6 4 7 9 6 1 0 5 8 5 6 4 7 9 6 1 0 5 8 5 ਜੀ 8706 ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਉਹ ਮੈਂ ਜਿਹੜੇ ਪਹਿਲਾਂ ਭਾਜੀ ਕਹਿ ਕੇ ਗਏ ਬੋਲ ਕੇ ਗਏ ਕਿ ਮੈਂ ਬਦਾਮ ਖਾਂਦਾ, ਮੈਂ ਪਿਸਤਾ ਖਾਂਦਾ, ਸੋਚ ਰਹੇ ਸੀ
0: ਖਾ ਲਓ ਬਦਾਮ 10 12 ਫਿਰ ਕੀ ਹੋ ਗਿਆ। ਜੇ ਉਹ ਪਹਿਲਵਾਨ ਹੁੰਦੇ ਫਿਰ ਉਹਨਾਂ ਨੇ ਕਹਿ ਦੇਣਾ ਸੀ ਮੈਂ 50 ਬਦਾਮ ਖਾਣਾ, ਤੁਸੀਂ ਫਿਰ 50 ਖਾ ਲੈਣੇ ਸੀ। ਉਹੀ ਮੈਂ ਗੱਲ ਕਰ ਰਿਹਾ, ਹਰੇਕ ਦੀ ਡਾਇਟ ਡਿਫਰੈਂਟ ਹੈ, ਤੁਹਾਡੀ ਡਿਫਰੈਂਟ ਹੈ, ਮੇਰੀ ਡਿਫਰੈਂਟ ਹੈ, ਉਹ ਜਿਹੜੇ ਭਾਈ ਸਾਹਿਬ ਕਰਕੇ ਗਏ ਗੱਲ ਉਹਨਾਂ ਦੀ ਡਿਫਰੈਂਟ ਹੈ। ਤੁਸੀਂ ਦਿਨ ਦੇ ਵਿੱਚ ਨਾ 15 ਕੁ ਬਦਾਮ ਖਾ ਲਿਆ ਕਰੋ, ਚੰਗੇ ਰਹੋਗੇ। ਤੁਸੀਂ ਖਾ ਲਿਆ ਕਰੋ 15 ਕੁ ਬਦਾਮ ਤੇ ਤੁਹਾਡੇ ਲਈ ਠੀਕ ਹੈ।
1: ਠੀਕ
0: ਹੈ, ਸ਼ੁਕਰੀਆ ਜੀ, ਨੋ ਪ੍ਰੋਬਲਮ। ਕਿਸੇ ਨੂੰ ਡਾਇਟ ਦੀ ਐਡਵਾਈਸ ਚਾਹੀਦੀ ਉਹ ਵੀ ਮੈਨੂੰ ਪੁੱਛ ਲਿਆ ਕਰੋ। 23 ਕੁ ਆਲਮੰਡ ਜੇ ਤੁਸੀਂ ਖਾਂਦੇ ਹੋ ਨਾ, 23 ਬਦਾਮ, ਉਹਦੇ ਚ 165 ਕੈਲਰੀ ਹੈ, 6 ਗ੍ਰਾਮ ਪ੍ਰੋਟੀਨ ਹੈ, 14 ਗ੍ਰਾਮ ਹੈਲਥੀ ਫੈਟ ਹੈ ਤੇ 3.5 ਗ੍ਰਾਮ ਫਾਈਬਰ ਹੈ 23 ਬਦਾਮਾਂ ਦੇ ਵਿੱਚ। ਸੋ ਹਿਸਾਬ ਲਾ ਲਓ, ਜੇ 15 ਥੋੜ੍ਹਾ ਘਟਾ ਲਓ ਇਹ ਸਾਰੀਆਂ ਚੀਜ਼ਾਂ ਨੂੰ, 10 ਹੋਰ ਘਟਾ ਲਓ, ਬਟ 15-20 ਬਦਾਮ ਇਨ ਅ ਡੇ ਨਾਟ ਬੈਡ। ਹਰ ਇੱਕ ਚੀਜ਼ ਇਨ ਮੋਡਰੇਸ਼ਨ, ਐਂਡ ਵੰਸ ਅਗੇਨ ਹਰੇਕ ਦੀ ਡਾਇਟ, ਹਰੇਕ ਬੰਦੇ ਦੀ ਇੱਕ ਪ੍ਰੋਟੀਨ ਇਨਟੇਕ। ਹੁਣ ਜੇ ਕੋਈ ਹਾਰਟ ਪੇਸ਼ੈਂਟ ਹੈ, ਉਹ ਬੰਦਾ ਨਹੀਂ ਉਹਨਾਂ ਸੈਚੂਰੇਟਡ ਫੈਟ ਖਾ ਸਕਦਾ, ਤੇ ਇਟ ਡਿਪੈਂਡਸ ਪਰਸਨ ਟੂ ਪਰਸਨ। ਤੇ ਬਦਾਮ ਵੈਰੀ ਗੁੱਡ, ਕੋਈ ਮਾੜੀ ਗੱਲ ਨਹੀਂ, ਇਟਸ ਗੁੱਡ ਫੋਰ ਹੈਲਥ। ਨਾਲ ਦੀ ਨਾਲ ਇੱਕ ਹੋਰ ਗੱਲ ਦੱਸ ਦਈਏ, ਜੈਸਮਿਨ ਸੈਂਡਲੈਸ, ਜੈਸਮਿਨ ਸੈਂਡਲੈਸ।

0: Toronto Star. वेरी गुड, क्या बात है। सो स्टूडियो का नंबर है 905-673-3337 905-673-3337 ते गलबात थोड़ी साड़ी हो रही है 905-673-3337 905-673-3337 ते गलबात थोड़ी नाल हो रही है ने। एक अक्सर ही सानू सज्जन मित्र पूछते हैं कि नवी यार तुसी ये दसो कि असी सब्जियां ते बाकी ਦੇਸੀ ਆਂਡੇ ਇਹ ਚੀਜ਼ਾਂ ਕਿੱਥੋਂ ਲਈ ਹੈ। ਤੁਸੀਂ ਇੱਕ ਗੇੜਾ ਮਾਰੋ ਗਿੱਲ ਫਾਰਮ ਤੇ, ਡੇਲੀ ਗਿੱਲ ਫਾਰਮ 10 ਤੋਂ ਲੈ ਕੇ 7 ਵਜੇ ਤੱਕ ਨਹੀਂ 11 ਤੋਂ 7 ਖੁੱਲਦੇ ਨੇ। ਇੱਕ ਤਾਂ ਯਾਰ ਇਹਨਾਂ ਦਾ ਜਿਹੜਾ ਚੱਕੀ ਦਾ ਆਟਾ, ਪੱਥਰ ਦੀ ਚੱਕੀ ਨਾਲ ਪੀਸਿਆ ਹੋਇਆ ਆਟਾ, ਹੋਲ ਵੀਟ, ਬਾਜਰਾ, ਰਾਗੀ, ਬੇਸਣ, ਮੱਕੀ ਦਾ ਆਟਾ, ਫਰੈਸ਼, ਕੋਈ ਪ੍ਰਜ਼ਰਵੇਟਿਵ ਨਹੀਂ, ਕੋਈ ਐਡਿਟਿਵ ਨਹੀਂ, ਕੋਈ ਫਾਲਤੂ ਦੀ ਪ੍ਰੋਸੈਸਿੰਗ ਨਹੀਂ। ਟੌਪ ਨਿਊਟ੍ਰੀਐਂਟ, ਟੌਪ ਫਲੇਵਰ। ਗਾਣਾ ਲਵਾਇਆ ਨਾ ਬਾਈ ਜੀ ਨੇ ਕਿ ਮੱਕੀ ਦੀਆਂ ਰੋਟੀਆਂ ਨੂੰ ਬਿਨਾਂ ਗਿਣੇ ਖਾਈ ਜਾਵਾਂ, ਉਹ ਪੰਜਾਬ ਦੀਆਂ ਮੱਕੀ ਦੀਆਂ ਰੋਟੀਆਂ ਦਾ ਐਗਜੈਕਟ ਟੇਸਟ। ਨਾਲ ਇੱਥੇ ਦੇਸੀ ਆਂਡੇ ਮਿਲ ਰਹੇ ਆ ਤੁਹਾਨੂੰ, ਫਾਰਮ ਦਾ ਫਰੈਸ਼ ਦੁੱਧ ਮਿਲ ਰਿਹਾ, ਸਾਗ, ਪਾਲਕ, ਮੇਥੇ, ਧਨੀਆ, ਬਾਥੂ। 14085 ਡਿਕਸੀ ਰੋਡ, ਡਿਕਸੀ ਕਿੰਗ, ਗਿੱਲ ਫਾਰਮ, ਗਿੱਲ ਫਾਰਮ, ਗਿੱਲ ਫਾਰਮ। 1000 ਨੰਬਰ। ਹੈਲੋ,
1: ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ।
0: ਸਤਿ ਸ਼੍ਰੀ ਅਕਾਲ ਜੀ। ਚਲੋ ਡਜ਼ਨਟ ਮੈਟਰ, ਬਟ ਆਪਣੀ ਕਮਿਊਨਿਟੀ ਦੇ ਨੀ, ਬਟ ਹੈ ਬਹੁਤ ਵਧੀਆ ਕਲੀਨਰ ਹੈ। 647
1: 2925020
0: ਠੀਕ ਹੈ ਜੀ। 6472925020 ਤੇ ਕਹਿ ਦਿਓ ਕਿ ਨਵੀਂ ਨੇ ਦਿੱਤਾ ਨੰਬਰ।
1: ਠੀਕ
0: ਹੈ, ਇੰਗਲਿਸ਼ ਚ ਗੱਲ ਕਰਿਓ ਇਹਨਾਂ ਨਾਲ। ਹੋਰ ਨਾ ਤੁਸੀਂ ਕਹੋ ਹੈਲੋ ਜੀ, ਸਤਿ ਸ਼੍ਰੀ ਅਕਾਲ, ਵਿਚਾਰੀ ਕਵੇ ਆ ਕੀ ਬੋਲ ਰਹੇ। ਚਲੋ ਕਰ ਲਿਆ ਫੋਨ, ਥੈਂਕ ਯੂ ਜੀ, ਬਹੁਤ ਧੰਨਵਾਦ, ਥੈਂਕ ਯੂ ਸੋ ਮਚ ਫੋਰ ਯੋਰ ਕਾਲ। ਸੋ 0006 ਹੈਲੋ, ਸਤਿ ਸ਼੍ਰੀ ਅਕਾਲ ਸਰ।
2: ਕਿਹੜੇ
0: ਹਸਪਤਾਲ ਦੀ ਗੱਲ ਆ?
2: ਸਿਵਿਕ ਹਸਪੀਟਲ ਦੀ ਗੱਲ ਆ ਜੀ। ਮੈਂ ਅੱਗੇ ਵੀ ਸਾਰਿਆਂ ਨੂੰ ਜਿਹੜੇ ਮੇਰੇ ਸੁਣਦੇ ਆ, ਮੈਨੂੰ ਮੈਂ ਕਹੂੰਗਾ ਵੀ ਸਿਵਿਕ ਹਸਪੀਟਲ ਤੁਸੀਂ ਨਾ ਜਾਇਓ।
0: ਨਹੀਂ, ਆਏ ਨਾ ਕਹੋ, ਕਿਉਂਕਿ ਮੈਂ ਉੱਥੇ ਗਿਆ, ਮੇਰਾ ਬੜਾ ਵਧੀਆ ਐਕਸਪੀਰੀਅੰਸ ਰਿਹਾ, ਮੇਰੇ ਫਰੈਂਡਸ ਉੱਥੇ ਗਏ ਆ। ਡਿਪੈਂਡ ਕਰਦਾ ਸਿਚੁਏਸ਼ਨ ਟੂ ਸਿਚੁਏਸ਼ਨ। ਚਲੋ ਤੁਹਾਡਾ ਜਿਹੜਾ ਸਿਚੁਏਸ਼ਨ ਹੈ ਉਹਦੇ ਵਿੱਚ ਹੋ ਸਕਦਾ, ਬਟ ਆਏ ਨਾ ਕਹੋ ਵੀ ਕੋਈ ਨਾ ਜਾਓ, ਕਿਉਂਕਿ ਬਾਕੀ ਦੇ ਜਿਹੜੇ ਗਏ ਆ ਉਹਨਾਂ ਦਾ ਵਧੀਆ ਐਕਸਪੀਰੀਅੰਸ ਰਿਹਾ ਉਹ। ਫਿਰ
2: ਹਸਪੀਟਲ ਜਾਓ, ਡਾਕਟਰ ਕੋਲ ਨਾ ਜਾਓ।
0: ਚਲੋ ਠੀਕ ਹੈ, ਤੁਸੀਂ ਨਾ ਇੱਕ ਤਾਂ ਕਾਲਜ ਆਫ ਫਿਜ਼ੀਸ਼ੀਅਨਸ ਐਂਡ ਸਰਜਨਸ ਆਫ ਅੰਟੇਰੀਓ ਹੈ, ਇਹਦਾ ਨਾਮ ਹੈ CPSO।
2: ਓਕੇ ਜੀ,
0: ਤੁਸੀਂ CPSO ਨੂੰ ਕੰਪਲੇਂਟ ਕਰ ਸਕਦੇ ਹੋ।
2: ਹਾਂਜੀ,
0: ਤੇ ਬਾਕੀ ਨਹੀਂ ਤਾਂ ਫਿਰ ਅਸੀਂ ਤੁਹਾਨੂੰ ਇੱਕ ਲੋਇਰ ਦਾ ਵੀ ਨੰਬਰ ਦੇ ਦਿੰਦੇ, ਉਹ ਵੀ ਲਿਖ ਲਓ।
2: ਹਾਂਜੀ,
0: 416
2: ਡਾਕਟਰ ਉਹੀ ਸੀਗਾ, ਤੇ ਉਹ ਵੀ ਡਾਕਟਰ ਜਿਹੜਾ ਹੈ, ਮੈਂ ਡਾਕਟਰ ਦਾ ਨਾਮ ਨੀ ਲੈਣਾ ਚਾਹੁੰਦਾ। ਤੇ 3 ਤਰੀਕ ਨੂੰ ਸਾਡੀ ਅਪੋਇੰਟਮੈਂਟ ਸੀ, ਉਹਨੇ ਸਾਰੀਆਂ ਰਿਪੋਰਟਾਂ, ਕਹਿੰਦਾ ਵੀ ਐਵਰੀਥਿੰਗ ਗੁੱਡ ਆ, ਤੁਹਾਡੀ ਡਿਲੀਵਰੀ ਨਾਰਮਲ ਹੋ ਜਾਊ। ਤਾਂ 5 ਤਰੀਕ ਨੂੰ ਅਸੀਂ ਜਸਟ ਇੱਕ ਚੈੱਕਅਪ ਲਈ ਗਏ ਸੀਗੇ, ਤੇ ਸਾਨੂੰ 9 ਜੂਨ ਸਾਨੂੰ ਮਿਲੀ ਉਸ ਡਿਲੀਵਰੀ ਦੀ। 5 ਜੂਨ ਨੂੰ ਅਸੀਂ ਜਦੋਂ ਹੋਸਪਿਟਲ ਗਏ ਤਾਂ ਉਹਨਾਂ ਨੇ ਦੱਸਿਆ ਵੀ ਤੁਹਾਡੀ, ਮੇਰੀ ਵਾਈਫ ਨੂੰ ਕਿਹਾ ਵੀ ਤੁਹਾਡਾ ਜਿਹੜਾ ਬਲੱਡ ਪ੍ਰੈਸ਼ਰ ਹਾਈ ਆ, ਤੁਹਾਡਾ ਸ਼ੂਗਰ ਹਾਈ ਆ, ਤੁਹਾਡੇ ਜਿਹੜੇ ਬਲੱਡ ਸੈੱਲ ਆ ਉਹ ਜਸ 108 ਆ, ਹਨਾ। ਤਾਂ ਉਹਨਾਂ ਨੇ ਐਮਰਜੈਂਸੀ ਮਤਲਬ ਕਿ ਸੀ ਸੈਕਸ਼ਨ ਕਰਨਾ ਪਿਆ ਤਾਂ ਉਹ ਕਹਿੰਦੇ ਸੀਗੇ ਵੀ ਇਹ ਵੀ ਤੁਹਾਡਾ ਓਕੇ ਆ ਪਰ ਤੁਹਾਨੂੰ ਡਾਕਟਰ ਨੇ ਇਹ ਚੀਜ਼ ਦੱਸੀ ਨੀ ਅਸੀਂ ਕਿਹਾ ਵੀ ਸਾਨੂੰ ਇਹ ਡਾਕਟਰ ਨੇ ਦੱਸਿਆ ਹੀ ਨੀ ਗਾ ਤਾਂ ਉਹ ਕਹਿੰਦੇ ਡਾਕਟਰ ਕਿਹੜਾ ਸੀ ਅਸੀਂ ਦੱਸਿਆ ਤਾਂ ਉਹ ਜਿਹੜੇ ਸਿਵਿਕ ਹੋਸਪਿਟਲ ਡਾਕਟਰ ਸੀ ਉਹਨਾਂ ਨੇ ਕਿਹਾ ਵੀ ਇਟਸ ਵੈਰੀ ਬੈਡ ਹੈ ਨਾ ਤੇ ਬਹੁਤ ਬਹੁਤ ਉਹਨਾਂ ਦੀ ਗਲਤ ਗੱਲ ਆ ਵੀ ਉਹਨਾਂ ਨੇ ਦੱਸਿਆ ਨੀ ਸਾਨੂੰ ਸਾਰਾ ਕੁਛ ਰਿਪੋਰਟਾਂ ਦੇ ਵਿੱਚ ਲਿਖਿਆ ਹੋਇਆ ਪਰ ਡਾਕਟਰ ਡਾਕਟਰ ਕੋਲ ਜਾਣਾ ਸੀ ਮਤਲਬ ਕਿ ਉਹਦੇ ਕੋਲੇ ਜਦੋਂ ਜਾ ਕੇ ਬਹਿਣਾ ਘੰਟਾ ਘੰਟਾ ਦਾ ਪਹਿਲਾਂ ਵੇਟਿੰਗ ਟਾਈਮ ਸੀਗਾ ਤੇ ਜਦੋਂ ਜਾ ਕੇ ਬਹਿਣਾ ਸਿਰਫ ਦੋ ਮਿੰਟ ਉਹਨੇ ਆ ਕੇ ਸਿਰਫ ਬੇਬੀ ਦੀ ਹਾਰਟ ਬੀਟ ਚੈੱਕ ਕਰਕੇ ਐਵਰੀਥਿੰਗ ਓਕੇ ਤਾਂ ਇਹ ਕਹਿ ਕੇ ਉਹਨੇ ਮੋੜ ਦੇਣਾ ਵਾ ਕੋਈ ਡਾਕਟਰ ਦੀ ਇਹ ਨੀ ਰਿਸਪੋਂਸਿਬਿਲਟੀ ਤੋਂ ਬਾਅਦ ਅਸੀਂ ਜਦੋਂ ਆਪਣੇ ਫੈਮਿਲੀ ਡਾਕਟਰ ਨੂੰ ਦੱਸਿਆ ਤਾਂ ਉਹਨਾਂ ਨੇ ਕਿਹਾ ਵੀ ਇਹਦਾ ਜੋ ਇੱਕ ਸਭ ਤੋਂ ਪਹਿਲਾਂ ਬਲੱਡ ਪ੍ਰੈਸ਼ਰ ਚੈੱਕ ਕਰਨਾ ਹੁੰਦਾ ਵੇਟ ਚੈੱਕ ਕਰਨਾ ਹੁੰਦਾ ਤੇ ਮਤਲਬ ਕਿ ਹੋਰ ਵੀ ਕਾਫੀ ਕੁਛ ਚੈੱਕ ਕਰਨਾ ਹੁੰਦਾ ਐਵਰੀ ਜਿਹੜੇ ਤੁਸੀਂ ਜਾਂਦੇ ਵਿਜ਼ਿਟ ਤੇ ਪਰ ਉਹ ਡਾਕਟਰ ਕੋਲ ਇੰਨਾ ਤਾਂ ਐਵੇਂ ਹੈ ਨਹੀਂ ਸੀਗਾ ਵੀ ਬਈ ਕੋਈ ਚੈੱਕ ਕਰਦਾ ਸਿਰਫ ਆ ਕੇ ਬੇਬੀ ਦੀ ਹਾਰਟ ਬੀਟ ਚੈੱਕ ਕਰਕੇ ਤਾਂ ਉਹਨੇ ਇਹ ਗੱਲ ਕਹਿ ਦੇਣੀ ਵੀ ਐਵਰੀਥਿੰਗ ਗੁੱਡ ਆ ਤੇ 3 ਤਰੀਕ ਨੂੰ ਸਾਨੂੰ ਕਿਹਾ ਵੀ ਤੁਹਾਡੀ ਡਿਲੀਵਰੀ ਨਾਰਮਲ ਆ ਐਵਰੀਥਿੰਗ ਗੁੱਡ ਆ ਕੋਈ ਪ੍ਰੋਬਲਮ ਨੀ 5 ਤਰੀਕ ਨੂੰ ਜਿਹੜੀਆਂ ਰਿਪੋਰਟਾਂ ਉਹਨੇ ਹੋਸਪਿਟਲ ਭੇਜੀਆਂ ਉਹਦੇ ਵਿੱਚ ਇੰਨਾ ਕੁਛ ਲਿਖਤਾ ਤੇ ਉਹਨਾਂ ਨੇ ਐਮਰਜੈਂਸੀ ਸੀ ਸੈਕਸ਼ਨ ਕੀਤਾ ਤੇ ਉਹ ਕਹਿੰਦੇ ਨਹੀਂ ਤੁਹਾਡੀ ਤੁਸੀਂ ਆਪਣੀ ਜਿਹੜੀ ਤੁਹਾਡੀ ਜਾਨ ਜਾ ਸਕਦੀ ਆ ਮਾਂ ਦੀ ਜਾਨ ਜਾ ਸਕਦੀ ਆ ਬੇਬੀ ਬੇਬੀ ਇਸ ਫਾਈਨ ਤੋਂ ਏਦਾਂ ਸਾਡੇ ਨਾਲ ਵੱਡਾ ਐਕਸੀਡੈਂਟ ਹੋਇਆ ਵੀ ਮੇਰੀ ਵਾਈਫ ਅਜੇ ਤੱਕ ਵੀ ਮਤਲਬ ਕਿ ਉਹ ਚੀਜ਼ਾਂ ਦੇ ਵਿੱਚੋਂ ਨਿਕਲ ਨਹੀਂ ਪਾ ਰਹੀ ਹੈ ਨਾ ਮਹੀਨਾ ਡੇਢ ਮਹੀਨਾ ਹੋ ਗਿਆ ਜੀ ਮਹੀਨਾ ਤੋਂ ਉੱਪਰ
0: ਸਾਡੇ ਨਾਲ ਹਰਪ੍ਰੀਤ ਸੈਣੀ ਜੀ ਜੁੜ ਚੁੱਕੇ ਆ ਟੋਪ ਟੋਪ ਟੋਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ ਟੋਪ ਟੋਪ ਟੋਪ ਦਾ ਨਾਮ ਟੋਪ ਦੀ ਐਡਵਾਈਸ ਟੋਪ ਨਾਲ ਦੀ ਨਾਲ ਐਕਸਪੀਰੀਅੰਸ ਤੁਹਾਡਾ ਹੋਵੇਗਾ ਐਜ਼ ਅ ਕਸਟਮਰ ਨਹੀਂ ਇਹ ਐਜ਼ ਅ ਤੁਹਾਨੂੰ ਫੈਮਿਲੀ ਟ੍ਰੀਟ ਕਰਦੇ ਆ ਹਮੇਸ਼ਾ ਸਾਡੇ ਹੁਣ ਹੰਡਰਡਸ ਐਂਡ ਹੰਡਰਡਸ ਆਫ ਲਿਸਨਰਸ ਨੇ ਹਰਪ੍ਰੀਤ ਤੋਂ ਇੰਸ਼ੋਰੈਂਸਾਂ ਕਰਵਾਈਆਂ ਅਤੇ ਬਾਅਦ ਦੇ ਵਿੱਚ ਉਹਨਾਂ ਨੇ ਆਪਣੇ ਬੱਚਿਆਂ ਦੇ ਵੀ ਉਹਨਾਂ ਤੋਂ ਵੀ ਕਰਵਾਈਆਂ ਸੋ ਇਟਸ ਇੱਕ ਫੈਮਿਲੀ ਦਾ ਮਾਹੌਲ ਹੈ ਨੰਬਰ ਹੈ 416-816-1765 ਸੋ 416-816-1765-00 ਹਰਪ੍ਰੀਤ ਵੈਲਕਮ ਕਿਵੇਂ ਹੋ
3: ਥੈਂਕ ਯੂ ਸੋ ਮਚ ਨਵੀ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਵੈਲਕਮ ਐਂਡ ਹਰਪ੍ਰੀਤ ਹਮੇਸ਼ਾ ਇੱਕ ਇਹ ਗੱਲ ਹੈ ਕਿ ਬੜੀ ਖੁਸ਼ੀ ਮਿਲਦੀ ਹੈ ਜਦੋਂ ਨਾ ਪਰਿਵਾਰਕ ਮੈਂਬਰ ਆਪਣੇ ਹੋਰ ਰਿਸ਼ਤੇਦਾਰਾਂ ਨੂੰ ਫੈਮਿਲੀਜ਼ ਨੂੰ ਰੈਕਮੈਂਡ ਕਰਦੇ ਆ ਕਿ ਨਹੀਂ
3: ਬਿਲਕੁਲ ਜੀ ਬਹੁਤ ਸਭ ਤੋਂ ਵਧੀਆ ਐਕਸਪੀਰੀਅੰਸ ਹੁੰਦਾ ਉਹ ਕਿ ਜਦੋਂ ਤੁਹਾਨੂੰ ਅੱਗੇ ਉਹਨਾਂ ਵੱਲੋਂ ਮਤਲਬ ਕਿ ਹੋਰ ਸਾਰਿਆਂ ਥਾਵਾਂ ਤੇ ਰੈਕਮੈਂਡੇਸ਼ਨ ਹੁੰਦੀ ਹੈ
0: ਹਾਂ ਨਹੀਂ ਬਿਲਕੁਲ ਐਂਡ ਯੂ ਡਿਜ਼ਰਵ ਇਟ ਤੁਸੀਂ ਬੜਾ ਵਧੀਆ ਕੰਮ ਕਰਦੇ ਹੋ ਸੋ ਨੰਬਰ ਇੱਕ ਇੱਕ ਹੈ ਤੁਸੀਂ ਯਾਦ ਰੱਖੋ 416-816-1765 ਹਰਪ੍ਰੀਤ ਸੈਣੀ ਟੌਪ ਟ੍ਰਿਸ ਇੰਸ਼ੋਰੈਂਸ ਹਰਪ੍ਰੀਤ ਕੀ ਆਰ ਦਾ ਮੈਸੇਜ
3: ਸਨਫੀ ਜਿਹੜੀ ਮੈਂ ਗੱਲ ਕਰਨ ਜਾ ਰਹੀ ਹਾਂ ਸਪੈਸ਼ਲੀ ਕਿਉਂਕਿ ਇੰਸ਼ੋਰੈਂਸ ਦੇ ਪਲਾਨਸ ਦੇ ਬਾਰੇ ਆਪਾਂ ਗੱਲ ਕਰਦੇ ਰਹਿੰਦੇ ਹਾਂ ਕਿਹੜੀ ਕਵਰੇਜ ਚਾਹੀਦੀ ਆ ਕਿੰਨੀ ਅਮਾਊਂਟ ਦੀ ਕਵਰੇਜ ਚਾਹੀਦੀ ਆ ਉਹ ਸਾਰੀਆਂ ਚੀਜ਼ਾਂ ਦੇ ਬਾਰੇ ਆਪਾਂ ਡਿਸਕਸ਼ਨ ਕਰਦੇ ਰਹਿੰਦੇ ਹਾਂ ਪਰ ਰੀਸੈਂਟਲੀ ਹੀ ਜਿਹੜੀਆਂ ਕੁਛ ਕੁ ਚੀਜ਼ਾਂ ਮੈਨੂੰ ਸੁਣਨ 'ਚ ਮਿਲੀਆਂ ਮੇਰੇ ਆਪਣੇ ਇੱਕ ਕਲਾਇੰਟ ਨੇ ਮੈਨੂੰ ਕਾਲ ਕੀਤੀ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਮੈਂ 2-3 ਐਡਾਂ ਦੇਖੀਆਂ ਹੈਗੀਆਂ ਟਿਕਟੋਕ ਤੇ ਵੀ ਚੱਲਦੀਆਂ ਪਈਆਂ ਬਾਕੀ ਥਾਵਾਂ ਤੇ ਵੀ ਚੱਲਦੀਆਂ ਪਈਆਂ ਜਿਨ੍ਹਾਂ ਦੇ ਵਿੱਚ ਐਡ ਥੋੜੀ ਇਸ ਹਿਸਾਬ ਦੇ ਨਾਲ ਬਣਾਈ ਹੋਈ ਸੀਗੀ ਕਿ $25,000 ਦੀ ਤੁਸੀਂ ਫਿਊਨਰਲ ਕਵਰੇਜ ਲੈ ਸਕਦੇ ਆ ਐਂਡ ਉਹ ਐਡ ਇਸ ਹਿਸਾਬ ਨਾਲ ਡਿਜ਼ਾਈਨ ਕੀਤੀ ਹੋਈ ਸੀਗੀ ਈਵਨ ਜਦੋਂ ਉਹਨਾਂ ਨੇ ਮੈਨੂੰ ਭੇਜੀਆਂ ਮੈਂ ਵੀ ਬਾਅਦ ਵਿੱਚੋਂ ਦੇਖੀਆਂ ਕਿ ਉਹ ਇੱਦਾਂ ਲੱਗਦਾ ਕਿ ਸ਼ਾਇਦ ਗਵਰਨਮੈਂਟ ਵੱਲੋਂ ਕੋਈ ਫੰਡਿੰਗ ਵਾਲੇ ਇਹ ਪਲਾਨ ਹੈਗੇ ਆ ਜਾਂ ਗਵਰਨਮੈਂਟ ਉਸ ਚੀਜ਼ ਦੀ ਗ੍ਰਾਂਟ ਦੇ ਰਹੀ ਆ ਤੇ ਉਹ ਬਣਾਈ ਵੀ ਐਡ ਇੱਦਾਂ ਸੀਗੀ ਕਿ ਤੁਸੀਂ ਪਤਾ ਨਹੀਂ ਕੀ ਮਿਸ ਕਰ ਜਾਣਾ ਆ ਕਿ ਜੇ ਤੁਸੀਂ ਇਸ ਲਿੰਕ ਤੇ ਕਲਿੱਕ ਨਹੀਂ ਕੀਤਾ ਜਾਂ ਤੁਸੀਂ ਇਹ ਛੋਟੀ ਜਿਹੀ ਐਪਲੀਕੇਸ਼ਨ ਨਹੀਂ ਭਰੀ ਮੈਂ ਇੱਕ ਵਾਰੀ ਜ਼ਰੂਰ ਕਹੂੰਗੀ ਕਿ ਜਿੱਥੇ ਕੋਈ ਕਵਰੇਜ ਦੀ ਗੱਲ ਆਉਂਦੀ ਆ ਜਾਂ ਜਿੱਥੇ ਇੰਸ਼ੋਰੈਂਸ ਵਰਡ ਆ ਜਾਂਦਾ ਆ ਜਾਂ ਜਿੱਥੇ ਕੋਈ ਫਾਈਨਲ ਐਕਸਪੈਂਸਿਸ ਦੀ ਗੱਲ ਆਉਂਦੀ ਆ ਸੋ ਉੱਥੇ ਜ਼ਰੂਰ ਇਹ ਚੀਜ਼ ਸੋਚ ਲਿਆ ਕਰੋ ਕਿ ਜਦੋਂ ਇੰਸ਼ੋਰੈਂਸ ਵਰਡ ਆ ਗਿਆ ਜਾਂ ਕੋਈ ਕਵਰੇਜ ਦੀ ਗੱਲ ਹੈਗੀ ਹੈ ਕਿ ਇਹਦੇ ਵਿੱਚ ਇੰਸ਼ੋਰੈਂਸ ਕੰਪਨੀ ਲਿੰਕ ਆ ਤਾਂ ਉੱਥੇ ਪ੍ਰੀਮੀਅਮ ਵੀ ਇਨਵੋਲਵ ਆ ਸੋ ਗਵਰਨਮੈਂਟ ਵੱਲੋਂ ਕੋਈ ਇੱਦਾਂ ਦਾ $25,000 ਜਾਂ $1,00,000 $2,50,000 ਇੱਦਾਂ ਦਾ ਕੋਈ ਪਲਾਨ ਨਹੀਂ ਹੈਗਾ ਕਿ ਜਿੱਥੇ ਉਹ ਹਰ ਇੱਕ ਫੈਮਿਲੀ ਮੈਂਬਰ ਨੂੰ ਇਹ ਚੀਜ਼ ਦੀ ਕਵਰੇਜ ਦੇਈ ਜਾਣ ਕਿ ਹਾਂਜੀ $25,000 ਦੀ ਜੀ ਤੁਹਾਡੀ ਫਾਈਨਲ ਐਕਸਪੈਂਸ ਕਵਰੇਜ ਅਸੀਂ ਕਵਰ ਕਰਨੀ ਹੈ ਸੋ ਜਦੋਂ ਉਹਨਾਂ ਨੇ ਮੈਨੂੰ ਵੀਡੀਓਜ਼ ਭੇਜੀਆਂ ਕਹਿੰਦੇ ਤੂੰ ਵੀ ਦੇਖ ਕੇ ਦੇਖ ਮੈਂ ਉਹਨਾਂ ਨੂੰ ਪਹਿਲਾਂ ਹੀ ਦੱਸਿਆ ਮੈਂ ਕਿਹਾ ਕਿ ਇੱਦਾਂ ਦਾ ਕੁਛ ਨਹੀਂ ਹੋਣਾ ਸੋ ਉਹ ਲਾਈਫ ਇੰਸ਼ੋਰੈਂਸ ਜਾਂ ਫਾਈਨਲ ਐਕਸਪੈਂਸ ਦੀ ਕਵਰੇਜ ਹੋਣੀ ਆ ਤੁਹਾਨੂੰ ਕਵਰੇਜ ਚਾਹੀਦੀ ਆ ਮੈਂ ਦੇਖ ਸਕਦੀ ਹਾਂ ਬਟ ਆਲਰੇਡੀ ਮੈਂ ਉਹਨਾਂ ਦੀ ਕਵਰੇਜ ਕੀਤੀ ਹੋਈ ਸੀ ਇਸ ਕਰਕੇ ਉਹਨਾਂ ਨੂੰ ਹੋਰ ਵੀ ਕਵਰੇਜ ਦੀ ਲੋੜ ਨਹੀਂ ਸੀ ਪਰ ਉਹ ਕਹਿੰਦੇ ਕਿ ਨਹੀਂ ਜੇ ਗਵਰਨਮੈਂਟ ਵੱਲੋਂ ਫ੍ਰੀ ਚ ਹੋ ਰਿਹਾ ਤਾਂ ਆਪਾਂ ਕਿਉਂ ਨਹੀਂ ਲੈ ਲਈਏ ਜਦੋਂ ਉਹਨਾਂ ਦੇ ਉਹ ਵੀਡੀਓਜ਼ ਦੇਖ ਕੇ ਮੈਂ ਲਿੰਕ ਤੇ ਕਲਿੱਕ ਕੀਤਾ ਦੈਨ ਅੱਗੇ ਫੋਨ ਕਾਲ ਆਈ ਉਹ ਇੰਸ਼ੋਰੈਂਸ ਕੰਪਨੀਜ਼ ਦੇ ਹੀ ਨੰਬਰ ਸੀ ਤੇ ਉਹਨਾਂ ਨੂੰ ਮੈਂ ਕਿਹਾ ਵੀ ਮੈਂ ਕਿਹਾ ਤੁਹਾਡੀਆਂ ਇੱਦਾਂ ਦੀ ਐਡਵਰਟਾਈਜ਼ਮੈਂਟ ਚੱਲਦੀਆਂ ਪਈਆਂ ਆ ਸੋ ਉਹ ਕਹਿੰਦੇ ਹਾਂਜੀ ਸਾਨੂੰ ਪਤਾ ਨਹੀਂ ਸੀ ਜੀ ਅਸੀਂ ਐਡਵਰਟਾਈਜ਼ਮੈਂਟ ਵਾਲੇ ਡਿਪਾਰਟਮੈਂਟ ਨਾਲ ਗੱਲ ਕਰਾਂਗੇ ਉਹਨਾਂ ਨੇ ਕਿਹੜੀਆਂ ਵੀਡੀਓਜ਼ ਚਲਾਈਆਂ ਹੋਈਆਂ ਕਈ ਵਾਰ ਸਾਡੇ ਜਿਹੜੇ ਲਿਸਨਰਸ ਹੈਗੇ ਆ ਸਿਰਫ ਆਪਾਂ ਨੂੰ ਇਸ ਗੱਲ ਦਾ ਲੱਗਦਾ ਹੁੰਦਾ ਕਿ ਸ਼ਾਇਦ ਇਹ ਚੀਜ਼ ਸਾਨੂੰ ਫ੍ਰੀ ਚ ਮਿਲ ਜਾਣੀ ਆ। ਹੁਣ ਐਡਵਰਟਾਈਜ਼ਮੈਂਟ ਦੇ ਵਿੱਚ ਨਾ ਨਵੀਂ ਸੀਗਾ ਉਹ ਡੋਂਟ ਮਿਸ ਦਿਸ ਚਾਂਸ, ਫਟਾਫਟ ਇਸ ਲਿੰਕ ਤੇ ਕਲਿੱਕ ਕਰੋ ਜਦ ਤੱਕ ਲਿੰਕ ਕਿਤੇ ਹਟਾ ਨਾ ਦੇਣ ਉਹ। ਤੇ ਬੰਦੇ ਨੂੰ ਏਦਾਂ ਲੱਗਦਾ ਕਿ ਸੱਚੀ ਸ਼ਾਇਦ ਮੈਂ ਕਿਤੇ ਇਹ ਚੀਜ਼ ਮਿਸ ਨਾ ਕਰ ਜਾਵਾਂ ਕਿ ਮੈਨੂੰ $2.5 lakh ਦੀ ਇੰਸ਼ੋਰੈਂਸ ਮਿਲ ਜਾਣੀ ਸੀ ਜਿਹਦੇ ਪੈਸੇ ਗਵਰਨਮੈਂਟ ਨੇ ਦੇਣੇ ਸੀ, ਤੇ ਜਾਂ $2.5 lakh ਮੈਨੂੰ ਕੈਸ਼ ਮਿਲ ਜਾਣਾ ਸੀ ਤੇ ਮੈਂ ਮਿਸ ਕਰ ਜਾਊਂਗਾ। ਉਹੀ ਚੀਜ਼ ਚ ਆਪਾਂ ਫਸ ਜਾਂਦੇ ਹਾਂ। ਔਰ ਕਈ ਬੰਦੇ ਏਦਾਂ ਦੇ ਹੈਗੇ ਆ ਜਿਨ੍ਹਾਂ ਨੇ ਏਦਾਂ ਕਵਰੇਜਿਸ ਲੈ ਲਈਆਂ, ਐਂ ਪ੍ਰੀਮੀਅਮ ਜਾ ਰਿਹਾ, ਪੇਪਰ ਵਰਕ ਹੀ ਹੈ ਨੀ ਕੋਈ ਵੀ। ਸੋ ਜੇ ਤੁਸੀਂ ਇੰਸ਼ੋਰੈਂਸ ਪਾਲਿਸੀ ਲਈ ਆ, ਚਾਹੇ ਉਹ ਆਨਲਾਈਨ ਲਈ ਆ ਚਾਹੇ ਕਿਸੇ ਐਡਵਾਈਜ਼ਰ ਦੇ ਥਰੂ ਲਈ ਆ, ਪੇਪਰ ਵਰਕ ਤੁਹਾਡੇ ਕੋਲ ਜ਼ਰੂਰ ਹੋਣਾ ਚਾਹੀਦਾ ਆ। ਕਿਹੜੀ ਐਪਲੀਕੇਸ਼ਨ ਤੁਸੀਂ ਫਿਲ ਆਊਟ ਕੀਤੀ ਆ, ਕੀ ਮੈਡੀਕਲ ਕੁਐਸਚਨਸ ਦੇ ਤੁਸੀਂ ਆਨਸਰ ਦਿੱਤੇ ਆ, ਉਹ ਤਾਂ ਤੁਹਾਡੇ ਕੋਲ ਜ਼ਰੂਰ ਹੋਣੇ ਚਾਹੀਦੇ ਆ, ਕਿਉਂਕਿ ਤੁਹਾਡਾ ਸਾਰਾ ਕਲੇਮ ਪ੍ਰੋਸੈਸ ਉੱਤੇ ਡਿਪੈਂਡ ਕਰਦਾ। ਜੇ ਅੱਜ ਤੁਹਾਡੇ ਕੋਲ ਪੇਪਰ ਨਹੀਂ ਹੈਗੇ, ਕੱਲ ਨੂੰ ਕੋਈ ਕਲੇਮ ਆ ਗਿਆ ਤਾਂ ਤੁਹਾਡੇ ਬੱਚਿਆਂ ਤੱਕ ਪੇਪਰ ਕਿੱਥੋਂ ਪਹੁੰਚਣੇ ਆ? ਉਹਨਾਂ ਨੂੰ ਤਾਂ ਪਤਾ ਵੀ ਨਹੀਂ ਲੱਗਣਾ ਕਿ ਕਿਹੜੀ ਕੰਪਨੀ ਦਾ ਪਲਾਨ ਸੀ ਤੇ ਕੀ ਹੈਗਾ ਸੀ ਤੇ ਕੀ ਨਹੀਂ ਹੈਗਾ ਸੀ। ਸੋ ਇਸ ਕਰਕੇ ਜੇ ਇੰਸ਼ੋਰੈਂਸ ਲਈ ਆ ਤਾਂ ਉਹਨੂੰ ਇਸ ਹਿਸਾਬ ਦੇ ਨਾਲ ਤੁਸੀਂ ਲਿਆ ਆ ਕਿ ਕੱਲ ਨੂੰ ਮੈਂ ਨਹੀਂ ਹੈਗਾ ਤੇ ਮੇਰੀ ਫੈਮਿਲੀ ਨੂੰ ਉਸ ਚੀਜ਼ ਦੀ ਹੈਲਪ ਹੋ ਸਕੇ। ਪਰ ਉਸ ਚੀਜ਼ ਦੀ ਹੈਲਪ ਤਾਂ ਹੀ ਹੋ ਸਕਦੀ ਆ ਜੇ ਤੁਸੀਂ ਪ੍ਰੋਪਰ ਵੇ ਦੇ ਨਾਲ ਉਹ ਕਵਰੇਜ ਲਈ ਆ। ਤੇ ਇਨ ਕੇਸ ਇੱਦਾਂ ਦੀ ਕੋਈ ਵੀ ਸਿਚੁਏਸ਼ਨ ਹੈਗੀ ਆ, ਇੱਕ ਵਾਰ ਜ਼ਰੂਰ ਮੇਰੇ ਨਾਲ ਗੱਲ ਕਰ ਲਓ। ਤੁਹਾਡਾ ਕਿਸੇ ਵੀ ਕੰਪਨੀ 'ਚ ਪ੍ਰੀਮੀਅਮ ਜਾ ਰਿਹਾ ਆ ਤੇ ਤੁਹਾਡੇ ਕੋਲ ਪੇਪਰ ਵਰਕ ਨਹੀਂ ਹੈਗਾ, ਤਾਂ ਵੀ ਜ਼ਰੂਰ ਗੱਲ ਕਰ ਲਓ ਤਾਂ ਕਿ ਪੇਪਰ ਵਰਕ ਮੰਗਵਾਇਆ ਜਾ ਸਕੇ ਐਂਡ ਤੁਹਾਡੇ ਕੋਲ ਪ੍ਰੋਪਰ ਕਵਰੇਜ ਹੋਵੇ, ਤਾਂ ਕਿ ਜੇ ਇੱਦਾਂ ਦੀ ਕੋਈ ਸਿਚੁਏਸ਼ਨ ਆ ਜਾਵੇ ਉਸ ਟਾਈਮ ਦੇ ਉੱਪਰ ਤੁਸੀਂ ਕਵਰ ਹੋ ਸਕੋ। ਬ੍ਰੋਕਰੇਜ ਹੋਣ ਕਰਕੇ ਆਪਾਂ ਸਾਰੀਆਂ ਕੰਪਨੀਆਂ ਨਾਲ ਡੀਲ ਕਰਦੇ ਹਾਂ, ਪਰ ਕੁਛ ਇੱਦਾਂ ਦੀਆਂ ਕੰਪਨੀਜ਼ ਹੈਗੀਆਂ ਜਿਨ੍ਹਾਂ ਦੀ ਮੈਂ ਐਡਵਰਟਾਈਜ਼ਮੈਂਟ ਦੀ ਗੱਲ ਕਰਦੀ ਹਾਂ, ਜਿਨ੍ਹਾਂ ਦੇ ਬਾਹਰ ਬ੍ਰੋਕਰੇਜ ਵੀ ਹੈ ਨਹੀਂ, ਜਿਹੜੀਆਂ ਬ੍ਰੋਕਰੇਜ ਕੋਈ ਵੀ ਹੈ ਨਹੀਂ, ਉਹਨਾਂ ਨੇ ਆਪਣੇ ਪਰਸਨਲ ਹੀ ਕਰੀਅਰ ਏਜੰਟ ਰੱਖੇ ਹੋਏ ਆ। ਸੋ ਇਸ ਕਰਕੇ ਜ਼ਰੂਰ ਇੱਕ ਵਾਰੀ ਸਾਰੀਆਂ ਚੀਜ਼ਾਂ ਇਹ ਤੁਸੀਂ ਡਿਸਕਸ ਕਰ ਸਕਦੇ ਆ। ਤੇ ਜੇ ਤੁਹਾਨੂੰ ਲੱਗਦਾ ਹੈ ਕਿ ਓਵਰ ਪੇਮੈਂਟ ਕਰ ਰਹੇ ਆ ਤੁਸੀਂ ਇੰਸ਼ੋਰੈਂਸ ਦੀ, ਔਰ ਤੁਸੀਂ ਮਤਲਬ ਕਾਫੀ ਜ਼ਿਆਦਾ ਪ੍ਰੀਮੀਅਮ ਪੇ ਕਰ ਰਹੇ ਆ ਤੇ ਉਨੇ ਦੇ ਵਿੱਚ ਉਨੀ ਕਵਰੇਜ ਨਹੀਂ ਹੈਗੀ, ਤਾਂ ਵੀ ਜ਼ਰੂਰ ਇੱਕ ਵਾਰੀ ਪਾਲਿਸੀਜ਼ ਆਪਣੀਆਂ ਰਿਵਿਊ ਕਰਵਾ ਲਓ। ਨੰਬਰ ਹੈਗਾ ਜੀ 416-817-6500, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਕੋਈ ਵਿਜ਼ਿਟਰ, ਟਰੈਵਲ, ਸੁਪਰ ਵੀਜ਼ਾ, ਮੈਡੀਕਲ ਇੰਸ਼ੋਰੈਂਸ, ਕਿਸੇ ਬਾਰੇ ਵੀ ਤੁਹਾਡੇ ਕੋਈ ਕੁਐਸਚਨਸ ਹੈਗੇ ਆ, 416-817-6500.
0: 416-817-6500. ਥੈਂਕ ਯੂ ਜੀ, ਬਹੁਤ ਸ਼ੁਕਰੀਆ। 4791, ਹੈਲੋ।
2: ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ?
0: ਬਹੁਤ ਵਧੀਆ ਜੀ, ਕਿਵੇਂ ਹੋ?
2: ਵਧੀਆ ਵਧੀਆ ਭਾਜੀ। ਅੱਛਾ, ਮੈਂ ਇੱਕ ਗੱਲ ਕਰਨੀ ਸੀਗੀ ਭਾਜੀ ਤੁਹਾਡੇ ਨਾਲ। ਅਸਲ ਚ ਨਾ ਮੇਰੀ ਵਾਈਫ ਨੇ ਕੰਮ ਸ਼ੁਰੂ ਕੀਤਾ ਸੀ ਫੋਟੋਗ੍ਰਾਫੀ ਦਾ, ਤੇ ਮੈਂ ਤੁਹਾਨੂੰ ਕਾਲ ਕਰਾਂ ਬਾਅਦ ਚ ਜਾਂ ਕੀ ਹਿਸਾਬ ਕਿਤਾਬ, ਮਤਲਬ ਐਡ ਊਡ ਦੇ ਕਰਕੇ।
0: ਐਡ ਕਰਕੇ ਕਦੋਂ ਸ਼ੁਰੂ ਕੀਤਾ ਵਾਈਫ ਨੇ ਕੰਮ?
2: ਭਾਜੀ ਅਸਲ ਚ ਹੈ ਤੇ ਮਤਲਬ 7 ਸਾਲ ਪਹਿਲਾਂ ਕੀਤਾ ਸੀਗਾ, ਬਟ ਬੇਬੀ ਹੋ ਗਿਆ ਸੀ, 2 ਸਾਲ ਕੰਮ ਨੀ ਆਪਾਂ ਇਹਨਾਂ ਨੇ ਕੀਤਾ ਹੈਗਾ।
0: ਅੱਛਾ, ਕੀ ਹੈ ਉਹਨਾਂ ਦੀ ਕੰਪਨੀ ਦਾ ਕੀ ਨਾਮ ਹੈ?
2: ਰੈਵਕੋਰ ਫੋਟੋਗ੍ਰਾਫੀ।
0: ਰੈਵਕੋਰ ਫੋਟੋਗ੍ਰਾਫੀ
2: ਫੋਟੋਗ੍ਰਾਫੀ ਇੰਸਟਾਗ੍ਰਾਮ ਤੇ ਹੈਗਾ ਹੈ,
0: ਵੀ ਵੀ ਕੈਪਚਰ ਮੂਮੈਂਟਸ ਹੈ। ਠੀਕ ਹੈ, ਕੋਈ ਨਾ, ਨੰਬਰ ਦੇ ਦਿੰਦੇ ਯਾਰ ਤੁਹਾਡੀ ਵਾਈਫ ਦਾ, ਜੇ ਕੋਈ ਬਿਜ਼ਨਸ ਮਿਲੀ ਤਾਂ ਵਧੀਆ ਗੱਲ ਹੈ।
2: ਮੈਂ ਦਵਾਂ ਤੁਹਾਨੂੰ ਨੰਬਰ?
0: ਹਾਂਜੀ ਦੇ ਦਿਓ ਨੰਬਰ, ਲਿਖ ਲਓ ਕੋਈ ਆਪਣਾ, ਸੌਰੀ ਅਨਾਊਂਸ ਕਰ ਦਿਓ। ਆਪਣੇ ਕਿਸੇ ਵੀ ਫੈਮਿਲੀ ਦੀ ਫੋਟੋਗ੍ਰਾਫੀ, ਕੋਈ ਵਿਆਹ ਸ਼ਾਦੀ ਦੇ ਫੰਕਸ਼ਨ ਦੀ ਫੋਟੋਗ੍ਰਾਫੀ ਕਰਵਾਉਣੀ ਹੈ ਤਾਂ ਰੈਵਕੋਰ ਫੋਟੋਗ੍ਰਾਫੀ ਇਹਨਾਂ ਦਾ ਪੇਜ ਹੈ, ਤੇ ਇਹਨਾਂ ਦਾ ਨੰਬਰ ਤੁਸੀਂ ਨੋਟ ਕਰ ਲਓ। ਮੈਨੂੰ ਬੜੀਆਂ ਕਾਲਾਂ ਆਉਂਦੀਆਂ ਰਹਿੰਦੀਆਂ ਕਿ ਨਵੀਂ ਯਾਰ ਅਸੀਂ ਫੋਟੋਗ੍ਰਾਫੀ ਕਰਵਾਉਣੀ ਹੈ, ਕਿੱਥੋਂ ਕਰਵਾਈਏ? ਸੋ ਨੰਬਰ ਹੈ ਇਹਨਾਂ ਦਾ 6473084791। ਕੋਈ ਪ੍ਰੀ ਵੈਡਿੰਗ ਸ਼ੂਟ ਹੈ, ਕੋਈ ਬੱਚਾ ਹੋਇਆ, ਫੈਮਿਲੀ ਦੀਆਂ ਪਿਕਚਰਸ ਕਰਵਾਉਣੀਆਂ ਨੇ, ਕੋਈ ਤੁਸੀਂ ਹੈੱਡ ਸ਼ਾਟ ਕਰਵਾਉਣੇ ਆ, ਤਾਂ ਨੰਬਰ ਇਹਨਾਂ ਦਾ 6473084791। ਦੋ ਬੋਲ ਲਾ ਦਈਏ ਫਿਰ ਵਾਪਸ ਆਉਣੇ ਆ। ਨੰਬਰ ਹੈ ਆਪਣਾ 905-673-3373-9053-673-3337-9053-673-3337। ਜੈਸਮਿਨ ਸੈਂਡਲਿਸ ਆ ਰਹੀ ਹੈ ਤੁਹਾਡੇ ਸ਼ਹਿਰ, ਕਿਉਂ ਨਾ ਜੈਸਮਿਨ ਦਾ ਇੱਕ ਗਾਣਾ ਤੁਹਾਨੂੰ ਸੁਣਾ ਦਈਏ। ਆ ਜਾਓ ਫਿਰ ਸੁਣਦੇ ਆ, ਤੇ ਵਿਲ ਬੀ ਰਾਈਟ ਬੈਕ। 8 ਅਗਸਤ ਨੂੰ ਜੈਸਮਿਨ ਸੈਂਡਲਿਸ ਲਾਈਵ, ਸੀ ਏ ਸੈਂਟਰ ਗਰਾਊਂਡ, ਬਰੈਂਪਟਨ, ਸਟੀਲਸ ਐਂਡ ਕੈਨੇਡੀ ਦੇ ਬਿਲਕੁਲ ਨਾਲ, ਤੇ ਵੈਬਸਾਈਟ ਹੈ ਟਿਕਟਾਂ ਲਈ heritagesounds.ca heritagesounds.ca

0: ਹਾਂ ਬਈ ਭਾਈ ਜਸਮਿਨ ਜੀ 2118 ਹੈਲੋ
1: ਜੀ ਭਾਈ ਸਤਿ ਸ੍ਰੀ ਅਕਾਲ ਦੁਆਰਾ
0: ਹਾਂਜੀ ਸਰ
1: ਉਹ ਫੈਨ ਜੀ ਨੇ ਪੁੱਛਿਆ ਕਿੰਨੇ ਬਦਾਮ ਖਾਣੇ ਹੁੰਦੀ ਜੋਬ ਤਾਂ ਬੜਾ ਸੋਹਣਾ ਦੇਤਾ ਵਾ ਪਰ ਉਹਨੂੰ ਕਿਹਾ ਵੀ ਇੱਕ ਮੁੱਠ ਮੈਂ ਖਾਣਾ ਹੁੰਦਾ
0: ਚਲੋ ਠੀਕ ਕੋਈ ਨਾ
1: ਨਾਲ ਨਾਲ ਉਹਨਾਂ ਕੋ ਚਾਰ ਖਜੂਰਾਂ ਵੀ ਖਾ ਲਿਆ ਕਰੋ ਬਹੁਤ ਵਧੀਆ ਹੁੰਦੀਆਂ
0: ਠੀਕ ਹੈ ਹੁੰਦੀਆਂ ਵਧੀਆ ਬਿਲਕੁਲ
1: ਅਤੇ ਦੋ ਗੱਲਾਂ ਮੈਂ ਹੋਰ ਕਹਿਣੀਆਂ ਸੀਗੀਆਂ
0: ਹਾਂ
1: ਜੋ ਮਿਲ ਨਾ ਸਕਾ ਉਸਕਾ ਇੰਤਜ਼ਾਰ ਕਿਉਂ ਹੈ ਜੋ ਮਿਲ ਨਾ ਸਕਾ ਉਸਕਾ ਇੰਤਜ਼ਾਰ ਕਿਉਂ ਹੈ ਜੋ ਮਿਲ ਰਿਹਾ ਹੈ ਉਸਸੇ ਇਨਕਾਰ ਕਿਉਂ ਹੈ ਬੜਾ ਮੁਸ਼ਕਲ ਹੈ ਸਮਝਾਨਾ ਖੁਦ ਕੋ ਜਿਸੇ ਫਿਕਰ ਨਹੀਂ ਹਮਾਰੀ ਉਸਕੇ ਲਈ ਇਤਨਾ ਪਿਆਰ ਕਿਉਂ
0: ਹੈ ਮੈਂ ਤੁਹਾਨੂੰ ਗੱਲ ਦੱਸਾਂ
1: ਹਾਂਜੀ
0: ਤੁਸੀਂ ਭੁੱਲ ਜਾਂਦੇ ਹੋ ਇੱਕ ਚੀਜ਼
1: ਬੋਲੋ
0: ਇਹ ਤੁਸੀਂ ਸੁਣਾ ਚੁੱਕੇ ਹੋ ਆਲਰੇਡੀ
1: ਅੱਛਾ ਫਿਰ ਦੂਜਾ ਨਹੀਂ ਸੁਣਾਇਆ ਹੁਣ
0: ਨਹੀਂ ਹੁਣ ਰਹਿਣ ਦੋ ਹੁਣ ਇੱਕ ਹੀ ਬਹੁਤ ਹੈ ਇੱਕ ਦਿਨ ਲਈ ਬਟ ਹੁਣ ਤੁਸੀਂ ਇਹ ਤੇ ਇੱਕ ਟਿਕ ਮਾਰਕ ਲਾ ਦੋ ਕਿ ਸੁਣਾਇਆ ਹੋਇਆ ਠੀਕ ਹੈ ਸ਼ੁਕਰੀਆ ਅਗਲੀ ਵਾਰ ਨਵਾਂ ਸੁਣਾਂਗੇ ਥੈਂਕ ਯੂ ਮੇਰੀ ਤਾਂ ਯਾਦਾਸ਼ਤ ਨਹੀਂ ਚਾਹੀਦਾ ਮੈਂ ਤਾਂ ਬਦਾਮ ਖਾਂਦਾ ਨਹੀਂ ਹੈ ਤੁਸੀਂ ਤਾਂ ਬਦਾਮ ਖਾਂਦੇ ਹੋ ਤੁਹਾਨੂੰ ਤਾਂ ਯਾਦ ਹੋਣਾ ਚਾਹੀਦਾ ਵੀ ਇੱਕ ਇੱਕ ਗੱਲ ਮੈਂ ਕਹੀ ਕਿਹੜੀ ਹੈ ਨਹੀਂ ਸੋ ਓਕੇ ਇੱਕ ਤੁਸੀਂ ਰਾਈਨੋ ਫੈਂਸ ਅਤੇ ਡੈਕ ਵਾਲਿਆਂ ਨੂੰ ਯਾਦ ਰੱਖੋ ਨਵੀਂ ਫੈਂਸ ਨਵੀਂ ਡੈਕ ਲਗਵਾਉਣੀ ਹੈ ਰਾਈਨੋ ਫੈਂਸ ਐਂਡ ਡੈਕ ਜਾਂ ਫੈਂਸ ਡੈਕ ਦੀ ਰਿਪੇਅਰ ਕਰਾਉਣੀ ਹੈ 647-804-3220 ਨੰਬਰ ਹੈ 6470804-3220 ਡਾਂਸ ਫਲੋਰ ਹੋ ਗਿਆ ਬਾਰ ਮੱਲੀ ਟੈਂਟ ਸਰਵਿਸਿਸ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ
1: 6479-9925-6969 6479-9925-6969 2569 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479 6479
0: ਟਕੀਲਾ ਦਾ ਨਾਂ ਤਾਂ ਆਉਂਦਾ ਨੀ ਤੁਸੀਂ ਹਰੇਕ ਨਾਂ ਭੁੱਲ ਜਾਂਦੇ ਹੋ ਜੂਨੀਅਰ ਚਿਕਨ ਟਕੀਲਾ ਚਲੋ ਠੀਕ ਹੈ ਦੇਖੋ ਆਪਾਂ ਦੇਸੀ ਬੰਦੇ ਆਪਾਂ ਤਾਂ ਸਿਰ ਹੀ ਘੁਮਾਉਣਾ ਹੁੰਦਾ ਆਪਾਂ ਨੂੰ ਕੀ ਲੋੜ ਟਕੀਲਾ ਹੋਵੇ ਪਕੀਲਾ ਹੋਵੇ ਚਕੀਲਾ ਹੋਵੇ ਜਿਹੜੀ ਮਰਜ਼ੀ ਹੋਵੇ ਕਿ ਨਹੀਂ ਨਿੰਬੂ ਵੀ ਚਾਹੀਦਾ ਇਹ ਯੰਗਸਟਰਸ ਪੀਂਦੇ ਹੁੰਦੇ ਆ ਹੁਣ ਤਾਂ ਜਿਹਦੀ ਥੋੜੀ ਜੀ ਜਿਹਦਾ ਐਕਸਪੀਰੀਅੰਸ ਹੋ ਜਾਂਦਾ ਉਹ ਤਾਂ ਬੰਦਾ ਸਿੱਧੀ ਖਿੱਚ ਲੈਂਦਾ ਫਿਰ ਸੋ ਸਾਡੇ ਨਾਲ ਜੁੜ ਚੁੱਕੇ ਆ ਡਾਕਟਰ ਕੁਲਦੀਪ ਕੇ ਡੀ ਹੋਮਿਓਪੈਥੀ 50 ਸਾਲਾਂ ਤੋਂ ਹੋਮਿਓਪੈਥ ਦੇ ਮਾਹਰ ਡਾਕਟਰ ਕੁਲਦੀਪ ਕੁਲਦੀਪ ਜੀ ਕਿਵੇਂ ਹੋ
2: ਹਾਂਜੀ ਠੀਕ ਹੈ ਥੈਂਕ ਯੂ ਨਵੀ ਜੀ ਬਸ ਕਿਰਪਾ ਮਹਾਰਾਜ ਦੇ ਲੋਕਾਂ ਦੀ ਸੇਵਾ ਕਰੀ ਦੀ ਹੈ ਕੋਸ਼ਿਸ਼ ਕਰੀ ਦੀ ਹੈ ਹਰ ਬੰਦੇ ਨੂੰ ਠੀਕ ਕਰੀਏ ਮੈਂ ਕਹਿੰਦਾ ਹੁੰਦਾ ਕੋਈ ਵੀ ਇਸ਼ੂ ਹੈਗਾ ਕਿਸੇ ਤਰ੍ਹਾਂ ਦਾ ਇਸ਼ੂ ਹੈ ਆਪਣੇ ਦੋਸਤ ਮਿੱਤਰਾਂ ਨੂੰ ਮੇਰਾ ਨੰਬਰ ਲਓ ਆਪਣਾ ਕੁਝ ਵੀ ਆਓ ਜ਼ਰੂਰ ਤੁਹਾਡੀ ਹੈਲਪ ਕਰੂੰਗਾ ਪੇਟ ਦਾ ਇਸ਼ੂ ਹੈ ਅਸਥਮਾ ਐਲਰਜੀ ਕੋਲੈਸਟਰੋਲ ਥਾਇਰਾਇਡ ਡਾਇਬਟੀਜ਼ ਮਾਈਗ੍ਰੇਨ ਐਂਗਜ਼ਾਇਟੀ ਡਿਪਰੈਸ਼ਨ ਆਰਥਰਾਈਟਿਸ ਸਕਿਨ ਦੇ ਇਸ਼ੂ ਹਰ ਬਿਮਾਰੀ ਆਟੋਮੋਬਾਈਲ ਡਿਜ਼ੀਜ਼ ਮਲਟੀਪਲ ਸਕਲੈਰੋਸਿਸ ਹਰ ਬਿਮਾਰੀ ਦਾ ਇਲਾਜ ਹੋਮਿਓਪੈਥੀ ਦੇ ਵਿੱਚ ਹੈਗਾ ਕੋਈ ਜਲਦੀ ਕੋਈ ਦੇਰ ਜ਼ਰੂਰ ਬਿਮਾਰੀ ਠੀਕ ਹੁੰਦੀ ਹੈ ਜਿਹਨਾਂ ਨੂੰ ਲੱਗਦਾ ਕਿ ਹੋਮਿਓਪੈਥੀ ਸਲੋ ਹੈ ਕੰਮ ਨਹੀਂ ਕਰਦੀ ਜ਼ਰੂਰ ਮੇਰੇ ਕੋਲ ਵਿਜਿਟ ਕਰਨਾ ਮੈਂ ਪਰੂਫ ਕਰਾਂਗਾ ਹੋਮਿਓਪੈਥੀ ਦਾ ਬੈਸਟ ਕੋਈ ਰਾਏ ਨਹੀਂ ਹੈਗੀ ਠੀਕ ਹੈ ਜੀ ਹੁਣ ਮੈਂ ਤਾਂ ਦੱਸਦਾ ਸਕਿਨ ਦੀ ਨਵੀਂ ਜੀ ਮੈਂ ਮੈਨੂੰ ਬੜਾ ਅਫਸੋਸ ਹੁੰਦਾ ਜਿਵੇਂ ਕੁੜੀਆਂ ਨੇ ਐਕਨੀ ਉਹਨਾਂ ਨੂੰ ਬਹੁਤ ਪਰੇਸ਼ਾਨ ਰਹਿੰਦੀਆਂ ਨੇ ਸਪੈਸ਼ਲਿਸਟ ਹੋ ਕੇ ਕਈ ਵਾਰੀ ਲੋਕ ਮੇਰੇ ਕੋਲ ਆਉਂਦੇ ਨੇ ਮੇਰੇ ਕੋਲ ਮੋਸਟ ਆਫ ਦੀ ਰਿਜ਼ਲਟ ਮੈਂ 15 ਡੇਜ਼ ਦੇ ਅੰਦਰ ਸ਼ੋਅ ਕਰਦਾ ਹੁੰਦਾ ਐਕਨੀ ਹੋ ਗਿਆ ਐਗਜ਼ਮਾ ਹੋ ਗਿਆ ਸੋਰਾਇਸਿਸ ਠੀਕ ਹੈ ਔਰ ਸਾਡਾ ਵਿਟਲ ਕਰੋ ਫੁਲਵੈਰੀ ਜਿਹਨੂੰ ਕਹਿੰਦੇ ਆ ਹਾਈਵਸ ਫੰਗਲ ਇਨਫੈਕਸ਼ਨ ਐਲੋਪੇਸ਼ੀਆ ਐਰੇਟਿਕਾ ਇਹ ਬਹੁਤ ਕਾਮਨ ਹੈਗਾ ਲੋਕਾਂ ਦੇ ਵਿੱਚ ਹੋਰ ਵੀ ਹੇਅਰ ਫਾਲ ਹੁੰਦੇ ਨੇ ਹੋਮਿਓਪੈਥੀ ਦਾ ਬੈਸਟ 6478 00556567188 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੇ ਕਲੀਨਿਕ 20 ਮੈਰੀਟਾਈਮ ਟੂਰੇ ਬੁਲੇਵਾਰਡ ਯੂਨਿਟ ਨੰਬਰ 2 ਹੋਮ ਡਿਪੋ ਵਾਲਾ ਪਲਾਜ਼ਾ 647-818-0055-647-818-0055 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਆਪਣੇ ਬੈਨੀਫਿਟ ਚੈੱਕ ਕਰ ਲਓ, ਬੈਨੀਫਿਟ ਵੀ ਯੂਜ ਕਰ ਸਕਦੇ ਆਪਾਂ। ਥੈਂਕ ਯੂ ਵੈਰੀ ਮਚ।
0: ਨੰਬਰ ਇੱਕ ਵੀ ਕਹਿ 647-818-0055-647-818-0055 ਤੇ ਕਾਲ ਕਰੋ। ਬਹੁਤ ਸ਼ੁਕਰੀਆ ਜੀ, ਧੰਨਵਾਦ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337 ਤੇ ਗੱਲਾਂ ਬਾਤਾਂ ਥੋੜੀਆਂ ਸਾਡੀਆਂ ਹੋ ਰਹੀਆਂ ਨੇ। ਦੋ ਮੈਸੇਜ ਯਾਨੀ ਕਿ ਦੋ ਮੈਨੂੰ ਸੋਰੀ ਕਾਲਾਂ ਆ ਰਹੀਆਂ ਸੀ, ਉਹ ਵੀ ਲੈ ਲਈ ਏਅਰ ਦੇ ਉੱਤੇ, ਫਿਰ ਬਾਕੀ ਦੀਆਂ ਗੱਲਾਂ ਬਾਅਦ ਚ ਕਰਾਂਗੇ ਕਿ ਨਹੀਂ। ਸਾਡੇ ਨਾਲ ਮਨਜੀਤ ਜੁੜ ਚੁੱਕੇ ਨੇ ਅਪਲਾਇੰਸ ਜੰਕਸ਼ਨ ਤੋਂ, ਤੇ ਮਨਜੀਤ ਹੋਣਾ ਤੋਂ ਵਧੀਆ ਟੋਪ ਦੀਆਂ ਡੀਲਾਂ ਲੈ ਲਈ ਹੈ। ਤੇ ਮਨਜੀਤ ਕਰੋ ਬਈ ਫੋਨ ਨੂੰ ਅਟੈਂਡ। ਮਨਜੀਤ ਵੈਸੇ ਚੱਕ ਲੈਂਦੇ ਹੁੰਦੇ ਆ, ਮਿੰਟ ਲਾਉਂਦੇ ਹੁੰਦੇ ਆ। ਲੈਟਸ ਸੀ। ਹਾਂ ਮਨਜੀਤ ਹੁਣੇ ਆ ਗਏ। ਮਨਜੀਤ ਵੈਲਕਮ।
3: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਇੰਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਆਉਂਦਾ, ਡੋਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਤੇ ਟੋਲ ਟੋਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ। $5,500 ਦੀ ਵੈਲਿਊ ਦਾ 3 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਈਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $2,799 ਚ ਬਾਕਸਿੰਗ ਵੀਕ ਇਨ ਜੁਲਾਈ ਸੇਲ ਦੇ ਉੱਪਰ ਅਪਲਾਈਸ ਜੰਕਸ਼ਨ ਤੇ ਤੁਸੀਂ ਲਗਾ ਸਕਦੇ ਆ। ਜਿਹੜੇ ਵੀ ਕਲਾਇੰਟ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਸਟੀਮ ਵਾਸ਼ਰ ਤੇ ਸਟੀਮ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,400 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1,699 ਚ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਅਪ ਟੂ 35% ਡਿਸਕਾਊਂਟ ਅਵੇਲੇਬਲ ਹੈ ਬਾਕਸਿੰਗ ਵੀਕ ਇਨ ਜੁਲਾਈ ਦੀ ਸੇਲ ਦੇ ਉੱਪਰ। ਸੋ ਜਿਹੜੇ ਵੀ ਕਲਾਇੰਟ ਕਿਚਨ ਰੀਡੂ ਕਰ ਰਹੇ ਨੇ ਜਾਂ ਕਲੋਜ਼ਿੰਗ ਹੈ ਜੁਲਾਈ, ਅਗਸਤ ਤੇ ਸਪਟੈਂਬਰ, ਤੇ ਇਹ ਲੋਵੈਸਟ ਪ੍ਰਾਈਸਿਸ ਆਫ ਦਾ ਈਅਰ ਦਾ ਫਾਇਦਾ ਜ਼ਰੂਰ ਚੱਕੋ। ਵਿਜ਼ਿਟ ਕਰੋ ਅਪਲਾਇੰਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ਼ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
0: ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475 1557 647-504-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਇੱਕ ਅਸੀਂ ਤੁਹਾਨੂੰ ਅਕਸਰ ਹੀ ਮੈਸੇਜ ਦਿੰਦੇ ਹਾਂ ਆਈ ਸਰਜਰੀ ਕਲੀਨਿਕ ਦਾ, ਉਹ ਨੋਟ ਕਰੋ

ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io 289-982-9597 289-982-9597

ਤੇ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬਾ ਵਿੱਚ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ ਚਾਰ ਵੱਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਮੇਰੇ ਕੋਲ ਨੇ ਡਾਲਰ, ਮੇਰੇ ਪੱਲੇ ਕੱਖ ਨਹੀਂ। ਕਹਿੰਦਾ ਤੇਰੇ ਕੋਲ ਨੇ ਡਾਲਰ, ਮੇਰੇ ਪੱਲੇ ਕੱਖ ਨਹੀਂ। ਗੱਲ ਤਾਂ ਇਹ ਸੱਚ ਹੈ ਭਾਵੇਂ ਪ੍ਰਤੱਖ ਨਹੀਂ। ਨਾਮ ਬਥੇਰਾ ਹੋ ਜਾਂਦਾ ਹੈ ਦੁਨੀਆ ਵਿੱਚ, ਨਾਮ ਬਥੇਰਾ ਹੋ ਜਾਂਦਾ ਹੈ ਦੁਨੀਆ ਵਿੱਚ। ਇਸ਼ਕ ਉਂਝ ਤਾਂ ਛੱਡਦਾ ਪੱਲੇ ਕੱਖ ਨਹੀਂ। ਆ ਗਏ ਹਜ਼ਾਰ ਕੀ ਉਸਦੇ ਖਾਤੇ ਵਿੱਚ, ਪਿੰਡੇ ਉੱਤੇ ਕਮਲੀ ਦੇ ਉੱਡਦੀ ਮੱਖ ਨਹੀਂ। ਗਿਆਰਾਂ ਲਈ ਅਨਮੋਲ ਰਤਨ ਹਾਂ ਇੱਕ ਮੈਂ, ਪਰ ਤੇਰੇ ਕੋਲ ਵੇਖਣ ਵਾਲੀ ਅੱਖ ਨਹੀਂ। ਉਹ ਵੀ ਸੁਣਾ ਕੇ ਫੈਸਲਾ ਚੱਲਦੇ ਬਣੇ, ਕਦੇ ਕਿਸੇ ਨੇ ਸੁਣਿਆ ਮੇਰਾ ਪੱਖ ਨਹੀਂ। ਕਹਿੰਦਾ ਚੁੱਪ ਚਪੀਤੇ ਪਾ ਲੈਂਦਾ ਹਾਂ ਮੰਜ਼ਿਲ ਉਹ, ਚੁੱਪ ਚਪੀਤੇ ਪਾ ਲੈਂਦਾ ਹੈ ਮੰਜ਼ਿਲ ਉਹ, ਮਾਰਦਾ ਜੋ ਲੋਕਾਂ ਵਿੱਚ ਜਾ ਕੇ ਝੱਖ ਨਹੀਂ। ਉਹ ਚਾਰ ਛਿੱਲੜ ਨਾਲ ਹੀ ਹੰਕਾਰ ਗਏ, ਜੀਰੋ ਬਿਨ ਮਦਹੋਸ਼ ਬਣਦਾ ਲੱਖ ਨਹੀਂ।

ਬੇਰੀਆਂ ਤੇ ਉਹ ਬੂਟਾ ਅੰਬ ਦਾ, ਉਹ ਬੇਰੀਆਂ ਤੇ ਉਹੀ ਬੂਟਾ ਅੰਬ ਦਾ, ਕੰਨੀ ਪੈਂਦਾ ਛਣਕਾਰਾ ਤੇਰੀ ਵੰਗ ਦਾ, ਕਾਲਜ ਨੂੰ ਬਣ ਠਣ ਲਾਲ ਪੀਲੇ ਰੰਗਾਂ ਵਿੱਚ ਕੁੜੀਆਂ ਦਾ ਟੋਲਾ ਜਦੋਂ ਅੱਖਾਂ ਮੂਹਰੋਂ ਲੰਘਦਾ, ਪਰ ਤੇਰੇ ਸੋਹਣੇ ਮੁੱਖ ਮੈਨੂੰ ਕਿਤੇ ਨਜ਼ਰ ਨਾ ਆਵੇ, ਪਰ ਤੇਰਾ ਸੋਹਣਾ ਮੁੱਖ ਮੈਨੂੰ ਕਿਤੇ ਨਜ਼ਰ ਨਾ ਆਵੇ ਨੀ ਸੁਰਜੀਤ, ਜਦੋਂ ਤੇਰਿਆਂ ਰਾਹਾਂ ਦੇ ਵਿੱਚੋਂ ਲੰਘਦਾ, ਤੇਰੇ ਰਾਹਾਂ ਦੇ ਵਿੱਚੋਂ ਲੰਘਦਾ। ਇਸ ਤਰ੍ਹਾਂ ਦਾ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਦਿੰਦੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮੋਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਅੱਜ ਦਿਨ ਵੀਰਵਾਰ, ਇਹ ਦਿਨ ਵੀਰਵਾਰ 9 ਜੁਲਾਈ 2026 ਦੀ ਸਵੇਰ ਦਾ ਪ੍ਰੋਗਰਾਮ ਸੰਧਿਆ ਪਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ ਤੁਸੀਂ ਪ੍ਰੋਗਰਾਮ ਸੰਧਿਆ ਪਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਇਹਦਾ ਪ੍ਰੋਗਰਾਮ ਪਸੰਦ ਆਵੇਗਾ। ਟੈਂਪਰੇਚਰ ਦੀ ਜੇ ਗੱਲਬਾਤ ਕਰੀਏ ਇਸ ਵਕਤ ਮਿਸਿਸਾਗਾ 'ਚ ਮਾਲਟਨ 'ਚ ਟੋਰਾਂਟੋ ਪੀਅਰਸਨ ਏਅਰਪੋਰਟ ਦੇ ਬਿਲਕੁਲ ਨੇੜੇ ਜੜ੍ਹਾਂ ਦੇ ਵਿੱਚ 21 ਟੈਂਪਰੇਚਰ, ਫੀਲ ਲਾਈਕ ਵੀ ਕੀ ਕਰਦੇ ਹਾਂ, 28 ਹੈਗਾ ਦੁਪਹਿਰ ਨੂੰ, ਸ਼ਾਮ ਨੂੰ 26 ਆ, ਰਾਤ ਨੂੰ 23 ਟੈਂਪਰੇਚਰ। 5:46 ਦੇ ਸੂਰਜ ਸਾਹਿਬ ਜੀ ਆਪਾਂ ਦੇਣਗੇ ਦਰਸ਼ਨ ਅਤੇ 9:01 ਦੇ ਸ਼ਾਮ ਨੂੰ ਅਲੋਪ ਹੋ ਜਾਣਗੇ। ਟੂਡੇ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ 905-673-3337 905-673-3337 'ਤੇ ਗੱਲਬਾਤ ਕੀਤੀ ਜਾ ਸਕਦੀ ਹੈ, ਪ੍ਰੋਗਰਾਮ ਦੇ ਨਾਲ ਜੁੜਿਆ ਜਾ ਸਕਦਾ। ਕੋਈ ਟ੍ਰੈਫਿਕ ਦੀ ਗੱਲਬਾਤ ਆ, ਕੋਈ ਵਿਘਨ ਦੇਖਦੇ ਹੋ ਰਸਤੇ 'ਚ, ਕੋਈ ਕੰਸਟਰਕਸ਼ਨ ਕਿਤੇ ਚੱਲਦੀ ਆ, ਕੋਈ ਰੋਡ ਬਲੋਕ ਆ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ, ਅਤੇ ਫਿਰ ਭਾਈ ਤੁਸੀਂ ਸਟੂਡੀਓ 'ਚ ਕਾਲ ਕਰਕੇ ਦੱਸ ਸਕਦੇ ਹੋ। ਬਾਕੀ ਭੈਣ ਭਰਾਵਾਂ ਦੇ ਰੋਡ ਬਦਲੇ ਜਾ ਸਕਦੇ ਨੇ। 905-673-3337 ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ 416-477-2040 ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕਰ ਲਓ। ਤੁਸੀਂ ਵੱਖ ਵੱਖ ਪ੍ਰੋਗਰਾਮਾਂ ਦੇ ਨਾਲ ਸਾਰਾ ਦਿਨ, 7 ਦਿਨ ਜਿੰਨੇ 530 'ਤੇ ਪ੍ਰੋਗਰਾਮ ਚੱਲਦੇ ਆ, ਉਹਨਾਂ ਦੇ ਪ੍ਰੋਗਰਾਮਾਂ ਦੇ ਨਾਲ ਤੁਸੀਂ ਜੁੜ ਸਕਦੇ ਹੋ। ਮੈਸੇਜ ਪਾਉਣਾ ਫਿਰ 647-835-5294, ਇਹ ਤਾਂ ਸਾਰਿਆਂ ਲਈ ਉਹ ਨੰਬਰ ਹੈ ਨਾ, ਦਿਲ ਦੀਆਂ ਡਾਇਰੀਆਂ 'ਚ ਵੈਸੇ ਵੀ ਤੁਹਾਡੇ ਨੋਟ ਕੀਤਾ ਹੋਇਆ, ਅਤੇ ਮੈਨੂੰ ਲੱਗਦਾ ਜਿਹਨੇ ਨਹੀਂ ਕੀਤਾ ਤਾਂ ਉਹ ਵੀ ਕਰ ਸਕਦਾ, ਅਤੇ ਫਿਰ 647-835-5294। ਤੁਸੀਂ ਵਟਸਐਪ ਗਰੁੱਪਾਂ ਦੇ ਵਿੱਚ ਆਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਦੱਸ ਦਿਓ, ਕਿਉਂਕਿ ਉੱਥੇ ਖਬਰਾਂ ਪੈਂਦੀਆਂ ਰਹਿੰਦੀਆਂ ਕੋਈ ਨਾ ਕੋਈ, ਅਤੇ ਤੁਸੀਂ ਹੋਰ ਵੀ ਕੋਈ ਗੱਲਬਾਤ ਹਾਸੇ ਮਜ਼ਾਕ ਦੀ ਕੋਈ ਗੱਲਬਾਤ ਕਰ ਸਕਦੇ ਹੋ ਉਹਦੇ 'ਚ, ਅਤੇ ਤੁਹਾਨੂੰ ਹੋਰ ਕੋਈ ਗੱਲਾਂ ਬਾਤਾਂ ਕਾਫੀ ਆਉਂਦੀਆਂ ਨੇ ਤਾਂ ਤੁਸੀਂ ਰੇਡੀਓ ਵੀ ਕਰ ਸਕਦੇ ਹੋ। ਕਰ ਲਿਓ ਸੰਪਰਕ 647-835-5294। ਹਾਂ, ਉੱਠਣਾ ਪੈਣਾ ਭਾਈ, ਜੇ ਕੰਮ 'ਤੇ ਹੋ ਤਾਂ ਕੰਮ ਕਰਕੇ ਆ ਜਾਓ, ਜੇ ਰਾਤ ਨੂੰ ਘਰ ਸੌਂਦੇ ਹੋ ਫਿਰ ਸਵੇਰੇ ਉੱਠ ਕੇ ਆ ਕੇ ਪ੍ਰੋਗਰਾਮ ਕਰਕੇ ਮੁੜ ਕੇ ਕੰਮ 'ਤੇ ਚੱਲ ਜਾਓ, ਅਤੇ ਫਿਰ ਭਾਈ ਆਪਾਂ ਰੇਡੀਓ ਰੂਡੀਓ ਦਾ ਇੱਥੇ ਕੀ ਆ, ਦੋ ਬਟਨਾਂ ਹੀ ਨੇ, ਸਿਖਾ ਦੇਣਾ ਤੁਹਾਨੂੰ, ਆ ਜਾਓ ਜੇ ਕੋਈ ਹੈਗਾ ਮਨ 'ਚ ਕਿਸੇ ਦੇ ਚਾਓ। 647-835-5294 ਛਿਆਲੀ ਤਰ੍ਹਾਂ ਮੈਂ ਭਾਈ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਲੰਘੇ ਹੋ,
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ,
0: ਕਿੱਦਾਂ ਭਾਜੀ?
1: ਛੁੱਟੀਆਂ
0: ਤਾਂ ਬਹੁਤ ਦਿਨ ਹੋ ਗਏ, ਹੁਣ ਤਾਂ ਦੂਜਾ ਹਫ਼ਤਾ ਚੱਲਦਾ,
1: ਵਾਹਿਗੁਰੂ ਛੁੱਟੀਆਂ ਜੀ ਗਏ ਸੀ, ਥਕੇਵਾ ਹੋਣ ਲੱਗ ਪਿਆ ਹੁਣ।
0: ਅੱਛਾ,
1: ਤਾਂ ਕਰਕੇ ਤੁਹਾਨੂੰ ਲੱਗਦਾ
0: ਹੁਣ? ਉਹ ਠੀਕ ਆ, ਠੀਕ ਆ, ਇਹ ਵੀ ਹੋ ਸਕਦਾ।
1: ਚਾਹ ਨਹੀਂ ਮਿਲੀ ਹੋਗੀ?
0: ਚਾਹ ਮੈਂ ਪੀਂਦਾ ਨਹੀਂ, ਚਾਹ ਬਹੁਤ ਘੱਟ ਆ, ਵੀਕਐਂਡ ਤੇ ਕਿਤੇ ਘਰ ਦੇ ਧੱਕੇ ਨਾਲ ਪਲਾ ਲੈਣ ਵੀ ਮੈਂ ਬਣਾਈ ਆ ਚਾਹ, ਐ ਨਹੀਂ ਕਹਿੰਦਾ ਮੈਂ ਬਣਾਈ ਚਾਹ, ਹੁਣ ਚਾਹ ਨਹੀਂ ਪੀਣੀ,
1: ਪੀਂਦੇ ਨਹੀਂ,
0: ਫੇਰ ਪੀ ਲੈਣਾ ਉਹਨਾਂ ਨੇ ਵੀ ਚੱਲ
1: ਨਹੀਂ, ਚਾਹ ਪੀ ਲੈਣੀ ਚਾਹੀਦੀ ਇੱਕ ਅੱਧੀ ਵਾਰੀ, ਪਾਣੀ ਪੂਣੀ ਭੱਜ ਜਾਂਦਾ ਹੁੰਦਾ।
0: ਅੱਛਾ, ਇਸ ਹਫ਼ਤੇ ਕਰ ਲਾਂਗੇ ਫਾਈਨਲ, ਪਿਛਲੇ ਹਫ਼ਤੇ ਜਾਣਾ ਸੀ ਉੱਥੇ, ਆਪਾਂ ਨੂੰ ਟੀਮ ਬਣੀ ਨਹੀਂ ਗੱਲ, ਤੇ ਇਸ ਹਫ਼ਤੇ ਜਾ ਕੇ ਫਿਰ ਫਾਈਨਲ ਤੇ ਕਰ ਲੈਂਦੇ ਆਪਾਂ। ਚਲੋ ਆਇਓ ਫਿਰ, ਦੇਵ ਦਰਸ਼ਨ,
1: ਥੈਂਕ
0: ਯੂ, ਥੈਂਕ ਯੂ। ਅੱਜ ਮਹਾਨ ਗੁਰਸਿੱਖ ਭਾਈ ਮਨੀ ਸਿੰਘ ਦੀ ਸ਼ਹੀਦੀ ਦਿਵਸ ਆ, ਉਹਨਾਂ ਦੀ ਸ਼ਹਾਦਤ ਨੂੰ ਦਿਲੋਂ ਦਿਲੋਂ ਸਤਿਕਾਰ ਕਹਿੰਦੇ ਆਪਣੇ ਹਰਮਨ ਭਾਜੀ ਨੇ ਭੇਜਿਆ, ਅਤੇ ਮੈਂ ਪਹਿਲਾਂ ਜਿਹੜਾ ਕਵਿਸ਼ਰੀ ਲਾਈ ਆ ਉਹ ਵੀ ਉਹਨਾਂ ਦੇ ਯਾਦ ਦੇ ਵਿੱਚ ਲਾਈ ਸੀਗੀ, ਅਤੇ ਅੱਜ ਭਾਈ ਸਾਹਿਬ ਨੂੰ ਦਿਲੋਂ ਸੱਚੀ ਸ਼ਹਾਦਤ, ਉਹਨਾਂ ਨੂੰ ਪ੍ਰਣਾਮ ਬਹੁਤ ਬਹੁਤ। ਲਖਵਿੰਦਰ ਭਾਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਲੰਘੋ।
2: ਗੁੱਡ ਮਾਰਨਿੰਗ ਸਰ ਜੀ।
0: ਗੁੱਡ ਮਾਰਨਿੰਗ, ਕਿੱਦਾਂ?
2: ਬਹੁਤ ਵਧੀਆ ਭਾਜੀ, ਆਵਾਜ਼ ਤਾਂ ਤੁਹਾਡੀ ਬੜੀ ਵਧੀਆ, ਖੜਕੀ ਆ ਰਹੀ ਕਿੱਦਾਂ, ਤੇ ਨੈਟਵਰਕ ਦੇ ਕੋਨੇ ਲੱਗ ਰਹੇ ਤੁਸੀਂ?
0: ਅੱਛਾ,
2: ਨਾ ਨਾ ਨਾ,
0: ਲੈ
2: ਜੇ ਤੁਸੀਂ ਢਿੱਲੇ ਹੋਵੇ ਤੇ ਫਿਰ ਅਸੀਂ ਵੀ ਢਿੱਲੇ ਹੋ ਜਾਣਾ ਭਾਜੀ।
0: ਓ ਅੱਛਾ, ਏਦਾਂ ਹੁੰਦੀ ਆ,
2: ਏਦਾਂ ਹੋ ਜਾਂਦੀ ਹੈ, ਜੇ ਤੁਸੀਂ ਢਿੱਲੇ ਬੋਲੋਗੇ ਤੇ ਫਿਰ ਅਸੀਂ ਵੀ ਢਿੱਲੇ ਹੋ ਜਾਵਾਂਗੇ। ਹੁਣ ਮੈਂ ਤੁਹਾਨੂੰ ਹੌਸਲਾ ਦੇਣ ਵਾਸਤੇ ਫੋਨ ਕੀਤਾ ਭਾਜੀ, ਜਿਹੜੀ ਚਾਹ ਦੀ ਗੱਲ ਚੱਲ ਰਹੀ ਸੀ, ਜਿਹੜੀ ਬਲੈਕ ਕੌਫੀ ਹੈ ਨਾ ਭਾਜੀ, ਇਹ ਪੀਆ ਕਰੋ, ਇਹ ਬਹੁਤ ਵਧੀਆ, ਜ਼ਬਰਦਸਤ।
0: ਮੈਂ ਕਦੇ ਕੌਫੀ ਪੀਤੀ ਨੀ,
2: ਲੱਗ ਜਾਓ, ਮੈਂ ਤੁਹਾਨੂੰ ਸੱਚੀ ਗੱਲ ਦੱਸ ਰਿਹਾ,
0: ਲੱਗਣੀ ਕਿਉਂ, ਪੀਣੀ ਕਿਉਂ?
2: ਲੱਗ ਜੋ ਵਧੀਆ ਚੀਜ਼ ਹੈ, ਲੀਵਰ ਡੈਮੇਜ ਕਦੇ ਨੀ ਹੋਏਗਾ ਬੰਦੇ ਦਾ ਜਿਹੜਾ ਕਾਫੀ ਪੀਂਦਾ।
0: ਅੱਛਾ ਜੀ,
2: ਬਿਲਕੁਲ ਦੋ ਕਾਫੀਆਂ ਜਿਹੜਾ ਪੀਂਦਾ ਭਾਵੇਂ ਗਰਮੀ ਹੋਵੇ, ਜਿੰਨੀ ਜਿੰਨਾ ਬੰਦਾ ਗਰਮੀ ਦੇ ਵਿੱਚ ਜਿਹੜੀ ਕਾਫੀ ਪੀਏਗਾ ਨਾ ਓਨਾ ਹੀ ਵਧੀਆ ਰਹੇਗਾ।
0: ਓ ਵਾਹ, ਅੱਛਾ ਮੈਂ ਕਦੇ ਕਾਫੀ ਪੀਤੀ, ਮੈਂ ਜੇ ਤਿੰਨ ਤੋਂ ਲਵਾਂ ਤਾਂ ਸਟੀਪ ਟੀ ਡਬਲ ਡਬਲ ਲੈ ਲੈਣਾ ਹੁੰਦਾ ਬਸ ਸਮਾਲ, ਮੈਂ ਬਹੁਤ ਘੱਟ ਉਹ ਵੀ ਕਿਤੇ ਹੀ ਹਨਾ। ਬਲੈਕ ਕਾਫੀ ਦਾ ਮੈਂ ਜਿਹੜਾ ਗਲਾਸ ਭਰ ਕੇ ਲਿਆ ਪਾਣੀ ਦਾ, ਰਝਾ ਰਝਾ ਕੇ 50 ਮਿੰਟ ਨੂੰ ਲਾ ਲੈਣਾ ਰਝਾਉਣ ਨੂੰ, ਉਹ ਕੌਣ ਪਿਉ ਮਸਾਲੇ ਵੱਖਰੇ ਵੱਖਰੇ ਪਾ ਕੇ ਨਾ,
2: ਉਹ ਵੀ ਠੀਕ ਹੈ ਭਾਜੀ।
0: ਇਹ ਮੈਂ ਸਵੇਰੇ ਸਵੇਰੇ ਰੋਜ਼ ਪੀ ਲੈਂਦਾ।
2: ਬਿਲਕੁਲ ਵਧੀਆ ਗੱਲ ਹੈ, ਜਿਹੜਾ ਵੀ ਸਰੋਤਾ ਬਲੈਕ ਕਾਫੀ ਪੀਂਦਾ ਬਹੁਤ ਵਧੀਆ ਚੀਜ਼ ਹੈ ਉਹਦੇ ਵਾਸਤੇ। ਡਰੇ ਨਾ ਵੀ ਮੈਂ ਕਾਫੀ ਪੀਂਦਾ ਮੈਨੂੰ ਆਹ ਹੋ ਜੂ ਆਹ ਹੋ ਜੂ, ਬਿਲਕੁਲ ਨੀ ਹੋਏਗਾ। ਗੂਗਲ ਤੁਹਾਡੇ ਗੂਗਲ ਬਾਬਾ ਬੈਠਾ ਉਹਦੇ ਨਾਲ ਤੁਹਾਨੂੰ ਸਰਚ ਕਰ ਲਓ, ਬਲੈਕ ਕਾਫੀ ਚੰਗੀ ਹੁੰਦੀ ਹੈ। ਤੇ ਬਾਕੀ ਭਾਜੀ ਚੜ੍ਹਦੀ ਕਲਾ ਜਨਾਬ ਮੇਰਾ ਵੀਰ ਹੈ, ਬਾਕੀ ਸਾਰੇ ਸਰੋਤਿਆਂ ਨੂੰ ਤਿਆਰ ਭਰੀ ਸਤਿ ਸ੍ਰੀ ਅਕਾਲ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਭਾਜੀ,
0: ਖਿੱਚ
2: ਕੇ ਰੱਖੋ ਜਰਾ।
0: ਥੈਂਕ ਯੂ ਥੈਂਕ ਯੂ ਥੈਂਕ ਯੂ। 8569 ਤੋਂ ਚੱਲ ਸਾਹਿਬ ਦਾ ਮੈਸੇਜ ਆ, ਵਾਹਿਗੁਰੂ ਕਹਿੰਦੇ ਗੁੱਡ ਮਾਰਨਿੰਗ, ਵਾਹਿਗੁਰੂ ਕਰਿਆ ਅੱਜ ਵੀਰਵਾਰ ਦੀ ਸਵੇਰ ਸਭ ਲਈ ਖੁਸ਼ੀਆਂ ਭਰੇ ਹੋਵੇ, ਥੈਂਕ ਯੂ ਸਰ। ਅਤੇ ਇੱਧਰੋਂ ਫਿਰ ਭਾਈ ਆਪਣੇ ਮੈਸੇਜ ਕਾਫੀ ਆ, ਚਲੋ ਕੋਈ ਨਹੀਂ। 10:37 ਤੋਂ ਕੰਗ ਸਾਹਿਬ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਪਿਆਰ ਭਰੀ ਤੁਹਾਨੂੰ ਵੀ। ਅਤੇ ਕੁਮਾਰੀ ਆਂਟੀ ਜੀ ਕੀ ਕਹਿੰਦੇ, ਦੁੱਖ ਦੂਰ ਕਰੀ ਅਰਦਾਸਾਂ ਮਨਜ਼ੂਰ ਕਰੀ, ਸਭਨਾਂ ਦੀ ਮਿਹਨਤ ਨੂੰ ਫਲ ਲਾਵੀਂ, ਹਰ ਦਿਨ ਸੁੱਖਾਂ ਦਾ ਚੜਾਵੀਂ। ਮੇਰੇ ਮਾਲਕਾ ਕਹਿੰਦੇ ਗੁੱਡ ਮਾਰਨਿੰਗ, ਬਹੁਤ ਸੋਹਣਾ ਸ਼ਬਦ ਆ, ਕਮਾਲ ਆ, ਜਿਹੜਾ ਆਪਾਂ ਕਵੀਸ਼ਰੀ ਲਾਈ ਉਹਦੇ ਗੱਲ ਕਰਦੇ, ਥੈਂਕ ਯੂ। ਅਤੇ ਸੰਧੂ ਸਾਹਿਬ ਦਾ ਮੈਸੇਜ ਵੀ ਆ ਗਿਆ, ਅਤੇ ਸੰਧੂ ਸਾਹਿਬ ਏਅਰ 'ਤੇ ਵੀ ਆ ਗਏ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਨੰਗਾ ਕਿਰਪਾ ਜੀ, ਤੁਸੀਂ ਸੁਣਾਓ।
3: ਚਾਹ ਬਣਾਈ ਬੜੇ ਵਿੱਚ ਪਾ ਕੇ ਸਿਨੇਮਨ ਲਾਚੀ ਤੇ ਸੋ ਅਜੈਣ,
0: ਹਾਂ
3: ਦਾਲ ਮਸਾਲਾ ਬਣਿਆ ਹੁੰਦਾ ਉਹ ਪਾਇਆ,
0: ਹਾਂ
3: ਅੱਧਾ ਕੁੱਟ ਚਾਹ ਦਾ, ਹਾਂ ਅੱਧਾ ਪਾਣੀ ਅੱਧਾ ਦੁੱਧ, ਹਾਂ ਪੂਰਾ
0: ਠੀਕ ਆ, ਗੁੱਡ ਆ, ਸ਼ਾਬਾਸ਼, ਪੀਣਾ ਚਾਹੀਦਾ।
3: ਬਾਕੀ ਆਦਤ ਬਣੀ ਹੋਣੀ ਹੈ ਅੰਗਰੇਜ਼ਾਂ ਦੀ ਕਾਢ ਆ ਜੀ,
0: ਕੱਪ ਬੜੇ ਸੋਹਣੇ ਬਣਾਦੇ, ਰੰਗੇ ਬਹੁਤ ਵਧੀਆ ਪਰਪਲ ਜਿਹਾ। ਸਵੀ ਨਜ਼ਰ ਭਾਈ ਦਾ ਮੈਸੇਜ ਆਇਆ 52:88 ਤੋਂ, ਕਹਿੰਦੇ ਚੱਕੋ ਐਕਸਟਰਾ ਲਾਰਜ ਬਲੈਕ ਕਾਫੀ, ਗੁੱਡ ਮਾਰਨਿੰਗ। ਲੈ ਉਹਨਾਂ ਨੇ ਚੱਕ ਵੀ ਲਈ ਤੜਕੇ ਤੜਕੇ,
3: ਆਪਣੇ
0: ਮੈਨੂੰ ਨੀ ਉਹ ਸਵਾਲ ਲੱਗੀ, ਐਵੇਂ ਗਾੜਾ ਜਾਂ ਮਿੱਠਾ ਜਾਂ, ਪਤਾ ਨੀ ਮੈਂ ਮਿੱਠਾ ਲਾਈਕ ਨਹੀਂ ਕਰਦਾ ਪਹਿਲਾਂ ਤੋਂ ਕਦੇ। ਫਿਰ ਨਿਆਣਿਆਂ ਤਾਂ ਪਸੰਦ ਨੀ ਸਾਡੇ ਵਾਲੇ, ਹੋਈ ਨੀ ਪੀਂਦੇ ਨਿਆਣੇ ਤੇ ਪੀਣੀ ਕੀ ਆ। ਚਲੋ ਬਹੁਤ ਵਧੀਆ ਸੰਧੂ ਸਾਹਿਬ, ਕਰਦੇ ਗੱਲਾਂ ਬਾਤਾਂ, ਥੈਂਕ ਯੂ, ਲਵ ਯੂ, ਥੈਂਕ ਯੂ। ਤੇ ਬਿਲਕੁਲ ਜੀ, ਤੇ ਕਾਫੀ ਸਾਰੇ ਮੈਸੇਜ ਆ ਗਏ, ਥੈਂਕ ਯੂ ਸੋ ਮਚ। ਤੇ ਆਪਾਂ ਹੁਣ ਫਿਰ ਹੋ ਜਾਈਏ ਖਬਰਾਂ ਵੱਲ ਨੂੰ। ਤੇ ਇੱਧਰੋਂ 0073 ਤੋਂ ਕਹਿੰਦੇ ਗੁੱਡ ਮਾਰਨਿੰਗ ਬਾਈ ਜੀ, ਹੈਲੋ, ਇਹ ਕਾਲਾ ਕੰਮੇ ਵਾਲੀਆਂ ਬਾਈ ਲੱਗਦੇ ਮੈਨੂੰ, ਜੇ ਰੋਂਗ ਨਾ ਮੈਂ ਹੋਵਾਂ। ਕਾਲਾ ਬਾਈ ਤੁਸੀਂ ਹੋ, ਥੋੜ੍ਹੀ ਮੈਨੂੰ ਲੱਗਦਾ ਕਾਲ ਵੀ ਆਉਂਦੀ ਸੀ, ਥੈਂਕ ਯੂ, ਲਵ ਯੂ। ਚਲੋ ਤੁਹਾਨੂੰ ਇੱਕ ਗੀਤ ਸੁਣਾਵਾਂ ਮੈਂ, ਗੀਤ ਮੈਂ ਯਾਰ ਕੱਲ੍ਹ ਵੀ ਇਹ ਗੀਤ ਕੱਢਿਆ ਸੀ, ਕੱਲ੍ਹ ਵੀ ਨਹੀਂ ਮੇਰਾ ਪਲੇ ਹੋਇਆ ਗੀਤ, ਅਤੇ ਅੱਜ ਵੀ ਨਹੀਂ ਹੋ ਰਿਹਾ, ਪਹਿਲੇ ਲਾ ਦਾਂਗਾ ਬਾਅਦ ਚ ਲਾਵਾਂ, ਚਲੋ ਬਾਅਦ ਚ ਲਾਉਣਾ, ਇਸ ਤੋਂ ਬਾਅਦ ਆਹ ਤੁਹਾਨੂੰ ਸੁਣਾਉਣਾ ਗੀਤ, ਅਤੇ ਮੈਂ ਜਾਨੂੰ ਪਰਮਿੰਦਰ ਲੱਭ ਲਿਆਉਣਾ, ਠੀਕ ਆ। ਉਹ ਇੱਧਰ ਕੀ ਹੋ ਗਿਆ, ਖੜਜਾ ਭਾਈ ਇੱਧਰ ਹੋ ਰਿਹਾ ਕੁਛ ਹੋ ਗਿਆ, ਚਲੋ ਕੋਈ ਨਹੀਂ, ਆਹ ਸੁਣ, ਉਹ ਰੁਕ ਜਾ, ਰੁਕਦਾ ਹੀ ਨਹੀਂ, ਇਹਨੇ ਬੜੇ ਤੰਗ ਕਰੇ, ਚਲੋ ਸੁਣਿਓ ਗੀਤ।
4: ਤੇਰੇ ਪਿਆਰ ਦੀ ਮਹਿਕ ਨਾਲ ਸਜ ਗਿਆ ਮੇਰਾ ਜਹਾਂ।
0: 17 ਘੰਟੇ ਹੋਏ ਆ ਜੀ ਗੀਤ ਆਏ ਨੂੰ,

0: बिल्कुल जी, स्वागत है आपका। फिर तो इधर जुड़ गए कई जाने, 30 सेकंड देखो ला लेने। गुरदीप भाजी सत श्रीकाल जी, जी आयो स्वागत।
1: गुड मॉर्निंग, सत श्रीकाल, हैप्पी वीरवार। सत श्रीकाल
0: करा भाजी, किदा
1: ਵਧੀਆ ਜਾਣਾ ਹੀ ਛੁੱਟੀਆਂ ਬਣਾ ਕੇ ਆ ਸਾਡੇ ਨਾਲ ਤਾਂ ਬਾਹਲਾ ਹੀ ਦੇਸ਼ ਵਿੱਚ ਤੇ ਵਿਚਕਰਾਂ ਕਰਨ ਲੱਗ ਗਏ।
0: ਕਿਉਂ
1: ਕਾਲੇ ਆ ਨਾ ਅਸੀਂ ਤਾਂ ਕਰਕੇ
0: ਉਹ ਤੁਹਾਡੇ ਕਾਲੇ ਕਾਲੇ ਰੱਬ ਦੇ ਪਿਆਰੇ ਕੀ ਕੁਝ ਹੈਗੀ ਆ ਕਹਾਂ ਵਜੀ ਏਦਾਂ ਨਾ ਕੀ ਕਹਿੰਦੇ ਹੁੰਦੇ ਆ
1: ਠੰਡੇ ਮੁਲਕ ਜਾ ਕੇ ਛੁੱਟੀਆਂ ਮਨਾਉਣ ਲੱਗ ਪਿਆ ਤੇ ਵੇਖ ਲਾ ਤੇਰੀ ਮਰਜ਼ੀ। ਹੁਣ ਬੱਲੇ ਬੱਲੇ ਛਾਵੇ ਛਾ ਫਾਰਮ ਤੇ ਬੱਸ ਆਈ ਤੀ
0: ਹੈ? ਨਹੀਂ ਕਰਨਾ ਬਸ, ਪਰਸੋਂ ਜੋ ਤੈਨੂੰ ਕਰ ਲਾਂਗੇ ਫਾਈਨਲ ਆਪਾਂ ਸ਼ਨੀਵਾਰ ਐਤਵਾਰ ਨੂੰ।
1: ਨਹੀਂ ਰਾਹੂ ਕਹਿੰਦਾ ਸਾਡਾ ਚੱਕੀ ਫਿਰਦਾ, ਤਵੀਆਂ ਪਾਈ ਫਿਰਦਾ ਉਹਦੇ ਮਗਰ।
0: ਆਹੋ ਉਹਦਾ ਨੀ ਪਤਾ ਕੀ ਕਰਦੇ ਫਿਰਦੇ ਆ। ਤੁਸੀਂ ਆਵਾਜ਼ ਪਿੱਛੋਂ ਬੰਦ ਕਰੋ ਆਪਣੀ 46-43। ਹਾਂਜੀ ਕੱਲੀ ਭਾਈ ਜੀ ਆਨੁ ਸਤਿ ਸ਼੍ਰੀ ਅਕਾਲ। ਚਲੋ ਪ੍ਰੋਗਰਾਮ ਵਧੀਆ, ਉਹ ਤਾਂ ਵਧੀਆ ਹੀ ਹੁੰਦਾ, ਪ੍ਰੋਗਰਾਮ ਤਾਂ ਸਾਰੇ ਹੀ ਵਧੀਆ ਨੇ। ਉਹ ਜਿਹੜੇ ਉਨੀ ਕੁ ਹਾਜ਼ਰੀ ਜੀ ਲਾਉਣ ਵਾਲਾ ਕੰਮ ਥੋੜਾ ਜਿਹਾ ਮੈਨੂੰ ਵੀ ਅਜੀਬ ਜਿਹਾ ਲੱਗ ਰਿਹਾ ਹਨਾ, ਤਾਂ ਹੀ ਮੈਂ ਛੇਤੀ ਛੇਤੀ ਜੀ ਕਰਨ ਲੱਗਾ ਵੀ ਨਿਬੇੜੀਏ ਕੰਮ ਨੂੰ। ਖਬਰਾਂ ਵੱਧ ਕਰ ਲਈਏ ਆਪਾਂ, ਪਰਮਿੰਦਰ ਵੀ ਮਿਹਨਤ ਕਰਦੇ ਆਪਾਂ ਵੀ ਉੱਠ ਕੇ ਆਉਂਦੇ ਹਾਂ। ਮੈਸੇਜ ਪਾ ਦੋ ਮੈਨੂੰ ਸਮਾਂ ਤੇ, ਮੈਂ ਤੁਹਾਡਾ ਨਾਮ ਬੋਲਾਂ, ਮੈਨੂੰ ਵਧੀਆ ਲੱਗੂ, ਮੈਂ ਉਹ ਚ ਨਿਬੇੜ ਦੇਣੇ ਸਾਰੇ। ਗੁਰਜੀਤ ਨੂੰ ਮੇਰੀ ਟਰਾਈ ਸੀਗੀ ਵੀ ਰਾਣਾ ਗੁਰਜੀਤ ਨਾਲ ਗੱਲ ਕਰਾਂ, ਉਹਨਾਂ ਦੇ ਦੋ ਟੌਪਿਕ ਸੀਗੇ ਪਰ ਉਹਨਾਂ ਨੇ ਮੇਰਾ ਫੋਨ ਪਿੱਕ ਨਹੀਂ ਕੀਤਾ ਹਨਾ। ਹਰਵਿੰਦਰ ਭਾਈ ਸਤਿ ਸ਼੍ਰੀ ਅਕਾਲ ਜੀ।
2: ਹਾਂਜੀ
0: ਆਏ ਹੋਏ ਅੱਜ ਤੱਕ? ਅੱਧਾ ਘੰਟਾ ਹੋ ਗਿਆ ਨੂੰ।
2: ਨਹੀਂ ਮੇਰੇ ਰੱਬ ਵਰਗੇ ਪੱਤਰਕਾਰ ਨੂੰ ਕਹਿਣਾ।
0: ਅੱਛਾ ਅੱਛਾ, ਤੁਸੀਂ ਆਪਣੀ ਗੱਲ ਕਰੋ ਫਿਰ ਆਪਾਂ ਕਰ ਲੈਣੇ ਬਾਅਦ ਚ ਕੁਐਸਚਨ।
2: ਬਲਾਤਕਾਰੀ ਬਾਬੇ ਦੀ ਵੀ ਇੰਨੀ ਵਾਰੀ ਲੈ ਗਿਆ, ਇੱਕ ਪੰਜਾਬ ਦਾ DSP ਆ ਉਹ ਵੀ ਕਿੰਨੀ ਵਾਰੀ ਦਾ ਲੈ ਗਿਆ ਪਰੋਲ, ਤੇ ਹੁਣ ਪਰੋਲ ਤੇ ਗਿਆ ਮੁੜ ਕੇ ਲੱਭਦਾ ਹੀ ਨੀ।
0: ਕਰ ਲੈਂਦੇ ਉਹ ਵੀ ਖਬਰ ਹੈਗੀ ਆਪਣੇ
3: ਆਪਣੇ
0: ਨਾਲ ਗਰੀਸ਼ ਸ਼ਰਮਾ ਸਾਹਿਬ ਜੁੜੇ ਹੋਏ। ਸ਼ਰਮਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਲੰਘਿਓ ਤੁਸੀਂ ਵੀ। ਕਿੱਦਾਂ ਸਿੱਤਾ? ਲੋਕ ਤਰਾ ਤਰਾ ਕਰਦੇ ਆ, ਇੱਕ ਚੀਜ਼ ਦੱਸੋ, ਮਾਰਕੀਟ ਘਰਾਂ ਦੀ ਉੱਠੂਗੀ ਜਾਂ ਨਹੀਂ, ਕੋਈ ਲੱਗਦਾ ਸੰਭਾਵਨਾ? ਉੱਠਣਾ ਕਿੱਥੋਂ ਆ ਮਾਰਕੀਟ ਨੇ? ਮੰਨ ਲਓ ਇੰਟਰਸਟ ਰੇਟ ਵੱਲ ਹਰੇਕ ਬੰਦੇ ਦੀ ਅੱਖ ਆ। ਹੁਣ ਸ਼ਾਇਦ 22 ਜੁਲਾਈ ਜਾਂ 21 ਜੁਲਾਈ ਡੇਟ ਆ ਹਨਾ, 22 ਜੁਲਾਈ ਨੂੰ ਰੇਟ ਹੋਲਡ ਹੋਣਗੇ ਜਾਂ ਵਧਣਗੇ ਜਾਂ ਘਟਣਗੇ, ਕਿਉਂਕਿ ਇਨਫਲੇਸ਼ਨ ਵਧੀ ਸੀ ਪਿਛਲੀ ਵਾਰ 3% ਤੇ ਕੁਛ ਚੱਲ ਗਈ ਸੀ। ਜਦ ਇਨਫਲੇਸ਼ਨ ਵੱਧਦੀ ਆ ਤੇ ਉਹ ਤੋਂ ਫਿਰ ਲੱਗਦਾ ਹੀ ਹੁੰਦਾ ਅੰਦਾਜ਼ਾ ਵੀ ਰੇਟ ਵਧਾਉਣਗੇ, ਐਸੇ ਲੱਗਦਾ ਅੰਦਾਜ਼ਾ।
2: ਜੁਲਾਈ 15 ਨੂੰ ਬੈਂਕ ਆਫ ਕੈਨੇਡਾ ਦੇ ਰੇਟ ਅਨਾਉਂਸਮੈਂਟ ਆ, ਜਿਹੜੇ ਘੱਟ ਜਾਂਦੇ ਆ, ਮਾਰਕੀਟ ਚ ਕੋਈ ਸਟੇਬਿਲਿਟੀ ਆਉਣ ਦੀ ਉਮੀਦ ਨਹੀਂ ਹੈਗੀ।
4: ਕਿਉਂਕਿ ਇਕੋਨਮੀ ਜਿੰਨੀ ਸਟਰੋਂਗ ਨੀ ਹੁੰਦੀ, ਜੋਬਾਂ ਰਿਲਾਇਬਲ ਨੀ ਹੁੰਦੀਆਂ, ਕੈਸ਼ ਫਲੋ ਲੋਕਾਂ ਦਾ ਨਹੀਂ ਵੱਧਦਾ, ਲੋਕਾਂ ਚ ਕੋਨਫੀਡੈਂਸ ਨਹੀਂ ਆਉਂਦਾ, ਮਾਰਕੀਟ ਨਹੀਂ ਉੱਠਦੀ. ਪਿਛਲੇ ਸੱਤ ਵਾਰ ਕੰਜੈਕਟਿਵ ਰੇਟ ਘਟਿਆ, ਕੀ ਉਹਨਾਂ ਨਾਲ ਮਾਰਕੀਟ ਉੱਠ ਗਈ ਹੈ? ਨਹੀਂ ਉੱਠੀ ਮਾਰਕੀਟ, ਕਿਉਂਕਿ ਲੋਕਾਂ ਨੇ ਜਿਹੜਾ ਕੋਨਫੀਡੈਂਸ ਲੂਜ ਕੀਤਾ ਨਾ ਰੀਅਲ ਸਟੇਟ ਦੇ ਵਿੱਚ, ਇਹਨਾਂ ਨੂੰ ਨੁਕਸਾਨ ਕਰਾਇਆ ਲੋਕਾਂ ਨੇ ਆਪਣਾ. ਪ੍ਰੀ ਕੰਸਟਰਕਸ਼ਨ ਦੇ ਵਿੱਚ ਲੈ ਕੇ ਘਰ ਦੋ ਦੋ ਪ੍ਰਾਪਰਟੀਆਂ ਬੁੱਕ ਕਰਾ ਕੇ ਆਪਣੇ ਐਸੈਟ ਸਾਰੇ ਜਿਹੜੀ ਜ਼ਿੰਦਗੀ ਦੀ ਕਮਾਈ ਆ, ਹਾਰਡ ਵਰਕਿੰਗ ਇਨਕਮ ਜਿਹੜੀ ਆ, ਉਹ ਲਾ ਕੇ ਰੀਅਲ ਸਟੇਟ ਦੇ ਵਿੱਚ ਇਹਨਾਂ ਨੁਕਸਾਨ ਕੀਤਾ. ਉਹਦੇ ਨਾਲ ਜਿਹੜੀ ਮਾਰਕੀਟ ਆ ਉੱਠਣ ਦੀ ਉਮੀਦ ਹਲੇ ਫਿਲਹਾਲ ਦੀ 2027 ਤੱਕ ਉਮੀਦ ਨਹੀਂ ਲੱਗਦੀ, ਜਿੰਨੀ ਦੇਰ ਤੱਕ ਜੋਬ ਦੀ ਸਟੇਬਿਲਿਟੀ ਨਹੀਂ ਹੁੰਦੀ. ਜੇ ਰੇਟ ਇੱਕ ਵਾਰ ਜਾਂ ਦੋ ਵਾਰ ਘੱਟ ਵੀ ਜਾਂਦੇ,
0: ਇੱਕ ਜੋਬ ਦਾ ਵੀ ਇੱਕ ਇਹ ਆ, ਜਿਵੇਂ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਕੀੜਾ ਨੀ ਬਣ ਜਾਂਦਾ, ਘਰ ਕਰ ਜਾਂਦੇ ਕੋਈ ਜਗ੍ਹਾ, ਵੀ ਰੇਟ ਸ਼ਾਇਦ 1.5% ਦੇ 2% ਦੇ ਦੁਬਾਰਾ ਫੇਰ ਆ ਸਕਦੇ ਆ, ਉਮੀਦ ਹੈ ਉਸ ਹਿਸਾਬ ਨਾਲ ਹੋ ਜੂ ਕਿਤੇ?
4: ਨਹੀਂ ਨਹੀਂ ਜੰਜੂ ਸਾਹਿਬ, ਦੇਖੋ ਉਹ ਤੇ ਸਿਰਫ ਆਪਣੇ ਖਿਆਲ ਹੀ ਆ ਜੀ, ਉਹ ਨਾ ਟਾਈਮ ਆਉਣਾ ਲੰਘਦੇ ਸਮੇਂ ਚ, ਉਹ ਤੇ ਪੈਂਡੇਮਿਕ ਦਾ ਟਾਈਮ ਸੀਗਾ ਜਿਹੜਾ ਵਾਂਸ ਇਨ ਅ ਵਾਈਲ ਲਾਈਫ ਦੇ ਵਿੱਚ ਆਉਂਦਾ ਵਾ. ਕੋਈ ਏਦਾਂ ਦੀ ਸਿਚੁਏਸ਼ਨ ਆਲ ਦਾ ਟਾਈਮ ਚ ਬਣਦੀ ਹੈ ਤਾਂ ਕਿਤੇ ਜਾ ਕੇ 1.5% ਆ, ਉਸੇ ਚੱਕਰ ਚ ਲੋਕ ਫਸੇ ਸੀਗੇ. ਤੇ ਆਉਣ ਵਾਲੇ ਮੈਂ ਕਹਾਂ ਜੇ 4-5-7 ਸਾਲ ਵੀ ਏਦਾਂ ਦੇ ਹਾਲਾਤ ਬਣਦੇ ਨਜ਼ਰ ਨਹੀਂ ਆ ਰਹੇ.
0: ਜਾਣੀ ਕਹਿਣ ਦਾ ਭਾਵ, ਜਿਹੜੇ ਪਹਿਲੀ ਵਾਰ ਘਰ ਲੈਣਾ ਜਾਂ ਕਿਸੇ ਨੇ ਇਨਵੈਸਟਮੈਂਟ ਕਰਨੀ ਹੈ, ਹੈਗੇ ਕਿਸੇ ਕੋਲ ਗੁੰਜਾਇਸ਼ ਚ, ਤਾਂ ਉਹ ਕਰ ਸਕਦਾ ਹੁਣ ਮੰਦੇ ਦੇ ਵਿੱਚ ਘਰ ਚ ਪੈਸੇ ਪਾ ਸਕਦਾ, ਹਨਾ?
4: ਬਿਲਕੁਲ ਜੰਜੋ ਸਾਹਿਬ, ਜਿਹਨਾਂ ਕੋਲ ਡਾਊਨ ਪੇਮੈਂਟ ਹੈਗੀ ਹੈ, ਕ੍ਰੈਡਿਟ ਸਹੀ ਹੈਗਾ, ਜ਼ਿਆਦਾ ਕਰਜ਼ੇ ਨਹੀਂ ਚੱਕੇ ਹੋਏ, ਔਰ ਜੋਬ ਰਿਲਾਇਬਲ ਹੈਗੀ ਔਰ ਕੋਨਫੀਡੈਂਸ ਹੈਗਾ ਵਾ, ਇਹੀ ਟਾਈਮ ਹੈ ਘਰ ਲੈਣ ਦਾ. ਅੱਜ ਵੀ ਦੇਖੋ ਤੁਸੀਂ ਜਿਹੜਾ ਡਾਟਾ ਪਿਛਲੇ ਟ੍ਰੈਫਿਕ ਦੀ ਰਿਪੋਰਟ ਆਈ ਸੀ, 9.4% ਸੇਲ ਵਧੀ ਹੈ ਪਿਛਲੇ ਸਾਲ ਨਾਲੋਂ, ਬਟ ਜਿਹੜੀ ਆ ਪ੍ਰਾਈਸ ਹੈ ਉਹ 4.5% ਘਟੀ ਹੈ. ਮਤਲਬ ਨੈਗੋਸ਼ੀਏਸ਼ਨ ਮਾਰਕੀਟ ਦੇ ਵਿੱਚ ਹੈਗੀ ਹੈ ਔਰ ਬਾਇਰ ਵੀ ਮਾਰਕੀਟ ਦੇ ਵਿੱਚ ਹੈਗਾ.
0: ਤੇ ਫਿਰ ਲੋਕਾਂ ਦੇ ਵਿੱਚ ਘਰ ਕਿਉਂ ਨੀ ਲੈ ਰਹੇ? ਲੋਕ ਕਿਉਂ ਦਿਮਾਗ ਚ ਏਦਾਂ ਹੋਇਆ ਵੀ ਘਟਣਗੇ ਰੇਟ ਜਾਂ ਫਲਾਨਾ ਹੋਊਗਾ, ਜਾਂ ਸਰਕਾਰ ਵੀ ਨੀ ਸਾਥ ਦੇ ਰਹੀ? ਦੇਖੋ ਪ੍ਰੋਪਰ ਜੀ,
4: ਨਹੀਂ ਜੰਜੂ ਸਾਹਿਬ, ਦੇਖੋ ਲੋਕ ਉਹੀ ਡਰੇ ਹੋਏ ਆ ਜਿਨ੍ਹਾਂ ਨੇ ਨੁਕਸਾਨ ਖਾਧਾ ਹੋਇਆ, ਜਿਨ੍ਹਾਂ ਨੇ ਬਿਲਡਰਾਂ ਕੋਲ ਡਿਪੋਜ਼ਿਟ ਫਸਾਏ ਹੋਏ ਆ, ਜਾਂ ਜਿਨ੍ਹਾਂ ਦੀ ਅਪਰੇਜ਼ਲ ਘਟੀ ਹੋਈ ਹੈਗੀ ਹੈ, ਉਹ ਰੀਫਾਈਨਾਂਸ ਨਹੀਂ ਕਰਾ ਪਾ ਰਹੇ, ਉਹ ਲੋਕ ਡਰੇ ਹੋਏ ਆ. ਜਿਨ੍ਹਾਂ ਨੇ ਪਹਿਲੀ ਵਾਰ ਘਰ ਲੈਣਾ ਜਾਂ ਜਿਨ੍ਹਾਂ ਕੋਲ ਇਨਕਮ ਵੀ ਹੈਗੀ, ਡਾਊਨ ਪੇਮੈਂਟ ਹੈਗੀ, ਉਹ ਲੋਕ ਨੀ ਡਰੇ ਹੋਏ, ਉਹ ਅੱਜ ਵੀ ਮਾਰਕੀਟ ਚ ਹੈਗੇ ਆ. ਇਸ ਲਈ ਅੱਜ ਵੀ ਸਾਡੇ ਕੋਲ ਜਿਹੜੀਆਂ ਹੁਣ ਸਟੈਲਾ ਕੋਂਡੋਮੀਨੀਅਮ ਹੈ ਜਿੰਜੋ ਸਾਹਿਬ, ਸਟੀਲ ਤੇ ਹਰਨ ਟਾਵੇ ਤੇ, ਉਹਨਾਂ ਨੂੰ ਪਿਛਲੇ ਵੀਕ ਬਿਲਡਰਾਂ ਤੋਂ ਲੈਟਰ ਆ ਗਈਆਂ, ਆਕੂਪੈਂਸੀ ਆ ਗਈ ਹੈ, ਜਨਵਰੀ ਦੇ ਵਿੱਚ ਫਰਮ ਕਲੋਜ਼ਿੰਗ ਹੈਗੀ ਹੈ, ਉਹ ਹੁਣੇ ਐਕਟਿਵਲੀ ਜਿਹੜਾ ਬਾਇਰ ਹੈ ਕੰਮ ਕਰ ਰਹੇ ਆ. ਜੇ ਅਪਰੇਜ਼ਲ ਘਟੀ ਹੋਈ ਹੈ ਆਪਣੀ ਪ੍ਰਾਇਮਰੀ ਪ੍ਰੋਪਰਟੀ ਦੇ ਵਿੱਚ, ਜੇ ਇਕੁਇਟੀ ਹੈਗੀ ਹੈ ਉਹਨੂੰ ਰੀਫਾਈਨਾਂਸ ਕਰਾ ਕੇ ਪੈਸਾ ਕੱਢ ਕੇ ਉਹ ਚ ਪਾਇਆ ਜਾਵੇ, ਕਿਉਂਕਿ ਉਹਨਾਂ ਦੀ ਅਪਰੇਜ਼ਲ 2-2.5 ਲੱਖ ਘੱਟ ਆਣੀ ਆਣੀ ਹੈ. ਜਿਹੜੇ ਬੁੱਕ 5.5-6 ਲੱਖ ਦੇ ਹੋਏ ਸੀਗੇ, ਇਸ ਵੇਲੇ ਉਹਨਾਂ ਦੀ ਵੈਲਿਊ 4 ਲੱਖ ਦੀ ਰਹਿ ਗਈ ਹੈ. ਕੋਂਡੋ ਮਾਰਕੀਟ ਚ ਬਹੁਤ ਲੋਕਾਂ ਨੇ ਨੁਕਸਾਨ ਕਰਦਾ ਹੈ, ਚਾਹੇ ਉਹ ਮਿਸਾਗਾ ਦੇ ਕੋਂਡੋਮੀਨੀਅਮ ਹੈ, ਐਂਥਰੀ ਕੋਂਡੋ ਹੈ, ਜਾਂ ਵੌਨ ਦੇ ਵਿੱਚ ਫੈਸਟੀਵਲ ਹੈ, ਜਾਂ ਸਟੈਲਾ ਕੋਂਡੋਮੀਨੀਅਮ ਬ੍ਰੈਂਪਟਨ ਦੇ ਵਿੱਚ ਹੈਗੀ
0: ਹੈ.
4: ਕੋਂਡੋ ਚ ਲੋਕਾਂ ਨੇ ਬਹੁਤ ਨੁਕਸਾਨ ਕਰਦਾ ਹੈ, ਔਰ ਉਹ ਜਿਹੜੇ ਕੋਂਡੋ ਵੇਚੇ ਸੀ ਬਿਲਡਰ ਨੇ, ਇਨਵੈਸਟਮੈਂਟ ਦੇ ਤੌਰ ਤੇ ਬਣਾ ਕੇ ਵੇਚੇ ਸੀਗੇ ਜਿੰਦਾ ਸਾਹਿਬ, ਔਰ ਮਾਈਗ੍ਰੇਸ਼ਨ ਵਾਪਸ ਜਾਣ ਨਾਲ, ਫੋਰਨ ਬਾਇਰ ਦੇ ਬੈਨ ਹੋਣ ਨਾਲ ਕੋਂਡੋ ਮਾਰਕੀਟ ਕਰੈਸ਼ ਕਰ ਗਈ, ਕਿਉਂਕਿ ਉੱਥੇ ਆਮ ਫੈਮਿਲੀ ਵਾਲਾ ਬੰਦਾ ਨਹੀਂ ਰਹਿ ਸਕਦਾ 500-550 ਸਕੁਅਰ ਫੁੱਟ ਦੇ ਘਰ ਦੇ ਵਿੱਚ. ਇਸ ਲਈ ਆਹ ਹਾਲਾਤ ਹੈ ਕੋਂਡੋ ਦੇ ਵਿੱਚ, ਲੋਕਾਂ ਨੇ ਬਹੁਤ ਨੁਕਸਾਨ ਖਾਧਾ ਜਿੰਦਾ ਸਾਹਿਬ.
0: ਅੱਛਾ, ਜੇ ਕੋਈ ਫਸਿਆ ਹੋਵੇ, ਮੰਨ ਲਓ ਕਿਸੇ ਨੂੰ, ਜਿਵੇਂ ਹੁਣ ਤੁਸੀਂ ਕਹਿ ਗਏ ਵੀ 2 ਲੱਖ ਡਾਲਰ ਕਿਸੇ ਨੇ ਨੁਕਸਾਨ ਖਾਧਾ, ਕੋਈ ਫਸਿਆ ਪਿਆ ਤੁਹਾਨੂੰ ਕਾਲ ਕਰ ਲੈਂਦਾ ਤਾਂ ਕੱਢ ਦੋਗੇ ਬਾਹਰ?
4: ਦੇਖੋ ਜੇ ਉਹਨਾਂ ਕੋਲ ਪ੍ਰੋਪਰਟੀ ਹੈਗੀ, ਇਕੁਇਟੀ ਹੈਗੀ ਹੈ, ਦੇਖੋ ਆਪਾਂ ਔਨ ਦੇਅਰ ਆ ਕੇ ਬਿਲਕੁਲ ਏਦਾਂ ਦੀ ਗੱਲ ਨੀ ਕਰਨਾ ਚਾਹੁੰਦੇ ਜਿਹੜੀ ਅਸੀਂ ਭੁਗਾ ਨਾ ਸਕੀਏ, ਠੀਕ ਹੈ? ਜੇ ਤੁਹਾਨੂੰ ਕੋਲ ਪ੍ਰਾਇਮਰੀ ਪ੍ਰੋਪਰਟੀ ਜਾਂ ਕੋਈ ਵੀ ਪ੍ਰੋਪਰਟੀ ਚ ਇਕੁਇਟੀ ਹੈਗੀ ਹੈ, ਉਹ ਚ ਪੈਸਾ ਕੱਢ ਕੇ ਜੇ ਉਹ ਚ ਪਾ ਲੈਂਦੇ ਆ, ਇੱਕ ਹੱਲ ਐਬ ਹੈ. ਜਾਂ ਦੂਸਰਾ ਹੱਲ ਐਬ ਹੈ, ਲਾਇਰ ਨੂੰ ਇਨਵੋਲਵ ਕਰਕੇ ਬਿਲਡਰ ਨਾਲ ਨੈਗੋਸ਼ੀਏਸ਼ਨ ਕਰਕੇ, ਜੇ ਤੁਸੀਂ ਪ੍ਰਾਈਸ ਦੇ ਵਿੱਚ ਨੈਗੋਸ਼ੀਏਟ ਕਰਾ ਕੇ ਬਿਲਡਰ ਨੂੰ ਬਣਾ ਲੈਂਦੇ ਹੋ ਤਾਂ ਇੱਕ ਹੱਲ ਜ਼ਰੂਰ ਹੈਗਾ ਵਾ, ਕਿਉਂਕਿ ਬਿਲਡਰ ਅੱਜ ਕੱਲ੍ਹ HSC ਵੀ ਦੇ ਰਹੇ ਹੈਗੇ ਆ, ਜਿਹੜੇ ਨਵੇਂ ਪ੍ਰੋਜੈਕਟ ਹੈਗੇ ਆ, ਪੁਰਾਣੇ ਤੇ ਨਹੀਂ ਦੇ ਰਹੇ, ਪਰ ਕਈ ਪ੍ਰੋਜੈਕਟ ਆਪਣੇ ਵੋਨ ਦੇ ਵਿੱਚ, ਸਕਾਰਬਨ ਦੇ ਵਿੱਚ ਏਦਾਂ ਦੇ ਹੈਗੇ ਜਿਸ ਚ ਬਿਲਡਰ ਉਹਨਾਂ ਨੂੰ ਰਿਬੇਟ ਦੇ ਤੌਰ ਤੇ 50,000 ਤੋਂ ਲੈ ਕੇ 1.5-1.5 ਲੱਖ ਤੱਕ ਨੈਗੋਸ਼ੀਏਟ ਵੀ ਕਰ ਰਹੇ ਪ੍ਰਾਈਸ ਦਾ, ਕਿਉਂਕਿ ਬਿਲਡਰ ਵੀ ਚਾਹੁੰਦੇ ਕਿਸੇ ਨਾ ਕਿਸੇ ਤਰ੍ਹਾਂ ਪ੍ਰੋਪਰਟੀ ਕਲੋਜ਼ ਹੋ ਜਾਏ. ਜੇ ਪ੍ਰੋਪਰਟੀ ਕਲੋਜ਼ ਨਹੀਂ ਹੋ ਪਾਉਂਦੀ ਤੇ ਉਹਨਾਂ ਨੂੰ ਵੀ ਪਤਾ ਪ੍ਰੋਪਰਟੀ ਮਾਰਕੀਟ ਚ ਲਿਆ ਕੇ ਵੀ ਉਹਨਾਂ ਦੀ ਪ੍ਰੋਪਰਟੀ ਨਹੀਂ ਵਿਕਰੀ, ਸਪੈਸ਼ਲੀ ਕੋਂਡੋਮੀਨੀਅਮ. ਇਸੇ ਬਿਲਡਰ ਵੀ ਚਾਹੁੰਦੇ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰੋਪਰਟੀ ਕਲੋਜ਼ ਕੀਤੀ ਜਾਵੇ.
0: ਚਲੋ, ਤੁਸੀਂ ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਅੱਜ ਲਈ?
4: ਬਸ ਜਿੰਦੂ ਸਾਹਿਬ, ਲਾਭ ਇਹੀ ਹੈ, ਜੁਲਾਈ 15 ਨੂੰ ਬੈਂਕ ਆਫ ਕੈਨੇਡਾ ਰੇਟ ਫੇਰ ਹੋਲਡ ਰੱਖੇਗਾ, ਇੰਨਾ ਇਨਕਰੀਜ਼ ਕਰੇਗਾ ਨਾ ਡਿਕਰੀਜ਼ ਕਰੇਗਾ। ਹੋਰ ਹਫ਼ਤੇ ਦੀ ਗੱਲ ਹੈ, ਅਗਲੇ ਬੁੱਧਵਾਰ ਨੂੰ ਡਿਸੀਜ਼ਨ ਆ ਜਾਣਾ ਵਾ। ਤੇ ਜੇ ਰੇਟ ਘੱਟ ਜਾਂਦਾ 25 ਬੇਸਿਸ ਪੁਆਇੰਟ ਜਿਹਦੀ ਉਮੀਦ ਮੈਨੂੰ ਬਿਲਕੁਲ ਘੱਟ ਲੱਗਦੀ ਆ, ਤੇ ਉਹਦੇ ਨਾਲ $1,00,000 ਦੇ ਉੱਪਰ $18 ਦਾ ਫਰਕ ਪੈ ਜਾਏਗਾ। ਜੇ ਕੁਛ ਰੇਟ ਵਧਾ ਦਿੰਦੇ ਆ
0: $35-37 ਦਾ ਫਰਕ ਪੈਂਦਾ, ਜਦ ਘਟਾਉਂਦੇ ਆ ਫਿਰ ਤੁਸੀਂ 18-17 ਤੇ ਰਹਿ ਜਾਂਦੇ। ਸੋ ਇਹ ਕਿਉਂ ਹੁੰਦਾ?
4: ਦੇਖੋ ਜੰਜੂ ਸਰ, ਦੋ ਤਰ੍ਹਾਂ ਦਾ, ਦੇਖੋ ਵੇਰੀਏਬਲ ਰੇਟ, ਫਿਕਸ ਰੇਟ। ਫਿਕਸ ਰੇਟ ਹਮੇਸ਼ਾ ਡਿਟਰਮਾਈਨ ਕਰਦੀ ਆ ਯੀਲਡ ਬੋਂਡ, ਗਵਰਨਮੈਂਟ ਦੇ ਯੀਲਡ ਬੋਂਡ ਦੇ ਉੱਪਰ, ਠੀਕ ਹੈ, ਜਿਹੜੇ ਆਲਰੇਡੀ ਥੋੜੇ ਜਿਹੇ ਘਟੇ ਹੈਗੇ ਆ, ਮਿਡਲ ਰੇਂਜ ਦੀ ਬੋਂਡ ਕਰਨ। ਜਿਹੜੇ ਵੇਰੀਏਬਲ ਰੇਟ ਆ ਜੰਜੂ ਸਰ, ਉਹ ਬੈਂਕਾਂ ਨੇ ਆਲਰੇਡੀ ਥੋੜੇ ਜਿਹੇ ਡਿਕਰੀਜ਼ ਕੀਤੇ ਆ, ਘਟਾਏ ਹੈਗੇ ਆ। ਹੁਣ ਲੈਟਸ ਸੇ ਬੈਂਕ ਆਫ ਕੈਨੇਡਾ 25 ਬੇਸਿਸ ਪੁਆਇੰਟ ਘਟਾ ਦਿੰਦਾ, ਠੀਕ ਹੈ, ਉਹਦੇ ਨਾਲ ਸਿੱਧਾ $1,00,000 ਦੇ ਉੱਪਰ $18 ਦਾ ਫਰਕ ਪੈਂਦਾ। ਬਟ ਜੇ ਬੈਂਕਾਂ ਡਿਸਕਾਊਂਟ ਘਟਾ ਦਿੰਦੀਆਂ ਹੋਰ, ਤੇ ਉਹਦੇ ਨਾਲ ਜ਼ਿਆਦਾ ਫਰਕ ਪਏਗਾ, ਜੇ ਨਹੀਂ ਘਟਾਉਂਦੀਆਂ ਤੇ ਉਹਨਾਂ ਵੱਧ ਫਰਕ ਪਏਗਾ। ਆਹ ਸਿੰਪਲ ਸਿੰਪਲ ਜਿਹਾ ਫੰਡਾ ਜਾਂਦੇ ਸਰ।
0: 647-6881-10 ਤੇ ਸੰਪਰਕ ਕਰ ਲਿਓ ਗਰੇਸ਼ ਸ਼ਰਮਾ ਸਾਹਿਬ ਨਾਲ। ਕੋਈ ਵੀ ਤੁਹਾਡੇ ਮਨ ਦੇ ਵਿੱਚ ਹੋਰ ਕੁਐਸਚਨ ਹੋਵੇ, ਕਈ ਵਾਰ ਏਅਰ ਦੇ ਉੱਪਰ ਇੰਨੇ ਕੁਐਸਚਨ ਨਹੀਂ ਪੁੱਛੇ ਜਾ ਸਕਦੇ, ਤੁਹਾਡੇ ਮਨ ਦੇ ਵਿੱਚ ਕੋਈ ਕੁਐਸਚਨ ਹੋਵੇ, ਤੁਹਾਡੀ ਮੌਰਗੇਜ ਪਹਿਲੀ, ਦੂਜੀ, ਤੀਜੀ, ਹੋਮ ਇਕਿਊਟੀ ਘਰ 'ਚੋਂ ਕਢਾਉਣੀ ਚਾਹੁੰਦੇ ਹੋ, ਕੰਸਟਰਕਸ਼ਨ ਲੋਨ ਲੈਣਾ, ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਹੋ, 647-6881-10 647-6881-10 'ਤੇ ਸੰਪਰਕ ਕਰ ਲਿਓ। ਸ਼ਰਮਾ ਸਾਹਿਬ ਥੈਂਕ ਯੂ ਸੋ ਮੱਚ, ਲਵ ਯੂ, ਤੁਹਾਨੂੰ
4: ਥੈਂਕ ਯੂ।
0: ਬਿਲਕੁਲ ਜੀ, ਅਤੇ ਇਹ ਸਨ ਗਰੀਸ਼ ਸ਼ਰਮਾ ਜੀ। ਅਤੇ ਹੁਣ ਆਪਾਂ ਕੈਨੇਡਾ ਦੀਆਂ ਸੜਕਾਂ ਦੀ ਗੱਲ ਕਰਦੇ ਹਾਂ। ਕੈਨੇਡਾ ਦੀਆਂ ਸੜਕਾਂ 'ਤੇ ਖੌਰੂ ਪਾਉਂਦੇ ਪੰਜਾਬੀ, ਕਾਬੂ ਕਰ ਲਏ ਪੁਲਿਸ ਨੇ, ਚੱਕ ਦੋ ਫੱਟੇ। ਬ੍ਰਿੰਟਨ ਦੀਆਂ ਸੜਕਾਂ 'ਤੇ ਖੌਰੂ ਪਾਇਆ ਭਾਈ, ਚਲੋ। ਅਤੇ ਨਿਜਰ ਮਰਡਰ ਲਈ ਕਿਸੇ ਭਾਰਤੀ ਅਫਸਰ ਦੀ ਕੋਈ ਸ਼ਮੂਲੀਅਤ ਨਹੀਂ ਕੈਨੇਡਾ ਪੁਲਿਸ। ਪਰਮਿੰਦਰ ਜੀ ਨੰਗਿਆ, ਸਤਿ ਸ਼੍ਰੀ ਅਕਾਲ ਜੀ, ਆਨ ਅਗੇਨ
4: ਜੀ, ਸਤਿ ਸ਼੍ਰੀ ਅਕਾਲ ਜੀ।
0: ਪਰ ਕੈਨੇਡਾ ਪੁਲਿਸ ਕਹਿੰਦੀ ਆ ਵੀ ਕਿਸੇ ਵੀ ਭਾਰਤੀ ਅਫਸਰ ਦੀ ਕੋਈ ਸ਼ਮੂਲੀਅਤ ਨਹੀਂ ਹੈਗੀ ਭਾਈ ਆਪਣੇ ਨਿੱਜਰ ਸਾਹਿਬ ਦੇ ਮਰਡਰ ਦੇ ਵਿੱਚ। ਪਰ ਐਫ ਬੀ ਆਈ ਥੋੜ੍ਹਾ ਜਿਹਾ ਕਰ ਰਹੀ ਆ, ਹੈ ਨਾ, ਵਿੱਚ ਇਨਵੋਲਵ ਵੀ ਹੈਗੀ ਆ।
4: ਹਰਜੀਤ ਜੀ, ਜਿੱਦਾਂ ਕਹਿੰਦੇ ਹੁੰਦੇ ਆ ਨਾ, ਭੁੱਖੇ ਅੱਗੇ ਬਾਤ ਪਾਈ, ਉਹ ਕਹਿੰਦਾ ਹੈ ਰੋਟੀ। ਸੋ ਕੈਨੇਡਾ ਦੀ RCMP ਦਾ ਇਹ ਹਾਲ ਆ। ਇੱਕ ਪਾਸੇ ਐਫ ਬੀ ਆਈ ਚਲਾਨ ਪੇਸ਼ ਕਰਦੀ ਆ, 24 ਗ੍ਰਿਫਤਾਰੀਆਂ ਕਰਦੀ ਆ, ਗੋਲਡੀ ਵਰਾੜ ਤੇ ਲੋਰੈਂਸ ਬਿਸ਼ਨੋਈ ਨੂੰ ਮੇਨ ਅਕਿਊਜ਼ਡ ਮੰਨਦੀ ਆ ਹਰਦੀਪ ਸਿੰਘ ਨਿੱਜਰ ਮਾਮਲੇ ਦੇ।
0: ਜਸਟਿਨ ਟਰੂਡੋ ਨੇ ਵੀ ਕਿਹਾ ਸੀ ਵੀ ਭਾਰਤੀਆਂ ਦਾ,
4: ਜਸਟਿਨ ਟਰੂਡੋ ਨੇ ਵੀ ਕਿਹਾ ਸੀ। ਪਰ RCMP ਨੂੰ ਇਹ ਪੁੱਛਿਆ ਜਾਵੇ ਕਿ ਤੁਹਾਨੂੰ ਇਹ ਕਿਹਨੇ ਪੁੱਛਿਆ ਵੀ ਹਾਲ ਦੀ ਘੜੀ ਕੇਸ ਤੁਸੀਂ ਆਪਣੇ ਆਪ ਸਫਾਈਆਂ ਕਿਉਂ ਦੇਣ ਲੱਗ ਪਏ ਆ? ਇਹ ਤਾਂ ਸਵਾਲ ਹੀ ਨੀ ਭਾਰਤੀ ਅਫਸਰਾਂ ਦਾ, ਤਾਂ ਹਾਲੇ ਸਵਾਲ ਹੀ ਨੀ। ਹਾਲੇ ਤਾਂ ਜਿਹੜੇ ਉਹ ਗੈਂਗਸਟਰ ਨੇ ਜਾਂ ਜਿਹੜੇ ਡਰੱਗ ਅਸਕਰ ਨੇ ਲੋਰੈਂਸ ਬਿਸ਼ਨੋਈ ਤੇ ਗੋਲਡੀ ਵਰਾੜ, ਹਾਲੇ ਤਾਂ ਮਾਮਲਾ ਹੀ ਉਹਨਾਂ ਦਾ ਚੱਲਦਾ। ਮੈਂ ਤਾਂ ਹੀ ਤਾਂ ਕਿਹਾ ਕਿ ਭੁੱਖੇ ਅੱਗੇ ਬਾਤ ਪਾਈ, ਉਹ ਕਹਿੰਦਾ ਹੈ ਰੋਟੀ। ਸੋ ਆਪਣੇ ਆਪ ਸਫਾਈਆਂ ਦੇਣ ਵਾਲਾ, ਇਹਦਾ ਮਤਲਬ ਕੁਛ ਨਾ ਕੁਛ ਅੰਦਰ ਹੋ ਪੱਕ ਰਿਹਾ ਆ। ਜਸਟਿਨ ਟਰੂਡੋ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਸੀ ਕੈਨੇਡਾ ਦੇ, ਉਹ ਇੱਕ ਵੱਖਰੇ ਤਰੀਕੇ ਨਾਲ ਉਹਨਾਂ ਨੇ ਪਾਰਲੀਮੈਂਟ 'ਚ ਵੀ ਜਵਾਬ ਦਿੱਤਾ। ਔਰ RCMP ਦਾ ਇਹ ਪਹਿਲਾ ਸਟੈਂਡ ਨਹੀਂ ਆ, ਵੱਖ ਵੱਖ ਸਮੇਂ ਤੇ ਅਰਜੀਤ ਜੀ ਆਪਾਂ ਇਹ ਵੀ ਦੇਖਿਆ ਕਿ ਬਹੁਤ ਸਾਰੀਆਂ ਘੁੰਮਣ ਘੇਰੀਆਂ RCMP ਵੀ ਲਈਆਂ ਨੇ। ਕਦੇ ਉਹ ਕਹਿ ਦਿੰਦੇ ਨੇ ਕਿ ਹਾਂ ਵਾਕਈ ਇਹਦੇ ਵਿੱਚ ਭਾਰਤੀ ਏਜੰਸੀਆਂ ਦੀ ਸ਼ਮੂਲੀਅਤ ਸੀ, ਹੁਣ ਦੁਬਾਰਾ ਕਹਿਤਾ ਕਿ ਨਹੀਂ ਸ਼ਮੂਲੀਅਤ ਸੀ। ਸੋ ਸਭ ਤੋਂ ਵੱਡਾ ਸਵਾਲ ਇਸੇ ਪ੍ਰਕਰਨ ਦੇ ਵਿੱਚ ਇੱਕ ਇਹ ਉੱਠ ਰਿਹਾ ਕਿ FBI ਜਿਹੜੀ ਅਮਰੀਕਾ ਦੀ ਇੱਕ ਵੱਡੀ ਏਜੰਸੀ ਆ, ਉਹ ਤਾਂ ਹਰਜੀਤ ਜੀ ਕਹਿੰਦੇ ਨੇ ਕਿ ਲਾਰਸ ਬਿਸ਼ਨੋਈ ਨੂੰ ਹੀ ਭਾਰਤੋਂ ਅਮਰੀਕਾ ਲੈ ਕੇ ਜਾਣਾ ਆ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਆ ਕਿ ਮੋਦੀ ਸਾਹਿਬ ਪ੍ਰਵਾਨਗੀ ਦੇਣਗੇ? ਉਹਨੂੰ ਤਾਂ ਮਹਿਮਾਨਨਵਾਜ਼ੀ ਹੋ ਰਹੀ ਆ ਗੁਜਰਾਤ ਦੀਆਂ ਜੇਲ੍ਹਾਂ ਦੇ ਵਿੱਚ। ਸੋ ਇੱਕ ਬਹੁਤ ਵੱਡਾ ਪ੍ਰਕਰਨ ਜਿਹੜਾ ਚੱਲ ਪਿਆ, ਮੈਨੂੰ ਲੱਗਦਾ ਕਿ ਕੈਨੇਡਾ ਦੀ RCMP ਨੂੰ ਵੀ ਸਮੇਂ ਦੇ ਹਿਸਾਬ ਦੇ ਨਾਲ ਸਟੈਂਡ ਲੈਣਾ ਚਾਹੀਦਾ ਸੀ। ਪਹਿਲਾਂ ਹੀ ਸਫਾਈਆਂ ਦੇਣ ਵਾਲਾ ਮਾਮਲਾ ਮੈਨੂੰ ਲੱਗਦਾ ਕਿ ਅੰਦਰ ਖਾਤੇ ਕੁਝ ਨਾ ਕੁਝ ਕਾਫੀ ਕੁਝ ਹੋ ਪਾ ਰਿਹਾ ਜੀ।
5: ਦੂਜੇ ਡਾਕਟਰ ਜੇ ਸਪੈਸ਼ਲਿਸਟ ਦੀ ਲੋੜ ਪਵੇ ਤੇ ਉਸ ਤਰੀਕੇ ਦਾ ਹੀ ਬਣਾਇਆ ਕੁਦਰਤ ਨੇ।
0: ਮੈਂ ਕਿਹਾ ਖਰੇ ਉਹ ਬੰਦਿਆਂ ਕੋਲ ਚਲੇ ਜਾਂਦੇ ਆ,
5: ਤੇ ਬੰਦੇ ਹੀ ਆ ਜੀ, ਡਾਕਟਰ ਵੀ ਤਾਂ ਬੰਦੇ
0: ਨਹੀਂ, ਮਤਲਬ ਮਰੀਜ਼ਾਂ ਕੋਲ
5: ਆਪਣੇ ਵਾਸਤੇ ਕਦੀ ਕਿਸੇ ਨੂੰ ਪੇਨ ਹੁੰਦੀ ਹੋਵੇ, ਮੈਂ ਕਦੀ ਕਿਸੇ ਕੋਲ ਨੀ ਗਿਆ। ਨਾ ਮੈਂ ਕਦੀ ਜਿਮ ਚ ਗਿਆ, ਨਾ ਮੈਂ ਕਦੀ ਐਕਸਰਸਾਈਜ਼ ਕੀਤੀ ਹੈ।
0: ਅੱਛਾ,
5: ਨਾ ਪਰਫੈਕਟ।
0: ਕੋਈ ਬਿਮਾਰੀ ਨਹੀਂ?
5: ਨਹੀਂ, ਬਿਮਾਰੀ ਉਸ ਤਰੀਕੇ ਦੀ ਤੇ ਹੁੰਦੀ ਆ, ਬਲੱਡ ਪ੍ਰੈਸ਼ਰ ਹੋ ਗਿਆ ਜਾਂ ਕੁਛ ਹੋਰ ਹੋ ਗਿਆ।
0: ਚਲੋ ਇਹ ਤਾਂ ਆਮ ਹੀ ਆ ਹਰੇਕ ਨੂੰ,
5: ਇਹ ਤੇ ਮਾਈਨਰ ਚੀਜ਼ਾਂ ਨੇ, ਲੇਕਿਨ ਮੇਰਾ ਬਲੱਡ ਪ੍ਰੈਸ਼ਰ ਕੰਟਰੋਲ ਆ।
0: ਵੀਕਐਂਡ ਤੇ ਮੇਰੇ ਨਾ ਖੱਬੇ ਕੰਨ ਕੋਲੋਂ, ਸ਼ਾਇਦ ਮੈਂ ਅੱਗੇ ਵੀ ਇੱਕ ਦੋ ਵਾਰ ਗੱਲ ਕਰੀ ਆ, ਗਿੱਚੀ ਜੀ ਕੋਲੋਂ ਬਹੁਤ ਜ਼ਿਆਦਾ ਪੇਨ ਹੋਈ, ਬਹੁਤ ਦਰਦ ਉੱਠਿਆ, ਯਾਨੀ ਸੁੱਤੇ ਉੱਠਣ ਤੋਂ ਬਾਅਦ ਜਦੇ ਸਟਾਰਟ ਹੋ ਗਿਆ। ਇੱਦਾਂ ਹੀ ਨਹਾਤਾ ਨਹੁਤਾ ਸਾਰਾ ਕੁਛ ਕੀਤਾ, ਕਰ ਕਰਾ ਕੇ ਜੀ ਥੱਲੇ ਆਇਆ, ਰੋਟੀ ਖਾਧੀ ਹੈ ਨਾ, ਸਿਰ ਫੇਰ ਆ, ਦੋ ਗੋਲੀਆਂ ਮੈਂ ਰੋਟੀ ਖਾ ਕੇ ਖਾ ਲਈਆਂ ਟੈਨਲ ਦੀਆਂ ਰੈਗੂਲਰ ਜਿਹੜੀ ਹੁੰਦੀਆਂ ਹੈ ਨਾ, ਹਟਿਆ ਨਾ ਜੀ, ਹਟਿਆ ਨਾ, ਅੱਧਾ ਘੰਟਾ ਮੈਂ ਚੀਸਾਂ ਮਾਰੀਆਂ, ਚੀਕਾਂ ਮਾਰੀਆਂ ਪੂਰੀਆਂ, ਇੱਕ ਗੋਲੀ ਫੇਰ ਖਾਧੀ, ਫੇਰ ਨਾ ਹਟਿਆ, ਜਾਣੀ ਹੰਭਾਤਾ ਜੀ ਮੈਨੂੰ ਦਰਦ ਨੇ। ਗੱਡੀ ਚੱਕੀ ਜਾਣਾ ਸੀ, ਉੱਥੇ ਮੈਚਾਂ 'ਤੇ ਜਾਣਾ ਸੀ, ਘੰਟਾ ਕੁ ਲਾ ਕੇ ਆਉਣਾ ਸੀ, ਕਬੱਡੀ 'ਤੇ ਚਲਾ ਗਿਆ ਸੰਧੂ ਸਾਹਿਬ, ਚਲੋ ਮੈਨੂੰ ਬਾਅਦ 'ਚ ਮਿਲੇ ਉੱਥੇ। ਮੈਂ ਜਾਂਦਿਆਂ ਨੇ ਸੱਚੀ ਕਹਿੰਦਾ, ਸੱਚੀ ਪਹਿਲਾਂ ਜਾਂਦਿਆਂ ਨੇ ਚਾਹ ਚੱਕੀ ਉੱਥੇ, ਚਾਹ ਪੀਤੀ ਮੈਂ, ਮੈਨੂੰ ਇੰਨਾ ਉਹਨੇ ਚਾਹ ਨੇ ਆਰਾਮ ਕੀਤਾ, ਮਤਲਬ ਪਤਾ ਨਹੀਂ ਉਹ ਗੋਲੀਆਂ ਨੇ ਨਸ਼ਾ ਕਰ ਲਿਆ ਜਾਂ ਜੋ ਵੀ ਲਾ ਲਓ, ਮਤਲਬ ਫਿਰ ਜਾ ਕੇ ਮੈਨੂੰ ਸੁਰਤ ਜੀ ਆਈ ਵੀ ਮੈਂ ਠੀਕ ਹਾਂ। ਹੁਣ
5: ਪੀਐਮ ਜੀ ਦੀ ਪੇਨ ਹੁੰਦੀ ਹੈ ਜੀ, ਜਿਹੜਾ ਜੋੜ ਹੁੰਦਾ ਜਬਾੜਾ, ਉਹਦੇ ਅੰਦਰ ਪੇਨ ਹੁੰਦੀ ਹੈ, ਟ੍ਰਾਈਜੈਮੀ ਨਾਲ ਡਰ ਹੁੰਦੀ ਹੈ, ਉਹ ਪਿੰਚ ਕਰਦੀ ਹੈ।
0: ਤੇ ਬੰਦਾ ਜੇ ਖੜੇ ਪਰ ਇੱਦਾਂ ਹੋ ਜੇ ਕਰੇ ਕੀ ਫਿਰ?
5: ਬਿਲੀਅਮ
0: ਐਂਡ ਚੰਗੂਜੀ ਵਾਲੇ ਏਰੀਏ ਚ ਵੀ ਆ ਸਕਦਾ ਬੰਦਾ,
5: ਜਿੱਥੇ ਮਰਜ਼ੀ ਆ ਜੀ, ਉੱਥੇ ਤੇ ਹਟ ਜਾਣੀ, ਉੱਥੇ ਤੇ ਤੁਹਾਨੂੰ ਹੋਰ ਦੱਸਣ ਲੱਗੇ ਆ। ਓਡੇ ਮੋਢਾ ਜਿਹੜਾ ਨਹੀਂ ਹਟਦਾ, ਮੋਢੇ ਦੀ ਪੇਨ ਜਿੰਨੀ ਮਰਜ਼ੀ ਸਵੀਅਰ ਆ, ਬੈਕ ਪੇਨ ਆ, ਨੈਕ ਦੀ ਪੇਨ ਆ, ਤੁਹਾਡੇ ਸ਼ੋਲਡਰ ਦੀ ਪੇਨ ਆ, ਗੋਡਾ ਜਿਹੜਾ ਨਹੀਂ ਠੀਕ ਹੁੰਦਾ, ਗੋਡਾ ਵੀ ਬਿਲਕੁਲ ਠੀਕ ਕਰਕੇ ਦੇਵਾਂਗੇ ਜੀ। ਸੋ ਤੁਹਾਨੂੰ ਇੱਕ ਵਾਰ ਆਣ ਕੇ ਟਰਾਈ ਕਰ ਲਓ, ਦੂਜੀ ਵਾਰ ਨਹੀਂ ਆਉਣ ਦੀ ਲੋੜ ਜੀ, ਜੇ ਤੁਹਾਨੂੰ ਚੰਗਾ ਨਾ ਲੱਗੇ।
0: ਨੰਬਰ ਦੋ ਫਿਰ
5: 416-884-5486
0: 4 16 84 54 86 ਮੈਂ ਤੋਂ ਐਨੀ ਟਾਈਮ ਇਹ ਨੰਬਰ ਲਿਆ ਜਾ ਸਕਦਾ, ਗਿੱਟੇ ਮੋਢੇ ਗੋਡਿਆਂ 'ਚ ਕਿਤੇ ਵੀ ਕਿਤੇ ਦਰਦ ਆ ਤਾਂ ਜ਼ਰੂਰ ਡਾਕਟਰ ਸਾਹਿਬ ਦਾ ਇਹ ਵੀ
5: ਕਰਾ ਕੇ, ਫਿਜ਼ੀਓਥੈਰੇਪੀ ਕਰਾ ਕੇ ਥੱਕ ਚੁੱਕੇ ਹੋ, ਗੇੜੇ ਮਾਰ ਮਾਰ ਕੇ, ਤੁਹਾਨੂੰ ਇੱਕ ਜਾਂ ਦੋ ਗੇੜੇ ਮਾਰੋ ਤੇ ਆਪਣੇ ਕੰਮ ਤੇ ਭੱਜ ਜਾਓ ਬਸ।
0: ਆਹ ਚੱਕ, ਹੋਰ ਕੀ ਚਾਹੀਦਾ? ਦੋ ਪਰ 416-884-5486 ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਲਵ ਯੂ, ਥੈਂਕ ਯੂ। ਕਵਾਲਟੀ ਲੋਜਿਸਟਿਕਿੰਗ ਵਾਲਿਆਂ ਨੂੰ ਕਾਫੀ ਸਾਰੇ ਡਰਾਈਵਰਾਂ ਦੀ ਲੋੜ ਆ, ਤੁਸੀਂ ਇੱਕ ਜਣਾ, ਦੋ ਜਣੇ, ਤਿੰਨ ਜਣੇ ਮੋਂਟਰੀਅਲ ਨੂੰ ਚੱਲਣਾ ਚਾਹੁੰਦੇ ਹੋ, ਸਾਰੇ ਨਹੀਂ, ਇਕੱਲੇ ਇਕੱਲੇ ਸਿੰਗਲ, ਅਤੇ ਜਾਂ ਤੁਸੀਂ ਓਨਰ ਓਪਰੇਟਰੋਂ ਹਾਇਰ ਹੋਣਾ ਚਾਹੁੰਦੇ ਹੋ, 416-717-2739 'ਤੇ ਸੰਪਰਕ ਕਰ ਲਿਓ ਤੁਸੀਂ ਉੱਥੇ ਜਸਵੀਰ ਭਾਅ ਜੀ ਉਹਨਾਂ ਨਾਲ, ਜਾਂ ਫਿਰ ਜਗਤਾਰ ਸਿੰਘ ਚੱਠਾ ਸਾਹਿਬ 416-455-9311। ਗੁਰਬਖਸ਼ ਭਾਅ ਜੀ ਨੇ ਐਪਲੀਕੇਸ਼ਨ ਕਰਨੀ ਉੱਥੇ 1497 ਬੁੱਲੇਵਾਰਡ ਯੂਨਿਟ ਨੰਬਰ 4 ਈਟੋਵਿਕੋ ਦੇ ਵਿੱਚ ਨੇ, 416-717-2739। ਸਟੀਫਨ ਫਰਨੀਚਰ 2575 ਸਟੀਲ ਐਵਨਿਊ ਈਸਟ ਯੂਨਿਟ ਨੰਬਰ 14-17 ਬ੍ਰੈਂਪਟਨ ਦੇ ਵਿੱਚ, ਟੋਰਬਰਮ ਐਂਡ ਸਟੀਲ ਦਾ ਏਰੀਆ 905-790-0560। ਤੰਦੂਰੀ ਬੋਇਜ਼ 905-956-2111, 4 ਲੋਕੇਸ਼ਨਾਂ ਤੋਂ ਸਰਵ ਕਰਦੇ ਆ, ਪਹਿਲੀ ਟੋਰਬਰਮ ਐਂਡ ਲਖਨਊ ਡਰਾਈਵ ਦੇ ਕੋਲ ਸਮਥਿੰਗ ਇੱਦਾਂ, ਅਤੇ ਦੂਜੀ ਕੁਈਨ ਐਂਡ ਮਕਲਾਗਣ, ਤੀਜੀ ਔਰੰਜਵੈਲ ਦੇ ਵਿੱਚ, ਚੌਥੀ ਡੈਰੀ ਰੋਡ ਬੈਸਟ ਵੈਸਟਰਨ ਚਰਚ ਲੈਣ 401 905-956-2111। ਦੇਸੀ ਸਿਨੇ ਫਿਲਮ ਤੋਂ ਜਗਦੀਸ਼ ਭਾਅ ਜੀ 416-930-1251। ਵੀਡੀਓ ਫੋਟੋਗ੍ਰਾਫੀ ਡੀ ਜੇ ਦੀਆਂ ਕੋਈ ਸੇਵਾਵਾਂ ਲੈਣੀਆਂ ਚਾਹੁੰਦੇ, ਪ੍ਰੀ ਵੈਡਿੰਗ ਈਵੈਂਟ ਐਨਵਰਸਰੀ ਬਰਥਡੇ ਪਾਰਟੀ ਈ ਸ਼ੂਟ ਕਰਾਉਣਾ ਚਾਹੁੰਦੇ ਹੋ, ਡੀ ਜੇ ਤੁਸੀਂ ਟੈਂਟ ਦੀਆਂ ਸੇਵਾਵਾਂ ਵੀ ਇਹਨਾਂ ਤੋਂ ਲੈ ਸਕਦੇ ਹੋ, 416-930-1251। ਅਤੇ ਸੋਫਾ ਸਟੂਡੀਓ ਸ਼ਗਨਦੀਪ ਢਿੱਲੋਂ 8550 ਟੋਰਬਰਮ ਰੋਡ ਯੂਨਿਟ ਨੰਬਰ 1 ਬ੍ਰੈਂਪਟਨ ਦੇ ਵਿੱਚ ਨੇ, 905-799-8877। ਅਤੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸਬਿਲਟੀ ਸੁਪਰਵੀਜ਼ਾ RESP RRSP ਕਰਾਉਣੇ ਤਾਂ ਮੇਰੇ ਨਾਲ ਸੰਪਰਕ ਕਰ ਲਿਓ, 647-835-5594, ਜਾਂ ਫਿਰ ਸਾਡੇ ਬ੍ਰੋਕਰੇਜ ਰਮਨਦੀਪ ਉਹਨਾਂ ਨੂੰ ਸੰਪਰਕ ਕੀਤਾ ਜਾ ਸਕਦਾ, ਹੋਰਨਬਿਲ ਇੰਸ਼ੋਰੈਂਸ ਬ੍ਰੋਕਰੇਜ ਨੂੰ, ਤੁਹਾਡੇ ਕੋਲ ਲਾਇਸੈਂਸ ਲਿਆ ਹੋਇਆ ਜਾਂ ਲੈਣਾ ਚਾਹੁੰਦੇ ਹੋ, 647-237-3133 'ਤੇ ਗੱਲਬਾਤ ਕਰ ਲਿਓ। PNG ਸਪਰਿੰਗਾਂ ਦੇ ਸਪੈਸ਼ਲਿਸਟ ਨੇ, ਟਰੱਕਾਂ ਟਰੇਲਿਆਂ ਦੀ ਕਮਾਣੀ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ, ਅਤੇ 5330 ਬਰੈਡਕੋ ਬੁੱਲੇਵਾਰਡ ਮਿਸਿਸ ਆਗਾ, ਡੈਕਸੀ ਐਂਡ ਮੈਥਸਨ ਦਾ ਰਹੀਆਂ, 905-409-5533। ਪਰਵਿੰਦਰ ਜੀ ਇੱਕ ਚਲੋ ਕਾਲ ਲੈਣ ਦੋ, ਆਪਣੇ ਭੁਪਿੰਦਰ ਵੀਰ ਜੀ ਸਤਿ ਸ਼੍ਰੀ ਅਕਾਲ ਜੀ, ਆਨ
6: ਨੰਗਾ ਸਤਿ ਸ਼੍ਰੀ ਅਕਾਲ, ਮਿਹਰਬਾਨੀ ਜੀ
0: ਜੀ, ਆਨ
6: ਨਿੱਜਰ ਕਤਲ ਕੇਸ ਦਾ ਕੱਖ ਨਹੀਂ ਬਣਿਆ, ਉਹ ਤਾਂ ਪਹਿਲਾਂ ਵੀ ਪਤਾ ਸੀ, ਲਟਕੇ ਰਹਿਣਾ ਹੁਣ ਕਈ ਕਈ ਸਾਲ, ਇਹਦਾ ਬਣਨਾ
0: 28 ਤੱਕ ਪਾਤੀ ਉਹਨਾਂ ਨੇ ਚੱਕ ਕੇ,
6: 28
0: ਨੂੰ ਦੇਖਾਂਗੇ।
6: ਉਦੋਂ ਟਰੂਡੋ ਦੇ ਭਗਤਾਂ ਨੇ ਤਾਂ ਪੁੱਛਾਂ ਚੱਕ ਲਈਆਂ ਸੀ, ਲਓ ਜੀ ਉਹ ਟਰੂਡੋ ਨੇ ਪਾਰਲੀਮੈਂਟ 'ਚ ਕਹਿਤਾ, ਉਹਨੇ ਤਾਂ ਹੁਣ ਸਰਕਾਰ ਹੀ ਚੱਕ ਲਿਆਣੀ ਭਾਰਤ ਦੀ ਬਾਹਰ ਅਮਰੀਕਾ,
0: ਤੇ
6: ਇਹਨਾਂ ਨੂੰ ਇਹ ਇੰਨੀ ਅਸਲ ਨਹੀਂ ਹੈਗੀ, ਇੱਥੇ ਰਹਿੰਦੇ ਨੂੰ ਇੰਨਾ ਚਿਰ ਹੋ ਗਿਆ, ਤੇ ਜਿੱਦਾਂ ਦੀਆਂ ਵੋਟਾਂ ਹੁੰਦੀਆਂ ਉੱਦਾਂ ਦਾ ਬਿਆਨ ਦਿੰਦੇ ਆ, ਲੋਕਾਂ ਦੇ ਮੁਤਾਬਕ ਹੋ ਰਹੀ ਨੀ ਕੁਛ ਨੀ, ਇਹਨਾਂ ਨੂੰ ਕੋਈ ਨੀ ਹੁੰਦਾ, ਬੰਦਾ ਇੱਕ ਮਰ ਜੇ 20 ਮਰ ਜਾਣੇ ਇਹਨਾਂ ਨੂੰ ਕੀ ਫਰਕ ਆ।
0: ਜਸਵੰਤ ਸਿੰਘ ਖਾਲੜਾ ਜਸਵੰਤ, ਚਲੋ ਆਪਾਂ ਖਬਰ ਕਰਦਾ ਮੈਂ ਪਰਮਿੰਦਰ ਨਾਲ ਥੋੜੀ ਜੀ।
6: ਹਾਂਜੀ, ਹੁਣ ਜਿਹੜੀ ਪੁਲਿਸ ਵੀ ਇੱਥੋਂ ਦੀ ਮਜ਼ਾਕ ਬਣ ਕੇ ਰਹਿ ਗਈ, ਉਹ RCMP ਉਹ ਲਾਲ ਲਾਲ ਲੰਬੇ ਲੰਬੇ ਕੋਟ ਪਾ ਕੇ ਫਿਰੀ ਜਾਂਦੇ, ਉੱਚੀਆਂ ਉੱਚੀਆਂ ਜੁੱਤੀਆਂ ਜਿਵੇਂ ਗਾਰੇ ਚ ਘੁੰਮਣਾ ਹੁੰਦਾ। ਮਿਹਰਬਾਨੀ,
0: ਥੈਂਕ ਯੂ ਭਾਈ। ਪਰਮਿੰਦਰ ਜੀ, ਜਸਵੰਤ ਸਿੰਘ ਖਾਲੜਾ ਸਾਹਿਬ ਤੇ ਫਿਲਮ ਬਣੀ ਆ, ਦਲਜੀਤ ਦੋਸਾਂਝ ਨੇ ਬਣਾਈ ਆ, ਸਾਰੇ ਪਾਸੇ ਜਾਣੀ ਹਰੇਕ ਬੰਦੇ ਨੂੰ ਉਹਨਾਂ ਨੇ ਭੜਥੂ ਪਾਇਆ ਹੋਇਆ ਆਪਣੇ ਆਪਣੇ ਦਿਮਾਗਾਂ ਦੇ ਵਿੱਚ। ਅੱਛਾ, ਜੇ ਗੱਲ ਕਰੀਏ ਖਾਲੜਾ ਸਾਹਿਬ ਦਾ, ਮੁੱਖ ਦੋਸ਼ੀ ਸੀ DSP ਜਸਪਾਲ ਸਿੰਘ, 2023 ਦੇ ਵਿੱਚੋਂ ਜੇਲ੍ਹ ਦੇ ਵਿੱਚੋਂ ਪੈਰੋਲ 'ਤੇ ਚੱਲ ਜਾਂਦਾ, ਜਵਾਨਤ 'ਤੇ ਚੱਲ ਜਾਂਦਾ ਥੋੜ੍ਹੇ ਦਿਨਾਂ ਲਈ, ਕਿਵੇਂ ਗਿਆ, ਮੁੜ ਕੇ ਆਇਆ ਹੀ ਨਹੀਂ? 2023 ਦੇ ਵਿੱਚ ਕਿਹਦੀ ਸਰਕਾਰ ਸੀਗੀ ਜਿਹੜਾ ਮੁੜ ਕੇ ਕਿਸੇ ਨੇ ਪੁੱਛਿਆ ਹੀ ਨਹੀਂ?
6: ਬਿਲਕੁਲ, 2023 ਚ ਕਿਹਦੀ ਸਰਕਾਰ ਸੀ ਔਰ ਹੋਮ ਮਿਨਿਸਟਰੀ ਕਿਹਦੇ ਕੋਲ ਸੀ,
0: ਹੋਮ ਮਿਨਿਸਟਰੀ ਕਿਹਦੇ ਕੋਲ
6: ਸੀ? ਥੋੜਾ ਜਿਹਾ ਆਪਾਂ ਗੱਲ ਕਰ ਲਈਏ ਕਿ ਜਸਵੰਤ ਸਿੰਘ ਖਾਲੜਾ ਕਤਲ ਕਾਂਡ ਦਾ ਜਿਹੜਾ ਮੁੱਖ ਮੁਲਜ਼ਮ ਸੀ DSP ਜਸਪਾਲ ਸਿੰਘ, ਵੈਸੇ ਇਸ ਮਾਮਲੇ ਦੇ ਵਿੱਚ 123 ਪੁਲਿਸ ਮੁਲਾਜ਼ਮ ਇਨਵੋਲਵ ਸੀ, 123 ਹਰਜੀਤ ਜੀ। 2005 ਦੇ ਵਿੱਚ ਪਟਿਆਲਾ ਦੀ CBI ਅਦਾਲਤ ਨੇ 7 ਦੋਸ਼ੀਆਂ ਨੂੰ ਜਿਹੜੀ ਸਜ਼ਾਵਾਂ ਦਿੱਤੀਆਂ ਸੀ, ਉਹਦੇ ਵਿੱਚ 4 ਦੋਸ਼ੀ ਜਿਹੜੇ ਉਹਨਾਂ ਨੂੰ ਉਮਰ ਕੈਦ ਸੀ, ਉਹਨਾਂ ਵਿੱਚ DSP ਜਸਪਾਲ ਸਿੰਘ ਸੀ। ਪਹਿਲਾਂ ਤਾਂ ਜਸਪਾਲ ਸਿੰਘ ਨੇ ਸੁਪਰੀਮ ਕੋਰਟ ਤੱਕ ਦੌੜ ਲਾਈ, ਗਵਰਨਰ ਨੂੰ ਵੀ 2 ਵਾਰ ਅਪੀਲ ਪਾਈ ਆ ਕਿ ਮੈਨੂੰ ਗੁੱਡ ਕਰੈਕਟਰ ਦੇ ਜ਼ਰੀਏ ਮੈਨੂੰ ਜਿਹੜਾ ਪੈਰੋਲ ਦਿੱਤੀ ਜਾਵੇ, ਪਰ ਨਹੀਂ ਮਿਲੀ। 2023 ਦੇ ਵਿੱਚ ਜਿਹੜੀ ਜ਼ਮਾਨਤ ਮਿਲਦੀ ਆ, ਉਸ ਤੋਂ ਬਾਅਦ ਉਹ ਜਲੰਧਰ ਆ ਜਾਂਦੇ ਨੇ। ਇਹ ਵੀ ਦੱਸਦੇ ਜਾਈਏ ਕਿ ਜਿਹੜੇ DSP ਜਸਪਾਲ ਸਿੰਘ ਸੀ, ਹੁਸ਼ਿਆਰਪੁਰ ਦੇ ਪਿੰਡ ਮਾਂਜੀ ਦਾ ਰਹਿਣ ਵਾਲਾ ਸੀ ਅਸਲ ਦੇ ਵਿੱਚ, ਉਸ ਤੋਂ ਬਾਅਦ ਇਹ ਜਲੰਧਰ ਸ਼ਿਫਟ ਹੋ ਗਏ ਨੇ, ਪਰ 23 ਤੋਂ ਬਾਅਦ ਇਹਨਾਂ ਦਾ ਕੋਈ ਪਤਾ ਨਹੀਂ ਲੱਗ ਰਿਹਾ। ਸੋ ਜਿਵੇਂ ਤੁਸੀਂ ਦੱਸਿਆ ਕਿ ਸਤਲੁਜ ਫਿਲਮ ਨੇ ਕਈਆਂ ਦੇ ਪਰਦੇ ਚੱਕੇ ਨੇ, 2023 ਤੋਂ ਬਾਅਦ ਏਦਾਂ ਦਾ ਹਾਈ ਪ੍ਰੋਫਾਈਲ ਕੈਦੀ ਕਿੱਥੇ ਗਿਆ, ਮਰ ਗਿਆ, ਜੀਂਦਾ, ਦੇਸ਼ ਵਿਦੇਸ਼ ਕੀ ਬਣਿਆ, ਕੋਈ ਕਿਸੇ ਨੂੰ ਨਹੀਂ ਪਤਾ। ਹੁਣ ਨਾਭਾ ਜੇਲ੍ਹ ਵਾਲੇ ਹੁਣ ਹੁਸ਼ਿਆਰਪੁਰ ਸਦਰ ਥਾਣੇ ਨੂੰ ਚਿੱਠੀਆਂ ਪਾ ਰਹੇ ਨੇ, ਜਲੰਧਰ 'ਚ ਚਿੱਠੀਆਂ ਪਾ ਰਹੇ ਨੇ, ਭਾਈ DSP ਜਸਪਾਲ ਸਿੰਘ ਨੂੰ ਲੱਭ ਕੇ ਲਿਆਓ। 3 ਸਾਲ ਜੇਲ੍ਹ ਪ੍ਰਸ਼ਾਸਨ ਸੁੱਤਾ ਪਿਆ ਰਿਹਾ, ਹੋਮ ਮਿਨਿਸਟਰੀ ਸੁੱਤੀ ਪਈ ਰਹੀ, ਭਗਵੰਤ ਮਾਨ ਸਰਕਾਰ ਸੁੱਤੀ ਪਈ ਰਹੀ, ਜਾਂ ਜਿਹੜੇ ਹੋਰ ਆਗੂ ਨੇ ਜਿਹੜੇ ਅੱਜ ਬਿਆਨਬਾਜ਼ੀਆਂ ਕਰਕੇ ਬਹੁਤ ਦੁੱਧ ਧੋਤਾ ਬਣਦੇ ਨੇ, ਉਹ ਕਿੱਥੇ ਸੀ? ਸੋ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਘਟਨਾ ਚੱਕਰ ਆ ਕਿ ਉਸ ਦੌਰ ਦੇ ਵਿੱਚ ਕੀ ਹੋ ਚੋਇਆ। ਮੈਨੂੰ ਲੱਗਦਾ ਹਾਲੇ ਹੋਰ ਵੀ ਬਹੁਤ ਸਾਰੇ ਸੱਚ ਸਾਹਮਣੇ ਆਉਣੇ ਬਾਕੀ ਨੇ ਜੀ।
0: ਅਮਰੀਕੀ ਏਜੰਸੀਆਂ ਵੱਲੋਂ ਦਾਖਲ ਚਾਰਜਸ਼ੀਟ ਵਿੱਚ ਖੁਲਾਸਾ ਕੀਤਾ ਗਿਆ ਕਿ ਕੈਨੇਡਾ ਬਾਰਡਰ ਏਜੰਸੀ ਦੇ ਅੰਦਰਲੇ ਅਧਿਕਾਰੀਆਂ ਵੱਲੋਂ ਭਾਰਤ ਅਤੇ ਮੈਕਸੀਕੋ ਦੇ ਡਰੱਗ ਸਮਗਲਰਾਂ ਨੂੰ ਕਿਸ ਦਿਨ ਬਾਰਡਰ ਦੇ ਸਮਾਨ ਦੀ ਜਾਂਚ ਹੋਵੇਗੀ ਪਹਿਲਾਂ ਹੀ ਦੱਸ ਦਿੱਤਾ ਜਾਂਦਾ ਸੀ, ਜਿਸ ਕਰਕੇ ਸੈਂਕੜੇ ਕਿਲੋਆਂ ਦੀ ਤਾਦਾਦ ਵਿੱਚ ਨਸ਼ਾ ਬ੍ਰੇਕ ਟੋਕ ਬ੍ਰਿਟਿਸ਼ ਕੋਲੰਬੀਆ ਵਿੱਚ ਸਮਗਲ ਹੁੰਦਾ ਸੀ। ਲਓ ਜੀ, ਇਹ ਇੱਥੇ ਵੀ ਮਿਲੇ ਗਿਲੇ ਹੁੰਦੇ ਆ ਸਾਰੇ ਪਾਸੇ। ਸਾਰਨੀਆਂ ਦੀ ਅਦਾਲਤ ਵੱਲੋਂ 60 ਕਿਲੋ ਡਰੱਗ ਅਮਰੀਕਾ ਤੋਂ ਕੈਨੇਡਾ ਟਰੱਕ ਰਾਹੀਂ ਲੰਘਾਉਣ ਦੀ ਕੋਸ਼ਿਸ਼ ਕਰਨ ਵਾਲੇ ਬ੍ਰੈਂਪਟਨ ਵਾਸੀ ਚਰਨਪ੍ਰੀਤ ਸਿੰਘ, ਲਓ ਜੀ, ਸੁਣਵਾਈ ਗਈ, ਉਹਨੂੰ 15 ਸਾਲ ਦੀ ਸਜ਼ਾ। ਪੁਲਿਸ ਮੁਤਾਬਕ ਚਰਨਪ੍ਰੀਤ ਸਜ਼ਾ ਸੁਣਾਏ ਜਾਣ ਤੋਂ 4 ਦਿਨ ਪਹਿਲਾਂ ਆਪਣਾ ਐਂਕਲ ਬ੍ਰੈਕਲਟ ਟੈਂਕਰ ਉਤਾਰ ਕੈਨੇਡਾ ਭੱਜਣ ਵਿੱਚ ਹੋਇਆ ਕਾਮਯਾਬ, ਪੁਲਿਸ ਦੇ ਹੱਥ ਖਾਲੀ ਹੋ ਗਏ ਜੀ। ਆਪਰੇਸ਼ਨ ਹਾਰਡਵੈਲ ਦੀ ਕਾਮਯਾਬੀ ਗੈਂਗਸਟਰਾਂ ਦੇ ਚੁੰਗਲ 'ਚੋਂ ਨਿਕਲਿਆ, ਕਾਰੋਬਾਰੀਆਂ ਨੇ ਲਿਆ ਸੁੱਖ ਦਾ ਸਾਹ, ਅਤੇ ਕੈਨੇਡਾ 'ਚ ਭਾਰਤੀ ਵਿਦਿਆਰਥੀਆਂ ਨਾਲ $1.26 ਲੱਖ ਡਾਲਰ ਦੀ ਠੱਗੀ ਹੋ ਗਈ। ਪਤਨੀ ਦੇ ਕਤਲ ਕਰਕੇ ਗਰਲਫ੍ਰੈਂਡ ਨੂੰ ਭੇਜੀ ਫੋਟੋ, ਅਤੇ ਅਮਰੀਕਾ 'ਚ ਭਾਰਤੀ ਇੰਜੀਨੀਅਰ ਗ੍ਰਿਫਤਾਰ ਹੋ ਗਿਆ, ਚੱਕ ਦੋ ਫੱਟੇ ਪਤੰਦਰੋਂ। ਇਰਾਨ ਨੇ ਅਮਰੀਕਾ 'ਤੇ ਨਵੇਂ ਹਵਾਈ ਹਮਲੇ ਤੋਂ ਬਾਅਦ ਬਹਿਰੀਨ ਅਤੇ ਕਤਰ ਮਿਜ਼ਾਈਲ ਅਲਰਟ ਜਾਰੀ ਕਰਤੇ ਨੇ। ਪਾਕਿਸਤਾਨ ਨੇ ਵੰਡ ਤੋਂ ਕਰੀਬ 77 ਸਾਲ ਬਾਅਦ ਸਿੱਖ ਸੰਗਤ ਲਈ ਮੁੜ ਖੋਲ੍ਹਿਆ ਲਾਹੌਰ ਸਥਿਤ ਇਤਿਹਾਸਿਕ ਗੁਰਦੁਆਰਾ 6ਵੇਂ ਪਾਤਸ਼ਾਹੀ। ਬਿਲਕੁਲ ਜੀ, ਅਤੇ ਨਾਲ ਦੀ ਨਾਲ ਪਰਮਿੰਦਰ, ਇੱਕ ਸਕਿੰਟ ਉਹਨੂੰ ਹੋਲਡ ਰੱਖਿਓ, ਮੈਨੂੰ 2 ਐਡਾ ਹੀ ਲਾ ਲੈਣ ਨੂੰ ਮਾੜੀਆਂ ਜੀਆਂ।
7: ਇਹ ਤੰਦੂਰੀ ਬਣਾਓ, ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ, ਉਹ ਘਰੇ ਨਹੀਂ ਬਣ ਪਾਉਣਾ।
8: ਹਾਈ ਗਾਇਜ਼, ਇੰਜੋਏ ਕਰੋ ਤੰਦੂਰੀ ਬੁਆਇਜ਼, ਵੈਜ ਨਾਨ ਵੈਜ, ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
9: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। 8 ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9059562111, 9054519200, ਸਰਵਿੰਗ ਯੂ ਫਰੋਮ 3 ਲੋਕੇਸ਼ਨਸ।
10: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा, तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं। सर्विंग सिंस 1992, फाइनेंसिंग ऑप्शन अवेलेबल। टू लोकेशंस टू सर्व यू, 2575 स्टील्स एवेन्यू ईस्ट ब्रैम्पटन, 9057900560, 6 मार्कोनी कोर्ट बोल्टन, 9059519394। स्टीफन फर्नीचर की धमाकेदार फेस्टिवल सीजन से।
11: ओए साल ता इंश्योरेंस बहुत महंगी होगी, कार ते ऑटो दी इंश्योरेंस दी किश्ता ने सारा बजट हिलाता।
12: ओ जी, अमनदीप कौर इंश्योरेंस एडवाइजर दे हुंदिया कोई फिकर नहीं, ए देन के बेस्ट रेट्स इन द मार्केट विद फुल कवरेज।
11: होम, ऑटो, कमर्शियल, ट्रकिंग ते बिजनेस इंश्योरेंस ले कॉल करो इंश्योरेंस एडवाइजर अमनदीप कौर होरानो एट 416-618-2761, 416-618-2761।
13: नाले चोपड़ियां नाले दो दो।
14: आहो जी, मेनू भी पता, नाले ग्रोसरी नाले वधिया खाना, यानी दाना मंडी। दाना मंडी जिते हर तरह दी इंडियन ग्रोसरी, दाला, मसाले, पिकल्स, चौल, चाह पत्ती, फ्रेश फ्रूट्स एंड वेजिटेबल्स,
13: डेयरी प्रोडक्ट्स, स्नैक्स, फ्रेश चिकन, बीफ, गोट मीट, सब कुछ मिलूगा। इना दे रेस्टोरेंट विच तुसी परांठे, चना भटूरा, वेज थाली, वेज बिरयानी, बटर चिकन विद नान दा स्वाद लो।
14: एक बार आओगे ते बार बार आओगे।
13: अनबीटेबल प्राइसेस, सेल ऑल टाइम। दाना मंडी, 1729 क्वीन स्ट्रीट, ईस्ट ब्रैम्पटन, मेजर इंटरसेक्शन क्वीन एंड ब्रैमले।
14: कॉल Gagan or Gurinder at 905-286-9257।
0: बिल्कुल जी, परमिंदर जी कहते दलजीत दसांझ फिल्म ने हाई कोर्ट का रुख कर लिया, सीधी चल गई फिल्म उ।
15: बिल्कुल, दिलजीत दोसांझ दी फिल्म दा सतलुज दा मसला जी पंजाब नाल हाई कोर्ट पहुंच गया। मोहाली दे रहण वाले सरवण सिंह ने हाई कोर्ट च पटीशन पाती आ, किस करके ओह कहिंदे संविधान दी आर्टिकल 19 इह कहिंदा कि सानू फ्रीडम ऑफ स्पीच हैगी आ, सानू बोलण दी आजादी आ, इस करके फिल्म रिलीज कीती जावे। पर दूसरे पासे फिल्म तां चल ही रही आ ऑलरेडी, पंजाब दे गुरु घरां च जिहड़े दिखाई जा रही आ, हुण गुरद्वारा जिहड़े रकाबगंज दिल्ली वाला उहदे ते दिल्ली कमेटी ने कहता कि असीं ओपनली दिखावांगे, पर इस फिल्म नूं लैके काफी एक्टिविटी नजर आ रही ने। और नाल दी नाल ज्ञानी हरप्रीत सिंह ने केंद्रीय गृह मंत्री अमित शाह नूं पत्र लिखता, वो कहिंदे जिहड़ा इह सारे दा सारा दौर सी 1980 तों 2000, इह सारे दा सारा बरीक छाणने नाल दुबारा छाणिया जावे, इस दौर दौरान की कुछ होया। सो देखते हैं कि अमित शाह हुण की नवा ऐलान करदे ने। पर नाल दी नाल रवनीत बिट्टू, रवनीत बिट्टू बड़े कसूठे बच गए ने, क्योंकि उन्होंने बाबा उस वेले दे मुख्यमंत्री बेअंत सिंह दे सीन भी इस फिल्म च पाए गए ने, तीन सीन पाए गए ने जे मैं गलत ना कह। हुण रवनीत बिट्टू आ गया भाजपा च, भाजपा इस फिल्म दे आसरे अगलियां चोणां दे विच प्रचार करना चाहिए, पर दलजीत बिट्टू किसी पिक्चर च फिट नहीं हो रहा, इस करके उन्होंने दिलजीत दोसांझ दे खिलाफ भड़ास कढ़ी। उह कहिंदे सतलुज फिल्म दे बहाने दिलजीत दोसांझ पंजाब दा माहौल खराब करन वाले पासे चल पए ने। सो काफी कुछ हो वापरिया, और नाल दी नाल जथेदार श्री अकाल तख्त साहब ਉਹ ਵੀ ਜਾਗ ਗਏ ਨੇ। ਉਹ ਕਹਿੰਦੇ ਨੇ ਕਿ ਉਸ ਦੌਰ ਦੌਰਾਨ ਜਿਹੜੇ ਮਾਰੇ ਗਏ ਜਿਹੜੇ ਲੋਕ ਸੀ, ਸ਼ਹੀਦ ਸੀ, ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਸੀ 14 ਜੁਲਾਈ ਨੂੰ ਸਤਲੁਜ ਦੇ ਕੰਢੇ ਹਰੀਕੇ ਪੱਤਰ ਅਰਦਾਸ ਕਰਨੀ ਆ। ਵੈਸੇ ਸਵਾਲ ਤਾਂ ਉਹਨਾਂ ਨੂੰ ਵੀ ਬਣਦਾ ਹਰਜੀਤ ਜੀ ਕਿ ਇੰਨੇ ਸਾਲ ਉਹਨਾਂ ਨੂੰ ਪਤਾ ਹੀ ਨੀ ਸੀ, ਇਹ ਫਿਲਮ ਆਉਣ ਦੇ ਬਹਾਨੇ ਨਾਲ ਉਹਨਾਂ ਨੂੰ ਪਤਾ ਲੱਗਾ। ਸੋ ਆਪਣੇ ਆਪ ਦੇ ਵਿੱਚ ਇਹ ਵੀ ਇੱਕ ਬਹੁਤ ਵੱਡਾ ਸਵਾਲ।
0: ਰੋਟੀਆਂ ਸੇਕਦੇ ਆ ਗਰਮ ਤੱਤੀ ਤਵੀ ਆ, ਉਹ ਅਗਲਾ ਕਹਿੰਦਾ ਹਰੇਕ ਦੋ ਦੋ ਪਕਾ ਕੇ ਲੰਘ ਜਾਂਦੇ ਆ ਵਿੱਚ ਦੀ, ਪਰ ਹਨਾ ਰੌਲਾ ਤਾਂ ਇਹੀ ਚੀਜ਼ ਦਾ। ਚਲੋ ਕੀ ਕਰ ਸਕਦੇ ਹਾਂ। ਤੁਸੀਂ ਅਮਿਸ਼ਨ ਕਰਾਉਣਾ ਚਾਹੁੰਦੇ ਹੋ ਆਪਣੇ ਟਰੱਕਾਂ ਦਾ ਜਾਂ ਟ੍ਰੇਲਰਾਂ ਦਾ, ਤੇ ਤੁਸੀਂ ਸੰਪਰਕ ਕਰਨਾ ਸ਼ਿਵ ਸਿੱਧੂ ਸਾਹਿਬ ਨੂੰ 647-919-9946 'ਤੇ, ਉਹ ਤੁਹਾਡੇ ਜਾੜ ਦੇ ਵਿੱਚ ਆ ਕੇ ਅਮਿਸ਼ਨ ਕਰ ਦੇਣਗੇ। ਵੱਡੇ ਵੱਡੇ ਮਕੈਨਿਕਾਂ ਕੋਲ ਜਾਣ ਦੀ ਲੋੜ ਨਹੀਂ, ਕਿਉਂਕਿ ਉੱਥੇ ਫਿਰ ਜ਼ਿਆਦਾ ਪੈਸੇ ਲੱਗਦੇ ਆ, ਅਗਲਾ ਆਹ ਚੀਜ਼ ਕੱਢ ਦਿੰਦਾ ਉਹ ਕੱਢ ਦਿੰਦਾ, ਫਿਰ ਖਰਚਾ ਵੀ ਜ਼ਿਆਦਾ ਆਉਂਦਾ। ਅਤੇ ਤੁਸੀਂ ਸਰਟੀਫਾਈਡ ਅਮਿਸ਼ਨ ਇੰਸਪੈਕਟਰ ਨੇ, ਉਹ ਅਮਿਸ਼ਨ ਆਪਣੇ ਟਰੱਕਾਂ ਦਾ ਕਰਾਉਣਾ ਚਾਹੁੰਦੇ ਹੋ, 647-919-9946 6479199146 'ਤੇ ਸੰਪਰਕ ਕੀਤਾ ਜਾ ਸਕਦਾ ਸ਼ਿਵ ਸਿੱਧੂ ਸਾਹਿਬ ਨਾਲ, 647-919-9946। ਤੁਸੀਂ ਜਾੜ ਦੇ ਵਿੱਚ ਬੁਲਾ ਲਓ, ਜਾਂ ਤੁਸੀਂ ਕਿਤੇ ਜਿੱਥੇ ਵੀ ਟਰੱਕ ਤੁਸੀਂ ਪਾਰਕ ਕਰਦੇ ਹੋ ਖੜਾ ਸਕਦੇ ਹੋ, ਉੱਥੇ ਬੁਲਾ ਸਕਦੇ ਹੋ ਤੁਸੀਂ ਉਹਨਾਂ ਨੂੰ, ਜਾਂ ਇੱਕ ਵਾਰ ਫੋਨ ਕਰਕੇ ਅਪੋਇੰਟਮੈਂਟ ਲੈ ਸਕਦੇ ਹੋ, ਕਹਿ ਦਿਓ ਵੀ ਭਾਈ ਤੁਸੀਂ ਕੱਲ੍ਹ ਨੂੰ ਜਾਂ ਪਰਸੋਂ ਨੂੰ ਜਾਂ ਵੀਕਐਂਡ 'ਤੇ ਕਦ ਵਿਹਲੇ ਹੋ, ਵੀਕਐਂਡ 'ਤੇ ਵੀ ਸੱਦ ਸਕਦੇ ਹੋ, ਜਿੱਦਣ ਤੁਹਾਡੀ ਅਵੇਲੇਬਿਲਟੀ ਹੈ, ਛੁੱਟੀ ਹੈ ਤੁਹਾਨੂੰ, ਤੁਸੀਂ ਉਸ ਦਿਨ ਸ਼ਿਵ ਸਿੱਧੂ ਸਾਹਿਬ ਨੂੰ ਕਰਿਓ ਕਾਲ। ਅਮਿਸ਼ਨ ਟੈਸਟ ਕਰਾਉਣ ਲਈ ਸਰਟੀਫਾਈਡ ਅਮਿਸ਼ਨ ਇੰਸਪੈਕਟਰ ਨੇ 647-947-1996 647-947-1996 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਅਤੇ ਨਾਲ ਦੇ ਨਾਲ ਪੰਜਾਬੀ ਟਿਫਨ ਸਰਵਿਸ ਵਾਲਿਆਂ ਨਾਲ ਸੰਪਰਕ ਕਰ ਲਿਓ, ਪੰਜਾਬੀ ਟਿਫਨ ਸਰਵਿਸ ਐਂਡ ਕੇਟਰਿੰਗ 437-430-1063 ਦੇ ਉੱਪਰ। ਤੁਸੀਂ ਮਿਲਟਨ ਐਂਡ ਓਕਵਿਲ ਦੇ ਵਿੱਚ ਡਿਲੀਵਰੀ ਫ੍ਰੀ ਆ, ਪਰਮਜੀ ਹੁਣਾਂ ਨਾਲ ਸੰਪਰਕ ਕੀਤਾ ਜਾ ਸਕਦਾ। ਹਾਈਜੈਨਿਕ ਹੋਮ ਮੇਡ ਫੂਡ ਲੈਣਾ ਚਾਹੁੰਦੇ ਹੋ ਤੁਸੀਂ, 437-430-1063 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਆ। ਅਤੇ ਸਨੀ ਬਾਈ ਨਾਲ ਸੰਪਰਕ ਕਰ ਲਿਓ, ਗਰਾਜ ਡੋਰ ਰਿਪੇਅਰ ਤੁਸੀਂ ਕਰਾਉਣੀ ਚਾਹੁੰਦੇ ਹੋ, ਤੁਹਾਡੇ ਕਾਰ ਦੇ ਵਿੱਚ ਗਰਾਜ ਦੇ ਵਿੱਚ ਕੋਈ ਕਾਰ ਵੱਜ ਗਈ, ਤੁਹਾਡੇ ਕੋਈ ਲੱਤ ਲੁੱਤ ਵੱਜ ਗਈ, ਤੁਹਾਡੀ ਮੁੱਕੀ ਮੱਕੀ ਆਪ ਦੀ ਵੱਜ ਗਈ, ਖਾਧੀ ਪੀਤੀ 'ਚ ਕਈ ਵਾਰ ਹੋ ਜਾਂਦਾ, ਚੈਨ ਖਰਾਬ ਹੋ ਗਈ, ਡੋਰ ਓਪਨਰ ਲਗਾਉਣਾ, ਜਾਂ ਗਰਾਜ ਬੰਦ ਨਹੀਂ ਹੁੰਦਾ ਜਾਂ ਖੁੱਲ੍ਹਦਾ ਨਹੀਂ ਗਾ, ਤਾਂ ਵੀ ਤੁਸੀਂ ਸਨੀ ਬਾਈ ਨੂੰ ਕਰਿਓ ਸੰਪਰਕ, 647-470-1245 647-470-1245 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਅਤੇ ਨਾਲ ਦੀ ਨਾਲ ਪਰਮਿੰਦਰ ਜੀ, ਜੇ ਇੱਕ ਖਬਰ ਹੋਰ ਕਰੀਏ ਆਪਾਂ, ਕਹਿੰਦੇ ਨੇ ਵੀ ਕਾਂਗਰਸ ਦਾ ਜਿਹੜਾ ਕਲੇਸ਼ ਆ ਉਹ ਮੁੱਕਦਾ ਨਹੀਂ ਗਾ, ਮਿੰਟ ਆਪਣੇ ਕੋਲ ਇੱਕ ਹੀ ਆ ਬੈਲੈਂਸ 'ਚ, ਇਹ ਦੇਖ ਲਿਓ।
15: ਬਿਲਕੁਲ ਕਾਟੋ ਕਲੇਸ਼ ਹੁਣ 16 ਸਫਾਈਆਂ ਵੱਲ ਨੂੰ ਆ ਰਹੀ ਹੈ ਜੀ, ਕਹਿੰਦੇ ਚੰਨੀ ਬਿਲਕੁਲ ਚੰਨੀ ਚੰਨੀ ਕਹਿੰਦੇ ਨਰਮ ਪੈ ਗਏ ਨੇ ਅਜੀਤ ਜੀ,
0: ਆਵਾਜ਼ ਆ ਰਹੀ ਮੇਰੇ ਵੱਲੋਂ ਤਾਂ ਓਕੇ ਹੀ ਆ ਉਹ ਭਾਈ ਸਾਹਿਬ ਜੀ, ਆਵਾਜ਼ ਆ ਰਹੀ ਹੈ ਜੀ, ਅੱਛਾ
15: ਆਵਾਜ਼ ਆ ਰਹੀ ਹੈ,
0: ਕਰ ਲੋ ਮੈਨੂੰ ਲੱਗਦਾ ਮੇਰੇ ਇਧਰੋਂ ਹੋ ਗਿਆ।
15: ਹਾਂਜੀ ਹਾਂਜੀ, ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਹੁਣ 16 ਸਫਾਈਆਂ ਵੱਲ ਨੂੰ ਚੱਲ ਪਿਆ ਅਜੀਤ ਜੀ, ਚਰਨਜੀਤ ਚੰਨੀ ਨਰਮ ਪੈ ਗਏ ਨੇ, ਵੈਸੇ ਅੰਦਰ ਦੀ ਖਬਰ ਇਹ ਆ ਕਿ ਉਹਨਾਂ ਨੂੰ ਭਾਜਪਾ ਨੇ ਓਕੇ ਨਹੀਂ ਕੀਤਾ ਤਾਂ ਨਰਮ ਪੈ ਗਏ ਨੇ, ਹੁਣ ਕਹਿੰਦੇ ਇੰਚਾਰਜ ਭਵੇਸ਼ ਬਘੇਲ ਨਾਲ ਗੱਲਬਾਤ ਲਈ ਵੀ ਆ, ਉਹ ਵਿਚੋਲਿਆਂ ਦੀ ਭੂਮਿਕਾ ਚ ਆ, ਕਹਿੰਦੇ ਰਾਣਾ ਗੁਰਜੀਤ ਤੇ ਪ੍ਰਗਟ ਸਿੰਘ ਕਹਿੰਦੇ ਚੰਨੀ ਧੜੇ ਦੀ ਮੁਲਾਕਾਤ ਕਰਾਉਣੀ ਆ ਗਾਂਧੀ ਪਰਿਵਾਰ ਦੇ ਨਾਲ, ਉਹ ਸੁੱਖੀ ਰੰਧਾਵਾ ਕਹਿੰਦੇ ਨੇ ਸਾਡੀ ਕਾਂਗਰਸ ਪਾਰਟੀ ਫੋਟੀ ਨੀ, ਔਰ ਅੰਦਰਲੀ ਖਬਰ ਇਹ ਵੀ ਆ ਰਹੀ ਆ ਕਿ ਸੁੱਖੀ ਰੰਧਾਵਾ ਦੇ ਸਿਰ ਤੇ ਹੁਣ ਤਲਗੀ ਸਜਣ ਜਾ ਰਹੀ ਆ,
0: ਭਗਵੰਤ
15: ਮਾਨ ਦੀ ਚੇਤਾਵਨੀ, ਐਸ ਆਈ ਆਰ ਨਾ ਕਰਾਉਣ ਵਾਲੀਆਂ ਬੀਬੀਆਂ ਨੂੰ ਨਹੀਂ ਮਿਲਣਗੇ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 1000 ਰੁਪਏ ਪ੍ਰਤੀ ਮਹੀਨਾ। ਧੱਕੜ ਕਾਂਗਰਸੀ ਆਗੂ ਰਾਣਾ ਗੁਰਜੀਤ ਨੂੰ ਵੱਡਾ ਝਟਕਾ, ਜੱਦੀ ਹਲਕੇ ਕਪੂਰਥਲੇ ਚ ਨਗਰ ਨਿਗਮ ਚ ਕਾਂਗਰਸ ਦਾ ਬਹੁਮਤ ਹੋਣ ਦੇ ਬਾਵਜੂਦ 3 ਵੱਡੇ ਅਹੁਦੇ ਮੇਅਰ, ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਆਮ ਆਦਮੀ ਪਾਰਟੀ ਦੀ ਝੋਲੀ ਚ, ਪਟਿਆਲਾ ਚ ਕਹਿ ਰਿਪੋ ਪਰਿਵਾਰ ਦੇ 4 ਜੀਆਂ ਨੇ ਨਿਗਲਿਆ ਜ਼ਹਿਰ, ਪਿਓ ਧੀ ਦੀ ਮੌਤ, ਮਾਂ ਪੁੱਤ ਲੜ ਰਹੇ ਨੇ ਜ਼ਿੰਦਗੀ ਮੌਤ ਦੀ ਲੜਾਈ ਜੀ।
0: ਥੈਂਕ ਯੂ, ਬਿਲਕੁਲ ਜੀ, ਇਹ ਸੀ ਆਪਣਾ ਜਿਹੜਾ ਪ੍ਰੋਗਰਾਮ, ਵਾਧਾ ਘਾਟਾ ਬੋਲੇ ਕਰ ਦਿਓ ਮਾਂ, ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ 530 ਦਾ ਜਾਂ ਸਾਂਝੇ ਵਿਰਸੇ ਦਾ ਕਿਸੇ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਜ਼ਰੂਰੀ ਨਹੀਂ, 5-4 ਕਜੈਡਾਂ ਰਹਿ ਗਈਆਂ ਬੋਲਣ ਤੋਂ, ਦੋਨੇ ਹੱਥ ਜੋੜ ਕੇ ਮਾਫ਼ੀ ਮੰਗ ਲੈਂਦੇ ਹਾਂ ਅਤੇ ਦਿਓ ਇਜਾਜ਼ਤ। ਸਤਨਾਮ ਭਾਅ ਜੀ ਦਾ ਵੀ ਮੈਸੇਜ ਆ, ਸਤਨਾਮ ਭਾਅ ਜੀ ਥੈਂਕ ਯੂ ਸੋ ਮੱਚ, ਗੁੱਡ ਮਾਰਨਿੰਗ 8520 ਤੋਂ ਵੀ ਮੈਸੇਜ ਆ ਭਾਅ ਜੀ, ਥੈਂਕ ਯੂ ਸੋ ਮੱਚ, ਅਤੇ ਆਪਣੇ ਤੋਂ ਬਾਅਦ ਸ਼ਮੀ ਭੱਠਲ ਨੂੰ ਲੈ ਕੇ ਪ੍ਰੋਗਰਾਮ ਹਾਜ਼ਰ, ਦਿਓ ਇਜਾਜ਼ਤ, ਕੱਲ੍ਹ ਤੱਕ ਲਈ ਬੁਲਾਈਏ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੇ ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917 ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7763 ਤੇ 416-917-7763

0: ਮੈਂ ਕਿਹਾ ਜੀ ਕਾਫੀ ਟਾਈਮ ਤੋਂ ਆਪਾਂ ਘਰ ਦੀ ਰੈਨੋਵੇਸ਼ਨ ਨਹੀਂ ਕਰਵਾਈ, ਤਾਂ ਹੀ ਤਾਂ ਘਰ ਵਧੀਆ ਪ੍ਰਾਈਸ ਤੇ ਸੇਲ ਨਹੀਂ ਹੁੰਦਾ।
1: ਸ਼ੰਮੀ ਭੱਠਲ ਹੋਰਾਂ ਨਾਲ ਕਰੋ ਗੱਲ, ਘਰ ਦੀ ਰੈਨੋਵੇਸ਼ਨ ਕਰਾ ਕੇ ਲਿਸਟ ਕਰਦੇ ਨੇ, ਵਧੀਆ ਰੈਕਡ ਪ੍ਰਾਈਸ ਤੇ ਸੇਲ ਕਰਵਾ ਕੇ ਦਿੰਦੇ ਨੇ।
0: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ, ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ, ਮਲਟੀ ਅਵਾਰਡ ਵਿਨਰ ਬ੍ਰੋਕਰ ਸ਼ੰਮੀ ਭੱਠਲ।
1: ਵਧੀਆ ਰੈਕਡ ਪ੍ਰਾਈਸ ਤੇ ਘਰ ਸੇਲ ਕਰਵਾਉਣ ਲਈ ਕਾਲ ਕਰੋ 416-917-7763 ਯਾਨੀ 416-917-7763।

0: ਓਏ ਟਰੱਕ ਕਾਹਦਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 wheelers ਅਤੇ 18 wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇਐਨ ਗੈਰੀ ਨੂੰ
3: 9054595533
1: 9054595533 ਤੇ
3: PNJ ਸਪ੍ਰਿੰਗ ਵੀਲ ਅਲਾਈਨਮੈਂਟ
4: ਜੀ ਹਾਂ ਦੋਸਤੋ ਤੁਸੀਂ ਹੁਣ ਜੁੜੇ ਹੋਏ ਹੋ ਸਜਰੀ ਸਵੇਰ ਵਿਦ ਸ਼ੰਭੀ ਪੱਠਲ ਦੇ ਨਾਲ ਤੇ ਸਾਡੇ ਨਾਲ ਆ ਚੁੱਕੇ ਨੇ ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਕੌਰ ਜੀ ਮੋਰਗੇ ਬਾਬਤ ਕੋਈ ਵੀ ਸਲਾਹ ਮਸ਼ਵਰਾ ਕਰਨਾ ਚਾਹੁੰਦੇ ਹੋ ਤਾਂ ਰਸ਼ਮੀਤ ਜੀ ਹੋਰਾਂ ਦੇ ਨਾਲ ਸਹੀ ਜੈਨੂਅਨ ਐਡਵਾਈਸ ਵਾਸਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਹੈ ਜੀ 6475394499 6475394499 ਰਸ਼ਮੀ ਕੌਰ ਜੀ ਵੈਲਕਮ GNO ਵੈਰੀ ਗੁੱਡ ਮਾਰਨਿੰਗ ਜੀ
5: ਬਹੁਤ ਬਹੁਤ ਧੰਨਵਾਦ ਸ਼ਮੀ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਰੀ ਗੁੱਡ ਮਾਰਨਿੰਗ ਜੀ
4: ਜੀ ਵੈਰੀ ਗੁੱਡ ਮਾਰਨਿੰਗ ਰਸ਼ਮੀ ਜੀ ਰਸ਼ਮੀ ਜੀ ਅੱਜ ਥੋੜੀ ਆਪਾਂ ਗੱਲ ਕਰਾਂਗੇ ਅਪਰੇਜ਼ਲ ਵੈਲਿਊ ਪਰਚੇਜ਼ ਵੈਲਿਊ ਸੋ ਇਹ ਟਰਮਸ ਹੈ ਜਿਹੜੀਆਂ ਵੱਖੋ ਵੱਖਰੀਆਂ ਨੇ ਤੇ ਕਿੱਦਾਂ ਇਹ ਵਰਕ ਕਰਦੀਆਂ ਨੇ
5: ਬਿਲਕੁਲ ਜੀ ਪਹਿਲਾਂ ਗੱਲ ਕਰਦੇ ਹਾਂ ਪਰਚੇਜ਼ ਪ੍ਰਾਈਸ ਦੀ ਜਦੋਂ ਅਸੀਂ ਘਰ ਬਾਏ ਕਰਦੇ ਹੈਗੇ ਆ ਜਿਸ ਪ੍ਰਾਈਸ ਤੇ ਬਾਏ ਕਰਦੇ ਆ ਉਹਨੂੰ ਅਸੀਂ ਕਹਿ ਦਈਦਾ ਪਰਚੇਜ਼ ਪ੍ਰਾਈਸ ਬਟ ਜਦੋਂ ਅਸੀਂ ਬੈਂਕ ਕੋਲੋਂ ਲੋਨ ਲੈਣ ਜਾਣਾ ਉਸ ਵੇਲੇ ਬੈਂਕ ਕੀ ਕਰਦਾ ਇੱਕ ਥਰਡ ਪਾਰਟੀ ਤੋਂ ਮੁੱਲ ਪਵਾਉਂਦਾ ਆਪਣੀ ਪ੍ਰਾਪਰਟੀ ਦਾ ਕਿ ਕਰੰਟ ਮਾਰਕੀਟ ਦੇ ਹਿਸਾਬ ਦੇ ਨਾਲ ਪ੍ਰਾਪਰਟੀ ਵੈਲਿਊ ਕਿੰਨੀ ਹੈਗੀ ਹੈ ਉਹਨੂੰ ਕਹਿ ਦਈਦਾ ਅਸੀਂ ਅਪਰੇਜ਼ਡ ਵੈਲਿਊ ਸੋ ਇਹ ਹੁੰਦਾ ਜੀ ਡਿਫਰੈਂਸ ਕੀ ਪਰਚੇਜ਼ ਪ੍ਰਾਈਸ ਕੀ ਹੈ ਅਪਰੇਜ਼ਡ ਵੈਲਿਊ ਕੀ ਹੈਗੀ ਹੈ ਸੋ ਅਪਰੇਜ਼ਡ ਵੈਲਿਊ ਬੇਸਿਕਲੀ ਡਿਫਰੈਂਟ ਵੀ ਹੋ ਸਕਦੀ ਹੈ ਐਸ ਕੰਪੇਅਰ ਟੂ ਸਾਡਾ ਜਿਹੜਾ ਪਰਚੇਜ਼ ਪ੍ਰਾਈਸ ਹੈਗਾ
4: ਜੀ ਜੇ ਤਾਂ ਜਿੱਦਾਂ ਤੁਸੀਂ ਦੱਸਿਆ ਅਪਰੇਜ਼ਲ ਵੈਲਿਊ ਹੈ ਜੇ ਵੱਧ ਆ ਜਾਵੇ ਪ੍ਰੋਪਰਟੀ ਉਹ ਤਾਂ ਚਲੋ ਵਧੀਆ ਗੱਲ ਹੈ ਪਰ ਅੱਜ ਕੱਲ ਜੋ ਇਸ ਟਾਈਮ ਗਰਾਊਂਡ ਰਿਐਲਿਟੀ ਹੈ ਜਿਹੜੇ ਪਹਿਲਾਂ ਪ੍ਰੋਪਰਟੀਆਂ ਪ੍ਰੀ ਕੌਨ ਪ੍ਰੋਜੈਕਟਸ ਹੈ ਜਿਹੜੇ ਜਾਂ ਪ੍ਰੋਪਰਟੀਜ਼ ਹੈ ਜਿਹੜੀਆਂ ਬਾਏ ਕੀਤੀਆਂ ਹੋਈਆਂ ਅੱਜ ਕੱਲ੍ਹ ਉਹਨਾਂ ਦੀ ਜਿਹੜੀ ਅਪਰੇਜ਼ਲ ਵੈਲਿਊ ਹੈ ਜਿਹੜੀ ਉਹ ਘੱਟ ਆ ਰਹੀ ਹੈ ਜੀ ਰਸ਼ਮੀ ਜੀ ਜੀ
5: ਬਿਲਕੁਲ ਜੀ ਵੈਰੀ ਟਰੂ ਕਿ ਇਹ ਜਿਹੜਾ ਕਾਫੀ ਇਸ਼ੂ ਆ ਰਿਹਾ ਹੈਗਾ ਰੀਸੈਂਟਲੀ ਵੇਖਣ ਚ ਆ ਰਿਹਾ ਜਿੱਦਾਂ ਤੁਸੀਂ ਕਿਹਾ ਜੇ ਤੇ ਵੈਲਿਊ ਵੱਧ ਕੇ ਆਏ ਉਹੋ ਜਿਹੀ ਵੀ ਮਾਰਕੀਟ ਸੀਗੀ ਹੁਣ ਵੀ ਅਗਰ ਓਦਾਂ ਹੁੰਦਾ ਹੈ ਤੇ ਪ੍ਰੋਡਕਟ ਹੈਗੇ ਨੇ ਕਿ ਕੁਝ ਬੈਂਕ ਕੀ ਕਰਦੇ ਨੇ ਇਗਜ਼ਾਮਪਲ ਦੇ ਤੌਰ ਤੇ ਕਿ 8 lakh ਦਾ ਘਰ ਕਿਸੇ ਨੇ ਬੁੱਕ ਕੀਤਾ ਸੀ $1 million ਦੀ ਮੇਰੀ ਵੈਲਿਊ ਆਈ ਤੇ ਅਸੀਂ $1 million ਦੇ ਹਿਸਾਬ ਦੇ ਨਾਲ 80% ਲੋਨ ਮਤਲਬ 8 lakh ਤੱਕ ਦਾ ਲੋਨ ਲੈ ਦਿੱਤਾ 100% ਇੱਕ ਤਰ੍ਹਾਂ ਨਾਲ ਲੋਨ ਕੀਤਾ ਸੀਗਾ ਕਲਾਇੰਟ ਵਾਸਤੇ ਬਟ ਅੱਜ ਕੱਲ ਜਿਵੇਂ ਮਾਰਕੀਟ ਡਾਊਨ ਹੈਗੀ ਹੈ ਤੇ ਅਪਰੇਜ਼ਲ ਜਿਹੜੇ ਨੇ ਘੱਟ ਕੇ ਆ ਰਹੇ ਨੇ ਬਹੁਤ ਹੀ ਜਿਹੜਾ ਕਾਮਨ ਹੋਇਆ ਹੋਇਆ ਕਈ ਵਾਰ ਦੇਖਣ ਚ ਆਉਂਦਾ ਹੈਗਾ ਕਿ ਕਲਾਇੰਟ ਜਿਹੜਾ ਆਪਣੇ ਘਰ ਵੀ ਜਿਹੜਾ ਕਲੋਜ਼ ਨਹੀਂ ਕਰ ਰਹੇ ਹੈਗੇ ਨੇ ਆਪਣਾ ਡਿਪੋਜ਼ਿਟ ਲੂਜ਼ ਕਰ ਰਹੇ ਨੇ ਸੋ ਅਗਰ ਇਹੋ ਜਿਹੀ ਸਿਚੁਏਸ਼ਨ ਵਿੱਚ ਹੈਗੇ ਹੋ ਤੇ ਹਮੇਸ਼ਾ ਇੱਕ ਸਲਾਹ ਲਓ ਇਹ ਵੇਖਣ ਵਾਸਤੇ ਕਿ ਕੀ ਆਪਸ਼ਨਸ ਬਣ ਸਕਦੀਆਂ ਹੁਣ ਆਪਸ਼ਨਸ ਕੀ ਹੋ ਸਕਦੀਆਂ ਸ਼ਮੀ ਜੀ ਕਿ ਜੇ ਤੇ ਸਾਡੇ ਕੋਲ ਐਗਜ਼ਿਸਟਿੰਗ ਘਰ ਹੈਗਾ ਔਰ ਉਸਕਾ ਐਕੁਇਟੀ ਹੈਗੀ ਹੈ ਤੇ ਅਸੀਂ ਕੀ ਕਰ ਸਕਦੇ ਹਾਂ ਇੱਕ ਲਾਈਨ ਆਫ ਕ੍ਰੈਡਿਟ ਬਣਾ ਕੇ ਰੱਖ ਸਕਦੇ ਹਾਂ ਜਾਂ ਪ੍ਰੋਪਰਟੀ ਨੂੰ ਰੀਫਾਈਨਾਂਸ ਕਰਕੇ ਰੱਖ ਸਕਦੇ ਹਾਂ ਕਿ ਉਸ ਘਰ ਚੋਂ ਪੈਸੇ ਕੱਢ ਲਈਏ ਤਾਂ ਕਿ ਦੂਜੇ ਘਰ ਚ ਪਾ ਸਕੀਏ ਬਟ ਇਹ ਵੀ ਆਪਸ਼ਨ ਤਾਂ ਹੋ ਸਕਦੀ ਹੈ ਜੇ ਸਾਡੇ ਕੋਲ ਆਲਰੇਡੀ ਘਰ ਹੈਗਾ ਇਸ ਵੇਲੇ ਦੂਜੀ ਚੀਜ਼ ਕੀ ਦੇਖਣ ਚ ਆ ਰਹੀ ਹੈਗੀ ਹੈ ਕਿ ਕਾਫੀ ਬਿਲਡਰ ਬੈਂਕਾਂ ਨਾਲ ਕੋਲੈਬੋਰੇਟ ਕਰ ਰਹੇ ਨੇ ਕਿ ਬੈਂਕ ਕੀ ਹੈਗਾ ਈਵਨ ਇਫ ਤੁਹਾਡੇ ਘਰ ਦੀ ਵੈਲਿਊ ਘੱਟ ਆ ਰਹੀ ਹੈ ਅਪਰੇਜ਼ਲ ਵੈਲਿਊ ਉਹ ਪਰਚੇਜ਼ ਪ੍ਰਾਈਸ ਨੂੰ ਓਨਰ ਕਰਨਗੇ ਤੇ ਤੁਹਾਨੂੰ ਜਿਹੜਾ ਹੈਗਾ ਮੌਰਗੇਜ ਦੇਣਗੇ ਬਟ ਉਹਦੇ ਵਿੱਚ ਕੀ ਹੈ ਕਿ ਮੇਕ ਸ਼ੋਰ ਕਰਨਾ ਪਏਗਾ ਕਿ ਕਲਾਇੰਟ ਉਹਨਾਂ ਬੈਂਕ ਦੀ ਟਰਮਸ ਐਂਡ ਕੰਡੀਸ਼ਨਸ ਦੇ ਨਾਲ ਕੁਆਲੀਫਾਈ ਕਰਦਾ ਹੈਗਾ ਜੇ ਆਪਸ਼ਨ ਨਹੀਂ ਬਣਦੀ ਫਿਰ ਆਪਣੇ ਐਗਜ਼ਿਸਟਿੰਗ ਘਰ ਚੋਂ ਅਗਰ ਅਸੀਂ ਪੈਸੇ ਕੱਢ ਸਕਦੇ ਹਾਂ ਅਗਰ ਇਹ ਆਪਸ਼ਨ ਵੀ ਨਹੀਂ ਹੈਗੀ ਹੈ ਤੇ ਪਹਿਲੀ ਗੱਲ ਤੇ ਅਗਰ ਤੁਹਾਨੂੰ ਪਤਾ ਇਹੋ ਜਿਹੀ ਸਿਚੁਏਸ਼ਨ ਆ ਸਕਦੀ ਹੈ ਹਮੇਸ਼ਾ ਸਲਾਹ ਕਰੋ ਤਾਂ ਕਿ ਅਗਰ ਤੁਸੀਂ ਕਿਸੇ ਤੋਂ ਗਿਫਟ ਲੈਣਾ ਹੈਗਾ ਬੈਕ ਹੋਮ ਤੋਂ ਪੈਸੇ ਮੰਗਾਣੇ ਹੈਗੇ ਨੇ ਤੇ ਤੁਸੀਂ ਮੌਰਗੇਜ ਰੈਡੀ ਰਹੋ ਸਾਰੇ ਪ੍ਰੋਸੈਸ ਦੇ ਨਾਲ ਹਮੇਸ਼ਾ ਐਮਫਸਾਈਜ਼ ਕਰਦੀ ਆ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੌਰਗੇਜਸ 6475394499 6475394499 ਧੰਨਵਾਦ
4: ਜੀ ਬਹੁਤ ਬਹੁਤ ਧੰਨਵਾਦ ਰਸ਼ਮੀਤ ਜੀ ਥੈਂਕ ਯੂ ਜੀ
6: ਥੈਂਕ ਯੂ ਟਾਈ ਸਤ ਨਾਮ ਟੱਟਾ ਪੂਰੇ ਨੇ ਪੋ ਨੇ ਵੇ ਅਤਾ ਮੂਰੇ ਦੁਨੀ ਸੇਪ ਦੁਪਰ ਸਤ ਜਪ ਆਸਸ grass habits and it horse beasts bole sone hal sasya kal
2: ਮੰਮੀ ਪਾਪਾ ਦੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ
7: ਸ਼ਮੀ ਪੱਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ
8: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪੱਠਲ
2: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪੱਠਲ ਜੀ ਦਾ ਨਾਮ
8: 416-917-7763 416-917-7763 Life Insurance, Visitor Insurance, Super Visa Insurance, Critical Illness, Disability Insurance, RESP, Travel Insurance, Convert Expensive Mortgage Insurance to Term Insurance.

0: ਜੀ ਹਾਂ, ਵੈਰੀ ਗੁੱਡ ਮਾਰਨਿੰਗ ਜੀ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿੱਦ ਸ਼ੰਮੀ ਪੱਠਾ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। ਹੈਪੀ ਥਰਸਡੇ ਵੀਰਵਾਰ ਦੀ ਇਸ ਸੋਹਣੀ ਜੀ ਸਵੇਰ ਦੇ ਵਿੱਚ ਆਪ ਸਭ ਦਾ ਨਿੱਘਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਾਕੀ ਸਾਡੇ ਨਾਲ ਤੁਸੀਂ ਸਾਂਝ ਪਾ ਸਕਦੇ ਹੋ ਸਟੂਡੀਓ ਦੇ ਵਿੱਚ ਕੋਈ ਨਿਊਜ਼ ਵਿਊਜ਼ ਜਾਂ ਟ੍ਰੈਫਿਕ ਬਾਬਤ ਜਾਣਕਾਰੀ ਵਾਸਤੇ ਨੰਬਰ 905-673-3337 ਤੇ 9056733337। ਸਭ ਤੋਂ ਪਹਿਲਾਂ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ। ਸੋ ਅੱਜ ਉਹਨਾਂ ਨੂੰ ਅਸੀਂ ਯਾਦ ਕਰ ਰਹੇ ਹਾਂ ਦੋਸਤੋ। ਅਤੇ ਉੱਥੇ ਹੀ ਦੋਸਤੋ ਮੇਰੇ ਤੱਕ ਕੁਛ ਕੁ ਤੁਹਾਡੇ ਜਿਹੜੇ ਮੈਸੇਜਸ ਹੈ ਜਿਹੜੇ ਉਹ ਲਗਾਤਾਰ ਸਵੇਰੇ ਹੀ ਆਉਣੇ ਸ਼ੁਰੂ ਹੋ ਜਾਂਦੇ ਹੈ। ਸਭ ਤੋਂ ਪਹਿਲਾਂ ਮੈਂ ਤੁਹਾਡਾ ਜੋ ਤੁਸੀਂ ਇੰਨਾ ਪਿਆਰ ਹੈ ਜਿਹੜਾ ਪ੍ਰੋਗਰਾਮ ਨੂੰ ਦਿੰਦੇ ਹੋ, ਮੈਸੇਜਸ ਕਰਦੇ ਹੋ, ਵਿੱਚ ਆਪਣੀ ਸ਼ਮੂਲੀਅਤ ਕਰਦੇ ਹੋ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਕਹਿੰਦੇ ਗੁਰਦੁਆਰਾ ਸਾਹਿਬ ਦੁਨੀਆ ਦਾ ਸਭ ਤੋਂ ਵੱਡਾ ਕੋਰਟ ਹੈ ਜਿਸ ਵਿੱਚ ਪਰਮਾਤਮਾ ਆਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਜੱਜ ਬਣ ਕੇ ਤੁਹਾਡੇ ਦੁੱਖ ਸੁੱਖ ਸੁਣਨ ਅਤੇ ਹਰ ਮੁਸ਼ਕਲ ਦਾ ਹੱਲ ਕਰਨ ਲਈ ਹਰ ਰੋਜ਼ ਵਿਰਾਜਮਾਨ ਹੁੰਦੇ ਹਨ। ਮਿਹਨਤ ਇੰਨੀ ਜ਼ਿਆਦਾ ਕਰੋ ਕਿ ਰੱਬ ਵੀ ਕਹੇ ਇਹਦੀ ਕਿਸਮਤ ਦੇ ਵਿੱਚ ਕੀ ਲਿਖਿਆ ਸੀ ਅਤੇ ਇਹਨੇ ਮੇਤੋਂ ਕੀ ਲਿਖਵਾ ਲਿਆ। ਅਸਲ ਕਮਾਈ ਤਾਂ ਉਹ ਹੈ ਜਿਸ ਵਿੱਚ ਕਿਸੇ ਦਾ ਦਿਲ ਨਾ ਦੁਖਿਆ ਹੋਵੇ ਅਤੇ ਨਾ ਕਿਸੇ ਦਾ ਹੱਕ ਮਾਰਿਆ ਹੋਵੇ। ਸੱਚਾਈ ਅਤੇ ਇੱਜ਼ਤ ਕਮਾਉਣ ਲਈ ਸਾਲ ਲੱਗ ਜਾਂਦੇ ਨੇ, ਪਰ ਇਹੀ ਉਹ ਦੌਲਤ ਹੈ ਜੋ ਕਦੇ ਖਤਮ ਨਹੀਂ ਹੁੰਦੀ। ਆਪਣੇ ਖਿਲਾਫ ਹੋਣ ਵਾਲੀਆਂ ਗੱਲਾਂ ਨੂੰ ਚੁੱਪ ਰਹਿ ਕੇ ਸੁਣ ਲਵੋ, ਵਕਤ ਖੁਦ ਵਧੀਆ ਜਵਾਬ ਦੇਵੇਗਾ, ਕਿਉਂਕਿ ਸਬਰ ਕੋਈ ਕਮਜ਼ੋਰੀ ਨਹੀਂ ਹੁੰਦੀ, ਸਗੋਂ ਉਹ ਤਾਕਤ ਹੈ ਜੋ ਸਭ ਵਿੱਚ ਨਹੀਂ ਹੁੰਦਾ। ਲੋਕ ਕਹਿੰਦੇ ਨੇ ਬੁਰੇ ਵਕਤ ਵਿੱਚ ਆਪਣੇ ਹੀ ਆਪਣਿਆਂ ਦੇ ਕੰਮ ਆਉਂਦੇ ਨੇ, ਪਰ ਕਦੇ ਅਜ਼ਮਾ ਕੇ ਵੇਖਿਓ, ਸਭ ਤੋਂ ਪਹਿਲਾਂ ਆਪਣੇ ਹੀ ਪਿੱਛੇ ਹਟਦੇ ਨੇ। ਬੁਰੇ ਦਿਨ ਤਾਂ ਸਭ ਦੇ ਆਉਂਦੇ ਨੇ, ਇੱਕ ਨਾ ਇੱਕ ਦਿਨ ਬਦਲ ਹੀ ਜਾਂਦੇ ਨੇ, ਪਰ ਉਹ ਬੁਰਾ ਵਿਵਹਾਰ ਅਤੇ ਬੁਰੇ ਸ਼ਬਦ ਕਦੇ ਨਹੀਂ ਭੁੱਲਦੇ ਜੋ ਬੁਰੇ ਸਮੇਂ ਦੇ ਵਿੱਚ ਆਪਣਿਆਂ ਨੇ ਸੁਣਾਏ ਹੁੰਦੇ ਨੇ। ਸੋ ਦੋਸਤੋ ਤੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਮੈਂ ਕਹਿੰਦੇ ਹਾਂ ਧੰਨਵਾਦ ਹੈ ਜਿਹੜਾ ਉਹ ਕਰ ਲੈਂਦਾ। ਲਖਵਿੰਦਰ ਭਾਅ ਜੀ ਵੈਰੀ ਗੁੱਡ ਮੋਰਨਿੰਗ ਜੀ, ਬਹੁਤ ਬਹੁਤ ਧੰਨਵਾਦ, ਹੈਵ ਏ ਵੰਡਰਫੁੱਲ ਡੇ। ਆਪਣੇ ਲਖਵਿੰਦਰ ਭਾਅ ਜੀ ਇੱਕ ਹੋਰ ਹੈ, ਉਹਨਾਂ ਦਾ ਹੁਣੇ ਆਇਆ, ਗੁੱਡ ਮੋਰਨਿੰਗ ਭਾਅ ਜੀ, ਹੈਵ ਏ ਵੰਡਰਫੁੱਲ ਡੇ, ਥੈਂਕ ਯੂ ਭਾਅ ਜੀ, ਥੈਂਕ ਯੂ। ਅਤੇ ਹਰਮਨ ਜੀ ਇਹਨਾਂ ਨੇ ਕੁਛ ਕੁ ਜਿਹੜੇ ਮੈਸੇਜਸ ਹੈ ਜਿਹੜੇ ਮੇਰੇ ਤੱਕ ਘੱਲੇ ਨੇ, ਇਹ ਕਹਿੰਦੇ ਸੁੱਖ ਬੰਦੇ ਦੇ ਹੰਕਾਰ ਦੀ ਪ੍ਰੀਖਿਆ ਲੈਂਦਾ ਹੈ ਅਤੇ ਦੁੱਖ ਬੰਦੇ ਦੇ ਸਬਰ ਦੀ, ਇਹਨਾਂ ਦੋਵਾਂ ਵਿੱਚੋਂ ਸਫਲ ਹੋਣ ਵਾਲਾ ਬੰਦਾ ਹੀ ਜ਼ਿੰਦਗੀ ਦੇ ਵਿੱਚ ਸਫਲ ਹੁੰਦਾ ਹੈ। ਸੱਜਰੀ ਸਵੇਰ ਮੁਬਾਰਕ ਹੋਵੇ ਜੀ, ਵਾਹਿਗੁਰੂ ਮੇਰ ਕਰਨ, ਬਹੁਤ ਬਹੁਤ ਧੰਨਵਾਦ। ਹੇ ਅਕਾਲ ਪੁਰਖ, ਮੇਰੀ ਝੋਲੀ ਦੇ ਵਿੱਚ ਇੰਨੀ ਹੀ ਰਹਿਮਤ ਪਾ ਕਿ ਮੱਥਾ ਝੁਕਾਉਣ ਤੋਂ ਪਹਿਲਾਂ ਮੇਰਾ ਮਨ ਝੁਕਣਾ ਸਿੱਖ ਲਵੇ ਅਤੇ ਜਦੋਂ ਮੇਰੀ ਰੂਹ ਤੇਰੇ ਦਰ ਦੀ ਹਾਜ਼ਰੀ ਭਰੇ, ਉਸ ਉੱਤੇ ਕਿਸੇ ਦੀ ਹਾਏ ਨਹੀਂ, ਸਿਰਫ ਤੇਰੀ ਰਜ਼ਾ ਦੀ ਮਹਿਕ ਹੋਵੇ। ਕਿਆ ਬਾਤ ਹੈ, ਵਿੱਚ ਕਬਰਾਂ ਦੇ ਮੇਲਾ ਲਗਣਾ ਲਗਣਾ ਵਾਰੋ ਵਾਰੀ, ਇੱਕ ਦਿਨ ਸਭ ਨੇ ਤੁਰ ਜਾਣਾ ਹੈ, ਇਹ ਭੁੱਲੀਏ ਦੁਨੀਆ ਸਾਰੀ। ਜੀ ਸਹੀ ਗੱਲ ਹੈ, ਬਹੁਤ ਬਹੁਤ ਧੰਨਵਾਦ ਹਰਮਨ ਜੀ, ਜਿਹੜੇ ਤੁਹਾਡੇ ਆ ਜਿਹੜੇ ਇਹ ਮੈਸੇਜਸ ਹੈ ਤੁਸੀਂ ਮੇਰੇ ਤੱਕ ਪਹੁੰਚਾਏ ਨੇ। ਮੁਲਤਾਨੀ ਸਾਹਿਬ ਉਹਨਾਂ ਦਾ ਮੈਸੇਜ ਆਇਆ, ਵਾਹਿਗੁਰੂ ਮੇਰ ਕਰੇ। ਮੁਲਤਾਨੀ ਸਾਹਿਬ ਬਹੁਤ ਬਹੁਤ ਧੰਨਵਾਦ ਭਾਅ ਜੀ। ਅਤੇ ਰੇਸ਼ਮ ਭਾਅ ਜੀ ਹੋਣੀ ਉਹਨਾਂ ਨੇ ਲਿਖਿਆ, ਗੁੱਡ ਮੋਰਨਿੰਗ, ਹੈਪੀ ਥਰਸਡੇ, ਮੇ ਦਿਸ ਥਰਸਡੇ ਬ੍ਰਿੰਗ ਯੂ ਜੋਏ, ਪੀਸ, ਗੁੱਡ ਹੈਲਥ ਐਂਡ ਬਲੈਸਿੰਗਸ। May God guide you, protect you and fill your day with His love and grace. Have a wonderful day. Resham Paji, bahut bahut dhanwad. Amdeep Paji, Sat Sri Akal Paji, very nice program. Thank you Paji. Manpreet Ji, Sat Sri Akal. Sat Sri Akal Paji, Sat Sri Akal Ji, bahut bahut saryan da dhanwad. Te lo ji, messages hai jede apan takriban jede padh rahe, oh aa reh gaye. Vikram Ji hona da aya, good morning. Good morning Ji. Dilbagh Paji hona da aya, Sat Sri Akal Ji, Sat Sri Akal. Gagan Ji, Sat Sri Akal. Mehtab Ji, ਸਤਿ ਸ਼੍ਰੀ ਅਕਾਲ। ਦਿਲਪ੍ਰੀਤ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਗੁੱਡ ਮੋਰਨਿੰਗ, ਗੁੱਡ ਮੋਰਨਿੰਗ, ਬਹੁਤ ਬਹੁਤ ਧੰਨਵਾਦ। ਆਓ ਫਿਰ ਸ਼ੁਰੂਆਤ ਕਰਦੇ ਹਾਂ। ਉੱਦਾਂ ਤਾਂ ਮੇਰੇ ਕੋਲ ਇੱਕ ਸਟੋਰੀ ਹੈ, ਮੈਂ ਉਹਦੇ 'ਤੇ ਹੀ ਕਰ ਲੈਂਦਾ ਕਿਉਂਕਿ ਅੱਜ ਸਾਡੇ ਨਾਲ ਗੈਸਟ ਵੀ ਜੁੜਦੇ ਨੇ, ਹਾਂਜੀ, 6:45 ਦੇ ਕਰੀਬ, ਸਮਾਈਲਸ ਔਨ ਵੀਲਸ ਨੂੰ ਲੈ ਕੇ, ਜਿਹਦੇ 'ਤੇ ਆਪਾਂ ਦੰਦਾਂ ਦੀ, ਮਸੂੜਿਆਂ ਦੀ ਅਤੇ ਹੋਰ ਬੱਚਿਆਂ ਦੇ ਨਾਲ ਅੱਜ ਰਿਲੇਟਡ ਕੁਛ ਦੰਦਾਂ ਦੇ ਰਿਲੇਟਡ ਜੋ ਸਾਡੇ ਅੰਦਰ ਇੱਕ ਮਿੱਥ ਹੈ, ਵਹਿਮ ਹੈ, ਉਹਦੇ 'ਤੇ ਦੋਸਤੋ ਗੱਲ ਕਰਾਂਗੇ। ਸੋ ਜੁੜੇ ਰਹਿਣਾ ਅੰਤ ਤੱਕ। ਬਾਕੀ ਕਈ ਵਾਰ ਨੰਬਰ ਹੈ ਕਿਸੇ ਵੀ ਸਪੋਂਸਰ ਦਾ ਤੁਹਾਡੇ ਤੋਂ ਨੋਟ ਨਹੀਂ ਹੁੰਦਾ, ਤੁਸੀਂ ਆਫਟਰ ਦਾ ਪ੍ਰੋਗਰਾਮ ਮੈਨੂੰ ਟੈਕਸਟ ਮੈਸੇਜ ਜਾਂ ਫਿਰ ਮੈਨੂੰ ਕਾਲ ਕਰਕੇ ਤੁਸੀਂ ਸਾਡੇ ਸਪੋਂਸਰਸ ਦਾ ਨੰਬਰ ਹੈ ਜਿਹੜਾ ਮੈਥੋਂ ਲੈ ਸਕਦੇ ਹੋ। ਬਾਕੀ ਗੂਗਲ ਕਰਕੇ ਵੀ ਸਾਰੇ ਸਪੋਂਸਰਸ ਨੂੰ ਅੱਜ ਦੋਸਤੋ ਲੱਭਿਆ ਜਾ ਸਕਦਾ। ਓਕੇ, ਜਿਹੜੀ ਅੱਜ ਮੈਂ ਇੱਕ ਖਬਰ ਆ ਉਸ ਤੋਂ ਸਟਾਰਟ ਕਰਦਾ ਅਤੇ ਉਸ ਤੋਂ ਬਾਅਦ ਫਿਰ ਹੈਡਲਾਈਨਸ ਹੈ ਜਿਹੜੀਆਂ ਉੱਧਰ ਮੈਂ ਆ ਜਾਵਾਂਗਾ। ਖਬਰ ਤਾਂ ਕਿਉਂਕਿ ਆਪਣੇ ਕੋਲ ਅੱਜ ਦਾ ਦਿਨ ਹੈ ਜਿਹੜਾ ਟਾਈਮ ਹੈ ਜਿਹੜਾ ਥੋੜ੍ਹਾ ਜਿਹਾ ਸ਼ਾਰਟ ਹੁੰਦਾ, ਇਸ ਕਰਕੇ ਮੈਂ ਉਸ ਸਟੋਰੀ ਤੋਂ ਹੀ ਸਟਾਰਟ ਕਰਨ ਜਾ ਰਿਹਾ। ਉਸ ਤੋਂ ਪਹਿਲਾਂ ਇੱਕ ਇਹ ਹੈ ਵੀ ਆਪਾਂ ਨੂੰ ਪਤਾ ਵੀ ਨੈਟੋ ਲੀਡਰਸ ਦੀ ਹੈ ਜਿਹੜੀ ਮਿਲਣੀ ਹੋਈ ਤੁਰਕੀ ਦੇ ਵਿੱਚ, ਅਤੇ ਉੱਥੋਂ ਦੇ ਜਿਹੜੇ ਤੁਰਕੀ ਦੇ ਜਿਹੜੇ ਮੁਖੀ ਹੈ ਉਹਨਾਂ ਨੇ ਕਹਿੰਦੇ ਵੀ ਜਿੰਨੇ ਨੈਟੋ ਲੀਡਰ ਸੀਗੇ ਉਹਨਾਂ ਨੂੰ ਪਿਸਤੌਲਾਂ ਦਿੱਤੀਆਂ, ਅਤੇ ਕਾਰਨੀ ਸਾਹਿਬ ਨੇ ਆਪਣੀ ਪਿਸਤੌਲ ਆਉਂਦੇ ਹੀ ਆਰ ਸੀ ਐਮ ਪੀ ਦੇ ਹਵਾਲੇ ਆ ਜਿਹੜੀ ਉਹ ਕਰ ਦਿੱਤੀ। ਚਲੋ ਅੱਜ ਦੀ ਜਿਹੜੀ ਸਟੋਰੀ ਇਹ ਹੈ, ਇਹ ਹੈ ਟੋਰੋਂਟੋ ਦੀ 62 ਸਾਲਾਂ ਚੈਰਿਟੀ ਡਾਇਰੈਕਟਰ ਐਂਡਰਸਨ ਨੇ ਆ ਜਿਹੜਾ ਆਪਣੇ ਉੱਤੇ ਲੱਗੇ ਟ੍ਰੈਫਿਕ ਚਲਾਨਾਂ ਨੂੰ ਅਦਾਲਤ ਦੇ ਵਿੱਚ ਚੁਣੌਤੀ ਦਿੱਤੀ, ਅਤੇ ਆਖਿਰਕਾਰ ਸਾਰੀਆਂ ਜਿਹੜੀਆਂ ਟਿਕਟਾਂ ਉਹਨੂੰ ਮਿਲੀਆਂ ਸੀਗੀਆਂ ਉਹ ਰੱਦ ਕਰਵਾ ਲਈਆਂ। ਇਹ ਮਾਮਲਾ ਉਸ ਵੇਲੇ ਸ਼ੁਰੂ ਹੋਇਆ ਜਦੋਂ ਇੱਕ ਪੁਲਿਸ ਅਧਿਕਾਰੀ, ਅੱਛਾ ਪੁਲਿਸ ਅਧਿਕਾਰੀ ਦਾ ਉਹਦਾ ਨਾਮ ਵੀ ਹੈ ਜਿਹੜਾ ਖਬਰਾਂ ਦੇ ਵਿੱਚ ਮੈਂਸ਼ਨ ਹੈ, ਚਲੋ ਨਾਮ ਨਹੀਂ ਮੈਂ ਲੈਂਦਾ, ਪਰ ਇਹ ਮੈਂ ਇੱਕ ਐਜ਼ ਏ ਜਾਗਰੂਕਤਾ ਦੇ ਤੌਰ 'ਤੇ ਜਾਂ ਇੱਕ ਤੁਸੀਂ ਲੈ ਲਓ ਤੁਹਾਨੂੰ ਸੁਚੇਤ ਕਰਨ ਦੇ ਤੌਰ 'ਤੇ ਮੈਂ ਇੱਕ ਵਾਰ ਇਹ ਵੀ ਕਹਿ ਦੇਵਾਂ, ਆਪਾਂ ਹਰ ਇੱਕ ਨੂੰ ਆ ਜਿਹੜਾ ਇੱਕੋ ਰੱਸੀ ਦੇ ਵਿੱਚ ਨਹੀਂ ਪਰੋ ਸਕਦੇ, ਸੋ ਹਰ ਇੱਕੋ ਜਿਹੇ ਨਹੀਂ ਹੁੰਦੇ, ਪਰ ਕੁਝ ਕੁ ਇਹੋ ਜਿਹੇ ਹੁੰਦੇ ਆ ਜਦੋਂ ਆ ਜਿਹੜਾ ਲੱਗਦਾ ਵੀ ਮੇਰੇ ਨਾਲ ਇਨਜਸਟਿਸ ਹੋਇਆ, ਅਤੇ ਉਹਦੇ ਵਾਸਤੇ ਆ ਜਿਹੜੀ ਇਹ ਇੱਕ ਜਾਗਰੂਕਤਾ ਸੁਚੇਤ ਕਰਨ ਵਾਸਤੇ ਇਹ ਖਬਰ ਹੈ। ਅੱਛਾ, ਸੋ ਮੈਂ ਜਿਹੜੇ ਆਇਆ ਐਂਡਰਸਨ ਦੀ ਆ ਜਿਹੜੀ ਉਹਦੇ 'ਤੇ ਜਦੋਂ ਉਹਨੂੰ ਟਿਕਟਾਂ ਮਿਲੀਆਂ, ਉਹਨੇ ਮਿਲੀਆਂ ਅਤੇ ਉਹਨੇ ਅਦਾਲਤ ਦੇ ਵਿੱਚ ਉਹਨਾਂ ਨੂੰ ਚੁਣੌਤੀ ਦਿੱਤੀ ਅਤੇ ਸਾਰੀਆਂ ਟਿਕਟਾਂ ਰੱਦ ਕਰਵਾ ਲਈਆਂ। ਇਹ ਮਾਮਲਾ ਦੋਸਤੋ ਉਸ ਵੇਲੇ ਸ਼ੁਰੂ ਹੋਇਆ ਜਦੋਂ ਇੱਕ ਪੁਲਿਸ ਅਧਿਕਾਰੀ ਨੇ ਦੋਸ਼ ਲਗਾਇਆ ਕਿ ਉਹ ਸਟੌਪ ਸਾਈਨ 'ਤੇ ਨਹੀਂ ਰੁਕੀ। ਜਦੋਂ ਉਹਨਾਂ ਨੇ ਇਸ ਦੋਸ਼ ਦਾ ਵਿਰੋਧ ਕੀਤਾ ਅਤੇ ਪੁਲਿਸ ਨੇ ਉਸ ਅਧਿਕਾਰੀ ਨੇ ਆਪਣੇ ਨੋਟਸ ਦੇ ਵਿੱਚ ਉਹਨਾਂ ਨੂੰ ਆ ਜਿਹੜਾ ਫੀਮੇਲ ਬਿਲੀਜਰੈਂਟ ਮਤਲਬ ਝਗੜਾਲੂ ਔਰਤ ਆ ਜਿਹੜਾ ਲਿਖਿਆ, ਅਤੇ ਉਹ ਨੋਟ ਆ ਜਿਹੜਾ ਨਾ ਉਹਦੇ ਜਿਹੜਾ ਇੱਕ ਸਨੈਪਸ਼ੋਟ ਵੀ ਆ ਜਿਹੜਾ ਵੱਖ ਵੱਖ ਜਿਹੜੀਆਂ ਅਖਬਾਰਾਂ ਦੇ ਵਿੱਚ ਛਪਿਆ। ਸੋ ਐਂਡਰਸਨ ਹੈ ਜਿਹੜੀ ਉਹਨੇ ਹਾਰ ਨਹੀਂ ਮੰਨੀ, ਉਹਨੇ ਜਿੱਥੇ ਸਟੌਪ ਸਾਈਨ ਸੀਗਾ ਉਹਨੇ ਦੇਖਿਆ ਵੀ ਉੱਥੇ ਆ ਜਿਹੜੇ ਸੀ ਸੀ ਟੀ ਵੀ ਕੈਮਰੇ ਕਿੱਥੇ ਲੱਗੇ ਹੋਏ ਨੇ, ਉਹਨੇ ਦੇਖਿਆ ਵੀ ਚਰਚ ਦੇ ਬਾਹਰ ਜਿਹੜਾ ਸਰਵੇਲੈਂਸ ਕੈਮਰਾ ਲੱਗਾ ਹੋਇਆ। ਸੋ ਉਹਨੇ ਪਹਿਲਾਂ ਤਾਂ ਚਰਚ ਦੀ ਜਿਹੜੀ ਸਰਵੇਲੈਂਸ ਵੀਡੀਓ ਹੈ ਜਿਹੜੀ ਉਹ ਉਹਨਾਂ ਤੋਂ ਬੇਨਤੀ ਕਰਕੇ ਲਈ, ਉਸ ਤੋਂ ਬਾਅਦ ਤੁਹਾਨੂੰ ਪਤਾ ਪੁਲਿਸ ਦੇ ਜਿਹੜੇ ਆਫਿਸਰਸ ਹੈ ਉਹਨਾਂ ਦੇ ਬੋਡੀ ਕੈਮਰੇ ਆ ਜਿਹੜੇ ਉਹ ਲੱਗੇ ਹੁੰਦੇ, ਫਿਰ ਫਰੀਡਮ ਆਫ ਇਨਫੋਰਮੇਸ਼ਨ ਰਾਹੀਂ ਉਹ ਜਿਹੜੀ ਹੈ ਪੁਲਿਸ ਦੀ ਬੋਡੀ ਕੈਮਰਾ ਜਿਹੜੀ ਫੋਟੇਜ ਹੈ ਉਹ ਹਾਸਲ ਕੀਤੀ, ਜਿਸ ਦੇ ਵਿੱਚ ਕਹਿੰਦੇ ਸਾਫ਼ ਦਿਖਾਈ ਦਿੱਤਾ ਕਿ ਐਂਡਰਸਨ ਨੇ ਆ ਜਿਹੜਾ ਸਟੌਪ ਸਾਈਨ ਆ ਜਿਹੜਾ ਚੰਗੀ ਤਰ੍ਹਾਂ ਕੀਤਾ। ਇਹ ਸਬੂਤ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਖਿਲਾਫ਼ ਜਾਰੀ ਕੀਤੇ ਸਾਰੇ ਜਿਹੜੇ ਆ ਟ੍ਰੈਫਿਕ ਟਿਕਟਾਂ ਸੀਗੀਆਂ ਉਹ ਅਦਾਲਤ ਨੇ ਫਿਰ ਵਾਪਸ ਲੈ ਲਈਆਂ। ਇਸ ਘਟਨਾ ਤੋਂ ਬਾਅਦ ਹੁਣ ਗੱਲ ਇਹ ਹੈ ਵੀ ਪੁਲਿਸ ਦੇ ਰਵੱਈਏ, ਟ੍ਰੈਫਿਕ ਟਿਕਟਾਂ ਦੀ ਨਿਰਪੱਖਤਾ ਅਤੇ ਨਾਗਰਿਕਾਂ ਦੇ ਅਧਿਕਾਰਾਂ ਬਾਰੇ ਇੱਕ ਨਵੀਂ ਚਰਚਾ ਜਿਹੜੀ ਉਹ ਛਿੜ ਗਈ ਹੈ। ਇਹ ਮਾਮਲਾ ਇਹ ਵੀ ਦਰਸਾਉਂਦਾ ਹੈ ਕਿ ਜੇ ਕਿਸੇ ਨੂੰ ਲੱਗੇ ਕਿ ਉਸ ਦੇ ਨਾਲ ਇਨਜਸਟਿਸ ਹੋਇਆ ਹੈ ਤਾਂ ਸਹੀ ਸਬੂਤ ਇਕੱਠੇ ਕਰਕੇ ਕਾਨੂੰਨੀ ਤਰੀਕੇ ਨਾਲ ਆਪਣਾ ਪੱਖ ਹੈ ਜਿਹੜਾ ਰੱਖਣਾ ਕਿੰਨਾ ਮਹੱਤਵਪੂਰਨ ਹੈ, ਕਿੰਨਾ ਇੰਪੋਰਟੈਂਟ ਹੈ। ਅਤੇ ਆਪਾਂ ਜਿਹੜਾ ਆ ਕਈ ਵਾਰ ਗੱਲ ਕਰਦੇ ਹਾਂ ਵੀ ਜਿਹੜਾ ਗੱਡੀਆਂ ਦੇ ਵਿੱਚ ਲੱਗੇ ਹੋਏ ਕੈਮਰੇਸ ਹੈ ਉਹਨਾਂ ਦੀ ਕਿੰਨੀ ਇੰਪੋਰਟੈਂਸ ਹੈ, ਕਿੰਨੀ ਮਹੱਤਤਾ ਹੈ। ਹੁਣ ਸਵਾਲ ਮੇਰੇ ਇਹ ਹੈ ਇਹਦੇ 'ਤੇ ਆ ਜਿਹੜਾ ਤੁਸੀਂ ਵੀ ਆ ਜਿਹੜੇ ਆਪਣੇ ਟੀਕਾ ਟਿੱਪਣੀ ਜਾਂ ਆਪਣੇ ਵਿਚਾਰ ਦੇ ਸਕਦੇ ਹੋ, ਕਿਉਂਕਿ ਇਹ ਐਂਡਰਸਨ ਦੀ ਆ ਜਿਹੜੀ ਮੈਂ ਸਟੋਰੀ ਕਵਰ ਕੀਤੀ, ਅਤੇ ਇਹ ਜਿਹੜੀ ਘਟਨਾ ਆ ਇਹ ਪਿਛਲੇ ਸਾਲ ਵਾਪਰੀ ਸੀ 2025 ਦੇ ਵਿੱਚ, ਸਿਰ ਤਕਰੀਬਨ ਜਿਹੜਾ ਸਾਲ ਆ ਜਿਹੜਾ ਇਸ ਬੀਬੀ ਨੂੰ ਲੱਗ ਗਿਆ ਆਪਣੇ ਆਪ ਨੂੰ ਹੈ ਜਿਹੜਾ ਇਹ ਦੱਸਣ ਵਾਸਤੇ ਵੀ ਮੈਂ ਸਹੀ ਸੀ, ਮੈਂ ਸਟੌਪ ਸਾਈਨ 'ਤੇ ਪੂਰੀ ਤਰ੍ਹਾਂ ਰੁਕੀ ਸੀਗੀ। ਅੱਛਾ, ਇੱਕ ਜਗ੍ਹਾ ਜਿਹੜੀ ਹੈ ਉਹ ਪੁਲਿਸ ਅਫਸਰ ਦੀ ਜਿਹੜੀ ਵੀਡੀਓ ਕੈਮਰਾ ਫੁਟੇਜ ਹੈ ਉਹਦੇ ਵਿੱਚ ਇਹ ਵੀ ਜ਼ਿਕਰ ਹੋਇਆ ਵੀ ਉਸ ਔਰਤ ਉਹ ਕਹਿੰਦਾ ਹੈ ਵੀ ਤੁਸੀਂ ਆ ਜਿਹੜਾ ਮੈਨੂੰ ਆ ਜਿਹੜਾ ਕੱਟ ਮਾਰਿਆ। ਸੋ ਇਹ ਵੀ ਜ਼ਿਕਰ ਹੋਇਆ, ਮਤਲਬ ਇੱਕ ਤਰ੍ਹਾਂ ਖੁੰਦਕ ਦੇ ਵਿੱਚ ਵੀ ਹੈ ਜਿਹੜਾ ਕਹਿ ਲਓ ਵੀ ਟਿਕਟ ਇੱਕ ਦੇ ਨਹੀਂ ਸੀ ਪਹਿਲਾਂ, ਫਿਰ ਜਿਹੜੀਆਂ 3-4 ਜਿਹੜੀਆਂ ਟਿਕਟਾਂ ਜਿਹੜੀਆਂ ਉਸ ਔਰਤ ਨੂੰ ਆ ਜਿਹੜੀਆਂ ਫੜਾ ਦਿੱਤੀਆਂ ਗਈਆਂ ਸੀਗੀਆਂ। ਉਸ ਵੇਲੇ ਉਹਦੇ ਕੋਲ ਡਰਾਈਵਰ ਲਾਇਸੈਂਸ ਵੀ ਨਹੀਂ ਸੀਗਾ, ਪਹਿਲਾਂ ਪੁਲਿਸ ਵਾਲਾ ਆਪਣੇ ਜਿਹੜਾ ਨਾਲ ਇੱਕ ਹੋਰ ਸੀਗਾ ਪੈਸੰਜਰ 'ਤੇ ਬੈਠਾ, ਦੋ ਜਣੇ ਸੀਗੇ, ਅਤੇ ਉਹਨੂੰ ਕਹਿੰਦਾ ਵੀ ਅੱਜ ਮੈਂ ਬੜਾ ਨਾਈਸ ਇਸ ਬੀਬੀ ਨਾਲ। ਪਰ ਜਦੋਂ ਇਸ ਬੀਬੀ ਕੋਲ ਇਹ ਗਿਆ ਗੱਲਬਾਤ ਹੋਈ ਅਤੇ ਇਹਨੇ ਕਿਹਾ ਵੀ ਸਟੌਪ ਨਹੀਂ ਕੀਤਾ, ਉਹ ਕਹਿੰਦੀ ਮੈਂ ਸਟੌਪ ਕੀਤਾ ਜਾਂ ਕਿੱਦਾਂ ਨਹੀਂ ਕੀਤਾ, ਮੈਂ ਤਾਂ ਸਟੌਪ ਕਰਕੇ ਆਲੇ ਦੁਆਲੇ ਦੇਖ ਕੇ ਸਟੌਪ ਸਾਈਨ ਤੋਂ ਫਿਰ ਲੱਗੀ। ਉਸ ਤੋਂ ਬਾਅਦ ਹੈ ਜਿਹੜਾ ਦੋਨਾਂ ਦੇ ਵਿੱਚ ਜਿਹੜਾ ਮਾਹੌਲ ਹੈ ਜਿਹੜਾ ਉਹ ਭੱਖ ਗਿਆ ਸੀਗਾ, ਅਤੇ ਇਸ ਤੋਂ ਬਾਅਦ ਇਸੇ ਗੁੱਸੇ ਦੇ ਵਿੱਚ ਆ ਕੇ ਉਸ ਅਫਸਰ ਨੇ ਫਿਰ ਜਿੱਥੇ ਇੱਕ ਟਿਕਟ ਦੇਣੀ ਸੀ ਉੱਥੇ 3 ਟਿਕਟਾਂ ਜਿਹੜੀਆਂ ਦੇ ਦਿੱਤੀਆਂ। ਸੋ ਹੁਣ ਸਵਾਲ ਇਹ ਹੈ ਕਿ ਤੁਹਾਡੇ ਖਿਆਲ ਦੇ ਵਿੱਚ ਜੇ ਕਿਸੇ ਨੂੰ ਗਲਤ ਟ੍ਰੈਫਿਕ ਟਿਕਟ ਮਿਲੇ ਤਾਂ ਉਸ ਨੂੰ ਅਦਾਲਤ ਵਿੱਚ ਚੁਣੌਤੀ ਦੇਣੀ ਚਾਹੀਦੀ ਹੈ ਜਾਂ ਨਹੀਂ। ਦੂਸਰਾ, ਕੀ ਤੁਹਾਡਾ ਕਦੇ ਪੁਲਿਸ ਦੇ ਨਾਲ ਐਸਾ ਜਿਹੜਾ ਤਜਰਬਾ ਰਿਹਾ ਜਿੱਥੇ ਤੁਹਾਨੂੰ ਲੱਗਿਆ ਹੋਵੇ ਕਿ ਤੁਹਾਡੇ ਨਾਲ ਹੈ ਜਿਹੜਾ ਇਨਸਾਫ ਨਹੀਂ ਹੋਇਆ, ਤੁਹਾਡੇ ਨਾਲ ਇਨਜਸਟਿਸ ਹੋ ਗਿਆ, ਵੀ ਤੁਹਾਨੂੰ ਧੱਕੇ ਦੇ ਨਾਲ ਹੈ ਜਿਹੜੀਆਂ ਟਿਕਟਾਂ ਦੇ ਦਿੱਤੀਆਂ ਪਰ ਤੁਹਾਡੀਆਂ ਉੱਥੇ ਟਿਕਟਾਂ ਬਣਦੀਆਂ ਨਹੀਂ ਸੀ? ਕੀ ਬਾਡੀ ਕੈਮਰੇ, ਸਰਵੇਲੈਂਸ ਫੁਟੇਜ ਜਾਂ ਫਿਰ ਗੱਡੀਆਂ ਦੇ ਵਿੱਚ ਲੱਗੇ ਜਿਹੜੇ ਕੈਮਰੇ, ਜਿਹੜੇ ਇੱਦਾਂ ਦੇ ਸਬੂਤ ਹੈ, ਇਹ ਨਿਆਂ ਪ੍ਰਣਾਲੀ ਵਾਸਤੇ ਹੋਰ ਪਾਰਦਰਸ਼ੀ ਦਾ ਕੰਮ ਕਰਦੇ ਨੇ? ਕੀ ਤੁਹਾਡੇ ਅਨੁਸਾਰ ਪੁਲਿਸ ਅਧਿਕਾਰੀਆਂ ਦੀ ਜਵਾਬਦੇਹੀ ਵਧਾਉਣ ਲਈ ਹੋਰ ਕਦਮ ਚੁੱਕਣੇ ਚਾਹੀਦੇ ਨੇ? ਕੀ ਤੁਹਾਨੂੰ ਲੱਗਦਾ ਹੈ ਵੀ ਆਮ ਨਾਗਰਿਕ ਆਪਣੇ ਕਾਨੂੰਨੀ ਅਧਿਕਾਰਾਂ ਬਾਰੇ ਪੂਰੀ ਜਾਣਕਾਰੀ ਰੱਖਦੇ ਨੇ ਜਾਂ ਇਸ ਬਾਰੇ ਹੋਰ ਜਾਗਰੂਕਤਾ ਦੀ ਲੋੜ ਹੈ? ਸੋ ਇਹਦੇ 'ਤੇ ਹੈ ਜਿਹੜਾ ਤੁਸੀਂ ਦੋਸਤੋ ਆਪਣੇ ਵਿਚਾਰ ਦੇ ਸਕਦੇ ਹੋ। ਇਹ ਜਿਹੜੀ ਮੈਂ ਸਟੋਰੀ ਹੈ ਜਿਹੜੀ ਕਵਰ ਕੀਤੀ ਹੈ, ਸਟੂਡੀਓ ਦਾ ਨੰਬਰ 905-673-3337 9056733337। ਦੇਖੋ ਇਹ ਜਿਹੜੇ ਆਫਿਸਰਸ ਲਾ ਇਨਫੋਰਸਮੈਂਟ ਹੈ ਜਿਹੜੀ, ਇਹਦੇ ਵਿੱਚ ਸਾਰੀਆਂ ਆਪਾਂ ਜਿਹੜੀਆਂ ਲਾ ਇਨਫੋਰਸਮੈਂਟ ਦੇ ਵਿੱਚ, ਮੈਂ ਹਮੇਸ਼ਾ ਸ਼ੁਰੂਆਤ ਦੇ ਵਿੱਚ ਇੱਕ ਡਿਸਕਲੇਮਰ ਇਹ ਦੇ ਦਿੱਤਾ ਸੀਗਾ ਵੀ ਸਾਰੇ ਜਿਹੜੇ ਅਧਿਕਾਰੀ ਆ ਇੱਕੋ ਜਿਹੇ ਨਹੀਂ ਹੁੰਦੇ, ਕੁਝ ਕੁ ਹੁੰਦੇ ਨੇ। ਕਈ ਵਾਰ ਉਹਨਾਂ ਨੂੰ ਵੀ ਉਸ ਵਕਤ ਜਿਹੜਾ ਕਿਸੇ ਚੀਜ਼ ਦਾ ਗੁੱਸਾ ਆ ਕੇ ਜਾਂ ਖੁੰਦਕ ਦੇ ਵਿੱਚ ਟਿਕਟਾਂ ਮਿਲ ਜਾਂਦੀਆਂ, ਪਰ ਕੀ ਤੁਸੀਂ ਉਹਨਾਂ ਟਿਕਟਾਂ ਨੂੰ ਚੁਣੌਤੀ ਦਿੱਤੀ? ਕਦੇ ਤੁਹਾਨੂੰ ਇੱਦਾਂ ਲੱਗਿਆ ਵੀ ਕਿਸੇ ਪੁਲਿਸ ਅਧਿਕਾਰੀ ਨੇ ਤੁਹਾਡੇ ਨਾਲ ਧੱਕਾ ਕੀਤਾ ਹੋਵੇ? ਕਦੇ ਤੁਹਾਨੂੰ ਇੱਦਾਂ ਲੱਗਿਆ ਵੀ ਯਾਰ ਇਹ ਟਿਕਟ ਤਾਂ ਮੇਰੀ ਇੱਥੇ ਬਣਦੀ ਨਹੀਂ ਸੀਗੀ, ਇਹ ਧੱਕੇ ਨਾਲ ਦੇ ਗਿਆ, ਅਤੇ ਕੀ ਤੁਸੀਂ ਉਸ ਟਿਕਟ ਨੂੰ ਹੈ ਜਿਹੜਾ ਚੈਲੰਜ ਕੀਤਾ? ਸੋ ਜ਼ਰੂਰ ਹੈ ਜਿਹੜਾ ਇਹਦੇ 'ਤੇ ਆਪਣੇ ਵਿਊ ਪੁਆਇੰਟਸ ਦਿਓ। ਸਟੂਡੀਓ ਦਾ ਨੰਬਰ 905-673-3337 9056733337 'ਤੇ ਤੁਸੀਂ ਹੈ ਜਿਹੜਾ ਆਪਣੇ ਵਿਚਾਰਾਂ ਦੀ ਸਾਂਝ ਹੈ ਜਿਹੜੀ ਉਹ ਪਾ ਸਕਦੇ ਹੋ। ਸੋ ਤੁਹਾਨੂੰ ਜੇ ਲੱਗਦਾ ਵੀ ਗਲਤ ਟ੍ਰੈਫਿਕ ਟਿਕਟ ਮਿਲੀ ਤਾਂ ਤੁਸੀਂ ਹੈ ਜਿਹੜਾ ਉਸਨੂੰ ਅਦਾਲਤ ਦੇ ਵਿੱਚ ਚੁਣੌਤੀ ਦਿੱਤੀ ਜਾਂ ਸਿਰਫ ਉਹਨੂੰ ਪੇ ਕਰ ਦਿੱਤਾ? ਕੀ ਕਦੇ ਪੁਲਿਸ ਨਾਲ ਐਸਾ ਤਜਰਬਾ ਰਿਹਾ ਜਿੱਥੇ ਤੁਹਾਨੂੰ ਲੱਗਿਆ ਹੋਵੇ ਕਿ ਤੁਹਾਡੇ ਨਾਲ ਇਨਸਾਫ ਹੈ ਜਿਹੜਾ ਉਹ ਨਹੀਂ ਹੋਇਆ, ਤੁਹਾਡੇ ਨਾਲ ਇਨਜਸਟਿਸ ਹੋਇਆ, ਤੁਹਾਨੂੰ ਹੈ ਜਿਹੜਾ ਟਿਕਟ ਹੈ ਜਿਹੜੀ ਧੱਕੇ ਨਾਲ ਦੇ ਦਿੱਤੀ? ਸੋ ਕਦੇ ਤੁਹਾਡੇ ਨਾਲ ਇਹੋ ਜਿਹਾ ਤਜਰਬਾ ਹੋਇਆ ਤਾਂ ਜ਼ਰੂਰ ਸਟੂਡੀਓ ਦਾ ਨੰਬਰ 905-673-3337 'ਤੇ ਦੋਸਤੋ ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ। ਸੋ ਇੱਕ ਦੋ ਹੈਡਲਾਈਨਸ ਮੇਰੀਆਂ ਲਾਈਨਸ ਫਲੈਸ਼ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਡੀਆਂ ਵਨ ਬਾਏ ਵਨ ਕਾਲਸ ਜਿਹੜੀਆਂ ਏਅਰ 'ਤੇ ਕਰਦਾ। ਸੋਸ਼ਲ ਮੀਡੀਆ ਕੰਪਨੀ ਮੈਟਾ ਨੇ ਐਲਾਨ ਕੀਤਾ ਕਿ ਉਹ ਕੈਨੇਡਾ ਦੇ ਵਿੱਚ ਆਪਣਾ ਪਹਿਲਾ ਡਾਟਾ ਸੈਂਟਰ ਅਲਬਰਟਾ ਦੇ ਵਿੱਚ ਬਣਾਏਗੀ। ਇਸ ਪ੍ਰੋਜੈਕਟ 'ਤੇ ਲਗਭਗ 13 ਬਿਲੀਅਨ ਕੈਨੇਡੀਅਨ ਡਾਲਰ ਦਾ ਨਿਵੇਸ਼ ਕੀਤਾ ਜਾਵੇਗਾ, ਜੋ ਕੈਨੇਡਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੇ ਨਿੱਜੀ ਨਿਵੇਸ਼ਾਂ ਦੇ ਵਿੱਚੋਂ ਦੋਸਤੋ ਇੱਕ ਮੰਨਿਆ ਜਾ ਰਿਹਾ। ਇਹ ਡਾਟਾ ਸੈਂਟਰ ਮੁੱਖ ਤੌਰ 'ਤੇ AI ਲਈ ਲੋੜੀਂਦਾ ਵੱਡੀ ਕੰਪਿਊਟਿੰਗ ਸਮਰੱਥਾ ਨੂੰ ਪੂਰੀ ਕਰਨ ਲਈ ਬਣਾਇਆ ਜਾ ਰਿਹਾ ਹੈ। ਮੈਟਾ ਦਾ ਕਹਿਣਾ ਹੈ ਕਿ AI ਦੇ ਤੇਜ਼ੀ ਦੇ ਨਾਲ ਵੱਧਦੇ ਇਸਤੇਮਾਲ ਕਾਰਨ ਅਜਿਹੇ ਵੱਡੇ ਡਾਟਾ ਸੈਂਟਰ ਦੀ ਮੰਗ ਲਗਾਤਾਰ ਹੈ ਜਿਹੜੀ ਉਹ ਵੱਧ ਰਹੀ ਹੈ। ਏਅਰ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਐਂਕੋ ਵੈਨ ਡੈਰ ਵੈਰਫ, ਜੋ ਇਸ ਵੇਲੇ ਆਪਣੇ SAS ਏਅਰਲਾਈਨਸ ਦੇ ਪ੍ਰਧਾਨ ਅਤੇ CEO ਨੇ, ਉਹ 2027 ਦੀ ਸ਼ੁਰੂਆਤ ਤੋਂ ਏਅਰ ਕੈਨੇਡਾ ਦੇ ਨਵੇਂ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਕਹਿਣ ਦਾ ਭਾਵ CEO ਵਜੋਂ ਜ਼ਿੰਮੇਵਾਰੀ ਸੰਭਾਲਣਗੇ। ਉਹ ਮੌਜੂਦਾ CEO ਮਾਈਕਲ ਰੂਸੋ ਦੀ ਥਾਂ ਲੈਣਗੇ, ਜੋ ਰਿਟਾਇਰ ਦੋਸਤੋ ਹੋ ਰਹੇ ਨੇ। ਪੀ ਰੀਜਨਲ ਪੁਲਿਸ ਨੇ ਲੋਕਾਂ ਨੂੰ ਇੱਕ ਵਾਰ ਫਿਰ ਅਪੀਲ ਕੀਤੀ ਹੈ ਕਿ 911 ਸਿਰਫ ਅਸਲ ਐਮਰਜੈਂਸੀ ਲਈ ਹੀ ਵਰਤਿਆ ਜਾਵੇ। ਇਹ ਅਪੀਲ ਉਸ ਵੇਲੇ ਕੀਤੀ ਗਈ ਜਦੋਂ ਇੱਕ ਵਿਅਕਤੀ ਨੇ 911 ਤੇ ਫੋਨ ਕਰਕੇ ਆਪਣੇ ਹੋਟਲ ਦੇ ਕਮਰੇ ਬਾਰੇ ਸ਼ਿਕਾਇਤ ਕੀਤੀ ਕਿ ਉੱਥੇ ਵੈਂਟੀਲੇਸ਼ਨ ਪ੍ਰੋਪਰ ਨਹੀਂ ਹੈ ਤੇ ਕਮਰਾ ਬਹੁਤ ਮਾੜੀ ਹਾਲਤ ਦੇ ਵਿੱਚ ਸੀ। ਤੁਸੀਂ ਇਹ ਦੱਸੋ ਵੀ ਇਹਦੇ ਤੇ 911 ਕਾਲ ਕਰਨੀ ਬਣਦੀ ਹੈ? ਨੋਨ ਐਮਰਜੈਂਸੀ ਨੰਬਰਸ ਹੁੰਦੇ ਨੇ, ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਨਾਲ ਇਨਜਸਟਿਸ ਹੋ ਰਿਹਾ ਤਾਂ ਤੁਸੀਂ ਹੈ ਜਿਹੜਾ ਉਹਨਾਂ ਨੰਬਰਾਂ 'ਤੇ ਦੋਸਤੋ ਕਾਲ ਕਰ ਸਕਦੇ ਹੋ। ਸੋ ਇਹੀ ਹੈ ਜਾਗਰੂਕਤਾ ਜਿਹੜੀ ਹੈ, ਆਪਾਂ ਹਮੇਸ਼ਾ ਕਹਿੰਦੇ ਹਾਂ ਵੀ ਉਹਨਾਂ ਦੀ ਘਾਟ ਕਰਕੇ ਹੈ ਜਿਹੜਾ ਕਈ ਵਾਰ ਆਪਾਂ ਗਲਤ ਏਰੀਏ ਦੇ ਵਿੱਚ ਹੋ ਜਾਂਦੇ ਹਾਂ। ਇਸੇ ਕਰਕੇ ਅਸੀਂ ਲਗਾਤਾਰ ਤੁਹਾਨੂੰ ਸੁਚੇਤ ਕਰਨ ਵਾਸਤੇ, ਤੁਹਾਨੂੰ ਜਾਗਰੂਕ ਕਰਨ ਵਾਸਤੇ ਇਹੋ ਜਿਹੇ ਪ੍ਰੋਗਰਾਮ ਲੈ ਕੇ ਆਉਂਦੇ ਹਾਂ। ਸੋ ਸਟੂਡੀਓ ਦਾ ਨੰਬਰ 905-673-3337 9056733337 'ਤੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ। ਆਓ ਫਿਰ ਤੁਹਾਡੀਆਂ ਕਾਲਸ ਹੈ ਜਿਹੜੀਆਂ ਵਨ ਬਾਈ ਵਨ ਕਰਕੇ ਲੈਂਦੇ ਹਾਂ। ਕਮਲਜੀਤ ਭਾਜੀ, ਸਤਿ ਸ਼੍ਰੀ ਅਕਾਲ, ਵੈਲਕਮ, ਗੁੱਡ ਮਾਰਨਿੰਗ ਜੀ।
1: ਹਾਂਜੀ, ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਤੇ ਥੈਂਕ ਯੂ ਜੀ ਤੁਹਾਡਾ ਟਾਈਮ ਦੇਣ ਦਾ। ਦੇਖੋ ਗੱਲ ਇਸ ਤਰ੍ਹਾਂ ਆ ਬਈ, ਕਿਤੇ ਇੱਕ ਦੁੱਕਾ ਕੋਈ ਘਟਨਾ ਏਦਾਂ ਦੀ ਹੋ ਜਾਂਦੀ ਆ, ਮੈਂ ਕਹਿੰਦਾ ਬਾਕੀ ਪੁਲਿਸ ਜਿਹੜੀ ਇੱਥੇ ਓਨੈਸਟ ਹੈ ਤੇ ਲਾਅ ਦੇ ਹਿਸਾਬ ਨਾਲ ਇਹ ਕੰਮ ਕਰਦੀ ਆ, ਤੇ ਜੇ ਕੰਮ ਕਰਨੀ ਨਾ ਏਦਾਂ ਨਾ ਕਿਉਂਕਿ ਨਹੀਂ ਜਿਹੜੇ ਅਸੀਂ ਗੱਲ ਕਰ ਰਹੇ ਟਿਕਟ ਗਿਲਟੀ ਨਾਟ ਗਿਲਟੀ ਦੀ, ਸਾਨੂੰ ਟਿਕਟ ਸਹੀ ਮਿਲੀ ਹੋਵੇ ਜਾਂ ਨਾ ਮਿਲੀ ਹੋਵੇ ਨਾ, ਸਾਈਡ ਤੇ ਅਸੀਂ ਕਰਨੀ ਉਹ ਕਰਨੀ ਹੁੰਦੀ ਹੈ, ਕੋਈ ਨੀ ਪੇ ਕਰਦਾ ਸਰ ਇਹਦੇ ਵਿੱਚ ਤਾਂ ਮਤਲਬ ਸਹੀ ਆ। ਤੇ ਜੇ ਪੁਲਿਸ ਇੰਨੇ ਕੁ ਕੰਮ ਨਾ ਕਰੇ ਤਾਂ ਇੱਥੇ ਮਤਲਬ ਕਹਿੰਦੇ ਕਹਿੰਦੇ ਰੱਬ ਨੂੰ ਜੱਬ ਦੱਸਣ ਲੱਗ ਜਾਈਏ। ਆਹ 30 ਬੰਦੇ ਖਰੇ ਇਕੱਲੇ ਫੜੇ ਗਏ, ਕੱਲ 40 ਅਮਰੀਕਾ ਗਏ ਤੁਹਾਡੇ ਸਾਹਮਣੇ ਆ, ਔਰ ਇੰਡੀਆ ਤੋਂ ਵੀ ਇੰਸਪੈਕਟਰ ਇੱਕ ਜਿਹੜਾ ਦੂਜਾ ਉਹ ਫੜਿਆ ਗਿਆ, ਲਾਈਨ ਹਾਜ਼ਰ ਕਰਤਾ
0: ਜੀ ਜੀ ਜੀ।
1: ਬਾਕੀ ਪੁਲਿਸ ਵਧੀਆ ਜੋਬ ਕਰ ਰਹੀ ਹੈ ਆਪਣੀ ਜੀ, ਕੋਈ ਡਾਊਟ ਨਹੀਂ, ਫੋਲੋ ਦਾ ਰੂਲਸ।
0: ਥੈਂਕ ਯੂ ਸਰ ਜੀ ਜੀ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਸੋਰੀ ਇੱਕ ਕਾਲ ਹੈ ਜਿਹੜੀ ਡਰੋਪ ਹੋ ਗਈ, ਸੋ ਮੈਂ ਨੈਕਸਟ ਕਾਲ ਤੇ ਚੱਲਦਾ। ਪ੍ਰੇਮ ਜੀ ਸਤਿ ਸ਼੍ਰੀ ਅਕਾਲ ਭਾਜੀ ਜੀ, ਐਨੂ ਜੀ ਗੁੱਡ ਮਾਰਨਿੰਗ
2: ਜੀ, ਜਮਨੀ ਸਾਹਿਬ ਸਤਿ ਸ਼੍ਰੀ ਅਕਾਲ
0: ਜੀ, ਸਤਿ ਸ਼੍ਰੀ ਅਕਾਲ ਭਾਜੀ,
2: ਟਾਈਮ ਦੇਣ ਦਾ
0: ਜੀ।
2: ਹਾਂਜੀ ਦੇਖੋ ਲੋ ਤਾਂ ਬਣੇ ਆ ਨਾ, ਪੁਲਿਸ ਐਨਫੋਰਸ ਜਿੱਥੇ ਕਰਨਾ ਉੱਥੇ ਕਰਦੀ ਨੀ, ਜਿੱਥੇ ਇਨੋਸੈਂਟ ਕਈ ਵਾਰੀ ਹੁੰਦਾ ਨਾ। ਤੇ ਮੇਰੇ ਨਾਲ ਵੀ ਏਦਾਂ ਹੋਇਆ, ਮੈਂ ਮਤਲਬ ਐਂਬਰ ਦੇ ਵਿੱਚੋਂ ਕ੍ਰੋਸ ਕੀਤਾ ਤੇ ਮੈਨੂੰ ਰੈਡ ਲਾਈਟ ਦੀ ਟਿਕਟ ਦੇ, ਔਰ ਮੈਂ ਉਹਨੂੰ ਕਿਹਾ ਕਿ ਮੇਰੀ ਗੱਡੀ ਐਂਬਰ ਚ ਵੀ, ਤੇਰੇ ਕੋਲ ਕੀ ਪ੍ਰੂਫ ਹੈ ਕਿ ਮੈਂ ਰੈਡ ਦੇ ਵਿੱਚੋਂ ਕ੍ਰੋਸ ਕੀਤੀ ਨਾ। ਤੇ ਕਹਿੰਦਾ ਮੈਂ ਅੱਛਾ, ਫਿਰ ਉਹ ਸਾਹਮਣੇ ਵੀ ਸੀ ਖੜਾ, ਉਹ ਇੰਟਰਸੈਕਸ਼ਨ ਤੋਂ ਸਾਈਡ ਤੋਂ ਆਇਆ ਉਸਤੋਂ ਦੀ, ਉਹ ਇਹ ਕਹਿ ਰਿਹਾ ਕਿ ਜੇ ਤੂੰ ਮੇਰੇ ਨਾਲ ਆਰਗੂ ਕਰੂੰਗਾ ਤੇ ਮੈਂ ਤੈਨੂੰ ਅਰੈਸਟ ਪਾ ਦਊਂਗਾ ਮੇਰੇ। ਕਮਾਲ ਦੀ ਗੱਲ ਨੀ, ਮੈਂ ਕਿਹਾ ਜੀ ਤੁਸੀਂ ਮੈਨੂੰ ਅਰੈਸਟ ਪਾ ਕੇ ਦਿਖਾਓ, ਤੁਸੀਂ ਆਓ ਕਿਹੜੇ ਕਿਹੜੇ ਲਾਅ ਦੇ ਅੰਦਰ, ਤੁਸੀਂ ਆਰਗੂਮੈਂਟ ਤੁਹਾਨੂੰ ਮੈਂ ਸਿਰਫ ਦੱਸ ਰਿਹਾ, ਮੈਂ ਆਪਣਾ ਪੱਖ ਦੱਸ ਰਿਹਾ ਕਿ ਮੈਂ ਆਈ ਵਾਜ਼
0: ਤੁਸੀਂ ਜੰਪ ਨੀ ਕੀਤੀ ਰੈਡ ਲਾਈਟ, ਤੁਸੀਂ ਆਪਣਾ ਇਹ ਪੱਖ ਰੱਖਿਆ। ਅੱਛਾ ਪ੍ਰੇਮ ਭਾਜੀ, ਤੁਹਾਨੂੰ ਇਹ ਲੱਗਦਾ ਵੀ ਕਦੇ ਕਦੇ ਜਿਹੜੇ ਪੁਲਿਸ ਵਾਲੇ ਆ ਜਿਹੜਾ ਧੱਕਾ ਕਰ ਦਿੰਦੇ ਆ, ਜਿੱਦਾਂ ਤੁਹਾਡੇ
2: ਨਾਲ ਸਾਹਮਣੇ ਮੈਂ ਗੱਲ ਕੀਤੀ ਹੁੰਦਾ, ਅੱਛਾ ਇਹ ਨਾ ਅਗਰੈਸਿਵ ਹੁਣ ਜ਼ਿਆਦਾ ਇਸ ਕਰਕੇ ਵੀ ਹੋਏ ਆ, ਇਹਨਾਂ ਨੂੰ ਫ੍ਰੀ ਦੇ ਪੈਸੇ ਆਉਣਾ ਬੰਦ ਹੋ ਗਏ, ਜਿਹੜੇ ਕੈਮਰੇ ਨੀ ਬੰਦ ਕੀਤੇ, ਉਹ ਉਹਦੇ ਵਿੱਚ ਵੀ ਬਹੁਤ ਵੱਡੀ ਧਾਤ ਸੀ ਇੰਸਟਾਲਮੈਂਟ ਦੇ ਵਿੱਚ
0: ਜੀ। ਸਰ ਤੁਹਾਨੂੰ ਇਹ ਲੱਗਦਾ ਵੀ ਜਿਹੜੇ ਬਾਡੀ ਕੈਮਰੇ ਆ ਜਿਹੜੇ ਲਾਏ ਗਏ ਆ, ਉਹਨਾਂ ਦਾ ਇੱਕ ਫਾਇਦਾ ਇਹ ਹੋਇਆ ਵੀ ਉਹਨਾਂ ਤੇ ਵੀ ਜ਼ਿੰਮੇਵਾਰੀ ਰਿਸਪੋਂਸੀਬਿਲਟੀ ਆਉਂਦੀ ਹੈ, ਤੇ ਜੋ ਸਾਰਾ ਕੁਛ ਇਹ ਜਦੋਂ ਸਿਨੈਰੀਓ ਹੁੰਦਾ ਆ ਉਹ ਸਾਰਾ ਕੁਛ ਕਵਰ ਹੋ ਜਾਂਦਾ।
2: ਬਿਲਕੁਲ ਉਹ ਠੀਕ ਆ ਜਮੀ ਸਾਹਿਬ, ਜਿਹੜੇ ਸਿੱਧੀ ਨੇ ਉਹ ਕੈਮਰੇ ਲਗਾਏ ਆ ਨਾ,
0: ਨਹੀਂ ਨਹੀਂ ਜਿਹੜੇ ਬਾਡੀ ਕੈਮਰੇ ਲੱਗੇ ਹੁੰਦੇ ਜਿਹੜੇ ਪੁਲਿਸ ਵਾਲਿਆਂ ਦੇ ਲੱਗੇ ਹੁੰਦੇ।
2: ਹਾਂਜੀ ਉਹ ਮੇਰੇ ਹਿਸਾਬ ਦੇ ਨਾਲ ਤਾਂ ਜਦੋਂ ਕੋਈ ਪੁਲਿਸ ਵਾਲਾ ਗੱਲ ਕਰਦਾ ਤਾਂ ਤੁਹਾਨੂੰ ਵੀ ਵੀਡੀਓ ਬਣਾ ਲੈਣੀ ਚਾਹੀਦੀ ਹੈ, ਤਾਂ ਕਿ ਸੱਚਾਈ ਜਿਹੜੀ ਸਾਹਮਣੇ ਆ ਜਾਵੇ ਨਾ
0: ਜੀ ਜੀ,
2: ਕਿਉਂਕਿ ਉਹ ਤਾਂ ਉਹਦੇ ਵਿੱਚ ਤਾਂ ਕੱਟ ਵੱਟ ਕਰ ਸਕਦੇ ਆ ਆਪਣੇ ਹਿਸਾਬ ਨਾਲ, ਉਹ ਜਿਹੜੇ ਕੈਮਰੇ ਲਾਏ ਆ ਉਹਦੇ ਵਿੱਚ ਤਾਂ ਉਹ ਕਟਿੰਗ ਕਰ ਸਕਦੇ ਆ, ਕੁਛ ਵੀ ਕਰ ਸਕਦੇ ਆ, ਪਰ ਜਦੋਂ ਉਹ ਗੱਲ ਕਰਦਾ ਤੇ ਉਹ ਤੁਸੀਂ ਵੀ ਵੀਡੀਓ ਬਣਾ ਸਕਦੇ ਹੋ, ਬਾਈ ਲਾਅ ਤੁਸੀਂ ਬਣਾ ਸਕਦੇ ਵਿਦਾਊਟ ਐਨੀ ਹੈਜੀਟੇਸ਼ਨ, ਕਿਉਂਕਿ ਹੁਣ ਬਹੁਤ ਬਹੁਤ ਤਰ੍ਹਾਂ ਦੇ ਪਿੱਛੇ ਤੇਰਾਂ ਪੁਲਿਸ ਵਾਲੇ ਫੜੇ ਸੀਗੇ ਕਾਂਟੋ ਤੋਂ, ਬਾਅਦ ਵਿੱਚ ਫੇਰ ਸੱਤ ਫੜੇ ਗਏ ਜਿਹੜੇ ਐਕਸਟੋਰਸ਼ਨ ਚੋਰੀਆਂ ਕਰਾਉਂਦੇ ਸੀਗੇ, ਕ੍ਰਾਈਮ ਦੇ ਵਿੱਚ ਇਨਵੋਲਵ ਸੀਗੇ ਵਿੱਚੋਂ ਫੜੇ
0: ਨਾ,
2: ਇਹ ਕੰਮ ਹੁੰਦਾ ਆ, ਜ਼ਰੂਰੀ ਨੀ ਉਹ ਵੀ ਇਨਸਾਨ ਹੀ ਆ, ਚੰਗੇ ਮਾੜੇ ਕੰਮ ਕਰ ਸਕਦੇ ਆ, ਪਰ ਸਾਨੂੰ ਪਹਿਰਾ ਦੇਣ ਦੀ ਲੋੜ ਹੈ ਨਾ ਆਪਾਂ ਐਜ਼ ਏ ਸਿਟੀਜ਼ਨ।
0: ਅੱਛਾ ਤੁਸੀਂ ਜਿਹੜੀ ਟਿਕਟ ਆ ਫੇਰ ਜਿਹੜੀ ਫਾਈਟ ਕੀਤੀ ਤੇ ਉਹਦਾ ਕੀ ਰਿਜ਼ਲਟ ਆਇਆ, ਫੇਰ ਹੁਣ ਆਪਾਂ ਰੈਪ ਅਪ ਕਰਦੇ ਆ ਗੱਲ ਨੂੰ।
2: ਹਾਂਜੀ ਹਾਂਜੀ ਉਹ ਪੁਲਿਸ ਵਾਲਾ ਆਇਆ ਨੀ,
0: ਅੱਛਾ ਤੇ ਤੁਹਾਡੀ ਟਿਕਟ ਵੇਵ ਹੋ ਗਈ ਫਿਰ?
2: ਹਾਂ ਮੈਂ ਕਿਹਾ ਐਵਰ ਸੀਜ਼ਨ ਦਾ ਕੋਲ ਉਹਨੂੰ ਜਨਾਬ ਨੂੰ ਪਤਾ ਸੀਗਾ ਕਿ ਮੈਂ ਜਿਹੜੇ ਵਰਡਿੰਗ ਯੂਜ਼ ਕੀਤੀ ਆ, ਮੈਂ ਕਿਹਾ ਮੈਂ ਸੇਮ ਵਰਡਿੰਗ ਤੇਰੀ ਉੱਥੇ ਮੈਂ ਕਿਹਾ ਰਿਕਾਰਡ ਕਢਾਉਂਗਾ, ਮੈਂ ਕਹਿੰਦਾ ਜਿਹੜੀ ਤੂੰ ਵਰਡਿੰਗ ਯੂਜ਼ ਕੀਤੀ ਨਾ ਮੇਰੇ ਲਈ,
0: ਥੈਂਕ ਯੂ ਪ੍ਰੇਮ ਭਾਜੀ, ਬਹੁਤ ਬਹੁਤ ਧੰਨਵਾਦ।
2: ਮੈਂ ਹੋਰ ਅਨਾਊਂਸਮੈਂਟ ਕਰਨੀ ਚਾਹੁੰਦਾ,
0: ਹਾਂਜੀ
2: ਕੋਈ ਕੌਂਸਲਰ ਵੀ ਆ ਰਿਹਾ ਨਾ ਇਸ ਵਾਰ
0: 2 ਐਂਡ 6
2: ਮਾਰਚ ਤੋਂ, ਪਲੀਜ਼ ਵੋਟ ਐਂਡ ਸਪੋਰਟ ਕਰੋ ਜੀ ਇਸ ਵਾਰ, ਤੇ ਹੋ ਸਕਦਾ ਕਿ ਆਪਾਂ ਸਲੇਟ ਚੇਂਜ ਕਰੀਏ ਇਸ ਵਾਰ, ਕਿਉਂਕਿ ਕਾਫੀ ਕੁਛ ਐਕਸਪੋਜ਼ ਹੋ ਚੁੱਕਾ ਹੈ ਨਾ, ਤੇ ਅਸੀਂ ਵੀ ਕਾਫੀ ਪ੍ਰੋਟੈਸਟ ਕੀਤੇ ਇਹਦੇ ਬਾਰੇ ਕਿੰਨਾ ਕੁਛ, ਪਰ ਸਿਟੀ ਨੇ ਸਾਡੀ ਕੋਈ ਸੁਣੀ ਨੀ ਨਾ। ਪਲੀਜ਼ ਆਪਣੇ ਹੱਕਾਂ ਦਾ ਇਸਤੇਮਾਲ ਕਰੋ ਜੀ, ਡੈਮੋਕ੍ਰੇਟਿਕ ਰਾਈਟ ਸਾਰਿਆਂ ਨੂੰ ਮਿਲਿਆ
0: ਤੇ
2: ਵੋਟ 100% ਪਾਇਓ ਜੀ ਸਾਰੇ ਜਾਣੇ। ਬੇਨਤੀ ਹੈ ਜੀ, ਕਿਉਂਕਿ ਸਾਨੂੰ ਸਾਰੇ ਕੰਮ ਸਿਟੀ ਨਾਲ ਹੀ ਪੈਂਦੇ ਆ, ਪ੍ਰੋਪਰਟੀ ਟੈਕਸ ਤੋਂ ਲੈ ਕੇ ਜਿੰਨੇ ਵੀ ਕੰਮ ਆ ਸਾਰੇ ਸਾਨੂੰ ਸਿਟੀ ਨਾਲ ਹੀ ਪੈਂਦੇ ਆ। ਬੇਨਤੀ ਹੈ ਜੀ ਸਾਰਿਆਂ ਮੋਹਰੇ ਹੱਥ ਜੋੜ ਕੇ ਕਿ ਵੋਟ ਦਾ ਇਸਤੇਮਾਲ ਜ਼ਰੂਰ ਕਰੋ, ਡੈਮੋਕ੍ਰੇਟਿਕ ਰਾਈਟ ਸਾਨੂੰ ਬਹੁਤ ਮੁਸ਼ਕਲਾਂ ਨਾਲ ਮਿਲਿਆ ਜੀ।
0: ਜੀ ਜੀ, ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ, ਬੈਸਟ ਵਿਸ਼ਸ ਭਾਜੀ ਤੁਹਾਨੂੰ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਦੋਸਤੋ। ਸੋ ਪ੍ਰੋਗਰਾਮ ਦੇ ਹਿੱਸੇ ਨੂੰ ਹੈ ਜਿਹੜਾ ਸਪੋਂਸਰ ਕੀਤਾ ਜਾ ਰਿਹਾ ਮਨਵੀਰ ਸਿੰਘ ਹੋਮ ਆਟੋ ਇੰਸ਼ੋਰੈਂਸ ਬਾਬਤ ਹੈ। ਜਿਹੜਾ ਕੋਈ ਵੀ ਤੁਹਾਨੂੰ ਲੱਗਦਾ ਵੀ ਤੁਹਾਡੀਆਂ ਜਿਹੜੀਆਂ ਰਿਨਿਊਅਲਸ ਹੈ ਜਿਹੜੀਆਂ ਉਹ ਵੱਧ ਕੇ ਆ ਰਹੀਆਂ ਨੇ, ਤਾਂ ਹਮੇਸ਼ਾ ਜਿਹੜਾ ਇਹ ਰੌਲਾ ਮੈਨੂੰ ਲੱਗਦਾ ਵੀ ਕਈ ਸਾਲਾਂ ਤੋਂ ਦਹਾਕੇ ਤੋਂ ਵੱਧ ਹੈ ਜਿਹੜਾ ਸਮਾਂ ਮੈਨੂੰ ਹੋ ਗਿਆ। ਕਈ ਵਾਰ ਚੋਣਾਂ ਆ ਚੁੱਕੀਆਂ, ਉਦੋਂ ਕਈ ਵਾਰ ਇਹੋ ਜਿਹੇ ਵਾਅਦੇ ਵੀ ਹੋ ਚੁੱਕੇ ਵੀ ਅਸੀਂ ਆ ਜਿਹੜਾ ਇਹਨਾਂ ਇੰਸ਼ੋਰੈਂਸ ਦੇ ਉੱਤੇ ਕੰਮ ਕਰਾਂਗੇ, ਪਰ ਕਹਿ ਲਓ ਪਰਨਾਲਾ ਫਿਰ ਉੱਥੇ ਦਾ ਹੀ ਉੱਥੇ। ਪਰ ਤੁਸੀਂ ਆ ਜਿਹੜਾ ਇੱਕ ਹੋਣਹਾਰ ਇੱਕ ਵਧੀਆ ਤਜਰਬੇਕਾਰ ਹੋਮ ਆਟੋ ਇੰਸ਼ੋਰੈਂਸ ਦੇ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਮਨਵੀਰ ਸਿੰਘ, 647-219-2870 647-219-2870 ਤੇ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ ਹੋਮ ਆਟੋ ਇੰਸ਼ੋਰੈਂਸ ਦੀਆਂ ਸੇਵਾਵਾਂ ਵਾਸਤੇ। ਉੱਥੇ ਹੀ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਬਾਬ ਦੇ ਨਾਲ ਗੱਲ ਕਰ ਸਕਦੇ ਹੋ। ਕੋਈ ਵੀ ਟਰੱਕਾਂ ਟਰੇਲਾਂ ਦਾ ਤੁਸੀਂ ਕੰਮ ਕਰਵਾਉਣਾ ਚਾਹੁੰਦੇ ਹੋ, ਕਈ ਵਾਰ ਇਹ ਹੁੰਦਾ ਵੀ ਆਪਾਂ ਲੱਭਦੇ ਹੁੰਦੇ ਹਾਂ ਕੋਈ ਵੀ, ਦੇਖੋ ਇਹ ਚੀਜ਼ਾਂ ਜਿਹੜੀਆਂ ਇਹਨਾਂ 'ਚ ਇਲੈਕਟ੍ਰੀਕਲ ਮਕੈਨੀਕਲ ਹੁੰਦੇ, ਕੋਈ ਨਾ ਕਿਤੇ ਨਾ ਨੁਕਸ ਪੈ ਜਾਂਦੇ ਕਿਉਂਕਿ ਕਈ ਮੀਲਾਂ ਦਾ ਸਫ਼ਰ ਇਹਨਾਂ ਨੇ ਤੈਅ ਕਰਨਾ, ਫਿਰ ਆਪਾਂ ਲੱਭਦੇ ਹੈ ਕੋਈ ਤਸੱਲੀ ਬਖਸ਼ ਮਕੈਨਿਕ ਕਿੱਥੇ ਹੈ, ਤਾਂ ਫਿਰ ਤੁਸੀਂ ਆ ਜਿਹੜਾ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਦੋਸਤੋ ਸੰਪਰਕ ਕਰ ਸਕਦੇ ਹੋ। ਭਰੋਸੇਮੰਦ ਇਹ ਨਾਮ ਹੈ 519-490-61 'ਤੇ। ਅਤੇ ਮੈਂ ਕੁਇਕਲੀ ਆ ਜਿਹੜੀ ਇੱਕ ਦੋ ਕਾਲਸ ਲੈ ਕੇ ਫਿਰ ਆਪਾਂ ਰੁੱਖ ਕਰਾਂਗੇ ਅੱਜ ਦਾ ਜਿਹੜਾ ਸਮਾਈਲਸ ਐਂਡ ਵੀਲਸ ਜਿਹੜਾ ਸੈਗਮੈਂਟ ਉਹਦੇ ਵੱਲ ਰੁੱਖ ਕਰਾਂਗੇ। ਭੁਪਿੰਦਰ ਭਾਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ ਪੁੱਠਾ ਸਾਹਿਬ, ਇੱਕ ਗੱਲ ਆ, ਜਦੋਂ ਪੁਲਿਸੀਆਂ ਕਿਸੇ ਨੂੰ ਰੋਕਦਾ ਆਮ ਕਰਕੇ ਟ੍ਰੈਫਿਕ ਤੇ ਹੀ ਰੋਕਦੇ ਨੇ, ਹੋਰ ਉੱਥੇ ਕੀ ਫੜਨਾ ਹੁੰਦੇ ਨੇ
0: ਜੀ।
3: ਤੇ ਜੇ ਕੋਈ ਬੰਦਾ ਮਾੜੀ ਮੋਟੀ ਆਪਣੀ ਦਲੀਲ ਦਿੰਦਾ 5-4 ਮਿੰਟ ਉਹਨੂੰ ਆਰਗੂ ਕਹਿ ਦਿੰਦੇ, ਉਹ ਗੱਲ ਸੁਣਨੀ ਚਾਹੀਦੀ ਆ। ਪੁਲਿਸੀਆਂ ਦਾ ਕਹਿੰਦੇ ਤੂੰ ਆਪਣੀ ਗੱਡੀ ਚ ਬੈਠ, ਮੈਂ ਤੈਨੂੰ ਟਿਕਟ ਦੇਣੀ ਦੇਣੀ ਜੇ ਤੈਨੂੰ ਰੋਕ ਲਿਆ। ਕੋਈ 1% ਚਾਂਸ ਹੋਊਗਾ ਕੋਈ ਜਾਣ ਦਿੰਦਾ ਹੋਊ, ਮਤਲਬ ਜੇ ਉਹ ਗੱਲ ਉੱਥੇ ਨਿਬੇੜ ਲਵੇ ਬੰਦਾ, ਇਹ ਵੀ ਉਹਨਾਂ ਦੀ ਇੱਕ ਪੁਲਿਸੀਆਂ ਦੀ ਹੈਂਕੜਬਾਜ਼ੀ ਆ ਵੀ ਹਾਂ ਜੇ ਤੈਨੂੰ ਰੋਕ ਲਿਆ ਤੇ ਮੈਂ ਸਹੀ ਆ, ਪੱਕਾ ਸਹੀ ਆ ਤੇ ਤੂੰ ਪੱਕਾ ਗਲਤ ਆ, ਇਹ ਨੀ ਹੋਣਾ ਚਾਹੀਦਾ ਹਨਾ। ਚਲੋ ਜੀ 19-21 ਹੋ ਗਈ, ਜੇ ਉੱਥੇ ਮਾਫ਼ ਹੀ ਕਰ ਦਿਓ ਕੀ ਕਿੱਡੀ ਕੁ ਵੱਡੀ ਗੱਲ ਹੋ ਚੱਲੀ ਆ, ਮਤਲਬ ਪੈਸੇ ਬਣਾਉਣਾ ਨਾ ਰੱਖੋ, ਉਹੀ ਨਿਬੇੜਾ ਉੱਥੇ ਮੁਫਤੀ ਹੋ ਜਾਏਗਾ,
0: ਅਦਾਲਤ ਤੇ ਘੱਟ ਭਾਰ ਪਵੇਗਾ ਭਾਜੀ। ਬਿਲਕੁਲ
3: ਉਹੀ ਗੱਲ ਕੋਰਟ ਚ ਜਾਂਦੀ ਆ ਅਦਾਲਤ ਦੇ ਵਿੱਚ, ਉੱਥੇ ਘੱਟੋ ਘੱਟ ਵੀ ਘੰਟੇ ਦਾ $1,000 ਉਹ ਖਰਚਾ ਪਏਗਾ, ਉਹ 100-200-300 ਦੀ ਟਿਕਟ ਬਦਲੇ, ਪਰੇਸ਼ਾਨੀ ਵਾਧੂ ਦੀ
0: ਜੀ।
3: ਸਾਡਾ ਟੈਕਸ ਇੱਦਾਂ ਹੀ ਜਾਂਦਾ ਸਰ, ਬੇਕਾਰ ਮਾੜੀ ਮਾੜੀ ਗੱਲ ਤੇ ਕੋਰਟ ਚ ਮਾੜੀ ਮਾੜੀ, ਕੀ ਕਤਲ ਹੋ ਜਾਂਦਾ ਜੇ ਕੋਈ ਕਿਸੇ ਨੇ ਸਿਗਨਲ ਨੀ, ਕੋਈ ਬੜਾ ਪਰਾ ਹੋ ਗਿਆ, 19-21 ਹੋ ਜਾਂਦੀ ਹੈ ਕਿਸੇ
0: ਤੋਂ।
3: ਅੱਛਾ ਪੁਲਿਸੀਏ ਕਰਦੇ ਨੀ, ਪੁਲਿਸੀਏ ਮੈਂ ਕਦੇ ਕੋਈ ਪੁਲਿਸੀਆ ਸਟੋਪ ਸੈਨ ਤੇ ਪੂਰਾ ਖੜਾ ਨੀ ਦੇਖਿਆ ਕਦੀ ਵੀ, ਰੋਲਿੰਗ ਸਟੋਪ ਵੀ ਕਰਦੇ ਆ, ਭਾਵੇਂ ਉਹਨਾਂ ਨੂੰ ਐਮਰਜੈਂਸੀ ਵੀ ਨੀ ਹੁੰਦੀ।
0: ਕਾਨੂੰਨ ਤਾਂ ਸਭ ਲਈ ਬਰਾਬਰ ਹੈ,
3: ਇਹ ਕਹਿਣ ਦੀਆਂ ਗੱਲਾਂ ਹੈ, ਕਾਨੂੰਨ ਬਰਾਬਰ ਬਰੂਬਰ ਹੁੰਦਾ ਨੀ। ਉੱਥੇ ਉੱਥੇ ਲਿਖਿਆ ਵੀ ਹੁੰਦਾ ਹੈ ਵੀ ਉਹ ਟੂ ਸਰਵ ਐਂਡ ਪ੍ਰੋਟੈਕਟ, ਉਹ ਸਰਵੈਂਟ ਨੀ ਹੈ, ਲੋਕੀ ਕਰ ਲੈਂਦੇ ਸਾਡੇ ਸਰਵੈਂਟ ਹੈ, ਉਹ ਸਰਵੈਂਟ ਸੁਰਵੈਂਟ ਕੋਈ ਨੀ, ਅਫਸਰ ਹੈ ਉਹ, ਤੁਹਾਡੀ ਢੌਣ ਮਰੋੜ ਦਿੰਦੇ ਮਿੰਟਾਂ ਜੀ। ਮਿਹਰਬਾਨੀ
0: ਜੀ, ਥੈਂਕ ਯੂ ਭਵਿੰਦਰ ਭਾਜੀ, ਬਹੁਤ ਬਹੁਤ ਧੰਨਵਾਦ ਜੀ। AH ਕੈਰੀਅਰਸ ਸਵਾਗਤ ਹੈ ਜੀ।
4: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਭਾਜੀ ਜੀ, ਅਨੂ ਜੀ
4: ਕੀ ਹਾਲ ਚਾਲ ਹੈ ਵੀਰੇ?
0: ਬਹੁਤ ਵਧੀਆ ਪਰ, ਥੈਂਕ ਯੂ ਜੀ, ਥੈਂਕ ਯੂ ਸੋ ਮਚ।
4: ਟੌਪਿਕ ਵਧੀਆ ਵਾ ਬਾਈ ਜੀ, ਮੈਨੂੰ ਤਾਂ ਆਪਦੀ ਪੁਰਾਣੀ ਗੱਲ ਚੇਤੇ ਆ ਗਈ, ਮੈਨੂੰ 29 ਟਿਕਟਾਂ ਦਿੱਤੀਆਂ ਸੀਗੀਆਂ।
0: ਕਿੰਨੀਆਂ ਕਿਹਾ?
4: 29
0: ਉਹ ਬੱਲੇ ਇੱਕੋ ਟਾਈਮ
4: ਇੱਕ ਸਟਾਪ ਤੇ? ਹਾਂਜੀ।
0: ਉਹ ਬੱਲੇ ਬੱਲੇ, ਇਹ ਪਹਿਲੀ ਵਾਰ, ਇਹ ਤਾਂ ਰੈਕੋਰਡ ਹੋ ਗਿਆ 29 ਟਿਕਟਸ ਔਨ ਵਨ ਸਟਾਪ ਸਾਈਨ।
4: ਕਾਫੀ ਕੁਫੀ ਲੈ ਆ ਤੇ ਨਾਲੇ ਤੇ ਮਾੜ ਬੈਰੀ ਦੀ ਗੱਲ ਆ ਹੈ ਨਾ, ਬਹੁਤ ਚੰਗਾ ਜੀ ਮੈਂ ਦਿੱਤੀਆਂ ਟਿਕਟਾਂ ਤੇ ਬਾਅਦ ਚ ਮੈਨੂੰ ਕਹਿੰਦਾ ਮੈਂ ਵੀ ਓਨੈਸਟ ਹਾਂ ਕਿਉਂਕਿ ਮੈਨੂੰ ਵੀ ਹਾਇਰ ਕੀਤਾ ਗਿਆ ਸਿਟੀ ਨੂੰ ਆਪਣੇ ਸੇਫ ਰੱਖਣ ਵਾਸਤੇ ਤੇ
0: ਫਿਰ ਤੁਸੀਂ ਉਹ ਫਾਈਟ ਕੀਤੀ ਆ ਤੇ ਕੀ ਬਣਿਆ ਮਤਲਬ ਟਿਕਟਾਂ ਕੁਛ ਪੇ
4: ਇੱਕ ਟਿਕਟ ਦੀ ਰੈਕਡ ਤੇ ਹੈਗੀਆਂ ਮੇਰੇ 29 ਦੀਆਂ 29 ਟਿਕਟਾਂ
0: ਅੱਛਾ ਜੀ
4: ਸੀਵੀਆਰ ਤੇ ਹੈਗੀਆਂ ਹਾਂ ਜੀ ਤੇ ਲੇਕਿਨ ਹੁਣ ਤਾਂ ਚਲ ਮੂੰਹ ਹੋ ਗਈਆਂ ਹੋਣੀਆਂ ਆਪਣੀਆਂ ਉਹਨੇ ਇੱਕ ਬਾਅਦ ਚ ਚੇਂਜ ਕਰਤੀ ਇੱਕ ਨੋ ਟਰੱਕ ਦਾ ਜੀ ਕਰਤੀ ਸੀ ਡੈਟਸ
0: ਅੱਛਾ ਅੱਛਾ ਠੀਕ ਹੈ ਠੀਕ ਹੈ ਜੀ
4: ਮਤਲਬ ਕਿ 30 ਸਾਲਾਂ ਚ 10 ਵਾਰ ਰੋਕਿਆ ਹੋਣਾ ਤੇ ਕਿਸੇ ਨਾਲ ਬੈਡ ਐਕਸਪੀਰੀਅੰਸ ਨੀ ਰਿਹਾ ਹੈਨਾ ਚੰਗਾ ਰਿਸਪੈਕਟ ਨੇ ਜੇ ਆਪਾਂ ਮੂਹਰੋਂ ਆਪਾਂ ਆਰਗੂ ਕਰਨ ਲੱਗ ਜਾਂਦੇ ਆ ਫੇਰ ਅਗਲੇ ਨੇ ਆਰਗੂ ਕਰਨੀ ਕਿ ਤਾਲੀ ਹਮੇਸ਼ਾ ਦੋਨੋਂ ਹੱਥਾਂ ਨਾਲ ਵੱਜਦੀ ਇੱਕ ਤਾਂ ਹਵਾ ਚ ਹੀ ਆਉਂਦੀ ਖਾਲੀ ਹਵਾ ਹੀ ਆਉਂਦੀ ਉਹਦੇ ਨਾਲ ਤਾਂ ਖਾਲੀ
0: ਸਹੀ ਗੱਲ ਹੈ ਬਹੁਤ ਖੂਬ ਗਿਆ ਭਾਜੀ ਥੈਂਕ ਯੂ ਭਾਜੀ ਥੈਂਕ ਯੂ ਜੀ
4: ਜੀ
0: ਸੋ ਨਾਈਸ ਆਫ ਯੂ ਜੀ ਬਹੁਤ ਬਹੁਤ ਧੰਨਵਾਦ ਨਰਿੰਦਰ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ
2: ਦੇਖੋ ਗੱਡੀ ਦੂਰ ਜਾ ਕੇ ਲੇਟਣ ਲੱਗ
0: ਗਿਆ ਸੋਚਦਾ ਰਿਹਾ ਹੋਣਾ ਨਾ
2: ਲੱਭਦਾ ਸੀ ਕੁਛ ਲੱਭਿਆ ਨੀ ਤੇ ਉਹਨੇ ਲਾਈਟਾਂ ਲਾ ਤੀਆਂ ਤੇ ਮੈਂ ਖੜ ਗਿਆ
0: ਅੱਛਾ ਜੀ
2: ਮੈਨੂੰ ਕਹਿੰਦਾ ਵੀ ਸਭ ਕੁਛ ਦੇਤਾ ਮੈਂ ਕਹਿੰਦਾ ਵੀ ਉਹਨੇ ਕੀ ਬੰਦ ਕੱਢਿਆ ਤੁਸੀਂ ਵੀ ਹੱਸ ਆਉਂਦੇ
0: ਤੁਹਾਨੂੰ
2: ਜਿਹੜਾ ਸਟਿੱਕਰ ਲਾਉਂਦੇ ਹੁੰਦੇ ਆ ਲੈਫਟ ਸਾਈਡ ਤੇ ਲੱਗਦਾ ਹੈ
0: ਨਾ ਅੱਛਾ ਜੀ
2: ਰਾਈਟ ਸਾਈਡ ਤੇ ਲੈਫਟ ਸਾਈਡ ਤੇ ਲੱਗਾ ਸੀ ਸਟਿੱਕਰ ਜਿਹੜਾ ਪਹਿਲਾਂ ਮਿਲਦਾ ਹੁੰਦਾ ਸੀ ਨਾ
0: ਅੱਛਾ ਅੱਛਾ ਜੀ ਟਿਕਟ ਦਿੱਤੀ
2: ਗਲਤ ਜਗ੍ਹਾ ਤੇ ਲੱਗਾ ਹੋਇਆ ਹੈ ਨਾ
0: ਦਲੀਲ ਇਸ ਤੇ ਇਸ ਟਾਈਮ ਮੈਂ ਰੋਕਿਆ ਇਹ ਮੇਰਾ ਫਰਜ਼ ਬਣਦਾ ਪੀ ਜੇ ਹੈਗੀ ਆ ਇਨਫਰੈਕਸ਼ਨ ਤਾਂ ਮੈਨੂੰ ਦੇਣੀ ਪੈਣੀ ਆ ਪਰ ਕੋਰਟ ਚ ਤੁਸੀਂ ਚਲ ਜਾਓ ਇਹ ਬਿਲਕੁਲ ਸਹੀ ਗੱਲ ਹੈ ਕਈ ਕਹਿ ਦਿੰਦੇ ਏਦਾਂ ਬਿਲਕੁਲ ਜੀ ਉਹ ਇੱਕ ਵਾਰਨਿੰਗ ਹੀ ਹੁੰਦੀ ਹੈ ਉਹਨਾਂ ਨੇ ਤੁਹਾਨੂੰ ਇੱਕ ਵਾਰਨਿੰਗ ਹੀ ਦਿੱਤੀ ਹੁੰਦੀ ਹੈ ਵੀ ਚਲੋ ਇਸ ਤਰ੍ਹਾਂ ਤੁਹਾਡੀ ਟਿਕਟ ਜਾਂ ਰੈਕਡ ਸੇਫ ਰਹੇਗਾ ਪਰ ਅੱਗੇ ਤੋਂ ਇਹ ਗਲਤੀ ਨਾ ਕਰਿਓ
2: ਨਹੀਂ ਪਰ ਉਹ ਦੱਸੋ ਨਾ ਉਹ ਕੋਈ ਗੱਲਬਾਤ ਨਹੀਂ ਸੀ ਉਹ ਵੀ ਖੜਾ ਸੀ ਖੜਾ ਸੀ ਮੈਂ ਉਹਨੂੰ ਨਾ ਇੰਟਰਪਸ਼ਨ ਕੀਤੀ ਕੁਛ ਨਹੀਂ ਕੀਤਾ ਉਹਨੂੰ ਮੈਂ
0: ਠੀਕ ਹੈ ਠੀਕ ਹੈ ਜੀ ਥੈਂਕ ਯੂ ਨਰਿੰਦਰ ਭਾਜੀ ਥੈਂਕ ਯੂ ਜੀ ਸੋ ਜੀ ਥੈਂਕ ਯੂ ਭਾਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ ਲਾਈਨ ਸਹੀਆਂ ਸਾਰੀਆਂ ਫਲੈਸ਼ ਕਰ ਰਹੀਆਂ ਕਿਉਂਕਿ ਦੋਸਤੋ ਸੈਗਮੈਂਟ ਦਾ ਟਾਈਮ ਹੋ ਗਿਆ ਸੋ ਇਸ ਕਰਕੇ ਜਿਹੜਾ ਮੈਨੂੰ ਪਤਾ ਸਾਰਿਆਂ ਦੇ ਆਪਾਂ ਆਪਣੇ ਹੁੰਦੇ ਸੋ ਮੈਂ ਲਾਸਟ 'ਚ ਇਹ ਕਾਲ ਲੈ ਲੈਂਦਾ ਜਿਹਨਾਂ ਦੀਆਂ ਨਹੀਂ ਲੈ ਸਕਿਆ ਮੈਨੂੰ ਪਲੀਜ਼ ਹੈ ਜਿਹੜਾ ਮਾਫ਼ ਕਰੀਓ ਅੱਜ ਵਾਸਤੇ ਕਿਉਂਕਿ ਮੈਂ ਇਸ ਤੋਂ ਬਾਅਦ ਹੈ ਜਿਹੜਾ ਬਲਵੀਰ ਜੀ ਹੋਣਾਂ ਦੇ ਨਾਲ ਗੱਲਬਾਤ ਕਰਨੀ ਹੈ ਸੁਰਿੰਦਰ ਜੀ ਵੈਲਕਮ ਜੀ ਸਤਿ ਸ਼੍ਰੀ ਅਕਾਲ
4: ਹਾਂਜੀ ਸਤਿ ਸ਼੍ਰੀ ਅਕਾਲ ਜੀ ਆਹ ਟਿਕਟਾਂ ਤੇ ਗੱਲ ਹੋ ਰਹੀ ਹੈ ਅਸੀਂ ਇੱਕ ਡਰਾਈਵਰ ਹੈਗੇ ਹਾਂ ਉਹਦੀਆਂ ਤਾਂ ਬਹੁਤ ਐਗਜ਼ਾਮਪਲਾਂ ਹੈਗੀਆਂ ਪਰ ਚਲੋ ਮੈਂ ਆਪਣੀ ਨਾ ਬੇਟੀ ਦੀ ਗੱਲ ਕਰਦਾ ਉਹ ਉਹਦੇ ਕੋਲ ਨਾ ਆਪਣੀ ਇੱਕ ਵੱਡੀ ਗੱਡੀ ਸੀ ਪਿਕਾ ਜਿਹਾ ਉਹਦੇ ਕੰਪਨੀ ਦੇ ਨਾਂ ਹਸਬੈਂਡ ਦੇ ਨਾਂ ਹੈਨਾ ਤੇ ਉਹ ਘਰੋਂ ਨਿਕਲੀ ਅੱਧੇ ਕਿਲੋਮੀਟਰ ਤੇ ਉਹ ਲਾਈਟਾਂ ਆਉਂਦੀਆਂ ਉਹਨੇ ਪ੍ਰੋਪਰ ਸਟਾਪ ਸਾਈਨ ਲਿਆ ਸਭ ਕੁਝ ਕੀਤਾ ਰਾਈਟ ਟਰਨ ਮਾਰੀ ਹੈਨਾ ਤੇ ਅੱਗੇ ਇੱਕ ਗੱਡੀ ਖੜੀ ਸੀ ਮਿਨਿਸਟਰੀ ਦੀ ਉਹ ਕਿਸੇ ਟਰੱਕ ਵਾਲੇ ਨੂੰ ਰੋਕ ਰੋਕ ਕੇ ਖੜੀ ਸੀ ਤੇ ਉਹਨੇ ਉਹਦੇ ਸਾਈਡ ਤੋਂ ਕਰਕੇ ਕੱਢ ਲਿਆ ਤਿੰਨ ਲੈਣਾ ਸੀ ਤੇ ਉਹਦੇ ਨਾ ਅੱਗੇ ਇੱਕ ਹੋਰ ਪੁਲਿਸ ਵਾਲੀ ਜਾਂਦੀ ਸੀ ਜਿਹੜੇ ਆਨ ਰੂਟ ਹੁੰਦੇ ਆ ਜਿਹੜੇ ਟੱਕਾਂ ਟੁੱਕਾਂ ਵਾਲਿਆਂ ਨੂੰ ਦਿੰਦੇ ਆ ਹਨਾ
0: ਜੀ
4: ਅੱਛਾ ਜੀ ਉਹਨੇ ਉਹਨੂੰ ਨਾ ਟਿਕਟ ਦੇ ਦਿੱਤੀ ਲੈ ਵੀ ਤੂੰ ਉਹਦੇ ਇੱਕ ਤਾਂ ਫਾਸਟ ਨਿਕਲੀ ਉਹਦੇ ਕੋਲ ਦੀ ਇੱਕ ਤੂੰ ਦੂਜੀ ਲਾਈਨ ਚ ਨਹੀਂ ਗਈ ਹੈ ਉਹ ਗੱਡੀ ਵੀ ਉਹਦੀ ਡੇਢ ਕਿਲੋਮੀਟਰ ਅੱਗੇ ਜਾ ਕੇ ਰੁਕੀ
0: ਅੱਛਾ ਜੀ
4: ਫਿਰ ਉਹਨੂੰ ਕਹਿਣ ਲੱਗੀ ਤੈਨੂੰ ਜਿੱਦਾਂ ਟਿਕਟ ਦੇਣੀ ਆ ਗੱਡੀ ਕਿਹਦੀ ਆ ਪਹਿਲਾਂ ਹੋਰ ਸੱਜੇ ਪੁੱਠੇ ਕੁਐਸਚਨ ਕਰੀ ਗਈ ਜਦੋਂ ਸਾਰੀ ਗੱਲਾਂ ਉਹਦਾ ਕੁਛ ਨਾ ਹੋਇਆ ਫਿਰ ਐਂਡ ਤੇ ਉਹਨੂੰ ਟਿਕਟ ਦੇ ਦਿੱਤੀ ਲੈ ਵੀ ਤੂੰ ਉਧਰੋਂ ਪੁਲਿਸ ਅਫਸਰ ਦੇ ਕੋਲੋਂ ਸਪੀਡ ਚ ਲੰਘੀ ਆ ਤੇ ਮੈਂ ਨਾਲੇ ਲਾਈਨ ਨੀ ਤੂੰ ਚੇਂਜ ਕੀਤੀ ਡਿਸਟੈਂਸ ਨੀ ਦਿੱਤਾ ਜਿੰਨਾ ਦੇਣਾ ਚਾਹੀਦਾ ਸੀ ਹਨਾ ਤੇ
5: ਅੱਛਾ ਜੀ, ਉਹ ਫਿਰ ਅਸੀਂ ਨੋ ਗਿਲਟੀ ਕਰਤੀ। ਉਹ ਕਾਫੀ ਦੇਰ ਬਾਅਦ ਉਹਦੀ ਡੇਟ ਆਈ, ਕੋਈ ਸਾਲ ਡੇਢ ਸਾਲ ਬਾਅਦ, ਤਾਂ ਉੱਥੇ ਉਹਨੇ ਕਿਹਾ ਲਵੀ ਪੁਲਿਸ ਅਫਸਰ ਨੂੰ, ਮੈਂ ਜੱਜ ਨੇ ਪੁੱਛਿਆ ਲਵੀ ਤੈਨੂੰ ਟਾਈਮ ਚਾਹੀਦਾ ਜਾਂ ਕਿੱਦਾਂ, ਕਹਿੰਦੇ ਹਾਂ ਮੈਨੂੰ ਚਾਹੀਦਾ ਔਰ ਮੈਂ ਚਾਹੁੰਦੀ ਹਾਂ ਪੁਲਿਸ ਅਫਸਰ ਇੱਥੇ ਹੋਵੇ। ਉਹਨੇ ਬਕਾਇਦਾ ਘਰੋਂ ਪੂਰੀ ਡਾਇਗ੍ਰਾਮ ਬਣਾਈ ਜੀ, ਪੂਰੀ ਉਹਦੇ ਵਿੱਚ ਆਪਣੀ ਲਿਖੀ ਲਵੀ ਇੰਨੇ ਮੀਟਰ ਤੇ ਮੇਰੇ ਘਰੋਂ ਨਿਕਲਦਿਆਂ ਸਟੋਪ ਸਾਈਨ ਆ, ਉਹ ਤੋਂ ਗਾਂ ਲਾਈਟਾਂ ਆ, ਲਾਈਟਾਂ ਤੋਂ ਮੈਂ ਰਾਈਟ ਟਰਨ ਮਾਰੀ ਆ, 300 ਮੀਟਰ ਤੇ ਇਹਦੀ ਗੱਡੀ ਖੜੀ ਸੀਗੀ, ਹਨਾ, ਤੇ ਮੈਂ ਕਿੱਦਾਂ ਲਵੀ ਓਵਰ ਸਪੀਡ ਆ ਸਕਦੀ ਆ ਜਿੱਦਾਂ, ਹਨਾ, ਜੇ ਮੇਰਾ ਟੋਟਲ ਘਰੋਂ 0.25 ਕਿਲੋਮੀਟਰ ਆ ਤੇ ਲਾਈਟ ਆ, ਸਟੋਪ ਸਾਈਨ ਆਉਂਦਾ, ਫੇਰ ਲਾਈਟ ਆਉਂਦੀ, ਮੈਂ ਨਾ ਸਟੋਪ ਸਾਈਨ ਮਿਟ ਕੀਤਾ ਨਾ ਮੈਂ ਲਾਈਟ ਕੀਤੀ ਆ, ਹਨਾ, ਤਾਂ ਕਰਾਊਨ ਨੇ ਉਹਨੂੰ ਕਾਫੀ ਕੁਐਸਚਨ ਪੁੱਛੇ ਪਰ ਜੱਜ ਨੇ ਚੰਗੀ ਉਹਨੂੰ ਸ਼ਿਟ ਦਿੱਤੀ ਪੁਲਿਸ ਵਾਲੀ ਨੂੰ, ਉਹਨੇ ਉਹਨੂੰ ਕੁਐਸਚਨ ਕੀਤਾ। ਪਹਿਲੀ ਗੱਲ ਉਹ ਜਿੱਦਾਂ ਆਪਣੇ ਅੱਗੇ ਭਾਜੀ ਇੱਕ ਕਹਿ ਕੇ ਗਏ, ਆਪਣੀ ਸਟੇਟਮੈਂਟ ਚ ਉਹਨੇ ਕਈ ਕੁਛ ਗਲਤ ਲਿਖ ਦਿੱਤਾ, ਤੇ ਜਿਹੜੀ ਟਿਕਟ ਦਿੱਤੀ ਉਹਦੀ ਕੋਈ ਮਹੀਨਾ ਡੇਢ ਬਾਅਦ ਜਾ ਕੇ ਕੋਰਟ ਨੂੰ ਉਹਦੀ ਰਿਪੋਰਟ ਭੇਜੀ, ਤੇ ਉੱਤੇ ਲਿਖਤਾ ਰਵੀ ਜਿਹੜਾ ਦੂਜਾ ਪੁਲਿਸ ਵਾਲਾ ਗੱਡੀ ਸੀ ਉਹਦੇ ਉੱਤੇ ਐਰੋ ਲੱਗਾ ਸੀ, ਫਿਰ ਕਹਿਤਾ ਨਹੀਂ ਲੱਗਾ ਸੀ, ਹਨਾ, ਜੱਜ ਨੇ ਉਹਨੂੰ ਜੋ
0: ਪੁੱਛਿਆ ਸਟੇਟਮੈਂਟ ਆ ਗਈ।
5: ਹਾਂਜੀ ਹਾਂਜੀ, ਡੇਢ ਮਹੀਨੇ ਬਾਅਦ ਤੂੰ ਕਿੱਦਾਂ ਉਹਨੂੰ ਕਹਿਣ ਦਾ ਮਤਲਬ ਜੀ, ਟਿਕਟ ਵੀ ਮਾਫ ਕੀਤੀ ਤੇ ਪੁਲਿਸ ਅਫਸਰ ਨੂੰ ਚੰਗੀ ਜਿੱਦਾਂ ਝਾੜ ਝੰਮ ਕਹਿ ਲਓ ਪਈ
0: ਜੀ ਜੀ,
5: ਲਵੀ ਤੂੰ ਡੇਢ ਮਹੀਨੇ ਬਾਅਦ ਟਿਕਟ ਕੋਰਟ ਚ ਭੇਜ ਰਹੀ ਆ, ਆਪਣੀ ਸਟੇਟਮੈਂਟ ਭੇਜ ਰਹੀ ਆ, ਤੈਨੂੰ ਇਹ ਨੀ ਪਤਾ ਲਵੀ ਉਹਦੀ ਗੱਡੀ ਤੇ ਉਹ ਲਾਈਟਾਂ ਲੱਗੀਆਂ ਸੀ ਕਿ ਨਹੀਂ ਸੀ ਲੱਗੀਆਂ, ਜਿਹਦੇ ਕੋਲ ਦੀ ਇਹ ਲੰਘੀ ਆ, ਹਨਾ, ਤੋ ਏਦਾਂ ਦਾ ਜੀ। ਤੇ ਸਾਨੂੰ ਮੈਨੂੰ ਹੁਣ ਮਿਲੀ ਹੈ ਜੀ, ਦੋ ਦਿਨ ਪਹਿਲਾਂ, ਹਫ਼ਤਾ ਪਹਿਲਾਂ ਟਰੱਕ ਦਾ ਹੀ ਮੈਂ ਡਰਾਈਵੇ ਚੋਂ ਨਿਕਲ ਰਿਹਾ ਸੀ, ਮੈਂ ਟਰੱਕ ਦੀ ਇੰਸਪੈਕਸ਼ਨ ਕਰਕੇ ਡੋਰ ਬੰਦ ਕਰਕੇ ਪਿੱਛੋਂ, ਹਜੇ ਮੈਂ ਉੱਥੇ ਖੜਾ ਹੀ ਸੀ, ਉਹ ਪੁਲਿਸ ਵਾਲੀ ਮੇਰੇ ਸਾਹਮਣੇ ਨਿਕਲੀ ਤੇ ਮੈਂ ਆਪਣੀ ਬੈਲਟ ਬੁਲਟ ਲਾ ਕੇ ਮੇਨ 55 ਐਵਨਿਊ ਤੇ ਪੈ ਗਿਆ, ਰਾਈਟ, ਉਹਨੇ ਉੱਥੋਂ ਯੂ ਟਰਨ ਮਾਰੀ, ਮੇਰੇ ਪਿੱਛੇ ਆ ਗਏ ਦੋਨੇ ਜਣੇ ਸੀ, ਇੱਕ ਲੇਡੀ ਸੀ ਇੱਕ ਬੰਦਾ ਸੀ, ਤਾਂ ਮੈਂ ਦੇਖਿਆ ਹਜੇ ਮੈਂ 200 ਮੀਟਰ ਵੀ ਨਹੀਂ ਗਿਆ, ਸਟੋਪ ਸਾਈਨ ਸੀ, ਮੈਂ ਉਹ ਲਿਆ ਪ੍ਰੋਪਰ, ਤਾਂ ਉਹ ਫੇਰ ਮੇਰੇ ਪਿੱਛੇ ਹੀ, ਅਗਲੇ ਸਟੋਪ ਸਾਈਨ ਤੋਂ ਮੈਂ ਰਾਈਟ ਲਿਆ, ਮੈਂ ਕਿਹਾ ਸ਼ਾਇਦ ਰਸਤਾ ਰੁਸਤਾ ਮੰਗਦੇ, ਬਹੁਤਾ ਡਿਸਟੈਂਸ ਨਹੀਂ, ਮੈਂ ਉਹਨੂੰ ਰਾਈਟ ਕੀਤਾ, ਉਹ ਫੇਰ ਮੇਰੇ ਪਿੱਛੇ ਹੀ, ਮੈਂ ਫੇਰ ਰੋਕ ਲਿਆ ਤੇ ਪੁਲਿਸ ਅਫਸਰ ਆਇਆ, ਉਹਨੇ ਕਿਹਾ ਉਹ ਸ਼ਾਇਦ ਟ੍ਰੇਨਿੰਗ ਦੇ ਸੀ, ਮੇਰੀ ਬੈਲਟ ਬੁਲਟ ਲੱਗੀ ਦੇਖ ਕੇ ਕਹਿੰਦਾ ਇਸ ਓਕੇ, ਹਨਾ, ਯੇ ਵੋ ਜੋ ਵੀ ਆ, ਤਾਂ ਉਹਨੇ ਨਾਲ ਦੀ ਨੂੰ ਪੁੱਛਿਆ, ਉਹ ਕਹਿੰਦੀ ਨਹੀਂ ਨਹੀਂ ਇਹਨੂੰ ਟਿਕਟ ਦੇਣੀ ਦੇਣੀ ਆ, ਮੈਂ ਹਜੇ ਨੋ ਗਿਲਟੀ ਕਰਨੀ ਆ, ਤੇ ਮੈਨੂੰ ਕਹਿੰਦਾ ਮੇਰੀ ਬੈਲਟ ਮੋਸਟਲੀ ਕਾਲੀ ਹੁੰਦੀ ਆ, ਮੇਰੇ ਜਿਹੜੀ ਵਰਸਟ ਪਾਈ ਉਹ ਯੈਲੋ ਆ, ਤੇ ਕਹਿੰਦਾ ਤੇਰੀ ਆ ਯੈਲੋ ਆ ਕਾਲੀ ਨੀ, ਮੈਂ ਦੇਖੀ ਨੀ, ਤੂੰ ਹੈ ਨੀ ਸੀ, ਮੈਂ ਕਿਹਾ ਸੋਕੇ ਤੂੰ ਟਿਕਟ ਦੇ, ਆਪਾਂ ਹੁਣ ਬਾਅਦ ਚ ਦੇਖਾਂਗੇ ਕੀ ਕਰਨਾ ਕੀ ਕਰਨਾ।
0: ਸੋ ਧੱਕਾ ਕਈ ਵਾਰ ਕਰ ਦਿੰਦੇ ਆ, ਤੁਹਾਡਾ ਕਹਿਣ ਦਾ ਭਾਵ ਨਿਚੋੜ ਹੀ ਆ,
5: ਬਹੁਤ ਵਾਰੀ ਕਰ ਦਿੰਦੇ ਜੀ, ਇੱਕ ਵਾਰੀ ਮੈਂ ਐਂਬੂਲੈਂਸ ਨੂੰ ਥਾਂ ਦਿੱਤਾ, ਉਹਨੇ ਉਹ ਵੀ ਮੈਨੂੰ ਟਿਕਟ ਦੇ ਦਿੱਤੀ, ਕਹਿੰਦਾ ਤੂੰ ਇੱਥੋਂ ਜਿੱਦਾਂ ਲੈਫਟ ਟਰਨ ਮਾਰਨੀ ਸੀ, ਮੈਂ ਕਿਹਾ ਗੱਲ ਸੁਣ, ਮੈਂ ਤਾਂ ਉੱਥੇ ਰੁਕੇ, ਤੂੰ ਮੈਨੂੰ ਅੱਗਿਓਂ ਪੁੱਛ ਕੀਤਾ ਲੈ ਵੀ ਇੱਦਾਂ ਲੈਫਟ ਨੂੰ ਆ ਜਾ, ਹਨਾ, ਤੇ ਮੈਂ ਆ ਗਿਆ, ਹੁਣ ਤੂੰ ਮੈਨੂੰ ਟਿਕਟ ਦਿੰਦਾ, ਮੈਂ ਉਹ ਵੀ ਵਿਨ ਕਰਕੇ ਆਇਆ, ਸੋ
0: ਜੇ ਤੁਸੀਂ ਹਜੇ ਤੱਕ ਨਹੀਂ ਲਿਆ ਤੁਸੀਂ ਲੈ ਸਕਦੇ ਹੋ, ਮਾਰਕੀਟ ਦੇ ਵਿੱਚ ਸ਼ੋਪ ਰਾਊਂਡ ਕਰਿਓ, ਸਭ ਤੋਂ ਕੁਆਲਿਟੀ ਤੇ ਤੁਹਾਡਾ ਬਜਟ ਫਰੈਂਡਲੀ ਇਹ ਰੁਦਰਾ IPTV ਬਾਕਸ ਹੈ ਜਿਹੜਾ ਤੁਸੀਂ ਰੁਦਰਾ ਵਾਲਿਆਂ ਤੋਂ ਲੈ ਸਕਦੇ ਹੋ। ਬਫਰਿੰਗ ਬਿਲਕੁਲ ਨਹੀਂ ਹੁੰਦਾ, ਨਾ ਰੁਕਦਾ, ਕ੍ਰਿਸਟਲ ਕਲੀਅਰ ਕੁਆਲਿਟੀ ਦੇ ਵਿੱਚ, ਭਾਵੇਂ ਫੀਫਾ ਵਰਲਡ ਕੱਪ ਦੇਖੋ ਜਾਂ ਫਿਰ ਤੁਸੀਂ ਆਪਣੇ ਮਨਪਸੰਦ ਫਿਲਮ ਆ ਸੀਰੀਜ਼ ਹੈ ਜਿਹੜੇ ਦੇਖੋ, ਸੈਂਕੜਾ ਹੀ ਚੈਨਲ ਤੇ ਸਾਰੀਆਂ ਜਿਹੜੀਆਂ ਨੈੱਟਫਲਿਕਸ ਡਿਜ਼ਨੀ ਪਲੱਸ 'ਚ ਜਿਹੜੀਆਂ ਮੂਵੀਜ਼ ਨੇ ਹਰ ਦਿਨ ਆ ਜਿਹੜੀ ਅਪਡੇਟਡ ਆ ਜਿਹੜਾ ਇਹਨਾਂ ਦਾ ਸੋਫਟਵੇਅਰ ਹੁੰਦਾ। ਸੋ ਰੁਦਰਾ IPTV ਬਾਕਸ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਵਧੇਰੇ ਜਾਣਕਾਰੀ ਵਾਸਤੇ। ਬਾਕਸ ਹੈ ਜਿਹੜਾ ਤੁਹਾਨੂੰ ਆ ਜਿਹੜਾ ਪਲਾਨ ਦੇ ਵਿੱਚ ਫ੍ਰੀ ਆਫ ਕੋਸਟ ਦਿੱਤਾ ਜਾਂਦਾ। ਸੋ 4372364700 4372364700 ਤੇ ਤੁਸੀਂ ਰੁਦਰਾ IPTV ਬਾਕਸ ਵਾਲਿਆਂ ਦੇ ਨਾਲ ਦੋਸਤੋ ਸੰਪਰਕ ਕਰ ਸਕਦੇ ਹੋ। ਬਲਵੀਰ ਜੀ ਵੈਲਕਮ ਜੀ, ਆਇਆਂ ਨੂੰ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
6: ਥੈਂਕ ਯੂ ਜੀ, ਤੇ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ
0: ਜੀ। ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਸੋਰੀ ਥੋੜ੍ਹਾ ਜਿਹਾ ਅੱਜ ਆਪਾਂ ਲੇਟ ਹੋ ਗਏ, ਡਿਲੇ ਹੋ ਗਿਆ ਜੀ, ਕਾਲ ਵੋਲਿਊਮ ਬਹੁਤ ਸੀਗਾ, ਇੱਕ ਇਹੋ ਜਿਹਾ ਵਿਸ਼ਾ ਸੀਗਾ। ਸੋ ਆਪਾਂ ਨਾ ਦੇਰੀ ਕਰਦੇ ਹੋਏ, ਪਹਿਲਾਂ ਤਾਂ ਦੋਸਤੋ ਤੁਸੀਂ ਬਲਵੀਰ ਜੀ ਹੁਣਾਂ ਦੇ ਨਾਲ ਕੋਈ ਵੀ ਦੰਦਾ ਜਾਂ ਫਿਰ ਗਮਸ ਬਾਬਤ ਹੈ ਜਿਹੜੀ ਕੋਈ ਗੱਲਬਾਤ ਕਰਨੀ ਹੈ ਜਾਂ ਫਿਰ ਤੁਸੀਂ ਆ ਜਿਹੜੇ ਕਲੀਨਿੰਗ ਪ੍ਰੋਫੈਸ਼ਨਲ ਕਰਾਉਣੀ ਹੈ ਕੋਈ ਵੀ ਮਤਲਬ ਦੰਦਾ ਬਾਬਤ ਕੋਈ ਵੀ ਸਮੱਸਿਆ, ਤੇ ਨੰਬਰ ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ ਦੇ ਬਲਬੀਰ ਕੌਰ ਜੀ ਹੁਣਾਂ ਦਾ ਦਾ ਨੰਬਰ 6479690008 ਜਾਂ ਫਿਰ ਤੁਸੀਂ smilesonwheels.com ਤੇ ਵੀ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ। ਸੋ ਅੱਜ ਬਲਵੀਰ ਜੀ ਆਪਾਂ ਬੱਚਿਆਂ ਦੇ ਰਿਲੇਟਡ ਕੁਛ ਕੁ ਗੱਲਾਂ ਕਰਾਂਗੇ। ਇੱਕ ਇਹ ਜਿਹੜਾ ਵਰਡ ਹੈ ਟੰਗ ਟਾਈ, ਇਹ ਕੀ ਹੁੰਦਾ ਤੇ ਇਹ ਬੱਚੇ ਦੀ ਬੋਲਣ ਦੀ ਸਮਰੱਥਾ ਤੇ ਕਿਵੇਂ ਅਸਰ ਪਾਉਂਦਾ ਜੀ?
6: ਜੀ, ਟੰਗ ਟਾਈ ਦਾ ਮਤਲਬ ਹੁੰਦਾ ਕਿ ਜਿਹੜੀ ਤੁਹਾਡੀ ਜੀਭ ਹੈ ਉਹ ਥੱਲਿਓਂ ਜਦੋਂ ਜਿੱਥੇ ਜੁੜੀ ਹੋਈ ਹੁੰਦੀ ਹੈ ਉੱਥੇ ਲੋੜ ਤੋਂ ਜ਼ਿਆਦਾ ਜੁੜੀ ਹੋਈ ਹੁੰਦੀ ਹੈ ਤੇ ਥੱਲੇ ਇੱਕ ਬੈਂਡ ਬਣ ਜਾਂਦਾ ਜਿਹਦੇ ਨਾਲ ਉਹ ਟੰਗ ਹੈ ਜਿਹੜੀ ਉਹ ਥੱਲੇ ਨੂੰ ਖਿੱਚ ਪੈਂਦੀ ਹੈ ਉਹਦੀ। ਸੋ ਇਹਦੀ ਜਿਹੜੀ ਮੈਂ ਓਰਲ ਮਾਇਓ ਫੰਕਸ਼ਨਲ ਥੈਰਾਪਿਸਟ ਵੀ ਹੈਗੀ ਹੈ।
0: ਓਹ ਓਕੇ ਜੀ।
6: ਸੋ ਉਹਦੀ ਸਰਟੀਫਿਕੇਸ਼ਨ ਕੀਤੀ ਹੋਈ ਹੈ। ਸੋ ਉਹਦੇ ਵਿੱਚ ਤੁਸੀਂ ਲਰਨ ਕਰਦੇ ਹੋ ਕਿ ਇਹ ਜਦੋਂ ਟੰਗ ਟਾਈ ਹੋਈ ਹੁੰਦੀ ਹੈ ਤੇ ਉਹਦਾ ਬਹੁਤ ਹੀ ਜ਼ਿਆਦਾ ਇੰਪੈਕਟ ਹੁੰਦਾ ਹੈਗਾ। ਆਪਾਂ ਇਹਨੂੰ ਆਮ ਹੀ ਨਜ਼ਰ ਅੰਦਾਜ਼ ਕਰ ਜਾਂਦੇ ਹਾਂ। ਕਈ ਵਾਰੀ ਤਾਂ ਅਸੀਂ ਇਹ ਕਹਿ ਦਿੰਦੇ ਹਾਂ ਕਿ ਬੱਚਾ ਚਲੋ ਬੋਲ ਤਾਂ ਰਿਹਾ ਹੈਗਾ, ਕੋਈ ਖਾਸ ਫਰਕ ਨਹੀਂ, ਡਾਕਟਰ ਨੇ ਵੀ ਕਹਿ ਦਿੱਤਾ ਕਿ ਕੋਈ ਖਾਸ ਫਰਕ ਨਹੀਂ ਹੈਗਾ, ਇਹ ਠੀਕ ਹੈ, ਇਹਨੂੰ ਇਹਦੀ ਸਰਜਰੀ ਕਰਾਉਣ ਦੀ ਲੋੜ ਨਹੀਂ ਹੈਗੀ। ਜਿਹੜੀ ਟੰਗ ਟਾਈ ਹੈ ਜੇ ਤੁਸੀਂ ਉਹਦੀਆਂ ਨੈਟ ਤੇ ਜਾ ਕੇ ਪਿਕਚਰਸ ਵੀ ਦੇਖਦੇ ਹੋ, ਜੇ ਉਹ ਥੋੜਾ ਜਿਹਾ ਵੀ ਹਾਰਡ ਹੈ ਥੱਲਿਓ ਬੈਂਡ ਬਣਿਆ ਹੋਇਆ, ਜੇ ਤੁਹਾਨੂੰ ਉਹ ਬੈਂਡ ਜਦੋਂ ਤੁਸੀਂ ਜੀਭ ਨੂੰ ਉੱਪਰ ਚੱਕਦੇ ਹੋ, ਜੇ ਤੁਹਾਡੀ ਜੀਭ ਉੱਪਰ ਤਾਲੂਏ ਦੇ ਨਾਲ ਪ੍ਰੋਪਰ ਨਹੀਂ ਲੱਗ ਰਹੀ ਮੂੰਹ ਖੋਲ ਕੇ, ਇਹਦਾ ਮਤਲਬ ਹੈ ਕਿ ਜੀਭ ਦੀ ਲਿਮਿਟ ਹੈ ਉਹਦੇ ਵਿੱਚ, ਉਹ ਖਿੱਚ ਪੈ ਰਹੀ ਹੈ ਉਹਨੂੰ। ਸੋ ਬਹੁਤ ਵਾਰੀ ਹੁੰਦਾ ਕਿ ਬੱਚੇ ਨੇ ਜਿਹੜੇ ਉਹ ਹਕਲਾਉਂਦੇ ਨੇ ਜਾਂ ਬੱਚੇ ਰੁਕਦੇ ਨੇ ਕਈ ਸ਼ਬਦਾਂ ਦੇ ਉੱਤੇ। ਮੇਰੇ ਕੋਲ ਇੱਕ ਫੈਮਿਲੀ ਸੀਗੀ ਓਕਵਿਲ ਦੇ ਵਿੱਚ, ਇਸ ਤਰ੍ਹਾਂ ਹੀ ਉਹਨਾਂ ਨੇ ਇੱਕ ਵਾਰੀ ਮੈਨੂੰ ਕਿਸੇ ਰੇਡੀਓ ਇੰਟਰਵਿਊ ਤੋਂ ਕਾਲ ਕੀਤੀ ਤੇ ਉਹਨਾਂ ਦੇ ਘਰੇ ਗਏ ਤੇ ਉਹ ਕਈ ਸਾਲਾਂ ਤੋਂ ਸਪੀਚ ਥੈਰਾਪਿਸਟ ਨੂੰ ਆਪਣੇ ਬੇਟੇ ਦੇ ਲਈ ਥੈਰੇਪੀ ਕਰਵਾ ਰਹੇ ਸੀਗੇ ਕਿ ਕਿਹੜੇ ਸ਼ਬਦ ਨੂੰ ਕਿਸ ਤਰ੍ਹਾਂ ਬੋਲਣਾ ਹੈਗਾ, ਕਈ ਸਾਲਾਂ ਤੋਂ। ਸੋ ਉਹ ਬੱਚੇ ਦੇ ਵਿੱਚ ਕਈ ਵਾਰੀ ਇਹ ਵੀ ਹੁੰਦਾ ਕਿ ਜਿਹੜੀ ਥੋਡੀ ਹੈ ਉਹ ਥੋੜੀ ਜਿਹੀ ਪਿੱਛੇ ਨੂੰ ਹੁੰਦੀ ਹੈ ਤੇ ਉੱਪਰੋਂ ਮੂੰਹ ਥੋੜਾ ਜਿਹਾ ਜਿਹੜੇ ਪਰਲਾ ਜਵਾੜਾ ਹੈਗਾ ਥੋੜਾ ਜਿਹਾ ਮੂਹਰ ਨੂੰ ਵੀ ਹੁੰਦਾ ਕਈ ਵਾਰੀ, ਜਾਂ ਕਈ ਵਾਰੀ ਥੋਡੀ ਦੇ ਜਿਹੜੀ ਆ ਉਹ ਡਿਵੈਲਪ ਇੰਨੀ ਜ਼ਿਆਦਾ ਨਹੀਂ ਹੁੰਦੀ, ਬਹੁਤ ਹੀ ਛੋਟੀ ਜਿਹੀ ਥੋਡੀ ਹੁੰਦੀ ਹੈ, ਜਾਂ ਕਈ ਵਾਰੀ ਥੋਡੀ ਦੇ ਵਿੱਚ ਡੂੰਘ ਵੀ ਪੈਂਦਾ ਹੁੰਦਾ ਕਿਉਂਕਿ ਉਹ ਪੁੱਲ ਹੁੰਦੀ ਹੈ। ਜਦੋਂ ਮੈਂ ਉਹ ਬੱਚੇ ਨੂੰ ਦੇਖਿਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਇਹਦੀ ਇੱਕ ਤਾਂ ਸਰਜਰੀ ਕਰਾਉਣੀ ਹੈ ਫਿਰ ਇਹਦੀ ਥੈਰੇਪੀ ਹੋਏਗੀ ਜੀਭ ਦੀ। ਉਹ ਬੱਚਾ ਉਦੋਂ ਗ੍ਰੇਡ 9 ਚ ਜਾਣਾ ਸੀ ਉਹਨੇ, ਤੇ ਉਹ ਕਹਿੰਦੇ ਇਹਦੇ ਤੇ ਤਾਂ ਬੱਚੇ ਕਈ ਵਾਰੀ ਹੱਸਦੇ ਵੀ ਨੇ ਜਦੋਂ ਇਹ ਰੁਕ ਜਾਂਦਾ ਕੋਈ ਸ਼ਬਦ ਕਹਿੰਦਾ। ਜਦੋਂ ਉਹਦੀ ਟੰਗ ਟਾਈ ਦੀ ਸਰਜਰੀ ਕੀਤੀ, 6 ਮਹੀਨੇ ਦਾ ਪ੍ਰੋਸੈਸ ਸੀਗਾ, ਉਹਦੀ ਪੂਰੀ ਥੈਰੇਪੀ ਹੋਈ ਤੇ ਪੂਰਾ ਬੱਚੇ ਦਾ ਕੋਈ ਉਹਦਾ ਕੋਈ ਸਸਤੇ ਜਾਂ ਥੱਥੇ ਤੇ ਜਾ ਕੇ ਉਹ ਥੋੜਾ ਜਿਹਾ ਰੁਕਦਾ ਸੀ। ਆਮ ਬੰਦੇ ਨੂੰ ਨਹੀਂ ਸੀ ਪਤਾ ਲੱਗਦਾ ਪਰ ਪੇਰੈਂਟਸ ਨੂੰ ਪਤਾ ਲੱਗਦਾ ਸੀ। ਉਹਦੀ ਸਪੀਚ ਵੀ ਬਿਲਕੁਲ ਕਲੀਅਰ ਹੋ ਗਈ ਤੇ ਉਹਦੇ ਪੂਰਾ ਜੀ, ਕਿਉਂਕਿ ਉਹਦੀ ਹਲੇ ਗਰੋਥ ਹੋ ਰਹੀ ਸੀਗੀ। ਸੋ ਜਿਹੜਾ ਉਹਨੂੰ ਕਹਿੰਦੇ ਸੀ ਕਿ ਇਹਦੇ ਬ੍ਰੇਸਿਸ ਲੱਗਣਗੀਆਂ, ਇਹਦੀ ਸਰਜਰੀ ਹੋ ਕੇ ਥੱਲੇ ਵਾਲਾ ਜਵਾੜਾ ਅੱਗੇ ਨੂੰ ਕਰਨਾ ਪਏਗਾ, ਕੁਛ ਨੀ ਕਰਨਾ ਪਿਆ, ਉਹ ਗਰੋਥ ਦੇ ਵਿੱਚ ਸਾਰਾ ਕੁਛ ਠੀਕ ਹੋ ਗਿਆ। ਸੋ ਕਈ ਵਾਰੀ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦਾ ਸਾਨੂੰ ਨਹੀਂ ਪਤਾ ਹੁੰਦਾ ਸੀ, ਧਿਆਨ ਨਹੀਂ ਦਿੰਦੇ, ਜਾਂ ਕਈ ਵਾਰੀ ਸਾਨੂੰ ਲੱਗਦਾ ਹੁੰਦਾ ਕਿ ਬੱਚਾ ਬੋਲ ਰਿਹਾ ਸਾਰਾ ਕੁਛ ਠੀਕ ਹੈ, ਕਰਵਾਉਣ ਦੀ ਕੋਈ ਲੋੜ ਨਹੀਂ ਹੈ, ਉਹ ਕੋਈ ਬਹੁਤ ਹੀ ਲੱਗਦਾ ਹੁੰਦਾ ਕਈ ਵਾਰੀ ਪੇਰੈਂਟਸ ਨੂੰ ਕੋਈ ਬਹੁਤ ਹੀ ਵੱਡੀ ਸਰਜਰੀ ਨਹੀਂ ਹੈ, ਸਪੈਸ਼ਲੀ ਜਦੋਂ ਜਨਮ ਦੇ ਸਮੇਂ ਬੱਚਾ ਜਿੰਨਾ ਜ਼ਿਆਦਾ ਛੋਟਾ ਹੋਏਗਾ ਉਹਦੀ ਜਿੰਨੀ ਛੇਤੀ ਸਰਜਰੀ ਹੋ ਜਾਏਗੀ ਉਹਦੀ ਗਰੋਥ ਦੇ ਵਿੱਚ ਉਨਾ ਬੈਟਰ ਰਹੇਗਾ। ਵੱਡੇ ਹੋ ਕੇ ਕਈ ਵਾਰੀ ਜਿੱਦਾਂ ਹੁਣ 40-50 ਸਾਲ ਦੇ ਹੋ ਕੇ ਵੀ ਕਈ ਵਾਰੀ ਕਰਵਾਉਂਦੇ ਨੇ ਲੋਕੀ ਉਹ ਸਰਜਰੀ, ਕਿਉਂਕਿ ਜਦੋਂ ਟੰਗ ਟਾਈ ਤੁਹਾਡੇ ਸਟਰੋਂਗ ਹੁੰਦੀ ਆ, ਉਹ ਥੱਲੇ ਜਿਹੜਾ ਬੈਂਡ ਆ ਉਹ ਕਾਫੀ ਸਟਰੋਂਗ ਹੁੰਦਾ, ਉਹ ਤੁਹਾਡੇ ਨੈਕ ਦੀ ਮਸਲਸ ਨੂੰ ਖਿੱਚ ਪਾਉਂਦਾ, ਤੁਹਾਨੂੰ ਹਮੇਸ਼ਾ ਇੱਦਾਂ ਲੱਗਦਾ ਰਹਿੰਦਾ ਕਿ ਜਿਹੜਾ ਤੁਹਾਡੇ ਨੈਕ ਹੈ ਤੁਹਾਡੇ ਸ਼ੋਲਡਰ ਨੇ ਉਹ ਖਿੱਚੇ ਜਾ ਰਹੇ ਨੇ, ਤੇ ਬਹੁਤ ਲੋਕਾਂ ਨੇ ਕਿਹਾ ਹੈਗਾ ਕਿ ਉਹ ਕਰਨ ਤੋਂ ਬਾਅਦ ਬੜਾ ਰਿਲੀਫ ਮਿਲਦਾ, ਉਹ ਜਿਹੜੀ ਖਿੱਚ ਹੈ ਉਹ ਵੀ ਨੀ ਪੈਂਦੀ ਹੈਗੀ। ਸੋ ਜ਼ਰੂਰੀ ਹੈ ਜੀ ਛੋਟੇ ਹੁੰਦੇ ਹੀ ਬੱਚਿਆਂ ਦੇ ਜਾਂ ਆਪਣੇ ਹੁਣ ਵੀ ਤੁਸੀਂ ਕਿਸੇ ਵੀ ਉਮਰ ਚ ਕਰਵਾ ਸਕਦੇ ਹੋ, ਜੀਭ ਨੂੰ ਥੱਲੇ ਉੱਪਰ ਤਾਲੂਏ ਨਾਲ ਲਗਾਓ ਤੇ ਉਹਦੇ ਥੱਲੇ ਦੇਖੋ ਕਿ ਕੋਈ ਬੈਂਡ ਤਾਂ ਨੀ ਬਣ ਰਿਹਾ, ਉੱਥੇ ਜੇ ਤੁਸੀਂ ਉਂਗਲੀ ਲਗਾਉਂਦੇ ਹੈਗੇ ਆ ਤੁਹਾਨੂੰ ਖਿੱਚ ਪੈ ਰਹੀ ਹੈਗੀ ਆ ਤੇ ਫਿਰ ਉਹ ਟੰਗ ਟਾਈ ਹੈ।
0: ਇੱਦਾਂ ਪਤਾ ਕੀਤਾ ਜਾ ਸਕਦਾ, ਜਾਂ ਫਿਰ ਤੁਸੀਂ ਦੋਸਤੋ ਬਲਵੀਰ ਸੋਹੀ ਜੀ ਉਹਨਾਂ ਦੇ ਨਾਲ ਇੱਕ ਅਪੁਆਇੰਟਮੈਂਟ ਹੈ ਜਿਹੜੀ ਉਹ ਬੁੱਕ ਕਰਵਾ ਸਕਦੇ ਹੋ। ਸੋ ਬਹੁਤ ਮਾਹਿਰ ਨੇ, ਸੋ ਬਹੁਤ ਲੰਬਾ ਤਜਰਬਾ ਕਮਿਊਨਿਟੀ ਦੇ ਵਿੱਚ, ਇਹ ਜਾਣਿਆ ਪਹਿਚਾਣਿਆ ਨਾਮ ਹੈ ਬਲਬੀਰ ਕੌਰ ਜੀ। ਸੋ ਮੋਬਾਈਲ ਡੈਂਟਲ ਕੇਅਰ ਕਰਦੇ ਨੇ, ਹਾਈਜੀਨ ਕੇਅਰ ਕਰਦੇ, ਸੁਰਤ ਤੁਸੀਂ ਸਿਰਫ ਇੱਕ ਕਾਲ ਕਰਨੀ ਹੈ, ਅਪੁਆਇੰਟਮੈਂਟ ਬੁੱਕ ਕਰਨੀ ਹੈ ਅਤੇ ਇਹਨਾਂ ਨੇ ਆਪਣਾ ਡੈਂਟਲ ਟਰੱਕ ਹੈ ਜਿਹੜਾ ਤੁਹਾਡੇ ਡਰਾਈਵੇ 'ਤੇ ਲਿਆਉਣਾ ਅਤੇ ਤੁਸੀਂ ਬਾਹਰੋਂ ਵਾਰੀ ਆ ਜਿਹੜੇ ਆਪਣੇ ਦੰਦਾਂ ਦੀ ਮਸੂੜਿਆਂ ਦੀ ਆ ਜਿਹੜੀ ਸਿਹਤ ਸੰਭਾਲ ਕਰਾ ਸਕਦੇ ਹੋ। ਨੰਬਰ 6479690008 ਬਹੁਤ ਇੰਪੋਰਟੈਂਟ ਹੈ ਜਿਹੜਾ ਇਹ ਅੱਜ ਦੀ ਜੋ ਬਲਵੀਰ ਜੀ ਹੋਣਾ ਨੇ ਛੂਹਿਆ, ਬਹੁਤ ਇੰਪੋਰਟੈਂਟ ਆ ਇਹ ਵਿਸ਼ਾ, ਕਈ ਵਾਰ ਐਜ਼ ਏ ਪੇਰੈਂਟਸ ਆਪਾਂ ਇਹ ਚੀਜ਼ ਨੂੰ ਇਗਨੋਰ ਕਰ ਦਿੰਦੇ ਹਾਂ। ਤੇ ਮੈਂ ਬਲਵੀਰ ਜੀ ਇਹ ਚਾਹਾਂਗਾ ਇਹ ਅਗਲੇ ਹਫਤੇ ਵੀ ਇਹਦੇ ਤੇ ਬਹੁਤ ਆਪਾਂ ਗੱਲਾਂ ਕਰ ਸਕਦੇ ਹਾਂ, ਜਰੂਰ ਇਸ ਨੂੰ ਕੰਟੀਨਿਊ ਕਰਾਂ। ਤੇ ਇੱਕ ਨਾਲ ਦੀ ਨਾਲ ਇਹ ਦੱਸਿਓ ਵੀ ਬੱਚੇ ਨੂੰ ਪਹਿਲੀ ਵਾਰ ਦੰਦਾਂ ਦੇ ਡਾਕਟਰ ਕੋਲ ਕਿਹੜੀ ਉਮਰ ਦੇ ਵਿੱਚ ਲੈ ਕੇ ਜਾਣਾ ਚਾਹੀਦਾ? ਕਈ ਵਾਰ ਦੁੱਧ ਦੇ ਦੰਦ ਹੁੰਦੇ ਉਹ ਕਹਿੰਦੇ ਇਹ ਤਾਂ ਟੁੱਟ ਜਾਣੇ ਆ, ਉਹ ਸ਼ੁਰੂਆਤ ਦੇ ਵਿੱਚ ਲੈ ਕੇ ਨਹੀਂ ਜਾਂਦੇ, ਪਰ ਇਹ ਵੀ ਇੱਕ ਮਿੱਥ ਹੈ, ਪਰ ਇਹ ਮਿੱਥ ਵੀ ਜਿਹੜਾ ਤੋੜਿਓ ਸਾਡਾ।
6: ਪਹਿਲੀ ਜਿਹੜੀ ਵਿਜ਼ਿਟ ਹੈ ਬੱਚੇ ਦੀ ਉਹ ਪਹਿਲੇ ਜਨਮ ਦਿਨ ਤੇ ਹੋਣੀ ਚਾਹੀਦੀ ਹੈ, ਫਸਟ ਬਰਥਡੇ ਤੇ।
0: ਅੱਛਾ, ਇੰਨੀ ਕੁਇਕ?
6: ਜੀ, ਤੇ ਉਸ ਤੋਂ ਬਾਅਦ ਐਵਰੀ 6 ਮੰਥ, ਐਵਰੀ 9 ਮੰਥ, ਐਟਲੀਸਟ ਵਾਂਸ ਅ ਈਅਰ, ਹਮੇਸ਼ਾ ਹਰ ਬੰਦੇ ਦੀ ਹੋਣੀ ਚਾਹੀਦੀ ਹੈ
0: ਜੀ,
6: ਫਸਟ ਬਰਥਡੇ ਤੋਂ ਸ਼ੁਰੂ ਹੋ ਕੇ। ਤੇ ਜਿਹੜੇ ਦੁੱਧ ਦੇ ਦੰਦ ਦੀ ਅਸੀਂ ਗੱਲ ਕਰਦੇ ਹਾਂ, ਕਈ ਵਾਰੀ ਕੀ ਹੁੰਦਾ ਅੱਜ ਕੱਲ ਬੱਚਾ ਬੋਟਲ ਲੈ ਕੇ ਮੂੰਹ ਦੇ ਵਿੱਚ ਸੌ ਜਾਂਦਾ, ਜਾਂ ਬੋਟਲ ਲੈ ਕੇ ਉਹ ਸੁੱਤਾ ਹੋਇਆ ਤੇ ਆਪਾਂ ਬੋਟਲ ਕੱਢ ਦਿੰਦੇ ਹਾਂ, ਪਰ ਮੂੰਹ ਦੇ ਵਿੱਚ ਜਦੋਂ ਬੱਚਾ ਬੋਤਲ ਚੁੰਘ ਰਿਹਾ ਜਾਂ ਨਿੱਪਲ ਨੂੰ ਚੁੰਘ ਰਿਹਾ ਹੈਗਾ, ਉਹਦੀ ਜੀਭ ਗੋਲ ਹੋਈ ਹੋਈ ਹੁੰਦੀ ਹੈ। ਉਹ ਬੱਚਾ ਏਦਾਂ ਸੁੱਤਾ ਪਿਆ ਤੇ ਅਸੀਂ ਏਦਾਂ ਹੀ ਮੂੰਹ ਦੇ ਵਿੱਚੋਂ ਉਹਦੀ ਬੋਤਲ ਕੱਢ ਦਿੰਦੇ ਹਾਂ, ਤੇ ਉਹਦੀ ਜਿਹੜੀ ਜੀਭ ਹੈ ਉਹਦੀ ਰੈਸਟਿੰਗ ਪੋਜੀਸ਼ਨ ਤੇ ਕਦੇ ਵੀ ਨੀ ਜਾਂਦੀ। ਇਸੇ ਕਰਕੇ ਜੇ ਤੁਸੀਂ ਦੇਖੋਗੇ ਅੱਜ ਕੱਲ ਔਰਥੋ ਆਪਣਾ ਬ੍ਰੇਸਿਸ ਦੀਆਂ ਬਹੁਤ ਜ਼ਿਆਦਾ ਕੇਸ ਆ ਰਹੇ ਨੇ, ਕਿਉਂਕਿ ਬੱਚੇ ਦੀ ਜਿਹੜੀ ਜੀਭ ਹੈ ਉਹ ਸਾਡੀ ਵੀ ਜਿਹੜੀ ਜੀਭ ਹੈ ਉਹਦੀ ਰੈਸਟਿੰਗ ਪੋਜੀਸ਼ਨ ਹੈ ਕਿ ਉਹ ਹਮੇਸ਼ਾ ਤਾਲੂਏ ਨਾਲ ਲੱਗੀ ਹੋਈ ਹੋਣੀ ਚਾਹੀਦੀ ਹੈ। ਤੇ ਬਹੁਤੀ ਵਾਰੀ ਕੀ ਹੁੰਦਾ ਕਿ ਜੀਭ ਹਮੇਸ਼ਾ ਥੱਲੇ ਹੁੰਦੀ ਹੈ, ਸੋ ਉਹ ਚੀਜ਼ਾਂ ਨੇ ਜਿਹੜੀਆਂ ਉਹ ਸ਼ੁਰੂਆਤ ਦੇ ਵਿੱਚ ਹੀ ਦੇਖੀਆਂ ਜਾਂਦੀਆਂ ਨੇ, ਬੱਚਾ ਕਰੈਕਟ ਕੀਤਾ ਜਾਂਦਾ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਜੇ ਬੱਚੇ ਦੇ ਮੂੰਹ ਦੇ ਵਿੱਚ ਕੋਈ ਫੂਡ ਰਹਿ ਰਿਹਾ ਹੈਗਾ, ਕਿਉਂਕਿ ਅੱਜ ਕੱਲ ਕੀ ਹੈ ਕਿ ਸਾਰੇ ਸੌਫਟ ਫੂਡ ਜ਼ਿਆਦਾ ਖਾ ਰਹੇ ਨੇ, ਫਿਰ ਮਿੱਠਾ ਵੀ ਕਾਫੀ ਜ਼ਿਆਦਾ ਹੋ ਗਿਆ ਹੈਗਾ, ਸੋ ਅਗਰ ਕੈਵਿਟੀ ਸ਼ੁਰੂ ਹੋ ਰਹੀ ਹੈ ਦੰਦਾਂ ਦੇ ਵਿੱਚ, ਇਹ ਜਿਹੜੇ ਦੰਦ ਨੇ ਇਹ ਤੁਹਾਡੇ ਮੂੰਹ ਦੇ ਵਿੱਚ 12 ਸਾਲ ਦੀ ਉਮਰ ਤੱਕ ਰਹਿਣੇ ਨੇ। ਜੇ ਕੈਵਿਟੀ 5-6 ਸਾਲ ਤੇ ਹੋ ਕੇ ਤੇ ਵੀ ਹੁੰਦੀ ਹੈਗੀ ਹੈ ਤੇ ਉਹ ਅਗਲੇ 6 ਸਾਲ ਤੁਹਾਡੇ ਮੂੰਹ ਦੇ ਵਿੱਚ ਹੈ, ਤੇ ਓਬਵੀਅਸਲੀ ਜਿਹੜੇ ਥੱਲੇ ਪਰਮਾਨੈਂਟ ਦੰਦ ਆਉਣੇ ਨੇ ਉਹ ਉਹਨਾਂ ਨੂੰ ਵੀ ਡੈਮੇਜ ਕਰ ਸਕਦੇ ਆ। ਜੇ ਦੰਦ ਕੈਵਿਟੀ ਕਰਕੇ ਅਰਲੀ ਨਿਕਲ ਜਾਂਦੇ।
7: ਕਮਾਲ ਦਾ ਕੈਸੀ ਯਾਰ, ਯਕੀਨ ਹੀ ਨਹੀਂ ਹੁੰਦਾ।
8: ਤੈਨੂੰ ਇਧਰ ਤੇ ਯਕੀਨ ਨਹੀਂ ਹੁੰਦਾ? ਤੂੰ ਇਹ ਸੁਣ, ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ, ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ।
7: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ, ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ, ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ, ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ।
8: ਤੈਨੂੰ ਇਹ ਸਭ ਕਿਵੇਂ ਪਤਾ?
7: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
8: ਅੱਛਾ, ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ?
7: saveonenergy.ca/eap.
9: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਹਕੀਕਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ

ਬਲਜਿੰਦਰ ਸਿੰਘ ਤੰਬਰ ਵੱਲੋਂ ਪੈਰ ਪਰੇ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ ਤੇ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ। ਤੁਹਾਡਾ ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ ਤੇ ਨਾਲ ਦੀ ਨਾਲ ਵਿਰਾਸਤ ਟੀਵੀ ਤੇ ਤੁਹਾਡਾ ਆਪਾਂ ਵੈਲਕਮ ਕਰਦੇ ਹਾਂ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਕਾਫੀ ਸਾਰੀ ਜਾਣਕਾਰੀ ਤੁਹਾਡੇ ਪਾਸੇ ਆਪਾਂ ਲੈ ਕੇ ਆਉਣੀ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ ਤੇ। ਜੁਲਾਈ ਮਹੀਨੇ ਦੀ 9 ਤਰੀਕ ਹੋ ਗਈ ਆ ਤੇ ਨਾਲ ਦੀ ਨਾਲ ਵੀਰਵਾਰ ਦਾ ਦਿਨ ਆ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਕਾਫੀ ਸਾਰੀ ਜਾਣਕਾਰੀ ਤੁਹਾਡੇ ਵਾਸਤੇ ਲੈ ਕੇ ਆਉਣੀ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ। 530 AM ਡਾਇਲ ਤੇ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ, ਸਵੇਰ ਤੋਂ ਸ਼ਾਮ ਤੱਕ ਤੁਸੀਂ ਜੁੜੇ ਰਹਿੰਦੇ ਹੋ, ਧੰਨਵਾਦ। ਤੇ ਹੁਣ ਸਾਡੀ ਵਾਰੀ ਆ ਗਈ ਆ ਸ਼ਮੀ ਭੱਠਲ ਜੀ ਤੇ ਮੇਰੇ ਤੋਂ ਬਾਅਦ ਪਹਿਲਾਂ ਉਸ ਤੋਂ ਪਹਿਲਾਂ ਜੰਝੂ ਸਾਹਿਬ ਪ੍ਰੋਗਰਾਮ ਕਰਕੇ ਗਏ, ਹੁਣ ਸਾਡੀ ਵਾਰੀ ਆ ਗਈ ਆ ਵਿਰਾਸਤ ਰੇਡੀਓ ਦੀ ਤੇ ਨੰਬਰ ਸਟੂਡੀਓ ਦੇ ਚੇਂਜ ਹੋ ਜਾਂਦੇ ਹਨ ਕਿਉਂਕਿ ਸਾਡਾ ਸਟੂਡੀਓ ਵੱਖਰੀ ਜਗ੍ਹਾ ਤੇ ਹੋਣ ਕਰਕੇ ਤੇ ਨੰਬਰ ਸਾਡੇ ਸਟੂਡੀਓ ਹੁੰਦਾ 416-837-1515-416-837-1515 ਸਟੂਡੀਓ ਦਾ ਨੰਬਰ ਹੁੰਦਾ। ਸਟੂਡੀਓ ਵਿੱਚ ਕੋਈ ਗੱਲਬਾਤ ਕਰਨੀ ਆ ਜੇ ਬਾਅਦ ਵਿੱਚ ਮੇਰੇ ਨਾਲ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 ਬਾਅਦ ਦਾ ਨੰਬਰ ਹੈਗਾ ਸਟੂਡੀਓ ਵਿੱਚ ਗੱਲਬਾਤ ਕਰਨ ਵਾਸਤੇ 416-837-1515-416-837-1515। ਇਸ ਅਨਦਰ ਮੱਗੀ ਵਨ ਜੀ ਹਾਂ, ਗਰਮੀ ਪੈਣੀ ਆ ਇਸ ਵੇਲੇ 22 ਡਿਗਰੀ ਟੈਂਪਰੇਚਰ ਚੱਲ ਰਿਹਾ ਤੇ 29 ਵਾਂਗ ਫੀਲ ਕਰਦਾ ਆਲ ਰੈਡੀ। ਜਿਹੜੇ ਆਉਣ ਵਾਲੇ ਦਿਨ ਹਨ ਕਹਿੰਦੇ ਉਹ ਵੀ ਕਾਫੀ ਜਿਹੜੇ ਹੋਣੇ ਆ ਗਰਮ ਹੋਣੇ ਆ, ਵੀਕਐਂਡ ਤੋਂ ਬਾਅਦ ਕਾਫੀ ਗਰਮੀ ਹੋਰ ਪੈਣੀ ਆ ਕਿਉਂਕਿ ਜਿਹੜੀ ਅਮੈਰੀਕਾ ਦੀ ਕਹਿੰਦੇ ਹੀਟ ਵੇਵ ਹੈਗੀ ਉਹ ਇੱਧਰ ਨੂੰ ਆ ਰਹੀ ਹੈ, ਇੱਕ ਡੋਂ ਵਾਂਗ ਹੀਟ ਸੀਗੀ ਅਮੈਰੀਕਾ ਦੇ ਵਿੱਚ, ਹੌਲੀ ਹੌਲੀ ਸਾਡੇ ਕੈਨੇਡਾ ਦੇ ਵਿੱਚ ਨੂੰ ਸ਼ਿਫਟ ਹੋ ਰਹੀ ਹੈ ਸਾਡੇ GTA ਦੇ ਏਰੀਏ ਵਿੱਚ। ਕਹਿੰਦੇ ਅਗਲੇ ਹਫ਼ਤੇ ਕਾਫੀ ਗਰਮੀ ਹੋਵੇਗੀ, ਉਹ ਗਰਮੀ ਵੱਧ ਪੈਂਦੀ, ਏਅਰ ਕੰਡੀਸ਼ਨ ਵੱਧ ਵਰਤੀ ਜਾਂਦਾ, ਬਿਜਲੀ ਵੱਧ ਵਰਤੀ ਜਾਂਦੀ ਆ ਤੇ ਕਈ ਵਾਰੀ ਫਲਿੱਕਰ ਵੀ ਹੋ ਜਾਂਦੀ ਆ, ਪਾਵਰ ਸ਼ੋਰਟੇਜ ਵੀ ਪੈ ਜਾਂਦੀ ਹੈਗੀ ਆ, ਇਹਨਾਂ ਕੰਟਰੀ ਵਿੱਚ ਵੀ ਪੈਣ ਲੱਗ ਪਈ ਹੈਗੀ ਆ। ਪਲਾਨਿੰਗ ਬੜੀ ਜ਼ਰੂਰੀ ਹੁੰਦੀ ਆ, ਸਪੈਸ਼ਲੀ ਛੋਟੇ ਟਾਊਨ ਵਿੱਚ ਜਦੋਂ ਘਰ ਆ ਜਾਂਦੇ ਹਨ ਤਾਂ ਬਾਰ ਬਾਰ ਬਿਜਲੀ ਜਾਣ ਲੱਗ ਪੈਂਦੀ, ਫਿਰ ਬੜਾ ਦੁੱਖ ਲੱਗਦਾ। ਕਹਿੰਦੇ ਹਾਊ ਕੈਨ ਵੀ ਡੂ ਬਿਜ਼ਨਸ, ਪਲਾਨਿੰਗ ਇਜ਼ ਪ੍ਰੋਪਰਲੀ ਇਜ਼ ਅ ਮਸਟ। ਤੁਹਾਡੇ ਲੀਡਰ ਕੀ ਕਰਦੇ ਹਨ ਉਹਨਾਂ ਦੀ ਗੱਲਾਂ ਪਤਾ ਕਰਾਂਗੇ ਤੇ ਥੋੜ੍ਹੀ ਜਿਹਾ ਠਹਿਰ ਕੇ ਆਪਾਂ ਗੱਲਬਾਤ ਕਰਾਂਗੇ। ਜਸ ਭੁੱਲਰ ਸਾਹਿਬ ਨਾ ਮੌਰਗੇ ਦੀਆਂ ਸੇਵਾਵਾਂ ਲੈ ਕੇ ਆਉਣਗੇ, ਦੱਸਣਗੇ ਨਵੀਂ ਜਾਣਕਾਰੀ ਤੁਹਾਡੇ ਵਾਸਤੇ ਲੈ ਕੇ ਆਉਣਗੇ। ਫਿਊਚਰ ਵਿੱਚ ਰੇਟ ਵੱਧ ਸਕਦੇ ਕਿ ਨਹੀਂ ਸਪਤੰਬਰ ਦੇ ਲਾਗੇ ਛਾਗੇ ਤੁਹਾਨੂੰ ਪਤਾ ਲੱਗ ਜਾਵੇਗਾ। ਘਰ ਖਰੀਦਣਾ ਚਾਹੁੰਦੇ ਹੋ, ਵੇਚਣਾ ਚਾਹੁੰਦੇ ਹੋ, ਪ੍ਰੀ ਅਪਰੂਵਲ ਕਰਵਾਉਣਾ ਬੜਾ ਜ਼ਰੂਰੀ ਹੁੰਦਾ। ਅਸੀਂ ਤਾਂ ਸਾਡੇ ਵਾਸਤੇ ਇੱਕ ਆਵਾਜ਼ ਬਣ ਕੇ ਦੱਸ ਹੀ ਸਕਦੇ ਹੈਗੇ ਹਾਂ, ਬਾਕੀ ਤੁਹਾਡੀ ਮਰਜ਼ੀ ਹੈ ਜੋ ਤੁਸੀਂ ਕਰਦੇ ਹੋ, ਤੁਹਾਡੀ ਇਨਕਮ ਕਿੰਨੀ ਕੁ ਹੈਗੀ ਆ, ਕਿਹੜੇ ਤੁਸੀਂ ਲਾਇਸੈਂਸ ਲਏ ਹੋਏ ਹਨ, ਇਹ ਆਲ ਅਫੈਕਟਸ। ਕਿਉਂਕਿ ਜੋਬ ਛੇਤੀ ਮਿਲ ਜਾਂਦੀ ਹੈ ਜਦੋਂ ਬੰਦੇ ਕੋਲ ਕਾਫੀ ਸਾਰੇ ਸਰਟੀਫਿਕੇਟ ਹੁੰਦੇ ਹਨ ਤੇ ਕਿੰਨਾ ਕੁ ਤੁਸੀਂ ਆਪਣੇ ਆਪ ਨੂੰ ਚੇਂਜ ਕਰ ਸਕਦੇ ਹੋ। ਪਰ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਤੇ ਦੱਸ ਦੇਵਾਂ, ਥੋੜ੍ਹੀ ਜਿਹਾ ਠਹਿਰ ਕੇ ਜਿਵੇਂ ਦੱਸਿਆ ਭੁੱਲਰ ਸਾਹਿਬ ਆਣਗੇ, ਹੋਰ ਸਾਡੇ ਕਾਲਾਂ ਦੀ ਉਡੀਕ ਰਹੇਗੀ ਥੋੜ੍ਹੀ ਜਿਹਾ ਠਹਿਰ ਕੇ ਤੇ ਕਾਫੀ ਸਾਰੀਆਂ ਖ਼ਬਰਾਂ ਵੀ ਲੈ ਕੇ ਆਵਾਂਗੇ ਤੁਹਾਡੇ ਵਾਸਤੇ। ਪ੍ਰੋਗਰਾਮ ਸਪੋਂਸਰ ਕੀਤਾ ਗਿਆ ਇੰਡੀਆ ਬਾਜ਼ਾਰ ਵੱਲੋਂ, ਚੌੜਾ ਬਾਜ਼ਾਰ ਤੁਸੀਂ ਜਾਣਦੇ ਹੋ, ਪਹਿਲਾਂ ਉੱਥੇ ਹੀ ਜਾਂ ਜਰਾੜ ਸਟਰੀਟ 'ਤੇ ਹੁੰਦੇ ਸੀ ਜਾਂ ਜੇਨ ਫਿੰਚ ਏਰੀਏ ਦੇ ਵਿੱਚ ਏਸ਼ੀਅਨ ਫੂਡ ਸੈਂਟਰ ਵਾਲੇ ਆਪਣੀ ਦੁਕਾਨ ਖੋਲ੍ਹੀ ਹੋਈ ਸੀਗੀ, ਅਤੇ ਜਾਂ ਮੁੜ ਕੇ ਫਿਰ ਚੌੜਾ ਬਾਜ਼ਾਰ ਆ ਗਿਆ ਜਿੱਥੇ ਸਿੰਘ ਫਾਰਮ ਵੀ ਹੁੰਦਾ ਸੀਗਾ। ਪਰ ਕਈ ਚੱਲ ਗਏ, ਕਈ ਹੈਗੇ ਹਨ ਕਿ ਵਧੀਆ ਬਿਜ਼ਨਸ ਕਰਦੇ ਨੇ, ਇਸ ਨਾਲ ਨਾਲ ਇੰਡੀਆ ਬਾਜ਼ਾਰ ਵਧੀਆ ਬਿਜ਼ਨਸ ਕਰ ਰਿਹਾ ਗਰੋਸਰੀ ਦੇ ਵਿੱਚ, ਜਿੱਥੇ ਰੈਕਸਡੇਲ ਵਿੱਚ ਹਨ ਨਾਲ ਦੀ ਨਾਲ ਬਰੈਂਪਟਨ ਵਿੱਚ ਵੀ ਹਨ, 10405 ਕੈਨਡੀ ਰੋਡ, ਨੌਰਥ ਆਫ ਬਵੇੜ, ਸਾਊਥ ਆਫ ਸੈਂਡਲਵੁੱਡ, ਔਨ ਕੈਨਡੀ ਰੋਡ। ਗਰੋਸਰੀ ਸ਼ੋਪਿੰਗ ਕਰਨਾ ਚਾਹੁੰਦੇ ਹੋ, ਕੇਟਰਿੰਗ ਕਰਵਾਉਣਾ ਚਾਹੁੰਦੇ ਹੋ, ਬੈਠ ਕੇ ਭੋਜਨ ਛਕਣਾ ਚਾਹੁੰਦੇ ਹੋ, ਦੇ ਹੈਵ ਐਵਰੀਥਿੰਗ ਐਟ ਇੰਡੀਆ ਬਾਜ਼ਾਰ। ਅਤੇ ਗਰੋਸਰੀ ਸ਼ੋਪਿੰਗ ਕਰਨ ਵਾਸਤੇ ਸਪੋਰਟ ਹਰ ਇੱਕ ਬਿਜ਼ਨਸ ਕਰਿਆ ਕਰੋ, ਸਪੈਸ਼ਲੀ ਜਿਹੜੇ ਸਾਡੇ ਸਪੋਂਸਰ ਹਨ ਉਹਦੀ ਪਰ ਸਪੋਰਟ ਕਰਦਿਆ ਕਰੋ। ਜੀ ਹਾਂ, ਸਾਡੇ ਵੀ ਨਾਲ ਜੁੜੇ ਰਹਿੰਦੇ ਹਨ, ਤੁਸੀਂ ਕਰਦੇ ਹੋ, ਧੰਨਵਾਦ ਤੁਹਾਡਾ। ਅਤੇ ਅਵੀ ਧਾਲੀਵਾਲ ਜਿਹੜਾ ਕਾਫੀ ਲੰਬੀ ਚੌੜੀ ਕੱਲ੍ਹ ਵੀ ਗੱਲਬਾਤ ਹੋਈ ਸੀਗੀ, ਸਟੂਡੀਓ ਵਿੱਚ ਆਏ ਸੀਗੇ, ਦੱਸ ਰਹੇ ਸਨ, ਕਹਿੰਦੇ ਜੀ ਮੈਂ ਆਵਾਜ਼ ਬਣ ਕੇ ਬੈਠਾਂਗਾ ਅਤੇ ਤੁਹਾਡੇ ਲਈ ਹੀ ਕੰਮ ਕਰਾਂਗਾ, ਕਹਿੰਦੇ ਮੈਨੂੰ ਪੈਸੇ ਦੀ ਲੋੜ ਹੈ ਨਹੀਂ, ਰੱਬ ਨੇ ਬਹੁਤ ਦਿੱਤਾ। ਪਰ ਇੱਕ ਗੱਲ ਕਹਿੰਦੇ ਆਪਾਂ ਦੱਸ ਦਿੰਦੇ ਕਿ ਜਿੰਨਾ ਪੈਸਾ ਆਪਾਂ ਬਚਾਵਾਂਗੇ, ਜੋ ਕੁਝ ਪਿਛਲੇ ਸਾਲਾਂ ਵਿੱਚ ਸਿਟੀ ਆਫ ਬ੍ਰੈਂਪਟਨ ਵਿੱਚ ਹੋਇਆ, ਚੰਗਾ ਮਾੜਾ ਜਾਂ ਨਹੀਂ ਹੋਣਾ ਚਾਹੀਦਾ ਸੀਗਾ, ਉਹ ਸਾਹਮਣੇ ਲੈ ਕੇ ਆਵਾਂਗੇ ਤੁਹਾਡੇ ਵਾਸਤੇ, ਤੁਹਾਨੂੰ ਦੱਸਾਂਗੇ ਵੀ ਆਹ ਕੁਛ ਹੁੰਦਾ ਰਿਹਾ।

0: ਕਹਿੰਦੇ ਫਿਊਚਰ ਵਿੱਚ ਮੈਨੂੰ ਹੁਣ ਜਿਤਾਉਣਾ, ਫਿਊਚਰ ਵਿੱਚ ਜਿਤਾਉਣਾ ਤੁਹਾਡੀ ਮਰਜ਼ੀ ਆ, ਪਰ ਕਹਿੰਦੇ ਜੇ ਮੈਨੂੰ ਜਿਤਾ ਕੇ ਸਿਟੀ ਦੇ ਵਿੱਚ ਭੇਜ ਦਿੱਤਾ ਤਾਂ ਮੈਂ ਆਵਾਜ਼ ਬਣ ਕੇ ਸਾਰੇ ਜੋ ਘਪਲੇ ਤੁਸੀਂ ਸੋਚਦੇ ਹੋਏ ਹਨ ਉਹਨਾਂ ਦੇ ਜਵਾਬ ਲੈ ਕੇ ਆਵਾਂਗਾ। ਹੌਸਪੀਟਲ ਕੱਲ੍ਹ ਹੀ ਨਹੀਂ ਆਇਆ, ਤੁਹਾਡੇ ਇਕੱਠੇ ਕੀਤੇ ਹੋਏ ਪੈਸੇ ਚਾਹੇ ਥੋੜ੍ਹੇ ਸਨ ਮੇਰੇ ਵਾਸਤੇ, ਚਾਹੇ ਸੈਂਟ ਆ ਚਾਹੇ ਡਾਲਰ ਆ, ਇਸ ਲਾਈਕ ਆ ਮਿਲੀਅਨ, ਕਿਉਂਕਿ ਕਿਸੇ ਪਾਸੇ 10 ਸੈਂਟ ਵੀ ਬਹੁਤ ਹੁੰਦੇ, ਕਿਸੇ ਪਾਸੇ 10 ਲੱਖ ਡਾਲਰ ਵੀ ਬਹੁਤ ਘੱਟ ਹੁੰਦਾ ਆ। ਸੋ ਤੁਸੀਂ ਮਿਹਨਤ ਦੀ ਕਮਾਈ ਕਰਕੇ ਇਹਨਾਂ ਲੋਕਾਂ ਨੂੰ, ਇਹਨਾਂ ਔਰਗਨਾਈਜੇਸ਼ਨ ਨੂੰ ਡੋਨੇਟ ਕਰਕੇ ਦਿੱਤੇ ਸੀਗੇ, ਪਰ ਹੌਸਪੀਟਲ ਬਣ ਨਹੀਂ ਰਹੇ, ਸਪੈਸ਼ਲੀ ਬ੍ਰੈਂਡ ਵੀ ਮਿਸਿਸ ਅੱਗ ਵਿੱਚ ਕਈ ਬਣ ਗਏ ਹਨ। ਕੀ ਕਾਰਨ ਹੈਗਾ, ਵਾਏ? ਕਹਿੰਦੇ ਮੈਂ ਸਾਰੇ ਸਵਾਲਾਂ ਦੇ ਜਵਾਬ ਲੈ ਕੇ ਆਵਾਂਗਾ, ਬ੍ਰੈਂਪਟ ਦੇ ਵਿੱਚ ਖੜ੍ਹੇ ਹਨ, ਕਾਲ 'ਚ ਵੱਜ ਵੀ ਗਈ, ਮਾਫ ਕਰਨਾ ਕਾਫੀ ਲੰਬੇ ਸਮੇਂ ਤੋਂ ਹੋਰ ਸੀ, ਦੂਸਰੇ ਪਾਸੇ ਮੇਰਾ ਧਿਆਨ ਨਹੀਂ ਗਿਆ, ਤੁਸੀਂ ਹੁਣ ਕਾਲ ਕਰ ਸਕਦੇ ਹੋ 416-837-1515 ਹੁਣ ਕਾਲ ਕਰ, ਤੁਹਾਡੇ ਕਾਲਾਂ ਮੈਂ ਲੈ ਲਵਾਂਗਾ, ਕਿਉਂਕਿ 2-3 ਕਾਲਾਂ ਹੋਰ ਤੇ ਸੀਗੀਆਂ, ਬੀਪ ਕਰਨ ਲੱਗ ਪਈਆਂ ਮੁੜ ਕੇ, ਕੀ ਕਹਿੰਦੇ ਬਿਕੋ ਉਹਨਾਂ ਦੇ ਜਵਾਬ ਨਹੀਂ ਦੇ ਹੋਇਆ, ਸੋ ਹੁਣ ਦੇ ਦੇਵਾਂਗਾ ਜਵਾਬ ਤੁਹਾਡੇ ਵਾਸਤੇ। ਸੋ ਅਭੀ ਧਾਲੀਵਾਲ ਦੀ ਗੱਲਬਾਤ ਚੱਲਦੀ ਸੀਗੀ, ਇਹਨਾਂ ਨੇ ਆਪਣਾ ਫੋਰਮ ਸ਼ੀਟ ਭਰ ਦਿੱਤੀ ਹੈਗੀ ਆ, ਪਹਿਲੇ ਦਿਨ ਆਈ ਥਿੰਕ ਭਰਤੀ ਸੀ ਜਦੋਂ ਓਪਨਿੰਗ ਹੋਈ ਸੀਗੀ, ਅਤੇ ਕਹਿੰਦੇ ਜੀ ਮੈਂ ਜੇ ਤੁਸੀਂ ਮੈਨੂੰ ਚੂਜ਼ ਕੀਤਾ ਐਜ਼ ਅ ਮੇਅਰ, ਅਸੀਂ ਤੁਹਾਡੇ ਵਾਸਤੇ ਆਵਾਜ਼ ਬਣ ਕੇ ਤੁਹਾਡੇ ਟੈਕਸ ਬਚਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਹੌਸਪੀਟਲ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਕਹਿੰਦੇ ਫਰ ਦੈਟ ਮਾਈ ਫਸਟ ਪ੍ਰਾਇਓਰਟੀ ਬਿਲਡ ਅ ਹੌਸਪੀਟਲ ਇਨ ਬਰੈਂਪਟਨ, ਐਂਡ ਜਿਹੜੇ ਪੈਸੇ ਇੱਧਰ ਉੱਧਰ ਹੋਏ ਸੀ ਉਹ ਕਿੱਧਰ ਗਏ ਉਹ ਸੇਵ ਕਰਕੇ ਤੁਹਾਡੇ ਪ੍ਰੋਪਰਟੀ ਟੈਕਸ ਵੀ ਬਚਾਵਾਂਗੇ। ਸੋ ਤੁਸੀਂ ਅਭੀ ਧਾਲੀਵਾਲ ਨਾਲ ਕੋਈ ਗੱਲਬਾਤ ਕਰਨੀ ਹੋਵੇ 416-882-1200 'ਤੇ ਸੰਪਰਕ ਕਰ ਲਿਓ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਸ਼ੇਰ ਆਟਾ ਕੈਨੇਡਾ ਦੇ ਵਿੱਚ ਹੀ ਬਣਦਾ, ਸਾਫ਼ ਸੁਥਰੀ ਫੈਸਿਲਿਟੀ ਦੇ ਵਿੱਚ ਬਣਦਾ, ਵਿਨਰਪੈਕ ਅਤੇ ਐਵਲ ਸਪੋਰਟ ਦੇ ਵਿੱਚ, ਵਿਨਰਪੈਕ ਜਿੱਥੇ ਬਹੁਤ ਵੀਟ ਹੈਗੀ ਹੈ, ਕਣਕ ਬੜੀ ਹੈਗੀ ਉਸ ਏਰੀਆ ਦੇ ਵਿੱਚ, ਸਕੈਚੂਅਨ ਵਿਨਰਪੈਕ ਦੇ ਵਿੱਚ, ਉੱਥੇ ਹੀ ਸ਼ੇਰ ਆਟਾ ਬਣਦਾ ਹੈਗਾ, ਮੈਨੂਫੈਕਚਰ ਹੁੰਦਾ, ਮੇਡ ਇਨ ਕੈਨੇਡਾ ਪ੍ਰੋਡਕਟ ਸ਼ੇਰ ਆਟਾ, ਸਟਿੱਕਰ ਉੱਤੇ ਨਹੀਂ ਲਾਉਂਦੇ, ਸਟਿੱਕਰ ਬਣਾ ਕੇ ਲਾਉਂਦੇ ਹਨ, ਵੇਅਰ ਕੈਨੇਡੀਅਨ ਮੇਡ ਇਨ ਕੈਨੇਡਾ। ਸ਼ੇਰ ਆਟੇ ਨੂੰ ਬੜਾ ਰਿਸਪੋਂਸ ਦਿੱਤਾ, ਮਲਟੀ ਗ੍ਰੇਨ ਆਟਾ ਪਹੁੰਚਿਆ ਹੋਇਆ ਮਾਰਕੀਟ ਵਿੱਚ, 7 ਗ੍ਰੇਨ ਵਾਲਾ ਤੁਸੀਂ ਕਿਸੇ ਵੀ ਭਾਰਤੀ ਸਟੋਰ ਤੋਂ ਲੈ ਸਕਦੇ ਹੋ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ 1136 ਮੈਡੀਸਨ ਬੁਲਵਾਰਡ 'ਤੇ ਮਿਸਾਗਾ ਦੇ ਵਿੱਚ, ਬ੍ਰੇਕ ਰਿਪੇਅਰ ਸਰਵਿਸ, ਏ ਸੀ ਰਿਪੇਅਰ, ਮੇਜਰ ਜਾਂ ਮਾਈਨਰ ਰਿਪੇਅਰ ਕਰਵਾਉਣੇ ਹੋਣ, ਜਾਂ ਤੁਹਾਨੂੰ ਕੋਈ ਡਾਇਮੰਡ ਟਰੱਕ ਪਾਰਟਸ ਚਾਹੀਦੇ ਹਨ, ਟਰੱਕ ਲਾਈਸ ਐਗਜ਼ੋਸਟ, ਦੇ ਹੈਵ ਐਵਰੀਥਿੰਗ, ਸੋ ਸਟੈਕ ਕਿੱਟ ਚਾਹੀਦੀ ਹੈ, ਸਟੇਨਲੈਸ ਸਟੀਲ ਬੰਪਰ ਚਾਹੀਦੇ, ਏਅਰ ਟੈਂਕ ਬੈਗ, ਏਅਰ ਬੈਗ ਚਾਹੀਦੇ ਆ, ਡੀ ਪੀ ਐਫ ਕਿੱਟ ਚਾਹੀਦੀ ਹੈ, ਬਲਕਾਰ ਜਾਂ ਸੁਰਜੀਤ ਨਾਲ 905-212-9900 'ਤੇ ਸੰਪਰਕ ਕਰਨਾ, 905-212-9900 'ਤੇ ਗੱਲਬਾਤ ਕਰ ਲੈਣੀ ਆ। ਕਾਰਬ ਦੇ ਵਿੱਚ ਸ਼ੂਟਿੰਗ ਹੋਈ ਸੀਗੀ ਇੱਕ ਵਾਰੀ ਫਿਰ, ਇਸ ਦੇ ਨਾਲ ਨਾਲ ਪੁਲਿਸ ਅਤੇ ਜਿਹੜੇ ਆਪਣੇ 911 ਵਾਲੇ ਕਹਿ ਰਹੇ ਹਨ, ਜਦੋਂ ਆਪਾਂ ਡਾਇਲ ਕਰਦੇ ਹਾਂ, ਪੁਲਿਸ ਨੇ ਇੱਕ ਨਿਊਜ਼ ਰਿਲੀਜ਼ ਕੀਤੀ ਸੀਗੀ ਵੱਖ ਵੱਖ, ਫਿਰ ਆ ਗਈ ਲਾਈਨ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
1: ਹੈਲੋ, ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ?
1: ਬਸ ਚੜ੍ਹਦੀ ਕਲਾਈ, ਚੜ੍ਹਦੀ ਕਲਾ ਜੀ। ਆਪਾਂ ਤੁਹਾਡਾ ਅੱਜ ਪ੍ਰੋਗਰਾਮ ਸੁਣਦੇ ਸੀਗੇ ਜੀ,
0: ਜੀ,
1: ਤੇ ਤੁਹਾਡਾ ਖਬਰਾਂ ਦਾ ਵੇਰਵਾ ਸੁਣਿਆ ਜੀ, ਵੀ ਚਲੋ ਪ੍ਰੋਗਰਾਮ ਦੇ ਵਿੱਚ ਚਲੋ ਡਿਫਰੈਂਟ ਡਿਫਰੈਂਟ ਲਾਈਕ ਤੁਸੀਂ ਟੌਪਿਕ ਲੈ ਕੇ ਆਓਗੇ, ਤੁਹਾਡਾ ਬੜਾ ਥੈਂਕ ਯੂ ਹੈ ਜੀ।
0: ਜੀ ਥੈਂਕ ਯੂ ਤੁਹਾਡਾ। ਦੱਸ ਦਿਓ ਕੋਲ ਕਿਹੜਾ ਕਿਹੜਾ ਟੌਪਿਕ ਕਵਰ ਕਰਨਾ ਚਾਹੁੰਦੇ, ਕਵਰ ਕਰਾਂਗੇ ਜ਼ਰੂਰ, ਅਸੀਂ ਤੁਹਾਡੇ ਲਈ ਬੈਠੇ ਹਾਂ ਵੀਰੇ।
1: ਨਹੀਂ ਨਹੀਂ ਬਿਲਕੁਲ, ਅਸੀਂ ਤੁਹਾਡੇ ਲਈ ਬੈਠੇ ਹਾਂ ਜੀ, ਤੁਹਾਡਾ ਮੈਨੂੰ ਪ੍ਰੋਗਰਾਮ ਬੜਾ ਵਧੀਆ ਲੱਗਦਾ, ਅੱਜ ਮਾਰਨਿੰਗ ਲੱਗਦਾ ਵਧੀਆ ਹੋਊਗੀ ਜੀ।
0: ਥੈਂਕ ਯੂ ਵੀਰੇ, ਰੱਬ ਰਾਜੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਇੱਕ ਵਾਰੀ ਫਿਰ ਦੱਸ ਦੇਵਾਂ, ਤੁਹਾਡਾ ਪਰਿਵਾਰ ਤੁਹਾਡਾ ਆਪਣਾ ਹੁੰਦਾ ਆ, ਲੋਕੀ ਕਿਸ ਸਵਾਦ ਲੈਣ ਬੈਠ ਜਾਂਦੇ ਹਨ, ਜੇ ਤੁਸੀਂ ਆਪਣੇ ਪਰਿਵਾਰ ਨਾਲ ਹੀ ਗੱਲਬਾਤ ਕਰ ਸਕਦੇ, ਆਪਣੀਆਂ ਭੈਣਾਂ ਭਰਾਵਾਂ ਨਾਲ, ਮਾਤਾ ਪਿਤਾ ਨਾਲ ਗੱਲ, ਫਿਰ ਲੋਕਾਂ ਨਾਲ ਕੀ ਕਰੋਗੇ? ਸੋ ਪਰਿਵਾਰਾਂ ਦੇ ਵਿੱਚ ਮਾੜੇ ਮੋਟੇ ਝਗੜੇ ਹੁੰਦੇ ਰਹਿੰਦੇ, ਇਸ ਪਾਰਟ ਆਫ ਲਾਈਫ, ਹੁਣ ਆਹ ਕਹਿਤਾ ਨਾ ਕਹਿਤਾ, ਬਟ ਰਲ ਮਿਲ ਕੇ ਰਿਹਾ ਕਰੋ, ਜੁੜ ਕੇ ਰਿਹਾ ਕਰੋ, ਸਿਰ ਜੋੜ ਕੇ ਰਿਹਾ ਕਰੋ, ਸਾਰੇ ਹੀ ਤੁਹਾਡੇ ਆਪਣੇ ਹਨ, ਤੁਸੀਂ ਆਪਣੇ ਪਰਿਵਾਰ ਨੂੰ ਸੰਭਾਲਣਾ, ਜੇ ਨਹੀਂ ਕੋਈ ਗੱਲ ਕਰੋਗੇ ਫਿਰ ਗੁੰਮ ਸ਼ੁੰਮ ਹੋ ਕੇ ਬਸ ਸਹੀ ਜਾਵੋ ਜੋ ਹੈਗਾ। ਮਾਂ ਪਿਓ ਦੀ ਸੇਵਾ, ਰੱਬ ਦੀ ਸੇਵਾ ਬਹੁਤ ਬਹੁਤ ਵਾਰੀ ਕਹਿੰਦਾ ਹੁੰਦਾ, ਨੇੜੇ ਹੋ ਜਾਵੋ, ਉਹ ਟੱਚ ਜਿਹੜੀ ਫੀਲਿੰਗ ਹੈ ਨਾ, ਆਪਾਂ ਦੂਰ ਹੋ ਗਏ, ਉਹ ਟੱਚ ਫੀਲਿੰਗ ਤੋਂ ਦੂਰ ਹੋ ਗਏ। ਅੱਜ ਤੱਕ ਕਹਿੰਦੇ ਹੈਵ ਫਨ ਐਂਡ ਗੋ, ਹੈਵ ਫਨ ਐਂਡ ਗੋ, ਇਹ ਚੱਲ ਪਿਆ ਬਸ, ਦੈਟਸ ਇਟ, ਬਾਕੀ ਆਪਣੇ ਕੰਮਾਂ 'ਤੇ ਪਹੁੰਚ ਜਾਵੋ। ਆਹਿਸਤਾ ਆਹਿਸਤਾ, ਧੀਰੇ ਧੀਰੇ, ਹੌਲੀ ਹੌਲੀ ਜ਼ਿੰਦਗੀ ਜੀਓ ਅਤੇ ਬੜੇ ਪਿਆਰ ਨਾਲ ਜੀਓ। ਜਸਵੰਤ ਸਿੰਘ ਖਾਲਰਾ ਦੀ ਜਿਹੜੀ ਫਿਲਮ ਹੈਗੀ ਆ ਦਲਜੀਤ ਦਸਾਂਝ, ਜਿਸ ਨੇ ਵੀ ਬਣਾਈ ਹੈਗੀ ਆ, ਕਈ ਤਾਂ ਦਸਾਂਝ ਮਗਰ ਐਵੇਂ ਪੈ ਜਾਂਦੇ, ਇਹਦੀ ਖਾਤਰ ਇਹਦੀ ਖਰ, ਛੱਡੋ ਯਾਰ, ਹੁਣ ਆਪਣਾ ਕੰਮ ਕਰ ਦਿੱਤਾ, ਤੁਸੀਂ ਕੀ ਕੀਤਾ? ਸੱਚੀ ਗੱਲ ਹੈਗੀ ਆ, ਇੰਦਰਾ ਗਾਂਧੀ ਨੂੰ ਕਿਨ ਮਾਰਿਆ ਸੀਗਾ, ਬੋਡੀਗਾਰਡਸ ਫੋਰ ਅ ਰੀਜ਼ਨ, ਹੈ ਨਾ, ਅਤੇ ਇਹਦੇ ਵਿੱਚ ਕਿਨ ਮਾਰਿਆ ਸਾ, ਪੁਲਿਸ ਮੈਨ ਨੇ ਫੋਰ ਅ ਰੀਜ਼ਨ, ਅਤੇ ਬਾਕੀ ਨੇ ਕੀ ਕੀਤਾ? ਪ੍ਰੋਗਰਾਮ ਲਈ ਕੇ ਪੈਸੇ ਇਕੱਠੇ ਕਰਨ ਲੱਗ ਪਏ। ਗੁਰਦੁਆਰਾ ਖੋਲ ਦੋ, ਇਹਦੀ ਚਾਹੀਦੀ, ਇਹਦੀ ਮਦਦ ਚਾਹੀਦੀ ਆ। 1984 ਵੇਲੇ ਕਿੰਨੇ ਪੈਸੇ ਇਕੱਠੇ ਹੋਏ, ਬਹੁਤ ਦਿਨ ਪਹੁੰਚੇ ਨਹੀਂ ਹੈਗੇ। ਸੋ ਜਿਹਨਾਂ ਨੇ ਚੰਗਾ ਕੰਮ ਕਰਤਾ ਉਹਨਾਂ ਨੂੰ ਵਧਾਈ ਦਿਆ ਕਰੋ, ਵੀ ਸਾਨੂੰ ਜਾਗਰਤ ਕਰ ਦਿੱਤਾ। ਕਿਤਾਬਾਂ ਪਈਆਂ ਹਨ ਜਿਸਾਂ ਸਿਰ ਖਾਲਰ ਰਿਜੀਮ ਦੇ ਉੱਪਰ, ਬਾਇਓ ਦੀਆਂ ਬਹੁਤ ਸਾਰੀਆਂ ਕਿਤਾਬਾਂ ਪਈਆਂ, ਇੰਗਲਿਸ਼ ਵਿੱਚ, ਪੰਜਾਬੀ ਵਿੱਚ, ਗੁਰੂ ਘਰ ਪਈਆਂ ਹਨ, ਬਹੁਤ ਸਾਰੀ ਹਿਸਟਰੀ ਔਨਲਾਈਨ ਪਈ ਹੈਗੀ ਆ, ਰਿਐਲਿਟੀ ਸਾਹਮਣੇ ਪੇਸ਼ ਕਰ ਦਿੱਤੀ ਹੈਗੀ ਆ। ਸੋ ਪੇਸ਼ ਜਿੱਦਾਂ ਵੀ ਕੀਤੀ, ਜਿਨ ਵੀ ਕੀਤੀ, ਕਦੋਂ ਵੀ ਕੀਤੀ, ਛੱਡ ਦੇਵੋ, ਸੱਚ ਸਾਹਮਣੇ ਆ ਗਿਆ ਅਤੇ ਉਹਨੂੰ ਖੋਜਣ ਦੀ ਹੋਰ ਕੋਸ਼ਿਸ਼ ਕਰੋ। ਹਜੇ ਬਹੁਤ ਕੁਝ ਪਿੱਛੇ ਰਹਿ ਗਿਆ, ਬਿਹਾਈਂਡ, ਖੋਜਣ ਦੀ ਉਹਨੂੰ ਹੋਰ ਕੋਸ਼ਿਸ਼ ਕਰੋ। ਮੈਨੂੰ ਪਤਾ ਲੱਗ ਰਿਹਾ ਕਿਸੇ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਵੀ ਪਾ ਦਿੱਤੀ ਹੈਗੀ ਆ ਵੀ ਤੁਸੀਂ ਰੋਕ ਨਹੀਂ ਸਕਦੇ। ਜਿਹੜਾ ਕੰਮ ਸਾਡੇ ਲੀਡਰਾਂ ਨੇ, ਸਾਡੇ ਸੋ ਕਾਲਡ SGPC ਨੇ ਕਰਨਾ ਸੀ, ਉਹ ਲੋਕ ਆਮ ਲੋਕ ਕਰਦੇ ਹਨ, ਫਿਰ ਮੈਂ ਤਾਂ ਹੀ ਉਹਨਾਂ ਨੂੰ ਆਮ ਲੋਕ ਕਹਿ ਦਿੰਦਾ ਹਨ। ਜਥੇਦਾਰ ਚੁੱਪ ਬੈਠੇ ਰਹੇ, ਸਾਹਮਣੇ ਆ ਤੁਹਾਡੇ ਜਸ ਜੋ ਕੁਛ ਹੋ ਰਿਹਾ, ਪਰ ਜਿਹੜੇ ਕਰਦੇ ਹਨ ਫਿਰ ਉਹਨਾਂ 'ਤੇ ਕਿੰਤੂ ਪਰੰਤੂ ਕਰਨ ਲੱਗ ਪੈਂਦੇ ਹੋ। ਸੋ ਤੁਸੀਂ ਜੇ ਨਹੀਂ ਫਿਲਮ ਦੇਖੀ, ਵਾਕ ਸਾਡੀ ਗੱਲਬਾਤ ਚੱਲ ਰਹੀ ਸੀਗੀ, ਅਸੀਂ ਆਪਣੀ ਸਕਰੀਨ ਟਰੱਕ 'ਤੇ ਜਿਹੜੀ ਡਿਜੀਟਲ ਸਕਰੀਨ ਲਈ ਇੱਕ ਗੁਰੂ ਘਰ ਨੂੰ ਦੇ ਦੇਣੀ ਹੈਗੀ ਆ, ਅਤੇ ਉਹ ਫਿਲਮ ਲਗਾਉਣਗੇ, ਕਿੱਦਾਂ ਲਗਾਉਣਗੇ, ਕਿੱਦਾਂ ਤੁਸੀਂ ਦੇਖ ਸਕਦੇ ਹੋ, ਭਾਵੇਂ ਦੇਖੀ ਹੋਈ ਹੈਗੀ ਆ ਨਾ, ਉਹ ਸੰਗਤ ਵਿੱਚ ਇਕੱਠੇ ਹੋ ਕੇ ਦੇਖਣ ਦਾ ਵੱਖਰਾ ਨਜ਼ਾਰਾ ਹੈਗਾ। ਦੇਖ ਲਿਓ, ਤੁਹਾਨੂੰ ਟਾਈਮ 'ਤੇ ਇਨਫੋਰਮੇਸ਼ਨ ਦੇ ਦੇਵਾਂਗੇ, ਆਉਣ ਵਾਲੇ ਟਾਈਮ ਦੇ ਵਿੱਚ ਫਿਲਮ ਲਗਾਈ ਜਾਵੇਗੀ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਹੈਲੋ, ਤੁਸੀਂ ਦੁਬਾਰਾ ਕਾਲ ਕਰਨੀ ਹੋਵੇ ਕਰ ਸਕਦੇ, ਮੇਰੇ ਨਾਲ ਬਾਅਦ ਵੀ ਸੰਪਰਕ ਕਰਨਾ ਹੋਵੇ 416-451-22 'ਤੇ ਕਰ ਲਿਓ। ਸਟੂਡੀਓ ਦਾ ਨੰਬਰ ਹੁੰਦਾ 416-837-1515 ਹੁੰਦਾ ਹੈਗਾ ਆ। ਮੈਂ ਦੱਸ ਦੇਵਾਂ, ਐਡ ਮੇਰੇ ਕ੍ਰੀਏਟਿਵ ਸੋਸ਼ਲ ਮੀਡੀਆ ਮੈਨੇਜਮੈਂਟ ਮਾਰਕੀਟਿੰਗ ਏਜੰਸੀ ਹੈਗੀ ਆ। ਆਪਣੇ ਪ੍ਰੋਡਕਟ ਨੂੰ ਮਾਰਕੀਟ ਕਰਵਾਉਣਾ ਚਾਹੁੰਦੇ ਹੋ, ਮਾਰਕੀਟਿੰਗ ਕਰਵਾਉਣਾ ਚਾਹੁੰਦੇ ਹੋ, ਤਾਂ ਮਾਰਕੀਟ ਵਿੱਚ ਲੈ ਕੇ ਆਉਣਾ ਚਾਹੁੰਦੇ ਹੋ, ਤਾਂ ਬ੍ਰੈਂਡ ਡਿਜ਼ਾਈਨ ਕਰਕੇ ਦਿੰਦੇ ਆ ਐਡ ਮਿਊਰਾ। 289-500-0667 'ਤੇ ਸੰਪਰਕ ਕਰਨਾ, ਮੇਰੇ ਟੈਕਸਟ ਮੈਸੇਜ 'ਤੇ, ਹੋਰ ਪਾਸੇ ਤੁਸੀਂ ਮੈਨੂੰ ਬਿਜ਼ੀ ਕੀਤਾ ਹੋਇਆ। ਜਦ 'ਤੇ ਮੈਂ ਛੋਟੀ ਜਿਹੀ ਬ੍ਰੇਕ ਲੈ ਲਵਾਂ, ਵਾਪਸ ਆਉਂਦੇ ਹਾਂ ਵਿਰਾਸਤ ਰੇਡੀਓ 'ਤੇ, ਵਿਰਾਸਤ TV 'ਤੇ।

0: समोसा एंड स्वीट फैक्ट्री जिथे भाजी दियां सारियां आइटमां $4.75 पर पाउंड तो शुरू ने। बेसन, पिस्ता, रसगुल्ले 100% कैनेडियन मेड, टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी लिए कॉल करो 416-213-1165 ते 416-213-1165।
1: ओहो, सर्दी च हीट नहीं चलती ते गर्मी च एसी।
2: ले आपा हुणे करदे आ संधू साहब नाल गल ते करदे आ मसले दा हल।
1: एसी, फर्नेस, गैस लाइन, वाटर हीटर या ह्यूमिडिफायर सर्विस या इंस्टॉलेशन, नव एयर कंफर्ट ते जितेंद्र संधू नु कॉल लाओ ते लाइफ च कंफर्ट पाओ। कॉल 647-706-6640
3: 647-706-6640।
4: रोकी, तू अपनी इंश्योरेंस किस्तों करवांदा यार?
5: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
4: वाह यार, नंबर ता दही मोना जी दा।
5: हां जी, तुसी भी नोट करो, इंश्योरेंस कोई भी होवे,
6: इंश्योरेंस फॉर यू दी मोना मेंगी जी।
5: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-500-1509 ते।
6: याद रखो, मोना मेंगी फ्रॉम इंश्योरेंस फॉर यू,
5: 416-509-1509
6: और विजिट insuranceforyou.ca।
7: आज खुश तो बात हो गई
8: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ। ਇੰਨਾ ਤਾਂ ਬਣਦਾ ਹੀ ਹੈ।
9: ਆ ਮੇਰੇ ਪਾਸ ਬਿੱਲ ਗਏ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਕਿਆ ਤੁਹਾਡੇ ਪਾਸ?
8: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ। ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
10: ਚਲ ਕੇ ਰਹੇ ਆ ਪਰ
8: ਉਹ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
11: ਡਾਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
8: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂ। ਹੋਰ ਕੋਈ ਸੇਵਾ?
12: ਸੀ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158। ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਿਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200-905-678-1200 ਕਟਾਰੀਆ ਟੂਰ।
13: ਇੱਕ ਵਾਰੀ ਫੇਰ ਪ੍ਰੋਗਰਾਮ ਦੇ ਵਿੱਚ ਜੀ, ਯਾਨੀ ਕਟਾਰੀਆ ਟੂਰਸ ਐਂਡ ਟ੍ਰੈਵਲ ਦੇ ਸੰਪਰਕ ਕਰ ਸਕਦੇ ਹੋ। ਤੁਸੀਂ ਕਿਤੇ ਟ੍ਰੈਵਲ ਕਰਨਾ ਹੋਵੇ, ਹਵਾਈ ਜਹਾਜ਼ ਦੀਆਂ ਟਿਕਟਾਂ ਚਾਹੀਦੀਆਂ ਜਾਂ ਕੋਈ ਵਕੇਸ਼ਨ ਪੈਕੇਜ ਚਾਹੀਦਾ, 905-678-1200 ਮਾਲਟਨ ਵਿੱਚ ਹਨ ਅਤੇ ਬਰੈਂਪਟਨ ਦੇ ਵਿੱਚ ਹਨ। ਨੈਸ਼ਨਲ ਕਬੱਡੀ ਐਸੋਸੀਏਸ਼ਨ ਵਾਲੇ, ਮੇਪਲ ਲੀਫ ਕਬੱਡੀ ਕਲੱਬ ਟੋਰਾਂਟੋ ਵਾਲੇ, ਐਤਵਾਰ ਦੀ 12 ਤਰੀਕ ਨੂੰ, ਪਿਛਲੇ ਵੀਕ ਸੈਚਰਡੇ ਟੂਰਨਾਮੈਂਟ ਸੀਗਾ, ਐਤਕੀ ਸੰਡੇ ਹੈਗਾ ਦਿਨ, ਐਤਵਾਰ ਨੂੰ CA ਸੈਂਟਰ ਦੀਆਂ ਕਬੱਡੀ ਦੀਆਂ ਗਰਾਊਂਡਾਂ ਵਿੱਚ ਇਹ ਟੂਰਨਾਮੈਂਟ ਹੋਣਾ ਆ। ਮੇਪਲ ਲੀਫ ਕਬੱਡੀ ਕਲੱਬ ਵਾਲੇ ਟੂਰਨਾਮੈਂਟ ਲੈ ਕੇ ਆ ਰਹੇ ਹਨ। ਸੰਡੇ ਜੁਲਾਈ ਦੀ 12 ਤਰੀਕ ਨੂੰ ਨਵੇਂ ਪਲੇਅਰ ਹੋਰ ਵੀ ਪਹੁੰਚ ਰਿਹਾ, ਮੈਨੂੰ ਪਤਾ ਲੱਗ ਰਿਹਾ ਸੀਗਾ। ਅਤੇ ਪਿਛਲੇ ਹਫ਼ਤੇ ਬੜਾ ਇੰਜੋਏ ਕੀਤਾ ਇਹਨਾਂ ਮੈਚਾਂ ਨੂੰ, ਇਸ ਵੀਕਐਂਡ 'ਤੇ ਵੀ ਇੰਜੋਏ ਕਰਿਓ। ਐਤਵਾਰ ਨੂੰ 12 ਤਰੀਕ ਨੂੰ ਅਤੇ CA ਸੈਂਟਰ ਦੀ ਕਬੱਡੀ ਦੀਆਂ ਗਰਾਊਂਡਾਂ ਵਿੱਚ ਕਬੱਡੀ ਦੇ ਮੈਚ ਹੋਣੇ। ਨੈਸ਼ਨਲ ਕਬੱਡੀ ਐਸੋਸੀਏਸ਼ਨ ਵਾਲੇ ਕਬੱਡੀ ਦੇ ਮੈਚ ਔਰਗਨਾਈਜ਼ ਕਰਦੇ ਹਨ ਅਤੇ ਵੱਖ ਵੱਖ ਕਲੱਬ ਇਹਨਾਂ ਦੀ ਇਹਨਾਂ ਨੂੰ ਲੈ ਕੇ ਆਉਂਦੇ ਹਨ ਅਤੇ ਜਿਹੜੇ ਸਪੋਰਟ ਕਰਦੇ, ਸਪੋਂਸਰ ਕਰਦੇ, ਧੰਨਵਾਦ ਉਹਨਾਂ ਦਾ। ਕੰਮ ਬੜਾ ਔਖਾ ਆ, ਕਈ ਤਾਂ ਲੋਕਾਂ ਕੋਲ ਵੱਧ ਪੈਸਾ ਹੈਗਾ ਬਿਜ਼ਨਸਮੈਨਾਂ ਨਾਲੋਂ, ਉਹ ਇੱਕ ਪੈਨੀ ਨਹੀਂ ਕੱਢ ਕੇ ਰਾਜੀ, ਕਹਿੰਦੇ ਫ੍ਰੀ ਦੇ ਕਰਵਾ ਦੇਵੋ। ਪਰ ਜਿਹੜਾ ਕੋਈ ਹੈ ਵੀ ਨਹੀਂ ਸਪੋਂਸਰ ਵੀਰ, ਉਹ ਮਿਹਨਤ ਕਰ ਕਰਕੇ ਪ੍ਰੋਗਰਾਮ ਸਪੋਂਸਰ ਕਰਦੇ ਹਨ, ਜਾਂ ਇਹ ਮੇਲੇ ਕਬੱਡੀਆਂ ਜਾਂ ਫ੍ਰੀ ਵਿੱਚ ਕਰ ਦਿੰਦੇ, ਜਾਂ ਛੋਟੀ ਜਿਹੀ ਟਿਕਟ ਲੱਗੀ ਹੁੰਦੀ ਸਸਤੀ ਕਰ ਦਿੰਦੇ ਹਨ। ਸੋ ਮੈਚ ਇੰਜੋਏ ਕਰਿਓ। ਨੈਸ਼ਨਲ ਕਬੱਡੀ ਐਸੋਸੀਏਸ਼ਨ ਵੱਲੋਂ ਸੰਡੇ ਜੁਲਾਈ ਦੀ 12 ਤਰੀਕ ਨੂੰ ਮੈਚ ਹੋਣੇ ਆ ਬਰੈਂਪਟਨ ਦੇ ਵਿੱਚ, CA ਸੈਂਟਰ ਦੀਆਂ ਕਬੱਡੀ ਦੀਆਂ ਗਰਾਊਂਡਾਂ ਦੇ ਵਿੱਚ। ਟੈਂਟ ਲੱਗੇ ਹੁੰਦੇ ਆ, ਪਾਰਕਿੰਗ ਤੁਹਾਡੇ ਵਾਸਤੇ ਰੱਖੀ ਹੁੰਦੀ ਆ, ਭੁੱਖ ਲੱਗ ਜਾਂਦੀ ਹੈ, ਥਿਆਹ ਲੱਗ ਜਾਂਦੀ ਆ, ਵਾਰ ਵਾਰ ਤੁਹਾਨੂੰ ਗੱਡੀ ਵਿੱਚ ਜਾਣਾ ਪੈਂਦਾ ਆ, ਬਹੁਤ ਹੀ ਦੂਰ ਨਹੀਂ ਹੈਗਾ, ਨੇੜੇ ਹੀ ਪਾਰਕਿੰਗ ਹੈਗੀ ਆ। ਇੱਕ ਮੇਲਾ, ਜ਼ਿੰਦਗੀ ਇੱਕ ਮੇਲਾ ਹੈਗੀ ਆ, ਇੰਜੋਏ ਕਰਿਆ ਕਰੋ। ਸੋ ਪੁਲਿਸ ਵੀ ਇਹੀ ਕਹਿੰਦੀ ਆ, ਸਾਰੇ ਕਹਿ ਰਹੇ ਹਨ ਇੰਜੋਏ ਇੰਜੋਏ ਦ ਲਾਈਫ, ਡੋਂਟ ਬੋਦਰ ਐਨੀਬਡੀ। ਸੋ ਇਹ ਵੀ ਕਹਿ ਰਹੇ ਹਨ, ਆਵੋ ਆਪਣੀ ਮਾਂ ਖੇਡ ਕਬੱਡੀ ਜਿਹਨੂੰ ਤੁਸੀਂ ਪਸੰਦ ਕਰਦੇ ਹੋ, ਕੈਨੇਡਾ ਦੇ ਵਿੱਚ ਛਾਈ ਪਈ ਹੈ, ਸਪੈਸ਼ਲੀ ਟੋਰਾਂਟੋ ਦੇ ਵਿੱਚ, ਤੁਸੀਂ ਆ ਕੇ ਇਹਨੂੰ ਦੇਖ ਸਕਦੇ ਹੋ CA ਸੈਂਟਰ ਦੀਆਂ ਗਰਾਊਂਡਾਂ ਦੇ ਵਿੱਚ। ਕੋਈ ਜਾਣਕਾਰੀ ਲੈਣੀ ਹੋਵੇ 395-1313 6473-395-1313 ਹੈਗਾ ਨੰਬਰ ਤੇ ਕੈਲਰਨ ਯੂਥ ਕਲੱਬ ਵਾਲੇ ਹਨ ਸਾਊਥ ਫੀਲਡ ਫੇਅਰ ਲੈ ਕੇ ਆਉਂਦੇ ਆ ਇਹ ਹੈਗਾ ਸੈਚਰਡੇ ਨੂੰ ਸੋ ਸੈਚਰਡੇ ਨੂੰ ਫੇਅਰ ਦੇਖਿਓ ਸੰਡੇ ਨੂੰ ਕਬੱਡੀ ਦੇਖਿਓ ਇਹ ਹੁਣ ਜਾ ਰਿਹਾ ਟੋਨੀ ਪੌਂਸ ਪਬਲਿਕ ਸਕੂਲ ਕੈਲਰਨ ਵੈਸਟ ਦੇ ਵਿੱਚ ਫ੍ਰੀ ਫੂਡ ਐਂਡ ਐਂਟਰਟੇਨਮੈਂਟ ਸੋ ਬਿਜ਼ਨਸਮੈਨ ਰਲ ਮਿਲ ਕੇ ਇਹ ਪ੍ਰੋਗਰਾਮ ਕਰਦੇ ਹਨ ਕੈਲਰਨ ਯੂਥ ਕਲੱਬ ਵਾਲੇ ਪ੍ਰੋਗਰਾਮ ਉਲੀਕਦੇ ਹਨ ਤੁਹਾਡੇ ਵਾਸਤੇ ਕਾਫੀ ਕੁਝ ਖਾਣ ਪੀਣ ਨੂੰ ਬਿਲਕੁਲ ਫ੍ਰੀ ਵਿੱਚ ਮਿਲੇਗਾ ਖਰੀਦ ਵੀ ਸਕਦੇ ਹੋ ਫ੍ਰੀ ਵਾਲਾ ਵੀ ਹੁੰਦਾ ਆ ਤੇ ਮੇਲਾ ਵੀ ਫ੍ਰੀ ਹੈਗਾ ਕੈਲਡਨ ਯੂਥ ਕਲੱਬ ਵੱਲੋਂ ਸ਼ਨੀਵਾਰ ਜੁਲਾਈ ਦੀ 11 ਤਰੀਕ ਨੂੰ ਇਹ ਕੈਲਡਨ ਵੈਸਟ ਦੇ ਵਿੱਚ ਹੋਣਾ ਆ ਜਿੱਥੇ 410 ਖਤਮ ਹੋ ਜਾਂਦਾ ਹੈਗਾ ਆ ਮੋਟਰਸਾਈਕਲ ਹੈਜ਼ ਬੀਨ ਕਿਲਡ ਹੈਜ਼ ਬੀਨ ਕ੍ਰਿਟੀਕਲੀ ਇੰਜਰਡ ਇਨ ਅ ਕਲੈਜਨ ਵਿਦ ਅ ਟਰੱਕ ਇਨ ਬ੍ਰੈਂਪਟਨ ਸੋ ਟਰੱਕ ਨਾਲ ਇੱਕ ਟੱਕਰ ਹੋਈ ਸੀ ਮੋਟਰਸਾਈਕਲਸ ਦੀ ਹੀਜ਼ ਇਨ ਕ੍ਰਿਟੀਕਲ ਕੰਡੀਸ਼ਨ ਆ ਸੋ ਜਿੱਦਾਂ ਜਿੱਦਾਂ ਖਬਰ ਮਿਲੇਗੀ ਦੱਸ ਦੇਵਾਂਗੇ ਐਸੀ ਖਬਰਾਂ ਤੁਸੀਂ ਸਾਡੇ ਨਾ ਵਿਰਾਸਤ ਟੀਵੀ ਦੇ ਚੈਨਲ ਤੇ ਬੋਟਮ ਲਾਈਨ ਤੇ ਪੜ੍ਹ ਸਕਦੇ ਹੋ ਪੰਜਾਬੀ ਵਿੱਚ ਇੰਗਲਿਸ਼ ਵਿੱਚ ਤੇ ਮੌਸਮ ਦਾ ਹਾਲ ਚਾਲ ਦੁਨੀਆ ਭਰ ਦੇ ਸਪੋਰਟਸ ਦੇ ਸਕੋਰ ਵੀ ਤੁਹਾਨੂੰ ਦੇਖਣ ਨੂੰ ਮਿਲਦੇ ਆ ਪੜ੍ਹਨ ਨੂੰ ਮਿਲਦੇ ਆ ਪੰਜਾਬੀ ਵਿੱਚ ਖਬਰਾਂ ਪੜ੍ਹਨ ਨੂੰ ਮਿਲਦੀਆਂ ਵਿਰਾਸਤ ਟੀਵੀ 'ਤੇ ਦੇਖਿਆ ਕਰੋ ਅਤੇ ਵਿਰਾਸਤ ਰੇਡੀਓ ਸੁਣਿਆ ਕਰੋ ਸੁਣਦੇ ਹੋ ਧੰਨਵਾਦ ਤੁਹਾਡਾ ਮੈਂ ਹੀਟ ਦੀ ਤੁਹਾਨੂੰ ਜਾਣਕਾਰੀ ਦੇ ਦਿੱਤੀ ਹੈਗੀ ਅਮੈਰੀਕਾ ਵਿੱਚ ਕਾਫੀ ਗਰਮੀ ਪੈ ਰਹੀ ਹੈਗੀ ਆ ਉਹੀ ਟੈਂਪਰੇਚਰ ਅਗਲੇ ਹਫ਼ਤੇ ਕੈਨੇਡਾ ਦੇ ਵਿੱਚ ਵੀ ਮੂਵ ਹੋ ਜਾਣੇ ਹਨ ਡਰੱਗ ਬਸਟ ਹੋਈ ਆ ਗ੍ਰੇ ਬਰੂਸ ਏਰੀਆ ਦੇ ਵਿੱਚ ਸੋ ਡਰੱਗ ਦੀ ਭਾਵੇਂ ਕੀਮਤ ਘੱਟ ਸੀਗੀ $1 ਹੀ ਹੋਵੇ ਉਹ ਵੀ ਬਹੁਤ ਹੁੰਦੀ ਆ 1001 gram ਸਸਪੈਕਟਡ ਫੈਂਟਨਲ ਜਿਹੜੀ ਸਟਰੀਟ ਵੈਲਿਊ ਹੈਗੀ ਆ $2.5 lakh ਉਹ ਫੜੀ ਗਈ ਆ 48 saal ਦਾ ਬੰਦਾ ਸਾ ਓਨ ਸਾਊਂਡ ਤੋਂ ਅਤੇ 34 saal ਦੀ ਔਰਤ ਸੀਗੀ ਅਤੇ ਉਹ ਚਾਰਜ ਕੀਤੇ ਗਿਆ ਵਿਦ ਪੋਜੈਸ਼ਨ ਆਫ ਫੈਂਟਨਲ ਫੈਂਟਨਲ ਜਿਹੜੀ ਡਰੱਗ ਹੈਗੀ ਆ ਕਹਿੰਦੇ ਰੇਤੇ ਵਾਂਗੂ ਹੁੰਦੀ ਆ ਅਤੇ ਇੱਕ ਇੱਕ ਮਾੜੀ ਜਿਹੀ ਕਿਣਕ ਕਿਣੀ ਜਿਹੀ ਨਾ ਜ਼ਿਆਦਾ ਇਹਦੇ ਵਿੱਚ ਹੋਵੇ ਤਾਂ ਮੌਤ ਹੋ ਸਕਦੀ ਹੈਗੀ ਆ ਇਸ ਸੀਰੀਅਸ ਸਿਚੁਏਸ਼ਨ ਤੁਸੀਂ ਵੈਂਕੋਵਰ ਦੀ ਸਿਚੁਏਸ਼ਨ ਦੇਖ ਲਓ ਡਾਊਨ ਟਾਊਨ ਦੀ ਫੈਂਟਨਲ ਬਹੁਤ ਵੱਡੀ ਪ੍ਰੋਬਲਮ ਲੈ ਕੇ ਆਉਂਦੀ ਆ ਇਹ ਜਿਹੜੀਆਂ ਡਰੱਗਸ ਹਨ ਐਨੀ ਡਰੱਗ ਕੋਈ ਡਰੱਗ ਇਹ ਚੰਗੀ ਨਹੀਂ ਹੈਗੀ ਸੋ ਇਹ ਡਰੱਗ ਬੜੀ ਖਤਰਨਾਕ ਹੁੰਦੀ ਹੈਗੀ ਅੱਜ ਕਈ ਵਾਰੀ ਬੰਦਾ ਵੱਧ ਲੈ ਬੈਠਦਾ ਅਤੇ ਥੋੜ੍ਹੀ ਵੀ ਵੱਧ ਅੰਦਰ ਚਲ ਗਈ ਤਾਂ ਮੌਤ ਹੋ ਜਾਂਦੀ ਹੈਗੀ ਆ ਸੋ ਧੰਨਵਾਦ ਜਿਹਨਾਂ ਨੇ ਫੜੀ ਆ ਇਹ ਅਤੇ ਹੋਪਲੀ ਦੇ ਵਿਲ ਕੀਪ ਦਮ ਬਿਹਾਈਂਡ ਬਾਰਸ ਸੋ ਬ੍ਰੈਂਪਟਨ ਨੇ ਰਿਮਾਈਂਡਰ ਇਸ਼ੂ ਕਰ ਦਿੱਤਾ ਇਹ ਮੈਂ ਤਾਂ ਕਹਿਣ ਲੱਗਿਆ ਹੋਇਆ ਔਖਾ ਟਾਈਮ ਲੰਘ ਰਿਹਾ ਹੈਗਾ ਕਈ ਐਸੀਆਂ ਪੇਮੈਂਟ ਹੁੰਦੀਆਂ ਤੁਹਾਨੂੰ ਕਰਨੀਆਂ ਹੀ ਪੈਂਦੀਆਂ ਹਨ ਇਟਸ ਅ ਮਸਟ ਪੇ ਸਿਚੁਏਸ਼ਨ ਕਈ ਵਾਰੀ ਤੁਸੀਂ ਗੱਲਬਾਤ ਕਰ ਲਓਗੇ ਉਹ ਸਮਝ ਵੀ ਲੈਂਦੇ ਹਨ ਥੋੜ੍ਹਾ ਡਿਲੇ ਵੀ ਕਰ ਦਿੰਦੇ ਹਨ ਪਰ ਜੇ ਗੱਲ ਨਹੀਂ ਕਰੋਗੇ ਭੂਰੀਆਂ ਚਿੱਠੀਆਂ ਲਕੋਈ ਜਾਓਗੇ ਨਾ ਤਾਂ ਕਈ ਵਾਰ ਤੁਸੀਂ ਘਰ ਵੀ ਗਵਾ ਬੈਠਦੇ ਹੋ ਅਤੇ ਬ੍ਰੈਂਪਟਨ ਨੇ ਇਸ਼ੂ ਕੀਤਾ ਹੈਗਾ ਕਹਿੰਦੇ ਰਿਮਾਈਂਡਰ ਆ ਪ੍ਰੋਪਰਟੀ ਟੈਕਸ 2 days ਸੋ ਸਿਟੀ ਆਫ ਬ੍ਰੈਂਪਟਨ ਆਸ ਕਰ ਰਹੀ ਹੈ ਲੋਕਾਂ ਨੂੰ ਵੀ ਪਲਾਨ ਹੈੱਡ ਕਹਿੰਦੇ ਪਲਾਨ ਹੈੱਡ ਕਰੋ ਅਤੇ ਇਹ ਵੀ ਬਹੁਤ ਪਲਾਨ ਹੈੱਡ ਕਰਦੇ ਆ ਬਹੁਤ ਲੰਬੇ ਸਮੇਂ ਦਾ ਹੋਸਪਿਟਲ ਪਲਾਨ ਕੀਤਾ ਹੋਇਆ ਆ ਬਟਨ ਦੱਬ ਕੇ ਥੱਲੇ ਉੱਪਰ ਨੂੰ ਆ ਜਾਣਾ ਸੋ ਪ੍ਰੋਪਰਟੀ ਟੈਕਸ ਦੀਆਂ ਜਿਹੜੀਆਂ ਇੰਸਟਾਲਮੈਂਟਸ ਉਹ ਆਪਣੀਆਂ ਪੇ ਕਰ ਦਿਓ ਫੂਡ ਬੈਂਕ ਮੈਂ ਬਹੁਤ ਵਧੀਆ ਗੱਲਬਾਤ ਕੀਤੀ ਆ ਫੂਡ ਦੀ ਲੋੜ ਹੈਗੀ ਆ ਲੋੜਵੰਦ ਉਹਨਾਂ 'ਤੇ ਫੂਡ ਲੈਂਦੇ ਹਨ ਵਰਤਦੇ ਹਨ ਪਰ ਮੈਂ ਕਹਿੰਦਾ ਇਹ ਫੂਡ ਬੈਂਕ 'ਤੇ ਆਪਣੇ MP MPP ਨੂੰ ਲੈ ਕੇ ਜਾਇਆ ਕਰੋ ਦੱਸਿਆ ਕਰੋ ਤਾਂ ਬੰਦ ਹੋਣੇ ਚਾਹੀਦੇ ਹਨ ਜੇ ਕੰਮ ਹੋਣ ਵਧੀਆ ਤਨਖਾਹ ਹੋਵੇ ਤਾਂ ਲੋਕਾਂ ਨੂੰ ਫੂਡ ਬੈਂਕ ਦੀ ਲੋੜ ਹੀ ਨਾ ਪਵੇ ਪਰ ਇਹ ਰਿਬਨ ਕੱਟਣ ਜਾਂਦੇ ਹਨ ਇੱਕ ਹੋਰ ਖੁੱਲ੍ਹ ਗਿਆ ਇੱਕ ਹੋਰ ਖੁੱਲ੍ਹਿਆ ਇਹ ਨਹੀਂ ਪਤਾ ਲੱਗਦਾ ਵੀ ਲੋਕ ਭੁੱਖੇ ਮਰ ਰਹੇ ਹਨ ਅਤੇ ਜੌਬਾਂ ਮਿਲ ਨਹੀਂ ਰਹੀਆਂ ਅਤੇ ਫੂਡ ਬੈਂਕ ਖੋਲ੍ਹਣੇ ਹੀ ਇਹਨਾਂ ਨੇ ਮਿਹਨਤਾਂ ਹੀ ਕਰਨੀਆਂ ਸੋ ਜਿੰਨੇ ਘੱਟ ਉਨੇ ਵਧੀਆ ਹੁੰਦੇ ਆ ਕੋਸ਼ਿਸ਼ ਕਰਿਆ ਕਰੋ ਮੈਂ ਇੱਕ ਵਾਰੀ ਫੇਰ ਇਹ ਫੂਡ ਦੇਣ ਚੱਲਾਂ ਅਤੇ ਵੀ ਤੁਸੀਂ ਕੁਝ ਨਾ ਕੁਝ ਇਹਨਾਂ ਵਾਸਤੇ ਕਰੋ ਜੌਬਾਂ ਕ੍ਰੀਏਟ ਕਰੋ ਬਾਕੀ ਰਹਿਣਾ ਸਹਿਣਾ ਥੋੜ੍ਹਾ ਸਸਤਾ ਕਰ ਦੇਵੋ ਬ੍ਰੈਂਪਟਨ ਹੋਸਪਿਟਲ ਮੈਂ ਪਹਿਲਾਂ ਵੀ ਕਿਹਾ ਸੀਗਾ ਤੁਸੀਂ ਬੜੀ ਆਵਾਜ਼ ਉਠਾਈ ਕਹੋ ਮੈਂ ਪਹਿਲੀ ਵਾਰੀ ਪੈਸੇ ਇਕੱਠੇ ਕਰਕੇ ਦਿੱਤੇ ਸੀਗੇ ਇਸ ਔਰਗਨਾਈਜੇਸ਼ਨ ਨੂੰ ਵਿਲੀਅਮ ਹੋਸਪਿਟਲ ਵਾਲਿਆਂ ਨੂੰ ਜਿਹੜੀ ਵੀ ਔਰਗਨਾਈਜੇਸ਼ਨ ਸੀਗੀ ਸਾਰਿਆਂ ਨਾਲ ਮੈਂ ਇਕੱਠੇ ਕਰਕੇ ਦਿੱਤੇ ਭਾਵੇਂ ਥੋੜ੍ਹੇ ਸੇ ਵੱਧ ਸੇ ਜਿੰਨੇ ਵੀ ਸੀਗੇ ਲੱਖ ਸੀਗਾ 1.5 lakh ਤੋਂ ਜਿੰਨਾ ਵੀ ਸੀਗਾ ਪੈਸਾ ਇਕੱਠਾ ਕਰਕੇ ਦਿੱਤਾ ਪਰ ਲੋਕ ਹੁਣ ਆਵਾਜ਼ ਉਠਾ ਰਹੇ ਨੇ ਸਾਨੂੰ ਦੱਸੋ ਵੀ ਕਦੋਂ ਆਵੇਗਾ ਆਈ ਥਿੰਕ ਪਰਸਨਲੀ ਮੈਂ ਸੋਚ ਰਿਹਾ ਦੇ ਸ਼ੁੱਡ ਬੀ ਅ ਕਲਾਸ ਐਕਸ਼ਨ ਲਾ ਸੂਟ ਕਿਉਂਕਿ ਤੁਹਾਡਾ ਟਾਈਮ ਤੁਹਾਡਾ ਮਿਹਨਤ ਵਾਲਾ ਕੀਤਾ ਪੈਸਾ ਗਿਆ ਕਿੱਥੇ ਜਵਾਬ ਤਾਂ ਮਿਲਣੇ ਚਾਹੀਦੇ ਹਨ ਸੋ ਮੈਂ ਇੱਕ ਹੋਰ ਈਮੇਲ ਲਿਖ ਦੇਵਾਂਗਾ ਤੁਹਾਡੇ ਖਾਤਰ ਈਮੇਲ ਲਿਖ ਦੇਵਾਂਗਾ ਵੀ ਮੈਨੂੰ ਟ੍ਰਾਂਜੈਕਸ਼ਨ ਚਾਹੀਦੀ ਆ ਵੀ ਪੈਸਾ ਗਿਆ ਕਿੱਥੇ ਕਿੰਨਾ ਇੰਟਰਸਟ ਹੋਇਆ ਅਤੇ ਕਿੱਥੇ ਜਮ੍ਹਾਂ ਕੀਤਾ ਕਿਉਂਕਿ ਸਾਡਾ ਰਾਈਟ ਬਣਦਾ ਜਦੋਂ ਤੁਸੀਂ ਇਨਵੋਲਵ ਹੋ ਜਾਂਦੇ ਹਨ ਫਿਰ ਤੁਹਾਡਾ ਰਾਈਟ ਬਣਦਾ ਕੁਐਸਚਨ ਪੁੱਛਣ ਵਾਸਤੇ ਮੇਤੇ ਭਾਵੇਂ ਕਿੰਤੂ ਪਰੰਤੂ ਕਰੀ ਜਾਣ ਇਸ ਇਹਨਾਂ ਦਾ ਵੀ ਰਾਈਟ ਹੈਗਾ ਮੈਨੂੰ ਸਵਾਲ ਪੁੱਛਣ ਵਾਸਤੇ ਮੇਰਾ ਸਵਾਲ ਹੈਗਾ ਤੁਹਾਡੇ ਲਈ ਇਹਨਾਂ ਕੋਲ ਸਵਾਲ ਪੁੱਛਣ ਵਾਸਤੇ ਵੀ ਉਹ ਪੈਸਾ ਗਿਆ ਕਿੱਥੇ 2-3 ਵਾਰੀ ਇਕੱਠਾ ਕੀਤਾ ਜਿੰਨੀ ਵਾਰੀ ਵੀ ਕੀਤਾ ਕਿੱਥੇ ਲਗਾਇਆ ਗਿਆ ਕਿੱਦਾਂ ਵਰਤੋਂ ਕੀਤੀ ਗਈ ਤੇ ਹੁਣ ਤੀਕਰ ਲੋਕਾਂ ਨੂੰ ਜਵਾਬ ਕਾਲੇ ਮਿਲ ਰਿਹਾ। ਸੋ ਜੇ ਤੁਸੀਂ ਚਾਹੁੰਦੇ ਆ ਕਲਾਸ ਐਕਸ਼ਨ ਲਾ ਸੂਟ ਹੋਵੇ ਤੁਸੀਂ ਮੇਰੇ ਨਾਲ ਬਾਅਦ ਵਿੱਚ ਟੈਕਸਟ ਮੈਸੇਜ ਕਰ ਦੇਣਾ 416-451-4 ਬਾਈ ਬਾਈ ਤੇ, ਮੈਂ ਕਾਲ ਵੀ ਲੈ ਲਵਾਂ ਜੇ ਕਾਲਾਂ ਕਰਨੀਆਂ ਚਾਹੁੰਦੇ ਹੋ 416-837-1515 ਦੀ, ਕਿ ਇਹਨਾਂ ਨੂੰ ਜਾਗਰਤ ਕਰਨ ਵਾਸਤੇ, ਆਈ ਐਮ ਨੋਟ ਅਗੇਂਸਟ, ਜਾਗਰਤ ਕਰਨ ਵਾਸਤੇ ਵੀ ਆਪਣੇ ਕੰਮ ਠੀਕ ਟਾਈਮ ਸਿਰ ਕਰੋ। ਲੋਕਾਂ ਕੋਲ ਪੈਸੇ ਮੰਗ ਮੰਗ ਕੇ ਫਿਰ ਪੈਸੇ ਕਿੱਧਰ ਜਾਂਦੇ, ਨਾ ਉਹਨਾਂ ਨੂੰ ਜਵਾਬ ਮਿਲਦੇ ਹਨ, ਫਿਰ ਕੰਮ ਔਖਾ ਹੋ ਜਾਂਦਾ ਹੈਗਾ ਆ। ਤੁਹਾਡੇ ਪੈਸੇ ਆ, ਐਂਡ ਯੂ ਸ਼ੁਡ ਹੈਵ ਦ ਰਾਈਟ ਟੂ ਆਸਕ ਅ ਕੁਐਸਚਨ। ਲਓ ਜੀ, ਦੋ ਜਾਣੇ ਫੇਸੇ ਮਲਟੀਪਲ ਚਾਰਜਸ, ਇੱਕ ਫਰੋਡ ਸਕੀਮ ਸੀਗੀ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਕੀਤੀ ਗਈ। ਉਹਨਾਂ ਨੂੰ ਕਿਹਾ ਗਿਆ ਸਾ, ਪ੍ਰੋਮਿਸ ਕੀਤੀ ਗਈ ਸੀ ਤੁਹਾਨੂੰ ਵਧੀਆ ਜੋਬਸ ਮਿਲੂਗੀਆਂ, ਤੁਹਾਡੀ ਟਿਊਸ਼ਨ ਆਪਾਂ ਪੇ ਕਰ ਦੇਵਾਂਗੇ, ਤੁਸੀਂ ਸਾਨੂੰ ਪੈਸੇ ਭੇਜ ਦੇਵੋ। ਤੋ ਨਿਆਣਿਆਂ ਨੇ ਪੈਸੇ ਭੇਜ ਦਿੱਤੇ, ਸੋਚਿਆ ਵੀ ਸਾਨੂੰ ਖੈਰ ਰਜਿਸਟਰ ਕੀਤਾ ਹੋਇਆ, ਅਤੇ ਜਿਹੜੇ ਪੇਪਰ ਉਹਨਾਂ ਨੇ ਫਾਈਲ ਉਹ ਵੀ ਫੋਰਜਡ ਸੀਗੇ, ਗਲਤ ਪੇਪਰ ਸੀਗੇ, ਆਪਣੇ ਆਪ ਬਣਾਏ ਗਏ ਸੀਗੇ ਜਿਸ ਹਿਸਾਬ ਨਾਲ ਕੀਤੇ ਗਏ ਸੀ, ਜਿਸ ਹਿਸਾਬ ਨਾਲ ਸਾਨੂੰ ਖਬਰ ਮਿਲੀ ਆ, ਫੋਰਜ ਅਨਰੋਲਮੈਂਟ ਡਾਕੂਮੈਂਟ ਸੀਗੀਆਂ, ਅਤੇ ਲੱਖ ਤੋਂ ਉੱਪਰ ਡਾਲਰ ਜਿਹੜਾ ਕੋਈ ਲੈ ਰਿਹਾ, ਅਤੇ ਬਾਅਦ 'ਚ ਕੁਛ ਨਹੀਂ ਹੋਇਆ। ਅਤੇ ਬੋਰਡਰ ਏਜੰਸੀ ਵਾਲੇ ਕਹਿੰਦੇ ਹਨ ਬਈ ਕੈਂਬਰਿਜ ਇੰਟੀਰੀਅਰ ਤੋਂ ਇੱਕ ਬੰਦਾ ਸੀਗਾ, ਉਹਨਾਂ ਐਸ ਫਰਾਈਡੇ ਕੋਰਟ ਵਿੱਚ ਅਪੀਅਰ ਹੋਣਾ, ਇੱਕ ਸੈਕਿੰਡ ਪਰਸਨ ਲੰਡਨ ਇੰਟੀਰੀਅਰ ਤੋਂ ਸੀਗਾ, ਉਹ ਕਹਿੰਦਾ ਛੱਡ ਕਹਿੰਦੇ ਭੱਜ ਗਿਆ, ਵਾਰੰਟ ਹੈਜ਼ ਬੀਨ ਇਸ਼ੂਡ। ਸੋ ਇੱਧਰ ਇਹ ਕੰਮ ਹੋ ਰਹੇ ਹਨ, ਹੁਣ ਇਹ ਨਹੀਂ ਚਾਹੀਦੇ, ਕੈਨੇਡਾ ਨੂੰ ਕਿੰਨਾ ਕੁ ਵਰਤੂੰਗੇ। ਸੋ ਇੱਕ ਜਣੇ ਦੀ ਹੈਗੀ ਕੋਰਟ ਅਪੀਅਰੈਂਸ ਐਸ ਫਰਾਈਡੇ, ਅਤੇ ਦੂਸਰਾ ਜਣਾ ਦੇ ਬਲੀਵ ਹੀ ਹੈ ਫਲੈਡ ਕੈਨੇਡਾ ਐਂਡ ਇਜ਼ ਵਾਂਟਡ ਔਨ ਅਰੈਸਟ ਵਾਰੰਟ। ਇਹ ਕੁਝ ਚੱਲ ਰਿਹਾ ਹੈਗਾ ਆ। ਸਟਾਰਗੇਟ ਲੋਜਿਸਟਿਕਸ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ, ਬਹੁਤ ਬਹੁਤ ਧੰਨਵਾਦ ਸਟਾਰਗੇਟ ਲੋਜਿਸਟਿਕਸ ਦਾ। ਤੁਸੀਂ, ਮੈਂ ਥੋੜ੍ਹੇ ਠਹਿਰ ਕੇ ਜਸ ਭੁੱਲਰ ਸਾਹਿਬ ਨਾਲ ਵੀ ਗੱਲਬਾਤ ਕਰਨੀ ਆ, ਉਹਨਾਂ ਦੀ ਕਾਲ ਆਵੇਗੀ, ਕਾਫੀ ਸਾਰੀ ਜਾਣਕਾਰੀ ਲੈ ਕੇ ਆਵਾਂਗੇ ਮੋਰਗੇਜਸ ਦੇ ਉੱਪਰ, ਅਤੇ ਨਾਲ ਦੀ ਫਿਊਚਰ ਵਿੱਚ ਮੋਰਗੇਜ ਰੇਟ ਕਿੱਧਰ ਨੂੰ ਜਾ ਰਹੇ ਹਨ। ਆਹ ਖਬਰ ਹੋਰ ਸੁਣ ਲਵੋ, ਮੈਂ ਕੀ ਦੱਸਾਂ। ਖਬਰ ਸੁਣਾਉਣ ਤੋਂ ਪਹਿਲਾਂ ਮੈਂ ਦੱਸ ਦੇਵਾਂ, ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰੋਪਰਟੀ ਹੋਵੇ, ਤੁਸੀਂ ਮਨਜੀਤ ਚੀਮਾ ਜੀ ਨਾਲ ਸੰਪਰਕ ਕਰ ਲਿਓ। 18 ਸਾਲ ਤੋਂ ਵੱਧ ਐਕਸਪੀਰੀਅੰਸ ਹੈਗਾ ਰੀਅਲ ਸਟੇਟ ਦੇ ਵਿੱਚ, ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰੋਪਰਟੀ ਚਾਹੀਦੀ ਹੈ। ਮਨਜੀਤ ਚੀਮਾ ਦਾ ਡਾਇਰੈਕਟ ਨੰਬਰ ਹੈਗਾ 416-357-9965, 416-357-9965। ਅੱਗੇ ਨਾ ਜਦੋਂ ਘਰ ਦੀਆਂ ਪ੍ਰਾਈਸ ਬਹੁਤ ਵੱਧ ਰਹੀਆਂ ਸੀਗੀਆਂ, ਲੋਕ ਟੁੱਟ ਕੇ ਪਏ ਹੋਏ ਸੀਗੇ, ਬਈ ਜਦੋਂ ਓਪਨ ਹਾਊਸ ਲੱਗਦਾ ਸੀਗਾ ਨਾ ਤਾਂ ਕਾਰਾਂ ਖੜੀਆਂ ਹੁੰਦੀਆਂ ਸੀਗੀਆਂ, ਲੋਕ ਅੰਦਰ ਜਾ ਰਹੇ ਸੀਗੇ। ਹੁਣ ਜਾਣਾ ਚਾਹੀਦਾ ਘਰ ਦੇਖਣ ਵੱਧ, ਕਿਉਂਕਿ ਤੁਹਾਨੂੰ ਮੌਕਾ ਮਿਲ ਜਾਂਦਾ ਵੀ ਮੈਨੂੰ ਕਿੱਦਾਂ ਦਾ ਘਰ ਕਿਸ ਪ੍ਰਾਈਸ 'ਤੇ ਮਿਲ ਰਿਹਾ ਹੈਗਾ। ਜੇ ਤੁਸੀਂ ਫਿਊਚਰ ਵਿੱਚ ਸੋਚ ਰਹੇ ਹੋ ਮੈਂ ਘਰ ਖਰੀਦਣਾ ਜਾਂ ਆਪਣਾ ਘਰ ਵੇਚਣਾ ਆ, ਹੁਣ ਤੁਸੀਂ ਲਗਾ ਵੀ ਸਕਦੇ ਹੋ, ਪਰ ਜੇ ਖਰੀਦਣ ਵਾਲੇ ਹਨ ਉਹ ਘਰ ਵੱਖ ਵੱਖ ਜਿਹੜੀਆਂ ਪ੍ਰੋਪਰਟੀਆਂ ਵਿਜ਼ਿਟ ਵੀ ਕਰ ਸਕਦੇ, ਓਪਨ ਹਾਊਸ ਬਹੁਤ ਸਾਰੇ ਹੁੰਦੇ ਆ ਵੀਕਐਂਡ ਦੇ ਲਗਾਏ ਗਏ, ਵੀਕ ਡੇ ਵਿੱਚ ਤੁਸੀਂ ਉਹ ਦੇਖ ਸਕਦੇ ਹੋ, ਤੁਹਾਨੂੰ ਮੌਕਾ ਮਿਲ ਜਾਂਦਾ। ਸੋ ਪ੍ਰੀ ਪਲਾਨਿੰਗ ਬਹੁਤ ਜ਼ਰੂਰੀ ਹੁੰਦੀ ਆ, ਜਿੱਦਾਂ ਜਸ ਭੁੱਲਰ ਸਾਹਿਬ ਕਹਿੰਦੇ ਹੁੰਦੇ ਆ ਵੀ ਪਲਾਨ ਹੈਡ ਹੀ ਕਰਨਾ ਚਾਹੀਦਾ। ਸੋ ਤੁਸੀਂ ਘਰ ਆਪਣਾ ਵੇਚਣਾ ਹੋਵੇ ਜਾਂ ਖਰੀਦਣਾ ਹੋਵੇ, ਮਨਜੀਤ ਚੀਮਾ ਦਾ ਨੰਬਰ 416-357-9965। ਆ ਲਓ ਜੀ, ਮੈਡੰਟੋਰੀ ਮਿਨੀਮਮ ਫੋਰ ਚਾਇਲਡ ਸੈਕਸ ਅਬਿਊਜ਼, ਕਹਿੰਦੇ ਉਹ ਅਨਕੰਡੀਸ਼ਨਲ ਹੈਗਾ, ਕਬੈਕ ਦੇ ਕੋਰਟ ਨੇ ਕਿਹਾ। ਲਓ ਜੀ, ਕਬੈਕ ਦੇ ਹਾਇਸਟ ਕੋਰਟ ਨੇ ਰੂਲ ਕੀਤਾ ਵੀ ਮਿਨੀਮਮ 1 ਈਅਰ ਦਾ ਸੈਂਟੈਂਸ ਹੈਗਾ ਨਾ ਡਿਸਟ੍ਰੀਬਿਊਸ਼ਨ ਆਫ ਚਾਇਲਡ ਸੈਕਸ ਵੀ ਮਟੀਰੀਅਲ ਇਜ਼, ਕਹਿੰਦੇ ਅਨਕੋਨਸਟੀਟਿਊਸ਼ਨਲ, ਵੀ ਸਜ਼ਾ ਬਹੁਤ ਵੱਡੀ ਆ ਯਾਰ, ਕਿਹੜੀਆਂ ਗੱਲਾਂ ਕਰਦੇ ਆ। ਦੇਖੋ ਜੀ, ਕੋਰਟ ਨੇ ਇੱਕ ਬੰਦੇ ਦੀ 6 ਮਹੀਨੇ ਦੀ ਸਜ਼ਾ ਰਿਡਿਊਸ ਕਰ ਦਿੱਤੀ ਅਤੇ ਉਹਨੂੰ ਪ੍ਰੋਬੇਸ਼ਨ 'ਤੇ ਭੇਜ ਦਿੱਤਾ, ਕਈ ਕੰਡੀਸ਼ਨ ਵੀ ਸੀਗੀਆਂ। ਪਰ ਉਸ ਬੰਦੇ ਨੇ ਕੀ ਕੀਤਾ, 2018 ਦੇ ਵਿੱਚ ਐਡਮਿਟ ਕੀਤਾ ਸੀਗਾ ਵੀ ਮੈਂ ਇਹਦੇ ਵਿੱਚ ਗਲਤ ਹਾਂ। 600 ਤੋਂ ਵੱਧ ਇਮੇਜਸ, ਫੋਟੋਆਂ ਬੱਚਿਆਂ ਦੀਆਂ ਡਿਸਟ੍ਰੀਬਿਊਟ ਕੀਤੀਆਂ ਸੀਗੀਆਂ, 150 ਵੀਡੀਓਜ਼ ਵਿਦ ਸੈਕਸ਼ੂਅਲ ਐਕਟਸ ਉਹ ਸੀਗੀਆਂ, ਇਨਵੋਲਵਿੰਗ ਚਿਲਡਰਨ, ਉਹ ਵੀ ਬੱਚੇ ਇਨਵੋਲਵ ਸੀਗੇ, ਏਜਸ ਆਫ 3-0-13। ਹੁਣ ਇਹ ਵੀ ਐਡਮਿਟ ਕੀਤਾ ਵੀ ਮੈਂ ਸਕਾਈਪ ਜਿਹੜੀ ਵੀਡੀਓ ਕਾਲਾਂ ਹੁੰਦੀਆਂ ਉਹਦੇ ਉੱਪਰ ਮੈਂ 73 ਫਾਈਲਾਂ ਵੀ ਸ਼ੇਅਰ ਕੀਤੀਆਂ ਵਿਦ ਅਨਦਰ ਪਰਸਨ, ਐਂਡ ਫਿਰ ਵੀ ਕਬੈਕ ਦੇ ਵਿੱਚ ਕੋਰਟ ਨੇ ਤਾਂ ਸੈਂਟੈਂਸ ਰਿਡਿਊਸ ਕਰ ਦਿੱਤਾ। ਯਾਰ ਰੋਕਿਆ ਕਰੋ ਇੱਦਾਂ ਦੇ ਕੰਮਾਂ ਨੂੰ, ਜੇ ਕੋਈ ਗਲਤ ਕਰਦਾ ਸਜ਼ਾ ਦਊਂਗੇ ਤਾਂ ਹੀ ਫਿਊਚਰ ਵਿੱਚ ਰਹੂਗਾ, ਪਰ ਇਹ ਕੰਮ ਸਾਡੇ ਇੱਥੇ ਕੈਨੇਡੀਅਨ ਲਾ ਸਿਸਟਮ ਦੇ ਹਨ। ਉੱਧਰ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਵਾਲੇ ਕਹਿ ਰਹੇ ਹਨ ਵੀ ਜਿਹੜੀ 46 ਕਾਰਾਂ CN ਰੇਲ ਕਾਰ ਸੀਗੀਆਂ ਡਰੇਲਡ ਹੋਈਆਂ ਸੀਗੀਆਂ ਐਤਵਾਰ ਨੂੰ ਮੌਂਟਰੀਆਲ ਦੇ ਨੇੜੇ, ਅਤੇ ਕਹਿੰਦੇ ਵੀ ਉਹਦੇ ਉੱਪਰ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ, ਪਰ ਇੰਡੀਪੈਂਡੈਂਟ ਏਜੰਸੀ ਕਨਫਰਮ ਕਰ ਰਹੀ ਹੈਗੀ ਆ ਵੀ ਗੋਜ਼ ਵਰ ਰਿਲੀਜ਼ ਫਰੋਮ ਦਾ ਕਾਰਜ, ਡੇਂਜਰਸ ਨਹੀਂ ਸੀਗੇ, ਕੋਈ ਇੰਜਰੀ ਨਹੀਂ ਰਿਪੋਰਟ ਕੀਤੀ ਗਈ ਸੀ, ਉਹਦੀ ਵੀ ਜਾਣਕਾਰੀ ਆਪਾਂ ਲੈ ਕੇ ਆਵਾਂਗੇ। 416-837-1515 ਸਟੂਡੀਓ ਨੰਬਰ ਹੁੰਦੇ ਆ। ਬੜੀ ਜਲਦੀ ਮੈਂ ਜਸ ਭੁੱਲਰ ਸਾਹਿਬ ਨਾਲ ਗੱਲਬਾਤ ਕਰਨੀ ਆ, ਮੈਨੂੰ ਛੋਟੀ ਜਿਹੀ ਬ੍ਰੇਕ ਲੈਣੀ ਪੈਣੀ ਆ, ਬ੍ਰੇਕ ਤੋਂ ਵਾਪਸ ਆਉਂਦੇ ਹਾਂ। ਵਿਰਾਸਤ ਰੇਡੀਓ ਅਤੇ ਵਿਰਾਸਤ TV 'ਤੇ ਦੇਖਦੇ ਹੋ ਵਿਰਾਸਤ ਰੇਡੀਓ, ਅਤੇ ਸੁਣਦੇ ਰਹੋ ਵਿਰਾਸਤ ਰੇਡੀਓ, ਦੇਖਦੇ ਰਹੋ ਵਿਰਾਸਤ TV।
3: ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200 905-678-1200 ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ 2883 ਡੈਰੀ ਰੋਡ ਈਸਟ ਮਿਸੀਸਾਗਾ ਸੈਕਿੰਡ ਲੋਕੇਸ਼ਨ 4550 ਐਬਨੇਜ਼ਰ ਰੋਡ ਬ੍ਰੈਂਪਟਨ
10: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9292 905-564-9292
3: ਓ ਜੀ ਹੁਣ ਤੁਸੀਂ ਵੀ ਦੇਰ ਨਾ ਲਗਾਓ ਗ੍ਰੀਨ ਵੈਲੀ ਸੁਪਰ ਮਾਰਕੀਟ ਆਓ ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ ਵੈਜੀਟੇਬਲ ਫਰੈਸ਼ ਫਰੂਟ ਮੀਟ ਚਿਲਡ ਬੀਅਰ ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ ਦੇਰ ਰਾਤ ਤੱਕ ਹਫਤੇ ਦੇ ਸੱਤੋ ਦਿਨ ਖੁੱਲਦਾ ਹੈ ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ ਮੇਫੀਲਡ ਦੇ ਨੁੱਕਰ ਤੇ
13: ਜੀ ਆਇਆਂ ਨੂੰ ਬੜੇ ਥੋੜੇ ਕਾਲਾਂ ਆ ਰਹੀਆਂ ਹਨ ਚਾਰ ਕਾਲਾਂ ਮੇਰੀਆਂ ਹੋਰ ਦੇਰ ਵਨ ਬਾਏ ਵਨ ਤੁਹਾਡੇ ਫੋਨ ਕਾਲਸ ਲਵਾਂਗਾ ਜ਼ਰੂਰ 3056 ਤੁਸੀਂ ਪਹਿਲਾਂ ਹੋ ਫਿਰ ਗੋਸਲ ਜੀ ਤੁਸੀਂ ਨੈਕਸਟ ਹੋ ਦੈਨ ਨੈਕਸਟ ਐਂਡ ਨੈਕਸਟ ਤੁਹਾਡੇ ਵਾਸਤੇ ਆਪਾਂ ਆਉਣਾ ਤੁਹਾਨੂੰ ਕਰ ਦੇਵਾਂਗੇ ਤੁਹਾਡਾ ਆਪਣਾ ਇਹ ਪ੍ਰੋਗਰਾਮ ਮੈਨੂੰ ਹੁਣੇ ਹੀ ਖਬਰ ਮਿਲੀ ਹੈਗੀ ਆ ਮੇਜਰ ਲੇ ਆਫ ਆ ਰਿਹਾ 2026 ਦੇ ਵਿੱਚ ਸੋ ਫਾਰ ਕਈ ਆ ਗਏ ਕਈ ਹੋਣੇ ਹਨ ਕਾਫੀ ਸਾਰੀਆਂ ਟੈਕ ਕੰਪਨੀਆਂ ਵੀ ਲੇ ਆਫ ਕਰ ਰਹੀਆਂ ਹਨ UPS 30,000 ਓਰਕਲ 21,000 ਐਮਾਜ਼ੋਨ 16,000 ਡੈਲ 11,000 ਮੈਟਾ 8,000 ਮਾਈਕਰੋਸਾਫਟ 4,800 ਬਲੌਕ 4,000 ਸਿਸਕੋ 4,000 ਇੰਟੂਵਿਟ ਜਿਹੜੀ ਉਹ ਸੋਫਟਵੇਅਰ ਦੀ ਕੰਪਨੀ ਜਿਹੜੀ ਤੁਹਾਨੂੰ ਇਨਵੋਇਸ ਭੇਜਦੀ ਆ ਉਹ ਕਰ ਰਿਹਾ 3,000 ਨਾਈਕੀ 2,175 ਅਤੇ ਵਾਲਮਾਰਟ 1,000 ਸੋ ਲੋਰਾ ਲੇ ਆਫ ਸਰਕਾਰ ਥਰੂ ਡਰਨਾ ਨਹੀਂ ਮੁੜ ਕੇ ਜੋਬਾਂ ਵਾਪਸ ਆ ਵੀ ਰਹੀਆਂ ਹਨ ਪਹਿਲਾਂ ਮੈਂ 3056 ਨੂੰ ਇਹਦੇ 'ਤੇ ਲੈ ਲਵਾਂ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
14: ਬਲਜਿੰਦਰ ਵੀਰ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਭਾਜੀ
13: ਠੀਕ ਠਾਕ ਵੀਰ ਵੀਰੇ ਤੁਸੀਂ ਸੁਣਾਓ ਕਿੱਦਾਂ ਕੀ ਹਾਲ ਚਾਲ ਬਾਹਰ ਗਰਮੀ ਮੰਗੀ ਪਈ ਆ
14: ਮੈਂ ਕਿਹਾ ਭਾਜੀ ਨਜ਼ਾਰੇ ਆ ਰਹੇ ਸੁਣਾ ਵਿਟਾਮਿਨ ਡੀ ਡਿੱਗਦਾ ਸਿੱਧਾ ਹੀ
13: ਵੈਲ ਸਿਰ ਚ ਪੈਂਦਾ ਨਜ਼ਾਰੇ ਆ ਰਹੇ ਇਹਦੀ ਵੀ ਲੋੜ ਪੈਂਦੀ ਜਿੱਥੇ
14: ਮੈਂ ਕਿਹਾ ਨਜ਼ਾਰੇ ਆ ਨਜ਼ਾਰੇ ਆ ਭਾਜੀ ਨਜ਼ਾਰੇ ਐਵੇਂ ਤੜਫੀ ਜਾਨੀ ਗਰਮੀ ਦਾ ਇਹਦਾ ਚਾਹੀਦੀ ਆ
13: ਜੀ ਚਾਹੀਦੀ ਹੈ
14: ਵਿਟਾਮਿਨ ਡੀ ਸਿੱਧਾ ਹੀ ਪੈਂਦਾ ਹਨਾ ਗਰਮੀ ਪੈਂਦੀ ਸਬਜ਼ੀਆਂ ਦੇਖੋ ਕਿੱਦਾਂ ਲੈ ਲੈ ਕਰਦੀਆਂ ਹੁਣ ਆਪਣੀਆਂ
13: ਜੀ
14: ਤੇ ਬਲਜਿੰਦਰ ਭਾਜੀ ਕੱਲ ਵਾਰੀਆ ਸਾਹਿਬ ਨੇ ਖਬਰ ਦਿੱਤੀ ਸੀ ਜਿਹੜੇ ਆ ਸੂਰਮੇ 25-30 ਫੜ ਹੋਏ ਆ ਆਪਣੇ FBI ਨੇ ਫੜੇ ਕੁਛ ਬੈਨਪੁਰ ਤੋਂ ਫੜ ਹੋਏ ਬਾਗੜੀ ਕੁਛ ਏਦਾਂ ਦੇ ਨਾਂ ਆਏ ਬੰਦੇ ਦੇ ਤੇ ਇਹ ਕੀ ਚੱਕਰ ਕੀ ਚੱਲ ਰਿਹਾ ਕਿੱਧਰ ਨੂੰ ਦੁਨੀਆਂ ਹੋ ਗਈ ਆ ਤੇ ਲਾਰਜ ਬਰਨੋਈ ਤਾਂ ਬੈਠਾ ਜੇਲ੍ਹ ਦੇ ਵਿੱਚ ਉੱਥੇ ਉਹ ਜੇਲ੍ਹ ਤੋਂ ਬੈਠਾ ਪੰਗੇ ਲਈ ਜਾਂਦਾ ਹੈ
13: ਦੇਖੋ ਜੀ ਪੰਗੇ ਪੰਗੇ ਪੰਜਾਬ ਦੇ ਵਿੱਚ ਇੰਡੀਆ ਵਿੱਚ ਲੋਕੀ ਲੈਂਦੇ ਬਾਹਰ ਦੀ ਕੰਟਰ ਪੰਗੇ ਲਓਗੇ ਇੱਕ ਦਿਨ ਮਗਰ ਪੈ ਜਾਣਗੇ ਟੁੱਟ ਕੇ ਮਗਰ ਪੈ
14: ਜਾਣਗੇ ਵੀ ਚਾਹੀਦਾ ਹੈ ਜਿੱਦਾਂ ਹੁਣ ਤੁਹਾਡੇ ਹਿਸਾਬ ਨਾਲ ਕੱਲ ਉਹਨੇ ਇਹਨੇ ਗੋਲਡ ਬਰਾਡ ਨੂੰ ਬੰਟਲ ਕੀਤਾ ਹਨਾ
13: ਜੀ
14: ਤੇ ਹੋਰ ਜਿੱਦਾਂ ਤੁਹਾਡਾ ਨਜ਼ਰੀਆ ਕੀ ਕਹਿੰਦਾ ਤੁਸੀਂ ਆਪਣੇ ਨਜ਼ਰੀਆ ਦੱਸੋ ਵੀ ਇਹ ਬਿਸ਼ਨੋਈ ਤੇ ਗੋਲਡੀ ਨੂੰ ਇਹ ਲਿਆਉਣਗੇ ਅਮਰੀਕਾ ਦੇ ਵਿੱਚ ਉੱਥੇ ਚਲਾਉਣਗੇ ਕਿਸ ਇਹਨਾਂ ਤੇ ਕਿਉਂਕਿ ਸ਼ਰਿਆ ਆਵੇ ਪਤਾ ਲੱਗੀ ਜਾਵੇ ਤੇ ਹੁਣ ਇਹ ਜਿਹੜੀਆਂ
13: ਸੱਥ ਵਿੱਚ ਗੱਲਾਂ ਹੋ ਰਹੀਆਂ ਜੋ ਕੁਝ ਹੁੰਦਾ ਆ ਰਿਹਾ ਕਹਿੰਦੇ ਵੀ ਜੇ ਇੱਥੇ ਤੱਕ ਮੁਸੀਬਤ ਪੈ ਗਈ ਆ ਤੇ ਬਹੁਤੀ ਲੰਬੀ ਉਮਰ ਨਹੀਂ ਹੋਣੀ ਦੂਸਰੇ ਦੀ ਬਿਸ਼ਨੋਈ ਦੀ ਕਿਉਂਕਿ ਉਹਨੀ ਚਾਹਣਗੇ ਸਭ ਕੁਛ ਆ ਕੇ ਦੱਸ ਦੇਣਾ ਅਮਰੀਕਾ ਦੇ ਵਿੱਚ ਕਿਉਂ ਅਮਰੀਕਾ ਇੱਕ ਐਸੀ ਕੰਟਰੀ ਹੈਗੀ ਆ ਜਦੋਂ ਕਿਸੇ ਮਗਰ ਪੈ ਜਾਵੇ ਨਾ ਉਹ ਛੱਡਦੀ ਹੈ ਨਹੀਂ ਸਪੈਸ਼ਲੀ ਜਦੋਂ ਡੋਨਲਡ ਟਰੰਪ ਇਹਨਾਂ ਦਾ ਹੈੱਡ ਹੋਵੇ ਤੇ ਪੈ ਗਏ ਹਨ ਜਿਹਨਾਂ ਨੇ ਗਲਤ ਕੀਤਾ ਭੋਗਣਾ ਤਾਂ ਪੈਣਾ ਹੀ ਹੈਗਾ ਆ
14: ਤੇ ਦੂਜੇ ਨੰਬਰ ਤੇ ਆਪਣੇ ਹੁਣ ਸਰਪੰਚੀ ਦੀਆਂ ਚੋਣਾਂ ਹੋ ਰਹੀਆਂ ਇਹਦੇ ਵਿੱਚ ਲੋਕੀ ਆਪਣੇ ਐਤਕੀ ਇੰਨਾ ਉਤਸ਼ਾਹ ਜਿਹਾ ਨਹੀਂ ਦਿਖਾ ਰਹੇ ਜਿੱਦਾਂ ਬ੍ਰਾਂਟਨ ਦੇ ਵਿੱਚ ਲੋਕਾਂ ਦਾ ਬੁਰਾ ਹਾਲ ਆ ਰੋਟੀ ਖਾਣ ਦਾ ਲੱਲੇ ਪਏ ਹੋ ਭਾਜੀ ਇਹ ਟੈਕਸ ਦੇ ਟੈਕਸ ਵਧਾ ਕੇ ਆਪਣਾ ਤੋਰੀਆਂ ਦੇ ਭੂਰੀਆਂ ਚਿੱਠਿਆਂ ਦੇ ਵਿੱਚ ਮਤਲਬ 200-400 ਫੇਰ ਵਧਾ ਤਾ ਕਿ ਕਿੱਧਰ ਨੂੰ ਹੋ ਗਿਆ ਆਪਣੀ ਜਾਨ ਦਾ ਕੋਈ ਬੋਲ ਲੈਂਦੇ ਆ ਜੀ
13: ਦੇਖੋ ਵੀਰ ਟੈਕਸ ਵਧਦੇ ਕੱਲੇ ਇਹ ਵੀ ਸੋਚਣਾ ਪੈਣਾ ਆ ਤੇ ਕੌਣ ਵਧਾ ਰਿਹਾ ਕੱਲੇ ਵਧਾ ਰਿਹਾ ਸਹੂਲਤਾਂ ਕਿਹੜੀਆਂ ਮੇਰੀ ਇਹ ਲੋਕਾਂ ਤੇ ਪਛੜਦੇ ਆ ਦੇਖੋ
14: ਪਰ ਭਾਜੀ ਟੈਕਸ ਮੈਂ ਕਹਿੰਦਾ ਵਧਾਉਣ ਪਰ ਸਹੂਲਤਾਂ ਵੀ ਦੇਣ ਸੜਕਾਂ ਦੇ ਆਪਣੇ ਟੁੱਟੀਆਂ ਪਈਆਂ ਸਾਰੀਆਂ ਅੱਗੇ ਅੱਜ ਤੋਂ 10 ਸਾਲ ਪਹਿਲਾਂ ਤੁਹਾਨੂੰ ਚੇਤਾ ਹੋਣਾ ਭਾਜੀ ਜਦੋਂ ਵਿੰਟਰ ਨਿਕਲ ਕੇ ਜਾਂਦੇ ਸੀ ਸਾਡੀਆਂ ਸੀਟਾਂ ਦੇ ਉੱਤੇ ਸਾਫ਼ ਕਰ ਉਹਨਾਂ ਦੀ
13: ਜੀ
14: ਉਹਦੇ ਡਰੇਨਾਂ ਸਾਫ਼ ਕਰ ਦਿੰਦੇ ਆ ਉਹਨਾਂ ਦੇ ਉੱਤੇ ਬਰੂ ਮਾਰ ਕੇ ਜਾਂਦੇ ਆ ਸਮਰ ਦੇ ਵਿੱਚ 2-3 ਵਾਰੀ ਸਾਫ਼ ਕਰਦੇ ਸੀ ਹੁਣ ਤਾਂ ਇਹ ਘਾਹ ਵੀ ਨਹੀਂ ਕੱਟਦੇ ਪਾਰਕਾਂ ਦੇ ਵਿੱਚੋਂ
13: ਜੀ ਧੰਨਵਾਦ ਥੋੜਾ ਤੁਹਾਡੇ ਵਿਚਾਰ ਇਹਦੇ ਚਲ ਗਏ ਹਨ ਸੋ ਜਿਸ ਜਿੱਦਾਂ ਅਵੀ ਧਾਲੀ ਵਾਲੇ ਕਿਹਾ ਸਾ ਕਹਿੰਦਾ ਵੀ ਜੇ ਤੁਸੀਂ ਚਾਹੁੰਦੇ ਆ ਜੋ ਕੁਛ ਸਹੀ ਹੈਗਾ ਕਹਿੰਦਾ ਫਿਰ ਚੱਲੀ ਜਾਣ ਦਿਓ। ਮੈਂ ਤਾਂ ਕਹਿੰਦਾ ਤੁਹਾਡੀ ਆਵਾਜ਼ ਬਣ ਕੇ ਬੈਠਾ, ਜੇ ਚਾਹੁੰਦੇ ਹਾਂ ਪ੍ਰੋਪਰਟੀ ਟੈਕਸ ਘੱਟ ਜਾਣ, ਹੋਸਪਿਟਲ ਆ ਜਾਵੇ ਤਾਂ ਮੈਨੂੰ ਵੋਟ ਪਾ ਦਿਓ, ਜੇ ਤੁਸੀਂ ਚਾਹੁੰਦੇ ਹਾਂ ਕ੍ਰਾਈਮ ਵੀ ਵੱਧਦਾ ਜਾਵੇ ਪ੍ਰੋਪਰਟੀ ਟੈਕਸ ਵੀ ਵੱਧਦਾ ਜਾਵੇ, ਤਾਂ ਜੋ ਹਨ ਉਹਨਾਂ ਨੂੰ ਚੂਜ਼ ਕਰ ਲਿਓ, ਇਟਸ ਅਪ ਟੂ ਯੂ, ਤੁਹਾਡੇ ਵਾਸਤੇ ਛੱਡ, ਅਸੀਂ ਤਾਂ ਤੁਹਾਡੀ ਆਵਾਜ਼ ਬਣ ਕੇ ਬੈਠੇ ਹਾਂ। ਲੋਕ ਕੀ ਚਾਹੁੰਦੇ ਹਨ, ਉਹਨਾਂ ਦੇ ਹੱਥ 'ਚ ਜਿਹੜੀ ਪੈਨਸਲ ਦਿੱਤੀ ਜਾਂਦੀ ਹੈ ਨਾ ਬੋਕਸ ਦੇ ਪਿੱਛੇ ਹੋ ਕੇ, ਬਹੁਤ ਕੁਝ ਚੇਂਜ ਕਰ ਸਕਦੀ ਹੈਗੀ ਆ। ਗੋਸਲ ਜੀ ਤੁਸੀਂ ਨੈਕਸਟ ਹੋ, ਫਿਰ ਜਸਵੀਰ ਸਿੰਘ ਵੀ ਆ ਗਏ।
15: ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ।
13: ਸਤਿ ਸ੍ਰੀ ਅਕਾਲ ਜੀ।
15: ਭਾਜੀ ਦੇਖ ਲਓ ਪਾਰਲੀਮੈਂਟ ਦੇ ਵਿੱਚ ਡੂਡੋ ਸਾਹਿਬ ਨੇ ਜੋ ਕਿਹਾ ਸੀ ਇੱਕ ਇੱਕ ਗੱਲ ਸੱਚੀ ਹੋ ਗਈ, ਹੈਨਾ।
13: ਵੈਲ ਸੈਡ।
15: ਇੱਥੇ ਮੀਡੀਆ ਦੇ ਉੱਤੇ ਹਰ ਰੋਜ਼ ਸੁਣਨ ਨੂੰ ਮਿਲਦਾ ਸੀ ਪਿਛਲੇ 2 ਸਾਲਾਂ 'ਚ, ਹਾਏ ਜੀ RCMP ਨੇ ਕਦੋਂ ਫੜਨੇ ਆ, ਹਾਏ ਜੀ ਡੂਡੋ ਨੇ ਝੂਠ ਬੋਲਿਆ, ਫਲਾਨਾ, ਸਾਰਾ ਮੀਡੀਆ ਪਿੱਟਦਾ ਹੁੰਦਾ ਸੀ ਇੱਥੇ ਸਵੇਰ ਤੋਂ ਸ਼ਾਮ ਤੱਕ। ਹੁਣ ਹੁਣ ਉਹਨਾਂ ਦੇ ਮੂੰਹ 'ਚ ਘੁੰਗੜੀਆਂ ਪੈ ਗਈਆਂ ਜੀ। ਇੱਕ ਵੀ ਬੰਦਾ ਮੈਨੂੰ ਏਅਰ ਤੇ ਆ ਕੇ ਦੱਸ ਦੇਵੇ ਕਿ ਡੂਡੋ ਸਾਹਿਬ ਨੇ ਕਿਹੜੀ ਝੂਠੀ ਗੱਲ ਪਾਰਲੀਮੈਂਟ 'ਚ ਖੜਾ ਹੋ ਕੇ ਕਹੀ ਆ। ਉਹ ਜ਼ਹਿਰ ਲੱਗਦਾ ਸੀ ਬੰਦਾ ਇਹਨਾਂ ਲੋਕਾਂ ਨੂੰ, ਜਦੋਂ ਇਹਨਾਂ ਲੋਕਾਂ ਦਾ ਠੱਗੀ ਠੋਰਾ ਚੱਲਦਾ ਸੀ, ਡਰੱਗ ਲੰਘਦੀ ਸੀ, ਘਰ ਵਿਕਦੇ ਸੀ, ਠੱਗੀਆਂ ਪੈਸੇ ਬਣਦੇ ਸੀ, ਉਹ ਬੰਦਾ ਹੀਰਾ ਲੱਗਦਾ ਸੀ। ਮੁੜ ਕੇ ਉਹ ਬੰਦੇ ਨੇ ਜਦੋਂ ਸਟੈਂਡ ਲਿਆ ਆਪਣੇ ਸਿਟੀ ਜਾਂਦੇ, ਇਹਨਾਂ ਨੂੰ ਜ਼ਹਿਰ ਲੱਗਣ ਲੱਗ ਪਿਆ ਲੋਕਾਂ ਨੂੰ ਭਾਜੀ।
13: ਇਹਨਾਂ ਨੇ ਉਸ ਨੂੰ ਪਿੱਛੇ ਠਾ ਦਿੱਤਾ ਹੈਗਾ, ਉਹਦਾ ਕਹਿਣਾ ਨੀ ਮੰਨਿਆ। ਦੇਖੋ ਜੀ, ਲੀਡਰ ਨੇ ਕਿਹਾ ਸੀਗਾ ਵੀ ਸਾਨੂੰ ਇਮੀਗ੍ਰੈਂਟਸ ਚਾਹੀਦੇ ਹਨ, ਨਹੀਂ ਸਹੀ ਜਗ੍ਹਾ ਵੰਡੇ ਗਏ। ਪ੍ਰੋਵਿੰਸ਼ਲ ਨੇ ਆਪਣਾ ਕੰਮ ਨਹੀਂ ਕੀਤਾ ਤੇ ਪ੍ਰੋਵਿੰਸ ਗਵਰਨਮੈਂਟ ਨੇ, ਤੇ ਸਿਟੀ ਵਾਲੇ ਆਪਣਾ ਕੰਮ ਨਹੀਂ ਕੀਤਾ, ਦੋ ਕਮਰੇ ਵਿੱਚ ਦੋ ਦੋ
15: ਜਿਹੜਾ ਪ੍ਰੋਵਿੰਸ ਨੇ ਕੰਮ ਕੀਤਾ ਨਾ, ਇੱਥੇ ਹਰੇਕ ਵੀ ਕਾਮਰ ਜੋ ਸੰਧੂ ਨੇ ਖੁਦ ਮੈਨੂੰ ਇਹ ਲੈਣ ਤੇ ਕਿਹਾ ਸੀ ਫੋਨ ਤੇ ਕਿ ਸਾਨੂੰ ਅੰਟਾਰੀਓ 'ਚ 26,000 ਡਰਾਈਵਰ ਚਾਹੀਦਾ, ਤੇ ਹਰੇਕ ਮਹੀਨੇ ਚਿੱਠੀ ਲਿਖਦੇ ਸੀ ਆਟਵਾ ਨੂੰ, ਉਹਨਾਂ ਕੋਲ ਚਿੱਠੀਆਂ ਕਢਾ ਕੇ ਦੇਖ ਲਓ ਇਹਨਾਂ ਦੀਆਂ ਈਮੇਲਾਂ, ਤੇ ਸਾਨੂੰ 25,000 ਫਾਰਮ ਵਰਕਰ ਚਾਹੀਦਾ, ਸਾਨੂੰ 26,000 ਡਰਾਈਵਰ ਚਾਹੀਦਾ। ਇਹ ਚਿੱਠੀਆਂ ਤਾਂ ਇਹ ਲਿਖਦੇ ਸੀ, ਕਸੂਰ ਤਾਂ ਇਹਨਾਂ ਦਾ ਇੱਥੇ ਰਸ਼ ਪਾਉਣ ਲਈ,
13: ਹਨਾ।
15: ਬਾਕੀ ਸੂਬਿਆਂ ਨੇ ਇਮੀਗ੍ਰੇਸ਼ਨ ਇੰਨੀ ਮੰਗਾਈ ਨੀ, ਸਿਰਫ ਇੱਕ ਅੰਟਾਰੀਓ, ਬਾਕੀ ਰੇਡੀਓ ਵਾਲੇ ਨੇ ਜਿਹਨਾਂ ਨੇ ਘਰ ਵੇਚਣੇ ਸੀ, ਤਾਂ ਭੁੱਲਰ ਸਾਹਿਬ ਦੱਸਦੇ ਹੁੰਦੇ ਆ ਤੇ ਰੋਜ਼ ਇੱਥੇ ਰੇਡੀਓ ਤੇ ਬੋਲਦੇ ਹੁੰਦੇ ਸੀ, ਕਿਉਂਕਿ ਐਡ ਕਰਦੇ ਆ, ਇਹ ਕਹਿੰਦੇ ਹੁੰਦੇ ਸੀ ਕਿ ਲੈ ਲਓ ਘਰ, ਲੋਕੀ ਨੋਟਾਂ ਦੇ ਝੋਲੇ ਮਿਲਦੇ, ਤੁਹਾਨੂੰ ਘਰ ਨੀ ਮਿਲਣੇ, ਮੁੜ ਕੇ ਛੇਤੀ ਛੇਤੀ ਬੁੱਕ ਕਰਾ ਲਓ, ਦੁਨੀਆਂ ਬਹੁਤ ਆਉਣੀ ਹੈ ਇੱਥੇ। ਹਾਂਜੀ, ਹੁਣ ਹੁਣ ਚੀਕਾਂ ਕੱਲੇ ਮਾਰਦੇ ਆ, ਹੁਣ ਹੁਣ ਘਾਟੇ ਝੂਟੇ ਹੁਣ ਪੈਣੇ ਹੀ ਆ, ਇਹ ਤਾਂ ਹਲੇ ਲੰਬਾ ਚੱਲਣਾ ਜੀ ਆ ਲੜਾਈ, ਜਿੱਦਾਂ ਦੁਬਾਰਾ ਛਿੜ ਗਈ ਹੈ ਨਾ
13: ਜੀ।
15: ਤੁਸੀਂ ਤੇਲ ਦੀਆਂ ਕੀਮਤਾਂ ਦੇਖਿਓ, ਇੰਟਰਸਟ ਦੇਖਿਓ ਵੱਧਦੇ, ਇਨਫਲੇਸ਼ਨ ਦੇਖਿਓ, ਇਹ ਸਾਰਾ ਕੁਝ ਇਦਾਂ ਨਾਲ ਨਾਲ 2-3 ਸਾਲ ਇਦਾਂ ਹੀ ਚੱਲਣਾ ਭਾਜੀ।
13: ਤੁਸੀਂ ਤੇਲ ਦੀ ਗੱਲ ਤੁਸੀਂ ਤੇਲ ਦੀ ਗੱਲਬਾਤ ਕੀਤੀ ਹੈਗੀ ਆ, ਤੇਲ ਦੀਆਂ ਪ੍ਰਾਈਸਾਂ ਫਰਾਈਡੇ ਤੋਂ ਵੱਧ ਸਕਦੀ ਹੈਗੀ, ਜੇ ਅੱਜ ਭਰਾਉਣਾ ਚਾਹੁੰਦੇ ਹੋ ਭਰਾ ਸਕਦੇ ਹੋ। ਖਬਰ ਫਲੈਸ਼ ਕਰ ਰਹੀ ਸੀ ਵੀ ਤੇਲ ਦੀਆਂ ਕੀਮਤਾਂ, ਸਪੈਸ਼ਲੀ ਡੀਜ਼ਲ ਦੀਆਂ ਕੀਮਤਾਂ ਹੋਰ ਵੱਧ ਸਕਦੀਆਂ, ਕਿਉਂਕਿ ਟਰੰਪ ਨੇ ਸੈਕਿੰਡ ਡੇ ਫਿਰ ਇਹਨਾਂ ਨੇ ਉਹਦੇ ਉੱਪਰ ਅਟੈਕ ਕਰ ਦਿੱਤਾ ਹੈਗਾ ਆ, ਕਹਿੰਦੇ ਨਾ ਉਹ ਮੰਨਦੇ ਹਨ, ਕਹਿੰਦੇ ਹੁਣ ਆਪਾਂ ਵੀ ਟਿਕਣਾ, ਆਪਾਂ ਇਹਨਾਂ ਨੂੰ ਮਨਾ ਕੇ ਹਟਾਂਗੇ ਜ਼ਰੂਰ। ਗੁਸਲਾਪੁਰ
15: ਜਾਂਦੇ ਹੋਏ ਇੱਕ ਗੱਲ ਹੋਰ ਕਹਿ ਜਾਂਦਾ, ਜਿਨ੍ਹਾਂ ਨੇ ਪਿਛਲਾ ਕੱਲ ਤੁਸੀਂ ਖਬਰ ਸੁਣ ਲਈ ਹੋਣੀ ਗੁਰਪ੍ਰੀਤ ਸੋਤੇ ਭਾਜੀ ਦੀ
13: ਜੀ,
15: ਪਿਛਲੇ 10 ਸਾਲ ਦਾ ਬੈਂਕਾਂ ਦਾ ਲਾਗੇ ਚਿੱਠਾ ਇਕੱਠਾ ਕੱਢਣ, ਜਿਨ੍ਹਾਂ ਨੇ ਕੈਸ਼ ਮਨੀ ਘੁਮਾਈ ਹੋ ਨਾ ਬੈਂਕਾਂ 'ਚ, ਰੀਅਲ ਸਟੇਟ 'ਚ ਜਾਂ ਮੋਰਗੇਜ 'ਚ ਜਾਂ ਟਰਾਂਸਪੋਰਟਾਂ 'ਚ ਲੱਗੇ, ਉਹਨਾਂ ਨੂੰ ਨੱਥ ਪਾਉਣ ਇਹ ਲੱਗੇ ਚੱਕਣ, ਉਹਨਾਂ ਨੂੰ ਵੀ ਵਿਸ਼ਨੋਈ ਗੈਂਗ ਨਾਲ ਜੋੜ ਕੇ ਦੇਖ ਰਹੇ ਆ ਜੀ, ਇਹ ਇਨਵੈਸਟੀਗੇਸ਼ਨ ਉਧਰ ਨੂੰ ਤੁਰ ਪਈ ਆ। ਥੈਂਕ ਯੂ ਭਾਜੀ,
13: ਧੰਨਵਾਦ ਤੁਹਾਡਾ ਕਾਲ ਕਰਨ ਦਾ। ਸੋ ਜਿਹੜੀ ਜ਼ਿੰਦਗੀ ਹਰਾਮ ਕਰ ਦਿੱਤੀ ਗਈ ਸੀ ਲੋਕਾਂ ਦੀ ਰਲ ਮਿਲ ਕੇ, ਕਈਆਂ ਲੋਕਾਂ ਨੇ, ਸਾਰਿਆਂ ਨੇ ਨਹੀਂ, ਤੇ ਉਹ ਹੁਣ ਦੁਬਾਰਾ ਠੀਕ ਕਰਨਾ ਚਾਹੁੰਦੇ ਹਨ। ਘਰਾਂ ਦੀਆਂ ਕੀਮਤਾਂ ਇੰਨੀਆਂ ਵੱਧ ਗਈਆਂ ਸੀਗੀਆਂ, ਕ੍ਰਾਈਮ ਵੱਧ ਗਿਆ ਸੀਗਾ, ਲੱਗ ਪਏ ਹਨ ਹੌਲੀ ਹੌਲੀ, ਟਾਈਮ ਲੱਗ ਜਾਂਦਾ ਪਰ ਸਫਾਈ ਹੋਣ ਲੱਗ ਪਈ ਆ। ਜਸਵੀਰ ਸਿੰਘ ਜੀ ਤੁਸੀਂ ਅਜੇ ਪਹਿਲਾਂ ਦੱਸੋ, ਸੀਰੀਅਸ ਇਮੀਗ੍ਰੇਸ਼ਨ ਵਾਲੇ ਬੋਰਡ ਨੂੰ ਸਪੋਂਸਰ ਕੀਤਾ, 905-670-4444 ਇਹਨਾਂ ਨੰਬਰ ਹੈ, ਐਕਸਪ੍ਰੈਸ ਐਂਟਰੀ, ਫੈਮਿਲੀ ਸਪੋਂਸਰ, ਵਿਜ਼ਟਰ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਚਾਹੀਦਾ, ਕੋਈ ਅਪੀਲ ਦਾ ਕੇਸ ਹੋਵੇ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਸੰਪਰਕ, 905-670-4444। ਜਸਵੀਰ ਸਿੰਘ ਜੀ ਤੁਸੀਂ ਆ ਜਾਓ। ਸਤਿ ਸ਼੍ਰੀ ਅਕਾਲ ਜੀ ਵੀਰੇ।
16: ਅਮਰ ਸਾਹਿਬ ਠੀਕ ਆ, ਗੱਲ ਮੰਨਦੇ ਆ ਵੀ ਘਰਾਂ ਦੀਆਂ ਪ੍ਰਾਈਸਾਂ ਵਧੀਆਂ ਸੀ, ਜਦੋਂ ਘਰਾਂ ਦੀਆਂ ਪ੍ਰਾਈਸਾਂ ਵਧੀਆਂ ਸੀ ਉਸ ਹਿਸਾਬ ਨਾਲ ਇਹਨਾਂ ਨੇ ਟੈਕਸ ਵਧਾਇਆ, ਹੁਣ ਘਰਾਂ ਦੀਆਂ ਪ੍ਰਾਈਸਾਂ ਅੰਬਰ ਸਾਹਿਬ ਘੱਟ ਗਈਆਂ ਹੈਗੀਆਂ, ਇਹਨਾਂ ਨੂੰ ਟੈਕਸ ਉਸ ਹਿਸਾਬ ਨਾਲ ਘਟਾਉਣਾ ਚਾਹੀਦਾ। ਜੇ ਦੀਆਂ ਸਹੂਲਤਾਂ ਦੀ ਗੱਲ ਕਰਦੇ ਹਾਂ ਤੇ ਜੇ ਸਿਟੀ ਨੇ ਬੱਸ ਸਰਵਿਸ ਜ਼ਿਆਦਾ ਕੀਤੀਆਂ ਸੀ ਉਸ ਹਿਸਾਬ ਨਾਲ ਘਰ ਵੀ ਜ਼ਿਆਦਾ ਸੀ, ਨਿਆਣਿਆਂ ਨੇ ਪੈਸੇ ਵੀ ਪੇ ਕੀਤੇ ਆ, ਫਿਰ ਕਹਿੰਦਾ ਮਤਲਬ ਸਿਟੀ ਦੇ ਵਿੱਚ ਇਹਨਾਂ ਨੇ ਆਪਣੇ ਇੰਪਲਾਈ ਇੰਨੇ ਕਾਹਤੇ ਇਨਕਰੀਜ਼ ਕਰ ਲਿਆ ਜਦਕਿ ਉਹਨਾਂ ਦੀ ਲੋੜ ਨਹੀਂ ਸੀ, ਘਰੋਂ ਬੈਠ ਕੇ ਕੰਮ ਕਰਦੇ ਸੀ, ਅਸੀਂ ਟੈਕਸ ਪੇਅਰ ਦੀ ਮਨੀ ਜਿਹੜੀ ਇੰਨੀ ਵੇਸਟ ਹੋ ਰਹੀ ਹੈ ਇਸ ਵੇਲੇ ਸਿਟੀ ਦੇ ਵਿੱਚ, ਉਸ ਹਿਸਾਬ ਨਾਲ ਜਿਹੜੀ ਆਮ ਪਬਲਿਕ ਨੂੰ ਸਰਵਿਸ ਨਹੀਂ ਤੰਬਰ ਸਾਹਿਬ ਮਿਲਦੀ। ਆ ਹੈਰੀਟੇਜ ਆ, ਜੇ ਬਵੇਰ ਤੋਂ ਤੁਸੀਂ ਤੰਬਰ ਸਾਹਿਬ ਜਾਂਦੇ ਆ ਕਾਰ ਦੇ ਵਿੱਚ, ਇੱਕ ਨੂੰ 100 ਸਾਲ ਨੂੰ ਢਿੱਡ ਲੱਗ ਲੱਗ ਕੇ ਸਟੇਰਿੰਗ ਦੇ ਨਾਲ ਬਾਂਦਰ ਦੇ ਕੰਨਾਂ ਨੂੰ ਲਾਲ ਹੋ ਜਾਂਦਾ, ਉਹ ਸੜਕ ਨਹੀਂ ਇਹਨਾਂ ਤੋਂ ਬਣੀ। ਕਹਿੰਦਾ ਮਤਲਬ ਇਹ ਇੰਨਾ ਪੈਸਾ ਇਹ ਜਿੱਥੇ ਲਾਉਣਾ ਉੱਥੇ ਨਹੀਂ ਲੱਗਦਾ, ਆਮ ਆਮ ਪਬਲਿਕ ਦੀ ਮਨੀ ਜਿਹੜੀ ਆ ਬੇਫਸੂਲ ਜਿਹੜੀ ਖਰਚ ਕਰ ਰਹੇ ਆ। ਕਹਿੰਦਾ ਮਤਲਬ ਜਨਤਾ ਨੂੰ ਸਹੂਲਤਾਂ ਨਹੀਂ ਮਿਲ ਰਹੀਆਂ ਤੰਬਰ ਸਾਹਿਬ, ਹੌਸਪੀਟਲ ਆ ਉੱਥੇ ਲਾਈਨਾਂ ਲੱਗੀਆਂ, ਸਕੂਲਾਂ ਦੇ ਵਿੱਚ ਸਰਵਿਸ ਹੈ ਨਹੀਂ, ਟੀਚਰ ਹੈ ਨਹੀਂ, ਕਹਿੰਦਾ ਮਤਲਬ ਸਾਡੇ ਸਿਟੀ ਵਾਲੇ ਸੁੱਤੇ ਪਏ ਆ, ਆਪਣੀਆਂ ਤਨਖਾਹ ਵਧਾਈ ਜਾਂਦੇ ਬਿਨਾਂ ਪੁੱਛੇ ਤੋਂ। ਇਸ ਵੇਲੇ ਲੋਕਾਂ ਨੂੰ ਗਰੋਸਰੀ ਲਿਆਉਣ ਲਈ ਤੰਬੜ ਸਾਹਿਬ ਲੋਕੀ ਟਮਾਟੇ ਚੱਕਦੇ ਆ ਤੇ ਪੈਕ ਰੱਖ ਦਿੰਦੇ ਆ, ਸਮਾਂ ਦੇਣ ਦਾ ਬਹੁਤ ਧੰਨਵਾਦ।
13: ਧੰਨਵਾਦ, ਸੀਰਾ ਟਾਈਮ ਚੱਕ ਲੈਂਦੇ, ਇਹ ਵੀ ਕਹਿ ਦੇਣਾ ਸੀਗਾ। ਸੋ ਤੁਸੀਂ ਫੀਲ ਕਰਦੇ ਹੋ ਸਿਟੀ ਨੇ ਸੇਵਾਵਾਂ ਨਹੀਂ ਦਿੱਤੀਆਂ, ਤੇ ਸਾਡੇ ਕੋਲ ਮੌਕਾ ਆ ਜਾਣਾ ਹੈਗਾ ਆ ਵੋਟ ਪਾਉਣ ਦਾ, ਜਿਹਨੂੰ ਮਰਜ਼ੀ ਪਾਇਓ, ਸਾਡੇ ਵਾਸਤੇ ਸਾਰੇ ਹੀ ਆਪਣੇ ਹਨ, ਚਾਹੇ ਪੁਰਾਣੇ ਹੋਣ ਨਵੇਂ ਹੋਣ। ਪਰ ਜਦੋਂ ਇਲੈਕਸ਼ਨ ਦਾ ਟਾਈਮ ਆ ਜਾਂਦਾ, ਜਦੋਂ ਜਦੋਂ ਕੰਮ ਆ ਜਾਂਦਾ ਵੋਟਿੰਗ ਦੇ ਉੱਪਰ, ਇਹ ਫਿਰ ਜਿਹੜੀ ਡੀਲ ਆ ਉਹ ਸਾਨੂੰ ਬੋਲਣੀ ਪੈਂਦੀ ਆ। ਪਰ ਤੁਸੀਂ ਸੋਚ ਸਮਝ ਕੇ ਕਿਹਨੂੰ ਪਾਉਣੀ ਆ, ਬੋਰਡ ਦੇ ਕੋਲ ਜਦੋਂ ਖੜ ਜਾਣਾ, ਜਿਹਨੂੰ ਮਰਜ਼ੀ ਪਾ ਦਿਓ। ਜੇ ਲੱਗਦਾ ਵੀ ਤੁਹਾਡੀ ਸਿਟੀ ਨੇ, ਕੋਈ ਵੀ ਸਿਟੀ ਹੋਵੇ, ਚਾਹੇ ਬ੍ਰੈਂਟ ਹੋਵੇ, ਮਿਸਰਾ ਹੋਵੇ, ਬੌਨ ਹੋਵੇ, ਆਪਣਾ ਟੋਰਾਂਟੋ ਹੋਵੇ, ਜੇ ਉਹਨਾਂ ਨੇ ਨਹੀਂ ਕੰਮ ਕੀਤੇ ਤਾਂ ਉਹਨੇ ਛੁੱਟੀ ਕਰ ਸਕਦੇ, ਕੋਈ ਤੁਹਾਡੇ ਪੈਸੇ ਨਾਲ ਉਹ ਆਪਣਾ ਟਾਈਮ ਕੱਟ ਰਹੇ ਹਨ। ਬਲਦੇਵ ਸਿੰਘ ਜੀ, ਤੁਸੀਂ ਆ ਜਾਓ।
17: ਤੰਬੜ ਸਾਹਿਬ, ਸਤਿ ਸ਼੍ਰੀ ਅਕਾਲ ਭਾਈ।
13: ਸਤਿ ਸ਼੍ਰੀ ਅਕਾਲ ਜੀ।
17: ਮੈਂ ਤਾਂ ਹੈਰਾਨ ਹਾਂ, ਸਾਰਾ ਕੁਝ ਬ੍ਰੈਂਪਟਨ ਜੀ ਹੋ ਜਾਂਦਾ, ਤੁਹਾਡੇ ਮਾਨਤੇ ਸ਼ਾਂਤੀ ਚਪੜਾਸੀ ਰਜਾਈ ਸਾਰਾ ਕੁਝ ਬ੍ਰੈਂਪਟਨ ਗਿਆ, ਫਿਰ ਵੀ ਇੰਨੀਆਂ ਸਹੂਲਤਾਂ ਮਿਲਦੀਆਂ ਕਾਹ ਤੋਂ ਨਹੀਂ ਹੈ, ਤੇ ਮੰਤਰੀ ਸ਼ਾਂਤਰੀ ਬੋਲਦੇ ਕਾਹ ਤੋਂ ਨਹੀਂ ਗੇ, ਮੈਨੂੰ ਉਹ ਨੀ ਸਮਝ ਲੱਗਦੀ। ਸਾਰਿਆਂ ਨਾਲ ਵੱਧ ਆਪਣੇ ਦੇਸੀ ਮੰਤਰੀ ਸ਼ਾਂਤੇ ਚਪੜਾਸੀ ਪ੍ਰੋਫੈਸਰ ਰਜਾਈਆਂ ਇੱਥੇ ਹੀ ਆ, ਤੇ ਇਹ ਸੱਚ ਕਾਹ ਤੋਂ ਨਹੀਂ ਬੋਲਦੇ। ਹੁਣ ਦੇ ਰਹੇ ਆ ਵੀ ਧਾਲੀਵਾਲ ਜੇ ਬਣ ਗਿਆ ਤਾਂ ਕਰੂਗਾ, ਕਹਿੰਦਾ ਮੈਂ ਹੋਸਪਿਟਲ ਬਣਾਊਂਗਾ, ਤੇ ਬਾਕੀ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਹੁੰਦਾ, ਤੇ ਟੀਵੀ ਤੇ ਰਾਜ
13: ਕਰ ਦਿੰਦਾ ਸੈੱਟ, ਸੋਕਰ ਦਾ ਮੈਚ ਵੀ ਜਾਣਾ, ਉਹ ਵੀ ਫੁੱਟਬਾਲ ਦਾ ਮੈਚ, ਉਹ ਵੀ ਦੇਖਿਓ ਜੋ ਲਾਈਨਾਂ ਤੁਸੀਂ ਹੋਲਡ ਦੇ ਰੱਖੋ। ਲੱਗਦਾ ਭੋਲਰ ਸਾਹਿਬ ਹਜੇ ਜਾਗਦੇ ਨੇ ਹੈਗੇ, ਆਪਣੇ ਭੋਲਰ ਸਾਹਿਬ ਬੇਨਤੀ ਕੀਤੀ ਕਾਲ ਕਰ ਲਿਓ 416-837 ਪਤਾ। ਕੱਲ੍ਹ ਮੈਸੇਜ ਕਹਿੰਦਾ ਆਪਾਂ ਏਅਰ ਜਾਵਾਂਗੇ, ਉਹਨਾਂ ਵਾਸਤੇ ਟਾਈਮ ਰੱਖਿਆ ਸੀਗਾ, ਮੌਰਗੇਜ ਸੇਵਾਵਾਂ ਦੇਣ ਵਾਸਤੇ ਉਹਨਾਂ ਵਾਸਤੇ ਟਾਈਮ ਰੱਖਿਆ ਹੋਇਆ ਹੈਗਾ ਆ, ਜੇ ਕਾਲ ਕਰ ਲਾਂਗੇ ਤੁਹਾਡੇ ਵਾਸਤੇ ਕਾਫੀ ਸਾਰੀ ਜਾਣਕਾਰੀ ਲੈ ਕੇ ਆਉਣਗੇ ਜਸ ਭੋਲਰ ਸਾਹਿਬ। ਸੋ ਤੁਸੀਂ ਦੁਖੀ ਹੋ, ਅਸੀਂ ਤੁਹਾਡਾ ਦੁੱਖ ਫੀਲ ਕਰਦੇ ਹੈਗੇ ਹਾਂ, ਸਪੈਸ਼ਲੀ ਜਦੋਂ ਆਪਾਂ ਇਨਵੋਲਵ ਹੋ ਜਾਈਦਾ ਨਾ, ਅਤੇ ਮੈਂ ਫਿਰ ਪਿੱਛਾ ਨਹੀਂ ਛੱਡਦਾ ਹੁੰਦਾ, ਕਿਉਂਕਿ ਮੈਂ ਖੁਦ ਇਨਵੋਲਵ ਸੀਗਾ ਜਦੋਂ ਪੈਸਾ ਇਕੱਠਾ ਕੀਤਾ ਗਿਆ, ਉਹਨਾਂ ਨੇ ਮੀਟਿੰਗ ਕੀਤੀ ਸਿਟੀ ਦੇ ਵਿੱਚ ਵੀ ਬੜੀ ਜਲਦੀ ਹੋਸਪਿਟਲ ਆ ਜਾਵੇਗਾ, ਕਿਹੜੇ ਫੇਜ਼ 'ਤੇ ਹੈਗਾ, ਇੱਕ ਬਰਡ ਕੰਸਟਰਕਸ਼ਨ ਦੀ ਕੰਪਨੀ ਹੈਗੀ ਆ, ਉਹ ਅਗਲੇ ਕੰਮ ਕਰ ਰਹੀ ਹੈਗੀ ਆ, ਕਾਫੀ ਟਾਈਮ ਹੋ ਗਿਆ ਅਤੇ ਕੁਛ ਦਿਸਦਾ ਹੈ ਨਹੀਂ ਬਾਹਰ, ਅਤੇ ਇਹ ਕੰਮ ਤਾਂ ਪਿਛਲੇ 10 ਸਾਲਾਂ ਤੋਂ ਪਹਿਲੇ ਹੋਣੇ ਚਾਹੀਦੇ ਸੀਗੇ, ਪਹਿਲੇ ਪਤਾ ਹੋਣਾ ਚਾਹੀਦਾ ਵੀ ਕਿਹੜੇ ਸਾਨੂੰ ਪਰਮਿਟ ਚਾਹੀਦੇ, ਕੀ ਕੁਛ ਚਾਹੀਦਾ, ਉਹ ਤਾਂ ਰਾਈਟ ਵੇ ਪਾਸ ਕਿੰਨੇ ਕਹਿੰਦੇ ਇਹਨਾਂ ਨੇ ਕਰਵਾਉਣੇ ਆ, ਪਤਾ ਲੋਕਾਂ ਨੂੰ ਲੋੜ ਹੈਗੀ ਆ ਹੋਸਪਿਟਲ ਦੀ, ਪਰ ਹਜੇ ਤੱਕ ਦਿਸ ਨਹੀਂ ਰਿਹਾ ਹੈਗਾ ਆ। ਸੋ ਤੁਸੀਂ ਫੀਲ ਕਰਦੇ ਹੋ ਵੀ ਤੁਹਾਡਾ ਕੋਈ ਵੀ ਸਿਟੀ ਹੋਵੇ ਵੀ ਸਿਟੀ ਨਹੀਂ ਚੰਗੀ ਤਰੀਕੇ ਨਾਲ ਚੱਲ ਰਹੀ, ਦੈਨ ਯੂ ਹੈਵ ਦਾ ਰਾਈਟ, ਆ ਰਿਹਾ ਨਹੀਂ ਤਾਂ ਜਦੋਂ ਅਭੀ ਧਾਲੀਵਾਲ ਕਹਿੰਦੇ ਹਨ ਜੋ ਹੈਗਾ ਤੁਹਾਡੇ ਸਾਹਮਣੇ ਹੈਗਾ, ਤੁਸੀਂ ਵੋਟ ਪਾਉਣੀ ਆ, ਜਿਹਨੂੰ ਪਾਣੀ ਆ ਪਾ ਦਿਓ, ਉਹ ਬੱਲੇ ਸੋਰੀ ਮਾਫ਼ ਕਰਨਾ ਮੈਂ ਦੇਖੀਆਂ ਨਹੀਂ ਲਾਈਨਾਂ। ਨਵਵੀਰ ਕੰਫਰਟ ਤੋਂ ਸੰਧੂ ਸਾਹਿਬ ਆ ਜਾਓ ਜੀ ਆਇਆਂ ਨੂੰ।
18: ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਜੀ?
13: ਬਸ ਠੀਕ ਠਾਕ ਵੀਰ ਵਰੇ, ਤੁਸੀਂ ਦੱਸੋ।
18: ਬੜੀ ਗਰਮੀ ਵਧਾਈ ਜੇ
13: ਤੁਹਾਡੀ, ਪਰ ਏਅਰ ਕੰਡੀਸ਼ਨ ਤੁਹਾਡੇ ਕੋਲ, ਤੁਸੀਂ ਤਾਂ ਕੂਲ ਰੱਖਦੇ ਹੋ, ਕੂਲ
18: ਨਹੀਂ ਸਿਰਫ ਪੂਰਾ ਗਰਮ ਕੀਤਾ, ਜਿੱਦਾਂ ਮੈਂ ਕਹਿੰਦਾ ਆਪਣਾ ਗ੍ਰਸ਼ਨ ਕੱਢ, ਤੁਹਾਨੂੰ ਬੇਨਤੀ ਆ
13: ਜੀ,
18: ਕੋਸ਼ਿਸ਼ ਕਰੋ ਕਿ ਆਪਾਂ ਕੁਛ ਨਾ ਕੁਛ ਜੇ ਆਪਾਂ ਗੱਲਾਂ ਕਰਦੇ ਹਾਂ, ਉਹ ਫਿਰ ਬਿਲਡਿੰਗਾਂ ਖਾ ਗਏ, ਕਰ ਲੈ ਲੈ ਕਹਿ ਲਟਮ ਪਟਮ, ਵੋਟ ਪਾਓ, ਕੋਸ਼ਿਸ਼ ਕਰੋ, ਆਪ ਵੀ ਨਿਕਲੋ, ਆਪਣੇ ਸਹਿਯੋਗੀਆਂ ਨੂੰ ਨਾਲ ਲਓ, ਤੇ ਆਪਾਂ ਹੀ ਸੁਧਾਰ ਕਰਨਾ ਆਪਣੇ ਬੱਚਿਆਂ ਨੇ, ਕੱਲ ਨੂੰ ਸਾਨੂੰ ਲਾਹਨਤਾਂ ਪਾਉਣੀਆਂ ਵੀ ਜਦੋਂ ਇੰਨਾ ਕੁਛ ਹੋ ਰਿਹਾ ਸੀ ਤੁਸੀਂ ਸੁੱਤੇ ਸੀ, ਜ਼ਿੰਮੇਵਾਰੀਆਂ ਜੋ ਵੀ ਹੈਗਾ ਤੈਅ ਕੀਤੀਆਂ ਜਾਣ। ਟੀਮਾਂ ਉਲਟ ਫੇਰ ਹੋ ਰਹੇ ਆ, ਕੁਛ ਵੀ ਹੋ ਸਕਦਾ, ਗੇਮ ਆ ਕਾੜੀ ਦੀ ਟੱਕਰ ਆ ਸਾਰੇ ਪਾਸੇ, ਕਰੋ ਸਮਝੋ ਵੀ ਮਿੱਤਰ ਬਣੇ ਨੇ ਖਾਲੀ ਕੁੜੀਆਂ ਦੇ ਸਿੰਘ ਫਸ ਗਏ
13: ਜੀ, ਹਾਂ ਸਾਰੇ ਜਿੱਤਣਾ ਚਾਹੁੰਦੇ, ਇੱਕ ਨੇ ਜਿੱਤਣਾ ਹੈਗਾ, ਤੁਸੀਂ ਫਰਾਂਸ ਨਹੀਂ ਕਰਨਾ।
18: ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਦੇਖੋ ਦੋ ਭਲਵਾਨ ਆ, ਇੱਕ ਨੇ ਟੈਣਾ ਹੁੰਦਾ, ਬਹੁਤਾ ਦਿਲ ਨੂੰ ਲਾਉਣ ਦੀ ਗੱਲ ਕੋਈ ਨਹੀਂ, ਗੇਮ ਆ ਉਹਦਾ ਇੰਜੋਏ ਕਰੋ। ਮੈਂ ਜ਼ਿੰਦਗੀ ਚ 42 ਸਾਲ ਗਏ ਖੇਡਦੇ, ਕਿੰਨੀਆਂ ਗੇਮਾਂ ਜਿੱਤੀਆਂ, ਹੁਣ ਵੀ ਖੇਡਦੇ ਹਾਂ, ਤੇ ਜਿੱਤ ਹਾਰ ਬਰਦਾਸ਼ਤ ਕਰਨੀ ਚਾਹੀਦੀ ਹੈ, ਕੋਈ ਫਰਕ ਨਹੀਂ ਪੈਂਦਾ, ਤੇ ਮਤਲਬ ਬਸ ਲੱਕ ਹੈ ਅਜਿਹਾ ਉਹ ਜਿੱਤੂਗਾ ਜੀ, ਬਾਕੀ ਸੁਣਨੇ। ਥੈਂਕ ਯੂ ਤੁਹਾਡਾ ਬਹੁਤ
13: ਧੰਨਵਾਦ ਵੀਰ। ਨਾ ਮੇਰੇ ਕੰਫਰਟ ਤੋਂ ਜਤਿੰਦਰ ਸੰਧੂ ਸਾਹਿਬ ਨੇ ਕਾਲ ਆਈ ਸੀਗੀ, ਕਮਲਜੀਤ ਸਿੰਘ ਤੇ 1451 ਤੁਸੀਂ ਏਅਰ ਤੇ ਹੋ ਜੀ।
19: ਸਾਨੂੰ ਲੇਬਰ ਚਾਹੀਦੀ ਆ, ਕੰਮ ਹੋਟਲ ਵਾਲੇ ਉਹ ਦਵਾਈ ਪਾਈ ਜਾਂਦੇ, ਇੱਥੇ ਵਾਲੇ ਬੱਚਿਆਂ ਨੂੰ ਜੋਬ ਨੀ ਮਿਲਦੀ ਤੇ ਉਹ ਮਤਲਬ ਕਿ ਬਾਹਰੋਂ ਮੰਗਾ ਕੇ ਬੰਦਿਆਂ ਨੂੰ ਲੰਮੀਆਂ ਵੇਚਦੇ ਉਹਨਾਂ ਦਾ ਫੋਨ ਭੇਜਦੇ
13: ਜੀ।
19: ਥੈਂਕ ਯੂ ਸਰ,
13: ਧੰਨਵਾਦ ਧੰਨਵਾਦ ਤੁਹਾਡਾ। ਮੇਰਾ ਦੋਸਤ ਮੇਰਾ ਪਾਰਟਨਰ ਵੀ ਰਹੇ ਹਨ ਸੁਖਵਿੰਦਰ ਸਿੰਘ, ਉਹਨਾਂ ਨੇ ਮੀਟਿੰਗ ਵੀ ਕੀਤੀ ਸੀ। ਕਹਿੰਦੇ ਬਈ ਜਿਸ ਹਿਸਾਬ ਨਾਲ ਤੁਸੀਂ ਟਰੱਕ ਡਰਾਈਵਰ ਲਾਇਸੈਂਸ ਇਸ਼ੂ ਕਰ ਰਹੇ ਹੈਗੇ ਆ ਤੇ ਟਰੱਕਿੰਗ ਬਿਜ਼ਨਸ ਇਸ਼ੂ ਕਰ ਰਹੇ ਆ, ਉਹਨਾਂ ਦੀ ਪਾਰਕਿੰਗ ਕਿੱਥੇ ਹੋਵੇਗੀ? ਦੇਖੋ ਜੀ, 200 ਤੇ 150 ਵਾਲੀ ਪਾਰਕਿੰਗ ਸੀ ਟਰੱਕ ਦੀ, ਉਹ $600-$600 ਤੱਕ ਪਹੁੰਚ ਗਈ ਸੀਗੀ। ਜਾਂ ਪਾਰਕਿੰਗ ਨਹੀਂ ਮਿਲਦੀ ਹੈ, ਸਪਲਾਈ ਐਂਡ ਡਿਮਾਂਡ, ਸੋ ਇੱਕਦਮ 'ਚ ਸਭ ਕੁਛ ਚੱਕ ਦਿੱਤਾ। ਇਸੇ ਤਰ੍ਹਾਂ ਬ੍ਰੈਂਡ ਜਿਹੜੇ ਘਰ ਸੀਗੇ, ਘਰ ਨਹੀਂ ਮਿਲਦੇ ਸੀਗੇ, ਪ੍ਰਾਈਸਾਂ ਵੱਧ ਗਈਆਂ, ਇਹਨਾਂ ਨੇ ਕੁਛ ਕੰਟਰੋਲ ਨਹੀਂ ਕੀਤਾ। ਇਹਦੇ ਵਿੱਚ ਸਾਰੇ ਹੀ ਇਨਵੋਲਵ ਹਨ, ਸੁੱਤੇ ਪਏ ਰਹੇ, ਪਰ ਆਮ ਜਨਤਾ ਜਿਹੜੀ ਉਹ ਭੁਗਤ ਰਹੀ ਹੈ ਇਸ ਵੇਲੇ। ਸੋ ਕੰਮ ਕੋ ਗਲਤ ਨਾ ਕਰ ਬੈਠੇ ਹੋ। ਕੈਨੇਡਾ ਕੰਜ਼ੂਮਰ ਕ੍ਰੈਡਿਟ ਜਸਵੀਰ ਸਿੰਘ ਹੁੰਦਲ ਦੀ ਮਦਦ ਕਰਦੇ, ਪੂਰੀਆਂ ਚਿੱਠੀਆਂ ਆ ਰਹੀਆਂ, ਕਲੈਕਸ਼ਨ ਕੱਲ੍ਹ ਆ ਰਹੀਆਂ, 70% ਕਰਜ਼ਾ ਮਾਫ਼ ਕਰ ਦਿੰਦੇ ਹਨ। ਸਲਾਹ ਲੈ ਲਿਓ 416-502-3100, ਇਹਨਾਂ ਦਾ ਨੰਬਰ ਹੈਗਾ। ਕਮਲਜੀਤ ਸਿੰਘ ਤੁਸੀਂ ਆ ਜਾਓ, ਤੇ ਲੱਗਦਾ ਭੁੱਲਰ ਸਾਹਿਬ ਕਿਸੇ ਮੋਰਗੇਜ ਕਰਦੇ ਰਹਿ ਗਏ, ਗੱਲ ਕੀ ਆਏ ਨੇ ਅੱਜ ਜੀ।
20: ਹਾਂਜੀ, ਘਰ ਸਸਤੇ ਹੋ ਗਏ ਜੀ, ਇਸ ਕਰਕੇ ਸ਼ਾਇਦ ਉੱਧਰ ਬਿਜੀ ਹੋ ਗਿਆ। ਟੰਬਰ ਸਾਹਿਬ ਸਤਿ ਸ੍ਰੀ ਅਕਾਲ, ਤੇ ਗੱਲ ਹੈਗੀ ਇਸ ਤਰ੍ਹਾਂ, ਦੇਖੋ ਜੀ, ਟੂਡੋ ਸਾਹਿਬ ਨੇ ਜਿਹੜਾ ਬਿਆਨਬਾਜੀ ਦਿੱਤੀ ਉੱਤੇ ਕੰਮ ਹੋਇਆ
13: ਜੀ,
20: ਥੈਂਕ ਯੂ ਵੈਰੀ ਮਚ ਸਰ। ਤੇ ਪਰ ਹੁਣ ਇੰਡੀਆ ਦੇ ਤੇ ਆਪਣੇ ਕੈਨੇਡਾ ਦੇ ਜਿਹੜੇ ਸੰਬੰਧ ਕਿੱਦਾਂ ਰਹਿਣਗੇ, ਇਸ ਮੁੱਦੇ ਤੇ ਇਹ ਵੀ ਦੇਖਣੇ ਵਾਲੀ ਗੱਲ ਹੈ। ਪਰ ਅਮਿਤ ਸ਼ਾਹ ਨੂੰ ਵੀ ਲਿਆਉਣਗੇ, ਫਰਕ ਹੀ ਨਹੀਂ ਇੱਥੇ, ਕਿਉਂਕਿ ਹੈਗਾ ਤਾਂ ਗੁਜਰਾਤ ਦੇ ਵਿੱਚ ਹੀ ਆ ਬੰਦਾ ਉਹ, ਤੇ ਬਹੁਤ ਵਧੀਆ ਕੰਮ ਤੇ। ਦੇਖੋ ਹੁਣ ਜਿੱਦਾਂ LMI ਦੀ ਗੱਲ ਹੋ ਰਹੀ ਹੈ, ਜਿਹੜੀ ਗੌਰਮੈਂਟ ਹੈ, ਜਦ ਪਤਾ ਵੀ ਲੋਕਾਂ ਦਾ ਧੱਕਾ ਹੋ ਰਿਹਾ, ਹਾਂਜੀ, ਕੰਪਨੀਆਂ ਨੇ ਧੱਕਾ ਕਰ ਰਿਹਾ, ਨਵੇਂ ਬੰਦੇ LMI ਦੇ ਅਗੇਂਸਟ ਉਹ ਲੈ ਕੇ ਸਾਰਾ, ਤੇ ਗੌਰਮੈਂਟ ਆਪ ਦੂਜਾ ਕਰੇ, ਉਹਨਾਂ ਦਾ ਮਾਪਦੰਡ ਇਹ ਕਰ ਦਿੰਦੀ ਭਾਈ ਵੀ ₹10,000 ਤੋਂ ਉੱਤੇ ਤੁਸੀਂ ਫੀਸ ਨਹੀਂ ਦੇਣੀ, ਨਾਲੇ ਟੈਕਸ ਲੈਂਦੀ ਉਹ, ਨਾਲੇ ਉਹਨਾਂ ਦਾ ਮਿਨੀਮਮ ਉਹ ਬਣਾ ਕੇ ਰੱਖਦੇ ਸਾਰਾ ਕੁਝ। ਬਾਕੀ ਸਰਪੰਚ ਦੀਆਂ ਜਿਹੜੀਆਂ ਇਲੈਕਸ਼ਨਾਂ ਆ ਰਹੀਆਂ ਜੀ ਬ੍ਰੈਂਪਟਨ ਵਾਲੀਆਂ, ਤੇ ਵੀਕਐਂਡ ਤੇ ਘਰੋਂ ਬਾਹਰ ਨਿਕਲ ਕੇ ਤੇ ਲੋਕਾਂ ਨਾਲ ਗੱਲਬਾਤ ਕਰੋ, ਕੱਲਾ ਰੇਡੀਓ ਤੇ ਰੌਲਾ ਪਾ ਕੇ ਨਹੀਂ ਗੱਲ ਬਣਨਾ, ਤੇ ਆਮ ਲੋਕਾਂ ਨੂੰ ਜਗਾਓ ਤੇ ਉਹਨਾਂ ਨਾਲ ਦੱਸ ਕੇ ਦੱਸੋ ਭਾਈ ਵੀ ਬੈਂਟ ਦੇ ਕੀ ਧੱਕਾ ਹੋ ਰਿਹਾ ਸਾਡੇ ਨਾਲ, ਤਾਂ ਕਿ ਆਪਾਂ ਇਸ ਵਾਰ ਚੇਂਜ ਕਰੀਏ ਜੀ। ਥੈਂਕ ਯੂ ਸਰ, ਮਿਹਰਬਾਨੀ,
13: ਧੰਨਵਾਦ ਤੁਹਾਡਾ। 22:32 ਤੁਸੀਂ ਨੈਕਸਟ ਲਾਈਨ ਆਪਣੀ ਹੋਲਡ ਤੇ ਰੱਖਣਾ, ਲਾਈਨਾਂ ਮੇਰੀਆਂ ਸਾਰੀਆਂ ਹੀ ਬਿਜ਼ੀ ਹੋ ਗਈ। ਦੁਆਬਾ ਸਵੀਟਸ ਐਂਡ ਰੈਸਟੋਰੈਂਟ 100% ਵੈਜੀਟੇਰੀਅਨ ਭੋਜਨ ਬਣਾ ਕੇ ਦਿੰਦੇ ਹਨ। ਦੁਆਬਾ ਸਵੀਟਸ ਐਂਡ ਰੈਸਟੋਰੈਂਟ ਤੁਸੀਂ ਪਹੁੰਚ ਜਾਣਾ ਵੱਖ ਵੱਖ ਏਰੀਏ ਵਿੱਚ, ਜਾਂ ਕਾਲ ਕਰਕੇ ਕੇਟਰਿੰਗ ਬੁੱਕ ਕਰਵਾ ਸਕਦੇ। 100% ਵੈਜੀਟੇਰੀਅਨ ਭੋਜਨ ਬਣਾ ਕੇ ਦਿੰਦੇ ਹਨ ਦੁਆਬਾ ਸਵੀਟਸ ਐਂਡ ਰੈਸਟੋਰੈਂਟ, ਕੈਨੇਡਾ ਕੰਜ਼ੂਮਰ ਕ੍ਰੈਡਿਟ ਅਸਿਸਟੈਂਸ, ਅਤੇ ਨਾਲ ਦੀ ਨਾਲ ਮਨਮੋਹਨ ਵਾਰਸ ਕਮਲ ਹੀਜ ਦੇ ਸੰਤਾਰ ਦਾ ਸ਼ੋਅ ਆ ਰਿਹਾ ਜੁਲਾਈ ਦੀ 25 ਤਰੀਕ ਨੂੰ। 647-6662 'ਤੇ ਗੱਲਬਾਤ ਕਰ ਸਕਦੇ। ਅਲਫਾ ਟਰਾਂਸ ਦੇ ਲੱਕੀਰ ਸੁੱਕੀ ਸਿੰਘ ਸਾਹਿਬ ਨੇ ਪ੍ਰੋਗਰਾਮ ਸਪੋਂਸਰ ਕੀਤਾ। 905-799-1525 ਅਲਫਾ ਟਰਾਂਸ, ਜਸਵੀਰ ਹੁੰਡਲ ਐਮ ਸਵਿਸ ਤੋਂ ਸੁਖਵਿੰਦਰ ਸਿੰਘ ਜੀ ਨੇ ਪ੍ਰੋਗਰਾਮ ਸਪੋਂਸਰ ਕੀਤਾ। GPS ਡਿਵਾਈਸ ਚਾਹੀਦਾ ਲੈ ਸਕਦੇ ਹੋ। ਟੋਪ ਆਟੋ ਕਲੇਜ ਸੀ ਰਸੀਵਿੰਗ ਸਟਾਰ ਗੀਰ S6, ਅਤੇ ਨਾਲ ਦੀ ਨਾਲ ਮਨਜੀਤ ਚੀਮਾ ਜੀ। ਟੈਂਟ ਰੈਂਟ ਕਰਨਾ ਹੋਵੇ ਗੁਰਸੇਵ ਗਿੱਲ ਦਾ ਨੰਬਰ ਹੈਗਾ 416-557-0941। ਟਾਈਮ 'ਚ ਕਿੰਨੀ ਛੇਤੀ ਲੰਘ ਰਿਹਾ ਹੈਗਾ। 22:32 ਤੁਸੀਂ ਇਹ 'ਤੇ ਹੋ ਜੀ।
21: ਸਤਿ ਸ਼੍ਰੀ ਅਕਾਲ ਭਾਈ ਜੀ।
13: ਸਤਿ ਸ਼੍ਰੀ ਅਕਾਲ ਵੀਰੇ।
21: ਅੱਛਾ ਭਾਈ, ਤੁਸੀਂ ਉਹ ਵਰਲਡ ਕੱਪ ਬਾਰੇ ਪੁੱਛਿਆ ਵਾ, ਮੈਂ 3 ਟੀਮਾਂ ਨੂੰ ਕਹਿ ਰਿਹਾ ਵਾਂ ਜਿਹੜੀਆਂ ਨੇ ਅੱਗੇ ਜਾਣਾ ਵਾ
13: ਜੀ।
21: ਇੱਕ ਤਾਂ ਅਰਜਨਟੀਨਾ, ਫਰਾਂਸ ਤੇ ਨਾਰਵੇ, 3 ਟੀਮਾਂ ਦੇ ਵਿੱਚੋਂ ਹੀ ਇਹਨਾਂ ਦੇ ਵਿੱਚੋਂ ਹੀ ਵਰਲਡ ਕੱਪ ਜਿੱਤੇ ਜਾਣਾ ਜੀ।
13: ਇੱਕ ਦਾ ਨਾਮ ਲੈ ਦੋ ਨਾ ਫਿਰ, ਹੁਣ ਕਿਹੜੀ ਜਿੱਤੂ?
21: ਹਾਂਜੀ,
13: ਇੱਕ ਦਾ ਨਾਮ ਲੈ ਦੋ ਨਾ, ਕਿਹੜੀ ਜਿੱਤੂਗੀ?
21: ਮੇਰਾ ਖਿਆਲ ਆ ਵੀ ਫਾਈਨਲ ਹੈ ਜਿਹੜਾ ਉਹ ਫਰਾਂਸ ਤੇ ਅਰਜਨਟੀਨਾ ਦਾ ਹੀ ਹੋਣਾ ਵਾ।
13: ਜਿੱਤ ਪ੍ਰਾਪਤ ਕਰਨ ਦੀਆਂ ਤੇ ਬੜਾ ਭਰਮਾ ਹੰਗਾਰਾ ਮਿਲ ਰਿਹਾ ਹੈਗਾ ਆ, ਤੇ ਮਿਲਣਾ ਵੀ ਚਾਹੀਦਾ। ਗੇਮ ਆ, ਬੜੀ ਸਸਤੀ ਗੇਮ ਹੈਗੀ, ਬੱਚਿਆਂ ਨੇ ਸੌਖਰ ਵਿੱਚ ਰਜਿਸਟਰ ਕਰਨਾ ਹੋਵੇ, ਵੱਖ ਵੱਖ ਗਰੁੱਪ ਚੱਲ ਰਹੇ ਵੱਖ ਵੱਖ ਏਰੀਆ ਵਿੱਚ, ਗੂਗਲ ਸਰਚ ਕਰ ਲਿਆ ਕਰੋ ਵੀ ਆਪਣੇ ਬੱਚੇ ਨੂੰ। ਦੇਖੀ ਗੁਰੂ ਘਰ ਸੌਕਰ ਕਲੱਬ ਹੈਗਾ ਆ, ਫੀਲਡ ਹਾਕੀ ਬੜੀ ਅੱਗੇ ਆ ਰਹੀ, ਕ੍ਰਿਕਟ ਚੱਲ ਰਹੀ ਹੈਗੀ ਆ, ਸੋ ਬਿਜ਼ੀ ਰੱਖਣਾ ਬੱਚਿਆਂ ਨੂੰ ਸਪੋਰਟਸ ਵਿੱਚ ਬਿਜ਼ੀ ਰੱਖੋ, ਤੇ ਆਪਣੀ ਜਿਹੜੀ ਐਨਰਜੀ ਹੈਗੀ ਆ ਸਪੋਰਟਸ ਤੇ ਲਾ ਦਿੰਦੇ ਹਨ। ਐਲੇ ਟਰੱਕ ਤੇ ਟਾਇਰ ਲੂਬ ਵਾਸ਼ ਬੈਰ ਵਲੀ ਵਿੱਚ 24 ਘੰਟੇ ਖੁੱਲ੍ਹੇ ਰਹਿੰਦੇ ਆ। ਕਾਲੇ ਟਰੱਕਾਂ ਦਾ ਓਇਲ ਚੇਂਜ ਕਰਵਾਉਣਾ ਹੋਵੇ, ਟਾਇਰ ਚੇਂਜ ਕਰਵਾਉਣੇ ਹੋਣ, ਅਤੇ ਟਰੱਕ ਵਾਸ਼ ਕਰਵਾਉਣਾ ਹੋਵੇ, ਤੇ 1776 ਮਾਇਰ ਸਾਈਡ ਡਰਾਈਵ 'ਤੇ ਹਨ ਰਾਜਾ ਬਾਈ ਜੀ। ਨਾ ਇੰਡੀਅਨ ਪੰਜਾਬੀ ਬਾਜ਼ਾਰ 115 ਫਾਜ਼ਿਲਕਾ ਰੋਡ ਰੋਡ 'ਤੇ ਹਨ। ਫਰੈਸ਼ ਫਰੂਟਸ ਵੈਜੀਟੇਬਲਸ, ਟੇਕ ਆਊਟ ਰੈਸਟੋਰੈਂਟ ਵੀ ਹੈਗਾ, ਕੇਟਰਿੰਗ ਕਰਵਾ ਸਕਦੇ ਹੋ। ਮੀਟ ਸ਼ਾਪ ਵੱਖਰੀ ਹੈਗੀ ਆ, 905-799-5858। ਫਰੈਸ਼ ਫਰੂਟਸ ਐਂਡ ਵੈਜੀਟੇਬਲ ਲੈ ਕੇ ਆਉਂਦੇ ਤੁਹਾਡੇ ਵਾਸਤੇ। ਅਤੇ ਦੇਖਦੇ ਹਾਂ ਬਲਦੇਵ ਸਿੰਘ ਜੀ ਕਿਹਨੂੰ ਚਾਹੁੰਦੇ, ਕੌਣ ਜਿੱਤੂਗਾ? ਕਾਲ ਆ ਜਾਵੇ ਤਾਂ ਮੈਂ ਬਲਦੇਵ ਸਿੰਘ ਦੀ ਕਾਲ ਮੈਂ ਲੈ ਲਵਾਂਗਾ ਜ਼ਰੂਰ, ਕਿ ਉਹ ਵੀ ਸਪੋਰਟਸ ਨੂੰ, ਸੌਕੋ ਨੂੰ ਬੜਾ ਪਸੰਦ ਕਰਦੇ। ਖੁਦ ਇਹਦੇ ਬੇਟੇ ਨੇ ਟਿਕਟ ਲੈ ਕੇ ਦਿੱਤੀ, ਦੇਖ ਕੇ ਆ ਕਿੰਨਾ ਚੰਗਾ ਲੱਗਦਾ, ਤੁਹਾਡੇ ਬੱਚੇ ਤੁਹਾਡੇ ਵਾਸਤੇ ਗੇਮ ਦੀ ਟਿਕਟ ਲੈ ਕੇ ਦਿੰਦੇ ਆ ਅਤੇ ਕਹਿੰਦੇ ਡੈਡੀ ਡੋਂਟ ਵਰੀ ਕਮ ਲੈਸ ਇੰਜੋਏ ਦਾ ਗੇਮ, ਇੰਜੋਏ ਵੀ ਕਰਨੀ ਚਾਹੀਦਾ। ਲਓ ਜੀ, 9 ਲਿਆ ਤਾਂ ਕਾਲ ਆ ਗਈ ਆ, ਪਰ ਇਹਦਾ ਕਾਲ ਭੁੱਲਰ ਸਾਹਿਬ ਦੀ ਨਹੀਂ ਆਈ। ਜਸ ਭੁੱਲਰ ਸਾਹਿਬ ਬਿਜ਼ੀ ਹੋ ਗਏ ਹੁਣੇ ਅੱਜ, ਅਤੇ ਜੇ ਕੋਈ ਮੋਰਗੇ ਦੀਆਂ ਸੇਵਾਵਾਂ ਲੈਣੀਆਂ ਹੋਣ ਤੁਸੀਂ ਜਸ ਭੁੱਲਰ ਸਾਹਿਬ ਨਾਲ ਗੱਲਬਾਤ ਕਰ ਲਿਓ। 416-732-2611 ਇਹਨਾਂ ਦਾ ਨੰਬਰ ਹੈਗਾ। ਬਲਦੇਵ ਸਿੰਘ ਜੀ ਸਤਿ ਸ਼੍ਰੀ ਅਕਾਲ, ਕੌਣ ਜਿੱਤੇਗਾ ਫਿਰ?
0: ਕੋਈ ਨਹੀਂ ਜਿੱਤਦੇ ਨਾ, ਮਰਜ਼ੀ ਆ, ਮੇਰੀ ਗੱਲ ਫਾਈਨਲ ਮੈਚ ਦੇਖਣ ਜਾਣਾ ਮੇਰੇ ਨਾਲ ਬਾਈ, ਇਹ ਟਿਕਟ ਦੇ ਫ੍ਰੀ
13: ਜੇ ਟਿਕਟ ਮਿਲ ਜਾਵੇ ਉਹ ਵੀ ਫ੍ਰੀ ਮਿਲ ਜਾਵੇ, ਹੋਰ ਕੀ ਚਾਹੀਦਾ ਮੈਨੂੰ, ਹੌਟ ਡੌਗ ਮੈਂ ਲੈ ਲਵਾਂਗਾ।
0: ਨਹੀਂ ਨਹੀਂ ਬਾਕੀ ਭੁੱਲਰ ਸਾਹਿਬ ਪਤਾ ਕਿਉਂ ਨਹੀਂ ਆ ਰਹੇ
13: ਜੀ?
0: ਉਹ ਜਿਹੜੇ ਜਾਈ ਨੇ ਪਿਆਰ ਆ ਉਹਨਾਂ ਨੂੰ, ਧੰਨਵਾਦ ਵੀਰੇ,
13: ਧੰਨਵਾਦ ਤੁਹਾਡਾ। ਖੱਬੇ ਪਾਸੇ ਨਿਗਾਹ ਵਾਲੇ ਤੁਹਾਡੇ ਨਾਲ ਲੱਗਦੇ ਰਜਾਈ ਰਜਾਈ ਵਿੱਚ ਆ ਕੇ ਬਣ ਜਾਣ, ਬੜਾ ਪਿਆਰ ਭੁੱਲਰ ਸਾਹਿਬ ਸਾਡੇ ਨਾਲ, ਦੁਨੀਆ ਭਰ ਦੇ ਲੋਕਾਂ ਦੇ ਨਾਲ ਬਹੁਤ ਰਿਸਪੋਂਸ ਮਿਲਦਾ ਸਪੈਸ਼ਲੀ ਇਹਨਾਂ ਦੀਆਂ ਗੱਲਾਂ ਤੋਂ। ਭੁੱਲਰ ਸਾਹਿਬ ਮੋਰਗੇਜ ਕਰਕੇ ਦਿੰਦੇ ਹਨ, ਫਸਟ ਸੈਕਿੰਡ ਥਰਡ ਮੋਰਗੇਜ, ਜਸ ਭੁੱਲਰ ਸਾਹਿਬ ਨਾਲ ਗੱਲਬਾਤ ਕਰ ਲਿਓ। ਅਤੇ ਹਿੰਦਾ ਵੀਰ ਜੀ ਹਨ, ਥਰੂ ਵੇ ਸਪੈਸ਼ਲਾਈਜ਼ ਟ੍ਰੇਲਰ ਬਣਾ ਕੇ ਦਿੰਦੇ ਹਨ, ਤੁਹਾਨੂੰ ਫਲੈਟ ਬੈੱਡ ਚਾਹੀਦਾ ਟ੍ਰੇਲਰ, ਡਰੋਪ ਡੈਕ ਚਾਹੀਦਾ, ਕੋਇਲ ਵੈਲ ਟ੍ਰੇਲਰ ਚਾਹੀਦਾ। ਦੇਖੋ ਜੀ ਪੈਸਾ ਲੱਗਦਾ, ਪੈਸੇ ਤੁਸੀਂ ਕਮਾਉਂਦੇ ਵੀ ਹੋ, ਜੇ ਆਪਣੇ ਲੋੜ ਮੁਤਾਬਕ ਟ੍ਰੇਲਰ ਬਣਾ ਲਵੋ, ਉਹ ਵੀ ਇੰਜੀਨੀਅਰ ਟ੍ਰੇਲਰ ਜਿਹੜੇ ਹੋਲਸੇਲ ਵਿੱਚ ਵੇਚਦੇ ਹਨ, ਤੁਸੀਂ ਹਿੰਦੇ ਨਾਲ ਗੱਲਬਾਤ ਕਰ ਲਿਓ। ਗੁਰਮਿੰਦਰ ਤਨੇਸਰ ਹਿੰਦਾ ਬਾਈ 905-219-0080 ਮੈਂ ਤੇਰਾ ਬਾਈ ਤੂੰ ਮੇਰਾ ਬਾਈ। ਆਰ ਐਸ ਆ ਜਾਓ ਜੀ, ਸਤਿ ਸ਼੍ਰੀ ਅਕਾਲ ਜੀ।
2: ਹਾਂ ਜੀ ਬਾਈ, ਬਾਈ ਜੀ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ
13: ਬਾਈ ਬਾਈ ਜੀ, ਕੀ ਹਾਲ ਚਾਲ? ਮੇਲੇ ਤੇ ਜਾਣਾ ਫਿਰ ਇਸ ਵੀਕਐਂਡ ਤੇ?
2: ਮੇਲੇ ਤੇ ਵੀ ਜਾਣਾ, ਹਾਂਜੀ ਬਿਲਕੁਲ, ਪਿਛਲੀ ਵਾਰੀ ਵੀ ਆਪਾਂ ਗਏ ਸੀਗੇ, ਆਪਣਾ ਘਰ ਦਾ ਮੇਲਾ ਜੀ ਉਹ,
13: ਘਰ ਦਾ ਮੇਲਾ, ਸੱਚੀ ਗੱਲ ਹੈ, ਬੜੀ ਰੌਣਕ ਲੱਗਦੀ ਹੈ ਫ੍ਰੀ ਵਿੱਚ ਮੇਲਾ ਕਰਵਾਇਆ ਜਾਂਦਾ ਆ, ਤੇ ਲੋਕੀ ਪਹੁੰਚਦੇ ਵੀ ਹਨ, ਆਪਣੇ ਗਿਲਦਾ ਫੂਡ ਵੱਲੋਂ ਆਈਸਕ੍ਰੀਮ ਦਿੱਤੀ ਜਾਂਦੀ ਆ, ਸ਼ੇਰ ਆਟੇ ਵਾਲੇ ਸੀ ਇੱਥੇ ਹੋਣਾ ਜੀ। ਗੋ ਹੈ
2: ਅੰਬਰ ਸਾਹਿਬ, ਮੇਲੇ ਦੀ ਇੱਕ ਖੂਬੀ ਹੋਰ ਵਧੀਆ ਇਹਨਾਂ ਦੀ, ਜਿੰਨੇ ਪ੍ਰਬੰਧ ਕਰੇ ਨਾ
13: ਜੀ,
2: ਉਹ ਲੋਕਾਂ ਦਾ ਦਿਲ ਜਿੱਤ ਲੈਂਦੇ, ਇੰਨੇ ਪਿਆਰੇ ਬੰਦੇ ਆ, ਤੇ ਨਿਮਰਤਾ ਸਾਹਿਬ ਦਾ ਪ੍ਰਬੰਧ ਬੜਾ ਸੋਹਣਾ ਹੁੰਦਾ ਜੀ ਉਹਨਾਂ ਦਾ, ਤੇ ਐਕੀ ਦਾ ਤੁਸੀਂ ਦੱਸਿਆ ਬਲੀਚਾਂ ਦਾ ਟੈਂਟ ਵਗੈਰਾ ਵੀ ਲੱਗੇ ਆ, ਸਾਰਾ ਕੁਛ ਬੜੀ ਸਹੂਲਤ ਉਹਨਾਂ ਨੇ ਦਿੱਤੀ ਆ ਸਰੋਤਿਆਂ ਨੂੰ, ਸਾਰਿਆਂ ਨੂੰ
13: ਜੀ,
2: ਧੰਨਵਾਦ ਕਰਦੇ ਹਾਂ। ਬਸ 12 ਤਰੀਕ ਨੂੰ ਸਾਰੇ ਆਓ, ਤੇ ਮੈਂ ਤਾਂ ਮੈਚ ਬਾਰੇ ਗੱਲ ਕਰਦੀ ਸੀ ਥੋੜੀ ਜੀ, ਫੁੱਟਬਾਲ ਬਾਰੇ, ਤੇ ਮੈਨੂੰ ਵੀ ਇਹੀ ਲੱਗਦਾ ਜਿਵੇਂ ਹੁਣ ਬੈਲਜੀਅਮ ਤੇ ਫਰਾਂਸ ਦਾ ਹੋਣਾ ਵਾ ਕੁਆਟਰ ਚ, ਉਹਦੇ ਚੋਂ ਮੈਨੂੰ ਲੱਗਦਾ ਵੀ ਫਰਾਂਸ ਦਾ ਹੀ ਚੰਦ ਹੋਊਗੀ, ਤੇ ਅੱਗੇ ਫਿਰ ਕੁੰਡੀ ਤਾਂ ਇਹਨਾਂ ਦੀ ਮੈਸੀ ਸਾਹਿਬ ਨਾਲ ਹੀ ਪਵੇਗੀ, ਤੇ ਬਾਕੀ ਨਾਰਵੇ ਦਾ ਤੇ ਟੈਨ ਦਾ ਵੀ ਸ਼ਾਇਦ ਫਸ ਸਕਦਾ ਵਾ,
13: ਫਸ ਸਕਦਾ
2: ਹਾਂਜੀ
13: ਜੀ ਹਾਂ,
2: ਉਹੀ ਲੱਗਦਾ ਮੈਂ। ਬਾਕੀ ਬਾਕੀ ਬਾਕੀ ਬਲਦੇਵ ਸਿੰਘ ਨੂੰ ਬੇਨਤੀ ਕਰਦਾ ਮੈਂ,
13: ਟਿੱਪਣੀ ਲਾ ਗਏ ਹੁਣ ਸਾਰੀ ਦਿਹਾੜੀ ਇਹਨਾਂ ਦੇ ਫੋਨ ਕਾਲ ਚੱਲਦੇ ਸਵੇਰ ਤੋਂ ਸ਼ਾਮ ਤੱਕ ਆਪਸ ਵਿੱਚ। ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਦਾ ਕੰਮ ਕਰਦੇ, ਪਰਸਨਲ ਮੋਰਗੇਜ ਸਲੂਸ਼ਨ ਲੈ ਕੇ ਆਉਂਦੇ ਤੁਹਾਡੇ ਵਾਸਤੇ, 647-988-7031-647-988-7031 ਤੇ ਸੰਪਰਕ ਕਰ ਲੈਣਾ। ਦਵਿੰਦਰ ਸਿੰਘ ਪਵਾਰ ਸਾਹਿਬ ਨਾਲ ਅਕਾਲ ਮੋਰਗੇਜ ਨਾਲ ਕੰਮ ਕਰਦੇ ਆ, ਤੁਹਾਡਾ ਪੈਸਾ ਗਵਾਚ ਨਾ ਜਾਵੇ ਕਿਤੇ, ਬਚਾ ਕੇ ਰੱਖਦੇ ਹਨ। 647-988-8731 ਇਸਦੇ ਨਾਲ ਨਾਲ ਸਟਾਰਲੇਨ ਪੇਂਟਿੰਗ, ਹੋਟਲ ਮੋਟਰ ਬਿਜ਼ਨਸ ਰੈਜੀਡੈਂਸ਼ਲ ਜਾਂ ਕਮਰਸ਼ੀਅਲ ਪੇਂਟ ਕਰਵਾਉਣਾ ਹੋਵੇ, ਬ੍ਰਿਕ ਇੱਟਾਂ ਵੀ ਪੇਂਟ ਕਰਕੇ ਦਿੰਦੇ ਹਨ, ਡੈੱਕ ਵੀ ਪੇਂਟ ਕਰਦੇ ਹਨ। ਗੋਰਾ ਧਨੋਏ ਦਾ ਨੰਬਰ ਹੈਗਾ 416-230-4000, ਅਤੇ ਐੱਲ ਪੀ ਰੂਫ ਦੇ ਬਲਵਿੰਦਰ ਸਿੰਘ ਕਹਿੰਦੇ ਸ਼ਿੰਗਲ ਚੇਂਜ ਕਰਵਾਉਣੇ ਚਾਹੁੰਦੇ ਹੋ, ਛੱਤ ਦਾ ਐਸਟੀਮੇਟ ਲੈਣਾ ਚਾਹੁੰਦੇ ਹੋ, ਕਮਰਸ਼ੀਅਲ ਰੂਫ ਹੋਵੇ ਜਾਂ ਰੈਜੀਡੈਂਸ਼ੀਅਲ ਰੂਫ ਹੋਵੇ, ਛੱਤ ਦੇ ਸ਼ਿੰਗਲ ਚੇਂਜ ਕਰਕੇ ਦਿੰਦੇ ਆ, ਰਿਪਲੇਸ ਕਰਕੇ ਦਿੰਦੇ ਆ, ਅਤੇ ਕੌਂਕਰੀਟ ਦਾ ਕੰਮ ਵੀ ਕਰਕੇ ਦਿੰਦੇ, ਡਿਜ਼ਾਇਨ ਐਂਡ ਬਿਲਡ ਵਾਲੇ ਕਰਕੇ ਦਿੰਦੇ ਹਨ, ਕੌਂਕਰੀਟ ਦਾ ਕੰਮ ਕਰਦੇ ਹਨ। ਤੁਸੀਂ ਕੋਈ ਸੀਮੈਂਟ ਪਾਉਣਾ ਹੋਵੇ, ਕੋਈ ਆਪਣੇ ਬਾਹਰ ਫਰੰਟ ਦੇ ਡਰਾਈਵ ਐਕਸਟੈਂਡ ਕਰਨਾ ਹੋਵੇ, ਕਰਕੇ ਦਿੰਦੇ ਹਨ। ਬਲਵਿੰਦਰ ਸਿੰਘ ਜੀ 416-602-7216, ਜਸਪਾਲ ਗਹੁਣੀਆ 416-600-7470, ਰੈਕਸਟੇਲ ਫਾਈਨੈਂਸ਼ੀਅਲ ਤੋਂ ਜਸਪਾਲ ਗਹੁਣੀਆ, ਬੜੇ ਲੰਬੇ ਸਮੇਂ ਤੋਂ ਮੋਰਗੇਜ ਦਾ ਕੰਮ ਕਰਦੇ ਆ ਰਹੇ ਹਨ, ਲੰਬਾ ਐਕਸਪੀਰੀਅੰਸ ਹੈਗਾ ਜਸਪਾਲ ਗਹੁਣੀਆ ਸਾਡਾ ਕਮਿਊਨਿਟੀ ਦੇ ਵਿੱਚ, 416-600-7470 ਦੀ ਗੱਲ ਕਰਿਓ। ਬੀ ਕੇ ਟੈਕਸ ਅਕਾਊਂਟ ਦੇ ਪਾਲ ਮਾਂਗਰ ਸਾਹਿਬ ਦਾ ਨੰਬਰ ਹੈਗਾ 900-954-5414, ਟੈਕਸ ਭਰਾਉਣੇ ਬੜੇ ਜ਼ਰੂਰੀ ਹੁੰਦੇ ਹਨ। ਜਸ ਭੁੱਲਰ ਸਾਹਿਬ ਦਾ ਨੰਬਰ 416-732-2611, ਅਤੇ ਨਾਲ ਦੀ ਨਾਲ ਮੈਂ ਦੱਸ ਦੇਵਾਂ ਫ੍ਰੀ ਵੇ ਰੀਅਲ ਸਟੇਟ ਤੋਂ ਤੁਸੀਂ ਕੋਈ ਘਰ ਖਰੀਦਣਾ ਹੋਵੇ, ਵੇਚਣਾ ਵੀ, ਸਾਡੀ ਟੀਮ ਹੈਗੀ ਹੈ ਤੁਹਾਡੇ ਵਾਸਤੇ ਕੰਮ ਕਰਦੀ, ਮੈਂ ਆਪਣੀ ਐਡਵਰਟਾਈਜ਼ ਨਹੀਂ ਕਰੀ ਦੀ, ਪਰ ਫਿਰ ਵੀ ਤੁਸੀਂ ਕਾਫੀ ਸਾਨੂੰ ਰਿਸਪੋਂਸ ਦਿੰਦੇ ਹੋ, ਸਾਡੀ ਟੀਮ ਵਰਕ ਹੈਗਾ ਆ, ਤੁਸੀਂ ਮੇਰੇ ਨਾਲ ਬਾਅਦ ਵਿੱਚ ਗੱਲਬਾਤ ਕਰ ਲੈਣੀ, ਤੁਹਾਡੀ ਹੈਲਪ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਜ਼ਰੂਰ। ਅਤੇ CHLO 530 ਸਵੇਰ ਤੋਂ ਸ਼ਾਮ ਤੱਕ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ, ਤੁਸੀਂ ਆਪਣੇ ਵਿਚਾਰ ਦਿੰਦੇ ਹੋ, ਤੋ ਖਿਆਲ ਨਾਲ ਵਿਚਾਰ ਦਿਓ, ਸਾਰੇ ਹੀ ਰਿਸਪੈਕਟਡ ਹਨ। ਫਿਰ ਵੀ ਮੈਂ ਕਹਿ ਦਿੰਦਾ ਸਾਡੇ ਕਿਸੇ ਸਰੋਤੇ ਕੋਲ, ਦਰਸ਼ਕ ਕੋਲ ਗਲਤੀ ਹੋ ਗਈ, ਸਾਡੇ ਕੋਲ ਹੋ ਗਈ ਨਾ, ਆਹ ਚੇਅਰ ਬੈਠੀ ਹੁੰਦੀ ਆ ਕੇ ਕਰੈਕਟ ਕਰ ਲਿਆ ਕਰੋ, ਅਸੀਂ ਇੱਕ ਕਮਿਊਨਿਟੀ ਬਣ ਕੇ ਰਹਿਣਾ, ਨਿਮਰਤਾ ਦੇ ਨਾਲ ਆਪਸ ਵਿੱਚ ਗੱਲਾਂ ਬਾਤਾਂ ਕਰਕੇ ਸਭ ਕੁਝ ਹੋਣਾ ਹੈਗਾ ਆ। ਪਰ ਦੁੱਖ ਲੱਗਦਾ ਉਦੋਂ ਲੋਕੀ ਅੱਕੇ ਪੈ ਥਾ ਕਿ ਹੌਸਪੀਟਲ ਕਿੱਥੇ ਗਿਆ, ਕਾਰ ਇੰਸ਼ੋਰੈਂਸ ਮਹਿੰਗੀ ਹੋ ਗਈ, ਕ੍ਰਾਈਮ ਹਜੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨ ਲੱਗੀ ਹੋ, ਇਹ ਨਹੀਂ ਘੱਟ ਰਿਹਾ ਹੈਗਾ। ਆਹ ਪੌੜ ਸ਼ੋਪ ਯਾਰ, ਭੰਗ ਦੇ ਸਟੋਰ ਇੰਨੇ ਆ ਗਏ ਆ, ਕੀ ਕਰਦੇ? ਸੋ ਪੇਰੈਂਟਸ ਵੀ ਕਰਨ ਤਾਂ ਕੀ ਕਰਨ, ਸਵੇਰ ਤੋਂ ਸ਼ਾਮ ਕੰਮ ਕਰਨਾ ਪੈਂਦਾ, ਬੱਚਿਆਂ 'ਤੇ ਨਿਗਾਹ ਕਿਸ ਤਰ੍ਹਾਂ ਰੱਖਣਾ, ਰੱਖਣੀ ਬੜੀ ਜ਼ਰੂਰੀ ਹੈਗੀ ਹੈ, ਬੱਚਿਆਂ ਨਾਲ ਕਮਿਊਨੀਕੇਸ਼ਨ ਕਰਨੀ ਬੜੀ ਜ਼ਰੂਰੀ ਹੁੰਦੀ ਹੈ, ਪੁੱਛ ਲਿਆ ਕਰੋ ਕਿ ਦੇਖੋ ਗਲਤ ਕੰਮ ਤਾਂ ਨਹੀਂ ਕਰਦੇ, ਮੈਂ ਇੱਕ ਸ਼ੋਅ ਲੈ ਕੇ ਆਵਾਂਗਾ ਆਉਣ ਵਾਲੇ ਦਿਨ ਵਿੱਚ, ਕਾਫੀ ਸਾਰੇ ਸ਼ੋਅ ਲੈ ਕੇ ਆਉਣੇ ਤੁਹਾਡੇ ਵਾਸਤੇ। ਵੀ ਕੈਨੇਡਾ ਵਿੱਚ ਆਪਾਂ ਆਏ ਸੀਗੇ ਵਧੀਆ ਜ਼ਿੰਦਗੀ ਜੀਣ ਵਾਸਤੇ, ਸਾਫ਼ ਸੁਥਰੀ ਫੈਸਿਲਿਟੀਜ਼ ਹੈ ਇੱਥੇ, ਅਤੇ ਮੌਸਮ, ਪਾਣੀ, ਐਵਰੀਥਿੰਗ ਦੇ ਹੈਵ ਐਵਰੀਥਿੰਗ, ਸੜਕਾਂ ਦੇਖ ਲਓ ਸਭ ਕੁਛ ਹੈਗਾ, ਪਰ ਕੰਮ ਕਾਫੀ ਖਰਾਬ ਹੋਣ ਲੱਗ ਪਿਆ ਹੈਗਾ ਆ। ਆਪਣੇ ਕਲਚਰ, ਆਪਣੇ ਵਿਰਸੇ ਨੂੰ ਸੰਭਾਲਣਾ ਚਾਹੁੰਦੇ ਹੋ ਤਾਂ ਬੈਸਟ ਆਫ ਲੱਕ। ਅੱਜ ਕੱਲ੍ਹ ਇੰਟਰਕਾਸਟ ਮੈਰਿਜਸ ਹੋ ਰਹੀਆਂ, ਹੋਣੀਆਂ ਸੀਗੀਆਂ, ਕੋਈ ਗੋਰੇ ਨਾਲ, ਕਾਲੇ ਨਾਲ, ਚੀਨੇ ਨਾਲ, ਬਰਾਊਨ ਨਾਲ ਵਿਆਹ ਕਰਾ ਰਹੇ ਹਨ, ਬੱਚਿਆਂ ਦਾ ਪਿਆਰ ਪੈ ਜਾਂਦਾ, ਪਿਆਰ ਤੁਸੀਂ ਰੋਕ ਨਹੀਂ ਸਕਦੇ। ਸੋ ਕਈ ਲੋਕ ਦੁਖੀ ਹੋ ਜਾਂਦੇ ਹਨ, ਪਰ ਕੀ ਕਰ ਸਕਦੇ ਹੋ, ਤੁਸੀਂ ਆਪਣੀ ਕੋਸ਼ਿਸ਼ ਕੀਤੀ ਸੀਗੀ, ਆਪਣੇ ਆਪ 'ਤੇ ਇੰਨਾ ਪ੍ਰੈਸ਼ਰ ਨਾ ਪਾਵੋ, ਬੱਚਿਆਂ ਲਈ ਉਨਾ ਕੁ ਕਮਾ ਕੇ ਦੇਵੋ ਜਿੰਨਾ ਆਪਣੇ ਆਪ ਨੂੰ ਸੰਭਾਲ ਲੈਣਾ, ਨਹੀਂ ਤਾਂ ਨਾ ਤਾਂ ਉਹਨੇ ਤੁਹਾਨੂੰ ਸੰਭਾਲਣਾ, ਨਾ ਤੁਹਾਡੇ ਪੈਸੇ ਨੂੰ ਸੰਭਾਲਣਾ, ਸੱਚੀ ਗੱਲ ਹੈਗੀ ਹੈ, ਨਾ ਇੱਜ਼ਤ ਨੂੰ ਸੰਭਾਲਣਾ, ਇਹੀ ਕਹਿ ਸਕਦੇ ਹੈਗੇ ਹਾਂ। ਸੋ ਗਾਈਡੈਂਸ ਬੜੀ ਜ਼ਰੂਰੀ ਹੁੰਦੀ ਹੈ, ਬੱਚੇ ਬੱਚੇ ਹੁੰਦੇ, ਉਹਨਾਂ ਨੂੰ ਗਾਈਡੈਂਸ ਦੀ ਲੋੜ ਬੜੀ ਹੁੰਦੀ ਹੈ, ਦਿਆ ਕਰੋ ਜ਼ਰੂਰ। 9499 ਇਹ ਲੱਗਦਾ ਪਹਿਲੀ ਵਾਰੀ ਕਾਲ ਹੈ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। 9499 ਤੁਸੀਂ ਏਅਰ ਤੇ ਹੋ ਜੀ।
1: ਰੱਬ ਤੁਹਾਨੂੰ ਆਪਣੀ ਹਿਫਾਜ਼ਤ ਚ ਰੱਖੇ, ਤੇ ਮੈਂ ਤੁਹਾਨੂੰ ਕਹਿਣਾ ਸੀਗਾ ਕਿ ਫਰਾਂਸ ਜਿੱਤੇਗਾ ਸਾਗਰ ਦਾ ਟੂਰਨਾਮੈਂਟ ਨਾ।
13: ਧੰਨਵਾਦ, ਬੈਸਟ ਆਫ ਲੱਕ। ਤੁਸੀਂ ਫਰਾਂਸ ਕਹਿੰਦੇ, ਫਰਾਂਸ ਦੇ ਕਾਫੀ ਨਾਮ ਅੱਗੇ ਆ ਰਹੇ ਹਨ, ਸੋ ਬੈਸਟ ਆਫ ਲੱਕ। ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਪਸੰਦ ਕਰ ਰਹੇ, ਅਸੀਂ ਤੁਹਾਡੇ ਲਈ ਬੈਠੇ ਹਾਂ, ਮੇਰਾ ਵੀ ਪਰਿਵਾਰ ਆ, ਤੁਹਾਡਾ ਵੀ ਪਰਿਵਾਰ ਆ, ਪਰਿਵਾਰ 'ਚ ਬੈਠ ਪਰਿਵਾਰਕ ਪ੍ਰੋਗਰਾਮ ਕਰੀ ਹਰ, ਕਈ ਐਸੇ ਪ੍ਰੋਗਰਾਮ ਸਾਨੂੰ ਕਰਨੇ ਪੈਣੇ ਫਿਊਚਰ ਦੇ ਵਿੱਚ, ਸ਼ਾਇਦ ਕਹਿ ਜਾਣ ਲੱਗੇ ਵੀ ਇਹ ਲੈਂਗੁਏਜ ਕਿਸ ਤਰ੍ਹਾਂ ਬੋਲ ਰਹੇ ਹਨ। ਅੱਜ ਕੱਲ੍ਹ ਹੋ ਰਿਹਾ ਹੈਗਾ ਆ, ਬੱਚੇ ਜਿਹੜੇ ਹੈਗੇ ਆ ਨਾ, 11-11, 10-10 ਸਾਲ ਦੇ ਸੈਕਸ ਕਰਨ ਲੱਗ ਪਏ ਹਨ। ਜੀ ਹਾਂ, ਲੱਗ ਪਏ ਹਨ, ਇਹ ਅੰਕੜੇ ਬਾਹਰ ਆਏ ਹੋਏ ਹਨ, ਤੁਹਾਨੂੰ ਦਿਸ ਰਿਹਾ ਹੈਗਾ ਕਿ ਆਪਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਰੋਕਣ ਦੀ ਕੋਸ਼ਿਸ਼ ਕਰਦੇ ਹਾਂ, ਕਿ ਇਹ ਆਈਡੀਆ ਕਰਾਉਂਗੇ। ਇੱਧਰ ਮੈਂ ਬਹੁਤ ਸਾਰੇ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਆਉਣੇ ਆ, ਜਿਹਦੇ ਵਿੱਚ ਕਿਸੇ ਨਾ ਕਿਸੇ ਦਾ ਫਾਇਦਾ ਹੋ ਜਾਵੇ, ਕਿਸੇ ਬੱਚੇ ਨੂੰ ਬਿਮਾਰੀ ਨਾ ਲੱਗ ਜਾਵੇ, ਕਿਸੇ ਬੱਚੇ ਨੂੰ ਪਰਿਵਾਰ ਬਣਾ ਕੇ ਬਾਂ ਬਾਂ ਆਪਣਾ ਬਾਨਾ ਪੈ ਜਾਵੇ। ਬਹੁਤ ਚੀਜ਼ਾਂ ਐਸੀਆਂ ਹਨ ਜਿਹਦੇ ਆਪਾਂ ਡਿਸਕਸ ਕਰਨਾ। ਬੋਏਫ੍ਰੈਂਡ ਗਰਲਫ੍ਰੈਂਡ ਬਣਾਉਣੇ ਕੀ ਹੁਣ ਨੋਰਮਲ ਹੋ ਗਏ ਹਨ? ਅੱਗੇ ਤਾਂ ਕਹਿੰਦੇ ਸੀਗੇ ਵੀ ਮੁੰਡਾ ਕਦੇ ਕੁੜੀ ਨੂੰ ਘਰ ਲੈ ਕੇ ਰਿਹਾ, ਕੁੜੀ ਮੁੰਡੇ ਨੂੰ ਘਰ ਲੈ ਕੇ ਆ ਸੀ। ਬਹੁਤ ਚੇਂਜ ਹੋ ਗਿਆ ਲਾਈਫ ਨਾਲ, ਕਿੰਨਾ ਕੁ ਆਪਾਂ ਚੇਂਜ ਕਰਾਂਗੇ, ਆਪਾਂ ਆਪਣੇ ਆਪ ਨੂੰ ਕਿੰਨੀ ਕੁ ਚੇਂਜ ਚਾਹੁੰਦੇ ਹੋ। ਸੋ ਇੱਦਾਂ ਦੇ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਆਇਆ ਕਰਾਂਗੇ। ਅਸੀਂ ਨਿਮਰਤਾ ਦੇ ਨਾਲ ਰਹਿ ਕੇ ਆਪਣੀ ਵਧੀਆ ਜ਼ਿੰਦਗੀ ਕੱਟਣ ਦੀ ਕੋਸ਼ਿਸ਼ ਕਰਨੀ ਆ। ਬਹੁਤ ਸਾਰੇ ਲੋਕਾਂ ਨੇ, ਬਹੁਤ ਸਾਰੇ ਪਰਿਵਾਰਾਂ ਨੇ ਬਹੁਤ ਸਾਰਾ ਪੈਸਾ ਕਮਾਇਆ, ਅਤੇ ਜਦੋਂ ਬੱਚਿਆਂ ਹੁੰਦੇ ਤਾਂ ਮੁੜ ਕੇ ਉਹਨਾਂ ਬੱਚਿਆਂ ਨੇ ਪਰਿਵਾਰਾਂ ਵੱਲ ਮੁੜ ਕੇ ਨਿਗਾਹ ਨਹੀਂ ਕੀਤੀ। ਕਿਸੇ ਰਿਟਾਇਰਮੈਂਟ ਹੋਮ ਛੱਡਤਾ, ਕਿਸੇ ਨੇ ਮੁੜ ਕੇ ਕਾਲ ਨਹੀਂ ਕੀਤੀ, ਜਦੋਂ ਹੱਥ ਆ ਗਿਆ ਪੈਸਾ ਤਾਂ ਕੌਣ ਜਾਂਦਾ। ਪਰ ਕਈ ਭਾਵੇਂ ਹੋਵੇ ਨਾ ਹੋਵੇ ਫਿਰ ਵੀ ਮਾਂ ਪਿਓ ਦੀ ਬਹੁਤ ਸੇਵਾ ਕਰਦੇ ਹਨ। ਸੋ ਰਲ ਮਿਲ ਕੇ ਆਪਾਂ ਕਮਿਊਨਿਟੀ ਤੋੜਨੀ ਆ, ਹਰ ਇੱਕ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਨੀ ਆ। ਸੋ ਟਾਈਮ ਦੇ ਹਿਸਾਬ ਨਾਲ ਸਾਨੂੰ ਬਹੁਤ ਕੁਝ ਚੇਂਜ ਕਰਨਾ ਪੈਂਦਾ, ਚੇਂਜ ਲਿਆਉਣੀ ਪੈਂਦੀ ਹੈ, ਪਰ ਜਿਹੜੀ ਚੇਂਜ ਹੁਣ ਇਸ ਵੇਲੇ ਆ ਰਹੀ ਹੈਗੀ ਆ, ਪੈਗ ਸ਼ੈਗ ਦਾ ਲੋਕ 14 ਸਾਲ ਤੋਂ ਬੱਚਾ ਲਾਉਣ ਲੱਗ ਪੈਂਦਾ ਆ, ਲੋਕ ਕੀ ਸਮਝੇ ਨੋਰਮਲ ਆ, ਆਪਾਂ ਜੱਟ ਹੁੰਦੇ ਆ, ਪਾ ਹੁੰਦੇ ਆ, ਪਾ ਹੁੰਦੇ ਆ। ਇਟਸ ਅ ਸੈਡ ਸਟੋਰੀ, ਬਟ ਕੌਨਸੀਕੁਐਂਸਿਸ ਵੀ ਹੈਵ ਟੂ ਫੇਸ ਦੇਮ ਆਲ। ਸਾਨੂੰ ਰਲ ਮਿਲ ਕੇ ਜਿਹੜੀਆਂ ਚੀਜ਼ਾਂ ਉਹ ਤਾਂ ਗੱਲਾਂ ਕਰਨੀਆਂ ਪੈਣੀਆਂ, ਕਿਸੇ ਨੂੰ ਦੁਖੀ ਨਹੀਂ ਕਰ ਸਕਦੇ, ਹਰ ਇੱਕ ਦੀ ਫੀਲਿੰਗ ਹੁੰਦੀ ਆ। ਜੇ ਕੋਈ ਵਿਆਹ ਕਰਵਾਉਣਾ ਚਾਹੁੰਦਾ ਕਿਸੇ ਹੋਰ ਰੇਸ ਦੇ ਵਿੱਚ, ਜੇ ਉਹ ਹੈਗਾ +18 ਕਰ ਸਕਦਾ ਹੈਗਾ, ਵੀ ਕੈਨ ਡੂ ਨਥਿੰਗ ਅਬਾਊਟ ਇਟ, ਪਰ ਵੀ ਕੈਨ ਗਾਈਡ ਦੈਮ ਐਂਡ ਹੈਲਪ ਦੈਮ, ਦੈਟਸ ਆਲ ਵੀ ਕੈਨ ਡੂ। ਸਾਰੇ ਹੀ ਆਪਣੇ ਹਨ, ਰੱਬ ਇੱਕ ਹੈਗਾ, ਗਾਡ, ਦੇਰ ਇਜ਼ ਵਨ ਸੰਬੜੀ ਅਪ ਦੇਰ ਜਿਹੜਾ ਟੇਕ ਕੇਅਰ ਕਰਨ ਲੱਗਾ ਹੋਇਆ ਹੈਗਾ ਆ। ਸੋ ਤੁਸੀਂ ਕੰਮਾਂ ਕਾਰਾਂ 'ਤੇ ਜਾ ਰਹੇ ਹੋ, ਰੱਬ ਤੋਂ ਰਾਜੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ, ਡਰਿਆ ਨਾ ਕਰੋ, ਸੰਗਿਆ ਨਾ ਕਰੋ, ਦੱਸਿਆ ਕਰੋ ਵੀ ਮੈਂ ਆਪਣੇ ਪਰਿਵਾਰ ਦੀ ਸੇਵਾ ਕਰਦਾ, ਮੇਰਾ ਫਰਜ਼ ਆ, ਮੇਰੀ ਡਿਊਟੀ ਆ, ਮੈਂ ਆਪਣੀ ਵਾਈਫ ਨਾਲ ਸਪੋਰਟ ਕਰਦਾ, ਮੇਰਾ ਫਰਜ਼ ਆ, ਮੇਰੀ ਡਿਊਟੀ ਆ। ਬਹੁਤ ਸਾਰੇ ਮੈਂ ਦੇਖੇ, ਲੈ ਅਤੇ ਔਰ ਤਾਂ ਮਾਂ ਪੇ ਨੂੰ ਸਾਂਭਦੀ, 12 ਘੰਟੇ ਕੰਮ ਕਰਵਾ ਕੇ, ਅਤੇ ਫਿਰ ਕਹਿੰਦੇ ਮੇਰੀ ਮਾਂ ਪੇ ਨੂੰ ਵੀ ਸਾਂਭੇ। ਸੋ ਹਰ ਇੱਕ ਚੀਜ਼ ਰਲ ਮਿਲ ਕੇ ਹੁੰਦੀ ਆ, ਸਭ ਕੁਛ ਡਿਵਾਈਡ ਕਰਨਾ ਪੈਂਦਾ ਫਿਰ ਲਈ, ਅਤੇ ਫਿਰ ਜ਼ਿੰਦਗੀ ਚੱਲਦੀ ਹੈਗੀ ਆ। ਕੈਨੇਡਾ ਇਜ਼ ਅ ਬਿਊਟੀਫੁਲ ਕੰਟਰੀ, ਪਰ ਪਿਛਲੇ 10 ਸਾਲਾਂ ਤੋਂ ਬਹੁਤ ਕੁਛ ਖਰਾਬ ਹੋਇਆ, ਜਿਹੜਾ ਨਹੀਂ ਹੋਣਾ ਚਾਹੀਦਾ ਸੀਗਾ। ਸੋ ਬਜ਼ੁਰਗਾਂ ਨੂੰ ਬੇਨਤੀ ਹੈਗੀ ਆ, ਜਦੋਂ ਵੀ ਕੋਈ ਤੁਹਾਡੇ ਕੋਲ ਪਾਰਕ ਵਿੱਚ ਆਉਂਦਾ, ਜਾਂ ਤੁਹਾਨੂੰ ਕੋਈ ਫੰਡਿੰਗ ਦਿੰਦਾ, ਜਾਂ ਤੁਹਾਡੀ ਮਦਦ ਕਰਦਾ, ਹੋਰ ਸਵਾਲ ਵੀ ਪੁੱਛਿਆ ਕਰੋ। ਇਹ ਜਿਹੜੇ ਪੈਸੇ ਆ ਨਾ, ਤੁਹਾਡੇ ਮੁੜ ਕੇ ਆਉਂਦੇ ਟੈਕਸ ਬਿਲ ਦੇ ਪੈਸੇ, ਤੁਹਾਨੂੰ ਇਹ ਮਿਲਣੇ ਚਾਹੀਦੇ ਹਨ ਜੇ ਕਿਸੇ ਸਰਵਿਸ ਦੀ ਲੋੜ ਹੈਗੀ ਆ। ਪਰ ਉਹ ਸਰਵਿਸ ਦੇ ਨਾਲ ਨਾਲ ਹੋਰ ਸਹੂਲਤਾਂ ਕਿੱਥੇ ਗਈਆਂ? ਟੀਚਰ ਇੱਥੇ ਦੇ ਨਹੀਂ ਹਾਇਰ ਹੋ ਰਹੇ, ਖੋਖੇ ਇੱਥੇ ਲੱਗਣ ਲੱਗ, ਸਕੂਲ ਮਗਰੋਂ ਉੱਪਰ ਹੁੰਦਾ ਖੋਖੇ ਪਹਿਲੇ ਬਾਹਰ ਖੜ੍ਹੇ ਕੀਤੇ ਹੁੰਦੇ ਆ, ਆਪਾਂ ਪਾਪੂਲੇਸ਼ਨ ਕੰਟਰੋਲ ਕਰ ਰਹੇ, ਇਹ ਕੰਮ ਸਾਰੇ ਇਹਨਾਂ ਦੇ ਹੁੰਦੇ ਕਰਨ ਵਾਲੇ। ਜਦੋਂ ਆਪਾਂ ਹਰ ਕੀ ਕਿੱਦਾਂ ਕਰਕੇ ਦੱਸੇ ਹੁੰਦੇ, ਹੋਸਪਿਟਲ ਆਇਆ ਕੱਲ੍ਹ ਨਹੀਂ ਹੈਗਾ, ਪੁੱਛਿਓ ਜਾਣਾ ਦਿਓ ਬਾਹਰ ਤੋਂ ਫੜ ਲਿਓ ਕਿਉਂਕਿ ਲੈਟ ਮੀ ਨੋ ਯੂ ਆਰ ਵਰਕਿੰਗ ਫੋਰ ਮੀ ਦੇ ਆਰ ਵਰਕਿੰਗ ਫੋਰ ਅਸ ਅਸੀਂ ਇਹਨਾਂ ਨੂੰ ਚੂਜ਼ ਕੀਤਾ ਬਟ ਵਿਦ ਰਿਸਪੈਕਟ ਮੈਂ ਇਹੀ ਕਹਿੰਦਾ ਮੈਂ ਫਿਰ ਕਹਿੰਦਾ ਕਲਾਸ ਐਕਸ਼ਨ ਲਾਸੂਰ ਹੁਣ ਆਉਣਾ ਚਾਹੀਦਾ ਕਿ ਨਹੀਂ ਚਾਹੀਦਾ ਟੈਕਸਟ ਮੈਸੇਜ ਕਰਕੇ ਦੱਸ ਦਿਓ ਵੀ ਹੋਸਪਿਟਲ ਆਇਆ ਕੱਲ੍ਹ ਨਹੀਂ ਹੈਗਾ ਜਿਹਨਾਂ ਨੇ ਪੈਸੇ ਦਿੱਤੇ ਸਪੈਸ਼ਲੀ ਉਹ ਲੋਕ ਮੈਂ ਇਕੱਲੇ ਇਕੱਲੇ ਸੰਪਰਕ ਕਰੂੰਗਾ ਜਿਹਨਾਂ ਨੇ ਮੇਰੇ ਪ੍ਰੋਗਰਾਮ ਵਿੱਚ ਪੈਸੇ ਦਿੱਤੇ ਸੀਗੇ ਵੀ ਲੈਸ ਆਸ ਦੀਸ ਗਾਈਜ਼ ਟੇਕ ਦੈਮ ਸਮਵੇਅਰ ਮੇ ਬੀ ਦੇ ਕੈਨ ਆਨਸਰ ਦਾ ਕੁਐਸਚਨਸ ਵੈਲ ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਡੇ ਲਈ ਬੈਠੇ ਹਾਂ ਮੈਨੂੰ ਬਾਅਦ ਵਿੱਚ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2222 ਤੇ ਕਰ ਸਕਦੇ ਹੋ 416-451-2222 ਤੇ ਦੇਖਦੇ ਰਹੋ ਵਿਰਾਸਤ ਟੀਵੀ ਤੇ ਸੁਣਦੇ ਰਹੋ ਵਿਰਾਸਤ ਰੇਡੀਓ ਲਾਈਨਾਂ ਜਿਹੜੀ ਨਹੀਂ ਲਈਆਂ ਗਈਆਂ ਮਾਫੀ ਮੰਗਦਾ ਕੱਲ੍ਹ ਨੂੰ ਲੈ ਲਵਾਂਗਾ ਤੁਹਾਡੇ ਵਾਸਤੇ ਤੁਹਾਡੇ ਲਈ ਹੀ ਇੱਥੇ ਬੈਠੇ ਹਾਂ ਸੋ ਇੰਜੋਏ ਕਰੋ ਇਸ ਹੌਟ ਵਨ ਸਟੇ ਹੈਲਥੀ ਸਟੇ ਸੇਫ ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਹੈ ਹੈਵ ਅ ਗੁੱਡ ਡੇ ਸਤਿ ਸ਼੍ਰੀ ਅਕਾਲ
4: Flap my wings. What'll he do with all that unused elbow grease?
5: Organize the fridge, the spice rack, the junk drawer.
4: What are you quacking on about? He's gonna make enchiladas.
5: More dishes? That's giving this duck goosebumps.
22: Dawn Platinum, the better grease getter.
23: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
24: ਰੰਗਲੇ ਪੰਜਾਬ ਨੂੰ
25: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
24: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
25: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
24: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
25: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
24: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
25: ਪ੍ਰੋਗਰਾਮ ਪੰਜਾਬੀ ਲਹਿਰਾਂ
24: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
26: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: ਸਤਿਗੁਰ ਹੋਏ ਦਿਆਲ ਤਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਾਬਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਰਮੇਸ਼ ਹੁਸ਼ਿਆਰਪੁਰ ਜੀ ਜੁੜ ਚੁੱਕੇ ਨੇ ਦੇਸ਼ ਦੁਨੀਆ ਅਤੇ ਪੰਜਾਬ ਦੀਆਂ ਖਬਰਾਂ ਲੈ ਕੇ। ਸਟੂਡੀਓ ਦੀ ਘੜੀਆਂ ਦੇ ਮੁਤਾਬਕ 7:04 ਹੋ ਚੁੱਕੇ ਨੇ। ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ ਪੂਰੇ 8 ਤੱਕ ਬਣਿਆ ਰਹਿਣਾ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਅੱਜ ਦੀ ਖੂਬਸੂਰਤ ਸਵੇਰ ਨੂੰ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਸੋ ਪ੍ਰੋਗਰਾਮ ਸੁਣ ਰਹੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਬਜ਼ੁਰਗਾਂ ਨੂੰ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ। ਸੋ ਪੰਜਾਬ ਦੀ ਧਰਤੀ ਤੋਂ ਲੌਡਾ ਵੇਲਾ ਤਰਕਾਲਾ ਦੀ ਸਤਿ ਸ਼੍ਰੀ ਅਕਾਲ, ਔਰ ਸਾਡੇ ਵੱਲੋਂ ਸਵੇਰ ਦੀ ਚੜ੍ਹਦੀ ਕਲਾ ਵਾਲੀ ਸਵੇਰ ਦੀ ਫਤਿਹ ਪ੍ਰਵਾਨ ਕਰਨਾ। ਰਮੇਸ਼ ਜੀ, ਜੀ ਆਇਆਂ ਨੂੰ ਜੀ, ਕੀ ਹਾਲ ਚਾਲ? ਰਮੇਸ਼ ਜੀ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਜੀ? ਸੋ 905-673-3337 905-673-3337 ਇੱਕ ਸੈਕਿੰਡ, ਮੈਨੂੰ ਲੱਗਦਾ ਕਿ ਜੀ ਰਮੇਸ਼ ਜੀ ਸਤਿ ਸ਼੍ਰੀ ਅਕਾਲ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਜੀ? ਆਈ ਥਿੰਕ ਮੇਰੀ ਆਵਾਜ਼ ਰਮੇਸ਼ ਜੀ ਤੱਕ ਨਹੀਂ ਪਹੁੰਚ ਰਹੀ। ਸੋ 905-673-3337 905-673-3337 ਤੁਹਾਡੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਪੰਜਾਬੀ ਲਹਿਰਾਂ ਦੇ ਉੱਪਰ, ਅਤੇ ਅਸੀਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇੱਕ ਵਾਰ ਫਿਰ ਰਮੇਸ਼ ਜੀ ਹੁਣਾਂ ਨਾਲ। ਤਦ ਤੱਕ ਆਪਾਂ 1-2 ਕਮਰਸ਼ੀਅਲ ਲੈ ਲਈਏ ਜੀ।
1: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
2: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
1: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
2: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
3: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
2: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ। ਹੁਣੇ ਕਾਲ ਕਰੋ 416-509-1509 ਤੇ।
3: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
2: 416-509-1509
3: ਔਰ ਵਿਜ਼ਿਟ insuranceforyou.ca।
4: ਹਰ ਤਰ੍ਹਾਂ ਦੀ ਫਸਟ, ਸੈਕੰਡ ਜਾਂ ਥਰਡ ਮੌਰਗੇਜ ਲਈ ਜਾਂ ਕਿਸੇ ਵੀ ਤਰ੍ਹਾਂ ਦਾ ਲੋਨ,
5: ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ।

0: free estimate le contact karo Nanak Renovation 416-902-9293 416-902-9293
1: Nanak Renovation ji bahut shukriya thank you so much so Nanak Renovation khoobsurat saveer aur khoobsurat saveer de vich bada hi khoobsurat radio program Punjabi Lehra leke jude hoye ummeed karde ki hun sadi awaaz Ramesh Hoshiarpur ji tak pahunch rahi hoegi ek var phir fateh di saanj paune hain so I think hun connection he tut gaya okay no problem 905-673-3337 ਤੇ ਪੰਜਾਬੀ ਦਾ ਫਿਰ ਇੱਕ ਖੂਬਸੂਰਤ ਜਿਹਾ ਨਗਮਾ ਸੁਣ ਕੇ ਤੇ ਫਿਰ ਵਾਪਸ ਆਉਣੇ ਆ
2: ਤੂੰ ਤੱਕ

ਫਿਰ ਇੱਕ ਵਾਰ ਰਾਬਤਾ ਸਾਡਾ ਜੁੜ ਗਿਆ ਤਾਂ ਦੇਖਦੇ ਹਾਂ ਜੀ ਫਤਿਹ ਦੀ ਸਾਂਝ ਪਾਉਂਦੇ ਹਾਂ, ਦੇਖਦੇ ਹਾਂ ਜੀ ਸਾਡੀ ਆਵਾਜ਼ ਰਮੇਸ਼ ਹੁਸ਼ਿਆਰਪੁਰੀ ਤੱਕ ਪਹੁੰਚ ਰਹੀ ਆ। ਰਮੇਸ਼ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਹੈ ਪੰਜਾਬੀ ਲਹਿਰਾਂ ਦੇ ਵਿੱਚ, ਕੀ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਜੀ? ਰਮੇਸ਼ ਜੀ ਕੀ ਤੁਸੀਂ ਮੈਨੂੰ ਸੁਣ ਪਾ ਰਹੇ ਹੋ? ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਜੀ? 905-673-3337 905-673-3337 ਕੁਛ ਮਾਈਕਰੋ ਓਕੇ ਓਕੇ ਓਕੇ ਸੋ ਕੋਸ਼ਿਸ਼ ਕਰਦੇ ਹਾਂ ਜੀ ਦੁਬਾਰਾ ਰਾਬਤਾ ਕਾਇਮ ਕਰਨ ਦਾ। ਸੋ 905-673-3337 905-673-3337

0: ਬਿਲਕੁਲ ਜੀ, ਸਟੂਡੀਓ ਦੀ ਘੜੀ ਦੇ ਮੁਤਾਬਿਕ 7:10 ਹੋ ਚੁੱਕੇ ਆ। ਰਾਬਤਾ ਥੋੜ੍ਹਾ ਜਿਹਾ ਲੇਟ ਹੋਇਆ ਆ, ਪਰ ਮੈਨੂੰ ਲੱਗਦਾ ਕਿ ਇਸ ਵਾਰ ਸਾਡੀ ਆਵਾਜ਼ ਰਮੇਸ਼ ਜੀ ਤੱਕ ਪਹੁੰਚ ਰਹੀ ਆ। ਸੋ 905-673-3337 ਰਮੇਸ਼ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਦੀ ਖੂਬਸੂਰਤ ਕੈਨੇਡਾ ਦੀ ਸਵੇਰ ਵੱਲੋਂ।
1: ਬਹੁਤ ਮਿਹਰਬਾਨੀ ਜੀ, ਤੇਰੀ ਲਈ ਮਾਫੀ
0: ਜੀ। ਬਿਲਕੁਲ ਜੀ, ਦੇਰੀ ਲਈ ਮਾਫੀ, ਔਰ ਸਾਡੇ ਵੱਲੋਂ ਵੀ, ਔਰ ਮੈਨੂੰ ਲੱਗਦਾ ਕੁਝ ਟੈਕਨੀਕਲ ਇਸ਼ੂ ਹੋ ਜਾਂਦਾ ਕਈ ਵਾਰ। ਚਲੋ, ਜ਼ਿੰਦਗੀ ਇਸੇ ਚੀਜ਼ ਦਾ ਉਤਰਾਅ ਚੜ੍ਹਾਵ ਦਾ ਨਾਮ ਹੀ ਜ਼ਿੰਦਗੀ ਆ। ਸੋ ਬਹੁਤਾ ਸਮਾਂ ਖਰਾਬ ਨਾ ਕਰਦੇ ਹਾਂ, ਸਿੱਧਾ ਹੀ ਆਪਾਂ ਪਹਿਲੀ ਖਬਰ ਵੱਲ ਚੱਲਦੇ ਹਾਂ, ਕਿਉਂਕਿ ਆਲਮੋਸਟ 4-5 ਮਿੰਟ ਆਲਰੇਡੀ ਆਪਾਂ ਡਿਲੇ ਹਾਂ। ਸੋ ਅੱਜ ਦਾ ਸਭ ਤੋਂ ਭਖਿਆ ਹੋਇਆ ਮੁੱਦਾ ਰਮੇਸ਼ ਜੀ, ਜਸਵੰਤ ਸਿੰਘ ਖਾਲੜਾ ਦੇ ਕਾਤਲਾਂ ਦੇ ਉੱਪਰ ਕਹਿੰਦੇ ਸਰਕਾਰਾਂ ਮਿਹਰਬਾਨ ਹੋਈਆਂ ਜੀ।
1: ਪ੍ਰਭ ਸੰਧੂ ਜੀ, ਇਸੇ ਗੱਲ ਦਾ ਤੇ ਰੌਲਾ ਆ, ਜੇ ਸਰਕਾਰਾਂ ਮਿਹਰਬਾਨ ਨਾ ਹੁੰਦੀਆਂ ਤੇ ਫਿਰ ਰੌਲੇ ਕਾਹਦੇ ਪੈਣੇ ਸੀ? ਫਿਰ ਉਹ ਫਿਲਮ ਜਿਹੜੀ ਕਲਾਕਾਰਾਂ ਨੇ ਤਿਆਰ ਕੀਤੀ, ਕਿਸੇ ਪ੍ਰੋਡਿਊਸਰ ਡਾਇਰੈਕਟਰ ਨੇ ਤਿਆਰ ਕੀਤੀ, ਫਿਰ ਉੱਥੇ ਰੋਕਾਂ ਕਾਹਨੂੰ ਲੱਗਣੀਆਂ ਸੀ? ਨਹੀਂ ਤੇ ਬੜੀਆਂ ਸਾਰੀਆਂ ਫਿਲਮਾਂ ਜਿਹਦੇ ਵਿੱਚ ਮਾਰ ਤਾੜ, ਜਾਤ ਧਰਮ ਦੇ ਨਾਂ ਤੇ ਲੜਾਈ, ਦੰਗੇ, ਪਤਾ ਨੀ ਕਿੰਨੀ ਕੁ ਕਤਲੋ ਕਾਰਤ ਦਿਖਾਈ ਹੈ, ਕਿੱਡੇ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਤੰਤਰ ਦਿਖਾਇਆ, ਕਿੱਡੇ ਵੱਡੇ ਪੱਧਰ ਤੇ ਦਿਖਾਇਆ ਕਿ ਕਿਵੇਂ ਭਾਰਤ ਦੇ ਵਿੱਚ ਜਿਹੜੀ ਤਸਕਰੀ ਹੁੰਦੀ ਹੈ, ਕਿਸ ਢੰਗ ਦੇ ਨਾਲ ਹਥਿਆਰਾਂ ਦੀ ਤਸਕਰੀ ਹੁੰਦੀ ਹੈ, ਕਿਸ ਢੰਗ ਦੇ ਨਾਲ ਵਿਸ਼ੇਸ਼ ਲੱਕੜ ਦੀ ਤਸਕਰੀ ਹੁੰਦੀ ਹੈ, ਕਿਸ ਢੰਗ ਦੇ ਨਾਲ ਉਹ ਵਿਦੇਸ਼ਾਂ ਤੱਕ ਜਾਂਦੀ ਹੈ, ਕਿਵੇਂ ਸਰਕਾਰਾਂ ਬਦਲਦੀਆਂ, ਕਿਵੇਂ ਸਾਰੀਆਂ ਸੀਟਾਂ ਵਿਕਦੀਆਂ, ਕਿਵੇਂ ਸੌਦੇ ਹੁੰਦੇ ਆ, ਉਹ ਸਾਰਾ ਕੁਛ ਫਿਲਮਾਂ 'ਚ ਦਿਖਾਉਂਦੇ ਹੀ ਹੈ। ਫਿਰ ਇਹੀ ਇੱਕ ਫਿਲਮ ਕਿਉਂ ਜਿਹਦੇ ਉੱਪਰ ਸਰਕਾਰਾਂ ਨੂੰ ਰੋਕ ਲਾਉਣੀ ਪੈ ਗਈ? ਇਹਦਾ ਅਰਥ ਇਹ ਹੈ ਕਿ ਕੁਛ ਨਾ ਕੁਛ ਗੜਬੜੀ ਹੈ, ਤੇ ਬੜੀ ਸਿੱਧੀ ਪੱਧਰੀ ਗੱਲ ਹੈ। ਨਹੀਂ ਤੇ ਫਿਲਮ ਤੇ ਫਿਲਮ ਹੀ ਹੈ, ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਕਿ ਭਾਈ ਫਿਲਮ ਹੈ। ਇਹਦੇ ਵਿੱਚ ਕਿਹੜਾ ਕਿਸੇ ਨੇ ਇਹ ਕਹਿ ਦਿੱਤਾ ਕਿ ਕਿਸੇ ਨੂੰ ਕਿਸੇ ਨੇ ਸਜ਼ਾ ਦਵਾ ਦੇਣੀ ਜਾਂ ਅਦਾਲਤ ਨੇ ਫਿਲਮ ਦੇਖ ਕੇ ਕਹਿਣਾ ਜੀ ਸਾਰੀ ਪੁਲਿਸ ਜਿਹੜੀ ਉਸ ਵੇਲੇ ਸੀ ਸਰਕਾਰਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿਓ, ਏਦਾਂ ਦਾ ਕੁਛ ਵੀ ਨਹੀਂ ਹੋਣਾ। ਹੁਣ ਤੁਸੀਂ ਆਪ ਹੀ ਸੋਚੋ ਕਿ ਇਹਦੇ ਵਿੱਚ ਕੀ ਏਦਾਂ ਦਾ ਵੜ ਗਿਆ ਜਿਹੜਾ ਵਕਤ ਪਿਆ ਹੋਇਆ ਸਰਕਾਰਾਂ, ਪੰਜਾਬ ਤੋਂ ਲੈ ਕੇ ਦਿੱਲੀ ਤੱਕ ਵਕਤ। ਜਿਹੜਾ ਪ੍ਰਭ ਸੰਧੂ ਜੀ ਤੁਸੀਂ ਜ਼ਿਕਰ ਕੀਤਾ ਨਾ ਸਰਕਾਰਾਂ ਦੀ ਮਿਹਰਬਾਨੀ ਦਾ, ਉਹ ਇੱਕ ਚੀਜ਼ ਸਾਹਮਣੇ ਆਈ ਅਚਾਨਕ। ਕਈ ਚੀਜ਼ਾਂ ਦੱਬੇ ਕੁੱਟੀਆਂ ਚੱਲਦੀਆਂ ਰਹਿੰਦੀਆਂ, ਹੁਣ ਜਦੋਂ ਫਿਲਮ ਭਮਾ ਤੇ ਰੋਕ ਲੱਗੀ ਹੈ, ਪਰੰਤੂ ਸੰਧੂ ਸਾਹਿਬ ਲੋਕਾਂ ਨੇ ਤੇ ਵੱਡੀਆਂ ਵੱਡੀਆਂ ਸਕਰੀਨਾਂ ਲਾ ਕੇ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ
0: ਜੀ।
1: ਪੰਜਾਬ ਯੂਨੀਵਰਸਿਟੀ ਦੇ ਵਿੱਚ 7 ਨਾਂ ਦੀ ਵਿਦਿਆਰਥੀ ਜਥੇਬੰਦੀ ਹੈ, ਉਹਨਾਂ ਨੇ ਵਿਦਿਆਰਥੀਆਂ ਨੂੰ ਦਿਖਾਈ, ਬਹੁਤ ਸਾਰੇ ਪੰਜਾਬ ਦੇ ਪਿੰਡ ਆ ਜਿੱਥੇ ਫਿਲਮ ਦਿਖਾਈ ਜਾ ਰਹੀ ਹੈ, ਇੱਕ ਦੂਜੇ ਦੇ ਲੋਕਾਂ ਨੂੰ ਮੋਬਾਈਲਾਂ ਦੇ ਉੱਪਰ ਆਮ ਹੀ ਲੋਕ ਵੇਖ ਰਹੇ ਹੈ। ਔਰ ਪ੍ਰਭ ਸੰਧੂ ਜੀ ਮੈਂ ਗਰਾਊਂਡ ਪੱਧਰ ਦੀ ਤਸਵੀਰ ਦੱਸਦਾ, ਜਿਹੜਾ 20-22 ਸਾਲ ਦਾ ਵਰਗ, 18-20 ਸਾਲ ਦਾ ਜਿਹੜਾ ਜਿਹਨੂੰ ਆਪਾਂ ਜੈਨ ਜੀ ਵੀ ਆਖ ਦਿੰਦੇ ਹਾਂ
0: ਜੀ,
1: ਉਹ ਜਿਹਨਾਂ ਨੂੰ ਪਤਾ ਹੀ ਨਹੀਂ ਸੀ ਜਸਵੰਤ ਸਿੰਘ ਖਾਲੜਾ ਕੌਣ ਹੈ, ਜੋ ਵੀ ਸਵਾਲ ਪੁੱਛ ਰਹੇ ਹੈ ਕਿ ਜਸਵੰਤ ਸਿੰਘ ਖਾਲੜੇ ਦਾ, ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਉਹ ਵੀ ਭਾਈ ਇੱਕ ਧਰਤੀ ਤੇ ਵਿਅਕਤੀ ਹੋਇਆ ਏਦਾਂ ਦਾ ਯੋਧਾ। ਸੋ ਇਸ ਕਰਕੇ ਉਹ ਜਿਹੜਾ ਤੁਸੀਂ ਹੁਣ ਜ਼ਿਕਰ ਕੀਤਾ ਨਾ ਸਰਕਾਰਾਂ ਦੀ ਮਿਹਰਬਾਨੀ ਦਾ, ਸਰਕਾਰਾਂ ਦੀ ਮਿਹਰਬਾਨੀ ਤੇ ਦੂਜੇ ਪਾਸੇ ਸਦਾ ਹੀ ਰਹੀ ਹੈ। ਹੁਣ ਤਾਜ਼ਾ ਤਰੀਨ ਕੀ ਵਾਪਰਦਾ ਆ, ਪੰਜਾਬ ਪੁਲਿਸ ਨੂੰ ਇੱਕ ਵਿਅਕਤੀ ਦੀ ਇਸ ਵੇਲੇ ਭਾਲ ਹੈ, ਉਸ ਵਿਅਕਤੀ ਦਾ ਨਾਂ ਹੈ ਜਸਪਾਲ ਸਿੰਘ, ਸਾਬਕਾ DSP ਜਸਪਾਲ ਸਿੰਘ। ਇਹ ਉਹੀ DSP ਹੈ ਜਿਹਨੇ ਜਸਵੰਤ ਸਿੰਘ ਖਾਲੜਾ ਨੂੰ ਕਹਿੰਦੇ ਕਿ ਘਰੋਂ ਚੁੱਕ ਕੇ ਖੜਿਆ ਸੀ 6 ਸਤੰਬਰ ਤੇ ਸੰਨ 1995 ਦੀ ਗੱਲ ਕਰ ਰਿਹਾ
0: ਜੀ,
1: ਹਾਲਾਂਕਿ ਉਹਨੂੰ ਸਜ਼ਾ ਹੋਈ, ਸਜ਼ਾ ਭੁਗਤ ਰਿਹਾ ਸੀ, ਹੁਣ ਵਿੱਚ ਵਿਚਾਲੇ ਮਿਹਰਬਾਨੀ ਹੋ ਗਈ ਉਹਨੂੰ ਜਮਾਨਤ ਤੇ, ਉਹ ਰਿਹਾ ਆ। ਪਤਾ ਤੇ ਸਾਨੂੰ ਵੀ ਅੱਜ ਹੀ ਲੱਗਾ ਕਿ ਉਹ ਤੇ ਭਾਈ ਮਈ ਮਹੀਨਾ ਤੇ ਸੰਨ 2023 ਤੋਂ ਉਹਨੂੰ ਜਮਾਨਤ ਮਿਲੀ ਹੋਈ ਹੈ। ਹੁਣ ਜਦੋਂ ਫਿਲਮ ਚਰਚਾ ਚ ਲੋਕਾਂ ਨੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਤੇ ਪਤਾ ਲੱਗਾ ਕਿ ਉਹ ਜਿਹੜੀ ਇੱਕ ਵਿਸ਼ੇਸ਼ ਜੇਲ੍ਹ ਹੈ ਜਿਹਨੂੰ ਆਪਾਂ ਨਾਭੇ ਦੀ ਓਪਨ ਜੇਲ੍ਹ ਵੀ ਆਖ ਦਿੰਦੇ ਹਾਂ, ਉਹ ਜੇਲ੍ਹ ਵਿੱਚ ਉਹਨਾਂ ਕੈਦੀਆਂ ਨੂੰ ਰੱਖਿਆ ਜਾਂਦਾ ਜਿਹਨਾਂ ਦਾ ਚੰਗਾ ਆਚਰਣ ਹੋਵੇ, ਤੇ ਮੈਨੂੰ ਤੇ ਇਹ ਵੀ ਬੜੀ ਹੈਰਾਨੀ ਹੋਈ ਕਿ ਜਸਪਾਲ ਸਿੰਘ ਨੂੰ ਵੀ ਉਸ ਜੇਲ੍ਹ ਚ ਰੱਖਿਆ ਸੀ, ਉਹਨੂੰ ਓਪਨ ਜੇਲ੍ਹ ਆਖਿਆ ਜਾਂਦਾ, ਉਹ ਜੇਲ੍ਹ ਵਰਗਾ ਉੱਥੇ ਮਾਹੌਲ ਨਹੀਂ ਹੁੰਦਾ। ਔਰ ਉਸ ਓਪਨ ਜੇਲ੍ਹ ਚੋਂ ਜਿਹੜੇ ਪੁਲਿਸ ਦਾ ਅਮਲਾ ਫੈਲਾ, ਅੱਜ ਹੁਸ਼ਿਆਰਪੁਰ ਦੇ ਇੱਕ ਪੁਲਿਸ ਸਟੇਸ਼ਨ ਪਹੁੰਚਿਆ, ਉੱਥੇ ਜਾ ਕੇ ਕਹਿੰਦੇ ਕਿ ਭਾਈ ਜਸਪਾਲ ਸਿੰਘ ਜਿਹੜਾ ਜਮਾਨਤ ਤੇ ਆ ਸਾਨੂੰ ਲੱਭ ਹੀ ਨਹੀਂ ਰਿਹਾ, ਜਿਸ ਪਿੰਡ ਦਾ ਐਡਰੈਸ ਹੈ ਉਹ ਪਿੰਡ 'ਚ ਨਹੀਂ ਲੱਭਿਆ। ਹੁਣ ਲੱਭ ਨਹੀਂ ਰਿਹਾ ਜਾਂ ਸੱਚਮੁੱਚ ਉਹਨੂੰ ਕਿਹਾ ਕਿ ਭਾਈ ਜਮਾਨਤ ਮਿਲ ਗਈ ਜਾਂ ਦੁਨੀਆਂ ਤੇ ਜਿਹੜੇ ਮਰਜ਼ੀ ਮੁਲਕ ਚਲ ਜਾ, ਇਹ ਅਜੇ ਤੱਕ ਭੇਦ ਹੈ, ਉਹ ਜਸਪਾਲ ਸਿੰਘ ਹੈ। ਹਾਲਾਂਕਿ ਜਿਹੜਾ ਉਹ ਅਜੀਤ ਸਿੰਘ ਸੰਧੂ ਜਿਹੜਾ ਰੇਲ ਗੱਡੀ ਦੇ ਹੇਠਾਂ ਆ ਕੇ ਆਤਮ ਹੱਤਿਆ ਕਰ ਲਈ ਸੀ, ਰੌਲੇ ਉਸ ਵੇਲੇ ਵੀ ਪੁਲਿਸ ਨੇ ਬੜੇ ਪਾਏ ਜੀ, ਉਹ ਤੇ ਵਿਦੇਸ਼ ਵਿੱਚ ਚਲਾ ਗਿਆ, ਅਫਸਰਾਂ ਨੇ ਪਾਏ, ਤਾਂ ਜੋ ਕਿ ਬਾਕੀ ਪੁਲਿਸ ਵਾਲੇ ਜਿਹੜੇ ਇਹਨਾਂ ਦੇ ਨਾਲ ਦੇ ਆ ਉਹਨਾਂ ਨੂੰ ਲੱਗੇ ਕਿ ਬੜੀਆਂ ਸਰਕਾਰਾਂ ਮਿਹਰਬਾਨ ਹੁੰਦੀਆਂ ਨੇ। ਹੁਣ ਇਹ ਤਾਜ਼ਾ ਤਰੀਨ ਜਿਹੜਾ ਪਤਾ ਲੱਗਾ ਕਿ ਜਸਪਾਲ ਸਿੰਘ ਉਹ ਵਿਅਕਤੀ ਜਿਹਦੀ ਸਜ਼ਾ ਮਾਫ਼ੀ ਦੀ ਤਜਵੀਜ਼ ਵੀ ਸਰਕਾਰਾਂ ਚ ਪੈਂਡਿੰਗ ਚੱਲ ਰਹੀ ਸਜ਼ਾ ਮਾਫ਼ੀ ਦੀ, ਔਰ ਉਹਦੇ ਵਿੱਚ ਹੋਰ ਹੈਰਾਨੀਜਨਕ ਦੱਸਦਾ ਸੰਧੂ ਸਾਹਿਬ, ਪਿਛਲੀਆਂ ਸਰਕਾਰਾਂ ਵਾਲੇ ਪਾਸੇ ਨਾ ਜਾਈ ਜਾਇਓ, ਆ ਮੌਕੇ ਦੀ ਸਰਕਾਰ ਨੇ ਵੀ ਉਹ ਫਾਈਲ ਤੇ ਦਸਤਖਤ ਕਰਕੇ ਰਾਜਪਾਲ ਨੂੰ ਭੇਜੇ ਸੀ ਸੰਨ 2022-23 ਦੀ 22 ਦੀਆਂ ਗੱਲਾਂ ਨੇ, ਸਤੰਬਰ ਮਹੀਨਾ ਤੇ ਸੰਨ 2022 ਸਤੰਬਰ ਮਹੀਨਾ, ਕਿਉਂਕਿ ਸਰਕਾਰ ਬਣ ਗਈ ਸੀ ਉਦੋਂ ਮਾਨ। ਉਹਦੇ ਵਿੱਚ ਜਸਪਾਲ ਸਿੰਘ ਦਾ ਜ਼ਿਕਰ ਹੈ ਕਿ ਇਹਦੀ ਸਜ਼ਾ ਮਾਫ਼ ਕੀਤੀ ਜਾ ਸਕਦੀ, ਸਰਕਾਰ ਦੀ ਸਿਫਾਰਿਸ਼ ਹੁੰਦੀ ਇੱਕ ਢੰਗ ਦੀ, ਰਾਜਪਾਲ ਨੂੰ ਸਹਿਮਤੀ ਦੇਣੀ, ਹਾਲਾਂਕਿ ਉਹ ਪੈਂਡਿੰਗ ਹੈ। ਪਰੰਤੂ ਇਹ ਸਰਕਾਰ ਵੀ ਅਸੀਂ ਕਹੀਏ ਕਿ ਮੈਂ ਜਿਹੜਾ ਸਰਕਾਰਾਂ ਸ਼ਬਦ ਵਰਤਦਾ ਨਾ, ਐਵੇਂ ਭੁਲੇਖੇ ਜਿਹਾ ਰਾਜੀ, ਮੈਂ ਸਹੀ ਵਰਤਦਾ ਹਾਂ ਮੌਕੇ ਦੀ ਸਰਕਾਰ। ਚਲੋ ਫਿਰ ਉਸ ਤੋਂ ਬਾਅਦ ਸਜ਼ਾ ਮਾਫ਼ੀ ਦੀ ਤਜਵੀਜ਼ ਤੇ ਪੈਂਡਿੰਗ ਸੀ ਰਾਜਪਾਲ ਜੀ ਦੇ ਕੋਲ, ਬਾਅਦ ਵਿੱਚ ਅਗਲੇ ਨੇ ਅਦਾਲਤ ਵਿੱਚ ਜਾ ਕੇ ਕਹਿਤਾ ਜੀ ਸਰਕਾਰ ਨੂੰ ਤੇ ਕੋਈ ਇਤਰਾਜ਼ ਨਹੀਂ, ਉਹ ਪੈਂਡਿੰਗ ਹੈ, ਇਸ ਕਰਕੇ ਤੁਸੀਂ ਜਮਾਨਤ ਦੇ ਦਿਓ। ਅਦਾਲਤਾਂ ਨੇ ਜਮਾਨਤ ਦੇ ਦਿੱਤੀ ਤੇ ਹੁਣ ਭਾਈ ਸਾਹਿਬ ਲੱਭਦੇ ਨੇ ਜਸਪਾਲ ਸਿੰਘ ਹੁਣੀ ਕਿੱਥੇ ਹੈ, ਕਿਤੇ ਹਾਲਾਤ ਹੈ। ਸੋ ਉਵੇਂ ਇਸ ਵੇਲੇ ਜਸਪਾਲ ਸਿੰਘ ਖਾਲੜੇ ਦਾ ਮਸਲਾ ਕਾਫੀ ਵੱਡੇ ਪੱਧਰ ਤੇ ਭਖਿਆ ਹੋਇਆ, ਵਕਤ ਸਰਕਾਰਾਂ ਨੂੰ ਪਿਆ ਹੋਇਆ, ਕਿਉਂਕਿ ਫਿਲਮ ਭਵਾਂ ਕੇ ਅਧਿਕਾਰਤ ਤੌਰ ਤੇ ਬੈਨ ਕਰ ਦਿੱਤੀ, ਪਰੰਤੂ ਫਿਰ ਵੀ ਉਹ ਫਿਲਮ ਵੱਡੇ ਪੱਧਰ ਤੇ ਸੋਸ਼ਲ ਮੀਡੀਆ ਦੇ ਵੱਖ ਵੱਖ ਸਾਧਨਾਂ ਰਾਹੀਂ ਲੋਕਾਂ ਚ ਜਾ ਚੁੱਕੀ ਹੈ, ਵੇਖੀ ਜਾ ਰਹੀ ਹੈ। ਇੱਥੋਂ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉਹ ਵੀ ਹੁਣ ਕਾਫੀ ਇਸ ਵੇਲੇ ਐਕਟਿਵ ਨਜ਼ਰ ਆ ਰਹੇ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੇ ਕਹਿਤਾ ਸੀ SGPC ਦੇ ਸਹਿਯੋਗ ਦੇ ਨਾਲ ਅਕਾਲ ਤਖ਼ਤ 14 ਜੁਲਾਈ ਨੂੰ ਸਤਲੁਜ ਦੇ ਕੰਢੇ ਤੇ ਜਾ ਕੇ ਹਰੀ ਕੇ ਪੱਤਣ ਵਿਖੇ ਅਰਦਾਸ ਕਰੇਗਾ। ਚਲੋ ਚੰਗੀ ਗੱਲ ਹੈ, ਪਰੰਤੂ ਇਹਦੇ ਵਿੱਚ ਨੁਕਸ ਇਸ ਗੱਲ ਦਾ ਅਸੀਂ ਜ਼ਰੂਰ ਕਹਿ ਸਕਦੇ ਹਾਂ ਕਿ ਅੱਜ ਕਿਉਂ ਯਾਦ ਆਈ ਹੈ, ਪਹਿਲਾਂ ਕਿਉਂ ਨਹੀਂ SGPC ਜਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਯਾਦ ਆਈ। ਜਦੋਂ ਫਿਲਮ ਚਰਚਾ ਚ ਆਈ ਤੇ ਫਿਰ ਉਹਨਾਂ ਨੂੰ ਹਰੀ ਕੇ ਪੱਤਣ ਤੇ ਸਤਲੁਜ ਦਾ ਕੰਢਾ ਵੀ ਯਾਦ ਆ ਗਿਆ। ਹੁਣ 14 ਜੁਲਾਈ ਨੂੰ ਉੱਥੇ ਅਰਦਾਸ ਦਾ ਐਲਾਨ ਕੀਤਾ ਕਿ ਅਸੀਂ ਅਰਦਾਸ ਕਰਾਂਗੇ ਜਿਹੜੇ ਲੋਕਾਂ ਦੇ ਉੱਥੇ ਕਤਲੋ ਕਾਤ ਹੋਈ ਹੈ। ਸੋ ਇਸ ਵੇਲੇ ਮਸਲਾ ਇਹ ਅਦਾਲਤ ਵਿੱਚ ਵੀ ਪਹੁੰਚ ਚੁੱਕਾ, ਫਿਲਮ ਤੇ ਰੋਕ ਦਾ ਹਾਈ ਕੋਰਟ ਦੇ ਵਿੱਚ ਅੱਜ ਗਿਆ, ਉਹ ਵੀ ਵੇਖਦੇ ਹਾਂ ਹਾਈ ਕੋਰਟ ਭਵਿੱਖ ਵਿੱਚ ਕੀ ਸੁਣਵਾਈ ਕਰਦਾ ਹੈ। ਸਿਆਸਤ ਜਾ ਰਹੀ ਹੈ, ਇੱਕ ਦੂਜੇ ਤੇ ਸਿਆਸੀ ਪਾਰਟੀਆਂ ਤੰਜ ਜ਼ਰੂਰ ਵੇਲੇ ਮਾਹੌਲ ਕਾਫੀ ਜਿਹੜਾ ਪੰਜਾਬ 'ਚ ਭਖਿਆ ਹੋਇਆ।
2: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਇੱਕ ਅਜਿਹੀ ਸ਼ਾਮ ਜੋ ਛੂ ਲਏਗੀ ਤੁਹਾਡੀ ਰੂਹ ਨੂੰ।
3: ਮੈਂ ਕਿ ਅਚਨ ਜੀ ਸਲਾਮ ਕਿਨੇ
2: ਦਿਲਾਂ ਨੂੰ ਟੁੰਬਣ ਵਾਲੇ ਮਾਸਟਰ ਸਲੀਮ ਦੇ ਸੂਫੀਆਨਾ ਤਰਾਨੇ ਅਤੇ ਹਾਈ ਐਨਰਜੀ ਭੰਗੜਾ ਬੀਟਸ ਗੂੰਜਣਗੇ 24 ਜੁਲਾਈ ਨੂੰ। ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮ ਨੂੰ ਕਾਲ ਕਰ ਸਕਦੇ ਹੋ 6477839873। ਬਸ ਰੈਡੀ ਹੋ ਜਾਓ ਨੱਚਣ ਗਾਉਣ ਤੇ ਚੂਮਣ ਦੇ ਲਈ ਸੁਰਾਂ ਦੇ ਬਾਦਸ਼ਾਹ ਮਾਸਟਰ ਸਲੀਮ ਦੇ ਨਾਲ।
0: ਸੋ ਬਿਲਕੁਲ ਜੀ, 24 ਜੁਲਾਈ ਨੂੰ ਮਾਸਟਰ ਸਲੀਮ ਜੀ ਵੈਸੇ ਟੋਰਾਂਟੋ ਦੀ ਧਰਤੀ 'ਤੇ ਪਹੁੰਚ ਚੁੱਕੇ ਨੇ। ਸੋ 24 ਜੁਲਾਈ ਨੂੰ ਮਾਸਟਰ ਸਲੀਮ ਜੀ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਆ ਰਹੇ ਨੇ। ਸੋ ਜਿਹੜੀਆਂ ਟਿਕਟਸ ਆ, ਤੁਸੀਂ ਰੇਡੀਓ ਡਾਊਨ ਦਾ ਨਾਮ ਲੈ ਦਿਓ, ਤੁਹਾਨੂੰ ਜਿਹੜੀ 50-60 ਵਾਲੀ ਟਿਕਟ ਆ $39 'ਚ ਮਿਲ ਜਾਣੀ ਆ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। 24 ਜੁਲਾਈ ਨੂੰ ਮਾਸਟਰ ਸਲੀਮ ਦਾ ਕੰਸਰਟ ਹੋਣ ਜਾ ਰਿਹਾ, ਬਹੁਤ ਵਧੀਆ, ਇੱਕ ਚੰਗੇ ਮਿਊਜ਼ਿਕ ਨੂੰ ਤੁਸੀਂ ਸੁਣਨਾ ਚਾਹੁੰਦੇ ਹੋ ਤੇ ਫਿਰ 24 ਜੁਲਾਈ ਨੂੰ ਨੋਟ ਕਰ ਲਓ, milnatickets.com ਤੇ ਜਾ ਕੇ ਤੁਸੀਂ ਟਿਕਟਾਂ ਲੈ ਸਕਦੇ ਹੋ ਮਿਲਣਾ ਟਿਕਟਸ ਤੇ, ਜਾਂ ਤੁਸੀਂ 437-0001 'ਤੇ ਗੱਲਬਾਤ ਕਰ ਸਕਦੇ ਹੋ। ਸੋ ਨਾਲ ਦੀ ਨਾਲ ਤੁਸੀਂ ਨਾਨਕ ਰੈਨੋਵੇਸ਼ਨ ਨੂੰ ਯਾਦ ਰੱਖਣਾ ਜੀ, ਬੇਸਮੈਂਟ ਬਣਾਉਣੀ ਆ, ਡਰਾਈਵੇ ਬਣਾਉਣਾ, ਪੈਟੀਓ ਬਣਾਉਣਾ ਆ, ਤਾਂ ਤੁਸੀਂ ਨਾਨਕ ਰੈਨੋਵੇਸ਼ਨ 416-902-9293 'ਤੇ ਗੱਲਬਾਤ ਕਰ ਸਕਦੇ ਹੋ ਨਾਨਕ ਰੈਨੋਵੇਸ਼ਨ। ਨਾਲ ਦੀ ਨਾਲ ਮੋਰਨਿੰਗ ਸਾਡੇ ਸ਼ੋਅ ਦੇ ਸਪੋਂਸਰ ਨੇ ਹਰਪ੍ਰੀਤ ਸੈਣੀ ਜੀ, ਟੋਪ ਚੋਇਸ ਇੰਸ਼ੋਰੈਂਸ ਦੇ ਨਾਲ ਕੰਮ ਕਰਦੇ ਨੇ। ਤੁਸੀਂ ਪਰਿਵਾਰ ਦੀ ਸੁਰੱਖਿਆ ਇੰਸ਼ੋਰੈਂਸ ਬੈਨੀਫਿਟਸ ਅਤੇ ਫਾਈਨੈਂਸ਼ੀਅਲ ਪਲਾਨਿੰਗ ਦੀ ਗੱਲਬਾਤ ਸਲਾਹ ਕਰਨੀ ਹੋਵੇ ਤਾਂ ਹਰਪ੍ਰੀਤ ਸੈਣੀ ਨਾਲ ਤੁਸੀਂ ਗੱਲਬਾਤ ਕਰ ਸਕਦੇ, ਜਾਂ ਤੁਸੀਂ ਇੰਸ਼ੋਰੈਂਸ ਦੇ ਪਲਾਨ ਡਿਸਕਸ ਕਰਨੇ ਆ, ਕੋਈ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਲਾਈਫ ਇੰਸ਼ੋਰੈਂਸ, ਡਿਸੇਬਿਲਟੀ, ਕ੍ਰਿਟੀਕਲ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, ਤਾਂ ਹਰਪ੍ਰੀਤ ਸੈਣੀ ਹੁਣ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ 416-817-6500 416-817-6500 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਹਰਪ੍ਰੀਤ ਸੈਣੀ ਹੋਣਾ ਦੇ ਨਾਲ। ਸੋ ਚੱਲਦੇ ਹਾਂ ਜੀ ਅਗਲੀ ਖਬਰ ਦੇ ਵੱਲ। ਰਮੇਸ਼ ਜੀ, ਕੱਲ੍ਹ ਕਾਂਗਰਸੀਆਂ ਦੇ ਜਿਹੜੇ ਦੋਵੇਂ ਧੜਿਆਂ ਦੇ ਵਿੱਚ ਸਾਂਝੀ ਮੀਟਿੰਗ ਕਹਿੰਦੇ ਹੋਣੀ ਆ ਜਾਂ ਹੋ ਸਕਦੀ ਆ, ਕਾਂਗਰਸ ਦੀਆਂ ਮੀਟਿੰਗਾਂ ਅਤੇ ਜਿਹੜੇ ਉੱਥੇ ਤਲਬ ਹੋਣਾ, ਇਹ ਹੁਣ ਕਾਂਗਰਸ ਚਰਚਾ 'ਚ ਆ ਗਈ ਹੈ ਲੱਗਦੀ, ਰੋਜ਼ ਕੁਛ ਨਾ ਕੁਛ ਕਾਂਗਰਸ ਬਾਰੇ ਸੁਣਨ ਨੂੰ ਮਿਲ ਜਾਂਦਾ। ਜੀ ਰਮੇਸ਼ ਜੀ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਜੀ?
1: ਪਹੁੰਚ ਰਹੀ ਜੀ?
0: ਜੀ ਜੀ ਜੀ ਜੀ ਜੀ।
1: ਸੰਤੂ ਸਾਹਿਬ, ਕਾਂਗਰਸ ਕੀ ਸਾਰੀਆਂ ਪਾਰਟੀਆਂ ਇਸ ਵੇਲੇ ਸਿਆਸੀ ਤੌਰ ਤੇ ਸਰਗਰਮ ਹੈ, ਸਾਰੀਆਂ ਚ ਮੀਟਿੰਗਾਂ ਦਾ ਦੌਰ, ਆਪਣੇ ਆਪਣੇ ਸ਼ਕਤੀ ਪ੍ਰਦਰਸ਼ਨ ਦਾ ਦੌਰ ਚੱਲ ਰਿਹਾ। ਮੈਂ ਇੱਕ ਦੋ ਦਿਨ ਪਹਿਲਾਂ ਇਸੇ ਪਲੇਟਫਾਰਮ ਤੇ ਸਾਂਝ ਪਾਈ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ, ਔਰ ਪਹਿਲੀ ਵਾਰ ਹੈ ਪੰਜਾਬ ਦੇ ਵਿੱਚ। ਇੱਕ ਵਾਰ ਉਦੋਂ ਹੋਇਆ ਸੀ ਜਦੋਂ ਰਸਤੇ ਚੋਂ ਮੁੜ ਗਏ ਸੀ, ਹੁਣ ਦੂਸਰੀ ਵਾਰ ਕਹਿ ਸਕਦੇ ਹਾਂ। ਜਦੋਂ ਕਹਿੰਦੇ ਕਿ ਬਹੁਤ ਵੱਡੇ ਪੱਧਰ ਤੇ ਉਹਨਾਂ ਨੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਾ, ਕਿਸੇ ਦਾ ਨੀਂਹ ਪੱਥਰ ਰੱਖਣਾ, ਬਾਕੀ ਬਹੁਤ ਵੱਡੇ ਪੱਧਰ ਤੇ ਪੰਜਾਬ ਨੂੰ ਕੁਛ ਨਾ ਕੁਛ ਐਲਾਨ ਕਰਨ ਆ ਰਹੇ ਹੈ। ਹਾਲਾਂਕਿ ਬੜੀ ਹੈਰਾਨੀਜਨਕ ਚੀਜ਼ਾਂ ਨੇ ਕਿ ਜਦੋਂ ਕਪੋਟਾਂ ਨੇੜੇ ਆਉਂਦੀਆਂ ਤੇ ਫਿਰ ਬੜੀ ਯਾਦ ਆ ਜਾਂਦੀ ਉਹਨਾਂ ਸੂਬਿਆਂ ਦੀ। ਹੁਣ ਤੁਸੀਂ ਕਾਂਗਰਸ ਦਾ ਜ਼ਿਕਰ ਕੀਤਾ, ਚਲੋ ਕਾਂਗਰਸ ਦੇ ਕੋਲ ਦੇਣ ਨੂੰ ਤੇ ਕੁਛ ਨਹੀਂ ਹੈ, ਕਿਉਂਕਿ ਨਾ ਕੇਂਦਰ 'ਚ ਸਰਕਾਰ ਹੈ ਨਾ ਪੰਜਾਬ ਵਿੱਚ ਸਰਕਾਰ ਹੈ। ਯਤਨ ਜ਼ਰੂਰ ਹੈ ਉਹਨਾਂ ਦੇ ਸਰਕਾਰ ਬਣਾਉਣ ਲਈ ਪੰਜਾਬ ਦੇ ਵਿੱਚ ਖਾਸ ਕਰਕੇ। ਹੁਣ ਉਹਨਾਂ ਯਤਨਾਂ 'ਚ ਦਿੱਕਤ ਇੱਥੇ ਆ ਕਿ ਧੜੇਬੰਦੀ ਬਹੁਤ ਵੱਡੇ ਪੱਧਰ ਤੇ ਉੱਭਰ ਚੁੱਕੀ ਹੈ। ਇੱਕ ਪਾਸੇ ਚਰਨਜੀਤ ਸਿੰਘ ਚੰਨੀ ਦਾ ਧੜਾ ਆ, ਦੂਜੇ ਪਾਸੇ ਅਮਰਿੰਦਰ ਸਿੰਘ ਰਾਜਾ ਵੜੇਗਾ, ਜਿਹੜੇ ਕਾਂਗਰਸ ਨੇ ਪ੍ਰਧਾਨ ਬਣਾਇਆ, ਔਰ ਕਹਿਤਾ ਸਾਫ ਹੀ ਭੁਪੇਸ਼ ਬਘੇਲ ਨੇ ਕਿ ਭਾਈ ਇੱਥੇ ਰਾਜਾ ਵੜੇਗੀ ਰਹੇਗਾ ਪ੍ਰਧਾਨ। ਹੁਣ ਉਹਨਾਂ ਹਾਲਾਤਾਂ 'ਚ ਜੋ ਪਿਛਲੇ 3-4-5 ਦਿਨ ਤੋਂ ਚੱਲ ਰਿਹਾ ਹੈ, ਦੋਵੇਂ ਧੜੇ ਆਪਣੀਆਂ ਮੀਟਿੰਗਾਂ, ਇੱਕ ਪਾਸੇ ਅਧਿਕਾਰਤ ਹੈ ਜਿਹੜੀਆਂ ਭੁਪੇਸ਼ ਬਘੇਲ ਹੁਣੀ ਮੀਟਿੰਗਾਂ ਕਰ ਰਹੇ ਆ, ਦੂਜੇ ਪਾਸੇ ਬਗਾਵਤੀ ਮੀਟਿੰਗਾਂ ਨੇ ਜਿਹੜੇ ਚਰਨਜੀਤ ਚੰਨੀ ਧੜਾ ਕਰ ਰਿਹਾ। ਅੱਜ ਆ ਚੌਥੇ ਪੰਜਵੇਂ ਦਿਨ ਕਾਂਗਰਸ ਦੇ ਵਿੱਚੋਂ ਕੁਛ ਚੰਗੀਆਂ ਸੁਰਾਂ ਉੱਠੀਆਂ, ਜਿਹਦੇ ਵਿੱਚੋਂ ਲੱਗਦਾ ਕਿ ਕੱਲ੍ਹ ਸਾਂਝੀ ਮੀਟਿੰਗ ਭੁਪੇਸ਼ ਬਘੇਲ ਹੁਣੀ ਕਾਂਗਰਸੀ ਜਿਹੜਾ ਚਰਨਜੀਤ ਸਿੰਘ ਚੰਨੀ ਦਾ ਧੜਾ ਆ, ਉਸ ਧੜੇ ਨਾਲ ਵੀ ਮੀਟਿੰਗ ਕਰਨ ਜਾ ਰਹੇ ਆ। ਅੱਜ ਜਿਹੜਾ ਪ੍ਰਗਟ ਸਿੰਘ ਹੈ, ਉਧਰੋਂ ਰਾਣਾ ਗੁਰਜੀਤ ਸਿੰਘ ਆ, ਜਾਂ ਹੋਰ ਕੁਛ ਲੀਡਰ ਆ, ਸੁਖਜਿੰਦਰ ਰੰਧਾਵਾ, ਉਹਨਾਂ ਦੇ ਸ਼ਬਦਾਂ 'ਚ ਕਿਤੇ ਨਾ ਕਿਤੇ ਢਿੱਲ ਮੱਠ ਵੀ ਨਜ਼ਰ ਆਈ ਹੈ, ਜਿਹਨਾਂ ਨੇ ਆਖਿਆ ਕਿ ਹਾਈ ਕਮਾਂਡ ਤੇ ਭਾਈ ਸਾਨੂੰ ਪਹਿਲਾਂ ਵੀ ਉਹਦਾ ਫੈਸਲਾ ਮਨਜ਼ੂਰ ਹੁੰਦਾ ਸੀ, ਅੱਜ ਵੀ ਮਨਜ਼ੂਰ ਹੈ, ਨਹੀਂ ਤੇ ਪਹਿਲਾਂ ਤੇ ਬਗਾਵਤੀ ਸੁਰ ਸੀਗੇ। ਹੁਣ ਉਹਦਾ ਕਾਰਨ ਮੈਂ ਜੋ ਸਮਝਦਾ ਆ ਕਿ ਜਿਹੜਾ ਬੀਤੇ ਕੱਲ ਇੱਕ ਭੁਪੇਸ਼ ਬਘੇਲ ਉਹਨਾਂ ਨੇ ਦਬਕਾ ਮਾਰਿਆ, ਮੈਂ ਬੀਤੇ ਕੱਲ ਵੀ ਜ਼ਿਕਰ ਕੀਤਾ ਸੀ, ਉਹਨਾਂ ਨੇ ਕਿਹਾ ਸੀ ਕਿ ਪ੍ਰਧਾਨਗੀ ਗੁੱਡੇ ਗੁੱਡੀਆਂ ਦਾ ਖੇਡ ਨਹੀਂ ਹੈ, ਹਾਈ ਕਮਾਂਡ ਨੇ ਜੋ ਫੈਸਲਾ ਕਰਤਾ ਠੀਕ ਹੈ, ਇੱਥੇ ਪਹਿਰਾ ਦੇਣਾ ਹੀ ਪਏਗਾ ਹੁਣ। ਔਰ ਮੈਂ ਇਹ ਵੀ ਗੱਲ ਦਾ ਜ਼ਿਕਰ ਕੀਤਾ ਸੀ ਕਿ ਉਹ ਸ਼ਬਦ ਭੁਪੇਸ਼ ਬਘੇਲ ਦੇ ਨੇ, ਉਹ ਅਗਲੇ ਨੇ ਹਾਈ ਕਮਾਂਡ ਵਾਲੇ ਪਾਸਿਓਂ ਕਹੇ ਹੁੰਦੇ ਹੈ, ਨਹੀਂ ਤੇ ਉਹਨਾਂ ਨੇ ਉਲਟ ਕਹਿਣਾ ਸੀ ਕਿ ਮੈਂ ਇਹ ਮਸਲਾ ਹਾਈ ਕਮਾਂਡ ਤੱਕ ਲੈ ਕੇ ਜਾਵਾਂਗਾ, ਉੱਥੇ ਇਸ ਮਸਲੇ ਤੇ ਚਰਚਾ ਹੋਏਗੀ। ਉਹਨਾਂ ਨੇ ਉਲਟ ਕਹਿਤਾ ਕਿ ਨਾ ਭਾਈ, ਫੈਸਲਾ ਬਿਲਕੁਲ ਦਰੁਸਤ ਹੈ, ਭਾਵ ਕਿ ਹਾਈ ਕਮਾਂਡ ਨੇ ਕਹਿਤਾ, ਉਹਨੂੰ ਦੱਸ ਦੇ ਇੱਕ ਵਾਰੀ ਪੰਜਾਬੀ 'ਚ, ਨਹੀਂ ਤੇ ਆਪਣਾ ਭਲਾ ਬੁਰਾ ਸਿਆਸੀ ਭਲਾ ਬੁਰਾ ਵਿਚਾਰ ਲੈਣ। ਔਰ ਇਹ ਗੱਲ ਇਹਨਾਂ ਨੂੰ ਵੀ ਸਮਝ ਆ ਗਈ ਹੈ, ਤੇ ਸ਼ਾਇਦ ਉਹਦੇ ਕਰਕੇ ਹੁਣ ਥੋੜੇ ਜਿਹੇ ਸੁਰ ਨਰਮ ਪਏ ਆ ਜਿਹੜਾ ਬਾਗੀ ਧੜਾ ਹੈ। ਤੇ ਕੱਲ ਮੀਟਿੰਗ ਦੀ ਇੱਕ ਸੰਭਾਵਨਾ ਹੈਗੀ ਹੈ ਜਿਹੜੀ ਭੁਪੇਸ਼ ਬਘੇਲ ਦੇ ਨਾਲ ਚਰਨਜੀਤ ਸਿੰਘ ਚੰਨੀ ਧੜੇ ਨੇ ਕਰਨੀ ਹੈ, ਤੇ ਜੇ ਤੇ ਮੀਟਿੰਗ ਹੋ ਗਈ ਮੈਨੂੰ ਲੱਗਦਾ ਕਿ ਗੱਲ ਆਪੇ ਹੀ ਚੰਗੇ ਪਾਸੇ ਨੂੰ ਤੁਰ ਪੈਣੀ। ਜੇ ਮੀਟਿੰਗ ਨਾ ਹੋਈ ਤੇ ਕੱਲ ਸ਼ਾਮ ਨੂੰ ਪਤਾ ਲੱਗਾ ਭੁਪੇਸ਼ ਬਘੇਲ ਹੋਣਾ ਦੀ ਵਾਪਸੀ ਹੈ, ਤੇ ਫਿਰ ਤੇ ਭਾਈ ਰੌਲਾ ਰੱਪਾ ਵਧੇਗਾ ਹੀ ਵਧੇਗਾ
0: ਜੀ। ਬਿਲਕੁਲ ਜੀ, ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ। ਸਟੂਡੀਓ ਦੇ ਘੜੀ ਦੇ ਮੁਤਾਬਕ 7:24 ਹੋ ਚੁੱਕੇ ਆ, ਔਰ ਸਾਡੇ ਨਾਲ ਸਾਡੇ ਪ੍ਰਾਊਡ ਸਪੋਂਸਰ ਰਸ਼ਮੀਤ ਜੀ ਅਕਾਲ ਮੌਰਗੇ ਦੇ ਪ੍ਰਿੰਸੀਪਲ ਬ੍ਰੋਕਰ ਜੁੜ ਚੁੱਕੇ ਨੇ, ਮੌਰਗੇ ਦੀਆਂ ਸੇਵਾਵਾਂ ਬਾਰੇ ਗੱਲਬਾਤ ਕਰਦੇ ਹਾਂ ਜੀ। ਰਸ਼ਮੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ।
4: ਬਹੁਤ ਬਹੁਤ ਧੰਨਵਾਦ ਚੰਦ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ।
0: ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਜੀ।
4: ਜੀ, ਮੌਰਗੇਜ ਦੀਆਂ ਸੇਵਾਵਾਂ ਬਿਲਕੁਲ ਜੀ, ਮੌਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਪ੍ਰਭ ਜੀ, ਕੱਲ ਅਸੀਂ ਜਿੱਦਾਂ ਗੱਲ ਕਰਦੇ ਸੀ ਸਿਕਿਓਰ ਲਾਈਨ ਆਫ ਕ੍ਰੈਡਿਟ ਬਾਰੇ, ਉਸ ਤੋਂ ਬਾਅਦ ਕਲਾਇੰਟ ਦੀ ਇਨਕੁਆਇਰੀ ਆਈ ਸੀ ਕਿ ਮੇਰੇ ਘਰ ਤੇ ਲਾਈਨ ਬਣ ਸਕਦੀ ਹੈ। ਸੋ ਸਮਝੀਏ ਕਿ ਲਾਈਨ ਕਦੋਂ ਬਣ ਸਕਦੀ ਹੈਗੀ ਹੈ। ਜਦੋਂ ਵੀ ਮੈਂ ਬੈਂਕਾਂ ਕੋਲ ਜਾਣਾ ਹੈ ਵਾਪਸ, ਮੇਰੇ ਕੋਲ ਆਲਰੇਡੀ ਘਰ ਹੈਗਾ ਲਾਈਨ ਬਣਵਾਉਣ ਵਾਸਤੇ, ਉਸ ਵੇਲੇ ਬੈਂਕ ਦੇਖਦਾ ਮੇਰੇ ਘਰ ਦਾ ਮੁੱਲ ਕਿੰਨਾ। ਸੇ ਫੋਰ ਐਗਜ਼ਾਮਪਲ, ਅਗਰ ਮੇਰਾ $1 million ਦਾ ਘਰ ਹੈ, ਮੈਕਸੀਮਮ ਲੋਨ ਮੈਂ 80% ਤੱਕ ਲੈ ਸਕਦੀ ਹਾਂ। ਮਿਲੀਅਨ ਦਾ 80% ਮਤਲਬ 8 ਲੱਖ ਤੱਕ ਦਾ ਲੋਨ ਮਿਲ ਸਕਦਾ ਮੈਨੂੰ। ਉਸ 8 ਲੱਖ ਵਿੱਚੋਂ ਅਗਰ ਮੇਰੀ ਪਹਿਲੀ ਮੋਰਗੇਜ 5 ਲੱਖ ਦੀ ਖੜੀ ਹੈ, ਜੋ 3 ਲੱਖ ਬਚ ਗਿਆ ਉਹ ਮੇਰੀ ਇਕੁਇਟੀ ਹੈ, ਉਸ ਇਕੁਇਟੀ ਤੇ ਮੈਂ ਲਾਈਨ ਆਫ ਕ੍ਰੈਡਿਟ ਜਿਹੜੀ ਹੈ ਲੈ ਸਕਦੀ ਹੈਗੀ ਆ। ਉਸ ਤੋਂ ਬਾਅਦ ਕੀ ਹੈਗਾ, ਇਕੁਇਟੀ ਤੇ ਹੋ ਗਈ, ਫਿਰ ਬੈਂਕ ਨੇ ਦੇਖਣਾ ਕਿ ਮੇਰੀ ਇਨਕਮ ਕਿੰਨੀ ਹੈ, ਮੇਰਾ ਕ੍ਰੈਡਿਟ ਕਿਹੋ ਜਿਹਾ, ਉਹਦੇ ਬੇਸਿਸ ਤੇ ਸਾਨੂੰ ਪਤਾ ਲੱਗਦਾ ਕਿ ਮੈਕਸੀਮਮ ਸਾਨੂੰ ਕਿੰਨੀ ਲਾਈਨ ਆਫ ਕ੍ਰੈਡਿਟ ਮਿਲ ਸਕਦੀ ਹੈ। ਬਟ ਇੱਥੇ ਜ਼ਰੂਰ ਐਡ ਕਰਾਂਗੀ, ਜੇ ਤੁਹਾਡੇ ਬੈਂਕ ਨੇ ਮਨਾ ਕਰ ਦਿੱਤਾ ਲਾਈਨ ਆਫ ਕ੍ਰੈਡਿਟ ਲਈ, ਜਾਂ ਤੁਹਾਨੂੰ ਲੱਗਦਾ ਤੁਹਾਡੀ ਇਨਫ ਇਨਕਮ ਨਹੀਂ ਹੈਗੀ ਹੈ ਬਟ ਬਿਜ਼ਨਸ ਇਨਕਮ ਹੈਗੀ ਹੈ, ਤਾਂ ਵੀ ਬਹੁਤ ਸਾਰੀਆਂ ਆਪਸ਼ਨਸ ਬਣ ਸਕਦੀਆਂ ਜਿਸ ਵਿੱਚ ਅਸੀਂ ਲਾਈਨ ਆਫ ਕ੍ਰੈਡਿਟ ਬਣਾ ਸਕਦੇ ਹੈਗੇ ਹਾਂ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ। ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ, 647-539-4499 ਗੂਗਲ ਕਰ ਸਕਦੇ ਹੋ, ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਬਹੁਤ ਸ਼ੁਕਰੀਆ ਜੀ। ਬਿਲਕੁਲ, ਤੁਸੀਂ ਮੋਰਗੇਜ ਦੀਆਂ ਸੇਵਾਵਾਂ ਦੇ ਲਈ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ ਨਾਲ ਗੱਲਬਾਤ ਕਰ ਸਕਦੇ ਹੋ। ਤੁਸੀਂ ਗੂਗਲ ਵੀ ਕਰ ਸਕਦੇ ਹੋ, ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ। ਸੋ ਅਗਲੀ ਖਬਰ ਦੇ ਵੱਲ ਚੱਲਦੇ ਹਾਂ। ਰਮੇਸ਼ ਜੀ, ਮੋਗਾ ਥਾਣੇ ਦੇ ਵਿੱਚ ਬੰਬ ਧਮਾਕੇ ਤੇ ਸਿਆਸੀ ਗੂੰਜ ਪਈ ਜੀ, ਇਹ ਸਾਰੀ ਕੀ ਖਬਰ ਹੈ?
1: ਸੰਤੂ ਜੀ, ਜਿਹੜਾ ਤੇ ਮਸਲਾ ਬੰਬ ਧਮਾਕੇ ਦਾ ਆ, ਇਹ ਮਸਲਾ ਬੜਾ ਗੰਭੀਰ ਮਸਲਾ, ਕਿਉਂਕਿ ਪੰਜਾਬ ਦੇ ਵਿੱਚ ਕੋਈ ਪਹਿਲਾ ਥਾਣਾ ਨਹੀਂ ਮੋਗਾ ਜਿੱਥੇ ਬੰਬ ਧਮਾਕਾ ਹੋਇਆ ਹੋਵੇ। ਪਹਿਲਾਂ ਵੀ ਬਹੁਤ ਸਾਰੇ ਥਾਣਿਆਂ ਤੇ ਹਮਲੇ ਹੋ ਚੁੱਕੇ ਆ, ਹਾਲਾਂਕਿ ਸਾਰਿਆਂ ਤੇ ਜਾਨੀ ਨੁਕਸਾਨ ਨਹੀਂ ਹੋਇਆ, ਮਾਲੀ ਨੁਕਸਾਨ ਵੀ ਬਹੁਤ ਥੋੜਾ ਹੋਇਆ। ਪਰੰਤੂ ਪੁਲਿਸ ਥਾਣੇ ਦੇ ਉੱਪਰ ਆ ਕੇ ਹੈਂਡ ਗ੍ਰਨੇਡ ਸੁੱਟ ਦੇਣਾ, ਹੈਂਡ ਗ੍ਰਨੇਡ ਛੱਡੋ, ਮੈਂ ਸਮਝਾ ਕੋਈ ਦਿਵਾਲੀ ਦਾ ਪਟਾਕਾ ਵੀ ਪੁਲਿਸ ਥਾਣੇ ਦੇ ਗੇਟ ਤੇ ਵਜਾ ਜਾਏ, ਇਹ ਵੀ ਇੱਕ ਬਹੁਤ ਵੱਡੀ ਘਟਨਾ ਆ, ਇਹ ਵੀ ਕੋਈ ਛੋਟੀ ਗੱਲ ਨਹੀਂ, ਇਹ ਵੀ ਬਹੁਤ ਵੱਡੀ ਘਟਨਾ ਹੈ, ਗੰਭੀਰ ਘਟਨਾ ਹੈ। ਤੇ ਮੋਕੇ ਜਿਸ ਦਾ ਤੁਸੀਂ ਜ਼ਿਕਰ ਕੀਤਾ, ਮੋਕੇ ਦੇ ਪੁਲਿਸ ਸਟੇਸ਼ਨ ਦਾ, ਇੱਥੇ ਕੱਲ ਹਲਕਾ ਕਹਿ ਸਕਦੇ ਇੱਕ ਹਲਕਾ ਧਮਾਕਾ ਹੋਇਆ ਸੀ, ਜੋ ਮੁੱਢਲੇ ਤੌਰ ਤੇ ਪੁਲਿਸ ਨੇ ਜਾਣਕਾਰੀ ਦਿੱਤੀ ਉਹ ਹੈਂਡ ਗ੍ਰਨੇਡ ਸੀ। ਕੁਛ ਅਣਪਛਾਤੇ ਆਏ, ਅਣਪਛਾਤੇ ਮੋਟਰਸਾਈਕਲ ਤੇ ਸੁੱਟ ਗਏ, ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ। ਹੁਣ ਹੈ ਤੇ ਬੰਬ ਤਾਂ ਬੰਬ ਹੀ ਹੈ, ਭਾਵਾਂ ਹਲਕਾ ਤੇ ਭਾਵਾਂ ਭਾਰੀ ਹੈ, ਫੜੇ ਅਜੇ ਤੱਕ ਦੋਸ਼ੀ ਗਏ ਨਹੀਂ। ਉੱਪਰ ਥੱਲੇ ਪੰਜਾਬ ਚ ਘਟਨਾਵਾਂ ਵਾਪਰਦੀਆਂ ਬੰਬ ਦੀਆਂ, ਹੁਣ ਉਹਦੇ ਵਿੱਚ ਵਿਰੋਧੀ ਧਿਰਾਂ ਨੇ ਮੌਕਾ ਮਿਲ ਜਾਂਦਾ, ਮੁੱਦਾ ਮਿਲ ਜਾਂਦਾ, ਵਿਰੋਧੀ ਧਿਰਾਂ ਨੇ ਇਸ ਵੇਲੇ ਫਟੇ ਚੁੱਕੇ ਹੋਏ ਆ। ਉਹ ਕਹਿੰਦੇ ਜੀ ਪੰਜਾਬ ਦੀ ਕਾਨੂੰਨ ਵਿਵਸਥਾ ਖੇਰੂ ਖੇਰੂ ਹੈ, ਇੱਥੇ ਭਗਵੰਤ ਮਾਨ ਆਪ ਜਾ ਕੇ ਬੰਗਲੁਰੂ ਬੈਠਾ ਤੇ ਇੱਥੇ ਪੰਜਾਬ ਨੂੰ ਪੁੱਛਣ ਵਾਲਾ ਹੈ ਹੀ ਕੋਈ ਨਹੀਂ। ਰਵਨੀਤ ਸੂ ਬਿੱਟੂ ਜਿਹੜੇ ਪੰਜਾਬ ਦੇ ਬੜੇ ਰਾਖੇ ਆ, ਉਹਨਾਂ ਨੂੰ ਗੁੱਸਾ ਚੜ ਗਿਆ, ਉਹ ਕਹਿੰਦੇ ਜੀ ਪੰਜਾਬ ਚ ਮੰਦਾ ਹਾਲ ਹੈ। ਰਵਨੀਤ ਸਿੰਘ ਬਿੱਟੂ ਆਪਣੇ ਕਾਫਲੇ ਦੇ ਨਾਲ, ਕਿਉਂਕਿ ਇਸ ਵੇਲੇ ਸੁੱਖ ਦੇ ਨਾਲ ਕੇਂਦਰੀ ਰਾਜ ਮੰਤਰੀ ਹੈ, ਤੇ ਉਹ ਚਲੇ ਗਏ ਮੋਕੇ ਪੁਲਿਸ ਸਟੇਸ਼ਨ, ਕਹਿੰਦੇ ਮੈਂ ਤੇ ਜਾ ਕੇ ਘਟਨਾ ਦਾ ਮੁਆਇਨਾ ਲੈਣਾ ਹੈ। ਹੁਣ ਉੱਥੇ ਪੁਲਿਸ ਸਟੇਸ਼ਨ ਵਾਲਿਆਂ ਨੇ ਉਹਨਾਂ ਨੂੰ ਵੜ ਨਹੀਂ ਦਿੱਤਾ, ਆਪੇ ਸਿਆਸੀ ਗੂੰਜ ਪੈ ਗਈ ਕਿ ਇੱਕ ਕੇਂਦਰੀ ਮੰਤਰੀ, ਕੇਂਦਰੀ ਰਾਜ ਮੰਤਰੀ ਕਹੇ ਮੈਂ ਪੁਲਿਸ ਸਟੇਸ਼ਨ ਦੇ ਉੱਪਰ ਜਿੱਥੇ ਧਮਾਕਾ ਹੋਇਆ ਉਹਦਾ ਮੁਆਇਨਾ ਕਰਨਾ, ਤੇ ਉਹਨਾਂ ਨੂੰ ਪੁਲਿਸ ਵਾਲੇ ਅੰਦਰ ਹੀ ਨਾ ਬੰਨ ਦੇਣ, ਉਹ ਰੌਲਾ ਰੱਪਾ ਪੈ ਗਿਆ। ਹੁਣ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਇਹ ਤੇ ਭਾਈ ਸਾਰੀ ਜੋ ਸ਼ਰਾਰਤਾਂ ਨੇ ਹੈ ਹੀ ਭਾਜਪਾ ਦੀਆਂ, ਕੇਂਦਰ ਦੀਆਂ। ਯਾਦ ਹੋਏਗਾ ਪ੍ਰਭ ਸਿੰਧੂ ਜੀ ਸਾਡੇ ਸਰੋਤਿਆਂ ਨੂੰ, ਜਦੋਂ ਜਲੰਧਰ ਦੇ ਵਿੱਚ ਇੱਕ ਬਹੁਤ ਵੱਡਾ ਬਲਾਸਟ ਹੋਇਆ ਸੀ BSF ਚੌਂਕ ਦੇ ਵਿੱਚ, BSF ਹੈੱਡਕੁਆਰਟਰ ਦੇ ਬਾਹਰ, ਉਦਣ ਤੇ ਸਿੱਧੋ ਸਿੱਧੀ ਹੋ ਗਏ ਸੀ ਪੰਜਾਬ ਦੀ ਸਰਕਾਰ ਤੇ ਭਾਜਪਾ ਦੇ ਲੀਡਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈਆਂ ਨੇ ਇਹ ਗੱਲ ਆਖੀ ਸੀ ਕਿ ਜਿਹੜੇ ਪੰਜਾਬ ਚ ਧਮਾਕੇ ਹੋਏ ਜਾਂ ਹੋ ਰਹੇ ਹੈ ਇਹ ਭਾਜਪਾ ਕਰਾ ਰਹੀ ਹੈ, ਕਿਉਂਕਿ ਭਾਜਪਾ ਦਾ ਢੰਗ ਹੀ ਇਹੋ ਆ, ਜਿਸ ਸੂਬੇ ਚ ਜਾ ਕੇ ਵੋਟਾਂ ਲੜਨੀਆਂ ਨੇ ਚੋਣਾਂ ਉੱਥੇ ਲੋਕਾਂ ਨੂੰ ਡਰਾਇਆ ਜਾਂਦਾ, ਧਮਾਕੇ ਕਰਾਏ ਜਾਂਦੇ ਆ, ਉੱਥੇ ਹਿੰਸਾ ਕਰਾਈ ਜਾਂਦੀ ਹੈ, ਧਰਮ ਜਾਤ ਡਰਾ ਕੇ ਵੋਟਾਂ ਮੰਗੀਆਂ ਜਾਂਦੀਆਂ। ਇਹ ਸਿੱਧਾ ਦੋਸ਼ੀ ਪੰਜਾਬ ਦੇ ਮੁੱਖ ਮੰਤਰੀ ਨੇ ਮਿਲਾਇਆ ਸੀ। ਭਾਜਪਾ ਵਾਲੇ ਕਹਿੰਦੇ ਸੀ ਸਾਡਾ ਕਿਉਂ ਨਾਂ ਲਾਉਂਦੇ ਹੋ, ਸਰਕਾਰ ਤੁਹਾਡੀ ਹੈ, ਕਾਨੂੰਨ ਵਿਵਸਥਾ ਤੁਹਾਡੇ ਤੋਂ ਨਹੀਂ ਸਾਂਭੀ ਜਾਂਦੀ, ਨਾ ਸਾਡਾ ਲਾਈ ਜਾਂਦੇ, ਅੱਜ ਵੀ ਇਹੀ ਸਥਿਤੀ ਹੈ। ਸੋ ਇਸ ਕਰਕੇ ਮੋਕੇ ਜਿਹੜਾ ਹੋਇਆ ਬੜਾ ਮੰਦਭਾਗਾ ਆ, ਪੰਜਾਬ ਦੇ ਵਿੱਚ ਬਹੁਤ ਸਮਾਂ ਤੇ ਹੈਂਡ ਗ੍ਰਨੇਡਾਂ ਦੇ ਹਮਲੇ ਹੋ ਚੁੱਕੇ ਆ, ਬੜਾ ਚਿੰਤਾ ਦਾ ਵਿਸ਼ਾ ਹੈ। ਪਰੰਤੂ ਜਿਹਨਾਂ ਨੂੰ ਚਿੰਤਾ ਕਰਕੇ ਤੇ ਕਹਿ ਲਈਏ ਕਿ ਗੰਭੀਰ ਨੋਟਿਸ ਲੈ ਕੇ ਗੰਭੀਰ ਕਦਮ ਪੁੱਟਣਾ, ਜਿਹਨਾਂ ਨੂੰ ਅਸੀਂ ਸਰਕਾਰਾਂ ਆਖਦੇ, ਚਾਹੇ ਕੇਂਦਰ ਹੈ ਚਾਹੇ ਸੂਬਾ ਆ, ਉਹ ਕੇਵਲ ਤੇ ਕੇਵਲ ਇੱਕ ਦੂਜੇ ਦੇ ਉੱਪਰ ਦੋਸ਼ ਲਾ ਕੇ ਤੇ ਜਿਹੜਾ ਕਹਿ ਲਈਏ ਸਿਆਸੀ ਖੇਡ ਖੇਡ ਰਹੀਆਂ, ਦੋਸ਼ੀ ਦਾਸ਼ੀ ਅਜੇ ਤੱਕ ਟਾਵੇਂ ਟਾਵੇਂ ਕਿਤੇ ਕਿਤੇ ਫੜੇ ਗਏ ਹੈ, ਬਹੁਤਿਆਂ ਚ ਤੇ ਭੇਦ ਬਰਕਰਾਰ ਹੈ। ਹੁਣ ਮੌਕੇ ਵਾਲੇ ਮਸਲੇ ਚ ਵੇਖਦੇ ਹਾਂ ਕੀ ਕੁਛ ਸਰਕਾਰਾਂ ਜਾਂ ਪੁਲਿਸ ਆਉਂਦੇ ਦਿਨਾਂ ਚ ਜਾਣਕਾਰੀ ਦਿੰਦੀ ਹੈ।
0: ਜੀ ਬਿਲਕੁਲ ਜੀ, 905-673-3337 ਅਪਲਾਈਂਸ ਜੰਕਸ਼ਨ ਦਾ ਸੁਨੇਹਾ ਤੁਹਾਨੂੰ ਦਈਏ। ਤੁਸੀਂ ਅਪਲਾਈਂਸ ਘਰ ਵਾਸਤੇ ਖਰੀਦਣਾ ਚਾਹੁੰਦੇ ਹੋ, ਅਪਲਾਈਂਸਾਂ ਬਾਰੇ ਤੁਸੀਂ ਡਿਊ ਡਿਲੀਜੈਂਸ ਕਰਨਾ ਚਾਹੁੰਦੇ ਹੋ ਤਾਂ ਵਧੀਆ ਪ੍ਰਾਈਸ ਅਤੇ ਜਿਹੜੇ ਬ੍ਰਾਂਡਡ ਅਪਲਾਈਂਸ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਅਪਲਾਈਂਸ ਜੰਕਸ਼ਨ ਦੋ ਲੋਕੇਸ਼ਨ ਤੋਂ ਸਰਵ ਕਰਦੇ ਆ। ਅਪਲਾਈਂਸ ਲੈਣ ਤੋਂ ਪਹਿਲਾਂ ਇੱਕ ਗੇੜਾ ਜ਼ਰੂਰ ਲਾ ਕੇ ਆਇਓ ਅਪਲਾਈਂਸ ਜੰਕਸ਼ਨ 'ਤੇ। 905-450-0054 905-450-0054 ਅਪਲਾਈਂਸ ਜੰਕਸ਼ਨ। ਨਾਲ ਦੀ ਨਾਲ ਮੋਨਾ ਮਹਿੰਗੀ ਜੀ ਨੂੰ ਤੁਸੀਂ ਯਾਦ ਰੱਖਣਾ ਆ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਬਾਬਤ। ਮੋਨਾ ਮਹਿੰਗੀ ਜੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਕਵਰੇਜ ਅਤੇ ਰਿਟਾਇਰਮੈਂਟ ਫਾਈਨੈਂਸ਼ੀਅਲ ਪਲਾਨ। ਮੋਨਾ ਮਹਿੰਗੀ ਜੀ ਇੰਸ਼ੋਰੈਂਸ ਫਾਰ ਯੂ ਤੋਂ 416-509-1509 ਮੋਨਾ ਮਹਿੰਗੀ ਜੀ। ਸੋ ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਹੁਣ ਪ੍ਰਧਾਨ ਮੰਤਰੀ ਸਾਹਿਬ ਤੁਰਦੇ ਤੁਰਦੇ ਉੱਡਦੇ ਉੱਡਦੇ ਪਹੁੰਚੇ, ਵੈਸੇ ਤੁਰਦੇ ਤੁਰਦੇ ਆਪਾਂ ਤਾਂ ਕਹਿ ਸਕਦੇ ਹਾਂ ਕਿਉਂਕਿ ਜਿਹੜੇ ਦੌਰੇ ਆ ਰੁਕਣ ਦਾ ਨਾਮ ਨਹੀਂ ਲੈ ਰਹੇ। ਹੁਣ ਆਸਟ੍ਰੇਲੀਆ ਪਹੁੰਚ ਗਿਆ ਜੀ, ਤੇ ਉੱਥੋਂ ਵੀ ਕੋਈ ਅਵਾਰਡ ਸ਼ਵਾਰਡ ਲੈ ਰਹੇ ਜੀ ਪ੍ਰਧਾਨ ਮੰਤਰੀ ਸਾਹਿਬ?
1: ਦੇਖੋ ਗੱਲ ਇਹ ਹੈ, ਪ੍ਰਧਾਨ ਮੰਤਰੀ ਜੀ ਨੇ ਉੱਥੇ ਆਪਣੇ ਸੰਬੋਧਨ ਚ ਕਿਹਾ ਕਿ 12 ਸਾਲਾਂ ਚ ਮੈਂ ਤੀਸਰੀ ਵਾਰ ਆ ਗਿਆ ਇੱਥੇ,
0: ਹਾਂ,
1: ਔਰ ਬੜੇ ਭਾਰਤੀ ਉੱਥੇ ਇਕੱਠੇ ਸੀ, ਉਹਨਾਂ ਨੂੰ ਸੰਬੋਧਨ ਕੀਤਾ, ਮੇਕ ਇਨ ਇੰਡੀਆ ਦੀਆਂ ਗੱਲਾਂ ਕੀਤੀਆਂ, ਬੜਾ ਲੰਬਾ ਚੌੜਾ ਭਾਸ਼ਣ ਕੀਤਾ ਭਾਰਤ ਦੀਆਂ ਸਿਫਤਾਂ ਕਿ ਭਾਰਤ ਦੇ ਵਿੱਚ ਮੈਟਰੋ ਰੇਲਵੇ ਦਾ ਢਾਂਚਾ ਕਿੰਨਾ ਵਿਸਥਾਰਤ ਹੈ, ਭਾਰਤ ਦੀ ਸਰਕਾਰ ਨੇ ਆ ਬੀਤੇ ਕਹਿੰਦੇ ਕਿ 14-15 ਸਾਲਾਂ ਚ ਕਾਰੀ ਕਮਾਲ ਦਿੱਤੀ ਹੈ, ਜਿੰਨਾ ਕੁ ਭਾਰਤ ਵਿਕਸਿਤ ਹੋਇਆ ਦੁਨੀਆ ਚ ਕਹਿੰਦੇ ਉਹਨਾਂ ਮੁਲਕ ਕੋਈ ਤੇਜ਼ੀ ਨਾਲ ਵਿਕਾਸ ਹੀ ਨਹੀਂ ਹੋ ਰਿਹਾ ਤੇ ਤੁਸੀਂ ਅਸੀਂ ਇੱਥੇ ਵਿਨਾਸ਼ ਕਹੀ ਜਾਂਦੇ, ਉਹ ਵਿਕਾਸ ਕਹੀ ਜਾਂਦੇ ਹੈ। ਹੁਣ ਮੈਲਬੋਰਨ ਪਹੁੰਚ ਕੇ ਪ੍ਰਧਾਨ ਮੰਤਰੀ ਦਾ ਸੰਬੋਧਨ, ਦੇਖੋ ਇੱਕ ਗੱਲ ਤੇ ਬੜੀ ਸਾਫ਼ ਹੈ ਕਿ ਜਦੋਂ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਦੂਜੇ ਦੇਸ਼ ਵਿੱਚ ਜਾਂਦਾ ਹੈ ਉਸ ਦੇਸ਼ ਲਈ ਮਾਣ ਵਾਲੀ ਗੱਲ ਤੇ ਹੁੰਦੀ ਹੈ ਕਿ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਦਾ ਦੂਜੇ ਦੇਸ਼ ਦੀ ਸਰਕਾਰ ਆਸਟ੍ਰੇਲੀਆ ਦੇਸ਼ ਪਰ ਕੀ ਸਰਕਾਰ ਸਵਾਗਤ ਕਰੇ ਤੇ ਉਹ ਖੁਸ਼ੀ ਵਾਲੀ ਗੱਲ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਦੋਂ ਨਾਮ ਦਾ ਜ਼ਿਕਰ ਆਉਂਦਾ ਹੈ ਤੇ ਉਹਨਾਂ ਦੇ ਨਾਲ ਇਹ ਸ਼ਬਦ ਜੁੜ ਚੁੱਕਾ ਹੈ ਕਿ ਉਹ ਬੜੇ ਵਿਦੇਸ਼ੀ ਦੌਰਿਆਂ ਦੇ ਵਿੱਚ ਸਰਗਰਮ ਰਹਿੰਦੇ ਆ, ਦੇਸ਼ ਵਿੱਚ ਘੱਟ ਤੇ ਵਿਦੇਸ਼ਾਂ ਚ ਜ਼ਿਆਦਾ ਰਹਿੰਦੇ, ਉਹਨਾਂ ਨਾਲ ਇਹ ਅੱਲ ਜੁੜ ਚੁੱਕੀ ਹੈ। ਹਾਲਾਂਕਿ ਉਹ ਉਸ ਚੀਜ਼ ਨੂੰ ਦੂਜੇ ਢੰਗ ਦੇ ਨਾਲ ਪੇਸ਼ ਕਰਦੇ ਆ ਕਿ ਸਾਨੂੰ ਸੱਦੇ ਹੀ ਬਹੁਤ ਆਉਂਦੇ ਆ, ਅਸੀਂ ਦੇਸ਼ ਦਾ ਵਿਕਾਸ ਕਰਨਾ, ਅਸੀਂ ਤੇ 2047 ਦਾ ਟਾਰਗੇਟ ਮਿੱਥ ਕੇ ਚਲੇ ਇੱਕ ਵਿਕਸਿਤ ਭਾਰਤ ਦਾ, ਉਹਦੇ ਲਈ ਕਾਰੋਬਾਰ ਵਧਾਉਣੇ ਪੈਣਗੇ, ਦੁਨੀਆ ਦੇ ਵਿੱਚ ਵੱਖ ਵੱਖ ਕਾਰੋਬਾਰਾਂ ਨੂੰ ਲੈ ਕੇ ਅਸੀਂ ਦੇਸ਼ ਦੇ ਜਿਹੜੇ ਨਾਤੇ ਦੂਜੇ ਦੇਸ਼ਾਂ ਨਾਲ ਕਾਇਮ ਕਰਨੇ ਆ ਉਹਦੇ ਲਈ ਜਾਣਾ ਜ਼ਰੂਰੀ, ਉਹ ਆਪਣੇ ਢੰਗ ਨਾਲ ਪੇਸ਼ ਕਰਦੇ। ਵਿਰੋਧੀ ਸਿਆਸੀ ਪਾਰਟੀਆਂ ਕੇਵਲ ਤੇ ਕੇਵਲ ਇਹਨੂੰ ਸਿਆਸੀ ਡਰਾਮੇਬਾਜ਼ੀ ਤੇ ਦੇਸ਼ ਦਾ ਨੁਕਸਾਨ ਦੱਸਦੀਆਂ। ਹੁਣ ਇਹ ਸਾਰੇ ਦੇ ਦੌਰਾਨ ਇੱਕ ਅੱਧਾ ਦਿਨ ਪਹਿਲਾਂ ਆਪਾਂ ਸਾਂਝ ਪਾਈ ਸੀ ਕਿ ਕਿਸ ਢੰਗ ਦੇ ਨਾਲ ਉਹ ਇੰਡੋਨੇਸ਼ੀਆ ਵਰਗੇ ਮੁਲਕ ਵਿੱਚ ਗਏ ਤੇ ਉੱਥੋਂ ਜਿਹੜਾ ਉਹਨਾਂ ਦਾ ਬਹੁਤ ਇੱਕ ਵੱਡਾ ਸਨਮਾਨ ਵੀ ਪ੍ਰਾਪਤ ਕੀਤਾ ਜਿਹੜਾ ਉਸ ਦੇਸ਼ ਦਾ ਸਭ ਤੋਂ ਵੱਡਾ ਸਨਮਾਨ ਹੈ, ਔਰ ਉਹ ਸਨਮਾਨ ਦੇ ਨਾਲ ਨਾਲ ਕੁਛ ਕਾਰੋਬਾਰੀ ਸਾਂਝਾ ਵੀ ਉੱਥੇ ਕੀਤੀਆਂ। ਭਾਰਤ ਦੇ ਕੁਛ ਪ੍ਰੋਡਕਟ, ਖਾਸ ਕਰਕੇ ਭਾਰਤ ਦੀ ਤਿਆਰ ਇੱਕ ਵਿਸ਼ੇਸ਼ ਮਿਜ਼ਾਈਲ, ਉਹਦਾ ਉੱਥੇ ਕਾਰੋਬਾਰ ਕਰਕੇ ਆਏ ਹੈ, ਭਾਰਤ ਨੇ ਵੇਚਣੀ ਹੈ। ਹਥਿਆਰਾਂ ਦੇ ਮਾਮਲੇ ਚ ਵੈਸੇ ਤੇ ਭਾਰਤ ਖਰੀਦਦਾਰ ਹੈ, ਪਰੰਤੂ ਇਹੋ ਜਿਹੀਆਂ ਚੀਜ਼ਾਂ ਆਪਣੇ ਆਪ ਚ ਬੜੀਆਂ ਮਹੱਤਵਪੂਰਨ ਬਣ ਜਾਂਦੀਆਂ ਜਦੋਂ ਭਾਰਤ ਦਾ ਬਣਿਆ ਹਥਿਆਰ ਦੁਨੀਆ ਦਾ ਕੋਈ ਮੁਲਕ ਖਰੀਦੇ। ਉਹ ਤਾਜ਼ਾ ਤਰੀਨ ਪ੍ਰਧਾਨ ਮੰਤਰੀ ਨੇ ਉਹ ਸੌਦਾ ਕੀਤਾ ਉੱਥੇ ਜਾ ਕੇ। ਹੁਣ ਜਿਹੜਾ ਤਾਜ਼ਾ ਅੱਜ ਦੀ ਗੱਲ ਕਰਾਂ ਤੇ ਅੱਜ ਆਸਟ੍ਰੇਲੀਆ ਦੇ ਨਾਲ ਜਰੇਨੀਅਮ ਡੀਲ ਹੋਈ ਹੈ, ਭਾਰਤ ਨੂੰ ਬਹੁਤ ਵੱਡੀ ਮਾਤਰਾ ਚ ਜਰੇਨੀਅਮ ਚਾਹੀਦਾ ਹੈ ਤੇ ਜਿਹੜਾ ਆਸਟ੍ਰੇਲੀਆ ਮੁਲਕ ਹੈ ਦੁਨੀਆ ਚ ਜਿੱਥੇ ਵੱਧ ਜਰੇਨੀਅਮ ਪੈਦਾ ਹੁੰਦਾ ਹੈ ਉਹਦੇ ਵਿੱਚੋਂ ਤੀਜੇ ਚੌਥੇ ਨੰਬਰ ਤੇ ਹੈ, ਤੇ ਜਰੇਨੀਅਮ ਦਾ ਡੀਲ ਜਿਹੜੀ ਆਸਟ੍ਰੇਲੀਆ ਦੇ ਨਾਲ ਪ੍ਰਧਾਨ ਮੰਤਰੀ ਦਫ਼ਤਰ ਵਾਲੇ ਪਾਸਿਓਂ ਅੱਜ ਜਾਣਕਾਰੀ ਆ ਗਈ ਹੈ ਕਿ ਉਹ ਅੱਜ ਪ੍ਰਧਾਨ ਮੰਤਰੀ ਨੇ ਕੀਤੀ ਹੈ। ਤੋ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਕੁਦਰਤੀ ਆ ਦੇਸ਼ ਲਈ ਲਾਭ ਵਾਲੀਆਂ ਹੁੰਦੀਆਂ, ਬਾਕੀ ਸਿਆਸੀ ਗੱਲਾਂ ਬਾਤਾਂ ਤੇ ਤਾਨੇ ਮਿਣੀ ਤੇ ਨਾਲ ਜੁੜੇ ਜੁੜੇ ਹੈ ਉਹ ਦੇਖ ਲਿਓ। ਹੋਰ ਦੋ ਘੰਟਿਆਂ ਨੂੰ ਵਿਰੋਧੀ ਕੀ ਤੰਜ ਕੱਸਦੇ ਹੈ ਫਿਰ ਉਹ ਵੀ ਗੱਲ ਅਸੀਂ ਕਰਾਂਗੇ।
5: ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ ਬਹੁਤ ਹੀ ਰੀਜ਼ਨੇਬਲ ਰੇਟ ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ
0: ਜੀ ਬਿਲਕੁਲ ਜੀ ਨਾਨਕ ਰੈਨੋਵੇਸ਼ਨ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਔਰ ਨਾਲ ਦੇ ਇੱਕ ਸੈਕਿੰਡ
6: ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ ਤਾਂ ਹੁਣ ਇੰਤਜ਼ਾਰ ਖਤਮ ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ ਸਾਡੀਆਂ ਖਾਸ ਸਰਵਿਸਿਜ਼ ਰਿਲੈਕਸਿੰਗ ਅਤੇ ਮਸਾਜ ਥੈਰੇਪੀ ਪ੍ਰੀਨੇਟਲ ਅਤੇ ਪੋਸਟਨੇਟਲ ਗਲੋਇੰਗ ਹਾਈਡਰਾਫੇਸ਼ੀਅਲ ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ ਅਤੇ ਹਾਂ ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਪਤਾ 534 ਪਾਰਕਹਸਟ ਸਕੁਆਇਰ ਬ੍ਰੈਂਪਟਨ ਫੋਨ ਨੰਬਰ 416-811-5385 ਲਿਵਾਨਾ ਵੈਲਨੈਸ ਸਪਾ ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ
0: ਸੋ ਬਿਲਕੁਲ ਜੀ ਲਿਵਾਨਾ ਵੈਲਨੈਸ ਸਪਾ ਨੂੰ ਤੁਸੀਂ ਯਾਦ ਰੱਖਣਾ ਆ ਬੇਸਿਕਲੀ ਕਿ ਜੇ ਤੁਹਾਡੇ ਬੈਕ ਪੇਨ ਹੋ ਰਹੀ ਆ ਤੁਹਾਡੇ ਅਪਰ ਲੋਅਰ ਬੈਕ ਪੇਨ ਆ ਮਸਲ ਪੁੱਲ ਹੋ ਗਏ ਆ ਤੁਹਾਨੂੰ ਬਾਡੀ ਸਟਿਚ ਨਹੀਂ ਪ੍ਰੋਪਰ ਹੁੰਦੀ ਤਾਂ ਬਾਡੀ ਨੂੰ ਮਸਾਜ ਦੀ ਬਹੁਤ ਲੋੜ ਆ ਸੋ ਇਹਨਾਂ ਕੋਲ ਪ੍ਰੋਫੈਸ਼ਨਲ ਥੈਰਾਪਿਸਟ ਨੇ ਰਜਿਸਟਰਡ ਅਸਲੀ ਪੇਨ ਦਾ ਕੌਜ਼ ਲੱਭਣਗੇ ਜੋ ਸਿਆਟਕਾ ਪੇਨ ਹੋ ਰਹੀ ਆ ਉਹ ਵੀ ਤੁਸੀਂ ਇੱਕ ਵਾਰੀ ਲਵਾਨਾ ਵੈਲਨੈਸ ਸਪਾ 'ਤੇ ਜਾਇਓ ਪੰਜਾਬੀ ਲਹਿਰ ਦਾ ਰੈਫਰੈਂਸ ਦਿਓ ਵੈਸੇ ਵੀ ਤੁਹਾਨੂੰ 20% ਡਿਸਕਾਊਂਟ ਮਿਲ ਜਾਣਾ ਆ ਨਾਲ ਦੀ ਨਾਲ ਬਿਊਟੀ ਸਰਵਿਸ ਤਾਂ ਸਾਡੀਆਂ ਭੈਣਾਂ ਅਤੇ ਜੀ ਟੀ ਦੀਆਂ ਲੇਡੀਜ਼ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਐਡਵਾਂਸ ਇਕਿਊਪਮੈਂਟ ਆ ਇਹਨਾਂ ਕੋਲ ਬਹੁਤ ਵਧੀਆ ਇਨਵਾਇਰਮੈਂਟ ਆ ਇੱਕ ਵਾਰੀ ਜ਼ਰੂਰ ਗੇੜਾ ਮਾਰ ਕੇ ਆਇਓ ਲਵਾਨਾ ਵੈਲਨੈਸ ਸਪਾ ਸੋ ਲਵਾਨਾ ਵੈਲਨੈਸ ਸਪਾ ਬਿਲਕੁਲ ਬ੍ਰੈਂਪਟਨ ਦੇ ਹੱਬ ਦੇ ਵਿੱਚ ਆ 416-881-5385 416-881-5385 ਸੋ ਰਮੇਸ਼ ਜੀ ਜੇ ਤੁਹਾਡੀ ਆਗਿਆ ਹੋਵੇ ਕਾਲਸ ਵੱਲ ਚੱਲੀਏ ਬਹੁਤ ਸਾਰੀਆਂ ਕਾਲਸ ਨੇ ਔਰ ਕਈ ਕਾਲ ਤਾਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਪਿਛਲੇ 30-30 ਮਿੰਟ ਤੋਂ ਹੋਲਡ 'ਤੇ ਨੇ ਜੀ
1: ਜੀ ਜੀ ਪਲੀਜ਼ ਸੰਧੂ ਸਾਹਿਬ ਉਹਨਾਂ ਨੂੰ ਮੌਕਾ ਦਿਓ
0: ਜੀ ਬਹੁਤ ਸ਼ੁਕਰੀਆ ਜੀ ਸੋ ਚੱਲਦੇ ਹਾਂ ਕਾਲਰਸ ਦੇ ਵੱਲ ਤੁਹਾਡੇ ਸਵਾਲ ਅਤੇ ਰਮੇਸ਼ ਸ਼ਹਿਰਪੁਰ ਜੀ ਦਾ ਜਵਾਬ ਪਰ ਮਾਫ ਕਰਨਾ ਜਵਾਬ ਤੁਹਾਡੇ ਬਹੁਤ ਸੀਮਿਤ ਹੋਣ ਤਾਂ ਕਿ ਰੋਜ਼ ਮੈਨੂੰ ਲਾਹਮੇ ਮਿਲਦੇ ਆ ਕਿ ਤੁਸੀਂ ਬਈ ਸਾਡੀ ਕਾਲ ਤਾਂ ਲੈਂਦੇ ਨਹੀਂ ਸੋ ਤੁਸੀਂ ਜੇ ਸ਼ਾਰਟ ਆਪਣੇ ਜਵਾਬ ਰੱਖੋਗੇ ਤਾਂ ਸਾਰਿਆਂ ਨੂੰ ਮੌਕਾ ਮਿਲ ਸਕਦਾ ਆ ਸੋ 30 ਮਿੰਟ ਤੋਂ ਹੋਲਡ 'ਤੇ ਨੇ ਜਤਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਸਰ ਤੁਸੀਂ ਆਉਂਦੇ ਰਹੋ
7: ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਅ ਜੀ
0: ਸਤਿ ਸ਼੍ਰੀ ਅਕਾਲ ਜੀ
7: ਕਾਂਗਰਸ ਦੇ ਪ੍ਰਤੀ ਕਿ ਕਾਂਗਰਸ ਨੇ ਇੰਨੀ ਮਤਲਬ ਕਿ ਉੱਥੇ ਕਲੇਸ਼ ਪਵਾ ਕੇ ਰਾਹੁਲ ਗਾਂਧੀ ਕਿਉਂਕਿ ਹੈਡ ਆਫ ਤਾਂ ਉਹੀ ਹੈ ਨਾ ਜੀ ਕਲੇਸ਼ ਪਵਾ ਕੇ ਜਿਹੜੀ ਚੀਜ਼ ਦਾ ਰੋਸ ਸੀ ਵੀ ਰਾਜਾ ਬੜਿੰਕ ਤੋਂ ਸਾਰੇ ਪਰੇਸ਼ਾਨ ਸੀ 117 ਸੀਟਾਂ ਚ ਰਮੇਸ਼ ਜੀ 90 ਬੰਦੇ ਇਹ ਚਾਹੁੰਦੇ ਵੀ ਇਹ ਪ੍ਰਧਾਨ ਨਾ ਰਹੇ ਤੇ ਉਹ ਬੰਦਾ ਫਿਰ ਵੀ ਰਾਹੁਲ ਗਾਂਧੀ ਭਗਵੰਤ ਮਾਨ ਤੇ ਕੇਜਰੀਵਾਲ ਦੇ ਨਾਲ ਰਲ ਕੇ ਕਿਉਂਕਿ ਬੈਕ ਸਾਈਡ ਇਹਨਾਂ ਦਾ ਅਲਾਇੰਸ ਹੈਗਾ ਤੇ ਉਹ ਚਾਹੁੰਦੇ ਆ ਕਿ ਵੀ ਇੱਕ ਲੱਲੂ ਜਿਹਾ ਪ੍ਰਧਾਨ ਬਣਿਆ ਰਵੇ ਰਾਜਾ ਬੜਿੰਕ ਤੇ ਉਹਦੇ ਮਗਰ ਲੱਗ ਕੇ ਆਪਣੀ ਪਾਰਟੀ ਦੇ ਅਗੇਂਸਟ ਚੱਲਦਾ ਪਿਆ ਰਾਹੁਲ ਗਾਂਧੀ ਤੇ ਹੋਰ ਵੀ ਸਟੇਟਾਂ ਨੇ ਖਰਾਬ ਕੀਤੀਆਂ ਤੇ ਮੈਂ ਕੱਲ ਰਮੇਸ਼ ਜੀ ਇਹ ਦੇਖਦਾ ਪਿਆ ਸੀ ਵੀ ਇਹ ਆਪਣਾ ਇਹ ਬੰਦਾ ਰਾਹੁਲ ਗਾਂਧੀ ਇੱਕ ਦੂਸਰੇ ਪਾਸੇ ਓਪੋਜੀਸ਼ਨ ਬੀਜੇਪੀ ਜਿਹਦੇ ਵਿੱਚ 76 ਬੰਦੇ ਆ ਅਮਿਤ ਸ਼ਾਹ ਵਰਗੇ ਜਿਹਨਾਂ ਨੇ ਆਪਣਾ ਮੋਦੀ ਵਰਗੇ ਜਿਹਨਾਂ ਨੇ ਖੋਖੇ ਤੇ ਬੈਠ ਕੇ ਚਾਹ ਪੀ ਕੇ ਪੋਲਿਟਿਕਸ ਕੀਤੀ ਹੋਈ ਆ ਉਹਦੇ ਨਾਲ ਜੈਸ਼ੰਕਰ ਅਜੀਤ ਡੋਵਾਲ ਤੇ ਹੋਰ ਬੰਦੇ ਜਿਹੜੇ ਹੈਗੇ ਆ ਉਹ ਬੈਠੇ ਹੈਗੇ ਆ ਟੀਮ ਬੜੀ ਸਟਰੋਂਗ ਹੈਗੀ ਉਹ ਬੰਦਾ ਰਾਹੁਲ ਗਾਂਧੀ ਕਿੱਦਾਂ ਉਹਦੇ ਨਾਲ ਮੁਕਾਬਲਾ ਕਰ ਸਕਦਾ ਫਿਰ ਮੈਂ ਡਿਸਕ੍ਰਾਈਬ ਮਤਲਬ ਮੈਂ ਲਿਸਨਰ ਨੂੰ ਪੁੱਛਦਾ ਡਿਸਕ੍ਰਾਈਬ ਕਰਨ ਦੀ ਕੋਸ਼ਿਸ਼ ਕੀਤੀ ਰਾਹੁਲ ਗਾਂਧੀ ਨੂੰ ਕਿਹਾ ਕੀ ਜਾਵੇ ਲੱਲੂ ਕਿਹਾ ਜਾਵੇ ਭੋਲਾ ਕਿਹਾ ਜਾਵੇ ਸਿੱਧਰਾ ਕਿਹਾ ਜਾਵੇ ਬੇਵਕੂਫ ਫੁਲਿਸ਼ ਤੇ ਮੂਰਖ ਕੀ ਇਹਦੇ ਵਿੱਚ ਕਿਹੜਾ ਵਰਡ ਮੈਨੂੰ ਨਜ਼ਰ ਨਹੀਂ ਆ ਰਿਹਾ ਵੀ ਕਿਹੜਾ ਢੁਕਵਾਂ ਵਰਡ ਰਮੇਸ਼ ਜੀ ਤੁਸੀਂ ਸੰਧੂ ਸਾਹਿਬ ਤੁਸੀਂ ਦੱਸੋਗੇ ਕਿ ਮੂਰਖ ਆ ਲੱਲੂ ਆ ਭੋਲਾ ਵਾ ਸਿੱਧਰਾ ਦੱਸਿਓ ਜੀ
0: ਜੀ ਬਹੁਤ ਸ਼ੁਕਰੀਆ ਜੀ ਜੀ ਰਮੇਸ਼ ਜੀ
1: ਨਹੀਂ ਚਲੋ ਇਹ ਸਵਾਲ ਬਣਦਾ ਹੀ ਨਹੀਂ ਜੀ ਮੈਨੂੰ ਲੱਗਦਾ ਪ੍ਰਭ ਸੰਧੂ ਜੀ ਕਿ ਸਾਨੂੰ ਇੱਥੇ ਟਿੱਪਣੀ ਨਹੀਂ ਕਰਨੀ ਚਾਹੀਦੀ ਕਿ ਨਿਰੋਲ ਇੱਕ ਸਿਆਸੀ ਤੰਜ ਹੈ ਕਿਉਂਕਿ ਜੇ ਟਿੱਪਣੀ ਕਰਦੀ ਤਾਂ ਮੈਂ ਉਸ ਗੱਲ ਤੇ ਜ਼ਰੂਰ ਕਰ ਦਿੰਦਾ ਕਿ ਕਾਂਗਰਸ ਦਾ ਅੰਦਰ ਖਾਤੇ ਮਾਫ਼ ਕਰਨਾ ਕੇਜਰੀਵਾਲ ਦਾ ਅੰਦਰ ਖਾਤੇ ਕਾਂਗਰਸ ਦੇ ਨਾਲ ਅਲਾਇੰਸ ਹੈ
0: ਜੀ
1: ਇਹ ਤੁਹਾਡੀ ਅੱਖ ਕਹਿੰਦੀ ਹੈ ਹੋ ਸਕਦਾ ਤੁਸੀਂ ਠੀਕ ਕਹਿੰਦੇ ਹੋਵੋ ਮੇਰੇ ਕੋਲ ਨਹੀਂ ਏਦਾਂ ਦੇ ਤੱਥ ਮੇਰੀ ਅੱਖ ਕੁਛ ਹੋਰ ਕਹਿੰਦੀ ਹੈ ਮੇਰੀ ਅੱਖ ਇਹ ਕਹਿੰਦੀ ਕਿ ਕੇਜਰੀਵਾਲ ਦਾ ਕਾਂਗਰਸ ਦੇ ਨਾਲ ਨਹੀਂ ਹੋਰ ਇੱਕ ਸਿਆਸੀ ਪਾਰਟੀ ਨਾਲ ਅੰਦਰ ਖਾਤੇ ਅਲਾਇੰਸ ਹੈ ਬਾਕੀ ਹੁਣ ਆਉਣ ਵਾਲੇ ਸਮੇਂ ਵੇਖਾਂਗਾ ਦੱਸੇਗਾ ਕਿ ਇਹਦਾ ਕਿਹਦੇ ਨਾਲ ਅਲਾਇੰਸ ਹੈ ਗੱਲਾਂ ਬਹੁਤੀਆਂ ਛੁੱਟੀਆਂ ਰਹਿੰਦੀਆਂ ਨਹੀਂ ਹੁੰਦੀਆਂ ਅੱਧੀਆਂ ਅਖਬਾਰ ਆ ਗਈਆਂ ਚੌਥਾ ਹਿੱਸਾ ਬਾਹਰ ਹੈਗੀ ਉਹ ਆਉਣ ਵਾਲੇ ਸਮੇਂ ਬਾਹਰ ਆ ਜਾਣੀ।
0: ਜੀ ਬਿਲਕੁਲ ਜੀ ਸੰਤ ਸਾਹਿਬ ਨਾ ਵੇਰ ਕੰਫਰਟ ਤੋਂ ਸੰਤ ਸਾਹਿਬ ਵੀ ਬੜੇ ਲੰਬੇ ਸਮੇਂ ਤੋਂ ਹੋਲਡ ਤੇ ਨੇ ਜੀ ਸਰ ਤੁਸੀਂ ਆਉਂਦੇ ਰਹੋ।
8: ਸਤਿ ਸ਼੍ਰੀ ਅਕਾਲ ਜੀ ਰਮੇਸ਼ ਜੀ। ਸੰਤ ਸਾਹਿਬ ਮੈਂ ਨਾ ਜੀ ਦੇਖਦਾ ਮੈਂ ਵੀ ਪੰਜਾਬੀ ਹਾਂ, ਮੈਂ ਪੰਜਾਬੀ ਬਾਰੇ ਗੱਲ ਕਰਦਾ। ਦੁਨੀਆਂ ਭਰ ਚ ਜੋ ਸਾਡੀ ਕਿਰਕਰੀ ਹੋ ਰਹੀ ਆ, ਮੈਂ ਜਦੋਂ ਦਾ ਸੁੱਤ ਸੰਭਾਲੀ ਆ, ਚਾਹੇ ਉਹ ਚਾਹੇ ਕਾਲਤਾ ਦੇ ਜਹਿਦਾਂ ਦੀ ਦੁਰਵਰਤੋਂ ਆ, ਚਾਹੇ ਪੋਲੀਟਿਕਸ ਜਿਹੜੀ ਪਾਰਟੀ ਨੇ ਉਹਨਾਂ ਦੀ ਦੁਰਵਰਤੋਂ ਆ, ਜਾਂ ਸਿਆਸੀ ਲਾਹ ਲੈ ਲਈ ਕੀ ਕੁਝ ਕਰਨੀ ਆ, ਮੈਂ ਸਭ ਨੂੰ ਕਹਿੰਦਾ ਕਿ ਸਾਡੇ ਇੱਥੋਂ ਦੇ ਬੱਚੇ ਭੋਲੇ ਆ, ਉਹਨਾਂ ਨੂੰ ਚੁਸਤ ਲੱਗ ਕੇ ਨਹੀਂ ਆਉਂਦੀਆਂ। ਉਹ ਜਦੋਂ ਸਾਨੂੰ ਕੁਐਸਚਨ ਕਰਦੇ ਆ ਸਾਡੇ ਕੋਲ ਜਵਾਬ ਨਹੀਂ ਹੁੰਦੇ, ਤੇ ਮੈਂ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਾਂ ਪੰਜਾਬੀ ਆ, ਘੱਟੋ ਘੱਟ ਇੰਨਾ ਕੁ ਹੰਬਲਾ ਮਾਰੀ ਵੀ ਆਉਣ ਲਈ ਪਿਛਲੀ ਪੀੜ੍ਹੀ ਆ, ਹੁਣ ਦੱਸ ਸਕੇ ਕਿ ਅਸੀਂ ਉਦੋਂ ਜਾਗਦੇ ਸੀ ਸੁੱਤੇ ਨਹੀਂ ਸੀ, ਤੇ ਤੁਸੀਂ ਸਰ ਜ਼ਰੂਰ ਇੱਥੇ ਟਿੱਪਣੀ ਕਰੀ। ਮੈਂ ਤੁਹਾਨੂੰ ਚਾਰ ਦਾਨੇ ਚੁਣਾ। ਥੈਂਕ ਯੂ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
1: ਦੇਖੋ ਅਸਲ ਵਿੱਚ ਨਾ ਮੈਨੂੰ ਲੱਗਦਾ ਹੈ ਕਿ ਨੈਗੇਟਿਵ ਹੋਣ ਦੀ ਜ਼ਰੂਰਤ ਨਹੀਂ, ਅਸੀਂ ਤੁਸੀਂ ਉਹ ਕਾਰਜ ਕਰ ਰਹੇ ਹਾਂ। ਸਾਰੇ ਲੋਕਾਂ ਨੇ ਕਦੇ ਆਜ਼ਾਦੀ ਲਈ ਵੀ ਘੋਲੀ ਲੜਿਆ ਸੀ, ਬੜਾ ਦੇਸ਼ ਭਾਰਤ ਦੇ ਵਿੱਚ ਉਸ ਵੇਲੇ ਵੀ ਆਬਾਦੀ ਸੁੱਖ ਦੇ ਨਾਲ ਬਥੇਰੀ ਸੀ, ਜੇ ਅੰਗਰੇਜ਼ਾਂ ਨੂੰ ਭਜਾਉਣਾ ਹੁੰਦਾ ਤੇ 15 ਮਿੰਟ ਦੀ ਕਹਾਣੀ ਸੀ। ਸਾਰੇ ਭਾਰਤੀ ਘਰਾਂ ਤੋਂ ਬਾਹਰ ਨਿਕਲ ਕੇ ਆਪਣੇ ਬਰੇਰਿਆਂ ਤੇ ਖੜ ਕੇ ਉੱਚੀ ਦਾਣੀ ਜਕਾਰਾ ਲਾ ਦਿੰਦੇ ਤੇ ਵੈਸੇ ਹੀ ਅੰਗਰੇਜ਼ਾਂ ਨੇ ਦੌੜ ਜਾਣਾ ਸੀ, ਪਰੰਤੂ ਲੜਨ ਵਾਲੇ ਮੁੱਠੀ ਭਰ ਲੋਕ ਸੀ। ਦੇਖੋ ਹਮੇਸ਼ਾ ਹੀ ਮੁੱਠੀ ਭਰ ਲੋਕ ਹੀ ਲੜਦੇ ਹੁੰਦੇ ਆ, ਉਹ ਲੜਾਈ ਮਗਰ ਇੱਕ ਲੰਬੀ ਵਿਚਾਰਧਾਰਾ ਹੁੰਦੀ ਹੈ। ਤੁਸੀਂ ਅਸੀਂ ਉਸ ਵਿਚਾਰਧਾਰਾ ਨੂੰ ਕਾਇਮ ਰੱਖਣ ਲਈ ਸੰਘਰਸ਼ ਕਰ ਰਹੇ ਹਾਂ। ਇਹੋ ਜਿਹੇ ਪਲੇਟਫਾਰਮ ਤੇ ਚੰਗੀ ਚਰਚਾ ਕਰਨੀ, ਇੱਕ ਦੂਜੇ ਨਾਲ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਾ, ਮੈਨੂੰ ਲੱਗਦਾ ਇਹ ਉਸੇ ਲੜੀ ਦਾ ਹਿੱਸਾ ਹੈ। ਸੋ ਆਪਾਂ ਆਪਣੀ ਡਿਊਟੀ ਫਰਜ਼ ਨਿਭਾਉਂਦੇ ਹੋਏ ਇਸ ਲੜੀ ਨੂੰ ਬਰਕਰਾਰ ਰੱਖੀਏ। ਇਕੱਲਾ ਮੈਂ ਇਸ ਪਲੇਟਫਾਰਮ ਦੀ ਗੱਲ ਨਹੀਂ ਕਰ ਰਿਹਾ, ਜਿੱਥੇ ਵੀ ਮੌਕਾ ਮਿਲਦਾ ਹੈ, ਸੈਮੀਨਾਰ, ਗੋਸ਼ਟੀਆਂ, ਸੱਥਾਂ ਦੇ ਵਿੱਚ, ਗੁਰੂ ਘਰਾਂ ਦੇ ਵਿੱਚ, ਮੰਦਰਾਂ ਦੇ ਵਿੱਚ, ਜਿੱਥੇ ਵੀ ਮੌਕਾ ਮਿਲਦਾ ਹੈ, ਹੱਕ ਤੇ ਸੱਚ ਦੀ ਪੋਜ਼ਿਟਿਵ ਢੰਗ ਦੇ ਨਾਲ ਬਿਨਾਂ ਖਰੂਦ ਪਾਏ ਹੋਏ, ਬਿਨਾਂ ਅਸੀਂ ਖਰੂਦ ਪਾਈਏ ਕਿਸੇ ਨੂੰ, ਆਪਾਂ ਏਦਾਂ ਦੀ ਚੁਭਵੀਂ ਟਿੱਪਣੀ ਕੀਤੇ ਬਿਨਾਂ ਆਪਾਂ ਆਪਣੀ ਗੱਲ ਰੱਖੀਏ, ਔਰ ਮੈਨੂੰ ਲੱਗਦਾ ਅਸੀਂ ਕਾਮਯਾਬ ਹੋਵਾਂਗੇ।
0: ਜੀ ਬਿਲਕੁਲ ਜੀ, ਅਗਲੀ ਕਾਲ ਦੇ ਵੱਲ ਚੱਲਦੇ ਹਾਂ ਜੀ। ਜੀ ਸਤਿ ਸ੍ਰੀ ਅਕਾਲ ਜੀ, ਗਗਨਦੀਪ ਜੀ ਤੁਸੀਂ ਆਨਰ ਹੋ।
9: ਹਾਂਜੀ ਅਪਰਾਪ ਜੀ ਅਤੇ ਰਮੇਸ਼ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਰਮੇਸ਼ ਜੀ ਜਿਹੜੀ ਫਿਲਮ ਹੁਣ ਥੋੜੇ ਦਿਨ ਪਹਿਲਾਂ ਬੈਨ ਹੋਈ ਹੈ ਸੈਂਟਰ ਦੀ ਸਰਕਾਰ ਵੱਲੋਂ, ਉਹ ਬੜਾ ਹੈਰਾਨੀਜਨਕ ਉਹਦੇ ਚ ਇਹ ਹੈ ਕਿ ਪਹਿਲਾਂ ਤੁਹਾਨੂੰ ਚਲੋ ਜਿਹੜਾ ਬੈਨ ਕਰਕੇ ਰੱਖਿਆ ਸੀ ਉਹਨਾਂ ਨੇ 3-3.5 ਸਾਲ ਜਿੰਨਾ ਵੀ ਸਮਾਂ, ਉਹ ਚੀਜ਼ ਸਮਝ ਆਉਂਦੀ ਸੀ ਉਦੋਂ ਤੱਕ, ਅਸੀਂ ਸਾਰੇ ਮੰਨਦੇ ਸੀ ਵੀ ਹਾਂ ਸਰਕਾਰਾਂ ਦਾ ਕੰਮ ਹੈ ਇਹ। ਫਿਰ ਉਹ ਅਚਾਨਕ ਇੱਕਦਮ ਹੀ ਬਿਨਾਂ ਕਿਸੇ ਪ੍ਰਮੋਸ਼ਨ ਦੇ, ਬਿਨਾਂ ਕਿਸੇ ਪੋਸਟਰ ਦੇ ਜਾਂ ਕਿਸੇ ਵੀ ਉਹਦੇ ਰਿਲੀਜ਼ ਕਰ ਦੇਣੀ ਉਹ ਕੀ ਨਾਮ ਹੈ ਟ੍ਰੇਲਰ ਦੇ, ਔਰ ਉਹ ਵੀ ਇੱਕ ਇੱਦਾਂ ਦੇ ਪਲੇਟਫਾਰਮ ਤੇ ਜਿਹੜਾ ਕਿ ਜਿਹਦਾ ਮਾਲਕ ਸ਼ਾਇਦ ਉਹਨਾਂ ਦਾ ਨਾਮ ਮੈਂ ਵਿਸਰ ਗਿਆ ਹੁਣ, ਉਹ ਰਾਜ ਸਭਾ ਮੈਂਬਰ ਰਹੇ ਨੇ BJP ਦੇ ਵੱਲੋਂ, ਤੇ Z5 ਦੇ ਉੱਤੇ ਰਿਲੀਜ਼ ਕਰ ਦੇਣੀ, ਔਰ ਉਸ ਤੋਂ ਬਾਅਦ ਫਿਰ ਉਹ 1.5 ਦਿਨ ਬਾਅਦ ਹਟਾ ਲੈਣੀ। ਮਤਲਬ ਸ਼ਾਇਦ ਇਹ ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੋਵੇਗਾ ਕਿ ਹਾਂ ਇਹ ਸਿੱਧਾ ਪੱਧਰ ਹੈ ਜਾਂ ਇੱਦਾਂ, ਮਤਲਬ ਅਚਾਨਕ ਹੀ ਹੋ ਗਿਆ ਉਹ ਰਿਲੀਜ਼ ਹੋ ਗਈ। ਮੈਨੂੰ ਰਮੇਸ਼ ਜੀ ਮੇਰੀ ਅੱਖ ਥੋੜ੍ਹੀ ਜਿਹੀ ਕੁਛ ਹੋਰ ਕਹਿੰਦੀ ਹੈ ਵੀ ਪਹਿਲਾਂ ਰੋਕਣੀ ਵੀ ਸਾਜਿਸ਼ ਸੀ, ਰਿਲੀਜ਼ ਕਰਨੀ ਵੀ ਸਾਜਿਸ਼ ਸੀ, ਔਰ ਹੁਣ ਜਿਹੜਾ ਰੋਕਣ ਦਾ ਮਕਸਦ ਹੈ ਦੁਬਾਰਾ ਹਟਾਈ ਗਈ ਹੈ, ਉਹਦਾ ਮਕਸਦ ਇਹ ਨਹੀਂ ਹੈ ਵੀ ਲੋਕਾਂ ਨੂੰ ਨਾ ਦਿਖੇ, ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਇਹ ਡਾਊਨਲੋਡ ਹੋ ਕੇ ਦਿਖਣੀ ਹੈ, ਔਰ ਉੱਥੇ ਕੋਈ ਇੱਦਾਂ ਦੀ ਰੋਕ ਨਹੀਂ ਲਗਾਈ ਗਈ ਕਿ ਨਾ ਤੁਸੀਂ ਡਾਊਨਲੋਡ ਕਰਕੇ ਦੇਖੋ। ਉਹਦਾ ਕੁਛ ਕਾਰਨ ਹੋਰ ਜਾਪਦਾ, ਉਹ ਕੋਈ ਪਲੈਨਿੰਗ ਵੱਡੀ ਲੱਗਦੀ ਹੈ ਮੈਨੂੰ, ਤੁਸੀਂ ਕੋਈ ਇੱਥੇ ਟਿੱਪਣੀ ਕਰ ਸਕੋ ਤਾਂ ਸੁਣਦੇ ਹਾਂ ਜੀ ਆਫ ਦਾ ਐਰ। ਧੰਨਵਾਦ ਵੀਰ ਜੀ ਤੁਹਾਡਾ ਸਮਾਂ ਦੇਣ ਲਈ।
0: ਥੈਂਕ ਯੂ ਸੋ ਮਚ ਜੀ। ਜੀ ਰਮੇਸ਼ ਜੀ
1: ਦੇਖੋ ਤੁਹਾਡਾ ਇੱਕ ਸ਼ਬਦ ਵੀ ਨਹੀਂ ਕੱਟਿਆ ਜਾ ਸਕਦਾ। ਮੈਂ ਹਮੇਸ਼ਾ ਹੀ ਇਹ ਗੱਲ ਕਹਿਣਾ ਹੁੰਦਾ ਕਿ ਇਹ ਘਟਨਾ ਜਿਹੜੀਆਂ ਇੱਥੇ ਵਾਪਰਦੀਆਂ ਨਾ, ਸਾਡੇ ਨਾਲ ਸ਼ਾਤਰ ਲੋਕ ਨੇ ਜਿਹਨਾਂ ਨੂੰ ਉੱਥੋਂ ਸਰਕਾਰਾਂ ਆਖਦੇ ਹਾਂ, ਇਹ ਬਿਲਕੁਲ ਜੀ ਜਿਹੜਾ ਇਵੇਂ ਅਸੀਂ ਮੰਨ ਸਕਦੇ ਹਾਂ। ਨਾਲ ਹੀ ਤੇ ਥੋੜੀ ਇੱਕ ਗੱਲ ਹੋਰ ਜੋੜੀਏ, ਜਿਹੜੇ ਇਹ G5 ਜਾਂ ਹੋਰ ਇਹੋ ਜਿਹੇ ਜਿਹਨੂੰ ਆਪਾਂ OTT ਪਲੇਟਫਾਰਮ ਆਖਦੇ ਹਾਂ, ਇਹਨਾਂ ਤੇ ਉੱਪਰ ਸਰਕਾਰ ਦਾ ਕੋਈ ਸਿੱਧਾ ਕਹਿ ਲਈਏ ਮੰਨ ਲਓ ਇਹਨਾਂ ਦਖਲਅੰਦਾਜ਼ੀ ਨਹੀਂ ਹੁੰਦੀ, ਇੱਥੇ ਕਿਸੇ ਇਹਨਾਂ ਤੇ ਸੈਂਸਰ ਬੋਰਡ ਨਹੀਂ ਹੁੰਦਾ। ਇੱਕ ਟੈਕਨੀਕਲ ਚੀਜ਼ ਮੈਂ ਨਾਲ ਦੱਸ ਰਿਹਾ ਇਸ ਕਰਕੇ, ਕਿਉਂਕਿ ਜਦੋਂ ਅਸੀਂ ਕਿਸੇ ਗੱਲ ਤੇ ਚਰਚਾ ਕਰਨੀ ਹੈ ਤੇ ਫਿਰ ਚਰਚਾ ਚ ਸਾਰੇ ਪੱਖ ਅੱਗੇ ਆਉਣੇ ਚਾਹੀਦੇ ਆ। ਜਿਹੜੀ ਮੇਰੀ ਜਾਣਕਾਰੀ ਹੈ, ਜੇ ਮੇਰੀ ਜਾਣਕਾਰੀ ਗਲਤ ਹੋਵੇ ਤਾਂ ਤੁਸੀਂ ਦਰੁਸਤ ਕਰਨ ਦੇ ਹੱਕਦਾਰ ਹੋ। ਜਿਹੜੇ OTT ਪਲੇਟਫਾਰਮ ਹੈ ਸਰਕਾਰ ਦੇ ਸੈਂਸਰ ਬੋਰਡ ਦੇ ਵਿੱਚ ਨਹੀਂ ਆਉਂਦੇ, G5PO ਚੋਂ ਹੈ। ਇੱਕ ਤੇ ਮੈਨੂੰ ਉਹ ਕਾਰਨ ਲੱਗਦਾ ਹੈ ਕਿ ਚੁੱਪ ਚਪੀਤੇ ਲੰਬੇ ਸਮੇਂ ਤੋਂ ਫਿਲਮ ਸੀ, ਜਿਹਨਾਂ ਨੇ ਸਰਮਾਇਆ ਲਾਇਆ ਹੁੰਦਾ ਹੈ। ਦੇਖੋ ਉਹਦੇ ਵਿੱਚ ਕੱਲਾ ਉਹਨਾਂ ਨੂੰ ਕੋਈ ਪੰਜਾਬ ਦੀ ਭਗਤੀ ਤੇ ਸੀਗੀ ਨਹੀਂ, ਚਾਹੇ ਉਹ ਕਲਾਕਾਰ ਦੇ ਰੂਪ ਚ, ਚਾਹੇ ਡਾਇਰੈਕਟਰ ਚ, ਪੈਸੇ ਵੀ ਤੇ ਉਸਨੇ ਲਾਏ ਆ, ਫਿਰ ਕਮਾਉਣੇ ਵੀ ਸੁਭਾਵਿਕ ਹੈ। ਇੱਕ ਤੇ ਉਹ ਮੈਨੂੰ ਲੱਗਦਾ ਕਿ ਉਸ ਐਗਰੀਮੈਂਟ ਸੌਦੇ ਦੇ ਤਹਿਤ ਉਹ ਰਿਲੀਜ਼ ਕੀਤੀ ਗਈ। ਇੱਕ ਤੇ ਮੈਨੂੰ ਇਹ ਕਾਰਨ ਲੱਗ ਕਿ ਕਰ ਦਿਓ, ਤੇ ਜਦੋਂ ਤੱਕ ਉਹ ਰਿਲੀਜ਼ ਹੋਏ ਭਾਂਬੜ ਮਚੇ ਉਦੋਂ ਤੱਕ ਫਿਰ ਸਰਕਾਰ ਨੇ ਰੋਕ ਲਾਤੀ। ਦੂਜੀ ਗੱਲ ਤੁਸੀਂ ਦੱਸ ਸਕੀ ਹੈ ਨਾ, ਮੈਂ ਤੁਹਾਡੀ ਗੱਲ ਕੱਟਦਾ, ਮੈਂ ਆਪਣੀ ਦੂਜੀ ਰੱਖੀ ਹੈ, ਤੀਜੀ ਹੋਰ ਆਲਨ ਦੋ ਚਰਚਾ ਤੇ ਜਾਰੀ ਰੱਖਦੇ ਹਾਂ। ਬਾਕੀ ਆਉਣ ਵਾਲੇ ਸਮੇਂ ਮੈਨੂੰ ਲੱਗਦਾ ਕਿ ਇਹ ਸੱਚ ਕਾਫੀ ਹੱਦ ਤੱਕ ਸਾਹਮਣੇ ਆ ਜਾਣਾ ਹੈ।
0: ਜੀ ਬਿਲਕੁਲ ਜੀ, ਕਈ ਵਾਰ ਬਹੁਤ ਸਾਰੀਆਂ ਉਲਝਣਾਂ ਨੂੰ ਸੁਲਝਾਉਣ ਦੇ ਵਿੱਚ ਸਮਾਂ ਆਪਣਾ ਰੋਲ ਅਦਾ ਕਰਦਾ ਆ। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। 2989 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਸਰ।
10: ਰਮੇਸ਼ ਜੀ, ਜਿਹੜਾ ਰਵਨੀਤ ਸਿੰਘ ਬਿੱਟੂ ਜਿਹੜੀਆਂ ਉਹ ਗੱਲਾਂ ਕਰਦਾ ਜੀ, ਵੀ ਆਹ ਬੰਦੇ ਦਾ ਦਿਮਾਗ ਹੈ, ਕੋਈ ਦਿਲ ਹੈਗਾ ਜਾਂ ਇਹਦੇ ਕੋਈ ਮਤਲਬ ਇਹਦੀ ਫੈਮਿਲੀ ਵਾਲੇ ਕੁਛ ਇਹਨੂੰ ਆਉਂਦੇ ਨੀ ਕਿ ਵੀ ਆਪਾਂ ਕੀ ਗੱਲਾਂ ਕਰਦੇ ਹਾਂ, ਕੀ ਅਸੀਂ ਪੰਜਾਬ ਚ ਰਹਿੰਦੇ ਹਾਂ ਤੇ ਕਿੱਦਾਂ ਦੇ ਅਸੀਂ ਲੋਕ ਹਾਂ, ਤੇ ਇਹਦੇ ਬਾਰੇ ਦੱਸੋ ਜੀ ਕੀ ਇਹਦਾ ਦਿਮਾਗ ਵਾਲਾ ਖਾਨਾ ਕੀ ਕਹਿੰਦੇ ਤਾਰਾ ਤੂਰਾ ਲਾਇਆ ਕਿ ਇਹਨਾਂ ਨੇ ਕੀ ਹਿਸਾਬ ਕਿਤਾਬ ਹੈਗਾ ਜੀ ਇਹਦੇ ਬਾਰੇ ਕੁਛ ਚਾਨਣਾ ਪਾਓ ਜੀ। ਅਸੀਂ ਤੇ ਸੁਣ ਸੁਣ ਕੇ ਕਈ ਵਾਰੀ ਹੱਸਦੇ ਹਾਂ ਤੇ ਕਈ ਵਾਰੀ ਵੇਖਦੇ ਵੀ ਇਹ ਗੱਲਾਂ ਕਿੱਦਾਂ ਦੀਆਂ ਕਰਦਾ।
0: ਜੀ ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਜੀ ਰਮੇਸ਼ ਜੀ, ਰਵਨੀਤ ਬਿੱਟੂ ਬਾਰੇ ਸਵਾਲ ਹੋ ਰਿਹਾ।
1: ਚਲੋ ਮੈਂ ਨਾ ਇਸ ਸਵਾਲ ਦੇ ਜਵਾਬ ਲਈ ਇੱਕ ਅੱਧਾ ਦ੍ਰਿਸ਼ ਜਿਹੜਾ ਇੱਕ ਅੱਧਾ ਵਰਤਾਂਤ ਸਰੋਤਿਆਂ ਦੇ ਕਰਨਾ ਚਾਹੁੰਦਾ, ਕਿਉਂਕਿ ਅਸਲ ਵਿੱਚ ਇੱਕ ਜਾਤ ਹੁੰਦੀ ਜਿਹੜੀ ਸਾਨੂੰ ਤੁਹਾਨੂੰ ਸਿਖਾਈ ਗਈ ਜਾਂ ਸਿਖਾਈ ਜਾਂਦੀ ਹੈ, ਪੜ੍ਹਾਈ ਗਈ ਹੈ ਜਾਂ ਪੜ੍ਹਾਈ ਜਾਂਦੀ, ਇੱਕ ਜਮਾਤ ਹੁੰਦੀ ਹੈ ਜਿਹੜੀ ਨਾ ਅਸੀਂ ਸਿੱਖਣ ਨੂੰ ਤਿਆਰ ਹਾਂ, ਨਾ ਕੋਈ ਸਿਖਾਉਣ ਨੂੰ ਤਿਆਰ ਹੈ, ਨਾ ਅਸੀਂ ਸਮਝਦੇ, ਨਾ ਸਾਨੂੰ ਸਮਝਾਉਣ ਨੂੰ ਕੋਈ ਤਿਆਰ ਹੈ। ਜਿੰਨਿਆਂ ਕੁ ਨੂੰ ਸਮਝਿਆ ਉਹ ਸਾਨੂੰ ਵਿਰੋਧੀ ਲੱਗੀ ਜਾਂਦੇ ਹੈ। ਅਸਲ ਵਿੱਚ ਜਿਨ੍ਹਾਂ ਦਾ ਇਹਨਾਂ ਨੇ ਜ਼ਿਕਰ ਕੀਤਾ ਰਵਨੀਤ ਬਿੱਟੂ ਦਾ, ਉਹ ਜਮਾਤ ਹੀ ਭਾਈ ਹੋਰ ਹੈ, ਉਹ ਜਮਾਤ ਹੀ ਹੋਰ ਹੈ। ਉਸ ਜਮਾਤ ਦਾ ਇੱਕ ਮੈਂ ਵਰਤਾਂਤ ਸਾਂਝਾ ਕਰਦਾ। ਵੈਸੇ ਤੇ ਤੁਸੀਂ ਉਹ ਸਾਰੇ ਵਰਤਾਂਤ ਦੇਖੇ ਹੋਣਗੇ, ਜਿਹੜੇ ਮੈਂਬਰ ਪਾਰਲੀਮੈਂਟ ਹੁੰਦੇ, ਰਾਜ ਸਭਾ ਮੈਂਬਰ ਹੁੰਦੇ, ਮੰਤਰੀ ਸ਼ੰਤਰੀ ਹੁੰਦੇ ਆ, ਚਾਹੇ ਸਾਬਕਾ ਚਾਹੇ ਮੌਕੇ ਤੇ, ਜਿਹੜੇ ਦੋ ਤਿੰਨ ਵਾਰੀ ਰਹਿ ਜਾਣ ਉਹ ਤੇ ਫਿਰ ਪੱਕੇ ਹੀ ਹੋ ਜਾਂਦੇ, ਉਹ ਸਾਬਕਾ ਵੀ ਹੋਇਆ ਵਰਗੇ ਹੀ ਹੁੰਦੇ ਆ। ਉਹਨਾਂ ਦੇ ਮਹਿਲਾਂ ਚ ਘਰਾਂ ਚ ਜਾ ਕੇ ਵੇਖਿਓ, ਉਹਦੇ ਗੇਟ ਤੋਂ ਉਹਦੇ ਘਰ ਤੱਕ ਜਾਣ ਲਈ 2 ਮਿੰਟ ਦਾ ਸਮਾਂ ਲੱਗੂਗਾ ਜੀ, ਉਹਦੇ ਗੇਟ ਤੋਂ। ਮੈਂ ਇਹ ਨੀ ਕਹਿੰਦਾ ਕਿ ਉਹ ਚੌਂਕ ਤੋਂ ਜੀ ਫਲਾਣੇ, ਕਈਆਂ ਦਾ ਤਾਂ ਵਿਚਾਰਿਆਂ ਦਾ ਘਰ ਹੀ ਸ਼ੁਰੂ ਮਗਰੋਂ ਹੁੰਦਾ, ਪੰਜਾਬ ਦੀ ਜਾਂ ਭਾਰਤ ਦੀ ਜਾਂ ਦੁਨੀਆਂ ਦੀ ਗੱਲ ਕਰਾਂ, ਖਤਮ ਮਗਰੋਂ ਹੋ ਜਾਂਦਾ। 2 ਕਮਰੇ ਹੁੰਦੇ, 2 ਨਹੀਂ ਹੋ ਗਏ, 4 ਹੋ ਗਏ, 4 ਨਹੀਂ ਹੋ ਗਏ, 6 ਹੋ ਜਾਊਗੇ ਰਸੋਈ ਵਗੈਰਾ ਪਾ ਕੇ। ਇਹਨਾਂ ਲੋਕਾਂ ਦੇ ਗੇਟ ਤੋਂ ਇਹਨਾਂ ਦੇ ਘਰ ਤੱਕ ਜਾਣ ਲਈ 2 ਮਿੰਟ ਦਾ 3 ਮਿੰਟ ਦਾ ਸਮਾਂ ਲੱਗਦਾ ਜੇ ਪੈਦਲ ਜਾਣਾ ਹੋਵੇ, ਏਡੇ ਲੰਬੇ ਚੌੜੇ ਘਰ। ਔਰ ਉਸ ਘਰ ਦੇ ਵਿੱਚ ਜਿਹੜਾ ਬੈਠਣ ਦੇ ਲਈ, ਤੁਸੀਂ ਉਹਨਾਂ ਦੇ ਘਰ ਦੇ ਵਿੱਚ ਕਦੇ ਨਾ ਗਏ ਹੋਵੋਗੇ ਨਾ ਜਾ ਸਕਦੇ, ਇੱਕ ਵੱਖਰਾ ਹੀ ਹੁੰਦਾ ਕਿ ਭਾਈ ਆਹ ਕਮਰਾ ਆਇਆ, ਮਿਲਣ ਵਾਲੇ ਆਏ, ਤੁਸੀਂ ਇੱਥੇ ਬਹਿ ਜਾਓ। ਉਹਨਾਂ ਦਾ ਜਿਹੜਾ ਸੈਰ ਕਰਨ ਵਾਲਾ ਪਾਰਕ ਵੀ ਵੱਖਰਾ, ਅਸੀਂ ਤੇ ਸੈਰ ਕਰਦੇ ਵੀ ਕਈ ਵਾਰ ਸੜਕਾਂ ਤੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਾਂ। ਬਾਕੀ ਜਿਹਨਾਂ ਦਾ ਤੁਸੀਂ ਜ਼ਿਕਰ ਕੀਤਾ, ਜਮਾਤ ਹੀ ਹੋਰ ਹੈ। ਜਿਹਨਾਂ ਨੂੰ ਤੁਸੀਂ ਕਿਹਾ ਕਿ ਇਹਨਾਂ ਦਾ ਪਰਿਵਾਰ, ਇਹਨਾਂ ਦੇ ਸਕੇ ਸੰਬੰਧੀ ਸਵਾਲ ਕਰਨਗੇ, ਇਹਨਾਂ ਨੂੰ ਤੇ ਪਤਾ ਹੀ ਨਹੀਂ ਇੱਥੇ ਵਾਪਰ ਕੀ ਰਿਹਾ ਦੁਨੀਆਂ ਤੇ, ਇਹਨਾਂ ਲਈ ਸਾਰਾ ਕੁਛ ਹੀ ਭਰਾਉ ਹੋ ਰਿਹਾ। ਇਸ ਕਰਕੇ ਜਿਹੜਾ ਭਾਰਤੀ ਰਾਜਨੀਤਿਕ ਢਾਂਚਾ ਆ, ਇਹ ਇਸ ਵੇਲੇ ਉਸ ਸਥਿਤੀ ਚ ਹੈ, ਜਿਹਨਾਂ ਨੂੰ ਹੇਠਲੀਆਂ ਦਿੱਕਤਾਂ ਮੁਸ਼ਕਲਾਂ ਦਾ ਨਹੀਂ ਪਤਾ, ਇਹ ਉਹੀ ਮਹੀਨਾ ਖੰਡ ਨਜ਼ਰ ਆਉਂਦੇ ਤੁਹਾਡੇ ਸਾਡੇ ਚ ਜਦੋਂ ਵੋਟਾਂ ਮੰਗਣੀਆਂ, ਨਹੀਂ ਤੇ ਅਸੀਂ ਇਹਨਾਂ ਦੇ ਉਹਨਾਂ ਦਫ਼ਤਰਾਂ ਤੱਕ ਬੜੀ ਮੁਸ਼ਕਲ, ਦਫ਼ਤਰ ਜਿਹੜਾ ਇਹਨਾਂ ਨੇ ਆਪਣੇ ਘਰ ਦੇ ਵਿੱਚ ਇੱਕ ਖੂੰਜੇ ਤੇ ਬਣਾਇਆ ਹੁੰਦਾ, ਬੜੀ ਮੁਸ਼ਕਲ ਦੇ ਨਾਲ ਆਪਾਂ ਚੌਂਕੀਦਾਰ ਤੋਂ ਗੇਟ ਖੜਕਾ ਕੇ ਗੱਡੀ ਵੀ ਘਰ ਦੇ ਅੰਦਰ ਨਹੀਂ ਬਣ ਦਿੰਦੇ, ਕਹਿੰਦੇ ਬਾਹਰ ਖੜੀ ਕਰਕੇ ਆ, ਇੱਥੇ ਮੰਤਰੀ ਸਾਹਿਬ ਦੀ ਖੜਨੀ ਜਾਂ MLA ਸਾਹਿਬ ਜਾਂ MP ਸਾਹਿਬ ਦੀ, ਰਵਨੀਤ ਬਿੱਟੂ ਵੀ ਉਹਨਾਂ ਚੋਂ ਹੀ ਹੈ। ਸੋ ਇਸ ਕਰਕੇ ਇਹ ਜਿਹੜਾ ਵਰਤਾਰਾ ਹੈ ਨਾ, ਇਹ ਵਰਤਾਰਾ ਨੇ ਬਹੁਤ ਵੱਡਾ ਗੈਪ ਹੈ, ਤੇ ਇਹਨਾਂ ਨੂੰ ਸਾਡੀ ਨਾ ਸਮਝ ਆਈ ਹੈ ਨਾ ਆਉਣੀ ਹੈ, ਬਸ ਇਹ ਆਪਣੇ ਸ਼ਬਦ ਉੱਪਰਲੇ ਆਪਣੇ ਆਕਾਰ ਤੋਂ ਸਿੱਖ ਕੇ ਸਾਡੇ ਕੰਨਾਂ ਚ ਪਾਉਣ ਦਾ ਯਤਨ ਕਰਦੇ।
0: ਜੀ ਬਿਲਕੁਲ ਜੀ, ਔਰ ਨਾਲ ਦੀ ਨਾਲ ਅੱਜ ਦੇ ਪ੍ਰੋਗਰਾਮ ਨੂੰ ਸਾਡੇ ਪ੍ਰਾਊਡ ਸਪੋਂਸਰ ਨੇ ਮੱਲੀ ਟੈਂਟ ਸਰਵਿਸ ਵੀ ਸਪੋਂਸਰ ਕਰ ਰਹੇ ਨੇ ਜੀ। 647-999-2569 ਟੈਂਟ ਦੀਆਂ ਸੇਵਾਵਾਂ, ਆਊਟਡੋਰ ਟੈਂਟ ਵਾਸਤੇ ਜੇ ਸੇਵਾਵਾਂ ਲੈਣੀਆਂ, ਇਹ ਤਾਂ ਆਊਟਡੋਰ ਦੇ ਵਿੱਚ ਕਿਤੇ ਵੀ ਤੁਸੀਂ ਵੱਡੇ ਵੱਡੇ ਫੰਕਸ਼ਨ ਵੇਖੋ, ਬਸ ਉੱਥੇ ਇੱਕੋ ਇੱਕ ਨਾਮ ਤੁਹਾਡੇ ਸਾਹਮਣੇ ਆਊਗਾ, ਮੱਲੀ ਟੈਂਟ ਸਰਵਿਸ। ਸੋ ਟੈਂਟ ਦੀਆਂ ਸੇਵਾਵਾਂ ਦੇ ਲਈ 647-999-2569 ਮੱਲੀ ਟੈਂਟ ਸਰਵਿਸ। ਔਰ ਨਾਲ ਦੀ ਨਾਲ ਫੁੱਲਾਂ ਦੇ ਸੋਹਣੇ ਸ਼ਹਿਰ ਕੈਲਡਨ ਦਾ ਸੁਨੇਹਾ ਦੇ ਦਈਏ, ਡਿਕਸੀ ਐਂਡ ਕਿੰਗ ਸਟਰੀਟ 'ਤੇ ਲੋਕੇਟਡ ਗਿੱਲ ਫਾਰਮ, ਹਰ ਤਰ੍ਹਾਂ ਦੀ ਮੌਸਮੀ ਸਬਜ਼ੀਆਂ ਦੀ ਪਨੀਰੀ ਲੈ ਕੇ ਆ ਸਕਦੇ ਹੋ, ਨਾਲ ਦੀ ਨਾਲ ਤੁਸੀਂ ਬਈ ਫਰੈਸ਼ ਚੱਕੀ ਆਟਾ ਮਲਟੀਗ੍ਰੇਨ ਆਪਣੇ ਆਪਣੀਆਂ ਤੁਸੀਂ ਪਸੰਦ ਦੇ ਮੁਤਾਬਕ ਉਹ ਵੀ ਲਿਆ ਸਕਦੇ ਹੋ, ਅਤੇ ਸਬਜ਼ੀਆਂ ਤਾਂ ਬਈ ਫਿਰ ਉਦੋਂ ਬੈਸਟ ਕਿਤੇ ਮਿਲਦੀਆਂ ਨਹੀਂ ਆ, ਤਾਜ਼ੀਆਂ ਸਬਜ਼ੀਆਂ ਦੇ ਲਈ ਵੀ ਤੁਸੀਂ ਜੇ ਗਿੱਲ ਫਾਰਮ ਦਾ ਇੱਕ ਚੱਕਰ ਲਾ ਕੇ ਆਉਂਗੇ ਤਾਂ ਬੜਾ ਕੁਛ ਉੱਥੇ ਛੱਡ ਕੇ ਆਉਂਗੇ, ਟੈਨਸ਼ਨ, ਡਿਪਰੈਸ਼ਨ, ਸਟ੍ਰੈਸ, ਐਂਗਜ਼ਾਇਟੀ, ਉੱਥੇ ਤਾਂ ਜਾ ਕੇ ਮਾਹੌਲ ਬਦਲ ਜਾਂਦਾ। ਸੋ ਗਿੱਲ ਫਾਰਮ, ਡਿਕਸੀ ਐਂਡ ਕਿੰਗ ਸਟਰੀਟ 'ਤੇ ਲੋਕੇਟਡ ਨੇ। 416-898-8778 4168-9887788 ਗਿੱਲ ਫਾਰਮ 'ਤੇ ਤੁਸੀਂ ਇੱਕ ਗੇੜਾ ਜ਼ਰੂਰ ਲਾ ਸਕਦੇ ਹੋ। ਨਾਲ ਦੀ ਨਾਲ ਇੱਕ ਵਾਰ ਫਿਰ ਲਿਵਾਨਾ ਵੈਲਨੈਸ ਸਪਾ ਦਾ ਤੁਹਾਨੂੰ ਮੈਸੇਜ ਦੇ ਦਈਏ ਕਿ ਤੁਸੀਂ ਬੈਕ ਪੇਨ ਹੋ ਰਹੀ ਆ, ਵਰਕ ਫਰੋਮ ਹੋਮ ਕਰਕੇ ਬੈਠ ਬੈਠ ਕੇ, ਟਰੈਕਿੰਗ ਕਰਕੇ, ਡਰਾਈਵਿੰਗ ਕਰਕੇ ਮਸਲ ਪੁੱਲ ਹੋ ਚੁੱਕੇ ਆ। ਬਿਊਟੀ ਸਰਵਿਸ ਵਾਸਤੇ ਦੇਖੋ ਦੋ ਅਲੱਗ ਅਲੱਗ ਚੀਜ਼ਾਂ ਆ। ਬਿਊਟੀ ਸਰਵਿਸ ਵਾਸਤੇ ਇੱਕ ਅਲੱਗ ਉਹਨਾਂ ਦਾ ਸੈਕਸ਼ਨ ਆ, ਅਤੇ ਪੇਨ ਵਾਸਤੇ ਇਹਨਾਂ ਕੋਲ ਰਜਿਸਟਰਡ ਪ੍ਰੋਫੈਸ਼ਨਲ ਥੈਰਾਪਿਸਟ ਨੇ। ਸੋ ਤੁਸੀਂ ਲਵਾਨਾ ਵੈਲਨੈਸ ਸਪਾ 'ਤੇ ਇੱਕ ਗੇੜਾ ਜ਼ਰੂਰ ਮਾਰ ਕੇ ਆਇਓ। 416-881-5385 ਲਵਾਨਾ ਵੈਲਨੈਸ ਸਪਾ। ਅਗਲੀ ਕਾਲ ਵੱਲ ਚੱਲੀਏ ਜੀ। ਸੋ 6643 ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਓਕੇ ਜੀ 6643।
11: ਹਾਂਜੀ ਹਾਂਜੀ ਸੰਧੂ ਸਾਹਿਬ, ਤੁਹਾਨੂੰ ਤੇ ਰਮੇਸ਼ ਭਾਅ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ ਰੱਬਰ ਚੜ੍ਹਦੀ ਕਲਾ ਜੀ ਸਤਿ ਸ਼੍ਰੀ ਅਕਾਲ, ਗੁਡ ਮਾਰਨਿੰਗ।
0: ਸਤਿ ਸ਼੍ਰੀ ਅਕਾਲ ਜੀ।
11: ਮੇਰਾ ਤਾਂ ਇੱਕੋ ਹੀ ਕੁਐਸਚਨ ਆ ਜੀ ਆਪਣੇ ਰਮੇਸ਼ ਭਾਈ ਸਾਹਿਬ ਨੂੰ, ਬੜੀ ਸੋਹਣੀਆਂ ਖਬਰਾਂ ਦਿੰਦੇ ਆ, ਬੜੇ ਧੰਨਵਾਦੀ ਇਹਨਾਂ ਦੇ
0: ਜੀ।
11: ਬਈ ਆਪਾਂ ਮੇਰਾ ਖਿਆਲ ਸਹਿਮਤੇ ਹੋਵੋਗੇ ਤੁਸੀਂ, ਜੇ ਮੈਂ ਗਲਤ ਹੋਇਆ ਤਾਂ ਕਰੈਕਟ ਕਰ ਦਿਓ। ਜਿਹੜਾ ਸਤਿਕਾਰ ਆ ਨਾ ਉਹ ਹੈਗਾ ਅਕਾਲ ਤਖ਼ਤ ਸਾਹਿਬ ਨੂੰ, ਜਿਹੜੇ ਕਿ ਛੇਵੇਂ ਪਾਤਸ਼ਾਹ ਜੀ ਹਰਗੋਬਿੰਦ ਸਾਹਿਬ ਮੇਰੀ ਪੀਰ ਦੇ ਮਾਲਕ ਉਹਨਾਂ ਨੇ ਸਾਜਿਆ। ਜਿਹੜੇ ਉੱਥੇ ਬੰਦੇ ਆਪਾਂ ਨਿਯੁਕਤ ਕਰਦੇ ਆ ਨਾ, ਸਰਕਾਰ ਯੋਗ ਨੇ ਉਹ ਵੀ, ਪਰ ਉਹ ਇੱਕ ਸੇਵਾਦਾਰ ਜਾਂ ਪ੍ਰਬੰਧਕ ਨੇ। ਉਹ ਗਲਤ ਵੀ ਹੋ ਸਕਦੇ ਆ, ਉਹ ਠੀਕ ਵੀ ਹੋ ਸਕਦੇ ਆ। ਜਥੇਦਾਰ ਸਾਹਿਬ ਦੀ ਅੱਖ ਕਦੋਂ ਖੁੱਲੀ? ਇਹ ਜਥੇਦਾਰ ਸਾਹਿਬ ਸੋਰੀ ਟੂ ਸੇ, ਜੇ ਕਿਸੇ ਦਾ ਹਿਰਦਾ ਬਲੁੰਦਰਿਆ ਜਾਂ ਪਹਿਲਾਂ ਹੀ ਗਲਤੀ ਮੰਨ ਲੈਣ, ਮਾਫੀ ਮੰਗ ਲੈਂਦੇ ਆ। ਇਹ ਤਾਂ ਇੱਕ ਮੋਹਰੇ ਨੇ, ਇਹ ਤਾਂ ਪੋਲੀਟਿਕਸ ਦੇ ਚੱਟੇ ਵੱਟੇ ਨੇ, ਕਹਿਣਾ ਨੀ ਚਾਹੀਦਾ ਪਰ ਕਹਿਣਾ ਪੈਣਾ। ਇਹ ਮਤਲਬ ਪਹਿਲਾਂ ਕਿੱਥੇ ਇਹ ਸੁੱਤੇ ਪਏ ਸੀ? ਇਹ ਤਾਂ ਪਿੱਛੋਂ ਬਟਨ ਦੱਬ ਹੁੰਦੇ ਆ, ਉਦੋਂ ਬੋਲਦੇ ਆ, ਜੇ ਗਲਤ ਹੋਇਆ ਤਾਂ ਦੱਸ ਦਿਓ ਜੀ। ਤੇ ਬਾਕੀ ਇਹ ਅਸੀਂ ਸਾਨੂੰ ਜਦੋਂ ਮੈਨੂੰ ਉਹ ਬਹੁਤ ਵਧੀਆ ਗੱਲ ਲੱਗੀ, ਇਹਨਾਂ ਨੇ ਵੀ ਤੇ ਹੋਰ ਵੀ ਪਤਾ ਕਹਿੰਦੇ ਵੀ ਸਾਨੂੰ ਸਿਰ ਜੋੜਨੇ ਚਾਹੀਦੇ ਆ, ਸਾਨੂੰ ਸਿੱਖ ਹਿੰਦੂ ਮੁਸਲਮਾਨਾਂ ਦੀ ਲੜਾਈ ਤੋਂ ਨਿਕਲ ਕੇ ਸਰਵ ਸਾਂਝੀ ਵਾਲਤਾਰਾ ਸੰਦੇਸ਼ ਲੈ ਕੇ ਉਹ 'ਚ ਚੱਲਣਾ ਚਾਹੀਦਾ ਵੀ ਕਿਵੇਂ ਕਾਮਯਾਬੀ ਹੋਵੇ, ਜਿਹੜੀਆਂ ਗਲਤੀਆਂ ਜਾਂ ਦੁਰਘਟਨਾ ਹੋਈਆਂ, ਨਿਰਦੋਸ਼ ਬੰਦਿਆਂ ਦਾ ਕਤਲ ਹੋਇਆ, ਉਹ ਗਾਹਾਂ ਨਾ ਹੋਵੇ। ਧੰਨਵਾਦ ਜੀ, ਥੈਂਕ ਯੂ,
0: ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
1: ਜ਼ਿਕਰ ਕੀਤਾ ਜਥੇਦਾਰ ਜੀ ਦਾ ਜ਼ਿਕਰ ਕੀਤਾ, ਮੈਂ ਇੱਥੇ ਇੱਕ ਟਿੱਪਣੀ ਜ਼ਰੂਰ ਕਰਦਾ। ਸੰਧੂ ਸਾਹਿਬ, ਇਸ ਵੇਲੇ ਨਾ ਮੈਨੂੰ ਲੱਗਦਾ ਕਿ ਬਹੁਤ ਸਾਰਾ ਕੁਛ ਸਮੇਂ ਦੀ ਮੰਗ ਹੋ ਗਿਆ। ਵੈਸੇ ਮੈਨੂੰ ਇਹ ਲੱਗਦਾ ਕਿ ਅਕਾਲ ਤਖ਼ਤ ਸਾਹਿਬ ਇਸ ਵਿੱਚ ਕੋਈ ਸ਼ੱਕ ਨਹੀਂ, ਸਾਡੇ ਲਈ ਸਨਮਾਨਯੋਗ ਪਵਿੱਤਰ ਥਾਂ ਆ, ਸਿੱਖ ਧਰਮ ਲਈ ਕਹਿ ਦੇਣਾ ਸੌਖੇ ਸ਼ਬਦਾਂ ਸਮਝਣ ਲਈ। ਪਰੰਤੂ ਇਹ ਵੀ ਇੱਕ ਸੱਚ ਹੈ ਕਿ ਅਕਾਲ ਤਖ਼ਤ ਸਾਹਿਬ ਇੱਕ ਵਿਸ਼ੇਸ਼ ਥਾਂ ਆ, ਜਿਹੜੇ ਕੁਛ ਵੀ ਉੱਥੋਂ ਫਰਮਾਨ ਜਾਰੀ ਹੋਣੇ ਆ ਉਹ ਉੱਥੇ ਬੈਠੀ ਇੱਕ ਵਿਸ਼ੇਸ਼ ਸ਼ਖਸੀਅਤ ਨੇ ਕਰਨੇ ਆ, ਵਿਸ਼ੇਸ਼ ਵਿਅਕਤੀ ਨੇ ਕਰਨੇ। ਉਹ ਵਿਸ਼ੇਸ਼ ਵਿਅਕਤੀ ਵੀ ਵਿਸ਼ੇਸ਼ ਹੀ ਹੋਣਾ ਚਾਹੀਦਾ, ਜਦਕਿ ਬੀਤੇ ਸਮੇਂ ਚ ਉਹ ਵਿਸ਼ੇਸ਼ ਤੇ ਹੋਏ, ਪਰੰਤੂ ਵਿਸ਼ੇਸ਼ ਹੋ ਗਏ ਸਿਆਸੀ ਪਾਰਟੀਆਂ ਦੇ, ਵਿਸ਼ੇਸ਼ ਹੋਣੇ ਚਾਹੀਦੇ ਸੀ ਉਹ ਸਿੱਖ ਪੰਥ ਦੇ, ਸਿੱਖ ਧਰਮ ਦੇ। ਸੋ ਇਹ ਗੱਲ ਬੜੀ ਸਾਫ ਕਰੀਏ ਕਿ ਅਕਾਲ ਤਖ਼ਤ ਸਾਹਿਬ ਦੀ ਮੈਨੂੰ ਇਹ ਲੱਗਦਾ ਕਿ ਮਰਿਆਦਾ ਸਤਿਕਾਰ ਤਾਂ ਕਾਇਮ ਰਹਿਣਾ ਜੋ ਅਸੀਂ ਅੱਜ ਤੱਕ ਗਲਤੀਆਂ ਕਰ ਲਈਆਂ ਕਰ ਲਈਆਂ। ਜੇ ਉੱਥੇ ਸਹੀ ਜਥੇਦਾਰ ਵਿਸ਼ੇਸ਼ ਜਿਹੜੀ ਸ਼ਖਸੀਅਤ ਉੱਥੇ ਨਿਯੁਕਤ ਹੁੰਦੀ ਉਹ ਸਹੀ ਹੋਵੇਗੀ, ਨਹੀਂ ਤੇ ਮਾਫ ਕਰਨਾ ਮੈਂ ਇੱਕ ਸੱਚ ਬਿਆਨ ਕਰਨ ਲੱਗਾ ਜੋ ਮੈਨੂੰ ਲੱਗਦਾ, ਤੁਸੀਂ ਟੋਕ ਸਕਦੇ ਹੋ, ਨਹੀਂ ਤੇ ਅਸੀਂ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਉੱਥੇ ਦੀ ਮਰਿਆਦਾ ਜਿਹੜਾ ਸਤਿਕਾਰ ਹੈ ਘੱਟ ਕਰ ਲਾਂਗੇ, ਜੇ ਵਾਰ ਵਾਰ ਅਸੀਂ ਇਹੋ ਜਿਹੇ ਲੋਕਾਂ ਨੂੰ ਮੌਕਾ ਦਿੱਤਾ ਜਿਹੜੇ ਸਿਆਸੀ ਪਾਰਟੀਆਂ ਦੇ ਮਗਰ ਲੱਗ ਕੇ ਸਿਆਸੀ ਫੈਸਲੇ ਲੈਂਦੇ ਆ, ਕਦੇ ਕਿਸੇ ਨੂੰ ਮਾਫੀਆਂ ਦੇ ਦਿੱਤੀਆਂ, ਕਦੇ ਕਿਸੇ ਨੂੰ ਸਜ਼ਾ ਦੇ ਦਿੱਤੀ, ਕਦੇ ਮੁੜ ਕੇ ਆਪਣੀਆਂ ਪੋਲੀਟੀਕਲ ਪਾਰਟੀਆਂ ਬਣਾ ਲਈਆਂ, ਕਦੇ ਮੁੱਖ ਮੰਤਰੀ ਨੂੰ ਜਾਂ ਜੋ ਵੀ ABC, ਬਹੁਤ ਸਾਰੇ ਇਹੋ ਜਿਹੀਆਂ ਚੀਜ਼ਾਂ ਅਸੀਂ ਰੱਖ ਸਕਦੇ ਹਾਂ। ਇਸ ਕਰਕੇ ਮੈਨੂੰ ਲੱਗਦਾ ਕਿ ਅਸੀਂ ਗੰਭੀਰਤਾ ਦੇ ਨਾਲ ਮਸਲਾ ਲੈਂਦੇ ਇਸ ਦੇ ਵਿਚਾਰ ਤੇ, ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਕੌਣ ਹੋਵੇ ਇਹ ਇੱਕ ਡਿਮਾਂਡ ਹੋਣੀ ਚਾਹੀਦੀ ਹੈ। ਬੀਤੇ ਸਮੇਂ ਚ ਹੋਈ ਜਦੋਂ SGPC ਨੇ ਕਿਹਾ ਜੀ ਅਸੀਂ ਨਿਯਮ ਬਣਾਵਾਂਗੇ, ਉਹ ਨਿਯਮ ਸਰਕਾਰਾਂ ਵਾਂਗੂ ਇਹਨਾਂ ਦੇ ਉਹ ਸਿੱਟ ਬਣਾ ਕੇ ਵਿੱਚ ਹੀ ਰਹਿ ਗਏ ਆ, ਕਿਉਂਕਿ ਇੱਥੇ ਬੇਈਮਾਨੀ ਆ ਨਾ। ਮੈਨੂੰ ਲੱਗਦਾ ਕਿ ਉਹ ਤੈਅ ਕਰਾ ਲਈਏ ਅਸੀਂ, ਤੇ ਉਹ ਤੈਅ ਵੀ ਇੱਦਾਂ ਦੇ ਹੋਣ ਕਿ ਵਾਕਿਆ ਹੀ ਜਿਹੜਾ ਜਥੇਦਾਰ ਹੋਵੇ ਉਹ ਜਥੇਦਾਰ ਹੀ ਹੋਵੇ, ਤੇ ਫਿਰ ਗੱਲ ਬਣਨੀ ਆ, ਨਹੀਂ ਤੇ ਆਪਾਂ ਨੁਕਸਾਨ ਕਰਾ ਬੈਠਾਂਗੇ
0: ਜੀ। ਨਾਲ ਦੀ ਨਾਲ ਤੁਹਾਨੂੰ ਇੱਕ ਮੈਸੇਜ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਦੇ ਦਈਏ। ਕੰਟਰੈਕਟਰ, ਰੈਨੋਵੇਟਰ ਅਤੇ ਬਿਲਡਿੰਗ ਅਤੇ ਘਰ ਮਾਲਕਾਂ ਵਾਸਤੇ ਇੱਕ ਬੜੀ ਵੱਡੀ ਖੁਸ਼ਖਬਰੀ ਆ ਕਿ ਹੁਣ ਤੁਹਾਨੂੰ ਇੱਕੋ ਛੱਤ ਥੱਲੇ ਬਿਲਡਿੰਗ ਸਪਲਾਈਜ਼ ਅਤੇ ਹਾਰਡਵੇਅਰ ਦਾ ਸਮਾਨ ਮਿਲ ਜਾਇਆ ਕਰਨਾ ਆ। ਸੋ ਪਲੰਬਿੰਗ ਸਪਲਾਈ, HVAC, ਇਲੈਕਟ੍ਰੀਕਲ ਫਲੋਰਿੰਗ, ਦਰਵਾਜ਼ੇ, ਟ੍ਰਿਮ, ਮੋਲਡਿੰਗ, ਡਰਾਈਵਲ, ਟੂਲਸ, ਵੈਂਟੀ, ਸ਼ਾਵਰ ਸਿਸਟਮ, ਹਰ ਤਰ੍ਹਾਂ ਦਾ ਸਮਾਨ ਇੱਕੋ ਛੱਤ ਥੱਲੇ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ .ca। ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਵੀ ਜਾ ਕੇ ਚੈੱਕ ਕਰ ਸਕਦੇ ਹੋ। ਬੈਸਟ ਪ੍ਰਾਈਜ਼, ਬੈਸਟ ਕੁਆਲਿਟੀ ਅਤੇ ਬੈਸਟ ਸਰਵਿਸ ਦੇ ਲਈ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 647-961-0585-647-961-0585 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਔਰ ਨਾਲ ਦੀ ਨਾਲ ਤੁਹਾਨੂੰ ਆਲ ਵੇ ਰੂਫਰਸ ਦਾ ਸੁਨੇਹਾ ਦੇ ਦਈਏ, ਜੇ ਤੁਸੀਂ ਆਪਣੇ ਘਰ ਦੀਆਂ ਛੱਤਾਂ ਠੀਕ ਕਰਵਾਉਣੀਆਂ ਜਾਂ ਨਵੀਆਂ ਲਵਾਉਣੀਆਂ ਤਾਂ ਆਲ ਵੇ ਰੂਫਰਸ 15 ਸਾਲਾਂ ਦਾ ਐਕਸਪੀਰੀਅੰਸ, ਆਲ ਵੇ ਰੂਫਰਸ ਦਾ 647-505-0943-647-505-0943 ਆਲ ਵੇ ਰੂਫਰਸ ਦੇ ਨਾਲ ਗੱਲਬਾਤ ਤੁਹਾਡੀ ਹੋ ਸਕਦੀ ਹੈ। ਸਚਵੰਤ ਭੱਟੀ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ।
12: ਤੁਹਾਨੂੰ ਵੀਰਾਂ ਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਵੀ ਰਮੇਸ਼ ਜੀ ਧੰਨਵਾਦ ਤੁਹਾਡਾ, ਜਿਹੜਾ ਤੁਸੀਂ ਇਹ ਚਲੋ ਕਲੀਅਰ ਕਰ ਦਿੱਤਾ ਵੀ ਜਿਹੜੇ ਦੇਸ਼ ਭਗਤ ਹੁੰਦੇ ਆ ਮੁੱਠੀ ਭਾਰੀ ਹੁੰਦੇ ਆ, ਸਾਰੇ ਪਬਲਿਕ ਜਿਹੜੀ ਦੇਸ਼ ਭਗਤ ਨਹੀਂ ਹੁੰਦੀ। ਕਿਉਂਕਿ ਬਹੁਤ ਪਿੱਛੇ ਜਿਹਾ ਸੁਣਨ ਨੂੰ ਆਉਂਦਾ ਸੀਗਾ ਵੀ ਜਦੋਂ ਵੀ ਇੱਥੇ ਵੀ ਕਿਤੇ ਆਮ ਅਗਾਹੇ ਵਗਾਹੇ ਆਪਾਂ ਸੁਣਦੇ ਹਾਂ ਵੀ ਜਦੋਂ ਕਿਤੇ ਮੁਜ਼ਾਹਰਾ ਕਰਦੇ ਸਾਡੇ ਸਿੰਘ ਵੀਰ, ਇਹ ਮੁੱਠੀ ਭਰ ਖਾਲਿਸਤਾਨੀ ਹੈ ਜੀ, ਇਹ ਮੁੱਠੀ ਭਰ। ਉਹ ਚਲੋ ਚੰਗਾ ਹੋਇਆ ਤੁਸੀਂ ਇਹ ਚੀਜ਼ ਨੂੰ ਕਲੀਅਰ ਕਰ ਦਿੱਤਾ ਵੀ ਉਹ ਮੁੱਠੀ ਭਾਰੀ ਹੁੰਦੇ ਜਿਹੜੇ ਦੇਸ਼ ਭਗਤ ਹੁੰਦੇ ਆ। ਅਤੇ ਬਾਕੀ ਜਿਹੜਾ ਆਪਣੇ ਖਾਲੜਾ ਸਾਹਿਬ ਦੀ ਮੂਵੀ ਬਾਰੇ, ਆਪਾਂ ਕਾਫੀ ਦਿਨਾਂ ਤੋਂ ਜ਼ਿਆਦਾ ਇਹ ਵਾਦ ਵਿਵਾਦ ਚੱਲ ਰਿਹਾ ਕਿਉਂਕਿ ਹਰ ਪਿੰਡ ਦੇ ਵਿੱਚ ਉੱਥੇ ਖਾਲੜਾ ਜੰਮਿਆ ਆ ਕਿ ਉਹਦਾ ਮਤਲਬ ਕੀ, ਨਾ ਖਾਲੜਾ ਸਾਹਿਬ ਨੇ ਕੋਈ ਹਥਿਆਰ ਚੱਕਿਆ ਸੀ ਉਹਨੂੰ ਵੀ ਮਾਰ ਦਿੱਤਾ ਗਿਆ। ਉਹਦੇ ਨਾਲ ਰਲਦਾ ਹੀ ਇੱਕ ਹੋਰ ਮੈਂ ਕਰਾਂ, ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਜਿਨ੍ਹਾਂ ਨੇ ਸਿਰਫ ਕਵੀਸ਼ਰੀ ਗਾਈ ਸੀਗੀ ਜਾਗੋ ਵਗੈਰਾ ਜਾਂ ਉਸ ਟਾਈਮ ਦੀਆਂ ਜਿਹੜੀਆਂ ਵਾਰਾਂ ਸੀਗੀਆਂ, ਕੋਈ ਉਹਨਾਂ ਨੇ ਹਥਿਆਰ ਨਹੀਂ ਸੀ ਚੱਕਿਆ ਤੇ ਉਹਨਾਂ ਦੀ ਵੀ ਜੀਭ ਕੱਟ ਦਿੱਤੀ ਗਈ ਸੀਗੀ ਥਾਣੇ ਦੇ ਵਿੱਚ। ਚਵਾਲ ਜਿਹੜਾ ਉੱਥੇ ਦਾ ਇੰਚਾਰਜ ਸੀ ਨਛੱਤਰ ਸਿੰਘ ਵੱਲੋਂ, ਕਹਿੰਦਾ ਹੁਣ ਗਾ ਕੇ ਦਿਖਾਲ ਜਾਗੋ ਹੁਣ ਬੋਲ, ਉਹਦੀ ਜੀਭ ਕੱਟ ਦਿੱਤੀ ਸੀ। ਤੁਹਾਨੂੰ ਆਪ ਜੀ ਨੂੰ ਪਤਾ ਹੋਊਗਾ, ਤੁਹਾਡੇ ਸਰੋਤਿਆਂ ਨੂੰ ਸਾਰਿਆਂ ਨੂੰ ਉੱਧਰਲੇ ਏਰੀਏ ਦੇ ਨੂੰ ਪਤਾ ਆ। ਤੇ ਬਾਕੀ ਇੱਕ ਖਬਰ, ਮੇਰੇ ਵੀਰ ਨੇ ਕਿਹਾ ਵੀ ਆਪਾਂ ਨੂੰ ਸਿਰ ਜੋੜਨੇ ਚਾਹੀਦੇ, ਪਰ ਜੇ ਮੋਹਰੇ ਸੈਰੀ ਨਾ ਹੋਵੇ ਤਾਂ ਫਿਰ ਜੋੜੇ ਕਿਹਨਾਂ। ਹੁਣ ਜਥੇਦਾਰ ਦੀ ਹੁਣ ਤੁਸੀਂ ਗੱਲ ਕਹਿ ਹੀ ਗਏ ਹੋ, ਜਥੇਦਾਰ ਜੇ ਤਾਂ ਅਸੀਂ ਜਥੇਦਾਰ ਬਣਾਉਂਦੇ ਹਾਂ ਜਥੇਦਾਰ ਕੌਂਕੇ ਅਰਗੇ, ਉਹ ਫਿਰ ਸਰਕਾਰਾਂ ਨੀ ਛੱਡਦੀਆਂ। ਜੇ ਜਥੇਦਾਰ ਬਣਾਉਣੇ ਆ ਸੰਤ ਜਰਨੈਲ ਸਿੰਘ ਅਰਗੇ, ਉਹ ਸਰਕਾਰਾਂ ਨੀ ਛੱਡਦੀਆਂ ਕਿਉਂਕਿ ਉਹਨਾਂ ਨੂੰ ਤਾਂ ਖਾਲਿਸਤਾਨੀ ਅੱਤਵਾਦੀ ਦਾ ਟੈਗ ਲਾਤਾ। ਉਹ ਜਥੇਦਾਰ ਤਾਂ ਜੇਲ੍ਹ ਦੇ ਵਿੱਚ ਵੀ ਗੁਰਦਾਸਪੁਰ ਦੇ ਵਿੱਚ ਮੰਦਿਰ ਬਣਾ ਦਿੰਦੇ ਆ, ਕਪੂਰਥਲੇ ਮੰਦਿਰ ਨੂੰ ਅੱਗ ਲੱਗੀ ਤਾਂ ਸੰਤ ਜਰਨੈਲ ਸਿੰਘ ਉਹਨਾਂ ਨੇ ਆਪਣੇ ਕੋਲੋਂ ਜੇਬੀ ਚੋਂ 5,000 ਰੁਪਇਆ ਦੇ ਕੇ ਉੱਥੇ ਦੀ ਇਨਕੁਆਇਰੀ ਲਈ ਰਿਕੁਐਸਟ ਕੀਤੀ ਉੱਥੇ ਦੇ ਪ੍ਰਸ਼ਾਸਨ ਨੂੰ। ਉਹ ਸਾਨੂੰ ਨੀ ਪਸੰਦ ਆਉਂਦੇ ਕਿਉਂਕਿ ਸਰਕਾਰਾਂ ਜਥੇਦਾਰ ਆਪਣੇ ਹਿਸਾਬ ਨਾਲ ਬਣਾਉਂਦੀਆਂ ਜਿਹੜੇ ਸਾਡੇ ਕੱਠ ਪੁਤਲੀ ਹੋਣ, ਤੇ ਵੱਧ ਕਿਸਮਤ ਸਾਡੀ ਤੇ ਅਸੀਂ ਵੀ ਉਹਨਾਂ ਤੇ ਵਿਸ਼ਵਾਸ ਕਰਦੇ ਹਾਂ ਜਿਹੜੇ ਅਸਲੀ ਜਥੇਦਾਰ ਕੌਂਕੇ ਵਰਗੇ। ਉਹਨਾਂ ਨੂੰ ਉਹਨਾਂ ਦੇ ਬਾਰੇ ਅਸੀਂ ਕਿੰਨਾ ਕੁ ਕਰ ਲਿਆ, ਧੰਨਵਾਦ ਤੁਹਾਡਾ ਸਮਾਂ ਦੇਣ,
0: ਬਹੁਤ ਸ਼ੁਕਰੀਆ,
12: ਉਹਨਾਂ ਨੂੰ ਕਿੰਨਾ ਜਲੀਲ ਕਰਕੇ ਸ਼ਹੀਦ ਕੀਤਾ,
0: ਬਹੁਤ ਸ਼ੁਕਰੀਆ ਜੀ। ਸੋ ਜੀ ਰਮੇਸ਼ ਜੀ,
1: ਚਲੋ ਬਸ ਮੈਂ ਸਰੋਤੇ ਇੱਕ ਗੱਲ ਦੀ ਵਿੱਚ ਜੋੜਨੀ ਹੈ, ਬਾਕੀ ਤੁਹਾਡੀ ਟਿੱਪਣੀ ਦਰੁਸਤ ਹੈ। ਸਾਰੇ ਦੇਸ਼ ਭਗਤ ਨਹੀਂ ਹੁੰਦੇ, ਸਾਰੇ ਹੀ ਦੇਸ਼ ਭਗਤ ਹੁੰਦੇ ਆ, ਪਰੰਤੂ ਸੰਘਰਸ਼ੀ ਨਹੀਂ ਸਾਰੇ ਹੁੰਦੇ, ਯੋਧੇ ਨਹੀਂ ਸਾਰੇ ਹੁੰਦੇ। ਬਸ ਉਹ ਸ਼ਬਦਾਂ 'ਚ ਇਸ ਕਰਕੇ ਕਿਉਂਕਿ ਅਸੀਂ ਭਵਿੱਖ ਤੇ ਵੀ ਇਸ ਸਬਜੈਕਟ ਤੇ ਚਰਚਾ ਕਰਨੀ ਹੈ। ਮੈਂ ਚਾਹੁੰਦਾ ਕਿ ਅੱਜ ਹੀ ਉਹ ਸੋਧ ਹੋ ਜਾਏ, ਭਵਿੱਖ ਵਿੱਚ ਇੱਕ ਦੂਜੇ ਤੇ ਅਸੀਂ ਸਫਾਈ ਨਾ ਦੇਣੀ ਪਏ। ਮੈਂ ਫਿਰ ਟਿੱਪਣੀ ਦਰੁਸਤ ਕਰਦਾ ਕਿ ਕਿਸੇ ਸਮਾਜ ਵਿੱਚ ਉਸ ਦੇਸ਼ ਦੇ ਪ੍ਰਤੀ, ਖਿੱਤੇ ਦੇ ਪ੍ਰਤੀ ਚੰਗੀ ਭਾਵਨਾ ਹੋਣੀ, ਭਗਤੀ ਹੋਣੀ ਇੱਕ ਅਲੱਗ ਚੀਜ਼ ਹੈ। ਅੱਜ ਵੀ ਭਾਰਤ ਦੇ ਬੜੇ ਭਗਤ ਹੈ ਵੱਖ ਵੱਖ ਰੂਪਾਂ 'ਚ, ਪਰੰਤੂ ਸੰਘਰਸ਼ੀ ਯੋਧੇ ਜਿਹੜੇ ਹੈ ਉਹ ਭਾਈ, ਜਿਹੜੇ ਵਾਕਿਆ ਸੰਘਰਸ਼ੀ ਯੋਧੇ ਹੁੰਦੇ ਉਹ ਟਾਵੇਂ ਟਾਵੇਂ ਹੁੰਦੇ ਆ। ਮੇਰੀ ਇਹ ਸੀਗਾ, ਬਾਕੀ ਤੁਸੀਂ ਜਥੇਦਾਰ ਕੌਂਕੇ ਹੋਣੇ ਦਾ ਜ਼ਿਕਰ ਕੀਤਾ ਹੈ, ਉਹ ਵੀ ਆਪਾਂ ਜ਼ਰੂਰ ਕਿਤੇ ਜਿਹੜੀ ਚਰਚੇ ਕਰਾਂਗੇ। ਜਥੇਦਾਰ ਕੌਂਕੇ ਵੀ ਬਹੁਤ ਜਿਹੜਾ ਆਪਣੇ ਕਹਿ ਲਈਏ ਕਿ ਸੰਧੂ ਸਾਹਿਬ ਬੜੀ ਬੇਰਹਿਮੀ ਦੇ ਨਾਲ ਕਤਲ ਕੀਤੇ ਗਏ ਸੀ।
0: ਬਿਲਕੁਲ ਜੀ, ਬਹੁਤ ਸਾਰੀਆਂ ਗੱਲਾਂ ਨੇ, ਬਹੁਤ ਸਾਰੇ ਸਵਾਲ ਨੇ, ਪਰ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ। ਇੱਕ ਕਾਲਸ ਬਹੁਤ ਸਾਰੀਆਂ ਨੇ, 8900 ਤੁਸੀਂ ਜੇ ਸਕਿੰਟਾਂ ਦੇ ਵਿੱਚ ਕੁਛ ਗੱਲ ਰੱਖ ਸਕਦੇ ਹੋ ਤਾਂ ਰੱਖੋ, ਕਿਉਂਕਿ ਨਹੀਂ ਤਾਂ ਰਮੇਸ਼ ਜੀ ਉੱਥੇ ਕੋਈ ਗੱਲ ਰੱਖ ਨਹੀਂ ਪਾਉਣਗੇ। ਜੀ ਸਰ, ਤੁਸੀਂ ਆਉਣੇ ਰਹੋ।
13: ਸਤਿ ਸ਼੍ਰੀ ਅਕਾਲ ਜੀ, ਮੇਰੇ ਤਾਂ ਮੈਂ ਤਾਂ ਸਵੇਰ ਦਾ ਹੀ ਲੱਗਿਆ 7:05 ਦਾ
0: ਜੀ, ਬਹੁਤ ਸਾਰੀਆਂ, ਹਾਂਜੀ ਜੀ, ਬਿਲਕੁਲ ਜੀ, ਨਹੀਂ ਬਹੁਤ ਸਾਰੀਆਂ ਕਾਲ ਹੋਰ ਵੀ, ਮੈਨੂੰ ਲੱਗਦਾ ਕਿ 45 ਮਿੰਟ
13: ਦੇ ਲਾਈਨਾਂ ਤੁਹਾਡੇ ਕੋਲ 5 ਜਾਂ 6 ਲਾਈਨਾਂ
0: ਸਰ,
13: ਮੈਂ 10 ਨੰਬਰ ਤੇ ਹੁਣ ਕਾਲ ਤੇ ਗੱਲ ਹੋਣੀ ਨਹੀਂ। ਥੈਂਕ ਯੂ ਸੋ ਮਚ
0: ਜੀ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਕਈ ਵਾਰ ਕੀ ਕਾਲ ਨਾ ਉੱਪਰ ਨੀਚੇ ਹੋ ਜਾਂਦੀਆਂ, ਸੋ ਨੰਬਰ ਸਾਨੂੰ ਫਲੈਸ਼ ਨਹੀਂ ਕਰਦੇ ਹੁੰਦੇ, ਸੋ ਹੋ ਜਾਂਦਾ ਕਈ ਵਾਰ। ਸੋ 905-673-33-37 ਥੋੜ੍ਹਾ ਜਿਹਾ ਇਸ ਚੀਜ਼ 'ਤੇ ਕਰਦੇ ਹਾਂ ਗੱਲਬਾਤ, ਕਿਉਂਕਿ ਕਾਲਰਸ ਜ਼ਿਆਦਾ ਸਮਾਂ ਲੈ ਜਾਂਦੇ, ਹਮੇਸ਼ਾ ਤੁਹਾਡੇ ਗਿਲੇ ਸ਼ਿਕਵੇ ਰਹਿ ਜਾਂਦੇ ਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੁੜਨ ਲਈ ਤੁਹਾਡਾ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਰਮੇਸ਼ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਕੱਲ੍ਹ ਨੂੰ ਨਵੀਆਂ ਗੱਲਾਂ, ਨਵੀਆਂ ਖਬਰਾਂ ਅਤੇ ਨਵੇਂ ਦਿਨ ਦੀ ਸ਼ੁਰੂਆਤ ਦੇ ਵਿੱਚ ਜ਼ਰੂਰ ਮਿਲਾਂਗੇ। ਅੱਜ ਦੇ ਲਈ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ।
1: ਮਿਹਰਬਾਨੀ ਸੰਧੂ ਸਾਹਿਬ, ਬਹੁਤ ਬਹੁਤ ਮਿਹਰਬਾਨੀ,
0: ਥੈਂਕ ਯੂ ਸੋ ਮਚ ਜੀ। ਸੋ ਇਹ ਸੀ ਪੰਜਾਬੀ ਲਹਿਰਾਂ ਦਾ ਅੱਜ ਦਾ ਪ੍ਰੋਗਰਾਮ। ਸੋ ਤੁਸੀਂ 8 ਵਜੇ ਫਿਰ ਪੰਜਾਬੀ ਲਹਿਰਾਂ ਦੇ ਇਸ ਖੂਬਸੂਰਤ ਹਿੱਸੇ ਦੇ ਨਾਲ ਜੁੜੇ ਰਹੋਗੇ। ਨਵੀਂ ਸਿੱਧੂ ਪੰਜਾਬ ਦਾ ਇੱਕ ਬਹੁਤ ਵਧੀਆ ਸ਼ੋਅ, ਮੈਂ ਕਹੂੰਗਾ ਮਾਫ਼ ਕਰਨਾ, ਪੰਜਾਬੀ ਦਾ ਇੱਕ ਬੜਾ ਵਧੀਆ ਖੂਬਸੂਰਤ ਸ਼ੋਅ ਪੰਜਾਬੀ ਲਹਿਰਾਂ ਲੈ ਕੇ ਤੁਹਾਡੇ ਤੱਕ ਆਉਣਗੇ। ਡਰਾਈਵ ਟਾਈਮ, ਪ੍ਰਾਈਮ ਟਾਈਮ ਅਤੇ ਬਿਜ਼ੀ ਟਾਈਮ, ਮੇਰਾ ਫੇਵਰੇਟ, ਤੁਹਾਡਾ ਸਭ ਦਾ ਫੇਵਰੇਟ ਪੰਜਾਬੀ ਲਹਿਰਾਂ ਲੈ ਕੇ ਜੁੜਨਗੇ। ਸੋ ਹੁਣ ਮੈਨੂੰ ਇੱਥੇ ਇਜਾਜ਼ਤ ਦਿਓ ਜੀ, ਮਿਲਦੇ ਹਾਂ ਸ਼ਾਮ ਨੂੰ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ। ਸੋ ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੌਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ ਜ਼ਿੰਦਗੀ ਜ਼ਿੰਦਾਬਾਦ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6477 1557 6475 504 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597.

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984।

ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 9058285800 ਤੇ ਕਾਲ ਕਰੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 416-477-2040

0: ਵਾ ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਰੰਗ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਕਿਵੇਂ ਹੋ ਸਾਰੇ? ਠੀਕ ਠਾਕ, ਬੱਲੇ ਬੱਲੇ, ਹੈਪੀ ਹੈਪੀ ਹੈਪੀ ਫਰਾਈਡੇ ਜੂਨੀਅਰ। ਵਾਹ ਬਈ ਵਾਹ, ਫਰਾਈਡੇ ਜੂਨੀਅਰ ਆਲਰੇਡੀ ਹੀਅਰ ਹੈ। ਸਮੇਂ ਦਾ ਪੱਕਾ ਯਾਰ ਪਤਾ ਨਹੀਂ ਲੱਗਦਾ ਕਿ ਕਦੋਂ ਫਰਾਈਡੇ ਜੂਨੀਅਰ, ਕਦੋਂ ਫਰਾਈਡੇ, ਕਦੋਂ ਫਿਰ ਮੰਡੇ ਨੇ ਆ ਜਾਣਾ। ਬਸ ਜ਼ਿੰਦਗੀ ਆ ਲੱਗਦਾ ਕਿ ਬਸ ਭੱਜੀ ਜਾ ਰਹੀ ਹੈ, ਭੱਜੀ ਜਾ ਰਹੀ ਹੈ। ਜ਼ਰਾ ਠਹਿਰ ਜਿੰਦੜੀਏ, ਠਹਿਰ ਠਹਿਰ, ਮੈਂ ਹੋਰ ਬੜਾ ਕੁਝ ਕਰਨਾ। ਸੋ ਬੰਦਾ ਕਹਿੰਦਾ ਰਹਿ ਜਾਂਦਾ ਕਿ ਆਹ ਵੀ ਕਰਨਾ, ਉਹ ਵੀ ਕਰਨਾ, ਬਟ ਕਰਦੇ ਆਪਾਂ ਕਈ ਚੀਜ਼ਾਂ ਹੀ ਆ। ਦੇਖੋ ਮੈਂ ਤਾਂ ਕਹਿੰਦਾ ਲਿਸਟ ਬਣਾਓ, ਲਿਸਟ 'ਤੇ ਲਿਖ ਲਓ ਕਿ ਇਹ ਕੰਟਰੀ ਜ਼ਰੂਰ ਦੇਖਣੀ ਹੈ, ਇਹ ਮੈਂ ਡੈਸਟੀਨੇਸ਼ਨ 'ਤੇ ਆਹ ਕਰਨਾ, ਇਹਨਾਂ ਲੋਕਾਂ ਨੂੰ ਮੈਂ ਮਿਲਣਾ, ਇਹਨਾਂ ਨਾਲ ਮੈਂ ਬਹਿਣਾ, ਇਹਨਾਂ ਨੂੰ ਮੈਂ ਆਹ ਪੁੱਛਣਾ, ਇਹਨਾਂ ਨਾਲ ਮੈਂ ਗਿਲੇ ਸ਼ਿਕਵੇ ਦੂਰ ਕਰਨੇ ਆ। ਸੋ ਲਾਈਫ ਨੂੰ ਜ਼ਰੂਰ ਆਪਾਂ ਨਾ ਥੋੜ੍ਹੇ ਜਿਹਾ ਕਹਿੰਦੇ ਹੁੰਦੇ ਨਾ ਚੇਰਿਸ਼ ਕਰਿਆ ਕਰੀਏ, ਅਤੇ ਹਰ ਇੱਕ ਮੂਮੈਂਟ ਨੂੰ ਥੋੜ੍ਹਾ ਜਿਹਾ ਵਧੀਆ ਯਾਰ ਖੁਸ਼ਹਾਲ ਬਣਾਓ। ਪ੍ਰੋਬਲਮ ਆਪਣੀ ਦੇਖੋ, ਮੈਂ ਤੁਸੀਂ ਕਹਿੰਦੇ ਹੋ ਨਾ ਵੀ ਆਪਣੀ ਕਮਿਊਨਿਟੀ ਹੀ ਕਿਉਂ, ਮੈਂ ਆਪਣੀ ਕਮਿਊਨਿਟੀ ਤਾਂ ਕਿਉਂਕਿ ਆਪਣੀ ਕਮਿਊਨਿਟੀ ਸੁਣਦੀ ਆ। ਆਪਣੀ ਕਮਿਊਨਿਟੀ ਦੀ ਮੇਨ ਪ੍ਰੋਬਲਮ ਇਹ ਹੈ ਹਰੇਕ ਗੱਲ ਨੂੰ ਬਹੁਤ ਵੱਡਾ ਇਸ਼ੂ ਬਣਾ ਲੈਣਾ। ਕੱਲ੍ਹ ਮੈਂ ਇੱਕ ਵੀਡੀਓ ਸੁਣ ਰਿਹਾ ਸੀ, ਇੱਕ ਲੇਡੀ ਹੈ ਬੜੀ ਸਿਆਣੀ, ਉਹ ਨਾ ਇੱਕ ਥੈਰੇਪਿਸਟ ਹੈ, ਉਹ ਕਹਿੰਦੀ ਆਪਾਂ ਯਾਰ ਜੇ ਕਿਸੇ ਨੂੰ ਔਫਰ ਕਰਦੇ ਵੀ ਮੈਂ ਤੇਰੀ ਹੈਲਪ ਕਰਦਾ, ਅਤੇ ਅਗਲਾ ਬੰਦਾ ਨਾ ਕਰ ਦਿੰਦਾ ਵੀ ਨਹੀਂ ਜੀ ਮੈਨੂੰ ਲੋੜ ਨਹੀਂ, ਆਪਾਂ ਅਪਸੈਟ ਹੋ ਜਾਂਦੇ। ਦੱਸ ਉਹ ਕਹਿੰਦੀ ਉਹ ਹੈਲਪ ਨਹੀਂ ਹੁੰਦੀ। ਉਹਨੇ ਇੱਕ ਗੱਲ ਸ਼ੇਅਰ ਕੀਤੀ, ਉਹ ਕਹਿੰਦੀ ਇੱਕ ਮਦਰ ਇਨ ਲਾਅ ਸੀਗੀ, ਅਤੇ ਉਹ ਮਦਰ ਇਨ ਲਾਅ ਨੇ ਆਪਣੇ ਡਾਕਟਰ ਇਨ ਲਾਅ ਨੂੰ ਕਹਿ ਦਿੱਤਾ ਵੀ ਯੂਨੋ ਮੈਂ ਉਹਨਾਂ ਦਾ ਬੱਚਾ ਹੋਇਆ ਸੀ, ਉਹ ਕਹਿੰਦੀ ਕਿ ਤੁਹਾਡੇ ਬੱਚਾ ਹੋਇਆ ਵੀ ਮੈਂ ਆ ਕੇ ਤੁਹਾਡੀ ਹੈਲਪ ਕਰਦੀ ਹਾਂ। ਉਹ ਕੁੜੀ ਕਹਿੰਦੀ ਕਿ ਨਹੀਂ ਵੀ ਵੀ ਹੈਵ ਇਟ ਅੰਡਰ ਕੰਟਰੋਲ, ਜੇ ਸਾਨੂੰ ਲੋੜ ਪਈ ਨੋ ਪ੍ਰੋਬਲਮ, ਅਸੀਂ ਜ਼ਰੂਰ ਦੱਸਾਂਗੇ। ਉਹ ਕਹਿੰਦੀ ਕਿ ਉਹ ਉਲਟ ਗੁੱਸੇ ਹੋ ਗਈ, ਉਹਨੇ ਇਸ਼ੂ ਐਡਾ ਵੱਡਾ ਬਣਾ ਲਿਆ। ਉਹ ਕਹਿੰਦੀ ਜੇ ਯਾਰ ਆਪਾਂ ਔਫਰ ਕਰ ਰਹੇ ਹਾਂ ਅਤੇ ਅਗਲਾ ਬੰਦਾ ਕਾਈਂਡਲੀ ਨਾ ਕਰ ਰਿਹਾ ਅਤੇ ਆਪਾਂ ਅਪਸੈਟ ਹੋ ਰਿਹਾ, ਉਹ ਔਫਰ ਨਹੀਂ ਸੀ, ਉਹ ਇੱਕ ਸਾਡੀ ਐਕਸਪੈਕਟੇਸ਼ਨ ਸੀਗੀ, ਉਹ ਮੀਟ ਨਹੀਂ ਹੋਈ, ਅਸੀਂ ਗੁੱਸੇ ਹੋ ਗਏ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਜੇ ਹੁਣ ਸਪੋਜ਼ ਕਰੋ ਕਿਸ ਦੀ ਮਦਦ ਆਪਾਂ ਕਰ ਰਹੇ ਹਾਂ ਅਤੇ ਅਗਲਾ ਬੰਦਾ ਚਲੋ ਕਹਿ ਦਿੰਦਾ ਵੀ ਨਹੀਂ ਮੈਨੂੰ ਲੋੜ ਨਹੀਂ, ਆਪਾਂ ਅਪਸੈਟ ਹੁੰਦੇ ਹਾਂ, ਕੋਈ ਵੀ ਔਫਰ ਹੈ ਤੁਹਾਡਾ ਉਹ ਔਫਰ ਹੋਣਾ ਚਾਹੀਦਾ, ਨਾ ਕਿ ਉਹ ਐਕਸਪੈਕਟੇਸ਼ਨ ਹੋਣੀ ਚਾਹੀਦੀ ਹੈ। ਇੱਦਾਂ ਦੀਆਂ ਨਿੱਕੀ ਨਿੱਕੀ ਚੀਜ਼ਾਂ ਜ਼ਿੰਦਗੀ 'ਚ ਐਡ ਅਪ ਬਹੁਤ ਹੁੰਦੀਆਂ ਨੇ ਅਤੇ ਉਹਦੇ ਨਾਲ ਆਪਣੀ ਲਾਈਫ ਦੀ ਸਟ੍ਰੈਸ ਬੜੀ ਵੱਧਦੀ ਹੈ। ਆਪਣੀ ਜ਼ਿੰਦਗੀ ਦੇ ਵਿੱਚ ਡੇਲੀ ਤੌਰ ਦੇ ਉੱਤੇ ਆਪਾਂ ਟੈਨਸ਼ਨਾਂ ਬਹੁਤ ਲੈਂਦੇ ਹਾਂ, ਮੈਂ ਵੀ ਲੈਣਾ, ਮੈਨੂੰ ਵੀ ਇਹ ਬਹੁਤ ਵੱਡੀ ਪ੍ਰੋਬਲਮ ਹੈ, ਹਰੇਕ ਨਿੱਕੀ ਨਿੱਕੀ ਗੱਲ ਨੂੰ ਲੈ ਕੇ ਬਹਿ ਜਾਣਾ। ਆਪਾਂ ਥੋੜ੍ਹੇ ਜਿਹਾ ਇਹਨਾਂ ਚੀਜ਼ਾਂ ਨੂੰ ਜੇ ਚੇਂਜ ਕਰਾਂਗੇ, ਆਈ ਥਿੰਕ ਡੇਲੀ ਸਟ੍ਰੈਸਿਸ ਨੂੰ ਘਟਾਵਾਂਗੇ ਅਤੇ ਥੋੜ੍ਹੇ ਜਿਹਾ ਲਾਈਫ ਨੂੰ ਇੰਜੋਏ ਕਰ ਪਾਵਾਂਗੇ। ਸੋ ਸਟੂਡੀਓ 'ਚ ਗੱਲਾਂ ਬਾਤਾਂ ਤੁਹਾਡਾ ਹੋਣਗੀਆਂ, ਨੰਬਰ ਹੈ 905-673-3337 ਆਪਣਾ ਨੰਬਰ ਹੈ, 905-673-3337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ। ਵੀਕਐਂਡ ਹੈ, ਵੀਕਐਂਡ 'ਤੇ ਆਪਣੇ ਕੋਲ ਥੋੜ੍ਹਾ ਫਰੀ ਟਾਈਮ ਹੁੰਦਾ, ਤੁਸੀਂ ਆਪਣੀ ਡਕਟ ਕਲੀਨਿੰਗ ਜ਼ਰੂਰ ਕਰਾ ਲਓ। ਸੋ 5 ਰਿਵਰਸ ਡਕਟ ਕਲੀਨਿੰਗ ਵਾਲੇ ਨੇ ਸਿਰਫ $150 ਦੇ ਵਿੱਚ ਤੁਹਾਡੀ ਇਹ ਡਕਟ ਕਲੀਨ ਕਰ ਰਹੇ ਨੇ, ਅਤੇ ਵੀਕਐਂਡ ਹੈ, ਵੀਕਐਂਡ 'ਤੇ ਕਰਵਾ ਲਓ। ਨੰਬਰ ਹੈ 437-688-7750, 437-688-7750। 5 ਰਿਵਰਸ ਡਕਟ ਕਲੀਨਿੰਗ ਦੀ ਟੀਮ ਨਾਲ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਟਾਈ ਅਪ ਕਰੋ। ਕੁਝ ਕਿੰਨਾ ਕੋਲ ਵੀਕਐਂਡ ਦੀਆਂ ਸਲੋਟਸ ਨੇ, ਬੁੱਕ ਕਰ ਲਓ। ਐਂਡ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਅ ਜੀ, ਕਿਸੇ ਨੇ ਵੀ ਟੋਪ ਟੋਪ ਟੋਪ ਦੀ ਕਿਚਨ ਤਿਆਰ ਕਰਾਉਣੀ ਹੈ ਤਾਂ ਨਿਊ ਹਾਈਟਸ ਕਿਚਨ ਦੇ ਮਿਸਟਰ ਜਸਪਾਲ, ਕਿਚਨ ਕਾਊਂਟਰ ਟੋਪਸ, ਕੋਈ ਤੁਸੀਂ ਵੈਨਿਟੀਜ਼, ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਰੈਡੀ ਕਰਾਉਣੇ ਆ ਤਾਂ ਨੰਬਰ ਇੱਕੋ ਇੱਕ ਹੈ, 416-859-1920, 416-859-1920, ਨਿਊ ਹਾਈਟਸ ਕਿਚਨ। ਅੱਜ ਫਿਰ ਸ਼ੁਰੂ ਹੈ ਬਈ ਕੁਆਰਟਰ ਫਾਈਨਲਸ ਫੀਫਾ ਵਰਲਡ ਕੱਪ ਦੇ, ਫਰਾਂਸ ਅਤੇ ਮੋਰਾਕੋ ਪਹਿਲਾ ਮੈਚ ਹੈ, ਅਤੇ ਫਰਾਂਸ ਅੱਜ ਦੇ ਫੇਵਰੇਟਸ ਨੇ। ਬੋਸਟਨ ਸਟੇਡੀਅਮ ਦੇ ਵਿੱਚ ਅੱਜ ਦਾ ਮੈਚ ਇਹ ਹੋ ਰਿਹਾ। ਸੋ ਹੂ ਵਿਲ ਵਿਨ, ਵੋਟਸ ਚੱਲ ਰਹੇ ਨੇ ਆਨਲਾਈਨ, 1.5 ਲੱਖ ਵੋਟ ਹੋ ਗਏ ਤੇ 59% ਕਹਿ ਰਹੇ ਨੇ ਕਿ ਫਰਾਂਸ ਵਿਲ ਵਿਨ। ਸੋ ਆਪਣੇ ਇੱਥੋਂ ਦੇ 4 ਵਜੇ ਦੇ ਹਿਸਾਬ ਨਾਲ ਮੈਚ ਸ਼ੁਰੂ ਹੋ ਜਾਵੇਗਾ। ਸੋ ਮਬਾਪੇ ਭਾਅ ਜੀ ਦੇਖਦੇ ਹਾਂ ਅੱਜ ਫਿਰ ਤੁਸੀਂ ਕੀ ਕਰਦੇ ਹੋ ਅਤੇ ਆਪਣੇ ਕੰਟਰੀ ਨੂੰ ਕਰਦੇ ਹੋ ਹੈਪੀ ਜਾਂ ਨਹੀਂ, ਟਾਈਮ ਵਿਲ ਟੈਲ। ਸੌਰਵ ਰਤਨ ਜੀ ਸਾਡੇ ਨਾਲ ਨੇ, ਸੌਰਵ ਜੀ ਵੈਲਕਮ।
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦ ਲਿਸਨਰਸ। ਵਾਕਈ ਨਵੀ, ਸੌਕਰ ਦਾ ਫੀਵਰ ਜਿਹੜਾ ਹੈਗਾ ਸਿਰ ਚੜ੍ਹ ਕੇ ਬੋਲ ਰਿਹਾ ਹੈ, ਐਂਡ ਇਫ ਆਈ ਐਮ ਨਾਟ ਰੋਂਗ ਕਲੋਜ਼ ਟੂ $22 billion ਦੀ ਬੈਟਿੰਗ ਹੋ ਚੁੱਕੀ ਹੈ। ਪ੍ਰੈਡਿਕਸ਼ਨ ਮਾਰਕੀਟਸ, ਪੋਲੀ ਮਾਰਕੀਟਸ ਔਰ ਸਪੋਰਟਸ ਬੈਟਿੰਗ ਇਸ ਵੇਲੇ ਬਜ਼ਵਰਡ ਬਣਿਆ ਹੋਇਆ ਕਿ ਕੰਪਨੀ ਲਾਈਕ ਫੈਨਡੁਅਲ, ਕੰਪਨੀ ਲਾਈਕ ਕੈਲਸ਼ੀ, ਮਤਲਬ ਇਹ ਇੱਕ ਐਸੀ ਇੰਡਸਟਰੀ ਇਵੋਲਵ ਹੋ ਰਹੀ ਹੈਗੀ ਹੈ ਜਿਹੜੀ ਹਾਈਲੀ ਰੈਗੂਲੇਟਡ ਤਾਂ ਹੈਗੀ ਹੈ, ਬਟ ਇਹਦੇ 'ਚ ਚੈਲੇਂਜਸ ਬਹੁਤ ਸਾਰੇ ਹੈਗੇ ਨੇ। ਸੋ ਹੈਟਸ ਆਫ ਟੂ ਸੌਕਰ ਵਿੱਚ ਡੈਫੀਨੇਟਲੀ ਮੇਕਿੰਗ ਦਾ ਵਰਲਡ ਮੂਵ ਇਨ ਟਰਮਸ ਆਫ ਸਪੋਰਟਸ। ਜਿੱਥੋਂ ਤੱਕ ਨਵੀਂ ਮਾਰਕੀਟ ਦਾ ਸਵਾਲ ਹੈ, ਅਗਲੇ 5-7 ਸਾਲਾਂ ਦੇ ਵਿੱਚ ਬਹੁਤ ਕੁਝ ਹੋਣਾ ਹੈਗਾ। ਦੇਖੋ ਆਪਾਂ ਜੇ ਆਇਲ ਦੇ ਸ਼ੌਕ ਤੋਂ ਬਾਹਰ ਨਿਕਲ ਜਾਈਏ, ਜੀਓ ਪੋਲੀਟੀਕਲ ਰਿਸਕ ਚੋਂ ਬਾਹਰ ਨਿਕਲ ਜਾਈਏ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਪੋਰੇਟ ਗਵਰਨੈਂਸ ਤੋਂ ਲੈ ਕੇ, ਕ੍ਰੈਡਿਟ ਗਰੋਥ ਤੋਂ ਲੈ ਕੇ, ਕੰਜ਼ਿਊਮਰ ਐਕਸਪੈਂਸ਼ਨਿਜ਼ਮ ਤੋਂ ਲੈ ਕੇ, ਡੇਟਾ ਸੈਂਟਰ ਤੋਂ ਲੈ ਕੇ, ਸਪੇਸ ਟੈਕਨੋਲੋਜੀ ਤੋਂ ਲੈ ਕੇ, ਹਿਊਮਨੋਇਡ ਰੋਬੋਟਸ ਤੋਂ ਲੈ ਕੇ, AI ਦੀ ਫਿਜ਼ੀਕਲ ਜਿਹੜੀ ਐਪਲੀਕੇਸ਼ਨ ਨੇ ਜਿਹਦੇ ਵਿੱਚ ਲਾਰਜ ਲਰਨਿੰਗ ਮਾਡਲ ਜਿਹੜੇ ਹੈਗੇ ਨੇ, ਟੈਕਸਟ ਵੀਡੀਓ ਔਰ ਜਿਹੜਾ ਹੈਗਾ ਵੈ ਕਮਿਊਨੀਕੇਸ਼ਨ ਦੇ ਵਿੱਚ ਵੱਡਾ ਰੋਲ ਪਲੇ ਕਰਨਗੇ, ਬਹੁਤ ਕੁਛ ਹੋ ਰਿਹਾ ਹੈਗਾ। ਔਰ US ਔਰ ਚਾਈਨਾ ਦੇ ਵਿੱਚ ਇੱਕ ਐਸੀ ਵਾਰ ਲੱਗੀ ਹੋਈ ਹੈ ਕਿ ਅਗਰ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ ਤੇ 85% ਆਫ ਦਾ ਜਿਹੜੇ ਰੋਬੋਟਿਕਸ ਹੈਗੇ ਨੇ, ਹਿਊਮਨਾਇਡ ਰੋਬੋਟਸ ਜਿਹੜੇ ਹੈਗੇ ਨੇ, ਜੇ 15,000 ਦੇ ਕਰੀਬ ਇੰਸਟਾਲ ਹੋਏ ਨੇ ਤਾਂ 85% ਚਾਈਨਾ ਦੇ ਵਿੱਚ ਹੋਏ ਹੈਗੇ ਨੇ। ਸੋ ਆਈ ਵੁੱਡ ਸੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚਾਹੇ ਉਹ ਹਾਊਸਿੰਗ ਮਾਰਕੀਟ ਹੈ, ਚਾਹੇ ਉਹ ਕ੍ਰੈਡਿਟ ਦੀ ਗਰੋਥ ਹੈ ਜਿੱਥੇ ਯੂਰਪ ਪਿਕ ਕਰ ਰਿਹਾ ਹੈਗਾ, US ਐਕਸਲਰੇਟ ਕਰ ਰਿਹਾ ਹੈਗਾ, ਜਪਾਨ ਠੀਕ ਚੱਲ ਰਿਹਾ ਹੈਗਾ, ਤਾਂ ਮੈਂ ਇਹ ਕਹਾਂਗਾ ਕਿ ਜਿਵੇਂ ਮੈਂ ਪਹਿਲਾਂ ਕਿਹਾ ਹੈਗਾ ਕਿ ਇਫ ਯੂ ਪਲੇਸ ਯੂਰ ਮਨੀ ਵੈਲ, ਇਫ ਯੂ ਆਰ ਇਨ ਟੱਚ ਵਿਦ ਦ ਟ੍ਰੈਂਡਸ ਆਫ ਦ ਮਾਰਕੀਟ, ਇਫ ਯੂ ਅੰਡਰਸਟੈਂਡ ਵਟਸ ਗੋਇੰਗ ਔਨ। ਜਿਵੇਂ ਆਪਾਂ ਵਿਓਮੋ ਦੀ ਗੱਲ ਕਰੀਏ ਜਿਹੜੀ ਕਿ ਆਪਣੇ ਰਾਈਡਸ ਜਿਹੜੇ ਹੈਗੇ ਨੇ ਦਿੰਦੇ ਹੈਗੇ ਨੇ ਡਰਾਈਵਰ ਫ੍ਰੀ, ਹੁਣ ਆਲਮੋਸਟ ਜਿਹੜਾ ਹੈਗਾ ਤਕਰੀਬਨ 11 ਮੇਜਰ ਕੰਟਰੀ ਸੋਰੀ ਸਿਟੀਜ਼ ਦੇ ਵਿੱਚ, ਲਾਸ ਵੇਗਸ ਤੋਂ ਲੈ ਕੇ ਟੈਕਸਸ ਤੋਂ ਲੈ ਕੇ ਓਰਲੈਂਡੋ, ਜਿੱਥੇ ਉਹ ਓਪਰੇਟ ਕਰ ਰਹੇ ਹੈਗੇ ਨੇ। ਔਰ ਜੋ ਟਰਾਂਸਪੋਰਟੇਸ਼ਨ ਇੰਡਸਟਰੀ ਦੇ ਵਿੱਚ ਚੇਂਜ ਆ ਰਹੀ ਹੈ, ਜੋ ਬਾਇਓਟੈਕਨੋਲੋਜੀ ਬਾਇਓ ਜਿਹੜੀ ਇੰਡਸਟਰੀ ਹੈਗੀ ਹੈ, ਖਾਸ ਕਰਕੇ ਫਾਰਮਾ ਦੇ ਵਿੱਚ ਆ ਰਹੀ ਹੈਗੀ ਹੈ, ਮਤਲਬ ਜਿਹੜਾ ਟ੍ਰੈਂਡ ਹੈ ਇਸ ਵੇਲੇ ਉਹ ਬੜਾ ਆਈ ਵੁੱਡ ਸੇ ਲੌਂਗ ਲਾਸਟਿੰਗ ਇੰਪੈਕਟ ਵਾਲਾ ਹੈਗਾ, ਜਿਹਦੇ ਵਿੱਚ ਹਰ ਇੰਡਸਟਰੀ ਹਰ ਸੈਕਟਰ ਇੰਪੈਕਟ ਹੋਏਗਾ। ਔਰ ਮੈਂ ਇਹ ਕਹਿ ਦਵਾਂ ਕਿ ਬਲੂ ਕਾਲਰ ਜੋਬਸ ਖਤਮ ਹੋ ਜਾਣਗੀਆਂ ਜਾਂ ਇੰਪੈਕਟ ਨਹੀਂ ਆਏਗਾ, ਆਏਗਾ, ਲੇਕਿਨ ਉਹਦੇ ਨਾਲ ਨਾਲ ਅਡੀਸ਼ਨਲ ਜੋਬ ਕ੍ਰੀਏਸ਼ਨ ਹੋਣਗੀਆਂ। ਇਹਨਾਂ ਗੱਡੀਆਂ ਨੂੰ ਠੀਕ ਕਰਨ ਦੇ ਲਈ ਸਾਨੂੰ ਬੰਦੇ ਚਾਹੀਦੇ ਆ, ਇਹਨਾਂ ਸੋਫਟਵੇਅਰ ਨੂੰ ਪ੍ਰੋਪਰ ਰੱਖਣ ਲਈ ਬੰਦੇ ਚਾਹੀਦੇ ਆ, ਅਸੀਂ ਡੇਟਾ ਸੈਂਟਰਸ ਨੂੰ ਸਪੇਸ ਦੇ ਵਿੱਚ ਜਿਹੜਾ ਹੈਗਾ ਵਾ ਪਲੇਸ ਕਰਨਾ ਚਾਹੁੰਦੇ ਹਾਂ, ਲੇਕਿਨ ਉਸ ਤੋਂ ਪਹਿਲਾਂ ਅਸੀਂ ਸਪੇਸਐਕਸ ਦੇ ਥਰੂ ਇਹ ਦੇਖ ਰਹੇ ਹੈਗੇ ਆ ਕਿ ਅਗਲੇ 3 ਸਾਲ ਦੇ ਵਿੱਚ ਵੱਡੇ ਜਿਹੜੇ ਪੇਲੋਡਸ ਹੈਗੇ ਨੇ ਉਹ ਚੰਦਰਮਾ ਦੇ ਉੱਪਰ, ਮੂਨ ਦੇ ਉੱਪਰ ਉਤਾਰ ਦਿੱਤੇ ਜਾਣਗੇ। ਸੋ ਮੇਰੀ ਇਹੀ ਸਾਰੇ ਲਿਸਨਰਸ ਨੂੰ ਜਿਹੜੀ ਹੈਗੀ ਹੈ ਸੁਜੈਸ਼ਨ ਹੈਗਾ ਕਿ ਡੂ ਨਾਟ ਟ੍ਰਾਈ ਟੂ ਟਾਈਮ ਦਾ ਮਾਰਕੀਟ, ਡੂ ਨਾਟ ਟ੍ਰਾਈ ਟੂ ਬੀ ਐਕਸਕਲੂਸਿਵ ਇਨ ਦਾ ਮਾਰਕੀਟ, ਇਨਕਲੂਸਿਵ ਹੋ ਜਾਓ ਔਰ ਆਪਣੇ ਪੈਸੇ ਨੂੰ ਪ੍ਰੋਪਰਲੀ ਪਲੇਸ ਕਰੋ ਐਂਡ ਮੇਕ ਗੁੱਡ ਮਨੀ। ਨੈਕਸਟ 7 ਈਅਰਸ ਆਰ ਗੋਇੰਗ ਟੂ ਬੀ ਟ੍ਰਮੈਂਡਸ। ਆਈ ਡੋਂਟ ਨੋ ਵੈਨ ਦਾ ਰਿਸੈਸ਼ਨ ਇਜ਼ ਕਮਿੰਗ, ਬਟ ਮੇਰੀ ਪ੍ਰੈਡਿਕਸ਼ਨ ਹੈਗੀ ਹੈ ਤਕਰੀਬਨ 8-9 ਸਾਲ। ਸੋ ਨਾਓ ਇਜ਼ ਦਾ ਟਾਈਮ। ਈਵਨ ਦੋ ਮਾਰਕੀਟ ਦੇ ਵਿੱਚ ਥੋੜ੍ਹੇ ਜਿਹੇ ਟ੍ਰੈਂਡ ਨੈਗੇਟਿਵ ਨੇ, ਜਿਵੇਂ ਕਿ ਨੰਬਰ ਆਫ ਪੀਪਲ ਫਾਈਲਿੰਗ ਫਾਰ ਦਾ ਕਲੇਮਸ, ਅਨਇੰਪਲੋਇਮੈਂਟ ਐਕਸੈਟਰਾ ਐਕਸੈਟਰਾ, ਉਹ ਦੈਟਸ ਫਾਈਨ ਕਿਉਂਕਿ ਉਹਨਾਂ ਦਾ ਵੀ ਆਉਣਾ ਜ਼ਰੂਰੀ ਹੈ। ਮਾਰਕੀਟ ਬਹੁਤ ਜ਼ਿਆਦਾ ਉੱਪਰ ਨਹੀਂ ਜਾ ਸਕਦੀ, ਥੋੜ੍ਹਾ ਬੈਲੈਂਸ ਵੀ ਬਣਾ ਕੇ ਚੱਲਣਾ ਹੁੰਦਾ, ਬਟ ਅਦਰਵਾਈਜ਼ ਆਈ ਥਿੰਕ ਇਟਸ ਅ ਟਾਈਮ ਟੂ ਬੀ ਇਨ ਦਾ ਮਾਰਕੀਟ। ਤੁਹਾਡੇ ਕੋਈ ਵੀ ਸਵਾਲ ਹੈਗੇ ਨੇ, ਔਰ ਅੱਜ ਮੈਂ ਲਿੰਕਡਇਨ ਦੇ ਉੱਪਰ ਇੱਕ ਬੜਾ ਅੱਛਾ ਆਰਟੀਕਲ ਵੀ ਪਲੇਸ ਕਰਾਂਗਾ ਨਵੀਂ, ਜਿਹਦੇ ਵਿੱਚ ਇਹ ਸਾਰੀਆਂ ਡਿਟੇਲਸ ਹੋਣਗੀਆਂ, ਐਂਡ ਪੀਪਲ ਹੂ ਆਰ ਹੂ ਲਵ ਟੂ ਰੀਡ ਦੇ ਵਿਲ ਗੈਟ ਲੋਟ ਆਫ ਵੈਲਿਊ ਆਊਟ ਆਫ ਇਟ। ਕੋਈ ਵੀ ਨੰਬਰ, ਕੋਈ ਵੀ ਸਾਰੀ ਗੱਲ ਕਰਨੀ ਮੇਰੇ ਨਾਲ, ਨੰਬਰ ਬੜਾ ਸਿੰਪਲ ਹੈ,
0: 416-833-8533-416-833-8533 ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-33-37-905-673-33-37 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। 905 673-33-37 ਸਟੂਡੀਓ ਦਾ ਆਪਣਾ ਵਨ ਐਂਡ ਓਨਲੀ ਇੱਕੋ ਇੱਕ ਫੋਨ ਨੰਬਰ ਸਵਾਜ ਦੀ ਗੱਲਬਾਤ ਵੀ ਤੁਹਾਡੇ ਨਾਲ ਕਰਦੇ ਹਾਂ ਸਟਾਰਟ ਅਤੇ ਪ੍ਰੋਗਰਾਮ ਹੈ ਪੰਜਾਬੀ ਦਾ ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਮੈਸੇਜ ਦੇ ਦੇਵਾਂ ਕਿ ਆਟੋ ਹੋਮ ਜਾਂ ਕਮਰਸ਼ਲ ਇੰਸ਼ੋਰੈਂਸ ਕਰਾਉਣੀ ਆ ਤਾਂ ਮੈਂਡੀ ਗਿੱਲ ਮੈਂਡੀ ਨੇ ਸਾਡੇ ਬੜੇ ਲਿਸਨਰਸ ਦੇ ਯਾਰ ਹੁਣ ਕਿਸੇ ਦਾ $500 ਬਚਾ ਕੇ ਦਿੱਤਾ ਸਾਲ ਦਾ ਕਿਸੇ ਦਾ $800 ਬਚਾ ਕੇ ਦਿੱਤਾ ਕਿਸੇ ਦਾ 1000 ਬਚਾ ਕੇ ਦਿੱਤਾ ਤੁਸੀਂ ਮੈਂਡੀ ਨੂੰ ਫੋਨ ਕਰ ਲਓ ਵਧੀਆ ਰਹੋਗੇ ਨੰਬਰ ਹੈ 6479299509 ਮੈਂਡੀ ਗਿੱਲ 6479299509 ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਸਾਡੇ ਐਕਸਪਰਟ ਨੇ 4701 ਹੈਲੋ
2: ਪੰਜਾਬ ਦੀ ਜਿਹੜਾ ਖਾਲਰਾ ਸਾਹਿਬ ਦਾ DSP ਜਿਹਨੇ ਕਤਲ ਕੀਤਾ ਸੀ ਜਾਂ ਮਾਰਿਆ ਸੀ ਉਹਨਾਂ ਨੂੰ ਉਹੀ ਨਠਾ ਤਾ 23 ਦਾ ਉਹ ਲੱਭੇ ਨੀ ਰਿਹਾ
0: ਚਲੋ ਕੋਈ ਨਾ ਹੁਣ ਇੱਕ ਪੂਰਾ ਘੰਟਾ ਪੰਜਾਬ ਦੀ ਗੱਲ ਹੋਈ ਹੈ ਸੋ ਸਵੇਰੇ ਫਿਰ ਸਵੇਰ ਵਾਲੇ ਸ਼ੋਅ ਚ ਜੁੜਿਓ 7 ਵਜੇ ਤੇ ਸਾਰੀ ਗੱਲਬਾਤ ਹੋਵੇਗੀ ਠੀਕ ਹੈ
2: ਹਾਂਜੀ ਹਾਂ ਮੈਂ ਸੁਣਦਾ ਸਵੇਰੇ ਸੁਣਦਾ
0: ਕੋਈ ਨਾ ਫਿਰ ਉਹਦੇ ਵਿੱਚ ਕਾਲ ਕਰਿਆ ਕਰੋ ਪੰਜਾਬ ਦੀਆਂ ਸਾਰੀਆਂ ਗੱਲਾਂ ਬਾਤਾਂ ਪੰਜਾਬ ਦੀਆਂ ਕੋਈ ਵੀ ਖਬਰਾਂ ਪੰਜਾਬ ਦੀ ਹਰ ਇੱਕ ਗੱਲ ਸਵੇਰੇ 7 ਵਜੇ ਠੀਕ ਹੈ ਭਾਜੀ ਮੈਂ ਤੁਹਾਨੂੰ ਫਿਰ ਕਹਿ ਰਿਹਾ ਕਿ ਸਵੇਰੇ 7 ਤੋਂ 8 ਸਾਰਾ ਪੰਜਾਬ ਦੇ ਰਿਲੇਟਡ ਪ੍ਰੋਗਰਾਮ ਹੈ ਉਹ ਚ ਪਲੀਜ਼ ਇਹ ਸਾਰੀਆਂ ਗੱਲਾਂ ਕਰਿਆ ਕਰੋ ਠੀਕ ਹੈ ਜੀ ਬਹੁਤ ਸ਼ੁਕਰੀਆ ਹੁਣ ਪੂਰਾ ਘੰਟਾ ਅਸੀਂ ਡੈਡੀਕੇਟ ਕੀਤਾ ਸਿਰਫ ਪੰਜਾਬ ਪੰਜਾਬ ਨੂੰ ਤੇ ਪੂਰਾ 7 ਤੋਂ 8 ਤੁਸੀਂ ਜੁੜਦੇ ਹੋ ਤੇ ਜ਼ਰੂਰ ਤੁਸੀਂ ਐਨੀ ਟਾਈਮ 7 to 8 ਦੇ ਵਿਚਕਾਰ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੋ ਤੇ ਹਰ ਇੱਕ ਤੁਹਾਡਾ ਸਵਾਲ ਹੈ ਉਹ ਰਮੇਸ਼ ਜੀ ਬੜੇ ਬਰੀਕੀ ਨਾਲ ਸਮਝਾਉਂਦੇ ਨੇ ਬੜੇ ਇੱਕ ਡਿਟੇਲਡ ਤਰੀਕੇ ਦੇ ਨਾਲ ਉਸਦਾ ਕਹਿੰਦੇ ਹੁੰਦੇ ਨਾ ਕਿ ਉਸਦਾ ਅਨਾਲਿਸਿਸ ਉਸਦੀ ਡਿਸਕਸ਼ਨ ਹੁੰਦੀ ਹੈ ਸੋ ਸੁਬਾਹ 7 ਤੋਂ 8 ਜੁੜਦੇ ਹੀ ਹੋ ਵੈਸੇ ਬਟ ਫਿਰ ਇੱਕ ਰਿਮਾਈਂਡਰ ਹੈ ਜਿਹੜੇ ਨਹੀਂ ਜੁੜਦੇ ਕੁਆਲਿਟੀ ਕਾਰ ਰਿਪੇਅਰ ਦਾ ਵੀ ਤੁਹਾਨੂੰ ਨੰਬਰ ਦੇ ਦਈਏ ਅਗਰ ਕਿਸੇ ਨੇ ਵੀ ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਬਾਈ ਜੀ ਤੁਹਾਡੇ ਲਈ ਹਾਜ਼ਰ ਹੈ ਕੁਆਲਿਟੀ ਕਾਰ ਰਿਪੇਅਰ ਨੰਬਰ ਤੁਸੀਂ ਇਹਨਾਂ ਦਾ ਨੋਟ ਕਰ ਲਓ 9054601111 ਕੁਆਲਿਟੀ ਕਾਰ ਰਿਪੇਅਰ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਕਰੋ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ ਸੋ ਅੱਜ ਆਪਾਂ ਥੋੜ੍ਹੀ ਜਿਹੀ ਗੱਲਬਾਤ ਕਰਨੀ ਆ ਇੱਕ ਵੈਡਿੰਗ ਦੇ ਨਾਲ ਰਿਲੇਟਡ ਅਗਰੀਮੈਂਟ ਬਾਰੇ ਜੋ ਕਿ ਚਲੋ ਕਿਤੇ ਨਾ ਕਿਤੇ ਆਪਾਂ ਲੋਕ ਨਹੀਂ ਉਨਾ ਉਸ ਚੀਜ਼ ਨੂੰ ਮੰਨਦੇ ਬਟ ਹੋਰ ਕਮਿਊਨਿਟੀਜ਼ ਦੇ ਵਿੱਚ ਗੱਲ ਬੜੀ ਕਾਮਨ ਹੈ ਅਤੇ ਮੈਂ ਦੇਖਣਾ ਚਾਹੁੰਦਾ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਸੋ ਬੜੀ ਜਲਦ ਇਸ ਮੈਸੇਜ ਤੋਂ ਬਾਅਦ ਗੱਲ ਕਰਦੇ ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 9058285800 ਤੇ ਕਾਲ ਕਰੋ SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 4376551984 4376551984 ਸੋ ਇੱਕ ਮੁੰਡਾ ਕੁੜੀ ਰਿਲੇਸ਼ਨਸ਼ਿਪ ਦੇ ਵਿੱਚ ਨੇ ਤੇ ਉਹ ਨਾ ਵਿਆਹ ਦੀ ਗੱਲ ਤੋਰ ਲੈਂਦੇ ਆ ਚਲੋ ਕਹਿੰਦੇ ਆ ਵੀ ਆਪਾਂ ਵਿਆਹ ਕਰੀਏ ਉਹਨਾਂ ਦੀ ਚਲੋ ਹੁਣ ਪਲੈਨਿੰਗ ਸ਼ੁਰੂ ਹੈ ਵਿਆਹ ਦੀ ਕਦੋਂ ਕਰਨਾ ਕੀ ਐਗਜੈਕਟ ਡੇਟਾਂ ਡੂਟਾਂ ਨੇ ਚਲੋ ਸਾਰੀ ਜੋ ਵੀ ਆਪਣੀ ਆਮ ਵੈਡਿੰਗ ਦੀ ਪਲੈਨਿੰਗ ਹੁੰਦੀ ਹੈ ਜਿਹੜਾ ਹਸਬੈਂਡ ਹੈ ਜਾਂ ਹੋਣ ਵਾਲਾ ਹਸਬੈਂਡ ਹੈ ਉਹ ਵੱਧ ਕਮਾਈ ਕਰਦਾ ਹੈ ਆਪਣੀ ਗਰਲਫ੍ਰੈਂਡ ਦੇ ਨਾਲੋਂ ਤੇ ਉਹ ਵਿਆਹ ਤੋਂ ਪਹਿਲਾਂ ਕਹਿੰਦਾ ਕਿ ਮੈਂ ਨਾ ਪ੍ਰੀਨਪ ਸਾਈਨ ਕਰਨਾ, ਪ੍ਰੀਨਪਸ਼ੂਅਲ ਅਗਰੀਮੈਂਟ ਤੁਸੀਂ ਸਾਰੇ ਜਾਣਦੇ ਹੋਵੋਗੇ, ਲੀਗਲ ਕੰਟਰੈਕਟ ਹੈ ਜਿਹੜਾ ਵਿਆਹ ਤੋਂ ਪਹਿਲਾਂ ਸਾਈਨ ਕੀਤਾ ਜਾਂਦਾ, ਜਿਹਦੇ ਵਿੱਚ ਤੁਹਾਡੇ ਐਸੈਟਸ ਡੈਟਸ ਕਿਵੇਂ ਹੈਂਡਲ ਕੀਤੇ ਜਾਣਗੇ ਜੇ ਕਿਤੇ ਰੱਬ ਨਾ ਕਰੇ ਕੋਈ ਡਿਵੋਰਸ ਕੋਈ ਮੈਰਿਜ ਐਂਡ ਹੁੰਦੀ ਆ। ਸੋ ਉਹ ਬੰਦਾ ਆਪਣੀ ਹੋਣ ਵਾਲੀ ਵਾਈਫ ਨੂੰ ਕਹਿੰਦਾ ਕਿ ਆਪਾਂ ਇਹ ਅਗਰੀਮੈਂਟ ਸਾਈਨ ਕਰਨੀ ਹੈ, ਅਤੇ ਉਹ ਕੁੜੀ ਕਹਿੰਦੀ ਸਾਡਾ ਹਜੇ ਆਪਣਾ ਵਿਆਹ ਹੋਇਆ ਨਹੀਂ, ਤੂੰ ਪਹਿਲਾਂ ਹੀ ਪਲੈਨਿੰਗ ਸ਼ੁਰੂ ਕਰ ਦਿੱਤੀ ਹੈ ਡਿਵੋਰਸ ਦੀ। ਉਹ ਕਹਿੰਦਾ ਨਹੀਂ ਬਈ ਦੇਖ ਕੋਈ ਇੱਦਾਂ ਦੀ ਗੱਲ ਨਹੀਂ, ਆਈ ਹੋਪ ਕਿ ਕਦੇ ਆਪਾਂ ਨੂੰ ਲੋੜ ਨਾ ਪਵੇ, ਬਟ ਜਸਟ ਇਨ ਕੇਸ ਚਲੋ ਸੇਫਟੀ ਸੇਕ ਦੇ ਲਈ ਇਹ ਜ਼ਰੂਰੀ ਹੈ। ਪ੍ਰੋਪਰਟੀ ਓਨਰਸ਼ਿਪ, ਕੋਈ ਐਸੈਟਸ ਦੀ ਡਿਵੀਜ਼ਨ, ਕੋਈ ਆਪਣੇ ਡੈਟਸ ਦੀ ਕਿਹਦੇ 'ਤੇ ਜ਼ਿੰਮੇਵਾਰੀ ਆ, ਹੋਰ ਕੁਝ ਚੀਜ਼ਾਂ ਚਲੋ ਡਿਟੇਲ ਦੇ ਵਿੱਚ ਬੜੀਆਂ ਨੇ ਆਪਣੀ ਕਮਿਊਨਿਟੀ 'ਚ। ਆਈ ਥਿੰਕ ਬਹੁਤ ਕੰਮ, ਬਟ ਅੱਜ ਕੱਲ੍ਹ ਹੋ ਰਿਹਾ, ਹੁਣ ਹੋ ਰਿਹਾ। ਜੇ ਕੋਈ ਲੇਡੀ ਹੈ ਉਹ ਵੱਧ ਅਰਨ ਕਰਦੀ ਹੈ, ਉਹਦੇ ਜ਼ਿਆਦਾ ਐਸੈਟਸ ਨੇ, ਉਹ ਚਾਹੁੰਦੀ ਹੈ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਐਸੈਟਸ ਨੂੰ ਸਾਂਭ ਕੇ ਰੱਖਾਂ, ਜਿਹੜਾ ਬੰਦਾ ਉਹ ਕਹਿੰਦਾ ਕਿ ਮੈਂ ਕਮਾਉਣਾ ਮੈਂ ਸਾਂਭ ਕੇ ਰੱਖਾਂ। ਹੁਣ ਤੁਹਾਡਾ ਕੀ ਖਿਆਲ ਹੈ, ਇੱਕ ਹਸਬੈਂਡ, ਹਸਬੈਂਡ ਨਹੀਂ ਚਲੋ ਇੱਕ ਮੁੰਡਾ ਹੋਣ ਵਾਲਾ ਹਸਬੈਂਡ ਹੈ, ਉਹ ਆਪਣੀ ਵਾਈਫ ਤੋਂ ਇਹ ਕੰਟਰੈਕਟ ਸਾਈਨ ਕਰਵਾਉਣ ਬਾਰੇ ਸੋਚ ਰਿਹਾ, ਆਪਣੀ ਵਾਈਫ ਨੂੰ ਕਹਿ ਰਿਹਾ ਕਿ ਆਪਾਂ ਸਾਈਨ, ਤੂੰ ਸਾਈਨ ਕਰ ਦੇ, ਅਤੇ ਉਹ ਕੁੜੀ ਅਪਸੈਟ ਹੈ, ਉਹ ਕਹਿੰਦੀ ਹੈ ਕਿ ਬਈ ਤੂੰ ਪਹਿਲਾਂ ਹੀ ਦੇਖ ਸਭ ਤੋਂ ਯੂਨੋ ਜਿਹੜਾ ਬੈਡ ਆਊਟਕਮ ਹੈ ਉਹਦੇ ਬਾਰੇ ਸੋਚ ਰਿਹਾ। ਹੁਣ ਤੁਹਾਡਾ ਕੀ ਓਪੀਨੀਅਨ ਹੈ, ਕੀ ਉਹ ਮੁੰਡਾ ਆਪਣੀ ਥਾਂ 'ਤੇ ਗਲਤ ਹੈ, ਉਹਨੂੰ ਨਹੀਂ ਚਾਹੀਦਾ ਕਿ ਉਹ ਆਪਣੀ ਹੋਣ ਵਾਲੀ ਵਾਈਫ ਨੂੰ ਐਂ ਕਵੇ ਕਿ ਆਪਾਂ ਇਹ ਸਾਈਨ ਕਰੀਏ, ਜਾਂ ਚੱਲ ਯਾਰ ਅਗਲਾ ਬੰਦਾ ਹੁਣ ਥੋੜ੍ਹਾ ਜਿਹਾ ਸੇਫ ਸਾਈਡ ਰੱਖਣਾ ਚਾਹੁੰਦਾ, ਜੇ ਉਹਦੇ ਕੋਲ ਕਮਾਈ ਹੈ, ਉਹਦੇ ਕੋਲ ਇੱਕ ਐਸੈਟਸ ਵੱਡੀ ਗਿਣਤੀ ਦੇ ਵਿੱਚ ਹਨ, ਉਹ ਆਪਣੇ ਆਪ ਨੂੰ ਸੇਫ ਰੱਖਣਾ ਚਾਹੁੰਦਾ, ਤਾਂ ਇਹਦੇ ਵਿੱਚ ਬੁਰਾਈ ਵੀ ਕੀ ਹੈ, ਤੁਹਾਡਾ ਕੀ ਖਿਆਲ ਹੈ। ਨੰਬਰ ਹੈ ਆਪਣਾ 9056733337, 9056733337, 905-673-3337। ਆਪਣੇ ਲੋਕਾਂ 'ਚ ਨਾ ਇਹ ਚੀਜ਼ ਬਿਲਕੁਲ ਨਹੀਂ ਸੀ ਸਹੀ ਮੰਨੀ ਜਾਂਦੀ ਪਹਿਲਾਂ ਪਹਿਲਾਂ, ਹੁਣ ਚਲੋ ਕਿਤਨਾ ਕਿਤੇ ਆਮ ਹੋ ਰਹੀ ਹੈ ਅਤੇ ਲੋਕਾਂ ਨੂੰ ਪਤਾ ਚੱਲ ਰਿਹਾ ਵੀ ਇਹ ਹੁੰਦੀ ਕੀ ਚੀਜ਼ ਹੈ, ਪਰ ਚਲੋ ਕਿਤਨਾ ਕਿਤੇ ਹਜੇ ਵੀ ਕੁਝ ਕੁ ਲੋਕ ਅਪੋਜ਼ ਕਰਦੇ ਆ, ਕੁਝ ਕੁ ਲੋਕ ਅਗੇਂਸਟ ਨੇ। ਸੋ 905-673-3337, 9056733337 ਆਪਣਾ ਨੰਬਰ ਹੈ, ਅਤੇ ਦੇਖਦੇ ਹਾਂ ਤੁਹਾਡਾ ਕੀ ਓਪੀਨੀਅਨ ਹੈ। 905-673-3337 ਸਟੂਡੀਓ ਦਾ ਫੋਨ ਨੰਬਰ ਹੈ। 7114, ਹੈਲੋ
3: ਹੈਲੋ, ਹਾਂਜੀ ਨਵੀ ਜੀ,
0: ਜੀ
3: ਥੈਂਕਸ ਫਾਰ ਟੇਕਿੰਗ ਮਾਈ ਕਾਲ। ਹਾਂਜੀ, ਬੇਸਿਕਲੀ ਸਰ ਇਹ ਬੜੀ ਸਬਜੈਕਟਿਵ ਜੀ ਚੀਜ਼ ਹੈ, ਨੀਦਰ ਦਾ ਗਾਇ ਇਜ਼ ਰੋਂਗ ਨੀਦਰ ਦਾ ਗਰਲ ਇਜ਼ ਰੋਂਗ ਇਨ ਮਾਈ ਓਪੀਨੀਅਨ, ਰਾਈਟ। ਬੇਸਿਕਲੀ ਇਹ ਹੈਗਾ ਕਿ ਦ ਗਾਇ ਇਜ਼ ਟ੍ਰਾਇੰਗ ਟੂ ਕਵਰ ਆਲ ਦਾ ਕਾਰਨਰਸ, ਔਰ ਰਿਸਕ ਮਿਟੀਗੇਸ਼ਨ ਕਰ ਰਿਹਾ, ਕੰਟਿੰਜੈਂਸੀ ਕੋਈ ਵੀ ਹੋ ਸਕਦੀ ਹੈ, ਐਜ਼ ਯੂ ਸੈਡ N-0, N-1, N-2, he's just covering all the corners. And in this hypothetical situation of yours, the girl is taking it a little more emotionally. But the thing is, kudi bhi galat nahi hai, munda bhi galat nahi hai. Basically, it totally boils down to how long you have known each other. What are your goals? What is your understanding? And how you basically are willing to take the life forward. I have seen couples who separate after 12 years of no child. It's a real time example. And in 12 years, they don't even go to the court and they say that this is what I made, this is what you made. You know, you go live your life, I go live my life. No hard feelings. See you later. End of the story. Basically, sir, it depends. It absolutely depends on the situation. There is nothing, absolutely nothing wrong in it. But one thing, mera boss siga, mera engineering manager siga, he a Caucasian guy, yeah. He signed a prenup, but in the court, judge hai, he put that aside. He said that it's not enforceable and end of the story.
0: ਪਰ ਵੈਸੇ ਦੇਖੋ ਹੁਣ ਕੁਝ ਕੁ ਲੋਕ ਨੇ ਉਹ ਥੋੜ੍ਹਾ ਇਹਨੂੰ ਇੱਕ ਐਜ਼ ਅ ਨੈਗੇਟਿਵ ਲੈ ਲੈਂਦੇ ਆ ਕਿ ਯਾਰ ਆਪਣਾ ਵਿਆਹ ਹਜੇ ਹੋਇਆ ਨਹੀਂ, ਤੂੰ ਪਹਿਲਾਂ ਹੀ ਡਿਵੋਰਸ ਬਾਰੇ ਸੋਚ ਰਿਹਾ। ਫਿਰ ਕਈ ਕਹਿੰਦੇ ਕਿ ਨਹੀਂ ਯਾਰ ਅਸੀਂ ਤਾਂ ਫਿਰ ਵਿਆਹ ਹੀ ਨਹੀਂ ਕਰਾਉਣਾ ਜੇ ਤੈਨੂੰ ਇੰਨਾ ਸ਼ੱਕ ਹੈ। ਉਹ ਐਂ ਲੈ ਲੈਂਦੇ ਵੀ ਇਹ ਕੋਈ ਸਾਡੇ ਰਿਲੇਸ਼ਨਸ਼ਿਪ 'ਤੇ ਸ਼ੱਕ ਕਰ ਰਿਹਾ ਅਗਲਾ।
3: ਐਗਜੈਕਟਲੀ, ਹਾਂਜੀ ਹਾਂਜੀ,
0: 9056733337 905-673-3337 ਸੋ ਕਈ ਲੋਕਾਂ ਨੂੰ ਲੱਗਦਾ ਕਿ ਯਾਰ ਜਿਹੜਾ ਬੰਦਾ ਇੱਦਾਂ ਦਾ ਇਸ਼ੂ ਰੇਜ਼ ਕਰ ਰਿਹਾ ਲਾਵਾਂ ਲਾਉਣ ਤੋਂ ਪਹਿਲਾਂ ਹੀ ਯਾਰ ਫਿਰ ਬਾਅਦ ਚੋਂ ਅਗਲਾ ਕੀ ਕਰੂਗਾ ਸੋ 905-673-3337 ਆਪਣਾ ਨੰਬਰ ਹੈ 905-673-3337 ਸੋ ਲੇਡੀਜ਼ ਤੁਸੀਂ ਵੀ ਸ਼ੇਅਰ ਕਰੋ ਅਤੇ ਸਾਡੇ ਵੀਰ ਨੇ ਜਿਹੜੇ ਤੁਸੀਂ ਵੀ ਦੱਸੋ ਵੀ ਇੱਦਾਂ ਦਾ ਕੰਟਰੈਕਟ ਇੱਦਾਂ ਦੀ ਐਕਸਪੈਕਟੇਸ਼ਨ ਨੇ ਆਪਣੀ ਹੋਣ ਵਾਲੀ ਘਰ ਵਾਲੀ ਨੂੰ ਕਹਿਣਾ ਕਿ ਵੀ ਆਹ ਪੇਪਰ ਸਾਈਨ ਕਰ ਲਾ ਵੀ ਜੋ ਮੇਰਾ ਮੇਰਾ ਜੇ ਕੁਛ ਹੁੰਦਾ ਜੋ ਤੇਰਾ ਤੇਰਾ ਅਤੇ ਚੱਲ ਬਈ ਤੂੰ ਆਪਣੇ ਰਾਹ ਮੈਂ ਆਪਣੇ ਰਾਹ ਜੇ ਰੱਬ ਨਾ ਕਰੇ ਆਪਣੇ ਵਿਚਕਾਰ ਕੁਛ ਹੋ ਜਾਵੇ ਇਹਦਾ ਕਹਿਣਾ ਕਿੱਦਾਂ ਲੱਗੇਗਾ ਤੁਹਾਨੂੰ ਸੋ 905-673-3337 905-673-3337 ਆਪਣਾ ਫੋਨ ਨੰਬਰ ਹੈ 905-673-3337 ਸਬਜ਼ੀ ਮਾਰਕੀਟ ਜੋ ਕਿ ਇੱਕ ਰੈਸਟੋਰੈਂਟ ਵੀ ਹੈ ਗਰੋਸਰੀ ਸਟੋਰ ਵੀ ਹੈ ਅਤੇ ਸਬਜ਼ੀ ਮਾਰਕੀਟ 24 ਘੰਟੇ 7 ਦਿਨ ਖੁੱਲ੍ਹਾ ਵੀ ਹੈ ਦੋ ਲੋਕੇਸ਼ਨਸ ਹਰ ਤਰ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ ਗੋਲ ਕੱਦੂ ਚੱਪਣ ਕੱਦੂ ਟਿੰਡੋ ਹਰੇ ਮਟਰ ਫਰੈਸ਼ ਸਾਗ ਬਾਥੂ ਇੱਕ ਵਾਰੀ ਗੇੜਾ ਮਾਰੋ ਤੁਸੀਂ ਕਹੋਗੇ ਆਹ ਵੀ ਲੈ ਲਈ ਆਹ ਵੀ ਲੈ ਲਈਏ ਇੱਥੇ ਰੋ ਮੀਟ ਵੀ ਮਿਲਦਾ ਕੁਕਡ ਫੂਡ ਵੀ ਅਵੇਲੇਬਲ ਹੈ ਚਿਕਨ ਲੈਗ ਬਰਿਆਨੀ ਫਿਸ਼ ਪਕੌੜਾ ਬਾਏ ਵਨ ਗੇਟ ਵਨ ਫਰੀ ਸਬਜ਼ੀ ਮਾਰਕੀਟ 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ ਜਾਂ 10 ਲੋਅਰ ਮੈਲ ਗੇਟ ਸੈਂਡਲਵੁੱਡ ਅਤੇ ਮਿਕਲੋਗਲਿਨ ਦੇ ਬਿਲਕੁਲ ਕੋਰਨਰ 'ਤੇ ਸਬਜ਼ੀ ਮਾਰਕੀਟ ਦੀ ਟੀਮ ਤੁਹਾਡੇ ਲਈ ਬਿਲਕੁਲ ਅਵੇਲੇਬਲ ਹੈ ਜਿਨ੍ਹਾਂ ਨੇ ਸ਼ੋਪਿੰਗ ਕਰਨੀ ਹੈ ਕੱਪੜਿਆਂ ਦੀ ਵੀਰਾਂ ਨੇ ਕੋਟ ਪੈਂਟ ਜਿਹਨੂੰ ਮੈਨਜ਼ ਸੂਟ ਕਹਿੰਦੇ ਨੇ ਮੈਨਜ਼ ਸੂਟ ਕੁੜਤੇ ਪਜਾਮੇ ਲੈਣੇ ਆ 1 ਕਿਲੋ ਦੂਜਾ 30% ਔਫ ਲੇਡੀਜ਼ ਦੇ ਲਹਿੰਗੇ ਨੋਨ ਬ੍ਰਾਈਡਲ ਸੂਟ ਵੀ 1 ਕਿਲੋ ਦੂਜਾ 30% ਔਫ ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ ਫੈਸ਼ਨ ਆਈ ਕਿਊ 905-453-2225 ਸੋ ਗੱਲ ਅਸੀਂ ਅੱਜ ਕਰ ਰਹੇ ਹਾਂ ਇੱਕ ਮੁੰਡਾ ਆਪਣੀ ਹੋਣ ਵਾਲੀ ਵਾਈਫ ਨੂੰ ਕਹਿੰਦਾ ਕਿਉਂਕਿ ਉਹ ਮੁੰਡਾ ਕਮਾਉਂਦਾ ਵੱਧ ਹੈ ਉਹ ਮੁੰਡੇ ਕੋਲ ਪ੍ਰੋਪਰਟੀਆਂ ਪ੍ਰੋਪਰਟੀਆਂ ਵੱਧ ਨੇ ਅਤੇ ਉਹ ਆਪਣੀ ਹੋਣ ਵਾਲੀ ਵਾਈਫ ਨੂੰ ਕਹਿੰਦਾ ਕਿ ਆਪਾਂ ਵੀ ਇਹ ਅਗਰੀਮੈਂਟ ਸਾਈਨ ਕਰਨਾ ਵੀ ਵਿਆਹ ਤੋਂ ਪਹਿਲਾਂ ਜੋ ਮੇਰਾ ਉਹ ਵਿਆਹ ਤੋਂ ਬਾਅਦ ਵੀ ਮੇਰਾ ਜੋ ਤੇਰਾ ਉਹ ਵਿਆਹ ਤੋਂ ਬਾਅਦ ਵੀ ਤੇਰਾ ਅਤੇ ਆਪਾਂ ਇੰਝ ਡਿਵਾਈਡ ਕਰਨਗੇ ਇੱਕ ਇੱਕ ਚੀਜ਼ ਨੂੰ ਹੁਣ ਉਹਦੇ ਕੋਲ ਪ੍ਰੋਪਰਟੀਆਂ ਨੇ ਉਹਦੇ ਕੋਲ ਘਰ ਬਾਰ ਉਹਦੇ ਕੋਲ ਪੈਸੇ ਜ਼ਿਆਦਾ ਨੇ ਬਿਜ਼ਨਸਿਸ ਨੇ ਉਹ ਕਹਿੰਦਾ ਯਾਰ ਜੇ ਸਾਡਾ ਕਿਤੇ ਕੋਈ ਡਿਵੋਰਸ ਹੁੰਦਾ ਤਾਂ ਹਰ ਇੱਕ ਚੀਜ਼ ਮੈਨੂੰ ਮਿਲਣੀ ਚਾਹੀਦੀ ਆ ਕੁੜੀ ਕਹਿੰਦੀ ਹੈ ਯਾਰ ਆਹ ਕੀ ਤੂੰ ਗੱਲਾਂ ਕਰ ਰਿਹਾ ਹੈ ਅਰੇ ਵਿਆਹ ਹੋਇਆ ਨਹੀਂ ਤੂੰ ਪਹਿਲਾਂ ਹੀ ਮੇਰੇ ਤੋਂ ਕੰਟਰੈਕਟ ਮੇਰੇ ਨਾਲ ਅਗਰੀਮੈਂਟ ਆ ਕਰ ਰਿਹਾ ਹੈ ਇਹ ਕੋਈ ਗੱਲ ਆ ਹੁਣ ਕੀ ਮੁੰਡਾ ਆਪਣੇ ਥਾਂ 'ਤੇ ਗਲਤ ਹੈ ਜੇ ਉਹ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਚਾਹੁੰਦਾ ਵਿਆਹ ਤੋਂ ਪਹਿਲਾਂ ਕੁੜ ਵੀ ਕੁੜੀ ਵੀ ਹੈ ਜੇ ਕੋਈ ਕੁੜੀ ਹੈ ਕੁੜੀ ਵੱਧ ਕਮਾਉਂਦੀ ਹੈ ਕੁੜੀ ਕੋਲ ਵੱਧ ਐਸੈਟਸ ਆਦਿ ਨੇ ਜੇ ਉਹ ਵੀ ਆਪਣੇ ਆਪ ਨੂੰ ਬਚਾਉਣਾ ਚਾਹੁੰਦੀ ਹੈ ਤਾਂ ਇਜ਼ ਇਟ ਅ ਬੈਡ ਥਿੰਗ ਮੈਂ ਤੁਹਾਨੂੰ ਇਹ ਸਵਾਲ ਕਰ ਰਿਹਾ ਜੇ ਤੁਹਾਨੂੰ ਆ ਕੇ ਤੁਹਾਡੀ ਹੋਣ ਵਾਲੀ ਵਾਈਫ ਜਾਂ ਹੋਣ ਵਾਲਾ ਹਸਬੈਂਡ ਕਹੇ ਕਿ ਆਹ ਵੀ ਆਪਾਂ ਅਗਰੀਮੈਂਟ ਸਾਈਨ ਕਰਨਾ ਵੀ ਜੇ ਆਪਣਾ ਕਿਤੇ ਡਿਵੋਰਸ ਹੋ ਜਾਂਦਾ ਤਾਂ ਮੇਰੀਆਂ ਚੀਜ਼ਾਂ ਮੇਰੀਆਂ ਨੇ ਤੇਰੀਆਂ ਤੇਰੀਆਂ ਨੇ ਤੁਸੀਂ ਕਿਵੇਂ ਉਸ ਚੀਜ਼ ਨੂੰ ਲਾਓਗੇ ਸੋ ਨੰਬਰ ਹੈ ਆਪਣਾ 905-673-3337
4: 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 ਮੈਨੂੰ ਕਿਤੇ ਨਾ ਕਿਤੇ ਗਲਤ ਲੱਗਦਾ ਕਿਉਂਕਿ ਜੇ ਕਦੇ ਲੜਾਈ ਤਾਂ ਹੁੰਦੀ ਅਕਸਰ ਹੈ ਨਾ ਹਸਬੈਂਡ ਵਾਈਫ ਵਿੱਚ ਤੇ ਉਹਨਾਂ ਨੂੰ ਰਿਹਾ ਨਹੀਂ ਗੁੱਸਾ ਨਹੀਂ ਹੋਣਾ ਕਿਉਂਕਿ
0: ਸਾਰੀ ਤੁਹਾਡੀ ਆਵਾਜ਼ ਘੱਟ ਰਹੀ ਹੈ ਸੋਰੀ ਜੇ ਲੜਾਈ ਹੁੰਦੀ ਹੈ ਤੇ ਫਿਰ ਕੀ
4: ਜੇ ਲੜਾਈ ਹੁੰਦੀ ਹੈ ਉਹਨਾਂ ਵਿੱਚ ਤੇ ਉਹਨਾਂ ਨੇ ਇਹ ਗੱਲ ਥੋੜਾ ਜਿਹਾ ਸਟੈਪ ਜਲਦੀ ਚੱਕ ਲੈਣਗੇ ਇਹਨਾਂ ਨੇ ਕਹਿਣਾ ਯਾਰ ਚੱਲ ਮੇਰੀ ਚੀਜ਼ਾਂ ਮੇਰੀਆਂ ਆ, ਮੈਂ ਕੋਈ ਹੋਰ ਆਪਣੀ ਹਨਾ ਹੋਰ ਵਾਈਫ ਨਾਲ ਹੋਰ ਵਿਆਹ ਕਰਵਾ ਲੂੰਗਾ, ਇੱਕ ਇਸ ਤਰ੍ਹਾਂ ਪ੍ਰੋਪਰ ਬਾਉਂਡਰੀ ਬਣ ਪਾਊਗਾ, ਇੱਕ ਡੰਘਾਈ ਚ ਨਹੀਂ ਹੋਣਾ ਉਹ ਰਿਸ਼ਤਾ
0: ਆਊਟਕਮ
4: ਨੀ ਦੇ ਪਾਊਗਾ ਨਾ ਇੱਕ ਦੂਜੇ ਲਈ, ਜਦੋਂ ਆਹ ਚੀਜ਼ਾਂ ਪਹਿਲਾਂ ਹੀ ਡਿਸਾਈਡ ਹੋਏ ਕਿਤੇ ਨਾ ਕਿਤੇ ਨਾ, ਜੋ ਚੀਜ਼ ਫਸਟ ਡੇ ਡਿਸਾਈਡ।
0: ਮੇਰੀ ਤੁਹਾਡੀ ਆਵਾਜ਼ ਕੱਟ ਰਹੀ ਹੈ ਯਾਰ, ਮੈਨੂੰ ਸਮਝ ਨਹੀਂ ਆ ਰਹੀ ਤੁਸੀਂ ਕੀ ਕਹਿ ਰਹੇ ਹੋ। ਸੋ ਪਲੀਜ਼ ਦੁਬਾਰਾ ਤੋਂ ਕਰ ਲਿਓ ਫੋਨ, ਅਤੇ ਸਾਡੇ ਬਾਕੀ ਜਿਹੜੇ ਲਿਸਨਰਸ ਨੇ ਉਹਨਾਂ ਦੇ ਓਪੀਨੀਅਨ ਆਪਾਂ ਸੁਣਦੇ ਹਾਂ। ਅਤੇ ਨੰਬਰ ਹੈ ਆਪਣਾ ਸਟੂਡੀਓ ਦਾ 9050673337 9056733337 905-600-73-3377। ਸੋਰੀ ਯਾਰ ਵੀਰ, ਉਹਨਾਂ ਦੀ ਆਵਾਜ਼ ਹੀ ਨਹੀਂ ਮੈਨੂੰ ਆ ਰਹੀ, ਅਤੇ ਫਿਰ ਗੱਲਬਾਤ ਕਰਨ ਦਾ ਉਹਨਾਂ ਇੱਕ ਮਜ਼ਾ ਨਹੀਂ ਆਉਂਦਾ। ਸੋ ਬਾਕੀਆਂ ਦੀਆਂ ਕੋਲਸ ਲੈਂਦੇ ਹਾਂ, 905-600-73-3337 ਨੰਬਰ ਹੈ ਆਪਣਾ, 9056733337। ਅਤੇ ਇਹਨਾਂ ਦਾ ਮੈਨੂੰ ਲੱਗਦਾ ਇਹੀ ਕਹਿਣਾ ਸੀਗਾ ਕਿ ਉਹ ਜੋ ਰਿਸ਼ਤਾ ਉਹ ਦਿਲੋਂ ਨਹੀਂ ਹੁੰਦਾ, ਉੱਪਰ ਉੱਪਰੋਂ ਹੁੰਦਾ, ਕਿਉਂਕਿ ਪਤਾ ਕਿ ਯਾਰ ਜੇ ਸਾਡੇ ਵਿਚਕਾਰ ਕੋਈ 19-21 ਹੋ ਗਈ ਤਾਂ ਸਾਡਾ ਪੈਸਾ ਬਚਿਆ ਹੋਇਆ, ਸਾਡੀਆਂ ਇਨਵੈਸਟਮੈਂਟਸ ਬਚੀਆਂ ਹੋਈਆਂ ਨੇ, ਸਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ। ਜੇ ਕਿਤੇ ਕੁਛ ਵੀ ਹੋ ਜਾਵੇ ਤਾਂ ਯੂ ਨੋ ਵੀ ਆਰ ਪ੍ਰੋਟੈਕਟਿਡ। ਸੋ 905-600-73-3337 9056733337 9056733337 ਆਪਣਾ ਨੰਬਰ ਹੈ। ਸਾਰੇ ਸ਼ੇਅਰ ਕਰੋ ਕੀ ਕਹਿਣਾ ਚਾਹੁੰਦੇ ਹੋ, ਲੇਡੀਜ਼ ਸਾਡੇ ਵੀਰ ਜਿਹੜੇ ਨੇ ਖਾਸ ਤੌਰ 'ਤੇ ਲੇਡੀਜ਼ ਦਾ ਜ਼ਰੂਰ ਮੈਂ ਸੁਣਨਾ ਚਾਹਾਂਗਾ। ਤੁਹਾਡੇ ਵਿਆਹ ਤੋਂ ਪਹਿਲਾਂ ਤੁਹਾਡੇ ਹਸਬੈਂਡ ਤੁਹਾਡੇ ਤੱਕ ਆਉਂਦੇ, ਆਹ ਚੱਕ ਵੀ ਪੇਪਰ, ਆਹ ਪਲੀਜ਼ ਆਪਾਂ ਲੋਇਰ ਨਾਲ ਸਾਈਨ ਕਰ ਲਈਏ, ਵਟ ਵੁੱਡ ਯੂ ਸੇ, ਤੁਸੀਂ ਕੀ ਕਹਿੰਦੇ, ਯੈਸ ਨੋ ਵੀ ਹਾਂ ਯਾਰ, ਫਿਰ ਕੀ ਹੈ, ਕਈ ਕੁੜੀਆਂ ਕਰ ਦਿੰਦੀਆਂ ਆਰਾਮ ਨਾਲ ਸਾਈਨ ਵੀ, ਠੀਕ ਹੈ ਜੋ ਤੇਰਾ ਤੇਰਾ ਵੀ, ਮੈਂ ਕੀ ਲੈਣਾ ਦੇਣਾ, ਅਤੇ ਆਪਾਂ ਵਧੀਆ ਜ਼ਿੰਦਗੀ ਆਪਣੀ ਇੰਜੋਏ ਕਰੀਏ। ਸੋ 905-600-73-3337 9056733337 9056733337 ਆਪਣਾ ਨੰਬਰ ਹੈ। ਬਿਓਂਡ ਆਈਵਰ ਦੇ ਰੋਮੀ ਬਾਈ ਜੀ, ਐਨਕਾਂ ਚਾਹੀਦੀਆਂ ਹੰਬਰ ਵੈਸਟ ਅਤੇ ਗੋਰਵੇ ਦੇ ਬਿਲਕੁਲ ਕੋਰਨਰ 'ਤੇ, ਬਿਓਂਡ ਆਈਵਰ ਪ੍ਰਿਸਕ੍ਰਿਪਸ਼ਨ ਦੀਆਂ ਨਿਗਾਹ ਦੀਆਂ ਜਾਂ ਸਨਗਲਾਸਿਸ, ਆਈ ਡਾਕਟਰ ਅਵੇਲੇਬਲ ਨੇ। ਬਿਓਂਡ ਆਈਵਰ ਦੇ ਰੋਮੀ ਜੀ ਨਾਲ ਤੁਸੀਂ ਗੱਲਬਾਤ ਕਰੋ, ਹੰਬਰ ਵੈਸਟ ਗੋਰਵੇ 9057933937 ਨੰਬਰ ਹੈ, 9057933937 9057933937 ਜੀ 4065 ਹੈਲੋ 4065 ਹੈਲੋ ਜੀ
5: ਹੈਲੋ
0: ਹਾਂਜੀ ਹਾਂਜੀ
5: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ
5: ਮੈਨੂੰ ਤਾਂ ਲੱਗਦਾ ਭਾਜੀ ਇੱਦਾਂ ਦੇ ਬੰਦੇ ਨੂੰ ਕਾਮਨ ਲਾਜ ਰਹਿਣਾ ਚਾਹੀਦਾ, ਵਿਆਹ ਨਹੀਂ ਕਰਾਉਣਾ ਚਾਹੀਦਾ।
0: ਓਕੇ, ਕਿਉਂ ਨਹੀਂ ਵਿਆਹ ਕਰਾਉਣਾ ਚਾਹੀਦਾ?
5: ਉਹ ਪਹਿਲਾਂ ਹੀ ਡਿਸਾਈਡਡ ਆ ਸਾਰਾ ਕੁਝ, ਫਿਰ ਫੈਮਿਲੀ ਲਈ ਤਾਂ ਆਪਾਂ ਸਾਰਾ ਕੁਝ ਜਾਨ ਮਾਰ ਦਿੰਦੇ ਆ ਆਪਣੇ ਬੱਚਿਆਂ ਦੀ ਫੈਮਿਲੀ ਲਈ, ਤੇ ਉਹ ਕੋਈ ਪ੍ਰੋਬਲਮ ਆਉਂਦੀ ਆ ਤੇ ਉਹ ਇਹ ਕੁਝ ਕਰ ਪਾਊਗਾ? ਕੁਛ ਨਹੀਂ ਕਰ ਪਾਊਗਾ ਆਪਣੀ ਫੈਮਿਲੀ ਲਈ ਉਹ ਬੰਦਾ।
0: ਅੱਛਾ, ਐਸਾ ਬੰਦਾ ਫੈਮਿਲੀ ਲਈ ਖੜੇਗਾ ਨਹੀਂ ਹੈ?
5: ਹਾਂਜੀ ਹਾਂਜੀ, ਉਹ ਕਾਮਨ ਲਾਅ ਚ ਰਹਿ ਲਵੇ ਸਾਰਾ ਕੁਝ ਉਹਦਾ, ਜੋ ਵਾਈਫ ਦਾ ਤਾਂ ਕੁਛ ਵੀ ਨੀ ਹੈਗਾ, ਫਿਰ
0: ਹਰੇਕ ਦਾ ਜੀ ਕਰਦਾ ਵਿਆਹ ਕਰਾਈ, ਹੁਣ ਕੀ ਪਤਾ ਕਦੋਂ ਕੀ ਹੋ ਜਾਣਾ। ਇੱਕ ਬੰਦੇ ਨੇ ਹੁਣੇ ਕਿਹਾ ਵੀਰ ਨੇ ਕਿ 12-12, 15-15 ਸਾਲਾਂ ਬਾਅਦ ਕਈ ਛੱਡ ਦਿੰਦੇ ਇੱਕ ਦੂਜੇ ਨੂੰ। 3621 ਹੈਲੋ 3621 ਹੈਲੋ ਜੀ ਜੇ ਰੱਬ ਨਾ ਕਰੇ ਕੁਛ ਹੋ ਗਿਆ ਤਾਂ ਚੱਲ ਮੇਰੇ ਕੋਲ ਇਹ ਪ੍ਰੋਟੈਕਸ਼ਨ ਹੈਗੀ ਆ।
6: ਨਹੀਂ ਨਹੀਂ, ਜੇ ਇੰਨਾ ਹੀ ਮੁੰਡੇ ਦਾ ਦਿਮਾਗ ਆ ਤੇ ਫਿਰ ਬਣਾ ਕੇ ਰੱਖੇ,
0: ਬਹੁਤ ਸਾਰੇ ਮੁੰਡੇ ਨੇ ਕੁੜੀਆਂ ਨੇ ਕੁਛ ਹੋ ਜਾਂਦਾ, ਕੋਈ ਚਲੋ ਕਈ ਵਾਰ ਲੜਾਈ ਕੋਈ ਨਾ ਕੋਈ ਪੈ ਜਾਂਦੀ ਹੈ ਤੇ ਫਿਰ ਉਹਨਾਂ ਦਾ ਸਾਰਾ ਕੁਝ ਜਾਂਦਾ ਲੱਗਦਾ।
6: ਕੁੜੀਆਂ ਵਾਸਤੇ ਵੀ ਸਹਿਣਸ਼ੀਲਤਾ ਚਾਹੀਦੀ ਆ, ਕੁੜੀਆਂ ਵੀ ਬਾਹਲੀਆਂ ਚੰਗੀਆਂ ਇੱਥੇ ਕਰਦੀਆਂ ਕਿ ਮੈਂ ਕਵਾਂ ਜਿਵੇਂ ਕੁੜੀਆਂ ਦੀ ਸਾਈਡ ਹੈ, ਕੁੜੀਆਂ ਵੀ ਬਹੁਤ ਖਰਾਬ ਆ ਤੇ ਮੁੰਡੇ ਕੁੜੀਆਂ ਨਾਲੋਂ ਵੀ ਜ਼ਿਆਦਾ ਖਰਾਬ ਆ, ਮੁੰਡੇ ਪਾਸੇ ਮੂੰਹ ਮਾਰਦੇ ਫਿਰ ਗਿਆ ਤੇ ਘਰੇ ਆ ਕੇ ਹੋਰ ਪਾਦਾ ਪਿਆ।
0: ਚਲੋ ਪਰ ਨਹੀਂ ਹੋਣਾ ਚਾਹੀਦਾ, ਆਂਟੀ ਵੀ ਕਹਿੰਦੇ ਕਿ ਬਿਲਕੁਲ ਨਹੀਂ ਏਦਾਂ ਹੋਣਾ ਚਾਹੀਦਾ, ਪਰ ਹੁਣ ਦੇਖੋ ਜੇ ਕਿਸੇ ਨੇ 25-30 ਸਾਲ ਮਿਹਨਤ ਨਾਲ ਕਮਾਈ ਕੀਤੀ ਹੈ, ਮਿਹਨਤ ਨਾਲ ਅਗਲੇ ਨੇ ਆਪਦੀਆਂ ਇਨਵੈਸਟਮੈਂਟਾਂ ਪ੍ਰੋਪਰਟੀਆਂ ਜੋੜੀਆਂ, ਤਾਂ ਕਿਤੇ ਨਾ ਕਿਤੇ ਬੰਦੇ ਨੂੰ ਹੁੰਦਾ ਹੀ ਹੈ। ਹੁਣ ਦੇਖੋ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਆਪਾਂ ਰਿਸ਼ਤਿਆਂ ਦੀ ਗੱਲ ਕਰੇ, ਇਹ ਨਹੀਂ ਪਤਾ ਵੀ ਕੱਲ੍ਹ ਨੂੰ ਕਿਸੇ ਨੂੰ ਹਾਰਟ ਅਟੈਕ ਆ ਜਾਣਾ, ਕਦੋਂ ਆ ਜਾਣਾ ਕਦੋਂ ਨਹੀਂ। ਕਈ ਲੋਕ ਇਹਨੂੰ ਐਜ਼ ਅ ਇੰਸ਼ੋਰੈਂਸ ਲੈਂਦੇ ਆ, ਹੁਣ ਆਪਾਂ ਵੀ ਇੰਸ਼ੋਰੈਂਸ ਕਰਵਾਈ ਹੋਈ ਹੈ ਕਿ ਰੱਬ ਨਾ ਕਰੇ ਕੁਛ ਹੋ ਜਾਵੇ ਤਾਂ ਸਾਡਾ ਪਰਿਵਾਰ ਬਚਿਆ ਰਹੇ। ਉਹੀ ਗੱਲ ਕਿ ਆਪਣੇ ਰਿਸ਼ਤੇ ਦੇ ਵਿੱਚ ਵੀ ਇੱਦਾਂ ਦੀ ਇੰਸ਼ੋਰੈਂਸ ਕਰ ਲੈਂਦੇ ਆ, ਰੱਬ ਨਾ ਕਰੇ ਕੁਛ ਹੋ ਜਾਵੇ ਅਸੀਂ ਐਟਲੀਸਟ ਬਚੇ ਹੋਏ ਹਾਂ। ਤਾਂ ਇੱਕ ਤੁਸੀਂ ਯਾਦ ਰੱਖਣਾ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ, ਕੋਈ ਵੀ ਬਿਲਡਿੰਗ ਦਾ ਮਟੀਰੀਅਲ ਚਾਹੀਦਾ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ ਡਿਕਸੀ ਅਤੇ ਸਟੀਲਸ ਦੇ ਕੋਰਨਰ ਤੇ 8005 ਡਿਕਸੀ ਰੋਡ, ਡਿਕਸੀ ਐਂਡ ਸਟੀਲਸ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਬੜਾ ਹਾਈ ਐਂਡ ਲਗਜ਼ਰੀ ਸ਼ੋਰੂਮ ਹੈ। ਤੁਹਾਨੂੰ ਅਗਰ ਕੋਈ ਪਲੰਬਿੰਗ ਦੇ ਸਪਲਾਈਜ਼ ਚਾਹੀਦੇ ਨੇ, ਕੋਈ ਡਰਾਈਵਾਲ ਇੰਸਟਾਲੇਸ਼ਨ ਚਾਹੀਦੀ ਹੈ, ਡੋਰ ਟ੍ਰਿਮ ਮੋਲਡਿੰਗ ਫਲੋਰ ਟਾਇਲ ਦੇ ਪ੍ਰੋਡਕਟ, ਇਲੈਕਟ੍ਰੀਕਲ ਸਪਲਾਈਜ਼, ਸਾਰਾ ਕੁਛ ਇੱਥੋਂ ਮਿਲ ਰਿਹਾ। ਡਿਕਸੀ ਸਟੀਲਸ ਹਰੇਕ ਪ੍ਰਾਈਸ ਨੂੰ ਬੀਟ ਕਰ ਰਹੇ ਆ ਤੇ ਡਿਲੀਵਰੀ ਬਰੈਂਪਟਨ ਚ ਫ੍ਰੀ ਆ। ਨੰਬਰ ਹੈ ਆਪਣਾ 6479610585, 6479610585, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। G7114 ਹੈਲੋ
3: ਨਵੀ, ਮੇਰੀ ਤੁਹਾਡੇ ਨਾਲ ਹੁਣੇ ਵੀ ਗੱਲ ਹੋਈ ਸੀ, ਆਈ ਵਾਸ ਦ ਫਰਸਟ ਕਾਲਰ ਔਨ ਦਿਸ, ਆਈ ਜਸਟ ਵਾਂਟ ਟੂ ਐਡ ਅ ਪੁਆਇੰਟ ਹੇਅਰ
1: ਜੀ।
3: ਬੇਸਿਕਲੀ ਤੁਸੀਂ ਵੀ ਕਿਹਾ ਇਹ ਚੀਜ਼ ਕਿ ਯੂ نو ਦਿਸ ਇਜ਼ ਦਿਸ ਮੋਰ ਆਫ ਲਾਈਕ ਐਨ ਇੰਸ਼ੋਰੈਂਸ ਰਾਈਟ, ਇਟ ਐਬਸੋਲੂਟਲੀ ਇਜ਼। ਹਾਂ ਐਂਡ ਦ ਪੀਪਲ ਹੂ ਆਰ ਅਪੋਜ਼ਡ ਆਫ ਦਿਸ, ਓਕੇ, ਤੁਹਾਡੇ ਹਮਨੇ ਜਿਹੜੇ ਰੀਸੈਂਟ ਕਾਲਰ ਸੀਗੇ, ਆਈ ਥਿੰਕ ਸ਼ੀ ਵਾਸ ਐਨ ਓਲਡਰ ਲੇਡੀ, ਬੇਸਿਕਲੀ even people of that age of our community only, they keep themselves safeguard stating that
0: bhaji please punjabi ji gal kar lo tonu hundi hai changi pali fir thode je log ki nahi samajh paunde
3: ha ji theek hai nabi ji oh basically oh eh kehnde ne ke je sade bacche sada dhyan rakhange ਤਾਂ ਹੀ ਅਸੀਂ ਯੂ ਨੋ ਆਪਣੀ ਜਾਇਦਾਦ ਸਾਰਾ ਕੁਛ ਉਹਨਾਂ ਨੂੰ ਦੇਣਗੇ। ਦੇ ਆਰ ਸੇਫ ਗਾਰਡਿੰਗ ਦੈਮਸੈਲਵਸ, ਇਜ਼ ਦੈਟ ਰਾਈਟ? ਫਸਟ ਆਮ ਥਿੰਕ ਅਬਾਊਟ ਇਟ, ਸਮਬਡੀ ਹੂ ਇਜ਼ ਗੈਟਿੰਗ ਮੈਰਿਡ ਐਟ 40 ਹੈਜ਼ ਨੈਵਰ ਬੀਨ ਮੈਰਿਡ ਸਿੰਗਲ ਫਸਟ ਮੈਰਿਜ ਐਂਡ ਦੈਟ ਪਰਸਨ ਹੈਜ਼ ਪੇਡ ਆਫ, ਉਹਨੇ 70% ਆਪਣਾ ਘਰ ਪੇ ਆਫ ਕਰਤਾ, ਉਹਦੇ ਕੋਲ ਲੱਖ ਡਾਲਰ ਬੈਂਕ 'ਚ ਪਿਆ, ਰਾਈਟ? ਤੇ ਉਹ ਆਪਣਾ ਸੇਫ ਗਾਰਡ ਕਰਨਾ ਚਾਹੁੰਦਾ ਇਕੁਇਟੀ ਨੂੰ, ਤਾਂ ਹਾਓ ਹਾਓ ਇਜ਼ ਦੈਟ ਰੋਂਗ? How the hell, oh kiven galat ho gaya? Te oh parents kiven theek ho gaye 70 saal de, jehde I'm sorry main thoda blunt ho reha, jehde eh kehnde ne ke sada khoon koi hega nahi hega, eh ta blood relation vi nahi hega husband wife, jab blood relation ch eh cheez aa jandi hai, right, ke main mera karega ta main dekhunga, te oh munda apna dhyan nahi rakh sakda ke kudi mera karugi ta main daunga, if he is bringing $1 million in the marriage and the girl is or the girl is bringing $500,000 and the guy isn't, come on, hypocrisy hai.
0: theek hai nahi, chalo bahut shukriya sir, thank you so much. So dhanwad thoda, ek kende ke ta kujh ke jehde ਪੇਰੈਂਟਸ ਨੇ ਉਹ ਵੀ ਇੱਦਾਂ ਦੀਆਂ ਐਕਸਪੈਕਟੇਸ਼ਨਸ ਰੱਖਦੇ ਆ ਵੀ ਸਾਡਾ ਜੇ ਕੋਈ ਖਿਆਲ ਰੱਖੇਗਾ ਤਾਂ ਹੀ ਅਸੀਂ ਉਹਨਾਂ ਨੂੰ ਕੋਈ ਪੈਸਾ ਪੂਸਾ ਦੇਵਾਂਗੇ ਵਾਪਸ, ਨਹੀਂ ਤਾਂ ਨਹੀਂ। ਜੀ 9295 ਹੈਲੋ।
7: ਹੈਲੋ,
0: ਹਾਂਜੀ
7: ਹੈਲੋ ਨਵੀ, ਹਾਂਜੀ ਸਰ। ਸਰ ਮੈਂ ਇਹ ਕਹਿਣਾ ਚਾਹ ਰਹੀ ਸੀ ਲਾਈਕ ਜਿਵੇਂ ਆਈ ਥਿੰਕ ਹਰ ਇੱਕ ਦਾ ਡਿਫਰੈਂਟ ਓਪੀਨੀਅਨ ਹੁੰਦਾ ਹੈਗਾ ਆ, ਜਿਵੇਂ ਮੈਂ ਇੱਕ ਡੇਵ ਰੈਮਸੀ ਦਾ ਸ਼ੋ ਦੇਖ ਰਹੀ ਸੀ ਤੇ ਉਹਦੇ ਵਿੱਚ ਉਹ ਦੱਸ ਰਹੇ ਸੀਗੇ ਕਿ ਉਹਨਾਂ ਦੀ ਵਾਈਫ ਜਿਹੜੀ ਸੀਗੀ, ਉਹਨਾਂ ਦੀ ਵਾਈਫ ਦੀ ਉਹ ਸਟੋਰੀ ਦੱਸ ਰਹੇ ਸੀਗੇ। ਇੱਕ ਹਸਬੈਂਡ ਆ, ਉਹ ਬਹੁਤ ਕੰਮ ਕਰਦੇ ਨੇ, ਹੀ ਇਜ਼ ਵੈਰੀ ਹਾਰਡ ਵਰਕਿੰਗ ਐਂਡ ਹੀ ਇਜ਼ ਵੈਰੀ ਲਾਈਕ ਅ ਗੁੱਡ ਵੈਲ ਪੇਇੰਗ ਜੋਬ, ਬਟ ਦ ਵਾਈਫ ਸ਼ੀ ਇਜ਼ ਵੈਰੀ ਨਾਈਸ ਟੂ, ਬਟ ਦ ਥਿੰਗ ਇਜ਼ ਸ਼ੀ ਹੈਜ਼ ਦਿਸ ਬੈਡ ਹੈਬਿਟ ਦੈਟ ਸ਼ੀ ਕੈਨ ਸੀ ਦ ਮਨੀ ਇਨ ਦ ਬੈਂਕ ਅਕਾਊਂਟ, ਐਸ ਸੂਨ ਐਸ ਸ਼ੀ ਸੀਜ਼ ਦ ਮਨੀ ਸ਼ੀ ਜਸਟ ਹੈਜ਼ ਦਿਸ ਬੈਡ ਹੈਬਿਟ ਆਫ ਸਪੈਂਡਿੰਗ।
0: ਤੁਸੀਂ ਵੀ ਕੋਸ਼ਿਸ਼ ਕਰੋ ਪੰਜਾਬੀ ਚ ਗੱਲ ਕਰੋ, ਆਪਾਂ ਮਾੜੇ ਕੈਨੇਡੀਅਨ ਬਣ ਰਹੇ ਹਾਂ ਅੱਜ ਕੱਲ੍ਹ।
7: ਕੋਮਨ ਬੈਂਕ ਅਕਾਊਂਟ ਖੁਲਵਾਉਂਦੇ ਨੇ ਸੋ ਲਾਈਕ ਯੂ ਨੋ ਕੋਮਨ ਜਿਹੜਾ ਉਹਨਾਂ ਦਾ ਹੈਗਾ ਆ ਉਹ ਸਾਰਾ ਉਹਨਾਂ ਦਾ ਡਿਫਰੈਂਟ ਡੈਫੀਨੇਟਲੀ ਕੋਮਨ ਹੋਏਗਾ ਕੁਛ ਕੁ ਪ੍ਰੋਪਰਟੀਜ਼ ਉਹਨਾਂ ਦੀਆਂ ਕੋਮਨ ਹੋਣਗੀਆਂ ਬਟ ਦੈਨ ਵਟ ਐਵਰ ਪਰਸਨ ਵਾਂਟਸ ਟੂ ਯੂ ਨੋ ਬੀ ਜਿਹੜਾ ਬੰਦਾ ਆਪਣੇ ਵਾਸਤੇ ਰੱਖਣਾ ਚਾਹੁੰਦਾ ਹੈ ਉਹਨਾਂ ਦਾ ਆਪਣਾ ਹੋ ਗਿਆ ਕਈ ਵਾਰੀ ਏਦਾਂ ਹੁੰਦਾ ਹੈ ਜਿਵੇਂ ਜਿਸ ਬੰਦੇ ਨੇ ਜ਼ਿਆਦਾ ਕੰਮ ਜਾਂ ਫਿਰ ਉਹ ਹਰ ਇੱਕ ਬੰਦੇ ਦਾ ਡਿਫਰੈਂਟ ਉਹ ਹੁੰਦਾ ਹੈ ਕਿ ਬੰਦੇ ਹਾਰਡ ਵਰਕਿੰਗ ਜਾਂ ਫਿਰ ਉਹ ਨਹੀਂ ਹੁੰਦੇ ਹੈਗੇ ਸੋ ਮੇ ਬੀ ਲਾਈਕ ਲੈਟਸ ਸੇ ਵਾਈਫ ਇਜ਼ ਨਾਟ ਹਾਰਡ ਵਰਕਿੰਗ ਔਰ ਲਾਈਕ ਸ਼ੀ ਹੈਜ਼ ਨ ਅਰਨਡ ਔਰ ਸ਼ੀ ਹੈਜ਼ ਸ਼ੀ ਡਸਨਟ ਹੈਵ ਦੈਟ ਹੈਬਿਟ ਕਿ ਵੀ ਜ਼ਿਆਦਾ ਕੰਮ ਕਰਨਾ ਹੈ ਜਾਂ ਫਿਰ ਸਮਾਰਟ ਵਰਕ ਕਰਨਾ ਹੈ ਜਿਵੇਂ ਉਹ ਕੈਪੀਟਲਿਸਟ ਮਾਈਂਡ ਨਹੀਂ ਹੁੰਦਾ ਉਹਨਾਂ ਦਾ ਹੈ ਨਾ
0: ਜਿਹੜਾ ਹਸਬੈਂਡ ਜਾਂ ਵਾਈਫ ਉਹ ਥੋੜੇ ਜਿਹੇ ਆਪਣੇ ਫਾਈਨੈਂਸਿਸ ਨੂੰ ਟਾਈਟ ਤੇ ਸਪੈਂਡਿੰਗ ਨੂੰ ਟਾਈਟ ਰੱਖਦੇ ਕਈ ਖੁੱਲੇ ਖਰਚੇ ਵਾਲੇ ਹੁੰਦੇ ਆ ਵੀ ਕੁਛ ਆ ਗਿਆ ਚਲੋ ਉਡਾ ਤਾ ਸੋ ਉਹਦੇ ਨਾਲ ਵੀ ਬਿਲਕੁਲ ਇਸ਼ੂਜ਼ ਆਉਂਦੇ ਨੇ ਨੋ ਵੈਰੀ ਗੁੱਡ ਪੁਆਇੰਟ ਥੈਂਕ ਯੂ ਸੋ ਮਚ ਤੁਹਾਡਾ ਵੀ ਧੰਨਵਾਦ ਡੇਵ ਰੈਮਜੀ ਇਜ਼ ਵੈਰੀ ਗੁੱਡ ਡੇਵ ਰੈਮਜੀ ਇੱਕ ਨਾ ਉਹ ਵੀ ਜਿਹੜੇ ਲੋਕਾਂ ਨੂੰ ਕਰਜ਼ੇ ਕੁਰਜ਼ੇ ਉਹ ਇੱਕ ਉਹਦਾ ਇੱਕ ਟੀ ਵੀ ਸ਼ੋਅ ਹੈ ਅਤੇ ਉਹ ਲੋਕਾਂ ਨੂੰ ਮਦਦ ਕਰਦਾ ਕਿ ਕਿਵੇਂ ਸੇਵਿੰਗ ਕਰੋ ਕੀ ਤੁਸੀਂ ਗਲਤ ਕਰ ਰਹੇ ਹੋ ਆਪਣੇ ਫਾਈਨੈਂਸ਼ੀਅਲ ਲਾਈਫ ਦੇ ਵਿੱਚ ਕੀ ਸਹੀ ਕਰ ਰਹੇ ਹੋ ਫਰੈਸ਼ ਫੂਡ ਸੈਂਟਰ ਗਰੋਸਰੀ ਕਰਨੀ ਹੈ ਤਾਂ 12570 ਕੈਨੇਡੀ ਰੋਡ ਕੈਨੇਡੀ ਅਤੇ ਡੂਗਲ ਦੇ ਕੋਰਨਰ ਅਤੇ ਕੈਨੇਡੀ ਅਤੇ ਮੇਫੀਲਡ ਦੇ ਐਨ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਹੈ ਗਰੋਸਰੀ ਕਰੋ ਮਨਪਸੰਦ ਦੀ ਵਧੀਆ ਡੀਲਾਂ ਲਓ ਫਰੈਸ਼ ਫੂਡ 'ਚ ਜਾਓ ਉਸ ਤੋਂ ਇਲਾਵਾ ਕੈਲੇਡਨ ਮਿਤਸੂਬਿਸ਼ੀ ਮਿਤਸੂਬਿਸ਼ੀ ਦੀਆਂ ਗੱਡੀਆਂ ਲੈਣੀਆਂ ਤਾਂ ਜੀਵਨ ਸਿੱਧੂ ਬਾਈ ਜੀ ਨੂੰ ਕਾਲ ਕਰ ਲਓ ਕੈਲੇਡਨ ਮਿਤਸੂਬਿਸ਼ੀ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ 10 ਸਾਲ ਦੀ ਗੱਡੀਆਂ 'ਤੇ ਤੁਹਾਨੂੰ ਵਾਰੰਟੀ ਮਿਲ ਰਹੀ ਹੈ 10 ਈਅਰਸ ਨੰਬਰ ਹੈ 647-678-2754 ਕੈਲੇਡਨ ਮਿਤਸੂਬਿਸ਼ੀ ਤੁਹਾਡੇ ਲਈ ਹਾਜ਼ਰ ਹੈ 1728 ਹੈਲੋ
8: ਗੁੱਡ ਮਾਰਨਿੰਗ ਨਵੀ ਵੀਰੇ
0: ਗੁੱਡ ਮਾਰਨਿੰਗ ਜੀ ਕਿਵੇਂ ਹੋ
8: ਬਸ ਵਧੀਆ ਜੀ ਮੈਨੂੰ ਲੱਗਦਾ ਵੀਰੇ ਇਹਦੇ ਉੱਪਰ ਠੀਕ ਆ ਜੀ ਮੁੰਡਾ ਕਹਿ ਰਿਹਾ ਜੀ ਹੁਣ ਸਾਰੇ ਕਹਿੰਦੇ ਨੇ ਕਿ ਮੁੰਡਾ ਇਮੋਸ਼ਨਲੀ ਅਟੈਚ ਨਹੀਂ ਹੋਊਗਾ ਜਾਂ ਇੱਦਾਂ ਉੱਦਾਂ ਪਰ ਜੇ ਕੁੜੀ ਮਟੀਰੀਅਲਿਸਟ ਨਹੀਂ ਹੈਗੀ ਉਹਨੂੰ ਕੀ ਫਰਕ ਪੈਂਦਾ ਉਹ ਕਰ ਦੇਵੇ ਸਾਈਨ ਮੋਰਓਵਰ ਅੱਜ ਕੱਲ ਬੜਾ ਕੁਛ ਹੋਈ ਜਾਂਦਾ ਆ ਜੇ ਉਹ ਦੇਖੋ ਜੇ ਦੋਨੇ ਜਾਣੇ ਸੈਲਫਲੈਸ ਹੋ ਕੇ ਕਰ ਰਿਹਾ ਫਿਰ ਪੈਸੇ ਦੀ ਤਾਂ ਕੋਈ ਗੱਲ ਹੀ ਨਹੀਂ ਨਾ ਹੈਗੀ ਫਿਰ ਜੇ ਉਹ ਅੱਜ ਕੱਲ ਜਿਵੇਂ ਹੁਣ ਇਹਨਾਂ ਨੇ ਕਿਹਾ ਕਿ ਉਹ ਕਾਮਨ ਅਕਾਊਂਟ ਰੱਖਦੇ ਆ ਜਦੋਂ ਫਾਈਨੈਂਸਿਸ ਇੱਕ ਵੱਡੀ ਗੱਲ ਆ ਕੱਲ ਨੂੰ ਜੇ ਕੋਈ ਫਾਈਨੈਂਸ਼ੀਅਲ ਪੰਗਾ ਪੈ ਜਾਵੇ ਤੇ ਮਤਲਬ ਕੁੜੀ ਉਹਨੂੰ ਕਹਿ ਦੇਵੇ ਮੁੰਡੇ ਨੂੰ ਵੀ ਨਹੀਂ ਯਾਰ ਆਪਣਾ ਨੀ ਚੱਲਦਾ ਹੈਗਾ ਵੀ ਤੇਰੇ ਤੇ ਤਾਂ ਬਹੁਤ ਜ਼ਿਆਦਾ ਲਾਇਬਿਲਟੀਜ਼ ਨੇ ਫਿਰ ਕੌਣ ਜ਼ਿੰਮੇਵਾਰ ਆ ਬਿਲਕੁਲ ਠੀਕ ਹੈ ਇੱਦਾਂ ਕਰ ਲੈਣਾ ਚਾਹੀਦਾ ਅੱਜ ਕੱਲ ਮਾਹੌਲ ਥੋੜਾ ਚੇਂਜ ਹੋ ਗਿਆ
0: ਨਹੀਂ ਹੁਣ ਜਿਹੜੇ ਲੋਕ ਇਸ ਚੀਜ਼ ਦੇ ਅਗੇਂਸਟ ਨੇ ਉਹਨਾਂ ਨੂੰ ਲੱਗਦਾ ਕਿ ਯਾਰ ਤੁਸੀਂ ਜੇ ਵਿਆਹ ਤੋਂ ਪਹਿਲਾਂ ਹੀ ਸ਼ੱਕ ਕਰ ਰਹੇ ਹੋ ਤੁਸੀਂ ਸੁਣੀਆਂ ਹੀ ਨੇ ਗੱਲਾਂ ਕਿ ਤੁਸੀਂ ਕੀ ਖਿਆਲ ਰੱਖੋਗੇ ਪਰਿਵਾਰ ਦਾ ਕੀ ਤੁਸੀਂ ਯੂ ਨੋ ਇੱਕ ਦੂਜੇ ਦੇ ਉੱਤੇ ਰਲਾਈ ਕਿਵੇਂ ਕਰੋਗੇ
8: ਨਹੀਂ ਨਵੀਂ ਵੀਰੇ ਨਾ ਪਿਆਰ ਕਹਿ ਲਓ ਪਰਿਵਾਰ ਦਾ ਨਾ ਖਿਆਲ ਰੱਖਣ ਵਾਲੀ ਗੱਲ ਹੀ ਆ ਮੈਂ ਇੱਥੇ ਕੈਨੇਡਾ ਦੇ ਵਿੱਚ ਹੀ ਨਾ ਇੱਕ ਦੇਖਿਆ ਸਾਡੇ ਸਾਹਮਣੇ ਰਹਿੰਦੇ ਸੀਗੇ ਉਹਨਾਂ ਦੇ ਵਧੀਆ ਫੈਮਿਲੀ ਸੀ ਬੱਚੇ ਵੀ ਸੀਗੇ ਆਈ ਥਿੰਕ 6-6 ਸਾਲ ਦੇ ਬੱਚੇ ਹੋਣੇ ਮੇ ਬੀ ਚਲੋ ਜੋ ਵੀ ਤੇ ਉਹਨਾਂ ਨੇ ਉਹ ਸੈਪਰੇਟ ਹੋ ਗਏ ਤੇ ਕਾਫੀ ਉਹਨਾਂ ਦਾ ਰੌਲਾ ਗੋਲਾ ਪਿਆ ਤੇ ਜੇ ਇਹੀ ਗੱਲ ਪਤਾ ਹੋਵੇ ਵੀ ਹਾਂਜੀ ਸਾਨੂੰ ਬਾਅਦ ਚੋਂ ਟੇਕ ਕੇਅਰ ਆਪੇ ਕਰਨੀ ਪੈਣੀ ਆ ਫਿਰ ਸਾਹਮਣੇ ਵਾਲਾ ਬੰਦਾ ਵੀ ਦੇਖਦਾ ਵੀ ਯਾਰ ਅਸੀਂ ਥੋੜਾ ਸੋਚ ਕੇ ਲਈਏ ਅਦਰਵਾਈਜ਼ ਨਾ ਸੋਰੀ ਟੂ ਸੇ ਪਰ ਨਾ ਫੀਮੇਲਸ ਨੂੰ ਥੋੜੀ ਜਿਹੀ ਲੈਵਰੇਜ ਹੁੰਦੀ ਹੈ ਇਸ ਗੱਲ ਦੀ ਉੱਤੇ ਵੀ ਜੋ ਵੀ ਖਰਚਾ ਹੈਗਾ ਇੱਧਰ ਹੀ ਪੈਣਾ ਤੇ ਕੋਈ ਗੱਲ ਨੀ ਕਦੇ ਕਿਸੇ ਦੀ ਗੱਲ ਚ ਆ ਕੇ ਜਾਂ ਕਿੱਦਾਂ ਵੀ ਉਹ ਪੰਗਾ ਲੈ ਲੈਂਦੀਆਂ ਆਪਾਂ ਬਹੁਤ ਕੇਸਿਸ ਇੱਦਾਂ ਦੇ ਸੁਣਦੇ ਹਾਂ ਤੇ ਜੇ ਜਦੋਂ ਪਤਾ ਹੁੰਦਾ ਕਿਉਂਕਿ ਭਾਜੀ ਸਮ ਟਾਈਮਸ ਨਾ ਪੇਰੈਂਟਸ ਵੀ ਕਹਿ ਰਹੇ ਹੁੰਦੇ ਨੇ ਕਿ ਬੇਟਾ ਯੂ ਆਰ ਰੋਂਗ ਪਰ ਉਹ ਕਹਿੰਦੇ ਵੀ ਕੋਈ ਗੱਲ ਨੀ ਲਓ ਮੇਰੇ ਨਾਲ ਆ ਆਈ ਐਮ ਨੋਟ ਰੋਂਗ ਇਸ ਕਰਕੇ ਮੈਨੂੰ ਲੱਗਦਾ ਬਿਲਕੁਲ ਠੀਕ ਆ ਮੈਂ ਸਟਰੋਂਗਲੀ ਫੀਲ ਕਰਦਾ
0: ਨਹੀਂ ਹੁਣ ਦੇਖੋ ਚਲੋ ਆਪਾਂ ਨੀ ਕਹਿੰਦੇ ਵੀ ਹਰ ਵਾਰ ਬੰਦੇ ਹੀ ਸਹੀ ਹੁੰਦੇ ਆ ਬਟ ਮੈਨੂੰ ਵੀ ਕਈ 5-7 ਕਾਲਾਂ ਆਈਆਂ ਸੋਚ ਕੇ ਭਾਜੀ ਘਰ ਵਾਲੀ ਘਰ ਵੀ ਲੈ ਗਈ ਬੱਚੇ ਵੀ ਲੈ ਗਈ ਸਾਰਾ ਕੁਛ ਲੈ ਗਈ ਮੇਰੇ ਕੋਲ ਹੈ ਹੀ ਕੱਖ ਨੀ ਰਿਹਾ ਹੀ ਕੁਛ ਨੀ
8: ਹਾਂ ਪਰ ਵੀਰੇ ਦੇਖੋ ਨਾ, ਜੇ ਹੁਣ ਕੋਈ ਮੇਲ ਹੈਗਾ, ਮੇਲ ਘਰ ਦੇ ਜਿਹੜੇ ਖਰਚੇ ਚੱਕਦਾ ਆ ਉਹ ਕਿਤੇ ਕੰਸੀਡਰ ਨੀ ਹੁੰਦੇ, ਉਹ ਕਹਿੰਦੇ ਤੇਰਾ ਤਾਂ ਫਰਜ਼ ਸੀਗਾ, ਤੇ ਫਿਰ ਜੇ ਉਹ ਫਰਜ਼ ਸੀਗਾ ਉਹ ਫਿਰ ਫਰਜ਼ ਹੀ ਨਿਭਾਈ ਜਾਵੇ। ਠੀਕ ਹੈ, ਦੇਖੋ ਗੱਲ ਤਾੜੀ ਦਾ ਦੋ ਹੱਥ ਨਾਲ ਵੱਜਦੀ ਹੈ ਨਾ, ਕਦੇ ਵੀ ਇੱਕ ਪਾਰਟੀ ਗਲਤ ਨੀ ਹੋ ਸਕਦੀ।
0: ਬਿਲਕੁਲ,
8: ਤੇ ਉਹਦੇ ਅਕੋਰਡਿੰਗ ਹੁਣ ਆਪਣੀ ਸੇਫ ਸਾਈਡ ਰੱਖਣੀ ਜ਼ਰੂਰੀ ਹੈ। ਜਦੋਂ ਲਾਅ ਕਹਿੰਦਾ ਆ ਵੀ ਤੁਸੀਂ ਗਿਲਟੀ ਹੋ, ਮੇਲ ਗਿਲਟੀ ਆ, ਉਹਨੂੰ ਪ੍ਰੂਵ ਕਰਨ ਲਈ ਪੈਸਾ ਵੀ ਲੱਗੂ, ਟਾਈਮ ਵੀ ਲੱਗੂ, ਜੋਬ ਵੀ ਜਾਓ, ਬਿਜ਼ਨਸ ਵੀ ਜਾਓ, ਤੇ ਫਿਰ ਉਹ ਬੰਦੇ ਦੇ ਪੱਲੇ ਪਿਆ ਹੀ ਕੀ ਹਨਾ। ਤੋਂ ਕਿਉਂਕਿ ਅੱਜ ਕੱਲ ਵੀ ਇੰਟਰਮੀਡੀਏਸ਼ਨ ਮੈਂ ਦੇਖ ਰਿਹਾ ਹੋ ਨੀ ਰਹੀ ਹੈਗੀ, ਫੈਮਿਲੀਜ਼ ਦੀ ਕੋਈ ਗੱਲ ਗੁਲ ਨੀ ਸੁਣਦਾ, ਅੱਜ ਕੱਲ ਸਾਰੇ ਸਟਰੋਂਗ ਹੈਡਡ ਹੋਏ ਹੋਏ ਆ।
0: ਚੀਜ਼ਾਂ ਬਣਾਈਆਂ ਕਮਾਈਆਂ, ਤੇ ਆਫ ਕੋਰਸ ਬੰਦੇ ਨੂੰ ਫਿਕਰ ਹੁੰਦਾ ਯਾਰ ਕਿ ਮੇਰੀ ਹਰ ਇੱਕ ਚੀਜ਼ ਜਾਂਦੀ ਲੱਗਦੀ ਤਾਂ ਮੈਂ ਕੀ ਕਰਾਂਗਾ।
8: ਹਾਂਜੀ ਭਾਜੀ,
0: ਚਲੋ ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਸੋ ਮਚ ਫੋਰ ਯੋਰ ਕਾਲ। ਸੋ ਨੰਬਰ ਹੈ ਆਪਣਾ 905-673-3337 ਜੇ ਤੁਹਾਡੀ ਨਿਗਾਹ ਕਮਜ਼ੋਰ ਹੋ ਗਈ। ਇੱਕ ਮੈਂ ਸਰਜਰੀ ਬਾਰੇ ਦੱਸਦਾ, ਦੁਨੀਆ ਦੀ ਵਨ ਆਫ ਦ ਸੇਫੈਸਟ ਸਰਜਰੀ ਹੈ, 10-15 ਮਿੰਟ ਦੀ ਸਰਜਰੀ ਹੈ ਤੇ ਤੁਹਾਡੀ ਨਿਗਾਹ ਐਨ ਪਰਫੈਕਟ ਹੋ ਜੂ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. ਵੈਰੀ ਗੁੱਡ, ਕਿਆ ਬਾਤ ਹੈ, ਨਹੀਂ ਰੀਸਾ ਬਈ, ਤੇ ਇਹਨਾਂ ਨੂੰ ਕਾਲ ਕਰੋ, ਯੂ ਵਿਲ ਨਾਟ ਬੀ ਡਿਸਅਪੋਇੰਟਡ। ਵੀਕੈਂਡ ਹੈ, ਡਕਟ ਕਲੀਨਿੰਗ ਕਰਾ ਲਓ, ਕਰਾ ਲਓ, ਕਰਾ ਲਓ ਬਈ, ਐਵੇਂ ਘਰ 'ਚ ਮਿੱਟੀ, ਘੱਟਾ, ਡਸਟ। ਡਕਟ ਕਲੀਨਿੰਗ ਲਈ 437-688-7750, ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ ਸਾਰੇ ਘਰ ਦੀ ਡਕਟ ਕਲੀਨਿੰਗ। ਕੈਮਰੇ ਕੁਮਰੇ ਪਾ ਕੇ ਦਿਖਾਉਣਗੇ ਤੁਹਾਨੂੰ ਵੀ ਕਿੰਨਾ ਡਸਟ ਪਹਿਲਾਂ ਸੀ, ਕਿੰਨੀ ਸਾਫ਼ ਹੋ ਗਈ, ਅਤੇ 437-688-7750। 1240, ਹੈਲੋ, 1240, ਹੈਲੋ, ਹੈਲੋ, ਹੈਲੋ, ਹੈਲੋ, ਹੈਲੋ, ਚਲੋ ਆਵਾਜ਼ ਨਹੀਂ ਆ ਰਹੀ ਜੀ। 6581, ਹੈਲੋ, ਕਹਿ ਰਹੇ ਹੋ ਕਿ ਲੇਡੀਜ਼ ਜ਼ਿਆਦਾ ਲੂਜ਼ ਕਰਦੀ ਹੈ, ਬਟ ਹੁਣ ਜੇ ਆਪਾਂ ਇੱਥੇ ਰਹਿ ਰਹੇ ਹਾਂ ਕੈਨੇਡਾ 'ਚ, ਆਈ ਥਿੰਕ ਹਾਊਸ ਰਿਸਪੋਂਸੀਬਿਲਟੀਜ਼ ਵੀ ਕਿਤੇ ਨਾ ਕਿਤੇ ਇਕੁਅਲ ਨੇ, ਲੇਡੀ ਵੀ ਕੰਮ ਕਰਦੀ ਹੈ, ਬੰਦਾ ਵੀ ਕਰਦਾ, ਬਟ ਜੇ ਸਪੋਜ਼ ਕਰੋ ਬੰਦੇ ਨੇ ਮਿਲੀਅਨ ਡਾਲਰਸ ਆਫ ਐਸੈਟਸ ਵਿਆਹ ਤੋਂ ਪਹਿਲਾਂ ਬਣਾਏ ਨੇ, ਕਮਾਏ ਨੇ, ਅਤੇ ਉਹਦੇ ਕੋਲ ਨਹੀਂ ਯੂ ਨੋ ਪ੍ਰੀਨਪ ਹੁੰਦਾ ਤਾਂ ਫਸਦਾ ਜ਼ਿਆਦਾ ਉਹ ਹੈ, ਨਹੀਂ
9: ਨਹੀਂ ਪਰ ਉਹ
0: ਮੁਸਲਿਮ ਭੈਣ ਭੈਣ ਭਰਾ ਨੇ ਉਹ ਦੱਸ ਦੇਣਗੇ। ਥੈਂਕ ਯੂ ਸਾਡਾ, ਬਹੁਤ ਸ਼ੁਕਰੀਆ, ਥੈਂਕਸ ਫੋਰ ਯੂਰ ਕਾਲ। ਸੋ ਅੱਛਾ, ਮੈਨੂੰ ਵੀ ਇਸ ਕਾਨਸੈਪਟ ਬਾਰੇ ਪਤਾ ਨਹੀਂ ਸੀ, ਇਟਸ ਨਿਊ ਥਿੰਗ ਫੋਰ ਮੀ ਐਜ਼ ਵੈਲ। ਸੋ ਨਾਲ ਦੀ ਨਾਲ ਪੰਜਾਬੀ ਲਹਿਰਾਂ ਦਾ ਇੰਸਟਾਗ੍ਰਾਮ ਪੇਜ ਹੈ, ਤੁਹਾਨੂੰ ਕੋਈ ਵੀ ਨੰਬਰ ਚਾਹੀਦੇ ਹੈ, ਕੋਈ ਵੀ ਰੈਫਰੈਂਸਿਸ ਚਾਹੀਦੇ ਹੈ ਕਿਸੇ ਵੀ ਚੀਜ਼ ਲਈ, ਸਾਡਾ ਇੰਸਟਾਗ੍ਰਾਮ ਪੇਜ ਹੈ PUNJABILEH ORIAN ਪੰਜਾਬੀ ਲਹਿਰਾਂ, ਉੱਤੇ ਮੈਸੇਜ ਕਰ ਦਿਓ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕਾਂ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਰਿਪੇਅਰ, ਬਹੁਤ ਹੀ ਡਿਸਕਾਊਂਟਡ ਰੇਟ ਤੇ। ਨਵੀਂ ਲੋਕੇਸ਼ਨ ਈਗਲ ਟਰੱਕ ਵਾਲੇ ਨੇ ਖੋਲੀ ਹੈ, 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਨੋ ਪਾਰਕਵੇ ਦੇ ਕੋਰਨਰ ਤੇ। ਈਗਲ ਟਰੱਕ ਟਾਇਰ 6472346293, ਅਪੁਆਇੰਟਮੈਂਟ ਬਣਾ ਲਓ। ਕੋਈ ਵੀ ਕੰਮ ਕਰਵਾਉਣਾ ਤੁਸੀਂ ਇਹਨਾਂ ਤੋਂ ਕਰਵਾਓ, ਟਰੱਕਾਂ ਦਾ 6472346293 ਤੇ ਇਹਨਾਂ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ। ਤੇ ਉਸਦੇ ਨਾਲ ਨਾਲ ਹਰਮਨ ਬੱਤਾ, ਸਾਡੀ ਨੰਬਰ 1 ਮੋਰਗੇਜ ਫਾਈਨੈਂਸਿੰਗ ਦੀ ਟੀਮ, ਮੋਰਗੇਜ ਚਾਹੀਦੀ ਹੈ, ਨਾਰਾਜ਼ ਨਹੀਂ ਹੋਵੋਗੇ, ਹਰਮਨ 6476589000 ਹਰਮਨ। ਤੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਘੱਟ ਨਹੀਂ ਰਹੀ, $500-$700 ਦਾ ਡਿਸਕਾਊਂਟ ਚਾਹੁੰਦੇ ਹੋ ਤਾਂ ਮੈਂਡੀ ਗਿੱਲ 6479295096 4792995 09। ਤੁਸੀਂ ਸਾਰੇ ਲੇਟ ਬਹੁਤ ਕਾਲ ਕਰਦੇ ਹੋ, ਸ਼ੁਰੂ 'ਚ ਕਰ ਲਿਆ ਕਰੋ ਕਾਲ, ਕਾਲ ਲੱਗ ਜੂਗੀ, ਹੁਣ ਹੋਰ ਕਾਲਾਂ ਲੈਣ ਲਈ ਸਮਾਂ ਹੀ ਹੈ ਨਹੀਂ ਗਾ। ਸੋ ਅਰਲੀ ਕਰਿਆ ਕਰੋ ਪ੍ਰੋਗਰਾਮ 'ਚ ਕਾਲ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475040.
9: HBO's House of the Dragon is back for its most fiery season yet. Don't miss new episodes of breathtaking spectacle, shocking betrayal, and explosive drama.
10: You are the Queen of Dragons. You have an absolute power within your grasp.
9: House of the Dragon. Stream now, only on Crave. Subscribe at crave.ca. This is AM 530. CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955, ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬਰੈਂਪਟਨ, ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955।
1: ਹੁਣ ਘਰ ਦੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਹੋ ਗਈ ਹੈ ਬਿਲਕੁਲ ਟੈਂਸ਼ਨ ਫ੍ਰੀ। ਅਪਲਾਈਸ ਟੂ ਫਿਕਸ ਹੈ ਤੁਹਾਡਾ ਭਰੋਸੇ ਯੋਗ ਸਰਵਿਸ ਪਾਰਟਨਰ, ਫ੍ਰਿਜ, ਅਵਨ, ਚੁੱਲਾ, ਡਿਸ਼ ਵਾਸ਼ਰ, ਵਾਸ਼ਿੰਗ ਮਸ਼ੀਨ ਜਾਂ ਡਰਾਇਰ, ਸਾਰੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਇੱਕ ਹੀ ਥਾਂ, ਤਜਰਬੇਕਾਰ ਟੈਕਨੀਸ਼ੀਅਨ, ਸਮੇਂ ਸਿਰ ਕੰਮ ਦਾ ਵਾਅਦਾ। ਅਪਲਾਈਸ ਟੂ ਫਿਕਸ ਹੁਣੇ ਕਾਲ ਕਰੋ ਹਰਵਿੰਦਰ 6474071470, 647-407-1470। ਤੁਹਾਡੇ ਘਰ ਦਾ ਇਲੈਕਟ੍ਰੋਨਿਕ ਸਮਾਨ ਹੁਣ ਰਹੇ

0: F-154 ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4141।
1: ਹਾਂ ਵੀ ਰਣਵੀਰ, ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ?
2: ਉਹ ਭਾਜੀ, ਮੋਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਟੱਕਰ ਕੱਟਦੇ ਹੋਏ।
1: ਯਾਰ ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ।
3: ਦੇਖ ਬਾਈ, ਜੇ ਤੂੰ ਲੈਣਾ ਮੋਰਗੇਜ ਜਾਂ ਲੋਨ ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ।
4: ਅੱਛਾ ਜੀ,
5: ਆਹੋ ਜੀ, ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ? ਦੈਨ ਕਾਲ ਮਿਸਟਰ ਸੰਧੂ ਐਟ 905-671-2000। ਨੋ ਕੁਐਸਚਨਸ, ਨੋ ਕ੍ਰੈਡਿਟ ਚੈੱਕ, ਲੋਨ ਅਪਰੂਵਲ ਵਿਦ ਇਨ 24 ਆਵਰਸ। ਨੰਬਰ ਰੱਖੋ ਯਾਦ, 905-671-2000, 905-671-2000। Mr. Sandhu.
0: kitchen.ca

0: Central Drive, Brampton. Major intersection, Steels and Kennedy, 9054512600.
1: ਕੀ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ? ਕੀ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ? ਫਿਰ ਫੇਅਰਡੀਲ ਰਿਅਲਟੀ ਰਿਪਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕਰ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹ ਨਹੀਂ, 407-418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰਡੀਲ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਵ, ਐਂਡ 905-671-2000, 905-671-2000.
0: You are listening to your favorite

0: Drive, Brampton. Major intersection, Steels and Kennedy, 90545-12600. Hello, bro. ਕਿੱਥੇ ਆ ਤੂੰ?
1: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ। ਸੋਚ ਰਿਹਾ ਸੀ ਟਿਮ ਹਾਰਟਨਸ 'ਚ ਬੈਠ ਜਾਈਏ।
0: ਓ ਯਾਰ, ਇਹ ਤਾਂ 올ਡ ਸਕੂਲ ਹੋ ਗਿਆ। ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ। ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ। ਪ੍ਰਾਈਵੇਟ ਬੂਥਸ ਨੇ, ਫੁੱਲ ਪ੍ਰਾਈਵੇਸੀ ਮਿਲਦੀ ਹੈ, ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਐਂਸ। ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ।
1: ਓਹੋ, ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ।
0: ਨਜ਼ਾਰਾ ਰੈਸਟੋਰੈਂਟ, 30 ਰੈਂਬਲਰ ਡਰਾਈਵ, ਬ੍ਰੈਂਪਟਨ। ਮੇਜਰ ਇੰਟਰਸੈਕਸ਼ਨ, ਸਟੀਲਸ ਐਂਡ ਕੈਨੇਡੀ। ਹੁਣੇ ਕਾਲ ਕਰੋ 9054512600, 9054512600।
2: ਰੁਪਿੰਦਰ ਗਰੇਵਾਲ ਲਾ ਆਫਿਸ, ਰੀਅਲ ਇਸਟੇਟ ਟ੍ਰਾਂਜੈਕਸ਼ਨ, ਵਿਲ ਬਣਾਉਣ ਲਈ, ਫੈਮਿਲੀ ਲਾ ਜਾਂ ਫਿਰ ਪਾਵਰ ਆਫ ਅਟਾਰਨੀ, ਆਲ ਸਰਵਿਸਿਜ਼ ਅੰਡਰ ਵਨ ਰੂਫ। ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਮ ਰੁਪਿੰਦਰ ਗਰੇਵਾਲ, ਬੈਰਿਸਟਰ, ਸੋਲਿਸਟਰ ਐਂਡ ਨੋਟਰੀ ਪਬਲਿਕ, ਲੋਕੇਟਿਡ ਐਟ ਚਿੰਕਿਊਜ਼ੀ ਐਂਡ ਬਵੇਟ। ਫਾਰ ਆਲ ਸਰਵਿਸਿਜ਼ ਕਾਲ 9054971211, 905-497-1211।
3: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ, ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-816-8408-0101।
4: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221, 416-277-9221।
0: ਹੈਲੋ ਬ੍ਰੋ, ਕਿੱਥੇ ਆ ਤੂੰ?
1: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ। ਸੋਚ ਰਿਹਾ ਸੀ ਟਿਮ ਹਾਰਟਨਸ 'ਚ ਬੈਠ ਜਾਈਏ।
0: ਓ ਯਾਰ, ਇਹ ਤਾਂ 올ਡ ਸਕੂਲ ਹੋ ਗਿਆ। ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ। ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ। ਪ੍ਰਾਈਵੇਟ ਬੂਥਸ ਨੇ, ਫੁੱਲ ਪ੍ਰਾਈਵੇਸੀ ਮਿਲਦੀ ਹੈ, ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਐਂਸ। ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ।
1: ਓਹੋ, ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ।
0: ਨਜ਼ਾਰਾ ਰੈਸਟੋਰੈਂਟ, 30 ਰੈਂਬਲਰ ਡਰਾਈਵ, ਬ੍ਰੈਂਪਟਨ। ਮੇਜਰ ਇੰਟਰਸੈਕਸ਼ਨ, ਸਟੀਲਸ ਐਂਡ ਕੈਨੇਡੀ। ਹੁਣੇ ਕਾਲ ਕਰੋ 9054512600, 9054512600।

ਮੈਗਲੀਆਂ ਦਾ ਰੂੜਾ ਕੂੜਾ ਮੇਰੇ ਸਾਹਿਬ ਦੀਆਂ ਵੜੀਆਂ ਤਿਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ ਰਹਿਮਤਾਂ ਬਖਸ਼ਾਈ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਰਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ

0: दोस्तों आज खूबसूरत सुनता खूबसूरत लोग खूबसूरत मकान सीएचएलओ डिजिटल एएम फ्रीक्वेंसी रही टोरंटो पेंसिल्वेनिया न्यूयॉर्क वाशिंगटन न्यूजर्सी तक जिसे सुन रहे हो उसे इस चैनल नो तुसी एएम 530 डाल देते सुन रहे हो दुनिया भर के किसी भी कोने दे यानी कि किसी भी मुल्क चो हो सकते हो अगर कोई इस समय सानू आउट ऑफ कंट्री सुन रहा है सानू प्लीज़ जरूर दस्यो बहुत बार कॉल आते कि मैं लुधियाने तो कॉल कर रहा या मैं किसी भी जगह पर गया हुआ अमेरिका यूरोप है ना सो तुसी जरूर सानू दस्यो जे तुसी कैनेडा तो बहर सुनते हो तो 905-673-3337 या टैक्स मैसेज हूँ 416-518-3200 416-518-3200 नंबर पर गलबात की जा सकती है आगाज उस परमपुरख परमेश्वर के नाम उठासरना जिस नाम उठासरना आगाज दुनिया की हर शायद उम्मीद दिन खुशगवा चढ़ती कला वाला निरपौ निरवैर रोशनी रस्ते दिखावेगी तुसी चलते रहोगे मुस्कुराहट चेहरे का हिस्सा बनी रहेगी और इस मुस्कुराहट के एक बार फिर तो अमरदीप सिंह बैनीपाल गिली गिली जी जमीन नज़र आ रही है सारे ट्रैक इस तरह नज़र आ रहा है कि पानी के नाल जिवें धो दते हुंदे ने ते कुदरत की मिना जानी है वड्डा बेपरवाह ने हरियाली दे नाल इस पानी के कण कण नूं किते ना किते जरूर किसी ना किसी वास्ते पहुँचाया होगा सो जो थोड़े आस पास हो रहा वह पिछे कुछ ना कुछ मतलब हुंदा बस ना समझी दे कारण असीं समझ नहीं पाते कि चल रहा है सो अरदास बहुत डूंगा असर दिखाती है मैंने याद है कहानी कि यूरोप दे विच एक लड़का सी जिनू ब्रेन ट्यूमर जो नवा ये इलाज आगाज होए उस समय की जिहड़ी गल है कि जो ट्यूमर की जिहड़ी हैगी है पता लग्या यूरोप का यह जिहड़ा हिस्सा जर्मनी दे एरिए दा ते इत्थे जिहड़ा पता लगन तो बाद एक डॉक्टर ने डॉक्टर डेविड जिहड़े स्पैशलाइज करते ने ओहो काफ़ी ज़्यादा लोगों से अवेयरनैस लेके जा रहे हैं स्टेजिस ते जा रहे हैं फंक्शनस अटेंड कर रहे हैं जिते लोगों को भीड़ भड़के दसते हैं कि किस तरह के नाल प्रकॉशनस ते किस तरह के सिमटम्स ने तुसी इन्हां नूं इग्नोर नहीं करना हैगा इस तरह गल चलदिया चलदिया इस लड़के की माँ अलग अलग हॉस्पिटल्स जाती है पर एक दिन पता लगता कि डॉक्टर डेविड जिहड़ा हैगा ओहदे बच्चे नूं बचा सकता हैगा उस माँ नूं पता लगता वह माँ जिहड़ी है ना वह अरदासां करनियां शुरू कर दिंदी है पाठ करती है जो भी अपना वह तरीके ना परमात्मा का शुक्र भी करती है कि मैंने ये पता लग्या कि डेविड हैगा तो यह भी शुक्र करती है कि हे परमात्मा मैं पूरा यकीन है कि मेरे बच्चे की जान वास्ते तुसी इस इंसान नाल सानू जरूर मिलाओगे अगे साडा भला तो बुरा वो असी देख लाँगे पर सानू हे परमेश्वर कृपा कर दिओ कि मैं इस आदमी नूं मिल सकां जिहदे बारे नर्स ने मैनू हॉस्पिटल दस्या कि तेरे बेटे नूं वो बचा सकदा ही इज़ वेरी पावरफुल तो वह तेरा इलाज कर सकता बेटे का मैनू लगता कि आ कुछ भी नहीं है जो इलाज कर दे हुणे माँ हर रोज़ अरदास च हर समय जिक्र च उस परमेश्वर अगे डेविड नाल मिलन की गल करती है हुण जदों समा लंघदा तो एक भुलिया होया राही उहदे दरवाजे ते पहुँचता इधर एक राही आ जो जा रहा राहगीर वो एक कॉन्फ्रेंस अटेंड कर जा रहा थंडर स्टॉम के वॉर्निंग्स सीगे ते समा वो सी जदों मैप लैके लोग गड्डी चलाउंदे सीगे ते वो मैप बुक हाथ च लैके गड्डी चला रहा हैगा गड्डी चलाउंदा चलाउंदा वो बंदा उहदी फ्लाइट सीगी थंडर स्टॉम हैवी होण दे कारण फ्लाइट कैंसल हुई उस इंसान की ते उहने रेंटल कार लई सी उस एयरपोर्ट तो बाहर तो रेंटल कार लैके वो आदमी मैप लैके जा रहा तो जिथे पहुँचना बहुत जरूरी है तो तय किया कि ड्राइविंग करके जाऊँगा ईवन उसकी वाइफ ने कहा कि कैंसल कर दो कहिंदा नहीं पहुँचना बहुत जरूरी है बड़े लोग मैनू इंतजार कर रहे मिलना मैं अज वो व्यक्ति भुलिया भटकया तुरै फिरदा सड़कां ते ते ओहो रस्ता भटक जांदा सारे रस्ते च कुछ नहीं नज़र आउंदा एक जगह ते रात नूं 2 बजे दे आस पास एक लाइट जल्दी नज़र आउंदी है घर दे ड्राइववे दे विच रहिंदा खेतां दे विच ते आउटस्कर्ट दे विच हुंदा है घर शहर तो बाहर तो उत्थे खड़ा के ना हॉर्न मारने शुरू कर दिंदा तो अंदरों परदा हटदा एक औरत देखती है दरवाज़ा खोल दिंदी है तो पुछदी है कि तुहानूं की चाहिए हैगा कौन हो तुसी क्या मैं राहगीर हाँ मैं फलाने रस्ते नूं जाना रस्ता भुल गया हैगा तो वह कहती है कि तुसी तां बिल्कुल उल्टी डायरेक्शन दे विच आ गए हो तकरीबन 25 तो वध माइल्स तो बाद तुसी फलानी सड़क दे इंटरसैक्शन ते जाओगे उत्थों तुसी गलत पासे नूं मुड़ गए तुसी लैफ्ट नूं मुड़ गए उत्थों राइट मुड़ना सी ਯਾਨੀ ਕਿ ਰੋਡ ਇਹੀ ਫੜੀ ਰੱਖੋ, ਜਦੋਂ ਫਲਾਣਾ ਰੋਡ, ਉਹ ਕਹਿੰਦਾ ਉੱਥੋਂ ਤਾਂ ਮੈਂ ਆਇਆ, ਉੱਥੋਂ ਤਾਂ ਮੈਂ ਲੈਫਟ ਲਈ ਆ, ਕਹਿੰਦੀ ਉੱਥੋਂ ਤੁਸੀਂ ਰਾਈਟ ਲੈਣੀ ਸੀਗੀ, ਅਤੇ ਉਹ ਕਹਿੰਦਾ ਉਹ ਹੋ ਬਹੁਤ ਜ਼ਰੂਰੀ ਸੀ ਮੇਰਾ ਪਹੁੰਚਣਾ। ਅਤੇ ਜਦੋਂ ਇਹ ਨਿਕਲ ਕੇ ਬਾਹਰ ਗਿਆ, ਭਿੱਜ ਗਿਆ, ਕਿਉਂਕਿ ਭੱਜ ਕੇ ਗਿਆ ਨਾ, ਔਰ ਉਹਦੇ ਕੋਲ ਜਦੋਂ ਦਰਵਾਜ਼ਾ ਖੋਲ੍ਹ ਕੇ ਦੇਖਿਆ ਵਿੱਚੋਂ ਸ਼ੀਸ਼ੇ 'ਚੋਂ ਦੇਖਿਆ ਪਹਿਲਾਂ, ਅਤੇ ਹੈਲਪ ਹੈਲਪ ਕਰਕੇ ਗੱਲ ਕੀਤੀ ਇਹਨੇ, ਤਾਂ ਉਹ ਔਰਤ ਕਹਿੰਦੀ ਤੁਸੀਂ ਅਗਰ ਜਿਹੜਾ ਹੈਗਾ ਰੁਕ ਜਾਓ, ਮੈਂ ਤੁਹਾਡੇ ਲਈ ਕੁਛ ਲੈ ਕੇ ਆਉਂਦੀ ਹਾਂ, ਸਮਝਿਆ ਕਿਤੇ ਕੋਈ ਮੇਰੇ ਲਈ ਕੋਈ ਲੈ ਕੇ ਆਊਗੀ ਮੈਪ ਜਾਂ ਕੋਈ ਹੋਰ ਚੀਜ਼ ਲੈ ਕੇ ਆਊ। ਇਹ ਅੰਦਰੋਂ ਟੋਵਲ ਲੈ ਕੇ ਆ ਗਈ ਉਹਦੇ ਵਾਸਤੇ, ਤੌਲੀਆ, ਕਹਿੰਦੀ ਜਿਸ ਤਰ੍ਹਾਂ ਨਾਲ ਤੁਸੀਂ ਭਿੱਜ ਗਏ ਹੋ ਆਹ ਤੌਲੀਆ ਤੁਸੀਂ ਨਾਲ ਲੈ ਜਾਓ, ਤੁਹਾਡੇ ਕੱਪੜੇ ਸਾਰੇ ਗਿੱਲੇ ਹੋ ਚੁੱਕੇ ਨੇ, ਤੁਸੀਂ ਬਿਮਾਰ ਹੋ ਸਕਦੇ ਹੋ, ਆਹ ਟੋਵਲ ਰੱਖ ਲਓ। ਤਾਂ ਉਹਨੇ ਕਿਹਾ ਜੇ ਤੁਸੀਂ ਬੁਰਾ ਨਾ ਮੰਨੋ ਮੈਂ ਤੁਹਾਡਾ ਵਾਸ਼ਰੂਮ ਯੂਜ਼ ਕਰ ਸਕਦਾ ਇੱਕ ਦੋ ਮਿੰਟ ਲਈ। ਉਹਨੇ ਕਿਹਾ ਸ਼ੋਰ। ਇਹ ਅੰਦਰ ਘਰ ਦੇ ਚਲਾ ਗਿਆ। ਅੰਦਰ ਜਦੋਂ ਜਾਂਦਾ ਨਾ ਤਾਂ ਇੱਕ ਲਿਵਿੰਗ ਏਰੀਆ 'ਚ ਲੜਕਾ ਬੈਠਾ ਟੀ ਵੀ ਦੇਖ ਰਿਹਾ ਉਹਨਾਂ ਦਿਨਾਂ ਦੇ ਵਿੱਚ, ਇਹਨੂੰ ਦੇਖ ਕੇ ਲੰਘ ਜਾਂਦਾ ਅਤੇ ਜਦੋਂ ਵਾਪਸ ਆਉਂਦਾ ਇਹਨੂੰ ਫੀਲ ਹੁੰਦਾ ਕਿ ਬੰਦਾ ਬਿਮਾਰ ਆ। ਉਹਨੂੰ ਪੁੱਛਦਾ ਕਿ ਇਹਨੂੰ ਕੀ ਹੋਇਆ, ਤੁਹਾਡਾ ਇਹ ਤੁਹਾਡਾ ਬੇਟਾ ਹੈਗਾ? ਉਹ ਕਹਿੰਦੀ ਹਾਂਜੀ। ਅਤੇ ਤੁਹਾਡੇ ਹਸਬੈਂਡ? ਕਹਿੰਦੀ ਉਹ ਹੈ ਨਹੀਂ ਗੇ, ਅਤੇ ਮੇਰਾ ਬੇਟਾ ਅਤੇ ਮੈਂ ਅਸੀਂ ਦੋਨੋਂ ਹੀ ਹਾਂ, ਇਹੀ ਮੇਰੀ ਜ਼ਿੰਦਗੀ, ਇਹੀ ਸਭ ਕੁਛ ਹੈ। ਇਹ ਬਿਮਾਰ ਹੈ, ਕਾਫੀ ਜ਼ਿਆਦਾ ਬਿਮਾਰ ਹੈ। ਹੁਣ ਇਹ ਆਦਮੀ ਪੁੱਛਦਾ ਕਿ ਕੀ ਹੋਇਆ ਹੈਗਾ ਇਹਨੂੰ? ਉਹ ਕਹਿੰਦੀ ਤੁਸੀਂ ਕਿਉਂ ਪੁੱਛਦੇ ਹੋ? ਕਹਿੰਦਾ ਮੈਂ ਡਾਕਟਰ ਹਾਂ ਐਕਚੁਅਲੀ। ਇਹ ਕਹਿੰਦੀ ਬਈ ਇਹਨੂੰ ਹੈੱਡ ਦੇ ਵਿੱਚ ਆਹ ਸਿਰ ਦੇ ਵਿੱਚ ਆ ਟਿਊਮਰ ਆ, ਅਤੇ ਇਹਦੀ ਇਲਾਜ ਇੱਕ ਬੰਦਾ ਡੇਵਿਡ ਦਾ ਨਾਂ, ਡਾਕਟਰ ਡੇਵਿਡ, ਉਹ ਕਹਿੰਦੇ ਕਰ ਸਕਦਾ, ਮੈਨੂੰ ਇੱਕ ਨਰਸ ਨੇ ਦੱਸਿਆ। ਅਤੇ ਇਹ ਬੰਦਾ ਉਹਨੂੰ ਕਹਿੰਦਾ ਵੀ ਤੁਹਾਨੂੰ ਕਿਵੇਂ ਪਤਾ ਵੀ ਉਹ ਇਲਾਜ ਕਰ ਸਕਦਾ? ਕਹਿੰਦੀ ਮੈਂ ਪਰਮਾਤਮਾ ਨੂੰ ਉਸ ਦਿਨ ਦੀ ਅਰਦਾਸ ਕਰਦੀ ਹਾਂ ਕਿ ਮੈਂ ਇੱਕ ਵਾਰ ਮੈਨੂੰ ਮਿਲਾ ਦੇ, ਫਿਰ ਇਲਾਜ ਹੁੰਦਾ ਨਹੀਂ ਹੁੰਦਾ ਬਾਅਦ ਦੀਆਂ ਗੱਲਾਂ ਨੇ, ਮੇਰੀ ਕਿਸਮਤ ਆ। ਇੱਕ ਵਾਰ ਮੈਨੂੰ ਡਾਕਟਰ ਤੱਕ ਪਹੁੰਚਾ ਦੇ, ਮੈਨੂੰ ਤਸੱਲੀ ਹੋ ਜੂ ਕਿ ਮੇਰਾ ਬੇਟਾ ਬਚ ਸਕਦਾ ਸੀ। ਅਤੇ ਇਹ ਵਿਅਕਤੀ ਜਿਹੜਾ ਹੈਗਾ ਉਸ ਸਮੇਂ ਖੜ੍ਹਾ ਸੋਚ ਰਿਹਾ ਸੀ, ਕਿਉਂਕਿ ਇਹ ਡੇਵਿਡ ਸੀ ਜਿਹੜਾ ਕਿ ਕਾਨਫਰੰਸ ਅਟੈਂਡ ਕਰਨ ਚੱਲਿਆ ਸੀ, ਬਟ ਏਅਰਲਾਈਨਸ ਨੇ ਆਪਣੇ ਫਲਾਈਟ ਕੈਂਸਲ ਕੀਤੇ ਬੈਡ ਥੰਡਰ ਸਟੋਰਮ ਦੀ ਵਾਰਨਿੰਗ ਦੇ ਕਾਰਨ, ਲੈਂਡਿੰਗ ਨਹੀਂ ਕੀ ਹੋ ਪਾਉਣੀ ਸੀ ਅਤੇ ਕੈਂਸਲ ਸੀ। ਅਤੇ ਇਸ ਆਦਮੀ ਨੇ ਰੈਂਟਲ ਕਾਰ ਏਅਰਪੋਰਟ ਤੋਂ ਲੈ ਕੇ ਉੱਥੋਂ ਮੈਪ ਖਰੀਦ ਕੇ ਡਰਾਈਵ ਕਰਨਾ ਸ਼ੁਰੂ ਕੀਤਾ ਸੀ। ਅਰਦਾਸ ਜਦੋਂ ਸੱਚ ਦਾ ਰੂਪ ਬਣ ਜਾਂਦੀ ਹੈ, ਜਦੋਂ ਕਰਦੇ ਹਾਂ, ਤਾਂ ਫਿਰ ਉਹ ਕੋਈ ਨਾ ਕੋਈ ਰੰਗਤ ਜ਼ਰੂਰ ਦਿਖਾਉਂਦੀ ਹੈ। ਇਹ ਅਰਦਾਸ ਅਜਿਹੀ ਨਹੀਂ ਜਾਂਦੀ ਹੈਗੀ। ਸੋ ਇਹ ਅਰਦਾਸ ਮੈਂ ਬਹੁਤ ਵਾਰ ਜ਼ਿੰਦਗੀ 'ਚ, ਮੈਂ ਤੁਸੀਂ ਸਾਰਿਆਂ ਨੇ ਫਿਲਮ ਦੇਖੀ ਸਤਲੁਜ, ਮੈਂ ਖਾਲੜਾ ਸਾਹਿਬ ਦੀ ਇੱਕ ਅਰਦਾਸ ਸੀ ਜੋ ਡਿਕਸੀ ਗੁਰਦੁਆਰੇ ਖੜ੍ਹ ਕੇ ਬੋਲਿਆ ਸੀ ਕਿ ਹੇ ਪਰਮੇਸ਼ਵਰ, ਹੇ ਸੱਚੇ ਪਾਤਸ਼ਾਹ, ਉਹ ਪੂਰੀ ਹੋਈ। ਉਹ ਸਮੇਂ ਤੱਕ ਪੰਜਾਬ 'ਚ ਕਿਸੇ 'ਚ ਹਿੰਮਤ ਨਹੀਂ ਸੀ ਕਿ ਕੋਈ ਕਿਸੇ ਪੁਲਿਸ ਆਫਿਸਰ ਦੇ ਖਿਲਾਫ ਜਾ ਕੇ ਕੋਈ ਸ਼ਿਕਾਇਤ ਦਰਜ ਕਰ ਦੇਵੇ, ਲੋਕ ਡਰ ਜਾਂਦੇ ਸੀ। ਔਰ ਇਹ ਦਹਿਸ਼ਤਗਰਦ ਦੀ ਦਾ ਨਾਂ ਸੀ, ਇੱਕ ਦਹਿਸ਼ਤਗਰਦੀ ਐਕਚੁਅਲ 'ਚ ਇਹ ਸ਼ੁਰੂ ਹੋ ਚੁੱਕੀ ਸੀ। ਦੂਜੀ ਤਾਂ ਨਾਂ ਸੀਗੀ, ਕੋਈ ਬਾਗੀ ਲੋਕ ਸੀ, ਮਨਾਂ ਨੂੰ ਚੋਟ ਲੱਗੀ, ਜਿਨ੍ਹਾਂ ਦੇ ਘਰ ਦੇ ਮਾਰਤੇ, ਜਿਨ੍ਹਾਂ ਦੇ ਮੰਦਰਾਂ ਨੂੰ ਜਾ ਕੇ ਢਾ ਦਿੱਤਾ। ਹਾਂਜੀ, ਸੋ ਬਾਹਰਲੇ ਮੁਲਕਾਂ ਵਾਂਗੂ ਜਿਵੇਂ ਅਬਦਾਲੀ ਹੁਣੇ ਹਮਲੇ ਕਰਦੇ ਸੀ, ਸੋਮਨਾਥ ਦੇ ਮੰਦਰ ਢਾ ਕੇ ਦਰਵਾਜ਼ੇ ਪੱਟ ਕੇ ਲੈ ਗਏ, ਜਿਉਂਦਾ ਰਹੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜਾ, ਉਸ ਧਰਤੀ ਦਾ ਮਾਲਕ ਜਿੱਥੇ ਉਹਦੇ ਹੀ ਮੰਦਰ ਢਾ ਦਿੰਦੀ ਹੈ ਉੱਥੋਂ ਦੀ ਸਰਕਾਰ ਆ ਕੇ, ਸੱਚਖੰਡ ਵਸੇ ਨਿਰੰਕਾਰ, ਹਰਿਮੰਦਰ ਸਾਹਿਬ 'ਤੇ ਹਮਲੇ, ਬਹੁਤ ਸਾਰੇ ਹੋਰ ਤਰੀਕੇ ਹੋ ਸਕਦੇ ਸੀ ਉਹਨਾਂ ਨੂੰ ਬਾਹਰ ਕੱਢਣ ਦੇ। ਡੋਨਲਡ ਟਰੰਪ ਦੀ ਤਰ੍ਹਾਂ ਇੰਦਰਾ ਗਾਂਧੀ ਨੇ ਇੱਕ ਬਲੰਡਰ ਕੀਤਾ ਜਿਸ ਤਰ੍ਹਾਂ ਇਹਨੇ ਇਰਾਨ 'ਚ ਕੀਤਾ, ਬਸ ਉਹ ਬਲੰਡਰ ਹੋ ਗਿਆ, ਉਸ ਤੋਂ ਬਾਅਦ ਇਤਿਹਾਸ ਇਸ ਤਰ੍ਹਾਂ ਦਾ ਬਣ ਗਿਆ। ਪਰ ਸੱਚ ਦੀ ਗੱਲ ਕਰਨ ਵਾਲਾ ਖਾਲੜਾ ਆਪ ਚਲਾ ਗਿਆ, ਪਰ ਉਸ ਤੋਂ ਬਾਅਦ ਤੁਸੀਂ ਦੇਖਦੇ ਹੋ ਕਿ ਸਭ ਕੁਝ ਚੇਂਜ ਹੋਣਾ ਸ਼ੁਰੂ ਹੋ ਗਿਆ ਇੱਕਦਮ। ਸਰਕਾਰਾਂ 'ਤੇ ਵਜਨ ਪੈ ਗਏ, ਸਿਸਟਮ ਆਪਣੇ ਆਪ ਨੂੰ ਬਚਾਉਣ ਲਈ ਭੱਜ ਪਿਆ, ਅਤੇ ਉਸ ਤੋਂ ਬਾਅਦ ਬੜਾ ਕੁਛ ਚੇਂਜ ਹੋਇਆ, ਅਤੇ ਬੜਾ ਕੁਛ ਚੇਂਜ ਹੋਇਆ। ਬਟ ਕੁਛ ਚੇਂਜ ਨਹੀਂ ਹੋਇਆ ਕਿ ਜਿਹੜਾ 1995 'ਚ ਖਾਲੜਾ ਦੱਬਿਆ ਗਿਆ ਸੀ, ਉਹ 2026 'ਚ ਵੀ ਦੱਬਿਆ ਜਾ ਰਿਹਾ ਹੈਗਾ। ਬਸ ਇਹੀ ਚੇਂਜ ਨਹੀਂ ਹੋਇਆ ਹੈਗਾ। 1995 'ਚ ਵੀ ਉਹਨੂੰ ਬੋਲਣ ਦੀ ਇਜਾਜ਼ਤ ਨਹੀਂ ਸੀ, ਅਤੇ 2026 'ਚ ਜਦੋਂ ਦੀ ਫਿਲਮ ਬਣਦੀ ਆ ਉਦੋਂ ਵੀ ਉਹਨੂੰ ਬੋਲਣ ਦੀ ਇਜਾਜ਼ਤ ਨਹੀਂ ਹੈਗੀ। ਬਸ ਇੰਨਾ ਕਿ ਸਿਸਟਮ 'ਚ ਫਰਕ ਨਹੀਂ ਪਿਆ ਹੈਗਾ, ਬਾਕੀ ਬੜਾ ਕੁਛ ਚੇਂਜ ਹੋਇਆ। ਰੇਡੀਓ ਵਾਜ ਸੁਣ ਰਹੇ ਹੋ, ਮੈਂ ਅਮਨਦੀਪ ਸਿੰਘ ਬੈਨੀਪਾਲ, ਆਪਣੀ ਅਰਦਾਸਾਂ 'ਚ ਸਾਨੂੰ ਜ਼ਰੂਰ ਸ਼ਾਮਿਲ ਰੱਖਣਾ। ਮੈਂ ਹਮੇਸ਼ਾ ਕਹਿੰਦਾ ਹੁੰਦਾ ਸਾਡੇ ਲਈ ਵੀ ਅਰਦਾਸ ਕਰਦਿਆਂ ਕਰੋ, ਬਹੁਤ ਕੰਮ ਕਰਦੀ ਆ। ਇਸ ਸਮੇਂ ਮੇਰੇ ਨਾਲ ਮੇਰੇ ਦੋਸਤ, ਮੇਰੇ ਕੋ ਹੋਸਟ ਸੰਤੋਸ਼ ਜੀ। ਸੰਤੋਸ਼ ਜੀ, ਕੀ ਹਾਲ ਚਾਲ ਨੇ? ਮਨਮੋਹਨ ਸਿੰਘ ਆ। ਮਨਮੋਹਨ ਸਿੰਘ ਮੈਨੂੰ ਚੰਗਾ ਕਿਉਂ ਲੱਗਦਾ ਮੈਂ ਤੁਹਾਨੂੰ ਦੱਸ ਦਿੰਦਾ। ਇਹ ਆਦਮੀ ਬੜਾ ਸ਼ਰੀਫ ਇਨਸਾਨ ਹੈ, ਔਰ ਇਹ ਆਦਮੀ ਸੋਚ ਦੇ ਵਿੱਚ ਇਮਾਨਦਾਰੀ ਲੈ ਕੇ ਅੱਗੇ ਕਾਮਯਾਬ ਹੋਣਾ ਚਾਹੁੰਦਾ ਹੈਗਾ। ਬਹੁਤ ਸਾਰੀਆਂ ਆਦਤਾਂ ਮੇਰੀਆਂ ਤੇਰੀਆਂ ਆਪਸ 'ਚ ਮਿਲਦੀਆਂ ਨੇ। ਕਾਰੋਬਾਰੀ ਬੰਦੇ ਨੂੰ ਰੱਬ ਦਾ ਰੂਪ ਦੇਖਣਾ ਬੜਾ ਵੱਡਾ ਗੁਨਾਹ ਹੈ। ਕਾਰੋਬਾਰੀ ਬੰਦੇ ਨੂੰ ਕਾਰੋਬਾਰ 'ਚ ਬੜੇ ਡਿਸੀਜ਼ਨ ਲੈਣੇ ਪੈਂਦੇ ਨੇ ਅਤੇ ਜਿਹੜੇ ਆਮ ਤੌਰ 'ਤੇ ਕਈਆਂ ਨੂੰ ਪਸੰਦ ਨਹੀਂ ਆਉਂਦੇ, ਸਪੈਸ਼ਲੀ ਤੁਹਾਡੇ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਪਸੰਦ ਨਹੀਂ ਆਉਂਦੇ ਹੁੰਦੇ, ਕਿਉਂਕਿ ਉਹ ਆਪਣਾ ਸੋਚ ਕੇ ਹੁੰਦੇ ਆਪਣੇ ਢਿੱਡ ਬਾਰੇ, ਉਹ ਕਦੇ ਕੰਪਨੀ ਦੇ ਢਿੱਡ ਬਾਰੇ ਸੋਚ ਕੇ ਨਹੀਂ ਆਉਂਦੇ ਹੈਗੇ। ਸੋ ਆਮ ਤੌਰ 'ਤੇ ਜਿਨ੍ਹਾਂ ਦੇ ਢਿੱਡ ਵੱਡੇ ਹੋ ਗਏ ਹੁੰਦੇ ਨੇ, ਚਾਹੇ ਦੇਖਣ ਨੂੰ ਪਤਲੇ ਨੇ, ਦਿਲ ਛੋਟੇ ਹੋ ਗਏ ਹੁੰਦੇ ਨੇ, ਢਿੱਡ ਵੱਡਾ ਹੋਣਾ ਦਿਲ ਛੋਟਾ ਹੋ ਜਾਂਦਾ, ਉਹ ਲੋਕ ਤੁਹਾਨੂੰ ਪਸੰਦ ਨਹੀਂ ਕਰਦੇ। ਪਰ ਮੋਹਨ ਮੈਨੂੰ ਬੜਾ ਅੱਛਾ ਲੱਗਦਾ, ਬੜਾ ਅੱਛਾ ਇਨਸਾਨ ਆ ਔਰ ਗੱਲ ਸੁਣਦਾ ਮੇਰੀ, ਔਰ ਮਨਮੋਹਨ ਨੂੰ ਕਾਲ ਕਰਕੇ ਯਕੀਨਨ ਤੁਸੀਂ ਕਾਰਪੈਂਟਰ ਹੋ, ਇਸ ਸਮੇਂ ਤੁਸੀਂ ਵਰਕਸ਼ਾਪ ਰਨ ਕਰ ਰਹੇ ਹੋ, ਤੁਹਾਡਾ ਰੈਸਟੋਰੈਂਟ ਹੈਗਾ, ਤੁਹਾਡੀ ਕਲੀਨਿਕ ਹੈਗੀ ਆ, ਜਾਂ ਤੁਹਾਡਾ ਕੋਈ ਵੀ ਹੋਰ ਕਾਰੋਬਾਰ ਆ, ਯਕੀਨਨ ਕਹਿ ਸਕਦਾ ਮਨਮੋਹਨ ਨੂੰ ਤੁਸੀਂ 15 ਮਿੰਟ ਵੀ ਨਹੀਂ ਦੇਣੇ, 10 ਦੇਣੇ ਨੇ, ਮਨਮੋਹਨ ਤੁਹਾਡੀ ਵਿਜ਼ਿਟ ਕਰਕੇ ਜਾਊਗਾ ਤੁਹਾਡੇ ਕੰਪਨੀ, ਫੈਕਟਰੀ, ਵਰਕਸ਼ਾਪ, ਰੈਸਟੋਰੈਂਟ, ਸਟੋਰ ਨੂੰ, ਤੁਹਾਡਾ ਸਾਲ ਦਾ 3 ਮਹੀਨੇ ਦਾ ਬਿਜਲੀ ਦਾ ਬਿੱਲ ਹੀ ਪੇ ਕਰ ਦੂਗਾ। ਹੈ ਉਹ ਕਿਵੇਂ ਕਰ ਦੂਗਾ? ਤੁਹਾਡੇ ਇੰਸ਼ੋਰੈਂਸ ਦੇ ਰੇਟ ਡਰੋਪ ਕਰ ਦੂਗਾ ਬਹੁਤ ਜ਼ਿਆਦਾ। ਅਨਨੈਸੈਸਰੀ ਕਲੋਜ਼ਸ ਬਹੁਤ ਸਾਰੇ ਨੇ ਜਿਹੜੇ ਤੁਸੀਂ ਕੱਟ ਕਰ ਸਕਦੇ ਹੋ, ਜਿਨ੍ਹਾਂ ਦੀ ਕਦੇ ਲੋੜ ਵੀ ਨਹੀਂ ਪਈ। ਜਿਵੇਂ ਮੈਂ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਜੇ ਧਰਤੀ ਫਟ ਜਾਵੇ, ਤੁਹਾਡੀ ਕਾਰ ਧਰਤੀ ਦੇ ਅੰਦਰ ਚਲੀ ਜਾਵੇ, ਉਹਦਾ ਕਲੇਮ ਹਜੇ ਤੱਕ ਤਾਂ ਫਟੀ ਨਹੀਂ, ਜੇ ਫਟ ਵੀ ਗਈ 1% ਚਾਂਸ ਆ, ਤਾਂ ਆਪਾਂ ਉਹਦੇ ਪ੍ਰੀਮੀਅਮ ਕਿਉਂ ਪੇ ਕਰਨਾ? ਉਹ ਜਦੋਂ ਫਟੂਗੀ ਦੇਖ ਲਾਂਗੇ ਆਪਾਂ। ਫਿਲਹਾਲ ਮਨਮੋਹਨ ਨੇ, ਮੇਰੇ ਨਾਲ ਮਨਮੋਹਨ ਜੀ ਆਪਣਾ ਮੈਸੇਜ ਦਿਓ।
1: ਕਿਸੇ ਵੀ ਰਿਨਿਊ ਤੁਹਾਨੂੰ ਵੱਧ ਕੇ ਆਈ ਹੋਈ ਹੈ, ਤੁਸੀਂ ਬੈਟਰ ਕੋਰਸ ਲੱਭ ਰਹੇ ਹੋ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਆਪਾਂ 20+ ਕੰਪਨੀ ਨਾਲ ਡੀਲ ਕਰਦੇ ਹਾਂ, ਸੋ ਜਿਹਦੇ ਵਿੱਚ ਕਮਰਸ਼ੀਅਲ, ਆਟੋ, ਹੋਮ ਸਾਰੀਆਂ ਕੰਪਨੀਸ ਨੇ, ਤੇ ਆਪਾਂ ਟਰਾਈ ਕਰਦੇ ਹਾਂ ਬੈਸਟ ਤੋਂ ਬੈਸਟ ਕੁੱਕ ਲੈ ਕੇ ਦਈਏ ਤੇ ਤੁਹਾਡੀ ਸੇਵਿੰਗ ਚ ਹਿੱਸਾ ਪਾਈਏ। ਸੋ ਹਰ ਸਾਲ ਦੀ ਤਰ੍ਹਾਂ ਹਰ ਵੀਕ ਦੀ ਤਰ੍ਹਾਂ ਕੇਸ ਲੈ ਕੇ ਆਉਂਦੇ ਹਾਂ ਕਿ ਹਰ 2 ਕੇਸ ਜਿਹਦੇ ਵਿੱਚ ਸੇਵਿੰਗ ਆਪਾਂ ਦੱਸਦੇ ਹਾਂ। ਸੋ ਇਸ ਵੀਕ ਚ ਜਿਹੜੇ 2 ਕੇਸ ਆਏ ਆ, ਉਹਦੇ ਵਿੱਚ 2 ਕਾਰਾਂ ਤੇ 2 ਕਾਰ ਦੇ ਪਿੱਛੇ ਆਪਾਂ $2200 ਈਅਰਲੀ ਸੇਵ ਕੀਤੇ ਆ। ਦੂਸਰੇ ਕੇਸ ਵਿੱਚ 2 ਗੱਡੀਆਂ 1 ਘਰ ਦੇ ਪਿੱਛੇ $1400 ਈਅਰਲੀ ਸੇਵਿੰਗ, ਤੇ ਤੀਸਰਾ ਆਪਾਂ ਇੱਕ ਗਰੋਸਰੀ ਸਟੋਰ ਦੀ ਆਪਾਂ ਕਮਰਸ਼ੀਅਲ ਜਿਹੜੀ ਇੰਸ਼ੋਰੈਂਸ ਕੀਤੀ ਹੈ, ਉਹਦੇ ਵਿੱਚ ਉਹਨਾਂ ਨੂੰ ਆਲਮੋਸਟ $1800 ਈਅਰਲੀ ਸੇਵ ਕਰਕੇ ਦਿੱਤੇ ਹੈ। ਤੇ ਜੇ ਤੁਸੀਂ ਇੰਸ਼ੋਰੈਂਸ ਲੱਭ ਰਹੇ ਆਪਣੇ ਘਰ ਦੀ ਜਾਂ ਗੱਡੀ ਦੀ, ਜਾਂ ਤੁਸੀਂ ਸੈਲਫ ਇੰਪਲੋਇਡ ਹੋ, ਕੋਈ ਬਿਜ਼ਨਸ ਰਨ ਕਰਦੇ ਹੋ, ਤੁਹਾਨੂੰ ਕਮਰਸ਼ੀਅਲ ਜਨਰਲ ਲਾਇਬਿਲਟੀ ਇੰਸ਼ੋਰੈਂਸ ਚਾਹੀਦੀ ਹੈ, ਤੁਸੀਂ ਕਿਸੇ ਵੀ ਇੰਸ਼ੋਰੈਂਸ ਤੇ ਸਾਨੂੰ ਕਾਲ ਕਰ ਸਕਦੇ ਹੋ। ਸਾਡਾ ਨੰਬਰ ਹੈ 416-990-3200
0: 416-990-3200। ਸੋ ਆਟੋ ਇੰਸ਼ੋਰੈਂਸ ਚ ਡੱਕ ਫੂਡ ਹੋ ਗਿਆ ਫੇਲ, ਤੁਹਾਡਾ ਪ੍ਰੀਮੀਅਰ ਅਨਲਿਸ਼ ਹੋ ਗਿਆ ਆਟੋ ਇੰਸ਼ੋਰੈਂਸ ਕੰਪਨੀ, ਐਂ ਵੀ ਕਹਿਣ ਲੱਗ ਗਏ ਤਾਂ ਕਲੇਮ ਦੇਣਾ ਹੀ ਨਹੀਂ। ਉਹਨਾਂ ਕੋਲ ਐਕਸਕਿਊਜ਼ ਬੜਾ ਵੈਲਿਡ ਹੈ ਕਿ ਜੀ ਕਾਰਾਂ ਚੋਰੀ ਬਹੁਤ ਹੋਈਆਂ, ਅਤੇ ਹੁਣ ਚੋਰੀ ਤਾਂ ਡੱਕ ਫੂਡ ਉਹਨਾਂ ਨੇ ਰੋਕਣੀ ਸੀ ਨਾ, ਮੈਂ ਤੁਸੀਂ ਥੋੜ੍ਹੀ ਰੋਕਣੀ ਸੀ, ਪੁਲਿਸ ਵਾਲਿਆਂ ਨੇ ਰੋਕਣੀ ਸੀ। ਪੁਲਿਸ ਵਾਲੇ ਕਹਿੰਦੇ ਸਾਡੇ ਕੋਲ ਅਧਿਕਾਰ ਨਹੀਂ ਹੈਗੇ, ਕ੍ਰਿਮੀਨਲ ਕਹਿੰਦੇ ਸਾਡੇ ਹੱਥ ਖੁੱਲ੍ਹੇ ਨੇ, ਪੁਲਿਸ ਦੇ ਬੰਨੇ ਹੋਏ ਨੇ। ਚਲੋ ਮੌਜਾਂ ਹੀ ਮੌਜਾਂ ਸ਼ਾਮ ਸਵੇਰੇ, ਹੁਣ ਮੌਜਾਂ ਹੀ ਮੌਜਾਂ, ਮੌਜਾਂ ਹੀ ਮੌਜਾਂ। ਕ੍ਰਿਮੀਨਲਸ ਜਿਹੜੇ ਇੰਟਰਨੈਸ਼ਨਲੀ ਆਏ, ਜਿਨ੍ਹਾਂ ਨੂੰ ਪਤਾ ਸੀ ਕਿ ਪਿਛਵਾੜਾ ਲਾਲ ਰੰਗ ਦਾ ਕਰ ਦਿੰਦੇ ਨੇ, ਕੁੱਟ ਕੁੱਟ ਕੇ, ਅਤੇ 2 ਮਹੀਨੇ ਬਹਿ ਨਹੀਂ ਹੁੰਦਾ, ਪਈ ਹੁੰਦਾ ਮੂਧਾ, ਵੀ ਇੱਥੇ ਤਾਂ ਥੱਪੜ ਵੀ ਨਹੀਂ ਮਾਰਦੇ। ਉਹਨਾਂ ਨੂੰ ਐਂ ਲੱਗਿਆ ਵੀ ਇੱਥੇ ਤਾਂ ਕੋਈ ਲੈਣ ਦੇਣੇ ਨਹੀਂ, ਚੱਕ ਦਿਓ ਫਟੇ, ਉਡਾ ਦਿਓ ਤੋਤੇ। ਉਹ ਕਹਿੰਦੇ ਅੰਗਰੇਜ਼ਾਂ ਨੇ ਸਾਨੂੰ ਬਹੁਤ ਤੰਗ ਕੀਤਾ ਸੀ, ਹੁਣ ਅਸੀਂ ਅੰਗਰੇਜ਼ਾਂ ਦੇ ਮੁਲਕਾਂ ਨੂੰ ਤੰਗ ਕਰਾਂਗੇ। ਥਰਡ ਕਲਾਸ ਕਿਸਮ ਦੇ ਲੋਕ ਜਿਹੜੇ ਇੱਥੇ ਆਏ, ਕੱਲ੍ਹ ਜਿਹੜੀ ਪੁਲਿਸ ਕਾਨਫਰੰਸ ਹੈ ਉਹ 'ਚ ਦੱਸਿਆ ਜਾਂਦਾ ਕਿ ਇੱਕ ਪੁਲਿਸ ਦਾ ਇੰਸਪੈਕਟਰ ਆ ਜਿਹੜਾ ਕਿ ਆ ਫਰੋਤੀਆਂ 'ਚ ਇਹਨਾਂ ਭਗੌੜਿਆਂ ਦੇ ਨਾਲ ਜੁੜਿਆ ਹੋਇਆ। ਕੱਲ੍ਹ ਦੀ ਖਬਰ ਸੀ ਸਾਰਨੀਆਂ ਬਾਰਡਰ ਤੋਂ ਮਿਲੀਅਨਸ ਆਫ ਮਿਲੀਅਨ ਡਾਲਰ ਦੀਆਂ ਡਰੱਗਸ ਜਿਹੜੀਆਂ ਤੁਹਾਡੇ ਅਤੇ ਮੇਰੇ ਬੱਚਿਆਂ ਨੇ ਨੂੰ ਮੂੰਹ 'ਚ ਪਾਉਣੀਆਂ ਨੇ, ਉਹ ਨੰਘਾਈਆਂ ਇਹਨਾਂ ਨੇ। ਉਹਦੇ 'ਚ ਇੱਕ ਬੰਦਾ ਫੜਿਆ ਗਿਆ ਅਤੇ ਉਹਦੇ ਪੈਰ 'ਚ ਝਾਂਜਰ ਬੰਨੀ ਸੀ, ਉਹ ਝਾਂਜਰ ਤੋੜ ਕੇ ਭੱਜ ਗਿਆ। ਹੈਰਾਨੀ ਹੁੰਦੀ ਹੈ ਕਿ ਇਹਨਾਂ ਦੇ ਸਿਸਟਮ ਨੂੰ ਅਗਰ ਕੋਈ ਤੋੜ ਕੇ ਭੱਜ ਜਾਂਦਾ, ਇਹ ਸਿਸਟਮ ਕਾਹਤੇ ਕਹਿੰਦੇ ਨੇ ਇਹਨੂੰ? ਫਿਰ ਸਿਸਟਮ ਕਹਿਣ ਦੀ ਤਾਂ ਲੋੜ ਹੀ ਨਹੀਂ ਹੈ, ਟੈਂਪਰੇਰੀ ਸਿਸਟਮ ਕਹਿ ਸਕਦਾ ਵੀ ਟੈਂਪਰੇਰੀ ਸਾਡਾ ਹੈਗਾ। ਭਾਜੀ ਜਿਸ ਦਿਨ ਤੁਸੀਂ ਇਹਨਾਂ ਨੂੰ ਮੁੱਦੇ ਪਾਓਗੇ ਨਾ, ਜਿਹੜੀ ਤੁਹਾਨੂੰ ਮੈਂ ਲਾਲ ਰੰਗ ਵਾਲੀ ਗੱਲ ਕਹੀ ਆ, ਆਹ ਸਭ ਸਿੱਧੇ ਹੋ ਜਾਣਗੇ ਜਿਹੜੇ ਤੁਸੀਂ ਲਈ ਫਿਰਦੇ ਨਾ ਇੱਥੇ, ਇਹ ਚਿੰਦੀ ਚੋਰ ਜਿਹੜੇ ਹੈਗੇ ਨੇ। ਅਤੇ ਮੈਂ ਹੈਰਾਨ ਉਹਨਾਂ ਨਾਲ ਵੀ ਵੀਜ਼ਾ ਦੇਣ ਵਾਲੀ ਦੀ, ਵੀ ਜਿਹੜੀ ਸ਼ਕਲ ਦੇਖ ਕੇ ਮੈਨੂੰ ਸਕੂਟਰ 'ਤੇ ਨਾ ਪਿੱਛੇ ਬਿਠਾਵਾਂ ਅਤੇ ਤੁਸੀਂ ਉਹਨੂੰ ਕੈਨੇਡਾ ਦੇ ਜਹਾਜ਼ਾਂ 'ਚ ਚੜਾਇਆ। ਧੰਨ ਭਾਗ ਤੁਹਾਡਾ ਅਹਿਮਦ ਹੁਸੈਨ ਜੀ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਸੀ, ਜਿਨ੍ਹਾਂ ਦੇ ਸਾਰੇ ਬਾੜੇ ਹੋਏ ਨੇ, ਜਿਨ੍ਹਾਂ ਨੇ ਜਸਟਿਨ ਟਰੂਡੋ ਦਾ ਵੀ ਬੇੜਾ ਗਰਕ ਕੀਤਾ। ਟਰੂਡੋ ਚੰਗਾ ਭਲਾ ਚਲੀ ਚੁੱਲੀ ਜਾਂਦਾ ਸੀਗਾ, ਬੇੜਾ ਗਰਕ ਕਰ ਦਿੱਤਾ ਅਹਿਮਦ ਹੁਸੈਨ ਨੇ, ਇਮੀਗ੍ਰੇਸ਼ਨ ਦਾ ਡਿਪਾਰਟਮੈਂਟ ਸੀ ਉਹਦੇ ਕੋਲ। ਉਦੋਂ ਮੈਂ ਇਹਨੂੰ ਕਿਹਾ ਸੀ, ਮੈਂ ਕਿਹਾ ਜਿਹੜੇ ਬੰਦੇ ਪੈਸਾ ਲੈ ਕੇ ਆ ਸਕਦੇ ਆ ਉਹ ਵਾੜੋ ਇਸ ਕੰਟਰੀ 'ਚ, ਤੁਸੀਂ ਤਾਂ ਮਲੰਗ ਬਾੜ ਰਹੇ ਹੋ ਜਿਹੜੇ ਤੁਹਾਤੋਂ ਮੰਗਦੇ ਨੇ ਵੀ ਦੇ ਪੈਸੇ ਕਿੱਥੇ ਪਏ ਨੇ। ਕਹਿੰਦਾ ਵੀ ਨੀਡ ਟੂ ਕਵਰ ਲੇਬਰ। ਮੈਂ ਕਿਹਾ ਲੇਬਰ ਉਹ ਲਿਆ ਜਿਹੜੀ ਕੁਆਲੀਫਾਈਡ ਆ, ਜਿਹੜੀ ਲੇਬਰ ਨੇ ਟਿਕਟੋਕ ਦੇਖ ਕੇ ਸੌਣਾ ਅਤੇ ਇੰਸਟਾਗ੍ਰਾਮ 'ਤੇ 2 ਘੰਟੇ ਰਾਤ ਨੂੰ ਲਾਉਣੇ ਆ ਅਤੇ ਸਵੇਰੇ 11 ਵਜੇ ਤੱਕ ਨਹੀਂ ਉੱਠਣਾ, ਉਹ ਲੇਬਰ ਤੇਰੀ ਚੱਲਣੀ ਨਹੀਂ। ਲੇਬਰ ਲੈ ਕੇ ਲੋੜਵੰਦ ਜ਼ਰੂਰਤਮੰਦ ਲੋਕ, ਟ੍ਰੇਡ ਪਰਸਨ, ਜੇ ਕੋਈ ਵੈਲਡਰ ਆ ਉੱਥੋਂ ਵੈਲਡਰ ਚੱਕ ਕੇ ਲੈ ਕੇ, ਇੱਥੇ ਵੈਲਡਿੰਗ ਦੀਆਂ ਕੋਰਸਾਂ ਨਾ ਕਰਾਉਂਦਾ ਫਿਰ ਉਹਨੂੰ, ਉੱਥੋਂ ਵੈਲਡਰ ਲੈ ਕੇ ਆਓ। ਕਿਉਂਕਿ ਮੈਨੂੰ ਪਤਾ ਸੀ ਮੇਰਾ ਮੁਲਕ ਕਿਹੋ ਜਿਹਾ, ਉਹ ਸਮਾਲੀਆ ਤੋਂ ਸੀ, ਮੈਂ ਸਮਾਲੀਆ ਬਾਰੇ ਜਾਣਦਾ ਨਹੀਂ ਪਰ ਮੈਂ ਇੰਡੀਆ ਬਾਰੇ ਜਾਣਦਾ। ਮੈਂ ਉਦੋਂ ਬਹੁਤ ਤਰੀਕੇ ਨਾਲ ਕਿਹਾ ਸੀ, ਮੈਂ ਕਿਹਾ ਇਹ ਆਉਣ ਵਾਲਾ ਸਮਾਂ ਜਿਹੜਾ ਨਾ, ਇਹ ਤੁਹਾਡੀਆਂ ਅੱਖਾਂ ਮੂਹਰੇ ਆਊਗਾ, ਜਿਹੜੇ ਤੁਸੀਂ ਹੱਥਾਂ ਨਾਲ ਗੱਡਾਂ ਮਾਰੀਆਂ ਨੇ ਨਾ, ਤੁਹਾਨੂੰ ਮੂੰਹ ਨਾਲ ਖੁੱਲ੍ਹਣੀਆਂ ਪੈਣੀਆਂ, ਅਤੇ ਖੁੱਲ੍ਹ ਰਹੇ ਹਾਂ ਅੱਜ। ਬੜੇ ਲੋਕ ਡਿਪੋਰਟ ਕੀਤੇ ਇਹਨਾਂ ਨੇ, ਫੜ ਫੜ ਕੇ ਕ੍ਰਿਮੀਨਲਸ ਨੇ ਜਿਹੜੇ, ਤੁਹਾਡੇ ਆਸ ਪਾਸ ਕੋਈ ਰਹਿੰਦਾ, ਕੋਈ ਚਿੰਦੀ ਚੋਰ ਟਾਈਪ ਹੁੰਦੇ ਨੇ, ਥਰਡ ਕਲਾਸ ਵੀ ਬੰਦੇ ਹੁੰਦੇ ਨੇ, ਕੋਈ ਬੜੇ ਉਹ ਨਹੀਂ ਹੈਗੇ ਵੀ ਕੋਈ ਪ੍ਰੋਫੈਸ਼ਨਲ ਲੋਕ ਨੇ, ਚਿੰਦੀ ਚੋਰ ਟਾਈਪ ਹੁੰਦੇ ਨੇ, ਮੈਂ ਦੇਖਦਾ ਉਹਨਾਂ ਖੜ ਕੇ। ਤੁਸੀਂ ਜਿਹੜੇ ਰਿਪੋਰਟ ਕਰੋ, ਤੁਸੀਂ ਰਿਪੋਰਟ ਨਹੀਂ ਕਰਦੇ, ਇਹਨਾਂ ਨੂੰ ਲੱਗਦਾ ਇੱਥੇ ਕੁਛ ਪਤਾ ਹੀ ਨਹੀਂ ਲੱਗਦਾ। ਜੇ ਤੁਸੀਂ ਕਿਸੇ ਨੂੰ ਪੀ ਕੇ ਗੱਡੀ ਚਲਾਉਂਦੇ ਹੋਏ ਦੇਖਦੇ ਹੋ ਜਾਂ ਉਹਦੇ ਹੱਥ 'ਚ ਬੋਤਲ ਫੜੀ ਦੇਖ ਲਈ, ਤੁਸੀਂ ਰਾਈਟ ਵੇ 911 ਡਾਇਲ ਕਰਕੇ ਦੱਸ ਸਕਦੇ ਹੋ ਕਿ ਇੰਪੇਅਰਡ ਡਰਾਈਵਰ ਹੈ, ਸਾਰੀਆਂ ਸੜਕਾਂ ਘੇਰ ਲੈਣਗੇ ਅਗਲੇ ਆ ਕੇ, ਕਿਉਂਕਿ ਇਹਦੇ ਥਰੂ ਬੰਦੇ ਮਰ ਰਹੇ ਨੇ ਸੜਕ 'ਤੇ। ਰੇਡੀਓ ਸੁਣ ਰਹੇ M530 ਡਾਲ 'ਤੇ ਮਨਮੋਹਨ ਨੂੰ ਕਾਲ ਕਰਨੀ ਹੈ, ਮਨਮੋਹਨ ਦਾ ਨੰਬਰ ਨੋਟ ਕਰ ਲਓ, ਆਟੋ ਇੰਸ਼ੋਰੈਂਸ ਘਟਾ ਲਓ, 10 ਸੈਂਟ ਪਰ ਲੀਟਰ ਗੈਸ ਅਗਲੇ 24 ਘੰਟਿਆਂ 'ਚ ਅੱਪ ਜਾਣੀ ਹੈ। ਡੋਨਲਡ ਟਰੰਪ ਨੇ ਬੰਬ ਸਿੱਟੇ ਨੇ ਇਰਾਨ ਦੇ ਉੱਤੇ ਅਤੇ ਕਿਹਾ ਯੂਨੋ ਉਹ ਸਾਡੇ 'ਤੇ 1 ਬੰਬ ਸਿੱਟਦੇ ਨੇ, ਅਸੀਂ ਉਹਨਾਂ 'ਤੇ 20 ਬੰਬ ਸਿੱਟਦੇ ਹਾਂ। ਭਾਅ ਜੀ ਸਾਰਾ ਕੁਛ ਪਾੜ ਕੇ ਗਲੀ ਤਾਂ ਤੁਹਾਡੇ ਇਹਨਾਂ ਨੇ ਪਾ ਦਿੱਤਾ ਹੈਗਾ। ਉੱਧਰ ਜਿਹੜਾ ਮੈਨੂੰ ਇਰਾਨੀ ਬੰਦਾ ਮਿਲਿਆ ਸੀ, ਜਿਹੜਾ ਮੈਨੂੰ ਜ਼ਿਕਰ ਇਹ ਕਰ ਰਿਹਾ ਸੀ ਕਿ ਅਮੈਰੀਕਾ ਦੀ ਬੱਸ ਹੋ ਚੁੱਕੀ ਹੈ, ਇਰਾਨ ਤਾਂ ਐਸਾ ਕੰਟਰੀ ਆ, ਸਾਡੇ ਬਾਦਸ਼ਾਹ ਤੁਹਾਨੂੰ ਲੁੱਟ ਕੇ ਲਿਆਉਂਦੇ ਸੀ ਇੰਡੀਆ ਨੂੰ, ਤੁਹਾਡੇ 'ਤੇ ਉਹਨਾਂ ਨੇ ਰਾਜ ਕੀਤਾ। ਮੈਂ ਮਨ 'ਚ ਕਿਹਾ ਤੂੰ ਇੱਥੇ ਝਾੜੂ ਮਾਰਨਾ ਆਇਆ ਫਿਰ ਇਹ ਝੰਡੂਆ ਜਿਹਾ ਹੈ, ਤੁਹਾਡੀਆਂ ਔਰਤਾਂ ਨੂੰ ਕੋਈ ਅਧਿਕਾਰ ਨਹੀਂ ਹੈਗੇ, ਗੁਲਾਮਾਂ ਵਾਂਗੂ ਤੁਸੀਂ ਉੱਥੇ ਰੱਖ ਰਹੇ ਹੋ ਉਹਨਾਂ ਨੂੰ, ਬੱਚਿਆਂ ਦੇ ਤੁਹਾਡੇ ਕੋਈ ਅਧਿਕਾਰ ਨਹੀਂ, ਉਹਨਾਂ ਨੂੰ ਗੁਲਾਮਾਂ ਵਾਂਗੂ ਰੱਖ ਰਹੇ ਹੋ, ਹਾਲਾਤ ਤੁਹਾਡੇ ਕੀ ਨੇ, ਜਿਹੜਾ ਬੰਦਾ ਗੱਦੀ 'ਤੇ ਬਹਿੰਦਾ ਉਹੀ ਕਬਜ਼ਾ ਕਰ ਲੈਂਦਾ, ਚੱਕ ਚੱਕ ਠਾਣੇ ਭਰ ਦਿੰਦੇ, ਤੁਹਾਨੂੰ ਇਮੋਸ਼ਨਲ ਕਰਕੇ ਮੂਹਰੇ ਕਰ ਦਿੰਦੇ ਲੋਕਾਂ ਦੇ ਲੜਨ ਨੂੰ, ਆਪ ਪਿੱਛੇ ਬੈਠੇ ਨੇ ਸਾਰੇ। ਕਿਹੜੇ ਤੁਸੀਂ ਮੁਲਕਾਂ ਦੀਆਂ ਗੱਲਾਂ ਕਰਦੇ ਹੋ ਅਤੇ ਕਿਹੜੇ ਤੁਸੀਂ ਅਧਿਕਾਰਾਂ ਦੀਆਂ ਗੱਲਾਂ ਕਰਦੇ ਹੋ ਅਤੇ ਕਿਹੜੀਆਂ ਤੁਸੀਂ ਤਾਕਤਾਂ ਦੀਆਂ ਗੱਲਾਂ ਕਰਦੇ ਹੋ? 4 ਇਹਨਾਂ ਨੇ ਬੰਬ ਚਾਜਰਾਂ ਸੱਟੇ, ਤੁਹਾਨੂੰ ਖਤਮ ਕਰ ਦੇਣਗੇ, ਇਹਨਾਂ ਦਾ ਕੁਛ ਨਹੀਂ ਜਿਹੜਾ ਇਹਨਾਂ ਨੇ ਕਿਸੇ ਉੱਥੋਂ ਤੇਲ ਪੂਰਾ ਕਰਕੇ ਆਪਣੇ ਪੈਸੇ ਪੂਰੇ ਕਰ ਲੈਣੇ ਨੇ। ਗੱਲ ਤਾਂ ਅਮਨ ਅਮਾਨ ਦੀ ਹੈ ਕਿ ਦੁਨੀਆ 'ਚ ਅਮਨ ਬਣਿਆ ਰਹੇ। ਅਗਰ ਮੇਰਾ ਕੋਈ ਮੁਸਲਿਮ ਭਰਾ ਸੁਣਦਾ, ਮੇਰੀ ਇੱਕ ਗੱਲ ਯਾਦ ਰੱਖਿਓ, ਆਪਣੇ ਦਿਲ 'ਤੇ ਲਾ ਕੇ ਰੱਖਿਓ ਕਿ ਮਿਡਲ ਈਸਟ ਇਕੱਲੇ ਨੂੰ ਇੱਕ ਛੋਟੇ ਜਿਹੇ ਮੁਲਕ ਨੇ ਵਕਤ ਪਾਇਆ ਹੋਇਆ, ਪਿਛਲੇ 30-40 ਸਾਲ ਤੋਂ, ਇਜ਼ਰਾਈਲ ਦੀ ਗੱਲ ਕਰਦਾ ਮੈਂ। ਇੱਥੇ ਗੱਲ ਨਫ਼ਰਤ ਕਰਨ ਜਾਂ ਨਾ ਨਫ਼ਰਤ ਕਰਨ ਦੀ ਨਹੀਂ ਹੈ, ਗੱਲ ਇੱਥੇ ਆ ਕਿ ਇਜ਼ਰਾਈਲ ਇੰਨਾ ਕੁ ਤਾਕਤਵਰ ਕਿਵੇਂ ਹੋ ਗਿਆ ਕਿ ਉਹ 15 ਤੋਂ 20 ਮੁਲਕ ਜਿਹੜੇ 50 ਸਾਲ ਤੋਂ ਤੇਲ ਵੇਚਦੇ ਨੇ ਉਹਨਾਂ ਦੀ ਬੱਸ ਕਰਾਈ ਜਾਂਦਾ, ਕੋਈ ਤੇਲ ਨਹੀਂ ਵੇਚਦਾ, ਕੁਛ ਨਹੀਂ ਵੇਚਦਾ, ਇਨਫੋਰਮੇਸ਼ਨ ਵੇਚਦਾ, ਆਪਣੇ ਟੈਕਨੋਲੋਜੀ ਅਤੇ ਆਪਣੇ ਲੋਕਾਂ ਦੀਆਂ ਰਿਸਰਚਸ ਨੇ ਉਹਨਾਂ ਨੂੰ ਦੁਨੀਆ 'ਚ ਵੇਚਦਾ। ਸਭ ਤੋਂ ਵੱਧ ਸਾਇੰਟਿਸਟ ਦੁਨੀਆ ਦੇ ਕਾਮਯਾਬ ਜਿਹੜੇ ਨੇ ਉਹ ਯਹੂਦੀ ਲੋਕ ਨੇ, ਇਹਨਾਂ ਲੋਕਾਂ ਨੇ ਪੜ੍ਹਿਆ ਲਿਖਿਆ, ਇਹਨਾਂ ਚੱਕਰਾਂ 'ਚੋਂ ਨਿਕਲੇ ਬਾਹਰ, ਜਿਹੜੇ ਕਿ ਧਰਮ ਦੀ ਆੜ ਹੇਠ ਜਿਹੜੇ ਆਪ ਲੁਕੇ ਬੈਠੇ ਨੇ ਅਤੇ ਤੁਹਾਨੂੰ ਮੂਹਰੇ ਕਰ ਦਿੰਦੇ, ਹਿੰਦੂ ਮੁਸਲਮਾਨ, ਸਿੱਖ ਮੁਸਲਮਾਨ, ਇਹ ਕਰੀ ਚੱਲੋ, ਆਪਣੇ ਬੱਚੇ ਪੜ੍ਹਾਓ। ਤੁਸੀਂ ਲੋਕ ਇਹਨਾਂ ਮੁਲਕਾਂ ਦੇ ਵਿੱਚ ਰੋਟੀ ਕਮਾਉਣ ਆਏ ਹੋ, ਚੰਗੇ ਢੰਗ ਨਾਲ ਰੋਟੀ ਕਮਾਓ, ਕਿੱਥੋਂ ਕਿਹੜੇ ਫੰਡ ਮਿਲਦੇ, ਆਪਾਂ ਸਾਰੇ ਉੱਧਰ ਨਾ ਝਾਕੀਏ ਵੀ ਕਿੱਥੋਂ ਖਾਣਾ ਹੁਣ, ਇਹ ਅਸੀਂ ਫੰਡ ਨਹੀਂ ਖਾ ਰਹੇ ਲੈ ਕੇ, ਅਸੀਂ ਆਪਣੇ ਬੱਚਿਆਂ ਲਈ ਟੋਏ ਪੱਟਦੇ ਪਏ ਹਾਂ। ਆਹ ਜਿਹੜੀ ਮੈਂ ਐਡ ਦੇਖਦਾ ਪਿਆ ਨਾ ਕਿ 15 ਦਿਨ ਰਹਿ ਗਏ, 10 ਦਿਨ ਰਹਿ ਗਏ, ਬਸ ਆ ਜਾਓ ਫੰਡ ਲੈ ਜਾਓ, ਇਹ ਮੋੜਨੇ ਨਹੀਂ ਹੈਗੇ, ਬਹੁਤ ਜ਼ੋਰ ਦੇ ਕੇ ਬੋਲਿਆ ਜਾਂਦਾ, 110% ਇਲੀਗਲ ਐਡ ਆ, 110%। ਸਬਸਿਡੀ ਦਾ ਮਤਲਬ ਹੁੰਦਾ ਉਹਦੇ ਵਿੱਚ ਕੰਡੀਸ਼ਨਸ ਹੁੰਦੇ ਨੇ, ਸਬਸਿਡੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਜਿਹਨੂੰ ਮੂੰਹ ਚੱਕਿਆ ਉਹਨੂੰ ਦੇ ਦਿਓ, ਵਿੱਚ ਕੰਡੀਸ਼ਨਸ ਹੁੰਦੇ ਨੇ, ਕੰਡੀਸ਼ਨਸ ਨੂੰ ਪ੍ਰੋਪਰਲੀ ਲਾਗੂ ਕਰਨਾ ਹੁੰਦਾ, ਆਹ ਕੰਡੀਸ਼ਨ 'ਤੇ ਐਦਾਂ ਇੱਦਾਂ ਤੁਸੀਂ ਆਪਣੇ ਫੰਡ ਲੈ ਜਾਓ। ਪਲੀਜ਼, ਆਉਣ ਵਾਲੇ ਸਮੇਂ 'ਚ ਬੱਚਿਆਂ ਵਾਸਤੇ ਫੰਡ ਨੇ, ਇਹ ਐਜੂਕੇਸ਼ਨ ਫੰਡ ਨੇ, ਬੱਚਿਆਂ ਵਾਸਤੇ ਬਣੇ ਰਹਿਣ ਦਿਓ। ਫਿਲਹਾਲ ਮਨਮੋਹਨ ਸਿੰਘ ਨੂੰ ਕਾਲ ਕਰੋ, ਮਨਮੋਹਨ ਜੀ ਨੰਬਰ ਬੋਲ ਦਿਓ,
1: 416-990-3200,
0: 416-990-3200। ਥੈਂਕ ਯੂ ਵੈਰੀ ਮਚ। ਸੋ 416-990-3200 ਨੰਬਰ ਹੈ, ਮਨ ਲੱਗਦੇ ਕਿ ਮਨਮੋਹਨ ਨੂੰ ਕਾਲ ਘੁੰਮਾ ਦਿਓ ਅਤੇ ਮਨਮੋਹਨ ਤੁਹਾਨੂੰ ਕਰਨ 'ਚ ਹੌਲੀ ਜਿਹੀ ਦੱਸੂਗਾ ਕਿ ਯਾਰ ਤੁਹਾਡੀ ਤਾਂ ਇੰਸ਼ੋਰੈਂਸ ਦੇ ਵਿੱਚ ਤੁਸੀਂ $190 ਐਕਸਟਰਾ ਮਹੀਨੇ ਦੇ ਰਹੇ ਹੋ। ਮਨਮੋਹਨ ਦਾ ਨੰਬਰ ਕਿੰਨਾ? 416-990-3200, 416-990-3200। ਬਾਬਾ ਨਾਨਕ ਕੀ ਕਹਿੰਦੇ ਨੇ?

0: ਬਾਬਾ ਨਾਨਕ ਜੀ ਅਸੀਂ ਨਹੀਂ ਕਰਦੇ ਹੈਗੇ ਜੀ, ਸਾਨੂੰ ਪਤਾ ਕਿ ਅਸੀਂ ਜੀਵ ਹਾਂ, ਪਤਾ ਨਹੀਂ ਕੱਲ੍ਹ ਨੂੰ ਉੱਠ ਪਾਉਣਾ ਕਿ ਨਹੀਂ। ਫਿਲਹਾਲ ਮੇਰੇ ਨਾਲ ਜੋਤੀ ਹੈ। ਜੋਤੀ ਕੈਸੇ ਹੈ?
1: ਬੜੀਆ ਜੀ, ਬੜੀਆ। ਆਪ ਕੈਸੇ ਹੋ?
0: ਮੈਂ ਅੱਛਾ ਹੂੰ, ਔਰ ਚੜ੍ਹਦੀ ਕਲਾ ਮੈਂ ਹੂੰ। ਹਮਾਰੇ ਬਾਬਾ ਨਾਨਕ ਹੋਏ ਹੈ, ਆਪਕੇ ਵੀ ਹੈ, ਮੇਰੇ ਵੀ ਹੈ, ਹਮ ਸਭੀ ਕੇ ਹੈ। ਹਮਾਰੇ ਇਸ ਲਈ ਬੋਲਿਆ ਹੈ, ਹਮਾਰੇ ਕਾ ਮਤਲਬ ਮੇਰੇ ਨਹੀਂ ਹੈ, ਠੀਕ ਹੈ?
1: ਰਾਈਟ।
0: ਹਮਾਰੇ ਕਾ ਮਤਲਬ ਹਮ ਸਭੀ ਕੇ ਹੈ ਬਾਬਾ ਨਾਨਕ।
1: ਹਾਂ ਜੀ।
0: ਬਾਬਾ ਨਾਨਕ ਇੱਕ ਲੌਜਿਕ ਥੇ, ਸਿਧਾਂਤ ਥੇ, ਧਰਮ ਨਹੀਂ ਥੇ। ਸਿਧਾਂਤ ਲੈ ਕੇ ਗੌਤਮ ਬੁੱਧ ਕੀ ਤਰ੍ਹਾਂ ਪੂਰੀ ਦੁਨੀਆ ਮੈਂ ਗਏ ਵੋ। ਹਾਂਜੀ। ਸੋ ਉਹਨਾਂ ਨੇ ਲੋਕਾਂ ਦਾ ਬੇੜਾ ਪਾਰ ਕੀਤਾ, ਜੋ ਡੁੱਬੇ ਹੋਏ ਸੀ ਉਹਨਾਂ ਨੂੰ ਪਾਰ ਕਰਾਇਆ। ਉੱਥੇ ਬਾਬਾ ਨਾਨਕ ਕਹਿੰਦੇ ਨੇ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਮਾਤਾ ਧਰਤੀ ਦੀ ਸਿਫਤ ਕਰਦੇ ਨੇ ਕਿ ਮਾਂ ਧਰਤੀ। ਉੱਥੇ ਸੰਤ ਰਾਮਦਾਸ ਜੀ ਕਹਿੰਦਾ, ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਗਧਾ ਰਹੀ ਹੋਏ ਸੂਰਜਾ। ਕੰਮੀਆਂ ਦੇ ਵੇੜੇ, ਕੰਮੀ ਜਿਹੜੇ ਕੰਮ ਕਰਦੇ ਨੇ, ਜਿਨ੍ਹਾਂ ਨੂੰ ਜਾਤਾਂ ਦੇ ਨਾਲ ਨੀਵੇਂ ਦਰਜੇ ਦੇ ਵਿੱਚ ਰੱਖਿਆ ਜਾਂਦਾ ਅਤੇ ਉਹਨਾਂ ਨੂੰ ਬੁਲਾਇਆ ਜਾਂਦਾ, ਉਹਨਾਂ ਦੀ ਗੱਲ ਕਰਦੇ ਆ। ਅਤੇ ਉੱਥੇ ਬਾਬਾ ਨਾਨਕ ਇਸ ਧਰਤੀ ਔਰ ਸ੍ਰਿਸ਼ਟੀ ਦੀ ਗੱਲ ਕਰਦੇ ਆ ਕਿ ਕੁਦਰਤ ਕੀ ਮਿਲਣਾ ਜਾਣੀ ਹੈ, ਵੱਡਾ ਬੇਪਰਵਾਹ। ਔਰ ਅੱਜ ਅਸੀਂ ਗੱਲ ਕਰਨ ਲੱਗੇ, ਬੜਾ ਖੂਬਸੂਰਤ ਜਿਹਾ ਮੌਸਮ ਹੈ। ਛੋਟੇ ਛੋਟੇ ਪਲਾਂਟਸ ਮੈਂ ਲੈ ਕੇ ਆਇਆ ਸੀ ਖੁਦ ਗ੍ਰੀਨ ਵੈਲੀ ਗਾਰਡਨ ਸੈਂਟਰ ਤੋਂ, ਅੱਜ ਉਹ ਵੱਡੇ ਹੋ ਚੁੱਕੇ ਨੇ, ਫੁੱਲ ਨੇ ਜਿਹੜੇ। ਜੋਤੀ ਕੋਈ ਦਿਨ ਨਹੀਂ ਹੁੰਦਾ ਜਿੱਦਣ ਮੈਂ ਤੁਹਾਡੇ ਫੁੱਲ ਦੇਖ ਕੇ ਕਾਰ 'ਚ ਨਹੀਂ ਬਹਿੰਦਾ। ਯਕੀਨ ਮੰਨੇ, ਲਾਸਟ ਲੁੱਕ ਮੇਰੇ ਘਰ 'ਤੇ ਪਤਾ ਕੀ ਹੁੰਦੀ ਹੈ? ਜੋ ਆਪਸੇ ਫਲਾਵਰਸ ਲੈ ਕੇ ਗਿਆ ਥਾ ਮੈਂ ਫਰੰਟ ਯਾਰਡ ਕੇ ਲੀਏ, ਹੈ ਉਹ ਨਿਕਲਤੇ ਹੈ, ਚੱਲ ਰਹੇ ਹੈ, ਅਤੇ ਉਹ ਮੇਰੇ ਕੋਲ ਬੜਾ ਅੱਛਾ ਲੱਗਦਾ ਹੈ। ਮੈਂ ਆਪਕੋ ਬਿਫੋਰ ਆਫਟਰ ਕੀ ਪਿਕਚਰ ਭੇਜੂੰਗਾ ਇੱਕ। ਆਪ ਲੋਗੋਂ ਕੀ ਪਿਕਚਰ ਦੇਖ ਕੇ ਡਿਜ਼ਾਇਨ ਕਰਤੇ ਹੈ ਨਾ, ਮੈਂ ਆਪਕਾ ਡਿਜ਼ਾਇਨ ਕੀਆ ਹੁਆ ਪਿਕਚਰ ਭੇਜੂੰਗਾ ਆਪਕੋ ਕਿ ਆਪਨੇ ਹਮੇ ਡਿਜ਼ਾਇਨ ਕਰਕੇ ਦਿਆ ਥਾ ਕਿ ਐਸੇ ਐਸੇ ਲਗਾਨਾ ਇਨਕੋ। ਇਹਨਾਂ ਨੇ ਜਿਵੇਂ ਜਿਵੇਂ ਪਲਾਂਟਸ ਦੱਸੇ ਸੀ ਉਵੇਂ ਉਵੇਂ ਲਾਏ। ਇਹਨਾਂ ਨੇ ਸਾਨੂੰ ਫੁੱਲ ਦਿੱਤੇ ਨੇ ਪ੍ਰੇਨੀਅਲਸ, ਕਹਿੰਦੇ ਕੀ ਕਹਿੰਦੇ ਸਾਨੂੰ ਪੰਜਾਬੀ ਦੱਸ ਦਿਆ ਕਰੋ। ਬਾਰ ਬਾਰ ਉੱਗਣ ਵਾਲੇ ਫੁੱਲ ਨੇ, ਆਪਣੇ ਆਪ ਉੱਗੀ ਜਾਣਗੇ, ਆਪਣੇ ਆਪ ਨਿਕਲੀ ਜਾਣਗੇ ਅਤੇ ਆਪਣੇ ਆਪ ਵਧੀ ਜਾਣਗੇ, ਅੱਗੇ ਅੱਗੇ ਵਧੀ ਜਾਣਗੇ। ਕਿਆ ਬੋਲਤੇ ਇਸਕੋ?
1: ਪੇਰੀਨੀਅਲਸ।
0: ਪੇਰੀਨੀਅਲਸ। ਸੋ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਲੱਗਦਾ ਜਦੋਂ ਅਸੀਂ ਕਿਸੇ ਨਰਸਰੀ 'ਤੇ ਜਾਂਦੇ ਹਾਂ ਵੀ ਕਿਹੜਾ ਫੁੱਲ ਕਿਵੇਂ ਨਿਕਲੂ। ਉੱਥੇ ਵੇਚਣ ਵਾਲੇ ਖੜ੍ਹੇ ਹੁੰਦੇ ਨੇ, ਦੱਸਣ ਵਾਲਾ ਨਹੀਂ ਕੋਈ ਖੜ੍ਹਾ ਹੁੰਦਾ। ਸੋ ਤੁਸੀਂ ਗ੍ਰੀਨ ਵੈਲੀ ਗਾਰਡਨ ਸੈਂਟਰ 'ਤੇ ਜਾਣਾ ਜਿੱਥੇ ਤਕਰੀਬਨ 1000 ਦੀ ਗਿਣਤੀ 'ਚ ਲੋਕ ਪਹੁੰਚ ਚੁੱਕੇ ਨੇ ਹੁਣ ਤੱਕ। ਔਰ ਓਨਰਸ ਨੇ ਜਿਹੜੇ, ਉਹਨਾਂ ਵਿੱਚੋਂ ਬਾਈ ਗੁਰਦੇਵ ਜੀ ਔਰ ਬਾਕੀ ਸਾਰੇ ਜਿਹੜੇ ਪਾਰਟਨਰਸ ਨੇ, ਜੋਤੀ ਹੁਣੇ ਵੀ ਨੇ ਵਿੱਚੇ, ਇਹਨਾਂ ਦਾ ਕਹਿਣਾ ਕਿ ਸਾਨੂੰ ਇੰਨਾ ਅੱਛਾ ਰਿਸਪੌਂਸ ਮਿਲਿਆ ਕਿ ਅਗਲੇ ਸਾਲ ਅਸੀਂ ਹੋਰ ਵੱਡੀ ਤਿਆਰੀ ਕਰਕੇ ਚੱਲਾਂਗੇ। ਸਹੀ ਹੈ ਬਾਤ ਕਿ ਨਹੀਂ? ਗੁਰਦੇਵ ਜੀ ਨੇ ਬੁਲਾਇਆ ਮੈਨੂੰ, ਪੁੱਛਿਆ ਕਿ ਐਸੇ ਕਰਕੇ ਅਮਨ ਜੀ ਹਮਨੇ ਨਰਸਰੀ ਓਪਨ ਕਰਨੀ ਹੈ। ਮੈਂ ਉਹਨਾਂ ਨੇ ਇੱਕ ਗੱਲ ਕਹੀ ਸੀ, ਮੈਂ ਕਿਹਾ ਨਰਸਰੀ ਨਹੀਂ, ਆਪਾਂ ਲੋਕਾਂ 'ਚ ਅਵੇਅਰਨੈਸ ਲੈ ਕੇ ਜਾਵਾਂਗੇ ਫੁੱਲਾਂ ਵਾਸਤੇ, ਸਬਜ਼ੀਆਂ ਵਾਸਤੇ, ਮਿੱਟੀ ਵਾਸਤੇ, ਉਹਨੂੰ ਉਗਾਉਣਾ ਕਿਵੇਂ ਆ, ਦਰਖਤਾਂ ਵਾਸਤੇ, ਜਿਹੜੇ ਦਰਖਤ ਨੇ ਜਿਹੜੇ ਟਰੀਜ਼ ਤੁਹਾਨੂੰ ਫਰੂਟ ਦੇਣਗੇ। ਇੱਕ ਵਾਰ ਦੀ ਇਨਵੈਸਟਮੈਂਟ ਆ, 100-50 ਰੁਪਇਆ, 200 ਰੁਪਏ ਖਰਚ ਕੇ ਤੁਸੀਂ ਲਾ ਲਿਆ, ਸਾਰੀ ਜ਼ਿੰਦਗੀ ਉਹਨੇ ਤੁਹਾਨੂੰ ਫਲ ਦੇਣੇ ਨੇ। ਫੁੱਲ ਉਹ ਦੇਣੇ ਆ ਜੋਤੀ ਨੇ ਜਿਹੜੇ ਖੁਸ਼ਬੂ ਦਿਆ ਕਰਨਗੇ ਬੈਕਯਾਰਡ ਦੇ ਵਿੱਚ, ਉਹ ਫੁੱਲ ਲੈ ਸਕਦੇ ਹੋ। ਔਰ ਇੱਕ ਵਾਰ ਲਿਆ ਮੁੜ ਕੇ ਬਾਰ ਬਾਰ ਆਉਂਦਾ। ਅਤੇ ਜੋਤੀ ਥੋੜ੍ਹਾ ਸਾ ਬੋਲਿਆ ਆਪ ਗ੍ਰੀਨ ਵੈਲੀ ਗਾਰਡਨ ਸੈਂਟਰ ਕੇ, ਸਬਜ਼ੀਓ ਮੈਂ ਕਿਆ ਕਿਆ ਮੇਰੇ ਪਾਸ ਪੜਾ ਹੈ, ਫਰੂਟਸ ਮੈਂ ਕਿਆ ਪੜਾ ਹੈ ਔਰ ਬਾਕੀ ਸਾਰਾ।
1: अब सब्जियां काफी लाइक थोड़ी बची हुई हमारे पास, उसमें है बैंगन पड़े हुए हैं, टमाटर्स है, चिली, ग्रीन चिलीज है, वो शिमला मिर्च, कलर वाली शिमला मिर्च, हरी वाली नहीं है, और बाकी भी पम्पकिन है थोड़े बहुत। बट अब लोग आ रहे हैं सारे पूछने के लिए कि अब हम और क्या लगा सकते गार्ड हमारे बैकयार्ड में। तो मैंने बहुत लोगों को अभी सजेस्ट कर रही हूँ कि अब जो हर साल आने वाले प्लांट्स लगा लो, जिसमें आपको हर सीजन में फ्लावर्स आएंगे, तो वो सब मैं अब सजेस्ट कर रही हूँ। लोगों ने कल भी, कितने लोग आए, उन्होंने भी काफी चीजें ऐसे ही लेके गए जो उनको हर साल फ्लावर देने वाले हैं। प्लस जिसमें जो बेल होते हैं उसके, कोई बेल जो हमारे पास हनी सकल करके एक बेल आया हुआ है, उसकी इतनी अच्छी खुशबू आती है वो, और वो फ्लावर जो है वो अभी जून से लेके अक्टूबर तक उसको फ्लावर आते रहते हैं। और हर आपके पैटियो के बाजू में लगाओगे तो उसकी खुशबू, इतनी सुंदर खुशबू आती है कि आप सोचो ही मत, कि आपको लगेगा कि यार आप कहाँ बैठे हो। सो ये फ्रूट ट्रीज भी हमारे पास है, एप्पल है, पेयर है, जो प्लम जो है वो है, पीचेस है, और चेरीज की वैरायटीज है, बड़े बड़े ट्रीज तो है ही है, उसमें हमारे पास मिनिएचर्स भी है जिसको जो छोटे प्लांट को भी फ्रूट्स आते हैं, जैसे बेरीज के अलग अलग टाइप्स भी हमारे पास अवेलेबल है। तो मैं सब
0: सारे ग्रीन वैली गार्डन सेंटर जाना, ਤੁਸੀਂ ਤੁਹਾਡਾ ਬੈਕਯਾਰਡ ਬੇਕਾਰ ਕੀਤਾ ਹੋਇਆ, ਫਰੰਟ ਯਾਰਡ ਬੇਕਾਰ ਕੀਤਾ ਹੋਇਆ, ਤੁਸੀਂ ਘਾਹ ਕੱਟਣ ਲਈ ਮਸ਼ਹੂਰ ਹੋ ਵੀ ਘਾਹ ਲੇਟ ਕੱਟਦੇ ਹੋ, ਤੁਸੀਂ ਆਪਣੇ ਫਰੰਟ ਅਤੇ ਬੈਕਯਾਰਡ ਨੂੰ ਪਿਆਰ ਕਰਨਾ ਸ਼ੁਰੂ ਕਰ ਦੋਗੇ ਜਦੋਂ ਇਹ ਫੁੱਲ ਆ ਜਾਣਗੇ, ਕਿ ਫੁੱਲਾਂ ਮਹਿਕ ਨੂੰ ਸੰਭਾਲ ਨਹੀਂ ਤਾਂ ਰੁਲ ਜਾਏਗਾ। ਰੁਲਣ ਦੀ ਗੱਲ ਆ, ਫੁੱਲ ਤੁਹਾਨੂੰ ਪਿਆਰ ਦਿੰਦੇ ਨੇ, ਸਬਜ਼ੀਆਂ ਤੁਸੀਂ ਲੈ ਕੇ ਆਓ, ਹਜੇ ਵੀ ਸਬਜ਼ੀਆਂ ਪਈਆਂ। ਜੋਤੀ, ਹਮਨੇ ਕੋਈ ਵੀ ਸਮਾਨ ਬਾਹਰ ਤੋਂ ਨਹੀਂ ਨਾ ਕਿਸੇ ਸਟੋਰ ਕੋ ਵੇਚਾ?
1: ਨਹੀਂ ਨਹੀਂ।
0: ਸੋ ਇਸ ਵਾਰ 14 ਏਕੜ ਦਾ ਗ੍ਰੀਨ ਹਾਊਸ ਤੁਸੀਂ ਸਾਰਾ ਹੀ ਖਰੀਦ ਕੇ ਲੈ ਕੇ ਚਲੇ ਗਏ। 1.5 ਏਕੜ ਦੇ ਵਿੱਚ ਸ਼ਹਿਰ ਦੇ ਅੰਦਰ ਜਿਹੜੀ ਹੈ ਪ੍ਰੋਪਰਟੀ, ਮਿਲੀਅਨਸ ਆਫ ਡਾਲਰ ਦੇ ਉੱਤੇ ਗ੍ਰੀਨ ਹਾਊਸ ਬਣਿਆ, ਅਤੇ ਤੁਸੀਂ ਪਹੁੰਚਣਾ ਹੈਗਾ 2547 ਐਂਬਲਟਨ ਰੋਡ। ਬੂਟਿਆਂ ਨੂੰ ਪਿਆਰ ਕਰੋ, ਅੱਜ ਸ਼ਾਮ ਨੂੰ ਜਾਓ, ਰਿਓ ਚੱਕ ਕੇ ਲੈ ਕੇ ਆਓ, ਸਰਟੀਫਾਈਡ ਨੇ, ਜੋ ਕੈਨੇਡੀਅਨ ਟਾਇਰ 'ਤੇ ਪਿਆ, ਜੋ ਹੋਮ ਡਿਪੂ 'ਤੇ ਪਿਆ, ਉਹ ਇਹਨਾਂ ਕੋਲ ਪਿਆ ਮਾਲ, ਸਰਟੀਫਾਈਡ ਮਾਲ, ਅਤੇ ਟੌਪ ਦੇ ਬੰਦੇ ਨੇ, ਦਿਲਦਾਰ ਇਨਸਾਨ ਨੇ, ਔਰ ਅੱਛੇ ਬਿਜ਼ਨਸ ਪਰਸਨੈਲਿਟੀ ਨੇ ਸਾਰੇ ਲੋਕ ਜਿਹੜੇ ਪਾਰਟਨਰਸ ਨੇ। ਤੁਹਾਨੂੰ ਜੋਤੀ ਗਾਈਡ ਕਰੂ, 1-to-1 ਕੰਸਲਟ ਕਰੂ। ਜੋਤੀ, ਜੋ ਕੰਸਲਟਿੰਗ ਕਾ ਆਈਡੀਆ ਹੈ, ਲੋਕੋਂ ਕੋ ਅੱਛਾ ਲਗਾ ਇਹ?
1: ਬਹੁਤ ਬਹੁਤ ਬਹੁਤ ਹੀ ਗੁੱਡ ਰਿਸਪਾਂਸ ਹੈ ਉਸਮੇ। ਔਰ
0: ਮੈਂ ਆ ਕੇ ਸਿੱਧਾ, ਜੋ ਪਹਿਲੀ ਵਾਰ ਆਇਆ, ਮੈਨੇ ਪੁੱਛਾ ਜੋਤੀ ਜੀ ਸੇ ਮਿਲਣਾ, ਵੋ ਕਹਾਂ ਪੇ ਹੈ? ਉਤਰਦੀ ਸਰ,
1: ਸਭ ਲੋਕ ਆਤੇ ਵਹੀ ਵਹੀ ਬੋਲਤੇ, ਔਰ ਗੂਗਲ ਪੇ ਵੀ ਹਮਾਰੇ ਰਿਵਿਊਜ਼ ਆ ਰਹੇ, ਤੋ ਵਹੀ ਬੋਲ ਰਹੇ ਕਿ ਕੰਸਲਟਿੰਗ ਬਹੁਤ ਹੈਲਪ ਕਰਤੀ ਹੈ, ਔਰ ਗਲਤ ਜਗ੍ਹਾ ਪਰ ਗਲਤ ਪਲਾਂਟ ਲਗਾਨੇ ਸੇ ਨੈਕਸਟ ਈਅਰ ਵੋ ਆਤੇ ਨਹੀਂ ਹੈ। ਤੋ ਯੇ ਸਾਰੀ ਕੰਪਲੇਂਟਸ ਮੈਂ ਲੋਗੋਂ ਸੇ ਸੁਣ ਰਹੀ ਹੂੰ ਕਿ ਹਮਨੇ ਤੋ ਲਾਸਟ ਈਅਰ ਖਰੀਦ ਕੇ ਗਏ ਥੇ ਕਿਸੀ ਦੂਸਰੇ ਗਾਰਡਨ ਸੈਂਟਰ ਸੇ, ਵੋ ਬਟ ਆਇਆ ਹੀ ਨਹੀਂ, ਕਿਉਂਕਿ ਉਨਕੋ ਗਾਈਡੈਂਸ ਹੀ ਨਹੀਂ ਦਿਆ ਗਿਆ ਕਹਾਂ ਕੌਨ ਸਾ ਪਲਾਂਟ ਲਗਾਨਾ ਹੈ।
0: ਵੈਰੀ ਗੁੱਡ, ਤੋ ਯੇ ਨੋਟ ਕਰ ਲੋ, ਸਭ ਕੁਝ ਸੋਰੀ ਸੋਰੀ ਜੋਤੀ, ਹਾਂ ਪਲੀਜ਼ ਪਲੀਜ਼ ਬੋਲੋ।
1: हाँ, ये गाइडेंस मैं सबको देती हूँ और बहुत बढ़िया रिजल्ट है, लोग वापस लेने आ रहे अलग अलग चीजें, और पिक्चर्स भी दिखा रहे कि पहले क्या लगाया था और उसका कैसा रिजल्ट मिला है उनको।
0: 6472225601। धरती नू प्यार करो, नंगे पैरी बैठो, इन्हों बूटिया नू प्यार करो, इन्हों गलबात करो, और ये थेरेपी नैचुरल थेरेपी है, बहुत असर कर दी है। 6472225601 ये हैगे ने ਹੈਰੀਟੇਜ ਰੋਡ ਐਂਡ ਐਂਬਲਟਨ ਦੇ ਕੋਰਨਰ ਦੇ ਉੱਤੇ। ਜਦੋਂ ਸਟੀਲ ਤੋਂ ਹੈਰੀਟੇਜ ਰੋਡ ਤੁਸੀਂ ਐਮਾਜ਼ੋਨ ਦੀ ਬਿਲਡਿੰਗ ਲੰਘ ਕੇ ਨੌਰਥ ਨੂੰ ਕੁਈਨ ਵੱਲ ਨੂੰ ਜਾਂਦੇ ਹੋ, ਕੁਈਨ ਦਾ ਨਾਂ ਬਦਲ ਕੇ ਐਂਬਲਟਨ ਹੋ ਜਾਂਦਾ। ਇਹ ਵੀ ਖੋਜ ਮੈਂ ਕੀਤੀ ਹੈ ਜੋਤੀ, ਮੈਨੇ ਖੋਜ ਕੀ ਵੋ ਡਰਾਈਵਿੰਗ ਕਰਕੇ ਵਹਾਂ ਪੇ, ਕਿ ਕੁਈਨ ਕਹਾਂ ਗਾਇਬ ਹੋ ਗਈ, ਫਿਰ ਪਤਾ ਲੱਗਾ ਐਂਬਲਟਨ ਬਣ ਗਈ। ਸੋ ਐਂਬਲਟਨ 'ਤੇ ਪਹੁੰਚਣਾ ਤੁਸੀਂ, 2547 ਐਂਬਲਟਨ ਰੋਡ, ਔਰ ਨੰਬਰ ਹੈ 6472225601, ਔਰ ਗ੍ਰੀਨ ਵੈਲੀ ਗਾਰਡਨ ਸੈਂਟਰ ਦੀ ਦੂਸਰੀ ਲੋਕੇਸ਼ਨ ਹੈ 11665 ਮਕਵੀਨ ਡਰਾਈਵ, ਜੋ ਕਿ ਮਕਵੀਨ ਐਂਡ ਮੇਫਿਲ 'ਤੇ ਆ। 6472225601 ਦੇ ਉੱਤੇ ਕੋਈ ਵੀ ਕੰਟੈਕਟ ਕਰ ਸਕਦਾ। ਬਹੁਤ ਸ਼ੁਕਰੀਆ ਜੋਤੀ,
1: ਥੈਂਕ ਯੂ ਜੀ,
0: ਥੈਂਕ ਯੂ, ਬਹੁਤ ਅੱਛਾ ਲੱਗਤਾ ਆਪਸੇ ਬਾਤ ਕਰਕੇ, ਥੈਂਕ ਯੂ ਸੋ ਮਚ। ਔਰ ਮੇਰੇ ਨਾਲ ਰਾਜ ਬਾਈ ਜੀ ਨੇ ਸ਼ੋਅ ਸੁਣ ਰਹੇ ਸੀ, ਕਹਿੰਦੇ ਬਾਈ ਜੀ ਮੈਂ ਕਾਲ ਕਰਨੀ ਹੈ। ਮੈਂ ਕਿਹਾ ਐਨੀ ਟਾਈਮ, ਰਾਣਾ ਜੀ ਸ਼ੇਰਜੰਗ, ਰਾਣਾ ਜੀ ਤੁਸੀਂ ਵੀ ਕਾਲ ਕਰ ਲਿਓ, RSG ਕਸਟਮ ਸੋਫਾ। ਬਾਈ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
2: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਅਤੇ ਬਾਈ ਜੀ, ਮੈਂ ਸਰ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਡਾ ਐਕਸਪੀਰੀਅੰਸ ਰੇਡੀਓ ਦੇ ਉੱਤੇ ਕਿਸ ਤਰ੍ਹਾਂ ਦਾ ਹੈਗਾ, ਕਿਵੇਂ ਤੁਹਾਨੂੰ ਲੋਕ ਮਿਲਦੇ ਆ, ਕਿਵੇਂ ਕੀ ਹੈਗਾ, ਥੋੜਾ ਦੱਸੋ ਸਾਨੂੰ, ਬੈਕ ਫੀਡਬੈਕ ਦਿਓ।
2: ਹਾਂਜੀ, ਤੁਹਾਡੇ ਆਪਣੇ ਰੇਡੀਓ ਤੇ ਸੁਣ ਕੇ ਮੈਨੂੰ ਕੋਈ ਕਸਟਮਰ ਮਿਲਿਆ ਸੀਗਾ ਮਿਸਿਸ ਆਕਲ ਤੋਂ, ਉਹਨਾਂ ਨੇ ਕਾਲ ਕੀਤੀ ਸੀ 2 ਵੀਕ ਪਹਿਲਾਂ।
0: ਹਾਂਜੀ,
2: ਅਸੀਂ ਹੁਣੀ ਉਹਨਾਂ ਦਾ ਸੋਫਾ ਡਿਲੀਵਰ ਕਰਕੇ ਆਏ ਆ।
0: ਹਾਂਜੀ,
2: ਉਹਨਾਂ ਨੇ ਸਾਡੇ ਕੋਲੋਂ ਕਸਟਮ ਆਪਣੇ ਲਿਵਿੰਗ ਏਰੀਆ ਦੇ ਹਿਸਾਬ ਦੇ ਨਾਲ ਬਣਵਾਇਆ ਸਾਡੇ ਕੋਲੋਂ।
0: ਹਾਂਜੀ,
2: ਪਲੱਸ ਉਹਨਾਂ ਦੀ ਮਾਤਾ ਕਹਿੰਦੀ ਵੀ ਸਾਡੇ ਕੋਲੇ ਚੀਜ਼ ਆ ਤੇ ਵੀ ਤੁਸੀਂ ਇਹ ਪਲੀਜ਼ ਇਹ ਕਰ ਸਕਦੇ ਹੋ ਵੀ ਆਪਣੇ ਇੰਜ ਵੀ ਸਾਡੇ ਜਿੱਦਾਂ ਨਵੇਂ ਸੋਫਿਆਂ ਦੇ ਨਾਲ ਦਾ ਕੱਪੜਾ ਲਾ ਸਕਦੇ ਹਾਂ, ਸੀਗਾ ਜੀ ਲਾ ਸਕਦੇ ਹਾਂ, ਤੇ ਉਹ ਸਿੱਟਣਾ ਨਹੀਂ ਚਾਹੁੰਦੇ। ਅਸੀਂ ਬੜੇ ਰੀਜਨੇਬਲ ਪ੍ਰਾਈਸ ਦੇ ਵਿੱਚ ਉਹਨਾਂ ਨੂੰ ਉਹਨਾਂ ਦਾ ਕੱਪੜਾ ਫੋਮ ਸਾਰਾ ਕੁਛ ਉਹਨਾਂ ਨੂੰ ਲਾ ਕੇ ਦਿੱਤਾ ਤੇ ਹੁਣ ਅੱਜ ਅਸੀਂ ਡਿਲੀਵਰ ਕੀਤਾ ਤੇ ਬੜੇ ਹੈਪੀ ਹੋਏ ਉਹ।
0: ਮੈਨੂੰ ਯਾਦ ਆਉਂਦਾ ਮੈਂ ਪਹਿਲੀ ਵਾਰ ਜਦੋਂ ਤੁਹਾਡੇ ਸ਼ੋਰੂਮ ਆਇਆ ਸੀਗਾ ਉਦੋਂ ਓਕਵਿਲ ਤੋਂ ਕਿਸੇ ਨੇ ਚੇਅਰਸ ਭੇਜੀਆਂ ਸੀਗੀਆਂ, ਬੜੀਆਂ ਫੈਂਸੀ ਚੇਅਰਸ ਸੀਗੀਆਂ। ਮੇਰਾ ਵੀ ਦਿਲ ਘਟਣਾ ਸੀ ਉਹਨਾਂ ਨੂੰ ਸਿੱਟਣ ਵਾਸਤੇ ਜੇ ਮੈਂ ਸਿੱਟਦਾ।
2: ਹਾਂਜੀ,
0: ਸੋ ਕੋਈ ਵੀ, ਹਾਂਜੀ ਹਾਂਜੀ ਪਲੀਜ਼।
2: ਹਾਂਜੀ, ਜਿਹੜਾ ਪੁਰਾਣਾ ਫਰਨੀਚਰ ਹੁੰਦਾ ਕਈ ਵਾਰੀ ਉਹ ਕਾਫੀ ਸਟਰੋਂਗ ਆ ਨਵੇਂ ਦੇ ਹਿਸਾਬ ਨਾਲ, ਜਿੱਦਾਂ ਮਲ ਹੋਣ ਦਾ ਚੱਲਦਾ ਤੇ ਕੁਛ ਕਲਾ ਸਿੱਟਣਾ ਨਹੀਂ ਚਾਹੁੰਦਾ ਵੀ ਅਸੀਂ ਇਹ ਸਾਡਾ ਠੀਕ ਹੋ ਜਾਵੇ ਤੇ ਕਲਾਸ। ਅੱਜ ਕੱਲ ਜਿੱਦਾਂ ਤੁਹਾਨੂੰ ਪਤਾ ਹਾਲਾਤ ਚੱਲਦੇ ਆ ਵੀ ਜ਼ਿਆਦਾ ਲੋਕਾਂ ਕੋਲੇ ਪੈਸਾ ਹੈ ਨੀਗਾ ਵੀ
0: ਅਗਲਾ। ਬਹੁਤ ਪੈਸਾ ਹੈਗਾ ਬਾਈ ਜੀ, ਬਹੁਤ ਪੈਸਾ ਲੋਕਾਂ ਕੋਲ, ਬਹੁਤ ਆ, ਖਰਚਣਗੇ, ਬਹੁਤ ਖਰਚਣਗੇ।
2: ਬਈ ਅਸੀਂ ਉਹ ਆਪਣਾ ਪੁਰਾਣਾ ਸੋਫਾ ਹੀ ਠੀਕ ਕਰਾ ਲਈਏ, ਅਸੀਂ ਉਹ ਵੀ ਸਾਰਾ ਕਰਦੇ ਹਾਂ ਤੇ ਅਸੀਂ ਕਸਟਮ ਵੀ ਕਰਦੇ ਹਾਂ, ਸਭ ਕੁਛ ਕਰਦੇ ਹਾਂ ਜੀ ਆਪਾਂ।
0: ਸੋ ਪੈਪਸੀ ਨੇ ਰਿਪੋਰਟ ਕੀਤਾ ਆਪਣੇ ਅਰਨਿੰਗ ਦੇ ਵਿੱਚ ਕਿ ਲੋਕਾਂ ਨੇ ਸੌਫਟ ਡਰਿੰਕਸ ਦੇ ਉੱਤੇ ਪੈਸਾ ਖਰਚਣਾ ਘਟਾਤਾ। ਭਾਈ, ਤੁਸੀਂ 50 ਸੈਂਟ ਦੀ ਉਹ ਕੇਨ ਕਰਤੀ ਨਿੱਕੀ ਜੀ, 50 ਸੈਂਟ ਦੀ ਜਿਹੜੀ ਤੁਹਾਨੂੰ 10 ਸੈਂਟ ਵੀ ਕੋਸਟ ਨਹੀਂ ਕਰਦੀ, ਚਲੋ ਤੁਹਾਡੀ ਸ਼ਰਮ ਲਾਈ ਆ ਤਾਂ ਲੋਕ ਤਾਂ ਫਿਰ ਹਟਣਗੇ ਹੀ ਨਾ, ਲੋਕ ਕਹਿਣਗੇ ਸ਼ਿਕੰਜਵੀ ਬਣਾ ਕੇ ਪੀਵਾਂਗੇ ਘਰੇ, ਜ਼ਰੂਰ ਪੈਪਸੀ ਦੇ ਪੀ ਕੇ ਪੇਟ ਖਰਾਬ ਕਰਨੇ ਨੇ, ਆਪਣੇ ਅੰਦਰ ਕੈਂਸਰ ਦੀਆਂ ਬਿਮਾਰੀਆਂ ਲਾਉਣੀਆਂ ਨੇ। ਸੋ ਆਰ ਐੱਸ ਜੀ ਕਸਟਮ ਸੋਫਾ ਕਹਿੰਦਾ ਪੈਸਾ ਬਚਾਓ, ਚੀਪਰ ਬੰਦਾ ਇਹਨਾਂ ਨੂੰ ਕਾਲ ਨਾ ਕਰੇ, ਕੋਈ ਚੀਪਰ ਟਾਈਪ ਦੇ ਲੋਕ ਨਹੀਂ ਹੁੰਦੇ ਉਹ ਨਾ ਕਾਲ ਕਰਿਓ, ਜਿਹੜਾ ਬੰਦਾ ਦਲਦਾਰ ਆ ਵਧੀਆ ਉਹ ਕਾਲ ਕਰਿਓ, ਤੁਹਾਡੇ ਪੁਰਾਣੇ ਸੋਫੇ ਨਵੇਂ ਬਣਾ ਦੇਣਗੇ। ਚਾਈਨਾ ਦੇ ਰੇਟ 'ਤੇ ਜਿਹੜੇ ਤੁਸੀਂ ਚੱਕਦੇ ਹੋ ਨਾ ਸਮਾਨ ਬਾਹਰੋਂ, ਗੰਦ ਗੰਦ, ਮੈਂ ਤਾਂ ਕਹਿੰਦਾ ਕਈ ਵਾਰੀ ਬਹੁਤ ਚਾਈਨਾ ਬਹੁਤ ਤਕੜਾ ਤਕੜਾ ਸਮਾਨ ਬਣਾਉਂਦਾ ਭਾਅ ਜੀ, ਇਹੋ ਜਿਹੀ ਗੱਲ ਨਹੀਂ ਹੈ। ਚਾਈਨਾ ਇਹ ਚਾਈਨਾ ਤੋਂ ਲੱਭ ਕੇ ਲੈ ਕੇ ਆਉਂਦੇ ਨੇ, ਵੀ ਜਿਹੜਾ ਤੁਸੀਂ ਸਿੱਟਣਾ ਉਹ ਸਾਨੂੰ ਦੇ ਦਿਓ, ਅਸੀਂ ਲੋਕਾਂ ਨੂੰ ਵੇਚਾਂਗੇ।
2: ਆਪਾਂ ਨੈਕਸਟ ਮੰਥ ਚਾਈਨਾ ਜਾ ਰਹੇ ਹਾਂ, ਉੱਥੇ ਦੀ ਦੇਖਣ ਚਾਹੀਦਾ ਵੀ ਆਈਡੀਆ,
0: ਮੈਂ ਤਾਂ ਸਾਰਾ ਕੁਝ ਲੈ ਕੇ ਜਾਇਆ, ਫੋਸ਼ਾਨ ਭੇਜੂਗਾ ਤੁਹਾਨੂੰ, ਫੋਸ਼ਾਨ ਠੀਕ ਹੈ।
2: ਹਾਂਜੀ
0: ਹਾਂਜੀ, ਟਿਕਟ ਦਾ ਬੁੱਕ ਕਰਾਇਓ ਤੁਹਾਨੂੰ ਦੱਸੂਗਾ, ਫਿਰ ਉਦੋਂ ਕਰਾਇਓ ਉਵੇਂ ਉਵੇਂ ਕਰਾਇਓ ਜਿਵੇਂ ਦੱਸੂਗਾ, ਠੀਕ ਹੈ।
2: ਹਾਂਜੀ ਹਾਂਜੀ ਹਾਂਜੀ ਹਾਂਜੀ,
0: ਤੁਹਾਡੇ ਬਹੁਤ ਪੈਸੇ ਉੱਥੇ ਲੋਕਲ ਜਾ ਕੇ ਬਚ ਜਾਣੇ ਨੇ।
2: ਹਾਂਜੀ
0: 647-705-1317 6475-705-1317 ਤੁਸੀਂ ਕਾਲ ਕਰਨੀ ਆ ਆਰ ਐੱਸ ਜੀ ਕਸਟਮ ਸੋਫਾ ਦਾ, ਅੱਜ ਤਾਂ ਸ਼ੋਅ ਇੰਨਾ ਗਿਆ ਯਾਰ। ਆਰ ਐੱਸ ਜੀ ਕਸਟਮ ਸੋਫਾ 'ਤੇ ਤੁਸੀਂ ਕਾਲ ਕਰ ਲਓ 647-705-1317 6475-1317 'ਤੇ ਗੱਲਬਾਤ ਕਰਨੀ ਆ ਆਰ ਐੱਸ ਜੀ ਕਸਟਮ ਸੋਫਾ ਦੇ ਉੱਤੇ। ਸ਼ੇਰਜੰਗ ਰਾਣਾ ਜੀ ਹੋਲ 'ਤੇ ਸੀ ਮਿਲਣਾ, ਅਤੇ ਰਾਣਾ ਜੀ ਤੁਸੀਂ ਆਪਣਾ ਮੈਸੇਜ ਦਿਓ ਔਨ ਏਅਰ ਪਲੀਜ਼।
3: ਅਮਨ ਜੀ ਤੁਹਾਨੂੰ ਤੇ ਆਪਣੇ ਸਿਸਟਰ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਆਪਾਂ ਆਲਵੇਸ ਆਰ ਡੀ ਐੱਸ ਪੀ ਦੀ ਗੱਲ ਕਰਦੇ ਹਾਂ, ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ, ਇੱਕ ਫੈਡਰਲ ਗਵਰਨਮੈਂਟ ਦਾ ਪ੍ਰੋਗਰਾਮ ਹੈ ਜਿਹਦੇ ਅੰਡਰ ਕੀ ਹੈ, ਉਹਨਾਂ ਸਾਰੇ ਲੋਕਾਂ ਨੂੰ$90,000 ਤੱਕ ਦੀ ਗ੍ਰਾਂਟ ਮਿਲ ਰਹੀ ਹੈ, ਜਿਹਨਾਂ ਦੀ ਉਮਰ 49 ਸਾਲ ਤੋਂ ਘੱਟ ਹੈ, ਫਿਜੀਕਲੀ ਜਾਂ ਮੈਂਟਲੀ ਡਿਸੇਬਲ ਨੇ, ਭਾਵੇਂ ਉਹ ਪਰਸਨ ਬਾਏ ਬਰਥ ਫਿਜੀਕਲੀ ਜਾਂ ਮੈਂਟਲੀ ਡਿਸੇਬਲ ਸੀ, ਜਾਂ ਉਸ ਤੋਂ ਬਾਅਦ ਅਗਰ ਉਹਨਾਂ ਨੂੰ ਕੋਈ ਇੱਦਾਂ ਦੀ ਕੰਡੀਸ਼ਨ ਹੋ ਗਈ, ਅਤੇ ਅਗਰ ਤੁਹਾਡੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ, ਅਤੇ ਆਪਾਂ ਇਹ ਗ੍ਰਾਂਟ ਅਪਲਾਈ ਕਰ ਸਕਦੇ ਹਾਂ। ਈਵਨ ਅਗਰ ਆਪਾਂ ਕੁਆਲੀਫਾਈ ਕਰਦੇ ਸੀ ਪਿਛਲੇ 10 ਸਾਲਾਂ ਦਾ, ਸੋ ਪਿਛਲੇ 10 ਸਾਲ ਦੀ ਜਿਹੜੀ ਮਿਸਿੰਗ ਗ੍ਰਾਂਟ ਹੈ ਉਹ ਵੀ ਆਪਾਂ ਲੈ ਸਕਦੇ ਹਾਂ, ਉਹਦਾ ਇੱਕ ਪ੍ਰੋਸੈਸ ਹੈ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ 'ਤੇ 416-910-9000 416-910-9000 ਐਂਡ ਇੱਥੇ ਅਮਨ ਜੀ ਕਾਫੀ ਜਿਹੜੇ ਇੱਥੇ ਬੱਚੇ ਨੇ ਕੈਨੇਡੀਅਨ ਕਹਿ ਲਓ, ਜਿਹੜੇ ਆਪਾਂ ਕਹਿ ਸਕਦੇ ਸਪੈਸ਼ਲ ਨੀਡ ਵਾਲੇ ਬੱਚੇ ਹੈਗੇ ਨੇ, ਉਹਨਾਂ ਸਾਰਿਆਂ ਨੂੰ ਜਿਹੜਾ ਗਵਰਨਮੈਂਟ ਵੱਲੋਂ ਜਿਹੜਾ ਇਹ ਬੈਨੀਫਿਟ ਦਿੱਤੇ ਜਾ ਰਹੇ ਨੇ। ਈਵਨ 18 ਸਾਲ ਦੀ ਏਜ ਤੋਂ ਅਗਰ ਕੋਈ ਘੱਟ ਏਜ ਬੱਚੇ ਦੀ ਹੈਗੀ ਹੈ ਤਾਂ $3,480 ਜਿਹੜਾ ਹੈਗਾ ਗਵਰਨਮੈਂਟ ਵੱਲੋਂ ਇੱਕ ਐਕਸਟਰਾ ਬੈਨੀਫਿਟ ਦਿੱਤਾ ਜਾ ਰਿਹਾ ਪੇਰੈਂਟਸ ਨੂੰ, ਐਂਡ ਅਗਰ 18 ਸਾਲ ਤੋਂ ਅਬਵ ਏਜ ਹੈ ਤੇ $2,450 ਹਰ ਸਾਲ ਜਿਹੜਾ ਹੈਗਾ ਗਵਰਨਮੈਂਟ ਵੱਲੋਂ ਦਿੱਤਾ ਜਾ ਰਿਹਾ। ਸੋ ਜੋ ਕਿ ਜੁਲਾਈ ਮਹੀਨੇ ਤੇ ਉਹਨਾਂ ਨੇ ਕੁਛ ਅਮਾਊਂਟ ਇਨਕਰੀਜ਼ ਕੀਤਾ। ਤੁਸੀਂ ਕਾਲ ਕਰਨਾ ਕਿ ਤੁਹਾਡੇ ਮਨ 'ਚ ਕੋਈ ਵੀ ਸਵਾਲ ਹੋਵੇ 416-910-9000 416-910-9000 ਤੇ ਲਾਸਟ ਵਿੱਚ ਮੈਂ ਕੁਛ ਕੰਡੀਸ਼ਨ ਦੱਸਣਾ ਚਾਹਾਂਗਾ, ਜਿੱਦਾਂ ਕੋਈ ਇਨਸੁਲਿਨ ਡਿਪੈਂਡੈਂਟ ਹੈਗਾ, ਡਾਊਨ ਸਿੰਡਰਮ, ਆਟਿਜ਼ਮ, ADHD, ਡੈਮੈਂਸ਼ੀਆ, ਅਲਜ਼ਾਈਮਰ, CP, ਡਿਵੈਲਪਮੈਂਟਲ ਡਿਲੇ, ਐਪੀਲੈਪਸੀ, ਡਿਵੈਲਪਮੈਂਟਲ ਡਿਸੇਬਿਲਿਟੀਜ਼ ਹੈ, MS ਦਾ ਇਸ਼ੂ ਹੈ, ਕੋਰਨ ਡਿਜ਼ੀਜ਼, ਸਵੇਅਰ ਕੋਲਾਈਟਸ, ਸਵੇਅਰ ਆਰਥਰਾਈਟਸ, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੋਈ ਕੈਂਸਰ ਦਾ ਪੇਸ਼ੈਂਟ ਹੈ, ਉਹਨਾਂ ਨੂੰ ਵੀ 90,000 ਦੀ ਗ੍ਰਾਂਟ ਮਿਲ ਸਕਦੀ। ਸਵੇਅਰ ਡਿਪਰੈਸ਼ਨ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਟੀਜ਼, ਹੇਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਗੁਲਕੋਮਾ, ਅਗਰ ਕੋਈ ਪੇਨ ਹੈ ਜਾਂ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ, ਤੁਸੀਂ ਜਿਹੜਾ ਹੈਗਾ ਇਹ ਗ੍ਰਾਂਟ ਅਪਲਾਈ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਦਾ ਸਿੱਧਾ ਜਿਹਾ ਨੰਬਰ 416-910-9000
0: ਰਾਤ ਦੇ ਇਵੈਂਟ ਬਾਰੇ ਦੱਸ ਦਿਓ ਜੀ ਆਪਣੇ ਬਾਰੇ। ਇਹ ਕਹਿੰਦਾ ਮੈਂ ਰਾਤ ਬੜਾ ਤਕੜਾ ਇਵੈਂਟ, ਇਹਨੇ ਮੈਨੂੰ ਫੋਟੋਜ਼ ਭੇਜੇ ਨੇ ਸਾਰੇ, ਆਊਟਡੋਰ ਤੇ ਇਨਡੋਰ। ਇੰਡੀਆ ਦੇ ਵਿੱਚ ਨਹੀਂ ਜਿਵੇਂ ਰਿਜ਼ੋਰਟਸ ਦੇ ਵਿੱਚ ਆਊਟਡੋਰ ਸੋਫੇ ਲੱਗੇ ਹੁੰਦੇ ਸੀਗੇ, ਰਾਤ ਇਹਨਾਂ ਦੇ ਫੋਟੋਜ਼ ਦੇਖੋਗੇ ਤੁਸੀਂ ਜੇ ਮੰਗਾਓ ਕੋਈ ਵੀ ਪਾਰਟੀ ਕਰਨੀ ਚਾਹੁੰਦਾ ਆਪਣੀ, ਆਊਟਡੋਰ ਸੋਫੇਸ ਲੱਗੇ ਸੀ। ਅਤੇ ਇੱਕ ਗੁਜਰਾਤੀ ਪਰਿਵਾਰ ਨੇ ਆਪਣੇ ਵਿਆਹ ਦਾ ਫੰਕਸ਼ਨ ਕੀਤਾ ਅਤੇ ਡਾਂਡੀਆ ਅਤੇ ਗਰਬਾ ਕੀਤਾ ਉੱਥੇ, ਉਹਨਾਂ ਨੇ ਡਾਂਸ ਆ ਜਿਹੜਾ ਉਹਨਾਂ ਦਾ ਉਹਨਾਂ ਨੇ ਉਹ ਕੀਤਾ, ਫੁੱਲੀ ਇੰਜੋਏ ਕੀਤਾ, 5-star ਰੇਟਿੰਗ। ਐਗਜ਼ੀਕਿਊਟਿਵ ਸ਼ੈਫ ਜਿਹੜੇ ਫਰਹਾਤ ਆ ਇਹਨਾਂ ਦੀ, ਹਾਂਜੀ, ਉਹਨੇ ਸਿੰਗਾਪੁਰ 'ਚ ਕੰਮ ਕੀਤਾ ਹੋਇਆ, ਉਹਨੇ ਮਲੇਸ਼ੀਆ 'ਚ ਕੰਮ ਕੀਤਾ ਅਤੇ ਇੱਥੇ ਕੰਮ ਕਰ ਰਿਹਾ। ਜੋ ਉਹਨਾਂ ਨੇ ਕੱਲ੍ਹ ਅੰਬਾਂ ਦੇ ਖੱਟੇ ਪਾਣੀ ਅਤੇ ਨਾਲ ਜਿਹੜਾ ਹੈਗਾ ਇੱਕ ਅਲੱਗ ਪਾਣੀ ਬਣਿਆ ਸੀਗਾ, ਉਹ ਦੋਨਾਂ ਨੂੰ ਅਤੇ ਚਰਨਪ੍ਰੀਤ ਜਿਹੜੇ ਹੈਗੇ ਉਹਨਾਂ ਦੇ ਨਾਲ ਟੀਮ 'ਚ ਸ਼ੈਫ ਨੇ। ਅਤੇ ਚਰਨਪ੍ਰੀਤ ਰਾਤ ਕਿਵੇਂ ਰਿਹਾ ਤੁਹਾਡਾ, ਮਾੜਾ ਦੱਸਿਓ ਸਾਰਿਆਂ ਨੂੰ।
4: ਹਾਂਜੀ, ਬਹੁਤ ਹੀ ਸੋਹਣਾ ਪ੍ਰੋਗਰਾਮ ਰਿਹਾ ਜੀ, ਲੋਕਾਂ ਨੇ ਬਹੁਤ ਹੀ ਇੰਜੋਏ ਕੀਤਾ ਉੱਥੇ, ਆਪਣਾ ਡਾਂਡੀਆ ਤੋਂ ਲੈ ਕੇ ਗਰਬਾ ਪਾਰਟੀ ਤੋਂ ਲੈ ਕੇ ਜਿਹੜਾ ਫੂਡ ਹੈਗਾ ਵਾ ਸਾਰਿਆਂ ਨੇ ਇੰਨਾ ਲਾਈਕ ਕੀਤਾ, ਦੋ ਦੋ ਵਾਰੀ ਖਾਧਾ ਸਾਰਿਆਂ ਨੇ। ਪੀਜ਼ਾ ਤੋਂ ਲੈ ਕੇ ਚਾਈਨੀਜ਼ ਫੂਡ, ਮਨਚੂਰੀਅਨ, ਨੂਡਲਸ, ਚਿਲੀ ਪਨੀਰ, ਫਰਾਈਡ ਰਾਈਸ, ਲਾਈਵ ਗੋਲ ਗੱਪਿਆਂ ਦੇ ਨਾਲ ਦੀ ਨਾਲ ਹੀ ਨਾਲ ਆਈਸਕ੍ਰੀਮ ਤੇ ਹੋਰ ਕਾਫੀ ਚੀਜ਼ਾਂ ਸੀਗੀ। ਸਾਰੇ ਨੇ ਬਹੁਤ ਇੰਜੋਏ ਕੀਤਾ ਆਪਣਾ ਆ ਕੇ, ਕੋਈ ਪਾਰਕਿੰਗ ਦਾ ਇਸ਼ੂ ਨਹੀਂ ਆਇਆ, ਸਾਰੇ ਬੜੇ ਖੁਸ਼ ਸੀਗੇ। ਤੇ ਜਾਂਦੇ ਜਾਂਦੇ ਸਾਰੇ ਕਹਿ ਕੇ ਗਏ ਕਿ ਅਸੀਂ ਦੁਬਾਰਾ ਆਉਣਾ ਹੀ ਆਉਣਾ, ਸਾਨੂੰ ਆਉਣਾ ਹੀ ਪੈਣਾ, ਕਹਿੰਦੇ ਮਜ਼ਾ ਹੀ ਬਹੁਤ ਆਇਆ ਸਾਨੂੰ ਇੱਥੇ ਆ ਕੇ। ਸੋ ਤੁਹਾਡਾ ਵੀ ਕੋਈ ਇਵੈਂਟ ਹੈਗਾ ਛੋਟੇ ਤੋਂ ਲੈ ਕੇ 10-15-20-25 ਜਣੇ ਤੋਂ ਲੈ ਕੇ ਕੋਈ ਵੀ ਵੱਡੀ ਪਾਰਟੀ ਹੈਗੀ ਹੈ 100-125 ਬੰਦੇ ਦੀ, ਪ੍ਰੋਪਰ ਤੁਹਾਨੂੰ ਹਾਲ ਮਿਲ ਜਾਂਦਾ ਜਿਹਦੇ ਵਿੱਚ ਡੀਜੇ ਲਾਈਟਸ ਤੋਂ ਲੈ ਕੇ ਵੱਡੇ ਵੱਡੇ ਸਪੀਕਰਸ, ਵਿੱਚ ਬਾਰ ਬਣੀ ਹੋਈ ਹੈ, ਖੁੱਲੇ ਵਾਸ਼ਰੂਮ ਦੇ ਨਾਲ ਖੁੱਲੀ ਹੀ ਪਾਰਕਿੰਗ। ਤੇ ਤੁਸੀਂ ਕੋਈ ਇਵੈਂਟ ਛੋਟਾ ਇਵੈਂਟ ਕਰਨਾ ਓਪਨ ਚ ਪੈਟੀਓ ਚ, ਪੈਟੀਓ ਚ ਵੀ ਤੁਹਾਨੂੰ ਡੈਕੋਰੇਸ਼ਨ ਹੋ ਕੇ ਮਿਲ ਜੂਗਾ, ਤੁਸੀਂ ਜ਼ਰੂਰ ਸਾਨੂੰ ਕੰਟੈਕਟ ਕਰਿਓ ਕੇਟਰਿੰਗ ਲਈ। ਉਸ ਤੋਂ ਇਲਾਵਾ ਜੇ ਕਿਸੇ ਦੇ ਘਰੇ ਇਵੈਂਟ ਹੈਗਾ ਹੈ, ਕੋਈ ਵੀ ਛੋਟਾ ਬਰਥਡੇ ਪਾਰਟੀ ਤੋਂ ਲੈ ਕੇ, ਅਖੰਡ ਪਾਠ ਹੈਗਾ ਹੈ, ਜਾਂ ਫਿਰ ਕੋਈ ਆਪਣਾ ਬੇਬੀ ਸ਼ਾਵਰ ਤੋਂ ਲੈ ਕੇ ਕੋਈ ਵਿਆਹ ਦਾ ਕੋਈ ਪੂਰਾ ਪ੍ਰੋਗਰਾਮ ਹੈਗਾ ਹੈ, ਉਹ ਵੀ ਸਾਰਾ ਟੇਕ ਕੇਅਰ ਕੀਤਾ ਜਾਂਦਾ। ਫੂਡ ਟਰੱਕ ਤੁਹਾਡੇ ਘਰੇ ਆ ਜਾਂਦਾ ਲਾਈਵ ਔਨ ਲੋਕੇਸ਼ਨ, ਤੁਹਾਨੂੰ ਗਰਮ ਗਰਮ ਸਨੈਕਸ, ਟਿੱਕੀਆਂ ਤੋਂ ਲੈ ਕੇ ਟਿੱਕੇ ਹੋ ਗਏ, ਕਬਾਬ ਹੋ ਗਏ, ਆਪਣਾ ਲੈਗਾਂ ਹੋ ਗਈ, ਤੰਦੂਰੀ ਸਨੈਕਸ ਹੋ ਗਏ, ਜਾਂ ਕੋਈ ਵੀ ਫਰਾਈਡ ਸਨੈਕਸ ਤੋਂ ਲੈ ਕੇ ਗਰਮ ਗਰਮ ਨਾਨ, ਤੰਦੂਰ, ਸਾਰਾ ਕੁਛ ਹੀ ਫਰੈਸ਼ ਬਣਦਾ ਵਾ ਉੱਥੇ। ਨਾਲ ਹੀ ਨਾਲ ਪ੍ਰੋਪਰ ਸ਼ੈਫਿੰਗ ਡਿਸ਼ਿਸ ਦੀ ਗੋਲਡਨ ਕਲਰ ਦੀ ਸ਼ੈਫਿੰਗ ਡਿਸ਼ ਹੈਗੀ ਹੈ ਸੋਨੀ ਜੀ, ਉਹ ਲਾ ਕੇ ਸੈਟਅਪ ਕਰਕੇ ਤੁਹਾਨੂੰ ਸਾਰਾ ਕੁਛ ਮਿਲਦਾ ਵਾ। ਤੁਸੀਂ ਕੰਟੈਕਟ ਕਰੋ ਕੇਟਰਿੰਗ।
0: ਸੋ ਕਿਸੇ ਨੇ ਵੀ ਤੁਸੀਂ ਕੇਟਰਿੰਗ ਕਰਾਉਣੀ, ਕੁਛ ਨਹੀਂ ਕਰਨਾ, ਤੁਸੀਂ ਇੱਕ ਨੰਬਰ ਹੈ 6476338878, ਤੁਸੀਂ ਬਸ ਇੰਨਾ ਕਹਿਣਾ। ਚਰਨਪ੍ਰੀਤ ਮੈਨੂੰ ਦੱਸ ਰਿਹਾ ਸੀ ਸ਼ੋਅ ਤੋਂ ਪਹਿਲਾਂ ਕਿ ਰਾਤ ਕੋਈ ਇਹਨਾਂ ਕੋਲ ਉਹ ਚੱਲਦੇ ਪ੍ਰੋਗਰਾਮ ਨੂੰ ਦੇਖਣਾ, ਆਪਣੇ ਰੇਡੀਓ ਤੋਂ ਐਡ ਸੁਣ ਕੇ ਗਏ ਨੇ, ਉਹਨਾਂ ਦਾ ਜਨਮ ਦਿਨ ਹੈ ਐਤਵਾਰ ਨੂੰ, ਉਹ ਆਊਟਡੋਰ ਮੰਗ ਲੈ ਰਹੇ, ਉਹ ਕਹਿੰਦੇ ਇਨਡੋਰ ਰਹਿਣੇ ਦਿਓ ਸਾਨੂੰ, ਆਊਟਡੋਰ ਦੇ ਦਿਓ ਸਿਟਿੰਗ ਸਾਨੂੰ। ਸੋ ਇਹਨਾਂ ਕੋਲ ਦੋ ਪਾਰਟੀਜ਼ ਚੱਲ ਰਹੇ ਹੋਣਗੇ, ਇੱਕ ਇਨਡੋਰ ਚੱਲ ਰਹੀ ਹੈ, ਇੱਕ ਆਊਟਡੋਰ ਚੱਲ ਰਹੀ ਹੈ। ਆਊਟਡੋਰ ਉਹਨਾਂ ਨੇ 25 ਜਣਾਂ ਦੀ ਪਾਰਟੀ ਕਰਨੀ ਹੈ, ਬਾਹਰ ਹੀ ਕਾਊਂਟਰ ਲੱਗਣੇ ਨੇ, ਬਾਹਰਲੇ ਪਾਸੇ ਬਾਹਰ ਹੀ ਸਭ ਕੁਛ ਲੱਗਣਾ, ਵਾਸ਼ਰੂਮਸ ਇਹਨਾਂ ਦੇ, ਸਭ ਕੁਛ ਇਹਨਾਂ ਦਾ, ਭਾਂਡੇ ਇਹਨਾਂ ਦੇ, ਕੋਈ ਹੈਡਿਕ ਫੈਡਿਕ ਨਹੀਂ। ਉਹਨਾਂ ਨੇ ਆਪਣਾ ਜਨਮ ਦਿਨ ਆਪਣੇ ਪਰਿਵਾਰ ਦੇ 25 ਲੋਕਾਂ ਨਾਲ ਮਨਾਉਣ ਆਉਣਾ ਹੈਗਾ। ਸੋ ਆਊਟਡੋਰ ਬੈਠਣ ਲੱਗੇ ਨੇ ਉਹ ਪੈਟੀਓ ਦੇ ਵਿੱਚ। ਸੋ LLBO ਲਾਇਸੈਂਸਡ ਹੈ, ਨਜ਼ਾਰਾ ਅਤੇ ਬਾਰ ਬਣੀ ਹੋਈ ਹੈ, ਤੁਸੀਂ ਆਪਣੇ ਬੀਅਰਸ ਜਿਹੜੇ ਪੀਂਦੇ ਨੇ, ਕੋਈ ਹੋਰ ਡਰਿੰਕ ਕਰਦੇ ਨੇ, ਨਾਲ ਜਿਹੜੇ ਸੋਫਟ ਡਰਿੰਕ ਦੇ ਅਲੱਗ ਤੋਂ ਸਿਸਟਮ ਲੱਗੇ ਹੋਏ ਨੇ, ਤੁਸੀਂ ਨਜ਼ਾਰਾ 'ਤੇ ਜ਼ਰੂਰ ਪਹੁੰਚਣਾ। ਔਰ ਇੱਦਾਂ ਦਾ ਐਂਬੀਅੰਸ, ਇੱਦਾਂ ਦਾ ਬੈਂਕਟ ਹਾਲ ਹੀ ਨਹੀਂ ਹੁੰਦਾ ਕੋਈ ਬਣਾਇਆ। ਬੈਂਕਟ ਹਾਲ 'ਤੇ ਬਸ ਕੰਧਾਂ ਹੁੰਦੀਆਂ, ਆਲੇ ਦੁਆਲੇ ਇੱਕ ਸਕਰੀਨਾਂ ਟੰਗ ਦਿੰਦੇ ਨੇ, ਕੁਰਸੀਆਂ ਲਾਉਣ ਦੇ ਵਿਚਾਲੇ, ਕੱਪੜੇ ਟੰਗ ਕੇ ਚਿੱਟੇ ਰੰਗ ਦੇ। ਤੁਸੀਂ ਇੱਕ ਪ੍ਰਾਈਵੇਟ ਇਵੈਂਟ ਪਲੇਸ 'ਤੇ ਗਏ ਹੋ, ਜਿਹੜਾ ਕਿ ਵਨ ਆਫ ਦਾ ਟੋਪ ਆਪਣੀ ਕਮਿਊਨਿਟੀ 'ਚ। ਕੱਲ੍ਹ 135 ਲੋਕ ਜਿਹੜੇ ਨੇ ਇਹਨਾਂ ਨੇ ਇਵੈਂਟ 'ਚ ਕੱਢੇ ਨੇ, 135 ਲੋਕ ਪੂਰੀ ਬਰਾਤ ਹੁੰਦੀ ਹੈ, ਔਰ ਇਹਨਾਂ ਦੀ 127 ਲੋਕਾਂ ਦੀ ਇਨਡੋਰ ਕਪੈਸਿਟੀ ਅਪਰੂਵਲ ਆ, ਲਾਇਸੈਂਸ ਨੇ ਇਹ 127 ਪੀਪਲ ਇਨਸਾਈਡ, ਇਨਸਾਈਡ ਓਨਲੀ 127 ਲੋਕ। ਸੋ ਤੁਸੀਂ ਨਜ਼ਾਰਾ ਨੂੰ ਕਾਲ ਕਰਨਾ, ਨੰਬਰ ਟੂ ਕਾਲ। ਪ੍ਰਾਈਸ 'ਚ ਕੁਆਲਿਟੀ, ਫੂਡ ਟੇਸਟ, ਇਹ ਸਭ 'ਚ ਅੱਤ ਨੇ ਅੱਤ। ਪ੍ਰਾਈਜ਼ ਮੈਚ ਨਹੀਂ ਕਰਨੀ ਕਿਸ ਤੋਂ ਇਹਨਾਂ ਦੀ, ਨਾ ਇਹ ਇੱਥੇ ਬੈਠੇ ਨੇ 100 ਰੁਪਏ ਘਟਾ ਲਓ, 50 ਰੁਪਏ ਘਟਾ ਲਓ, ਜਾਂ ਤਾਂ ਚੰਗਾ ਖਿਲਾਓ ਲੋਕਾਂ ਨੂੰ, ਨਹੀਂ ਤਾਂ ਲੋਕਾਂ ਨੂੰ ਬੁਲਾਇਆ ਨਾ ਕਰੋ। ਨੰਬਰ ਦੋ ਆਪਣਾ ਭਾਜੀ।
4: ਹਾਂਜੀ, 6476338878, 6437388.
0: ਬਹੁਤ ਸ਼ੁਕਰੀਆ, 6476338878 'ਤੇ ਕਾਲ ਕਰਨੀ ਹੈ। ਦੋ ਡਿਵੀਜ਼ਨ ਨੇ ਇਹਨਾਂ ਦਾ, ਜਿਹੜਾ ਹਾਈ ਐਂਡ ਯੂਨਿਟ ਹੈ ਉਹਦਾ ਨਾਂ ਨਜ਼ਾਰਾ, ਤੇ ਦੂਸਰੀ ਕੰਪਨੀ ਇਹਨਾਂ ਦੀ ਤਵਾ ਕਿਚਨ ਹੈ।
5: ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ, ਓਨੈਸਟਲੀ ਬੈਸਟ ਡਿਸੀਜਨ ਸੀ। ਹਾਂ ਬ੍ਰੋ, ਫੂਡ ਵਾਸ ਅਮੇਜ਼ਿੰਗ, ਫਰੈਸ਼, ਹੌਟ ਤੇ ਫੁੱਲ ਟੇਸਟ ਵਾਲਾ। ਗੈਸਟ ਵੀ ਪੂਰੇ ਇੰਪ੍ਰੈਸ ਹੋ ਗਏ, ਸਰਵਿਸ ਵੀ ਟੌਪ ਨੌਚ ਸੀ, ਟਾਈਮ ਤੇ ਡਿਲੀਵਰੀ, ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ ਸੀ। ਮੈਨਿਊ ਵੀ ਬਹੁਤ ਫਲੈਕਸੀਬਲ ਸੀ, ਕਰੀਜ਼, ਰੋਟੀ, ਰਾਈਸ, ਐਵਰੀਥਿੰਗ ਵਾਸ ਪਰਫੈਕਟ। ਓਨੈਸਟਲੀ ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ। Try Tawa Kitchen for the best catering in town. Fresh food, great service and unforgettable taste. Book your next event now. 50 Sunnyvale Gate, Brampton. 905-790-1699. 905-790-1699.
0: 905-790-1699. ਤੇ ਕੋਈ ਵੀ ਕੇਟਰਿੰਗ ਹੈ, ਆਊਟਡੋਰ, ਲਾਈਵ, ਪਾਰਕ ਦੇ ਵਿੱਚ ਕਿਸੇ ਤੁਹਾਡੇ ਘਰੇ, ਜਾਂ ਤੁਸੀਂ ਇਹਨਾਂ ਤੋਂ ਹਾਲ ਲੈਣਾ ਚਾਹੁੰਦੇ ਹੋ, 127 ਲੋਕ ਅੰਦਰ ਅੰਦਰ ਅਪਰੂਵ ਨੇ, ਬਾਕੀ ਪੈਟੀਓ ਆ, ਅਤੇ ਵੱਡੀ ਤੁਸੀਂ ਆਪਣੀ ਭੀੜ ਨੂੰ ਚੰਗਾ ਖਾਣਾ, ਚੰਗਾ ਇਨਵਾਇਰਮੈਂਟ, ਡੈਕੋਰੇਸ਼ਨਸ ਦੇਣੀਆਂ ਚਾਹੁੰਦੇ ਹੋ, ਨਜ਼ਾਰਾ ਅਤੇ ਤਵਾ ਕਿਚਨ ਤੁਹਾਡੀ ਸੇਵਾ 'ਚ ਹਾਜ਼ਰ ਨੇ। ਅਤੇ ਨਾਨਕਾਣਾ ਦਾ ਨੰਬਰ ਨੋਟ ਕਰੋ, ਡਕਟ ਕਲੀਨਿੰਗ ਜਿਨ੍ਹਾਂ ਨੇ ਵੀ ਕਰਾਉਣੀ ਹੈ, ਤੁਸੀਂ ਤੁਹਾਡੇ ਫਿਲਟਰ ਬਿਲਕੁਲ ਫ੍ਰੀ ਚੇਂਜ ਕਰਕੇ ਜਾਣਗੇ। ਨਾਨਕ ਡਕ ਕਲੀਨਿੰਗ, ਨਾਨਕ ਡਕ ਕਲੀਨਿੰਗ ਦਾ ਨੰਬਰ ਹੈ। ਫਿਲਟਰ ਬਿਲਕੁਲ ਫ੍ਰੀ ਚੇਂਜ ਹੋਣਗੇ, ਮੌਸਮ ਹੈ ਚੇਂਜ ਕਰਾਓ ਹੁਣ, ਸਾਰੇ ਡਕਟ ਕਲੀਨ ਕਰਾ ਦਿਓ, ਅੰਦਰ ਗੰਦ ਹੀ ਗੰਦ ਭਰਿਆ ਪੈਂਦਾ, ਉਹੀ ਬਿਮਾਰੀਆਂ ਬਣਦੀਆਂ, ਐਲਰਜੀ ਉੱਥੋਂ ਸਟਾਰਟ ਹੁੰਦੀ ਹੈ। 416-729-1521, 416-729-1521, ਇਸੇ ਤਰ੍ਹਾਂ ਦੰਦਾਂ ਦੇ ਵਿੱਚ ਐਲਰਜੀ ਹੈ, ਦੰਦਾਂ ਨੂੰ ਗੰਦੇ ਕਰੀ ਰੱਖਿਆ, ਕਰੇ ਰੱਖਿਆ, ਕਲੀਨ ਨਹੀਂ ਕਰਾਇਆ, ਉਹਦੀ ਕੋਈ ਟੇਕ ਕੇਅਰ ਨਹੀਂ ਕੀਤੀ, ਅੱਜ ਇਹ ਹਾਲਾਤ ਨੇ ਕਿ ਦੰਦਾਂ 'ਚ ਦਰਦ ਸ਼ੁਰੂ ਹੋ ਗਏ ਨੇ, ਮਸੂੜਿਆਂ 'ਚ ਖੂਨ ਆਉਣ ਲੱਗ ਗਿਆ। ਫ੍ਰੀ ਚੈੱਕਅਪ ਕਰਾ ਸਕਦੇ 90,000 ਤੋਂ ਘੱਟ ਇਨਕਮ ਦੇ ਲੋਕ ਸਰਕਾਰ ਦੇ ਨਵੇਂ ਪਲਾਨ 'ਚ। ਅੱਗੇ $1,500 ਲੱਗਣੇ ਸੀ, 905-451-8211 ਦੇ ਉੱਤੇ ਡੈਂਟਿਸਟਰੀ ਐਟ ਰੈਂਬਲਰ ਨੂੰ ਕਾਲ ਕਰਨੀ ਆ। ਕੋਮਲ ਕਹਿੰਦੇ ਆ ਔਨਲਾਈਨ ਟਰੈਵਲ ਤੋਂ ਦੁਨੀਆ ਘੁੰਮਣ ਦੇ ਸ਼ੌਕੀਨ ਹੋ, ਇਹਨਾਂ ਛੁੱਟੀਆਂ 'ਚ ਕਿਤੇ ਵੀ ਜਾਣਾ, ਮੇਰੇ ਕੋਲ ਬਹੁਤ ਸਾਰੇ ਪੈਕੇਜਸ ਪਏ ਨੇ ਜਿਹੜੇ ਹਜੇ ਵੀ ਅਵੇਲੇਬਲ ਨੇ, ਅਤੇ ਇਹਨਾਂ ਪੈਕੇਜਸ 'ਚ ਤੁਸੀਂ ਮੇਰੇ ਤੋਂ ਕੋਈ ਵੀ ਲੈ ਸਕਦੇ ਹੋ। ਮੈਕਸੀਕੋ ਦੇ ਕਿਊਬਾ ਜਾਂ ਕਿਸੇ ਹੋਰ ਕੰਟਰੀ ਜਾਣਾ ਹੈਗਾ ਤੁਸੀਂ, ਜਾਂ ਇੰਡੀਆ ਜਾਣਾ, 905-239-7711, 905-239-7711। ਹਾਈਲੈਂਡ ਆਟੋ ਰਿਪੇਅਰ ਸੈਂਟਰ ਕਹਿੰਦੇ ਨੇ ਕਿ ਸਾਡੇ ਰਿਪੇਅਰ ਦੇ ਵਿੱਚ ਤੁਹਾਨੂੰ ਚੈਲੰਜ ਹੈ ਕਿ ਤੁਸੀਂ ਬਾਰ ਬਾਰ ਆਓਗੇ, ਇੱਕ ਵਾਰ ਰਿਪੇਅਰ ਕਰਾਓਗੇ। 19 ਸਾਲ ਤੋਂ ਲਾਇਸੈਂਸ ਅਪਰੂਵਡ ਵਰਕਸ਼ਾਪ ਹਾਈਲੈਂਡ ਆਟੋ ਰਿਪੇਅਰ ਸੈਂਟਰ, ਅਤੇ ਮਾਸਟਰ ਯੂਅਰ ਐਗਜ਼ਾਮ। ਜਿਹੜੇ ਲੋਕ ਰੀਅਲ ਸਟੇਟ ਦਾ ਲਾਇਸੈਂਸ, ਮੋਰਗੇਜ ਦਾ, ਕਾਰਾਂ ਦੀ ਇੰਸ਼ੋਰੈਂਸ ਦਾ, ਲਾਈਫ ਇੰਸ਼ੋਰੈਂਸ ਦਾ, ਜਾਂ ਪਰਮਿਟ ਬਣਾਉਣ ਦਾ ਸਿਟੀ ਦੇ, ਡਰਾਇੰਗਸ ਬਣਾਉਣ ਦਾ, ਆਰਕੀਟੈਕਟ ਦਾ ਲਾਇਸੈਂਸ ਲੈਣਾ ਚਾਹੁੰਦੇ ਨੇ, ਮਾਸਟਰ ਯੂਅਰ ਐਗਜ਼ਾਮ 95% ਸਕਸੈਸ ਰੇਟ ਪਲੱਸ ਦੇ ਨਾਲ, 437-376-5656, 437-376-5656 'ਤੇ ਕਾਲ ਕਰਨੀ ਹੈ। ਟ੍ਰਿਪਲ ਏ ਲੈਂਡਸਕੇਪਿੰਗ, ਲੈਂਡਸਕੇਪਿੰਗ ਦੇ ਵਿੱਚ ਪਲਾਜ਼ਿਆਂ ਦੀ ਘਾਹ ਕੱਟਦੇ ਨੇ ਅਤੇ ਪਲੱਸ ਸਨੋ ਰਿਮੂਵ ਕਰਦੇ ਨੇ। 647-784-12-13 ਦੇ ਉੱਤੇ ਲੈਂਡਸਕੇਪਿੰਗ ਦੁਨੀਆ 'ਚ ਟੋਪ ਦੀ ਕੰਪਨੀ ਟ੍ਰਿਪਲ ਲੈਂਡਸਕੇਪਿੰਗ। ਔਰ ਮਿਲਟਨ ਫੋਰਡ ਚੋਪੜਾ ਕਹਿੰਦੇ ਨੇ ਕਿ ਸਭ ਤੋਂ ਬੈਸਟ ਡੀਲ ਲੈ ਸਕਦੇ ਹੋ, ਮਿਲਟਨ ਫੋਰਡ ਦੇ ਉੱਤੇ ਕੌਣ ਪਹੁੰਚੋ। ਮਨਿੰਦਰ ਸਿੰਘ ਪੱਡਾ, ਕਿਸੇ ਦੀ ਵੀ ਟ੍ਰੈਫਿਕ ਟਿਕਟ ਹੈ, ਕਿਸੇ ਦੇ ਵੀ ਲੈਂਡਲੋਰਡ ਟੈਨੈਂਟ ਬੋਰਡ ਦਾ ਝਗੜਾ ਹੈਗਾ, ਨਿਬੜ ਨਹੀਂ ਰਿਹਾ, ਮਨਿੰਦਰ ਸਿੰਘ ਪੱਡਾ ਨੂੰ ਕਾਲ ਕਰੋ। ਮਨਿੰਦਰ ਸਪੈਸ਼ਲਾਈਜ਼ ਕਰਦੇ ਨੇ, ਅਗਰ ਟ੍ਰੈਫਿਕ ਟਿਕਟ ਮਿਲ ਗਈ ਹੈ ਤੁਹਾਨੂੰ ਘਬਰਾਉਣਾ ਨਹੀਂ। ਮਨਿੰਦਰ ਦਾ ਨੰਬਰ ਹੈ 647-864-864-864-0797, 647-864-0797। ਔਰ ਟਰੂ ਨੌਰਥ ਕੰਪਨੀ ਹੈ, ਡਿਗਿੰਗ ਕਰਦੀ ਹੈ, ਫਾਊਂਡੇਸ਼ਨ ਦਾ ਕੰਮ ਕਰਦੀ ਹੈ, ਕਿਸੇ ਵੀ ਤਰ੍ਹਾਂ ਦੇ ਘਰ ਦੇ ਵਿੱਚ ਛੋਟੀ ਵੱਡੀ ਜਿਹੜੀ ਲੈਂਡਸਕੇਪਿੰਗ ਦਾ ਕੰਮ ਆ, ਜਾਂ ਡਰਾਈਵੇ ਪੱਟ ਰਹੇ ਜਿਹੜੇ ਕੰਟਰੈਕਟਰ, ਉਹ ਆਪਣਾ ਘਰ ਵੀ ਸਿੱਟਣਾ ਚਾਹੁੰਦੇ ਨੇ ਡਰਾਈਵਿਆਂ ਦਾ, ਜਾਂ ਤੁਸੀਂ ਡਰਾਈਵੇ ਪਟਵਾਉਣੇ ਚਾਹੁੰਦੇ ਇਹਨਾਂ ਤੋਂ, ਟਰੂ ਨੌਰਥ 416-803-0623, 416-803-0623 'ਤੇ ਸ਼ੋਅ ਤੋਂ ਬਾਅਦ ਮੈਨੂੰ 416-518-3200 'ਤੇ ਕਾਲ ਕਰਨੀ ਹੈ। ਐਚ ਐਸ ਪੀ ਕੰਸਟਰਕਸ਼ਨ, ਕੰਸਟਰਕਸ਼ਨ 'ਚ ਕੋਈ ਵੀ ਪ੍ਰੋਜੈਕਟ ਹੈਗਾ, 416-671-0709। ਕਿਸੇ ਕੋਲ ਕਰਜ਼ਾ ਹੈਗਾ, ਕਰਜ਼ਾ ਮਾਫ਼ ਕਰਾਉਣਾ, 416-518-3200। ਮੇਰਾ ਨੰਬਰ ਡਾਇਲ ਕਰ ਲਿਓ, 416-518-8।
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this video show is for informational and entertainment purpose only. The hosts are not liable for any actions taken by listeners or callers based on the information provided. Enjoy.
2: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
3: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
4: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ, ਕਾਲ ਬਿੱਲ ਸੇਖੋ
5: 1619-60006. Noble Fresh Foods.
6: ਚਾਰ ਲੋਕੇਸ਼ਨਾਂ ਨੇ ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
7: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9878।
0: ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸ ਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ

0: 5:30 ਦੇ ਨਾਲ ਤੇ ਸੁਣਨ ਜਾ ਰਹੇ ਹੋ ਅੱਜ ਦਾ ਗੁੰਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮਾਰਨਿੰਗ। ਅੱਜ ਹੋ ਗਈ ਜੀ ਜੁਲਾਈ ਮਹੀਨੇ ਦੀ 9 ਤਰੀਕ ਸਾਲ 2026 ਦਾ ਦਿਨ ਅੱਜ ਹੋ ਗਿਆ ਜੀ ਵੀਰਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਹੈਪੀ ਥਰਸਡੇ ਹੋ ਗਿਆ। ਤੇ ਜੇ ਗੱਲ ਕਰੀਏ ਹਾੜ ਮਹੀਨੇ ਦੀ ਤਾਂ ਅੱਜ ਹੋ ਗਈ ਜੀ 24 ਤਰੀਕ, 24 ਹਾੜ ਤੇ ਸੰਮਤ ਚੱਲ ਰਿਹਾ ਨਾਨਕਸ਼ਾਹੀ 558। ਸਮਾਂ ਹੋ ਗਿਆ ਜੀ 10:05 ਤੇ 11 ਵਜੇ ਤਾਂ ਗੱਲਬਾਤ ਤੁਹਾਡੀ ਸਾਡੀ ਚੱਲੇਗੀ ਤੇ ਤੁਸੀਂ ਵੀ ਗੱਲਬਾਤ ਜਦੋਂ ਕਰੋਗੇ ਫਿਰ ਸਟੂਡੀਓ ਦੇ ਨੰਬਰ ਕਿਹੜੇ ਆ ਨੰਬਰ ਤੇ ਅੱਜ ਇੱਦਾਂ ਹੀ ਦੇਖਦੇ ਹਾਂ ਸਾਡੇ ਜਿਹੜੇ ਲਿਸਨਰ ਹੈ ਸਟੂਡੀਓ ਦੇ ਨੰਬਰ ਨਾਲ ਜਾਣੂ ਹੋਏ ਕਿ ਨਹੀਂ ਹੋਏ, ਹੈ ਨਾ, ਕਿਉਂਕਿ ਬਹੁਤੀ ਵਾਰ ਜਿਹੜੀ ਆ ਭੁੱਲ ਜਾਂਦੇ ਆ ਵੀ ਨੰਬਰ ਨਹੀਂ ਯਾਦ ਹੋਇਆ ਹਾਲ ਤੱਕ। ਤੇ ਦੇਖਦੇ ਹਾਂ ਕਿਸੇ ਨੂੰ ਯਾਦ ਹੈ ਤਾਂ ਜ਼ਰੂਰ ਕਾਲ ਕਰੋ, ਦੇਖਦੇ ਹਾਂ ਨਾਲੇ ਸਾਡਾ ਜਿਹੜਾ ਸਿਸਟਮ ਹੈ ਉਹਦੇ ਨਾਲ ਹੋਜੂਗਾ ਵੀ ਬਿਲਕੁਲ ਸਹੀ ਚੱਲ ਰਿਹਾ, ਕਿਉਂਕਿ ਫੋਨ ਦੇ ਵਿੱਚ ਵੀ ਨਾ ਬਹੁਤੀ ਵਾਰ ਪ੍ਰੋਬਲਮ ਜਿਹੜੀ ਆਈ ਜਾਂਦੀ ਆ। ਤੇ ਨੰਬਰ ਤੁਸੀਂ ਦੱਸਣਾ, ਤੁਹਾਨੂੰ ਪਤਾ ਹੈ ਕਿ ਤੁਸੀਂ ਕਾਲ ਕਰੋਗੇ ਤਾਂ ਇਹਦਾ ਮਤਲਬ ਤੁਹਾਨੂੰ ਨੰਬਰ ਪਤਾ। ਸਟੂਡੀਓ ਦੇ ਵਿੱਚ ਕਾਲ ਕਰਕੇ ਤੁਸੀਂ ਜਿਹੜਾ ਨੰਬਰ ਦੱਸਣਾ ਵੀ ਕੀ ਆਪਣੇ ਸਟੂਡੀਓ ਦਾ ਨੰਬਰ ਕਾਲ ਕਰਨ ਦੇ ਲਈ। ਤੇ ਲਓ ਜੀ ਪਹਿਲਾਂ ਹੁਣ ਮੌਸਮ ਦੀ ਜਾਣਕਾਰੀ ਦੇਖੀਏ, ਮੌਸਮ ਕੀ ਕਹਿੰਦਾ। ਮੌਸਮ ਬੜਾ ਔਸਮ ਬਣਿਆ ਹੋਇਆ ਤੇ ਜੇ ਆਪਾਂ ਗੱਲ ਕਰੀਏ ਇਸ ਸਮੇਂ ਕੀ ਹੈ, ਟੈਂਪਰੇਚਰ ਹੈਗਾ ਜੀ 26°C ਤੇ ਬੱਦਲਵਾਈ ਬਣੀ ਹੋਈ ਹੈ। ਤੇ ਹਾਈ ਟੈਂਪਰੇਚਰ ਕਿੰਨਾ ਹੋਊਗਾ ਜੀ, ਹਾਈ ਜਾਣਾ 28°, ਲੋ ਜਾਣਾ ਹੈ ਜੀ 21°C ਤੱਕ। ਤੇ ਅੱਜ ਥੰਡਰ ਸਟੋਰਮ ਐਕਸਪੈਕਟ ਕੀਤਾ ਜਾ ਰਿਹਾ 3:00 AM। ਹਵਾ ਚੱਲ ਰਹੀ 15 km ਪਰ ਆਵਰ ਦੇ ਹਿਸਾਬ ਦੇ ਨਾਲ। ਤੇ ਜੇ ਗੱਲ ਕਰੀਏ ਇਸ ਸਮੇਂ ਤਾਂ 26°C ਹੈ, ਬੱਦਲਵਾਈ ਬਣੀ ਹੋਈ ਹੈ, ਥੋੜ੍ਹੀ ਬਹੁਤ ਧੁੱਪ ਜਿਹੜੀ ਹੈ ਦਿਖ ਸਕਦੀ ਹੈ ਪਰ ਜ਼ਿਆਦਾ ਨਹੀਂ, ਬਸ ਬੱਦਲ ਹੀ ਬੱਦਲ ਹੈ। ਤੇ 3 ਵਜੇ ਜਿਹੜਾ ਮੀਂਹ ਦੇ ਆਸਾਰ ਨਜ਼ਰ ਆ ਰਹੇ ਹਨ 7 ਵਜੇ ਤੱਕ ਤੇ ਸ਼ਾਮ ਨੂੰ ਵੀ ਫਿਰ ਬੱਦਲ, ਫਿਰ ਉਸ ਤੋਂ ਬਾਅਦ ਸੂਰਜ ਦੇਵਤਾ ਕਹਿ ਰਹੇ ਬਾਏ ਬਾਏ, 9:01 ਤੇ ਸਨਸੈਟ ਹੋ ਜਾਣਾ। ਤੇ ਰਾਤ ਦਾ ਟੈਂਪਰੇਚਰ 22° ਤੋਂ ਸਟਾਰਟ ਹੋ ਕੇ ਰਾਤ ਨੂੰ ਵੀ ਮੀਂਹ ਪਵੇਗਾ 12:00 AM ਤੋਂ ਲੈ ਕੇ ਸਵੇਰ ਦੇ 3 ਵਜੇ ਤੱਕ। ਤੇ ਟੈਂਪਰੇਚਰ 5:00 AM ਹੋਊਗਾ ਜੀ 20°C ਤੇ 5:47 ਤੇ ਸਵੇਰੇ ਸਨਰਾਈਜ਼ ਹੋਵੇਗਾ। ਕੱਲ੍ਹ ਨੂੰ ਵੀ ਬੱਦਲਵਾਈ ਹੀ ਸ਼ੋਅ ਹੋ ਰਹੀ ਹੈ ਤੇ ਲਓ ਜੀ ਬੱਦਲ ਹੀ ਬੱਦਲ ਆਲ ਦਾ ਵੇ। ਤੇ ਲਓ ਜੀ ਇੱਕ ਕਾਲ ਆਈ ਹੈ ਤੇ ਦੇਖਦੇ ਹਾਂ ਇਹਨਾਂ ਨੂੰ ਨੰਬਰ ਯਾਦ ਹੈਗਾ ਆਪਣਾ ਨਹੀਂ। ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ, ਨੰਬਰ ਤੋਂ ਚੰਗੇ ਦੇ ਨਾਲ ਯਾਦ ਹੈ ਸੀ 6478 13 13।
0: ਅਰੇ
1: ਕੈਸਾ ਨਹੀਂ ਯਾਦ ਰਹਿਤਾ, ਆਪਕਾ ਪ੍ਰੋਗਰਾਮ ਸੇ ਤੋ ਸ਼ੁਰੂਆਤ ਹੋਤੀ ਹੈ, ਆਪਕੇ ਪ੍ਰੋਗਰਾਮ ਸੇ ਤੋ ਮੰਗਲ ਮੰਗਵਨ ਹੋਤਾ ਹੈ।
0: ਚਲੋ ਬਹੁਤ ਅੱਛੀ ਬਾਤ ਹੈ ਸਰ, ਆਪਨੇ ਗਦਗਦ ਕਰ ਦਿਆ ਮਨ ਮੇਰਾ।
1: अरे शुक्रिया, आप भी करती है बहन जी, बहुत बहुत शुक्रिया। अच्छा ये जो अभी साइक्लोन वगैरह ये जो आने की बात कर रहे हैं, थंडर स्टॉर्म वगैरह, जरा एहतियात करना बहुत जरूरी है क्योंकि आपके तवसुस से प्रोग्राम से कहना चाहता हूँ कि झाड़ी या झाड़ी वाले इलाके तेज चली तो गड्डी उसके नीचे मत रोकिए क्योंकि ऊपर से ब्रांचेस टूट के गिर जाते हैं तो फिर वो क्लेम नहीं होता, कोई इंश्योरेंस क्लेम नहीं करती क्योंकि नेचुरल डिजास्टर है। तो जरा अंटरलेस उसमें क्लॉ है, नहीं तो बड़ा फड्डा हो जाता बाद में। तो अवॉइड करिए, जरूरी है तो जाइए घर के बाहर, नहीं तो आराम से घर में बैठिए लवली कॉफी चाय पकोड़े शकोड़े खा के क्या जरूरत है आपको प्रॉब्लम लेने की।
0: ठीक है जी, बिल्कुल।
1: चलो फिर बात करूंगा, सुनते रहूंगा प्रोग्राम। शुक्रिया जी, बहुत बहुत सारों को मेरी तरफ से सत श्री अकाल
0: जी। जी सत श्री अकाल, थैंक यू सर, बहुत बहुत धन्यवाद। एक कॉल होर। हाँ जी सत श्री अकाल। ਹਾਂਜੀ ਸਤਿ ਸ੍ਰੀ ਅਕਾਲ ਜੀ।
2: ਨੰਬਰ ਤੁਹਾਨੂੰ ਯਾਦ ਹੀ ਹੈ ਜੀ,
0: ਕੀ ਹੈ ਨੰਬਰ ਆਪਣਾ?
2: 6478 8773 13 13 ਜੀ।
0: 800 74 13 13
2: ਜੀ।
0: ਬਿਲਕੁਲ ਪਾਸ ਹੋ ਗਏ ਤੁਸੀਂ ਵੀ।
2: ਪੰਜਾਬ ਹੀ ਸਾਨੂੰ ਲੈ ਜਾਓ ਜੀ ਪੰਜਾਬ ਅੱਜ।
0: ਹਾਂ ਅੱਜ ਬਸ ਪੰਜਾਬ ਹੀ ਪੰਜਾਬ ਹੈ, ਅੱਜ ਵੀਰਵਾਰ ਹੈ ਨਾ। ਪਤਾ ਲੱਗੇ ਸਾਰਿਆਂ ਨੂੰ ਕਿੰਨਾ ਨੰਬਰ ਆਪਣੇ ਸਟੂਡੀਓ ਦਾ ਤੇ ਤਾਂ ਕਿ ਜਿਹੜੇ ਸਾਡੇ ਲਿਸਨਰ ਹੈ ਨਾ ਉਹ ਬਿਲਕੁਲ ਜਾਣੂ।

ਹੋ ਜਾਣ ਤੇ ਚਲੋ ਮੇਰਾ ਫੋਨ ਤਾਂ ਠੀਕ ਚੱਲ ਰਿਹਾ, ਕਿਉਂਕਿ ਨਾ ਕਈ ਵਾਰੀ ਫੋਨ ਦੇ ਵਿੱਚ ਵੀ ਬੜੀ ਪ੍ਰੋਬਲਮ ਜਿਹੜੀ ਆ ਜਾਂਦੀ ਆ, ਫੋਨ ਜਿਹੜਾ ਮਿਲ ਨਹੀਂ ਪਾਉਂਦਾ, ਕਿਉਂਕਿ ਪਤਾ ਨਹੀਂ ਆਈ ਡੋਂਟ ਨੋ ਕੀ ਚੱਕਰ ਆ, ਕਿਉਂਕਿ ਮੈਂ ਤਾਂ ਕਈ ਵਾਰ ਮਿਲਾ ਕੇ ਦੇਖਦੀ ਹਾਂ ਇੱਥੋਂ ਤਾਂ ਮਿਲ ਜਾਂਦਾ, ਫਿਰ ਕਈ ਕਹਿੰਦੇ ਅਸੀਂ ਮਿਲਾਈ ਜਾ ਰਹੇ ਹਾਂ ਨਹੀਂ ਮਿਲ ਰਿਹਾ, ਪਰ ਜੇ ਨਾ ਤੁਸੀਂ ਮਿਲਾਉਂਦੇ ਹੋ ਕਈ ਵਾਰ ਇੱਦਾਂ ਹੁੰਦਾ ਕਿ ਜੋ ਪ੍ਰੋਗਰਾਮ ਦੇ ਵਿੱਚ ਚੱਲ ਰਿਹਾ ਨਾ ਉਹ ਨਹੀਂ ਸੁਣ ਰਿਹਾ ਹੁੰਦਾ, ਯਾਨੀ ਕਿ ਆਵਾਜ਼ ਆਉਂਦੀ ਹੈ ਨਾ ਵੀ ਕੀ ਇਸ ਸਮੇਂ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ, ਅਤੇ ਉਹ ਕਈ ਵਾਰ ਆਵਾਜ਼ ਨਹੀਂ ਆਉਂਦੀ, ਫਿਰ ਆਪਾਂ ਕੱਟੀ ਜਾਂਦੇ ਹਾਂ, ਤੁਸੀਂ ਜਦ ਇੱਕ ਵਾਰ ਮਿਲਾ ਲੈਂਦੇ ਹੋ ਉਹਨੂੰ ਫੋਨ ਨੂੰ ਕੱਟੋ ਨਾ, ਜਦੋਂ ਤੁਹਾਡੀ ਟਰਨ ਆਉਣੀ ਹੈ ਫਿਰ ਤੁਹਾਡੀ ਆਵਾਜ਼ ਜਿਹੜੀ ਆ ਉਹ ਆ ਜਾਣੀ ਹੈ। ਸੋ ਬਿਲਕੁਲ ਜੀ ਸਾਡੇ ਲਿਸਨਰ ਜਿਹੜੇ ਆ ਬਿਲਕੁਲ ਕਾਲ ਕਰ ਸਕਦੇ ਆ, ਅਤੇ ਨੰਬਰ ਦੱਸ ਗਏ ਆ ਸਾਡੇ ਦੋ ਲਿਸਨਰ, ਅਤੇ ਬਾਕੀ ਹੋਰ ਕਿੰਨੇ ਕੁ ਸੁਣ ਰਹੇ ਆ, ਅਤੇ ਕਰੋ ਕਾਲ ਅਤੇ ਕਰੀਏ ਗੱਲਾਂ ਬਾਤਾਂ ਤੁਹਾਡੇ ਨਾਲ, ਕਿਉਂਕਿ ਤੁਹਾਡੀ ਕਾਲ ਆਉਣੀ ਵੀ ਜ਼ਰੂਰੀ ਹੈ। ਅੱਛਾ ਕਈ ਵਾਰੀ ਨਾ ਆਪਾਂ ਦੇਖਦੇ ਹਾਂ, ਕਿਉਂਕਿ ਅੱਜ ਗੱਲਾਂ ਬੜੀਆਂ ਖਾਸ ਕਰਨੀਆਂ ਆਪਾਂ ਨੇ, ਪਰ ਮੈਨੂੰ ਅੱਧਾ 5-7 ਮਿੰਟ ਆਪਾਂ ਹੋਰ ਵੀ ਗੱਲਬਾਤ ਕੋਈ ਨਾ ਕੋਈ ਕਰੀਏ, ਕਿ ਤੁਸੀਂ ਰੇਡੀਓ ਸੁਣਦੇ ਹੋ ਅਤੇ ਇਸ ਸਮੇਂ ਕਿੱਥੇ ਕਿੱਥੇ ਸੁਣ ਰਹੇ ਹੋ, ਹੈ ਨਾ, ਜਿਵੇਂ ਕਈ ਤਾਂ ਘਰ ਦੇ ਵਿੱਚ ਸੁਣਦੇ, ਕਈ ਆਫਿਸ ਦੇ ਵਿੱਚ ਸੁਣ ਰਹੇ ਆ, ਕਈ ਗੱਡੀਆਂ ਦੇ ਵਿੱਚ ਸੁਣ ਰਹੇ ਆ, ਅਤੇ ਕਈ ਸੈਰ ਕਰਦੇ ਵੀ ਸੁਣਦੇ ਆ, ਇਹ ਵੀ ਹੁੰਦਾ ਕਿ ਉਹਨਾਂ ਨੇ ਕੰਨਾਂ ਨੂੰ ਲਾਇਆ ਹੁੰਦਾ, ਕਿਉਂਕਿ ਇੱਕ ਦੋ ਵਾਰ ਤਾਂ ਮੈਂ ਹੀ ਨੋਟ ਕੀਤਾ ਮੋਰਨਿੰਗ ਟਾਈਮ ਜਦੋਂ ਮੈਂ ਸੈਰ ਕਰਨ ਜਾਂਦੀ ਹਾਂ ਨਾ, ਉਦੋਂ ਕਈ ਵਾਰ ਕਈ ਤਾਂ ਪਾਠ ਸੁਣ ਰਹੇ ਹੁੰਦੇ ਉਸ ਸਮੇਂ, ਉਹਨਾਂ ਨੇ ਬੜਾ ਵਧੀਆ ਲਾਇਆ ਹੁੰਦਾ ਸੁਖਮਨੀ ਸਾਹਿਬ ਦਾ, ਕਿਉਂਕਿ ਜਦੋਂ ਕੋਲੋਂ ਲੰਘਦੇ ਫਿਰ ਆਵਾਜ਼ ਆ ਜਾਂਦੀ ਹੈ, ਹੈ ਨਾ। ਸੋ ਇਹ ਵੀ ਬੜੀ ਵਧੀਆ ਗੱਲ ਹੈ ਕਿ ਜਿਹੜੇ ਪਾਠ ਉਸ ਸਮੇਂ ਸੁਣ ਰਹੇ ਆ ਜਾਂ ਰੇਡੀਓ ਜੋ ਵੀ ਉਹਨਾਂ ਦਾ ਮਨ ਕਰਦਾ, ਹੈ ਨਾ, ਕਈ ਤਾਂ ਗੀਤ ਸੰਗੀਤ ਵੀ ਸੁਣਦੇ, ਉਹਨਾਂ ਨੇ ਐਡੇ ਐਡੇ ਹੈੱਡਫੋਨ ਜਿਹੜੇ ਆ ਕੰਨਾਂ ਨੂੰ ਲਾਏ ਹੋਏ ਹੁੰਦੇ ਆ ਸੁਣਨ ਵਾਸਤੇ। ਸੋ ਜਿਹੜੇ ਆਪਣੇ ਆਪ ਨੂੰ ਨਾ ਜਿਵੇਂ ਬਿਜ਼ੀ ਰੱਖਦੇ ਆ ਕਈ, ਪਰ ਕਈ ਵਾਰ ਆਪਾਂ ਇਹ ਦੇਖਦੇ ਹਾਂ ਕਿ ਜੇ ਤੁਸੀਂ ਸੈਰ ਕਰ ਰਹੇ ਹੋ ਤਾਂ ਤੁਹਾਡੇ ਕੰਨਾਂ ਨੂੰ ਵੀ ਹਵਾ ਜਿਹੜੀ ਹੈ ਉਹ ਲੱਗਣੀ ਚਾਹੀਦੀ ਬਾਹਰ, ਕਿਉਂਕਿ ਜਦੋਂ ਅਸੀਂ ਇੰਨੇ ਵੱਡੇ ਵੱਡੇ, ਇੱਕ ਤਾਂ ਹੁੰਦਾ ਨਾ ਹਾਂ ਠੀਕ ਹੈ ਤੁਸੀਂ ਫੋਨ ਜਾਂ ਤੁਸੀਂ ਜੇ ਰੇਡੀਓ ਹੈ ਜਿਹੜਾ ਗੁਰਬਾਣੀ ਰੇਡੀਓ ਹੁੰਦਾ ਹੈ ਨਾ ਜਿਹਨਾਂ ਕੋਲ ਹੁੰਦਾ, ਉਹ ਠੀਕ ਹੈ ਕਿ ਉਹ ਆਵਾਜ਼ ਸੁਣ ਰਹੀ ਹੈ ਜੇਬ 'ਚ ਪਾਇਆ ਉਹਨਾਂ ਨੇ ਜਾਂ ਜਿਵੇਂ ਵੀ ਹੈ ਨਾ ਗਲੇ 'ਚ ਪਾਇਆ ਜਾਂ ਹੱਥ 'ਚ ਫੜਿਆ, ਅਤੇ ਉਹ ਠੀਕ ਹੈ, ਪਰ ਕਈ ਵਾਰੀ ਕੰਨ ਹੀ ਬੰਦ ਕੀਤੇ ਹੋਏ ਹੁੰਦੇ ਆ, ਸੋ ਕਈ ਵਾਰ ਤਾਂ ਫਿਰ ਉਹੀ ਆ ਜੇ ਤੁਸੀਂ ਰੋਡ 'ਤੇ ਹੋ ਇੱਧਰ ਉੱਧਰ ਜਾਂ ਕੁਛ ਕੀ ਹੋ ਰਿਹਾ ਉਹ ਤੁਹਾਨੂੰ ਜਮਾਂ ਹੀ ਨਹੀਂ ਪਤਾ ਲੱਗਣਾ, ਸੋ ਉਹ ਚੀਜ਼ ਦਾ ਵੀ ਧਿਆਨ ਰੱਖਿਆ ਕਰੋ, ਇੱਕ ਤਾਂ ਪਤਾ ਨਹੀਂ ਲੱਗਣਾ, ਇੱਕ ਤੁਹਾਡੇ ਕੰਨਾਂ ਨੂੰ ਵੀ ਹਵਾ ਜਿਹੜੀ ਫਰੈਸ਼ ਹੈ ਉਹ ਲੱਗਣੀ ਚਾਹੀਦੀ ਹੈ, ਇੱਦਾਂ ਨਹੀਂ ਆ ਵੀ ਹੁਣ ਜਮਾਂ ਹੀ ਕੰਨ ਬੰਦ ਕਰਕੇ ਅਤੇ ਫਿਰ ਆਪਾਂ ਫਿਰੀ ਜਾਂਦੇ ਹਾਂ ਇੱਧਰ ਉੱਧਰ ਅਤੇ ਵੈਸੇ ਕੀ ਹੋ ਰਿਹਾ ਉਹ ਕੁਛ ਵੀ ਨਹੀਂ ਪਤਾ ਲੱਗਦਾ, ਜਾਂ ਜਿਹੜੇ ਕੁਦਰਤੀ ਨਜ਼ਾਰੇ ਆ ਅੱਖਾਂ ਨਾਲ ਤਾਂ ਆਪਾਂ ਦੇਖ ਰਹੇ ਹਾਂ ਪਰ ਜਿਹੜੀਆਂ ਆਵਾਜ਼ਾਂ ਹੈਗੀਆਂ ਪੰਛੀਆਂ ਦੀਆਂ ਆਪਾਂ ਨੂੰ ਉਹ ਸੁਣਨ ਨੂੰ ਨਹੀਂ ਮਿਲਦੀਆਂ, ਫਿਰ ਕਿਉਂ, ਕਿਉਂਕਿ ਆਪਾਂ ਤਾਂ ਆਪਣੇ ਹੀ ਲੱਗੇ ਹੋਏ ਹਾਂ, ਕੰਨ ਹੀ ਬੰਦ ਕੀਤੇ ਹੋਏ ਆ, ਜਿਹੜੇ ਜਿਵੇਂ ਮੈਂ ਦੱਸਿਆ ਹੱਥ 'ਚ ਫੜਿਆ ਜੇਬ 'ਚ ਪਾਇਆ ਉਹ ਤਾਂ ਡਿਫਰੈਂਟ ਹੈ, ਠੀਕ ਹੈ ਉਹ ਵੀ ਆਵਾਜ਼ ਤੁਹਾਨੂੰ ਆਈ ਜਾ ਰਹੀ ਹੈ, ਪਰ ਜਿਹੜੀਆਂ ਕੁਦਰਤੀ ਆਵਾਜ਼ਾਂ ਹੈਗੀਆਂ ਪੰਛੀਆਂ ਦੇ ਚਹਿ ਚਹਾਉਣ ਦੀ ਆਵਾਜ਼ ਹੈ ਨਾ, ਜਦੋਂ ਚਿੜੀਆਂ ਬੋਲਦੀਆਂ ਪੰਛੀ ਬੋਲਦੇ ਆ ਉੱਡਦੇ ਫਿਰਦੇ ਆ, ਅਤੇ ਉਹ ਵੀ ਚਲੋ ਦੇਖ ਆਪਾਂ ਲੈਂਦੇ ਹਾਂ ਪਰ ਉਹਨਾਂ ਦੀ ਆਵਾਜ਼ ਵੀ ਕੰਨਾਂ ਤੱਕ ਪਹੁੰਚਣੀ ਚਾਹੀਦੀ ਆ। ਸੋ ਬਿਲਕੁਲ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ, ਅਤੇ ਮੈਂ ਪੁੱਛਿਆ ਕਿ ਤੁਸੀਂ ਕਿੱਥੋਂ ਕਿੱਥੋਂ ਸੁਣ ਰਹੇ ਹੋ, ਤੁਸੀਂ ਘਰੇ ਹੋ, ਕਿਚਨ ਦੇ ਵਿੱਚ ਸਾਡੀਆਂ ਬੀਬੀਆਂ ਭੈਣਾਂ ਨੇ ਜਿਹੜਾ ਰੇਡੀਓ ਸੈੱਟ ਰੱਖਿਆ ਹੋਇਆ ਹੁੰਦਾ ਅਤੇ ਫਿਰ ਉਹ ਸੁਣੀ ਜਾਂਦੀਆਂ, ਕਈ ਫੋਨ 'ਤੇ ਵੀ ਹੈ ਨਾ, ਕਿਉਂਕਿ ਵੈਬਸਾਈਟ ਆਪਣੀ ਹੈਗੀ ਆ am530.ca 'ਤੇ ਜਾ ਕੇ ਵੀ ਤੁਸੀਂ ਜਿਹੜਾ ਸੁਣ ਸਕਦੇ ਹੋ, ਅਤੇ ਬਾਕੀ ਹੋਰ ਕਿਸ ਤਰ੍ਹਾਂ ਸੁਣ ਰਹੇ ਹੋ, ਫੋਨ ਦੇ ਜ਼ਰੀਏ ਜਿਹੜਾ ਫੋਨ ਨੰਬਰ ਹੈ ਉਹ ਉੱਦਾਂ ਸੁਣ ਰਹੇ ਹੋ, ਅਤੇ ਡਰਾਈਵ ਕਰਦੇ ਹੋਏ ਸੁਣ ਰਹੇ ਹੋ ਜਾਂ ਕਿਹੜੇ ਸਿਟੀ ਹੋਰ ਪ੍ਰੋਵਿੰਸਿਸ ਦੇ ਵਿੱਚੋਂ ਵੀ ਸੁਣਦੇ ਆ ਬਹੁਤ ਸਾਰੇ, ਅਤੇ ਕਈ ਜਿਹੜੇ ਆਪਣੇ US ਤੋਂ ਵੀ ਸੁਣ ਰਹੇ ਆ, ਈਵਨ ਕਿ ਜਿਨ੍ਹਾਂ ਨੂੰ ਨੈੱਟ ਦੀ ਸਰਵਿਸ ਜਿਨ੍ਹਾਂ ਕੋਲ ਹੁੰਦੀ ਆ ਅਤੇ ਫਿਰ ਉਹ ਤਾਂ ਇੰਡੀਆ ਤੋਂ ਵੀ ਬਥੇਰੇ ਸੁਣ ਰਹੇ ਹੁੰਦੇ ਆ। ਸੋ ਬਿਲਕੁਲ ਜੀ ਦੱਸ ਸਕਦੇ ਹੋ ਤੁਸੀਂ, ਅਤੇ ਤੁਸੀਂ ਸਟੂਡੀਓ ਦਾ ਨੰਬਰ ਵੀ ਪਤਾ ਲੱਗੀ ਜਾਣਾ ਅਤੇ ਨਾਲ ਦੀ ਨਾਲ ਤੁਹਾਡਾ ਵੀ ਪਤਾ ਲੱਗੀ ਜਾਣਾ ਤੁਸੀਂ ਕਿੱਥੇ ਹੋ ਅਤੇ ਕੀ ਕਰ ਰਹੇ ਹੋ, ਖਾ ਪੀ ਰਹੇ ਹੋ ਕਿ ਕੀ ਕਰ ਰਹੇ ਹੋ। ਸੋ ਬਿਲਕੁਲ ਜੀ ਮੈਂ ਨੰਬਰ ਅੱਜ ਹਾਲੇ ਤੱਕ ਨਹੀਂ ਦੱਸਿਆ ਹੈਗਾ ਅਤੇ ਮੈਨੂੰ ਇੱਦਾਂ ਵੀ ਤੁਸੀਂ ਆਓ ਦੱਸੋ ਤਾਂ ਜ਼ਿਆਦਾ ਵਧੀਆ। ਸੋ ਲਓ ਜੀ ਅੱਜ ਵੀਰਵਾਰ ਦਾ ਦਿਨ ਹੈ, ਵੀਰਵਾਰ ਦੇ ਦਿਨ ਆਪਾਂ ਜਾਂਦੇ ਹਾਂ ਪੰਜਾਬ ਵੱਲ ਨੂੰ, ਸੋ ਪੰਜਾਬ ਦੀ ਗੱਲਬਾਤ ਆਪਾਂ ਕਰ ਰਹੇ ਹੁੰਦੇ ਹਾਂ, ਵੀਰਵਾਰ ਵਾਲੇ ਦਿਨ ਗੋਲਡਨ ਕਲਚਰ ਆਫ ਪੰਜਾਬ ਦੇ ਤਹਿਤ ਪੰਜਾਬ ਨੂੰ ਜਾਂਦੇ ਹਾਂ, ਅਤੇ ਅੱਜ ਬੜਾ ਇੱਕ ਸਪੈਸ਼ਲ ਦਿਨ ਵੀ ਹੈਗਾ ਜੀ। ਉਹ ਕਿਹੜਾ ਸਪੈਸ਼ਲ ਦਿਨ ਹੈ ਉਹ ਵੀ ਜੇ ਤੁਸੀਂ ਦੱਸੋ ਤਾਂ ਬਹੁਤ ਵਧੀਆ ਲੱਗੂਗਾ, ਅਤੇ ਮੈਂ ਇੱਕ ਕਵਿਸ਼ਰੀ ਵੀ ਇੱਕ ਗੀਤ ਵੀ ਮੈਂ ਕਹਿ ਸਕਦੀ ਹਾਂ ਵੀ ਉਹ ਕੱਢਿਆ ਹੋਇਆ ਜਿਹੜਾ ਕਿ ਬੜਾ ਹੀ ਫੇਮਸ ਹੈ, ਤਕਰੀਬਨ ਇਸ ਦਿਨ ਉਹ ਗੀਤ ਨੂੰ ਲਾਇਆ ਹੀ ਜਾਂਦਾ ਤਕਰੀਬਨ। ਸੋ ਕਿਹੜਾ ਅੱਜ ਸਪੈਸ਼ਲ ਦਿਨ ਹੈ, ਇੱਕ ਤਾਂ ਚਲੋ ਆਪਾਂ ਗੱਲਬਾਤ ਕਰਨੀ ਹੈ
ਸ਼ਹੀਦ ਜਿਹੜੇ ਜਸਵੰਤ ਸਿੰਘ ਖਾਲੜਾ ਜੀ, ਉਹਨਾਂ 'ਤੇ ਮੂਵੀ ਬਣੀ ਆ, ਔਰ ਸਿਆਸਤ ਜਿਹੜੀ ਆ ਪੰਜਾਬ ਦੇ ਵਿੱਚ ਬੜੀ ਛਿੜੀ ਹੋਈ ਆ, ਅਤੇ ਇਹਦੇ ਪਿੱਛੇ ਵੀ ਵੈਸੇ ਜੇ ਕੋਈ ਰਾਜ ਤੁਹਾਨੂੰ ਲੱਗਦਾ ਕਿ ਕੀ ਖਦਸ਼ਾ ਲੱਗਦਾ, ਜਿਹੜਾ ਇਹ ਸਾਰਾ ਕੁਛ ਕੀਤਾ ਇਹਨਾਂ ਨੇ, ਜਿਵੇਂ ਪਹਿਲਾਂ ਮੂਵੀ ਬਣੀ 2-3 ਸਾਲ ਦੇ ਕਰੀਬ, 22-23 ਤੋਂ ਇਹਦੀ ਚਰਚਾ ਹੋ ਰਹੀ ਹੈ, ਅਤੇ ਪਰ ਰਿਲੀਜ਼ ਨਹੀਂ ਕੀਤੀ ਗਈ, ਫਿਰ ਕੱਟਾਂ ਦੀ ਗੱਲ ਹੋਈ ਸੀਗੀ, ਕੱਲ੍ਹ ਵੀ ਆਪਾਂ ਚਲੋ ਗੱਲਬਾਤ ਇਸ ਸੰਬੰਧ ਦੇ ਵਿੱਚ ਕਰ ਰਹੇ ਸੀਗੇ, ਪਰ ਹੁਣ ਜਿਵੇਂ ਕਹਿੰਦੇ ਅਚਾਨ ਚੱਕ ਕੇ ਇਹਨਾਂ ਨੇ ਫਟਾਫਟ Z5 ਤੇ ਜਿਹੜੀ ਹੈ ਰਿਲੀਜ਼ ਕਰ ਦਿੱਤੀ, ਫਿਰ 1.5 ਕੁ ਦਿਨ, 2 ਦਿਨ ਵੀ ਨਹੀਂ ਪੂਰੇ ਹੋਏ ਉਹ ਤੋਂ ਬਾਅਦ ਇਕਦਮ ਹੀ ਉਹਨਾਂ ਨੇ ਉੱਥੋਂ ਚੱਕ ਦਿੱਤੀ ਵੀ ਨਹੀਂ, ਹੈ ਨਾ, ਪਰ ਉਹਨੇ ਚ ਲੋਕਾਂ ਨੇ ਫਟਾਫਟ ਉਹਨੂੰ ਡਾਊਨਲੋਡ ਕਰ ਲਿਆ, ਅਤੇ ਹੁਣ ਜਿਹੜੀ ਇਸ ਸਮੇਂ ਸਥਿਤੀ ਬਣੀ ਹੋਈ ਆ ਉਹ ਕੀ ਬਣੀ ਹੋਈ ਆ ਕਿ ਹੁਣ ਜਿਹਨੇ ਨਹੀਂ ਵੀ ਦੇਖਣੀ ਸੀ ਉਹਨੇ ਵੀ ਦੇਖ ਲਈ, ਬਹੁਤਿਆਂ ਨੇ ਸਾਡੇ ਲਿਸਨਰਸ ਨੇ ਮੂਵੀ ਦੇਖੀ ਹੋਣੀ ਹੈ, ਅਤੇ ਤੁਹਾਨੂੰ ਕਿੱਦਾਂ ਲੱਗਿਆ, ਜਾਂ ਪਹਿਲਾਂ ਪਤਾ ਸੀ ਇਹਦੇ ਬਾਰੇ ਕਿ ਇੱਦਾਂ ਹੋਇਆ, ਕਿਉਂਕਿ ਜਿਵੇਂ ਕਿਹਾ ਜਾ ਰਿਹਾ ਭਾਈ ਜਸਵੰਤ ਸਿੰਘ ਖਾਲੜਾ ਬਾਰੇ ਬਹੁਤ ਘੱਟ ਪਤਾ ਸੀ ਲੋਕਾਂ ਨੂੰ, ਜਿਹੜੇ ਤਾਂ ਪੰਜਾਬ ਦੀ ਵਿੱਚ ਕੀ ਕੁਛ ਹੋਇਆ ਜਾਂ ਉਸ ਸਮੇਂ ਦੇ ਵਿੱਚ ਸੀ, ਜਾਂ ਆਪਣੇ ਮਨ ਨੂੰ ਉਜਾਗਰ ਰੱਖਦੇ ਆ ਵੀ ਕੀ ਕੁਛ ਹੋਇਆ, ਕਦੋਂ ਹੋਇਆ, ਕਿਹਨੇ ਕਿਹਨੇ ਕੀ ਆਪਣਾ ਯੋਗਦਾਨ ਦਿੱਤਾ, ਉਹਨਾਂ ਨੂੰ ਤਾਂ ਹੈਗਾ ਸੀ ਪਤਾ, ਪਰ ਬਹੁਤਿਆਂ ਨੂੰ ਨਹੀਂ ਵੀ ਪਤਾ ਸੀ, ਉਹ ਮੂਵੀ ਦੇਖ ਕੇ ਫਿਰ ਬੜੇ ਭਾਵੁਕ ਵੀ ਹੋਏ ਬਈ ਅੱਛਾ ਇੱਦਾਂ ਇੰਨਾ ਕੁਛ ਹੋਇਆ, ਅਤੇ ਹੁਣ ਤਾਂ SGPC ਵੀ ਜਿਹੜੀ ਹੈ ਉਹਨੇ ਉਹ ਵੀ ਬੜੀ ਸਰਗਰਮ ਹੋ ਗਈ, ਅਤੇ ਹੁਣ ਕਹਿੰਦੇ ਆ ਹਰੀਕੇ ਪੱਤਣ ਜਿੱਥੇ ਇਹਨਾਂ ਦੀ ਸਤਲੁਜ ਦਰਿਆ ਦੇ ਨੇੜੇ ਜਿਵੇਂ ਜਿੱਥੇ ਲਾਸ਼ਾਂ ਦੇ ਬਹਾਵ ਕੀਤੇ, ਔਰ ਜਸਵੰਤ ਸਿੰਘ ਖਾਲੜਾ ਜੀ ਉਹਨਾਂ ਦੀ ਜਿਹੜੀ ਉਹਨਾਂ ਨੂੰ ਮਾਰ ਕੇ ਉੱਥੇ ਉਹਨਾਂ ਨੂੰ ਸੁੱਟ ਦਿੱਤਾ ਗਿਆ, ਹੈ ਨਾ, ਕਹਿੰਦੇ ਉੱਥੇ ਜਿਹੜਾ ਉਹਨਾਂ ਨੇ ਹੁਣ ਜਾਣਾ, ਅਤੇ ਫਿਰ ਇੱਕ ਜਿਹਦੇ ਕਰਕੇ ਵੀ ਜਿਹੜੀ ਸਰਕਾਰ ਹੈ ਉਹ ਕੀ ਕਰ ਰਹੀ ਹੈ, ਜਾਂ ਉਸ ਸੰਬੰਧ ਦੇ ਵਿੱਚ ਜਿੰਨਿਆਂ ਨੂੰ ਜੋ ਜੋ ਹੋਇਆ ਉਹਨਾਂ ਬਾਰੇ ਪੁੱਛਿਆ ਜਾ ਰਿਹਾ, ਉਹਦੀ ਗੱਲਬਾਤ ਆਪਾਂ ਨੇ ਕਰਨੀ ਹੈ, ਅਤੇ ਤੁਸੀਂ ਮੂਵੀ ਦੇਖੀ ਹੈ ਤਾਂ ਤੁਸੀਂ ਦੱਸ ਸਕਦੇ ਹੋ ਤੁਹਾਨੂੰ ਕਿੱਦਾਂ ਲੱਗਿਆ ਵੀ ਇਹ ਦੇਖ ਕੇ ਮੂਵੀ ਪਤਾ ਲੱਗੀ, ਜਾਂ ਇਹ ਤੋਂ ਪਹਿਲਾਂ ਤੁਹਾਨੂੰ ਪਤਾ ਸੀਗਾ, ਜਾਂ ਜਿਹੜਾ ਕੁਛ ਇਹਦੇ 'ਚ ਦਿਖਾਇਆ ਸਾਰਾ ਕੁਛ ਤੁਹਾਨੂੰ ਕਿੱਦਾਂ ਲੱਗਦਾ, ਉਹ ਠੀਕ ਹੈ ਕਿਵੇਂ ਆ, ਸੋ ਇਹ ਗੱਲਬਾਤ ਵੀ ਆਪਾਂ ਨੇ ਅੱਜ ਕਰਨੀ ਹੈ, ਔਰ ਇਹਦੇ ਪਿੱਛੇ ਹੁਣ ਸਿਆਸਤ ਤੁਹਾਨੂੰ ਕੀ ਲੱਗਦੀ ਹੈ, ਕਿਉਂ ਇਹ ਸਾਰਾ ਕੁਛ ਇੱਦਾਂ ਫਟਾਫਟ ਹੋ ਗਿਆ, ਕੀ ਰੀਜ਼ਨ ਹੈ, ਜੇ ਤੁਹਾਨੂੰ ਕੁਛ ਸਮਝ ਆਉਂਦਾ ਵੀ ਕਿਉਂ ਰਿਲੀਜ਼ ਕਰਤੀ, ਫਿਰ ਬੰਦ ਵੀ ਕਰਤੀ, ਡਾਊਨਲੋਡ ਵੀ ਹੋ ਗਈ, ਦੇਖ ਵੀ ਰਹੇ ਹੈ, ਅਤੇ ਕੀ ਕੀ ਚਾਹੁੰਦੀ ਹੈ ਸਰਕਾਰ ਜਾਂ ਸਰਕਾਰਾਂ ਜਾਂ ਪਾਰਟੀਆਂ, ਅਤੇ ਇਹ ਤੁਸੀਂ ਦੱਸ ਸਕਦੇ ਹੋ, ਅਤੇ ਬਾਕੀ ਜਿਹੜਾ ਅੱਜ ਇੱਕ ਸਪੈਸ਼ਲ ਦਿਨ ਹੈਗਾ, ਅਤੇ ਅੱਜ ਆਪਾਂ ਨੇ ਸਾਰਾਸ਼ ਨਾਲ ਵੀ ਗੱਲਬਾਤ ਕਰਨੀ ਹੈ, ਸਾਰਾਸ਼ ਤੁਸੀਂ ਹੋਲਡ 'ਤੇ ਰਹੋ ਥੋੜ੍ਹਾ ਜਿਹਾ, ਅਤੇ ਤੁਹਾਡੇ ਨਾਲ ਵੀ ਗੱਲਬਾਤ ਕਰਦੇ ਹਾਂ, ਅਤੇ ਅੱਜ ਸਭ ਤੋਂ ਸਪੈਸ਼ਲ ਦਿਨ ਹੈਗਾ ਜੀ, ਅੱਜ ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਯਾਦ ਕਰਦੇ ਹਾਂ ਆਪਾਂ, ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ, ਦੇਖੋ ਸਾਡਾ ਸਾਡੀ ਕੌਮ ਸਾਡਾ ਪੰਜਾਬ ਸ਼ਹਾਦਤਾਂ ਦੇ ਨਾਲ ਭਰਿਆ ਹੋਇਆ, ਅਤੇ ਕਈ ਵਾਰ ਅਸੀਂ ਜਿਹੜੀਆਂ ਇਹਨਾਂ ਸ਼ਹਾਦਤਾਂ ਨੂੰ ਵਿਸਾਰ ਦਿੰਦੇ ਹਾਂ, ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕਿਹੜੇ ਦਿਨ ਚੱਲ ਰਹੇ ਆ, ਕੀ ਹੈਗਾ ਕੀ ਨਹੀਂ, ਅਤੇ ਬਸ ਕਈ ਵਾਰ ਅਸੀਂ ਆਪਣੇ ਹੀ ਕੰਮਾਂ ਦੇ ਵਿੱਚ ਰਹਿੰਦੇ ਹਾਂ ਬਿਜ਼ੀ, ਵੀ ਚੱਲਦਾ ਬਸ ਚੱਲੀ ਜਾ ਰਿਹਾ ਚੱਲੀ ਜਾ ਰਿਹਾ, ਅਤੇ ਸਾਨੂੰ ਕੁਛ ਵੀ ਨਹੀਂ ਪਤਾ, ਹੈ ਨਾ, ਪਰ ਅੱਜ ਬੜਾ ਹੀ ਸਪੈਸ਼ਲ ਦਿਨ ਹੈ ਜੀ, ਅੱਜ ਭਾਈ ਮਨੀ ਸਿੰਘ ਜੀ ਨੂੰ ਆਪਾਂ ਯਾਦ ਕਰਦੇ ਹਾਂ, ਜਿਨ੍ਹਾਂ ਨੇ ਆਪਣਾ ਬੰਦ ਕਟਾਇਆ, ਔਰ ਉਹ ਵੀ ਰੀਝ ਨਾਲ, ਅਤੇ ਕਹਿੰਦੇ ਆ ਵੀ ਜਦੋਂ ਜਿਹੜਾ ਜਲਾਦ ਸੀ ਉਹ ਇਹਨਾਂ ਦੇ ਇਹਨਾਂ ਨੂੰ ਸ਼ਹੀਦ ਕਰਨ ਲੱਗਿਆ ਨਾ, ਕੱਟ ਵੱਢ ਕਰਨ ਲੱਗਿਆ ਇਹਨਾਂ ਦੇ ਸਰੀਰ ਦੀ, ਤਾਂ ਉਹ ਕਹਿੰਦੇ ਵੀ ਇਹ ਕੀ ਤੂੰ ਤਾਂ ਕਹਿੰਦੇ ਮੇਰੇ ਹੱਥ ਤੋਂ ਸ਼ੁਰੂ ਕਰ ਅਤੇ ਬੰਦ ਬੰਦ ਕੱਟ ਮੇਰਾ, ਅਤੇ ਕੁਲਦੀਪ ਮਾਣਕ ਜੀ ਨੇ ਜਿਹੜਾ ਇਹ ਗਾਇਆ ਹੋਇਆ ਬੜਾ ਹੀ ਮਕਬੂਲ, ਇਹ ਆਪਾਂ ਕਹਿ ਸਕਦੇ ਹਾਂ ਧਾਰਮਿਕ ਗੀਤ ਹੈਗਾ, ਸੋ ਇਹ ਆਪਾਂ ਸੁਣਦੇ ਹਾਂ, ਉਹ ਤੋਂ ਬਾਅਦ ਫਿਰ ਤੁਹਾਡੇ ਨਾਲ ਵੀ ਗੱਲਾਂ ਬਾਤਾਂ ਕਰਨੀਆਂ, ਅਤੇ ਸਾਰਾਸ਼ ਨੂੰ ਵੀ ਆਪਾਂ ਲੈਂਦੇ ਹਾਂ, ਲਓ ਜੀ ਪਹਿਲਾਂ ਇਹ ਸੁਣੀਏ, ਉਹ ਤੋਂ ਬਾਅਦ ਗੱਲਬਾਤ ਕਰਾਂਗੇ।

0: ਲਓ ਜੀ ਬਿਲਕੁਲ ਜੀ ਭਾਈ ਮਨੀ ਸਿੰਘ ਸ਼ਹੀਦ ਉਹਨਾਂ ਨੂੰ ਆਪਾਂ ਯਾਦ ਕਰ ਰਹੇ ਹਾਂ ਜੀ ਅੱਜ ਬਿਲਕੁਲ ਅੱਜ 9 ਜੁਲਾਈ ਹੈ ਸੋ 9 ਜੁਲਾਈ ਨੂੰ ਇਹਨਾਂ ਨੂੰ ਜਿਹੜਾ ਸ਼ਹੀਦ ਕਰ ਦਿੱਤਾ ਗਿਆ ਸੀਗਾ ਸੋ 18ਵੀਂ ਸਦੀ ਦੀ ਇੱਕ ਮਹਾਨ ਸਿੱਖ ਸ਼ਖਸੀਅਤ ਹੈ ਜੀ ਬਿਲਕੁਲ ਸਿੱਖ ਇਤਿਹਾਸ ਦੇ ਵਿੱਚ ਬਹੁਤ ਸਤਿਕਾਰ ਇਹਨਾਂ ਦਾ ਕੀਤਾ ਜਾਂਦਾ ਔਰ ਦਲੇਰ ਕਹਿ ਸਕਦੇ ਹਾਂ ਆਪਾਂ ਬਹੁਤ ਸੀਗੇ ਜੀ ਭਾਈ ਮਨੀ ਸਿੰਘ ਜੀ ਔਰ ਸਿੱਖ ਧਰਮ ਸਿੱਖ ਕੌਮ ਦੀ ਸ਼ਾਨ ਨੂੰ ਬਰਕਰਾਰ ਰੱਖਣ ਦੇ ਲਈ ਇਹਨਾਂ ਨੇ ਆਪਣੀ ਜਾਨ ਜਿਹੜੀ ਹੈ ਉਹ ਕੁਰਬਾਨ ਕਰ ਦਿੱਤੀ ਸੀ ਸੋ ਲਓ ਜੀ ਹੁਣ ਥੋੜ੍ਹੀ ਜਿਹੀ ਗੱਲਬਾਤ ਆਪਾਂ ਕਰੀਏ ਸਾਰਾਂਸ਼ ਦੇ ਨਾਲ ਉਹ ਤੋਂ ਬਾਅਦ ਅਗਲੀ ਗੱਲਬਾਤ ਤੁਹਾਡੇ ਨਾਲ ਕਰਾਂਗੇ ਸਾਰਾਂਸ਼ ਕੀ ਹਾਲ ਚਾਲ ਤੁਹਾਡਾ ਹੈਲੋ
1: ਹਾਂਜੀ ਹਾਂਜੀ
0: ਹਾਂਜੀ ਸਾਰਾਂਸ਼ ਕੈਸੇ ਹੋ ਜੀ ਜੀ ਬਹੁਤ ਅੱਛੇ ਤੇ ਲਓ ਜੀ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਾਡੇ ਨਾਲ ਸਾਰਾਂਸ਼ ਨਾਗਪਾਲ ਜੁੜ ਚੁੱਕੇ ਆ ਤੇ ਕੱਲ ਵੀ ਸਾਰਾਂਸ਼ ਮੈਨੂੰ ਨਾ ਸ਼ਾਮ ਨੂੰ ਆਈਆਂ 2-3 ਕਾਲਾਂ ਜਿਹਦੇ ਵਿੱਚ ਤੁਹਾਡਾ ਨੰਬਰ ਪੁੱਛਿਆ ਗਿਆ ਤੇ ਮੈਨੂੰ ਉਹਨਾਂ ਨੇ ਪੁੱਛਿਆ ਸਪੈਸ਼ਲ ਕਹਿੰਦੇ ਵੀ ਸਾਰਾ ਕੁਝ ਕਿੱਦਾਂ ਹੈਗਾ ਠੀਕ ਵੀ ਹੈ ਕਿ ਨਹੀਂ ਮੈਂ ਕਿਹਾ ਨਹੀਂ ਬਹੁਤ ਵਧੀਆ ਸਾਰਾ ਔਰ ਇਹ ਗੌਰਮੈਂਟ ਵੱਲੋਂ ਹੀ ਹੈ ਇਹ ਕਿਹੜਾ ਇੱਦਾਂ ਵੀ ਸਾਰਾਂਸ਼ ਜਿਹੜੇ ਆਪਣੇ ਕੋਲੋਂ ਲੋਨ ਜਾਂ ਗ੍ਰਾਂਟ ਕਿਸੇ ਤਰੀਕੇ ਦੇ ਰਹੇ ਆ ਤੇ ਕਿਸੇ ਤਰ੍ਹਾਂ ਦੀ ਪ੍ਰੋਬਲਮ ਜਿਹੜੀ ਆ ਸਕਦੀ ਹੈ ਸੋ ਥੋੜ੍ਹਾ ਜਿਹਾ ਦੱਸੋ ਕਿ ਗੌਰਮੈਂਟ ਕਿੱਦਾਂ ਹੈਲਪ ਕਰ ਰਹੀ ਹੈ ਐਜੂਕੇਸ਼ਨ ਲੈਣ ਵਾਸਤੇ ਸਾਡੇ ਜਿੰਨੇ ਲਿਸਨਰਸ ਹੈਗੇ ਆ ਜੀ
1: ਹਾਂਜੀ ਸੋ ਹਮ ਆਪਣਾ ਦੇਸ਼ ਇਸ ਲਈ ਛੋੜ ਕੇ ਆਏ ਕਿਉਂਕਿ ਯਹਾਂ ਪੇ ਸਹੀ ਕੰਮ ਸਹੀ ਤਰੀਕੇ ਸੇ ਹੋਤਾ ਹੈ ਲੇਕਿਨ ਹਮ ਇਤਨਾ ਯੂਜ਼ ਟੂ ਹੋ ਚੁਕੇ ਸਹੀ ਕੰਮ ਕੋ ਗਲਤ ਤਰੀਕੇ ਸੇ ਕਰਨੇ ਸੇ ਕਿ ਹਮੇ ਲਗਤਾ ਹੈ ਗਲਤ ਤਰੀਕੇ ਸੇ ਹੋ ਰਹਾ ਤੋ ਠੀਕ ਹੈ ਸਹੀ ਤਰੀਕੇ ਸੇ ਕੋਈ ਕਰ ਰਹਾ ਤੋ ਸ਼ੱਕ ਹੋਤਾ ਹੈ ਅਬ ਉਲਟੀ ਬਾਤ ਹੋ ਚੁਕੀ ਹੈ ਹਨਾ ਤੋ ਇਸਮੇ ਲਾਈਕ ਕੋਈ ਵੀ ਇਸਮੇ ਕੈਚ ਨਹੀਂ ਹੈ ਹਮ ਐਜੂਕੇਸ਼ਨ ਫੰਡਿੰਗ ਕੇ ਇਲਾਵਾ ਕਿਸੀ ਔਰ ਚੀਜ਼ ਮੇ ਡੀਲ ਹੀ ਨਹੀਂ ਕਰਤੇ ਤੋ ਕੋਈ ਕਨਫਿਊਜ਼ਨ ਹੀ ਨਹੀਂ ਹੈ ਕਿਉਂਕਿ ਉਨਮੇ ਕਾਗਜ਼ ਹਿਲਤੇ ਹੈ ਆ ਕਰਕੇ ਮੈਨੇ ਮੋਡ ਕੇ ਚਲਾਈ ਥੀ ਮੇਰੇ ਵੀ ਕਾਗਜ਼ ਹਿਲੇ ਥੇ वो काम हम करते नहीं है सेटिंग वाला काम ना कमीशन है ना कोई अप्रोच है आप आसान से कोशिश करें गवर्नमेंट फंडेड एजुकेशन प्रोग्राम्स करें गवर्नमेंट आपको आपके खाते में 30 से 100,000 की फंडिंग देती है जिसका हाफ पोर्शन आज की डेट में तो ग्रांट्स है नॉन रिफंडेबल टैक्स फ्री आपके खाते में आता है ग्रांट्स ग्रांट्स कह रहा हूँ ग्रांट्स मतलब वापिस नहीं करना वो पैसा आपने गवर्नमेंट ने अब $900 मिलियन और यूक्रेन को दे रही है अभी आज की न्यूज है ये पहले 30 बिलियन दे चुके हैं मतलब 30,000 मिलियन और 60 बिलियन गवर्नमेंट का डेफिसिट था लास्ट ईयर का 30 बिलियन यूक्रेन को दिया 900 मिलियन और दे रहे हैं जब गवर्नमेंट वहां पैसा लगा सकती है जिस देश का ट्रांसपेरेंसी इंटरनेशनल के हिसाब से करप्शन इंडिया से भी ज्यादा है मैं नहीं कह रहा आप वेबसाइट चेक कर ले मतलब जब गवर्नमेंट वहां पैसा लगा रही है आपको दे रही तो आपको तो हैरानी होती है $900 मिलियन तो एजुकेशन का बजट है एक साल का
0: जी
1: तो गवर्नमेंट इतना पैसा कोई को छुट्टी में दे देती है तो कोई कैच नहीं है जी आप कॉल करें असेसमेंट कराएं आपकी जितनी भी एज है चाहे आप 75 के पेंशन में हैं चाहे आप 30 इयर्स के हैं आप फैमिली वाले हैं हमारे पास फुली ऑनलाइन कोर्सेज हैं आसान कोर्सेज हैं बेसिक इंग्लिश सिर्फ आपको आनी चाहिए और लाइक फोन पे तो हम पूरे दिन लगे रहते हैं आपने फोन पे क्लासेस लगानी है और असाइनमेंट्स हैं एग्जामिनेशन नहीं है आसान से कोर्सेज है मैनेजमेंट के तो आप स्किल हासिल करते हैं गवर्नमेंट से फंडिंग अपने अकाउंट में हासिल करते हैं कोई एज लिमिट नहीं है कोई क्रेडिट चेक नहीं है 0 क्रेडिट है तो भी आप अलाउड है इसके लिए तो कॉल करें असेसमेंट कराएं
0: जी तो इसमें जो एलिजिबिलिटी है एक तो वो बताएं और इसमें मैक्स जो एज है मैक्सिमम एज वो कितनी है क्योंकि जो मेरे को कॉल्स आई वो यही था कहते हैं कि हम कर सकते हैं हमें ग्रांट ये मिल जाएगी हम एलिजिबल हैं कि नहीं है
1: हाँ जी इसमें अगर आप PR सिटीजन प्रोटेक्टेड पर्सन है आपकी इनकम कम है $70,000 से 2024 का नोटिस ऑफ असेसमेंट अभी गवर्नमेंट देख रही है किसकी कम होती है जो सेल्फ एम्प्लॉयड है उबर ड्राइवर ट्रक ड्राइवर हाउस वाइफ अनएम्प्लॉयड है उनको अच्छा बेनिफिट है इससे आज की डेट में और बाकी कहते हैं लाइक इसमें आप ओंटारियो में कहीं भी रहते हैं चाहे नायगरा चाहे ब्रैम्पटन देयर इज नो कैच क्यों क्योंकि फुली ऑनलाइन कोर्स गवर्नमेंट ने कोविड के बाद अलाउड कर रखे हैं आसान से कोर्सेज करें एक पंथ दो का स्किल भी हासिल करें और हमारे क्लाइंट 75 ईयर्स के भी हैं लाइक वो कहते हैं सर हम पहले ताश खेल के टाइम पास करते थे अब कोर्स लगा के टाइम पास करते हैं और पैसे भी बन रहे हैं और ट्रेडिंग नहीं है सर ये ट्रेडिंग नहीं है हाँ करके आप कॉल करें एस्टिमेट देंगे उतने पैसे आपके अकाउंट में 30 से 90 डेज में आ जाएंगे ये जुआ नहीं आ सकते हैं आप जीत सकते हैं ऐसा कुछ नहीं सिंपल सा काम है जी कॉल करें असेसमेंट कराएं
0: और आपका जो एड्रेस है वो बताएं कहाँ पे लोकेशन है आपकी
1: हाँ जी सो हमारा एड्रेस है 218 एक्सपुक बुलेवर्ड हरंटारी डेयरी पे ऑफिस है जी 8 साल हो गए हैं हजारों लोगों को हम हेल्प कर चुके हैं शुरू नहीं कर रहे काम बाल सफेद हो गए करते करते कोई कैच नहीं है इसके अंदर आप स्किल हासिल करते, फंडिंग आपके अकाउंट में आती है, हमारे अकाउंट में नहीं आती। और फीस कोई भाई साहब, फीस ही हमारी ओरिजिनल है सबसे ज्यादा। तो मतलब लोग हमारे पास आके कहते हैं सर आप ओरिजिनल फीस लेते हैं, क्योंकि हम सही काम सही तरीके से करते हैं और लाइक गारंटी देता हूँ कोई चलाती नहीं है, कोई इसमें मतलब है ही नहीं चीज। 199 या 499 काम होने के बाद आपने अपनी ईमानदारी से देनी है। लास्ट वीक 31 बंदों की फंडिंग गिरी उनके अकाउंट में, 28 के पैसे आ गए, 3 बंदे फोन नहीं उठा रहे। तो मतलब आप लोग चलाकी कर सकते हैं, हम नहीं कर सकते, क्योंकि हम फीस इतनी बाद में लेते हैं आपकी ईमानदारी से। इसलिए मैं इतना वॉल्यूम में तक ठाजा के काम ईमानदारी से कर पा रहे हैं। डॉक्यूमेंट से लगते हैं आपका NOA, आपके बच्चों के बर्थ सर्टिफिकेट, मैरिज सर्टिफिकेट। जितना ज्यादा फैमिली साइज है उतनी ज्यादा फंडिंग आपको आती है। अगर फैमिली ऑफ 4 अप टू 80,000, 40,000 ग्रांट, 40,000 ऑप्शनल लोन 0% पे। और अगर आपकी फैमिली ऑफ 2 है, रिटायर्ड कपल है, 45,000 की फंडिंग, 25,000 ग्रांट का, रेस्ट 20,000 ऑप्शनल लोन जो कि 0% पे है, विदाउट कोलैटरल, विदाउट सिक्योरिटी। और 1.5 साल बाद अपने लोन रीपे करना स्टार्ट करना है, 14 साल में रिपे कर सकते हैं, 2.5% साल का ब्याज है, कुछ भी नहीं है वो। तो कॉल करें, ऑफिस आए, असेसमेंट कराएं, कोई कैच नहीं है। नंबर नोट करें आप हमारा, 437-264-31-75, 437-264-31-75। सिर्फ 10 दिन रह गए हैं गवर्नमेंट की पॉलिसी, उसके बाद ग्रांट्स को खत्म कर रही है गवर्नमेंट। तो हमारे हाथ में नहीं है कि हम फिर से ग्रांट आपको 10 दिन बाद भी ये चीज दे पाए, ठीक है। तो अभी आप अभी आएंगे तो ही आपकी तब तक ही वैलिड है चीज की। कोई गवर्नमेंट का नेक्स्ट अकेडमिक सेशन जब स्टार्ट है उस पर ग्रांट बंद है, लोन आएगा सिर्फ। 437-264-31-75, 437-264-31-75 पे कॉल करो, एस्टिमेट लो जी, 437-264-31-75, 437-264-31-75।
0: अच्छा सारांश एक और भी बता दें कि जो ये ग्रांट मिलती है, मनी मिलती है, उसको एजुकेशन पे ही खर्च कर सकते हैं कि कहीं भी खर्च कर सकते हैं?
1: गवर्नमेंट आपको दे ही रही है कहीं पे खर्च करने के लिए, बेबी एक्सपेंसेस के लिए दे रही है गवर्नमेंट। ये चाहती है पढ़ते पढ़ते सड़क पे ना आ जाए, हमें खर्चे चलते रहे बढ़िया। अच्छा। तो बच्चे ज्यादा ज्यादा फंडिंग, अगर कपल है तो भी अच्छी फंडिंग, सिंगल बंदे को फायदा नहीं है, लोन ही आता है सिर्फ, ग्रांट से चीज कवर होती कॉलेज की। तो मैरिड है ह्यूज बेनिफिट, और अगर मैरिड विद नंबर ऑफ किड्स है तो और ज्यादा बेनिफिट। तो कॉल करें, आज ग्रांट है कल नहीं है, हमारे हाथ में ये चीज नहीं है। जिन्होंने नहीं लिया अभी तक वो अपना 30-100,000 का नुकसान करा रहे हैं, क्योंकि आस पड़ोस वाले सारे बंदे ले चुके, इतने को तो हमने असिस्ट कर दिया है। तो इसमें कुछ क्या ऐसे अपना नुकसान ही करा दे, अगर आप एलिजिबल है नहीं लिया तो आपका नुकसान ही है, क्योंकि आपको बाद में मलाल होगा। नंबर 437-264-31-75, 437-264-31-75, 437-264-31-75।
0: जी थैंक यू सारांश।
1: थैंक यू।
0: बिल्कुल जी, तुसी गलबात यूनी ग्लोबल एडवाइजरी इंक ना कर सकते हो, हुण करो कॉल, बाद च करो, जदों भी थोड़े को समा हैगा ते जानकारी पूरी ले लो, 437-264-31-75 ते गलबात कर सकते हो। ते लो जी हुण आपां पंजाब इंश्योरेंस भी नाल दी नाल चलदे आ, ते साडे नाल शेर जंग सिंह जी राणा जुड़ चुके आ, ते इन्हां तों आपां RDSP दी जानकारी लै लैंदे आ। हांजी भाई जी, सत श्री अकाल।
2: फिजिकली या मेंटली अगर आप डिसेबल है तो आप ये ग्रांट अप्लाई कर सकते हैं। अगर असि एलिजिबिलिटी रखते हैं पिछले 10 साल की, तो पिछले 10 साल की जी मिसिंग ग्रांट है वह भी आप रिकवर कर सकते हैं। तुसी कॉल करना पंजाब इंश्योरेंस 416-910-9000, 90,000 मिल सकती है। सब तो पहला तो स्टार्ट कर दिए, कोई परसन इंसुलिन डिपेंडेंट है, अगर आप इंसुलिन लेने एवरी डे तो आप 90,000 की ग्रांट ले सकते हैं, क्योंकि 2023 तो बाद गवर्नमेंट ने जो है इन्हों क्वालीफाई किया है। उस तो पहला जो लोग इंसुलिन डिपेंडेंट से उन्होंने ये ग्रांट नहीं सी दी जाती। इस तो अलावा डाउन सिंड्रम, ऑटिज्म, ADHD, डिमेंशिया, अल्जाइमर, CP, डिवेलपमेंटल डिले, एपिलेप्सी, डिवेलपमेंटल डिसेबिलिटीज, क्रॉनिक कंडीशन है किसी भी, MS का इशू है, कॉर्न डिजीज, स्विस कोलाइटिस, स्वेयर अर्थराइटिस, ल्यूपिस, किडनी फेलियर रिक्वायरिंग डायलिसिस, कोई कैंसर का पेशेंट है, इलाज उन्होंने काफी लंबा चल रहा है, उन्होंने भी 90,000 की ग्रांट का बेनिफिट हो सकता है। इस अलावा स्वेयर डिप्रेशन, हार्ट डिजीज, स्ट्रोक सर्वाइवर, बाइपोलर डिसऑर्डर, स्किजोफ्रेनिया, PTSD, एंजाइटी डिसऑर्डर, ਸਵੇਅਰ ਲਰਨਿੰਗ ਡਿਸਬਿਲਟੀਜ਼, ਹੇਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, ਓਸੀਡੀ, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗਲਕੋਮਾ, ਇੱਕ ਲੰਬੀ ਲਿਸਟ ਹੈ ਜੋ ਤੁਸੀਂ ਸਾਨੂੰ ਕਾਲ ਕਰੋਗੇ, ਆਪਾਂ ਤੁਹਾਨੂੰ ਗਾਈਡ ਕਰ ਦਾਂਗੇ ਕਿਹੜਾ ਕਿਹੜਾ ਫਾਰਮ ਜਿਹੜਾ ਡਾਕਟਰ ਤੋਂ ਸਾਈਨ ਕਰਵਾਉਣਾ ਹੈਗਾ ਤੇ ਕਿੱਦਾਂ ਆਪਾਂ ਇਹ ਗ੍ਰਾਂਟ ਅਪਲਾਈ ਕਰ ਸਕਦੇ ਹਾਂ। ਐਂਡ ਇਸ ਤੋਂ ਇਲਾਵਾ ਭੈਣ ਜੀ, ਜਿਹਨਾਂ ਦੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ, ਸੋ 18 ਸਾਲ ਦੀ ਏਜ ਤੋਂ ਘੱਟ ਬੱਚਿਆਂ ਦੀ ਏਜ ਹੈ ਤੇ ਉਹਨਾਂ ਪੇਰੈਂਟਸ ਨੂੰ $3,480 ਤੱਕ ਜਿਹੜਾ ਹੈਗਾ ਐਕਸਟਰਾ ਜਿਹੜਾ ਹੈਗਾ ਹਰ ਸਾਲ ਮਿਲ ਰਿਹਾ ਹੈਗਾ। ਜਿਹਨਾਂ ਦੀ ਉਮਰ 18 ਤੋਂ ਬਾਅਦ ਹੈਗੀ ਹੈ ਉਹਨਾਂ ਨੂੰ $2,450 ਹਰ ਸਾਲ ਜਿਹੜਾ ਗੌਰਮੈਂਟ ਵੱਲੋਂ ਦਿੱਤਾ ਜਾ ਰਿਹਾ। ਤੁਸੀਂ ਕਾਲ ਕਰਨਾ ਹੈਗਾ ਇਹ ਸਾਰੀਆਂ ਗ੍ਰਾਂਟਸ ਆਪਾਂ ਕਿੱਦਾਂ ਕੁਆਲੀਫਾਈ ਕਰ ਸਕਦੇ ਹਾਂ, ਕਿੱਦਾਂ ਲੈ ਸਕਦੇ ਹਾਂ। ਮੇਰਾ ਡਾਇਰੈਕਟ ਨੰਬਰ ਹੈ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਵੈਬਸਾਈਟ ਹੈ punjabinsurance.ca। ਤੇ ਲਾਸਟ ਵਿੱਚ ਪੰਜ ਮੈਂ ਇਹੀ ਕਹਾਂਗਾ ਜਿਹੜੀ ਵੀ ਆਪਾਂ ਨੂੰ ਕੋਈ ਹੋਰ ਪੈਸੇ ਮਿਲ ਰਹੇ ਨੇ ਇੱਥੋਂ ਦੇ ਜਿਹੜੀ ਲੋਕਲ ਗਵਰਨਮੈਂਟ ਹੈ, ਪ੍ਰੋਵਿੰਸ਼ੀਅਲ ਗਵਰਨਮੈਂਟ ਹੈ, ਉਹ ਵੀ ਪੈਸੇ ਬੰਦ ਨਹੀਂ ਹੋਣੇ। ਇਹ ਅਡੀਸ਼ਨਲ ਗ੍ਰਾਂਟ ਹੈ ਜੋ ਗਵਰਨਮੈਂਟ ਉਹਨਾਂ ਸਭ ਜਿਹੜੇ ਵੀ ਲੋਕ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ ਉਹਨਾਂ ਦੇ ਫਿਊਚਰ ਨੂੰ ਸਟਰੋਂਗ ਬਣਾਉਣ ਲਈ ਇਹ ਪੈਸੇ ਦਿੱਤੇ ਜਾ ਰਹੇ ਨੇ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭੈਣ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਬਿਲਕੁਲ ਜੀ, ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ, ਵਧੀਆ RDSP ਦੀ ਲਓ ਜਾਣਕਾਰੀ। ਤੇ ਏਜ 49 ਈਅਰਸ ਓਲਡ ਤੱਕ ਐਲੀਜੀਬਿਲਟੀ ਹੈਗੀ ਹੈ, ਤੇ ਜੇ ਪਿਛਲੇ ਸਮਿਆਂ 'ਚ ਵੀ ਨਹੀਂ ਅਪਲਾਈ ਕੀਤਾ ਹੈ ਨਾ, ਨਹੀਂ ਪਤਾ ਹੁੰਦਾ ਕਈ ਵਾਰ, ਤੇ ਹੁਣ ਤੁਹਾਨੂੰ ਪਤਾ ਲੱਗ ਰਿਹਾ, ਤੇ ਜ਼ਰੂਰ ਤੁਸੀਂ ਕਾਲ ਕਰੋ 416-910-9000, 416-910-9000 ਤੇ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਹੈ। ਵੈਸੇ ਨਾ ਬਹੁਤੀ ਵਾਰ ਇੱਦਾਂ ਹੀ ਹੁੰਦਾ ਕਿ ਬਹੁਤ ਸਾਰੀਆਂ ਇੱਦਾਂ ਗ੍ਰਾਂਟਸ ਹੁੰਦੀਆਂ ਜਿਨ੍ਹਾਂ ਬਾਰੇ ਨਾ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਕੀ ਕਿਵੇਂ ਆ। ਤੇ ਜਿਵੇਂ ਚਾਹੇ ਆਪਾਂ RESP ਦੀ ਵੀ ਗੱਲ ਕਰੀਏ, RESP ਜਿਹੜੀ ਬੱਚਿਆਂ ਦਾ ਐਜੂਕੇਸ਼ਨ ਪਲਾਨ ਆ, ਬਹੁਤੇ ਜਣਿਆਂ ਨੂੰ ਇਹਨਾਂ ਬਾਰੇ ਵੀ ਨਹੀਂ ਪਤਾ ਹੁੰਦਾ। ਜਦੋਂ ਥੋੜ੍ਹਾ ਬਹੁਤਾ ਪਤਾ ਲੱਗਦਾ ਕਹਿੰਦੇ ਅੱਛਾ, ਸਾਨੂੰ ਤਾਂ ਬਿਲਕੁਲ ਵੀ ਨਹੀਂ ਪਤਾ ਹੈਗਾ ਇਸ ਸੰਬੰਧ ਦੇ ਵਿੱਚ। ਸੋ ਬਿਲਕੁਲ ਜੀ, ਜੇ ਤੁਹਾਡੇ ਬੱਚੇ ਦਾ ਜਦੋਂ ਜਨਮ ਹੁੰਦਾ ਨਾ ਇੱਥੇ, ਤੇ ਉਹਦਾ ਸਿਨ ਨੰਬਰ ਆ ਗਿਆ, ਯਾਨੀ ਕਿ ਬੱਚੇ ਦਾ ਸਿਨ ਨੰਬਰ ਹੋਣਾ ਚਾਹੀਦਾ ਜੇ ਇੱਥੇ ਨਹੀਂ ਵੀ ਜਨਮ ਹੋਇਆ, ਪਰ ਜੇ ਇੱਥੇ ਆ ਗਏ ਇਮੀਗ੍ਰੇਟ ਹੋ ਕੇ, ਜਦੋਂ ਤੱਕ ਸਿਨ ਨੰਬਰ ਨਹੀਂ ਹੈਗਾ ਤੇ ਨਾਲ ਪੇਰੈਂਟਸ ਦਾ ਸਿਨ ਨੰਬਰ ਹੋਣਾ ਚਾਹੀਦਾ, ਇੱਕ ਦਾ ਤਾਂ ਜ਼ਰੂਰ ਹੋਣਾ ਚਾਹੀਦਾ, ਤੇ ਫਿਰ ਜਿਹੜੀ ਹੈ ਐਜੂਕੇਸ਼ਨ ਦੇ ਲਈ, ਗ੍ਰਾਂਟ ਦੇ ਲਈ ਐਲੀਜੀਬਲ ਹੁੰਦਾ ਬੱਚਾ, ਤੇ ਉਹ ਮਿਲਣੀ ਹੈ ਜਦੋਂ ਉਹਨੇ ਕਾਲਜ ਯੂਨੀਵਰਸਿਟੀ ਦੇ ਵਿੱਚ ਜਾਣਾ। ਤੇ ਤੁਸੀਂ ਵੀ ਕੰਟਰੀਬਿਊਟ ਕਰਨਾ ਅਪ ਟੂ 50,000, ਜਿਹੜੀ 17 ਸਾਲਾਂ ਦੇ ਵਿੱਚ ਤੁਸੀਂ ਕੰਟਰੀਬਿਊਟ ਕਰ ਸਕਦੇ ਹੋ, ਉਹ ਤੇ ਤੁਹਾਨੂੰ ਗ੍ਰਾਂਟ ਮਿਲਣੀ ਹੈ। ਜਿੰਨਾ ਤੁਸੀਂ ਫੁੱਲੀ ਕੰਟਰੀਬਿਊਟ ਕਰੋਗੇ ਉਨੀ ਫੁੱਲ ਗ੍ਰਾਂਟ ਮਿਲਣੀ ਹੈ, ਤੇ ਨਾਲ ਦੀ ਨਾਲ ਕੰਪਨੀ ਨੇ ਤੁਹਾਡੀ ਮਨੀ ਨੂੰ ਗਰੋ ਕਰਨਾ। ਕਿਵੇਂ? ਇੰਟਰਸਟ ਬੜਾ ਵਧੀਆ ਮਿਲਣਾ, ਗਰੋਥ ਹੋਣੀ ਉਸ ਮਨੀ ਦੀ। ਸੋ ਤਕਰੀਬਨ ਜਦੋਂ ਬੱਚੇ ਨੇ ਕਾਲਜ ਯੂਨੀਵਰਸਿਟੀ ਦੇ ਵਿੱਚ ਜਾਣਾ ਹੈ ਨਾ, 1,00,000 ਤੱਕ ਜਿਹੜੀ ਮਨੀ ਤੁਸੀਂ ਸੇਵ ਕਰ ਲੈਂਦੇ ਹੋ ਬੱਚੇ ਦੇ ਲਈ। ਥੋੜ੍ਹੀ ਬਹੁਤੀ ਉੱਪਰ ਥੱਲੇ ਵੱਧ ਘੱਟ ਹੋ ਸਕਦੀ, ਕਿਉਂਕਿ ਇੰਟਰਸਟ ਰੇਟ ਕਈ ਵਾਰ ਉੱਪਰ ਚਲ ਜਾਂਦਾ, ਕਈ ਵਾਰ ਥੱਲੇ ਚਲੇ ਜਾਂਦਾ। 6-7% ਦਾ ਇੰਟਰਸਟ ਰੇਟ ਤਾਂ ਤੁਹਾਨੂੰ ਮਿਲਦਾ ਹੀ ਆ, ਪਰ ਵੱਧ ਵੀ ਹੋ ਸਕਦਾ, ਥੋੜ੍ਹਾ ਬਹੁਤਾ ਘੱਟ ਵੀ ਸਕਦਾ ਜਦੋਂ ਮਾਰਕੀਟ ਥੱਲੇ ਚਲੇ ਜਾਂਦੀ ਹੈ। ਸੋ ਬਿਲਕੁਲ ਜੀ, ਇਹਦੀ ਜਾਣਕਾਰੀ ਤੁਸੀਂ ਲੈਣੀ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਬਾਕੀ ਲਾਈਫ ਡਿਸੇਬਿਲਿਟੀ ਕ੍ਰਿਟੀਕਲ ਦੇ ਤੁਸੀਂ ਪਲਾਨ ਲੈਣਾ ਚਾਹੁੰਦੇ ਹੋ, ਤੁਹਾਡੀਆਂ ਬੜੀਆਂ ਕਾਲਸ ਆਉਂਦੀਆਂ, ਅਤੇ ਤੁਸੀਂ ਉਸ ਸੰਬੰਧ 'ਚ ਜਾਣਕਾਰੀ ਵੀ ਬੜੀ ਲੈਂਦੇ ਹੋ, ਪਰ ਕਈ ਸਿਰਫ ਜਾਣਕਾਰੀ ਲੈ ਕੇ ਹੀ ਉੱਥੇ ਤੱਕ ਛੱਡ ਦਿੰਦੇ ਆ, ਹੈ ਨਾ, ਅਤੇ ਬਹੁਤ ਸਾਰੇ ਐਕਸ਼ਨ ਵੀ ਲੈਂਦੇ ਆ, ਬਹੁਤ ਸਾਰੇ ਛੱਡ ਵੀ ਦਿੰਦੇ ਆ। ਸੋ ਸਭ ਤਰ੍ਹਾਂ ਦੇ ਹੀ ਆ, ਜਿਵੇਂ ਆਪਾਂ ਕਹਿੰਦੇ ਹਾਂ ਕਿ 50-50% ਤੱਕ ਹੋ ਜਾਂਦਾ ਕਿ ਉੱਧਰ ਨੂੰ ਵੀ ਹੁੰਦੇ ਆ ਬੰਦੇ, ਅਤੇ ਜਿਹੜੇ ਇੱਕਦਮ ਐਕਟ ਕਰ ਲੈਂਦੇ ਉਹ ਵੀ ਹੁੰਦੇ ਆ। ਸੋ ਇਸ ਕਰਕੇ, ਕਿਉਂਕਿ ਇਹ ਨਾ ਇੱਕ ਜ਼ਰੂਰੀ ਹੈ, ਬੈਕਅਪ ਪਲਾਨ ਹੈ ਇਹ, ਅਤੇ ਇਹਦੀ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-7523-40, 6477652340 ਮੇਰਾ ਨੰਬਰ ਹੈ, ਅਤੇ ਇਸ ਨੰਬਰ ਨੂੰ ਘੁਮਾ ਕੇ ਤੁਸੀਂ ਮੇਰੇ ਨਾਲ ਗੱਲਬਾਤ 11 ਵਜੇ ਤੋਂ ਬਾਅਦ ਕਰ ਸਕਦੇ ਹੋ। ਅਤੇ ਲਓ ਜੀ, ਹੁਣ ਆਪਾਂ ਗੱਲਾਂ ਬਾਤਾਂ ਕਰੀਏ ਇੱਥੇ ਦੀਆਂ, ਅਤੇ ਪੰਜਾਬ ਦੀ ਆਪਾਂ ਗੱਲਬਾਤ ਕਰ ਰਹੇ ਹਾਂ, ਅਤੇ ਪੰਜਾਬ ਦੀ ਜੇ ਆਪਾਂ ਗੱਲਬਾਤ ਕਰੀਏ, ਅਤੇ ਹੁਣ ਨਾ ਜਿਹੜੀ ਆ ਸਤਲੁਜ ਮੂਵੀ ਆ, ਜਿਵੇਂ ਚਲੋ ਇਹਦੀ ਆਪਾਂ ਨੇ ਗੱਲ ਕੀਤੀ, ਪਹਿਲਾਂ ਨਾਮ ਹੋਰ ਸੀ, ਚੇਂਜ ਕਰਦੇ ਕਰਦੇ ਮੂਵੀ ਦਾ ਨਾਮ ਸਤਲੁਜ ਆ ਗਿਆ, ਅਤੇ ਹੁਣ ਇਹ ਰਿਲੀਜ਼ ਹੋ ਗਈ। ਹੁਣ ਪੰਜਾਬ ਦੇ ਵਿੱਚ ਜੇ ਮੈਂ ਗੱਲ ਕਰਾਂ, ਬਹੁਤ ਸਾਰੇ ਜਗ੍ਹਾ 'ਤੇ ਦਿਖਾਈ ਜਾ ਰਹੀ ਹੈ, ਪ੍ਰੋਜੈਕਟਰ ਲਗਾ ਕੇ ਇਹ ਮੂਵੀ ਦਿਖਾਈ ਜਾ ਰਹੀ ਹੈ ਪਿੰਡਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ। ਅਤੇ ਇੱਥੇ ਵੀ ਹੁਣ ਤੁਹਾਨੂੰ ਮੈਂ ਜਾਣਕਾਰੀ ਦੇ ਦਾਂ, ਜੇਕਰ ਤੁਸੀਂ ਨਹੀਂ ਦੇਖੀ ਮੂਵੀ ਹਾਲੇ ਤੱਕ, ਜਾਂ ਕੋਈ ਸਬੱਬ ਨਹੀਂ ਬਣ ਰਿਹਾ ਕਿਵੇਂ ਕਰੀਏ ਕੀ ਕਰੀਏ, ਇੱਕ ਤਾਂ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਜਿਹੜਾ ਹੈਗਾ ਆਪਣੇ ਰੇਡੀਓ ਤੇ ਵੀ ਸੁਣ ਰਹੇ ਹੋ, ਮੈਂ ਤੁਹਾਨੂੰ ਦੱਸ ਰਹੀ ਹਾਂ ਆਪਣੇ ਗੁਣਤਾਸ ਟੀਵੀ ਤੇ ਪੰਜਾਬੀ ਸੈਕਸ਼ਨ ਦੇ ਵਿੱਚ ਤੁਸੀਂ ਜਾਣਾ, ਪ੍ਰੋਗਰਾਮ ਤੋਂ ਬਾਅਦ ਮੈਂ ਲਾ ਦੇਣੀ ਹੈ ਤੇ ਤੁਸੀਂ ਦੇਖ ਸਕਦੇ ਹੋ ਗੁਣਤਾਸ ਟੀਵੀ ਤੇ ਇਹ ਮੂਵੀ ਸਤਲੁਜ, ਠੀਕ ਹੈ। ਤੇ ਬਾਕੀ ਮੈਂ ਸਪੀਚ ਵੀ ਟਰਾਈ ਕਰ ਰਹੀ ਹਾਂ ਕਿ ਜਿਹੜੀ ਆਪਣੀ ਜਸਵੰਤ ਸਿੰਘ ਖਾਲੜਾ ਜੀ ਜਦੋਂ ਟੋਰੋਂਟੋ ਆਏ ਸੀ ਉਹਨਾਂ ਨੇ ਸਪੀਚ ਦਿੱਤੀ ਸੀ, ਮੈਂ ਕੱਲ੍ਹ ਸੁਣੀ। ਵੈਸੇ ਉਹੀ ਆਪਾਂ ਕਈ ਵਾਰੀ ਨਹੀਂ ਸੁਣਦੇ ਪਹਿਲਾਂ, ਸੋ ਕੱਲ੍ਹ ਮੈਂ ਸੁਣੀ ਉਹ ਸਪੀਚ, ਬੜੀ ਵਧੀਆ। ਔਰ ਕਈ ਨਾ ਇੰਨੇ ਠਰੰਮੇ ਨਾਲ ਬੋਲਦੇ ਆ, ਇੰਨੇ ਠਰੰਮੇ ਨਾਲ ਉਹਨਾਂ ਨੇ ਸਪੀਚ ਦਿੱਤੀ ਆ, ਇੱਕ ਇੱਕ ਗੱਲ ਇੰਨੀ ਵਧੀਆ ਉਹਨਾਂ ਨੇ ਦੱਸੀ ਆ, ਸਾਰੀ ਜਿਹੜਾ ਕੁਛ ਉੱਥੇ ਹੋ ਰਿਹਾ ਸੀ ਉਸ ਸਮੇਂ, ਹੈ ਨਾ। ਸੋ ਲਾਵਾਰਸ ਲਾਸ਼ਾਂ ਦੀ ਗੱਲਬਾਤ ਉਹਨਾਂ ਨੇ ਰੱਖੀ ਅਤੇ ਹੈਲਪ ਦੀ ਮੰਗ ਕੀਤੀ ਵੀ ਤੁਸੀਂ ਵੀ ਜਿੰਨਾ ਹੋ ਸਕਦਾ ਕਰੋ, ਹੈ ਨਾ। ਅਤੇ ਦੇਖ ਲਓ ਉਹ ਇੱਥੇ ਰਹਿ ਵੀ ਸਕਦੇ ਸੀ, ਆਪਣੀ ਜਾਨ ਬਚਾ ਸਕਦੇ ਸੀ, ਪਰ ਉਹ ਕਹਿੰਦੇ ਸ਼ਹਾਦਤਾਂ ਜਿਹੜੀਆਂ ਬੜੀਆਂ ਜ਼ਰੂਰੀ ਆ। ਅਤੇ ਦੇਖੋ ਉਹਨਾਂ ਦੀ ਸ਼ਹਾਦਤ ਇਹ ਐਵੇਂ ਨਹੀਂ ਗਈ, ਚਾਹੇ ਉਹਨਾਂ ਨੂੰ ਜਿੰਨਾ ਮਰਜ਼ੀ ਉਹਨਾਂ ਨੇ ਪਤਾ ਨਹੀਂ ਕੀ ਉਹਨਾਂ ਨਾਲ ਕੀਤਾ ਹੋਣਾ, ਇਹ ਤਾਂ ਉਹ ਜਾਣਦੇ ਆ ਜਾਂ ਉਹਨਾਂ ਦਾ ਰੱਬ ਜਾਣਦਾ ਜਾਂ ਜਿਹਨੇ ਕੀਤਾ ਉਹ ਜਾਣਦਾ, ਕਿਉਂਕਿ ਜ਼ਰੂਰੀ ਨਹੀਂ ਹੈ ਵੀ ਜਿਹੜਾ ਮੂਵੀ 'ਚ ਦਿਖਾਇਆ ਉਨਾ ਕੀ ਕੁਛ ਹੋਇਆ ਹੋਵੇ। ਜਦੋਂ ਇਕੱਲੇ ਉਹਨਾਂ ਨੂੰ ਮਿਲਦੇ ਹੋਣੇ ਆ, ਪਤਾ ਨਹੀਂ ਕਿੰਨੀ ਕੁੱਟ ਮਾਰ ਕੀ ਉਹਨਾਂ ਨੂੰ ਤਸੀਹੇ ਦਿੱਤੇ ਹੋਣੇ ਆ, ਇਹ ਤਾਂ ਉਹੀ ਜਾਣਦੇ ਆ, ਉਹਨਾਂ ਦਾ ਰੱਬ ਜਾਣਦਾ, ਹੈ ਨਾ। ਅਤੇ ਪਰ ਚਲੋ ਮੂਵੀ 'ਚ ਫਿਰ ਵੀ ਬਹੁਤ ਕੁਛ ਦਿਖਾਇਆ, ਕਿਉਂਕਿ ਜਿਨ੍ਹਾਂ ਨੇ ਉਹ ਜੋ ਜੋ ਦੇਖਿਆ ਹੈ ਨਾ ਮੂਵੀ 'ਚ, ਤਾਂ ਉਹ ਚੀਜ਼ ਜਿਹੜੀ ਆ ਉਜਾਗਰ ਕੀਤੀ ਗਈ ਆ, ਦੱਸੀ ਗਈ ਆ। ਸੋ ਇਹਦੇ ਵਿੱਚ ਹੁਣ ਮੈਂ ਦੱਸਣ ਲੱਗੀ ਸੀ ਤੁਹਾਨੂੰ, ਇੱਥੇ ਮੂਵੀ ਦਿਖਾਈ ਜਾ ਰਹੀ ਹੈ ਜੀ, ਔਰ ਇਹ ਮੂਵੀ ਜਿਹੜੀ ਹੈ ਸ਼ੁੱਕਰਵਾਰ ਤੁਸੀਂ ਦੇਖ ਸਕਦੇ ਹੋ, ਜੁਲਾਈ 10 ਨੂੰ ਰਾਤ ਨੂੰ 9:30 ਇਹ ਦਿਖਾਉਣੀ ਹੈ ਜੀ, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਅਤੇ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਵੱਡੀਆਂ ਸਕਰੀਨਾਂ ਲਗਾ ਕੇ ਇਹ ਮੂਵੀ ਜਸਵੰਤ ਸਿੰਘ ਖਾਲੜਾ ਜੀ ਦੇ ਉੱਪਰ, ਜੀਵਨ ਉੱਪਰ ਜਿਹੜੀ ਇਹ ਬਣੀ ਮੂਵੀ ਹੈ ਜੀ ਸਤਲੁਜ, ਉਹ ਵਿਖਾਈ ਜਾਊਗੀ। ਔਰ ਇਹਦੇ ਵਿੱਚ ਕਹਿੰਦੇ ਪੰਜਾਬ ਉੱਪਰ ਹੋਏ ਅੱਤਿਆਚਾਰ ਦੇ ਸਿਰਫ ਇੱਕ ਪਾਤਰ ਅਤੇ ਕੁਝ ਕੁ ਸਮੇਂ ਦੀ ਸੱਚੀ ਕਹਾਣੀ ਜੋ ਤੁਹਾਨੂੰ ਸੋਚਣ ਲਈ ਮਜਬੂਰ ਕਰੇਗੀ ਕਿ ਪੂਰੇ ਪੰਜਾਬ ਦੇ ਵਿੱਚ ਕੀ ਹੋਇਆ ਹੋਵੇਗਾ। ਔਰ ਜਿਨ੍ਹਾਂ ਨੇ ਤਾਂ ਉਸ ਸਮੇਂ ਦੇ ਵਿੱਚ ਸੀਗੇ ਜੀ, ਉਹ ਤਾਂ ਉਹਨਾਂ ਨੂੰ ਇੱਕ ਇੱਕ ਗੱਲ ਦਾ ਪਤਾ ਹੈ ਨਾ, ਪਰ ਕਈਆਂ ਨੂੰ ਤਾਂ ਬਿਲਕੁਲ ਵੀ ਨਹੀਂ ਪਤਾ। ਪਰ ਹੁਣ ਤੁਸੀਂ ਇਹ ਮੂਵੀ ਦੇ ਵਿੱਚ ਜਦੋਂ ਦੇਖੋਗੇ ਨਾ, ਤਾਂ ਇਹ ਤਾਂ ਜਿਵੇਂ ਆਪਾਂ ਕਹਿੰਦੇ ਹਾਂ ਵੀ 1% ਹੈ ਇੱਕ ਕਿਸਮ ਦਾ, ਜਿਹੜਾ ਜਿਹੜਾ ਕੁਛ ਉੱਥੇ ਹੋਇਆ, ਪਤਾ ਨਹੀਂ ਕੀ ਕੁਛ ਹੋਇਆ। ਔਰ ਇਹਨਾਂ ਨਾਲ ਮਿਸਟਰ ਜਿਹੜੇ ਜਸਵੰਤ ਸਿੰਘ ਖਾਲੜਾ ਜੀ, ਭਾਈ ਜਸਵੰਤ ਸਿੰਘ ਖਾਲੜਾ, ਇਹਨਾਂ ਨਾਲ ਪਤਾ ਨਹੀਂ ਕਿੰਨਾ ਕੀ ਕੁਛ ਹੋਇਆ, ਇਹ ਤਾਂ ਉਹੀ ਗੱਲ ਹੈ, ਉਹਨਾਂ ਨੂੰ ਵੀ ਪਤਾ। ਪਰ ਫਿਰ ਵੀ ਚਲੋ ਜਿੰਨਾ ਦਿਖਾਇਆ ਆਪਾਂ ਤਾਂ ਉਹ ਵੀ ਨਹੀਂ ਦੇਖ ਪਾ ਰਹੇ, ਹੈ ਨਾ। ਬੜਾ ਗਮਗੀਨ ਮਾਹੌਲ ਬਣ ਜਾਂਦਾ ਜਦੋਂ ਇਹ ਮੂਵੀ ਆਪਾਂ ਦੇਖਦੇ ਹਾਂ। ਸੋ ਹੁਣ ਚਲੋ ਇਹ ਮੈਂ ਦੁਬਾਰਾ ਦੱਸਦਾ, ਸ਼ੁੱਕਰਵਾਰ ਨੂੰ ਤੁਸੀਂ 10 ਤਰੀਕ ਹੈ ਉੱਦਣ ਰਾਤ ਨੂੰ 9:30 ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਅਤੇ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਇਹ ਮੂਵੀ ਦਿਖਾਈ ਜਾਣੀ ਹੈ ਵੱਡੀਆਂ ਸਕਰੀਨਾਂ ਲਗਾ ਕੇ। ਸੋ ਤੁਸੀਂ ਇਹ ਮੂਵੀ ਜਿਹੜੀ ਹੈ ਉਹ ਦੇਖ ਸਕਦੇ ਹੋ। ਅਤੇ ਮੈਂ ਨੰਬਰ ਵੀ ਟਰਾਈ ਕਰ ਰਹੀ ਹਾਂ ਕਿ ਕਹਾਂ ਲਿਖਾ ਹੋਇਆ ਹੈ ਨੰਬਰ, ਮੈਨੂੰ ਕਲੀਅਰ ਦਿਖ ਨਹੀਂ ਰਿਹਾ। ਚਲੋ ਕੋਈ ਨਹੀਂ, ਤਾਂ ਵੀ ਤੁਹਾਨੂੰ ਪਤਾ ਲੱਗ ਜਾਣਾ, ਹੈ ਨਾ। ਕੋਈ ਨਹੀਂ, ਮੈਂ ਦੇਖ ਲੈਂਦੀ ਹਾਂ, ਕੋਈ ਦੱਸ ਵੀ ਜਾਣਗੇ ਸਾਨੂੰ। ਸੋ ਤੁਸੀਂ ਟੀਵੀ 'ਤੇ ਵੀ ਦੇਖ ਸਕਦੇ ਹੋ ਪ੍ਰੋਗਰਾਮ ਤੋਂ ਬਾਅਦ, ਅਤੇ ਜ਼ਰੂਰ ਵੈਸੇ ਇਹ ਦੇਖਿਓ, ਕਿਉਂਕਿ ਨਾ ਸਿਆਸਤ ਵੀ ਹੁਣ ਬੜੀ ਭੱਖ ਗਈ ਆ। ਹੁਣ ਕੀ ਹੈ ਕਿ ਇਹ ਜਿਹੜਾ ਮਾਮਲਾ ਹੈ ਨਾ, ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਮਾਮਲਾ ਇਹ ਪਹੁੰਚ ਗਿਆ। ਦੇਖ ਲਓ, ਮੋਹਾਲੀ ਦੇ ਹੈਗੇ ਜੀ ਸਰਵਣ ਸਿੰਘ, ਉਹਨਾਂ ਨੇ ਪਟੀਸ਼ਨ ਪਾਈ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ। ਕਹਿੰਦੇ ਆ ਕਿ ਇਹ ਫਿਲਮ ਨੂੰ OTT ਪਲੇਟਫਾਰਮ ਤੋਂ ਕਿਉਂ ਹਟਾਇਆ ਗਿਆ। ਉਹਨਾਂ ਨੇ ਪਟੀਸ਼ਨ ਪਾਈ ਹੈ, ਕਹਿੰਦੇ ਲੋਕਾਂ ਨੂੰ ਅਧਿਕਾਰ ਹੈਗਾ ਇਹ ਮੂਵੀ ਦੇਖਣ ਦਾ। ਔਰ ਸ਼ਿਕਾਇਤਕਰਤਾ ਨੇ ਸੰਵਿਧਾਨ ਦੀ ਧਾਰਾ 19 ਦੇ ਤਹਿਤ ਆਜ਼ਾਦੀ ਦੇ ਪ੍ਰਗਟਾਵੇ ਦੇ ਹੱਕ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਫਿਲਮ 'ਤੇ ਪਾਬੰਦੀ ਸਿੱਧੇ ਤੌਰ 'ਤੇ ਸੰਵਿਧਾਨ ਦੇ ਵਿੱਚ ਦਿੱਤੇ ਹੋਏ ਆਜ਼ਾਦੀ ਦੇ ਹੱਕ ਦੀ ਉਲੰਘਣਾ ਹੈ ਇਹ। ਸੋ ਇਸ ਕਰਕੇ ਹੁਣ ਇਹ ਪਟੀਸ਼ਨ ਪਾਈ ਹੋਈ ਹੈ। ਕਹਿੰਦੇ ਦੇਖਦੇ ਹਾਂ 1-2 ਦਿਨ ਦੇ ਵਿੱਚ ਹੀ ਇਸ ਪਟੀਸ਼ਨ 'ਤੇ ਸੁਣਵਾਈ ਹੋ ਜਾਣੀ ਹੈ। ਅਤੇ ਜੇ ਆਪਾਂ ਇੱਕ ਹੋਰ ਇੰਪੋਰਟੈਂਟ ਗੱਲ ਕਰੀਏ, ਉਹ ਇਹ ਹੈਗੀ ਹੈ ਕਿ ਸਤਲੁਜ ਫਿਲਮ ਆਉਣ ਤੋਂ ਬਾਅਦ ਹੁਣ ਭਾਈ ਜਸਵੰਤ ਸਿੰਘ ਖਾਲੜਾ ਦੇ ਜਿਹੜੇ ਕਾਤਲ ਹੈ DSP ਜਸਪਾਲ ਸਿੰਘ, ਉਹਨੂੰ ਕਹਿੰਦੇ ਲੱਭਣ ਦੇ ਹੁਕਮ ਦਿੱਤੇ ਗਏ ਆ, ਕਿਉਂਕਿ ਉਸ ਨੂੰ ਜ਼ਮਾਨਤ 'ਤੇ ਰਿਹਾ ਹੋਇਆ ਸੀਗਾ ਉਹ। ਔਰ DSP ਜਸਪਾਲ ਸਿੰਘ ਅਤੇ ਜਿਹੜੀ ਪੰਜਾਬ ਗੌਰਮੈਂਟ ਹੈ, ਕਹਿੰਦੇ ਪੰਜਾਬ ਗੌਰਮੈਂਟ ਨੇ ਜਸਪਾਲ ਸਿੰਘ ਦੀ ਸਜ਼ਾ ਮੁਆਫੀ ਲਈ ਪ੍ਰਸਤਾਵ ਭੇਜਿਆ ਸੀ। ਕਲੀਅਰ ਹੋਈ ਗੱਲ? ਪੰਜਾਬ ਗੌਰਮੈਂਟ ਨੇ ਜਸਪਾਲ ਸਿੰਘ ਦੀ ਸਜ਼ਾ ਮਾਫੀ ਲਈ ਪ੍ਰਸਤਾਵ ਭੇਜਿਆ ਸੀ। ਨਾਭਾ ਓਪਨ ਐਗਰੀਕਲਚਰਲ ਜੇਲ੍ਹ ਵੱਲੋਂ DSP ਜਸਪਾਲ ਸਿੰਘ ਦਾ ਥੋਂ ਪਤਾ ਲਾਉਣ ਲਈ ਕਿਹਾ ਜਾਂਦਾ ਹੈ। ਉਮਰ ਕੈਦ ਦੀ ਸਜ਼ਾ ਕੱਟ ਰਹੇ ਜਸਪਾਲ ਸਿੰਘ ਨੂੰ May 2023 ਦੇ ਵਿੱਚ 1 ਲੱਖ ਰੁਪਏ ਅਤੇ ਇੱਕ ਨਿੱਜੀ ਬੌਂਡ ਭਰਵਾ ਕੇ ਜ਼ਮਾਨਤ 'ਤੇ ਰਿਹਾਅ ਕੀਤਾ ਸੀਗਾ। ਸੋ ਕਹਿੰਦੇ ਆ ਵੀ ਦੱਸੋ ਹੁਣ ਵੀ ਉਹ ਕਿੱਥੇ ਹੈ, ਕੀ ਹੈ। ਸੋ ਇਹ ਗੱਲ ਨਿਕਲ ਕੇ ਸਾਹਮਣੇ ਆਈ ਆ। ਸੋ ਆਪਾਂ ਦੇਖ ਸਕਦੇ ਹਾਂ ਕਿ 1995 ਦੇ ਵਿੱਚ ਸ਼ਹੀਦ ਕੀਤਾ ਗਿਆ ਭਾਈ ਜਸਵੰਤ ਸਿੰਘ ਖਾਲੜਾ ਨੂੰ, ਅਤੇ ਉਹ ਤੋਂ ਬਾਅਦ ਜਦੋਂ ਕਿ ਇਹ ਲੱਗ ਰਿਹਾ ਸੀ ਵੀ ਚਲੋ ਬਈ ਕੁਛ ਪਤਾ ਨਹੀਂ ਲੱਗਣਾ ਬਾਅਦ ਦੇ ਵਿੱਚੋਂ, ਅਤੇ ਕੁਛ ਪਤਾ ਨਹੀਂ ਹੁੰਦਾ ਕਦੋਂ ਕਿਹੜੀ ਚੀਜ਼ ਉਜਾਗਰ ਹੋ ਜਾਏ। ਯਾਨੀ ਕਿ ਦੇਖੋ 95 ਦਾ ਇਹ ਹੋਇਆ ਹੋਇਆ ਹੁਣ ਜਿਹੜਾ ਨਿਕਲ ਕੇ ਸਾਹਮਣੇ ਆਈ ਕਦੋਂ, ਜਦੋਂ ਇਹ ਫਿਲਮ ਬਣਾਈ, ਔਰ ਜਿਹਨੇ ਇਹ ਫਿਲਮ ਬਣਾਈ ਆ ਉਹੀ ਗੱਲ ਹੈ ਜਿਹੜੇ ਡਾਇਰੈਕਟਰ ਹੈ ਪ੍ਰੋਡਿਊਸਰ ਹੈ। ਸੋ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਉਹਨਾਂ ਨੇ ਵੀ ਕਿੱਡਾ ਵੱਡਾ ਰਿਸਕ ਲਿਆ, ਕਿਉਂਕਿ ਸੱਚ ਨੂੰ ਨਾ ਤਾਂ ਕੋਈ ਦਿਖਾਉਣਾ ਚਾਹੁੰਦਾ, ਅਤੇ ਉਹਨੂੰ ਦਿਖਾਉਣ ਲਈ ਜੇਰਾ ਵੀ ਬਹੁਤ ਵੱਡਾ ਚਾਹੀਦਾ, ਜਿਗਰਾ ਚਾਹੀਦਾ, ਪੈਸਾ ਚਾਹੀਦਾ। ਚਲੋ ਇਹਨਾਂ ਨੇ ਲਾਇਆ, ਪਤਾ ਨਹੀਂ ਇਹਨਾਂ ਨੂੰ ਹੁਣ ਕੁਛ ਪੈਸੇ ਧੇਲੇ ਬਣਨਗੇ ਕਿ ਨਹੀਂ ਬਣਨਗੇ। ਕਿਉਂ ਜੇ ਆਪਾਂ ਚਲੋ ਦੇਖੀਏ, ਦਲਜੀਤ ਦੁਸਾਂਝ ਨੇ ਭਾਈ ਜਸਵੰਤ ਸਿੰਘ ਖਾਲੜਾ ਦਾ ਰੋਲ ਪਲੇ ਕੀਤਾ, ਬੜੇ ਬਖੂਬੀ ਪਲੇ ਕੀਤਾ, ਹੈ ਨਾ। ਔਰ ਕਹਿੰਦੇ ਉਹਨਾਂ ਨੇ 1 ਵੀ ਪੈਸਾ ਇਹਦਾ ਨਹੀਂ ਲਿਆ, ਕਹਿੰਦੇ ਨਹੀਂ ਲੈਣਾ, ਹੈ ਨਾ। ਚਲੋ ਇਹ ਵੀ ਉਹਨਾਂ ਦੀ ਇੱਕ ਦਰਿਆ ਦਿਲੀ ਹੈਗੀ ਆ, ਨਹੀਂ ਤਾਂ ਚਲੋ ਉਹੀ ਆ, ਮਾੜਾ ਜਿਹਾ ਕੋਈ ਕੰਮ ਕਰਦੇ ਅਗਲੇ ਕਹਿੰਦੇ ਕਿਉਂ ਪੈਸਿਆਂ ਤੋਂ ਬਿਨਾਂ ਅਸੀਂ ਕੀ ਕਰਨਾ, ਹੈ ਨਾ। ਅਤੇ ਨਾਲ ਦੇ ਨਾਲ ਜਿਹੜੇ ਅਰਜੁਨ ਰਾਮਪਾਲ ਹੈ, ਇਹ ਆਪਣੇ ਹਿੰਦੀ ਫਿਲਮਾਂ ਦੇ ਵਿੱਚ ਜ਼ਿਆਦਾ ਆਉਂਦੇ ਆ। ਅਰਜੁਨ ਰਾਮਪਾਲ ਦੀਆਂ ਫਿਲਮਾਂ ਵੀ ਬਹੁਤ ਵਧੀਆ ਹੁੰਦੀਆਂ ਜਿੰਨੀਆਂ ਵੀ ਆਪਾਂ ਦੇਖਦੇ ਹਾਂ। ਸੋ ਇਹਨਾਂ ਨੇ ਵੀ ਇਹਦੇ ਵਿੱਚ CBI ਦਾ ਜਿਹੜਾ ਆਫਿਸਰ ਹੈ ਉਹਦਾ ਰੋਲ ਕੀਤਾ, ਔਰ ਉਹ ਵੀ ਬੜਾ ਬਾਖੂਬੀ ਪਲੇ ਕੀਤਾ। ਕਮਲਜੀਤ ਨੇ ਇਹਦੇ ਵਿੱਚ ਰੋਲ ਪਲੇ ਕੀਤਾ ਜਿਹੜੇ ਪੰਜਾਬੀ ਫਿਲਮਾਂ 'ਚ ਹੁੰਦੇ ਆ। ਸੋ ਜਿਨ੍ਹਾਂ ਜਿਨ੍ਹਾਂ ਨੇ ਵੀ ਰੋਲ ਪਲੇ ਕੀਤੇ ਆ, ਸੋ ਕਿਉਂਕਿ ਇੱਦਾਂ ਦੀਆਂ ਫਿਲਮਾਂ ਦੇ ਵਿੱਚ ਆਉਣਾ ਵੀ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ, ਕਿਉਂਕਿ ਹਰ ਕੋਈ ਜਿਹੜਾ ਨਹੀਂ ਆ ਸਕਦਾ, ਹੈ ਨਾ। ਅੱਧੇ ਤਾਂ ਡਰਨ ਲੱਗ ਜਾਂਦੇ ਆ ਵੀ ਨਹੀਂ ਪਤਾ ਨਹੀਂ ਬਾਅਦ 'ਚੋਂ ਸਾਡੇ 'ਤੇ ਕੋਈ ਐਕਸ਼ਨ ਨਾ ਹੋ ਜਾਵੇ। ਸੋ ਚਾਹੇ ਹੁਣ ਦਲਜੀਤ ਦੁਸਾਂਝ ਦਾ ਪਿੱਛੇ ਜਿਹਾ ਬੜਾ ਵਿਰੋਧ ਹੋਇਆ ਸੀਗਾ, ਹੈ ਨਾ, ਪਰ ਫਿਰ ਵੀ ਹੁਣ ਉਹਨੇ ਆ ਫਿਲਮ ਦੇ ਵਿੱਚ ਜਿਹੜਾ ਰੋਲ ਕੀਤਾ ਇਹਨੂੰ ਦੇਖ ਕੇ ਚਲੋ ਜਿਹੜਾ ਅੱਗੇ ਪਿੱਛੇ ਉਹਨੇ ਥੋੜ੍ਹਾ ਬਹੁਤਾ ਗਲਤ ਕੁਛ ਕੀਤਾ ਲੱਗਦਾ, ਹੈ ਨਾ। ਅਤੇ ਕੋਈ ਨਹੀਂ, ਆ ਵਧੀਆ ਉਹ ਕੰਮ ਇੱਕ ਕਰ ਗਿਆ ਜਿਹਦੇ ਨਾਲ ਕਿ ਬੱਚੇ ਨੂੰ ਬਜ਼ੁਰਗਾਂ ਨੂੰ ਜਿਹੜੇ ਹੋਰ ਚਲੋ ਯੰਗ ਵੀ ਹੈ ਨਹੀਂ ਪਤਾ ਹੈਗਾ, ਹੈ ਨਾ। ਸੋ ਹੁਣ ਦੇਖ ਕੇ ਪਤਾ ਲੱਗਦਾ ਕਿ ਪੰਜਾਬ ਦੇ ਵਿੱਚ ਕਿੱਦਾਂ ਦਾ ਸਮਾਂ ਸੀਗਾ। ਆਪਣੇ ਆਪ ਅੰਦਾਜ਼ਾ ਲਾਇਆ ਜਾ ਸਕਦਾ ਕਿ ਬਾਕੀਆਂ ਨਾਲ ਕੀ ਕੁਛ ਹੋਇਆ ਹੋਊਗਾ। ਸੋ ਬੜਾ ਉਹ ਭਿਆਨਕ ਸਮਾਂ ਸੀਗਾ ਜਿਹੜੇ ਉਸ ਸਮੇਂ ਦੇ ਵਿੱਚੋਂ ਲੰਘੇ ਆ। ਅਤੇ ਮੈਂ ਨਾ ਟ੍ਰੇਲਰ ਤੁਹਾਨੂੰ ਟਰਾਈ ਕਰਦੀ ਹਾਂ, ਥੋੜ੍ਹਾ ਜਿਹਾ ਟ੍ਰੇਲਰ ਸੁਣਾਈਏ, ਉਹ ਤੋਂ ਬਾਅਦ ਮੈਂ ਤੁਹਾਨੂੰ ਆਲ ਟਰੈਕ ਲਿਊਬ ਐਂਡ ਵਾਸ਼ ਦਾ ਨੰਬਰ ਦਊਂਗੀ। ਬਾਕੀ ਤੁਸੀਂ ਮੂਵੀ ਦੇਖੀਏ ਤਾਂ ਤੁਸੀਂ ਜ਼ਰੂਰ ਦੱਸੋ ਜੀ, ਮੂਵੀ ਦੇਖੀ ਤੁਸੀਂ ਜਾਂ ਨਹੀਂ ਦੇਖੀ ਤਾਂ ਚਲੋ ਮੈਂ ਤੁਹਾਨੂੰ ਦੱਸਤਾ, ਸ਼ੁੱਕਰਵਾਰ ਨੂੰ ਦੇਖਿਓ ਜਾਂ ਆਪਣੇ ਗੁਰਦਾਸ TV 'ਤੇ ਵੀ ਤੁਸੀਂ ਦੇਖ ਸਕਦੇ ਹੋ। ਅਤੇ ਤੁਹਾਨੂੰ ਕਿੱਦਾਂ ਲੱਗਿਆ, ਅਤੇ ਕੁਛ ਹੋਰ ਇਹਦੇ 'ਚ ਹੋਣਾ ਚਾਹੀਦਾ ਸੀਗਾ ਜਾਂ ਤੁਹਾਨੂੰ ਪਹਿਲਾਂ ਪਤਾ ਸੀ ਕੁਛ ਕਿ ਨਹੀਂ ਪਤਾ ਸੀਗਾ, ਕੁਛ ਵੀ ਇਹਦੇ ਬਾਰੇ ਗੱਲ ਕਰਨੀ ਚਾਹੋ ਬਿਲਕੁਲ ਕਰ ਸਕਦੇ ਹੋ। ਅਤੇ ਦੇਖੋ ਸਾਡੀ ਕੌਮ ਨੇ ਕਿੰਨੀਆਂ ਸ਼ਹਾਦਤਾਂ ਪਾਈਆਂ, ਅਤੇ ਫਿਰ ਵੀ ਉਹਨਾਂ ਨੂੰ ਜਿਹੜਾ ਹੈਗਾ ਚਾਹੇ ਸਿਰ ਚੱਕਣ ਦਾ ਮੌਕਾ ਨਹੀਂ ਦਿੱਤਾ ਜਾਂਦਾ, ਪਰ ਫਿਰ ਵੀ ਉਹ ਸਮੇਂ-ਸਮੇਂ ਤੇ ਆਪਣੀ ਗੱਲ ਜਿਹੜੀ ਹੈ ਲੋਕਾਂ ਅੱਗੇ ਰੱਖ ਜਾਂਦੇ ਆ। ਤੇ ਲਓ ਜੀ ਆਪਾਂ ਟ੍ਰੇਲਰ ਮੈਂ ਥੋੜਾ ਜਿਹਾ ਤੁਹਾਡੇ ਅੱਗੇ ਪੇਸ਼ ਕਰਦੀ ਆ ਸਤਲੁਜ ਮੂਵੀ ਦਾ।
3: 1995 ਪੰਜਾਬ, ਜਹਾਂ ਇੱਕ ਤਰਫ ਪੁਲਿਸ ਫੋਰਸ ਮਿਲੀਟੈਂਸੀ ਹਟਾਣੇ ਮੇ ਲਗੀ ਹੋਈ ਥੀ, ਪੁਲਿਸ ਕਾ ਨਾਮ ਵਾਪਸ ਲੈ ਲੇ ਵਰਨਾ ਯੂਨੀਅਨ ਗਾਰਡ ਨੂੰ ਜ਼ਿੰਦਾ। ਲੋਕੀ ਅਧਿਕਾਰੋਂ ਕੀ ਲੜਾਈ, ਪੂਰੀ ਕੌਮ ਕੀ ਲੜਾਈ, ਮੈਂ ਪਿੱਛੇ ਨਹੀਂ ਹਟ ਸਕਦਾ। 1971 ਕੇ ਜੰਗ ਕੇ ਬਾਅਦ ਪਾਕਿਸਤਾਨ ਮੇ ਬੜਾ ਉਦਾਸ ਹੋ,

0: ਬਿਲਕੁਲ ਜੀ, ਹਨੀ ਤ੍ਰੇਹਾਨ ਨੇ ਜਿਹੜੀ ਇਹ ਮੂਵੀ ਹੈ ਅਤੇ ਨਾਲ ਦੀ ਨਾਲ ਰੋਨੀ ਸਕਰਿਊ ਵਾਲਾ ਇਹਨਾਂ ਨੇ ਡਾਇਰੈਕਟ ਅਤੇ ਪ੍ਰੋਡਿਊਸ ਕੀਤੀ ਹੈ ਮੂਵੀ ਸਤਲੁਜ। ਸੋ ਲਓ ਜੀ, ਬਿਲਕੁਲ ਤੁਹਾਨੂੰ ਟ੍ਰੇਲਰ ਵੀ ਸੁਣਾ ਦਿੱਤਾ ਅਤੇ ਬਾਕੀ ਤੁਹਾਡੇ ਵਿਊ ਕੁਛ ਹੈਗੇ ਤਾਂ ਜ਼ਰੂਰ ਤੁਸੀਂ ਕਾਲ ਕਰਨੀ ਹੈ 647-1313। ਸਟੂਡੀਓ ਦਾ ਨੰਬਰ ਹੈ 6478741313 ਅਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਕੇ ਆਪਣੀ ਗੱਲਬਾਤ ਜਿਹੜੀ ਹੈ ਸਾਹਮਣੇ ਰੱਖ ਸਕਦੇ ਹੋ ਅਤੇ ਬੜੀਆਂ ਜਿਹੜੀਆਂ ਪੋਲਾਂ ਜੀ ਉਹ ਖੁੱਲ੍ਹਣੀਆਂ। ਬਾਕੀ ਜਿਹੜੀ ਹੁਣ ਸਿਆਸਤ ਹੈ ਉਹ ਇਸ ਗੱਲ 'ਤੇ ਭਖੀ ਹੋਈ ਹੈ। ਵੈਸੇ ਜੇ ਨਾ ਡੀਪਲੀ ਸੋਚਿਆ ਜਾਵੇ, ਹੁਣ ਹੈਗੇ ਇਲੈਕਸ਼ਨ 2027 ਦੇ ਵਿੱਚ, ਅਤੇ ਜਿਹੜਾ ਕੁਛ ਇਹ ਵਾਪਰਿਆ ਇਹ ਕਾਂਗਰਸ ਦੇ ਸਮੇਂ ਸੀਗੇ, ਹੈ ਨਾ, ਜਾਂ ਅਕਾਲੀ ਦਲ ਸੀਗਾ, ਅਤੇ ਹੁਣ ਇਲੈਕਸ਼ਨ ਹੋਣੇ 2027 ਦੇ ਵਿੱਚ, ਅਤੇ ਹੁਣ ਫਿਰ ਜਿਹੜੀ ਬੀਜੇਪੀ ਹੈ ਉਹਨੂੰ ਇੱਦਾਂ ਵੀ ਹੈਗਾ ਵੀ ਹਾਂ ਹੁਣ ਲੋਕਾਂ ਨੂੰ ਇਹਨਾਂ ਪਾਰਟੀਆਂ ਦੇ ਮਗਰ ਲਾ ਦਿਓ ਅਤੇ ਫਿਰ ਜਿੱਤ ਸਾਡੀ ਹੋ ਜੂਗੀ, ਹੈ ਨਾ। ਕਿਉਂਕਿ ਕਈ ਵਾਰੀ ਨਾ ਜਿਹੜੀਆਂ ਪੋਲੀਟੀਕਲ ਪਾਰਟੀਜ਼ ਹੈਗੀਆਂ ਉਹ ਪੈਂਤੜੇ ਬਿਲਕੁਲ ਰੈਡੀ ਰੱਖਦੀਆਂ ਕਿ ਕਿਹੜੀ ਗੱਲ ਕਿੱਥੇ ਜਾ ਕੇ ਕਿਹੜੀ ਪੋਲ ਖੋਲ੍ਹਣੀ ਹੈ ਜਾਂ ਕਿਹੜੀ ਗੱਲ ਕਰਨੀ ਹੈ ਤਾਂ ਕਿ ਲੋਕਾਂ ਨੂੰ ਪ੍ਰਭਾਵਿਤ ਕਰ ਸਕਣ, ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵੀ ਹਾਂ ਅਸੀਂ ਤਾਂ ਜਿਹੜੀਆਂ ਵੋਟਾਂ ਹੈਗੀਆਂ ਉਹ ਲੈਣੀਆਂ, ਹੈ ਨਾ, ਸਰਕਾਰ ਬਣਾਉਣੀ ਹੈ ਅਸੀਂ। ਹਾਂਜੀ, ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ?
0: ਜੀ ਵਧੀਆ, ਤੁਸੀਂ ਦੱਸੋ।
1: ਹਾਂਜੀ ਵਧੀਆ ਮੈਮ, ਮੈਂ ਨਾ ਟੋਪਿਕ ਤੁਸੀਂ ਜਿਹੜਾ ਚੁਣਿਆ ਇਹਦੇ ਤੇ ਮੈਂ ਦੱਸਣਾ ਚਾਹੁੰਦਾ ਕਿ ਜਸਵੰਤ ਸਿੰਘ ਖਾਲਸਾ ਜੀ ਜਿਹੜੇ ਉਹ ਮੇਰੇ ਮੰਮੀ ਦੇ ਸਕੇ ਮਾਮਾ ਜੀ ਨੇ,
0: ਅੱਛਾ ਜੀ,
1: ਤੇ ਜਦੋਂ ਤੁਸੀਂ ਮੈਂ ਪਹਿਲਾਂ ਦੇ ਫਿਲਮ ਦਾ ਜਿਹੜਾ ਪ੍ਰੋਪੋਗੈਂਡਾ ਲੋਕ ਕਹਿੰਦੇ ਆ ਨਾ ਵੀ ਪ੍ਰੋਪੋਗੈਂਡਾ, ਓਬਵੀਅਸਲੀ ਉਹਦੇ ਚ ਸਟੋਰੀ ਟਰੂ ਨੇ, ਪਰ ਦੋ ਚੀਜ਼ਾਂ ਨੇ ਜੀ ਉਹਦੇ ਚ। ਇੱਕ ਤਾਂ ਜਿਹੜੀ ਸਰਕਾਰ ਨੇ ਮੂਵੀ ਚੁਣੀ ਹੈ ਫੋਰ ਸ਼ੋਰ ਇਲੈਕਸ਼ਨ ਵਾਸਤੇ, ਤੇ ਇੱਕ ਜਿਹੜਾ ਰਾਮ ਮੰਦਿਰ ਦਾ, ਸੋ ਇੱਕ ਤੀਰ ਨਾਲ ਦੋ ਨਿਸ਼ਾਨੇ ਮਾਰੇ, ਜਿਹੜਾ ਨਾ ਰਾਮ ਮੰਦਿਰ ਦਾ ਇਸ਼ੂ ਸੀਗਾ ਉਹ ਅਲੋਕ ਹੋ ਚੁੱਕਿਆ,
0: ਦੱਬ ਗਿਆ।
1: ਐਵਰੀ ਵਨ ਇਜ ਟਾਕਿੰਗ ਅਬਾਊਟ ਦਿਸ ਮੂਵੀ, ਹਿੰਦੂ ਸਿੱਖ, ਹਿੰਦੂ ਇਸ ਕਰਕੇ ਕਰ ਰਹੇ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਸਾਨੂੰ ਨੀ ਦਿਖਾਇਆ, ਸਿੱਖ ਇਸ ਕਰਕੇ ਕਰ ਰਹੇ ਹੈ ਵੀ ਸਾਡੇ ਨਾਲ ਬਹੁਤ ਕੁਛ ਹੋਇਆ, ਪਰ ਲੋਕਾਂ ਨੂੰ ਇਹ ਨੀ ਪਤਾ ਕਿ ਜਸਵੰਤ ਸਿੰਘ ਖਾਲੜਾ ਜੀ ਨੇ ਇਕੱਲੇ ਹਿਊਮਨ ਰਾਈਟ ਤੇ ਇਹ ਨੀ ਲੜਿਆ ਸੀ ਕਿ ਸਿੱਖ ਮੁੰਡੇ ਮਾਰੇ, ਉਹਨਾਂ ਨੇ ਇਹ ਵੀ ਲੜਿਆ ਸੀ ਕਿ ਜਿਹੜੇ ਪੁਲਿਸ ਵਾਲਿਆਂ ਨੂੰ ਮਾਰ ਦਿੰਦੇ ਸੀ ਲੋਕ ਕਹਿ ਕੇ ਕਿ ਤੁਸੀਂ ਤੁਸੀਂ ਸਿੱਖ ਮੁੰਡਿਆਂ ਨੂੰ ਨੀ ਮਾਰ ਰਹੇ ਤੇ ਤੁਹਾਨੂੰ ਵੀ ਅਸੀਂ ਮਾਰ ਦਾਂਗੇ, ਜਾਂ ਜਿਹੜੇ ਪੁਲਿਸ ਵਾਲੇ ਅੱਗੇ ਆਉਣਾ ਚਾਹੁੰਦੇ ਸੀ ਕਿ ਤੁਸੀਂ ਅਣਮਨੁੱਖੀ ਤਸ਼ੱਦਦ ਕਰ ਰਹੇ ਹੋ ਨੌਜਵਾਨਾਂ ਤੇ, ਬੁੱਢਿਆਂ ਤੇ, ਬੱਚਿਆਂ ਤੇ ਜਾਂ ਅਣਜੰਮੇ ਬੱਚਿਆਂ ਤੇ, ਠੀਕ ਹੈ ਜੀ, ਉਹਦੇ ਵਾਸਤੇ ਵੀ ਉਹਨਾਂ ਨੇ ਲੜਿਆ। ਸੋ ਇਕੱਲਾ ਉਹਨਾਂ ਨੇ ਜਿਹੜੇ ਐਕਸਟ੍ਰੀਮਿਜ਼ਮ ਕਹਿ ਦਿੰਦੇ ਅੱਜ ਕੱਲ ਲੋਕ ਮਾਡਰਨ ਭਾਸ਼ਾ, ਅੱਜ ਕੱਲ ਉਹਨਾਂ ਵਾਸਤੇ ਹਿਊਮਨ ਰਾਈਟ ਤਾਂ ਦੇਖੋ ਸਾਰਿਆਂ ਦੇ ਆ, ਭਲਾ ਦੀ ਕੋਈ ਤੁਸੀਂ ਕਿਸੇ ਨੂੰ ਟੈਰਰਿਸਟ ਕਹਿ ਦੋ, ਕਿਸੇ ਨੂੰ ਚੋਰ ਕਹਿ ਦੋ, ਕਿਸੇ ਨੂੰ ਇੱਕ ਆਮ ਬੰਦਾ ਕਹਿ ਲੋ, ਉਹਨਾਂ ਨੇ ਉਹਨਾਂ ਵਾਸਤੇ ਲੜਿਆ ਕਿ ਜੇ ਤੁਸੀਂ ਉਹਨਾਂ ਨੂੰ ਮਾਰ ਵੀ ਦਿੰਦੇ ਹੋ ਘੱਟੋ ਘੱਟ ਉਹਨਾਂ ਦੇ ਕੱਪੜੇ ਤਾਂ ਸਾਂਭ ਕੇ ਰੱਖੋ,
0: ਜੀ,
1: ਘੱਟੋ ਘੱਟ ਉਹਨਾਂ ਦੀ ਕੋਈ ਆਈਡੈਂਟੀ ਹੋਵੇ, ਉਹਨਾਂ ਦੇ ਮਾਂ ਪਿਓ ਨੂੰ ਪਤਾ ਹੋਵੇ ਵੀ ਇਹ ਬੱਚਾ, ਇਹ ਬੁੱਢਾ, ਇਹ ਭੈਣ ਇਸ ਦੁਨੀਆਂ ਤੋਂ ਜਿਹੜੇ ਜਰਵਾਣਿਆਂ ਨੇ ਮਾਰ ਦਿੱਤੇ ਆ,
0: ਜੀ,
1: ਠੀਕ ਹੈ ਜੀ, ਉਹ ਉਹਨਾਂ ਚੀਜ਼ਾਂ ਵਾਸਤੇ ਉਹ ਲੜੇ, ਉਹਨਾਂ ਦਾ ਕੋਈ ਇਹ ਮੁੱਦਾ ਨਹੀਂ ਸੀ ਕਿ ਉਹ ਹਿੰਦੂ ਸਿੱਖ ਵਾਸਤੇ ਲੜੇ, ਉਹਨਾਂ ਨੇ ਹਿੰਦੂ ਪਰਿਵਾਰਾਂ ਵਾਸਤੇ ਵੀ ਅੱਗੇ ਆ ਕੇ ਹਾਂ ਦਾ ਨਾਰਾ ਮਾਰਿਆ ਸੀ। ਇਹ ਕੱਲ ਪਰਸੋਂ ਦੀ ਹੀ ਇਹ ਵੀ ਇੱਕ ਹਿੰਦੂ ਭਾਈ ਆਪਣਾ ਸਾਹਮਣੇ ਆਇਆ ਵੀ ਉਹ ਦੱਸ ਰਿਹਾ ਵੀ ਮੇਰੇ ਪਿਤਾ ਜੀ ਕਿਵੇਂ ਸਾਰੀ ਉਮਰ ਲੜਦੇ ਰਹੇ ਆ,
0: ਜੀ ਜੀ ਬਿਲਕੁਲ ਜੀ,
1: ਠੀਕ ਹੈ। ਸੋ ਇਸ ਚੀਜ਼ ਨੂੰ ਇਹ ਨਾ ਸੋਚੋ ਕਿ ਹਾਂ ਓਬਵੀਅਸਲੀ ਫਿਲਮ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਕਿ ਲੋਕਾਂ ਚ ਸ਼ਹੀਦ ਖਾਲੜਾ ਜੀ ਬਾਰੇ ਬਹੁਤ ਚੀਜ਼ਾਂ ਦੱਸੀਆਂ, ਲੋਕਾਂ ਨੂੰ ਨਹੀਂ ਪਤਾ ਸੀ, ਨੌਜਵਾਨਾਂ ਨੂੰ ਨਹੀਂ ਪਤਾ ਸੀ, ਤੇ ਪਲੱਸ ਉਹਨਾਂ ਨੇ ਇੰਡੀਅਨ ਗੌਰਮੈਂਟ ਦਾ ਇੱਕ ਗੰਦਾ ਮਖੌਟੇ ਨੂੰ ਨੰਗਾ ਕੀਤਾ, ਜਿਹੜਾ ਮਖੌਟਾ ਉਹ ਡੈਮੋਕ੍ਰੇਸੀ ਦਾ ਪਾ ਕੇ ਜਾਂਦੇ ਆ ਉਹਨੂੰ ਨੰਗਾ ਕੀਤਾ।
0: ਜੀ
1: ਬਸ ਜੀ ਇੰਨਾ ਹੀ ਬੋਲਣਾ ਚਾਹੁੰਦਾ, ਚੀਜ਼ਾਂ ਬਹੁਤ ਹੁੰਦੀਆਂ ਬਟ ਟਾਈਮ ਸੌਰੀ, ਹੈ ਨਾ
0: ਜੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਬਿਲਕੁਲ ਨਹੀਂ, ਇਹ ਸਹੀ ਗੱਲ ਹੈ, ਇਹਦੇ ਵਿੱਚ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ ਉਹੀ ਹੈ, ਉਹ ਤਾਂ ਹਿਊਮਨ ਰਾਈਟਸ ਦੀ ਕੀਤੀ ਕਿ ਜਿਹੜਾ ਤੁਸੀਂ ਹੁਣ, ਇੱਕ ਤਾਂ ਉਹੀ ਹੈ, ਇੱਕ ਤਾਂ ਦੇਖੋ ਕਿਸੇ ਨੂੰ ਪਕੜਨਾ ਜ਼ਬਰਦਸਤੀ, ਫਿਰ ਉਹਨੂੰ ਮਾਰ ਦੇਣਾ, ਤੇ ਫਿਰ ਉਹਦੇ ਘਰਦਿਆਂ ਨੂੰ ਵੀ ਨਾ ਪਤਾ ਲੱਗਣਾ, ਤੇ ਉਹ ਦੇਖੋ ਫਿਰ ਮਾਹੌਲ ਕਿੱਦਾਂ ਦਾ। ਇੱਕ ਤਾਂ ਹੁੰਦਾ ਨਾ ਵੀ ਤੁਸੀਂ ਬੋਡੀ ਉਹਦੀ ਮਿਲ ਗਈ, ਬਟ ਘਰਦਿਆਂ ਨੂੰ ਵੀ ਚਲੋ ਪਤਾ ਲੱਗ ਗਿਆ, ਜੇ ਹੁਣ ਕੁਝ ਪਤਾ ਹੀ ਨਹੀਂ ਤੇ ਉਹਨਾਂ ਨੇ ਇਹੀ ਚੀਜ਼ ਨੂੰ ਉਜਾਗਰ ਕੀਤਾ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਤਾਂ ਬੜਾ ਕੰਮ ਖਰਾਬ ਹੋ ਰਿਹਾ, ਐਵੇਂ ਲਾਪਤਾ ਵੀ ਕੋਈ ਕਿੱਦਾਂ ਹੋਈ ਜਾ ਰਿਹਾ ਹੈ। ਉਹ ਵੀ ਇੱਕ ਅੱਧਾ ਨਹੀਂ, ਪਤਾ ਨਹੀਂ ਕਿੰਨੀ ਜਿਹੜੀ ਤਾਦਾਦ ਦੇ ਵਿੱਚ, 25,000 ਲਾਸ਼ਾਂ ਤਾਂ ਉਹਨਾਂ ਨੇ ਕਿਹਾ, ਤੇ ਪਤਾ ਨਹੀਂ ਕਿੰਨੇ ਖੂਣੇ ਆ ਜਿਨ੍ਹਾਂ ਦਾ ਤਾਂ ਹਲੇ ਪਤਾ ਵੀ ਨਹੀਂ ਲੱਗਿਆ ਹੋਣਾ। ਤੇ ਉਹ ਨਹੀਂ ਕਹਿੰਦੇ ਵੀ ਰਾਜਸਥਾਨ ਵਾਲੇ ਵੀ ਕਹਿਣ ਲੱਗੇ ਵੀ ਇਹ ਤਾਂ ਭਾਈ ਸਾਡਾ ਤਾਂ ਪਾਣੀ ਬਲੌਕ ਹੋ ਗਿਆ, ਇੰਨੀਆਂ ਲਾਸ਼ਾਂ ਜਿਹੜੀਆਂ ਸਤਲੁਜ ਦਰਿਆ ਦੇ ਵਿੱਚ ਤੁਸੀਂ ਵਹਾਈਆਂ ਹੋਈਆਂ ਉਹ ਸਾਡੇ ਵੱਲ ਆ ਰਹੀਆਂ ਇੰਨੀਆਂ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕੱਲਾ ਉੱਥੇ ਵੀ ਨਹੀਂ ਸੁੱਟੀਆਂ ਹੋਣੀਆਂ, ਹੋਰ ਪਤਾ ਨਹੀਂ ਕੀ ਕੁਛ ਕੀਤਾ ਹੋਣਾ ਕੀ ਨਹੀਂ ਕੀਤਾ ਹੋਣਾ। ਕਿੰਨੀਆਂ ਕਿੰਨੇ ਤਾਂ ਇਕੱਠੇ ਕਹਿੰਦੇ ਉਹਨਾਂ ਨੇ ਸੰਸਕਾਰ ਜਿਹੜੇ ਕਿਤੇ ਇਕੱਠੀਆਂ ਜਲਾਤੀਆਂ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਿਆ ਹੋਣਾ ਬਿਲਕੁਲ ਵੀ। ਸੋ ਇਹ ਗੱਲ ਹੈਗੀ ਜੀ, ਬੜਾ ਵੈਸੇ ਔਖਾ ਟਾਈਮ ਜਿਹੜਾ ਉਸ ਸਮੇਂ ਕੱਢਿਆ ਪੰਜਾਬ ਨੇ, ਔਰ ਜਿਹੜੇ ਉਸ ਸਮੇਂ ਦੇ ਵਿੱਚੋਂ ਨਿਕਲੇ ਆ ਉਹ ਤਾਂ ਕਮਾਲ ਹੀ ਆ। ਪਤਾ ਨਹੀਂ ਕਿੱਡਾ ਵੱਡਾ ਜਿਗਰਾ ਰੱਬ ਨੇ ਉਹਨਾਂ ਨੂੰ ਦਿੱਤਾ, ਕਿਉਂਕਿ ਨਾ ਮੁੰਡਿਆਂ ਨੂੰ ਵੀ ਏਦਾਂ ਹੀ ਜਿਵੇਂ ਉਹੀ ਆ, ਕੋਈ ਹਿੰਦੂ ਸਿੱਖ ਨਹੀਂ ਸੀ ਉਦੋਂ ਇੰਨਾ ਦੇਖਿਆ ਜਾਂਦਾ ਵੀ ਹਾਂ ਉਹ ਦੇਖਦੇ ਸੀ ਮੁੰਡੇ ਆ ਤੇ ਯੰਗ ਹੈਗੇ ਆ, ਚੱਲ ਉਹਨਾਂ ਦਾ ਕੋਈ ਨਾ ਕੋਈ ਕਹਿ ਦਿੰਦੇ ਸੀ ਵੀ ਕਾਊਂਟਰ ਹੋ ਗਿਆ ਹੈ, ਉਹ ਸ਼ੋਅ ਕਰਨ ਦੇ ਮਾਰੇ, ਤਰੱਕੀਆਂ ਲੈਣ ਮਾਰੇ, ਪੈਸੇ ਬਣਾਉਣ ਦੇ ਮਾਰੇ, ਸਾਰਾ ਕੁਛ ਇਹ ਉਹਨਾਂ ਨੇ ਕੀਤਾ। ਤੇ ਲਓ ਜੀ ਆਪਾਂ ਹੁਣ ਇੱਕ ਤਾਂ ਪਹਿਲਾਂ ਮੈਂ ਨੰਬਰ ਦੇ ਦੇਵਾਂ ਤੁਹਾਨੂੰ, ਜੇ ਤੁਸੀਂ ਚਾਹੁੰਦੇ ਹੋ ਨਾ ਬਹੁਤ ਵਧੀਆ ਆਪਣੇ ਟਰੱਕਾਂ ਨੂੰ ਵਾਸ਼ ਕਰਾਉਣਾ ਅੰਦਰੋਂ ਬਾਹਰੋਂ, ਇਹ ਹੈਗਾ ਕਿ ਹਰ ਇੱਕ ਆਇਲ ਚੇਂਜ ਦੇ ਨਾ ਤੁਹਾਨੂੰ ਫ੍ਰੀ ਟਿਮ ਹੋਟਨ ਕਾਰਡ ਮਿਲਣਾ, ਟਰੱਕ ਦੀ ਸਰਵਿਸ ਕਰਾਓ ਤੇ ਵਾਸ਼ ਤੇ ਡਿਸਕਾਊਂਟ ਤੁਹਾਨੂੰ ਮਿਲ ਜੂਗਾ, ਕੈਟ ਬੈਟਰੀਜ਼ ਇੰਸਟਾਲ ਕਰਾਓ $850 ਚ, $850 ਦੇ ਵਿੱਚ ਏਸੀ ਰੀਚਾਰਜ ਤੁਸੀਂ ਸਿਰਫ $185 ਚ ਕਰਾ ਸਕਦੇ ਹੋ। ਸਰਵਿਸ ਕਰਾਉਣੀ, ਵਾਸ਼ ਕਰਾਉਣਾ, ਟਰੱਕ ਰਿਪੇਅਰ ਕਰਾਉਣੀ ਹੈ, ਐਵਰੀਥਿੰਗ ਤੁਹਾਡਾ ਇੱਕੋ ਜਗ੍ਹਾ ਹੋ ਜਾਣਾ ਅੰਡਰ ਵਨ ਰੂਫ, ਤੁਹਾਨੂੰ ਬਾਰ ਬਾਰ ਨਹੀਂ ਇਹ ਨਹੀਂ ਵੀ ਠੀਕ ਕਰਾਉਣ ਕਿਤੇ ਹੋਰ ਜਾਓ, ਵਾਸ਼ ਕਰਾਉਣ ਕਿਤੇ ਹੋਰ ਜਾਣਾ ਤੁਸੀਂ ਹੈ ਨਾ, ਸੋ ਸਰਵਿਸ ਕਰਾਉਣੀ ਫਿਰ ਕਿਤੇ ਹੋਰ ਜਾਣਾ, ਨੋ ਤੁਸੀਂ ਜਾਣਾ ਆਲ ਟਰੱਕ ਲਿਊਬ ਐਂਡ ਵਾਸ਼ ਤੇ, ਜੁਲਾਈ ਸਪੈਸ਼ਲ ਇਹਨਾਂ ਨੇ ਲਗਾਏ ਹੋਏ ਆ। ਨੰਬਰ ਤੁਸੀਂ ਨੋਟ ਕਰ ਲਓ ਜੀ ਇਹਨਾਂ ਦਾ, ਨੰਬਰ ਹੈਗਾ 905-400-5299-55, 905-452-9955 ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। ਤੇ ਲਓ ਜੀ ਹੁਣ ਆਪਾਂ ਪਰਮਜੀਤ ਦਿਓਲ ਜੀ ਦੀ ਜਵਾਨੀ ਸੁਣਦੇ ਹਾਂ, ਰੀਅਲ ਅਸਟੇਟ ਦੀ ਜਾਣਕਾਰੀ ਤੇ ਕੋਈ ਵੀ ਤੁਸੀਂ ਟ੍ਰਾਂਜੈਕਸ਼ਨ ਕਰਨੀ ਹੁੰਦੀ ਹੈ, ਕੋਈ ਖਰੀਦਣਾ ਵੇਚਣਾ ਕੁਛ ਰੀਅਲ ਅਸਟੇਟ ਦੇ ਵਿੱਚ, 416-993-7378 ਨੰਬਰ ਹੈ ਜੀ। ਪਰਮਜੀਤ ਜੀ ਸਵਾਗਤ ਤੁਹਾਡਾ।
1: ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਪੀਜ਼ਾ ਸਟੋਰ ਜਿਹੜਾ ਕਿ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਡੈਕਸੀ ਅਤੇ ਗਲਿੰਗਟਨ ਏਰੀਆ ਦੇ ਵਿੱਚ ਤੁਹਾਨੂੰ ਮਿਲ ਰਿਹਾ ਵਾ, ਜਿਸ ਦੀ ਸੇਲ $10,000 ਪਰ ਵੀਕ ਗਰੰਟੀ ਦੇ ਨਾਲ ਮਿਲੇਗੀ। ਰੈਂਟ ਜਿਹੜਾ ਕਿ $4,800 ਪਰ ਮੰਥ ਹੋਵੇਗਾ, ਲੀਜ਼ ਜਿਹੜੀ ਆ ਉਹ 5+5 ਹੋਵੇਗੀ, ਤੇ ਪ੍ਰਾਈਸ ਬਹੁਤ ਹੀ ਲੋਅ ਰੱਖੀ ਗਈ ਆ। ਅਗਰ ਤੁਸੀਂ ਇਹ ਬਿਗ ਫ੍ਰੈਂਚਾਈਜ਼ ਦਾ ਪੀਜ਼ਾ ਸਟੋਰ ਖਰੀਦਣਾ ਚਾਹੁੰਦੇ ਹੋ, ਜਾਂ ਤੁਸੀਂ ਇਸ ਨੂੰ ਅਨਬ੍ਰੈਂਡਡ ਕਰਨਾ ਚਾਹੁੰਦੇ ਹੋ, ਜਾਂ ਤੁਸੀਂ ਇਸ ਦੇ ਨਾਲ ਯੂਨਿਟ ਵੀ ਖਰੀਦਣਾ ਚਾਹੁੰਦੇ ਹੋ, ਤਾਂ ਵੀ ਤੁਹਾਡੇ ਕੋਲ ਆਪਸ਼ਨਸ ਹਨ ਅਤੇ ਇਹ ਬਹੁਤ ਹੀ ਗੁੱਡ ਪ੍ਰਾਈਸ ਤੇ ਤੁਹਾਨੂੰ ਡੀਲ ਮਿਲ ਸਕਦੀ ਹੈ। ਯੂਨਿਟ ਦੀ ਪ੍ਰਾਈਸ ਵੀ ਬਹੁਤ ਲੋਅ ਆ। ਹੋਰ ਜਾਣਕਾਰੀ ਲੈਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਦੂਸਰਾ ਇੱਕ ਬਿਊਟੀ ਸਲੋਨ ਜਿਹੜਾ ਕਿ ਲੇਕ ਸ਼ੋਰ ਤੇ ਲਿਸਟ ਕੀਤਾ ਗਿਆ ਵਾ ਮਿਸਾਗਾ ਦੇ ਵਿੱਚ, ਜਿਸ ਦੀ ਸੇਲ ਤੁਹਾਨੂੰ ਬਹੁਤ ਹੀ ਗੁੱਡ ਮਿਲੇਗੀ। ਰੈਂਟ ਸਿਰਫ $4,100 ਪਰ ਮੰਥ ਹੋਵੇਗਾ, ਲੀਜ਼ ਜਿਹੜੀ ਆ ਉਹ 5+5 ਹੋਵੇਗੀ, ਤੇ ਆਸਕਿੰਗ ਪ੍ਰਾਈਸ $69,000 ਰੱਖੀ ਗਈ ਆ। ਅਗਰ ਤੁਸੀਂ ਇਹ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਜਾਂ ਮਿਸਾਗਾ ਦੇ ਵਿੱਚ ਇੱਕ ਹੋਰ ਲਿਸਟ ਕੀਤਾ ਹੋਇਆ ਡੰਡਾਸ ਅਤੇ ਹੋਰਨਟਾਰੀਓ, ਤੇ ਜਾਂ ਬ੍ਰਾਮਟਨ ਦੇ ਵਿੱਚ ਦੋ ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਫਰੈਸ਼ ਹੀ ਰੈਸਟੋਰੈਂਟ ਜਿਹੜਾ ਕਿ ਬ੍ਰਾਮਟਨ ਦੇ ਵਿੱਚ ਬਵੇੜ ਅਤੇ ਮੈਕਲਾਗਲਨ ਏਰੀਆ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਫ੍ਰੈਂਚਾਈਜ਼ ਵੀ ਮਿਲ ਸਕਦੀ ਆ। ਅਗਰ ਤੁਸੀਂ ਇਸ ਨੂੰ ਰੀਬ੍ਰੈਂਡ ਕਰਨਾ ਚਾਹੋਗੇ ਕਿਸੇ ਵੀ ਹੋਰ ਫੂਡ ਦੇ ਵਿੱਚ, ਉਹ ਵੀ ਕਰ ਸਕਦੇ ਹੋ। ਇਸ ਦੀ ਸੇਲ ਜਿਹੜੀ ਆ ਮੋਰ ਦੈਨ 50,000 ਤੋਂ ਉੱਪਰ ਪਰ ਮੰਥ, ਰੈਂਟ ਬਹੁਤ ਹੀ ਲੋਅ ਆ 5,100, ਤੇ ਇਹਦੀ ਜਿਹੜੀ ਪ੍ਰਾਈਸ ਵਾ ਬਹੁਤ ਲੋਅ ਆ। ਅਗਰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378, 416-993-7378। ਥੈਂਕ ਯੂ
0: ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ ਨੰਬਰ ਇੱਕ ਲੈ ਲਓ ਤੁਸੀਂ ਕੈਂਟ ਟਰੱਕ ਦੇ ਜਗਤਾਰ ਰਮਨ ਜੀ ਦਾ, ਇਹਨਾਂ ਨੂੰ ਕੁਝ ਡਰਾਈਵਰਸ ਚਾਹੀਦੇ ਆ। ਜੇਕਰ ਤੁਸੀਂ AZ ਲਾਇਸੈਂਸ ਹੋਲਡਰ ਹੋ, ਤੁਹਾਡਾ CVOR ਕਲੀਨ ਕਲੀਅਰ ਹੈ, ਤੁਸੀਂ ਇਹਨਾਂ ਨੂੰ ਕਾਲ ਕਰੋ, ਮਿਲੋ ਜਾ ਕੇ, ਤੇ ਤੁਹਾਨੂੰ ਜੋਬ ਜਿਹੜੀ ਬੜੀ ਵਧੀਆ ਮਿਲੂਗੀ ਤੇ ਗੇੜੇ ਵਧੀਆ ਮਿਲਣਗੇ, ਪੇ ਵਧੀਆ ਮਿਲੂਗੀ। 647-292-5757 ਤੇ ਗੱਲਬਾਤ ਕਰਨੀ ਹੈ। ਤੇ ਈਗਲ ਟਰੱਕ ਸੇਲਸ ਦੇ ਬਿੱਲ ਸੇਖੋਂ ਜੀ ਕਹਿੰਦੇ ਆ ਕਿ ਬੜੀ ਵਧੀਆ ਤੁਸੀਂ ਟਰੱਕਾਂ ਦੀ ਡੀਲ ਆਪਣੀ ਕਰਨੀ ਹੈ ਤਾਂ ਆ ਜਾਓ ਈਗਲ ਟਰੱਕ ਸੇਲਸ ਦੇ, 416-819-6000, ਕਿਉਂਕਿ ਨਵੇਂ ਆਵਰ ਕੇ ਟਰੱਕ ਬਿਲਕੁਲ ਰੈਡੀ ਖੜੇ ਆ, ਫਾਈਨਾਂਸਿੰਗ ਔਨ ਦੀ ਸਪੋਟ ਹੋ ਜਾਣੀ ਹੈ। 416-819-6000, ਤੇ ਜੇ ਤੁਸੀਂ ਫਰੈਸ਼ ਫਰੈਸ਼ ਫੂਡ ਖਰੀਦਣਾ, ਯਾਨੀ ਕਿ ਜਿਹਦੇ ਵਿੱਚ ਸਬਜ਼ੀਆਂ ਦਾਲਾਂ ਅਤੇ ਨਾਲ ਦੀ ਨਾਲ ਆਟਾ ਚਾਵਲ ਕੁਛ ਵੀ, ਫਲ ਫਰੂਟ ਡਰਾਈ ਫਰੂਟ ਸਾਰਾ ਕੁਛ ਬੜੇ ਵਧੀਆ ਰੇਟ 'ਤੇ, ਕਿਉਂਕਿ ਸੇਲ ਚੱਲ ਰਹੀ ਹੈ ਨੋਬਲ ਫਰੈਸ਼ ਫੂਡ 'ਤੇ। 2998010566 ਨੰਬਰ ਹੈ, 2898010566 'ਤੇ ਅਪਲਾਇੰਸ ਜੰਕਸ਼ਨ ਦੋ ਲੋਕੇਸ਼ਨਾਂ ਤੋਂ ਸਰਵ ਕਰਦੇ ਆ। ਬਹੁਤ ਵਧੀਆ ਤੁਹਾਨੂੰ ਅਪਲਾਇੰਸਿਸ ਦਿੰਦੇ ਆ। ਮਨਜੀਤ ਨੂੰ ਤੁਸੀਂ ਕਾਲ ਕਰਨਾ ਅਤੇ ਦੋ ਲੋਕੇਸ਼ਨਾਂ ਤੋਂ ਸਰਵ ਕਰਦੇ ਆ, 905-450-0054 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਸਗਨਦੀਪ ਨੂੰ ਕਾਲ ਕਰਨੀ ਹੈ ਵਧੀਆ ਸੋਫੇ ਬਣਾਉਣ ਦੇ ਲਈ, ਗਰੰਟੀ ਵਾਰੰਟੀ ਦੇ ਨਾਲ। ਸੇਲ ਕਦੇ ਵੀ ਨਹੀਂ ਲਾਉਂਦੇ ਇਹ, ਕੋਈ ਤਿਉਹਾਰ ਆਵੇ ਕੋਈ ਨਾ ਆਵੇ, ਪੂਰੇ ਸਾਲ ਕੋਈ ਸੇਲ ਨਹੀਂ ਲਾਉਣੀ। ਅਤੇ ਇਹਨਾਂ ਨੇ ਬਹੁਤ ਵਧੀਆ ਸੋਫੇ ਗਰੰਟੀ ਵਾਰੰਟੀ ਨਾਲ ਬਣਾ ਕੇ ਦੇਣੇ ਆ। ਕੈਨੇਡਾ ਵਾਈਡ ਡਿਲੀਵਰੀ ਕਰਦੇ ਆ, ਯਾਨੀ ਕਿ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਵੀ ਹੋ, ਵੈਬਸਾਈਟ ਵਿਜ਼ਿਟ ਕਰੋ, ਸੋਫੇ ਪਸੰਦ ਕਰੋ, ਆਰਡਰ ਕਰੋ, ਉੱਥੇ ਪਹੁੰਚਾ ਦੇਣੇ ਆ। 905-799-8877 'ਤੇ ਤੁਹਾਡੀ ਗੱਲਬਾਤ ਸਗਨਦੀਪ ਦੇ ਨਾਲ ਹੋ ਸਕਦੀ ਹੈ। ਅਤੇ ETN ਟਰੈਵਲਸ ਜਿਹੜੇ ਕਿ ਬੜੇ ਵਧੀਆ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 8:30 ਵਜੇ ਤੱਕ ਖੁੱਲ੍ਹੇ ਹੁੰਦੇ ਆ, ਬੜੇ ਵਧੀਆ ਤੁਹਾਨੂੰ ਇਨਫੋਰਮੇਸ਼ਨ ਤੁਹਾਡੀ ਟਿਕਟਾਂ ਦੀ ਦੇਣਗੇ, ਪ੍ਰਾਈਸ ਵਧੀਆ ਦੇਣਗੇ, ਕੋਈ ਹੋਰ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਉਹ ਵੀ ਦੇਣਗੇ। ਨੰਬਰ ਨੋਟ ਕਰੋ ETN ਟਰੈਵਲਸ ਤੋਂ, ਟਿਕਟਾਂ ਬੁੱਕ ਕਰਾਓ, ਘੁੰਮ ਫਿਰ ਕੇ ਆਓ। 905-463-1301 'ਤੇ ਗੱਲਬਾਤ ਕਰੋ। ਅਤੇ ਜੇ ਤੁਸੀਂ ਮੋਰਗੇਜ ਕਰਾਉਣੀ ਹੈ, ਸੋ ਨਰਦੇਵ ਸਿੱਧੂ ਜੀ ਇਹਨਾਂ ਨੂੰ ਤੁਸੀਂ ਕੰਟੈਕਟ ਕਰੋ। ਨਰਦੇਵ ਜੀ ਕਹਿੰਦੇ ਆ ਕਿ ਕੋਈ ਵੀ ਕੁਐਸਚਨ ਕੰਸਰਨ ਹੁੰਦਾ, ਕਈ ਵਾਰ ਆਪਾਂ ਘਰ ਬਾਰ ਲੈਣ ਤੁਰ ਪੈਂਦੇ ਹਾਂ ਪਰ ਮੋਰਗੇਜ ਦਾ ਪਤਾ ਹੀ ਨਹੀਂ ਹੁੰਦਾ, ਮਿਲਣੀ ਹੈ ਕਿ ਨਹੀਂ ਮਿਲਣੀ, ਕੀ ਹਿਸਾਬ ਕਿਤਾਬ ਹੈ, ਪਰ ਪਹਿਲਾਂ ਤੁਸੀਂ ਜ਼ਰੂਰ ਇਹਨਾਂ ਨੂੰ ਕਾਲ ਕਰੋ, ਮਿਲੋ, ਗੱਲਬਾਤ ਕਰੋ। ਨੰਬਰ ਹੈਗਾ 647-294-5503, 6472-94-5503। ਅਤੇ ਦੀਪਾਂਸ਼ ਕੋਲ ਇੰਡੀਆ ਜਾਣ ਲਈ ਟਿਕਟਾਂ ਆਈਆਂ ਹੋਈਆਂ, 1 ਵੇ ਵੀ ਹੈ, 2 ਵੇ ਵੀ ਹੈ, ਜੇ ਇਕੱਲਾ ਜਾਣ ਜਾਣ ਦੀ ਲੈਣੀ ਹੈ ਉਹ ਵੀ ਮਿਲ ਜਾਣੀ ਹੈ, ਬੜੇ ਘੱਟ ਰੇਟ 'ਤੇ ਹੈ। ਅਤੇ ਦੀਪਾਂਸ਼ ਕਹਿੰਦੇ ਆ ਕਿ ਨੰਬਰ ਦੇ ਦਿਓ ਬਸ ਮੇਰਾ, ਬਾਕੀ ਸਾਡੇ ਲਿਸਨਰ ਆਪੇ ਕਾਲ ਕਰਨਗੇ ਅਤੇ ਅਸੀਂ ਉਹਨਾਂ ਨੂੰ ਦੱਸਾਂਗੇ ਕਿੰਨਾ ਰੇਟ ਆ। ਸੋ ਇੰਡੀਆ ਜਾਣਾ, ਪਾਕਿਸਤਾਨ ਜਾਣਾ, ਬੰਗਲਾਦੇਸ਼ ਜਾਣਾ ਜਾਂ ਕੋਈ ਟੂਰ ਟ੍ਰਿਪ 'ਤੇ ਜਾਣਾ, ਦੁਆਬਾ ਟਰੈਵਲਸ, 905-673-1400, 905-673-1400। ਅਤੇ ਪਾਕਿਸਤਾਨ ਤੋਂ ਮੈਨੂੰ ਯਾਦ ਆਇਆ, ਕਹਿੰਦੇ ਸਤਲੁਜ ਮੂਵੀ ਜਿੰਨੀ ਪਾਕਿਸਤਾਨ ਦੇ ਵਿੱਚ ਡਿਮਾਂਡ ਹੈ ਨਾ, ਇੰਡੀਆ ਵਿੱਚ ਵੀ ਨਹੀਂ ਕਹਿੰਦੇ ਉੱਨੀ, ਜਿੰਨੀ ਪਾਕਿਸਤਾਨ ਵਾਲੇ ਇਸ ਮੂਵੀ ਨੂੰ ਦੇਖਣਾ ਚਾਹੁੰਦੇ ਆ। ਸੋ ਬਿਲਕੁਲ ਜੀ, ਆਪਾਂ ਉਹਨਾਂ ਨੂੰ ਵੀ ਬਹੁਤ ਪਿਆਰ ਕਰਦੇ ਹਾਂ, ਪਾਕਿਸਤਾਨ ਵੀ ਆਪਣਾ ਪੰਜਾਬ ਹੀ ਹੈ, ਉਹ ਪੰਜਾਬ ਹੀ ਸੀਗਾ ਜਿਹੜਾ ਪਾਕਿਸਤਾਨ ਬਣਾ ਦਿੱਤਾ, ਸੋ ਉਹ ਵੀ ਇਸ ਮੂਵੀ ਨੂੰ ਦੇਖਣਾ ਚਾਹੁੰਦੇ ਆ। ਅਤੇ ਦੇਖ ਲਓ ਕਿੰਨਾ ਪਿਆਰ ਹੈ ਪੰਜਾਬ ਦੇ ਨਾਲ ਪਾਕਿਸਤਾਨੀਆਂ ਦਾ, ਸਾਡੇ ਸਾਰੇ ਆਪਣੇ ਹੀ ਹੈ ਜੀ, ਭਰਾ ਭੈਣਾਂ। ਅਤੇ ਲਓ ਜੀ, ਹੁਣ ਹੋ ਗਿਆ ਸਮਾਂ ਜਾਣ ਦਾ, ਅਤੇ ਸਤਲੁਜ ਮੂਵੀ ਜ਼ਰੂਰ ਦੇਖਿਓ, ਚਾਹੇ ਗੁਰਦੁਆਰਾ ਸਾਹਿਬ ਦੇ ਵਿੱਚ, ਕੱਲ੍ਹ ਨੂੰ ਵੀ ਦੁਬਾਰਾ ਦੱਸਾਂਗੇ।
2: ਕਮਾਲ ਕਾ ਕੈਚ ਥਾ ਯਾਰ, ਯਕੀਨ ਹੀ ਨਹੀਂ ਆ ਰਹਾ।
3: ਤੁਮੇ ਇਸ ਪਰ ਯਕੀਨ ਨਹੀਂ ਆ ਰਹਾ ਤੋ ਯੇ ਸੁਨੋ, ਸੇਵਨ ਐਨਰਜੀ ਵਾਲੇ ਮੁਫਤ ਇਲੈਕਟ੍ਰਿਕ ਹੀਟ ਪੰਪ ਦੇ ਰਹੇ ਹੈਂ। ਅਗਰ ਤੁਹਾਡੇ ਘਰ ਮੇਂ ਇਲੈਕਟ੍ਰਿਕ ਯਾ ਓਇਲ ਹੀਟਿੰਗ ਹੈ।
2: ਇਸ ਬਾਤ ਪਰ ਮੁਝੇ ਪੂਰਾ ਯਕੀਨ ਹੈ, ਵੋ ਤੋ ਇੰਸਟਾਲੇਸ਼ਨ ਕਾ 100% ਖਰਚਾ ਵੀ ਖੁਦ ਉਠਾਤੇ ਹੈਂ। ਅਗਰ ਤੁਹਾਡੇ ਘਰ ਮੇਂ ਓਇਲ ਹੀਟਿੰਗ ਹੈ ਤੋ ਵੋ ਓਇਲ ਟੈਂਕ ਵੀ ਬਿਲਕੁਲ ਮੁਫਤ ਬਾਹਰ ਨਿਕਾਲ ਕਰ ਦੇਂਗੇ ਔਰ ਹੀਟ ਪੰਪ ਸੇ ਤੁਹਾਡੇ ਹੀਟਿੰਗ ਬਿਲਸ 50% ਤੱਕ ਕਮ ਹੋ ਸਕਤੇ ਹੈਂ।
3: ਤੁਮੇ ਯੇ ਸਬ ਕੈਸੇ ਪਤਾ?
2: ਕਿਉਂਕਿ ਮੈਨੇ ਵੀ ਪਿਛਲੇ ਸਾਲ ਯੇ ਲਗਵਾਇਆ ਹੈ।
3: ਅੱਛਾ, ਵੋ ਕਿਆ ਵੈਬਸਾਈਟ ਥੀ?
2: saveonenergy.ca/eap।

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ।

0: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ। ਸਾਡੇ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪ੍ਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ। ਤੁਸੀਂ ਮੈਨੂੰ ਕਾਲ ਕਰੋ, ਇਹਦੇ ਲਈ ਨੰਬਰ ਹੈ 416-526-3535, 416-524-3535, ਵਿਧੀ ਛਾਬੜਾ ਫਰੋਮ ਪਲੈਨਟ ਇੰਸ਼ੋਰੈਂਸ।
1: HK Movers का हो साथ, लोकल एंड लॉन्ग डिस्टेंस के लिए टेंशन लेने की नहीं है बात। HK Movers, होम ऑफिस अपार्टमेंट्स एंड डिलीवरी, बिग और स्मॉल, वी मूव इट ऑल। वी ऑल्सो शिप कार्स, वी ऑल्सो डू स्टोरेज। 30 इयर्स एक्सपीरियंस, वी सर्व विद अ स्माइल। HK Movers, गिव अस अ कॉल। मिस्टर हरमिंदर, 416-524-6704, 416-524-6704।
2: हासल फ्री मूविंग के लिए HK Movers।
3: ਡਾਕਟਰ ਕੁਮਾਰ ਲੱਗੇ ਹੋਏ ਨਸ਼ਿਆਂ ਤੋਂ ਮੁਕਤੀ ਦਿਵਾਉਣ ਵਾਸਤੇ ਸ਼ਰਾਬ, ਅਫੀਮ, ਪੋਸਤ, ਡੋਡਿਆਂ ਦੇ ਨਸ਼ਿਆਂ ਤੋਂ ਦੂਰ ਕਰ ਦਿੰਦੇ ਹਨ ਡਾਕਟਰ ਕੁਮਾਰ। ਲੇਡੀਜ਼ਾਂ ਦੇ ਮਰਦਾਂ ਦੇ ਗੁਪਤ ਰੋਗਾਂ ਦਾ ਇਲਾਜ ਡਾਕਟਰ ਕੁਮਾਰ। ਬਜ਼ੁਰਗਾਂ ਦੇ ਮੋਢੇ ਗੋਡੇ ਦੁਖਦੇ ਆ ਭਾਈ ਡਾਕਟਰ ਕੁਮਾਰ। ਹਰਬਲ ਵੈਗਰਾ ਵੀ ਤੁਹਾਨੂੰ ਵੇਚਦੇ ਆ ਡਾਕਟਰ ਕੁਮਾਰ। ਹਰ ਤਰ੍ਹਾਂ ਦੇ ਇਲਾਜ ਵਾਸਤੇ ਡਾਕਟਰ ਕੁਮਾਰ, 416-425-0138, ਗ੍ਰੇਟਰ ਪੰਜਾਬ ਪਲਾਜ਼ਾ, ਮਾਲਟਨ ਗੁਰੂ ਘਰ ਦੇ ਕੋਲ ਡਾਕਟਰ ਕੁਮਾਰ, 416-425-0138 ਤੇ ਕਾਲ ਕਰ ਸਕਦੇ ਹੋ।
4: A1 Cakes and Pastries 1997 ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ। ਕੇਕਸ, ਪੇਸਟਰੀਜ਼, ਮਠਿਆਈਆਂ, ਸਮੋਸੇ ਤੇ ਪਾਰਟੀ ਡੈਕੋਰੇਸ਼ਨ ਵੀ ਲੈ ਸਕਦੇ ਹੋ। ਨਕਲ ਕਰਕੇ ਕੇਕਸ ਅਤੇ ਪੇਸਟਰੀਜ਼ ਵੇਚਣ ਵਾਲਿਆਂ ਤੋਂ ਬਚੋ ਤੇ ਜਸਪਾਲ ਨਾਗਰਾ ਨੂੰ

0: IPL चल रहा है only on Karo Stream. Watch successful IPL season only on Karo Stream. www.karostream.com or call 905-204-1313.
1: आज दे समय विच हर माँ पे दी इहो इच्छा है कि मेरा बच्चा पढ़ाई विच भी अग्गे होवे ते अपनियां जड़ां अपने संस्कारां ते अपनी पछाण नाल भी जुड़िया रहे. इस सुपने नूं साकार कर रहा है गोबिंद सरवर स्कूल. साडा मनना है कि असल सिक्ख्या ओ है जो बच्चे दे दिमाग नूं ज्ञान दिल नूं संस्कार अते जीवन नूं मकसद देवे. बेहद खूबसूरत जिंदगियां बनाउण लई वचनबद्ध है गोबिंद सरवर स्कूल. गोबिंद सरवर ब्रैम्पटन दी नवी लोकेशन आ रही है कॉर्नर ऑफ एयरपोर्ट रोड एट क्वीन स्ट्रीट. जेके तो ग्रेड 10 तक रजिस्ट्रेशन करने लई संपर्क करो 9054586222.
2: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ.
3: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ.
4: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ. ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ. ਕਾਲ ਬਿੱਲ ਸੇਖੋ 416-819-6000.
5: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ. ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ. ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ. ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ. ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ. ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ.
6: You're listening to Punjabi Versa, Monday to Friday, 11 a.m. to 12 p.m.

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਵਿਰਸਾ ਰੇਡੀਓ ਵਿੱਚ ਤੁਹਾਡਾ ਇੱਕ ਫਿਰ ਤੋਂ ਅਸੀਂ ਸਵਾਗਤ ਕਰ ਰਹੇ ਹਾਂ ਔਰ ਇਸ ਖੂਬਸੂਰਤ ਦਿਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਵੈਲਕਮ ਕੀਤਾ ਜਾ ਰਿਹਾ ਹੈ। ਬਾਹਰ ਦਾ ਮੌਸਮ ਅੱਜ ਦਾ ਬਹੁਤ ਪਿਆਰਾ ਹੈ, ਬਹੁਤ ਖੂਬਸੂਰਤ ਹੈ, ਬਹੁਤ ਰੋਮਾਂਟਿਕ ਜਿਹਾ ਮੌਸਮ ਹੈ, ਬਹੁਤ ਹੀ ਸੱਜਣਾ ਵਾਲਾ ਮੌਸਮ ਹੈ, ਪਿਆਰਿਆਂ ਵਾਲਾ ਮੌਸਮ ਹੈ ਔਰ ਇਹੋ ਜਿਹੇ ਖੂਬਸੂਰਤ ਮੌਸਮ ਦੇ ਵਿੱਚ ਅਤੇ 11:09 ਹੋ ਗਏ ਹੁਣ ਅਤੇ ਉੱਤੋਂ ਪੰਜਾਬੀ ਵਿਰਸਾ ਰੇਡੀਓ ਚੱਲਦਾ ਹੋਵੇ ਅਤੇ ਸਿੰਘ ਹਰਜੀਤ ਦੀ ਆਵਾਜ਼ ਹੋਵੇ ਅਤੇ ਉੱਤੋਂ ਫਿਰ ਮਿੱਠੇ ਮਿੱਠੇ ਜਿਹੇ ਪਿਆਰੇ ਪਿਆਰੇ ਜਿਹੇ ਗੀਤ ਲੱਗ ਜਾਣ ਅਤੇ ਫਿਰ ਸੋਨੇ ਦੇ ਸੁਹਾਗੇ ਵਾਲੀ ਗੱਲ ਹੋਰ ਹੋ ਜਾਣੀ ਹੈ। ਪਰ ਗੱਲ ਇਹ ਹੈ ਕਿ ਉਹ ਮਿੱਠਾ ਜਿਹਾ ਗੀਤ ਹੋਏਗਾ ਕਿਹੜਾ। ਕਈ ਵਾਰੀ ਅਸੀਂ ਪਿਆਰ ਦੇ ਨਾਮ ਬੜੇ ਪਾ ਜਾਂਦੇ, ਅਸੀਂ ਕਿਸੇ ਨੂੰ ਮਿੱਠੇ ਕਹਿੰਦੇ ਹਾਂ, ਕਿਸੇ ਨੂੰ ਜਾਨ ਕਹਿੰਦੇ ਹਾਂ, ਕਿਸੇ ਨੂੰ ਜਾਨੂ ਕਹਿੰਦੇ ਹਾਂ, ਕਿਸੇ ਨੂੰ ਬੁੱਗਾ, ਕਈ ਮੈਨੂੰ ਬੁੱਗੇ ਨਾਂ ਦੇ ਹਾਸਾ ਬਣਾਉਂਦਾ, ਕਈ ਤਾਂ ਆਪਣੇ ਸੋਹਣਿਆਂ ਨੂੰ ਕਹਿੰਦੇ ਬੁੱਗੇ, ਓਏ ਬੁੱਗੇ ਕੀ ਹਾਲ ਆ, ਕਈ ਤਾਂ ਨਾਮ ਲੈ ਕੇ ਬੁਲਾਉਂਦੇ ਆ, ਪਤਾ ਨਹੀਂ ਵੱਖਰੇ ਵੱਖਰੇ ਨਾਮ ਕਈਆਂ ਨੇ ਕੀ ਪਾਏ ਆ। ਚਲੋ ਕਈ ਬੇਬੀ ਕਹਿੰਦੇ ਆ, ਕਈ ਬੇਬੀ ਕਹਿੰਦੇ, ਕਈ ਜਾਨ ਕਹਿ ਦਿੰਦੇ, ਕਈ ਰਾਜੇ ਕਹਿੰਦੇ ਆ। ਰਾਜੇ ਨਾਮ ਬੜਾ ਸੋਹਣਾ ਲੱਗਦਾ ਮੈਨੂੰ ਵੀ, ਰਾਜੇ ਆਹ ਵਧੀਆ, ਸਭ ਤੋਂ ਵਧੀਆ ਨਾਂ ਇਹਦੇ 'ਚ ਮੈਨੂੰ ਲੱਗਦਾ ਰਾਜੇ। ਤੁਹਾਨੂੰ ਇਹਦੇ 'ਚੋਂ ਕਿਹੜਾ ਨਾਂ ਸਭ ਤੋਂ ਵਧੀਆ ਲੱਗਦਾ? ਵੀ ਮੈਨੂੰ ਤਾਂ ਇਹ ਨਾਂ ਰਾਜੇ ਸਭ ਤੋਂ ਵਧੀਆ ਲੱਗਦਾ। ਜੇ ਤੁਸੀਂ ਆਪਣੇ ਮਹਿਬੂਬ ਨੂੰ, ਆਪਣੇ ਪਿਆਰੇ ਨੂੰ, ਆਪਣੇ ਸੱਜਣ ਨੂੰ ਬੁਲਾਉਣਾ

ਜੇ ਤੁਸੀਂ ਰਾਜੇ ਕਹੋ ਤੇ ਮੇਰਾ ਖਿਆਲ ਆ ਕਿ ਇਹ ਇੱਕ ਵੱਖਰਾ ਜਿਹਾ ਨਾਂ ਹੀ ਲੱਗਦਾ। ਬਾਕੀ ਤਾਂ ਹੁਣ ਪਤਾ ਨਹੀਂ ਹਰ ਇੱਕ ਨੇ ਆਪਣੇ ਆਪਣੇ ਨਾਂ ਪਾਏ ਹੁੰਦੇ ਆਪਣੇ ਮਹਿਬੂਬ ਦੇ ਆਪਣੇ ਸੋਹਣਿਆਂ ਦੇ, ਪਰ ਬੁੱਗਾ ਨਾਂ, ਬੁੱਗੇ ਦਾ ਮਤਲਬ ਕੀ ਹੋਇਆ? ਬੁੱਗਾ ਬੁੱਗਾ ਨਾਂ ਵੀ ਬਹੁਤ ਜਣੇ ਕਹਿੰਦੇ ਆ ਵੀ ਉਹ ਮੇਰੇ ਬੁੱਗੇ, ਉਹ ਮੇਰੇ ਬੁੱਗੇ। ਕਈ ਬੱਚਾ ਵੀ ਕਹਿੰਦੇ ਹਾਂ ਮੇਰੇ ਬੱਚੇ, ਨਾਂ ਮੈਨੂੰ ਬੜੇ ਯਾਦ ਆ ਰਹੇ ਆ। ਬਾਕੀ ਦੇਖਦੇ ਹਾਂ ਕਿ ਹੋਰ ਨਾਂ ਵੀ ਕੋਈ ਹੁੰਦੇ ਆ ਪਿਆਰ ਦੇ, ਨਹੀਂ ਹੁੰਦੇ ਕੋਈ ਨਾਮ, ਤੇ ਇੰਨੇ ਕੀ ਹੁੰਦੇ ਬਸ। 905-673-3337 ਸਟੂਡੀਓ ਨੰਬਰ ਹੈ, ਗਾਣਾ ਬਾਅਦ ਹੀ ਲਾਉਂਦੇ ਹਾਂ, ਪਹਿਲਾਂ ਅੱਜ ਆਹੀ ਫੈਸਲਾ ਕਰ ਲਈਏ ਕਿ ਕਹਿੰਦੇ ਕੀ ਆਪਾਂ ਸਾਰੇ ਜਣੇ ਇੱਕ ਦੂਜੇ ਨੂੰ। 905-673-3337 ਪੰਜਾਬੀ ਵਿਰਸਾ, ਹੈਲੋ। ਉਹ ਪਹਿਲੀ ਕੱਟੀ ਗਈ, ਚਲੋ ਕੋਈ ਗੱਲ ਨਹੀਂ, ਦੁਬਾਰਾ ਕਰ ਲਿਓ ਕਾਲ। 905-673-3337 ਤੁਹਾਡੀ ਮੇਰੀ ਗੱਲ ਹੋ ਸਕਦੀ। ਅੱਜ ਦੇ ਪ੍ਰੋਗਰਾਮ ਸਪੈਸ਼ਲ ਤੌਰ ਤੇ ਹਰਪ੍ਰੀਤ ਸੈਣੀ ਜੀ ਸਪੋਂਸਰ ਕਰ ਰਹੇ ਆ, ਔਰ ਹਰਪ੍ਰੀਤ ਸੈਣੀ ਜੀ ਤੁਹਾਡੇ ਇੰਸ਼ੋਰੈਂਸ ਫੀਲਡ ਦੇ ਮਾਹਿਰ ਆ, ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਤੁਹਾਨੂੰ ਸੇਵਾਵਾਂ ਦੇ ਰਹੇ ਆ। ਵਿਜ਼ਟਰ ਵੀਜ਼ੇ, ਸੁਪਰ ਵੀਜ਼ੇ ਦੀਆਂ ਇੰਸ਼ੋਰੈਂਸ ਲੈਣ ਵਾਸਤੇ ਮੈਡੀਕਲ ਇੰਸ਼ੋਰੈਂਸ ਤੁਹਾਡੀਆਂ ਹੁੰਦੀਆਂ, ਡੈਂਟਿਸਟ ਇੰਸ਼ੋਰੈਂਸ ਹੁੰਦੀਆਂ। ਅੱਜ ਹਰਪ੍ਰੀਤ ਸੈਣੀ ਨਾਲ ਗੱਲ ਕਰਾਂਗੇ ਫਿਊਨਰਲ ਇੰਸ਼ੋਰੈਂਸ ਬਾਰੇ, ਕਿਉਂਕਿ ਬਹੁਤ ਪਰਿਵਾਰਾਂ ਦੇ ਵਿੱਚ ਇਹ ਚੀਜ਼ ਹੁੰਦੀ ਹੈ ਜਿਸ ਵੇਲੇ ਬੰਦਾ ਚਲਾ ਜਾਂਦਾ ਅਤੇ ਬਾਅਦ ਦੇ ਵਿੱਚ ਫਿਊਨਰਲ ਇੰਸ਼ੋਰੈਂਸ ਹੋਵੇ ਤਾਂ ਫਿਰ ਸਾਰਾ ਖਰਚਾ ਉਹ ਕਵਰ ਕਰ ਦਿੰਦੀ ਹੈ। ਅੱਜ ਮੈਂ ਹਰਪ੍ਰੀਤ ਸੈਣੀ ਨੂੰ ਸਪੈਸ਼ਲੀ ਕਿਹਾ ਵੀ ਉਹਦਾ ਪੂਰਾ ਪਲਾਨ ਕੱਢ ਕੇ ਲੈ ਕੇ ਆਇਓ ਕਿ ਜੇ ਕਿਸੇ ਨੇ ਫਿਊਨਰਲ ਇੰਸ਼ੋਰੈਂਸ ਕਰਾਉਣੀ ਹੋਵੇ ਤਾਂ ਉਹਦਾ ਕੀ ਪਲਾਨ ਹੁੰਦਾ। ਅਤੇ ਤੁਸੀਂ ਵੀ ਹਰਪ੍ਰੀਤ ਸੈਣੀ ਨੂੰ ਕਾਲ ਕਰ ਸਕਦੇ ਹਾਂ 416-817-6500, 416-817-6500 'ਤੇ ਕਾਲ ਕੀਤੀ ਜਾ ਸਕਦੀ ਹੈ। ਮੈਨੂੰ ਲੱਗਦਾ ਕਿ ਤੁਸੀਂ ਜਿਹੜੇ ਪਿਆਰ ਦੇ ਨਾਂ ਮੈਂ ਬੋਲੇ ਆ, ਤੁਸੀਂ ਦੱਸਣ ਵਾਲੇ ਚਾਹੁੰਦੇ ਕਿ ਹੋਰ ਨਾਂ ਕਿਹੜੇ ਹੁੰਦੇ ਆ, ਨਹੀਂ ਤਾਂ ਇੰਨੀ ਦੇਰ ਨੂੰ ਤਾਂ ਪਤਾ ਲੱਗ ਲੂ ਜਾਣਾ ਸੀ ਸਾਰਾ ਕੁਛ ਵੀ ਹੋਰ ਵੀ ਨਾਂ ਹੁੰਦੇ ਆ। ਕਈ ਸੋਹਣੇ ਵੀ ਕਹਿੰਦੇ ਆ, ਨਾਂ ਮੈਨੂੰ ਬੜੇ ਯਾਦ ਆ ਰਹੇ ਅੱਜ, ਸੋਹਣੇ, ਬੁੱਗੇ, ਜਾਨ, ਜਾਨੂ, ਬੇਬੀ, ਬੱਚੇ, ਮੇਰਾ ਬੱਚਾ। ਇੱਕ ਮੂਵੀ ਦੇਖਦਾ ਸੀ ਮੈਂ ਉਸ ਦਿਨ, ਉਹਦੇ 'ਚ ਕਹਿੰਦੇ ਮੇਰਾ ਬੱਚਾ, ਗੋਬਿੰਦਰ ਦੀ ਮੂਵੀ ਸੀ ਉਹ, ਅਤੇ ਨਾਲ ਉਹਦੇ ਸੀ ਉਹ ਬਿਊਟੀ ਕੁਈਨ ਸੀ ਇੰਡੀਆ ਦੀ, ਪਤਾ ਨਹੀਂ ਵਰਲਡ ਦੀ ਸੀ, ਸੁਸ਼ਮਿਤਾ ਸੈਨ, ਹਾਂ, ਉਹ ਲੋਇਰ ਹੁੰਦਾ ਉਹਦੇ 'ਚ ਜਿਹੜਾ ਗੋਬਿੰਦਾ ਸਾਹਿਬ, ਅਤੇ ਉਹਦਾ ਸਹੁਰਾ ਸਾਹਿਬ ਵੀ ਵਕੀਲ ਹੁੰਦਾ ਅੱਗੇ, ਅਨੁਪਮ ਖੇਰ ਸਾਹਿਬ, ਅਤੇ ਉਹ ਆਪਣੇ ਸੁਸ਼ਮਿਤਾ ਸੈਨ ਨੂੰ ਕਹਿੰਦੀ ਹੁੰਦੀ ਹੈ ਗੋਬਿੰਦਰ ਨੂੰ, ਮੇਰੇ ਬੱਚੇ, ਮੇਰੇ ਬੱਚੇ। ਪਿਆਰ ਦੇ ਨਾਂ ਦੇਖੋ ਕਿੰਨੇ ਹੋ ਸਕਦੇ ਆ। ਪਰ ਤੁਹਾਨੂੰ ਹੋਰ ਕੋਈ ਨਾਮ ਯਾਦ ਨਹੀਂ ਆ ਰਿਹਾ ਜਿਹੜੇ ਨਾਮ ਮੈਂ ਦੱਸੇ ਆ? ਇਸ ਤੋਂ ਬਿਨਾਂ ਵੀ ਨਾਮ ਹੋਰ ਕੋਈ ਹੋ ਸਕਦੇ ਆ। 905-673-3337

0: मौसम है, इतना मीठा मीठा म्यूजिक चल रहा है और गीत संगीत होएगा तुहाडे वास्ते पूरे 12 तक, और पूरे 12 तक तुहाडी मनपसंद दे गीत होणगे, पर तुहानू कोई गीत याद आ रहा होवे सवेरे सवेरे इस मौसम दे नाल ढुकदा होवे जिवें दा अज दा मौसम है, इहो जिहे मौसम नाल कोई गीत ढुकदा होवे, ते कहिंदे आ वी बारिश वी आणी है। हरप्रीत की हाल चाल आ?
1: थैंक यू सो मच हरजीत जी, पहला तुहानू ते सारे ही लिसनर्स नूं प्यार प्यार सत श्री अकाल।
0: सत श्री अकाल जी, सत श्री अकाल। मौसम अज बहुत वधिया बाहर है ना?
1: हाँ जी, मौसम
0: वधिया, मौसम वधिया, अज तां घुम्मण फिरन वाला मौसम आ। जावे बंदा नैगरा फॉल इधर ठंडे इलाके वल जावे ते
1: क्यों, अज तां इत्थे लोकली ठंडा है सुपुर
0: नहीं, इन्नी तां नहीं, बाद मौसम ठंडा ठंडा
1: मतलब ठीक आ। सो मतलब जे लोकल वधिया एंजॉय कीता जा सकदा फिर एडी दूर जाण दी की लोड़ है?
0: तेरा मतलब नैगरा फॉल कैंसल कर दिया जाना?
2: महबूब
0: दे दीवाने बंदे आ, ਅਸੀਂ ਤਾਂ ਦੀਵਾਨਗੀ ਵਾਲੇ ਬੰਦੇ ਹਾਂ, ਆਸ਼ਕ ਬੰਦੇ ਹਾਂ ਅਸੀਂ ਪੰਜਾਬੀ ਵਿਰਸਾ ਰੇਡੀਓ ਦੇ, ਕਿਉਂਕਿ ਮੇਰੀ ਤਾਂ ਆਸ਼ਕੀ ਹੈ ਨਾ ਮੈਂ ਪੰਜਾਬੀ ਵਿਰਸਾ ਰੇਡੀਓ ਨਾਲ 11 to 12, ਅਤੇ ਇਸ ਕਰਕੇ ਫਿਰ ਮੈਨੂੰ ਗੀਤ ਇੱਦਾਂ ਲਾਉਣੇ ਪੈਂਦੇ ਆ। 905-673-3337 ਲਓ ਜੀ, ਇਹ ਸਟੂਡੀਓ ਦਾ ਨੰਬਰ ਹੈ, ਹਰਪ੍ਰੀਤ ਸੈਨੀਅਰ ਨੂੰ ਫੋਨ ਕਰ ਦਿਓ, ਜਿਹੜਾ ਕੋਈ ਸੱਜਣ ਪਿਆਰਾ ਜਾ ਰਿਹਾ ਹੋਊਗਾ ਨੈਗਰਾ ਫੋਲ, ਕਹਿੰਦੇ ਜਾਣ ਦੀ ਲੋੜ ਨਹੀਂ, ਇੱਥੇ ਇੱਥੇ ਤੁਸੀਂ ਅੱਜ ਆਪਣਾ ਮਾਹੌਲ ਵਧੀਆ ਬਣਾਓ। ਚਾ ਆ ਗਏ ਫੋਨ? ਜੀ ਦਿੱਲੀ ਵਾਲਿਓ, ਕਿੱਥੇ ਹੋ ਦਿੱਲੀ ਤੋਂ ਤੁਸੀਂ ਬਿਲੋਂਗ ਕਰਦੇ ਸਰ? ਦਿੱਲੀ
3: ਦਿੱਲੀ ਗ੍ਰੇਟਰ ਕੈਲਾਸ਼।
0: ਅੱਛਾ, ਗ੍ਰੇਟਰ ਕੈਲਾਸ਼, ਠੀਕ ਹੈ ਸਰ, ਬੜੀ ਅੱਛੀ ਗੱਲ ਹੈ ਸਰ।
3: ਸੰਜੀਵ ਕੁਮਾਰ ਕਾ ਬਰਥਡੇ ਵੀ ਹੈ।
0: ਅੱਛਾ,
3: ਖਿਲੋਨਾ ਹੈ, ਖੁਸ਼ ਰਹੇ ਤੂੰ ਸਦਾ, ਇਹ ਦੁਆ ਹੈ ਮੇਰੀ। ਔਰ ਇੱਕ ਹੈ ਆਂਧੀ ਕਾ, ਤੇਰੇ ਬਿਨਾਂ ਜ਼ਿੰਦਗੀ ਸੇ ਕੋਈ ਸ਼ਿਕਵਾ ਨਹੀਂ।
0: ਆਹ ਥੋੜਾ ਬੰਦਾ ਗੱਲ, ਇਹ ਮੈਨੂੰ ਲੱਗਦਾ ਇਹ ਗੀਤ ਜਿਆਦਾ ਵੀ ਲੱਗਦਾ ਮੇਰਾ ਖਿਆਲ ਨਾਲ, ਹੈਨਾ? ਜਿਹੜੀ
3: ਆਂਧੀ ਕਾ ਬਹੁਤ ਅੱਛਾ ਹੈ, ਜ਼ਿੰਦਗੀ ਤੇਰੇ ਬਿਨਾਂ ਜ਼ਿੰਦਗੀ ਕੋਈ ਸ਼ਿਕਵਾ ਨਹੀਂ,
0: ਸ਼ਿਕਵਾ ਨਹੀਂ, ਹੈਨਾ? ਇਹ ਦੇਖਦੇ ਆ, ਇਹ ਗੀਤ ਲਾਉਂਦੇ ਆ, ਗੀਤ ਵਧੀਆ। ਇਹ ਕਿਹਨਾਂ ਦਾ ਗੀਤ ਗਾਇਆ ਹੋਇਆ ਤੁਹਾਨੂੰ ਪਤਾ ਵੈਸੇ?
3: ਇਹ ਕਿਸ਼ੋਰ ਕੁਮਾਰ ਕਾ।
0: ਤੋ ਕਿਸਕੇ ਉੱਪਰ ਇਹ ਫਰਮਾਇਆ ਗਿਆ?
3: ਕਿਸ਼ੋਰ ਕੁਮਾਰ, ਲਤਾ ਮੰਗੇਸ਼ਕਰ, ਇਹ ਹੈ ਸੁਚਿਤਰਾ ਸੇਨ ਔਰ ਸੰਜੀਵ ਕੁਮਾਰ ਪੇ।
0: ਅੱਛਾ, ਨਹੀਂ ਮੇਰੇ ਕੋਲ ਲੱਗਦਾ ਨਹੀਂ ਹੈ, ਤਾਂ ਮੈਂ ਦੇਖਦਾ ਹਾਂ, ਅਗਰ ਮੇਰੇ ਕੋਲ ਮਿਲਦਾ ਤਾਂ ਡੈਫੀਨੇਟਲੀ ਮੈਂ ਪਲੇ ਕਰਦਾ ਹਾਂ। ਥੈਂਕ ਯੂ ਫੋਰ ਯੂਰ ਕਾਲ ਸਰ, ਸੋ ਨਾਈਸ ਹੋ ਜੋ। ਹਰਪ੍ਰੀਤ ਜੀ, ਅੱਜ ਸਭ ਤੋਂ ਪਹਿਲਾਂ ਜਿਵੇਂ ਮੈਂ ਜ਼ਿਕਰ ਕੀਤਾ ਕਿ ਜ਼ਿੰਦਗੀ ਦਾ ਸੱਚ ਹੈ ਹਰ ਇੱਕ ਇਨਸਾਨ ਨੇ ਚਲੇ ਜਾਣਾ ਹੈ, ਜਿਹੜੀ ਫਿਨਲ ਇੰਸ਼ੋਰੈਂਸ ਆ ਉਹਦੇ ਬਾਰੇ ਡਿਟੇਲ ਦੱਸੋ ਪਲੀਜ਼।
1: ਬਿਲਕੁਲ ਜੀ ਜੀ, ਸੋ ਡਿਫਰੈਂਟ ਡਿਫਰੈਂਟ ਇੰਸ਼ੋਰੈਂਸ ਦੇ ਪਲਾਨਸ ਹੈਗੇ ਆ, ਸੋ ਜਿੱਥੇ ਆਪਾਂ ਲਾਈਫ ਇੰਸ਼ੋਰੈਂਸ ਦੀ ਕਵਰੇਜ ਲੈ ਸਕਦੇ ਹਾਂ, ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਦੀ ਆਪਾਂ ਹਮੇਸ਼ਾ ਗੱਲ ਕਰਦੇ ਰਹਿੰਦੇ ਹਾਂ, ਸੋ ਫਾਈਨਲ ਐਕਸਪੈਂਸ ਦੀ ਕਵਰੇਜ ਇੱਕ ਇੱਦਾਂ ਦਾ ਪਲਾਨ ਹੈਗਾ ਆ ਜਿਹਦੇ ਵਿੱਚ 85 ਦੀ ਏਜ ਤੱਕ ਦੇ ਜਿਹੜੇ ਪਰਸਨਸ ਹੈਗੇ ਆ ਉਹ ਇਹ ਕਵਰੇਜ ਲੈ ਸਕਦੇ ਆ। ਅਗਰ ਤੁਹਾਨੂੰ ਕੋਈ ਮੈਡੀਕਲ ਇਸ਼ੂਜ਼ ਹੈਗੇ ਆ ਉਹਦੇ ਨਾਲ ਰਿਲੇਟਡ ਵੀ ਸਾਡੇ ਕੋਲ ਕਵਰੇਜਿਸ ਹੈਗੀਆਂ ਆ। ਅਗਰ ਤੁਸੀਂ ਬਿਲਕੁਲ ਹੈਲਦੀ ਹੈਗੇ ਆ, ਸੋ ਤੁਹਾਡਾ ਮੈਡੀਕਲ ਅੰਡਰ ਰਾਈਟਿੰਗ ਅਪ ਫਰੰਟ ਹੋ ਸਕਦੀ ਆ, ਉਹਦੇ ਨਾਲ ਰਿਲੇਟਡ ਵੀ ਸਟੈਂਡਰਡ ਇੰਸ਼ੋਰੈਂਸ ਦੇ ਪਲਾਨ ਸਾਡੇ ਕੋਲ ਹੈਗੇ ਆ। ਸੋ ਫਾਈਨਲ ਐਕਸਪੈਂਸ ਦੀ ਕਵਰੇਜ ਦਾ ਮਤਲਬ ਇਹੀ ਹੈ ਕਿ ਕੱਲ ਨੂੰ ਇਨਕੇਸ ਜੇ ਆਪਾਂ ਨੂੰ ਕੁਛ ਹੋ ਜਾਂਦਾ ਆ ਉਸ ਟਾਈਮ ਦੇ ਉੱਪਰ ਜਿਹੜਾ ਫਿਊਨਰਲ ਦੇ ਉੱਪਰ ਐਕਸਪੈਂਸਿਸ ਹੋਣੇ ਹੈਗੇ ਆ, ਚਾਹੇ ਉਹ $10,000-15,000 ਲਾ ਲਓ, $20,000-25,000 ਲੈ ਲਓ, ਸੋ ਤੁਸੀਂ ਜਿੰਨੀ ਅਮਾਊਂਟ ਦੀ ਇਹ ਕਵਰੇਜ ਕਰਾਉਣਾ ਚਾਹੁੰਦੇ ਆ ਉਨੀ ਅਮਾਊਂਟ ਦੀ ਤੁਹਾਡੀ ਇੰਸ਼ੋਰੈਂਸ ਹੋਊਗੀ। ਐਂਡ ਇਹ ਜਿਹੜੀਆਂ ਪਾਲਿਸੀਜ਼ ਹੁੰਦੀਆਂ ਆ ਇਹ ਬੇਸਿਕਲੀ ਪਰਮਾਨੈਂਟ ਇੰਸ਼ੋਰੈਂਸ ਪਾਲਿਸੀ ਹੁੰਦੀ ਆ, ਉਹਦਾ ਮਤਲਬ ਇਹ ਹੈਗਾ ਆ ਕਿ ਇਹ ਕੋਈ ਇੱਦਾਂ ਨਹੀਂ ਹੈਗਾ ਕਿ ਅੱਜ ਪਾਲਿਸੀ ਲਈ ਆ, ਅਗਲੇ 10-15 ਸਾਲਾਂ ਦੇ ਵਿੱਚ ਇਹਨੇ ਖਤਮ ਹੋ ਜਾਣਾ ਆ ਤੇ ਬੰਦੇ ਨੂੰ ਜੇ 10-15 ਸਾਲ ਤੋਂ ਬਾਅਦ ਕੁਛ ਹੁੰਦਾ ਤਾਂ ਉਹਦੇ ਕੋਲ ਕੋਈ ਕਵਰੇਜ ਹੀ ਨਹੀਂ ਹੈਗੀ। ਸੋ ਇਹ ਜਿਹੜੇ ਪਲਾਨ ਹੈਗੇ ਆ ਇਹ ਪੂਰੀ ਲਾਈਫ ਟਾਈਮ ਤੱਕ ਤੁਹਾਡੇ ਨਾਲ ਚੱਲਦੇ ਆ। ਸੋ ਜਦੋਂ ਕਦੀ ਵੀ ਕੁਛ ਹੁੰਦਾ ਹੈਗਾ ਆ, ਚਾਹੇ ਬੰਦੇ ਨੂੰ 80 ਸਾਲ ਦੇ ਕੁਛ ਹੋਵੇ ਚਾਹੇ 100 ਸਾਲ ਦੇ ਕੁਛ ਹੋਵੇ, ਉਹਦੇ ਕੋਲ ਕਵਰੇਜ ਹੈਗੀ ਆ। ਤੇ ਜਦੋਂ ਕੁਛ ਵੀ ਹੋਊਗਾ ਉਸ ਟਾਈਮ ਦੇ ਉੱਪਰ ਜਿਹਦਾ ਵੀ ਨਾਮ ਪਾਲਿਸੀ ਦੇ ਵਿੱਚ ਪਾਇਆ ਹੋਊਗਾ ਉਹਨੂੰ ਉਨੇ ਪੈਸੇ ਮਿਲ ਜਾਣੇ।
0: ਮੈਨੂੰ ਤੁਸੀਂ ਇੰਨੀ ਗੱਲ ਦੱਸੋ, ਜੇ ਸਪੋਜ਼ ਕਰੋ ਅਸੀਂ $50,000 ਦੀ ਕਵਰੇਜ ਕਰਾ ਲੈਂਦੇ ਹਾਂ ਫਿਨਰਲ ਇੰਸ਼ੋਰੈਂਸ,
1: ਹਾਂਜੀ,
0: ਤੇ ਜੇ ਸਾਡਾ ਖਰਚਾ ਆ 10,000 ਉੱਥੇ ਚਲਾ ਗਿਆ, 9,000 ਉੱਥੇ ਚਲਾ ਗਿਆ, ਬਾਕੀ ਗੁਰਦੁਆਰਾ ਸਾਹਿਬ ਚਲੇ ਗਏ 100-150 ਬੰਦਾ ਉੱਥੇ ਚਲਾ ਗਿਆ, ਵੀ 10-12,000 ਦਾ ਖਰਚਾ ਸਾਡਾ ਹੋ ਗਿਆ,
1: ਹਾਂਜੀ,
0: ਤੇ ਜੇ ਸਾਨੂੰ ਮਿਲੂ 50,000 ਜਾਂ 10,000 ਹੀ ਮਿਲੂਗਾ?
1: ਇਹਦੇ ਵਿੱਚ ਜਿੰਨੀ ਅਮਾਊਂਟ ਦੀ ਆਪਾਂ ਕਵਰੇਜ ਲਈ ਆ ਉਨੀ ਅਮਾਊਂਟ ਹੀ ਮਿਲਣੀ ਆ, ਔਰ ਉਹ ਟੈਕਸ ਫ੍ਰੀ ਮਿਲਣੀ ਆ। ਸੋ ਜੇ ਆਪਾਂ
0: 50,000 ਦੀ ਲਈ ਤੇ
1: 50,000 ਹੀ ਮਿਲਣਾ,
0: ਭਾਵੇਂ ਫਿਰ 10 ਲੱਗੇ ਭਾਵੇਂ 5 ਲੱਗੇ ਭਾਵੇਂ 15 ਲਾਓ,
1: ਬਿਲਕੁਲ ਜੀ। ਹੁਣ ਫਿਊਨਲ ਤੇ ਤੁਸੀਂ ਭਾਵੇਂ $1,00,000 ਲਾ ਲਓ, ਉਹਨਾਂ ਨੇ ਭਜਾ ਹੀ ਦੇਣਾ
0: ਉਹ ਡੱਬਾ। ਤੁਸੀਂ ਪਸੰਦ ਕਰਨਾ ਡੱਬਾ ਕਿੰਨਾ ਮਹਿੰਗਾ ਲੈਣਾ,
1: ਬਿਲਕੁਲ ਜੀ,
0: ਜਿੱਥੇ ਜਾਣਾ ਹਨਾ। ਇਹ ਮੈਨੂੰ ਇੱਕ ਵਾਰ ਦੁਬਾਰਾ ਦੱਸੋ, ਮੈਂ ਸਮਝਿਆ ਨਹੀਂ, ਫਿਊਨਲ ਦਾ ਜਿਹੜਾ ਖਰਚਾ ਹੋ ਗਿਆ 10,000 ਜਾਂ 15,000 ਟੋਟਲ, ਠੀਕ ਆ, ਇੰਸ਼ੋਰੈਂਸ ਕਰਾਈ 50,000 ਦੀ,
1: ਹਾਂਜੀ,
0: ਤੇ ਸਾਨੂੰ ਮਿਲਣਾ 50,000 ਹੀ ਆ,
1: 50,000 ਹੀ ਮਿਲਣਾ,
0: ਤੇ ਟੈਕਸ ਟੂਕਸ ਕੋਈ ਨਹੀਂ ਕੱਟਿਆ ਜਾਣਾ?
1: ਨਹੀਂ।
0: ਤੇ ਇਹ ਜਿਹੜਾ 50,000 ਮਿਲਣਾ ਇਹ ਸਾਨੂੰ ਮਿਲਣਾ ਜਾਂ ਫਿਊਨਰਲ ਕੰਪਨੀ ਨੂੰ ਚਲ ਜਾਣਾ?
1: ਨਹੀਂ, ਸਾਨੂੰ, ਜਿਹਦਾ ਵੀ ਨਾਮ ਪਾਇਆ ਹੋਇਆ। ਸੋ ਅਗਰ ਜਿਹਨੇ ਵੀ ਪਾਲਿਸੀ ਕਰਾ ਕੇ ਉਹਦੇ ਵਿੱਚ ਬੈਨੀਫਿਸ਼ਰੀ ਦਾ ਨਾਮ ਪਾਇਆ, ਆਪਣੇ ਵਾਈਫ ਦਾ, ਆਪਣੇ ਹਸਬੈਂਡ ਦਾ,
0: ਬੱਚਿਆਂ
1: ਦਾ, ਜਿਹਦਾ ਵੀ ਨਾਮ ਤੁਸੀਂ ਵਿੱਚ ਐਡ ਕੀਤਾ ਹੋਇਆ ਉਹਨਾਂ ਨੂੰ ਮਿਲਣੇ।
0: ਇਹ ਤੁਸੀਂ ਮੈਨੂੰ ਕੱਲ ਕਹਿ ਰਹੇ ਸੀ ਹਰਜੀਤ ਜੀ, ਇਹ ਪਾਲਿਸੀ ਨਵੀਂ ਆਈ ਹੈ, ਇਹਦੇ ਨੰਬਰ ਕਿਹੜੇ ਨੰਬਰ ਤੇ ਤੁਹਾਨੂੰ ਕਾਲ ਕੀਤੀ ਜਾ ਸਕਦੀ ਹੈ?
1: 416-871-7650-416-817-6500।
0: ਅੱਛਾ ਇੱਕ ਗੱਲ, ਇੱਕ ਮੈਂ ਕਾਲ ਲੈ ਲਾ, ਉਨੀ ਦੇਰ ਤੱਕ ਮੈਂ ਤੁਹਾਨੂੰ ਹੀ ਕਾਲ ਆਣੀ। ਹੈਲੋ, ਹੈਲੋ ਜੀ, ਜੀ
2: ਹੈਲੋ
0: ਜੀ, ਬੋਲੋ ਸਰ।
2: ਹਾਂਜੀ, ਤੁਹਾਡੀ ਗੱਲ ਲੁਧਿਆਣੇ ਤੋਂ ਜੀ। ਹਾਂਜੀ, ਤੁਹਾਨੂੰ ਤੇ ਤੁਹਾਡੇ ਲਿਸਨਰਸ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ।
2: ਹੈਲੋ
0: ਸਰ, ਆ ਰਹੀ ਆਵਾਜ਼ ਮੈਨੂੰ? ਬੋਲੋ ਜਨਾਬ, ਬੋਲੋ।
2: ਮੈਂ ਕਿਹਾ ਜਨਾਬ, ਸੈਣੀ ਸਾਹਿਬ ਦਾ ਫੋਨ ਹੀ ਨਹੀਂ ਚੱਕਦੇ, ਤੁਸੀਂ ਕਹਿੰਦੇ ਸੈਣੀ ਸਾਹਿਬ ਦੇ ਨੰਬਰ ਤੇ ਫੋਨ ਕਰੋ।
0: ਚੱਕ ਲੈਂਦੇ ਆ ਸੈਣੀ ਸਾਹਿਬ, ਸੈਣੀ ਸਾਹਿਬ ਹੁਣੇ ਚੱਕ ਲੈਂਦੇ, ਸੈਣੀ ਸਾਹਿਬ ਫੋਨ ਚੱਕੋ, ਸੈਣੀ ਸਾਹਿਬ 416-817-6500 ਦੇ ਕਰੋ ਕਾਲ, ਸੈਣੀ ਸਾਹਿਬ ਦੇ ਫੋਨ ਵੱਜਣੇ ਸ਼ੁਰੂ ਹੋ ਗਏ। ਇਹ ਹੁਣ ਦੇਖੋ ਪਤਾ ਕੀ ਹੈ, ਹੁਣ ਰੇਡੀਓ ਤੇ ਬੈਠੇ ਰਹੋ ਤਾਂ ਫਿਰ ਡਿਸਟਰਬੈਂਸ ਆਉਂਦੀ ਹੈ, ਜੇ ਫੋਨ ਚੱਕ ਲਓ ਨਾ ਤੇ ਤੁਹਾਨੂੰ 12 ਵਜੇ ਬਾਅਦ ਕਰ ਲੈਂਦੇ ਕਾਲ। ਅੱਛਾ ਹਰਪ੍ਰੀਤ, ਇੱਕ ਗੱਲ ਹੋਰ ਆ, ਤੁਸੀਂ ਜਿਵੇਂ ਦੱਸਿਆ 50,000 ਦੀ ਇੰਸ਼ੋਰੈਂਸ ਕਰਾਓ ਸਾਨੂੰ 50,000 ਹੀ ਮਿਲਣਾ, ਜੇ 25 ਦੀ ਕਰਾਈਏ 25 ਮਿਲੂਗਾ?
1: ਬਿਲਕੁਲ ਜੀ।
0: ਅੱਛਾ ਗੱਲ ਸੁਣੋ, ਜੇ ਅਸੀਂ $1,00,000 ਦੀ ਕਰਾ ਲਈਏ
1: ਤਾਂ $1,00,000
0: ਭਾਵੇਂ ਫਿਊਨਰਲ ਦੇ 10-15,000 ਹੀ ਲੱਗੇ?
1: ਹਾਂਜੀ, ਕੁਡ ਪੋਸੀਬਲ ਉਸ ਬੰਦੇ ਦੇ ਹੋਰ ਐਕਸਪੈਂਸਿਸ ਹੋਣ, ਟੈਕਸ ਕਵਰ ਕਰਨੇ ਹੋਣ, ਕਿਉਂਕਿ ਫਿਊਨਰਲ ਇੰਸ਼ੋਰੈਂਸ ਜਾਂ ਫਾਈਨਲ ਐਕਸਪੈਂਸ ਦਾ ਮਤਲਬ ਸਿਰਫ ਇਹ ਨਹੀਂ ਹੈਗਾ ਕਿ ਸਿਰਫ ਅਸੀਂ ਫਿਊਨਰਲ ਹੋਮ ਦੇ ਖਰਚੇ ਕਵਰ ਕਰ ਰਹੇ ਹਾਂ। ਸੋ ਫਾਈਨਲ ਐਕਸਪੈਂਸ ਦਾ ਮਤਲਬ ਇਹ ਵੀ ਹੈਗਾ ਹੈ ਕਿ ਜਿਹੜਾ ਬੰਦਾ ਜਾ ਰਿਹਾ ਆ, ਜਿਹੜੀ ਉਹਨੇ ਉਸ ਸਾਲ ਦੇ ਵਿੱਚ ਇਨਕਮ ਜਨਰੇਟ ਕੀਤੀ ਹੋਈ, ਉਹਦੇ ਉੱਪਰ ਟੈਕਸਿਸ ਵੀ ਤਾਂ ਹੈਗੇ ਆ। ਕੁਡ ਪੋਸੀਬਲ ਉਹਦੇ ਨਾਮ ਤੇ ਇਨਵੈਸਟਮੈਂਟ ਪ੍ਰਾਪਰਟੀਆਂ ਹੋਣ, ਜਿਹੜੀਆਂ ਬੱਚਿਆਂ ਦੇ ਨਾਮ ਤੇ ਟ੍ਰਾਂਸਫਰ ਹੋਣੀਆਂ ਹੋਣ, ਉੱਥੇ ਕੈਪੀਟਲ ਗੇਨ ਟੈਕਸਿਸ ਵੀ ਪੈਣੇ ਆ। ਸੋ ਟੈਕਸਿਸ ਵੀ ਤਾਂ ਕਿਸੇ ਪਾਸਿਓ
0: ਕਵਰ ਕਰਨੇ ਆ। ਜੇ ਕਿਤੇ ਪੈਂਡਿੰਗ ਤੁਹਾਡੇ ਟੈਕਸ ਰਹਿੰਦੇ ਆ ਦੇਣ ਵਾਲੇ, ਉਹ ਡਿਫਰੈਂਸ ਨਾ ਰਹੀ,
1: ਹਾਂਜੀ,
0: ਉਹ ਤਾਂ ਪਰ ਮਿਲੂਗਾ ਤਾਂ $1,00,000 ਦੀ ਹੈ ਨਾ,
1: ਜਿੰਨੇ ਦੀ ਇੰਸ਼ੋਰੈਂਸ ਕਰਾਈ ਹੈ ਉਹਨੇ ਮਿਲਣਗੇ।
0: ਉਹ ਜੀ ਅਸੀਂ ਜੇ ਸਪੋਜ਼ ਕਰੋ 1,00,000 ਦੀ ਇੰਸ਼ੋਰੈਂਸ ਕਰਾਈ ਹੈ ਤੇ ਮੈਂ ਜੇ ਆਪ ਹੀ ਟੈਕਸ ਦੇਣਾ ਹੋਵੇ ਵਿੱਚੋਂ 5,000-10,000, 5,000-10,000 ਕੱਟ ਲੈਣਾ, ਫਿਰ ਦੇ ਦੇਣਾ ਪੈਸੇ ਮੁੜ ਕੇ?
1: ਨਹੀਂ ਨਹੀਂ, ਉਹਨਾਂ ਨੇ ਕੋਈ ਨਹੀਂ ਕੱਟਣਾ, ਉਹਨਾਂ ਨੇ $1,00,000 ਤੁਹਾਨੂੰ ਦੇ ਦੇਣਾ, ਜਿਹੜੇ ਖਰਚੇ ਦੇਣੇ ਆ CRA ਨੂੰ ਦੇਣੇ ਆ, ਫਿਊਨਰਲ ਹੋਮਸ ਨੂੰ ਦੇਣੇ ਆ, ਉਹ ਤੁਸੀਂ ਦੇਣੇ ਆ।
0: ਅੱਛਾ, ਉਹ ਅਸੀਂ ਦੇਣੇ, ਉਹ ਸਾਡੀ ਮਰਜ਼ੀ, ਬਾਅਦ 'ਚ ਅਸੀਂ ਕਿੱਦਾਂ ਕਰੀਏ?
1: ਬਿਲਕੁਲ ਜੀ,
0: ਇਹ ਤਾਂ ਪਲਾਨ ਬਹੁਤ ਵਧੀਆ ਤੁਸੀਂ ਲੈ ਕੇ ਆਏ ਆ। ਜੇ 25,000 ਦੀ ਕਰਾਈਏ ਇੰਸ਼ੋਰੈਂਸ 25 ਮਿਲ ਜਾਣਾ ਫਲੈਟ, ਜੇ 50 ਦੀ ਕਰਾਈਏ 50 ਮਿਲ ਜਾਣਾ, ਤੇ ਜੇ 1,00,000 ਦੀ ਕਰਾਈਏ 1,00,000 ਮਿਲ ਜਾਣਾ।
1: ਬਿਲਕੁਲ ਜੀ।
0: ਇਹ ਕਿੰਨੇ ਸਾਲ ਤੱਕ ਦੀ ਕਰਾ ਸਕਦੇ ਆ ਜੀ ਪਾਲਿਸੀ?
1: 85 ਦੀ ਏਜ ਤੱਕ।
0: ਅੱਛਾ, ਜੇ 85 ਸਾਲ ਤੱਕ ਦਾ ਏਜ ਦਾ ਬੰਦਾ ਹੈ ਜਾਂ ਲੇਡੀ ਹੈ,
1: ਉਹ ਇੰਸ਼ੋਰੈਂਸ ਕਰਵਾ ਸਕਦੇ
0: ਆ, ਕਰਵਾ ਸਕਦੇ ਆ,
1: ਤੇ ਪੂਰੀ ਉਮਰ ਚੱਲੂਗੀ, ਚਾਹੇ ਉਹ 100 ਸਾਲ ਤੱਕ ਜੀਣ।
0: ਤੇ 100 ਸਾਲ ਤੋਂ ਬਾਅਦ ਜੇ ਬੰਦਾ ਚਲਾ ਗਿਆ,
1: ਜਦੋਂ, ਹਾਂਜੀ, ਜਦੋਂ ਵੀ ਕਦੀ ਜਾਂਦੇ ਆ ਉਦੋਂ ਕਲੇਮ,
0: ਉਦੋਂ $1,00,000 ਲੈ ਲੈਣ ਪਿੱਛੋਂ ਜਿਹੜੇ ਨਾ ਜਿਹੜੇ ਨਾ। ਹੋ, ਇਹ ਤਾਂ ਵਧੀਆ ਕੰਮ ਆ ਬਈ, ਇਹ ਤਾਂ ਮਤਲਬ ਕਿ ਨਾਲੇ ਤਾਂ ਚਲੋ ਜਾਣਾ ਤਾਂ ਹੈ ਹੀ ਹਰ ਇਨਸਾਨ ਨੇ ਦੁਨੀਆਂ ਦੇ ਵਿੱਚੋਂ, ਪਰ ਜਾਣ ਲੱਗਿਆ ਜੇ ਘਰਦਿਆਂ ਨੂੰ ਜਾਂ ਪਿੱਛੋਂ ਬੱਚਿਆਂ ਨੂੰ ਕੋਈ ਪੈਸੇ ਦੇ ਜਾਵੇ, ਕਿਉਂਕਿ ਫਿਰਨਲ ਤਾਂ ਕਿਹੜਾ $1,00,000 ਲੱਗ ਜਾਣਾ, ਲੱਗਣਾ ਤਾਂ ਉਹੀ 10-15,000 ਹੀ ਹੁੰਦਾ, 9,000-9,000 ਉੱਥੇ ਲੱਗ ਜਾਂਦੇ ਫਿਰਨਲ ਤੋਂ, ਤੇ ਮੁੜ ਕੇ ਗੁਰਦੁਆਰਾ ਸਾਹਿਬ ਜਾਂ ਮੰਦਿਰ ਦੇ ਵਿੱਚ ਜਿੱਥੇ ਵੀ ਤੁਸੀਂ ਆਪਣਾ ਪਾਠ ਪੂਜਾ ਕਰਾਉਣਾ, 1,000-2,000 ਉੱਥੇ ਲਾ ਲਓ, 10,000 ਲਾ ਲਓ, ਤੇ 1,00,000 ਦੇ ਵਿੱਚੋਂ ਜੇ 10-90,000 ਤਾਂ ਫਿਰ ਵੀ ਘਰਦਿਆਂ ਨੂੰ ਆ ਜਾਣਾ, ਤੇ ਦਿੱਤਾ ਕਿੰਨਾ ਉਹ ਜੇ 5-7,000 ਦੇ ਵੀ ਦਿੱਤਾ ਹੋਊਗਾ ਪਾਲਿਸੀ ਤਾਂ ਫਿਰ ਵੀ ਦੇਖਿਆ ਜਾਵੇ ਤਾਂ ਠੀਕ ਹੀ ਆ ਇਹਦਾ। ਤੇ ਕਿਹੜੇ ਨੰਬਰ ਤੇ ਕਾਲ ਕਰੀਏ ਹੈਪੀ ਤੁਹਾਨੂੰ?
1: 416-871-7650,
0: 416-817-6500, 85 ਸਾਲ ਏਜ ਤੱਕ ਇਹ ਪਾਲਿਸੀ ਕਰਾ ਸਕਦੇ ਆ।
1: ਹਾਂਜੀ,
0: ਬਹੁਤ ਅੱਛੀ ਗੱਲ। ਲਓ ਜੀ, ਰਾਜਨ ਜੀ ਕੀ ਹਾਲ ਚਾਲ ਆ ਸਰ?
4: ਬਹੁਤ ਵਧੀਆ ਭਾਜੀ, ਬਹੁਤ ਵਧੀਆ ਜੀ। ਸਾਰੇ ਸਰੋਤਾਂ ਨੂੰ ਤੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ।
4: ਸੋ ਅੱਜ ਕਹਿਣਾ ਚਾਹਾਂਗੇ ਜੀ, ਜਿਹੜੇ ਵੀ ਸਾਡੇ ਸਰੋਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਡਾਕਟਰ ਸਾਡੇ ਕੋਲ ਅੱਜ ਅਵੇਲੇਬਲ ਨੇ। ਤੁਸੀਂ ਅੱਜ ਥਰਸਡੇ, ਕੱਲ ਨੂੰ ਫਰਾਈਡੇ ਤੇ ਪਰਸੋਂ ਸੈਟਰਡੇ, ਤਿੰਨਾਂ ਦਿਨਾਂ ਚੋਂ ਜਿਹੜਾ ਦਿਨ ਤੁਹਾਨੂੰ ਸੂਟੇਬਲ ਲੱਗਦਾ ਤੁਸੀਂ ਉਸ ਦਿਨ ਆ ਕੇ ਆਪਣਾ ਅੱਖਾਂ ਦਾ ਚੈੱਕਅਪ ਕਰਵਾ ਸਕਦੇ ਹੋ। ਕੰਪਲੀਟ ਕੰਪਰੀਹੈਂਸਿਵ ਇੱਕ ਤੇ ਆਈ ਐਗਜ਼ਾਮ ਹੁੰਦਾ ਸਾਡੇ, ਦੂਜਾ ਜਿਹੜੀ ਐਡਵਾਂਸ ਟੈਕਨੋਲੋਜੀ ਦੀ ਮਸ਼ੀਨ ਹੈ ਜੀ, ਇਹ ਸਭ ਤੋਂ ਰਿਲੇਵੈਂਟ ਚੀਜ਼ ਹੈ, ਕਿਉਂਕਿ ਜਦੋਂ ਇਹਨਾਂ ਮਸ਼ੀਨਾਂ ਦੇ ਨਾਲ ਐਗਜ਼ਾਮ ਕਰਦੇ ਹਾਂ ਤੇ ਕੋਈ ਡ੍ਰੌਪਸ ਪਾਉਣ ਦੀ ਲੋੜ ਨਹੀਂ ਪੈਂਦੀ। ਡਾਕਟਰ ਜਿਹੜੇ ਨੇ ਉਹ ਸਿਰਫ ਐਗਜ਼ਾਮ ਕਰਦੇ ਨੇ ਤੇ ਹੈਲਥ ਨੂੰ ਚੈੱਕ ਕਰਨ ਦੇ ਲਈ ਓਸੀਟੀ ਮਸ਼ੀਨ ਹੈ ਜਿਹੜੀ ਅੱਖ ਦਾ ਪਿੱਛੇ ਰੈਟਨਾ ਸਕੈਨ ਕਰ ਲੈਂਦੀ ਹੈ, ਨਾਲ ਰੈਟਨੋਗ੍ਰਾਫੀ ਮਸ਼ੀਨ ਹੈ ਜਿਹੜੀ ਰੈਟਨਾ ਦੀ ਇਮੇਜਸ ਲੈਂਦੀ ਹੈ, ਤੇ ਜੇ ਬੱਚਿਆਂ ਦਾ ਐਗਜ਼ਾਮ ਕਰਾ ਰਹੇ ਹੋ ਤਾਂ ਸਪੈਸ਼ਲੀ ਟੋਪੋਗ੍ਰਾਫੀ ਦੀ ਮਸ਼ੀਨ ਹੈ ਜਿਹਦੇ ਨਾਲ ਬੱਚਿਆਂ ਦਾ ਨੰਬਰ ਪਤਾ ਚੱਲ ਜਾਂਦਾ
0: ਵੀ ਕਿਹੜੇ
4: ਵਧਣਾ ਕਿ ਨਹੀਂ ਵਧਣਾ। ਸੋ ਇਦਾਂ ਦਾ ਡਿਟੇਲਡ ਐਗਜ਼ਾਮ ਜੇ ਸਾਡੇ ਸਰੋਤੇ ਕਰਵਾਉਣਾ ਚਾਹੁੰਦੇ ਨੇ ਤੇ ਜ਼ਰੂਰ ਸਾਨੂੰ ਕਾਲ ਕਰੋ 905-460-8888, 905-460-8888। ਤੇ ਜਿਨ੍ਹਾਂ ਨੇ ਗਲਾਸਿਸ ਲੈਣੀਆਂ ਨੇ, ਬਹੁਤ ਵਧੀਆ ਡੀਲ ਚੱਲੀਆਂ ਨੇ, ਖਾਸ ਕਰਕੇ 2026 ਦੀ ਸਮਰ ਕਲੈਕਸ਼ਨ ਆ ਚੁੱਕੀ ਹੈ ਜੀ, ਸਾਰੇ ਹੀ ਲੇਟੈਸਟ ਮਾਡਲ ਪਹੁੰਚ ਚੁੱਕੇ ਨੇ, ਗੁੱਚੀ ਦੇ, ਪ੍ਰਾਡਾ ਦੇ, ਟਿਫਨੀ ਦੇ, ਟੌਮ ਫੋਰਡ ਦੇ, ਬੈਲੇਂਸੀਆਗਾ, ਵਰਸਾਚੀ, ਬਰਬਰੀ, ਔਰ ਇਹਨਾਂ ਸਾਰੇ ਹੀ ਬ੍ਰਾਂਡਡ ਫਰੇਮਾਂ ਦੇ ਉੱਤੇ, ਤੇ ਖਾਸ ਕਰਕੇ ਗਰਮੀਆਂ 'ਚ ਜਦੋਂ ਤੁਸੀਂ ਬ੍ਰਾਂਡਡ ਸਨ ਗਲਾਸਿਸ ਲੈਣੀਆਂ ਨੇ ਤੇ ਇਹਨਾਂ ਦੇ ਉੱਤੇ ਫਲੈਟ 30% ਡਿਸਕਾਊਂਟ ਚੱਲ ਰਿਹਾ ਹੈ। ਇਸੇ ਤਰ੍ਹਾਂ ਅਰਮਾਨੀ ਦੀਆਂ ਸਨ ਗਲਾਸਿਸ ਲੈਣੀਆਂ ਹੋਣ ਜਾਂ ਫਰੇਮ ਜਾਂ ਫਿਰ ਮਾਈਕਲ ਕੋਰਸ ਦੇ, ਕੋਚ ਦੇ, ਕੇਚ ਪੇਟ ਦੇ, ਮਾਰਕ ਸ਼ੇਕਅਪ ਦੇ, ਹਿਊਗੋ ਬੌਸ ਦੇ, ਇਹਨਾਂ ਸਾਰਿਆਂ ਦੇ ਉੱਤੇ ਫਲੈਟ 50% ਆਫ ਚੱਲ ਰਿਹਾ ਹੈ। ਇੱਕ ਸਪੈਸ਼ਲ ਕਲੀਅਰੈਂਸ ਸੈਕਸ਼ਨ ਬਣਾਇਆ ਜਿਹਦੇ ਵਿੱਚ ਟੌਮੀ ਹਿਲਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ ਫਰੇਮ, ਫੈਂਡੀ ਦੇ ਫਰੇਮ ਤੇ ਵੈਲੈਂਟੀਨੋ ਦੇ ਫਰੇਮ ਫਲੈਟ 75% ਆਫ ਦਿੱਤੇ ਜਾ ਰਹੇ ਨੇ। ਸੋ ਸਾਰੀਆਂ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ, ਸਪੈਕਸ ਐਕਸਟਰਾ ਦੇ ਉੱਤੇ ਦੋ ਲੋਕੇਸ਼ਨ ਨੇ, ਕਿਸੇ ਵੀ ਲੋਕੇਸ਼ਨ ਤੇ ਪਹੁੰਚ ਕੇ ਤੁਸੀਂ ਇਹ ਡੀਲਾਂ ਲੈ ਸਕਦੇ ਹੋ। 35 ਰੈਜੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ, ਵਾਲਮਟ ਵਾਲਾ ਪਲਾਜ਼ਾ, ਤੇ ਨੰਬਰ ਇੱਕ ਵਾਰ ਫਿਰ ਜੀ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਚੱਕੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਹਾਂ। 905-460-8888, 905-460-8888, 1 ਮਿੰਟ।

0: ਬਹੁਤ ਹੀ ਜ਼ਿਆਦਾ ਵਧੀਆ ਗਾਣਾ ਸੀ ਔਰ ਇਹ ਗਾਣਾ ਕਮਾਲ ਦਾ ਗੀਤ ਹੈ, ਤੇਰੇ ਬਿਨਾਂ ਜ਼ਿੰਦਗੀ ਸੇ ਕੋਈ ਸ਼ਿਕਵਾ ਨਹੀਂ। ਹੈਂ, ਕਿਆ ਲਿਰਿਕਸ ਆ, ਕੈਸੇ ਮੁਹੱਬਤ ਵਾਲੇ ਗੀਤ ਆ। ਇਹ ਥੋੜ੍ਹਾ ਗੀਤ ਸਲੋ ਸੀ ਵੈਸੇ, ਪਰ ਚਲੋ ਕੋਈ ਗੱਲ ਨਹੀਂ। ਗਾਣੇ ਦੇ ਮੀਨਿੰਗਸ ਜਿਹੜੇ ਹੁੰਦੇ ਆ, ਗਾਣੇ ਦੇ ਲਫਜ਼ ਜਿਹੜੇ ਹੁੰਦੇ ਆ, ਉਹ ਬੜੇ ਕਮਾਲ ਦੇ ਹੋਣੇ ਚਾਹੀਦੇ ਆ। ਐਚ ਕੇ ਮੂਵਰਸ ਵਾਲਿਆਂ ਦਾ ਵੀ ਨੰਬਰ ਤੁਸੀਂ ਲੈ ਲਓ, ਔਰ ਐਚ ਕੇ ਮੂਵਰ ਤੁਹਾਡੇ ਵਾਸਤੇ ਤੁਹਾਡੀਆਂ ਗੱਡੀਆਂ ਨੂੰ ਮੂਵ ਕਰ ਰਿਹਾ ਹੈ, ਕੈਲਗਰੀ ਤੋਂ ਜਾਂ ਤੁਸੀਂ ਐਡਮਿੰਟਨ ਤੋਂ, ਮੌਂਟਰੀਅਲ, ਆਟਵਾ ਤੋਂ, ਵੈਨਕੂਵਰ, ਜਿੱਥੇ ਵੀ ਤੁਸੀਂ ਗੱਡੀਆਂ ਮੂਵ ਕਰਾਉਣੀਆਂ, ਜਾਂ ਤੁਸੀਂ ਆਪ ਮੂਵ ਹੋ ਰਹੇ ਹਾਂ, ਤੁਹਾਡੀਆਂ ਫੈਮਿਲੀਜ਼ ਉੱਥੋਂ ਇੱਧਰ ਆ ਰਹੀਆਂ, ਜਾਂ ਤੁਸੀਂ ਇੱਧਰੋਂ ਉੱਧਰ ਜਾ ਰਹੇ ਹਾਂ, ਤੁਹਾਡੇ ਵਾਸਤੇ ਨੰਬਰ ਹਾਜ਼ਰ ਆ ਐਚ ਕੇ ਮੂਵਰਸ ਵਾਲਿਆਂ ਦਾ, 416-524-6604 'ਤੇ ਕੌਲ ਕੀਤੀ ਜਾ ਸਕਦੀ ਹੈ, 416-524-6604 'ਤੇ ਕੌਲ ਕੀਤੀ ਜਾ ਸਕਦੀ ਹੈ। ਇਸ ਨੰਬਰ 'ਤੇ ਕੌਲ ਕਰ ਲਓ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ। ਔਰ ਜਿਹੜੀਆਂ ਫੈਮਿਲੀਜ਼ ਟੋਰਾਂਟੋ ਤੋਂ ਕਿਸੇ ਹੋਰ ਸਟੇਟ ਵਿੱਚ, ਜਿਵੇਂ ਕੈਲਗਰੀ ਜਾਣਾ ਹੈ, ਜਾਂ ਤੁਸੀਂ ਇੱਧਰ ਕਿਤੇ ਵੈਨਕੂਵਰ ਸਾਈਡ 'ਤੇ ਜਾਣਾ ਹੈ, ਮੂਵ ਹੋ ਰਹੇ ਹੋ, ਘਰ ਦਾ ਸਮਾਨ ਬਹੁਤ ਹੋ ਜਾਂਦਾ, ਅਤੇ ਉਹ ਤੁਹਾਡੇ ਟ੍ਰੇਲਰ ਦੇ ਵਿੱਚ ਲੈ ਜਾਣਗੇ, ਅਤੇ ਗੱਡੀਆਂ ਵੀ ਤੁਹਾਡੀਆਂ ਇੱਥੋਂ ਲੈ ਜਾਣਗੇ, ਜੋ ਉੱਧਰੋਂ ਗੱਡੀਆਂ ਇੱਧਰ ਲੈਣਗੇ, ਜੋ ਮਰਜ਼ੀ ਕਰਾਓ। ਐਚ ਕੇ ਮੂਵਰਸ ਵਾਲਿਆਂ ਕੋਲ 416-524-6604 'ਤੇ ਕਾਲ ਵੀ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਪੰਜਾਬੀ ਵਿਰਸਾ ਵਿਦ ਸਿੰਘ ਹਰਜੀਤ ਸ਼ੋਅ 'ਤੇ ਸੁਣ ਰਿਹਾ। ਹੈਲੋ, ਹੈਲੋ ਜੀ, ਲਾਈਨ ਕੱਟੀ ਗਈ ਜੀ। ਚਲੋ ਜੀ, ਅਮਨ ਜੀ ਲੱਗਦੇ ਲਾਈਨ 'ਤੇ ਆ ਗਏ। ਅਮਨ ਜੀ, ਕੀ ਹਾਲ ਚਾਲ ਹੈ? ਬਹੁਤ ਅੱਛੇ ਜੀ, ਅਸੀਂ ਤਾਂ ਕੱਲ ਵੀ ਮੈਸੇਜ ਦਿੰਦੇ ਰਹੇ, ਅਮਨ ਜੀ ਕਿੱਥੇ ਆ, ਮੈਸੇਜ ਕਰੋ ਸਾਨੂੰ ਵੀ ਭੇਜਣ, ਕੀ ਸਪੈਸ਼ਲ ਫਲਾਈਟਸ ਲੱਗੀਆਂ ਹੋਈਆਂ ਇੰਡੀਆ ਜਾਣ ਵਾਸਤੇ, ਦੱਸੋ ਡਿਟੇਲ ਦੇ ਵਿੱਚ ਅਮਨ ਜੀ।
1: ਹਾਂਜੀ, ਤੁਸੀਂ ਜੁਲਾਈ ਤੋਂ ਸ਼ੁਰੂ ਕਰ ਲੈਂਦੇ ਆਪਾਂ ਜੇ ਆਪਾਂ ਜੁਲਾਈ, ਬਿਕੋਜ਼ ਵੀ ਆਰ ਆਲਰੇਡੀ ਇਨ ਜੁਲਾਈ, ਤੇ ਬਸ ਫਿਰ ਵੀ ਜੇ ਕੋਈ ਰਹਿ ਗਿਆ, ਬੱਚਿਆਂ ਦੀਆਂ ਛੁੱਟੀਆਂ ਲਾਸਟ ਮੂਮੈਂਟ ਤੇ ਕਿਸੇ ਨੇ ਜਾਣਾ ਹੈਗਾ, ਜੁਲਾਈ ਡਿਪਾਰਚਰ ਸਪਟੰਬਰ ਫਸਟ ਵੀਕ ਅਰਾਈਵਲ ਕਰਨਾ, ਤਾਂ ਸਟਿਲ ਮੇਰੇ ਕੋਲ $2,000 ਦੀ ਟਿਕਟ ਰਾਊਂਡ ਫੇਅਰ ਦੇ ਵਿੱਚ ਅਵੇਲੇਬਲ ਹੈਗੀ। ਆਈ ਨੋ ਦਾ ਪ੍ਰਾਈਸ ਥੋੜਾ ਜਿਹਾ ਐਕਸਪੈਂਸਿਵ ਆ, ਬਟ ਫਿਰ ਵੀ ਲਾਸਟ ਮੂਮੈਂਟ ਦੇ ਬੱਚਿਆਂ ਦੀਆਂ ਛੁੱਟੀਆਂ ਦੇ ਵਿੱਚ ਪ੍ਰਾਈਸ ਇਜ਼ ਕੁਆਇਟ ਗੁੱਡ। ਇਸ ਤੋਂ ਬਾਅਦ ਅਗਸਤ ਜਾ ਕੇ ਸਪਟੰਬਰ ਰਿਟਰਨ ਕਰਨਾ, ਤਾਂ $1,760 ਦੀ ਟਿਕਟ ਹੈਗੀ ਹੈ। ਅਗਸਤ ਜਾ ਕੇ ਸਪਤੰਬਰ ਚ ਅਰਾਈਵਲ ਕਰਨਾ, ਰਾਊਂਡ ਟਿਕਟ ਜਿਹੜੀ ਹੈਗੀ ਹੈ $1,760। ਉਸ ਤੋਂ ਬਾਅਦ ਜੇ ਤੁਸੀਂ ਸਪਤੰਬਰ ਅਕਤੂਬਰ ਚ ਟਰੈਵਲ ਕਰਨਾ, ਸਪਤੰਬਰ ਜਾ ਕੇ ਅਕਤੂਬਰ ਵਾਪਸੀ ਕਰਨੀ ਹੈਗੀ ਹੈ, ਤਾਂ $1,619 ਦੀ ਟਿਕਟ ਮੇਰੇ ਕੋਲ ਰਾਈਟ ਨਾਓ ਅਵੇਲੇਬਲ ਹੈਗੀ ਹੈ ਜੀ, ਸਪਤੰਬਰ ਜਾ ਕੇ ਅਕਤੂਬਰ ਅਰਾਈਵਲ। ਉਸ ਤੋਂ ਬਾਅਦ ਜੇ ਅਕਤੂਬਰ ਤੋਂ ਨਵੰਬਰ, ਅਕਤੂਬਰ ਜਾ ਕੇ ਤੁਸੀਂ ਦੀਵਾਲੀ ਦੇ ਫੈਸਟੀਵਲ ਟਾਈਮ ਦੇ ਉੱਪਰ ਜਾਣਾ ਹੈਗਾ, ਰਾਈਟ, ਅਕਤੂਬਰ ਜਾ ਕੇ ਨਵੰਬਰ ਚ ਵਾਪਸੀ ਕਰਨੀ ਹੈ, ਤਾਂ $1,880 ਦੀ ਟਿਕਟ ਸਾਡੇ ਕੋਲ ਅਵੇਲੇਬਲ ਨੇ ਅਕਤੂਬਰ ਤੋਂ ਨਵੰਬਰ ਤੱਕ। ਨਵੰਬਰ ਟੂ ਦਸੰਬਰ, ਨਵੰਬਰ ਜਾ ਕੇ ਤੁਸੀਂ ਦਸੰਬਰ ਵਾਪਸੀ ਕਰਨੀ ਹੈ, ਪੀਕ ਸੀਜ਼ਨ, ਬਿਜ਼ੀ ਸੀਜ਼ਨ ਜਿਹੜਾ ਹੈਗਾ, ਛੁੱਟੀਆਂ ਦੇ ਟਾਈਮ ਤੇ ਜਾਣਾ, ਤਾਂ $1,931 ਦੀ ਟਿਕਟ ਮੇਰੇ ਕੋਲ ਦਸੰਬਰ ਦੇ ਮੰਥ ਵਿੱਚ ਵੀ ਅਵੇਲੇਬਲ ਹੈਗੀ ਹੈ, ਆਲ ਓਵਰ ਦਾ ਦਸੰਬਰ। ਇਹਦੀਆਂ ਜਿਹੜੀਆਂ ਰਿਟਰਨ ਡੇਟਸ ਹੋਣਗੀਆਂ ਉਹ ਐਂਡ ਦਸੰਬਰ ਹੋਣਗੀਆਂ, 27, 28, 29 ਦਸੰਬਰ, ਠੀਕ ਹੈ ਜੀ। ਇਸ ਤੋਂ ਬਾਅਦ ਜੀ ਜਨਵਰੀ ਟੂ ਮਾਰਚ, ਜਨਵਰੀ ਜਾ ਕੇ ਮਾਰਚ ਜੇ ਵਾਪਸੀ ਕਰਨੀ ਹੈਗੀ ਹੈ, ਤਾਂ $1,800 ਦੀ ਟਿਕਟ ਅਵੇਲੇਬਲ ਹੈਗੀ ਹੈ ਜੀ, ਜਨਵਰੀ ਜਾ ਕੇ ਮਾਰਚ ਦੇ ਵਿੱਚ $1,800 ਟਿਕਟ। ਇਸ ਤੋਂ ਇਲਾਵਾ ਸਮਰ ਪੈਕੇਜਿਸ ਜਿਹੜੇ ਹੈਗੇ ਨੇ, ਅੱਛੇ ਪੈਕੇਜਿਸ ਨੇ ਅਵੇਲੇਬਲ, ਸਪਟੰਬਰ ਤੋਂ ਲੈ ਕੇ ਸਪਟੰਬਰ ਦੇ ਵਿੱਚ 7 ਡੇਜ਼ ਦਾ ਪੈਕੇਜ, ਸਪਤੰਬਰ 2 ਤੋਂ ਲੈ ਕੇ 7 ਡੇਜ਼ ਦਾ ਪੈਕੇਜ ਮੇਰੇ ਕੋਲ $999 ਚ ਅਵੇਲੇਬਲ ਹੈਗਾ, ਡੋਮਿਨਿਕਨ ਰਿਪਬਲਿਕ ਦਾ। ਮੈਂ ਕਦੇ ਪੈਕੇਜਿਸ ਦੇ ਪ੍ਰਾਈਜ਼ ਨਹੀਂ ਸੀ ਬੋਲੇ ਪਹਿਲਾਂ, ਬਟ ਇਟਸ ਫੋਰ 7 ਡੇਜ਼, 5-star ਹੋਟਲ ਹੋਏਗਾ ਜੀ, ਆਲ ਇਨਕਲੂਸਿਵ ਪੈਕੇਜ ਹੈ, ਏਅਰਪੋਰਟ ਪਿਕ ਐਂਡ ਡ੍ਰੌਪ ਹੋਏਗਾ, ਬ੍ਰੇਕਫਾਸਟ, ਡਿਨਰ, ਲੰਚ ਸਾਰਾ ਤੁਹਾਡਾ ਇਨਕਲੂਡ ਹੋਏਗਾ, ਈਵਨ ਦੋ ਲਿਕਰ ਤੱਕ ਇਨਕਲੂਡ ਹੈਗਾ।
0: ਇਹ ਕਿਸੇ ਦਾ ਪੈਕੇਜ ਹੈ ਜੀ?
1: ਡੋਮਿਨਿਕਨ ਰਿਪਬਲਿਕ ਦਾ।
0: ਅੱਛਾ, ਡੋਮਿਨਿਕਨ ਰਿਪਬਲਿਕ, ਅੱਛਾ, ਵਾਹ ਜੀ ਵਾਹ।
1: ਹਾਂਜੀ, 7 ਡੇਜ਼ ਦਾ ਪੈਕੇਜ ਹੈਗਾ ਜੀ। ਇਸ ਤੋਂ ਇਲਾਵਾ 5 ਡੇਜ਼ ਦਾ ਪੈਕੇਜ ਵੀ ਹੈਗਾ ਮੇਰੇ ਕੋਲ, ਮੈਕਸੀਕੋ ਦਾ ਪੈਕੇਜ ਹੈ 5 ਡੇਜ਼ ਦਾ, ਉਹ ਵੀ ਸਪਟੰਬਰ ਦਾ ਹੀ ਹੈ, $969 ਦੇ ਵਿੱਚ, ਬਲੂ ਬੇਰ ਜਿਹੜਾ ਹੈਗਾ ਹੋਟਲ ਹੈਗਾ, 5-star ਹੋਟਲ ਹੈਗਾ। ਮੈਕਸੀਕੋ ਦਾ ਪੈਕੇਜ 5 ਡੇਜ਼ ਦਾ, ਇਹ ਵੀ ਆਲ ਇਨਕਲੂਸਿਵ ਹੈ, ਏਅਰਪੋਰਟ ਪਿਕ ਐਂਡ ਡ੍ਰੌਪ ਇਨਕਲੂਡ ਹੋਏਗਾ, ਬ੍ਰੇਕਫਾਸਟ ਇਨਕਲੂਡ ਹੋਣਗੇ, 5-star ਹੋਟਲ ਹੋਣਗੇ, ਲੰਚ, ਡਿਨਰ, ਬ੍ਰੇਕਫਾਸਟ ਸਭ ਇਨਕਲੂਡ ਹੋਏਗਾ। ਵੀ ਤੁਸੀਂ ਬਸ ਜੀ 999 ਸਾਨੂੰ ਦੇਣਾ, ਤੇ 7 ਦਿਨ ਉੱਥੇ ਮੌਜਾ ਕਰਕੇ
0: ਆ। ਇਹ ਤਾਂ ਬਹੁਤ ਵਧੀਆ ਬਾਈ, ਇਹ ਤਾਂ ਜ਼ਿਆਦਾ ਵਧੀਆ ਕੰਮ ਜੀ ਜੀ।
1: ਹਾਂਜੀ, ਤੇ ਕਾਲ ਕਰਨ ਵਾਸਤੇ ਤੁਸੀਂ ਕਾਲ ਕਰੋ ਜੀ ਆਲ ਲਿੰਕ ਟ੍ਰੈਵਲਸ ਨੂੰ ਐਨੀ ਟਾਈਮ, ਮੰਡੇ ਟੂ ਸੈਟਰਡੇ, 416-293-8700, ਮੰਡੇ ਟੂ ਸੈਟਰਡੇ ਆਲ ਲਿੰਕ ਟ੍ਰੈਵਲਸ ਤੇ ਐਨੀ ਟਾਈਮ ਤੁਸੀਂ ਕਾਲ ਕਰਕੇ ਪ੍ਰਾਈਜ਼ ਜਿਹੜੇ ਹੈਗੇ ਜੀ ਲੈ ਸਕਦੇ ਹੋ।
0: ਜਿਹੜਾ ਤੁਸੀਂ ਮੈਕਸੀਕੋ ਦਾ ਟ੍ਰਿਪ ਦੱਸਿਆ ਹੈ, ਇਹ ਕਿਹੜੀ ਸਿਟੀ ਉਹਦੇ, ਕੈਨਕੁਨ ਦੇ ਵਿੱਚ ਜਾਣਾ?
1: ਹਾਂਜੀ, ਕੈਨਕੁਨ ਦੇ ਵਿੱਚ ਹੈ ਜੀ,
0: ਕੈਨਕੁਨ
1: ਬਲੂ ਬੇ ਹੋਟਲ ਦਾ ਜਿਹੜਾ ਹੈਗਾ ਨਾਮ ਹੈਗਾ।
0: ਕੀ ਨਾਮ ਹੋਟਲ ਦਾ? ਕੀ ਨਾਮ?
1: ਬਲੂ ਬੇ।
0: ਅੱਛਾ, ਇਹ ਤਾਂ ਬਹੁਤ ਵਧੀਆ ਰਿਜ਼ੋਰਟ ਆ ਉੱਥੇ, ਕਮਾਲ ਦੀ ਗੱਲ ਆ।
1: ਹਾਂਜੀ ਹਾਂਜੀ, 5-star ਭਾਜੀ, ਮੈਂ ਪੈਕੇਜ ਚ ਘੁੰਮਣ ਜਾਣਾ ਤੇ ਮੈਂ ਕਦੇ 5-star ਹੋਟਲ ਤੋਂ ਰੈਕਮੈਂਡ ਨਹੀਂ ਕਰਦੀ, ਕਿਉਂਕਿ ਇਹਨਾਂ ਜਗ੍ਹਾ ਤੇ ਭਾਜੀ ਹੋਟਲ ਹੀ ਤਾਂ ਹੈ। ਇਹ ਟਿਕਟ ਦਾ ਵੀ ਤੁਸੀਂ ਕੁਝ ਹੋਰ
0: $1000 ਚ ਵਿੱਚ ਹੀ ਹੋਟਲ ਵਿੱਚ ਹੀ ਫਲਾਈਟ
1: ਹਾਂਜੀ ਹਾਂਜੀ ਫਲਾਈਟ ਆਲ ਇਨਕਲੂਸਿਵ ਹੁੰਦੇ ਨੇ ਸਰ ਇਹ
0: ਤੇ 5 ਦਿਨ ਉੱਥੇ ਰਹਿਣਾ ਹੋਟਲ ਦਾ ਖਰਚਾ ਵਿੱਚ ਹੀ
1: ਹਾਂਜੀ
0: ਤੇ ਰੋਟੀ ਪਾਣੀ
1: ਸਭ ਇਨਕਲੂਡ ਹੈ ਜੀ ਸਭ ਆਲ ਇਨਕਲੂਸਿਵ ਹੈ
0: ਤੇ ਦਾਰੂ
1: ਸਭ ਇਨਕਲੂਡ ਹੈ ਜੀ
0: ਦਾਰੂ ਵੀ ਇਨਕਲੂਡ ਆ
1: ਦਾਰੂ
0: ਕਮਰੇ ਚ ਰੱਖ ਦਿੰਦੇ ਤੁਹਾਡੇ ਫਰਿਜ ਭਰ ਦਿੰਦੇ ਆ ਕਮਾਲ ਹੋ ਗਈ ਮੈਂ ਤਾਂ ਹੈਰਾਨ ਹੋ ਗਿਆ ਇੰਨੀ ਪਤਾ ਦਾਰੂ ਉੱਥੇ ਪੀ ਕੇ ਆ ਜਾਵੇ $1000 ਦੀ ਨੰਬਰ ਦਿਓ ਮੈਮ ਆਪਣਾ ਦੁਬਾਰਾ ਪਲੀਜ਼
1: ਹਾਂਜੀ 4162938700 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੈਗੇ ਹੋ 4162938700
0: ਥੈਂਕ ਯੂ ਵੈਰੀ ਮੱਚ ਮੈਮ ਥੈਂਕ ਯੂ ਵੈਰੀ ਮੱਚ ਨੈਕਸਟ ਕਾਲ ਤੇ ਜਾਂਦੇ ਹੈਲੋ
2: ਹੈਲੋ ਭਾਈ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
2: ਭਾਜੀ ਹੋਲਡ ਬਹੁਤ ਕਰਾਉਣ ਲੈਣਾ ਜੀ ਤੁਹਾਡੀਆਂ ਬਹੁਤ ਬਿਜ਼ੀ ਆਉਂਦੀ
0: ਉਹ ਮਹਾਰਾਜ ਹੁਣ ਬਿਜ਼ਨਸਮੈਨ ਲੱਗੇ ਸੀ ਕੀ ਕਰੀਏ ਹੁਣ ਇਹਨਾਂ ਤੋਂ ਕਰਾਉਣਾ ਪੈਂਦਾ ਨਾ ਫਿਰ ਇਹਨਾਂ ਦੇ
2: ਹਾਂਜੀ ਪ੍ਰੋਗਰਾਮ ਖਿੱਚ ਕੇ ਰੱਖੋ ਜੀ ਅਸੀਂ ਤਾਂ ਜਾ ਰਹੇ ਹਾਂ ਨਾਗਰਾਫਲ ਮੈਡਮ ਕਹਿ ਰਿਹਾ ਜੀ ਗਰਮੀ ਹੈ ਨੀ ਗੀ ਅਸੀਂ ਤਾਂ 3 ਏਸੀ ਲਾਉਣ ਚੱਲੇ ਲੈਨੈਕਸ ਦੇ ਹੋਵੇ ਜੀ
0: ਅੱਛਾ
2: ਨਾਗਰਾਫਲ ਹਾਂਜੀ
0: ਤੁਸੀਂ
2: ਜੇ ਕਹਿੰਦੇ ਹਾਂਜੀ
0: ਤੁਸੀਂ ਏਸੀ ਦਾ ਕੰਮ ਕਰਦੇ ਆ
2: ਏਸੀ ਫਰਨਸ ਕਹਿੰਦੇ ਲਾਉਣੇ ਗਰਮੀ ਬਹੁਤ ਆ 3 ਲਾਉਣ ਚੱਲੇ ਉਹ ਵੀ ਲੈਨੈਕਸ ਦੇ ਨਾਗਰਾਫਲ ਉਹ ਵੀ ਪਾਣੀ ਦੇ ਮੁੱਢ ਜੇ ਕਿਸੇ ਨੇ ਏਸੀ ਲਾਉਣਾ
0: ਪਾਣੀ ਜਿਹੜਾ ਕਿਤੇ ਲਾਇਓ ਜਾ ਕੇ ਪਾਣੀ ਚ ਕਿਤੇ ਏਸੀ ਸੁੱਟ ਦਿਓ
2: ਨਹੀਂ ਪਾਣੀ ਚ ਨਹੀਂ ਸੁੱਟ ਜੇ ਕਹਿੰਦੇ ਏਸੀ ਲਾਉਣਾ 6478194067
0: ਹੈਲੋ
3: ਹਾਂਜੀ ਸਿੰਘ ਜੀ ਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ
3: ਹਾਂ ਬੜੀ ਵਧੀਆ ਐਡ ਸੁਣੀ ਆ ਵੀ 700 ਨੂੰ ਕੈਨਕੂਨ ਤੁਸੀਂ ਦੱਸਿਆ ਵੀ 1000 ਰੁਪਏ ਦਾਲ ਪੀ ਜਾਓਗੇ
0: ਨਹੀਂ ਮੈਂ ਤਾਂ ਹੈਰਾਨ ਹੋ ਗਿਆ ਸੁਣ ਕੇ ਵੀ $1000 ਚ 5 ਦਿਨ ਵਾਲੇ ਹੋਟਲ ਨਾਲੇ ਫਲਾਈਟ ਮੈਂ ਕਿਹਾ $1000 ਤੇ ਸਾਡੇ ਬੰਦੇ ਦਾਰੂ ਪੀਣੀ ਨਹੀਂ ਉੱਥੇ
3: ਵੀ ਰੋਹੀ ਤਾਂ ਕਰਦਾ ਨਾ ਮੈਂ ਤਾਂ ਦਾਰੂ ਪੀਣੀ ਨਹੀਂ ਮੈਂ ਤਾਂ ਫ੍ਰੀ ਚਾਹੀਏ ਤਾਂ ਫਿਰ
0: ਨਹੀਂ ਨਹੀਂ ਮੈਂ ਕਿਹਾ $1000 ਦੇ ਉਹ ਹੋਟਲ ਦਾ ਵਿੱਚ ਹੀ ਹੈ ਨਾ ਫਲਾਈਟ ਵਿੱਚ ਹੈ
3: ਦਾਰੂ
0: ਨਹੀਂ ਪੀਣੀ ਬਾਬਾ ਉੱਥੇ ਪਾਣੀ ਸ਼ਿਕੰਜਵੀ ਪੀ ਲਿਓ ਤੁਸੀਂ ਹੋਰ ਦੱਸੋ
3: ਚਲੋ ਫੇਰ
0: ਹਾਂ ਸ਼ਿਕੰਜਵੀ ਲੈ ਜਾਓ ਨਿੰਬੂ ਪਾ ਕੇ ਪੀ ਲਿਓ ਉੱਥੇ ਹੋਰ ਦੱਸੋ ਹੁਣ ਮੈਂ ਕੀ ਕਰਾਂ ਮੈਂ ਆਪ ਤੁਹਾਡੇ ਨਾਲ ਚੱਲ ਜਾ ਨੈਕਸਟ ਕਾਲ ਹੈਲੋ
4: ਹੈਲੋ
0: ਹਾਂਜੀ
4: ਸਤਿ ਸ਼੍ਰੀ ਅਕਾਲ ਵੀਰ ਜੀ ਕਿੱਦਾਂ ਜੀ ਠੀਕ ਹੋ
0: ਠੀਕ ਆ ਵੀਰਾ ਜੀ ਤੁਸੀਂ ਵੀ ਚੱਲੇ ਹੁਣ ਕਹਿਣ ਕੋ ਨਾ
4: ਨਹੀਂ ਨਹੀਂ ਅਸੀਂ ਠੀਕ ਆ ਅਸੀਂ ਫੈਨਸ ਦਾ ਐਡ ਨਹੀਂ ਦੇਣਾ ਤੁਹਾਨੂੰ ਬੰਦੇ ਨੇ ਬੜੀ ਕਮਾਲ ਕੀਤੀ
0: ਆ ਦੇਖੋ ਬੰਦਾ ਕਿੰਨਾ ਸਮਾਰਟ ਰਿਲੇ ਹੈ ਨਾਲੇ
4: ਡੈਕ ਵੀ ਬਣਾਉਂਦੇ ਆ
0: ਨਹੀਂ ਨਹੀਂ ਨਾਲੇ ਦੇਖੋ ਚੱਕਰ ਦੇਖੋ ਕੀ ਹੈ ਨਾਲੇ ਨਾਲੇ ਮੈਨੂੰ ਫੋਨ ਕਰਦਾ ਭਾਜੀ ਪ੍ਰੋਗਰਾਮ ਵਿੱਚ ਤਾਂ ਨਾਲੇ ਹਰਪ੍ਰੀਤ ਸੈਨੀਅਰ ਨੂੰ ਵੀ ਕਹਿ ਗਿਆ ਵੀ ਅਸੀਂ ਨੈਗਰਾ ਹੋਲ ਚੱਲੇ ਆ ਨਾਲੇ ਆਪਣਾ ਨੰਬਰ ਦੇ ਗਿਆ ਨਾਲੇ ਕਹਿੰਦਾ ਏਸੀ ਲਾਉਣ ਚੱਲੇ ਕਮਾਲ ਦੀ ਗੱਲ ਆ ਯਾਰ
4: ਸਰ ਜੀ ਕੈਮਰਾ ਤੁਸੀਂ ਬਹੁਤ ਬੀਬੇ ਹੋ ਰੱਬ ਤੁਹਾਡੇ ਸਾਥ ਹੋਵੇ
0: ਕਿਰਪਾ ਸਰ ਕੋਈ ਗੱਲ ਨਹੀਂ ਰੱਖੋ ਸਰ ਚੱਕ ਸਾਰੇ ਸਾਡੇ ਵੀਰ ਆ ਕੋਈ ਇਦਾਂ ਦੀ ਗੱਲ ਨਹੀਂ ਅਸੀਂ ਪੈਸੇ ਕਿਹੜੇ ਨਾਲ ਜਾਣੇ ਆ ਇਸ ਜ਼ਿੰਦਗੀ ਦੇ ਪਰ ਪੈਸੇ ਹੈ ਵੀ ਬੜੇ ਜ਼ਰੂਰੀ ਆ ਬੜੀਆਂ ਕਮਾਲ ਦੀਆਂ ਲਾਈਨਾਂ ਜ਼ਿੰਦਗੀ ਦੀਆਂ ਕਈ ਵਾਰੀ ਨਾ ਮੌਤ ਸਭ ਕੋ ਆਉਣੀ ਹੈ ਕੌਣ ਇਸੇ ਛੂਟਾ ਹੈ ਤੂੰ ਫਨਾ ਨਹੀਂ ਹੋਗਾ ਇਹ ਖਿਆਲ ਝੂਠਾ ਹੈ ਇਹ ਬੜੀਆਂ ਕਮਾਲ ਦੀਆਂ ਲਾਈਨਾਂ ਇਸ ਜ਼ਿੰਦਗੀ 'ਚ ਅਸੀਂ ਸਮਝਦੇ ਨਹੀਂ ਉਹਨਾਂ ਚੀਜ਼ਾਂ ਨੂੰ ਪਰ ਸੱਚ ਉਹੀ ਆ ਤੁਸੀਂ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਆ ਜਿਹੜੇ ਨਿਤਨੇਮ ਕਰਦੇ ਆ ਰਾਜਨ ਜੀ ਵਰਗੇ ਅਸੀਂ ਤਾਂ ਪਾਪੀ ਬੰਦੇ ਹਾਂ ਅਸੀਂ ਤਾਂ ਸਵੇਰੇ ਉੱਠੀਦੇ 10 ਵਜੇ ਜਦੋਂ ਇੱਧਰ ਨੂੰ ਆਉਣਾ ਹੁੰਦਾ ਅਤੇ ਰਾਜਨ ਜੀ ਬੜੇ ਪਿਆਰ ਵਾਲੇ ਸੱਜਣ ਆ ਇਹਨਾਂ ਨਿਤਨੇਮ ਬਹੁਤ ਇਹਨਾਂ ਦਾ ਬਿਜ਼ਨਸ ਕਰਦੇ ਆ ਬੜਾ ਸੱਚਾ ਸੁੱਚਾ ਰਾਜਨ ਜੀ ਕੀ ਹਾਲ ਚਾਲ ਆ
5: ਬਹੁਤ ਵਧੀਆ ਜੀ
0: ਸਿਹਤਾਂ ਸੈੱਟ ਆ
5: ਵਧੀਆ ਜੀ
0: ਅਤੇ ਸਵੇਰੇ ਕਿੰਨੇ ਵਜੇ ਉੱਠਦੇ ਆ ਵੈਸੇ ਦੱਸਣਾ ਤਾਂ ਨਹੀਂ ਚਾਹੀਦਾ
5: ਨਹੀਂ ਇਹ ਨਾ ਇਹਨੂੰ ਪੁੱਛੋ ਕਿਉਂਕਿ ਟੁੱਟ ਜਾਂਦਾ ਕੰਮ ਜਿਸ ਦਿਨ ਦੱਸਤਾ ਉਸ ਦਿਨ ਟੁੱਟ ਗਿਆ
0: ਨਹੀਂ ਮੈਨੂੰ
5: ਪਤਾ ਇਹ ਤਾਂ ਪੱਕੀ ਗੱਲ ਆ ਕਹਿੰਦੇ ਤੁਸੀਂ ਕਿਸੇ ਨੂੰ ਕਹਿ ਦਿਓ ਵੀ ਮੈਂ ਸਵੇਰੇ 5 ਉੱਠਦਾ ਕਹਿੰਦੇ ਸ਼ਰਤੀ ਗੱਲ ਆ ਵੀ ਅਗਲੇ ਦਿਨ ਤੁਹਾਡੇ ਕੋਲ 5 ਵਜੇ ਨਹੀਂ ਉੱਠਿਆ ਜਾਏਗਾ ਇਹ ਗਰੰਟਿਡ
0: ਯਾਰ ਦਾਰੂ ਪੀ ਲਓ ਸਵੇਰੇ ਆਪੇ ਜਾ ਖੋਲ ਜਾਣੀ ਹੈ ਜਦੋਂ ਨਸ਼ਾ ਉਤਰ ਗਿਆ
5: ਇਹ ਸਾਡਾ ਡਿਪਾਰਟਮੈਂਟ ਹੈ ਨਹੀਂ ਨਾ
0: ਤੁਹਾਡਾ ਨਹੀਂ ਹੈਗਾ ਜਿਹੜੇ ਦੂਜਿਆਂ ਦਾ ਹੈਗਾ ਸਾਨੂੰ ਤਾਂ ਕਰਨ ਦਿਓ ਜਿਹੜੇ ਵੇਲੇ ਦਾਰੂ ਪੀਂਦੇ ਆ ਜਾਂ ਨਹੀਂ ਉੱਠੇ ਤਾਂ ਉਹਨੂੰ ਕਹਿ ਭਰਾਵਾ ਦਾਰੂ ਪੀ ਲਾ 12 ਵਜੇ ਪੈ ਜਾਓ ਦੇਖੋ ਸਵੇਰੇ 4:30 ਜਾ ਖੁੱਲ ਜਾਣੀ ਹੈ
5: ਗਲਾ ਸੁੱਕਦਾ
0: ਹੈ
5: ਗਲਾ ਸੁੱਕਦਾ ਕੀ ਹੁੰਦਾ
0: ਨਹੀਂ ਗਲਾ ਨਹੀਂ ਸੁੱਕਦਾ ਫਿਰ ਅੰਦਰੋਂ ਟੱਪਦੇ ਆ ਕੀੜੇ ਉੱਠੋ
5: ਅੱਛਾ
0: ਵੀ ਥੋੜ੍ਹਾ ਜਿਹਾ ਉੱਠੋ ਥੋੜ੍ਹਾ ਜਿਹਾ ਪਰ ਇਹ ਨਹੀਂ ਵੇ ਜਿਹੜੇ ਪੀਂਦੇ ਪੀਓ ਜਿਹੜੇ ਨਹੀਂ ਪੀਂਦੇ ਅਸੀਂ ਉਹਨਾਂ ਨੂੰ ਨਹੀਂ ਕਹਿੰਦੇ ਪੀਣ ਲਈ ਮੈਂ ਤਾਂ ਉਹ ਦੇਖੋ ਐਡ ਕਰਨੀ ਨਾਲ ਅਸੀਂ ਇਹ ਸੌਣਾ ਵੀ ਹੁੰਦਾ ਨਾ ਉਹ ਇੱਕ ਅਮਨ ਜੀ ਆਏ ਐਡ ਕਰ ਗਏ ਆਨਲਾਈਨ ਤੁਸੀਂ ਸੁਣਦੇ ਆਏ ਉਹਨੇ ਰਸਤੇ 'ਚ
5: ਹਾਂਜੀ ਹਾਂਜੀ
0: ਕਹਿੰਦੇ $1000 ਦੀ ਟਿਕਟ ਆ 900 ਕਿੰਨੇ ਦੀ 5 ਦਿਨਾਂ ਦਾ ਟੂਰ ਆ $200 ਇੱਕ ਦਿਨ ਦਾ ਪਿਆ
5: ਹਾਂਜੀ
0: ਤੇ ਵਿੱਚ ਫਲਾਈਟ ਦੀ ਟਿਕਟ ਵਿੱਚੇ ਹੋਟਲ,
5: ਵਿੱਚੇ ਦਾਰੂ,
0: ਵਿੱਚੇ ਲੰਚ, ਵਿੱਚੇ ਡਿਨਰ, ਵਿੱਚੇ ਬ੍ਰੇਕਫਾਸਟ ਸਾਡਾ, ਕਹਿੰਦੇ ਦਾਰੂ ਵਿੱਚ। ਮੈਂ ਕਿਹਾ ਹਜ਼ਾਰ ਗਲਾਲੇ ਦੇ ਦਾਰੂ ਪੀਏ ਨਹੀਂ ਉੱਥੇ, ਹੁਣ ਬਾਹਰ ਸੌਣਾ ਸੀ ਨਾ ਸਾਰੇ ਵੀਰਾਂ, ਜਿਵੇਂ ਆ ਵੀਰ ਸਾਡੇ ਹੱਸ ਕੇ ਗਏ ਹੁਣ। 905-673-3337 ਜੀ ਰਾਜਨ ਜੀ ਦੱਸੋ ਸਰ।
5: ਬਹੁਤ ਬਹੁਤ ਧੰਨਵਾਦ ਜੀ। ਸੋ ਸਾਰੇ ਸਰੋਤਿਆਂ ਨੂੰ ਦੱਸ ਦਈਏ, ਜਿਵੇਂ ਪਹਿਲਾਂ ਦੱਸਿਆ ਸੀ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ ਹੋਏਗਾ ਤੇ ਡਾਕਟਰ ਸਾਡੇ ਕੋਲ ਅੱਜ ਅਵੇਲੇਬਲ ਹੈ, ਤੁਸੀਂ ਕੰਪਲੀਟ ਕੰਪਰੀਹੈਂਸਿਵ ਐਗਜ਼ਾਮ ਕਰਾਓ, ਖਾਸ ਕਰਕੇ ਬੱਚਿਆਂ ਦਾ ਐਗਜ਼ਾਮ ਜ਼ਰੂਰ ਕਰਾਓ। ਬੱਚਿਆਂ ਨੂੰ ਛੁੱਟੀਆਂ ਅੱਜ ਕੱਲ੍ਹ, ਬੱਚਿਆਂ ਨੂੰ ਘਰੋਂ ਬਾਹਰ ਲੈ ਕੇ ਨਿਕਲੋ ਔਰ ਉਹਨਾਂ ਦਾ ਐਗਜ਼ਾਮ ਕਰਾਓ। 20 ਸਾਲ ਦੀ ਉਮਰ ਤੱਕ ਦੇ ਜਿਹੜੇ ਬੱਚੇ ਨੇ ਉਹਨਾਂ ਦਾ ਐਗਜ਼ਾਮ ਸਾਲ 'ਚ ਇੱਕ ਵਾਰੀ ਕਵਰ ਹੁੰਦਾ। ਆਪਾਂ ਸਰਦੀਆਂ ਦੇ ਵਿੱਚ ਬਿਜ਼ੀ ਹੋ ਜਾਣਾ ਜਾਂ ਹੁੰਦਾ ਵੀ ਬੱਚਿਆਂ ਨੂੰ ਲੈ ਕੇ ਨਹੀਂ ਨਿਕਲ ਸਕਦੇ, ਛੁੱਟੀਆਂ ਦੇ ਦਿਨ ਬੈਸਟ ਡੇਜ਼ ਨੇ, ਇਹਨਾਂ ਨੂੰ ਲੈ ਕੇ ਨਿਕਲੋ। ਔਰ ਕਈ ਸਾਡੀਆਂ ਫੈਮਲੀਜ਼ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਆ ਕੇ ਕੰਪਲੇਂਟ ਕਰਦੀਆਂ ਕਿ ਬੱਚੇ ਸਾਰਾ ਦਿਨ ਸੈੱਲਫੋਨ 'ਤੇ ਰਹਿੰਦੇ ਨੇ, ਕੰਪਿਊਟਰ 'ਤੇ ਰਹਿੰਦੇ ਨੇ। ਪ੍ਰੋਬਲਮ ਇਹ ਆਉਂਦੀ ਹੈ ਕਿ ਅੱਖਾਂ 'ਚ ਡਰਾਈਨੈਸ ਆਉਣ ਲੱਗ ਪੈਂਦੀ ਹੈ, ਅਤੇ ਡਰਾਈਨੈਸ ਆਉਣ ਦੇ ਨਾਲ ਹੋਰ ਬਹੁਤ ਜ਼ਿਆਦਾ ਪ੍ਰੋਬਲਮ ਆਉਣ ਲੱਗ ਪੈਂਦੀ ਹੈ। ਕਈ ਬੱਚੇ ਕਹਿੰਦੇ ਜਿਹਨਾਂ ਦਾ ਨੰਬਰ ਹਰ ਸਾਲ ਵੱਧਦਾ ਹੀ ਜਾਂਦਾ, ਰੁਕਦਾ ਨਹੀਂ, ਉਹਨਾਂ ਵਾਸਤੇ ਅਸੀਂ ਇੱਕ ਸਪੈਸ਼ਲ ਟੋਪੋਗ੍ਰਾਫੀ ਦੀ ਮਸ਼ੀਨ ਲੈ ਕੇ ਆਏ ਹਾਂ। ਪਰ ਜੀ ਮਸ਼ੀਨ ਕੀ ਕਰਦੀ ਹੈ, ਇਹ ਪਹਿਲਾਂ ਹੀ ਇਗਜ਼ਾਮ ਕਰਕੇ ਦੱਸ ਦਿੰਦੀ ਹੈ ਕਿ ਤੁਹਾਡੇ ਬੱਚੇ ਦਾ ਅਗਲੇ ਸਾਲ ਨੰਬਰ ਵਧਣਾ ਹੈ ਕਿ ਨਹੀਂ ਵਧਣਾ, ਕਿਉਂਕਿ ਉਹਦੇ 'ਚ ਇੱਕ ਐਕਸੀਅਲ ਲੈਂਥ ਮੇਜਰ ਕਰਨ ਦਾ ਇੱਕ ਤਰੀਕਾ ਹੁੰਦਾ ਹੈ, ਜਿਹਦੇ ਨਾਲ ਜਿਹੜੇ ਬੱਚਿਆਂ ਦਾ ਹਰ ਸਾਲ ਨੰਬਰ ਵੱਧਦਾ ਹੈ ਉਹਨਾਂ ਨੂੰ ਅਸੀਂ ਪਹਿਲਾਂ ਚੈੱਕ ਕਰ ਲੈਂਦੇ ਹਾਂ। ਜੇ ਉਹ ਉਸ ਕੈਟਾਗਰੀ 'ਚ ਆਉਂਦੇ ਨੇ ਜਿਹਦੇ 'ਚ ਉਹਨਾਂ ਦਾ ਨੰਬਰ ਹਰ ਸਾਲ ਵਧਣਾ ਹੈ, ਤਾਂ ਅਸੀਂ ਉਹਨਾਂ ਨੂੰ ਇੱਕ ਸਪੈਸ਼ਲ ਐਨਕ ਬਣਾ ਕੇ ਦੇ ਦਈਏ ਜਿਹੜੀ ਦੇਖਣ 'ਚ ਸੇਮ ਹੁੰਦੀ ਹੈ ਪਰ ਇੱਕ ਥੈਰੇਪੀ ਦਾ ਕੰਮ ਕਰਦੀ ਹੈ ਅਤੇ ਨੰਬਰ ਉੱਥੇ ਦਾ ਉੱਥੇ ਹੀ ਰੋਕ ਦਿੰਦੀ ਹੈ। ਸੋ ਜੇ ਤੁਸੀਂ ਜਾਂ ਤੁਹਾਡੇ ਪਰਿਵਾਰ 'ਚ ਇਹੋ ਜਿਹੇ ਬੱਚੇ ਹੈਗੇ ਨੇ ਜਿਹਨਾਂ ਦਾ ਨੰਬਰ ਹਰ ਸਾਲ ਵੱਧਦਾ ਹੈ, ਤਾਂ ਜ਼ਰੂਰ ਉਹਨਾਂ ਨੂੰ ਲੈ ਕੇ ਆਓ, ਸਾਡੇ ਕੋਲ ਸਪੈਸ਼ਲ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਜਿਹੜਾ ਹੈ ਉਹ ਕਰਵਾ ਸਕਦੇ ਹੋ। ਤੁਸੀਂ ਕਾਲ ਕਰੋ, ਨੰਬਰ ਹੈ ਸਾਡਾ ਜੀ 905-460-8888, 905-460-8888। ਅਤੇ ਜਿਹਨਾਂ ਨੇ ਰੈਗੂਲਰ ਕਲਾਸਿਸ ਬਣਾਉਣੀਆਂ ਨੇ ਉਹਨਾਂ ਵਾਸਤੇ ਸਪੈਸ਼ਲ ਸਾਡਾ ਵੈਲਿਊ ਪੈਕੇਜ ਹੈ, $129 'ਚ ਅਸੀਂ ਕੰਪਲੀਟ ਪੇਅਰ ਤੁਹਾਨੂੰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ। ਇਹ 'ਚ ਤੁਹਾਨੂੰ ਸਿਲੈਕਟਡ ਬ੍ਰਾਂਡਡ ਫਰੇਮ ਵੀ ਦੇਣਾ ਅਤੇ ਨਾਲ 'ਚ ਸਿੰਗਲ ਵਿਜ਼ਨ ਲੈਂਸ ਵੀ ਪਾ ਕੇ ਦੇਣੇ ਨੇ, ਯਾਨੀ ਕਿ ਦੂਰ ਦੀ ਜਾਂ ਨੇੜੇ ਦੀ ਨਿਗਾਹ ਕਮਜ਼ੋਰ ਹੈ ਤਾਂ ਸਹੀ ਹੋ ਜਾਏਗੀ ਤੁਹਾਡੀ ਐਨਕ ਪੂਰੀ। ਅਤੇ ਜੇ ਤੁਹਾਡੀ ਦੂਰ ਨੇੜੇ ਦੀ ਇਕੱਠੀ ਐਨਕ ਬਣਾਉਣੀ ਚਾਹੁੰਦੇ ਹੋ ਤਾਂ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, $300 ਦੀ ਕੀਮਤ ਦੇ ਲੈਂਸਿਸ ਨੇ ਅਤੇ $300 ਦੀ ਕੀਮਤ ਦਾ ਫਰੇਮ। ਇਹ $600 ਵਾਲਾ ਪੈਕੇਜ ਸਿਰਫ $258 'ਚ ਮਿਲ ਰਿਹਾ ਜੀ। ਨਾਲ ਆਪਣੀ ਐਨਕਾਂ ਦੇ ਜੇ ਕੋਟਿੰਗ ਐਡ ਕਰਵਾਉਣੀ ਹੈ ਤਾਂ ਸਾਰੀਆਂ ਕੋਟਿੰਗਾਂ ਫਲੈਟ 50% ਆਫ ਚੱਲ ਰਹੀਆਂ ਨੇ। ਸੋ ਡੀਲਰ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਵਾਲਮਾਰਟ ਵਾਲਾ ਪਲਾਜ਼ਾ ਜੀ। ਅਤੇ ਨੰਬਰ ਇੱਕ ਵਾਰੀ ਫਿਰ 905-460-8888। ਅਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਮਿਲ ਹੁੰਦੀ ਹੈ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸੋ ਨੰਬਰ ਇੱਕ ਵਾਰੀ ਫਿਰ ਜੀ 905-460-8888, 905-460-8888।
0: ਤੁਸੀਂ ਗਏ ਹੋਏ ਕੈਨਿਕ ਨੂੰ? ਪੱਕਾ ਹੀ ਗਏ ਹੋਣੇ ਆ, ਤੁਹਾਨੂੰ ਤਾਂ ਛੱਡੇ ਕੋਈ ਨੀ, ਤੁਸੀਂ ਦੁਨੀਆ ਦੀ ਕੋਈ ਚੀਜ਼ ਛੱਡੀ ਆ। ਹੁਣ ਪਤਾ ਕਿੱਥੇ ਘੁੰਮ ਗਿਆ ਹੈ?
5: ਸਵਿਟਜ਼ਰਲੈਂਡ ਗਏ ਸੀ ਜਾਣੇ,
0: ਪਤਾ ਇੰਗਲੈਂਡ ਸਵਿਟਜ਼ਰਲੈਂਡ ਪਤਾ ਨੀ ਕਿੱਥੇ ਕਿਤੇ ਘੁੰਮ ਗਿਆ ਹੈ ਜੀ। ਨਾ ਜੀ ਹਰਪ੍ਰੀਤ, ਅਸੀਂ ਤਾਂ ਐਵੇਂ ਦੁਨੀਆ 'ਚ ਬਸ ਰੇਡੀਓ ਕਰਨੀ ਆਏ ਹਾਂ। ਤੁਸੀਂ ਬਥੇਰੇ ਘੁੰਮੇ ਆ ਮੈਨੂੰ ਪਤਾ, ਤੁਸੀਂ ਗਏ ਕੈਨਿਕ ਨੂੰ?
5: ਨਹੀਂ, ਕੈਨਿਕ ਨਹੀਂ ਗਏ।
0: ਬਸ ਹਰਪੀ ਤੋਂ ਪਿੱਛੇ ਰਹਿਣਾ, ਤੁਸੀਂ ਹਰਪੀ ਤੋਂ ਅੱਗੇ ਲੰਘ ਨੀ ਸਕਦੇ,
5: ਜਾਣਾ ਵੀ ਨੀ।
0: ਤੁਸੀਂ ਜਿੰਨਾ ਮਰਜ਼ੀ ਕਹੀ ਜਾ ਕਰੋ ਮੈਨੂੰ,
5: ਅਸੀਂ ਫੋਲੋ ਕਰਨਾ।
0: ਤੁਸੀਂ ਮੈਨੂੰ ਜਿੰਨਾ ਮਰਜ਼ੀ ਫੋਨ ਕਰਕੇ ਕਹੀ ਜਾ ਕਰੋ, ਹੁਣ ਹਰਪੀ ਤੋਂ ਅੱਗੇ ਮੈਂ ਘੁੰਮਿਆ, ਤੁਸੀਂ ਹਰਪੀ ਤੋਂ ਅੱਗੇ ਨਹੀਂ ਘੁੰਮ ਸਕਦੇ। ਪਤਾ ਕਿੰਨੇ ਦਿਨ ਲਾ ਗਿਆ ਹਰਪੀ ਤੋਂ?
5: ਮੈਨੂੰ ਨੀ ਪਤਾ,
0: 14 ਦਿਨ 15 ਦਿਨ,
6: 2 ਵੀਕਾਂ ਦੀ, 14 ਦਿਨ
0: ਤੇ ਥੱਕੀ ਬਿਲਕੁਲ ਨੀ ਹੈਗੀ,
5: ਫਰੈਸ਼ ਹੁੰਦੇ ਨੇ ਹਮੇਸ਼ਾ ਹੀ,
0: ਇਹ ਫਰੈਸ਼ ਹੀ ਹੁੰਦੇ ਹਰ ਵੇਲੇ। ਹੁਣ ਫਿਰ ਤਿਆਰੀ ਹੈ, ਮੈਂ ਦੱਸ ਦੇਣਾ ਉਹ ਕਹੂੰਗਾ ਤਿਆਰੀ ਹੋਊਗੀ, ਟੈਨਸ਼ਨ ਪਾ ਲਾ ਘਰ ਵਾਲੇ ਨੂੰ। ਲਓ ਜੀ
5: ਭਾਜੀ ਥੱਲੇ ਬੈਠੇ ਸੁਣਦੇ ਪਏ ਰੇਡੀਓ ਗੱਡੀ 'ਚ
0: ਕੈਨਕੁਨ। ਅੱਛਾ ਹੈਪੀ, ਤੇ ਕੈਨਕੁਨ ਕਿੱਦਾਂ ਲੱਗਦਾ ਜਿਵੇਂ ਆਪਾਂ ਇੰਡੀਆ ਜਾਂਦੇ ਆ? ਮੈਨੂੰ ਤਾਂ ਲੱਗਦਾ ਸੇਮ ਉਦਾਂ ਦਾ ਹੀ ਲੱਗਦਾ ਨਾ, ਕੰਧਾਂ ਕੁੰਧਾਂ ਉੱਥੇ ਜ਼ਿਆਦਾ ਸੀਮਟ ਜ਼ਿਆਦਾ ਹੈ ਨਾ
6: ਜੀ? ਹਾਂਜੀ, ਕਿਉਂਕਿ ਜਦੋਂ ਤੁਸੀਂ ਏਅਰਪੋਰਟ ਤੋਂ ਆਪਣੇ ਰਿਜ਼ੋਰਟ ਤੱਕ ਜਾਣਾ ਉਦੋਂ ਤੱਕ ਤਾਂ ਇੰਡੀਆ ਵਾਂਗੂ ਹੀ ਲੱਗਦਾ
0: ਹੈ ਨਾ, ਸੱਚ ਹੀ ਹੈ ਨਾ?
6: ਰਿਜ਼ੋਰਟ 'ਚ ਜਾ ਕੇ ਚਲੋ ਥੋੜ੍ਹਾ ਜਿਹਾ ਮਾਹੌਲ ਚੇਂਜ ਹੋ।
0: ਮੈਂ ਤਾਂ ਇੱਥੇ ਵੀਡੀਓ ਦੇਖ ਲੈਂਦਾ ਯੂਟਿਊਬ 'ਤੇ, ਮੈਂ ਕਿਹਾ ਇਹ ਤਾਂ ਆਪਾਂ ਲੱਗਦਾ ਜਿਵੇਂ ਇੰਡੀਆ ਆ ਗਏ ਆਪਾਂ ਨਾ, ਇੱਦਾਂ ਲੱਗਦਾ ਆਪਾਂ
6: ਯੂਟਿਊਬ 'ਤੇ। ਆਹ ਜਿਹੜਾ ਜਾ ਕੇ ਆਏ ਤੁਸੀਂ 2 ਵੀਕ ਪਹਿਲਾਂ,
0: ਓਹੋ ਮੈਨੂੰ ਕਿੱਥੇ ਜਾਣਦਾ, ਮੈਂ ਕਿੱਥੋਂ ਛੱਡ ਕੇ ਜਾ ਸਕਦਾ। ਲਓ ਜੀ ਨੀਲਮ ਜੀ ਆ ਗਏ, ਨੀਲਮ ਜੀ ਕੀ ਹਾਲ ਹੈ?
7: ਮੈਂ ਬਿਲਕੁਲ ਠੀਕ ਹਾਂ ਜੀ, ਹਰਪ੍ਰੀਤ ਦੇ ਮਗਰ ਨਾ ਪਿਆ ਕਰੋ।
0: ਓਹੋ ਤੁਸੀਂ ਕਿਹੜਾ ਘੱਟ ਘੁੰਮਦੇ ਆ ਕਿਤੇ ਦੱਸੋ, ਤੁਸੀਂ ਆਪਣੇ ਉੱਥੇ ਜਾਂਦੇ ਆ ਜਿਹੜੇ ਪ੍ਰਾਈਵੇਟ ਲਏ
6: ਹੋਏ? ਸਭ ਤੋਂ ਜ਼ਿਆਦਾ ਮੈਕਸੀਕੋ ਨੀਲਮ ਹੁਣੀ ਜਾ ਕੇ ਆਏ।
0: ਲੈ ਬਸ। ਅੱਛਾ ਪਤਾ ਕੀ ਹੈ, ਨੀਲਮ ਜੀ ਦੀ ਇੱਕ ਗੱਲ ਵਧੀਆ ਹੈ, ਇਹ ਵੀ ਵੀਕਐਂਡ ਦੇ ਘੱਟ ਹੀ ਇਹਨਾਂ ਨੂੰ ਸ਼ਹਿਰ 'ਚ ਹੋਣ ਭਾਵੇਂ ਨਾ, ਮੈਂ ਇਹਨਾਂ ਦੇ ਫੋਨ ਆਨ ਹੋਊਗਾ ਕੰਮ ਵਾਸਤੇ, ਲੇਕਿਨ ਜਿੱਥੇ ਮਰਜ਼ੀ ਚਲ ਜਾਣ, ਲੇਕਿਨ ਕੀ ਹੈ ਕਿ ਇਹ ਵੀ ਲਾਈਫ ਨੂੰ ਇੰਜੋਏ ਕਰਦੇ ਆ, ਮੰਨਣਾ ਇਹ ਯਾਰ ਬਸ ਕਰਨਾ ਵੀ ਚਾਹੀਦਾ ਲਾਈਫ ਨੂੰ ਇੰਜੋਏ ਨਾ।
5: ਬਿਲਕੁਲ,
0: ਇਹ ਪੈਸੇ ਪੂਸੇ ਕਿਹੜੇ
5: ਜੀ ਜੀ, ਬਾਅਦ 'ਚ ਇਹ ਵੀ ਜਦੋਂ ਪੈਸੇ ਆਉਣੇ ਤਾਂ ਗੋਡੇ ਨਹੀਂ ਚੱਲਣੇ, ਤੇ ਹੁਣ ਜੇ
7: ਸਾਨੂੰ ਬੈਂਕ ਤੋਂ ਕਾਲ ਆਈ ਹੈ ਕਿ ਅਸੀਂ ਫਰਦਰ ਕੰਟੀਨਿਊ ਨਹੀਂ ਕਰਨਾ, ਠੀਕ ਹੈ, ਉਹਦੇ ਚ ਦੇ ਡੋਂਟ ਵਾਂਟ ਟੂ ਰੀਨਿਊ ਤੁਹਾਡੀ ਮੋਰਗੇਜ, ਕੁਡ ਬੀ ਫੋਰ ਐਨੀ ਰੀਜ਼ਨ, ਡਸਨਟ ਮੈਟਰ ਕਿਹੜਾ ਰੀਜ਼ਨ ਹੈ, ਪਰ ਦੇ ਡੋਂਟ ਵਾਂਟ ਟੂ ਕੰਟੀਨਿਊ ਵਿਦ ਯੂ, ਔਰ ਵਾਈਸ ਵਰਸਾ ਤੁਹਾਡੀ ਰੀਨਿਊਅਲ ਆਉਣ ਵਾਲੀ ਹੈ ਬਟ ਤੁਸੀਂ ਯੂ ਡੋਂਟ ਲਾਈਕ ਦੈਟ ਪਰਟੀਕੁਲਰ ਬੈਂਕ ਐਂਡ ਯੂ ਵਾਂਟ ਟੂ ਗੋ ਸਮਵੇਅਰ ਐਲਸ, ਕਿਸੇ ਹੋਰ ਬੈਂਕ ਦੇ ਨਾਲ, ਕੁਡ ਬੀ ਐਜ਼ ਸੈਡ ਹੋਰ ਬੜੇ ਰੀਜ਼ਨ ਹੋ ਸਕਦੇ, ਤੁਸੀਂ ਬੈਂਕ ਨਹੀਂ ਲਾਈਕ ਕਰਦੇ, ਸਰਵਿਸ ਨਹੀਂ ਲਾਈਕ ਕਰਦੇ, ਤੁਹਾਡੇ ਘਰ ਦੇ ਨੇੜੇ ਨਹੀਂ ਹੈਗਾ, ਇੰਟਰਸਟ ਰੇਟ ਥੋੜਾ ਜਿਹਾ ਜ਼ਿਆਦਾ, ਪਰ ਯੂ ਵਾਂਟ ਟੂ ਉਹਨੂੰ ਕਿਸੇ ਹੋਰ ਬੈਂਕ ਚ ਜਾਣਾ, ਹੁਣ ਤੁਸੀਂ ਕਈ ਬ੍ਰੋਕਰ ਨੂੰ ਪੁੱਛਦੇ ਹੋ, ਬ੍ਰੋਕਰ ਕਹਿੰਦਾ ਯੂ ਨੋ ਵਾਟ, ਜਿੱਥੇ ਹੈਗੇ ਉੱਥੇ ਟਿਕੇ ਰਹੋ, ਕੋਈ ਗੱਲ ਨਹੀਂ, ਜੇ ਬੈਂਕ ਨੇ ਨਾ ਕਰਤਾ, ਪਰ ਤੁਹਾਡੇ ਕੋਲ ਪ੍ਰੋਪਰਟੀ ਚ 20% ਨਹੀਂ ਹੈਗਾ, ਤਾਂ ਆਪਾਂ ਕਿਤੇ ਨਹੀਂ ਲਿਜਾ ਸਕਦੇ, ਸੋਰੀ, ਦਿਸ ਇਜ਼ ਐਬਸੋਲੂਟਲੀ no no no you don't need to say sorry client need to learn je unna ne man lo lakh dollar di property liti si sirf 10% down paya si te 9 lakh di mortgage liti si I'm just giving a total example as well a property di value 9 lakh aayi par tuhadi 5 saala baad jehdi mortgage kat ke oh 8 tak aayi hun halle vi property ch sirf 10% hi bachya hoya
0: ji
7: many brokers ne kehna apan nahi karna this is not a refinance this is called switch jadon tusi switch karna tuhanu dobar to jehdi cmsc fee hai oh nahi paini that's number 1 ohde te jehdi pst pendi si oh vi nahi paini also jadon tusi bank switch karna bahut sare bank ne specially bimo da main naam le sakdi ha bimo jehda up to $5,000 cash tuhanu denda tuhade account ch pa denda je tusi switch karde ho
0: theek hai
7: tusi je apne aap kar sakde ho ta very good je tusi nahi kar sakde ik call
0: oh nahi nahi tusi karana pata kinne paper work hunde ha assi ta sanu nahi pata lagna kede paper chahide tusi ta sanu pure details das do na eh paper le ke assi tuhanu hi call karni hai number deo tusi apna mainu
7: thank you mortgage broker mortgage queen mortgage alliance neelam sarav 647-739-8710 647-739-8710 $5,000 cash lana up to 5000 ਮੈਨੂੰ ਇੱਕ ਵਾਰੀ ਕਾਲ ਕਰ ਲਓ ਆਲ ਟ੍ਰਾਈ ਟੂ ਸਵਿਚ ਤੁਹਾਡਾ ਬੈਂਕ ਐਂਡ ਉੱਤੇ ਜਿਹੜੇ ਉੱਤੇ ਥੱਲੇ ਪੀਐਸਟੀ ਜਾਂ ਜੀਐਸਟੀ ਜਾਂ ਜਿਹੜੀਆਂ ਵੀ ਲੱਗਣੀਆਂ ਸੀ ਉਹ ਵੀ ਨਹੀਂ ਲੱਗੂ
0: ਨਹੀਂ ਨਹੀਂ ਤੁਸੀਂ ਕਰਾ ਦਿਓ ਇਹ ਕੰਮ ਬਹੁਤ ਜ਼ਰੂਰੀ ਆ 5000 ਕੈਸ਼ ਦਾ ਮਾੜੀ ਗੱਲ ਆ ਅੱਛਾ ਦੂਜੀ ਗੱਲ ਨੀਰਵ ਜਿਹੜੀ ਮੈਂ ਲਾਈਨ ਆਫ ਕ੍ਰੈਡਿਟ ਦੀ ਗੱਲ ਕੀਤੀ ਹੈ ਉਹ ਪਲੀਜ਼ ਦੱਸੋ
7: ਤੁਹਾਡੀ ਪਹਿਲਾਂ ਤਾਂ ਤੁਹਾਡੀ ਬਣਾ ਕੇ ਦਈ ਹੈ ਤੁਸੀਂ ਬੜੀ ਵਾਰੀ ਲਾਈਨ ਆਫ ਕ੍ਰੈਡਿਟ ਕਰਦੇ ਹੋ ਮੈਨੂੰ ਪਤਾ ਨਹੀਂ ਕਿਸੇ ਨੇ ਬਣਾ ਕੇ ਦਿੱਤੀ ਕਿ ਨਹੀਂ
0: ਮੇਰੀਆਂ ਸਾਰੀਆਂ ਫੁੱਲ ਲਿਆ ਬਾਬਾ ਅੱਜ ਕੱਲ੍ਹ
7: ਉਹਨੇ ਕੁਝ ਕਰਦੇ ਆ ਤੁਸੀਂ ਆਫਿਸ ਆਈਓ ਤੁਹਾਡੀ ਲਾਈਨ ਆਫ ਕ੍ਰੈਡਿਟ ਥੋੜੀ ਜਿਹੀ ਵੱਡੀ ਬਣਾ ਲਾਂਗੇ
0: ਆ ਤਿੰਨ ਅੱਗੇ ਬਣੀਆਂ ਇੱਕ ਚੌਥੀ ਹੋਰ ਬਣਾ ਦਿਓ ਠੀਕ ਹੈ ਬਿਲਕੁਲ ਐਬਸੋਲੂਟਲੀ ਕੋਈ ਗੱਲ ਹੀ ਨਹੀਂ ਤੁਸੀਂ ਲਾਈਨ ਆਫ ਕ੍ਰੈਡਿਟ ਬਣਾ ਦੋਗੇ ਸਾਰੇ
7: ਜਿਹਨਾਂ ਲਾਈਨ ਆਫ ਕ੍ਰੈਡਿਟ ਬਣਾਣੀ ਆ 100% ਵੇਟ ਆਈ ਕੈਨਟ ਸੇ 100% ਡਿਪੈਂਡਿੰਗ ਅਪਨ ਇੰਡੀਵਿਜੂਅਲਸ ਸਿਚੁਏਸ਼ਨ
0: ਓਕੇ
7: ਤੁਹਾਡੇ ਕੋਲ ਐਕੁਇਟੀ ਦਾ ਹੋਣਾ ਬਹੁਤ ਜ਼ਰੂਰੀ ਹੈ ਅਪ ਟੂ 80% ਲੋਨ ਟੂ ਵੈਲਿਊ ਤੁਹਾਡੀ ਟੋਟਲ ਜਿਹੜੀ ਮਾਰਗੇਜ ਉਹ ਹੋਵੇ ਮੰਨ ਲਓ ਮਿਲੀਅਨ ਦਾ ਤੁਹਾਡਾ ਘਰ ਹੈ 6 ਲੱਖ ਦੀ ਮਾਰਗੇਜ ਆ ਯੂ ਹੈਵ 200 ਦਾ ਰੂਮ ਭਾਵੇਂ ਉਹ ਕੈਸ਼ ਲੈ ਲਓ ਭਾਵੇਂ ਤੁਸੀਂ ਲਾਈਨ ਆਫ ਕ੍ਰੈਡਿਟ ਬਣਾ ਕੇ ਰੱਖੋ
0: ਠੀਕ ਹੈ
7: ਸੋ ਜੇ ਤੁਸੀਂ ਤੁਹਾਡੇ ਕੋਲ ਮਕਾਨ ਹੀ ਮਿਲੀਅਨ ਦਾ ਮੋਰਗੇਜ 8 ਲੱਖ ਦੀ ਹੈ ਦੈਨ $1 ਵਾਲੀ ਲਾਈਨ ਆਫ ਕ੍ਰੈਡਿਟ ਬੰਦੀ ਹੈ ਜਿੱਦਾਂ ਜਿੱਦਾਂ ਮੋਰਗੇਜ ਥੱਲੇ ਜਾਈ ਜਾਊਗੀ ਉਦਾਂ ਉਦਾਂ ਤੁਹਾਡੀ ਲਾਈਨ ਆਫ ਕ੍ਰੈਡਿਟ ਉੱਪਰ
0: ਤੁਸੀਂ ਇਹ ਉਹਨਾਂ ਨੂੰ ਐਕਚੁਅਲੀ ਐਕਸਪਲੇਨ ਕਰ ਦੋਗੇ ਨਾ ਕਿਸ ਤਰ੍ਹਾਂ ਦੀ ਸਾਰੀ ਚੀਜ਼ ਤੁਹਾਡੇ ਕੋਲ ਜੇ ਆਫ ਫੋਨ ਕਰ
7: 100% ਹਾਂ ਐਕਸਪਲੇਨੇਸ਼ਨ ਆਈ ਐਮ ਐਕਸਪਰਟ ਇਨ
0: ਦੈਟ ਵੈਰੀ ਗੁੱਡ ਨੰਬਰ ਦੇ ਦਿਓ ਮੈਮ ਇੱਕ ਵਾਰ ਦੁਬਾਰਾ
7: ਪਲੀਜ਼ 647-739-8710 ਥੈਂਕ ਯੂ ਸਰ
0: ਥੈਂਕ ਯੂ ਜੀ

0: ਜੀ ਹਰਪ੍ਰੀਤ, ਬੜੀਆਂ ਕਾਲਸ ਜਿਹੜੀਆਂ ਕਿ ਫਿਨਲ ਇੰਸ਼ੋਰੈਂਸ ਵਾਸਤੇ ਆ ਜਾ ਰਹੀਆਂ ਤੁਹਾਡੀਆਂ, ਔਰ ਬੜਾ ਅੱਛਾ ਤੁਸੀਂ ਦੱਸਿਆ ਹੈ ਕਿ ਭਾਵੇਂ 25,000 ਦੀ ਕਰਾਓ 25,000 ਹੀ ਵਾਪਸ ਮਿਲ ਜਾਣਾ ਹੈ, 50,000 ਦੀ ਕਰਾਓ 50,000 ਡਾਲਰ ਵਾਪਸ ਮਿਲਣਾ, ਔਰ ਤੁਹਾਡੇ ਅਕਾਊਂਟ ਦੇ ਸਿੱਧੇ ਆਉਣੇ ਆ, ਕੋਈ ਟੈਕਸ ਤੋਂ ਬਿਨਾਂ ਹੋਣੇ ਆ। ਜੇ $1,00,000 ਦੀ ਅੱਜ ਫਿਨਲ ਇੰਸ਼ੋਰੈਂਸ ਕਰਾਉਣੇ ਤਾਂ $1,00,000 ਆਏਗਾ, ਭਾਵੇਂ ਤੁਹਾਡਾ ਫਿਨਲ ਦੇ 10,000 ਲੱਗੇ ਭਾਵੇਂ ਲੱਗੇ 15,000। ਨੰਬਰ ਤੁਸੀਂ ਹਰਪ੍ਰੀਤ ਸੈਣੀਆਂ ਦਾ ਨੋਟ ਕਰ ਲਓ, 416-817-6500। ਸਲਾਹ ਕਰ ਲਿਓ ਘਰੇ ਜਾ ਕੇ, ਸਾਡੀਆਂ ਲੇਡੀਜ਼ ਸੁਣ ਰਹੀਆਂ, ਸਾਡੇ ਵੀਰ ਸੁਣ ਰਹੇ ਆ, ਔਰ ਇਹ ਬੜਾ ਜ਼ਰੂਰੀ ਹੈ। ਦੇਖੋ ਇਹ ਬਣਿਆ ਹੈ, ਸੱਚ ਹੀ ਹੈ, ਜਾਣਾ ਤਾਂ ਸਾਰਿਆਂ ਨੇ ਹੀ ਹੈ। 85 ਸਾਲ ਦੀ ਉਮਰ ਤੱਕ ਆਪਾਂ ਇਹ ਇੰਸ਼ੋਰੈਂਸ ਕਰਾ ਸਕਦੇ ਹਾਂ, 416-817-6500। ਹਰਪ੍ਰੀਤ ਜੀ ਹੋਰ ਕੀ ਕਹਿਣਾ ਚਾਹੋਗੇ?
1: ਬਿਲਕੁਲ ਜੀ ਜੀ ਸਰ, ਜਿੱਥੇ ਆਪਾਂ ਫਿਨਲ ਕਵਰੇਜ ਦੀ ਗੱਲ ਕਰ ਰਹੇ ਹਾਂ, ਕਿਉਂਕਿ ਲਾਈਫ ਇੰਸ਼ੋਰੈਂਸ ਦਾ ਮੇਨ ਪਰਪਜ਼ ਇਹ ਹੈਗਾ ਆ ਕਿ ਜਿਹੜੀਆਂ ਸਾਡੀਆਂ ਇਮੀਜੀਏਟ ਨੀਡਸ ਹੈਗੀਆਂ, ਇਮੀਜੀਏਟ ਲਾਇਬਿਲਟੀਜ਼ ਹੈਗੀਆਂ, ਉਹਨਾਂ ਨੂੰ ਆਪਾਂ ਪਹਿਲਾਂ ਪ੍ਰੋਟੈਕਟ ਕਰੀਏ। ਸੋ ਅਗਰ ਆਪਣੇ ਉੱਪਰ ਮੌਰਗੇਜਿਸ ਹੈਗੀਆਂ ਆ, ਸਾਡੀ ਫੈਮਿਲੀ ਆ, ਸਾਨੂੰ ਪਤਾ ਆ ਕਿ ਕੱਲ੍ਹ ਨੂੰ ਇਨਕੇਸ ਅਗਰ ਇੱਕ ਮੇਨ ਅਰਨਿੰਗ ਮੈਂਬਰ ਫੈਮਿਲੀ ਦੇ ਵਿੱਚ ਨਹੀਂ ਰਹਿੰਦਾ, ਤਾਂ ਉਸ ਟਾਈਮ ਦੇ ਉੱਪਰ ਉਹਨਾਂ ਦੀ ਫੈਮਿਲੀ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਕਿੱਦਾਂ ਚੇਂਜ ਹੋਣੀ ਹੈਗੀ ਆ, ਉਹਨੂੰ ਜ਼ਰੂਰ ਪ੍ਰੋਟੈਕਟ ਕਰਕੇ ਰੱਖੋ। ਸੋ ਉਹਦੇ ਲਈ ਸਾਡੇ ਕੋਲ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਪਲਾਨਸ ਹੈਗੇ ਆ। ਅਗਰ ਤੁਹਾਡੇ ਕੋਲ ਬਿਲਕੁਲ ਕੋਈ ਕਵਰੇਜ ਨਹੀਂ ਹੈਗੀ, ਤੁਹਾਨੂੰ ਲੱਗ ਰਿਹਾ ਤੁਸੀਂ ਹਲੇ ਸਟਾਰਟਅਪ ਕਰ ਰਹੇ ਆ, ਤਾਂ ਉਸ ਟਾਈਮ ਦੇ ਉੱਪਰ ਤੁਸੀਂ ਆਪਣੀਆਂ ਟਰਮ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਸ਼ੁਰੂਆਤ ਕਰ ਸਕਦੇ ਆ, ਤਾਂ ਕਿ ਤੁਹਾਨੂੰ ਘੱਟ ਪ੍ਰੀਮੀਅਮ ਪੇ ਕਰਨਾ ਪਵੇ ਐਂਡ ਵਧੀਆ ਅਮਾਊਂਟ ਦੀ ਕਵਰੇਜ ਮਿਲ ਸਕੇ। ਐਂਡ ਪਲੱਸ ਉਹਦੇ ਵਿੱਚ ਇਸ ਚੀਜ਼ ਦੀ ਆਪਸ਼ਨ ਹੋਵੇ ਕਿ ਲੇਟਰ ਔਨ ਜਦੋਂ ਵੀ ਤੁਹਾਨੂੰ ਲੱਗਦਾ ਹੈਗਾ ਕਿ ਹੁਣ ਅਸੀਂ ਇਸ ਪਲਾਨ ਦੇ ਵਿੱਚੋਂ ਕੁਛ ਨਾ ਕੁਛ ਅਮਾਊਂਟ ਜਿਹੜੀ ਹੈਗੀ ਉਹ ਪਰਮਾਨੈਂਟ ਕਰ ਸਕਦੇ ਹਾਂ, ਉਹਦੇ ਵਿੱਚ ਉਸ ਚੀਜ਼ ਦੀ ਆਪਸ਼ਨ ਵੀ ਹੋਵੇ ਕਿ ਤੁਸੀਂ ਉਸ ਪਲਾਨ ਨੂੰ ਅਪਗ੍ਰੇਡ ਕਰ ਸਕਦੇ ਹਾਂ। ਸੋ ਅਸੀਂ ਕਦੇ ਵੀ ਜਦੋਂ ਆਪਣੇ ਕਲਾਇੰਟਸ ਦੇ ਨਾਲ ਉਹਨਾਂ ਦੀ ਇੰਸ਼ੋਰੈਂਸ ਦੀ ਪਲੈਨਿੰਗ ਦੀ ਗੱਲ ਕਰਦੇ ਹਾਂ, ਇਹ ਚੀਜ਼ਾਂ ਸਾਰੀਆਂ ਆਪਾਂ ਧਿਆਨ ਦੇ ਵਿੱਚ ਰੱਖਦੇ ਹਾਂ ਕਿ ਕੱਲ੍ਹ ਨੂੰ ਜਦੋਂ ਕੋਈ ਵੀ ਉਹਨਾਂ ਨੇ ਚੇਂਜਿਸ ਕਰਨੇ ਹੋਣ, ਬਿਨਾਂ ਮੈਡੀਕਲ ਤੋਂ ਬਿਨਾਂ ਅੰਡਰ ਰਾਈਟਿੰਗ ਤੋਂ ਉਹ ਚੇਂਜਿਸ ਕਰ ਸਕਦੇ ਆ। ਐਂਡ ਉਹ ਕੰਪਨੀ ਆਪਾਂ ਚੂਜ਼ ਕਰਦੇ ਹਾਂ ਜਿਹਦੇ ਕੋਲ ਉਸ ਚੀਜ਼ਾਂ ਦੀਆਂ ਆਪਸ਼ਨਸ ਵੀ ਹੋਣ। ਇਹ ਨਹੀਂ ਹੈਗਾ ਕਿ ਅੱਜ ਤੁਸੀਂ ਟਰਮ ਇੰਸ਼ੋਰੈਂਸ ਲੈ ਲਈ ਸਿਰਫ $1-2 ਸਸਤੀ ਕਰਕੇ, ਤੇ ਕੱਲ੍ਹ ਨੂੰ ਜਦੋਂ ਉਹਨੂੰ ਪਰਮਾਨੈਂਟ ਕਰਨ ਦੀ ਵਾਰੀ ਆਈ, ਉਹਨਾਂ ਦੇ ਕੋਲ ਪਰਮਾਨੈਂਟ ਕੋਈ ਪਲਾਨ ਹੀ ਹੈ ਨਹੀਂ। ਸੋ ਇਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਦਾ ਬਿਲਕੁਲ ਧਿਆਨ ਰੱਖਿਆ ਜਾਂਦਾ ਹੈ, ਤੁਹਾਡੀ ਮੈਡੀਕਲ ਅੰਡਰ ਰਾਈਟਿੰਗ ਲੌਕ ਇਨ ਹੋ ਸਕੇ, ਤੁਹਾਡਾ ਮੈਡੀਕਲ ਅਪਫਰੰਟ ਹੋ ਸਕੇ, ਉਹਨਾਂ ਸਾਰੀਆਂ ਸਿਚੁਏਸ਼ਨਸ ਨੂੰ ਵੀ ਆਪਾਂ ਨਾਲ ਵਾਚ ਕਰਦੇ ਹਾਂ। ਸੋ ਕੋਈ ਵੀ ਤੁਹਾਡੇ ਕੁਐਸਚਨਸ ਹੈਗੇ ਆ, ਚਾਹੇ ਉਹ ਲਾਈਫ ਇੰਸ਼ੋਰੈਂਸ ਪਾਲਿਸੀਜ਼ ਹੈਗੀਆਂ, ਕ੍ਰਿਟੀਕਲ ਇਲਨੈਸ ਆ, ਡਿਸੇਬਿਲਿਟੀ ਆ, ਤੁਸੀਂ ਕੰਬੀਨੇਸ਼ਨ ਦੇ ਵਿੱਚ ਸਾਰੀਆਂ ਕਵਰੇਜਿਸ ਲੈਣੀਆਂ, ਤੁਸੀਂ ਇੱਕ ਬਿਜ਼ਨਸ ਓਨਰ ਹੈਗੇ ਆ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰੋਟੈਕਟ ਕਰਨ ਦੇ ਲਈ ਕਵਰੇਜ ਲੈਣੀ ਆ, ਤਾਂ ਕਿ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਬੈਨੀਫਿਸ਼ਰੀਜ਼ ਨੂੰ ਜਿਹੜਾ ਉਹ ਬਿਜ਼ਨਸ ਹੈਗਾ ਆ ਉਹ ਇਸ ਤਰ੍ਹਾਂ ਪਾਸ ਆਨ ਹੋਵੇ ਕਿ ਉਹਨਾਂ ਨੂੰ ਘੱਟ ਤੋਂ ਘੱਟ ਟੈਕਸਿਸ ਪੇ ਕਰਨੇ ਪੈਣ, ਉਹ ਸਾਰੀਆਂ ਜਿਹੜੀਆਂ ਸਟ੍ਰੈਟੇਜੀਜ਼ ਹੈਗੀਆਂ ਉਹਨਾਂ 'ਤੇ ਵੀ ਆਪਾਂ ਵਰਕ ਕਰਦੇ ਹਾਂ। ਕੋਈ ਵੀ ਕੁਐਸਚਨਸ ਹੈਗੇ ਆ, ਨੰਬਰ ਹੈਗਾ ਜੀ 416-817-6500। ਆਫਿਸ ਸਾਡਾ ਲੋਕੇਟਿਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੋਪ ਚੋਇਸ ਇੰਸ਼ੋਰੈਂਸ ਦਾ ਆਫਿਸ, ਅਤੇ ਨੰਬਰ ਮੇਰਾ ਹੈਗਾ ਜੀ 416-817-6500।
0: ਨੰਬਰ ਹਰਪ੍ਰੀਤ ਜੀ ਇੱਕ ਵਾਰੀ ਦੁਬਾਰਾ ਫਿਰ ਦੇ ਦਿਓ,
1: 416-817-6500।
0: ਵਾਹ ਬਈ ਵਾਹ, ਵੱਡੇ ਵੀਰਾ ਜੀ ਗੱਡੀ ਚਲਾ ਰਹੇ ਆ ਤੇ ਨਾਲੇ ਫਿਰ ਨਾਲੇ ਮੈਨੂੰ ਵੀਡੀਓ ਭੇਜ ਰਹੇ ਆ। ਬੱਲੇ ਵੱਡੇ
2: ਵੀਰਾ,
0: ਇਹ ਭਾਜੀ ਵੀ ਬਹੁਤ ਘੁੰਮਦੇ ਅੱਜ ਕੱਲ੍ਹ, ਬਹੁਤ ਘੁੰਮਦੇ ਆ, ਇਹ ਜਾਂਦੇ ਇਕੱਲੇ ਹੀ ਆ, ਪਰ ਇਹ ਲੈ ਕੇ ਨਹੀਂ ਕਿਸੇ ਨਾਲ ਜਾਂਦੇ, ਪਤਾ ਨਹੀਂ ਕਿੱਥੇ ਜਾਂਦੇ ਕਿੱਥੇ ਆ, ਇਹ ਨਹੀਂ ਦੱਸ ਕੇ ਜਾਂਦੇ ਕਦੇ ਕਦੇ। ਭਾਜੀ ਕਿੱਥੇ ਇੰਜੋਏ ਕਰ ਰਹੇ ਹੋ? ਬਈ ਵਾਹ ਬਈ ਵਾਹ, ਸਤਿੰਦਰਪਾਲ ਭਾਜੀ ਨੇ ਵੀਡੀਓ ਬਣਾ ਕੇ ਭੇਜੀ,
1: ਦੇਖੋ ਕਿ ਜਿੱਥੇ ਮਰਜ਼ੀ ਇੰਜੋਏ ਕਰਦੇ ਹੋ ਤੁਹਾਨੂੰ ਯਾਦ ਕਰ ਰਹੇ ਨਾ।
0: ਹਾਂ, ਪਿਆਰ ਦੀ ਗੱਲ ਹੈ ਨਾ, ਸਾਡਾ ਪਿਆਰ ਵੱਡੇ ਵੀਰਾਂ ਜੀ ਆ ਸਾਡੇ। ਥੈਂਕ ਯੂ ਭਾਜੀ, ਸੋ ਨਾਈਸ ਆਫ ਯੂ ਆਲਵੇਜ਼। ਤੁਹਾਡੇ ਵਾਸਤੇ ਅਸੀਂ ਤੰਦਰੁਸਤੀ ਦੀਆਂ ਅਰਦਾਸਾਂ ਮੰਗਦੇ ਹਾਂ, ਬਾਬਾ ਜੀ ਤੁਹਾਨੂੰ ਇਸ ਤਰ੍ਹਾਂ ਚੜ੍ਹਦੀ ਕਲਾ ਰੱਖਣ, ਤੇ ਨਾਲੇ ਫਿਰ ਸਦੀਕ ਸਾਹਿਬ ਨੂੰ ਸੁਣਦੇ ਜਾਓ। ਆ ਚੱਕੋ
3: ਏ ਟੂ ਜ਼ੀ ਕਿਚਨ ਕੈਬਨਟ, ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ। ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ, ਡਿਜ਼ਾਈਨਰ ਕਿਚਨ ਕੈਬਨਟ ਵਾਸਤੇ ਏ ਟੂ ਜ਼ੀ ਕਿਚਨ ਕੈਬਨਟ 416-720-7073, 905-720-7073 ਤੇ ਕਾਲ ਕਰ ਸਕਦੇ ਹੋ।
4: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
5: ਉਹ ਇਹਦੇ 'ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
6: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤਾਂ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
2: ਜੀ ਅਸੀਂ ਆਪਦੇ ਨਾਲ ਸ਼ੇਅਰ ਕਰਾਂਗੇ ਜੀ ਸ਼ੈਲ ਗੈਸ ਸਟੇਸ਼ਨ। ਇਹ ਸ਼ੈਲ ਗੈਸ ਸਟੇਸ਼ਨ 'ਚ ਮਲਟੀਪਲ ਇਨਕਮ ਜਨਰੇਟਿੰਗ ਹੀ ਗਾਵੇ, ਇਹਦੇ 'ਚ ਟਨਲ ਕਾਰਵਾਸ਼ ਹੈਗਾ, 4 ਕੋਇਨ ਕਾਰਵਾਸ਼ ਹੈਗੇ ਨੇ, ਇਹ 'ਚ ਕੋਇਨ ਲਾਂਡਰੀ ਜੇ, ਇਹ 'ਚ 3 ਯੂਨਿਟ ਹੈਗੇ ਨੇ ਜਿਹੜੇ ਰੈਂਟਲ ਨੇ, 3 ਬੈਡਰੂਮ ਅਪਾਰਟਮੈਂਟ ਹੈਗਾ, ਟੇਕ ਆਊਟ ਰੈਸਟੋਰੈਂਟ ਹੈਗਾ, ਯੂ ਨੇਮ ਇਟ, ਬਿਊਟੀਫੁਲ ਲੋਕੇਸ਼ਨ, 1.2 ਏਕੜ ਲੋਟ ਹੀ ਹੈ, ਕੁਆਥਰਾ ਲੇਕਸ ਏਰੀਆ 'ਚ ਹੈਗਾਵੇ। ਤੁਸੀਂ ਇਹੋ ਜੀ ਜਿਹੜੇ $750,000 ਇਨਕਮ ਜਨਰੇਟਿੰਗ ਹੈਗਾਵੇ, ਇਹੋ ਜਿਹੀ ਲੋਕੇਸ਼ਨ ਆਪਣੇ ਇੱਥੋਂ ਜਾਣ ਨਹੀਂ ਦਿਓਗੇ, ਇਹਦੇ ਵਾਸਤੇ ਕਾਲ ਕਰਨੀ ਹੋਏਗੀ 6479884449। ਹਸੀਬ ਸ਼ੇਖ 6479884449, ਸੇਵਾ ਦਾ ਮੌਕਾ ਜ਼ਰੂਰ ਦੇਣਾ ਜੀ।
0: ਜਿਹੜਾ ਆਹ ਗੀਤ ਲੱਗਾ ਨਾ ਲਾਉਣ, ਮੈਂ ਪਤਾ ਨਹੀਂ ਇਸ ਗੀਤ 'ਚ ਹੈ ਕੀ ਹੈ, ਮੈਨੂੰ ਨਹੀਂ ਪਤਾ ਇਸ ਗੀਤ 'ਚ ਹੈ ਕੀ ਹੈ, ਪਰ ਮੈਨੂੰ ਬਾਹਲਾ ਹੀ ਸੋਹਣਾ ਲੱਗਦਾ ਗੀਤ, ਪੁਰਾਣਾ ਪੰਜਾਬੀ ਵਿਰਸਾ।

0: ਫਰਮਾਇਆ ਵੀ ਤੇਰੀ ਮੇਰੀ ਇੱਕ ਜਿੰਦੜੀ। ਬਈ ਵਾਹ ਬਈ ਵਾਹ। ਜਿਨ੍ਹਾਂ ਨੇ $7,000 ਦੇ ਵਿੱਚ ਵਾਸ਼ਰੂਮ ਤਿਆਰ ਕਰਾਉਣਾ, ਨੰਬਰ ਨੋਟ ਕਰ ਲਓ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ। ਬਹੁਤ ਹੀ ਜ਼ਿਆਦਾ ਨੰਬਰ ਲੈ ਰਹੇ ਵੀ ਲੋਕ ਗੱਲ, ਬਹੁਤ ਜ਼ਿਆਦਾ ਨੰਬਰ ਲੈ ਰਹੇ ਆ। ਅੱਜ ਕੱਲ੍ਹ ਇਹ ਜਿਹੜੇ ਵਾਸ਼ਰੂਮ ਵਾਲੇ ਬੰਦੇ ਆ ਨਾ, ਇਹ ਇੰਨਾ ਕੁ ਸਸਤਾ ਕੰਮ ਕਰ ਰਹੇ ਆ, ਰਹਿ ਹੀ ਰੱਬ ਦਾ ਨਾਮ। $7,000 ਚ ਬ੍ਰੈਂਡ ਨਿਊ ਵਾਸ਼ਰੂਮ ਤਿਆਰ ਕੀਤੇ ਜਾ ਰਹੇ ਆ। ਔਰ ਜਿੰਨੇ ਵੀ ਵਾਸ਼ਰੂਮ 'ਚ ਆਈਟਮਾਂ ਲੱਗਦੀਆਂ ਸਾਰੀਆਂ ਬ੍ਰੈਂਡ ਨਿਊ ਲੱਗਣੀਆਂ, ਨੰਬਰ ਨੋਟ ਕਰ ਲਓ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ। 416-800-5829 ਦੇ ਕਾਲ ਕੀਤੀ ਜਾ ਸਕਦੀ ਹੈ। 416-800-5829 ਦੇ ਕਾਲ ਕੀਤੀ ਜਾ ਸਕਦੀ ਹੈ। ਜੀ ਹਰਪ੍ਰੀਤ।
1: ਬਿਲਕੁਲ ਜੀ ਜੀ। ਸੋ ਜਿੱਥੇ ਆਪਾਂ ਲਾਈਫ ਇੰਸ਼ੋਰੈਂਸ ਫਿਊਨਰਲ ਕਵਰੇਜ ਦੀ ਗੱਲ ਕਰ ਰਹੇ ਹਾਂ, ਉੱਥੇ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਵਿਜ਼ਿਟਰਸ ਆ ਰਹੇ ਆ। ਸੋ ਹਮੇਸ਼ਾ ਆਪਾਂ ਉਹਨਾਂ ਦੀ ਇਨਫੋਰਮੇਸ਼ਨ ਦਿੰਦੇ ਰਹਿੰਦੇ ਹਾਂ ਕਿ ਕਦੇ ਵੀ ਤੁਹਾਡੇ ਰਿਲੇਟਿਵਸ ਨੇ ਇੱਥੇ ਆਉਣਾ ਹੈਗਾ, ਉਹਨਾਂ ਦੀ ਆਉਣ ਤੋਂ ਪਹਿਲਾਂ ਕਵਰੇਜ ਕਰਵਾਓ ਉਹਨਾਂ ਦੀ। ਅਗਰ ਤੁਹਾਡੇ ਪੇਰੈਂਟਸ ਸੁਪਰ ਵੀਜ਼ਾ ਦੇ ਅੰਡਰ ਇੱਥੇ ਆ ਰਹੇ ਹੈਗੇ ਆ, ਤੁਸੀਂ ਉਹਨਾਂ ਦੀ 1 ਸਾਲ ਦੀ ਪੋਲਿਸੀ ਲਈ ਆ, ਅਰਲੀ ਚਲੇ ਜਾਂਦੇ ਉਹ ਵਾਪਸ, ਤਾਂ ਤੁਸੀਂ ਜਿਹੜੇ ਬਾਕੀ ਦੇ ਪਿੱਛੇ ਪੈਸੇ ਰਹਿੰਦੇ ਹੈਗੇ ਆ, ਉਹਨਾਂ ਨੂੰ ਲੈਣ ਦੇ ਲਈ ਵੀ ਜਿਹੜਾ ਪਾਰਸ਼ਲ ਰਿਫੰਡ ਹੈਗਾ ਆ ਉਹ ਤੁਸੀਂ ਲੈ ਸਕਦੇ ਆ। ਉਹਨਾਂ ਦੀ ਕੀ ਫੁੱਲ ਡਿਟੇਲ ਹੈਗੀ ਆ, ਕਿੱਦਾਂ ਉਹ ਵਰਕ ਹੁੰਦਾ ਹੈਗਾ, ਉਹ ਸਾਰੀਆਂ ਚੀਜ਼ਾਂ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ। ਕੋਈ ਵਿਜ਼ਿਟਰ ਟਰੈਵਲ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਬਾਰੇ ਫਾਈਂਡ ਆਊਟ ਕਰਨਾ ਹੈਗਾ, ਤਦ ਵੀ ਮੇਰਾ ਨੰਬਰ ਹੈਗਾ ਜੀ 416-817-6500। ਜਿੰਨੇ ਇੰਸ਼ੋਰੈਂਸ ਪਲਾਨ ਹੈਗੇ, ਇਸ ਤੋਂ ਇਲਾਵਾ ਜਿੰਨੀਆਂ ਇਨਵੈਸਟਮੈਂਟ ਆਪਸ਼ਨਸ ਹੈਗੀਆਂ, ਚਾਹੇ ਉਹ ਬੱਚਿਆਂ ਦਾ ਐਜੂਕੇਸ਼ਨ ਪਲਾਨ ਹੈਗਾ ਆ, ਚਾਹੇ ਤੁਸੀਂ ਆਪਣਾ TFSA ਅਕਾਊਂਟ ਖੋਲ੍ਹਣਾ ਹੈਗਾ ਆ, ਕੋਈ ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਆ, RRSP ਦਾ ਅਕਾਊਂਟ ਹੈਗਾ, ਜਾਂ ਫਿਰ ਜਿਨ੍ਹਾਂ ਫੈਮਿਲੀਜ਼ ਦੇ ਵਿੱਚ ਕੋਈ ਡਿਸੇਬਲ ਪਰਸਨ ਆ, ਜਿਨ੍ਹਾਂ ਦੀ ਏਜ 49 ਤੋਂ ਥੱਲੇ ਆ, ਅਗਰ ਤੁਸੀਂ $90,000 ਤੱਕ ਦੀ ਗ੍ਰਾਂਟ ਲੈਣ ਦੇ ਲਈ ਐਲੀਜੀਬਲ ਹੋਣਾ ਆ, ਤਾਂ RDSP ਪਲਾਨ ਦੇ ਬਾਰੇ ਤੁਸੀਂ ਸਾਡੇ ਕੋਲੋਂ ਇਨਫੋਰਮੇਸ਼ਨ ਲੈ ਸਕਦੇ ਆ। ਸੋ ਨੰਬਰ ਮੇਰਾ 416-817-6500, 416-817-6500।
0: ਨੰਬਰ ਇੱਕ ਵਾਰੀ ਦੁਬਾਰਾ ਦੋ ਹਰਪ੍ਰੀਤ।
2: 905-460-8888। ਜਿਨ੍ਹਾਂ ਨੇ ਵਧੀਆ ਬ੍ਰਾਂਡਿਡ ਫਰੇਮ ਲੈਣੇ ਨੇ, ਸਾਰੇ ਫਰੇਮਾਂ ਦੇ ਉੱਤੇ ਸੇਲ ਚੱਲ ਰਹੀ ਹੈ, ਗੁੱਚੀ ਦੇ, ਪ੍ਰਾਡਾ ਦੇ, ਟਿਫਨੀ ਦੇ, ਟੌਮ ਫੋਰਡ ਦੇ, ਇਹ ਸਾਰੇ ਫਲੈਟ 30% ਆਫ ਨੇ। ਰੇਵਨ ਦੇ ਫਰੇਮ ਲੈਣੇ ਨੇ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੇਟ ਸਪੇਡ ਦੇ ਫਲੈਟ 50% ਆਫ ਚੱਲ ਰਹੇ ਨੇ। ਤੇ ਜੇ ਟੋਮੀ ਹਿਲਫਿਗਰ, ਕੈਲਵਿਨ ਕਲਾਈਨ, ਫੈਂਡੀ ਜਾਂ ਵੈਲੈਂਟੀਨੋ ਦੇ ਫਰੇਮ ਲੈਣੇ ਨੇ ਤੇ ਫਲੈਟ 75% ਆਫ ਚੱਲ ਰਹੇ ਨੇ। ਸੋ ਡੀਲਾ ਲੈਣੀ ਸਾਡੇ ਸਰੋਤੇ ਪਹੁੰਚਣ ਜੀ, ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫਿਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਹਾਂ। ਸੋ 905-460-8888, 905-460-8888।
0: ਬਹੁਤ ਕਈ ਵਾਰੀ ਬਿਜ਼ਨਸਮੈਨ ਵੀਰਾਂ ਨੂੰ ਵੀ ਨੰਬਰ ਚਾਹੀਦਾ ਹੁੰਦਾ ਮੇਰਾ, ਤੁਸੀਂ ਨੰਬਰ ਨੋਟ ਕਰ ਲਓ, 647-448-1000। ਥੈਂਕ ਯੂ।

0: AM 530.
1: Wakey, wakey, wakey, wakey.
2: Here's wake up time. Here's wake up time.
1: Now is the time to wake up.
3: Crank up the radio. You're listening to the Dave Todler Show, brought to you in part by Culture of Punjab.
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
6: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
7: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
6: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
6: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
7: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
6: 647-7410-647-739-8710।
8: ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
9: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
10: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
9: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
9: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
8: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ।

0: ਲਓ ਜੀ, ਵੈਲਕਮ ਟੂ ਦਾ ਸ਼ੋ। ਗੱਲ ਏਦਾਂ ਹੈ ਕਿ ਟੈਕਨੀਕਲ ਡਿਫੀਕਲਟੀ ਕਰਕੇ ਸਾਡਾ ਪ੍ਰੋਗਰਾਮ ਥੋੜੀ ਦੇਰ ਲਈ ਏਅਰ ਤੋਂ ਆਫ ਰਿਹਾ। ਨੋ ਪ੍ਰੋਬਲਮ, ਇਟਸ ਓਕੇ, ਇਟਸ ਪਾਰਟ ਆਫ ਦ ਲਾਈਫ। ਅੱਜ ਕੱਲ ਜ਼ਮਾਨੇ ਟੈਕਨੋਲੋਜੀ ਦੇ ਆ ਗਏ, ਜਿੰਨੀ ਟੈਕਨੋਲੋਜੀ ਵੱਧਦੀ ਆ ਉਨੀਆਂ ਅੜਚਣਾ ਵੱਧਦੀਆਂ। ਲੇਕਿਨ ਜਿਸ ਤਰ੍ਹਾਂ ਪਹਿਲਾਂ ਗੱਲ ਕਰ ਰਹੇ ਸੀ, ਉਮਰਪ੍ਰੀਤ ਜੀ ਸਾਡੇ ਨਾਲ ਸਟੂਡੀਓ ਚ ਅੱਜ ਹਾਜ਼ਰ ਨੇ, ਔਰ ਉਮਰਪ੍ਰੀਤ ਜੀ ਪੁੱਛ ਰਹੇ ਹਾਂ। ਉਮਰਪ੍ਰੀਤ ਜੀ, ਅੱਜ ਕੀ ਸੁਣਿਆ?
1: ਦੇਵ ਜੀ, ਬਿਲਕੁਲ, ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਆਪਾਂ ਇਨਵੈਸਟਮੈਂਟ ਦੀ ਗੱਲ ਕਰਦੇ ਹਾਂ। ਤਾਂ ਇੰਸ਼ੋਰੈਂਸ ਦੇ ਜੋ ਕਨਸੈਪਟ ਦੀ ਗੱਲ ਕਰੀਏ ਦੇਵ ਜੀ, ਇਹ ਜਦੋਂ ਸਟਾਰਟ ਹੋਇਆ ਸੀ ਐਜ਼ ਏ ਫਾਈਨੈਂਸ਼ੀਅਲ ਪ੍ਰੋਡਕਟ, ਨਹੀਂ ਸਟਾਰਟ ਹੋਇਆ ਸੀਗਾ, ਇਹ ਸਟਾਰਟ ਹੋਇਆ ਸੀਗਾ ਵੀ ਕਮਿਊਨਿਟੀਜ਼ ਹੈਲਪ ਕਰਦੀਆਂ ਸੀ ਫੈਮਿਲੀ ਦੀਆਂ, ਜੇ ਘਰ ਦੇ ਵਿੱਚੋਂ ਕੋਈ ਵੀ ਲਵਡ ਵਨ ਦੀ ਡੈਥ ਹੋ ਜੇ। ਜੇ ਆਪਾਂ ਏਸ਼ੀਅਨ ਟਾਈਮ ਦੀ ਗੱਲ ਕਰੀਏ, ਮਤਲਬ ਏਸ਼ੀਅਨ ਇਜਿਪਟ ਦੀ ਗੱਲ ਕਰੀਏ ਜਾਂ ਏਸ਼ੀਅਨ ਰੋਮ ਦੀ ਗੱਲ ਕਰੀਏ, ਉਹਨਾਂ ਨੇ ਮਤਲਬ ਕਲੱਬ ਬਣਾਏ ਹੋਏ ਸੀਗੇ ਜਿੱਥੇ ਮੈਂਬਰ ਕੰਟਰੀਬਿਊਟ ਕਰਦੇ ਸੀ। ਫਿਰ ਕਿਸੇ ਦੀ ਡੈਥ ਹੁੰਦੀ ਸੀਗੀ ਤਾਂ ਬਿਊਰਲ ਕੋਸਟ ਜਿਹੜੀ ਹੈਗੀ ਆ ਉਹ ਕਵਰ ਹੋ ਜਾਂਦੀ ਹੁੰਦੀ ਸੀ। ਈਵਨ ਬੇਬੀ ਲੋਨ ਦੇ ਵਿੱਚ ਮਰਚੈਂਟਸ ਨੇ ਇੱਕ ਐਗਰੀਮੈਂਟ ਕੀਤਾ ਹੋਇਆ ਸੀਗਾ ਕਿ ਜੇ ਕੱਲ ਨੂੰ ਡੈਥ ਹੋ ਜਾਂਦੀ ਹੈ ਕਿਸੇ ਬੋਰੋਅਰ ਦੀ ਤਾਂ ਉਹਦਾ ਸਾਰਾ ਜਿਹੜਾ ਲੋਨ ਹੈ ਉਹ ਮਾਫ਼ ਕਰ ਦਿੱਤਾ ਜਾਂਦਾ ਸੀ। ਬਟ ਹੌਲੀ ਹੌਲੀ ਚੀਜ਼ਾਂ ਇਵੋਲਵ ਹੋਈਆਂ, 1700 ਦੇ ਵਿੱਚ ਜਾ ਕੇ ਐਕਚੁਅਲੀ ਧਿਆਨ ਦਿੱਤਾ ਗਿਆ ਵੀ ਲਾਈਫ ਐਕਸਪੈਕਟੈਂਸੀ ਕੀ ਹੈ, ਮੋਰਟੈਲਿਟੀ ਰੇਟ ਕੀ ਹੁੰਦਾ, ਪ੍ਰੋਬੇਬਿਲਿਟੀ ਕੀ ਹੁੰਦਾ। ਫਿਰ 1800 ਦੇ ਵਿੱਚ ਇੰਸ਼ੋਰੈਂਸ ਆਈ ਤੇ 1900 'ਚ ਜਾ ਕੇ ਇੰਸ਼ੋਰੈਂਸ ਨੇ ਇੱਕ ਨਵਾਂ ਰੂਪ ਲਿਆ, ਉਹਨੂੰ ਅਸਟੇਟ ਪਲੈਨਿੰਗ ਦੇ ਵਿੱਚ ਯੂਜ਼ ਕੀਤਾ ਜਾਣ ਲੱਗਿਆ, ਉਹਨੂੰ ਸਕਸੈਸ਼ਨ ਪਲੈਨਿੰਗ, ਰਿਟਾਇਰਮੈਂਟ ਪਲੈਨਿੰਗ ਦੇ ਵਿੱਚ ਯੂਜ਼ ਕੀਤਾ ਜਾਣ ਲੱਗਿਆ। ਤੇ ਮਤਲਬ ਗੱਲ ਇਹ ਹੈ ਵੀ ਹੌਲੀ ਹੌਲੀ ਚੀਜ਼ਾਂ ਇਵੋਲਵ ਹੁੰਦੀਆਂ, ਬਟ ਅਸੀਂ ਐਜ਼ ਏ ਹਿਊਮਨ ਬੀਇੰਗ ਇਵੋਲਵ ਨਹੀਂ ਹੁੰਦੇ। ਅਸੀਂ ਅੱਜ ਵੀ, ਮੈਂ ਕਹੂੰਗੀ ਵੀ ਸਾਡੀ ਕਮਿਊਨਿਟੀ ਦੀ ਆਪਾਂ ਗੱਲ ਕਰੀਏ, ਮਤਲਬ ਇਹ 1900 ਤੋਂ ਚੀਜ਼ਾਂ ਆ ਰਹੀਆਂ। ਟੈਡ ਰੋਜਰਸ ਦੀ ਮੈਂ ਅੱਗੇ ਵੀ ਗੱਲ ਕੀਤੀ ਹੈ ਵੀ ਜਦੋਂ ਵੈਨ ਹੀ ਪਾਸਡ ਅਵੇ ਇਨ 2008, ਉਹਦੇ ਕੋਲ 100 million ਦੀ ਇੰਸ਼ੋਰੈਂਸ ਪਾਲਿਸੀ ਸੀ। ਔਰ ਜੇ ਕਿਸੇ ਨੇ ਟੈਡ ਰੋਜਰਸ ਬਾਰੇ ਪੜ੍ਹਿਆ, ਉਹਨੇ ਕਿਹਾ ਕਿ ਮੈਂ ਪਹਿਲੀ ਲਾਈਫ ਇੰਸ਼ੋਰੈਂਸ ਪਾਲਿਸੀ ਲਈ ਸੀ ਵੈਨ ਆਈ ਵਾਸ 30। ਚੀਜ਼ਾਂ ਕਰਨੀਆਂ ਸ਼ੁਰੂ ਕਰਤੀਆਂ ਸੀ ਔਰ ਅਸੀਂ ਅੱਜ 100-125 ਸਾਲ ਸਾਨੂੰ ਹੋ ਗਏ, ਅਸੀਂ ਫੇਰ ਵੀ ਆਪਣੇ ਆਪ ਨੂੰ ਇਵੋਲਵ ਨਹੀਂ ਕੀਤਾ ਵੀ ਅਸੀਂ ਇੰਸ਼ੋਰੈਂਸ ਨੂੰ ਐਜ਼ ਏ ਸਟੇਟ ਪਲੈਨਿੰਗ ਟੂਲ ਯੂਜ਼ ਕਰੀਏ। ਦੇਵ ਜੀ, ਬਹੁਤ ਲੋਕ ਹੁੰਦੇ ਆ, ਮਤਲਬ ਜੇ ਫੋਨ ਵੀ ਕਰਨਗੇ, ਹਾਂਜੀ ਇੰਸ਼ੋਰੈਂਸ ਤਾਂ ਛੱਡੋ, ਹੋਰ ਕੁਝ ਹੈਗਾ ਤਾਂ ਦੱਸੋ। ਮਤਲਬ ਪਲੈਨਿੰਗ ਦੇ ਵਿੱਚ ਜੇ ਇੱਕ ਟੂਲ ਬਣਿਆ ਹੋਇਆ ਜਿਹੜੀ ਪ੍ਰੂਵਨ ਟੂਲ ਹੈ, ਜਿਹਨੇ ਐਕਚੁਅਲੀ ਪਹਿਲੇ ਤਾਂ ਰਿਸਕ ਕਵਰ ਕਰਨਾ, ਫਿਰ ਉਹਨੇ ਮਲਟੀਪਲਾਈ ਹੋ ਕੇ ਤੁਸੀਂ ਪੈਸੇ ਨੂੰ ਯੂਜ਼ ਕਰਨਾ, ਤੇ ਫਿਰ ਤੀਜਾ ਮਲਟੀਪਲਾਈ ਹੋ ਕੇ ਗਰੰਟਿਡ ਫੈਮਿਲੀ ਨੂੰ ਪੈਸਾ ਜਾਣਾ 10-12-15 ਗੁਣਾ ਹੋ ਕੇ। ਸੋ ਇਸ ਤੋਂ ਵਧੀਆ ਟੂਲ ਕੀ ਹੋ ਸਕਦਾ? ਜਿਹੜੀ ਚੀਜ਼ ਪ੍ਰੂਵਨ ਹੈ ਉਹਨੂੰ ਆਪਾਂ ਕਿਉਂ ਨਾ ਯੂਜ਼ ਕਰੀਏ? ਸੋ ਤੁਹਾਨੂੰ ਵੀ ਲੱਗਦਾ ਤੁਹਾਡੇ ਕੋਲ ਮਲਟੀਪਲ ਐਸੈਟਸ ਹੈ, ਤੁਸੀਂ ਗਰੋ ਕਰ ਰਹੇ ਹੋ, ਤੁਸੀਂ ਆਪਣੇ ਫਿਊਚਰ ਲਈ ਕੁਝ ਬਣਾਉਣਾ ਜਾਂ ਆਪਣੀ ਫੈਮਿਲੀ ਲਈ ਕੁਝ ਬਣਾਉਣਾ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 647-446-1646-446-1616-1616,
0: ਇਹਨਾਂ ਦਾ ਨੰਬਰ ਹੈ। ਕੁਝ ਖਬਰਾਂ ਨੇ, ਗੁਰੂਗ੍ਰਾਮ ਤੋਂ ਖਬਰ ਆਈ ਆ, ਟਾਊਨ ਐਂਡ ਕੰਟਰੀ ਪਲੈਨਿੰਗ ਵਿਭਾਗ ਨੇ ਰਿਹਾਇਸ਼ੀ ਪਲਾਟਾਂ ਵਿੱਚ ਬਿਨਾਂ ਮਨਜ਼ੂਰੀ ਚੱਲ ਰਹੀਆਂ ਵਪਾਰਕ ਗਤੀਵਿਧੀਆਂ ਖਿਲਾਫ਼ ਆਪਣੀ ਕਾਰਵਾਈ ਤੇਜ਼ ਕਰਤੀ। ਕਾਸ਼ ਇੱਥੇ ਸਿਟੀ ਆਫ ਬਰੈਂਪਟਨ ਵੀ ਇਹੀ ਕੰਮ ਕਰੇ, ਘਰਾਂ ਦੇ ਵਿੱਚ ਟਿਫਨ ਬਣਾ ਬਣਾ ਵੇਚੀ ਜਾਂਦੇ ਆ, ਘਰਾਂ ਵਿੱਚ ਕਿਹੜੀਆਂ ਪਿੰਨੀਆਂ ਅਲਸੀ ਦੀਆਂ ਪਿੰਨੀਆਂ ਬਣਾ ਬਣਾ ਵੇਚੀ ਜਾਂਦੇ ਆ, ਸਾਗ ਬਣਾ ਬਣਾ ਵੇਚੀ ਜਾਂਦੇ ਆ, ਬੱਕਰਾ ਬਣਾ ਬਣਾ ਵੇਚੀ ਜਾਂਦੇ ਆ। ਕਮਾਨ ਮੈਨ, ਪਟਿਆਲਾ ਤੋਂ ਖਬਰ ਆਈ ਆ, ਇੱਕੋ ਪਰਿਵਾਰ ਦੇ 4 ਮੈਂਬਰਾਂ ਵੱਲੋਂ ਕਥਿਤ ਤੌਰ ਤੇ ਜ਼ਹਿਰੀਲੀ ਚੀਜ਼ ਖਾਣ ਦਾ ਮਾਮਲਾ ਸਾਹਮਣਾ ਆਇਆ। ਘਰੇਲੂ ਵਿਵਾਦ ਸੀ, ਕਹਿੰਦੇ ਘਰੇਲੂ ਰੌਲਾ ਚੱਲਦਾ ਸੀ, ਉਹਦੇ ਕਰਕੇ ਹੋਇਆ। ਮਾਂ ਤੇ ਬੇਟੇ ਦੀ ਹਾਲਤ ਗੰਭੀਰ ਆ, ਬਾਕੀ 2 ਮਰ ਗਏ। ਭਾਰਤ ਪਾਕਿਸਤਾਨ ਤਣਾਅ ਘਟਣ ਮਗਰੋਂ SGPC ਨੇ ਕਰਤਾਰਪੁਰ ਲਾਂਘਾ ਖੋਲਣ ਦੀ ਇਜਾਜ਼ਤ ਮੰਗੀ ਹੈ। UK ਚ ਫਿਰੋਜ਼ਪੁਰ ਦੇ ਸਹਿਜਦੀਪ ਸਿੰਘ ਦੀ ਅਚਾਨਕ ਮੌਤ ਹੋ ਗਈ, ਦਿਲ ਦੇ ਦੌਰੇ ਨਾਲ ਮੌਤ ਹੋਈ ਹੈ। ਤੁਸੀਂ ਦੇਖੋ ਆਪਣੇ ਉਮਰ ਜੀ, ਦਿਲ ਦੇ ਦੌਰੇ ਨਾਲ ਯੰਗ ਬੱਚੇ 22-25-30 ਸਾਲ ਦੇ, ਅੱਗੇ ਜਿਹੜੇ ਦਿਲ ਦਾ ਦੌਰਾ ਸੁਣਿਆ ਸੀਗਾ 50-60 ਸਾਲ ਦੇ ਜਾ ਕੇ ਬੁੜੇ ਨੂੰ ਕਿਸੇ ਨੂੰ ਹੁੰਦਾ, ਅੱਜ ਕੱਲ੍ਹ ਤਾਂ 50-60 ਸਾਲ ਦਾ ਬੁੜਾ ਹੀ ਨਹੀਂ ਮੰਨਦਾ ਆਪਦੇ ਆਪ ਨੂੰ, ਉਦੋਂ ਉਹਨਾਂ ਨੂੰ ਹੁੰਦਾ ਸੀ, ਅੱਜ ਕੱਲ੍ਹ 25-30 ਸਾਲ ਵਾਲਿਆਂ ਨੂੰ ਹੋਈ ਜਾਂਦਾ ਵਿਚਾਰਿਆਂ ਨੂੰ। ਐਨੀਵੇ, ਅਮੈਰੀਕਾ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਜੀ, ਇਮੀਗ੍ਰੇਸ਼ਨ ਛਾਪੇ ਤੇਜ਼ ਕਰਤੇ, ਸਿਰਫ 5 ਦਿਨਾਂ 10,000 ਕਾਬੂ ਕੀਤੇ ਆ। ਮੈਂ ਕਹਿੰਦਾ ਜੇ ਸਾਡੇ ਇੱਥੇ ਕਦੇ ਛਾਪੇ ਮਾਰਨ ਆ ਜਾਣ, ਸ਼ਰਤ ਇੱਕ, ਫੰਡ ਉਹਨਾਂ ਨੂੰ ਜਿਹੜੇ ਜਾਲੀ ਆ, ਜਿਹੜੇ ਗਲਤ ਪੇਪਰ ਬਣਾ ਕੇ ਆਏ ਆ, ਭੈਣਾਂ ਨਾਲ ਭਰਾਵਾਂ ਨਾਲ ਵਿਆਹ ਕਰਾ ਕੇ ਆਏ ਆ, ਡੌਂਕੀਆਂ ਲਾ ਕੇ ਆਏ ਆ, ਉਹਨਾਂ ਨੂੰ ਫੜ ਕੇ ਬਰੰਗ ਲਫਾਫੇ ਵਾਂਗੂ ਵਾਪਸ ਪਿੰਡ ਨੂੰ। ਆਪਣੇ ਜਤਿੰਦਰ ਭਾਈ, ਭਾਈ ਤੁਸੀਂ ਗੱਲ ਕੀ ਆ ਜੀ, ਕਿਵੇਂ ਹੋ ਦੀਪਾ ਜੀ?
2: ਵਧੀਆ ਵਧੀਆ।
0: ਪ੍ਰਾੜਾ ਫੈਸ਼ਨ ਕਾਫੀ ਮਸ਼ਹੂਰ ਆ, ਕਾਫੀ ਲੋਕ ਪਾਉਂਦੇ ਨੇ
2: ਜੀ। ਮਹਿੰਗਾ ਵੀ ਆ ਜੀ,
0: ਮਹਿੰਗਾ ਮੂੰਗੇ ਦਾ ਤਾਂ ਪਤਾ ਨੀ।
2: ਹਾਂਜੀ,
0: $66,00,000 ਦਾ ਨਕਲੀ ਪ੍ਰਾੜਾ ਪਰੂੜਾ ਜੇ ਫੜ ਲਏ, ਚੋਰੀ ਦੀਆਂ ਜਿਹੜੀਆਂ ਰੋਲੈਕਸ ਘੜੀਆਂ ਪਾਈ ਫਿਰਦੇ ਆ, ਫੇਰ ਨਾ ਦਿਖਾਉਣਗੇ ਮੈਨੇ ਰੋਲੈਕਸ ਪਾਈ ਹੋਈ ਹੈ, ਉਹ ਸਭ ਚੋਰੀ ਦਾ ਮਾਸੀ। ਸਰੀ ਇੱਕ ਘਰ ਚ ਛਾਪਾ ਮਾਰਿਆ, ਕਹਿੰਦਾ 66 ਲੱਖ ਡਾਲਰ ਦਾ ਸਮਾਨ ਉਥੋਂ ਫੜਿਆ।
3: 66 ਲੱਖ ਡਾਲਰ ਦਾ?
0: ਹਾਂਜੀ।
3: ਠੀਕ।
0: ਅੱਛਾ ਗੱਲ ਸੁਣੋ
3: ਜੀ,
0: ਆਪਣੀ ਜਿਹੜੀਆਂ ਲਿਸਟਿੰਗਾਂ ਨੇ ਉਹਦੇ ਬਾਰੇ ਦੱਸੋ।
3: ਸਾਡੇ ਕੋਲ ਦੇ ਭਾਜੀ ਕੈਲਡਨ ਦੇ ਵਿੱਚ 3 ਲਿਸਟਿੰਗਾਂ ਨੇ। ਕੈਲਡਨ ਦੀ ਗੱਲਬਾਤ ਕਰਦੇ, ਸਭ ਤੋਂ ਪਹਿਲਾਂ ਕੈਲਡਨ ਦੇ ਵਿੱਚ ਆਪਣੇ ਕੋਲ ਇੱਕ 80 ਤੋਂ 90 ਏਕੜ ਦਾ ਫਾਰਮ ਸੇਲ ਦੇ ਉੱਪਰ ਹੈਗਾ ਆ। ਇਸ ਫਾਰਮ ਦੇ ਵਿੱਚ 12 ਬੈਡਰੂਮ ਦਾ ਮਕਾਨ ਬਣਿਆ ਹੈ, 7 ਕਾਰਗਰਾਜ ਨੇ। ਜੇ ਤੁਸੀਂ ਇੱਦਾਂ ਦਾ ਫਾਰਮ ਲੈਣਾ ਚਾਹੁੰਦੇ ਹੋ, ਜਿਹਨੀਆਂ 5 ਐਂਟਰਸ ਨੇ, ਤੇ ਹਾਈਵੇ 410 ਸਿਰਫ 10 ਤੋਂ 12 ਮਿੰਟ ਦੀ ਡਰਾਈਵ ਦੇ ਉੱਪਰ ਹੈ। ਕੈਲਡਨ ਦੇ ਵਿੱਚ ਲੋਕੇਟਡ ਹੈ, ਬੜੀ ਰੀਜਨੇਬਲ ਡੀਲ ਹੈ। ਜੇ ਤੁਸੀਂ ਕੈਲਡਨ ਦੇ ਵਿੱਚ 80 ਏਕੜ ਦਾ ਫਾਰਮ ਲੈਣਾ ਚਾਹੁੰਦੇ ਹੋ, ਨੰਬਰ ਤੇ ਕਾਲ ਕਰਨੀ ਹੈ 416-266-2262। ਸਾਡੇ ਕੋਲ ਕੈਲਡਨ ਦੇ ਵਿੱਚ 3 ਕਾਰਗਰਾਜ ਵਾਲੀ ਪ੍ਰੋਪਰਟੀ ਹੈ। ਇਹ ਜਿਹੜੀ 3 ਕਾਰਗਰਾਜ ਵਾਲੀ ਪ੍ਰੋਪਰਟੀ ਹੈ, ਪਾਵਰ ਆਫ ਸੇਲ ਦੇ ਉੱਪਰ ਆਈ ਹੋਈ ਹੈ। 4 ਬੈਡਰੂਮ ਦਾ ਵਿੱਚ ਡਿਟੈਚ ਮਕਾਨ ਬਣਿਆ, 3 ਕਾਰਗਰਾਜ ਨੇ। ਇਹ ਜਿਹੜੀ ਪ੍ਰੋਪਰਟੀ ਹੈ, ਇਹ ਵੀ ਬਹੁਤ ਰੀਜਨੇਬਲ ਪ੍ਰਾਈਸ ਤੇ ਮਿਲ ਜਾਣੀ ਹੈ। 3ਜੀ ਪ੍ਰੋਪਰਟੀ ਕੈਲਡਨ ਦੇ ਵਿੱਚ ਕਸਟਮ ਬਿਲਟ ਘਰ ਹੈਗਾ, 1.5 ਏਕੜ ਦੇ ਵਿੱਚ ਬਣਿਆ। ਹਾਈਵੇ 10 ਤੋਂ ਘਰ ਦੇਖ ਰਿਹਾ। ਜੇ ਤੁਸੀਂ ਕੈਲਡਨ ਦੇ ਵਿੱਚ ਮੂਵ ਹੋਣਾ ਚਾਹੁੰਦੇ ਹੋ, ਕਸਟਮ ਬਿਲਟ ਘਰ ਦੇ ਵਿੱਚ ਬਹੁਤ ਖੂਬਸੂਰਤ ਘਰ ਹੈ, 4 ਬੈਡਰੂਮ 4 ਵਾਸ਼ਰੂਮ ਨੇ। ਖਾਸ ਗੱਲ ਕੀ ਹੈ, ਵਾਕਆਊਟ ਬੇਸਮੈਂਟ ਹੈ, ਬੇਸਮੈਂਟ ਦੇ ਵਿੱਚ ਥੀਏਟਰ, ਬੇਸਮੈਂਟ ਦੇ ਵਿੱਚ ਸੋਨਾ ਰੂਮ, ਬੇਸਮੈਂਟ ਦੇ ਵਿੱਚ 2 ਬੈਡਰੂਮ, ਬੇਸਮੈਂਟ ਦੇ ਵਿੱਚ ਜਿਮ, ਇਹ ਸਾਰਾ ਕੁਝ ਤੁਸੀਂ ਬਣਾ ਸਕਦੇ ਹੋ। 70-80% ਬੇਸਮੈਂਟ ਆਲਰੇਡੀ ਫਿਨਿਸ਼ ਹੈ। ਆਪਣੇ ਹਾਈਵੇ 410 ਤੋਂ ਸਿਰਫ 20-25 ਮਿੰਟ ਦੀ ਡਰਾਈਵ ਹੈ। ਜੇ ਤੁਸੀਂ ਕੈਲਡਨ ਦੇ ਵਿੱਚ ਇਹ ਵੀ ਦੇਖਣਾ ਚਾਹੁੰਦੇ ਹੋ, ਕਸਟਮ ਬਿਲਟ ਘਰ, ਨੰਬਰ ਸਾਡਾ 1416-216-2262
0: ਨੂੰ ਫੋਨ ਕਰ ਲਿਓ ਤੇ ਆਪਦੀ ਜਾਣਕਾਰੀ ਲੈ ਲਿਓ। ਹੋਰ ਖਬਰਾਂ 'ਚ ਖਬਰ ਹੈ, ਐਡਮੰਟਨ ਵਿੱਚ ਗੋਲਾਬਾਰੀ ਮਾਮਲੇ 'ਚ 19 ਸਾਲਾ ਨੌਜਵਾਨ ਨੂੰ ਫੜਿਆ ਹੈ। BC ਵਿੱਚ ਇੱਕ ਕਿਸ਼ਤੀ ਪਲਟ ਗਈ, RCMP ਨੇ ਬਚਾਇਆ। ਜਦੋਂ ਘਰੇ ਲੋੜ ਪੈਂਦੀ ਆ ਪੁਲਿਸ ਦੀ, ਘਰੇ ਕੋਈ ਡਕੈਤੀ ਹੋ ਜੇ ਜਾਂ ਪਾਣੀ 'ਚ ਕੋਈ ਡੁੱਬਦਾ ਹੋਵੇ, ਅੱਗ ਲੱਗ ਜੇ, ਅਸੀਂ 911 ਘੁਮਾਉਂਦੇ ਹਾਂ। ਪੁਲਿਸ ਵਾਲੇ ਆਉਂਦੇ ਆ, ਫਾਇਰ ਵਾਲੇ ਆਉਂਦੇ ਆ, ਐਂਬੂਲੈਂਸ ਵਾਲੇ ਆਉਂਦੇ ਆ। ਲੇਕਿਨ ਯਾਰ ਪੁਲਿਸ ਵਾਲਾ ਤੁਸੀਂ ਗਲਤੀ ਕਰਦੇ, ਉਹਨੂੰ ਟਿਕਟ ਦੇ, ਫਿਰ ਉਹ ਕਿਲੋ ਕਿਲੋ ਦੀਆਂ ਗਾਲਾਂ ਕੱਢਦੇ ਆ। ਖਮਾਨ ਮੈਂ, ਅੱਗ ਲੱਗਦੀ ਆ, ਆਪਾਂ ਘਰੋਂ ਬਾਹਰ ਫਾਇਰ ਬ੍ਰਿਗੇਡ ਵਾਲੇ ਅੰਦਰ ਨੂੰ ਭੱਜਦੇ ਆ। ਇਹਨਾਂ ਨੇ ਇੱਜ਼ਤ ਕਰਨੀ ਸਿੱਖੋ ਇਹਨਾਂ ਦੀ। ਖੈਰ, ਪੰਜਾਬ ਦੇ ਇੰਸਪੈਕਟਰ ਦੇ ਗੰਭੀਰ ਦੋਸ਼, ਅਮਰੀਕੀ ਪਰਿਵਾਰ ਤੋਂ 3 ਕਰੋੜ ਰੁਪਏ ਦੀ ਮੰਗੀ ਫਰੌਤੀ। ਪੰਜਾਬ ਦਾ ਇੰਸਪੈਕਟਰ ਇੱਥੇ ਫਰੌਤੀਆਂ ਮੰਗਦਾ, ਅੱਗੇ ਭੋਲੇ ਨੇ ਫੜ ਕੀਤਾ ਸੀ ਅਜਿਹਾ ਕੰਮ, ਉਹ ਜੇਲ੍ਹ 'ਚ ਬੈਠਾ, ਉਹ ਵੀ DSP ਪਤਾ ਨੀ ਕੀ ਲੱਗਿਆ ਹੋਇਆ ਸੀ। ਐਨੀਵੇ, ਯੂਰੇਨੀਅਮ ਡੀਲ ਕਰ ਲਈ ਜੀ ਆਸਟ੍ਰੇਲੀਆ ਨਾਲ ਭਾਰਤ ਨੇ। ਟਰਾਂਸਪੋਰਟ ਟਰੱਕ ਦੀ ਟੱਕਰ ਤੋਂ ਬਾਅਦ ਇੱਕ ਵਿਅਕਤੀ ਗੰਭੀਰ ਜ਼ਖਮੀ ਹੋਇਆ, ਜੋ ਸਵੇਰੇ ਸਵੇਰੇ ਸਟੀਲ ਐਵਨਿਊ ਤੇ ਵਿੰਸਟਨ ਚਰਚਿਲ ਤੇ ਐਕਸੀਡੈਂਟ ਹੋਇਆ। ਹੈਮਿਲਟਨ ਵਿੱਚ ਟੱਕਰ ਤੋਂ ਬਾਅਦ 24 ਸਾਲਾ ਔਰਤ ਦੀ ਮੌਤ। ਤੁਰਕੀ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨੂੰ ਪਿਸਤੌਲ ਭੇਟ 'ਚ ਕੀਤਾ, ਨਾਲੇ ਜਿਉਂਦਾ ਕਾਰਤੂਸ, ਮਰੇ ਕਾਰਤੂਸ ਨੀ, ਜਿਉਂਦਾ ਕਾਰਤੂਸ। ਹੁਣ ਜਦੋਂ ਉਹਨੇ ਜਿੰਨੇ ਵੀ ਨੇਟੋ ਦੇ ਮੈਂਬਰ ਸੀ ਸਾਰਿਆਂ ਨੂੰ ਉਹੀ ਦਿੱਤਾ ਗਿਫਟ, ਹੁਣ ਜਦੋਂ ਇੱਥੇ ਲੈ ਕੇ ਆਉਣਾ, RCMP ਨੇ ਫੜਾ ਉਹਨੇ ਪਿਸਤੌਲ, ਕਿੱਧਰ ਨੂੰ ਚੱਕੀ ਫਿਰਦਾ, ਦੇਖਦੇ ਵਿਚਾਰੇ ਦਾ ਕੀ ਬਣਦਾ। ਬ੍ਰੈਂਪਟਨ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ, ਨੌਰਥ ਪਾਰਕ ਅਤੇ ਨੇਸਮਿਥ ਦੇ ਨੇੜੇ। ਨੌਰਥ ਯਾਰਕ ਵਿੱਚ ਚਾਕੂ ਮਾਰਨ ਤੋਂ ਬਾਅਦ ਔਰਤ ਹਿਰਾਸਤ ਵਿੱਚ, ਇੱਕ ਵਿਅਕਤੀ ਜ਼ਖਮੀ। ਗਰੀਬ ਜਿਹੜੇ ਦੇਸ਼ ਨੇ ਉਹਨਾਂ ਦੇ ਵਿੱਚ, ਜਿਹੜੇ ਗਰੀਬ ਦੇਸ਼ ਆ, ਉੱਥੇ ਜਿਹੜੀ ਪਰਮਾਤਮਾ ਦੀ ਮਾਰ ਆ ਉਹ ਵੀ ਜ਼ਿਆਦਾ ਆ। ਮੀਂਹ ਆਉਂਦਾ, ਮੀਂਹ ਨਹੀਂ ਹਟਦਾ, ਤੇ ਜੇ ਤੇਜ਼ ਹਵਾਵਾਂ ਹੋਣ ਉਹ ਨਹੀਂ ਹਟਦੀ, ਗਰਮੀ ਪੈਣ ਲੱਗ ਜਾਏ ਉਹ ਨਹੀਂ ਹਟਦੀ। ਸਰ, ਇੱਕ ਮੂਵੀ ਆਈ ਆ ਤਬਾਹੀ, ਇਹਦਾ ਗਰੀਬ ਮੁਲਕ ਨਾਲ ਕੋਈ ਤਾਲੁਕ ਨਹੀਂ ਗਾ। ਇਹਦੇ 'ਚ ਕੋਈ ਸੀਨ ਇਹੋ ਜਿਹੇ ਨੇ, ਭੜਕਾਊ ਸੀਨ, ਉਹਦੇ ਕਿੰਤੂ ਪ੍ਰੰਤੂ ਕਰੀ ਜਾਂਦੇ ਆ, ਕਦੇ ਆਇਓ ਕਿਹਾ ਦੇਖਿਓ ਇੱਧਰ, ਉਹ ਕਿੰਤੂ ਪ੍ਰੰਤੂ ਕਰ ਰਹੇ ਆ। ਖੈਰ, ਦੇਖਦੇ ਹਾਂ ਕੀ ਬਣਦਾ। ਲੇਕਿਨ ਇਹ ਜਿਹੜੀ ਮੂਵੀ ਦੀ ਪੂਰੀ ਤੁਸੀਂ ਟ੍ਰੇਲਰ ਦੇਖਣਾ ਹੈ ਤਾਂ devtadla.com ਤੇ ਤੁਹਾਨੂੰ ਜਾਣਾ ਪਏਗਾ। US ਤੋਂ ਖਬਰ ਆਈ ਆ, ਫੌਜਾਂ ਨੇ 2 ਦਿਨਾਂ ਵਿੱਚ 170 ਤੋਂ ਵੱਧ ਇਰਾਨੀ ਟਿਕਾਣਿਆਂ ਦੇ ਹਮਲੇ ਕੀਤੇ। ਕਰਾਚੀ ਵਿੱਚ 6 ਸਾਲਾ ਬੱਚੀ ਦੇ ਜਿਨਸੀ ਸ਼ੋਸ਼ਣ ਅਤੇ ਕਤਲ ਦੇ ਦੋਸ਼ੀ ਨੂੰ 5 ਦਿਨਾਂ ਦੇ ਸਰੀਰਕ ਰਿਮਾਂਡ ਤੇ ਭੇਜਿਆ। ਚੀਨ ਦੀ ਜੁੱਤੀ ਫੈਕਟਰੀ ਨੂੰ ਅੱਗ ਲੱਗ ਗਈ ਜੀ, ਬਹੁਤ ਭਾਰੀ ਨੁਕਸਾਨ ਹੋਇਆ, ਮਨੁੱਖਾਂ ਦਾ ਨੁਕਸਾਨ ਹੋਇਆ, ਉਹਦੀ ਅਜੇ ਜਾਂਚ ਪੜਤਾਲ ਚੱਲ ਰਹੀ ਹੈ, ਜਦੋਂ ਪੂਰਾ ਹੋਇਆ ਤੁਹਾਨੂੰ ਦੱਸਾਂਗੇ। ਮੋਹਾਲੀ ਵਿੱਚ ਔਰਤ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਪੰਜਾਬ ਪੁਲਿਸ ਦੇ 2 ਕਾਂਸਟੇਬਲ ਗ੍ਰਿਫਤਾਰ। ਪੰਜਾਬ ਦੇ ਪਿੰਡਾਂ ਵਿੱਚ ਵੱਡੀਆਂ ਸਕਰੀਨਾਂ ਤੇ ਫਿਲਮ ਸਤਲੁਜ ਦਿਖਾਈ ਜਾ ਰਹੀ ਹੈ। ਟਿਕਟੌਕ ਤੇ ਇੱਕ ਚੀਜ਼ ਦੇਖਣ ਵਾਲੀ ਹੈ, ਜਿਹੜੇ ਖਾਲਿਸਤਾਨ ਤੇ ਦਲਜੀਤ ਨੂੰ ਕਹਿੰਦੇ ਦਲਜੀਤ ਮਾੜਾ, ਦਲਜੀਤ ਆ, ਦਲਜੀਤ ਉਹ ਤੇ ਦਲਜੀਤ ਆ, ਉਹਨੇ ਅਮਿਤਾਭ ਦੇ ਪੈਰੀ ਲਾ ਲਏ, ਮੋਦੀ ਦੇ ਪੈਰੀ ਹੱਥ ਲਾ ਲਏ, ਵੈਸੇ ਵੱਡਿਆਂ ਨੇ ਪੈਰੀ ਹੱਥ ਲਾਉਣ ਨੂੰ ਸਾਰਿਆਂ ਨੂੰ ਕਿਹਾ ਹੋਇਆ। ਖੈਰ, ਅੱਜ ਤੱਕ ਉਹ ਜਿਹੜੇ ਬੰਦੇ ਸੀ, ਹੋਰਾਂ ਬੰਦਿਆਂ ਨੇ ਤਾਂ ਦਲਜੀਤ ਦੀ ਬੜੀ ਤਰੀਫ ਕੀਤੀ, ਉਹ ਬੰਦੇ ਸੀ ਜਿਹੜੇ ਕਿੰਤੂ ਪ੍ਰੰਤੂ, ਉਹਨਾਂ ਨੇ ਟਿਕਟ ਟਿੱਪਣੀ ਨਹੀਂ ਸੁਣੀ ਵੀ ਸਤਲੁਜ ਬਾਰੇ ਉਹਨੇ ਇੰਨਾ ਚੰਗਾ ਕੰਮ ਕੀਤਾ ਸਾਡੇ ਲਈ, ਉਹ ਕਿੱਧਰ ਚਲੇ ਗਏ? ਖੈਰ, ਦੇਖਦੇ ਹਾਂ ਕਿੱਧਰ ਜਾਂਦੇ ਆ ਉਹ, ਉਹਨਾਂ ਨੂੰ ਵੀ ਫੜਦੇ ਹਾਂ ਸੱਜੇ ਖੱਬੇ। ਮੈਂ ਆਪਦਾ ਕੰਮ ਕਰ ਲਾਂ ਪਹਿਲਾਂ, ਇੱਧਰ ਟੈਕਨੀਕਲਟੀ ਡਿਫਰੈਂਟ ਡਿਫੀਕਲਟੀ ਆ ਜਿਹੜੀ, ਉਹਨੂੰ ਦੂਰ ਕਰਨ ਲੱਗੇ ਹਾਂ। ਹੋ ਗਈ ਕਰਿਆ ਜੀ ਆ ਰਹੀ ਲਓ ਜੀ ਹੁਣ ਇਧਰੋਂ ਬੰਦ ਕਰਦੇ ਆ ਉਧਰੋਂ ਸ਼ੁਰੂ ਕਰਦੇ ਆ ਦੇਖਦੇ ਆ ਚੱਲਦਾ ਕਿ ਨਹੀਂ ਚੱਲਦਾ ਚੱਕ ਦੋ ਬੱਟੇ ਲੱਗਦਾ ਜੇ ਵੀ ਕੋਈ ਗੜਬੜ ਹੈ ਦਾਲ ਮੈਂ ਕੁਛ ਕਾਲਾ ਹੈ ਖਣੀ ਦਾਲ ਹੀ ਕਾਲੀ ਬਣੀ ਆ ਜੇ ਵੀ ਨੀ ਪਤਾ ਮੈਨੂੰ
4: ਅੱਛਾ ਆਪਣੇ ਓਵਰਪ੍ਰੀਤ ਜੀ ਹੋਰ ਕੀ ਕਹਿਣਾ ਚਾਹੋਗੇ
1: ਬਿਲਕੁਲ ਦੇਵ ਜੀ ਸੋ ਇੰਸ਼ੋਰੈਂਸ ਦੀ ਆਪਾਂ ਗੱਲ ਕਰ ਰਹੇ ਸੀਗੇ ਦੇਖੋ ਸਟੇਟ ਪਲੈਨਿੰਗ ਦੇ ਵਿੱਚ ਤਾਂ ਇੰਸ਼ੋਰੈਂਸ ਦੀ ਬਹੁਤ ਇੰਪੋਰਟੈਂਸ ਹੈ ਬਟ ਇਹਦਾ ਇਹ ਮਤਲਬ ਨਹੀਂ ਵੀ ਅੱਜ ਜੇ ਆਪਾਂ 20-25-30 ਸਾਲ ਦੀ ਆਪਣੀ ਉਮਰ ਆਪਾਂ ਹਜੇ ਐਸੈਟਸ ਬਣਾ ਰਹੇ ਹਾਂ ਤੇ ਆਪਾਂ ਸਟੇਟ ਪਲੈਨਿੰਗ ਬਾਰੇ ਸੋਚਾਂਗੇ ਅਫਕੋਰਸ ਅੱਜ ਆਪਾਂ ਇੰਸ਼ੋਰੈਂਸ ਨੂੰ ਐਜ਼ ਏ ਇਨਕਮ ਰਿਪਲੇਸਮੈਂਟ ਟੂਲ ਲੈ ਸਕਦੇ ਹਾਂ ਤੁਸੀਂ ਅੱਜ ਟਰਮ ਇੰਸ਼ੋਰੈਂਸ ਨਾਲ ਆਪਣੇ ਆਪ ਨੂੰ ਇੰਸ਼ੋਰ ਕਰ ਲਓ ਟਾਈਮ ਟੂ ਟਾਈਮ ਆਪਾਂ ਉਹਦੇ ਚੇਂਜਸ ਕਰਕੇ ਕੱਲ ਸੇਮ ਪਲਾਨ ਨੂੰ ਆਪਾਂ ਸਟੇਟ ਪਲੈਨਿੰਗ ਲਈ ਯੂਜ਼ ਕਰ ਸਕਦੇ ਹਾਂ ਸੋ ਇਹ ਸਾਰੇ ਪ੍ਰੋਸੈਸ ਦੇ ਵਿੱਚ ਮੇਨ ਚੀਜ਼ ਕੀ ਹੈ ਕਿ ਤੁਹਾਡੀ ਹੈਲਥ ਲੋਕ ਹੋਈ ਹੋਏਗੀ ਕਿਉਂਕਿ ਅੱਜ ਆਪਣੀ 20-25-30 ਸਾਲ ਦੀ ਉਮਰ ਹੈ ਆਪਾਂ ਹੈਲਦੀ ਹਾਂ ਲੇਕਿਨ 20-30 ਸਾਲ ਬਾਅਦ ਆਪਾਂ ਨੂੰ ਨਹੀਂ ਪਤਾ ਹੈਲਥ ਦਾ ਕੀ ਹੋਣਾ ਜਾਂ ਫੈਮਿਲੀ ਦੇ ਵਿੱਚ ਆਪਣੇ ਪੇਰੈਂਟਸ ਨਾਲ ਕੀ ਕੰਡੀਸ਼ਨ ਆਉਂਦੀ ਹੈ ਕਿਉਂਕਿ ਸਾਰੀ ਅੰਡਰ ਰਾਈਟਿੰਗ ਦੇ ਵਿੱਚ ਸਾਰੀਆਂ ਚੀਜ਼ਾਂ ਤੁਹਾਡੀਆਂ ਕੰਸੀਡਰ ਹੁੰਦੀਆਂ ਸੋ ਅੱਜ ਆਪਾਂ ਹੈਲਥ ਲੋਕ ਕਰ ਲਈ ਕੱਲ ਨੂੰ ਆਪਾਂ ਇਸੇ ਪਲਾਨ ਨੂੰ ਸਟੇਟ ਪਲੈਨਿੰਗ ਦੇ ਟੂਲ ਦੇ ਵਿੱਚ ਚੇਂਜ ਕਰ ਲਾਂਗੇ ਤਾਂ ਕਿ ਆਪਾਂ ਇੱਕ ਵੱਡੀ ਕੈਸ਼ ਵੈਲਿਊ ਆਪਣੇ ਲਈ ਯੂਜ਼ ਕਰੀਏ ਆਪਣੇ ਰਿਟਾਇਰਮੈਂਟ ਲਈ ਆਪਣੇ ਫਿਊਚਰ ਲਈ ਯੂਜ਼ ਕਰੀਏ ਪਲੱਸ ਨਾਲ ਦੀ ਨਾਲ ਇੱਕ ਬਹੁਤ ਵੱਡਾ ਅਮਾਊਂਟ ਹੈ ਜਿਹੜਾ ਉਹ ਨੈਕਸਟ ਜਨਰੇਸ਼ਨ ਕੋਲ ਜਾਏਗਾ ਜਿਹਨੂੰ ਵੈਲਥ ਟ੍ਰਾਂਸਫਰ ਆਪਾਂ ਕਹਿ ਸਕਦੇ ਹਾਂ ਸੋ ਤੁਸੀਂ ਇੰਸ਼ੋਰੈਂਸ ਦੀ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤੁਹਾਡੇ ਘਰ ਦੇ ਵਿੱਚ ਕੋਈ ਬਜ਼ੁਰਗ ਹੈਗੇ ਪੇਰੈਂਟਸ ਹੈ ਜਿਨ੍ਹਾਂ ਦੇ ਤੁਸੀਂ ਫਾਈਨਲ ਐਕਸਪੈਂਸਿਸ ਵੀ ਫਿਊਨਰਲ ਕੋਸਟ ਨੂੰ ਕਵਰ ਕਰਨਾ ਤਾਂ ਵੀ ਆਪਾਂ ਇੰਸ਼ੋਰੈਂਸ ਕਰ ਸਕਦੇ ਹਾਂ ਜੋ ਐਕਚੁਅਲੀ ਬੇਸਿਕ ਆਈਡੀਆ ਸੀਗਾ ਜਦੋਂ ਇਹ ਸ਼ੁਰੂ ਹੋਈ ਸੀਗੀ ਇੰਸ਼ੋਰੈਂਸ ਕਿ ਬਰੀਅਲ ਕੋਸਟ ਨੂੰ ਜਾਂ ਫਿਊਨਰਲ ਕੋਸਟ ਨੂੰ ਕਵਰ ਕਰਨ ਲਈ ਇੰਸ਼ੋਰੈਂਸ ਨੂੰ ਯੂਜ਼ ਕੀਤਾ ਜਾਂਦਾ ਸੀ ਸੋ 10,000 ਤੋਂ ਲੈ ਕੇ ਤੁਸੀਂ ਜਿੰਨਾ ਵੀ ਤੁਹਾਨੂੰ ਲੱਗਦਾ ਆਪਾਂ ਨੂੰ ਉਨਾ ਅਮਾਊਂਟ ਚਾਹੀਦਾ ਆਪਾਂ ਉਨੇ ਦੀ ਫਿਊਨਰਲ ਇੰਸ਼ੋਰੈਂਸ ਕਰ ਸਕਦੇ ਹਾਂ ਤੁਸੀਂ ਆਪਣੇ ਪੇਰੈਂਟਸ ਦੀ ਡੇਟ ਆਫ ਬਰਥ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਉਹਨਾਂ ਦੀ ਹੈਲਥ ਕੰਡੀਸ਼ਨ ਮੇਰੇ ਨਾਲ ਸ਼ੇਅਰ ਕਰ ਦਿਓ ਤਾਂ ਮੈਂ ਤੁਹਾਨੂੰ ਜੋ ਵੀ ਬੈਸਟ ਰੇਟ ਹੋਏਗਾ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰ ਦਾਂਗੀ ਨੰਬਰ ਹੈ ਜੀ ਮੇਰਾ 6474416 1616 6474416 1616
0: ਨੰਬਰ ਫੇਰ ਦੇ ਦਿਓ
1: ਨੰਬਰ ਜੀ 6474416 1616 6474416 1616
0: ਬੜੀ ਮਿਹਰਬਾਨੀ ਬੜੀ ਮਿਹਰਬਾਨੀ ਆ ਮਾਈਕ ਨੂੰ ਥੱਲੇ ਰਹਿਣ ਦਿਓ ਜੀ ਆ ਜਦੋਂ ਮਿਊਜ਼ਿਕ ਚੱਲ ਗਿਆ ਆਪਾਂ ਨੂੰ ਪਤਾ ਲੱਗ ਗਈ ਚੱਲ ਪਏ ਆਲਰਾਈਟ ਖਬਰਾਂ ਹੋਰ ਚੱਕੋ ਜੀ ਬਾਰਸਲੋਨਾ ਵਿੱਚ 112 ਸਾਲ ਵਿੱਚ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਕਿਉਂਕਿ ਫਰਾਂਸੀਸੀ ਪਰਮਾਣੂ ਰਿਐਕਟਰ ਜਿਹੜਾ ਹੈ ਉਹਨੂੰ ਬੰਦ ਕਰਨਾ ਪਿਆ ਗਰਮੀ ਇੰਨੀ ਸੀ ਕਹਿੰਦੇ ਹੋ ਮੈਂ ਜਾਂਦਾ ਅਮੈਰੀਕਾ 'ਚ ਇੱਕ ਬਿਮਾਰੀ ਫੈਲੀ ਹੋਈ ਹੈ ਬੜੀ ਖਤਰਨਾਕ ਬਿਮਾਰੀ ਹੈ ਜਿਹੜੇ ਡਾਇਰੀਆ ਲੱਗਦਾ ਤੇ ਹਟਦਾ ਹੀ ਨਹੀਂ ਹੈ ਆਪਣੇ ਕਿਉਂਕਿ ਗੁਆਂਢ 'ਚ ਹੈਗਾ ਜਿਹੜੇ ਉੱਧਰ ਨੂੰ ਜਾਂਦੇ ਆ ਭਾਈ ਇੱਥੇ ਇਮਿਊਨ ਸਿਸਟਮ ਕਾਇਮ ਕਰਕੇ ਜਾਓ ਜਿਹੜੇ ਘੁੰਮਣ ਫਿਰਨ ਜਾਣਾ 2 ਹਫ਼ਤੇ ਪਹਿਲਾਂ ਡਾਕਟਰ ਨਾਲ ਗੱਲ ਕਰੋ ਉਹ 2-1 ਟੀਕਾ ਲਾਉਂਦੇ ਆ ਮੇਰੇ ਖਿਆਲ 1 ਦਵਾਈ ਪੇ ਆਉਂਦੇ ਆ ਉਹਦੇ ਨਾਲ ਤੁਹਾਡਾ ਇਮਿਊਨ ਸਿਸਟਮ ਠੀਕ ਰਹਿੰਦਾ ਵੈਸੇ ਵੀ ਅਮਰਪ੍ਰੀਤ ਜੀ ਜੇ ਤੁਸੀਂ ਨਾ ਜਮੈਕਾ ਮੈਕਸੀਕੋ ਜਾਣਾ ਉੱਥੇ ਜਿਹੜੇ ਫਰੂਟ ਆ ਬਹੁਤ ਸਵਾਦ ਹੁੰਦੇ ਆ ਬੜੇ ਮਿੱਠੇ ਹੁੰਦੇ ਆ ਪਰ ਉਹਨਾਂ ਦਾ ਜਿਹੜਾ ਮਿਨਰਲ ਆ ਉਹ ਬਹੁਤ ਸਟਰੋਂਗ ਆ ਉਹਦੇ ਕਰਕੇ ਤੁਹਾਨੂੰ ਡਾਇਰੀਆ ਹੋ ਸਕਦਾ
1: ਹਾਂਜੀ ਬਿਲਕੁਲ ਦੇਵ ਜੀ ਐਕਚੁਅਲੀ ਮੈਨੂੰ ਲੱਗਦਾ ਕਿ ਥੋੜਾ ਕਲਾਈਮੇਟ ਦਾ ਵੀ ਬਹੁਤ ਜ਼ਿਆਦਾ ਫਰਕ ਹੋ ਜਾਂਦਾ ਉਹਨਾਂ ਚੀਜ਼ਾਂ ਦਾ ਕਿਉਂਕਿ ਉਹ ਫਰੂਟ ਗਰੋ ਹੀ ਉਸ ਕਲਾਈਮੇਟ 'ਚ ਹੋਇਆ ਤਾਂ ਆਪਣੀ ਬਾਡੀ ਉਹਦੇ ਨਾਲ ਨਹੀਂ ਉਹ ਕਰ ਸਕਦੀ ਸੋ ਦੇਵ ਜੀ ਨੇ ਵਧੀਆ ਆਈਡੀਆ ਦਿੱਤਾ ਕਿ ਵੈਕਸੀਨ ਕਰਵਾ ਕੇ ਜਾਓ ਤੇ ਆਪਣੀ ਮੈਡੀਸਨ ਲੈ ਕੇ ਜਾਓ
0: ਦੇਖੋ ਜੇ ਕਿਤੇ ਐਮਰਜੈਂਸੀ ਜਾਣਾ ਪੈਣਾ ਜੇ ਇੰਡੀਆ ਨੂੰ ਕੋਈ ਡੈਥ ਡੋਸ ਹੋ ਗਈ ਭੱਜ ਕੇ ਜਾਣਾ ਪੈਂਦਾ ਉਦੋਂ ਤਾਂ ਟਾਈਮ ਨਹੀਂ ਹੁੰਦਾ ਜਦੋਂ ਤੁਸੀਂ ਵੈਕੇਸ਼ਨ ਪਲਾਨ ਕਰਦੇ ਹੋ ਇੰਸ਼ੋਰੈਂਸ ਵੀ ਕਰਾਉਣੀ ਚਾਹੀਦੀ ਹੈ ਟਰੈਵਲ ਇੰਸ਼ੋਰੈਂਸ ਖਾਣ ਪੀਣ ਦਾ ਵੀ ਧਿਆਨ ਰੱਖਣਾ ਚਾਹੀਦਾ ਯੂਕੇ ਵਿੱਚ 3rd ਗਰਮੀ ਦੀ ਲਹਿਰ ਆਉਣ ਕਾਰਨ ਸਕੂਲ ਵੀਰਵਾਰ ਤੋਂ ਜਲਦੀ ਬੰਦ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਮੌਨਸੂਨ ਨੇ ਪੂਰਾ ਦੇਸ਼ ਢੱਕ ਲਿਆ ਗਜੀਆ ਵਿੱਚ ਸੜਕਾਂ ਜਾਮ ਟੋਇਆਂ ਵਿੱਚ ਫਸੀਆਂ ਕਾਰਾਂ ਤੇ ਸਾਈਕਲ ਸਾਈਕਲ ਕਾਹਦੇ ਫਸਣੇ ਮੋਢੇ ਤੇ ਚੱਕ ਕੇ ਗਾਂਹ ਤੁਰ ਜਾਓ ਰਾਮ ਮੰਦਿਰ ਦਾਨ ਚੋਰੀ ਆਹ ਇਹਨਾਂ ਨੇ ਉਹ ਟਿੱਡੀ ਮੁੱਛਾ ਸੀਗਾ ਅਡਵਾਨੀ ਨਾਲ ਯਾਤਰਾ ਕੀਤੀ ਸੀਗੀ ਤੇ ਬਾਬਰੀ ਮਸਜਿਦ ਢਾਤੀ ਫੇਰ ਕਹਿੰਦੇ ਜੀ ਉੱਥੇ ਮੰਦਿਰ ਬਣਾਓ ਮੰਦਿਰ ਬਣਾਤਾ ਹੁਣ ਤਾਂ ਚੋਰੀ ਹੋ ਰਹੀ ਆ ਨੋਟਾਂ ਦੀ ਮੋਟੇ ਮੋਟੇ ਫਰਜ਼ੀ ਰਸੀਦਾਂ ਬਣਾਈਆਂ ਜਾ ਰਹੀਆਂ ਨੇ ਉੱਥੇ ਮੁਲਜ਼ਮਾਂ ਦੇ ਘਰਾਂ ਤੋਂ ਨੋਟਾਂ ਦੇ ਬੰਡਲ ਮਿਲੇ ਰਿਸ਼ਤੇਦਾਰਾਂ ਦੇ ਬੈਂਕ ਖਾਤੇ ਫਰੀਜ਼ ਕੀਤੇ ਗਏ ਜੇ ਕਿਸੇ ਨੂੰ ਪੈਸੇ ਚਾਹੀਦੇ ਉਹਨਾਂ ਤੋਂ ਲੈ ਲਓ ਵਿਆਜ 'ਚ ਪੈਸੇ ਦਿੰਦੇ ਆ ਨਾਲੇ ਉਹ ਅਮਰੀਕਾ ਵਿੱਚ ਭਾਰਤੀ ਇੰਜੀਨੀਅਰ ਨੇ ਪਤਨੀ ਦਾ ਕਤਲ ਕਰ ਦਿੱਤਾ ਲਾਸ਼ ਦੀ ਫੋਟੋ ਆਪਦੀ ਪ੍ਰੇਮਿਕਾ ਨੂੰ ਭੇਜੀ ਕਹਿੰਦਾ ਚੱਕ ਆਹ ਦੇ ਮਾਰੀ ਪਈ ਵਾਹ ਸ਼ੇਰਾ ਬੜਾ ਆਪਦੇ ਆਪ ਨੂੰ ਕਹਿੰਦਾ ਹੋਏਗਾ ਖੈਰ ਬਲੋਚਿਸਤਾਨ ਤੱਟ ਤੋਂ ਮਿਲਿਆ ਪਾਕਿਸਤਾਨ ਕਾਰਗੋ ਜਹਾਜ਼ ਦਾ ਮਲਬਾ ਵੈਨਜ਼ੂਵੇਲਾ ਜਿਹੜਾ ਭੂਚਾਲ ਆਇਆ ਸੀ ਮਰਨ ਵਾਲਿਆਂ ਦੀ ਗਿਣਤੀ 3,811 ਹੋ ਗਈ ਤੇ ਲਾਪਤਾ ਜੇ ਕਿੰਨੇ ਉਹਦਾ ਪਤਾ ਨਹੀਂ ਹੈ ਆਂਧਰਾ ਪ੍ਰਦੇਸ਼ ਚ ਕੋਵਿਡ ਫੇਰ ਆ ਗਿਆ ਜੀ 46 ਸਾਲਾ ਮਰੀਜ਼ ਦੀ ਮੌਤ, 4 ਦਿਨਾਂ ਦੇ ਇਲਾਜ ਤੋਂ ਬਾਅਦ 2 ਜ਼ਿਲ੍ਹਿਆਂ ਵਿੱਚ 5 ਸਰਗਰਮ ਕੇਸ ਮਿਲੇ। ਜਤਿੰਦਰ ਬਾਈ ਦੇਖ ਰਿਹਾ ਵੀ ਮੇਰੀ ਵਾਰੀ ਕਦੋਂ ਆਊ। ਆਹ ਚੱਕੋ ਮਹਾਰਾਜ, ਤੁਹਾਡੀ ਵਾਰੀ ਆ ਗਈ।
3: ਸੋ ਇੱਕ ਵਾਰ ਫਿਰ ਆਪਾਂ ਸੋਚਣ ਦਾ ਦੀਏ, ਸਾਡੇ ਕੋਲ ਕੁਛ ਲਿਸਟਿੰਗਾਂ ਨੇ, ਜੇ ਤੁਸੀਂ ਰੀਅਲਸਟੇਟ ਦੀ ਮਾਰਕੀਟ ਦੇ ਵਿੱਚ ਆਪਣਾ ਘਰ ਅਪਗ੍ਰੇਡ ਕਰਨ ਬਾਰੇ ਸੋਚ ਰਹੇ ਹੋ, ਦਿਸ ਇਜ਼ ਦਾ ਰਾਈਟ ਟਾਈਮ। 2 ਬੈਡਰੂਮ ਦੀ ਲੀਗਲ ਬੇਸਮੈਂਟ, 4 ਬੈਡਰੂਮ ਪਲੱਸ ਆਫਿਸ ਸੈਕਿੰਡ ਫਲੋਰ ਤੇ, 4 ਬੈਡਰੂਮ ਦੇ ਨਾਲ ਨਾਲ ਸੈਕਿੰਡ ਫਲੋਰ ਦੇ ਉੱਪਰ ਆਫਿਸ ਤੁਸੀਂ ਬਣਾਉਣਾ ਹੋਵੇ ਜਾਂ ਫੈਮਿਲੀ ਰੂਮ ਬਣਾਉਣਾ ਹੋਵੇ ਤਾਂ ਤੁਸੀਂ ਬਣਾ ਸਕਦੇ ਹੋ। ਇਹ ਜਿਹੜੀ ਪ੍ਰੋਪਰਟੀ ਹੈ ਕ੍ਰੈਡਿਟ ਵਿਊ ਏਰੀਆ ਦੇ ਵਿੱਚ ਪ੍ਰੋਪਰਟੀ ਹੈ, ਇਹ ਜਿਹੜੀ ਪ੍ਰੋਪਰਟੀ ਹੈ ਇਸ ਪ੍ਰੋਪਰਟੀ ਦੇ ਵਿੱਚ ਫੁੱਲੀ ਅਪਗ੍ਰੇਡਡ ਪ੍ਰੋਪਰਟੀ ਹੈ। ਡਰਾਈਵਵੇ ਦੇ ਵਿੱਚ 4-6 ਗੱਡੀਆਂ ਪਾਰਕ ਹੁੰਦੀਆਂ ਨੇ, ਨਾਲ ਦੀ ਨਾਲ ਫਰੰਟ ਡਰਾਈਵਵੇ ਤੋਂ ਬੈਕ ਯਾਰਡ ਤੱਕ ਸਾਰਾ ਕੁਝ ਫੁੱਲੀ ਕੰਮ ਕਰਾਇਆ ਗਿਆ ਹੈ। ਇਸ ਪ੍ਰੋਪਰਟੀ 2 ਬੈਡਰੂਮ ਦੀ ਲੀਗਲ ਬੇਸਮੈਂਟ, ਜਿਹਦੇ ਵਿੱਚੋਂ $1,500-1,600 ਰੈਂਟ ਆ ਰਿਹਾ। ਲੀਗਲ ਬੇਸਮੈਂਟ ਦੇ ਡਾਕੂਮੈਂਟ ਪ੍ਰੋਵਾਈਡ ਕਰਾਵਾਂਗੇ। ਤੁਸੀਂ ਇਸ ਘਰ ਨੂੰ ਦੇਖਣਾ ਚਾਹੁੰਦੇ ਹੋ, ਨੰਬਰ ਸਾਡਾ 416-265-22, 416-265-22।
5: ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੈਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨ ਉਤਸ਼ਾਹੀ, ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ।
3: ਇਸ ਪ੍ਰੋਪਰਟੀ ਦੇ ਵਿੱਚ ਜਿਹੜੀ ਹੈਗੀ ਆ, ਇਹਦੇ ਵਿੱਚ 4 ਬੈਡਰੂਮ ਦਾ ਮਕਾਨ ਬਣਿਆ, ਫੁੱਲੀ ਅਪਗ੍ਰੇਡਡ ਪ੍ਰੋਪਰਟੀ ਹੈ, ਨਾਲ ਦੀ ਨਾਲ ਫਿਨਿਸ਼ ਬੇਸਮੈਂਟ ਹੈ, 1,000-80 ਫੁੱਟ ਲੋਟ ਵਾਈਡ ਹੈ ਇਹ ਜਿਹੜੀ ਪ੍ਰੋਪਰਟੀ ਹੈ। ਇਸ ਪ੍ਰੋਪਰਟੀ ਵਿੱਚ ਤੁਹਾਨੂੰ ਜਾ ਕੇ ਸਿੰਗਲ ਸੈਂਟ ਵੀ ਲਾਉਣ ਦੀ ਜ਼ਰੂਰਤ ਨਹੀਂ, ਓਪਨ ਕੰਸੈਪਟ ਹੈ, ਮਾਡਰਨ ਕਿਚਨ ਲੱਗੀ ਹੋਈ ਹੈ। ਜੇ ਤੁਸੀਂ ਆਪਣੇ ਘਰ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ, ਤੁਹਾਡੇ ਕੋਲ ਕੁਝ ਸਹਿਮੀ ਹੈ, ਟਾਊਨ ਹੈ, ਡੀਟੈਚ ਹੈ, ਸਿੰਗਲ ਕਾਰ ਗਰਾਜ, ਤੇ ਤੁਸੀਂ ਇਸ ਦੋਨੋਂ ਪ੍ਰੋਪਰਟੀਆਂ ਦੇ ਨਾਲ ਆਪਣੇ ਘਰ ਨੂੰ ਅਪਗ੍ਰੇਡ ਕਰ ਸਕਦੇ ਹੋ। ਇਹਨਾਂ ਪ੍ਰੋਪਰਟੀਆਂ ਨੂੰ ਦੇਖਣ ਲਈ ਕਾਲ ਕਰਨੀ ਹੈ 416-265-22। ਏਅਰਪੋਰਟ ਐਂਡ ਮੇਫੀਲਡ ਦੇ ਕਾਰਨਰ ਦੇ ਉੱਪਰ ਪਲਾਜ਼ਾ ਬਣ ਜਿਹੜਾ ਬਣਿਆ ਮੇਫੀਲਡ ਦਾ, ਉਸ ਪਲਾਜ਼ੇ ਦੇ ਵਿੱਚ ਇੱਕ 3-story ਬਿਲਡਿੰਗ ਬਣਨ ਜਾ ਰਹੀ ਹੈ। ਜਿਹੜੀ 3-story ਬਿਲਡਿੰਗ ਹੈ, ਇਸੇ ਵਿੱਚ ਆਪਣੇ ਕੋਲ ਕੁਛ ਕੁ ਯੂਨਿਟ ਪਏ ਨੇ। ਜੇ ਤੁਸੀਂ ਕੋਈ ਆਪਣਾ ਆਫਿਸ ਬੁੱਕ ਕਰਾਉਣਾ ਚਾਹੁੰਦੇ ਹੋ, ਸਾਨੂੰ ਇੱਕ ਵਾਰੀ ਗੱਲਬਾਤ ਕਰ ਲਿਓ। ਸਾਡਾ ਨੰਬਰ 416-265-22, 416-265-2222। ਸੁਣਦੇ ਰਹੋ ਦੇ ਤਾਤਲਾ ਸ਼ੋ।
6: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
7: ਨਹੀਂ ਨਹੀਂ,
6: ਤੂੰ ਚੋਰ ਹੈਂ,
7: ਧੋਖੇਬਾਜ਼ ਹੈਂ, ਕੰਪਨੀ ਨਾਲ ਧੋਖਾ ਕੀਤਾ, ਚੋਰ ਹੈਂ ਤੂੰ।
5: ਕ੍ਰਿਮੀਨਲ ਡਿਫੈਂਸ ਲਾਇਰ, ਸਟੈਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੈਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ। ਕਾਲ 647-871-5000,
8: 647-429-4040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 647-429-4040, 647-429-4040। 40-40 ਇਹਨਾਂ ਦਾ ਨੰਬਰ ਹੈ ਜੀ। ਔਰ ਇਹਦੇ ਨਾਲ ਦੇ ਨਾਲ ਉਮਰਪ੍ਰੀਤ ਜੀ ਸਾਡੇ ਨਾਲ ਸਟੂਡੀਓ ਚ ਨੇ। ਉਮਰਪ੍ਰੀਤ ਜੀ, ਵੈਲਕਮ ਅਗੇਨ।
9: ਥੈਂਕ ਯੂ ਸੋ ਮਚ ਦੇਵ ਜੀ। ਸੋ ਕਿਸੇ ਦਾ ਕੋਈ ਵੀ ਕੁਐਸਚਨ ਹੈ ਜੀ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਨੂੰ ਲੈ ਕੇ ਪੇਰੈਂਟਸ ਨੂੰ ਆਪਾਂ ਸੁਪਰ ਵੀਜ਼ਾ ਤੇ ਸਪਾਂਸਰ ਕਰਨਾ, ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ, ਜਾਂ ਪੇਰੈਂਟਸ ਰੀਵਿਜ਼ਿਟ ਕਰ ਰਹੇ ਹੈ ਤਾਂ ਉਹਨਾਂ ਨੂੰ ਮੇਕ ਸ਼ੋਰ ਕਿ ਉਹਨਾਂ ਦੇ ਇੱਥੇ ਆਉਣ ਤੋਂ ਪਹਿਲੇ ਉਹਨਾਂ ਦੀ ਇੰਸ਼ੋਰੈਂਸ ਹੋਏ, ਜਾਂ ਪੇਰੈਂਟਸ ਵਿਜ਼ਿਟਰ ਵੀਜ਼ੇ ਤੇ ਆ ਰਹੇ ਹੈ ਤਾਂ ਵੀ ਮੇਕ ਸ਼ੋਰ ਕਰੋ ਵੀ ਉਹਨਾਂ ਦੀ ਹੈਲਥ ਜ਼ਰੂਰ ਕਵਰ ਹੋਏ, ਜਿਹੜਾ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਪੇਰੈਂਟਸ ਦੇ ਲਈ। ਜਾਂ ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ ਨਾਲ ਰਿਲੇਟਡ ਕੋਈ ਵੀ ਕੁਐਸਚਨ ਹੈ, RRSP, REESP, TFSA, FHSA ਜਾਂ ਡਿਸੇਬਿਲਟੀ ਸੇਵਿੰਗਸ ਪਲਾਨ, RDSP, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਅਲਬਰਟਾ, BC, ਮੈਨੀਟੋਬਾ, ਸਸਕੈਚਵਾਨ, ਨੋਵਾ ਸਕੋਸ਼ੀਆ ਤੇ ਓਨਟਾਰੀਓ, ਇਹਨਾਂ ਸਾਰੀਆਂ ਪ੍ਰੋਵਿੰਸ ਵਿੱਚ ਤੁਸੀਂ ਹੋ, ਤੁਹਾਡੀ ਫੈਮਿਲੀ ਹੈ, ਫਰੈਂਡਸ ਹੈ, ਜ਼ਰੂਰ ਤੁਸੀਂ ਨੰਬਰ ਸ਼ੇਅਰ ਕਰ ਸਕਦੇ ਹੋ। ਨੰਬਰ ਅਗੇਨ ਜੀ, 647-446-1616, 647-446-1616।
8: ਥੈਂਕ ਯੂ ਜੀ। ਈਵਨ ਅੱਜ ਬੜਾ ਡਿਫੀਕਲਟ ਟਾਈਮ ਸੀਗਾ, ਟੈਕਨੀਕਲ ਡਿਫੀਕਲਟੀ ਸੀਗੀ
9: ਜੀ। ਨਹੀਂ ਕੋਈ ਗੱਲ ਨੀ ਦੇਵ ਜੀ, ਆਪਣਾ ਮੈਸੇਜ ਦਿੱਤਾ ਗਿਆ, ਸੋ ਥੈਂਕ ਯੂ ਸੋ ਮਚ।
8: ਥੈਂਕ ਯੂ ਜੀ। ਜਤਿੰਦਰ ਜੀ, ਕੀ ਕਹਿਣਾ ਚਾਹੋਗੇ?
3: ਸੋ ਦੇਵ ਭਾਈ ਜੀ, ਇਹ ਕਹਿਣਾ ਚਾਹਾਂਗਾ, ਸਾਡੇ ਕੋਲ ਮਿਲਟਨ ਏਰੀਆ ਦੇ ਵਿੱਚ ਇੱਕ ਟਰੱਕ ਯਾਰਡ ਸੇਲ ਦੇ ਉੱਪਰ ਹੈਗਾ, ਜੇ ਤੁਸੀਂ ਉਸੇ ਟਰੱਕ ਯਾਰਡ ਲੱਭ ਰਹੇ ਹੋ ਸਾਡਾ ਗੱਲਬਾਤ ਕਰ ਲਿਓ। ਜੇ ਤੁਸੀਂ ਗੈਸ ਸਟੇਸ਼ਨ ਲੱਭ ਰਹੇ ਹੋ, ਸਾਡੇ ਕੋਲ ਗੈਸ ਸਟੇਸ਼ਨ ਆ ਜਿਹਦਾ ਕਿ 8-10% ਕੈਪ ਰੇਟ ਹੈ, ਜਿਹਦੇ ਵਿੱਚ ਪੀਜ਼ਾ ਸਟੋਰ ਵੀ ਹੈ, ਇਹਦੇ ਵਿੱਚ ਕਨਵੀਨੀਅੰਸ ਸਟੋਰ ਵੀ ਆ, ਤੇ ਨਾਲ ਦੀ ਨਾਲ ਸਾਡੇ ਕੋਲ ਇੱਕ ਪਲਾਜ਼ਾ ਸੇਲ ਦੇ ਉੱਪਰ ਹੈਗਾ, ਜੇ ਤੁਸੀਂ ਇੱਦਾਂ ਦੀ ਕੋਈ ਵੀ ਕਮਰਸ਼ੀਅਲ ਪ੍ਰੋਪਰਟੀ ਲੱਭ ਰਹੇ ਹੋ ਸਾਡਾ ਗੱਲਬਾਤ ਕਰ ਲਿਓ। ਜਾਂ ਤੁਸੀਂ ਆਪਣੀ ਕੋਈ ਵੀ ਕਮਰਸ਼ੀਅਲ ਪ੍ਰੋਪਰਟੀ, ਰੀਸੇਲ ਪ੍ਰੋਪਰਟੀ ਸੈੱਲ ਕਰਨਾ ਚਾਹੁੰਦੇ ਹੋ, ਨਵਾਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ, ਇੱਕ ਵਾਰੀ ਕਾਲ ਜ਼ਰੂਰ ਕਰ ਲਿਓ। ਸਾਡਾ ਨੰਬਰ 416-265-22, 416-265-22। ਥੈਂਕ ਯੂ ਮਹਿੰਦੀ ਭਾਜੀ।
8: ਥੈਂਕ ਯੂ ਜੀ।
10: ਇੰਡੀਅਨ ਫਰੂਟ ਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
11: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰੈਂਪਟਨ।
12: ਇਨਸਾਨ ਦੀ ਸਭ ਤੋਂ ਵੱਡੀ ਦੁਸ਼ਮਣ ਉਸ ਦੀ ਆਕੜ ਹੁੰਦੀ ਹੈ, ਕਿਉਂਕਿ ਜਿੱਥੇ ਆਕੜ ਆ ਜਾਵੇ ਉੱਥੇ ਸਾਲਾਂ ਦੇ ਰਿਸ਼ਤੇ ਖਤਮ ਹੋ ਜਾਂਦੇ ਨੇ।
13: ਹਰ ਕੋਈ ਚਾਹੁੰਦਾ ਹੈ

0: ਤੁਹਾਡਾ ਔਰ ਥਰਸਡੇ ਦੀ ਦੁਪਹਿਰ ਬਾਹਰ ਦਾ ਮੌਸਮ ਵਧੀਆ ਤੇ ਕੋਸ਼ਿਸ਼ ਕਰਾਂਗੇ ਅਸੀਂ ਵੀ ਤੁਹਾਡੇ ਲਈ ਵਧੀਆ ਜਿਹਾ ਪ੍ਰੋਗਰਾਮ ਅੱਜ ਪੇਸ਼ ਕਰੀਏ, ਐਂਟਰਟੇਨ ਤੁਹਾਨੂੰ ਕਰੀਏ, ਕੁਝ ਹਾਸੇ ਖੇਡਣ ਵਾਲੀਆਂ ਗੱਲਾਂ ਬਾਤਾਂ ਹੋਣਗੀਆਂ, ਕੁਝ ਖਬਰਾਂ ਹੋਣਗੀਆਂ ਤੇ ਕੁਝ ਨੌਲੇਜ ਹੋਵੇਗੀ ਤੇ ਕੁਝ ਸਾਡੇ ਸਪਾਂਸਰ ਦੇ ਸੰਦੇਸ਼ ਹੋਣਗੇ। ਸਟੂਡੀਓ ਦਾ ਨੰਬਰ 9057990999 ਹੈ ਔਰ ਪਹਿਲਾਂ ਦੇਵ ਤਾਤਲਾ ਜੀ ਸੀ ਔਰ ਥੋੜੀ ਜਿਹੀ ਟੈਕਨੀਕਲ ਪ੍ਰੋਬਲਮ ਸਟੂਡੀਓ ਦੇ ਵਿੱਚ ਆ ਗਈ ਸੀਗੀ ਔਰ ਹੋ ਸਕਦਾ ਤੁਹਾਨੂੰ ਕੁਝ ਪ੍ਰੋਗਰਾਮ 'ਚ ਦਿੱਕਤ ਹੋਈ ਹੋਵੇ, ਲਾਈਵ ਪ੍ਰੋਗਰਾਮ ਨਾ ਪਹੁੰਚਿਆ ਹੋਵੇ ਤੁਹਾਡੇ ਤੱਕ। ਸੋ ਹੁਣ ਜੇ ਠੀਕ ਪਹੁੰਚ ਰਿਹਾ ਤੇ ਤੁਸੀਂ ਸਾਨੂੰ ਦੱਸ ਵੀ ਸਕਦੇ ਹੋ 9057990999 ਤੇ। ਸਟੂਡੀਓ 'ਚ ਸਾਥ ਦੇ ਰਹੇ ਨੇ ਕਿਰਨ ਹੁਰੀ ਤੇ ਨਾਲ ਹੀ ਜੀ ਰਾਜਨ ਹੁਰੀ ਪਹੁੰਚੇ। ਕਿਰਨ ਜੀ
1: ਸਤਿ ਸ਼੍ਰੀ ਅਕਾਲ, ਸੁਖੀ ਜੀ ਤੁਹਾਨੂੰ ਵੀ ਔਰ ਸਾਡੇ ਸਾਰੇ ਲਿਸਨਰਸ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਔਰ ਬਿਲਕੁਲ ਜੀ, ਜਿੱਥੇ ਕਿ ਟੈਕਨੀਕਲ ਐਰਰ ਸੀ ਬਟ ਹੁਣ ਜਿਹੜਾ ਜੀ ਰੀਸਟੋਰ ਕਰ ਲਿੱਤਾ ਗਿਆ। ਸੋ ਉਮੀਦ ਕਰਦੇ ਕਿ ਸਾਡੀ ਆਵਾਜ਼ ਠੀਕ ਠਾਕ ਤੁਹਾਡੇ ਤੱਕ ਪਹੁੰਚ ਰਹੀ ਹੋਗੀ। ਸੋ ਬਿਲਕੁਲ ਜੀ, ਅੱਜ ਜਿੱਥੇ ਤਰੀਕ ਹੋ ਚੁੱਕੀ ਹੈ, ਜੁਲਾਈ 9 ਜੁਲਾਈ ਹੋ ਚੁੱਕੀ ਹੈ, ਦਿਨ ਥਰਸਡੇ ਤੇ ਨਾਲ ਦੀ ਨਾਲ ਵੈਦਰ ਰਿਪੋਰਟ 27 ਡਿਗਰੀ ਕਲਾਉਡੀ ਹੈ ਤੇ ਜਿਹੜਾ ਜੀ ਮੀਂਹ ਦੀ ਅੱਜ ਆਸ ਕਹਿੰਦੇ 70% ਚਾਂਸਿਸ ਹੈਗੇ ਆ ਰੇਨ ਦੇ। 4 ਵਜੇ ਦੇ ਨਾਲ ਕਹਿੰਦੇ ਕਿ ਮੀਂਹ ਤੁਸੀਂ ਜਿਹੜਾ ਜੀ ਮਿਸੀਸਾਗਾ ਦੇ ਏਰੀਆ ਤੇ ਬ੍ਰੈਂਪਟਨ ਦੇ ਵਿੱਚ ਜਿਹੜਾ ਜੀ ਦੇਖ ਸਕਦੇ ਹੈਗੇ ਆ। ਨਾਲ ਦੀ ਨਾਲ ਹਵਾ ਦੀ ਸਪੀਡ 21 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਆ। ਔਰ ਬਿਲਕੁਲ ਜੀ, ਨਾਲ ਦੀ ਨਾਲ ਜਿਹੜਾ ਜੀ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਅਸੀਂ ਸਮੋਸਾ ਐਂਡ ਸਵੀਟ ਫੈਕਟਰੀ ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦੇ ਸਹਿਯੋਗ ਨਾਲ ਦੀ ਨਾਲ ਜਿਹੜਾ ਹੈ ਜੀ ਕਟਾਰੀਆ ਟੂਰਸ ਐਂਡ ਟਰੈਵਲ, ਟੈਲੀਟਾਈਮ ਇਲੈਕਟ੍ਰੋਨਿਕਸ, ਮੋਨਾ ਮਹਿੰਗੀ ਜੀ ਦੇ ਸਹਿਯੋਗ ਦੇ ਨਾਲ ਤੇ ਨਾਲ ਦੀ ਨਾਲ ਸਪੈਕਸ ਐਕਸਪ੍ਰੈਸ ਰਾਜਨ ਜੀ ਜਿੱਦਾਂ ਕਿ ਸਟੂਡੀਓ ਵਿੱਚ ਪਹੁੰਚੇ ਉਹਨਾਂ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਜੀ ਜੇਡੀ ਇੰਸ਼ੋਰੈਂਸ ਤੋਂ ਜੇਡੀ ਜੀ ਦੇ ਸਹਿਯੋਗ ਨਾਲ ਵੀ ਜਿਹੜਾ ਜੀ ਪੇਸ਼ ਕਰ ਰਹੇ ਹੈਗੇ। ਤੁਸੀਂ ਆਟੋ ਇੰਸ਼ੋਰੈਂਸ ਕਰਾਉਣੀ ਹੈ, ਘਰਾਂ ਦੀ ਇੰਸ਼ੋਰੈਂਸ ਕਰਾਉਣੀ ਜਾਂ ਕਮਰਸ਼ੀਅਲ ਇੰਸ਼ੋਰੈਂਸ ਜਾਂ ਲਾਈਫ ਇੰਸ਼ੋਰੈਂਸ, ਤੇ ਤੁਸੀਂ ਬਿਲਕੁਲ ਜੀ ਜੇਡੀ ਜੀ ਦੇ ਨਾਲ ਗੱਲਬਾਤ ਕਰ ਸਕਦੇ ਹਾਂ 4169020706 ਤੇ। ਇਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਬਿਲਕੁਲ ਜੀ, ਨਾਲ ਦੀ ਨਾਲ ਜਿਹੜਾ ਹੈ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਦਾ ਮਾਸਟਰ ਬਿਲਡ ਫੈਬ ਦੀ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਫੈਬਰੀਕੇਟਰ ਸਪਲਾਇਰ ਹੈਗੇ ਆ। ਬਿਲਕੁਲ ਜੀ, ਤੁਸੀਂ ਘਰਾਂ ਦੇ ਵਿੱਚ ਲਗਜ਼ਰੀ ਆਊਟਡੋਰ ਕਿਚਨਸ ਬਣਵਾਉਣੀਆਂ ਆ, ਚਾਹੇ ਤੁਸੀਂ ਫੈਂਸ ਜਾਂ ਗੇਟਸ ਲਵਾਉਣੇ ਆ, ਕਸਟਮ ਐਲੀਵੇਸ਼ਨਸ, ਫੈਂਸ ਜਾਂ ਗੇਟਸ, ਕੁਛ ਵੀ ਕਰਾਉਣਾ ਹੈਗਾ ਤਾਂ ਤੁਸੀਂ ਦਾ ਮਾਸਟਰ ਬਿਲਡ ਫੈਬ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਹੈਗੇ ਆ। ਔਰ ਬਿਲਕੁਲ ਜੀ, ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਮੁਕੇਸ਼ ਚੌਹਾਨ ਫਰੋਮ ਮੋਰਗੇ ਡਿਲੀਜੈਂਟ ਇਹਨਾਂ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਮੋਰਗੇ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈਗੀ ਆ, ਤੁਸੀਂ ਮੁਕੇਸ਼ ਚੌਹਾਨ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਇਹਨਾਂ ਦਾ ਐਕਸਪੀਰੀਅੰਸ ਓਵਰ 20 ਈਅਰਸ ਦਾ ਜਿਹੜਾ ਜੀ ਫਾਈਨੈਂਸ਼ੀਅਲ ਇੰਡਸਟਰੀ ਦੇ ਵਿੱਚ ਆ। ਔਰ ਬਿਲਕੁਲ ਤੁਹਾਡੀ ਹੈਲਪ ਕਰ ਸਕਦੇ ਆ 6475127000 ਤੇ। ਇਹਨਾਂ ਦੇ ਨਾਲ ਵੀ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈ ਪ੍ਰਾਈਮ ਇੰਟਰਨੈਸ਼ਨਲ ਕਾਲਜ। ਬਿਲਕੁਲ ਜੀ, ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਨਾਲ ਵੀ ਤੁਸੀਂ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਹਾਂ, ਜਿੱਥੇ ਕਿ ਤੁਸੀਂ ਆਪਣਾ ਵਧੀਆ ਫਿਊਚਰ ਕਰੀਅਰ ਆਪਾਂ ਕਹਿ ਸਕਦੇ ਹਾਂ ਕਿ ਮੈਡੀਕਲ ਫੀਲਡ ਦੇ ਵਿੱਚ ਬਣਾ ਸਕਦੇ ਹਾਂ। ਇਹਨਾਂ ਕੋਲ ਕਾਫੀ ਸਾਰੇ ਜਿਹੜੇ ਜੀ ਪ੍ਰੋਗਰਾਮਸ ਅਵੇਲੇਬਲ ਹੈਗੇ ਆ। PSW ਦਾ ਇਹਨਾਂ ਕੋਲ ਜਿਹੜਾ ਜੀ ਕੋਰਸ ਹੈਗਾ, ਕੰਪਿਊਟਰਾਈਜ਼ ਅਕਾਊਂਟਿੰਗ ਤੁਸੀਂ ਕਰਨੀ ਆ ਜਾਂ ਮੈਡੀਕਲ ਅਸਿਸਟੈਂਟ ਦਾ ਕਰਨਾ, ਤੇ ਤੁਸੀਂ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹਾਂ। ਇਸ ਟਾਈਮ ਮੇਰੀ ਲਾਈਨ ਜਿਹੜੀ ਆ ਜੀ ਰਾਜਨ ਜੀ ਦੇ ਨਾਲ ਵੀ ਕਨੈਕਟਡ ਹੈ, ਕਿਉਂਕਿ ਸਟੂਡੀਓ ਦੇ ਵਿੱਚ ਰਾਜਨ ਜੀ ਆਏ ਹੋਏ ਆ। ਸੋ ਰਾਜਨ ਜੀ, ਬਹੁਤ ਬਹੁਤ ਸਵਾਗਤ।
2: ਬਹੁਤ ਬਹੁਤ ਧੰਨਵਾਦ ਜੀ, ਕਿਰਨ ਜੀ ਤੁਹਾਨੂੰ ਔਰ ਵਧੋਂ ਦੂਰ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਬਿਲਕੁਲ ਜੀ, ਸਤਿ ਸ਼੍ਰੀ ਅਕਾਲ। ਔਰ ਕੀ ਹਾਲ ਚਾਲ ਹੈ ਰਾਜਨ ਜੀ?
2: ਬਹੁਤ ਵਧੀਆ ਜੀ, ਬਹੁਤ ਵਧੀਆ।
1: ਬਿਲਕੁਲ ਜੀ, ਬਿਲਕੁਲ ਜੀ, ਤੇ ਰਾਜਨ ਜੀ ਹਮੇਸ਼ਾ ਤੁਸੀਂ ਦੱਸਦੇ ਆ ਕਿ ਤੁਹਾਡੀਆਂ 2 ਲੋਕੇਸ਼ਨਸ ਤੋਂ ਤੁਸੀਂ ਜਿਹੜਾ ਜੀ ਸਰਵ ਕਰਦੇ ਆ ਸਾਡੇ ਮੋਸਟਲੀ ਲਿਸਨਰਸ ਨੂੰ ਜਿਹੜਾ ਜੀ ਪਤਾ ਹੈਗਾ। ਔਰ ਤੁਹਾਡੇ ਕੋਲ ਡਾਕਟਰਸ ਦੀ ਟੀਮ ਵੀ ਅਵੇਲੇਬਲ ਹੁੰਦੀ, ਕਿਉਂਕਿ ਕਈ ਵਾਰੀ ਆਪਾਂ ਰੂਟੀਨ ਆਈ ਚੈੱਕਅਪ ਕਰਾਉਣਾ ਹੁੰਦਾ ਜਾਂ ਆਪਾਂ ਕਈ ਵਾਰੀ ਪੜ੍ਹ ਰਹੇ ਹੁੰਦੇ, ਬੱਚਿਆਂ ਦੇ ਅੱਖਾਂ ਦੇ ਵਿੱਚ ਪਾਣੀ ਆਉਣ ਲੱਗ ਜਾਂਦਾ ਆ ਜਾਂ ਟੀਵੀ ਦੇਖ ਰਹੇ ਹਾਂ ਜਾਂ ਕੋਈ ਹੋਰ ਕੰਪਿਊਟਰ ਤੇ ਕੰਮ ਕਰਦੇ ਹਾਂ, ਕਿਉਂਕਿ ਨਿਗਾਹ ਹਰ ਜਗ੍ਹਾ ਲੱਗਦੀ ਹੈ। ਸੋ ਬਿਲਕੁਲ, ਦੋਨਾਂ ਲੋਕੇਸ਼ਨਸ ਤੇ ਕਦੋਂ ਕਦੋਂ ਡਾਕਟਰਸ ਦੀ ਟੀਮ ਅਵੇਲੇਬਲ ਹੈ ਪਹਿਲਾਂ ਤਾਂ ਤੁਸੀਂ ਇਹ ਦੱਸ ਦਿਓ।
2: ਜ਼ਰੂਰ ਜੀ, ਸੋ ਡਾਕਟਰ ਸਾਡੇ ਕੋਲ ਅੱਜ ਸਾਡੇ ਥਰਸਡੇ ਕ੍ਰੈਡਿਟ ਵਿਊ ਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਡਾਕਟਰ ਅਵੇਲੇਬਲ ਨੇ। ਐਡਰੈਸ ਹੈ ਜੀ 10635 ਕ੍ਰੈਡਿਟ ਵਿਊ ਰੋਡ, ਕ੍ਰੈਡਿਟ ਵਿਊ ਤੇ ਸੈਂਡਲਵੁੱਡ ਦੀ ਇੰਟਰਸੈਕਸ਼ਨ ਹੈ ਜੀ, ਉੱਥੇ ਡਾਕਟਰ ਅਵੇਲੇਬਲ ਨੇ। ਜੇ ਤੁਸੀਂ ਅੱਜ ਬਿਜ਼ੀ ਹੋ ਤੇ ਕੱਲ ਨੂੰ ਫਰਾਈਡੇ ਨੂੰ ਵੀ ਸ਼ਾਮੀ ਸਾਡੇ ਕੋਲ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਉੱਤੇ ਡਾਕਟਰ ਅਵੇਲੇਬਲ ਨੇ, ਤੇ ਸੈਟਰਡੇ ਨੂੰ ਵੀ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਜਿਹੜੀ ਕਿ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਹੈ, 410 ਐਂਡ ਸਟੀਲਸ ਇੰਟਰਸੈਕਸ਼ਨ ਹੈ, ਵਾਲਮਾਰਟ ਫਲਾ ਪਲਾਜ਼ਾ, ਡਾਕਟਰ ਸਾਡੇ ਕੋਲ ਉੱਥੇ ਵੀ ਅਵੇਲੇਬਲ ਨੇ।
1: ਬਿਲਕੁਲ ਜੀ, ਇਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਨੰਬਰ 9054608860 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ 9054608880 ਤੇ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਬਿਲਕੁਲ ਜੀ ਰਾਜਨ ਜੀ, ਜਿੱਥੇ ਕਿ ਆਪਾਂ ਕਹਿੰਦੇ ਕਿ ਜੇ ਤੁਸੀਂ ਸਨ ਗਲਾਸਿਸ ਲੈਣੇ ਆ ਤੁਹਾਡੇ ਕੋਲ, ਮੈਨੂੰ ਲੱਗਦਾ ਆਲ ਕਾਇੰਡ ਆਫ ਬ੍ਰਾਂਡਸ ਜਿਹੜੇ ਜੀ ਅਵੇਲੇਬਲ ਅਵੇਲੇਬਲ ਹੈਗੇ ਆ, ਸੋ ਉਹਦੇ ਤੇ ਕੀ ਤੁਸੀਂ ਇਸ ਟਾਈਮ ਸਪੈਸ਼ਲ ਡਿਸਕਾਊਂਟਸ ਜਿਹੜੇ ਜੀ ਲਾਏ ਹੋਏ ਆ?
2: ਬਿਲਕੁਲ ਜੀ, ਸੋ ਸਭ ਤੋਂ ਪਹਿਲਾਂ ਦੱਸ ਜਾਈਏ ਜੇ ਆਪਾਂ ਆਈ ਐਗਜ਼ਾਮ ਦੀ ਗੱਲ ਕਰ ਰਹੇ ਸੀ, ਕਿਰਨ ਜੀ ਆਈ ਐਗਜ਼ਾਮ ਵਾਸਤੇ ਅੱਜ ਕੱਲ੍ਹ ਜਿਹੜਾ ਸਪੈਸ਼ਲ ਟਾਈਮ ਬੜਾ ਅੱਛਾ ਹੈ ਕਿਉਂਕਿ ਬੱਚਿਆਂ ਨੂੰ ਛੁੱਟੀਆਂ, ਬੱਚੇ ਅੱਜ ਕੱਲ੍ਹ ਘਰ ਹੁੰਦੇ ਨੇ, ਜ਼ਰੂਰ ਬੱਚਿਆਂ ਨੂੰ ਲੈ ਕੇ ਆਓ ਸਾਡੇ ਕੋਲ। ਆਮ ਤੌਰ ਉੱਤੇ ਜਿੰਨੇ ਵੀ ਪੇਰੈਂਟਸ ਆਉਂਦੇ ਨੇ ਉਹਨਾਂ ਦੀ ਇਹ ਕੰਪਲੇਂਟ ਹੁੰਦੀ ਹੈ ਕਿ ਬੱਚੇ ਉਹਨਾਂ ਦੇ

0: ਸਾਰਾ ਦਿਨ ਸੈੱਲ ਫੋਨ ਤੇ ਰਹਿੰਦੇ ਨੇ, ਅੱਖਾਂ ਵਿੱਚ ਡਰਾਈਨੈਸ ਆਉਣ ਲੱਗ ਪੈਂਦੀ ਹੈ, ਔਰ ਕਈ ਵਾਰੀ ਇਹ ਛੋਟੀਆਂ ਛੋਟੀਆਂ ਟਿਪਸ ਅਸੀਂ ਦੇ ਦਿੰਦੇ ਹਾਂ ਉਹਨਾਂ ਨੂੰ ਵੀ ਜਿਹਦੇ ਨਾਲ ਬੱਚਿਆਂ ਦਾ ਤੁਸੀਂ ਧਿਆਨ ਰੱਖ ਸਕਦੇ ਹੋ. ਮੇਕ ਸ਼ੋਰ ਕਰੋ, ਇੱਕ ਛੋਟੀ ਜਿਹੀ ਟਿਪ ਮੈਂ ਦੇ ਦੇਣਾ ਵੀ ਜੇ ਤੁਹਾਡੇ ਬੱਚੇ ਸੈੱਲ ਫੋਨ ਦੇ ਉੱਤੇ ਬੈਠੇ ਨੇ ਜਾਂ ਗੇਮ ਖੇਡ ਰਹੇ ਨੇ ਜਾਂ ਕੰਪਿਊਟਰ ਦੇ ਉੱਤੇ ਨੇ ਲੈਪਟਾਪ ਤੇ ਨੇ, ਮੇਕ ਸ਼ੋਰ ਕਰੋ ਕਿ ਉਹ ਬਲਿੰਕ ਕਰ ਰਹੇ ਨੇ. ਜੇ ਉਹ ਥੋੜੇ ਸੈਕਿੰਡਸ ਦੇ ਬਾਅਦ ਬਲਿੰਕ ਕਰਦੇ ਪਏ ਨੇ ਤੇ ਉਹਨਾਂ ਦੀ ਅੱਖ ਦੇ ਵਿੱਚ ਡਰਾਈਨੈਸ ਨਹੀਂ ਆਏਗੀ. ਇਹ ਇੱਕ ਬੜਾ ਵਧੀਆ ਤਰੀਕਾ ਆਪਣੇ ਬੱਚਿਆਂ ਉੱਤੇ ਨਿਗਾਹ ਰੱਖਣ ਦੇ ਲਈ. ਫਿਰ ਵੀ ਜੇ ਉਹਨਾਂ ਦੀ ਅੱਖਾਂ 'ਚ ਪ੍ਰੋਬਲਮ ਆ ਰਹੀ ਹੈ, ਉਹਨਾਂ ਨੂੰ ਡਰਾਈਨੈਸ ਆ ਰਹੀ ਹੈ, ਤੇ ਤੁਸੀਂ ਜ਼ਰੂਰ ਸਾਡੇ ਕੋਲ ਲੈ ਕੇ ਆਓ. ਕਈ ਬੱਚੇ ਹੁੰਦੇ ਕਿਰਨ ਜੀ ਜਿਨ੍ਹਾਂ ਦਾ ਨੰਬਰ ਨਾ ਹਰ ਸਾਲ ਵੱਧਦਾ ਜਾਂਦਾ, ਔਰ ਉਹਨਾਂ ਨੂੰ ਪੇਰੈਂਟਸ ਨੂੰ ਇਹੀ ਪ੍ਰੋਬਲਮ ਟੈਨਸ਼ਨ ਹੁੰਦੀ ਹੈ ਵੀ ਇਹਦਾ ਨੰਬਰ ਪਿਛਲੇ ਸਾਲ 1 ਸੀ, ਇਸ ਸਾਲ 2 ਨੰਬਰ ਹੋ ਗਿਆ, ਅਗਲੇ ਸਾਲ 3 ਹੋ ਜਾਣਾ, 4 ਹੋ ਜਾਣਾ, ਤੇ ਇਹ ਵੱਧਦਾ ਜਾਣਾ. ਸੋ ਜੇ ਉਹ ਬੱਚੇ ਦੀ ਉਮਰ ਤਕਰੀਬਨ 8 ਤੋਂ 10 ਸਾਲ ਦੀ ਹੈ ਤੇ ਉਹਦਾ ਨੰਬਰ ਅੱਜ 2 ਹੈ, ਤੇ ਜਦੋਂ ਉਮਰ ਉਹਦੀ 16-17 ਸਾਲ ਹੋਣੀ, ਕਈ ਵਾਰ ਉਹਦਾ ਨੰਬਰ 17 ਜਾਂ 18 7 ਜਾਂ 8 ਨੰਬਰ ਪਹੁੰਚ ਜਾਂਦਾ. ਸੋ ਇਹਨੂੰ ਰੋਕਣ ਦੇ ਲਈ ਵੀ ਕੋਈ ਟ੍ਰੀਟਮੈਂਟ ਹੁੰਦਾ ਹੈ? ਇਹ ਸਾਡੇ ਕੋਲ ਪੇਰੈਂਟਸ ਦਾ ਪਹਿਲਾ ਸਵਾਲ ਹੁੰਦਾ ਹੈ. ਤੇ ਬਿਲਕੁਲ ਹੈ ਜੀ, ਸਾਡੇ ਕੋਲ ਇੱਕ ਸਪੈਸ਼ਲ ਮਸ਼ੀਨ ਅਸੀਂ ਮੰਗਾਈ ਹੈ ਜਿਹਨੂੰ ਕਹਿੰਦੇ ਟੋਪੋਗ੍ਰਾਫੀ ਮਸ਼ੀਨ. ਇਹ ਮਸ਼ੀਨ ਕੀ ਕਰਦੀ ਹੈ? ਇਹ ਪਹਿਲਾਂ ਹੀ ਚੈੱਕ ਕਰਕੇ ਦੱਸ ਦਿੰਦੀ ਹੈ ਕਿ ਜੇ ਬੱਚਾ ਤੁਹਾਡਾ ਉਸ ਕੈਟੇਗਰੀ ਚ ਆਉਂਦਾ ਹੈ ਜਿਹਦਾ ਨੰਬਰ ਹਰ ਸਾਲ ਵਧਣਾ ਹੈ, ਤੇ ਜੇ ਆਉਂਦਾ ਤੁਸੀਂ ਉਹਨੂੰ ਸਪੈਸ਼ਲ ਕਿਸਮ ਦੀਆਂ ਗਲਾਸਿਸ ਬਣਾ ਕੇ ਦੇ ਦਿੰਦੀਆਂ ਜਿਹੜੀਆਂ ਦੇਖਣ ਨੂੰ ਤੇ ਸੇਮ ਲੱਗਦੀਆਂ ਪਰ ਬੱਚਿਆਂ ਦਾ ਨੰਬਰ ਰੁਕ ਜਾਂਦਾ ਹੈ. ਸੋ ਜੇ ਤੁਸੀਂ ਇਦਾਂ ਦਾ ਟ੍ਰੀਟਮੈਂਟ ਕਰਵਾਉਣਾ ਚਾਹੁੰਦੇ ਹੋ ਆਪਣੇ ਬੱਚਿਆਂ ਦਾ ਜਿਹਦੇ 'ਚ ਉਹਨਾਂ ਦੀ ਨਿਗਾਹ ਉੱਥੇ ਹੀ ਰੁਕ ਜਾਵੇ, ਨਾ ਜ਼ਿਆਦਾ ਵਿਗੜੇ, ਤੇ ਨੰਬਰ ਇੱਕ ਕਿਹਾ ਜੀ 905-460-8888. ਤੇ ਨਾਲ ਦੀ ਨਾਲ ਜਿਵੇਂ ਤੁਸੀਂ ਗੱਲ ਕੀਤੀ ਸੀ ਸਨਗਲਾਸਿਸ ਉੱਤੇ, ਸਨਗਲਾਸਿਸ ਉੱਤੇ ਬਹੁਤ ਵਧੀਆ ਸੇਲ ਚੱਲ ਰਹੀਆਂ ਜੀ, ਗੁੱਚੀ ਦੀਆਂ, ਪ੍ਰਾਡਾ ਦੀਆਂ, ਟਿਫਨੀ ਦੀਆਂ, ਟੌਮ ਫੋਰਡ ਦੀਆਂ. ਇਹ 2026 ਦੇ ਸਮਰ ਕਲੈਕਸ਼ਨ ਸਾਡੇ ਕੋਲ ਆ ਚੁੱਕੇ ਨੇ, ਸਾਰੇ ਹੀ ਲੇਟੈਸਟ ਮਾਡਲ, ਔਰ ਇਹਨਾਂ ਸਾਰਿਆਂ ਦੇ ਉੱਤੇ ਫਲੈਟ 30% ਡਿਸਕਾਊਂਟ ਚੱਲ ਰਿਹਾ ਹੈ. ਜੇ ਕਿਸੇ ਨੇ ਅਰਮਾਨੀ ਦੀਆਂ ਸਨਗਲਾਸਿਸ ਲੈਣੀਆਂ ਨੇ, ਮਾਈਕਲ ਕੋਰ ਦੀਆਂ, ਕੋਚ ਦੀਆਂ, ਟੌਰੀ ਵਰਡਸ ਦੀਆਂ, ਕੇਟ ਸਪੇਡ ਦੀਆਂ, ਇਹ ਸਾਰੀ ਹੀ ਬ੍ਰਾਂਡਡ ਸਨਗਲਾਸਿਸ ਉੱਤੇ ਫਲੈਟ 50% ਆਫ ਚੱਲ ਰਿਹਾ ਹੈ. ਤੇ ਸਭ ਤੋਂ ਵਧੀਆ ਡੀਲ ਹੈ ਜੀ ਟੌਮ ਹਿਲ ਫਿਗਰ ਦੀਆਂ, ਕੈਲਵਿਨ ਕਲਾਈਨ ਦੀਆਂ ਸਨਗਲਾਸਿਸ, ਇਹ ਫਲੈਟ 75% ਆਫ ਤੇ ਚੱਲ ਰਹੀਆਂ ਨੇ. ਸੋ ਇਹ ਸਾਰੀਆਂ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ, ਜਾਂ ਫਿਰ ਸਾਡੀ ਦੂਜੀ ਲੋਕੇਸ਼ਨ 10635 ਕ੍ਰੈਡਿਟ ਵਿਊ ਰੋਡ, ਕ੍ਰੈਡਿਟ ਵਿਊ ਤੇ ਸੈਂਡਲਵੁੱਡ ਦੇ ਇੰਟਰਸੈਕਸ਼ਨ ਹੈ. ਤੇ ਜਿਵੇਂ ਦੱਸਿਆ ਪਹਿਲਾਂ ਕਿ ਇੱਥੇ ਡਾਕਟਰ ਸਾਡੇ ਕੋਲ 3 ਵਜੇ ਤੋਂ ਲੈ ਕੇ 6 ਵਜੇ ਤੱਕ ਹੈਗੇ ਨੇ, ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ 905-460-8888. ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਆਪਾਂ ਡਾਇਰੈਕਟ ਬੁੱਕ ਕਰਦੇ ਹਾਂ. ਸੋ 905-460-8888, 905-460-8888, 9054608888.
1: ਥੈਂਕ ਯੂ ਸਰ, ਥੈਂਕ ਯੂ.

0: समोसा एंड स्वीट फैक्टरी जिथे पाजी दिया सारिया आइटमा $4.75 पर पाउंड तो शुरू ने। बेसन पिस्ता रसगुल्ले फॉर जस्ट $5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन 1850 एल्बन रोड ईटोबीको। वधेरे जानकारी ले कॉल करो 416-213-1165।
1: जी दोस्तों, एक बार फिर वतनों दूर च स्वागत है। और जिथे साढ़े अज स्टूडियो च थर्सडे आ, काफ़ी रौनक लग गई और प्राइम इंटरनेशनल कॉलेज तो टीम पहुँच गई है, नाल जेडी इंश्योरेंस तो पहुँच गए ने, स्पैक्स एक्सप्रैस तो राजन जी पहुँचे हुए हैं, किरण हो रही, मैं तो उधरों मनप्रीत हो रही जलंधर तो भी पहुँच गए हैं, उन्होंने भी गल्लां बातें करांगे। सो पहले आप गल करते हैं जेडी इंश्योरेंस की। पहला जी थोड़ी एड बड़ी जबरदस्त बनी है, बड़ा गा गा के है ना, वधिया लगी कि नहीं? ठीक लगी,
2: बड़ी वधिया, थैंक यू भाई, तुसीं बनाई है।
1: नहीं, जो होर भी किसी ने अपने बिजनेस की कमर्शियल तैयार करवानी होंगी है, कोई आडियो या वीडियो या फिर प्रमोशन चाहिए है थानू, तो तुसी वतनों दूर दी सेवावां लै सकते हो। 9057990999 साडा नंबर है। सो अज दे प्रोग्राम च आपां की दसना चाहुंदे हो, आटो इंश्योरेंस जेकर कोई, कई बार इदां हुंदा कि आपां देखदे ही नहीं आ इंश्योरेंस ज्यादा दे रहे हैं, और जे घरां दे नाल किसी होर कंपनी नूं कीती हुई आ ते जे इकट्ठियां कर लैण कंबाइन ते सस्तियां ने पैंदियां।
2: हाँ जी, ओही रेकमेंडेड है, इको कंपनी ना होना चाहिए थोड़ा, तो उहदे नाल डिस्काउंट मिल जाता। बाकी किसी भी स्रोते इंश्योरेंस का रिन्यूअल आ रहा हो मैनू कॉल करन, सिर्फ तुहाडे ड्राइवर लाइसेंस 80% इनफॉर्मेशन अं कट लाँगे, बाकी जी फोन से ले लाँगे, तो मेरी टीम तुहानू कनैक्ट करके राइट वे तुहानू सेम डे कोड दे देंगे। ब्रोकर होना जरूरी है जो ਪਰਸਨਲ ਕੰਟੈਕਟ ਹੋਵੇ। ਅਸੀਂ 6 ਦਿਨ ਖੁੱਲ੍ਹੇ ਹਾਂ ਭਾਜੀ, ਮੰਡੇ ਟੂ ਸੈਚਰਡੇ, ਅਤੇ ਮੇਰੇ ਕੋਲ ਪੂਰੀ ਟੀਮ ਹੈ, ਫਿਜ਼ੀਕਲ ਲੋਕੇਸ਼ਨ ਵੀ ਹੈ, ਤੁਸੀਂ ਆ ਕੇ ਵਿਜ਼ਿਟ ਵੀ ਕਰ ਸਕਦੇ ਹੋ। ਅਤੇ ਇੱਕੋ ਇੱਕ ਨੰਬਰ ਹੈ 416-902-0706। ਸੋ ਇਕੱਲਾ ਅਸੀਂ ਹੋਮ ਐਂਡ ਆਟੋ ਤੱਕ ਸੀਮਤ ਨਹੀਂ ਹੈ, ਹੁਣ ਆਪਣੇ ਕਮਿਊਨਿਟੀ 'ਚ ਇੰਨੇ ਬਿਜ਼ਨਸ ਹੈ, ਜੇ ਤੁਹਾਡੇ ਕੋਲ ਸਕੂਲ ਹੈ, ਸਪੈਕ ਐਕਸਪ੍ਰੈਸ ਬਿਜ਼ਨਸ ਹੈ, ਉਸ ਤੋਂ ਇਲਾਵਾ ਰੀਅਲ ਸਟੇਟ ਬਿਜ਼ਨਸ ਹੈ, ਜਾਂ ਰੈਸਟੋਰੈਂਟ ਹੈ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬਿਜ਼ਨਸ, ਉਹਦੀ ਇੰਸ਼ੋਰੈਂਸ ਕਰਾਉਣੀ ਹੋਵੇ, ਤੁਹਾਡੇ ਕੋਲ ਪਲਾਜ਼ੇ ਨੇ, ਅਪਾਰਟਮੈਂਟ ਬਿਲਡਿੰਗਸ ਨੇ।
1: ਨੰਬਰ ਨਾਲ ਦੀ ਨਾਲ ਦੇ ਦਿਓ।
2: ਹਾਂਜੀ, 416-902-0706।
1: ਅਤੇ ਜੇ ਤੁਸੀਂ ਇੱਕ ਵੀ ਪਿਛਲੇ ਹਫ਼ਤੇ ਅਨਾਊਂਸਮੈਂਟ ਕੀਤੀ ਸੀ ਕਿ ਜੇ ਕੋਈ ਇਸ ਫੀਲਡ 'ਚ ਆਉਣਾ ਚਾਹੁੰਦਾ ਹੋਵੇ, ਵੀ ਤੁਹਾਡੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹੋਵੇ, ਉਹ ਕੀ ਪ੍ਰੋਸੀਜਰ ਹੈ?
2: ਉਹ ਰੀਬੋ ਲਾਇਸੈਂਸ ਚਾਹੀਦਾ, ਜੇ ਨਹੀਂ ਵੀ ਹੈਗਾ ਅਸੀਂ ਤਿਆਰ ਵੀ ਕਰਾ ਲਵਾਂਗੇ। ਐਕਚੁਲੀ ਸਾਨੂੰ ਆਲਮੋਸਟ 2 ਜਾਂ 3 ਇੰਪਲੋਈਜ਼ ਚਾਹੀਦੇ ਆ ਰਾਈਟ ਨਾਓ। ਜੇ ਤੁਹਾਡੇ ਕੋਲ ਰੀਬੋ ਲਾਇਸੈਂਸ ਹੈ ਜਾਂ ਲੈਣਾ ਚਾਹੁੰਦੇ ਹੋ, ਤੁਸੀਂ ਮੈਨੂੰ ਕੰਟੈਕਟ ਕਰ ਲਓ, ਅਸੀਂ ਪੂਰਾ ਟ੍ਰੇਨ ਵੀ ਕਰਾਂਗੇ ਇਸ ਇੰਡਸਟਰੀ 'ਚ, ਤੁਹਾਨੂੰ ਆਉਣ 'ਚ ਹੈਲਪ ਵੀ ਕਰਾਂਗੇ।
1: ਅਤੇ ਉਹ ਕਿੰਨਾ ਕੁ ਔਖਾ ਹੁੰਦਾ ਜੀ ਲਾਇਸੈਂਸ?
2: ਕੁਛ ਵੀ ਔਖਾ ਨਹੀਂ, ਬੰਦੇ 'ਤੇ ਡਿਪੈਂਡ ਕਰਦਾ, ਕਈ 3 ਮਹੀਨਿਆਂ 'ਚ ਲੈ ਲੈਂਦੇ, ਕਈ 6 'ਚ।
1: ਅੱਛਾ,
2: ਪਰ ਮੇਨ ਆ ਕੰਮ ਸਿੱਖਣਾ, ਕੰਮ ਸਿਖਾਉਣ ਨੂੰ ਸਾਨੂੰ 6 ਮਹੀਨੇ ਲੱਗ ਜਾਂਦੇ ਆ, ਪਰ ਵੀ ਆਰ ਵਿਲਿੰਗ ਟੂ ਇਨਵੈਸਟ ਔਨ ਯੂ।
1: ਠੀਕ ਹੈ ਜੀ, ਸਾਡੀਆਂ ਗੱਲਾਂ ਬਾਤਾਂ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ। ਅਤੇ ਨਾਲ ਦੀ ਨਾਲ ਹੀ ਪ੍ਰਾਈਮ ਇੰਟਰਨੈਸ਼ਨਲ ਤੋਂ ਵੀ ਟੀਮ ਪਹੁੰਚੀ ਹੈ ਜੀ, ਆਇਆਂ ਨੂੰ ਜੀ, ਵਿਕਰਮ ਜੀ ਤੁਹਾਨੂੰ
3: ਬਹੁਤ ਬਹੁਤ ਧੰਨਵਾਦ ਜੀ, ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਧੰਨਵਾਦ, ਸੁੱਖੀ ਜੀ ਤੁਹਾਡਾ ਵੀ ਧੰਨਵਾਦ।
1: ਕੀ ਹਾਲ ਚਾਲ ਹੈ ਜੀ, ਕਿਵੇਂ ਚੱਲ ਰਿਹਾ ਸਾਰਾ ਸਿਸਟਮ?
3: ਮੈਂ ਕਹਿੰਦਾ ਜੀ, ਪੂਰਾ ਜਿਹੜਾ ਮਾਹੌਲ ਹੈ ਨੌਰਥ ਅਮਰੀਕਾ ਦਾ, ਉਹ ਸਾਰਾ ਫੀਫਾ ਦੇ ਫੀਵਰ 'ਚ ਰੰਗਿਆ ਹੋਇਆ।
1: ਹਾਂ ਹਾਂ,
3: ਬਟ ਫੀਫਾ ਮੁੱਕ ਜਾਣਾ ਹੈ ਜਲਦੀ, ਲੇਕਿਨ ਸਾਡੇ ਜਿਹੜੇ ਇੱਥੇ ਜੋ ਆਫਰਸ ਨੇ ਔਰ ਜੋ ਅਸੀਂ ਲੈ ਕੇ ਆਏ ਹਾਂ ਆਪਣੇ ਸਰੋਤਿਆਂ ਵਾਸਤੇ, ਉਹ ਸਾਡਾ ਬਰਕਰਾਰ ਹੈ। ਔਰ ਅਸੀਂ ਜਿਹੜਾ ਕੈਰੀਅਰ ਫੇਅਰ ਦੀ ਗੱਲ ਕੀਤੀ ਹੈ ਕਿ ਆਉਣ ਵਾਲੀ 22 ਤਰੀਕ ਨੂੰ ਕੈਰੀਅਰ ਫੇਅਰ ਹੈਗਾ, ਉਸ ਦਿਨ ਅਸੀਂ ਇਨਵਾਈਟ ਸੱਦਾ ਦੇ ਰਹੇ ਹਾਂ ਸਾਰੇ ਹੀ PSW ਪਰਸਨਲ ਸਪੋਰਟ ਵਰਕਰ, ਜਿੰਨੇ ਵੀ ਪ੍ਰੋਫੈਸ਼ਨਲਸ ਨੇ, ਚਾਹੇ ਉਹ ਸਾਡੇ ਗ੍ਰੈਜੂਏਟਸ ਨੇ ਚਾਹੇ ਉਹ ਨਹੀਂ ਹੈਗੇ, ਉਹਨਾਂ ਨੂੰ ਸੱਦਾ ਦੇ ਰਹੇ ਹਾਂ ਕਿ ਉਹ ਆਉਣ। ਸਾਡੇ ਕੋਲ 8-9 ਇੰਪਲੋਇਰ ਪਹੁੰਚ ਰਹੇ ਨੇ ਜਿਹੜੇ ਔਨ ਦਾ ਸਪੋਟ ਇੰਟਰਵਿਊ ਕਰਨਗੇ, ਅਤੇ ਨਾਲ ਹੀ ਉਹਨਾਂ ਨੂੰ ਆਫਰ ਲੈਟਰ ਵੀ ਦੇ ਸਕਦੇ ਨੇ ਜੇ ਅਗਰ ਉਹ ਕੁਆਲੀਫਾਈ ਕਰਦੇ ਨੇ। ਔਰ ਜ਼ਰੂਰੀ ਨਹੀਂ ਕਿ ਵੀ ਸਾਡਾ ਹੀ ਸਟੂਡੈਂਟ ਹੋਏਗਾ, ਅਸੀਂ ਇਸ ਵੇਲੇ ਇਹ ਆਫਰ ਜਿਹੜੀ ਹੈ ਕਮਿਊਨਿਟੀ ਵਾਸਤੇ ਰੱਖੀ ਹੈ। ਕੋਈ ਵੀ ਪ੍ਰੋਫੈਸ਼ਨਲ ਤੁਹਾਡਾ ਜਾਣਕਾਰ ਹੈਗਾ, ਉਹ ਜੀ ਸੱਦ ਕੇ ਆਵੇ ਸਾਡੇ ਕੋਲ, ਰਜਿਸਟਰ ਕਰਾਵੇ ਸਾਡੀ ਵੈਬਸਾਈਟ 'ਤੇ ਜਾ ਕੇ, QR ਕੋਡ ਸਕੈਨ ਕਰ ਸਕਦਾ ਜਾਂ ਸਾਨੂੰ ਕਾਲ ਕਰ ਸਕਦਾ 6474991009 'ਤੇ, ਤੇ ਨਾਲ ਹੀ ਆਪਣਾ ਸਲੋਟ ਬੁੱਕ ਕਰ ਲਵੇ ਤਾਂ ਕਿ ਉਹਨਾਂ ਨੂੰ ਉਸ ਦਿਨ ਦਿੱਕਤ ਨਾ ਹੋਵੇ।
1: ਔਰ ਜੀ ਦੋਸਤੋ ਇਹਨਾਂ ਨਾਲ ਵੀ ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਰਹਿਣੀਆਂ, ਨਾਲ ਮਨਪ੍ਰੀਤ ਹੋਰੀ ਆ ਗਏ ਨੇ, ਉਹਨਾਂ ਨੂੰ ਵੀ ਪੁੱਛਦੇ ਆ ਕੀ ਹਾਲ ਚਾਲ ਨੇ ਪੰਜਾਬ ਦੇ। ਜੀ ਮਨਪ੍ਰੀਤ ਜੀ
4: ਸਤਿ ਸ੍ਰੀ ਅਕਾਲ, ਸੁਖੀ ਜੀ ਤੁਹਾਨੂੰ ਵੀ ਤੇ ਸਾਰੇ ਲਿਸਨਰਸ ਨੂੰ ਵੀ ਜੀ ਆਇਆਂ ਨੂੰ।
1: ਤੁਹਾਨੂੰ ਵੀ ਜੀ ਆਇਆਂ ਨੂੰ ਜੀ। ਕੈਨੇਡਾ ਦੇ ਵਿੱਚ ਤੇ ਕਿਵੇਂ ਆ? ਪਹਿਲਾਂ ਕਹਿੰਦੇ ਮੌਨਸੂਨ ਕਾਫੀ ਸ਼ੁਰੂ ਹੋਈ ਆ, ਮੀਂਹ ਵਗੈਰਾ ਕਾਫੀ ਜਿਹੜਾ ਸੜਕਾਂ ਤੇ ਦੇਖਣ ਨੂੰ ਮਿਲ ਰਿਹਾ ਇਸ ਟਾਈਮ, ਮੀਂਹ ਦੇ ਨਾਲ ਟੋਏ ਟਿੱਬੇ ਜਿਹੜੇ ਭਰ ਗਏ।
4: ਜੀ ਬਿਲਕੁਲ ਸੁਖੀ ਜੀ, ਪੰਜਾਬ ਦੇ ਵਿੱਚ ਮਤਲਬ ਪੰਜਾਬ ਦੇ ਵਿੱਚ ਕਿਤੇ ਕਿਤੇ ਜਿਹੜੀ ਬਾਰਿਸ਼ ਹੈ ਉਹ ਬਿਲਕੁਲ ਹੋ ਰਹੀ ਹੈ, ਔਰ ਅਗਲੇ 4 ਦਿਨਾਂ ਦੇ ਲਈ ਭਾਰੀ ਮੀਂਹ ਦੀ ਚੇਤਾਵਨੀ ਵੀ ਜਿਹੜੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਦੇ ਵਿੱਚ ਕਿਹਾ ਹੈ ਵੀ ਬਾਰਿਸ਼ ਬਹੁਤ ਜ਼ਿਆਦਾ ਹੋਊਗੀ, ਯੈਲੋ ਅਲਰਟ ਜਾਰੀ ਕੀਤਾ ਹੈ, ਤੇ ਇਹਦੇ ਨਾਲ ਹੀ ਟੈਂਪਰੇਚਰ ਦੇ ਵਿੱਚ ਵੀ 4-5 ਡਿਗਰੀ ਦੀ ਜਿਹੜੀ ਗਿਰਾਵਟ ਆਉਣ ਦੀ ਉਮੀਦ ਹੈਗੀ ਆ। ਹੁਣ ਕਹਿ ਲਈਏ ਵੀ ਜਿੱਥੇ ਬਾਰਿਸ਼ ਨਹੀਂ ਹੋ ਰਹੀ ਉੱਥੇ ਧੱਗ ਵਰ ਰਹੀ ਹੈ, ਔਰ ਜਿੱਥੇ ਬਾਰਿਸ਼ ਤੋਂ ਬਾਅਦ ਧੁੱਪ ਨਿਕਲਦੀ ਹੈ ਉੱਥੇ ਵੀ ਹੁਮਸ ਵਾਲਾ ਗਰਮੀ ਵਾਲਾ ਵੈਸੇ ਵੈਦਰ ਹੈਗਾ, ਪਰ ਜਦੋਂ ਕਿਤੇ ਲਾਗੇ ਬੰਨੇ ਇਲਾਕੇ ਚ ਮੀਂਹ ਪੈਂਦਾ ਹੈ ਤੇ ਦੂਸਰੀ ਜਗ੍ਹਾ ਦੇ ਉੱਪਰ ਠੰਡੀਆਂ ਹਵਾਵਾਂ ਜ਼ਰੂਰ ਆਉਂਦੀਆਂ ਨੇ। ਮੌਸਮ ਵਿਭਾਗ ਦੇ ਅਕੋਰਡਿੰਗ ਜੋ ਜਾਣਕਾਰੀ ਮਿਲੀ ਆ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ਤੇ ਮੋਹਾਲੀ ਜ਼ਿਲ੍ਹਿਆਂ ਦੇ ਇਲਾਕਿਆਂ ਦੇ ਵਿੱਚ ਜਿਹੜਾ ਆ ਕਾਫੀ ਭਾਰੀ ਜਿਹੜੀ ਬਾਰਿਸ਼ ਹੋਣ ਦੀ ਚੇਤਾਵਨੀ ਦਿੱਤੀ ਗਈ, ਇਹਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਜਿਹੜੀ ਆ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਰਹੂਗੀ।
1: ਜੀ ਦੋਸਤੋ ਸਾਡੀ ਗੱਲਬਾਤ ਮਨਪ੍ਰੀਤ ਹੋਰਾਂ ਦੇ ਨਾਲ ਵੀ ਚੱਲ ਰਹੀ ਹੈ, ਪਰ ਉਸ ਦੇ ਨਾਲ ਨਾਲ ਸਾਡੀ ਲਾਈਨ ਜਿਹੜੀ ਇਸ ਟਾਈਮ ਪੰਜਾਬ ਇੰਸ਼ੋਰੈਂਸ ਦੇ ਨਾਲ ਜੁੜ ਚੁੱਕੀ ਹੈ। ਰਾਣਾ ਜੀ ਕੁਝ ਦਿਨ ਤੋਂ ਦੱਸਦੇ ਆ ਰਹੇ ਨੇ ਕਿ ਜਿਹੜੇ ਗੌਰਮੈਂਟ ਦੇ ਵਿੱਚ ਕਾਫੀ ਬੈਨੀਫਿਟਸ ਨੇ ਜਿਹੜੇ ਤੁਸੀਂ ਲੈ ਸਕਦੇ ਹੋ, ਜਿਨ੍ਹਾਂ ਦਾ ਕਈ ਵਾਰ ਨਹੀਂ ਪਤਾ ਹੁੰਦਾ, ਉਹਦੀ ਜਾਣਕਾਰੀ ਤੁਹਾਡੇ ਤੱਕ ਦਿੰਦੇ ਹਾਂ ਜੀ। ਆਇਆਂ ਨੂੰ ਜੀ
5: ਥੈਂਕ ਯੂ ਸੋ ਮਚ ਸੁਖੀ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਡੈਫੀਨੇਟਲੀ ਜਿਹੜੀ ਆਪਾਂ RDSP ਦੀ ਗ੍ਰਾਂਟ ਦੀ ਵੀ ਗੱਲ ਕਰਦੇ, ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ, ਇਹ 2008 ਤੋਂ ਗਵਰਨਮੈਂਟ ਨੇ, ਫੈਡਰਲ ਗਵਰਨਮੈਂਟ ਨੇ ਸਟਾਰਟ ਕੀਤਾ ਸੀ। ਜੇ ਕਹਿ ਲਿਆ ਜਾਵੇ 3 ਜਣਿਆਂ ਨੇ ਅਗਰ ਉਹਨਾਂ ਨੇ ਬੈਨੀਫਿਟ ਦੇਣਾ ਸੀ, ਸਿਰਫ 1 ਪਰਸਨ ਨੇ ਜਿਹੜਾ ਹੈਗਾ ਅਪਲਾਈ ਕਰਕੇ ਬੈਨੀਫਿਟ ਸਟਾਰਟ ਕਰਾਇਆ। 2 ਲੋਕ ਇੱਦਾਂ ਦੇ ਨੇ ਜਿਨ੍ਹਾਂ ਨੂੰ ਇਹਦੀ ਜਾਣਕਾਰੀ ਨਹੀਂ ਸੀਗੀ। ਸੋ ਪੰਜਾਬ ਇੰਸ਼ੋਰੈਂਸ ਸਾਡੀ ਪੂਰੀ ਕੋਸ਼ਿਸ਼ ਹੈ, ਜਿਹੜੇ ਲੋਕ ਵੀ ਐਲੀਜੀਬਿਲਟੀ ਰੱਖਦੇ ਆ, ਸੋ ਉਹਨਾਂ ਨੂੰ ਇਹ ਜਿਹੜੀ $90,000 ਦੀ ਜਿਹੜੀ ਬਹੁਤ ਵੱਡੀ ਹੈਲਪ ਹੈ ਉਹ ਕੈਨੇਡਾ ਦੀ ਜਿਹੜੀ ਫੈਡਰਲ ਗਵਰਨਮੈਂਟ ਕਰ ਰਹੀ ਹੈ। ਅਗਰ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਇੱਦਾਂ ਦੇ ਮੈਂਬਰ ਹੈ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ, ਉਮਰ 49 ਸਾਲ ਤੋਂ ਘੱਟ ਹੈ, ਤੇ ਤੁਹਾਨੂੰ ਇਹ ਗ੍ਰਾਂਟ ਮਿਲ ਸਕਦੀ ਹੈ। ਐਂਡ ਬੈਸਟ ਪਾਰਟ ਭਾਜੀ ਇਹ ਹੈਗਾ ਵੀ ਜਿਹੜੀ ਇਹ ਅਕਾਊਂਟ ਹੈਗਾ ਗ੍ਰਾਂਟ ਲੈਣ ਲਈ ਜਿਹੜਾ ਹੈਗਾ ਸਾਨੂੰ 49 ਸਾਲ ਦੀ ਉਮਰ ਤੋਂ ਪਹਿਲਾਂ ਓਪਨ ਕਰਨਾ ਪੈਣਾ। ਅਗਰ ਸਾਡੀ ਐਲੀਜੀਬਿਲਟੀ ਪਿਛਲੇ ਸਾਲਾਂ ਦੀ ਬਣਦੀ ਸੀਗੀ ਤੇ ਆਪਾਂ ਨੂੰ ਪਤਾ ਨਹੀਂ ਸੀਗਾ ਗ੍ਰਾਂਟ ਕਿੱਦਾਂ ਲੈਣੀ ਹੈ, ਤੇ ਗਵਰਨਮੈਂਟ ਨੇ ਇੱਥੋਂ ਤੱਕ ਵੀ ਕਿਹਾ ਹੈਗਾ ਕਿ ਪਿਛਲੇ 10 ਸਾਲ ਦੇ ਜਿਹੜੇ ਤੁਹਾਡੇ ਪੈਸੇ ਹੈਗੇ, ਜਿਹੜੀ ਤੁਹਾਡੀ ਗ੍ਰਾਂਟ ਹੈਗੀ ਹੈ, ਉਹ ਵੀ ਆਪਾਂ ਰਿਕਵਰ ਕਰ ਸਕਦੇ, ਆਪਾਂ ਨੂੰ ਉਹ ਮਿਲ ਸਕਦੀ ਹੈ। 10 ਸਾਲ ਤੋਂ ਪਹਿਲਾਂ ਦੇ ਜਿਹੜੇ ਪੈਸੇ ਨੇ ਉਹ ਨਹੀਂ ਮਿਲਣਗੇ, ਪਰ ਜਿਹੜੇ ਪਿਛਲੇ 10 ਸਾਲ ਦੀ ਗ੍ਰਾਂਟ ਹੈ ਉਹ ਸਾਨੂੰ ਮਿਲ ਸਕਦੀ ਹੈ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਵੈਬਸਾਈਟ ਹੈ punjabinsurance.ca। ਐਂਡ ਇਸੇ ਮਹੀਨੇ ਗਵਰਨਮੈਂਟ ਨੇ ਹੋਰ ਬੈਨੀਫਿਟ ਜਿਹੜਾ ਹੈਗਾ ਸਟਾਰਟ ਕੀਤਾ ਹੈਗਾ ਡਿਸੇਬਿਲਟੀ ਟੈਕਸ ਕ੍ਰੈਡਿਟ ਦੇ ਅੰਡਰ। ਸੋ ਜਿਹੜੇ ਬੱਚੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ ਐਂਡ ਪੇਰੈਂਟਸ ਦੇ ਕੋਲ ਉਹਨਾਂ ਦਾ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ, ਤਾਂ ਹਰੇਕ ਬੱਚੇ ਨੂੰ ਜਿਹੜਾ ਹੈਗਾ $3,480 ਜਿਹੜਾ ਹਰ ਸਾਲ ਜਿਹੜਾ ਗਵਰਨਮੈਂਟ ਵੱਲੋਂ ਜਿਹੜਾ ਦਿੱਤਾ ਜਾ ਰਿਹਾ ਅਕੋਰਡਿੰਗ ਟੂ ਪੇਰੈਂਟਸ ਇਨਕਮ। ਐਂਡ ਜਿਨ੍ਹਾਂ ਦੀ ਉਮਰ 18 ਤੋਂ ਅਬਵ ਹੈਗੀ ਹੈ ਉਹਨਾਂ ਨੂੰ $2,450 ਹਰ ਸਾਲ ਜਿਹੜਾ ਹੈਗਾ ਗਵਰਨਮੈਂਟ ਵੱਲੋਂ ਦਿੱਤੇ ਜਾ ਸਾਰੇ ਬੈਨੀਫਿਟਸ ਲੈਣ ਲਈ ਆਪਾਂ ਨੂੰ ਅਪਲਾਈ ਕਰਨਾ ਪਏਗਾ। ਐਂਡ ਪੰਜਾਬ ਇੰਸ਼ੋਰੈਂਸ ਵੱਲੋਂ ਅਸੀਂ ਤੁਹਾਡੇ ਤੋਂ ਕੋਈ ਵੀ ਫੀਸ ਚਾਰਜ ਨਹੀਂ ਕਰ ਰਹੇ, ਅਸੀਂ ਹਰੇਕ ਜਿਹੜੇ ਫਾਰਮ ਹੈਗੇ ਨੇ ਤੁਹਾਡੇ ਆਪਣਾ ਫਿਲ ਆਊਟ ਕਰਕੇ CRA ਨੂੰ ਭੇਜਾਂਗੇ। ਐਂਡ ਜਿਹੜੀਆਂ ਗ੍ਰਾਂਟਸ ਨੇ ਤੁਹਾਨੂੰ ਆਉਣ ਵਾਲੇ ਮਹੀਨੇ ਤੋਂ ਜਿਹੜਾ ਹੈਗਾ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਵੈਬਸਾਈਟ ਹੈ punjabinsurance.ca। ਤੇ ਲਾਸਟ ਵਿੱਚ ਭਾਜੀ ਮੈਂ ਕੁਛ ਇੰਪੇਅਰ ਜਿਹੜੀਆਂ ਕੰਡੀਸ਼ਨਸ ਹੈਗੀਆਂ ਨੇ, ਜਿਹੜੀਆਂ ਕਾਮਨ ਸਾਨੂੰ ਕਾਲਸ ਆ ਰਹੀਆਂ ਨੇ, ਕਿਹੜੇ ਕਿਹੜੇ ਲੋਕ ਇਹ ਚ ਐਲੀਜੀਬਲ ਹੈਗੇ ਨੇ, ਸੋ ਮੈਂ ਉਹ ਦੱਸਣਾ ਚਾਹਾਂਗਾ ਤਾਂ ਕਿ ਅਗਰ ਆਪਣੇ ਲਿਸਨਰ ਇਹਨਾਂ ਚੋਂ ਕਿਸੇ ਨੂੰ ਕੋਈ ਇੱਦਾਂ ਦਾ ਇਸ਼ੂ ਹੈਗਾ ਤੇ ਉਹ ਸਾਨੂੰ ਕਾਲ ਕਰਨ, ਤੇ ਆਪਾਂ ਤੁਹਾਡੀ ਇਹ ਗ੍ਰਾਂਟ $90,000 ਦੀ ਜਿਹੜੀ ਫੈਡਰਲ ਗਵਰਨਮੈਂਟ ਦੀ ਹੈ ਇਹ ਲੈ ਕੇ ਦੇ ਸਕਦੇ, ਤੇ ਨਾਲ ਨਾਲ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਜੇ ਕੋਈ ਤੁਹਾਨੂੰ ਪੈਸਾ ਆ ਰਿਹਾ ਹੈਗਾ ਉਹ ਵੀ ਪੈਸੇ ਬੰਦ ਨਹੀਂ ਹੋਣੇ, ਇਹ ਐਡੀਸ਼ਨਲ ਮਨੀ ਹੈ ਜਿਹੜੀ ਗਵਰਨਮੈਂਟ ਜਿਹੜੀ ਦੇ ਰਹੀ ਹੈ ਤਾਂ ਕਿ ਲੋਕਾਂ ਨੂੰ ਜਿਹੜੇ ਲੋਕ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ ਉਹਨਾਂ ਦੇ ਫਿਊਚਰ ਦੇ ਲਈ ਇਹ ਪੈਸੇ ਦਿੱਤੇ ਜਾ ਰਹੇ ਨੇ। ਸੋ ਸਭ ਤੋਂ ਪਹਿਲਾਂ ਤਾਂ ਜਿਹੜੇ ਲੋਕ ਇਨਸੁਲਿਨ ਡਿਪੈਂਡੈਂਟ ਹੈ, 2023 ਤੋਂ ਪਹਿਲਾਂ ਜਿਹੜੇ ਲੋਕ ਇਨਸੁਲਿਨ ਡਿਪੈਂਡੈਂਟ ਸੀਗੇ ਉਹਨਾਂ ਨੂੰ ਇਹ ਗ੍ਰਾਂਟ ਨਹੀਂ ਸੀ ਦਿੱਤੀ ਜਾ ਰਹੀ, ਪਰ 2023 ਤੋਂ ਬਾਅਦ ਗਵਰਨਮੈਂਟ ਨੇ ਉਹਨਾਂ ਨੂੰ ਵੀ ਇਹਦੇ ਵਿੱਚ ਸ਼ਾਮਲ ਕਰ ਲਿਆ। ਪਲੱਸ ਡਾਊਨ ਸਿੰਡਰਮ ਕਿਸ ਨੂੰ ਹੈ, ਔਟਿਜ਼ਮ, ਇੱਥੇ ਬਹੁਤ ਜ਼ਿਆਦਾ ਬੱਚਿਆਂ ਨੂੰ ਹੈਗਾ, ADHD, ਡੈਮੈਂਸ਼ੀਆ, ਅਲਜ਼ਾਈਮਰ, CP, ਡਿਵੈਲਪਮੈਂਟਲ ਡਿਲੇ, ਐਪੀਲੈਪਸੀ, ਇਸ ਤੋਂ ਇਲਾਵਾ ਡਿਵੈਲਪਮੈਂਟਲ ਡਿਸੇਬਿਲਟੀ, ਕਰੋਨਿਕ ਕੰਡੀਸ਼ਨ ਕੋਈ ਹੈਗੀ ਹੈ, ਐਮ ਐਸ ਦਾ ਇਸ਼ੂ ਹੈ, ਸਵੇਅਰ ਕੋਲਾਈਟਸ, ਇਸ ਤੋਂ ਇਲਾਵਾ ਕੋਰਨ ਡਿਜ਼ੀਜ਼, ਸਵੇਅਰ ਅਰਥਰਾਈਟਸ, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੋਈ ਕੈਂਸਰ ਦਾ ਪੇਸ਼ੈਂਟ ਹੈ ਲੇਕਿਨ ਉਹਨਾਂ ਦਾ ਇਲਾਜ ਕਾਫੀ ਲੰਬਾ ਚੱਲ ਰਿਹਾ ਕਿਉਂਕਿ ਬਹੁਤ ਕੰਪਲੀਕੇਟਿਡ ਉਹਨਾਂ ਦਾ ਇਲਾਜ ਹੁੰਦਾ, ਤੇ $90,000 ਉਹਨਾਂ ਨੂੰ ਵੀ ਜਿਹੜਾ ਇਹ ਗ੍ਰਾਂਟ ਜਿਹੜਾ ਹੈਗਾ ਮਿਲ ਸਕਦਾ, ਪਰ ਉਮਰ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਸਵੇਅਰ ਡਿਪਰੈਸ਼ਨ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਲ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, ਪੀਟੀਐਸਡੀ, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਟੀਜ਼, ਕਿਸੇ ਨੂੰ ਕੋਈ ਡਿਪਰੈਸ਼ਨ ਵਗੈਰਾ ਹੈਗਾ, ਸਵੇਅਰ ਹੇਅਰਿੰਗ ਲੋਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, ਓਸੀਡੀ, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗਲਕੋਮਾ, ਇੱਕ ਲੰਬੀ ਲਿਸਟ ਹੈ। ਜੋ ਤੁਸੀਂ ਸਾਨੂੰ ਕਾਲ ਕਰੋਗੇ ਆਪਾਂ ਤੁਹਾਨੂੰ ਦੱਸ ਦਾਂਗੇ ਫੋਨ ਦੇ ਉੱਤੇ ਵੀ ਵੈਦਰ ਯੂ ਆਰ ਕੁਆਲੀਫਾਈ ਫਾਰ ਦਿਸ ਗ੍ਰਾਂਟ ਔਰ ਨਾਟ। ਸਿੰਪਲ ਹੈ ਜੀ, ਗਵਰਨਮੈਂਟ ਨੇ ਬਹੁਤ ਹੀ ਇੱਕ ਸਿੰਪਲ ਡੈਫੀਨੇਸ਼ਨ ਕਹੀ ਹੈ, ਅਗਰ ਤੁਸੀਂ ਜਿਹੜੀ ਆਪਾਂ ਡੇਲੀ ਐਕਟੀਵਿਟੀ ਕਰ ਰਹੇ ਹਾਂ, ਡੇਲੀ ਐਕਟੀਵਿਟੀ ਪਰਫਾਰਮ ਕਰਨ ਦੇ ਵਿੱਚ ਸਾਨੂੰ ਕੋਈ ਦਿੱਕਤ ਆ ਰਹੀ ਹੈ, ਆਪਾਂ ਨੂੰ ਚੱਲਣ ਫਿਰਨ ਦੇ ਵਿੱਚ, ਸੁਣਨ ਦੇ ਵਿੱਚ, ਦੇਖਣ ਦੇ ਵਿੱਚ, ਇਸ ਤੋਂ ਇਲਾਵਾ ਕੱਪੜੇ ਅਗਰ ਆਪਾਂ ਆਪਣੇ ਆਪ ਨਹੀਂ ਪਾ ਸਕਦੇ, ਸਾਨੂੰ ਹੈਲਪ ਲੈਣੀ ਪੈ ਰਹੀ ਹੈ, ਵਾਕ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ, ਫੀਡਿੰਗ ਚ ਪ੍ਰੋਬਲਮ ਆ ਰਹੀ ਹੈ, ਤੇ ਆਪਾਂ ਇਹ $90,000 ਦੀ ਗ੍ਰਾਂਟ ਦਾ ਬੈਨੀਫਿਟ ਲੈ ਸਕਦੇ ਹਾਂ। ਐਂਡ ਚ ਮੈਂ ਸੁਖੀ ਭਾਈ ਜ਼ਰੂਰ ਕਹਾਂਗਾ, ਕਈ ਲੋਕ ਹੈ ਜਿਹੜੇ ਸਾਡਾ ਇਸ ਟਾਈਮ ਪ੍ਰੋਗਰਾਮ ਨਹੀਂ ਸੁਣਦੇ ਹੋਣਗੇ, ਸੋ ਜਿੰਨੇ ਵੀ ਆਪਣੇ ਲਿਸਨਰ ਮੈਂ ਰਿਕੁਐਸਟ ਕਰੂੰਗਾ, ਉਹਨਾਂ ਲੋਕਾਂ ਤੱਕ ਸਾਡਾ ਮੈਸੇਜ ਜ਼ਰੂਰ ਪਹੁੰਚਾਓ ਜਿੱਥੇ ਤੁਹਾਨੂੰ ਲੱਗਦਾ ਵੀ ਜਿਹੜੀ ਇਹ ਗ੍ਰਾਂਟ ਉਹਨਾਂ ਲੋਕਾਂ ਨੂੰ ਮਿਲ ਸਕਦੀ ਹੈ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ। ਕਿਸੇ ਵੀ ਨੈਸ਼ਨੈਲਿਟੀ ਦਾ ਕੋਈ ਪਰਸਨ ਹੈਗਾ ਕੈਨੇਡਾ ਦੇ ਵਿੱਚ, ਉਹਨਾਂ ਨੂੰ ਇਹ ਗ੍ਰਾਂਟ ਮਿਲ ਸਕਦੀ ਹੈ। ਉਮਰ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭਾਜੀ।
1: ਥੈਂਕ ਯੂ ਸਰ, ਥੈਂਕ ਯੂ ਜੀ। ਔਰ ਜੀ, ਅੱਜ ਕਾਫੀ ਬਿਜ਼ੀ ਸਾਡਾ ਸਕੇਜੂਲ ਹੈਗਾ, ਤੇ ਮਨਪ੍ਰੀਤ ਜੀ ਕੋਈ ਖਾਸ ਖਾਸ ਜਿਹੜੀਆਂ ਖਬਰਾਂ ਹੈਗੀਆਂ ਉਹਨਾਂ ਦੇ ਉੱਤੇ ਆਪਾਂ ਝਾਤ ਪਾਈਏ, ਫਿਰ ਮੈਂ ਵੀ ਕਹਾਂਗਾ ਕਿ ਤੁਸੀਂ ਵੀ ਆਰਾਮ ਕਰੋ, ਤੇ ਫਿਰ ਅਸੀਂ ਵੀ ਜਿਹੜੇ ਗੈਸਟ ਆਏ ਹੋਏ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ
4: ਜੀ। ਸੁਖ ਜੀ, ਇੱਕ ਤਾਂ ਖਾਸ ਖਬਰ ਇਹ ਆਈ ਹੈ ਕਿ ਅਮਰੀਕਾ ਤੇ ਕੈਨੇਡਾ ਦੇ ਵਿੱਚ ਭਾਰਤੀ ਮੂਲ ਦੇ ਵਪਾਰੀਆਂ ਦੇ ਕੋਲੋਂ ਡਰਾ ਧਮਕਾ ਕੇ ਫਰੌਤੀਆਂ ਮੰਗਣ ਦੇ ਜਿਹੜੇ ਮਾਮਲੇ ਨੇ ਉਹ ਆਪਾਂ ਸਭ ਨੂੰ ਪਤਾ ਕਿ ਬੰਦ ਹੋਣ ਦਾ ਨਾਮ ਨਹੀਂ ਲੈ ਰਹੇ। ਸੋ ਇਹਨਾਂ ਮਾਮਲਿਆਂ ਦੇ ਖਿਲਾਫ ਵੱਡੀ ਕਾਰਵਾਈ ਕਰਦਿਆਂ ਅਮਰੀਕਾ ਦੀ ਮੁੱਖ ਜਾਂਚ ਏਜੰਸੀ FBI ਦੇ ਵੱਲੋਂ 37 ਗੈਂਗਸਟਰਾਂ ਦੇ ਸਮੇਤ ਪੰਜਾਬ ਪੁਲਿਸ ਦੇ ਇੱਕ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਤੇ ਪਹਿਲੀ ਵਾਰ ਹੋਇਆ ਹੈ ਕਿ ਅਮਰੀਕਾ ਦੀ ਮੁੱਖ ਜਾਂਚ ਏਜੰਸੀ ਜਿਹੜੀ ਹੈ FBI, ਉਹਨੇ ਫਰੌਤੀ ਮਾਮਲਿਆਂ ਦੇ ਵਿੱਚ ਭਾਰਤੀ ਮੂਲ ਦੇ ਜਾਂ ਕਹਿ ਸਕਦੇ ਹਾਂ ਭਾਰਤ ਦੇ ਸੂਬੇ ਪੰਜਾਬ ਦੀ ਪੁਲਿਸ ਦੇ ਇੱਕ ਇੰਸਪੈਕਟਰ ਨੂੰ ਨਾਮਜ਼ਦ ਕੀਤਾ ਹੈ। ਸੋ ਉਕਤ ਮਾਮਲਾ ਜਿਹੜਾ ਸਾਰਾ ਇਸ ਏਜੰਸੀ ਦੇ ਵੱਲੋਂ ਵਾਚਿਆ ਜਾ ਰਿਹਾ, ਉਸ ਤੋਂ ਬਾਅਦ ਕੀ ਹੁੰਦਾ ਕੀ ਨਹੀਂ, ਸੋ ਕਾਨੂੰਨ ਦੇ ਹੱਥ ਦੇ ਵਿੱਚ ਜਾਂ ਏਜੰਸੀ ਦੇ ਹੱਥ ਦੇ ਵਿੱਚ। ਇਹਦੇ ਨਾਲ ਹੀ ਅਗਲੀ ਖਬਰ, ਰੇਲਵੇ ਮੰਤਰਾਲੇ ਤੇ ਖੁਰਾਕ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦੇ ਵਿੱਚ ਰਾਜ ਮੰਤਰੀ ਸ੍ਰੀ ਰਵਨੀਤ ਸਿੰਘ ਬਿੱਟੂ ਹੋਣਾ ਨੇ ਅੱਜ ਫਿਰੋਜ਼ਪੁਰ ਮੰਡਲ ਦੇ ਇੱਕ ਵਿੱਚ ਉੱਥੇ ਪ੍ਰੈਸ ਕਾਨਫਰੰਸ ਰੱਖੀ ਸੀਨੀਅਰ ਅਧਿਕਾਰੀਆਂ ਦੇ ਨਾਲ ਮਿਲ ਕੇ, ਤੇ ਉੱਥੇ ਗੱਲਬਾਤ ਕੀਤੀ ਕਿ ਪੁਨਰ ਵਿਕਸਿਤ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਜਿਹੜਾ ਦੌਰਾ ਵੀ ਅਸੀਂ ਕਰਨਾ ਹੈ, ਤੇ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਹੋਣਾ ਨੇ ਜਿਹੜਾ ਹੈ ਉਹ ਵੀ 17 ਜੁਲਾਈ ਨੂੰ ਆਉਣਾ ਹੈ। ਸੁਖੀ ਜੀ, ਇੱਥੇ ਮੈਂ ਦੱਸਦਾ ਤੁਸੀਂ ਵੀ ਜਲੰਧਰ ਨੂੰ ਬਿਲੋਂਗ ਕਰ ਦਿਓ, ਤੇ ਆਪਾਂ ਸਭ ਨੂੰ ਪਤਾ ਕਿ ਲਗਭਗ 110 ਸਾਲ ਪੁਰਾਣਾ ਜਲੰਧਰ ਕੈਂਟ ਰੇਲਵੇ ਸਟੇਸ਼ਨ ਹੈ ਜਿਹਦਾ ਪੁਨਰ ਵਿਕਾਸ ਕੀਤਾ ਗਿਆ ਕਰੀਬ 125 ਕਰੋੜ ਦੀ ਲਾਗਤ ਦੇ ਨਾਲ, ਤੇ ਇਸ ਪ੍ਰੋਜੈਕਟ ਦੇ ਵਿੱਚ ਸਟੇਸ਼ਨ ਦੀ ਇਤਿਹਾਸਿਕ ਵਸਤੂ ਕਲਾ ਨੂੰ ਵੀ ਸੁਰੱਖਿਅਤ ਰੱਖਦੇ ਹੋਏ ਪੰਜਾਬ ਦੇ ਕਈ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੀਆਂ ਹੋਈਆਂ ਕਹਿ ਸਕਦੇ ਹਾਂ ਚੀਜ਼ਾਂ ਜਿਹੜੀਆਂ ਨੇ ਉੱਥੇ ਲਗਾਈਆਂ ਗਈਆਂ, ਸ਼ਾਮਿਲ ਕੀਤੀਆਂ ਗਈਆਂ। ਸੋ ਜਲਦੀ ਹੀ ਜਿਹੜਾ ਇਹਦਾ ਉਦਘਾਟਨ ਵੀ ਕੀਤਾ ਜਾਣਾ ਹੈ, ਤੇ ਬਹੁਤ ਚੋਰਾਂ ਤੋਂ ਬਚਣ ਦੀ ਕਿੰਨੀ ਕੁ ਸਾਨੂੰ ਲੋੜ ਹੈ ਕਿਉਂਕਿ ਲੁੱਟਾਂ ਖੋਹਾਂ ਦੀਆਂ ਜਿਹੜੀਆਂ ਖਬਰਾਂ ਉਹ ਸਾਡੇ ਸਾਹਮਣੇ ਆਉਂਦੀਆਂ, ਉਹ ਵੀ ਇੱਕ ਖਬਰ ਨਾਲ ਹੀ ਦੱਸਦੇ ਹਾਂ ਜੀ। ਬੰਗਲੌਰ ਮੈਸੂਰ ਐਕਸਪ੍ਰੈਸ ਵੇ ਤੇ ਗੱਡੀ ਦੇ ਵਿੱਚ ਹਸਬੈਂਡ ਵਾਈਫ ਜਾ ਰਹੇ ਸੀ, ਨਾਲ ਉਹਨਾਂ ਦਾ ਇੱਕ ਛੋਟਾ ਜਿਹਾ ਬੱਚਾ ਸੀਗਾ, ਲੁਟੇਰੇ ਉੱਥੇ ਉਹਨਾਂ ਨੂੰ ਪੈ ਜਾਂਦੇ ਨੇ ਔਰ ਬਹੁਤ ਮਾਰ ਕੁਟਾਈ ਕਰਦੇ ਨੇ, ਉਹਨਾਂ ਨੂੰ ਪਤਾ ਹੁੰਦਾ ਕਿ ਪਏ ਤਾਂ ਸਾਨੂੰ ਲੁਟੇਰੇ ਹੀ ਆ, ਉਹ ਵਿਚਾਰੇ ਹੱਥ ਵੀ ਜੋੜੀ ਜਾਂਦੇ ਨੇ ਵੀ ਭਾਈ ਤੁਸੀਂ ਸਾਡੇ ਗਹਿਣੇ ਗੱਟੇ ਲੈ ਜਾਓ, ਜੋ ਸਾਡੇ ਕੋਲ ਹੈਗਾ ਤੁਸੀਂ ਲੈ ਜਾਓ, ਪਰ ਸਾਡੀ ਜਾਨ ਬਖਸ਼ ਦਿਓ, ਸਾਨੂੰ ਕੁੱਟੋ ਨਾ। ਸੋ ਕੁੱਟ ਵੀ ਗਏ ਤੇ ਲੁੱਟ ਵੀ ਗਏ ਉਹਨਾਂ ਨੂੰ। ਸੋ ਏਦਾਂ ਦੀਆਂ ਵਾਰਦਾਤਾਂ ਤੋਂ ਜਿਹੜੀ ਬਚ ਕੇ ਰਹਿਣ ਦੀ ਜ਼ਰੂਰਤ ਹੈ, ਰਸਤੇ 'ਚ ਜਾਂਦੇ ਆ ਕਿਤੇ ਵੀ ਤੁਹਾਨੂੰ ਕੋਈ ਲੱਗਦਾ ਹੈ ਕਿ ਤੁਹਾਡਾ ਕੋਈ ਪਿੱਛਾ ਕਰ ਰਿਹਾ, ਤੁਹਾਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ, ਤਾਂ ਹਨੇਰੇ ਸਵੇਰੇ ਬਿਲਕੁਲ ਆਪਣੀ ਸੇਫਟੀ ਨੂੰ ਦੇਖਦੇ ਹੋਏ ਜਿਹੜਾ ਤੁਸੀਂ ਆਪਣਾ ਜਿਹੜਾ ਸਫ਼ਰ ਕਰਨਾ, ਇਹ ਖ਼ਬਰ ਸਾਰਿਆਂ ਦੇ ਲਈ ਸੀਗੀ। ਜੰਡਿਆਲਾ ਗੁਰੂ ਦੇ ਵਿੱਚ ਅਮਨ ਕਾਨੂੰਨ ਜਿਹੜਾ ਕਿਸ ਤਰੀਕੇ ਨਾਲ ਵਿਗੜਦਾ, ਕਾਨੂੰਨ ਦੀਆਂ ਧੱਜੀਆਂ ਕਿਵੇਂ ਉੱਡਦੀਆਂ ਨੇ ਦਿਨ ਬ ਦਿਨ, ਸੁਖੀ ਜੀ ਇਹ ਵੀ ਖ਼ਬਰਾਂ ਆਪਾਂ ਨੂੰ ਹਰੇਕ ਸ਼ਹਿਰ ਦੇ ਕੋਨੇ ਕੋਨੇ ਤੋਂ ਸੁਣਨ ਨੂੰ ਮਿਲਦੀਆਂ ਨੇ। ਜੰਡਿਆਲਾ ਗੁਰੂ ਦੇ ਵਿੱਚ ਫਿਰ ਤੋਂ ਗੋਲੀਬਾਰੀ ਜਿਹੜੀ ਘਟਨਾ ਸਾਹਮਣੇ ਆਈ ਆ, ਉੱਥੇ ਕਿਸੇ ਇਲਾਕੇ ਦੇ ਵਿੱਚ ਸ਼ੇਖੂਪੁਰਾ ਮਹੱਲਾ ਪੈਂਦਾ ਆ, ਕਿਸੇ ਮਕਾਨ ਬੰਦ ਦਰਵਾਜ਼ੇ ਸੀਗੇ ਉਹਦੇ, ਔਰ ਧੜਾ ਧੜ ਤਿੰਨ ਮੋਟਰਸਾਈਕਲਾਂ ਤੇ ਕਰੀਬ 9 ਨੌਜਵਾਨ ਜਿਹੜੇ ਨੇ ਆਉਂਦੇ ਨੇ, ਤੇ ਇਹ ਨੌਵਾਂ ਦੇ ਹੱਥਾਂ ਦੇ ਵਿੱਚ ਹਥਿਆਰ, ਕਿਸੇ ਦੇ ਕੋਲ ਰਿਵਾਲਵਰ ਤੇ 15 ਤੋਂ ਵੱਧ ਫਾਇਰ ਕਰਕੇ ਜਾਂਦੇ ਨੇ, ਪਰ ਪਰਿਵਾਰਕ ਜੀ ਬਾਹਰ ਨੀ ਨਿਕਲੇ, ਜਾਨੀ ਮਾਲੀ ਕੋਈ ਨੁਕਸਾਨ ਨੀ ਹੋਇਆ, ਪਰ ਦਹਿਸ਼ਤ ਦਾ ਮਾਹੌਲ ਜਿਹੜਾ ਉੱਥੇ ਜ਼ਰੂਰ ਬਣਿਆ ਤੇ ਪੁਲਿਸ ਜਿਹੜੀ ਆ ਕਾਰਵਾਈ ਕਰ ਰਹੀ ਆ। ਪਟਿਆਲਾ ਤੋਂ ਇੱਕ ਖਬਰ ਆਈ ਹੈ ਜੀ ਸਾਹਮਣੇ, ਜਿੱਥੇ 4 ਲੋਕਾਂ ਨੇ ਘਰੇਲੂ ਝਗੜੇ ਤੋਂ ਤੰਗ ਆ ਕੇ ਸੁੱਖੀ ਜੀ ਜ਼ਹਿਰ ਨਿਕਲ ਲਿਆ। ਇਹੋ ਜਿਹੀਆਂ ਖਬਰਾਂ ਸਾਨੂੰ ਇਹ ਦਰਸਾਉਂਦੀਆਂ ਕਿ ਸਾਡਾ ਗੁੱਸਾ, ਐਂਗਰ ਜਾਂ ਈਗੋ ਕਿਸ ਹੱਦ ਤੱਕ ਵੱਧ ਗਈ ਆ ਕਿ ਅਸੀਂ ਕਿਸੇ ਦੀ ਵੀ ਗੱਲ ਨਹੀਂ ਸਹਾਰਦੇ। ਉਹਨਾਂ ਦੇ ਵਿੱਚੋਂ ਪਿਓ ਤੇ ਧੀ ਦੀ ਮੌਤ ਹੋ ਗਈ ਆ ਤੇ ਮਾਂ ਤੇ ਪੁੱਤ ਜਿਹੜੇ ਨੇ ਉਹ ਜ਼ੇਰੇ ਇਲਾਜ ਦੇ ਵਿੱਚ ਆ। ਸੋ ਇਹ ਜਿਹੜੀਆਂ ਸੀ ਅਹਿਮ ਸੁਰਖੀਆਂ ਸੀ ਜਿਹੜੀਆਂ ਸ਼ਾਰਟ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ। ਕੱਲ ਨੂੰ ਆਪਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਮਿਲਾਂਗੇ। ਧੰਨਵਾਦ, ਸ਼ੁਕਰੀਆ।
1: ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਮਨਪ੍ਰੀਤ ਹੋਰੀ, ਔਰ ਅੱਜ ਦਾ ਪ੍ਰੋਗਰਾਮ ਜਿੱਥੇ ਅਸੀਂ ਸਮੋਸਾ ਸਵੀਟ ਫੈਕਟਰੀ, ਵੁੱਡਬਾਈਨ ਬੈਂਕਟ ਹਾਲ ਤੇ ਨਾਲ ਦੀ ਨਾਲ ਡ੍ਰੀਮ ਕਨਵੈਨਸ਼ਨ ਸੈਂਟਰ ਦੇ ਸੁਗਨਾ ਪੇਸ਼ ਕਰ ਰਹੇ ਹੈਗੇ ਆ, ਔਰ ਨਾਲ ਜੀ ਇਸ ਟਾਈਮ ਸਪੈਕਸ ਐਕਸਪ੍ਰੈਸ ਨੇ ਵੀ ਅੱਜ ਦੇ ਪ੍ਰੋਗਰਾਮ ਚ ਸਾਥ ਦਿੱਤਾ। ਰਾਜਨ ਜੀ, ਇੱਕ ਵਾਰੀ ਫਿਰ ਕੀ ਕਹਿਣਾ ਚਾਹੁੰਦੇ ਹੋ?
6: ਬਹੁਤ ਬਹੁਤ ਧੰਨਵਾਦ ਜੀ, ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਦੱਸਦੇ ਵੀ ਜਿਨ੍ਹਾਂ ਨੇ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ, ਡਾਕਟਰ ਦਾ ਸਪੈਸ਼ਲ ਅਰੇਂਜਮੈਂਟ ਕੀਤਾ ਹੈ। ਅੱਜ ਅਸੀਂ ਥਰਸਡੇ ਨੂੰ ਸਾਡੀ ਕ੍ਰੈਡਿਟ ਵਿਊ ਤੇ ਸੈਂਟਰਲ ਰੂਰਲ ਲੋਕੇਸ਼ਨ ਦੇ ਉੱਤੇ ਡਾਕਟਰ ਅਵੇਲੇਬਲ ਨੇ। ਤਕਰੀਬਨ ਸ਼ਾਮੀ 3 ਵਜੇ ਤੋਂ ਲੈ ਕੇ 6 ਵਜੇ ਤੱਕ ਕੰਪਲੀਟ ਕੰਪਰੀਹੈਂਸਿਵ ਆਈ ਐਗਜ਼ਾਮ ਹੁੰਦਾ ਹੈ, ਔਰ ਸੁਖੀ ਸਾਡੇ ਕੋਲ ਲੇਟੈਸਟ ਮਸ਼ੀਨਾਂ ਨੇ ਐਡਵਾਂਸ ਟੈਕਨੋਲੋਜੀ ਦੀਆਂ, ਜਿਹਦੇ ਚ ਓ ਸੀ ਟੀ, ਟੋਪੋਗ੍ਰਾਫੀ, ਰੈਟਨੋਗ੍ਰਾਫੀ, ਏ ਆਰ, ਐਨ ਸੀ ਟੀ, ਸਲੈਕਟ ਲੈਂਪ ਤੇ ਵਿਜੁਅਲ ਫੀਲਡ। 7 ਅਲੱਗ ਅਲੱਗ ਮਸ਼ੀਨਾਂ ਨੇ ਜਿਹਦੇ ਨਾਲ ਅੱਖ ਦਾ ਹਰ ਇੱਕ ਕੋਨਾ ਚੈੱਕ ਹੁੰਦਾ ਹੈ, ਔਰ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਿਜੀਟਲੀ ਇੱਕ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਡਾਕਟਰ ਤੁਹਾਨੂੰ ਦਿਖਾਉਂਦੇ ਨੇ, ਸਮਝਾਉਂਦੇ ਨੇ ਕਿ ਜੇ ਅੱਖ ਦੇ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਇਲਾਜ ਹੈ, ਤੇ ਨਾਲ ਦੀ ਨਾਲ ਜਿਹੜੇ ਰਿਜ਼ਲਟ ਆਉਂਦੇ ਨੇ ਡਿਜੀਟਲ, ਇਹ ਤੁਹਾਨੂੰ ਪਿਕਚਰਾਂ ਈਮੇਲ ਵੀ ਕਰ ਦਿੱਤੀਆਂ ਜਾਂਦੀਆਂ ਨੇ, ਤਾਂ ਕਿ ਫਿਊਚਰ 'ਚ 1-2 ਸਾਲ ਬਾਅਦ ਜਦੋਂ ਤੁਸੀਂ ਦੁਬਾਰਾ ਐਗਜ਼ਾਮ ਕਰਾਓ ਤੇ ਤੁਸੀਂ ਚੈੱਕ ਕਰ ਸਕੋ ਕਿ ਜਿਹੜੀ ਪ੍ਰੋਬਲਮ ਹੈਗੀ ਸੀ ਉਹ ਠੀਕ ਹੋਈ ਹੈ ਕਿ ਨਹੀਂ ਹੋਈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰੋ 905-460-8888-905-460-8888, ਤੇ ਨਾਲ ਦੀ ਨਾਲ ਜਿਨ੍ਹਾਂ ਨੇ ਪ੍ਰਿਸਕ੍ਰਿਪਸ਼ਨ ਗਲਾਸਿਸ ਲੈਣੀਆਂ ਹੋਣ, ਸਾਡੇ ਕੋਲ ਸੁੱਖੀ ਜੀ ਇੱਕ ਬੜਾ ਵਧੀਆ ਵੈਲਿਊ ਪੈਕੇਜ ਹੈ। ਬਹੁਤ ਸਾਰੇ ਸਰੋਤੇ ਸਾਡੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਕੋਲ ਜਾਂ ਤਾਂ ਬੈਨੀਫਿਟਸ ਨਹੀਂ ਹੁੰਦੇ ਜਾਂ ਬਹੁਤ ਘੱਟ ਬੈਨੀਫਿਟਸ ਹੁੰਦੇ ਨੇ, ਉਹਨਾਂ ਵਾਸਤੇ ਵੈਲਿਊ ਪੈਕੇਜ ਹੈ। ਸੋ ਵੈਲਿਊ ਪੈਕੇਜ ਅਸੀਂ 2 ਚੀਜ਼ਾਂ ਦਿੰਦੇ ਹਾਂ, ਇੱਕ ਤਾਂ ਤੁਹਾਨੂੰ ਸਿਲੈਕਟਡ ਬ੍ਰਾਂਡਡ ਫਰੇਮ ਚੂਜ਼ ਕਰਨ ਦੀ ਆਪਸ਼ਨ ਦਿੰਦੇ ਹਾਂ। ਇਹਦੇ 'ਚ ਬਹੁਤ ਸਾਰੇ ਬ੍ਰਾਂਡਡ ਫਰੇਮ ਨੇ, ਲੰਡਨ ਫੌਗ ਦੇ, ਲਿਵਾਈਸ ਦੇ, ਰੈਂਗਲਰ, ਵੈਨ ਹਿਊਸਨ, ਐਡੀਬਾਵਰ, ਇਹ ਤਕਰੀਬਨ 700-800 ਫਰੇਮ ਡਿਸਪਲੇ ਤੇ ਲੱਗਾ। ਸਾਡੇ ਸਰੋਤੇ ਆ ਕੇ ਕੋਈ ਵੀ ਫਰੇਮ ਚੂਜ਼ ਕਰ ਲੈਣ, $300 ਦੀ ਕੀਮਤ ਦਾ ਫਰੇਮ ਹੈ ਜੀ। ਇੱਕ ਤੇ ਇਹ ਫਰੇਮ ਇਨਕਲੂਡਿਡ ਹੈ ਵੈਲਿਊ ਪੈਕੇਜ, ਦੂਜਾ ਸਿੰਗਲ ਵਿਜ਼ਨ ਲੈਂਸਿਸ ਯਾਨੀ ਕਿ ਦੂਰ ਦੀ ਜਾਂ ਨੇੜੇ ਦੀ ਨਿਗਾਹ ਨੂੰ ਸਹੀ ਕਰਨ ਵਾਲੇ ਲੈਂਸਿਸ, ਇਹ ਵੀ ਇਨਕਲੂਡਿਡ ਨੇ, ਜਿਹੜੇ ਕਿ $99 ਦੇ ਨੇ। ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੁੰਦਾ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 'ਚ ਦੇ ਰਹੇ ਹਾਂ ਜੀ। ਇਹ ਬਹੁਤ ਵਧੀਆ ਸੇਵਿੰਗ ਹੈ। ਤੇ ਜੇ ਕਿਸੇ ਨੂੰ ਪ੍ਰੋਗਰੈਸਿਵ ਗਲਾਸਿਸ ਚਾਹੀਦੇ ਹੋਣ ਤੇ ਐਸਲਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, $300 ਦੀ ਕੀਮਤ ਦੇ ਲੈਂਸਿਸ ਨੇ ਤੇ $300 ਦੀ ਕੀਮਤ ਦਾ ਫਰੇਮ, $600 ਦਾ ਪੈਕੇਜ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $258 'ਚ ਦੇ ਰਹੇ ਹਾਂ ਜੀ। ਤੇ ਜੇ ਤੁਸੀਂ ਆਪਣੀ ਐਨਕਾਂ ਦੇ ਉੱਤੇ ਕੋਈ ਕੋਟਿੰਗ ਐਡ ਕਰਵਾਉਣੀ ਹੈ ਤੇ ਸਾਰੀਆਂ ਕੋਟਿੰਗਾਂ ਫਲੈਟ 50% ਆਫ ਚੱਲ ਰਹੀਆਂ ਨੇ। ਤੇ ਜੇ ਤੁਸੀਂ ਚਾਹੁੰਦੇ ਹੋ ਕਿ 2 ਪੇਅਰ ਤੁਹਾਡੇ ਕੋਲ ਹੋਣ, ਇੱਕ ਅਸੀਂ ਘਰ ਰੱਖਣਾ ਇੱਕ ਆਫਿਸ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ ਜੀ ਤੇ ਦੂਜੇ ਪੇਅਰ ਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ। ਸੋ ਇਹ ਸਾਰੀਆਂ ਡੀਲਾਂ ਲੈਣ ਲਈ ਸਾਡੇ ਸੁੱਖ ਤੇ ਪਹੁੰਚਣ, ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਅੱਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਹਾਂ। ਸੋ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਜਾਂ ਕੋਈ ਵੀ ਹੋਰ ਜਾਣਕਾਰੀ ਲਈ ਇੱਕੋ ਇੱਕ ਨੰਬਰ 905-460-8888-905-460-8888।
1: ਬਹੁਤ ਬਹੁਤ ਧੰਨਵਾਦ ਜੀ, ਔਰ ਇੱਕ ਵਾਰੀ ਫਿਰ ਜੀ ਆਪਾਂ ਕਾਲਜ ਦੀ ਜਾਣਕਾਰੀ ਦਈਏ, ਫਿਰ ਪ੍ਰੋਗਰਾਮ ਨੂੰ ਅਗਾਂਹ ਤੋਰਦੇ ਹਾਂ। ਕਿਵੇਂ ਬਾਕੀ ਦਾ ਹੋਰ ਕੁਛ ਕੀ ਕਹਿਣਾ ਚਾਹੁੰਦੇ?
3: ਅਸੀਂ ਸਿਰਫ ਇਹੀ ਜ਼ਰੂਰ ਮੈਂ ਇੱਕ ਵਾਰੀ ਜ਼ਿਕਰ ਕਰਨਾ ਚਾਹਾਂਗਾ ਕਿ ਕੈਰੀਅਰ ਫੇਅਰ 22 ਜੁਲਾਈ ਨੂੰ 11-3 ਵਜੇ ਤੱਕ ਸਾਰਿਆਂ ਵਾਸਤੇ ਓਪਨ ਹੈ। ਇਹਦੇ ਇਲਾਵਾ ਸਾਡੀ ਫ੍ਰੀ ਕਾਉਂਸਲਿੰਗ ਹੈ, ਨੋ ਓਬਲੀਗੇਸ਼ਨ ਕਾਉਂਸਲਿੰਗ ਹੈ। ਜੇ ਕੋਈ ਆਪਣੇ ਅੱਗੇ ਕੈਰੀਅਰ ਬਾਰੇ ਜਾਣਨਾ ਚਾਹੇ, ਬੈਟਰ ਜੋਬਸ ਓਨਟੇਰੀਓ ਜਿਹਦੇ 'ਚ 28,000 ਤੱਕ ਸਰਕਾਰ ਵੱਲੋਂ ਗ੍ਰਾਂਟਸ ਮਿਲ ਸਕਦੇ ਨੇ, ਉਹਦੇ 'ਚ ਵੀ ਅਸੀਂ ਉਹਨਾਂ ਦੀ ਮਦਦ ਕਰਾਂਗੇ। ਔਰ ਜਿਹੜਾ ਰੈਫਰਲ ਬੋਨਸ ਹੈ ਤੁਹਾਡੇ ਸਰੋਤਿਆਂ ਵਾਸਤੇ ਕਿ ਵੀ ਕੋਈ ਵੀ ਅਗਰ ਆਪਣਾ ਆਪ ਅਗਰ ਕਿਸੇ ਨਹੀਂ ਕਰਨਾ ਚਾਹੁੰਦਾ, ਕਿਸੇ ਨੂੰ ਦੱਸਦਾ ਹੈ ਔਰ ਉਹ ਇੱਥੇ ਇਨਰੋਲ ਕਰਦਾ ਤੇ $300 ਤੱਕ ਦਾ ਅਸੀਂ ਉਹਨਾਂ ਨੂੰ ਰੈਫਰਲ ਬੋਨਸ ਵੀ ਦਾਂਗੇ।
1: ਨਾਲ ਨਾਲ ਨੰਬਰ ਵੀ ਦੇ ਦਿਓ ਕਿੱਥੇ ਇਨਫੋਰਮੇਸ਼ਨ ਕਿੱਦਾਂ ਲੈ।
3: ਸਾਡਾ ਨੰਬਰ ਹੈ ਜੀ 647-499-1009 ਔਰ www.primeinternational.ca ਸਾਡੀ ਵੈਬਸਾਈਟ ਹੈ, ਉਹਦੇ ਤੇ ਲੌਗਇਨ ਕਰਕੇ ਤੁਸੀਂ ਜੋਬ ਫੇਅਰ ਵਾਸਤੇ ਵੀ, ਕੈਰੀਅਰ ਫੇਅਰ ਵਾਸਤੇ ਵੀ ਇਨਰੋਲ ਕਰ ਸਕਦੇ ਹੋ ਔਰ ਬਾਕੀ ਜਾਣਕਾਰੀ ਵੀ ਲੈ ਸਕਦੇ।
1: ਥੈਂਕ ਯੂ ਜੀ। ਮੈਮ ਜੀ ਤੁਸੀਂ ਕੁਝ ਕਹਿਣਾ ਚਾਹੋਗੇ?
7: ਸੌਰੀ ਮੈਨੂੰ ਲੱਗਦਾ ਅੱਜ ਮੈਂ ਚਾਹ ਨਹੀਂ ਪੀਤੀ ਕਰਕੇ ਗਲਾ ਥੋੜਾ ਜਿਹਾ
1: ਤੁਸੀਂ ਦੱਸ ਦੇ ਫਿਰ ਅਸੀਂ ਚਾਹ ਤੁਹਾਡੇ ਲਈ ਮੰਗਾ ਲੈਂਦੇ
7: ਨਹੀਂ ਨਹੀਂ ਆਪਾਂ ਚਾਹ ਪੀਵਾਂਗੇ ਤੁਹਾਨੂੰ ਸਾਡੀ ਚਾਹ ਬਹੁਤ ਪਸੰਦ ਹੈ ਨਾ ਤੁਸੀਂ ਆਏ ਹੁਣ ਚਾਹ ਪੀਵਾਂਗੇ
1: ਠੀਕ ਹੈ ਜੀ
7: ਜੀ ਮੈਂ ਇੱਥੇ ਐਡ ਕਰਨਾ ਚਾਹਾਂਗੀ ਕਿ 22 ਜੁਲਾਈ ਨੂੰ ਜ਼ਰੂਰ ਸਾਡਾ ਕਰੀਅਰ ਫੇਅਰ ਹੈਗਾ ਆ ਬਟ ਉਹ ਤੋਂ ਪਹਿਲਾਂ 17 ਜੁਲਾਈ ਨੂੰ ਇੱਕ ਵੈਬੀਨਾਰ ਵੀ ਹੈ ਜਿਹਦੇ ਵਿੱਚ ਕਿ ਅਸੀਂ ਸਟੂਡੈਂਟਸ ਨੂੰ ਇਹ ਦੱਸਾਂਗੇ ਕਿ ਤੁਸੀਂ ਆਪਣਾ ਰੈਜ਼ੂਮੇ ਕਿੱਦਾਂ ਬਣਾਉਣਾ ਆ ਇੰਟਰਵਿਊ ਦੇ ਕੁਐਸਚਨਸ ਨੇ ਜਿਹੜੀ ਉਹਨਾਂ ਦੇ ਅਸੀਂ ਇਹਨਾਂ ਨੂੰ ਦੱਸਾਂਗੇ ਕਿ ਉਹ ਕਿੱਦਾਂ ਦੇ ਕੁਐਸਚਨਸ ਹੋਣਗੇ ਕਿੱਦਾਂ ਤੁਸੀਂ ਆਨਸਰ ਕਰਨੇ ਆ ਤਾਂ ਪੂਰਾ ਇਹਨਾਂ ਨੂੰ ਅਸੀਂ ਜੋਬ ਰੈਡੀ ਕਰਕੇ ਹੀ ਕਰੀਅਰ ਫੇਅਰ 2026 ਦੇ ਵਿੱਚ ਪਾਰਟੀਸਪੇਟ ਕਰਨਗੇ ਬਟ ਉਹਦੇ ਵਾਸਤੇ ਸਾਡਾ ਇੰਸਟਾਗ੍ਰਾਮ ਪੇਜ ਹੈ ਜੀ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਨਾਮ ਦਾ ਤੁਸੀਂ ਉੱਥੇ ਜਾਓ ਉੱਥੇ ਸਾਡੀਆਂ ਪੋਸਟ ਪਈਆਂ ਹੋਈਆਂ ਨੇ ਉੱਥੇ ਲਿੰਕ ਹੈ ਕਿਊ ਆਰ ਕੋਡ ਹੈ ਜਿੱਥੇ ਤੁਸੀਂ ਰਜਿਸਟਰ ਕਰ ਸਕਦੇ ਹੋ ਅਦਰਵਾਈਜ਼ ਤੁਸੀਂ ਸਾਨੂੰ ਕਾਲ ਕਰੋ 6479901009 ਤੇ ਅਸੀਂ ਤੁਹਾਨੂੰ ਉੱਥੇ ਮੈਨੂਅਲੀ ਵੀ ਤੁਹਾਡੀ ਰਜਿਸਟ੍ਰੇਸ਼ਨ ਕਰ ਸਕਦੇ ਹੋ
1: ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਔਰ ਇਸ ਦੇ ਨਾਲ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਨੋਬਲ ਫਰੈਸ਼ ਫੂਡ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਆ ਨੋਬਲ ਫਰੈਸ਼ ਫੂਡ ਜਿਹੜਾ ਹੈਗਾ ਦੋ ਲੋਕੇਸ਼ਨਾਂ ਨੇ ਇੱਕ ਹਾਈਵੇ 10 ਅਤੇ ਜਿਹੜਾ ਬੋਵੇਡ ਦੇ ਕਾਰਨਰ ਤੇ ਆ ਦੂਜੀ ਏਅਰਪੋਰਟ ਅਤੇ ਸੈਂਡਲਵੁੱਡ ਦੇ ਕਾਰਨਰ ਦੇ ਉੱਤੇ ਆ ਹਰ ਵੇਲੇ ਸੇਲ ਚੱਲ ਰਹੀ ਹੁੰਦੀ ਆ ਸਾਫ਼ ਸੁਥਰੀਆਂ ਦਾਲਾਂ ਤੇ ਜਿਹੜੀਆਂ ਫਰੈਸ਼ ਸਬਜ਼ੀਆਂ ਤੁਸੀਂ ਇੱਥੋਂ ਲੈ ਸਕਦੇ ਹੋ ਕਿਉਂਕਿ ਇਹ ਹੋਲ ਸੇਲ ਕਰਦੇ ਨੇ ਦੂਜੇ ਸਟੋਰਾਂ ਨੂੰ ਕਾਫ਼ੀ ਸਸਤਾ ਸਮਾਨ ਹੁੰਦਾ ਜੁੜਿਓ ਤੁਸੀਂ ਵਤਨੋ ਦੂਰ ਦੇ ਨਾਲ 9057990999 ਸਾਡਾ ਨੰਬਰ ਹੈ ਜੀ ਅਤੇ ਪ੍ਰੋਗਰਾਮ 'ਚ ਛੋਟਾ ਜਿਹਾ ਇੱਕ ਗੀਤ ਅਤੇ ਉਸ ਤੋਂ ਬਾਅਦ ਫਿਰ ਬਾਕੀ ਦੇ ਗੈਸਟਾਂ ਦੇ ਨਾਲ ਗੱਲਾਂ ਬਾਤਾਂ ਹੋਣਗੀਆਂ

0: ਜਰਾ ਦਿਓ ਤਵੱਜੋ ਜੀ। ਅੱਛਾ ਤਵੱਜੋ ਤੁਹਾਡੀ ਦਿੰਦੇ ਹਾਂ ਕਿ ਇਸ ਟਾਈਮ ਬਹੁਤ ਸਾਰੇ ਪਰਿਵਾਰ ਜਿਹੜੇ ਨੇ ਉਹ ਫਸੇ ਬੈਠੇ ਨੇ ਮੌਰਗਜਾਂ ਦੇ ਦੁੱਖੋਂ। ਕਈਆਂ ਦੀ ਮੌਰਗਜ ਹੋ ਨਹੀਂ ਰਹੀ ਔਰ ਕਈਆਂ ਨੂੰ ਗੁਜ਼ਾਰਾ ਨਹੀਂ ਹੋ ਰਿਹਾ ਕਿ ਉਹ ਖਰਚੇ ਜ਼ਿਆਦਾ ਰੀਫਰੈਂਸ ਕਰਾਉਣਾ ਚਾਹੁੰਦੇ ਆ, ਤੇ ਉਹਨਾਂ ਲਈ ਤਵੱਜੋ ਦੇ ਰਹੇ ਨੇ ਨਾਸਰ ਸ਼ਾਹ ਸਾਹਿਬ।
1: ਬਹੁਤ ਸ਼ੁਕਰੀਆ ਤੁਹਾਡਾ ਇੱਕ ਵਾਰੀ। ਔਰ ਮੈਂ ਇੱਕ ਵਾਰੀ ਇਹ ਕਹਿਣਾ ਚਾਹਾਂਗਾ, ਵਾਕਈ ਤੁਹਾਡੀ ਗੱਲ ਸਹੀ ਹੈ, ਬਹੁਤ ਸਾਰੇ ਐਸੇ ਲੋਕ ਨੇ ਜਿਹਨਾਂ ਕੋਲ ਪੇਮੈਂਟਾਂ ਨਹੀਂ ਦਿੱਤੀਆਂ ਜਾਣੀਆਂ। ਬਜਾਏ ਐਸੇ ਵੀ ਤੁਹਾਡੀਆਂ ਪੇਮੈਂਟਾਂ ਲੇਟ ਹੋ ਜਾਣ, ਤੁਹਾਡਾ ਕ੍ਰੈਡਿਟ ਖਰਾਬ ਹੋ ਜਾਏ, ਤੁਸੀਂ ਆਪਣੇ ਘਰ ਚੋਂ ਪੈਸੇ ਕੱਢੇ। ਅਗਰ ਇਕਟੀ ਪਈ ਹੈ, ਦੇਖੋ ਜੀ ਉਹ ਤੁਸੀਂ ਅਸੀਂ 80% ਤੱਕ ਕਰਵਾ ਸਕਦੇ ਹਾਂ। ਕੋਈ ਵੀ ਵੈਲਿਊ ਆਏਗੀ, ਲੈਸੇ ਤੁਹਾਡਾ 1 ਮਿਲੀਅਨ ਘਰ ਦੀ ਵੈਲਿਊ ਹੋਗੀ, 8 ਲੱਖ ਤੱਕ ਤੁਹਾਡੀ ਅਸੀਂ ਮੌਰਗੇਜ ਰੀਫਾਈਨਾਂਸ ਕਰਾ ਸਕਦੇ ਹਾਂ। ਇਹ ਚੀਜ਼ ਤੋਂ ਲਾਜ਼ਮੀ ਫਾਇਦਾ ਚੁੱਕੋ, ਬਜਾਏ ਇਹ ਸੋਚ ਸੋਚ ਕੇ ਬੈਠੇ ਰਹੋ, ਪਰੇਸ਼ਾਨ ਹੁੰਦੇ ਰਹੋ। ਕਈ ਲੋਕੀ ਦੇ ਬਲੱਡ ਪ੍ਰੈਸ਼ਰ ਹਾਈ ਹੋ ਗਏ, ਮੈਂ ਹੁਣ ਡਾਕਟਰ ਤੇ ਗਿਆ, ਆਪਣਾ ਵੀ ਬਲੱਡ ਟੈਸਟ ਕਰਾ ਕੇ ਆਇਆ,
0: ਆਪਣਾ ਵੀ
1: ਮੈਂ ਕਿਹਾ ਯਾਰ ਚੈੱਕ ਕਰਾ ਲਈਏ, ਮੈਂ ਤੇ ਹਰ 3 ਮਹੀਨੇ ਮੈਂ ਚੈੱਕ ਕਰਾਉਣਾ।
0: ਦੇਖੋ ਸ਼ਾਹ ਸਾਹਿਬ, ਤੁਹਾਡਾ ਹੋਣ ਦਾ ਇੱਕ ਕਾਰਨ ਹੈ ਕਿ ਤੁਸੀਂ ਲੋਕਾਂ ਦੀ ਸਿਰਦਰਦੀ ਆਪਣੇ ਸਿਰ ਲੈਂਦੇ।
1: ਹਾਂ, ਉਹੀ ਗੱਲ ਹੈ।
0: ਦੇਖੋ ਜੇ ਕੋਈ ਪਰੇਸ਼ਾਨ ਹੋਣੇ ਆਣ ਕੇ ਤੁਹਾਨੂੰ ਪਰੇਸ਼ਾਨੀ ਦੱਸਣੀ, ਫਿਰ ਤੁਸੀਂ ਉਹਦਾ ਹੱਲ ਲੱਭਣ ਲਈ ਸੋਚੀ ਜਾਣਾ ਵੀ ਕਿੱਦਾਂ ਇਹਨੂੰ ਲੱਭੀ।
1: ਹਾਂ, ਉਹ ਲਾਜ਼ਮੀ ਨਾ, ਤੇ ਲੋਕਾਂ ਦਾ ਜਦੋਂ ਵੇਖ ਕੇ ਨਾ ਦੁਖੀ ਵੇਖ ਕੇ ਆਹ ਬੰਦਾ ਦੁਖੀ ਹੋ ਜਾਂਦਾ, ਉਹ ਸਾਡਾ ਕੰਮ ਹੈ। ਅਸੀਂ ਚਾਹੁੰਦੇ ਹਾਂ ਤੁਹਾਨੂੰ ਦੁਖੀ ਨਾ ਵੇਖੀਏ, ਤੁਹਾਨੂੰ ਵਿਨ ਵਿਨ ਸਿਚੁਏਸ਼ਨ ਰੱਖੀਏ, ਤੁਸੀਂ ਚੱਲ ਸਕਦੇ ਹੋ ਹਲੇ ਵੀ, ਅਗਰ ਥੋੜੀ ਜਿਹੀ ਪਲੈਨਿੰਗ ਅੱਛੀ ਕਰ ਲਓ। ਔਰ ਉਹਦੇ ਵਾਸਤੇ ਕੀ ਜ਼ਰੂਰੀ ਹੈ, ਤੁਸੀਂ ਰੀਫਾਈਨਾਂਸ ਕਰੋ। ਬਹੁਤ ਸਾਰੇ ਲੋਕੀ ਪੇਡ ਆਫ ਪ੍ਰਾਪਰਟੀਆਂ ਕਰਕੇ ਬੈਠੇ ਹਨ, ਬਹੁਤ ਸਾਰੇ ਲੋਕ ਜਿਹੜੇ ਉਹ ਕਮਰਸ਼ੀਅਲ ਪੇਡ ਆਫ ਕਰਕੇ ਬੈਠੇ ਹਨ, ਅਸੀਂ ਉਹਨਾਂ 'ਚੋਂ ਤੁਹਾਨੂੰ 80% ਤੱਕ ਕੱਢ ਕੇ ਦੇ ਸਕਦੇ ਹਾਂ, ਔਰ ਤੁਸੀਂ ਆਪਣਾ ਸਰਵਾਈਵ ਆਰਾਮ ਨਾਲ ਕਰ ਸਕਦੇ ਹੋ। ਕਿਉਂਕਿ ਇਹ ਬੜੇ ਚਾਂਸਿਸ ਅਗਲੇ ਸਾਲ ਤੇ ਗੱਲ ਪੈ ਗਈ ਹੈ, ਇਸ ਸਾਲ ਕੋਈ ਚੇਂਜਿਸ ਨਹੀਂ ਆਉਣੀਆਂ ਜ਼ਿਆਦਾ, ਅਗਰ ਆਈਆਂ ਤਾਂ 19-20 ਦੀ ਚੇਂਜਿਸ ਆਉਣੀਆਂ, ਜ਼ਿਆਦਾ ਚੇਂਜਿਸ ਨਹੀਂ, ਅਗਲੇ ਸਾਲ ਜੂਨ ਤੋਂ ਬਾਅਦ ਹੀ ਆਉਣੀਆਂ। ਤੇ ਤੁਸੀਂ ਇਹ ਮੰਨ ਕੇ ਚੱਲੋ ਵੀ 1 ਸਾਲ ਕਿਵੇਂ ਸਰਵਾਈਵ ਕਰਨਾ, 1 ਸਾਲ ਦੀ ਪਲੈਨਿੰਗ ਕਰੋਗੇ ਤੇ ਗੁਜ਼ਾਰਾ ਹੋਣਾ, ਅਗਰ ਨਹੀਂ ਪਲੈਨਿੰਗ ਕਰੋਗੇ ਤਾਂ ਮੁਸ਼ਕਿਲ ਹੋ ਜਾਏਗੀ। ਉਹਦੇ ਵਾਸਤੇ ਕਾਲ ਕਰੋ 6477-441-9000 ਤੇ ਕਾਲ ਕਰ ਸਕਦੇ ਹੋ। ਔਰ ਸਭ ਤੋਂ ਵਧੀਆ ਗੱਲ ਸੁਖੀ ਜੀ, ਕਮਰਸ਼ੀਅਲ ਮੌਰਗੇਜ ਬਾਰੇ ਦੱਸਣਾ ਚਾਹੁੰਦਾ। ਬਹੁਤ ਸਾਰੇ ਲੋਕਾਂ ਕੋਲ ਪੈਸਾ ਹੈ ਔਰ ਘਰਾਂ 'ਚ ਇਕੁਇਟੀ ਪਈ, ਅਸੀਂ ਕੱਢ ਕੇ ਤੁਹਾਨੂੰ ਬਿਜ਼ਨਸ ਬਾਈ ਕਰਕੇ ਵੀ ਦੇ ਸਕਦੇ ਹਾਂ। ਕੋਈ ਵੀ ਤੁਸੀਂ ਹੋਟਲ, ਮੋਟਲ, ਗੈਸ ਸਟੇਸ਼ਨ ਜਾਂ ਫਰਨੀਚਰ ਲੈਣੀ ਹੈ ਜਾਂ ਪਲਾਜ਼ਾ ਲੈਣਾ ਜਾਂ ਪਲਾਜ਼ੇ ਵਿੱਚ ਕੋਈ ਯੂਨਿਟ ਬਾਈ ਕਰਨਾ, ਉਹਦੇ ਵਾਸਤੇ ਕਾਲ ਕਰੋ। ਅਸੀਂ ਗਰੰਟੀ ਦੇ ਨਾਲ ਇੰਟਰਸਟ ਰੇਟ ਵੀ ਚੰਗਾ ਦਵਾਵਾਂਗੇ ਤੇ ਜਿਹੜੀ ਟਰਮਸ ਐਂਡ ਕੰਡੀਸ਼ਨ ਉਹ ਵੀ ਬੈਸਟ ਦਵਾ ਸਕਦੇ ਹਾਂ। ਨੰਬਰ ਫਿਰ 647-741-9000 ਤੇ ਕਾਲ ਕਰ ਸਕਦੇ ਹੋ। ਔਰ ਉਹਦੇ ਨਾਲ ਤੁਸੀਂ ਘਰ ਬਾਈ ਕੀਤਾ, ਬਿਲਡਰਾਂ ਕੋਲ ਬੁੱਕ ਕਰਕੇ ਬੈਠੇ ਹੋ, ਉਹ ਤੁਹਾਡੀ ਜਿਹੜੀ ਇਹ ਮੋਰਗੇਜ ਨਹੀਂ ਹੋ ਰਹੀ ਕਿਉਂਕਿ ਅਪਰੇਜ਼ਲ ਨਹੀਂ ਆ ਰਹੀ, ਤੇ ਸਾਡੇ ਕੋਲ ਇੱਕ ਬਹੁਤ ਵਧੀਆ ਪ੍ਰੋਗਰਾਮ ਹੈ। ਤੁਸੀਂ ਸਾਨੂੰ ਲਾਜ਼ਮੀ ਇੱਕ ਵਾਰੀ ਕਾਲ ਕਰਕੇ ਪੁੱਛ ਸਕਦੇ ਹੋ ਵੀ ਅਗਰ ਤੁਹਾਨੂੰ ਉਹ ਵੀ ਮਸਲਾ ਆ ਰਿਹਾ, ਬਿਲਡਰ ਕੋਲ ਘਰ ਲੈ ਕੇ ਤੁਹਾਡੀ ਅਪਰੇਜ਼ਲ ਨਹੀਂ ਆ ਰਹੀ, ਅਸੀਂ ਕੋਈ ਨਾ ਕੋਈ ਤੁਹਾਨੂੰ ਵੇ ਕੱਢ ਕੇ ਦੇ ਸਕਦੇ ਹਾਂ। 647-741-9000 ਤੇ ਕਾਲ ਕਰ ਸਕਦੇ ਹੋ। ਔਰ ਕੋਈ ਤੁਸੀਂ ਬਿਜ਼ਨਸ ਸੈੱਟ ਕਰਨਾ ਚਾਹੁੰਦੇ ਹੋ, ਕੋਈ ਵੀ ਤੁਸੀਂ ਇੰਡਸਟਰੀ ਲਗਾਉਣਾ ਚਾਹੁੰਦੇ ਹੋ, ਕੋਈ ਵੀ ਤੁਸੀਂ ਮਸ਼ੀਨ ਬਾਈ ਕਰਨਾ ਚਾਹੁੰਦੇ ਹੋ, ਕੋਈ ਬਿਊਟੀ ਪਾਰਲਰ ਖੋਲਣਾ ਚਾਹੁੰਦੇ ਹੋ, ਉਹਦੇ 'ਚ ਲੇਜ਼ਰ ਮਸ਼ੀਨ ਲਾਉਣਾ ਚਾਹੁੰਦੇ ਹੋ, ਕਿਸੇ ਤਰ੍ਹਾਂ ਦਾ ਤੁਸੀਂ ਬਿਜ਼ਨਸ ਸੈੱਟ ਕਰਨਾ ਚਾਹੁੰਦੇ ਹੋ, ਇੱਕ ਬਹੁਤ ਵਧੀਆ ਲੋਨ ਹੈ, ਉਹਨੂੰ SBL ਲੋਨ ਕਹੀਦਾ। ਉਹ ਲੋਨ ਦੀ ਖੂਬੀ ਕੀ ਹੈ, ਤੁਹਾਡੀ ਗਰੰਟੀ ਬੜੀ ਥੋੜ੍ਹੀ ਜਿਹੀ ਹੈਗੀ ਹੈ, ਪਰਸਨਲ ਗਰੰਟੀ, ਬਾਕੀ ਉਹ ਸਾਰੀ ਦੀ ਸਾਰੀ ਕੰਪਨੀ ਦੀ ਗਰੰਟੀ ਹੁੰਦੀ ਹੈ। ਕੋਈ ਵੀ ਰੱਬ ਨਾ ਕਰੇ ਬਿਜ਼ਨਸ ਬੰਦ ਕਰਨਾ ਪੈ ਗਿਆ ਕਿਸੇ ਵਜ੍ਹਾ ਤੋਂ, ਤੇ ਤੁਹਾਨੂੰ ਥੋੜ੍ਹੇ ਜਿਹੇ ਪੈਸੇ ਦੇ ਕੇ ਆਪਣੀ ਬੈਂਕਰਪਸੀ ਤੁਸੀਂ ਬਚ ਸਕਦੇ ਹੋ। ਉਹਦੇ ਵਾਸਤੇ ਕਾਲ ਕਰ ਲਓ, 5 ਲੱਖ ਤੱਕ ਤੁਹਾਨੂੰ ਅਸੀਂ ਲੋਨ ਦਵਾ ਸਕਦੇ ਹਾਂ। 5 ਲੱਖ ਤੱਕ ਤੁਸੀਂ ਲੋਨ ਲੈਣਾ, ਉਹ ਬੜੀ ਆਸਾਨੀ ਨਾਲ ਦਵਾ ਸਕਦੇ ਹੋ।
0: ਕਿਹੜੇ ਬਿਜ਼ਨਸ ਲਈ ਗਵਰਨਮੈਂਟ ਹੈਲਪ ਕਰਦੀ ਹੈ?
1: ਸੁਖੀ ਜੀ, ਕੋਈ ਵੀ ਫਿਜ਼ੀਕਲ ਚੀਜ਼ ਇਨਵੋਲਵ, ਸਰਵਿਸ ਬਿਜ਼ਨਸ ਛੱਡ ਗਏ,
0: ਓਕੇ,
1: ਕਿਉਂਕਿ ਸਰਵਿਸ ਬਿਜ਼ਨਸ ਜਿਵੇਂ ਮੈਂ ਮੋੜ ਗਿਆ ਜਾਂ ਕਰਨਾ ਭਾਅ ਜੀ ਇੰਸ਼ੋਰੈਂਸ ਕਰਦੇ ਨੇ, ਉਹਨਾਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਕੋਈ ਵੀ ਤੁਸੀਂ ਬਿਜ਼ਨਸ ਸਟਾਰਟ ਕਰਨਾ, ਉਹਦੇ ਵਾਸਤੇ ਤੁਸੀਂ ਆਰਾਮ ਨਾਲ 5 ਲੱਖ ਤੱਕ ਲੈ ਸਕਦੇ ਹੋ। ਔਰ 5 ਲੱਖ ਨਾਲ ਅੱਛਾ ਖਾਸਾ ਬਿਜ਼ਨਸ ਸਟਾਰਟ ਹੋ ਸਕਦਾ। ਕੋਈ ਤੁਸੀਂ ਜਲਦੀ ਚਲਾਈ ਫਰੈਂਚ ਲੈਣੀ, ਸਬਵੇ ਲੈਣਾ, ਪੀਜ਼ਾ ਡਿਪੋ ਲੈਣਾ, ਕੁਛ ਵੀ ਲੈਣਾ, ਉਹ ਵੀ ਤੁਹਾਨੂੰ ਅਸੀਂ ਬੜੀ ਆਸਾਨੀ ਨਾਲ ਲੋਨ ਦਵਾ ਸਕਦੇ ਹਾਂ। ਔਰ ਵਧੀਆ ਇੰਟਰਸਟ ਰੇਟ ਦੇ ਨਾਲ ਜਿਹੜੀਆਂ ਟਰਮਸ ਐਂਡ ਕੰਡੀਸ਼ਨ ਉਹ ਵੀ ਗਰੰਟੀ ਕਰਨੇ ਆ, ਤੁਹਾਨੂੰ ਚੰਗੀਆਂ ਦਵਾਵਾਂਗੇ। ਔਰ ਅਗਰ ਆਲਰੇਡੀ ਤੁਸੀਂ ਬਿਜ਼ਨਸ ਹੋ, ਬਿਜ਼ਨਸ ਨੂੰ ਬੈਟਰ ਕਰਨਾ ਚਾਹੁੰਦੇ ਹੋ, ਤੇ ਬੜੀ ਆਸਾਨੀ ਦੇ ਨਾਲ ਤੁਹਾਨੂੰ 50,000 ਤੋਂ ਲੈ ਕੇ 2 ਮਿਲੀਅਨ ਤੱਕ ਟਰਕਿੰਗ ਬਿਜ਼ਨਸ ਛੱਡ ਗਿਆ ਅੱਜ ਕੱਲ੍ਹ, ਕਿਉਂਕਿ ਟਰਕਿੰਗ ਬਿਜ਼ਨਸ 8-9 ਮਹੀਨੇ ਹੋਏ ਬੰਦ ਕੀਤਾ ਇਹਨਾਂ ਨੇ। ਉਸ ਤੋਂ ਪਹਿਲੇ ਤੱਕ ਉਹ ਟਰਕਿੰਗ ਬਿਜ਼ਨਸ ਤੇ ਤੁਹਾਨੂੰ ਅਸੀਂ ਬਹੁਤ ਵਧੀਆ ਲੋਨ ਦਵਾ ਰਹੇ ਸਨ, ਸਾਰਾ ਕੁਝ ਕਰ ਰਹੇ ਸਨ। ਟਰਕਿੰਗ ਬਿਜ਼ਨਸ ਛੱਡ ਕੇ ਤੁਹਾਨੂੰ ਬੜੀ ਆਸਾਨੀ ਦੇ ਨਾਲ 50,000 ਤੋਂ ਲੈ ਕੇ 2 ਮਿਲੀਅਨ ਤੱਕ ਤੁਹਾਨੂੰ ਅਸੀਂ ਲਾਈਨ ਆਫ ਕ੍ਰੈਡਿਟ ਦਵਾ ਸਕਦੇ ਹਾਂ। ਅਗਰ ਤੁਹਾਨੂੰ ਬਿਜ਼ਨਸ ਲਾਈਨ ਚਾਹੀਦੀ, ਉਹਦੇ ਵਾਸਤੇ ਕਾਲ ਕਰੋ 6477-741-9000। ਔਰ ਅਗਰ ਤੁਸੀਂ ਘਰੋਂ ਬਹਿ ਕੇ ਕੋਈ ਕੰਮ ਕਰਨਾ ਚਾਹੁੰਦੇ ਹੋ, ਮਾਵਾਂ ਅਤੇ ਜਾਂ ਭੈਣਾਂ ਵਾਸਤੇ ਖੁਸ਼ਖਬਰੀ ਹੈ, 50,000 ਤੋਂ ਲੈ ਕੇ 1 ਲੱਖ ਤੱਕ ਤੁਹਾਨੂੰ ਦਵਾ ਸਕਦੇ ਹਾਂ। 50,000 ਤੋਂ ਲੈ ਕੇ 1 ਲੱਖ ਤੱਕ ਚਾਹੀਦਾ, ਉਹਦੇ ਵਾਸਤੇ ਕਾਲ ਕਰੋ। ਉਹ ਕੋਈ ਸ਼ਰਤ ਨਹੀਂ, ਤੁਸੀਂ ਕਿਸ ਤਰ੍ਹਾਂ ਦਾ ਬਿਜ਼ਨਸ ਕਰਨਾ, ਕਿਸੇ ਤਰ੍ਹਾਂ ਦਾ ਬਿਜ਼ਨਸ, ਕੋਈ ਜੂਲਰੀ ਦਾ ਕਰ ਸਕਦੇ ਹੋ ਘਰ ਬਹਿ ਕੇ, ਕੱਪੜਿਆਂ ਦਾ ਕਰ ਸਕਦੇ ਹੋ, ਸਪਾ ਖੋਲ ਸਕਦੇ ਹੋ, ਕੇਟਰਿੰਗ ਦਾ ਕਰ ਸਕਦੇ ਹੋ, ਕੋਈ ਵੀ ਬਿਜ਼ਨਸ ਕਰਨਾ, ਉਹਦੇ ਵਾਸਤੇ 50,000 ਤੋਂ ਲੈ ਕੇ 1 ਲੱਖ ਤੱਕ ਮਿਲ ਸਕਦਾ। ਔਰ ਅਗਰ ਤੁਹਾਡੇ ਘਰ 'ਚ ਇਕੁਇਟੀ ਪੈਸਿਆਂ ਦੀ ਲੋੜ ਪੈ ਗਈ, ਐਮਰਜੈਂਸੀ 24 ਘੰਟੇ ਚੈੱਕ ਕੀਤੇ ਬਗੈਰ ਜਾਬ ਦੀ ਇਨਫੋਰਮੇਸ਼ਨ ਤੋਂ ਤੁਹਾਨੂੰ 1 ਮਿਲੀਅਨ ਤੱਕ ਮਿਲ ਸਕਦਾ ਹੈ। ਸਿਰਫ ਸ਼ਰਤ ਇੱਕੋ ਹੀ ਹੈ, ਤੁਹਾਡੇ ਕਾਰਜ ਇਕੁਇਟੀ ਹੋਣੀ ਚਾਹੀਦੀ ਹੈ ਤੇ ਤੁਹਾਨੂੰ ਅਸੀਂ ਬੜੀ ਆਸਾਨੀ ਨਾਲ ਪੈਸੇ ਦਵਾ ਸਕਦੇ ਹਾਂ। ਨੰਬਰ ਫਿਰ 647-747-9000-641-7419000। ਬਹੁਤ ਸ਼ੁਕਰੀਆ ਸੁਖੀ ਜੀ,
0: ਬਹੁਤ ਬਹੁਤ ਧੰਨਵਾਦ ਸ਼ਾਹ ਸਾਹਿਬ। ਔਰ ਨਾਲ ਦੀ ਨਾਲ ਦੱਸ ਦਵਾਂ ਕਿ ਕਟਾਰੀਆ ਟੂਰ ਐਂਡ ਟਰੈਵਲ ਦੇ ਸਹਿਯੋਗ ਨਾਲ ਅਸੀਂ ਪ੍ਰੋਗਰਾਮ ਨੂੰ ਹੈਗਾ ਪੇਸ਼ ਕਰ ਰਹੇ ਹਾਂ। ਔਰ ਉਹਨਾਂ ਵੱਲੋਂ ਹੁਣੇ ਹੁਣੇ ਸੂਚਨਾ ਆਈ ਕਿ ਅਗਰ ਤੁਸੀਂ ਟੋਰਾਂਟੋ ਤੋਂ ਦਿੱਲੀ ਜਾਣਾ ਚਾਹੁੰਦੇ ਹੋ ਤਾਂ 1-way ਟਿਕਟ ਜਿਹੜੀ ਆ ਸਿਰਫ $999 ਦੇ ਵਿੱਚ ਮਿਲੇਗੀ, ਤੇ ਟੋਰਾਂਟੋ ਤੋਂ ਜੇ ਅਗਰ ਤੁਸੀਂ ਜਾਣਾ ਹੈ ਅੰਮ੍ਰਿਤਸਰ ਤੇ ਉਹ ਵੀ ਬਹੁਤ ਸਪੈਸ਼ਲ ਲੱਗੀਆਂ ਨੇ। ਅਗਸਤ ਦੇ ਮਹੀਨੇ ਚ ਜੇਕਰ ਤੁਸੀਂ ਜਾਣਾ 3 ਬੈਗਾਂ ਦੇ ਨਾਲ ਜਿਹੜੀ $1120 ਦੇ ਵਿੱਚ ਤੁਹਾਨੂੰ ਟਿਕਟ ਮਿਲ ਸਕਦੀ ਹੈ, ਤੇ ਜੇ ਅੰਮ੍ਰਿਤਸਰ ਜਾਣਾ ਤੇ ਇਹ ਤੁਹਾਨੂੰ ਜਿਹੜੀ ਟੋਰਾਂਟੋ ਤੋਂ ਅੰਮ੍ਰਿਤਸਰ ਦੀ $1065 ਦੇ ਵਿੱਚ ਮਿਲੇਗੀ, ਤੇ ਰਿਟਰਨ ਟਿਕਟ ਜਿਹੜੀ ਅੰਮ੍ਰਿਤਸਰ ਦੀ ਹੈ ਟੋਰਾਂਟੋ ਤੋਂ ਅੰਮ੍ਰਿਤਸਰ $2045 ਤੇ ਟੋਰਾਂਟੋ ਤੋਂ ਦਿੱਲੀ $1800 ਦੇ ਵਿੱਚ ਮਿਲ ਜਾਏਗੀ। ਕਟਾਰੀਆ ਟੂਰ ਐਂਡ ਟਰੈਵਲ ਦਾ ਨੰਬਰ 9056781200905-6781200 ਤੇ ਤੁਸੀਂ ਜਿਹੜੀ ਕਾਲ ਕਰ ਸਕਦੇ ਹੋ। ਲਓ ਹੁਣ ਆਪਾਂ ਫਿਰ ਥੋੜੀ ਜਿਹੀ ਗੱਲਬਾਤ ਕਰਦੇ ਹਾਂ ਜੀ ਜਿਹੜੀ ਇੰਸ਼ੋਰੈਂਸ ਦੀ, ਔਰ ਜਿਹੜੇ ਕਿ ਤੁਸੀਂ ਅਗਰ ਕਾਰਾਂ ਦੀ ਇੰਸ਼ੋਰੈਂਸ ਆਟੋ ਇੰਸ਼ੋਰੈਂਸ ਜ਼ਿਆਦਾ ਦੇ ਰਹੇ ਹੋ ਉਹ ਘੱਟ ਕਰਾਉਣੀ ਚਾਹੁੰਦੇ ਹੋ, ਘਰਾਂ ਦੀ ਇੰਸ਼ੋਰੈਂਸ ਜ਼ਿਆਦਾ ਦੇ ਰਹੇ ਉਹਨੂੰ ਤੁਸੀਂ ਘੱਟ ਕਰਨਾ ਚਾਹੁੰਦੇ ਹੋ, ਜਾਂ ਫਿਰ ਤੁਹਾਡਾ ਕੋਈ ਬਿਜ਼ਨਸ ਹੈ ਤੁਸੀਂ ਕਮਰਸ਼ੀਅਲ ਇੰਸ਼ੋਰੈਂਸ ਲਈ ਆ ਜਾਂ ਲੈਣੀ ਚਾਹੁੰਦੇ ਹੋ ਔਰ ਬਹੁਤ ਹੀ ਘੱਟ ਪੈਸਿਆਂ ਦੇ ਉੱਤੇ, ਤੇ ਉਹ ਵੀ ਤੁਹਾਡੀ ਹੈਲਪ ਕਰਦੇ ਨੇ। ਸੋ ਥੋੜਾ ਜਿਹਾ ਭਾਜੀ ਹੋਰ ਆਪਾਂ ਵਿਸਥਾਰ ਨਾਲ ਦੱਸੀਏ ਤੁਹਾਡੀ ਕੰਪਨੀ ਬਾਰੇ।
2: ਬਾਬਾ ਜੀ, ਮੈਂ 2010 ਤੋਂ ਇਸੇ ਲਾਈਨ ਦੇ ਵਿੱਚ ਹਾਂ ਤੇ ਮੋਸਟਲੀ ਜਿਹੜਾ ਅਸੀਂ ਬਿਜ਼ਨਸ ਬਿਲਡ ਕੀਤਾ ਰੈਫਰਲ ਬੇਸ ਤੇ ਕੀਤਾ। ਤੁਹਾਡੇ ਰੇਡੀਓ ਦੇ ਐਡ ਤੋਂ ਬਾਅਦ ਤੁਸੀਂ ਬਹੁਤ ਬਿਜ਼ੀ ਕਰਤਾ, ਸੋ ਥੈਂਕ ਯੂ ਤੁਹਾਡਾ।
0: ਮਹਾਰਾਜ ਹੋਰ ਵੀ ਸਾਰਿਆਂ ਨੂੰ ਦੱਸੋ ਵੀ ਹੋਰ ਵੀ ਐਡਾਂ ਦੇਣ।
2: ਜ਼ਰੂਰ, ਤਾਂ ਬੇਸਿਕਲੀ ਕਿਸੇ ਸਰੋਤੇ ਦਾ ਰਿਨਿਊਅਲ ਆ ਰਿਹਾ ਕਾਲ ਕਰਨ ਤੇ ਜੋ ਬੈਸਟ ਹੋ ਸਕਦਾ ਅਸੀਂ ਦੇ ਸਕਦੇ ਹਾਂ। ਮੇਰੇ ਕੋਲ 15 ਤੋਂ 16 ਕੰਪਨੀਆਂ ਹੈਗੀਆਂ, ਸੋ ਤੁਹਾਡੀ ਹੋਮ ਪਾਲਿਸੀ ਹੈ, ਆਟੋ ਪਾਲਿਸੀ ਹੈ, ਕਮਰਸ਼ੀਅਲ ਪਾਲਿਸੀ ਹੈ, ਲਾਇਬਿਲਿਟੀ, ਈਵਨ ਟਰੈਕਿੰਗ ਟਰੈਕਿੰਗ ਦਾ ਇੰਸ਼ੋਰੈਂਸ ਵੀ ਆਪਾਂ ਕਰਦੇ ਹਾਂ।
0: ਅੱਛਾ ਜੀ, ਕਈ ਵਾਰੀ ਏਦਾਂ ਹੁੰਦਾ ਕਿ ਕੋਈ ਬਿਦੇ ਹੁੰਦੇ ਉਹ ਦੇਖਦੇ ਹੀ ਨਹੀਂ ਜਿਹਨਾਂ ਨਾਲ ਲੱਗੀਆਂ ਲੱਗੇ ਰਹਿੰਦੇ ਆ, ਪਰ ਮੇਰੇ ਖਿਆਲ ਸ਼ੋਪ ਰਾਊਂਡ ਕਰਨਾ ਚਾਹੀਦਾ ਥੋੜਾ ਜਿਹਾ।
2: ਜ਼ਰੂਰ, ਮੋਸਟਲੀ ਮੈਂ ਵੇਖਿਆ ਕਮਰਸ਼ੀਅਲ ਵਾਲੇ ਜਿਹੜੇ ਕਲਾਇੰਟ ਆ ਉਹ ਇੱਕੋ ਨਾਲ ਹੀ 10-10-15-15 ਸਾਲ ਰਹਿੰਦੇ ਆ, ਪਰ ਉਹ 'ਚ ਵੀ ਸ਼ੋਪ ਰਾਊਂਡ ਕਰਨਾ ਚਾਹੀਦਾ, ਇਕੱਲਾ ਹੋਮ ਐਂਡ ਆਟੋ ਦਾ ਨਹੀਂ। ਐਂਡ ਇਹ 'ਚ ਇਹ ਆ ਵੀ ਕਲਾਇੰਟ ਨੇ ਤਾਂ ਬਸ ਕਾਲ ਹੀ ਕਰਨੀ ਆ, ਬਾਕੀ ਸਾਰਾ ਕੰਮ ਤਾਂ ਇਹੀ ਕਰਨਾ।
0: ਅੱਛਾ, ਇੱਕ ਥੋੜ੍ਹਾ ਜਿਹਾ ਦੱਸੋ, ਕੋਈ ਵੀ ਇੰਸ਼ੋਰੈਂਸ, ਮੰਨ ਲਓ ਜੇ ਆਟੋ ਇੰਸ਼ੋਰੈਂਸ ਜਾਂ ਘਰ ਦੀ ਇੰਸ਼ੋਰੈਂਸ ਜਾਂ ਕਿਸੇ ਬਿਜ਼ਨਸ ਦੀ ਇੰਸ਼ੋਰੈਂਸ ਆਪਾਂ ਲੈਣੀ ਆ, ਕਿਹੜੀਆਂ ਮੁੱਖ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਬੰਦੇ ਨੂੰ, ਕਲਾਇੰਟ ਨੂੰ ਐਜ਼
2: ਐਜ਼ ਏ ਕਲਾਇੰਟ? ਭਾਜੀ, ਹਰ ਇੱਕ ਦੀ ਨਾ ਕਵਰੇਜਸ ਨੀਡ ਡਿਫਰੈਂਟ ਆ। ਸੋ 1 ਜੁਲਾਈ ਤੋਂ ਆਟੋ ਰਿਫੋਰਮ ਹੀ ਤਾਂ ਹੋਇਆ ਪਰ ਕਲਾਇੰਟ ਦੀਆਂ ਆਪਸ਼ਨ ਜ਼ਿਆਦਾ ਵੱਧ ਗਈਆਂ, ਪਰ ਕਈ ਵਾਰੀ ਆਪਾਂ ਸਸਤੀ ਦੇ ਚੱਕਰ ਦੇ ਵਿੱਚ ਨੁਕਸਾਨ ਵੀ ਕਰਾ ਬੈਂਦੇ ਹਾਂ। ਹੁਣ ਤੇ ਸਗੋਂ ਜ਼ਿਆਦਾ ਕਿਉਂ ਕਰਕੇ ਥੋੜਾ ਕਵਰੇਜਸ ਘਟਾਤੀਆਂ, ਹੁਣ ਰਿਵਿਊ ਕਰਨ ਦਾ ਜ਼ਿਆਦਾ ਜ਼ਰੂਰਤ ਹੈ ਤਾਂ ਕਲਾਇੰਟ ਦਾ ਨੁਕਸਾਨ ਨਾ ਹੋਵੇ। ਸੋ ਜੋ ਵੀ ਤੁਸੀਂ ਕਵਰੇਜਸ ਲੈਣੇ ਹੋ ਉਹਦੀ ਸਮਝ ਹੋਣੀ ਚਾਹੀਦੀ, 5-10 ਮਿੰਟ ਕਲਾਇੰਟ ਲੈ ਕੇ ਸਮਝੋ। ਮੈਂ ਤੁਹਾਨੂੰ ਉੱਦਾਂ ਆਪਣੇ ਨੇਬਰ ਦੀ ਇੱਕ ਗੱਲ ਦੱਸਦਾ, ਉਹਦਾ ਉਹਨੇ ਨਾ ਰੈਂਟਲ ਵਹੀਕਲ ਦੀ ਕਵਰੇਜ ਆਪਣੇ ਆਟੋ ਪਾਲਿਸੀ ਤੇ ਨਹੀਂ ਲਈ, ਕਹਿੰਦੇ ਮੇਰੇ ਕਦੀ ਐਕਸੀਡੈਂਟ ਨਹੀਂ ਹੋਣਾ, ਇਹ ਨਹੀਂ ਹੋਣਾ। ਸੋ ਉਹ 'ਚ ਗੋਲਫ ਕਾਰਟ ਨੇ ਉਹਨੂੰ ਹਿੱਟ ਕਰਤਾ, ਤੇ ਗੋਲਫ ਕਾਰਟ ਨੇ ਹਿੱਟ ਜਦੋਂ ਕਰਦਾ, ਜੇ ਕਾਰ ਦੇ ਨਾਲ ਕਾਰ ਹੋਵੇ ਨੋਟ ਐਟ ਫਾਲਟ ਆ ਤਾਂ ਫਿਰ ਉਹ ਕਵਰ ਕਰ ਲੈਂਦੀ ਹੈ ਕੰਪਨੀ। ਪਰ ਇਹਦੇ ਕੇਸ ਦੇ ਵਿੱਚ ਉਹਨੇ ਉਹਦਾ ਕਸੂਰ ਵੀ ਨਹੀਂ ਸੀ, ਗੋਲਫ ਕਾਰਟ ਨੇ ਹਿੱਟ ਕੀਤਾ ਤੇ ਉਹਨੂੰ ਡਿਡਕਟੇਬਲ ਵੀ ਪੱਲਿਓਂ ਦੇਣਾ ਪਿਆ, ਤੇ ਉਹਨੂੰ ਜਿਹੜੀ ਰੈਂਟਲ ਕਾਰ ਸੀ ਆਲਮੋਸਟ 6 ਹਫ਼ਤੇ ਉਹ ਵੀ ਪੱਲਿਓਂ ਦੇਣੀ ਪਈ। ਸੋ ਉਹਦਾ $3,500-3,500 ਦਾ ਪੱਲਿਓਂ ਖਰਚਾ ਉਹ ਪੈ ਗਿਆ, ਜਿਹੜਾ ਉਹ ਬੇਸਿਕਲੀ $3-4 ਦੀ ਰੈਂਟਲ ਵਹੀਕਲ ਆਪਣੀ ਕਵਰੇਜ ਐਡ ਕਰ ਸਕਦੀ ਸੀਗੀ। ਕਹਿੰਦੀ ਮੈਨੂੰ ਮਿਨੀਮਮ ਚਾਹੀਦੀ ਸੀ, ਮੈਂ ਤਾਂ ਕਰਕੇ ਉਹ TD ਦੇ ਨਾਲ ਸੀ ਉਹਦੀ ਪਾਲਿਸੀ ਚੱਲਦੀ। ਸੋ ਉਹਨੂੰ ਫਿਰ ਅਹਿਮੀਅਤ ਪਤਾ ਲੱਗੀ ਵੀ ਬ੍ਰੋਕਰ ਵੀ ਜ਼ਰੂਰੀ ਹੈ, ਕਵਰੇਜ ਦੀ ਸਮਝ ਹੋਣੀ ਚਾਹੀਦੀ ਹੈ।
0: ਬਿਲਕੁਲ ਜੀ, ਨੰਬਰ ਮੈਂ ਦੇ ਦਿੰਦਾ ਜੀ 416-9020706, 416-902-0706 ਦੇ ਉੱਤੇ ਜਿਹੜੀ ਆ ਕਾਲ ਤੁਸੀਂ ਕਰ ਸਕਦੇ ਹੋ ਜੀ। ਬਹੁਤ ਬਹੁਤ ਧੰਨਵਾਦ, ਤੁਹਾਨੂੰ ਗੀਤ ਸੁਣਾਈਏ ਜੀ ਫਿਰ ਇੱਕ ਵਧੀਆ ਜਿਹਾ ਗੀਤ ਦੇ ਨਾਲ ਪ੍ਰੋਗਰਾਮ 'ਚ ਗਾਹ ਤੋਰਦੇ ਹਾਂ, ਤੇ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਅਸੀਂ ਢਿੱਲੋ ਵੀਡੀਓ ਦੇ ਸਹਿਯੋਗ ਦੇ ਨਾਲ ਪੇਸ਼ ਕਰ ਰਹੇ ਹੈਗੇ ਹਾਂ। ਕੋਈ ਵੀ ਜਿਹੜਾ IP ਬਾਕਸ ਲੈਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਜਿਹੜੇ ਡਿਜੀਟਲ ਐਪ ਉਹਨਾਂ ਕੋਲ ਆਏ ਨੇ ਜਾਂ ਰੇਡੀਓ ਉਹਨਾਂ ਕੋਲ ਹੈਗੇ ਨੇ ਗੁਰਬਾਣੀ, ਉਹਦੀ ਕੋਈ ਇਨਫੋਰਮੇਸ਼ਨ ਚਾਹੀਦੀ ਹੈ 905-204-1313 ਦੇ ਉੱਤੇ ਜਿਹੜੀ ਤੁਸੀਂ ਗੱਲਬਾਤ ਢਿੱਲੋ ਵੀਡੀਓ ਤੋਂ ਸੈਮੀ ਢਿੱਲੋ ਉਹਨਾਂ ਦੇ ਨਾਲ ਕਰ ਸਕਦੇ ਹੋ ਜੀ। ਤੇ ਇੱਕ ਪਿਆਰੇ ਜਿਹੇ ਗੀਤ ਦੇ ਨਾਲ ਜੋੜਦੇ ਹਾਂ ਤਾਂ ਫਿਰ ਤੁਹਾਡੇ ਨਾਲ ਵਾਪਸ ਆ ਰਹੇ ਹਾਂ।

0: ਬਾਤ ਜੀ। ਔਰ ਰੂਲ ਚੇਂਜ ਹੋ ਗਏ, ਮੈਂ ਕਹਿੰਦਾ ਕਿ ਰੂਲ ਚੇਂਜ ਹੋਣ ਤੋਂ ਪਹਿਲਾਂ ਪਹਿਲਾਂ ਜੇ ਤੁਹਾਡੀ ਕੋਈ ਇੰਸ਼ੋਰੈਂਸ ਹੈ ਤੁਸੀਂ ਐਨਕਾਂ ਵੀ ਲੈ ਸਕਦੇ ਹੋ ਇੰਸ਼ੋਰੈਂਸ।
1: ਬਿਲਕੁਲ ਜੀ ਬਿਲਕੁਲ,
0: ਹੈ ਨਾ। ਦੇਖੋ ਬਾਅਦ ਚੋਂ ਕਹਿਣਾ ਜੀ ਹੁਣ ਰੂਲ ਚੇਂਜ ਹੋ ਗਿਆ, ਤੁਸੀਂ ਕਹਿਣਾ ਨਹੀਂ ਹੁਣ ਲੰਘ ਗਿਆ ਸਾਲ। ਸੋ ਗੱਲਬਾਤਾਂ ਸਾਡੀਆਂ ਚੱਲ ਰਹੀਆਂ ਜੀ, ਨਾਲ ਕਿਰਨ ਹੋਰੀ ਵੀ ਸਟੂਡੀਓ ਚ ਨੇ। ਸੋ ਕਿਰਨ ਜੀ, ਤੁਸੀਂ ਕੋਈ ਸਵਾਲ ਤੁਹਾਡਾ ਹੋਵੇ।
2: ਬਿਲਕੁਲ ਜੀ, ਮੇਰਾ ਸਵਾਲ, ਕਿਉਂਕਿ ਕਈ ਵਾਰ ਇੱਦਾਂ ਹੁੰਦਾ ਹੈ ਕਿ ਬਹੁਤ ਸਾਰੇ ਕੰਪਨੀਆਂ ਲੱਭਦੇ ਆਉਂਦੀਆਂ। ਸੋ ਤਾਂ ਕਰਕੇ ਰਾਜਨ ਜੀ ਮੈਨੂੰ ਜਰੂਰ ਤੁਸੀਂ ਦੱਸਿਓ ਕਿ ਠੀਕ ਹੈ ਕਿੱਦਾਂ ਤਰੀਕੇ ਦੀ, ਕਿਸ ਤਰੀਕੇ ਦੀ ਕਵਰੇਜ ਜਿਹੜੀਆਂ ਹੈ ਜੀ ਤੁਹਾਡੇ ਆਪਾਂ ਕਹਿ ਸਕਦੇ ਸਟੋਰ ਤੇ ਕਵਰ ਕਰਦੇ ਆ ਤੁਸੀਂ।
1: ਬਿਲਕੁਲ ਜੀ, ਸੋ ਮੋਸਟਲੀ ਜਿਹੜੀਆਂ ਵੀ ਇੰਸ਼ੋਰੈਂਸ ਕੰਪਨੀਆਂ ਸਾਰਿਆਂ ਨੂੰ ਕਵਰ ਕਰਦੇ ਆ, ਔਰ ਇੱਕ ਵੱਡੀ ਚੀਜ਼ ਹੁੰਦੀ ਹੈ ਜਦੋਂ ਸਾਡੇ ਕੋਲ ਕਸਟਮਰ ਆਉਂਦੇ ਨੇ, ਕਈ ਵਾਰ ਉਹਨਾਂ ਕੋਲ ਬਹੁਤ ਜ਼ਿਆਦਾ ਅਮਾਊਂਟ ਪਈ ਹੁੰਦੀ ਹੈਲਥ ਸਪੈਂਡਿੰਗ ਅਕਾਊਂਟ।
2: ਬਿਲਕੁਲ ਜੀ,
1: ਇਹ ਹੈਲਥ ਸਪੈਂਡਿੰਗ ਅਕਾਊਂਟ ਇੱਕ ਵੱਖਰਾ ਅਕਾਊਂਟ ਦਿੱਤਾ ਹੁੰਦਾ ਵੀ ਜਦੋਂ ਵਿੱਚ ਹੁੰਦਾ ਕਿ ਜਿਹੜੇ ਵੀ ਤੁਸੀਂ ਐਕਸਪੈਂਸ ਕਰ ਰਹੇ ਹੋ, ਚਾਹੇ ਗਲਾਸਿਸ ਦਾ ਹੈ, ਚਾਹੇ ਫਿਜ਼ੀਓ ਦਾ, ਕਿਰਾਇਪ੍ਰੈਕਟਰ ਦਾ, ਜਦੋਂ ਇਹ ਐਕਸਪੈਂਸ ਓਵਰ ਚਲ ਜਾਂਦਾ ਤਾਂ ਤੁਸੀਂ ਆਪਣੇ ਹੈਲਥ ਸਪੈਂਡਿੰਗ ਅਕਾਊਂਟ ਚੋਂ ਪੈਸੇ ਕੱਢ ਕੇ ਇਹਨੂੰ ਯੂਜ਼ ਕਰ ਲੈਂਦੇ ਹੋ। ਪਰ ਕਈ ਸਾਡੇ ਸਰੋਤਿਆਂ ਨੂੰ ਇਹਦਾ ਪਤਾ ਨਹੀਂ ਹੁੰਦਾ ਤੇ 31 ਦਸੰਬਰ ਜਦੋਂ ਆਉਂਦੀ ਹੈ ਤੇ ਇਹ ਜਿਹੜਾ ਬੈਲੈਂਸ ਹੈ ਜੀ ਇਹ ਜ਼ੀਰੋ ਹੋ ਜਾਂਦਾ, ਇਹ ਕੈਰੀ ਫਾਰਵਰਡ ਨਹੀਂ ਹੁੰਦਾ। ਸੋ ਸਾਰੇ ਸਰੋਤਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜਦੋਂ ਵੀ ਤੁਸੀਂ ਸਟੋਰ ਤੇ ਆਓ, ਕੋਸ਼ਿਸ਼ ਕਰੋ ਕਿ ਹਰ ਕੰਪਨੀ ਨੇ ਆਪਣਾ ਐਪ ਬਣਾਇਆ ਹੋਇਆ, ਤੁਸੀਂ ਆਪਣਾ ਐਪ ਲੈ ਕੇ ਆਓ ਔਰ ਐਪ ਦੇ ਵਿੱਚ ਪਤਾ ਚੱਲ ਜਾਂਦਾ ਵੀ ਤੁਹਾਡੀ ਕਵਰੇਜ ਕਿੰਨੀ ਹੈ, ਤੇ ਨਾਲ ਦੀ ਨਾਲ ਜੇ ਤੁਹਾਡੇ ਕੋਲ ਕੋਈ ਹੈਲਥ ਸਪੈਂਡਿੰਗ ਅਕਾਊਂਟ ਹੈ ਤੇ ਉਹ ਵੀ ਪਤਾ ਚੱਲ ਜਾਂਦਾ ਵੀ ਉਹਦੇ ਵਿੱਚ ਕਿੰਨੇ ਪੈਸੇ ਨੇ, ਤੇ ਅਸੀਂ ਤੁਹਾਨੂੰ ਸਹੀ ਸਲਾਹ ਦੇ ਕੇ ਉਹ ਤੁਹਾਡੇ ਪੈਸੇ ਸਹੀ ਤਰੀਕੇ ਨਾਲ ਯੂਜ਼ ਕਰਵਾ ਦਈਏ ਤਾਂ ਕਿ ਉਹ ਵੇਸਟ ਨਾ ਹੋਵੇ। ਕਿਉਂਕਿ ਇਹ ਐਕਸਟਰਾ ਮਨੀ ਹੁੰਦੀ ਇਸ ਕਰਕੇ ਹੈ ਵੀ ਜੇ ਕੋਈ ਤੁਸੀਂ ਗਲਾਸਿਸ ਬਣਵਾ ਰਹੇ ਜਿਹੜੀ ਤੁਹਾਡੀ ਆਊਟ ਆਫ ਪਾਕਟ ਜਾ ਰਹੀਆਂ ਤੇ ਤੁਹਾਡੀ ਆਪਣੀ ਜੇਬ ਚੋਂ ਪੈਸੇ ਨਾ ਜਾਣ, ਹੈਲਥ ਸਪੈਂਡਿੰਗ ਅਕਾਊਂਟ ਚੋਂ ਜਾਣ। ਸੋ ਇਹਦੇ ਬਾਰੇ ਵੀ ਤੁਸੀਂ ਕੋਈ ਜਾਣਕਾਰੀ ਲੈਣੀ ਹੈ ਤਾਂ ਸਾਨੂੰ ਕਾਲ ਕਰ ਸਕਦੇ ਹੋ 905-460-8888-905-460-8888 ਤੇ। ਜਾਂਦੇ ਜਾਂਦੇ ਇੱਕ ਹੋਰ ਚੀਜ਼ ਕਹਿਣਾ ਚਾਹਾਂਗਾ ਜੀ ਕਿ ਸਪੈਕਸ ਐਕਸਪ੍ਰੈਸ ਦੇ ਉੱਤੇ ਦੋਨੋਂ ਲੋਕੇਸ਼ਨ ਦੇ ਉੱਤੇ ਜਿਹੜੀ ਸਾਡੀ ਸੇਲ ਚੱਲ ਰਹੀ ਹੈ ਤੁਸੀਂ ਉਹਦਾ ਫਾਇਦਾ ਲੈ ਸਕਦੇ ਹੋ। ਬ੍ਰਾਂਡਡ ਫਰੇਮ ਤੇ ਬ੍ਰਾਂਡਡ ਸਨਗਲਾਸਿਸ, ਇਹਨਾਂ ਦੇ ਉੱਤੇ ਸਪੈਸ਼ਲ ਸਪੈਸ਼ਲ ਡਿਸਕਾਊਂਟ ਚੱਲ ਰਹੇ ਨੇ, ਖਾਸ ਕਰਕੇ ਜਿਵੇਂ ਅਰਮਾਨੀ ਦੇ, ਮਾਈਕਲ ਕੋਰ ਦੇ, ਕੇਟ ਸਪੇਡ ਦੇ, ਮਾਰਕ ਜੇਕਬ ਦੇ, ਹਿਊਗੋ ਬੌਸ ਦੇ, ਇਹ ਸਾਰੇ ਦੇ ਸਾਰੇ ਟੌਰੀ ਬਰਡਸ ਦੇ ਕੋਚ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਡ ਸਨਗਲਾਸਿਸ ਦੇ ਉੱਤੇ ਤੁਹਾਨੂੰ ਫਲੈਟ 50% ਆਫ ਦਿੱਤਾ ਜਾ ਰਿਹਾ ਹੈ। ਸੋ ਇਹ ਭਾਰੀ ਸੇਲ ਹੁੰਦੀ ਹੈ, ਫਲੈਟ ਦਾ ਮਤਲਬ ਹੈ ਕਿ ਜੋ ਪ੍ਰਾਈਸ ਟੈਗ ਲੱਗਾ ਉਹਦਾ ਅੱਧਾ ਮੁੱਲ ਕਰ ਲੈਣਾ, ਇਹ ਅਪ ਟੂ ਨਹੀਂ ਹੈ। ਸੋ ਜੋ ਵੀ ਪ੍ਰਾਈਸ ਟੈਗ ਲੱਗਾ ਅੱਧਾ ਮੁੱਲ ਕਰਕੇ ਤੁਸੀਂ ਇਹ ਲੈ ਸਕਦੇ ਹੋ। ਦੋ ਲੋਕੇਸ਼ਨ ਨੇ, ਦੋਨਾਂ ਚੋਂ ਕਿਤੇ ਵੀ ਜਾ ਸਕਦੇ ਹੋ, ਤੇ ਜੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਤੇ ਡਾਕਟਰ ਸਾਡੇ ਕੋਲ ਅੱਜ ਵੀ ਅਵੇਲੇਬਲ ਨੇ 3 ਵਜੇ ਤੋਂ ਲੈ ਕੇ 6 ਵਜੇ ਤੱਕ, ਤੇ ਕੱਲ ਨੂੰ ਫਰਾਈਡੇ ਨੂੰ ਵੀ ਅਵੇਲੇਬਲ ਹੈ ਤਕਰੀਬਨ 4 ਵਜੇ ਤੋਂ ਲੈ ਕੇ 7 ਵਜੇ ਤੱਕ, ਤੇ ਸੈਟਰਡੇ ਮਾਰਨਿੰਗ ਨੂੰ ਵੀ 10 ਵਜੇ ਤੋਂ ਲੈ ਕੇ 2 ਵਜੇ ਤੱਕ ਡਾਕਟਰ ਅਵੇਲੇਬਲ ਨੇ। ਸੋ ਐਡਰੈਸ ਸ਼ੇਅਰ ਕਰਨਾ ਚਾਹਾਂਗਾ ਜੀ, ਸਪੈਕਸ ਐਕਸਪ੍ਰੈਸ ਦਾ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਸਾਡਾ ਇੱਕ ਵਾਰੀ ਫੇਰ 905-460-8888-905-460-8888।
3: ਹੁਣੇ ਹੁਣੇ ਇਹ ਗੀਤ ਸੁਣਿਆ ਤੇ ਦੋਸਤੋ, ਇਸ ਤੋਂ ਮਗਰੋਂ
0: ਥੈਂਕ ਯੂ ਜੀ, ਥੈਂਕ ਯੂ ਔਰ ਲਵ ਫੋਰ ਪਿਆਰੇ ਗੀਤ ਵੀ ਤੁਹਾਨੂੰ ਸੁਣਾਉਂਦੇ ਹਾਂ, ਬਹੁਤ ਹੀ ਮਸ਼ਹੂਰ ਗੀਤ ਹੈ।

0: ਸਮਾਪਤੀ ਵੱਲੋਂ ਵੀ ਜਾ ਰਿਹਾ ਹੈਗਾ ਔਰ ਗੀਤ ਵੀ ਤੁਹਾਡੇ ਤੱਕ ਜ਼ਰੂਰ ਸੁਣਾਉਣਾ ਹੈ ਅਤੇ ਨਾਲ ਦੀ ਨਾਲ ਤੁਹਾਨੂੰ ਸੁਨੇਹਾ ਵੀ ਦਿੰਦੇ ਹਾਂ ਕਿ ਕੋਈ ਵੀ ਰੀਅਲ ਸਟੇਟ ਸੰਬੰਧੀ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈ, ਕੋਈ ਪ੍ਰੋਪਰਟੀ ਖਰੀਦਣੀ ਆ, ਵੇਚਣੀ ਆ, ਜਾਂ ਫਿਰ ਤੁਸੀਂ ਕੋਈ ਕਮਰਸ਼ੀਅਲ ਯੂਨਿਟ ਲੱਭ ਰਹੇ ਹੋ, ਕਿਰਾਏ ਵਾਸਤੇ ਲੱਭ ਰਹੇ ਹੋ, ਬਾਏ ਕਰਨ ਲਈ ਲੱਭ ਰਹੇ ਹੋ, ਤਾਂ ਤੁਸੀਂ ਸਾਡੀ ਟੀਮ ਦੀਆਂ ਸੇਵਾਵਾਂ ਲੈ ਸਕਦੇ ਹੋ ਔਰ ਨੰਬਰ ਹੈ ਜੀ 4168030999 ਮੇਰਾ ਪਰਸਨਲ ਨੰਬਰ ਹੈ, ਤੁਸੀਂ ਇੱਥੇ ਕਾਲ ਵੀ ਕਰ ਸਕਦੇ ਹੋ 4164030999 ਦੇ ਉੱਤੇ, ਜਾਂ ਫਿਰ ਆਫਿਸ ਚ ਕਦੀ ਵੀ ਫੋਨ ਕੀਤਾ ਜਾ ਸਕਦਾ 9057990999।
1: ਬਿਲਕੁਲ ਜੀ, ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਨੋਬਲ ਫਰੈਸ਼ ਫੂਡ ਦੇ ਸਹਿਯੋਗ ਨਾਲ ਵੀ ਜਿਹੜਾ ਜੀ ਪੇਸ਼ ਕੀਤਾ ਜਾ ਰਿਹਾ ਹੈਗਾ ਆ। ਨੋਬਲ ਫਰੈਸ਼ ਫੂਡ ਤੇ ਬਹੁਤ ਜਿਹੜੀਆਂ ਜੀ ਸਸਤੀਆਂ ਦੇਸੀ ਗਰੋਸਰੀ ਇਸ ਟਾਈਮ ਤੁਹਾਨੂੰ ਉਪਲਬਧ ਹੋ ਰਹੀ ਹੈ, ਜਿੱਥੇ ਕਿ ਫਰੈਸ਼ ਵੈਜੀਟੇਬਲਸ ਐਵਰੀ ਡੇ ਐਟ ਵੈਰੀ ਵੈਰੀ ਲੋ ਪ੍ਰਾਈਜ਼ ਹੈਗੇ ਆ। ਤੁਸੀਂ ਬਿਲਕੁਲ ਨੋਬਲ ਫਰੈਸ਼ ਫੂਡ ਤੋਂ ਜਾ ਕੇ ਜਿਹੜੀ ਜੀ ਆਪਣੀ ਗਰੋਸਰੀ ਦੀ ਖਰੀਦਦਾਰੀ ਕਰ ਸਕਦੇ ਹੋ। ਦੋ ਲੋਕੇਸ਼ਨ ਤੋਂ ਇਸ ਟਾਈਮ ਜਿਹੜਾ ਜੀ ਤੁਹਾਨੂੰ ਇਹ ਸੇਵਾਵਾਂ ਪ੍ਰੋਵਾਈਡ ਕਰਦੇ ਨੇ, ਪਹਿਲੀ ਹੈਗੀ ਆ 20 ਗਿਲਿਗਮ ਡਰਾਈਵ ਤੇ ਦੂਜੀ 2945 ਸੈਂਡਲਵੁੱਡ ਪਾਰਕਵੇ। ਤੇ ਜੇ ਤੁਸੀਂ ਜਿਹੜਾ ਹੈ ਜੀ ਹੋਲਸੇਲ ਰਿਲੇਟਡ ਕੋਈ ਵੀ ਇਨਕੁਆਇਰੀ ਕਰਨੀ ਹੈਗੀ ਤਾਂ ਗੱਲਬਾਤ ਤਾਹਿਰ ਜੀ ਦੇ ਨਾਲ ਹੋ ਸਕਦੀ ਹੈ 6474450050 ਤੇ ਇਹਨਾਂ ਦੇ ਨਾਲ ਵੀ ਗੱਲਬਾਤ ਜਿਹੜੀ ਜੀ ਹੋ ਸਕਦੀ ਹੈ। ਔਰ ਬਿਲਕੁਲ ਜੀ ਸ਼ੁਕਰੀਆ ਸਾਡੇ ਸਾਰੇ ਸਪੋਂਸਰਸ ਦਾ ਜਿਹਨਾਂ ਦੇ ਸਹਿਯੋਗ ਨਾਲ ਅਸੀਂ ਜਿਹੜਾ ਜੀ ਰੇਡੀਓ ਪ੍ਰੋਗਰਾਮ ਪੇਸ਼ ਕਰਦੇ। ਜੀ ਡੀ ਇੰਸ਼ੋਰੈਂਸ ਜੀ ਅੱਜ ਜਿਹੜੇ ਜੀ ਆਏ ਸੀ ਆਪਣੀ ਜਾਣਕਾਰੀ ਇੰਸ਼ੋਰੈਂਸ ਦੇ ਕੇ, ਨਾਲ ਦੇ ਨਾਲ ਜਿਹੜਾ ਹੈ ਕਿ ਸਪੈਕਸ ਐਕਸਪ੍ਰੈਸ ਵੱਲੋਂ ਜਿਹੜਾ ਜੀ ਅੱਜ ਦਾ ਪ੍ਰੋਗਰਾਮ ਸਪੋਂਸਰ ਕੀਤਾ ਗਿਆ ਸੀ, ਨਾਲ ਦੇ ਨਾਲ ਹਰਪ੍ਰੀਤ ਸੈਣੀ ਜੀ ਦਾ ਵੀ ਪੂਰਾ ਪੂਰਾ ਸਹਿਯੋਗ ਸੀ, ਟੈਲੀਟਾਈਮ ਇਲੈਕਟ੍ਰੋਨਿਕਸ ਨਾਲ ਦੇ ਨਾਲ ਹੀ ਜਿਹੜਾ ਹੈ ਜੀ ਪੰਜਾਬ ਇੰਸ਼ੋਰੈਂਸ ਤੋਂ ਰਾਣਾ ਜੀ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਸੀ। ਸੋ ਸੁਖੀ ਜੀ ਚੱਲੀ ਹਾਂ
0: ਜੀ ਬਿਲਕੁਲ, ਔਰ ਸਿੰਗਾਪੁਰ ਜੁਲਰਾ ਦਾ ਵੀ ਸਹਿਯੋਗ ਸੀ ਜੀ, ਕੋਈ ਵੀ ਜੁਲਰੀ ਦੀ ਸ਼ੋਪਿੰਗ ਕਰਨੀ ਚਾਹੁੰਦੇ ਹੋ ਏਅਰਪੋਰਟ ਰੋਡ ਦੇ ਉੱਤੇ ਸਿੰਗਾਪੁਰ ਜੁਲਰ ਤੁਹਾਡੇ ਲਈ ਜੀ ਆਇਆਂ ਨੂੰ ਕਹਿ ਰਿਹਾ, ਔਰ ਬੁੱਢਬਾਈਨ ਬੈਂਕਟ ਹਾਲ, ਡ੍ਰੀਮ ਕਨਵੈਨਸ਼ਨ ਸੈਂਟਰ, ਟੈਲੀਟਾਈਮ ਇਲੈਕਟ੍ਰੋਨਿਕ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੇ ਤੁਹਾਡਾ ਸਾਰੇ ਲਿਸਨਰ ਦਾ ਧੰਨਵਾਦ ਜਿਨ੍ਹਾਂ ਨੇ ਸਾਥ ਦਿੱਤਾ, ਸੁਣਿਆ ਪ੍ਰੋਗਰਾਮ ਨੂੰ। ਪ੍ਰੋਗਰਾਮ ਕਿੱਦਾਂ ਦਾ ਲੱਗਾ ਆਪਣੇ ਵਿਚਾਰ ਦੇ ਸਕਦੇ ਹੋ, ਤੇ ਹੁਣ ਰਾਜਵੀਰ ਹੋਰੀ ਪਹੁੰਚ ਗਏ ਨੇ ਸਟੂਡੀਓ 'ਚ, ਉਹ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ। ਤਦ ਤੱਕ ਦੇ ਲਈ ਬੀਬੀ ਰਣਜੀਤ ਕੌਰ ਦੇ ਇਸ ਗਾਣੇ ਦੇ ਨਾਲ ਲੈਂਦੇ ਹਾਂ ਜੀ ਤੁਹਾਡੇ ਕੋਲੋਂ ਆਗਿਆ।
1: ਬਹੁਤ ਬਹੁਤ ਸ਼ੁਕਰੀਆ ਜੀ।

0: ਕਮਾਲ ਦਾ ਕੈਸੀ ਯਾਰ, ਯਕੀਨ ਹੀ ਨਹੀਂ ਹੁੰਦਾ
1: ਤੈਨੂੰ ਇੱਧਰ ਤੇ, ਯਕੀਨ ਨਹੀਂ ਹੁੰਦਾ। ਤੂੰ ਇਹ ਸੁਣ, ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ।
0: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ, ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ, ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ। ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ।
1: ਤੈਨੂੰ ਇਹ ਸਭ ਕਿਵੇਂ ਪਤਾ?
0: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
1: ਅੱਛਾ, ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ?
0: saveonenergy.ca/eap।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਜਿੱਥੇ ਚੱਲੇਗਾ ਚੱਲੂਗੀ ਨਾਲ, ਤੇਰੇ ਵੇ ਟਿਕਟਾਂ ਦੋ ਲੈ ਲਈ। ਲੈਣੀਆਂ ਹੋਣ ਜਾਂ ਚਾਰ, ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ, ਇੰਡੀਵਿਜੁਅਲ ਔਰ ਕਾਰਪੋਰੇਟ, ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ। ਏਅਰ ਟਿਕਟਸ, ਇੰਸ਼ੋਰੈਂਸ, ਪਾਸਪੋਰਟ ਐਂਡ ਵੀਜ਼ਾ ਸਰਵਿਸ, ਉਹ ਵੀ ਰੀਜ਼ਨੇਬਲ ਪ੍ਰਾਈਸਸ ਤੇ। ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ। ਕਟਾਰੀਆ ਟੂਰ ਐਂਡ ਟ੍ਰੈਵਲ, 2883 ਡੈਰੀ ਰੋਡ ਈਸਟ, ਮਿਸੀਸਾਗਾ। ਕਾਲ 905-678-1200।
4: ਬਸ ਕਰੋ, ਕਦੋਂ ਤੱਕ ਇਸ ਕਿਰਾਏ ਦੇ ਛੋਟੇ ਜਿਹੇ ਘਰ ਚ ਰਵਾਂਗੇ?
5: ਓਏ ਬਸ, ਮੋਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਕਾਲ ਕਰਨ ਤੱਕ।
6: ਤੁਸੀਂ ਸੈਲਫ ਇੰਪਲੋਇਡ ਹੋ, ਫਰਸਟ ਮੋਰਗੇਜ, ਸੈਕੰਡ ਮੋਰਗੇਜ, ਇਕੁਇਟੀ ਟੇਕ ਆਊਟ, ਪ੍ਰਾਈਵੇਟ ਮੋਰਗੇਜ ਜਾਂ ਫਿਰ
7: ਸਿਕਿਉਰ ਲਾਈਨ ਆਫ ਕ੍ਰੈਡਿਟ, ਇਕਵਿਪਮੈਂਟ ਲੋਨ ਜਾਂ ਰੈਂਟ ਟੂ ਓਨ ਬਾਰੇ ਸੋਚ ਰਹੇ ਹੋ, ਤਾਂ ਮੋਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਜ਼ਰੂਰ ਮਿਲੋ। ਨਰਦੇਵ ਸਿੱਧੂ ਜੇ ਫੜਨ ਕੇ ਤੁਹਾਡੀ ਬਾਂ, ਤਾਂ ਮੋਰਗੇਜ ਤੋਂ ਨਹੀਂ ਹੋ ਸਕਦੀ ਨਾ।
6: ਜਾਂ ਕਾਲ ਕਰੋ 647-5904-6472945503।
8: ਐਕਸੀਡੈਂਟ ਹੋਣ ਤੇ ਇੰਸ਼ੋਰੈਂਸ ਕੰਪਨੀ ਨਾਲ ਡੀਲ ਵੀ ਕਰਦੇ ਨੇ। ਸਕਾਈਡੋਮ ਗਰੁੱਪ ਆਫ ਕੰਪਨੀਜ਼ ਪਿਛਲੇ 25 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ।
4: ਬਈ, ਇੱਥੇ ਕਾਰਾਂ ਦੇ ਨਾਲ ਨਾਲ ਬੱਸਾਂ ਤੇ ਵੱਡੇ ਟਰੱਕਾਂ ਦੀ ਰਿਪੇਅਰ ਤੇ ਬਾਡੀ ਵਰਕ ਦਾ ਵੀ ਕੰਮ ਕੀਤਾ ਜਾਂਦਾ ਹੈ। ਫਲੀਟ ਵਾਸਤੇ ਸਪੈਸ਼ਲ ਪੈਕੇਜ ਨੇ।
8: ਕਾਲ ਕਰੋ 905-874-9878।
9: ਮਤਲਬ ਸ਼ਾਇਦ ਤੁਸੀਂ ਸਵੀਟ ਮਹਿਲ ਨਹੀਂ ਗਏ?
10: ਨਹੀਂ, ਮੈਂ ਮਰ ਜਾ, ਉੱਥੇ ਕੀ ਹੁਣ?
9: ਜੀਟੀਏ ਦਾ ਸਭ ਤੋਂ ਸਵਾਦਲਾ ਖਾਣਾ ਉੱਥੇ ਤਾਂ ਮਿਲਦਾ। ਸਹੀ ਸੁਣਿਆ ਬਈ, ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ। ਜਲੇਬੀਆਂ, ਪਕੌੜੇ, ਸਮੋਸੇ, ਟਿੱਕੀਆਂ, ਵਿਆਹ ਹੋਵੇ ਪਾਰਟੀ ਜਾਂ ਹੋਣ ਕਿੱਟੀਆਂ, ਸਵੀਟ ਮਹਿਲ ਦੀ ਵੈਜ ਜਾਂ ਨੌਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ। ਇੱਕੋ ਨੰਬਰ ਘੁਮਾਓ 416-679-9999 ਔਰ ਵਿਜ਼ਿਟ ਯੂਨਿਟ 9-680 ਰੈਕਸਡੇਲ ਬੁਲੇਵਾਰਡ, ਟੋਬਿਕੋ। ਸਵੀਟ ਮਹਿਲ, ਟ੍ਰੈਡੀਸ਼ਨ ਆਫ ਟੇਸਟ।
11: ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ ਦੇ ਮੂਹਰੇ ਲਿਜਾ ਖੜੀ ਕਰਤੀ।
12: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ ਦੇ ਸਾਰੇ ਹਾਊਸ ਹੋਲਡ ਅਪਲਾਈਂਸਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2888।
13: ਜੀ ਹਾਂ ਦੋਸਤੋ, ਤੁਸੀਂ ਜੁੜ ਚੁੱਕੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਮੈਂ ਤੁਹਾਡਾ ਹੋਸਟ ਦੋਸਤ ਰਾਜਵੀਰ ਬੋਪਰਾ, ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹੇਗਾ। 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਅੱਜ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ ਵੀ ਹੋਏਗਾ, ਕੁਝ ਕੁ ਖਬਰਾਂ ਤੇ ਝਾਤ ਆ ਜਿਹੜੀ ਉਹ ਵੀ ਆਪਾਂ ਪਾਵਾਂਗੇ। ਮੋਗਾ ਦੇ ਵਿੱਚ ਇੰਨੀ ਕੁ ਟੋਲਰੈਂਸ ਪਾਵਰ ਸਾਡੇ 'ਚ ਘੱਟ ਗਈ ਆ, ਪਹਿਲਾਂ ਤਾਂ ਇਹ ਦੇਖਣ ਵਾਲੀ ਗੱਲ ਆ ਕਿ ਅਸੀਂ ਜਮਾਂ ਹੀ ਬਰਦਾਸ਼ਤ ਕਰਨ ਦਾ ਮਾਦਾ ਜਿਹੜਾ ਉਹ ਬੰਦੇ ਦਾ ਰਿਹਾ ਹੀ ਨਹੀਂ ਹੈ। ਸੋ ਖਾਣਾ ਠੰਡਾ ਹੋ ਗਿਆ, ਖਾਣਾ ਜੇ ਭਾਈ ਖਾਣਾ ਦਾ ਠੰਡਾ ਹੋ ਗਿਆ ਤਾਂ ਇਹਦਾ ਮਤਲਬ ਇਹ ਥੋੜ੍ਹਾ ਆ ਕਿ ਤੁਸੀਂ ਬੰਦੇ ਦਾ ਕਤਲ ਕਰ ਦਿਓ। ਖਾਣਾ ਠੰਡਾ ਹੋਣ ਕਰਕੇ ਪਿਤਾ ਦਾ ਕਤਲ ਕਰਤਾ, ਪੁੱਤ ਨੇ ਉਹ ਵੀ ਔਰ ਲੋਹੇ ਦੀ ਰਾੜ ਦੇ ਨਾਲ ਹਮਲਾ ਕੀਤਾ। ਇਲਾਜ ਦੌਰਾਨ ਉਹਨੇ ਦਮ ਤੋੜਤਾ। ਮੋਗੇ ਦੇ ਪਿੰਡ ਆ ਰੋਡੇ, ਉਹਦੇ 'ਚ ਇੱਕ ਘਟਨਾ ਜਿਹੜੀ ਉਹ ਵਾਪਰੀ ਹੈ। ਸਿਰਫ ਖਾਣਾ ਠੰਡਾ ਹੋਣ ਨੂੰ ਲੈ ਕੇ ਇੱਕ ਝਗੜਾ ਜਿਹੜਾ ਉਹ ਸ਼ੁਰੂ ਹੋਇਆ ਅਤੇ ਉਹਨੇ ਐਸਾ ਰੂਪ ਧਾਰਨ ਕੀਤਾ ਕਿ ਜਾਨ ਤੋਂ ਹੱਥ ਧੋਣੇ ਪੈ ਗਏ। 22 ਸਾਲਾਂ ਦਾ ਪੁੱਤ, ਜਿਹੜੇ 22 ਸਾਲ ਦੀ ਉਮਰ ਹੁਣ ਕੀ ਸੀਗੀ, 22 ਸਾਲਾਂ ਦਾ ਪੁੱਤ ਜਿਹੜਾ ਸੀਗਾ ਉਹਨੇ ਆਪਣੇ ਪਿਓ ਦੇ ਸਿਰ 'ਚ ਲੋਹੇ ਦੀ ਰਾੜ ਮਾਰ ਕੇ ਹਮਲਾ ਕੀਤਾ। ਜ਼ਖਮੀ ਪਿਓ ਨੂੰ ਹਸਪਤਾਲ 'ਚ ਲਿਜਾਇਆ ਗਿਆ, ਪੁਲਿਸ ਨੇ ਕਾਰਵਾਈ ਕੀਤੀ, ਪੁੱਤ ਨੂੰ ਗ੍ਰਿਫਤਾਰ ਕਰ ਲਿਆ। ਮੇਜਰ ਜੀਤ ਸਿੰਘ ਉਹਨਾਂ ਦਾ ਨਾਮ ਸੀ ਜਿਹਦੀ ਡੈਥ ਹੁੰਦੀ ਆ। ਪਹਿਲਾਂ ਇੱਕ ਡਾਕਟਰ ਦੇ ਕੋਲ ਹੀ ਕੰਮ ਕਰਦੇ ਸੀਗੇ, ਬਾਅਦ 'ਚ ਆਪਣੇ ਘਰ 'ਚ ਇੱਕ ਛੋਟਾ ਜਿਹਾ ਕਲੀਨਿਕ ਸ਼ੁਰੂ ਕਰ ਲਿਆ ਸੀਗਾ। ਪਹਿਲੀ ਘਰਵਾਲੀ ਦਾ ਜਿਹੜੀ ਉਹ ਦੇਹਾਂਤ ਹੋ ਗਿਆ ਸੀ, ਜਾ ਚੁੱਕੀ ਸੀਗੀ। ਦੂਜੀ ਨੂੰ

0: ਜਾਣ ਤੋਂ ਬਾਅਦ ਖਾਣਾ ਖਾਣ ਬਹਿ ਗਿਆ, ਕਹਿੰਦਾ ਖਾਣਾ ਠੰਡਾ ਹੋ ਗਿਆ। ਬਹਿਸ ਸ਼ੁਰੂ ਹੋ ਗਈ, ਉਹ ਕਹਿੰਦਾ ਖਾ ਲਾ ਪਿਓ, ਕਹਿੰਦਾ ਕੁਛ ਨਹੀਂ ਹੁੰਦਾ, ਤੂੰ ਉਦੋਂ ਗੱਲਾਂ ਮਾਰੀ ਗਿਆ, ਕਹਿੰਦਾ ਨਹੀਂ ਕੁਛ ਨਹੀਂ ਹੈ, ਠੰਡਾ ਹੋ ਗਿਆ। ਜਿਵੇਂ ਵੀ ਉਹਨਾਂ ਦੀ ਬਹਿਸ ਆ ਜਿਹੜੀ ਉਹ ਸ਼ੁਰੂ ਹੁੰਦੀ ਹੈ, ਝਗੜਾ ਇੰਨਾ ਵੱਧ ਗਿਆ ਕਿ ਨਸ਼ੇ ਦੀ ਹਾਲਤ ਦੇ ਵਿੱਚ ਪਿਤਾ ਨੇ ਪੁੱਤ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ, ਹੱਥੋਂ ਪਾਈ ਹੋ ਗਏ। ਉਹਨੇ ਪੁੱਤ ਨੇ ਲੋਹੇ ਦੀ ਰਾਡ ਚੱਕੀ ਪਿਓ ਦੇ ਸਿਰ 'ਚ ਮਾਰੀ, ਖੂਨ ਨਾਲ ਲੱਥ ਪੱਥ ਪਿਓ ਆ ਜਿਹੜਾ ਉਹਨੂੰ ਹਸਪਤਾਲ 'ਚ ਲਿਆ ਗਿਆ। ਡਾਕਟਰਾਂ ਨੇ ਬਥੇਰੀ ਕੋਸ਼ਿਸ਼ ਕੀਤੀ ਪਰ ਜਾਨ ਬਚਾ ਨਹੀਂ ਸਕੇ। ਗੈਰ ਇਰਾਦਨ ਕਤਲ ਦਾ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਵੀ ਇਰਾਦਾ ਕਤਲ ਨਹੀਂ ਸੀਗਾ ਅਤੇ ਇਹ ਝਗੜਾ ਵਧਿਆ ਉਹਦੇ ਕਰਕੇ ਹੋ ਗਿਆ। ਡੀ ਐੱਸ ਪੀ ਜਸਵਿੰਦਰ ਸਿੰਘ ਪੁਲਿਸ ਸਮੇਤ ਉੱਥੇ ਪਹੁੰਚੇ 8 ਜੁਲਾਈ ਦੀ ਰਾਤ ਨੂੰ ਅਤੇ 9 ਤੋਂ 10 ਵਜੇ ਦੇ ਵਿਚਕਾਰ ਘਟਨਾ ਜਿਹੜੀ ਵਾਪਰੀ ਹੈ। ਸ਼ੁਰੂਆਤੀ ਜਾਂਚ ਜਿਹੜੀ ਉਹਨਾਂ ਤੋਂ ਇਹ ਸਾਹਮਣੇ ਆਇਆ ਕਿ ਪੁੱਤ ਵੱਲੋਂ ਆਪਣੇ ਪਿਤਾ ਦੀ ਹੱਤਿਆ ਦੀ ਪਹਿਲਾਂ ਤੋਂ ਕੋਈ ਯੋਜਨਾ ਨਹੀਂ ਸੀ, ਮਾਰਨਾ ਨਹੀਂ ਸੀ ਚਾਹੁੰਦਾ, ਸਗੋਂ ਮੌਕੇ 'ਤੇ ਗੁੱਸਾ ਆਇਆ। ਗੁੱਸੇ 'ਚ ਆਪਸੀ ਝਗੜਾ ਜਿਹੜਾ ਉਹ ਇੱਕ ਵਾਰਦਾਤ ਦਾ ਰੂਪ ਧਾਰਨ ਕਰ ਗਿਆ। ਸੋ ਤੁਸੀਂ ਇਹ ਸੋਚੋ ਕਿ ਹੁਣ ਸਾਰੀ ਜ਼ਿੰਦਗੀ ਪਹਿਲਾਂ ਤਾਂ ਹੁਣ ਕੇਸ ਲੜਦੇ ਰਹਿਣਗੇ ਕਚਹਿਰੀਆਂ 'ਚ, ਜਿਵੇਂ ਅੱਗੇ ਕਹਿੰਦੇ ਹੁੰਦੇ ਕਿ ਕਚਹਿਰੀਆਂ 'ਚ ਮੇਲੇ ਲੱਗਦੇ ਆ। ਸੋ ਉਹ ਇਹਨਾਂ ਕੇਸਾਂ ਦੇ ਵੀ ਵਿੱਚ ਲੱਗਦੇ ਆ। ਗੁੱਸਾ ਇੰਨਾ ਕੁ ਅਸੀਂ ਕਰ ਬੈਠਦੇ ਹਾਂ ਕਿ ਗੁੱਸੇ 'ਤੇ ਕਾਬੂ ਹੀ ਨਹੀਂ ਹੈ। ਕਿਸੇ ਨੇ ਪੁੱਛਿਆ ਕਿ ਤੂੰ ਗੁੱਸਾ ਯਾਰ ਮੈਨੂੰ ਬਹੁਤ ਚੜ੍ਹਦਾ, ਕਹਿੰਦਾ ਚੜ੍ਹਾ ਕੇ ਦਿਖਾਤਾ, ਕਹਿੰਦਾ ਨਹੀਂ ਆਏ ਨਹੀਂ ਕੋਈ ਮੂਹਰੇ ਬੋਲੂ ਤਾਂ ਹੀ ਚੜੂਗਾ। ਉਹ ਕਹਿੰਦਾ ਇਉਂ ਨਹੀਂ, ਇਹਦਾ ਮਤਲਬ ਤੂੰ ਜਾਣ ਬੁੱਝ ਕੇ ਚੜ੍ਹਾਉਣਾ, ਇਹ ਤੇਰੀ ਆਦਤ ਨਹੀਂ ਹੈ, ਇਹ ਤੇਰੇ ਸੁਭਾਅ ਦੇ ਵਿੱਚ ਨਹੀਂ ਹੈ ਕਿ ਗੁੱਸਾ, ਜੇ ਸੁਭਾਅ ਦੇ ਵਿੱਚ ਹੁੰਦਾ ਤਾਂ ਜਿਹੜੀ ਚੀਜ਼ ਤੇਰੇ ਕੋਲ ਤੋਂ ਕੱਢ ਕੇ ਦਿਖਾ ਸਕਦਾ ਸੀ ਮੈਨੂੰ ਵੀ ਬਾਈ ਆਹ ਲਿਜਾ ਕਾ, ਆਹ ਮੇਰੇ ਕੋਲ ਹੈਗੀ ਆ। ਸੋ ਇਹਦਾ ਮਤਲਬ ਗੁੱਸਾ ਤੂੰ ਚੜ੍ਹਾਉਣਾ ਤਾਂ ਚੜ੍ਹਦਾ, ਗੁੱਸਾ ਜੇ ਇੰਨਾ ਚੜ੍ਹਨ ਲੱਗ ਜਾਵੇ ਕਿ ਤੁਸੀਂ ਕਤਲ ਤੱਕ ਪਹੁੰਚ ਜਾਓ, ਆਪਣੇ ਪਿਓ ਦੇ ਕਤਲ ਤੱਕ ਪਹੁੰਚ ਜਾਓ। ਸੋ ਇਹ ਜੇ ਗੁੱਸੇ ਤੋਂ ਕਾਬੂ ਪਾਉਣਾ ਜ਼ਰੂਰੀ ਆ। ਪਿਓ ਦੀ ਵੀ ਗਲਤੀ ਹੋ ਸਕਦੀ ਹੈ ਕਿ ਉਹਨੇ ਗਾਲਾਂ ਕੱਢਣੀ ਸ਼ੁਰੂ ਕੀਤੀ, ਸ਼ਰਾਬ ਪੀਤੀ ਹੋਈ ਸੀ, ਸੋ ਝਗੜਾ ਵਧਿਆ ਹੋਊਗਾ, ਕਿਸ ਕਾਰਨ ਕਰਕੇ ਇਹ ਕਤਲ ਤੱਕ ਮਾਮਲਾ ਜਿਹੜਾ ਪਹੁੰਚਿਆ। ਪਰ ਫਿਰ ਵੀ ਗੁੱਸੇ 'ਤੇ ਕਾਬੂ ਆ, ਜੇ ਦੋ ਜਣੇ ਲੜਦੇ ਹੋਣ ਇੱਕ ਜਣੇ ਨੂੰ ਚੁੱਪ ਕਰ ਜਾਣਾ ਚੰਗਾ ਹੁੰਦਾ, ਬਾਹਰ ਚਲੇ ਜਾਣਾ ਚੰਗਾ ਹੁੰਦਾ ਤਾਂ ਕਿ ਉਹ ਵੇਲਾ ਜਿਹੜਾ ਉਹ ਖੁੰਝ ਜਾਵੇ। ਕੁਝ ਪਲਾਂ ਦੀ ਖੇਡ ਹੁੰਦੀ ਹੈ, ਇਹ ਕੁਝ ਸਕਿੰਟਾਂ ਮਿੰਟਾਂ ਦੀ ਗੱਲ ਹੁੰਦੀ ਹੈ, ਜੇਕਰ ਉਹ ਟਾਈਮ ਨਿਕਲ ਜਾਵੇ ਤਾਂ ਫਿਰ ਬਚਾਅ ਹੋ ਸਕਦਾ ਹੁੰਦਾ। ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਜਗਜੀਤ ਮਾਲ ਸਾਹਿਬ ਚਾਹ ਦਾ ਪਿਆਲਾ ਲੈ ਕੇ ਹਾਜ਼ਰ ਹੋ ਚੁੱਕੇ ਆ। ਮਾਲ ਸਾਹਿਬ ਜੀ ਨੂੰ ਸਤਿ ਸ਼੍ਰੀ ਅਕਾਲ
1: ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਗੁੱਸਾ ਦੇਖ ਲਓ ਕੀ ਤੋਂ ਕੀ ਕਰਵਾ
1: ਜੀ। ਬਿਲਕੁਲ ਜੀ,
0: ਆਏ ਹਾਏ ਹਾਏ, ਕਿੱਧਰ ਸਾਡੇ ਹੋਰ ਸੱਜਣ ਮਿੱਤਰ ਦੋਸਤ ਪਿਆਰੇ, ਇਹਨਾਂ ਦਾ ਜ਼ਿਕਰ ਕਰਨਾ ਵੀ ਬਣਦਾ ਕਿਉਂਕਿ ਜਦੋਂ ਵੀ ਅਸੀਂ ਗੱਲਬਾਤ ਕਰੀਏ ਕਈ ਵਾਰ ਫੋਨ ਦੇ ਜ਼ਰੀਏ ਹੁੰਦੀ ਆ। ਬਾਈ ਪਰਮਜੀਤ ਹੋਣੀ ਮੋਰਗੇਜ ਕਿੰਗ, ਮੋਰਗੇਜ ਕਿੰਗ ਤੋਂ ਬਾਈ ਪਰਮਜੀਤ ਸਾਡੇ ਨਾਲ ਆ ਚੁੱਕੇ ਆ, ਇਹਨਾਂ ਨਾਲ ਅੱਜ ਖੁੱਲ੍ਹੀਆਂ ਗੱਲਾਂ ਬਾਤਾਂ ਹੋਣਗੀਆਂ। ਬਾਈ ਜੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਕੀ ਹਾਲ ਚਾਲ ਆ? ਵਧੀਆ, ਤੁਹਾਡੀ ਆਵਾਜ਼ ਹਜੇ ਪਹੁੰਚੀ ਨਹੀਂ ਹੈ ਮੇਰੇ ਕੋਲ, ਇੱਧਰ ਪ੍ਰੋਪਰ ਦੇਖੋ ਤਾਂ ਮਾਈਕ ਦੇ ਕੋਲੇ ਨੂੰ ਹੋ ਗਏ।
2: ਕਰਨਾ ਚਾਹੀਦਾ ਸੀ, ਦੇਖੋ ਭਾਜੀ ਹੁਣ ਵੀ ਬੈਠੇ ਨੇ, ਉਹਨਾਂ ਦੇ ਮਾਈਕ ਦਾ 3 ਨੰਬਰ ਲਿਖਿਆ, ਤੁਸੀਂ ਮੈਨੂੰ 2 ਦਿੱਤਾ ਜਾਣ ਬੁੱਝ ਕੇ।
0: ਨਹੀਂ 2 ਮਤਲਬ ਵਧੀਆ ਨਹੀਂ ਹੈ?
2: ਨਹੀਂ ਵਧੀਆ 2
0: ਕਾਹ ਤੋਂ?
2: ਜਾਂਦੇ ਮੈਨੂੰ 1 ਨੰਬਰ ਦਿੰਦੇ ਜਾਂ 3 ਦਿੰਦੇ, 2 ਨੰਬਰ ਤਾਂ 10 ਨੰਬਰ
0: ਪਤਾ ਕਰਨਾ ਅੱਜ ਆਪਾਂ ਗੱਲਬਾਤ, ਹੁਣ ਜੇ ਤੁਸੀਂ ਸਾਡੇ ਸਟੂਡੀਓ ਵਿੱਚ ਪਹੁੰਚੇ ਹੋ ਤਾਂ ਆਪਾਂ ਗੱਲਾਂ, ਇਹ ਨੰਬਰਾਂ ਦੀ ਖੇਡ ਹੈ ਯਾਰ। ਦੇਖੋ 7 ਨੰਬਰ ਆ ਜਿਹੜਾ ਉਹ ਬਹੁਤ ਆਉਂਦਾ, ਜੇ ਆਪਾਂ ਕਹਿੰਦੇ ਹਾਂ ਬਈ 7 ਘਰ ਤਾਂ ਡੈਣ ਵੀ ਛੱਡ ਦਿੰਦੀ ਆ
2: ਜੀ,
0: 7 ਚੁੱਲ੍ਹਿਆਂ ਦੀ ਸਵਾਹ, 3 ਚੁੱਲ੍ਹਿਆਂ ਦੀ ਸਵਾਹ ਨਹੀਂ ਕਹਿੰਦੇ
2: ਜੀ,
0: 2 ਚੁੱਲ੍ਹਿਆਂ ਦੀ ਸਵਾਹ ਨਹੀਂ ਕਹਿੰਦੇ, 7 ਚੁੱਲ੍ਹਿਆਂ ਦੀ ਸਵਾਹ ਹਨਾ ਜੀ, ਤੇ 7 ਬਚਨ
2: ਨਾ 3 ਚ ਨਾ 13 ਚ ਕਹਿੰਦੇ
0: ਨਾ ਪਲੇਅਰਾਂ ਚ ਨਾ ਸਪੇਅਰਾਂ ਚ, ਉਹ 3 ਉੱਥੇ ਆ ਗਏ, ਨੰਬਰਾਂ ਦੀ ਖੇਡ ਹੀ ਆ। 7 ਸ਼ਬਦ ਵੀ ਬਹੁਤ ਵਾਰ ਵਰਤਿਆ ਗਿਆ ਹਨਾ, ਹੋਰ 7 ਕਿੱਥੇ ਵਰਤਿਆ ਜਾਂਦਾ
2: ਜੀ?
0: 7 ਘਰ ਡੈਣ ਵੀ ਛੱਡ ਦਿੰਦੀ ਆ, 7 ਚੁੱਲ੍ਹਿਆਂ ਦੀ ਸਵਾਹ,
2: 13 ਕੇ 3600 ਤੁਰੇ ਫਿਰਦੇ, 3600
0: ਨੇ ਖਾਣਾ ਠੰਡਾ ਹੋ ਗਿਆ ਪਿਓ ਦੇ ਸਿਰ ਚ ਰਾੜ ਮਾਰ ਕੇ ਕਤਲ ਕਰਤਾ, ਮੋਗੇ ਜ਼ਿਲ੍ਹੇ ਦੀ ਗੱਲ ਆ, ਸਿਰਫ ਇਸ ਕਰਕੇ ਕਿ ਉਹ ਖਾਣਾ ਠੰਡਾ ਹੋ ਗਿਆ, ਉਹ ਗੱਲਬਾਤ ਕਰਦਾ ਸੀਗਾ, ਲੜਾਈ ਦੋਨਾਂ ਦੇ ਆਪਸ ਵਿੱਚ, ਵੀ ਇੰਨੀ ਟੋਲਰੈਂਸ ਪਾਵਰ ਘੱਟ ਗਈ ਕਿ ਗੁੱਸਾ ਸਾਡਾ ਇਸ ਤਰੀਕੇ ਨਾਲ ਜਾਣ ਲੱਗ ਗਿਆ।
2: ਭਾਜੀ ਇੰਡੀਆ ਦੀ ਖਬਰ ਹੈ, ਕੁੜੀ ਨੇ ਕਿਹਾ ਸੀ ਰੋਕੇ ਤੇ, ਮੁੰਡੇ ਨੇ ਕਿਹਾ ਸੀ ਮੈਂ ਆਈਫੋਨ ਲੈ ਕੇ ਆਊਂਗਾ ਤਰਲੇ ਰੋਕੇ ਦੇ ਉੱਤੇ ਤੈਨੂੰ ਗਿਫਟ ਕਰਾਂਗਾ, ਉਹ ਕਿਤੇ ਲੈ ਕੇ ਨਹੀਂ ਗਿਆ, ਉਹ ਰਿਸ਼ਤਾ ਟੁੱਟ ਗਿਆ, ਉਹ ਵਿਆਹ ਵੀ ਨਹੀਂ ਕਹਿੰਦੀ ਕਰਨਾ, ਜਿਹੜਾ ਬੰਦਾ ਆਪਣੀ ਜ਼ਬਾਨ ਦਾ ਪੂਰਾ ਨਹੀਂ, ਉਹ ਤੂੰ ਜਦ ਕਿਹਾ ਸੀ ਗਾਂਹ ਪ੍ਰੋਮਿਸ ਕਿੱਦਾਂ ਨਿਭਾਏਗਾ, ਉੱਥੇ ਵਿਆਹ ਟੁੱਟ ਗਿਆ ਆਈਫੋਨ ਕਰਕੇ,
0: ਆਈਫੋਨ ਕਰਕੇ ਉਹ ਕਹਿੰਦੇ ਮੈਂ ਆਈਫੋਨ ਲੈ ਕੇ ਆਊਂਗਾ, ਉਹ ਲੈ ਕੇ ਨਹੀਂ ਲੈ ਕੇ ਗਿਆ,
2: ਨਹੀਂ ਲੈ ਕੇ ਨਹੀਂ ਗਿਆ ਜੀ।
0: ਹੁਣ ਤੁਸੀਂ ਇਹਨੂੰ ਕੀ ਸਮਝੋਗੇ ਵੀ ਉਹਦੀ ਉਹ ਕੁੜੀ ਦੀ ਸੋਚ ਬਈ ਵਧੀਆ ਸੀ ਵੀ ਇਹਦੇ ਵੀ ਇਹਨੇ ਆਈਫੋਨ ਨਹੀਂ ਲਿਆ ਕੇ ਦਿੱਤਾ ਜੇ ਆਪਦੀ ਕਮਿਟਮੈਂਟ 'ਤੇ ਨਹੀਂ ਖੜਿਆ ਜਾਂ

0: ਹੀ ਸੀ ਕਿ ਉਹ ਮੁੰਡਾ ਵੀ ਇਹ ਸੋਚ ਸਕਦਾ ਦੂਜੇ ਪਾਸੋਂ ਵੀ ਯਾਰ ਐਡੀ ਲਾਲਚੀ ਕੁੜੀ ਸੀ ਕਿ ਜੇ ਆਈਫੋਨ ਨਹੀਂ ਵੀ ਲਿਆਂਦਾ ਗਿਆ ਤਾਂ ਉਹਨੇ ਰਿਸ਼ਤਾ ਹੀ ਤੋੜਤਾ, ਕੱਲ੍ਹ ਮੇਰੇ ਤੋਂ ਕੋਈ ਹੋਰ ਕੋਈ ਖਵਾਹਿਸ਼ ਨਾ ਪੂਰੀ ਕਰ ਸਕਿਆ। ਕਈ ਵਾਰ ਨਾ ਤੁਸੀਂ ਜੇ ਘਰੇ ਵੀ ਜਾਂਦੇ ਹੋ ਘਰ ਦੇ, ਕਈ ਵਾਰ ਤੁਹਾਨੂੰ ਮੇਰਾ ਮਿੱਤਰ ਸੀਗਾ ਕਿ ਬਾਈ
1: ਜੀ
0: ਉਹ ਰਿਐਲਟਰ ਸੀਗਾ, ਉਹ ਘਰੇ ਗਿਆ ਤੇ ਉਹਨਾਂ ਦੇ ਮੂੰਹ ਮੋਟੇ ਹੋਏ ਦੋਨਾਂ ਦੇ ਹਸਬੈਂਡ ਵਾਈਫ ਦੇ, ਮੈਂ ਕੀ ਹੋ ਗਿਆ? ਕਹਿੰਦਾ ਯਾਰ ਇਹਦੇ ਲਈ ਮੈਂ ਅੱਜ ਕੁਛ ਕੋਈ ਗਿਫਟ ਲੈ ਕੇ ਆਉਣਾ ਸੀ, ਮੈਂ ਲੇਟ ਹੋ ਗਿਆ ਥੋੜ੍ਹਾ ਜਿਹਾ ਆਉਂਦਾ
1: ਆਉਂਦਾ,
0: ਇਹਨੇ ਮੂੰਹ ਮੋਟਾ ਕਰ ਲਿਆ। ਮੈਂ ਕਿਹਾ ਕੋਈ ਗੱਲ ਨਹੀਂ ਆਪਾਂ ਸਿੱਧਾ ਕਰਾ ਦਿੰਦੇ ਹਾਂ। ਮੈਂ ਕਿਹਾ ਭੈਣ ਜੀ ਤੁਹਾਨੂੰ ਪਤਾ ਵੀ ਇਹ ਕਿੱਥੋਂ ਆਇਆ ਵਾ ਇਸ ਟਾਈਮ 'ਤੇ? ਬਾਹਰੋਂ ਹੀ ਆਇਆ। ਕਹਿੰਦੀ ਮੈਂ ਕਿਹਾ ਬਾਹਰੋਂ ਤਾਂ ਆਇਆ ਪਤਾ, ਵੀ ਤੁਹਾਨੂੰ ਪਤਾ ਵੀ ਇਹ ਅੱਜ ਸਾਰੇ ਦਿਨ ਦੇ ਵਿੱਚ ਕਿੱਥੇ ਕਿੱਥੇ ਫਸਿਆ ਹੋਇਆ ਸੀ, ਕੀ ਇਹਨੇ ਕੰਮ ਕੀਤੇ, ਕਿਹੜੀਆਂ ਕਿਹੜੀਆਂ ਇਹਨੂੰ ਟੈਨਸ਼ਨਾਂ ਸੀਗੀਆਂ, ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਕੇ ਇਹ ਆਇਆ, ਤੁਹਾਨੂੰ ਪਤਾ ਵੀ ਇਹਦੀ ਕਾਰ ਦੇ ਵਿੱਚ ਕਿਸੇ ਨੇ ਕਾਰ ਹਿੱਟ ਕਰਤੀ? ਮੈਂ ਤਾਂ ਇਹਨਾਂ ਨੇ ਦੱਸਿਆ ਨੀਗਾ। ਮੈਂ ਕਿਹਾ ਤੁਹਾਨੂੰ ਦੱਸਣਾ ਤਾਂ ਤੁਸੀਂ ਮੌਕਾ ਦਿੱਤਾ ਹੀ ਨਹੀਂ, ਤੁਸੀਂ ਤਾਂ ਮੂੰਹ ਮੋਟਾ ਕਰ ਲਿਆ ਵੀ ਤੂੰ ਲੇਟ ਹੋ ਗਿਆ, ਤੁਸੀਂ ਦੱਸਣ ਦਾ ਮੌਕਾ ਨਹੀਂ ਦਿੱਤਾ। ਤੁਹਾਨੂੰ ਇਹਨੂੰ ਤੁਸੀਂ ਇਹਦਾ ਹਾਲ ਚਾਲ ਪੁੱਛਿਆ ਵੀ ਕੀ ਹਾਲ ਚਾਲ ਆ? ਤੁਹਾਨੂੰ ਪਤਾ ਕਿ ਇਹਨੂੰ ਕਿਸੇ ਵਕੀਲ ਦੀ ਲੈਟਰ ਆਈ ਕਿ ਇਹਦੀ ਜਿਹੜੀ ਕੋਈ ਡੀਲ ਸੀ ਫੈਲ ਥਰੂ ਹੋ ਗਈ ਹੈ, ਉਹ ਨਹੀਂ ਗੱਲਬਾਤ ਬਣੀ ਹੈ? ਸੋ ਤੁਹਾਨੂੰ ਪਤਾ ਕਿ ਇਹ ਕਿੰਨੇ ਮੱਥਾ ਮਾਰ ਕੇ ਕਿੱਥੇ ਕਿੱਥੇ ਫਰਸਟ੍ਰੇਸ਼ਨ ਦੇ ਵਿੱਚੋਂ ਨਿਕਲ ਕੇ ਹਜੇ ਘਰੇ ਬੜਿਆ ਜਾਂ ਬਣ ਸਰ ਤੁਸੀਂ ਮੂੰਹ ਮੋਟਾ ਕਰਿਆ, ਤੂੰ ਲੇਟ ਕਿਉਂ ਆਇਆ? ਜਿਹੜਾ ਤੈਨੂੰ ਮੈਸੇਜ ਕਹੀ ਸੀ ਉਹ ਕਿਉਂ ਨਹੀਂ ਲੈ ਕੇ ਆਇਆ? ਇਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਗੈਪ ਹੋ ਜਾਂਦਾ ਕਿ ਪਹਿਲਾਂ ਦੇਖ ਲੈਣਾ ਚਾਹੀਦਾ ਕਿ ਬੰਦੇ ਨੂੰ ਪੁੱਛ ਤਾਂ ਲਓ, ਉਹ ਤੋਂ ਬਾਅਦ ਗੁੱਸਾ ਕਰ ਲਓ। ਗੁੱਸਾ ਅਸੀਂ ਬਾਹਲਾ ਨੱਕ ਤੇ ਨਹੀਂ ਰੱਖੀ
2: ਬਣੀ। ਨਹੀਂ ਰਾਜਵੀਰ, ਇੱਥੇ ਨਾ ਇੱਕ ਹੋਰ ਚੀਜ਼ ਹੈਗੀ ਹੈ, ਕਿਉਂਕਿ ਜਿਹੜੀ ਬੰਦੇ ਦੀ ਟੋਲਰੈਂਸ ਹੈ ਨਾ ਬਹੁਤ ਜ਼ਿਆਦਾ, ਮੈਂ ਦੇਖੋ ਆਪਾਂ ਫੀਮੇਲਸ ਨੂੰ ਆਪਾਂ ਨੀਵਾਂ ਨਹੀਂ ਦਿਖਾ ਰਹੇ, ਇਹ ਬਹੁਤ ਸਾਰੇ ਮਸਲੇ ਆਪਣੇ ਕਿਸੇ ਨੂੰ ਬਿਨਾਂ ਦੱਸੇ ਤੋਂ ਹੱਲ ਕਰਨ ਦੀ ਸਮਰੱਥਾ ਰੱਖਦਾ ਇਨਸਾਨ ਕੋਈ ਵੀ ਹੈ
1: ਜੀ, ਬਿਲਕੁਲ।
2: ਇਹ ਬਹੁਤ ਸਾਰੇ ਮਸਲੇ ਕਿਸੇ ਨੂੰ ਪਤਾ ਨਹੀਂ ਲੱਗਦਾ ਤੇ ਪਰਿਵਾਰ ਦੇ ਵਿੱਚ ਕੀ ਚੱਲਦਾ, ਬਹੁਤ 90% ਆਪਣੇ ਪੰਜਾਬੀਆਂ ਦੇ ਪਰਿਵਾਰ 'ਚ ਇਹ ਨਹੀਂ ਪਤਾ ਲੱਗਦਾ ਵੀ ਬੰਦਾ ਕਮਾਈ ਕਿੰਨੀ ਕਰਦਾ, ਕਿਵੇਂ ਪੈਸੇ ਲੈ ਕੇ ਆਉਂਦਾ, ਕਿੰਨਾ ਉਹਦਾ ਹਾਰਡ ਵਰਕ ਹੈ। ਸਾਰੇ ਇੰਜੋਏ ਕਰਦੇ ਨੇ, ਮੰਨੋ ਮੇਰੀ ਗੱਲ ਨੂੰ, ਤੁਸੀਂ ਸਾਰੇ ਇੰਜੋਏ ਕਰਦੇ, ਬੱਚੇ ਇੰਜੋਏ ਕਰਦੇ, ਵਾਈਫ ਇੰਜੋਏ ਕਰਦੀ, ਇਹ ਰੁਪਈਏ ਦੀ ਚੀਜ਼ ਕਹਿਣਗੇ $125 ਦੀ ਸ਼ਾਮ ਨੂੰ ਘਰੇ ਲੈ ਕੇ ਜਾਏਗਾ, ਡਸ ਨਾਟ ਮੈਟਰ ਉਹ ਕਿੱਥੋਂ ਪੈਸੇ ਲੈ ਕੇ ਆ ਰਿਹਾ, ਕਿਵੇਂ ਲੈ ਕੇ ਆ ਰਿਹਾ, ਕਿੰਨੀ ਉਹ ਮਿਹਨਤ ਕਰਦਾ। ਮੈਂ ਕਹਿੰਦੀ ਸਾਈਡ ਨਹੀਂ ਲੈ ਰਿਹਾ ਤੁਹਾਨੂੰ, ਮੈਂ ਸੱਚਾਈ ਦੇ ਲਾਗੇ ਦੇਖੋ ਹੁੰਦਾ ਕੀ, ਜੋ ਮੈਂ ਤੁਹਾਨੂੰ ਦੱਸੀ ਸੀ ਇੱਕ ਗੱਲ ਵੀ ਜਦੋਂ ਕੋਈ ਭੀੜ ਪੈਂਦੀ ਹੈ ਨਾ, ਡਿਪੈਂਡ ਕਰਦਾ ਆਪਾਂ ਬਚਾਉਣਾ ਕੀ ਆ, ਰਿਲੇਸ਼ਨ ਬਚਾਉਣਾ ਕਿ ਆਪਣੇ ਆਪ ਨੂੰ ਬਚਾਉਣਾ,
0: ਦੋਨੋਂ ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਬਚਾਉਣੀ ਆ।
2: ਹਾਂ, ਹੁਣ ਕਈ ਬੰਦੇ ਸਿਰਫ ਰਿਲੇਸ਼ਨ ਹੀ ਬਚਾਉਂਦੇ ਨੇ, ਯਾਰ ਦੇਖੀ ਜਾਊਗੀ ਜੋ ਹੋਊਗਾ ਦੇਖੀ ਜਾਊਗੀ, ਕਈ ਬੰਦੇ ਆਪਣਾ ਆਪ ਬਚਾਉਂਦੇ ਨੇ, ਯਾਰ ਮੈਂ ਬਚਾਂਗੇ ਤੇ ਕੱਲ ਨੂੰ ਮੈਂ ਨਾ ਟਰਬਲ ਆ ਜਾਵਾਂ, ਰਿਲੇਸ਼ਨ ਗਿਆ ਖਾਦੀ ਗੜੀ ਕੋਈ ਨਹੀਂ, ਆਪਣੇ ਆਪ ਨੂੰ ਸਿਕਿਓਰ ਕਰਕੇ ਰੱਖੇ, ਕਹਿੰਦੇ ਨਾ ਆਪਣੇ ਆਪ ਨੂੰ ਸਿਕਿਓਰ ਕਰਕੇ ਰੱਖਣਾ, ਹਨਾ। ਉਹ ਕਈ ਆਪਣੇ ਆਪ ਨੂੰ ਸਿਕਿਓਰ ਕਰਦੇ ਨੇ ਕਿ ਰਿਲੇਸ਼ਨ ਸਿਕਿਓਰ ਕਰਦੇ ਨੇ, ਇਹ ਡਿਪੈਂਡ ਆ ਵੀ ਤੁਸੀਂ
0: ਕਿਹੜੀ ਕੈਟਾਗਰੀ ਹੁੰਦੇ, ਫਿਰ
2: ਤੁਸੀਂ ਕਿਹੜੀ ਕੈਟਾਗਰੀ ਚਾਹੁੰਦੇ। ਕਾਮਯਾਬ ਉਹੀ ਹੁੰਦੇ ਜਿਹੜੇ ਭਾਜੀ ਘਰੋਂ ਨਿਕਲਣ ਲੱਗੇ ਆਪਣੀਆਂ ਸਾਰੀਆਂ ਜੇਬਾਂ ਚੈੱਕ ਕਰਦੇ, ਕੋਈ ਚੀਜ਼ ਨਾ ਰਹੇ ਜੇਬ 'ਚ, ਬਸ ਉਹ ਕਾਮਯਾਬ ਨੇ।
0: ਸ਼ੁਕਰੀਆ
1: ਜੀ, ਬਿਲਕੁਲ
0: ਜੇਬਾਂ ਚੈੱਕ ਕਰ ਲਿਆ ਕਰੂ,
1: ਕਰ ਲਿਆ ਕਰਾਂਗੇ ਅੱਜ ਤੋਂ ਬਾਅਦ, ਸੁਣ ਲਈ ਗੱਲ
2: ਯਾਰ ਮਾਇੰਡ ਨਾ ਕਰੇ, ਮੈਂ ਸੱਚੀ ਗੱਲ ਹੈ।
0: ਅੱਛਾ
2: ਮੈਂ ਤਾਂ ਕਹਿੰਦਾ ਮੈਨੂੰ ਸਟੂਡੀਓ ਨਾ ਬੁਲਾਇਆ ਕਰੋ।
0: ਨਹੀਂ ਮੈਂ ਸਟੂਡੀਓ ਬੁਲਾਉਣਾ, ਮੈਂ ਅੱਜ ਮੇਰਾ ਜੀ ਕਰਦਾ ਗੱਲਾਂ ਕਰਨ, ਆਪਾਂ ਗੱਲਾਂ ਵੀ ਕਰਦੇ ਆ। ਅੱਛਾ ਮੈਂ ਇੱਕ ਚੀਜ਼ ਤੁਸੀਂ ਦੱਸਿਓ
2: ਜੀ,
0: ਰਾਣਾ ਬਾਈ ਵੀ ਸੀਗੇ, ਮੈਂ ਵੀ ਸੀਗਾ, ਤੇ ਉਹਨਾਂ ਨੇ ਆਪਣੇ ਇੱਕ ਪੰਜਾਬੀ ਸਿੰਗਰ ਗੁਰਵਿੰਦਰ ਬਰਾੜ ਸਾਹਿਬ ਵੀ ਬੈਠੇ ਸੀਗੇ
2: ਜੀ,
0: ਹਨਾ, ਤੇ ਅਸੀਂ ਗੱਲਾਂ ਬਾਤਾਂ ਕਰਨ ਲੱਗ ਗਏ ਸੀ। ਤੁਸੀਂ ਪਤਾ ਨਹੀਂ ਕਿੰਨੇ ਸਹਿਮਤ ਹੋਵੋਗੇ ਜਾਂ ਨਹੀਂ ਹੋਵੋਗੇ
2: ਜੀ,
0: ਤੇ ਬਾਈ ਕਹਿੰਦੇ ਵੀ ਅਸੀਂ ਕਿਸੇ ਹੋਰ ਥਾਂ ਤੇ ਬੈਠੇ ਸੀਗੇ
2: ਜੀ,
0: ਵੈਨਕੂਵਰ ਦੇ ਵਿੱਚ, ਉੱਥੇ ਮਹਿਫਲ ਚੱਲ ਰਹੀ ਸੀਗੀ, ਤੇ ਉੱਥੇ ਹੋਰ ਬਹੁਤ ਕਮਾਲ ਕਮਾਲ ਦੇ ਵੱਡੇ ਬਿਜ਼ਨਸਮੈਨ ਵੀ ਬੈਠੇ ਸੀ ਉਸ ਮਹਿਫਲ ਦੇ ਵਿੱਚ, ਵੱਡੇ ਪੋਇਟ ਵੀ ਬੈਠੇ ਸੀ, ਵੱਡੇ ਕਮਾਲ ਦੇ ਬੰਦੇ ਜਿਹੜੇ ਹੈਗੇ, ਵੱਡੇ ਐਕਟਰ ਵੀ ਬੈਠੇ ਸੀਗੇ
2: ਜੀ।
0: ਕਹਿੰਦੇ ਉਹਨਾਂ ਦੀ ਵਾਈਫ ਨੇ ਗੱਲ ਸ਼ੁਰੂ ਕੀਤੀ, ਕਹਿੰਦੇ ਚਲੋ ਆਪਾਂ ਹੱਸ ਮਜ਼ਾਕ ਦੇ ਵਿੱਚ ਆਪਾਂ ਪਰਿਵਾਰ ਹੀ ਬੈਠੇ ਹਾਂ, ਆਪਾਂ ਇੱਕ ਗੱਲ ਸ਼ੁਰੂ ਕਰੀਏ। ਕਹਿੰਦੇ ਕੀ? ਕਹਿੰਦੇ ਵੀ ਤੁਸੀਂ ਦੱਸੋ
2: ਜੀ,
0: ਕਿਹੜੀ ਕਿਹੜੀ ਵਾਈਫ ਆ ਜਿਹੜੀ ਉਹ ਕੁੰਡੀ ਲਾਉਂਦੀ ਆ
2: ਜੀ?
0: ਕੁੰਡੀ ਦਾ ਮਤਲਬ ਹਸਬੈਂਡ ਦੀ ਜੇਬ ਦੇ ਵਿੱਚੋਂ ਪੈਸੇ ਦੀ ਕੁੰਡੀ ਲਾਉਂਦੀ ਆ, ਹਾਲਾਂਕਿ ਉਹ ਸਾਰੀਆਂ ਪਰਸਨੈਲਿਟੀਜ਼ ਇਹੋ ਜਿਹੀਆਂ ਬੈਠੀਆਂ ਸੀ ਜਿਹੜੀਆਂ ਮਿਲੀਨੇਅਰ ਕਿਤੇ ਨਾ ਕਿਤੇ ਹੋਣਗੀਆਂ ਉਹ, ਹਨਾ, ਉਹ ਮਤਲਬ ਕਿਸੇ ਦਾ ਕੋਈ ਕਾਰਾਂ ਦਾ ਬਹੁਤ ਵੱਡਾ ਕੰਮ ਤਾਮ ਜਾਮ ਸਾਰਾ ਕੁਛ ਆ। ਕਹਿੰਦੇ ਸਭ ਤੋਂ ਪਹਿਲਾਂ ਉਹਨੇ ਸ਼ੁਰੂ ਕੀਤੀ, ਵਾਈਫ ਤੇ ਹਸਬੈਂਡ ਦੋਨਾਂ ਦੀ ਸੀ ਗੱਲ ਤਾਂ
1: ਜੀ ਜੀ ਬਿਲਕੁਲ।
0: ਉਹ ਕਹਿੰਦੇ ਜੀ ਮੈਂ ਬਚਾ ਕੇ ਰੱਖ ਲੈਣੀ ਹੁੰਦੀ ਹੈ, ਮੈਂ ਲਾ ਲੈਂਦੀ ਹਾਂ ਗੁੱਡੀ, ਜਦੋਂ ਇਹਨਾਂ ਦੀ ਜੇਬ ਦੇ ਵਿੱਚ ਕਿਤੇ ਨਾ ਕਿਤੇ ਜਾਂ ਇਹਨਾਂ ਨੇ ਕੁਛ ਵੀ ਦਿੱਤਾ ਹੁੰਦਾ ਤੇ ਮੇਰੇ ਕੋਲ ਉਹ ਸੇਵਿੰਗ ਜੀ ਹੋ ਜਾਂਦੀ ਹੈ। ਤੇ ਬਰਾੜ ਸਾਹਿਬ ਸੀਗੇ, ਉਹਨਾਂ ਦੀ ਵਾਈਫ ਕਹਿੰਦੀ ਵੀ ਚਾਹੇ ਹਾਲਾਂਕਿ ਪੈਸੇ ਜੇ ਸਿੰਗਿੰਗ ਦੇ ਜੋ ਕੁਛ ਵੀ ਆ ਲਿਆ ਕੇ ਉਹਨਾਂ ਨੇ ਉਹਨਾਂ ਨੂੰ ਦੇਣੇ ਹੁੰਦੇ ਆ, ਉਹ ਕਹਿੰਦੇ ਮੇਰੇ ਕੋਲ ਹੀ ਆਉਂਦੇ ਆ, ਪਰ ਜਿਹੜਾ ਕੁੰਡੀ ਲਾ ਕੇ ਸਵਾਦ ਆਉਂਦਾ
1: ਉਹ ਵੱਖਰੇ ਆ,
0: ਉਹ ਵੱਖਰਾ ਵਾ ਵੀ ਕੁੰਡੀ ਉਹ ਗਾਹਾਂ। ਰਾਣਾ ਬਾਈ ਸੀਗੇ ਕਹਿੰਦੇ ਮੈਂ ਕਿਹਾ ਵੀ ਹੁਣ ਹਾਲਾਂਕਿ ਸਾਰਾ ਤਾਮ ਜਾਮ ਘਰ ਦੇ ਵਿੱਚ ਇੱਕ ਬੰਦੇ ਕੋਲ ਹੁੰਦਾ, ਵਾਈਫ ਕੋਲ ਸੀਗਾ, ਕਹਿੰਦੇ ਮੈਂ ਫੜਾਇਆ, ਕਹਿੰਦੇ ਉੱਥੇ ਮੈਂ ਕੋਈ ਚੀਜ਼ ਲੈ ਕੇ ਦੇਣ ਲੱਗਿਆ, ਗਿਫਟ ਸੀਗਾ, ਤੇ ਉਹਨਾਂ ਨੇ ਕਿਤੇ ਸੋਚਿਆ ਵੀ ਆ ਯਾਰ ਆਹ ਗਿਫਟ ਲੈ ਲਈਏ, ਕਹਿੰਦੇ ਉਹ ਮੰਨਾ ਕਹਿੰਦਾ ਵੀ ਇੰਨੇ ਦਾ ਹਨਾ, ਕਹਿੰਦੇ ਵਾਈਫ ਕਹਿੰਦੇ ਵੀ ਹਜੇ ਮੈਂ ਤਾਂ ਆਪਣਾ ਕਾਰਡ ਘਰੇ ਭੁੱਲੇ ਹਨਾ, ਤੇ ਕਹਿੰਦੇ ਮੈਂ ਕਹਿੰਦੇ ਮੇਰੇ ਕੋਲ ਕੈਸ਼ ਹੈਗਾ ਆਹ ਚੱਕ ਹਨਾ, ਕਹਿੰਦਾ ਮੈਂ ਬਾਅਦ 'ਚ ਸੋਚਿਆ ਵੀ ਯਾਰ ਵੀ ਇਹਨੇ ਕਿਹੜਾ ਵੀ ਇਹ
2: ਲੱਗ ਜਾਂਦੀ ਮਾਰੇ ਕੁੰਡੀ ਫੜਿਆ ਜਿਹੜਾ ਜਾਵੇ ਬਸ ਉਹ ਫਿਰ ਚੋਰ ਜਿਹੜਾ ਨਹੀਂ ਫੜਾਉਂਦਾ ਉਹ ਸਹੀ ਹੈ
3: ਜਿਹੜਾ ਫੜਿਆ ਜਾਂਦਾ ਬਸ ਉਹੀ ਹੁੰਦਾ ਕੁੰਡੀ ਤਾਂ ਦੇਖੋ ਸਾਰੀ ਲਾਉਂਦੇ ਅੰਦਰ ਖਾਤੇ ਦਾ
0: ਤੁਹਾਡੀ ਕਮਾਈ ਜੋ ਵੀ ਆ ਪਰ ਹਸਬੈਂਡ ਵਾਈਫ ਦੇ ਵਿੱਚ ਇਹ ਇੱਕ ਜਿਹੜਾ ਹੁੰਦਾ ਇੱਕ ਹਨਾ ਵੀ ਠੀਕ ਹੈ ਆਹ ਮੇਰੀ ਸੇਵਿੰਗ ਜੀ ਅਲੱਗ ਤਰੀਕੇ ਨਾਲ ਵਰਤਣੀ ਉਹਨਾਂ ਨੇ ਦੋਨਾਂ ਨੇ ਇੱਕ ਦੂਜੇ ਦੇ ਲਈ ਹੁੰਦੀ ਹੈ ਇਹ ਨਹੀਂ ਕਿ ਕੁੰਡੀ ਲਾ ਕੇ ਕਿਤੇ ਹੋਰ ਉਹਨੇ ਪੇਕੇ ਸੋਰੀ ਦੇਣੀ ਹੈ ਕਿਸੇ ਨੂੰ ਪਰ ਵਰਤਣੀ ਉੱਥੇ ਹੁੰਦੀ ਹੈ ਪਰ ਉਹਨਾਂ ਨੇ ਇੱਕ ਹੁੰਦਾ ਕਿ ਮੇਰੀ ਸੇਵਿੰਗ ਅਲੱਗ ਸਾਈਡ ਤੇ ਕੀਤੀ ਹੋਈ ਹੈ ਹਨਾ ਚਲੋ ਐਨੀਵੇ
3: ਉਹਦਾ ਹੌਸਲਾ ਵੱਖਰਾ ਹੀ ਹੁੰਦਾ
0: ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰਿਆਂ ਦੇ ਨਾਲ ਪਰਮਜੀਤ ਬਾਈ ਹੁਣੇ ਸਾਡੇ ਨਾਲ ਨੇ ਇਹਨਾਂ ਨਾਲ ਵੀ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਦੋ ਕਰ ਕੋਲ ਬਾਈ ਕਮਰਸ਼ੀਅਲ ਲੈ ਲਈਏ
2: ਚੱਲਣ ਦਿਓ ਜੀ
0: ਆ ਚੱਕੋ ਕਹਿੰਦਾ ਜਿਹਾ ਚਾਰ ਲਓ ਏ ਆ ਲਓ ਜੀ
4: ਗੱਲ ਹੋਵੇ ਰੀਅਲ ਇਸਟੇਟ ਸੇਲ ਪਰਚੇਸ ਆਫ ਬਿਜ਼ਨੈਸਿਸ ਕਮਰਸ਼ੀਅਲ ਟ੍ਰਾਂਜੈਕਸ਼ਨ ਵਿਲ ਪਾਵਰ ਆਫ ਅਟਾਰਨੀ ਜਾਂ ਫਿਰ ਐਫੀਡੈਵਿਟ ਦੀ ਤਾਂ ਸੋਚਣ ਦੀ ਲੋੜ ਨਹੀਂ ਇੱਕੋ ਨਾਮ ਯਾਦ ਰੱਖੋ ਲਾਅ ਆਫ ਅਮਨ ਸ਼ਰਮਾ ਜੋ ਆਪਣੇ ਕਲਾਇੰਟਸ ਨੂੰ ਦਿੰਦੇ ਨੇ ਐਕਸਲੈਂਟ ਲੀਗਲ ਸਰਵਿਸਿਸ ਅਮਨ ਸ਼ਰਮਾ LLB ਬੈਰਿਸਟਰ ਸੋਲੀਸਿਟਰ ਐਂਡ ਨੋਟਰੀ ਪਬਲਿਕ 25 ਚੈਰੀ ਕ੍ਰਿਸਟ ਡਰਾਈਵ ਯੂਨਿਟ 6 ਬ੍ਰੈਂਪਟਨ ਕਾਲ 905-913-2355 905-913-2355
5: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
6: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
5: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
6: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ
7: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ
6: ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
7: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
6: 416-509-1509
7: ਔਰ ਵਿਜ਼ਿਟ insuranceforyou.ca
8: ਕੈਨੇਡਾ ਦੇ ਸਟੱਡੀ ਵੀਜ਼ਾ ਐਕਸਪ੍ਰੈਸ ਐਂਟਰੀ ਕੈਨੇਡੀਅਨ ਐਕਸਪ੍ਰੈਸ ਐਂਟਰੀ ਸਪਾਊਸਲ ਫਾਈਲ ਪੇਰੈਂਟਸ PR ਸੁਪਰ ਵੀਜ਼ਾ ਨੈਨੀ ਵਰਕ ਪਰਮਿਟ ਫਾਰਮਰ ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ
9: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ CIC ਇਮੀਗ੍ਰੇਸ਼ਨ ਹੁਣੇ ਹੀ ਕਾਲ ਕਰੋ 416-456-6161

firme.

0: ਸਾਰੇ ਬਾਹਰ ਸਨ ਉਹ ਕਹਿੰਦਾ ਦੱਸੋ ਚੰਨੇ ਨੇ ਕਿਹੜਾ ਫੱਟੇ ਚੱਕਦੇ ਆ ਇਹ ਕੈਸਾ ਗੀਤ ਹੈ
1: ਪਰ ਅੱਜ ਵੀ ਜਿਹੜਾ ਮੈਂ ਤੁਸੀਂ ਸ਼ੇਅਰ ਸੁਣਾਇਆ ਨਾ ਮੈਨੂੰ ਫੋਨ ਤੇ ਜ਼ਬਰਦਸਤ ਸ਼ੇਅਰ ਸੀ ਜਾਣ ਵਾਲਾ ਕਹਿੰਦੇ ਕਹਿੰਦੇ ਨਾ ਨਾ ਨਾ ਨਾ ਨਾ ਰਾਜੀ ਨਾ ਨਾ ਬਹੁਤ ਤਕੜੀ ਜੇ ਕਿਤੇ ਤੁਸੀਂ ਸੁਣਾ ਦਿਓ ਨਾ ਉਹ ਬੜੇ ਬੰਦਿਆਂ ਦੇ ਭਾਜੀ ਢੁੱਕਦਾ ਸ਼ੇਅਰ ਹੋਰ ਬਹੁਤ ਬੰਦਿਆਂ ਨੇ ਲਾਈਕ ਕਰਨਾ ਤੁਹਾਨੂੰ ਹੋਰ ਜ਼ਿਆਦਾ ਪਿਆਰ ਕਰਨਗੇ ਲੋਕ
0: ਪਤਾ ਕੌਣ ਕੌਣ ਸੁਣ ਰਹੇ ਆ ਸੋ ਬਹੁਤ ਥੋੜੀ ਜੀ ਅਪਡੇਟ ਕਿਉਂਕਿ ਬਹੁਤ ਸਾਰੇ ਜਿਹੜੇ ਹਜੇ ਮਿੱਤਰ ਦੋਸਤ ਹੈਗੇ ਆ ਉਹ ਰਹਿੰਦੇ ਆ ਕਿਉਂਕਿ ਅਗਸਤ ਤੋਂ ਬਾਅਦ ਰੂਲ ਕਹਿੰਦੇ ਚੇਂਜ ਹੋ ਜਾਣੇ ਆ
2: ਬਿਲਕੁਲ ਜੀ 8-9 ਦਿਨ ਰਹਿ ਗਏ ਆ ਅਬ ਗਵਰਨਮੈਂਟ ਕੀ ਪਾਲਿਸੀ ਹੈ ਇਹ ਹਮਾਰੇ ਘਰ ਕੀ ਖੇਤੀ ਤੋਂ ਹੈ ਨਹੀਂ ਤੋ ਰੂਲ ਚੇਂਜ ਹੋਣਗੇ ਆਜ ਰੂਲ ਬੜੇ ਫੇਵਰੇਬਲ ਹੈ ਲੋਕੋ ਕੋ ਗ੍ਰਾਂਟਸ ਆ ਰਹੀ ਹੈ ਅਭੀ ਇਨਰੋਲ ਕਰਤੇ ਹੈ ਤੋ 30-100,000 ਕੀ ਫੰਡਿੰਗ ਮੇ ਹਾਫ ਪੋਰਸ਼ਨ ਤੋ ਗ੍ਰਾਂਟਸ ਹੈ ਜੋ ਕਿ ਟੈਕਸ ਫ੍ਰੀ ਹੈ ਅਗਰ ਆਪ 8-10 ਦਿਨ ਬਾਅਦ ਇਨਰੋਲ ਕਰੇਂਗੇ ਲੋਨ ਹੀ ਆਏਗਾ ਬਸ ਤੋ ਅਭੀ ਇਨਰੋਲ ਕਰੇ ਨੋ ਏਜ ਲਿਮਿਟ ਸਕਿੱਲ ਡਿਵੈਲਪ ਕਰੇ ਨੋ ਏਜ ਲਿਮਿਟ ਨੋ ਕ੍ਰੈਡਿਟ ਚੈੱਕ ਫੰਡਿੰਗ ਆਪਣੇ ਖਾਤੇ ਮੈਂ ਆਤੀ ਹੈ ਆਸਾਨ ਸੇ ਕੋਰਸਿਸ ਹੈ ਤੋ ਅਭੀ ਆਪ ਕਾਲ ਕਰੇ ਹਮਾਰੀ ਚੀਜ਼ ਕੰਮ ਹੋਣੇ ਕੇ ਬਾਅਦ 199 ਜਾਂ 499 ਹੈ ਫੰਡਿੰਗ ਹਾਸਿਲ ਕਰੇ ਮੇਜਰ ਪੋਰਸ਼ਨ ਗ੍ਰਾਂਟਸ ਹੈ ਅੱਜ ਕੀ ਡੇਟ ਮੇ ਕਾਲ ਕਰੇ 437-234-3175 437-234-3175 ਹੁਣੇ ਕਾਲ ਕਰੋ ਤਾਂ ਐਸਟੀਮੇਟ ਲਓ ਆਫਿਸ ਆਓ ਜੀ 437-264-3175
0: ਬਿਲਕੁਲ ਜੀ 437-264-3175 ਤੇ ਤੁਸੀਂ ਕਾਲ ਕਰਕੇ ਇਹਨਾਂ ਤੋਂ ਐਸਟੀਮੇਟ ਲੈ ਸਕਦੇ ਹੋ 437-264-3175 ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਵੈਰੀ ਮੱਚ
2: ਥੈਂਕ ਯੂ
0: ਬਹੁਤ ਬਹੁਤ ਸ਼ੁਕਰੀਆ ਸੋ ਸਾਡੇ ਨਾਲ ਪਰਮਜੀਤ ਬਾਈ ਹੁਣੇ ਜੁੜੇ ਹੈ ਬਾਈ ਤੁਸੀਂ ਉਹ ਸੁਣਾਇਓ ਮੈਨੂੰ ਜਿਹੜੀ ਉਹ ਨਾ ਕਈ ਵਾਰ ਬੰਦੇ ਨੇ ਮੌਰਗੇਜ ਵਾਲਿਆਂ ਦੇ ਵਿੱਚ ਉਹ ਬੰਦਾ ਲੈ ਲੈਂਦਾ ਘਰਾਂ 'ਚ ਬੰਦਾ ਫਸ ਜਾਂਦਾ ਕਿ ਤੁਹਾਡੇ ਕੋਲ ਬੈਠਾ ਸੀ ਤੁਹਾਡਾ ਅਜ਼ੀਜ਼
1: ਜੀ
0: ਤੇ ਉਹ ਕਹਿੰਦੇ ਕਈ ਘਰ ਘੁਰ ਲੈ ਲਿਓ ਕਹਿੰਦਾ ਯਾਰ ਮੈਂ ਤਾਂ ਕਾਹਨੂੰ ਲੈਣੇ ਸੀ ਵੀ ਨਾਲ ਦੇ ਨੇ ਚੱਕ ਤੇ ਫੱਟੇ
1: ਬਿਲਕੁਲ
0: ਉਹ ਕਿਵੇਂ ਸੀਗੀ ਉਹ ਗੱਲ ਜਿਹੜੀ ਤੁਸੀਂ ਨਾਲ ਉਹਨੂੰ ਸੁਣਾਈ ਸੀ ਉਦੋਂ ਸੁਣਾਇਓ
1: ਅੱਛਾ ਉਹ
0: ਮਾਲ ਸਾਹਿਬ ਸੁਣਿਆ ਜਰਾ ਧਿਆਨ ਨਾਲ
1: ਨਹੀਂ ਉਹ ਨਾ ਕਿਸੇ ਨੇ ਉਹ ਮੈਨੂੰ ਕਿਸੇ ਨੇ ਸੁਣਾਈ ਸੀ ਮੈਂ ਕਿਹਾ ਮੈਂ ਗਾਹਾਂ ਪਾਸ ਔਨ ਕਰ ਦਿੰਦਾ ਤੇ ਜਦੋਂ ਵੀ ਹੁਣ ਮੇਰੇ ਕੋਲ ਕੋਈ ਕਲਾਇੰਟ ਆਉਂਦੇ ਨੇ ਨਾ ਜੀ ਉਹ ਕਹਿੰਦੇ ਨੇ ਯਾਰ ਅਸੀਂ ਕਿੱਥੇ ਯਾਰ ਫਸਦੇ ਸੀ ਬਿਲਡਰ ਕੋਲ ਸਾਨੂੰ ਤਾਂ ਮੇਰੇ ਚਾਚੇ ਦੇ ਮੁੰਡੇ ਨੇ ਫਸਾਤਾ ਤਾਏ ਦੇ ਮੁੰਡੇ ਨੇ ਫਸਾਤਾ ਹੈ ਨਾ ਜੀ ਤੇ ਮੈਂ ਕਿਹਾ ਯਾਰ ਤੁਸੀਂ ਤਾਏ ਦੇ ਮੁੰਡੇ ਦੇ ਉੱਤੇ ਕਹਿੰਦੇ ਕਿੱਦਾਂ ਫਸ ਗਏ ਕਹਿੰਦਾ ਮੈਂ ਤੈਨੂੰ ਫਿਰ ਗੱਲ ਸੁਣਾਉਣਾ ਛੋਟੀ ਜੀ ਕਹਿੰਦਾ ਇੱਕ ਗਿੱਦੜਾਂ ਦਾ ਝੁੰਡ ਸੀ ਉਹ ਕਹਿੰਦੇ ਵੀ ਯਾਰ ਸਾਡੇ ਕੋਲ ਨਾ ਮਤਲਬ ਸ਼ਿਕਾਰ ਨਹੀਂ ਹੋ ਪਾ ਰਿਹਾ ਵੀ ਇਹਦਾ ਭੁੱਖੇ ਮਰ ਜਾਵਾਂਗੇ ਸਾਨੂੰ ਸ਼ਿਕਾਰ ਦਾ ਕੋਈ ਢੰਗ ਨਹੀਂ ਆਉਂਦਾ ਤੇ ਉਹ ਗਿੱਦੜ ਕਹਿੰਦਾ ਸ਼ੇਰ ਕੋ ਇਕੱਠੇ ਹੋ ਕੇ ਗਏ ਕਹਿੰਦੇ ਵੀ ਮਹਾਰਾਜ ਜੀ ਸਾਡਾ ਇੱਕ ਬੱਚਾ ਸ਼ਿਗਿਰਦ ਰੱਖ ਲਓ ਗਾਨਾ ਗੁਨਾ ਬਣਾ ਲਓ ਉਹਦੇ ਤੋਂ ਹੈ ਨਾ ਵੀ ਸਾਨੂੰ ਵੀ ਸ਼ਿਕਾਰ ਸਿਖਾਓ ਨਹੀਂ ਤਾਂ ਸਾਡੀਆਂ ਤਾਂ ਪੁਸ਼ਤਾਂ ਰੁੜ ਜਾਣਗੀਆਂ
3: ਬਿਲਕੁਲ
1: ਤੇ ਜੀ ਉਹ ਸ਼ੇਰ ਕਹਿੰਦਾ ਚਲੋ ਠੀਕ ਹੈ ਜੀ ਉਹਨੇ ਇੱਕ ਗਿੱਦੜਾਂ ਦਾ ਬੱਚਾ ਰੱਖ ਲਿਆ ਉਹ 4-5 ਦਿਨ ਲੈ ਕੇ ਉਹਨੂੰ ਘੁੰਮਦਾ ਰਿਹਾ ਤੇ ਕੋਈ ਸ਼ਿਕਾਰ ਸ਼ਕੂਰ ਆਇਆ ਨਾ ਉਹ 5ਵੇਂ ਕੁ ਦਿਨ ਕਿਤੇ ਜਾ ਕੇ ਨਾ ਤਾਂ ਉਹ ਕਿਤੇ ਦੇਖ ਲਿਆ ਸਾਹਮਣੇ ਹਿਰਨ ਆਉਂਦਾ ਤੇ ਉਹ ਗਿੱਦੜ ਕਹਿਣ ਲੱਗਾ ਉਸਤਾਦ ਜੀ ਆ ਗਿਆ ਸ਼ਿਕਾਰ ਫੜ ਲਓ ਕਹਿੰਦਾ ਨਾ ਨਾ ਇਦਾਂ ਨਹੀਂ ਕਹਿੰਦਾ ਫੜਨ ਦਾ ਕਹਿੰਦਾ ਬਹਿ ਜਾ ਹਲੇ ਮੈਨੂੰ ਗੁੱਸਾ ਚਾੜ ਲੈਂਦੇ ਆਪਣੇ ਆਪ ਨੂੰ ਪੂਰਾ ਕਹਿੰਦਾ ਦੇਖ ਮੇਰੀ ਅੱਖ ਲਾਲ ਹੋਈ ਸ਼ੇਰ ਕਹਿੰਦਾ ਕਹਿੰਦਾ ਨਹੀਂ ਉਸਤਾਦ ਜੀ ਹੋਈ ਨਹੀਂ ਹਲੇ ਕਹਿੰਦਾ ਹੁਣ ਦੇਖ ਕਹਿੰਦਾ ਉਸਤਾਦ ਜੀ ਹੁਣ ਮਾੜੀ ਮਾੜੀ ਹੋ ਗਈ ਕਹਿੰਦਾ ਹੁਣ ਦੇਖ ਕਹਿੰਦਾ ਉਸਤਾਦ ਜੀ ਹੋ ਗਈ ਹੁਣ 50% ਸ਼ੇਰ ਨੇ ਇੱਕ ਫਿਰ ਦਹਾੜ ਜੀ ਮਾਰੀ ਗਿਆ ਕਹਿੰਦਾ ਸ਼ਿਗਰ ਦਾ ਹੁਣ ਦੇਖ ਕਹਿੰਦਾ ਉਸਤਾਦ ਜੀ ਫੁੱਲਿਆ ਅੱਖ ਲਾਲ ਤੱਕ ਸ਼ੇਰ ਨੇ ਝਪੱਟਾ ਮਾਰਿਆ ਤੇ ਹਿਰਨੀ ਉੱਥੇ ਝੰਬ ਕੇ ਤਾਂ ਖਾ ਗਿਆ ਤੇ ਗਿੱਦੜ ਉੱਥੋਂ ਹੀ ਭੱਜ ਗਿਆ ਕਹਿੰਦਾ ਆ ਗਿਆ ਸ਼ਿਕਾਰ ਆ ਗਿਆ ਸ਼ਿਕਾਰ ਹੁਣ ਨਹੀਂ ਆਪਾਂ ਮਰਦੇ ਸਾਡੀਆਂ ਪੁਸ਼ਤਾਂ ਭੁੱਖੀਆਂ ਨਹੀਂ ਮਰਦੀਆਂ ਕਬੀਲੇ 'ਚ ਜਾ ਕੇ ਕਹਿੰਦਾ ਹਾਂ ਕਬੀਲੇ 'ਚ ਜਾ ਕੇ ਕਹਿੰਦਾ ਆ ਜਾਓ ਵੀ ਚੱਲੀਏ ਸ਼ਿਕਾਰ ਤੇ ਉਹ ਕਹਿੰਦਾ ਜਦੋਂ ਸ਼ਿਕਾਰ ਤੇ ਕਹਿੰਦਾ ਸਾਹਮਣੇ ਉਹ ਗੈਂਡਾ ਤੁਰਿਆ ਹੁੰਦਾ ਸੀ ਤਾਂ ਉਹਨੇ ਆਪਣੇ ਕਬੀਲੇ ਵਾਲਿਆਂ ਨੂੰ ਪੁੱਛਿਆ ਕਹਿੰਦਾ ਦੇਖੋ ਤਾਂ ਮੇਰੀ ਅੱਖ ਲਾਲ ਹੋਈ ਕਹਿੰਦਾ ਕਾਕਾ ਪੂਰੀ ਅੱਖ ਲਾਲ ਆ ਤੇਰੀ ਉਹ ਜੀ ਆਇਆ ਪੰਪ ਦੇ ਵਿੱਚ ਤਾਂ ਉਹਨੇ ਜਾ ਕੇ ਗੈਂਡੇ ਵੱਲ ਝਪੱਟਾ ਮਾਰਿਆ ਗੈਂਡੇ ਨੇ ਸਿੰਘ ਮਾਰਿਆ ਉਹਦੇ ਤਾਂ ਆਰ ਪਾਰ ਕਰਤਾ ਤਾਂ ਵਿਚਾਰਾ ਗੈਂਡੇ ਦੇ ਟੰਗਿਆ ਉੱਤੇ ਕਹਿੰਦਾ ਯਾਰ ਮੇਰੀ ਅੱਖ ਹਲੇ ਲਾਲ ਹੋਈ ਨਹੀਂ ਸੀ ਮੈਂ ਤਾਂ ਸ਼ਰੀਕਾਂ ਨੇ ਮਰਵਾਇਆ ਹਨਾ ਹਿਸਾਬ ਕਹਿੰਦਾ ਯਾਰ ਮੇਰੇ ਕੋਲ ਡਾਊਨ ਪੇਮੈਂਟ ਹੈ ਨਹੀਂ ਸੀ ਇੰਨੀ ਇਹ ਮੈਨੂੰ ਚੱਕ ਚੱਕ ਕੇ ਲੋਕਾਂ ਨੇ ਲੈ ਲਾ ਸਾਂਭ ਲਾਂਗੇ ਸਾਂਭ ਲਾ ਨਾ ਨਹੀਂ ਕਹਿੰਦਾ ਮੈਨੂੰ ਕਹਿੰਦਾ ਰਜਿਸਟਰ ਕਹਿੰਦਾ ਉਹ ਯਾਰ ਤੂੰ ਬਸ ਬੁੱਕ ਕਰਾ ਲਾ ਆਪਾਂ ਬਣਦਾ ਹੀ ਅਸਾਈਨਮੈਂਟ ਦੇ ਉੱਤੇ 3,00,000 ਵੱਧ ਵੇਚ ਦੇਣਾ ਤੂੰ ਹੌਸਲਾ ਰੱਖ
0: ਉਹਨੇ ਪੁੱਛਿਆ ਤਾਂ ਹੋਊ ਵੀ ਰਿਐਲਟਰ ਨੂੰ ਵੀ ਅੱਖ ਲਾ ਲਾ ਮੇਰੀ ਉਹ ਕਹਿੰਦੇ ਲਾ
1: ਉਹ ਕਹਿੰਦਾ ਮੈਂ ਆਪ ਉੱਪਰ ਉੱਤੇ ਬੈਠਾ ਕਹਿੰਦਾ ਮੈਨੂੰ ਕੀ ਪਤਾ ਹੁਣ ਕਹਿੰਦਾ ਹੁਣ ਤੁਸੀਂ ਆਪ ਹੀ ਦੇਖ ਲਓ ਜੋ ਤੁਸੀਂ ਕਰਨਾ ਦੇਖੋ ਉਦੋਂ ਮੈਂ ਜੋ ਕਿ ਪਾਠ ਆਪਾਂ ਮਜ਼ਾਕ ਚ ਇਸ ਗੱਲ ਨੂੰ ਪਰ ਉਸ ਵਕਤ ਸਾਨੂੰ ਇਹ ਲੱਗ ਰਿਹਾ ਸੀ ਯਾਰ ਜ਼ਮੀਨ ਦਾ ਟੋਟਾ ਇਹ ਲਾਸਟ ਹੀ ਆ ਸਾਨੂੰ ਲੱਭਣਾ ਨਹੀਂ ਦੁਬਾਰਾ ਕਿਤੇ ਹਨਾ
0: ਹਰੇਕ ਦੀ ਅੱਖ ਲਾਲ ਸੀ ਉਦੋਂ
1: ਹਰੇਕ ਦੀ ਅੱਖ ਲਾਲ ਸੀ ਉਦੋਂ ਔਰ ਜਿਹੜੀ 8-8 ਲੱਖ ਦੀ ਪ੍ਰਾਪਰਟੀ ਦੀ ਸੀ ਆਪਾਂ 12-12 15-15 ਲੱਖ ਦੀ
0: ਚੱਕੀ ਚਲੋ ਹੁਣ ਜਿਹੜਾ ਉਹ ਤਾਂ ਉਹ ਜਿਹੜਾ ਢੱਡ ਦੇ ਆਰਪਾਰ ਹੋ ਗਿਆ ਉਹ ਤਾਂ ਬੰਦਾ ਉਹ ਬਚਣ ਦੇ ਕੋਈ ਚਾਂਸ ਹੈਗੇ ਉਹਨਾਂ ਦੇ
1: ਸੱਚੀ ਗੱਲ ਦੱਸਾਂ ਜੇ ਆਪਾਂ ਧੱਕਾ ਧੁੱਕਾ ਲਾ ਕੇ ਡੀਲ ਕਲੋਜ਼ ਕਰਾ ਵੀ ਦੇਵਾਂਗੇ ਨਾ ਤਾਂ ਉਹ ਪੂਰੇ ਕਦੋਂ ਕਰੂਗਾ ਰਾਜਵੀਰ ਪੈਸੇ ਚਲੋ ਮੈਂ ਕਹਿੰਦਾ ਵੀ 15 ਲੱਖ ਦੀ ਉਹਨੇ ਪ੍ਰਾਪਰਟੀ ਲਈ ਸੀ ਉਹਦੀ ਵੈਲਿਊ ਅੱਜ 9 ਲੱਖ ਹੈ ਚਲੋ ਬਿਲਡਰ ਨੇ ਵੀ $2,00,000 ਘੱਟ ਕਰਤਾ 13 ਦੀ ਤੁਸੀਂ ਫਿਰ ਲੈ ਲਈ ਫਿਰ ਵੀ $4,00,000 ਦਾ ਡਿਫਰੈਂਸ ਆ ਹੁਣ 4 ਲੱਖ ਦਾ ਉਹਨੂੰ ਲੈ ਕੇ ਕਿੱਥੋਂ ਆਉਣਾ, ਜੋ ਛੱਡ ਕੇ ਭਾਈ ਦਾ ਤਾਂ ਬਿਲਡਰ ਪਿੱਛੇ ਆਉਂਦਾ,
0: ਬਿਲਡਰ
1: ਕਰੇਗੀ ਭਾਅ ਜੀ ਬਸ ਫਿਰ ਹੁਣ ਇੱਦਾਂ ਹੀ ਆ ਵੀ ਮੈਨੂੰ ਕਾਲ ਕਰ ਲਵੇ 416-804-2015-416 ਮੈਂ ਸੀਰੀਅਸ ਨੋਟ ਦੇ ਉੱਤੇ ਗੱਲ ਕਰ ਰਿਹਾ। ਤੁਸੀਂ ਹੁੰਦਾ ਪਤਾ ਕੀ ਹੈਗਾ, ਕਿਸੇ ਵੇਲੇ ਨਾ ਅਸੀਂ ਆਪਣੇ ਸਵਾਲਾਂ ਦੇ ਜਾਲ ਦੇ ਵਿੱਚ ਆਪ ਹੀ ਅਸੀਂ ਫਸ ਜਾਂਦੇ ਜਿਹਦਾ ਕਿ ਸਾਨੂੰ ਜਵਾਬ ਪਤਾ ਨਹੀਂ ਹੁੰਦਾ। ਜਦੋਂ ਵੀ ਕੋਈ ਸੇਲ ਪਰਚੇਸ ਐਗਰੀਮੈਂਟ ਦੀ ਡੀਲ ਹੋ ਜਾਂਦੀ ਨਾ, ਰੀਅਲਟਰ ਦਾ ਰੋਲ ਖਤਮ ਹੈ, ਬਿਲਡਰ ਦਾ ਰੋਲ ਖਤਮ ਹੈ, ਉੱਥੇ ਫਿਰ ਰੋਲ ਸ਼ੁਰੂ ਹੋ ਜਾਂਦਾ ਬਿਲਡਰ ਦੇ ਲਾਇਰ ਦਾ।
0: ਸੱਚੀ ਸੱਚੀ ਗੱਲ ਇਹ ਵੀ ਦੱਸਿਓ
1: ਜੀ
0: ਕਿ ਅਸੀਂ ਕਈ ਵਾਰ ਕਹਿ ਦਿੰਦੇ ਹਾਂ ਵੀ ਯਾਰ ਮੈਨੂੰ ਤਾਂ ਉਹਨੇ ਫਲਾਣੇ ਨੇ ਕਹਿਤਾ ਸੀ, ਮੈਂ ਤਾਂ ਲੈ ਲਿਆ ਘਰ, ਜਾਂ ਮੈਨੂੰ ਤਾਂ ਰੀਅਲਟਰ ਨੇ ਫਸਾਤਾ, ਮੈਨੂੰ ਤਾਂ ਇਹਨੇ ਫਸਾਤਾ, ਮੈਨੂੰ ਤਾਂ ਉਹਨੇ ਫਸਾਤਾ, ਇਹ ਬਲੇਮ ਸਹੀ ਹੈ?
1: ਨਹੀਂ ਜੀ, ਪਰ ਇੱਕ ਗੱਲ ਮੈਂ ਇਹਦੇ ਵਿੱਚ 50-50 ਚਲੋ ਆਪਾਂ ਲਾ ਲੈਂਦੇ ਹਾਂ, ਇੱਕਦਮ ਤੋੜ ਕੇ ਜਵਾਬ ਵੀ ਨਹੀਂ ਕਹਿ ਸਕਦੇ ਕਿਉਂਕਿ ਸਮਟਾਈਮ ਲੋਕ ਕਈ ਬਹੁਤ ਭੋਲੇ ਨੇ, ਜਿਹੋ ਜਿਹੇ ਤੁਸੀਂ ਉਹਨਾਂ ਨੂੰ ਸੁਪਨੇ ਦਿਖਾਉਂਦੇ ਹੋ, ਹੈ ਨਾ, ਉਹ ਤੁਹਾਡੇ ਸੁਪਨਿਆਂ ਦੇ ਵਿੱਚ ਟਰੈਪ ਹੋ ਜਾਂਦੇ ਨੇ ਕਿਉਂਕਿ ਉਸ ਵਕਤ ਮਾਹੌਲ ਇਹੋ ਜਿਹਾ ਬਣਾ ਲਿਆ ਜਾਂਦਾ ਨਾ ਆਲੇ ਦੁਆਲੇ ਤੁਹਾਡੇ, ਔਰ ਤੁਹਾਨੂੰ ਲੱਗ ਰਿਹਾ ਹੁੰਦਾ ਯਾਰ ਫਟਾਫਟ ਪ੍ਰੋਪਰਟੀਆਂ ਵਿਕ ਰਹੀਆਂ, ਇੱਕ ਪ੍ਰੋਪਰਟੀ ਦੇ 80-80 ਹੁਣ ਮੈਂ 10 ਪ੍ਰੋਪਰਟੀਆਂ ਬੁੱਕ ਕਰਵਾ ਲਈਆਂ, ਹੋ ਸਕਦਾ ਮੇਰੇ ਕੋਲ ਪੈਸੇ ਪਏ ਹੁਣ ਬੈਕਅਪ ਦੇ ਲਈ,
0: ਦੂਜੇ ਬੰਦੇ
1: ਹੁਣ ਦੂਸਰੇ ਬੰਦੇ ਕੋਲ ਨਾ ਹੋਣ। ਕੈਨੇਡਾ 'ਚ ਬੜੀ ਮਸ਼ਹੂਰ ਗੱਲ ਆ, ਜਿਹਦੇ ਕੋਲ ਭਾਅ ਜੀ ਬੈਕਅਪ ਵਾਲੇ ਪੈਸੇ ਉਹ ਪਾਣੀ ਵੇਚ ਕੇ ਪੈਸਾ ਪ੍ਰੋਫਿਟ ਕੱਢੀ ਜਾਂਦਾ, ਪੈਟਰੋਲ ਨਾਲੋਂ ਮਹਿੰਗਾ ਪਾਣੀ ਵੇਚਦਾ ਪਿਆ, ਔਰ ਜਿਹੜੇ ਬੰਦੇ ਕੋਲ ਬੈਕਅਪ ਵਾਲੇ ਪੈਸਾ ਹੈ ਨਹੀਂ ਉਹਨੂੰ 10 ਕਿਲੋ ਸੋਨਾ ਦੇ ਦਿਓ ਨਾ, ਸ਼ਾਮ ਨੂੰ ਉਹ 'ਚ ਵੀ ਘਾਟਾ ਖਾ ਲੈਣਾ। ਬੈਕਅਪ ਕਿਸੇ ਵੀ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰੀ ਹੈ, ਨੋ ਮੈਟਰ ਵਟ, ਠੀਕ ਹੈ ਨਾ। ਜਾਨਵਰ ਦੇਖ ਲਓ, ਊਂਠ ਹੈ ਜਿੰਨਾ ਢਿੱਡ ਭਰ ਕੇ ਪੀਣਾ ਪੀ ਲੈਂਦਾ, ਬਾਕੀ ਧੌਣ 'ਚ ਬਚਾ ਕੇ ਰੱਖ ਲੈਂਦਾ, ਲੰਬੇ ਸਫ਼ਰ ਲਈ ਕੰਮ ਆਊਗਾ। ਸਾਨੂੰ ਵੀ ਕੁਛ ਸਿੱਖਣ ਦੀ ਲੋੜ ਹੈ, ਸਾਨੂੰ ਵੀ ਜ਼ਰੂਰ ਕੋਈ ਜਿਹੜੇ ਸਰਪਲਸ ਫੰਡਸ ਨੇ ਆਪਣੇ ਕੋਲ ਰੱਖਣੇ ਚਾਹੀਦੇ ਨੇ। ਇਹ ਜ਼ਰੂਰੀ ਨਹੀਂ ਹੈ ਸਾਡੇ ਕੋਲ $1,00,000 ਇਨਕਮ ਹੈ ਤਾਂ ਅਸੀਂ ਖਰਚਾ ਆਪਣਾ 1,25,000 ਕਰ ਲਈਏ, ਆਪਾਂ ਸਿਆਣੇ ਬਣੀਏ, ਖਰਚੇ ਨਾ ਆਪਾਂ ਉਦੋਂ ਮਰੇ ਵੀ ਲੋਕ ਉਹੀ ਨੇ ਜਦੋਂ ਇਨਕਮ ਵੱਧ ਸੀਗੀ, ਖਰਚੇ ਆਪਾਂ ਵਧਾ ਲਏ, ਹੁਣ ਖਰਚੇ ਉੱਥੇ ਹੀ ਖੜੇ ਨੇ, ਇਨਕਮ ਘੱਟ ਗਈ, ਹੁਣ ਸਾਰੇ ਭੱਜ ਰਹੇ ਨੇ,
0: ਪੰਗਾ ਉੱਥੇ ਪਿਆ ਮੇਨ, ਹੈ ਨਾ।
1: ਤੁਸੀਂ ਯਕੀਨ ਕਰੋਗੇ ਰਾਜਵੀਰ ਜੀ, ਤੁਹਾਡੇ ਮੈਂ ਨਾ ਤੁਹਾਡੇ ਲੂ ਕੰਡੇ ਖੜੇ ਹੋਣਗੇ ਗੱਲ ਸੁਣ ਕੇ। ਮੈਂ ਬਿਲਡਰ ਨੂੰ ਕਾਲ ਕੀਤੀ, ਮੈਂ ਕਿਹਾ ਯਾਰ ਬੰਦੇ ਦਾ ਸ਼ੈਲਬਰਨ ਦੇ ਵਿੱਚ ਘਰ ਸੀ, ਉਹਨੇ 24 ਲੱਖ ਦਾ ਘਰ ਲਿਆ, ਉਹਦੀ ਪ੍ਰੈਜ਼ ਲਈ $18,00,000, ਮੈਂ ਕਿਹਾ ਰੱਬ ਦੇ ਬੰਦੇ 6 ਲੱਖ ਦਾ ਫਰਕ ਹੈ, ਕੁਛ ਘੱਟ ਕਰ ਦੇ। ਕਹਿੰਦਾ ਮੈਂ 4 ਲੱਖ ਘੱਟ ਕਰ ਦਿੰਦਾ, ਪਰ ਮੈਂ ਪਿੱਛੇ ਸੈਕਿੰਡ ਮੋਰਗੇਜ ਰਜਿਸਟਰਡ ਕਰੂੰਗਾ 4 ਲੱਖ ਦੀ। ਮੈਂ ਕਿਹਾ ਯਾਰ ਉਹਦਾ ਤਾਂ ਇੰਟਰਸਟ ਰੇਟ ਬਹੁਤ ਪੈ ਜਾਣਾ। ਕਹਿੰਦਾ ਫਿਰ ਮੈਂ ਇੱਕ ਕੰਮ ਹੋਰ ਕਰਦਾ, ਬੰਦੇ ਦੀ ਲਾਈਫ ਇੰਸ਼ੋਰੈਂਸ ਹੈਗੀ, ਮੈਂ ਕਿਹਾ ਕਹਿੰਦਾ ਉਹ 'ਚ ਮੇਰਾ ਨਾਮ ਪਾ ਦੇ ਰਿਵੋਕੇਬਲ ਕਰਕੇ, ਕਿ ਨਾਮ ਕੱਢ ਹੀ ਨਾ ਸਕੇ। ਹੁਣ ਬੰਦੇ ਨੇ ਪਵਾ ਵੀ ਲਿਆ ਲਾਈਫ ਇੰਸ਼ੋਰੈਂਸ ਦੇ ਵਿੱਚ ਨਾਮ 4 ਲੱਖ ਦਾ, ਕਹਿੰਦਾ ਕੋਈ ਨੀ ਜਦੋਂ ਮਰੇਗਾ ਉਦੋਂ ਲੈ ਲਾਂਗੇ ਪੈਸੇ। ਸਰਦਾਰ ਕੁੱਤਾ ਹੋਵੇ ਤਾਂ ਸਾਰੇ ਸ਼ੇਰ ਕੁੱਤੇ ਦੀ ਮੌਤ ਮਰਨਗੇ, ਤੇ ਜੇ ਹੋਵੇ 100 ਕੁੱਤਾ ਤੇ ਸਰਦਾਰ ਹੋਵੇ ਸ਼ੇਰ ਤਾਂ ਸਾਰੇ ਕੁੱਤੇ ਸ਼ੇਰ ਲੱਗਦੇ ਨੇ ਫਿਰ। ਮੈਂ ਕਿਸੇ ਨੂੰ
0: ਮਾਰਦੇ ਦਾ ਹੜ ਪਿੱਛੇ,
1: ਹਾਂ ਮੈਂ ਨਹੀਂ ਕਿਸੇ ਨੂੰ ਕਿੰਦੂ ਪਰੰਤੂ ਜਾਨਵਰ ਨਹੀਂ। ਮੈਂ ਕਿਹਾ ਹੁੰਦਾ ਕੀ ਹੈ, ਸਾਨੂੰ ਨਾ ਸਮਟਾਈਮ ਜਾਨਵਰ ਤੋਂ ਨਹੀਂ ਪ੍ਰੋਬਲਮ ਹੁੰਦੀ, ਸਾਨੂੰ ਕਿਹੜਾ ਜਾਨਵਰ ਕਿਹਾ ਉਹ ਤੋਂ ਪ੍ਰੋਬਲਮ ਹੋ ਜਾਂਦੀ। ਮੈਂ ਤੈਨੂੰ ਕਹਾਂ ਯਾਰ ਰਾਜਵੀਰ ਤੂੰ ਤਾਂ ਸ਼ੇਰ ਬਣ ਸ਼ੇਰ, ਹਨਾ, ਤੇ ਤੂੰ ਕਹਿੰਦਾ ਹਾਂ ਯਾਰ ਛਾਤੀ ਚੋੜੇ,
0: ਮੈਂ ਕਿਹਾ ਸ਼ੇਰ ਬੱਗਾ ਆਪਾਂ,
1: ਹਾਂ ਮੈਂ ਤੈਨੂੰ ਕਹਾਂ, ਹਾਂ ਮੈਂ ਤੈਨੂੰ ਕਹਾਂ ਖੱਚਰ ਬਣ ਖੱਚਰ, ਤੂੰ ਤਾਂ ਲਾ ਕੇ ਮਾਰੇਗਾ ਮੇਰੇ ਕੁਛ, ਜਾਨਵਰ ਤੋਂ ਪ੍ਰੋਬਲਮ ਨਹੀਂ ਹੈ, ਜਾਨਵਰ ਕਿਹੜਾ ਕਿਹਾ ਜਾਂਦਾ
0: ਉਹ
1: ਤੋਂ ਪ੍ਰੋਬਲਮ ਹੈ।
0: ਅੱਛਾ ਤੁਹਾਨੂੰ ਇਹ ਲੱਗਦਾ ਕਿ ਬਾਈ ਕਦੇ ਕਦੇ ਜਿਵੇਂ ਸਪੋਜ਼ ਕਰੋ ਕਿ ਜਿਹੜਾ ਜਿਹੜਾ ਰੁੱਖ ਫਲ ਦਿੰਦਾ
1: ਜੀ
0: ਉਹਨੂੰ ਆਪਾਂ ਛੇਤੀ ਵੱਢ ਲੈਂਦੇ ਹਾਂ
1: ਜੀ,
0: ਜਿਹੜੀ ਚੀਜ਼ ਫਲ ਦਿੰਦੀ ਜਾਂ ਉਹਨੂੰ ਆਪਾਂ ਛੇਤੀ ਵੱਢ ਦਿੰਦੇ ਹਾਂ, ਜਿਹੜੀ ਚੀਜ਼ ਆਪਣੀ ਪੀਕ ਤੇ ਕਈ ਵਾਰ ਚਲੇ ਜਾਂਦੀ ਹੈ ਉਹ ਆਪਣਾ ਆਪ ਹੀ ਗਵਾ ਲੈਂਦੇ। ਜਿਵੇਂ ਆਪਾਂ ਕਹਿੰਦੇ ਹਾਂ ਕਿ ਪਹਾੜ ਦੀ ਟੀਸੀ ਤੇ ਦਰਖਤ ਖੜਾ ਵਾ
1: ਜੀ,
0: ਉਹ ਸਭ ਤੋਂ ਪਹਿਲਾਂ ਡਿੱਗਦਾ
1: ਜੀ, ਬਿਲਕੁਲ,
0: ਹੈ ਨਾ। ਤੇ ਜਿਹੜਾ ਤੇਲ ਦੀਵੇ ਦੇ ਵਿੱਚ ਪਾਇਆ ਜਾਂਦਾ ਉਹ ਦੀਵੇ ਦੀ ਜਾਨ ਲੈ ਲੈਂਦਾ, ਉਹ ਦੀਵਾ ਉਹ ਬੁਝਣ ਦਾ ਕਾਰਨ ਵੀ ਉਹ ਤੇਲ ਹੀ ਹੈ, ਜਦੋਂ ਤੇਲ ਖਤਮ ਹੋ ਗਿਆ ਤਾਂ ਉਹ ਦੀਵਾ ਬੁਝ,
1: ਬਿਲਕੁਲ ਜੀ।
0: ਸੋ ਬਹੁਤੀ ਵਾਰ ਸਾਨੂੰ ਇਹ ਪਤਾ ਕਿ ਆਹ ਚੀਜ਼ ਫਾਇਦੇਮੰਦ ਆ, ਪਰ ਬੇਫਾਇਦਾ ਹੋਣਾ ਵੀ ਬਹੁਤ ਵਾਰ ਫਾਇਦੇਮੰਦ ਹੋ ਸਕਦਾ ਵਾ। ਸਾਨੂੰ ਇਹ ਪਤਾ ਜੇ ਹੋਵੇ ਵੀ ਇੱਥੇ ਯਾਰ ਬੇਫਾਇਦਾ ਹੋ ਜਾ, ਠੀਕ ਹੈ, ਇੱਥੇ ਬੇਫਾਇਦਾ ਹੋ ਕੇ ਵੀ ਬਚਿਆ ਜਾ ਸਕਦਾ,
1: ਬਿਲਕੁਲ। ਔਰ ਜ਼ਰੂਰੀ ਨਹੀਂ ਹੈ, ਮੈਂ ਬਿਲਕੁਲ, ਤੁਸੀਂ ਲੱਖ ਰੁਪਏ ਦੀ ਗੱਲ ਕੀਤੀ, ਜਿਹੜਾ ਜੀਵੇ ਦੀਵੇ ਨੂੰ ਤੁਸੀਂ ਹਨੇਰੀ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਨਾ, ਸਭ ਤੋਂ ਪਹਿਲਾਂ ਉਹ ਫੜਫੜਾ ਕੇ ਤੁਹਾਡੇ ਹੱਥ ਲੂੰਦਾ, ਠੀਕ ਹੈ ਨਾ, ਕਿ ਹਨੇਰੀ ਚੱਲ ਰਹੀ ਹੁੰਦੀ ਆ, ਜਦੋਂ ਹਨੇਰੀ ਚੱਲ ਰਹੀ ਹੈ ਨਾ ਫਿਰ ਬੁੱਝਣ ਦਿਓ, ਕੋਈ ਨਹੀਂ ਯਾਰ ਘੱਟ ਆ। ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਭਾਈ, ਸਿਹਤ ਗਈ, ਪੈਸਾ ਗਿਆ ਤਾਂ ਕੁਛ ਕੁਛ ਗਿਆ, ਸਿਹਤ ਗਈ ਤਾਂ ਸਾਰਾ ਕੁਛ ਗਿਆ, ਹੈ ਨਾ। ਘਰੇ ਡਿਪਰੈਸ਼ਨ, ਹਰੇਕ ਵਕਤ ਨੈਗੇਟਿਵ ਗੱਲਾਂ, ਕੋਈ ਨਹੀਂ ਯਾਰ ਫਿਰ ਕੀ ਹੋ ਗਿਆ। ਕੈਨੇਡਾ ਦੀ ਇੱਕ ਬੜੀ ਤੁਹਾਨੂੰ ਖਾਸੀਅਤ ਗੱਲ ਦੱਸਦਾ, ਬੜੀ ਖਾਸ ਗੱਲ, ਇੱਥੇ ਬੰਦਾ ਰੀਸੈਟ ਬਹੁਤ ਛੇਤੀ ਹੁੰਦਾ। ਕਿਉਂਕਿ ਬਾਹਰਲੇ ਮੁਲਕ ਕਿਤੇ ਹੋਰ ਜਾਓਗੇ ਨਾ ਤੁਸੀਂ, ਇੱਕ ਵਾਰੀ ਬੰਦਾ ਦਿਵਾਲੀਆ ਹੋ ਗਿਆ, 20-25 ਸਾਲ ਬੰਦਾ ਪੈਰਾਂ 'ਤੇ ਨਹੀਂ ਆਉਂਦਾ। ਤੁਸੀਂ ਕੈਨੇਡਾ 'ਚ ਦੇਖ ਲਓ, ਅੱਜ ਬਿਜ਼ਨਸ ਫੇਲ ਹੈ ਨਾ, 6 ਮਹੀਨੇ ਬੰਦੇ ਨੇ ਹੋਰ ਬਿਜ਼ਨਸ ਖੋਲਿਆ ਹੁੰਦਾ, ਰੀਸੈਟ ਬੜੀ ਛੇਤੀ ਹੋ ਜਾਂਦਾ ਬੰਦਾ ਇੱਥੇ, ਕ੍ਰੈਡਿਟ ਦੁਬਾਰਾ ਸਟੈਬਲਿਸ਼ ਹੋਣਾ ਸ਼ੁਰੂ ਹੋ ਜਾਂਦਾ ਸਾਲ ਬਾਅਦ। ਕਿਸੇ ਨੂੰ ਕਰਕੇ ਦੇਖ ਲਿਓ, ਤੁਹਾਡੇ ਬਹੁਤ ਯਾਰ ਦੋਸਤ ਹੋਣਗੇ ਜਿਹੜੇ ਕਿ ਸਾਲ ਪਹਿਲਾਂ ਟਰੈਕਿੰਗ ਕਰਦੇ ਸੀ, ਹੁਣ ਕਹੂਗਾ ਯਾਰ ਮੇਰੀ ਕੱਪੜੇ ਦੀ ਦੁਕਾਨ ਆ, ਜਾਂ ਮੈਂ ਆਹ ਕੰਮ ਕਰਦਾ, ਜਾਂ ਮੈਂ ਆਹ ਬਿਜ਼ਨਸ ਕਰਦਾ, ਉਹ ਬਿਜ਼ਨਸ ਚੇਂਜ ਕਰ ਲੈਂਦੇ, ਬੰਦਾ ਰੀਸੈਟ ਸਿਰਫ ਐ ਮਾੜਾ ਰੀਬੂਟ ਕਰਨ ਦੀ ਲੋੜ ਪੈਂਦੀ, ਕੈਨੇਡਾ 'ਚ ਬੰਦਾ ਰੀਸੈਟ ਬਹੁਤ ਛੇਤੀ ਹੁੰਦਾ।
0: ਆਪਣੇ ਆਪ ਨੂੰ ਇਹ ਹੈ ਵੀ ਤੁਸੀਂ ਸਹੀ ਹੱਥਾਂ 'ਚ ਹੋਵੋ, ਤੁਹਾਨੂੰ ਪਤਾ ਹੋਵੇ ਗਾਈਡੈਂਸ
1: ਤੁਹਾਡਾ ਹੱਥ ਸੜ ਗਿਆ ਸਟੋਵ ਤੋਂ, ਉਹ ਰਾਜਵੀਰ ਬੜਾ ਅਫਸੋਸ ਹੋਇਆ। ਪਰ ਉਹਦੀ ਪੇਨ ਕੌਣ ਲੈ ਰਿਹਾ? ਰਾਜਵੀਰ ਹੀ ਲੈ ਰਿਹਾ, ਉਹਦੇ ਹੱਥ 'ਤੇ ਪੇਨ ਹੋ ਰਹੀ। ਮੈਂ ਥੋੜ੍ਹੀ ਨਾ ਪੇਨ ਕਿਸੇ ਦੀ ਮਹਿਸੂਸ ਕਰ ਸਕਦਾ, ਉਹ ਪੇਨ ਬੰਦਾ ਕਰਦਾ ਮਹਿਸੂਸ, ਪਰ ਤੁਸੀਂ ਦਰਦ ਘਟਾ ਸਕਦੇ ਹੋ, ਦਰਦ ਵੰਡ ਨਹੀਂ ਸਕਦੇ ਕਿਸੇ ਦਾ। ਹਾਂ ਭਾਈ, ਬੜਾ ਅਫਸੋਸ ਹੋਇਆ। ਬੰਦੇ ਨੂੰ ਹੌਸਲਾ ਦੇ ਸਕਦੇ ਹੋ, ਪਰ ਉਹਦੀ ਪੇਨ ਤੁਸੀਂ ਫੀਲ ਨਹੀਂ ਕਰ ਸਕਦੇ।
0: ਮੌਰਗੇਜ ਕਰਾ ਕੇ ਤਾਂ ਬੰਦਾ ਦਰਦ ਵੰਡਾ ਹੀ ਲੈਂਦਾ ਬੰਦਾ।
1: ਬਿਲਕੁਲ ਜੀ, ਦਰਦ ਨਹੀਂ ਵੰਡਾ ਲੈਂਦਾ। ਮੈਂ ਕਹਿੰਦਾ ਜਨਮਾਂ ਜਨਮਾਂ ਦੇ ਰੋਗ ਕੱਟੇ ਜਾਂਦੇ ਨੇ। ਮੇਰੇ ਕੋਲ ਉਹ ਇਹੋ ਜਿਹੇ ਕਲਾਇੰਟ ਆਏ ਨੇ ਜਿਹੜੇ ਕਿ ਮਤਲਬ ਕਹਿ ਲਓ ਵੀ ਹੁਣ ਵੀ ਡਿੱਗੇ ਤਾਂ ਹੁਣ ਵੀ ਡਿੱਗੇ, ਹੈਲਥ ਪੱਖੋਂ ਇੰਨਾ ਕੰਮ ਖਰਾਬ ਹੋ ਗਿਆ।
0: ਕੋਈ ਵਾਰ ਸਾਲ ਸਾਲ ਦੋ ਦੋ ਤਿੰਨ ਤਿੰਨ ਸਾਲ ਮੌਰਗੇਜ ਚੱਲ ਜਾਂਦੀ ਹੈ, ਬੰਦਾ ਕਹਿੰਦਾ ਚਲੋ ਬਾਈ ਹੁਣ ਕੀ ਕਰੀਏ, ਉਹ ਫਸ ਜਾਂਦੇ ਆ।
1: ਮਤਲਬ ਚੱਕਰ ਕੀ ਹੈ,
0: ਉਹਨਾਂ ਨੂੰ ਏਲੈਂਡਰ ਤੱਕ ਲਿਆਉਂਦਾ ਜਾ ਸਕਦਾ ਹੁੰਦਾ ਸੌਖਾ?
1: ਮੈਂ ਉਹੀ ਲੱਗਾ ਕਹਿਣ, ਜਿਹੜਾ ਬੰਦਾ 5% ਰੇਟ ਦੇ ਰਿਹਾ ਨਾ ਉਹ ਫਸਿਆ ਹੀ ਸਮਝੋ, ਜਿਹਦਾ ਰੇਟ 5% ਤੋਂ ਉੱਪਰ ਹੈ। ਜਿਹੜੇ ਬੰਦੇ ਇਸ ਵਕਤ ਬੀ ਸਾਈਡ ਤੋਂ ਨੋ ਜਾਂ ਸੱਜੇ ਖੱਬਿਓਂ ਇਹ ਸੀਟਸ ਤੋਂ ਮੌਰਗੇਜ ਕਰਾਈ ਜਾਂ ਪ੍ਰਾਈਵੇਟ ਤੋਂ ਲਈ ਹੈ ਨਾ ਜੀ, ਕਾਲ ਕਰ ਲਿਓ। ਸਿਰਫ ਸਾਡੇ ਕੋਲ ਚੀਜ਼ ਇੱਕੋ ਹੀ ਚਾਹੀਦੀ ਹੈ, 400 ਤੁਹਾਡਾ ਜਿਹੜਾ ਸਕੋਰ ਹੈ 650 ਤੋਂ ਉੱਪਰ ਚਾਹੀਦਾ। ਕੰਮ ਕਰਦੇ ਹੋ ਕੋਈ ਫਰਕ ਨਹੀਂ, ਠੀਕ ਹੈ ਜੀ, ਕੋਈ ਉਹਦੇ ਨਾਲ ਆਪਾਂ ਨੂੰ ਫਰਕ ਨਹੀਂ ਪੈਂਦਾ। ਕੈਸ਼ 'ਤੇ ਕੰਮ ਕਰਦੇ ਹੋ ਉਹਦੇ ਨਾਲ ਕੋਈ ਫਰਕ ਨਹੀਂ, ਠੀਕ ਹੈ ਜੀ। ਸੈਲਫ ਇੰਪਲੋਇਡ ਹੋ, ਇਨਕਮ ਘੱਟ ਆ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। 650 ਸਕੋਰ ਲਿਆ, ਨੰਬਰ ਮੇਰਾ ਨੋਟ ਕਰਕੇ ਰੱਖ ਲਓ, 416-804-2015-4168-04-2015। ਬੰਦੇ ਦੇ ਸਾਹ ਚੱਲਦੇ ਹੁਣ, ਕੋਈ ਨਹੀਂ, ਬਾਕੀ ਡੀਲ ਮੈਂ ਕਰਾ
0: ਦੂੰਗਾ।
1: ਡੀਲ ਹਾਂ ਨਾ, ਨਹੀਂ ਡੀਲ ਦੇ ਨਾ ਸਾਹ ਚੱਲਦੇ ਹੁਣ, ਡੀਲ ਭਾਵੇਂ ਮਰੀ ਲੈ ਆਓ, ਬੰਦੇ ਦੇ ਸਾਹ ਚੱਲਦੇ ਹੁਣ। ਹਾਂ, ਬੰਦੇ
0: 416-804-2015 ਤੇ ਤੁਸੀਂ ਕਾਲ ਕਰ ਲੈਣੀ ਹੈ, 416-804-2015 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸੋ ਵਕਾਰ ਖਾਨ ਸਾਹਿਬ ਸਾਡੇ ਨਾਲ ਆ ਚੁੱਕੇ ਆ, ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਮੌਰਗੇਜ ਬਾਬਤ। ਪਰਮਜੀਤ ਬਾਈ ਤੋਂ ਹੋਰ ਵੀ ਆਪਾਂ ਕੁਐਸਚਨ ਹੈ ਜਿਹੜੇ ਉਹ ਪੁੱਛਦੇ ਹਾਂ। ਖਾਨ ਸਾਹਿਬ ਜੀ ਨੂੰ ਸਤਿ ਸ਼੍ਰੀ ਅਕਾਲ।
3: ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਾਜਵੀਰ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 or 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਦੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478000 6478000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000 6478000 6478000 6478000
0: ਤੇ ਤੁਸੀਂ ਕਾਲ ਕਰ ਲੈਣੀ ਹੈ, 6478000 6478000 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਵਕਾਰ ਖਾਨ ਸਾਹਿਬ ਨਾਲ। ਖਾਨ ਸਾਹਿਬ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ।
3: ਥੈਂਕ ਯੂ ਸੋ ਮੱਚ ਰਾਜਵੀਰ ਜੀ,
0: ਬਹੁਤ ਬਹੁਤ ਸ਼ੁਕਰੀਆ ਜੀ।

0: ਜਾਣ ਕਿਉਂ ਲੋਕ ਮੁਹੱਬਤ ਕਿਆ ਕਰਦੇ ਆ? ਪਰਮਜੀਤ ਬਾਈ ਹੁਣਾਂ ਨਾਲ
1: ਬਹੁਤ ਵਧੀਆ ਲੱਗ ਰਿਹਾ ਜੀ ਮਿਲ ਕੇ, ਤੇ ਅੱਜ ਕਿਉਂਕਿ ਫੋਨ ਤੇ ਤਾਂ ਗੱਲਬਾਤ ਹੁੰਦੀ ਰਹਿੰਦੀ ਆਪਣੇ ਰੂਟੀਨ ਦੇ ਵਿੱਚ, ਬਟ ਅੱਜ ਫੇਸ ਟੂ ਫੇਸ ਸਟੂਡੀਓ ਚ ਆਏ ਨੇਗੇ ਤੇ ਬੜਾ ਵਧੀਆ ਲੱਗਿਆ ਮਿਲ ਕੇ।
0: ਖਜ਼ਾਨਾ ਬਹੁਤ ਇਹਨਾਂ ਕੋਲ ਗੱਲਾਂ ਬਾਤਾਂ,
1: ਬਿਲਕੁਲ ਜੀ ਬਿਲਕੁਲ,
0: ਸ਼ਾਇਰੀ ਹੋਰ ਪਤਾ ਨੀ ਕੀ ਕੁਛ,
1: ਬਿਲਕੁਲ ਮੇਨ ਅੰਦਰ ਛੁਪਿਆ ਹੋਇਆ।
0: ਹਾਂ, ਮੇਨ ਵੱਡੀ ਗੱਲ ਆ ਕਿ ਇਹਨਾਂ ਦੇ ਕੋਲ ਜਦ ਤੁਸੀਂ ਬੈਠਦੇ ਹੋ ਗੱਲਾਂ ਬਾਤਾਂ ਕਰਦੇ ਹੋ ਘੰਟਿਆਂ ਵਧੀ ਲੰਘ ਜਾਂਦੇ ਆ, ਤੇ ਕੰਮ ਤਾਂ ਜਿਹੜਾ ਹੈਗਾ, ਚਲੋ ਮੌਕੇ ਦਾ ਹੈਗਾ ਹੈਗਾ, ਬਹੁਤ ਲੰਬੇ ਟਾਈਮ ਦਾ ਬਾਈ, ਕਿੰਨੇ ਸਾਲ ਹੋ ਗਏ?
1: ਮੈਨੂੰ 29 ਸਾਲ ਹੋ ਗਏ ਜੀ।
0: 29 ਸਾਲ ਹੋ ਗਏ ਭਾਜੀ, ਇੱਕ ਫੀਲਡ ਦੇ ਵਿੱਚ 29 ਸਾਲਾਂ ਦਾ ਕੋਈ ਛੋਟਾ ਬਹੁਤ ਐਕਸਪੀਰੀਅੰਸ ਨਹੀਂ ਹੈ,
1: ਬਹੁਤ ਵੱਡਾ ਐਕਸਪੀਰੀਅੰਸ ਹੁੰਦਾ।
0: 416-804-2015 ਇਹਨਾਂ ਦਾ ਨੰਬਰ ਆ, ਜੇ ਤੁਹਾਡਾ ਕੰਮ ਕਿਤੇ ਅੜਿਆ ਹੋਇਆ, ਮੈਂ ਇਹਨਾਂ ਦੀ ਇੱਕ ਗੱਲ ਹੁੰਦੀ ਸੀ,
1: ਹੁਣ ਵੀ ਕਹਿੰਦਾ ਵੀ ਜਿਹੜਾ ਕੰਮ ਬਾਹਰੋਂ ਹੁੰਦਾ ਕਰਵਾ ਲਓ, ਜਿਹੜਾ ਨਹੀਂ ਹੁੰਦਾ ਉਹ ਪਰਮਜੀਤ ਕੋਲ ਲਿਆਓ। ਗੱਲ ਮੈਂ ਇਸ ਕਰਕੇ ਕਹਿੰਦਾ, ਦੇਖੋ ਆਪਣੇ ਕੋਲ 160 ਬੰਦੇ ਦੀ ਟੀਮ ਕੰਮ ਕਰਦੀ, ਕਿਸੇ ਨਾ ਕਿਸੇ ਨੂੰ ਤੁਸੀਂ ਕਰਨਾ, ਉਹ ਘੁੰਮ ਕੇ ਫਿਰ ਮੇਰੇ ਕੋਲ ਆ ਜਾਣੀ, ਕੋਈ ਹੰਕਾਰ ਵਾਲੀ ਗੱਲ ਨਹੀਂ। ਮੈਂ ਇਸ ਚੀਜ਼ ਦਾ ਪੂਰਾ ਆਪਾਂ ਨੂੰ ਮਾਣ ਹੈ, ਔਰ ਪਹਿਲਾ ਸਿਰਾ ਸਾਰੇ ਮੀਡੀਆ ਨੂੰ ਰਾਜਵੀਰ ਜੀ ਤੁਹਾਨੂੰ ਜਾਂਦਾ, ਫਿਰ ਦੂਸਰਾ ਕਲਾਇੰਟ ਨੂੰ ਜਿਹੜਾ ਘਰ 'ਚ ਜਾਂ ਸਾਡੇ ਆਫਿਸ ਦੇ ਵਿੱਚ ਬੱਲਬ ਬਲਦੇ ਜਾਂ ਆਟਾ ਤੇਲ ਸਾਡੇ ਘਰੇ ਜਾਂਦਾ, ਇਹਨਾਂ ਦੇ ਨਾਲ ਹੀ ਸਾਨੂੰ ਕਿਹੜਾ ਬੈਂਕ ਤਨਖਾਹ ਦਿੰਦੀ, ਠੀਕ ਹੈ ਜੀ ਮਾਲ ਸਾਹਿਬ, ਇੱਦਾਂ ਹੀ ਹੈ ਨਾ, ਸਾਨੂੰ ਤਾਂ ਸਾਨੂੰ ਨਾ ਕੋਈ ਤੁਹਾਨੂੰ ਕੋਈ ਦਿੰਦਾ ਤਨਖਾਹ, ਨਾ ਕੋਈ ਸਾਨੂੰ ਤਨਖਾਹ ਮਿਲਦੀ, ਨਾ ਉਹਨੂੰ ਤਨਖਾਹ ਮਿਲਦੀ, ਸਹੀ ਤਾਂ ਰੋਜ਼ ਖੂਹ ਪੱਟਣਾ, ਰੋਜ਼ ਪਾਣੀ ਪੀਣਾ। ਇਸ ਕਰਕੇ ਕੋਸ਼ਿਸ਼ ਕਰੀ ਦੀ ਯਾਰ ਕਿਸੇ ਨੂੰ ਨਾਰਾਜ਼ ਨਾ ਕਰੀਏ ਰਾਜਵੀਰ, ਜਿਹਦਾ ਕੰਮ ਹੋ ਜਾਵੇ ਵਧੀਆ ਤਰੀਕੇ ਨਾਲ ਕਰਦੀ ਯਾਰ, ਤਾਂ ਕਿ ਕੋਈ ਕੱਲ੍ਹ ਨੂੰ ਹੋਰ ਵੀ ਬੰਦਾ, ਕਿਉਂਕਿ ਛੋਟਾ ਜਿਹਾ ਤਾਂ ਬ੍ਰੈਂਪਟਨ ਆ, ਕਿੱਥੇ ਗਰੋਸਰੀ ਸਟੋਰਾਂ 'ਚ ਲੁਕਦੇ ਫਿਰਾਂਗੇ, ਇੱਕ ਦੂਸਰੇ ਤੋਂ ਮੂੰਹ ਲਗਾਉਂਦੇ ਫਿਰਾਂਗੇ, ਹੈ ਨਾ,
0: ਇਹ ਵੱਡੀ ਚੀਜ਼ ਆ,
1: ਹਾਂ ਵੱਡੀ ਚੀਜ਼ ਆ। ਪਰ ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਵੀ ਯਾਰ ਸਮੇਂ ਤੋਂ ਪਹਿਲਾਂ ਹੀ ਆ ਜਾਇਆ ਕਰੋ, ਹੈ ਨਾ, ਖੜੇ ਪੈਰ ਜਦੋਂ ਤੁਸੀਂ 5 ਕੁ ਦਿਨ ਰਹਿ ਗਏ ਕਲੋਜ਼ਿੰਗ ਨੂੰ, ਫਿਰ ਤਾਂ ਬੰਦੇ ਨੇ ਫਾਇਦਾ ਚੱਕਣਾ ਹੀ ਆ, ਚਾਹੇ ਪਰਮਜੀਤ ਹੈ, ਚਾਹੇ ਰਾਜਵੀਰ ਹੈ, ਚਾਹੇ ਮੋਹਨ ਸਾਹਿਬ, ਕੋਈ ਵੀ, ਉਹਨੂੰ ਪਤਾ ਵੀ ਹੁਣ ਕਿਤੇ ਜਾਣਾ ਨਹੀਂ, ਸਾਰੇ ਪਾਸੇ ਘੁੰਮ ਲਿਆ ਇਹਨਾਂ ਨੇ, ਵੀ ਹੁਣ 5 ਦਿਨ ਰਹਿ ਗਏ, ਵੀ ਹੁਣ ਟੰਗ ਲਓ, ਜਿਹੜਾ ਟੰਗ ਹੁੰਦਾ ਬੰਦਾ
0: ਉਹ ਤੁਹਾਡਾ, ਉਹ ਚਾਚਾ ਨਹੀਂ ਹੈਗੇ, ਉਹ ਬੜੀ ਗੱਲ,
1: ਚਾਚਾ ਬਖਸ਼ੀ,
0: ਹਾਂ ਚਾਚਾ ਬਖਸ਼ੀ, ਉਹ ਨਹੀਂ ਆਇਆ ਕਦੇ,
1: ਉਹ ਚਾਚਾ ਬਖਸ਼ੀ ਦੀ ਲੱਤ ਟੁੱਟੀ ਆ,
0: ਹਾਂ
1: ਉਹ ਆਇਆ, ਉਹਦਾ ਉਹਨੂੰ ਇਲਾਜ ਕਰਾਉਣ ਭੇਜਿਆ ਇੰਡੀਆ।
0: ਅੱਛਾ, ਉਹ ਬਹੁਤ ਗੱਲਾਂ ਹੁੰਦਾ ਵੀ ਚਾਚਾ ਬਖਸ਼ੀ ਇਹਨਾਂ ਦਾ ਕਮਾਲ ਦਾ ਬੰਦਾ, ਉਹ ਇਨਸਾਨ ਬਹੁਤ ਕਮਾਲ ਦਾ,
1: ਬਹੁਤ ਵਧੀਆ ਜੀ, ਇੱਥੇ ਹੋ ਕੇ ਗਿਆ ਸਟੂਡੀਓ ਦੇ ਵਿੱਚ ਵੀ ਬਹਿ ਕੇ ਗਿਆ, ਉਹਦੀਆਂ ਗੱਲਾਂ ਬੜੀਆਂ ਕਾਮਯਾਬ ਹੁੰਦੀਆਂ।
0: ਉਹ ਚਾਚਾ ਬਖਸ਼ੀ ਦੇ,
1: ਚਾਚਾ ਬਖਸ਼ੀ ਦੇ, ਮੈਂ ਉਹਨਾਂ ਕੱਲ ਪਰਸੋਂ ਫੋਨ ਦੇ ਉੱਤੇ ਗੱਲ ਕਰਦਾ ਸੀ, ਤੇ ਮੈਨੂੰ ਕਹਿੰਦਾ ਕੰਮ ਕਿਵੇਂ ਚੱਲਦਾ, ਤੇ ਮੈਂ ਕਿਹਾ ਯਾਰ ਕੰਮ ਹਲੇ ਠੰਡੇ ਹੀ ਆ, ਮੈਂ ਕਿਹਾ ਘਾਟੇ ਵਾਧੇ ਚੱਲੀ ਜਾਂਦੇ, ਕਹਿੰਦਾ ਯਾਰ ਪਤਾ ਕੀ ਆ, ਘਾਟਾ ਵਾਧਾ ਤਾਂ ਰੱਬ ਦੇ ਹੱਥ ਹੀ ਆ, ਤੇ ਮੈਂ ਕਿਹਾ ਬੰਦੇ ਦੇ ਹੱਥ ਕੀ ਆ, ਕਹਿੰਦਾ ਬੰਦੇ ਦੇ ਹੱਥ ਸੈੱਲ ਫੋਨ ਹੀ ਆ ਇਕੱਲਾ,
0: ਗੁੱਸਾ
1: ਕਰ ਜਾਂਦਾ ਇਹਨੂੰ, ਇਰਸ਼ਾਦ ਕਹੋ, ਇਹ ਬੜਾ ਤਗੜਾ ਸ਼ਾਇਰ ਹੈ ਭਰਾ ਸਾਡਾ।
0: ਅੱਛਾ, ਆ ਲਓ, ਇਹੀ ਆ ਵੀ ਬੰਦੇ ਦੇ ਹੱਥ ਸੈੱਲ ਫੋਨ ਹੈ, ਸੈੱਲ ਫੋਨ ਨੇ ਲੋਕਾਂ ਨੂੰ ਚੁੱਪ ਕਰਾਤਾ
1: ਜੀ,
0: ਸੈੱਲ ਫੋਨ ਤੋਂ ਹੀ ਆ ਇਹ, ਆ 417 ਜਿਹੜੀ ਲਿਖੀਆਂ, ਬੋਲਦਾ ਨਾ ਕੋਈ ਸਭ ਚੁੱਪ ਚਾਪ ਰਹਿੰਦੇ ਆ, ਬੋਲਦਾ ਨਾ ਕੋਈ ਸਭ ਚੁੱਪ ਚਾਪ ਰਹਿੰਦੇ ਆ, ਪਹਿਲਾਂ ਜਿਹਾ ਪਿਆਰ ਹੈ ਨੀ ਇਹੋ ਗੱਲ ਕਹਿੰਦੇ ਆ, ਪਹਿਲਾਂ ਅਰਗਾ ਹੁਣ ਪਿਆਰ ਹੈ ਨੀਗਾ ਘਰਾਂ ਦੇ ਵਿੱਚ, ਹੋਣਾ ਵੀ ਕਿੱਥੋਂ ਆ, ਬੋਲਦਾ ਨਾ ਕੋਈ ਸਭ ਚੁੱਪ ਚਾਪ ਰਹਿੰਦੇ ਆ, ਪਹਿਲਾਂ ਜਿਹਾ ਪਿਆਰ ਹੈ ਨੀ ਇਹੋ ਗੱਲ ਕਹਿੰਦੇ ਆ, ਕਾਗਜ਼ ਦੇ ਫੁੱਲਾਂ ਚੋਂ ਸੁਗੰਧ ਕਦੇ ਆਵੇ ਨਾ, ਰੱਬ ਚੁੱਪ ਵਾਲਾ ਜਿੰਦਾ ਕਦੇ ਕਿਸੇ ਘਰੇ ਲਾਵੇ ਨਾ, ਕਿਉਂਕਿ ਚੁੱਪ ਵਾਲਾ ਜਿੰਦਾ ਨਾ ਕਦੇ ਕਿਸੇ ਘਰੇ ਲੱਗੇ, ਵੀ ਸਾਰੇ ਚੁੱਪ ਹੋਣ, ਹੱਥਾਂ 'ਚ ਸੈੱਲ ਫੋਨ ਹੋਣ, ਕਿਉਂ ਜੀ?
1: ਮੈਂ ਨਾ ਰਾਜਵੀਰ, ਮੇਰੀ ਅੱਜ ਗੱਲ ਪੱਲੇ ਬੰਨ ਲਓ ਸਾਰੇ ਤੁਸੀਂ,
0: ਹਾਂਜੀ,
1: ਜੇ ਤੁਸੀਂ ਬੋਲ ਕੇ ਕਮਿਊਨੀਕੇਸ਼ਨ ਜਲਦੀ ਨਾ ਸ਼ੁਰੂ ਕੀਤਾ, ਟਾਈਮ ਆ ਜਾਣਾ, ਤੁਸੀਂ ਇੱਕ ਦੂਸਰੇ ਦੀ ਆਵਾਜ਼ ਸੁਣਨ ਨੂੰ ਤਰਸੋਗੇ, ਘਰ ਦੇ ਵਿੱਚ ਬੈਠੇ ਭਾਜੀ ਇੱਕ ਦੂਸਰੇ ਨੂੰ ਟੈਕਸ ਕਰੀ
0: ਜਾਂਦੇ,
1: ਬੋਲਣਾ
0: ਬਹੁਤ ਜ਼ਰੂਰੀ ਆ, ਚਾਹੇ ਤੁਸੀਂ ਘਰ 'ਚ ਗੱਲਾਂ ਹੋਣੀਆਂ ਬਹੁਤ ਜ਼ਰੂਰੀ ਨੇ, ਗੱਲਾਂ ਮੁੱਕ ਚੱਲੀਆਂ ਘਰਾਂ ਦੇ ਵਿੱਚੋਂ,
2: ਬਿਲਕੁਲ। ਉਹ ਇੱਕ ਨਾ ਮੈਂ ਸਟੋਰੀ ਜੀ ਪੜ੍ਹ ਰਿਹਾ ਸੀਗਾ, ਵੀਡੀਓ 'ਚ ਦੇਖ ਰਿਹਾ ਸੀ ਇੰਸਟਾਗ੍ਰਾਮ ਦੇ ਉੱਪਰ, ਉਹ ਕਹਿੰਦਾ ਮੈਨੂੰ ਤਾਂ ਰਾਤ ਪਤਾ ਲੱਗਿਆ ਵੀ ਸਾਡੇ ਘਰ ਦੇ ਬੰਦੇ ਬਹੁਤ ਵਧੀਆ ਨੇ।
0: ਅੱਛਾ,
2: ਉਹ ਕਹਿੰਦਾ ਕੀ ਗੱਲ, ਕਹਿੰਦਾ ਰਾਤ ਮੇਰੇ ਫੋਨ ਦਾ ਇੰਟਰਨੈਟ ਖਤਮ ਹੋ ਗਿਆ, ਕਹਿੰਦਾ ਮੈਂ ਪਰਿਵਾਰਕ ਮੈਂਬਰਾਂ 'ਚ ਬਹਿ ਗਿਆ, ਕਹਿੰਦਾ ਉਹ ਤਾਂ ਬੰਦੀ ਵਾਲੇ ਵਧੀਆ ਨੇ।
1: ਗੱਲਬਾਤ ਕਰਦੇ ਰਹਿਣਾ ਚਾਹੀਦਾ,
2: ਬਖਸ਼ੀ
1: ਨੂੰ ਮੈਂ ਕਾਲ ਕਰਕੇ ਦੇ ਦਾ, ਜੇ ਉਹਨੂੰ ਚੱਕ ਲਈ ਕਾਲ,
0: ਤੁਸੀਂ ਕਰੋ ਉਹਨੂੰ ਕਾਲ, ਜੇਕਰ ਉਹ ਚੱਕਦਾ ਨਾ ਤਾਂ ਆਪਾਂ ਚਾਚੇ ਬਖਸ਼ੀ ਦੀ ਇੱਕ ਅੱਧੀ ਹੋਰ ਗੱਲਬਾਤ ਸੁਣਦੇ ਹਾਂ, ਤੋਂ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਗੱਲਾਂ ਬਾਤਾਂ ਸਾਰੀਆਂ ਚੱਲਦੇ ਰਹਿਣਗੇ, ਤੇ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਇਹ ਸਪੋਂਸਰ ਕੀਤਾ ਜਾ ਰਿਹਾ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਵੱਲੋਂ। ਸੋ ਤੁਸੀਂ ਫਰਨੀਚਰ ਲੈਣਾ ਚਾਹੁੰਦੇ ਤਾਂ ਗ੍ਰੈਂਡ ਫਰਨੀਚਰ 'ਤੇ ਗੇੜਾ ਜ਼ਰੂਰ ਮਾਰ ਕੇ ਆਉਣਾ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ, ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦਾ ਨੰਬਰ ਆ ਜਿਹੜਾ ਮੈਂ ਇਹ ਤੁਹਾਡੇ ਨਾਲ ਸਾਂਝਾ ਕਰ ਦਿੰਦਾ, 416-7481-16 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। 416-748-2116, 416-748-2116 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 'ਤੇ ਤੁਸੀਂ ਜ਼ਰੂਰ ਜਾਇਓ, ਜੇਕਰ ਡਿਸਪੋਜ਼ੇਬਲ ਲੈਣੇ ਆ ਤਾਂ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ। ਸੋ ਚਾਚਾ ਬਖਸ਼ ਨੇ ਕਦੇ ਸ਼ਰਾਬ ਬਾਰੇ ਨਹੀਂ ਗੱਲਬਾਤ ਕੀਤੀ, ਪੀਣ ਵਾਲਿਆਂ ਬਾਰੇ ਨਹੀਂ ਗੱਲਬਾਤ ਕਦੇ ਕੀਤੀ?
1: ਨਹੀਂ, ਸ਼ਰਾਬ ਕੋਈ ਜਿਹੜਾ ਬੰਦਾ ਪੀਂਦਾ ਨਾ ਉਹ ਸ਼ਰਾਬ ਨੂੰ ਕਦੇ ਮਾੜਾ ਕਹਿੰਦਾ ਹੀ ਨਾ, ਕਦੀ ਵੀ ਨਹੀਂ ਕਹਿੰਦਾ ਉਹ ਜਿਹੜਾ ਬੰਦਾ ਸ਼ਰਾਬ ਪੀਂਦਾ। ਹੁਣ ਵੱਡੀ ਗੱਲ ਇਹ ਹੈ ਵੀ ਦੇਖੋ, ਮੈਂ ਹਮੇਸ਼ਾ ਕਹਿੰਦਾ ਚਾਚਾ ਬਖਸ਼ੀ ਬਾਈ, ਜਿੰਨੀ ਚਾਚਾ ਬਖਸ਼ੀ ਪੀਂਦਾ ਮੈਨੂੰ ਤਾਂ ਲੱਗਦਾ ਉਹਨੂੰ ਪੁੱਛ ਲਓ, ਉਹਨੂੰ ਕਹਿੰਦਾ ਤੂੰ ਬੋਤਲ ਕਿਉਂ ਖਤਮ ਕੀਤੀ, ਕਹਿੰਦਾ ਮੇਰਾ ਢੱਕਣ ਗਵਾਚ ਗਿਆ ਕਰਦਾ। ਉਹਦੇ ਕੰਮ ਇਹੋ
2: ਜਿਹੇ, ਦੱਸੋ ਕਦੋਂ ਆ ਰਹੇ ਨੇ ਵਾਪਸ ਇੰਡੀਆ
1: ਉਹਨੇ ਬਸ।
0: ਅੱਛਾ, ਜੇ ਉਹਨੂੰ ਕਹਿੰਦਾ ਬੋਤਲ ਕਦੋਂ ਖਤਮ ਕੀਤੀ, ਕਹਿੰਦਾ ਢੱਕਣ ਗਵਾਚ ਗਿਆ।
1: ਢੱਕਣ ਗਵਾਚ ਗਿਆ,
0: ਢੱਕਣ ਪਹਿਲਾਂ ਗਵਾਉਂਦਾ
1: ਉਹ ਮਾਰੇ ਜੇ ਬਹਾਨੇ ਹੁੰਦੇ ਨੇ ਸ਼ਰਾਬੀਆਂ ਦੇ। ਬਟ ਮੈਂ ਕਹਿੰਦਾ ਹੁੰਦਾ ਵੀ ਕਿਸੇ ਹੌਬੀ ਤੱਕ ਠੀਕ ਹੈ, ਸ਼ੌਂਕ ਤੱਕ ਠੀਕ ਹੈ, ਜਦੋਂ ਕਿਸੇ ਚੀਜ਼ ਦੀ ਆਦਤ ਬਣ ਜਾਂਦੀ ਨੇ ਇਹ ਬਾਅਦ 'ਚ ਤੰਗ ਬਹੁਤ ਕਰ।
0: ਕਹਿੰਦੇ ਬਾਈ ਉਹ ਕਿਸੇ ਦਿਨ ਨਾ, ਜਿਵੇਂ ਚਾਚਾ ਬਖਸ਼ੀ ਵਰਗਾ ਸੀਗਾ, ਉਹਦੇ ਮੱਥੇ 'ਤੇ ਸੱਟ ਲੱਗ ਗਈ ਹੈ ਨਾ ਇੱਥੇ, ਡਾਕਟਰ ਕਹਿੰਦਾ ਵੀ ਤੂੰ ਰਮ ਲਾ ਲਿਆ ਕਰ ਥੋੜ੍ਹੀ ਮੋਟੀ, ਇਹਦੇ ਨਾਲ ਸੱਟ ਹੋ ਜਾਊਗਾ। ਉਹ 3-4 ਦਿਨਾਂ ਬਾਅਦ ਫਿਰ ਡਾਕਟਰ ਕੋਲ ਗਿਆ, ਕਹਿੰਦਾ ਜੀ ਫਰਕ ਪਿਆ ਨਹੀਂ। ਡਾਕਟਰ ਕਹਿੰਦਾ ਵੀ ਤੂੰ ਤੈਨੂੰ ਕਹਿੰਦੇ ਰਮ ਲਾ ਲਿਆ ਕਰ, ਕਹਿੰਦਾ ਜੀ ਮੈਂ ਟਰਾਈ ਤਾਂ ਕਰਦਾ, ਗਲਾਸ ਮੂੰਹ ਤੋਂ ਉੱਤੇ ਜਾਂਦਾ ਜੀ, ਕਹਿੰਦਾ ਉੱਥੇ ਤੱਕ ਹੀ ਖਤਮ ਹੋ ਜਾਂਦਾ।
1: ਉਹਦੀ ਇੰਸ਼ੋਰੈਂਸ ਇੰਨੀ ਸੀ ਨਾ ਤਦ ਉਹ ਗਿਆ ਇੰਡੀਆ।
0: ਅੱਛਾ, ਚਾਚੇ ਬਖਸ਼ੀ ਦੇ
1: ਨਾ ਨਾ ਲੱਤ, ਇੱਥੇ ਲੱਤ ਪੜਵਾ ਲਈ ਹੁਣ, ਦੂਸਰਾ ਪ੍ਰੈਸ਼ਰ ਵਾਸ਼ਰ ਨਹੀਂ ਹੁੰਦਾ, ਉਹਦੇ ਨਾਲ ਪੈਰ ਲੱਗਾ ਸੀ ਧੋਣ ਦਾ, ਉਹਨੇ ਪੈਰ ਪਾੜ ਲਿਆ ਉੱਥੋਂ
0: ਪ੍ਰੈਸ਼ਰ ਨਾਲ।
1: ਹਾਂ, ਪ੍ਰੈਸ਼ਰ ਵਾਸ਼ਰ ਨਾਲ। ਤੇ ਮੈਂ ਇਹਨੂੰ ਕਿਹਾ, ਮੈਂ ਕਹਿੰਦਾ ਯਾਰ ਮੇਰੇ ਟਾਂਕੇ ਲਵਾ ਲਿਆ, ਮੈਂ ਕਿਹਾ ਤੇਰੀ ਇੰਸ਼ੋਰੈਂਸ ਇੰਨੀ ਤੇ ਇੱਥੇ ਖਰਚਾ ਲੱਗ ਜਾਣਾ ਤੇਰਾ 25-20 ਹਜ਼ਾਰ।
0: ਬਿਲਕੁਲ।
1: ਤਾਂ ਕਹਿੰਦਾ ਯਾਰ ਟਾਂਕੇ ਲਾਉਣੇ, ਮੈਂ ਕਿਹਾ ਪੀਕੋ ਕਰਾਉਣੀ ਉੱਤੇ ਇੰਨੇ ਪੈਸੇ ਲੱਗਣੇ, ਆਹ ਨੂੰ ਪੱਟੀ ਪੁੱਟੀ ਬੰਨ ਕੇ ਭੇਜਿਆ ਇੰਡੀਆ,
0: ਮੈਂ ਕਿਹੜਾ ਕਢਾਈ ਕਰਾਉਣੀ ਹੈ। ਕਮਾਲ ਦੀਆਂ ਸ਼ਖਸੀਅਤਾਂ ਨੇ ਬਾਈ ਤੁਹਾਡੇ ਕੋਲ, ਹੈ ਨਾ,
1: ਪਰੇ ਤੋਂ ਪਰੇ।
0: ਜਾਜਾ ਬਖਸ਼ੀ, ਤੁਸੀਂ ਬਾਈ ਫਸਟ ਮੌਰਗੇਜ ਕਰਵਾਉਣੀ ਆ, ਸੈਕਿੰਡ ਮੌਰਗੇਜ ਕਰਵਾਉਣੀ ਆ, ਜਾਂ ਫਿਰ ਤੁਸੀਂ ਰੀਫਾਈਨੈਂਸ ਕਰਵਾਉਣਾ ਚਾਹੁੰਦੇ ਹੋ, ਤਾਂ ਤੁਸੀਂ ਇੱਕ ਨੰਬਰ ਆ ਜਿਹੜਾ ਪਰਮਜੀਤ ਬਾਈ ਹੋਣਾ ਦਾ, ਇਹਨਾਂ ਦੀ ਟੀਮ ਦਾ ਨੋਟ ਕਰਕੇ ਰੱਖ ਲਓ, ਬੇਫਿਕਰ ਹੋ ਗਏ। ਜਿਸ ਖੁੱਲ੍ਹਦਿਲੀ ਨਾਲ ਇਹ ਇੱਥੇ ਗੱਲਾਂ ਬਾਤਾਂ ਕਰਦੇ, ਇਸੇ ਖੁੱਲ੍ਹਦਿਲੀ ਨਾਲ ਤੁਹਾਨੂੰ ਮਿਲਣਗੇ। ਗ੍ਰੀਨ ਟੀ ਪਿਆਉਣਗੇ ਪਹਿਲਾਂ, ਤਾਂ ਗ੍ਰੀਨ ਟੀ ਬਹੁਤ ਪਿਆਉਂਦੇ ਆ, ਬਿਸਕੁਟ ਨਾਲ ਰੱਖ ਕੇ, ਕਿਉਂ ਜੀ?
1: ਪਰ ਰਾਜਵੀਰ ਇੱਕ ਗੱਲ ਬੇਨਤੀ ਪ੍ਰਵਾਨ ਕਰਿਓ ਮੇਰੀ, ਤੁਸੀਂ ਕਰਿਓ ਹਨਾ, ਜਦੋਂ ਮੈਂ ਸਟੂਡੀਓ ਜਾਇਆ ਮੇਰੇ ਨਾਲ ਮੌਰਗੀ ਦੀ ਗੱਲ ਨਾ ਕਰਿਆ।
0: ਮੇਰਾ ਜੀ ਕਰਦਾ ਫਿਰ ਕਿਤੇ ਕਿਤੇ ਕਰਨੀ ਪੈਂਦੀ ਹੈ ਮੈਨੂੰ, ਨਹੀਂ ਤੁਹਾਡੇ ਸਟਾਫ ਵਾਲਿਆਂ ਨੇ ਭੇਜਿਆ ਨਹੀਂ ਕਰਨਾ, ਕਿਸੇ ਉਹਨਾਂ ਨੇ ਕਿਹਾ ਤਾਂ ਹੋਰੀ ਗੱਲਾਂ ਮਾਰ ਕੇ ਮੁੜਿਆ।
1: ਨਹੀਂ, ਪਤਾ ਕੀ ਹੈ, ਮੈਨੂੰ ਬੜੀ ਦੇਰ ਬਾਅਦ, ਹੁਣ ਮੈਨੂੰ ਇਹ ਨਹੀਂ ਪਤਾ 1000 ਬੰਦਾ ਸੁਣਦਾ 2000 ਸੁਣਦਾ, ਯਾਰ ਕਿਸੇ ਦੇ ਚਿਹਰੇ 'ਤੇ ਥੋੜ੍ਹੀ ਜਿਹੀ ਵੀ ਸਮਾਈਲ ਆ ਗਈ ਨਾ,
0: ਆਈ ਤਾਂ ਹੋਊ ਅੱਜ, ਅੱਜ ਤਾਂ ਆਈ ਹੋਊ,
1: ਮਜ਼ਾ ਆ ਜਾਊ
0: ਅੱਜ, ਆਈ ਹੋ।
1: ਹਾਂ, ਜਿੰਨੇ ਭਾਵੇਂ ਕਿਸੇ ਦੇ ਕੋਈ ਹੋਵੇ, ਜੈਂਟਰ ਮੇਲ ਹੋਵੇ ਫੀਮੇਲ ਹੋਵੇ, ਅਗਰ ਥੋੜੀ ਜਿਹੀ ਮੁਸਕਰਾਹਟ ਆ ਗਈ ਨਾ,
0: ਤੁਸੀਂ ਦੱਸਿਓ ਯਾਰ ਸਾਨੂੰ ਮੈਸੇਜ ਕਰਕੇ ਵੀ ਤੁਸੀਂ ਆਨੰਦ ਲੈ ਰਹੇ ਹੋ ਗੱਲਾਂ ਬਾਤਾਂ ਦਾ, ਮੈਨੂੰ ਸਾਨੂੰ, ਅਸੀਂ ਤਾਂ ਇੱਥੇ ਸਟੂਡੀਓ 'ਚ ਬੈਠੇ ਆਨੰਦ ਲੈ ਰਹੇ ਹਾਂ,
2: ਬਿਲਕੁਲ ਪੂਰਾ।
0: ਤੇ ਸਾਡੇ ਨਾਲ ਨਾਗਪਾਲ ਸਾਹਿਬ ਆ ਗਏ ਦੁਬਾਰੇ। ਨਾਗਪਾਲ ਸਾਹਿਬ ਜੀ, ਇੱਕ ਵਾਰ ਫਿਰ ਤੋਂ ਸਤਿ ਸ਼੍ਰੀ ਅਕਾਲ ਜੀ। ਅਸੀਂ ਦੱਸ ਦਈਏ ਕਿ ਭਾਈ ਅਗਸਤ ਤੋਂ ਬਾਅਦ ਰੂਲ ਆ ਜਿਹੜੇ ਉਹ ਚੇਂਜ ਹੋ ਜਾਣੇ ਆ, ਫਿਰ ਤੁਹਾਨੂੰ ਗ੍ਰਾਂਟ ਆ ਜਿਹੜੀ ਉਹ ਨਹੀਂ ਮਿਲਣੀ ਹੈ, ਲੋਨ ਤੁਹਾਨੂੰ ਮਿਲ ਸਕਦਾ, ਗ੍ਰਾਂਟ ਜਿਹੜੀ ਹੈ ਉਹ ਤੁਹਾਨੂੰ ਨਹੀਂ ਮਿਲਦੀ ਹੈ। ਜੇਕਰ ਤੁਸੀਂ ਪੈਨਸ਼ਨ ਵੀ ਲੈ ਰਹੇ ਹੋ, 60 ਸਾਲ ਦੇ ਹੋ, 65 ਸਾਲ ਦੇ ਹੋ, 40-45-50 ਸਾਲ ਦੇ ਹੋ, ਕੋਈ ਚੱਕਰ ਨਹੀਂ, ਨੋ ਕ੍ਰੈਡਿਟ ਚੈੱਕ, ਨਾ ਕ੍ਰੈਡਿਟ ਚੈੱਕ ਹੋਣਾ, ਨਾ ਕ੍ਰੈਡਿਟ ਹਿੱਟ ਹੋਣਾ। ਸੋ ਤੁਸੀਂ ਇਹਨਾਂ ਨੂੰ ਸਿਰਫ ਅਤੇ ਸਿਰਫ ਆਪਣੇ 10ਵੀਂ ਜਾਂ 12ਵੀਂ ਦਾ ਸਰਟੀਫਿਕੇਟ ਭੇਜ ਦੇਣੇ ਆ, ਅਤੇ 2024 ਦੀ 70,000 ਤੋਂ ਇਨਕਮ ਜੇ ਤੁਹਾਡੀ ਘੱਟ ਆ ਤਾਂ ਤੁਸੀਂ ਐਲੀਜੀਬਲ ਹੋ। ਨਾਗਪਾਲ ਸਾਹਿਬ, ਕੁਛ ਹੋਰ ਐਡ ਕਰਨਾ ਚਾਹੁੰਦੇ ਹੋ?
3: ਬਸ ਲਾਈਕ ਇਹ ਚੀਜ਼ ਹੈ ਕਿ ਜਿਹਨਾਂ ਨੇ ਅਪਲਾਈ ਨਹੀਂ ਕਰਾ ਉਹ ਆਪਣਾ 30-100,000 ਡਾਲਰ ਦਾ ਨੁਕਸਾਨ ਹੀ ਕਰਾ ਰਹੇ ਹੈ, ਕਿਉਂਕਿ ਆਸ ਪੜੋਸ ਵਾਲੇ ਸਭ ਨੇ ਅਪਲਾਈ ਕਰ ਦਿਆ ਹੈ, ਸਿਰਫ 8 ਦਿਨ ਰਹਿ ਗਏ ਹੈ, ਉਸਕੇ ਬਾਅਦ ਗ੍ਰਾਂਟ ਗਵਰਨਮੈਂਟ ਬੰਦ ਕਰ ਰਹੀ ਹੈ। ਹਮੇ ਕਿਆ ਫਰਕ ਪੜਤਾ ਹੈ, ਹਮਾਰੀ ਚੀਜ਼ ਤੋਂ 200-500 ਹੈ, ਆਪ ਨਹੀਂ ਦੇਂਗੇ ਤੋ ਆਪਕਾ ਪੜੋਸੀ ਦੇ ਦੇਗਾ, ਲੇਕਿਨ ਆਪਕਾ ਅਸਲੀ ਨੁਕਸਾਨ ਹੈ 30-100,000 ਡਾਲਰ ਕਾ, ਜਿਸਕਾ ਹਾਫ ਪੋਰਸ਼ਨ ਗ੍ਰਾਂਟਸ ਹੈ। ਕਾਲ ਕਰੇ ਆਫਿਸ ਆਏ 437-264-31-75, 437-264-31-75, 437-264-31-75, ਕਾਲ ਕਰੋ ਤੇ ਐਸਟੀਮੇਟ ਲਓ, ਆਫਿਸ ਆਓ।
0: 437-264-31-75 ਤੇ ਤੁਸੀਂ ਕਾਲ ਕਰ ਲੈਣੀ ਹੈ, 437-264-31-75 ਤੇ। ਇਹਨਾਂ ਨੂੰ ਫੀਸ ਤੁਹਾਡੇ ਕੋਲ ਅਕਾਊਂਟ 'ਚ ਆਉਣ ਤੋਂ ਬਾਅਦ $200 ਜਾਂ $500 $499 ਬਣਦੀ ਹੈ, ਉਹ ਬਾਅਦ 'ਚ ਦੇਣੀ ਜਦੋਂ ਤੁਹਾਡੇ ਕੋਲ ਤੁਹਾਡੇ ਪੈਸੇ ਆ ਜਾਣ। ਸੋ 437-264-31-75, ਬਹੁਤ ਧੰਨਵਾਦ ਸਰ, ਥੈਂਕ ਯੂ।
3: ਥੈਂਕ ਯੂ ਜੀ,
0: ਬਹੁਤ ਬਹੁਤ ਧੰਨਵਾਦ ਜੀ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਜਿੱਥੇ ਸਾਡੀ ਗੱਲਬਾਤ ਪਰਮਜੀਤ ਬਾਈ ਉਹਨਾਂ ਨਾਲ ਚੱਲ ਰਹੀ ਹੈ, ਸੈਮੀ ਢਿੱਲੋਂ ਸਾਹਿਬ ਵੀ ਆ ਗਏ। ਢਿੱਲੋਂ ਸਾਹਿਬ ਨੂੰ ਵੀ ਬਹੁਤ ਦਹਾਕਿਆਂ ਦਾ ਜੀ ਐਕਸਪੀਰੀਅੰਸ, ਅਤੇ ਇਹ ਵੀ ਤੁਹਾਡੇ ਵਾਂਗੂ ਜਿਵੇਂ ਤੁਸੀਂ ਇੱਕੋ ਫੀਲਡ ਦੇ ਵਿੱਚੋਂ, ਢਿੱਲੋਂ ਸਾਹਿਬ ਵੀ ਇੱਕੋ ਫੀਲਡ ਦੇ ਵਿੱਚ ਬਹੁਤ ਬਹੁਤ ਲੰਬੇ ਸਮੇਂ ਤੋਂ ਆ। ਢਿੱਲੋਂ ਸਾਹਿਬ ਜੀ, ਇਹਨੂੰ ਸਤਿ ਸ਼੍ਰੀ ਅਕਾਲ।
4: ਬਿਲਕੁਲ ਜੀ, ਥੈਂਕ ਯੂ ਸੋ ਮਚ ਰਾਜਵੀਰ ਜੀ ਔਰ ਪਰਮਜੀਤ ਨੂੰ ਔਰ ਜਿੰਨੇ ਵੀ ਸਰੋਤੇ ਆਪਾਂ ਨੇ ਨਾਲ ਜੁੜੇ ਆ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਸੋ ਪਰਮਜੀਤ ਬਾਈ, ਚਾਚਾ ਬਖਸ਼ੀ ਕਿਤੇ ਕੰਮ ਬਾਰੇ ਨਹੀਂ ਕੁਛ ਕਹਿੰਦਾ ਹੈਗਾ ਵੀ ਜਿਹਨਾਂ ਦਾ ਕੋਈ ਕੰਮ ਕਿਤੇ ਬੰਦਾ ਬਦਲ ਲੈਂਦਾ ਜਾਂ ਨਹੀਂ ਬਦਲਦਾ ਜਾਂ ਕੋਈ ਹੋਰ ਕੋਈ ਚਾਚੇ ਬਖਸ਼ੀ ਦੀ ਇੱਕ ਅੱਧੀ ਗੱਲ ਸਾਨੂੰ ਹੋਰ ਸੁਣਾਓ।
1: ਨਹੀਂ, ਮੈਂ ਤੁਹਾਨੂੰ ਕੰਮ ਦੀ ਗੱਲ ਦੱਸਦਾ ਵੀ ਕਸਮੀ ਗੱਲ ਆ, ਮੈਂ ਝੂਠ ਨਹੀਂ ਮਾਰਦਾ, ਕੋਈ ਇਹੋ ਜਿਹਾ ਕੰਮ ਆ ਤੁਸੀਂ ਚਾਚੇ ਬਖਸ਼ੀ ਨੂੰ ਕਹਿ ਕੇ ਦੇਖ ਲਓ।
0: ਹਾਂ,
1: ਉਹਨੂੰ ਕਹਿਣਾ ਨਹੀਂ, ਮੈਨੂੰ ਨਹੀਂ ਪਤਾ।
0: ਅੱਛਾ, ਕਹਿਣ ਦਾ ਮੈਨੂੰ ਪਤਾ।
1: ਹਾਂ, ਉਹ ਕੁਛ ਉਹਨੂੰ ਪੁੱਛ ਲਓ ਭਾਜੀ। ਉਹ ਤਾਂ ਇੱਥੋਂ ਉਹਨੂੰ ਪਤਾ ਨਹੀਂ ਕਿੰਨੇ ਕੁ ਪੈਸੇ ਵੱਟੇ, ਇੱਥੋਂ ਕਰੀਮਾਂ ਜਿਹੀਆਂ ਲੈ ਗਿਆ ਜਿਹੜੀਆਂ ਜ਼ਖਮਾਂ ਦੇ ਲਾਉਣ ਵਾਲੀਆਂ ਨੇ, ਉੱਥੇ ਆਪਣੀਆਂ ਸ਼ੀਸ਼ੀਆਂ ਬਾਏ ਕਰਕੇ ਉਹ 'ਚ ਪਾ ਕੇ ਬੈਠਾ ਇੱਕ ਦਿਨ, ਉੱਥੇ ਵੇਚੀ ਵੁੱਚੀ ਜਦੋਂ ਉੱਥੇ ਪੈਸੇ ਬਣਾਈ ਜਾਂਦਾ, ਇੱਥੋਂ ਪਤਾ ਨਹੀਂ ਕਿਹੜੀਆਂ ਲੈ ਗਿਆ ਕਰੀਮਾਂ 3-4 ਉਹ ਜ਼ਖਮਾਂ ਦੇ ਲਾਉਣ ਵਾਲੀਆਂ। ਮੈਂ ਕਿਹਾ ਨਹੀਂ ਕਿੰਨੀਆਂ ਕਰੀਮਾਂ ਕਰਨੀਆਂ ਕੀ ਮਿਲ ਗਿਆ, ਆਪਣਾ ਪੈਰ ਪਾਟਾ ਤਾਂ ਉੱਥੇ ਲੈ ਕੇ ਚਲਿਆ ਬੰਦਾ। ਭਾਜੀ, ਜਗਾੜੀ ਹੀ ਚਾਹੀਦਾ ਚਾਚੇ ਬਖਸ਼ੀ ਵਰਗਾ, ਚਾਹੇ ਜਿਹੜੇ ਮਰਜ਼ੀ ਮੁਲਕ 'ਚ ਆ, ਜਗਾੜ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ।
0: ਰੰਗ ਸਾਫ਼ ਕਰਨ ਵਾਲੀ ਕਰੀਮ ਵੀ ਲੈ ਕੇ ਆਓ।
1: ਨਹੀਂ, ਰੰਗ ਭਾਈ ਸਾਫ਼ ਹੋਣਾ ਸਾਡਾ ਦੇਖ ਲਓ ਭਾਜੀ, ਜੇ ਸਾਡਾ ਅਸੀਂ ਨਾ ਕਰਾ ਲੈਂਦੇ ਰੰਗ ਸਾਫ਼ ਹੁੰਦਾ।
0: ਅੱਛਾ, ਚਲੋ ਇੱਕ ਸ਼ੇਅਰ ਸੁਣਾਓ ਜਿਹੜਾ ਤੁਸੀਂ ਉਹ ਸੁਣਾਉਂਦੇ ਫਿਰ ਉਹ ਤੋਂ ਬਾਅਦ ਆਪਾਂ
1: ਕਿਹੜਾ ਸ਼ੇਅਰ ਸੁਣਨਾ ਚਾਹੁੰਦੇ ਦੱਸੋ।
0: ਡੰਗ ਵਾਲਾ
1: ਉਹ ਮੇਰਾ ਥੋੜ੍ਹੀ ਆ
0: ਤਾਂ
1: ਹੁਨਰ ਦਾ।
0: ਹਾਂ, ਉਹ ਸੁਣਾ ਦਿਓ ਕੋਈ ਦਿਨ।
1: ਕਹਿੰਦੇ ਸੀ ਮੈਡਮ ਦਾ ਬੜਾ ਪਿਆਰਾ ਸ਼ੇਅਰ ਹੈ, ਕਹਿੰਦਾ ਰੰਗਣ ਵਾਲੇ ਤੋਂ ਰੰਗ ਸਿੱਖ ਰਹੇ ਆ,
0: ਰੰਗਣ ਵਾਲੇ ਤੋਂ ਰੰਗ ਸਿੱਖ ਰਹੇ ਆ,
1: ਡੰਗਣ ਵਾਲੇ ਤੋਂ ਡੰਗ ਸਿੱਖ ਰਹੇ ਆ,
0: ਡੰਗਣ ਵਾਲੇ ਤੋਂ ਡੰਗ ਸਿੱਖ ਰਹੇ ਆ।
1: ਕਿੰਜ ਬੰਦਾ ਮਾਰਨਾ ਪਰ ਜਾਨ ਨਹੀਂ ਕੱਢਣੀ,
0: ਕਿੰਜ ਬੰਦਾ ਮਾਰਨਾ ਪਰ ਜਾਨ ਨਹੀਂ ਕੱਢਣੀ,
1: ਰਹਿ ਰਹਿ ਸੱਜਣ ਦੇ ਸੰਗ,
0: ਹਾਏ ਹਾਏ ਰਹਿ ਰਹਿ ਸੱਜਣ ਦੇ ਸੰਗ ਸਿੱਖ ਰਹੇ ਆ।
1: ਇਹ ਉਹਨਾਂ ਦਾ ਬੜਾ ਇੱਕ ਮਕਬੂਲ ਸ਼ੇਅਰ ਸੀਗਾ, ਠੀਕ ਹੈ ਜੀ। ਅਤੇ ਔਰ ਇਹ ਜ਼ਿੰਦਗੀ ਦੇ ਨਾਲ ਬੜੇ ਜਿਹੜੇ ਸ਼ਾਇਰ ਨੇ ਨਾ ਜੀ,
0: ਇਹ ਤਾਂ ਕਿਸੇ ਰੰਗ ਡੰਗਣ ਵਾਲੇ ਤੋਂ ਡੰਗ ਸਿੱਖ ਰਹੇ ਹਾਂ, ਰੰਗਣ ਵਾਲੇ ਤੋਂ ਰੰਗ ਸਿੱਖ ਰਹੇ ਹਾਂ,
1: ਡੰਗਣ ਵਾਲੇ ਤੋਂ ਡੰਗ ਸਿੱਖ ਰਹੇ ਹਾਂ,
0: ਜਿਹਨੂੰ ਆਉਂਦਾ ਖੰਘਣਾ ਸੱਜਣਾ ਉਹ ਤੋਂ ਅਸੀਂ ਖੰਘ ਸਿੱਖ ਰਹੇ ਹਾਂ।
1: ਕਹਿੰਦਾ ਇਹ ਵੀ ਰਾਜ਼ ਹੈ, ਕੋਈ ਕਈਆਂ ਨੇ ਐਨਕਾਂ ਲਾਈਆਂ, ਸਮਝਦੀ ਸਮਝ ਨਾ ਬੈਠੀ, ਨਿਗਾਹ ਕਮਜ਼ੋਰ ਹੁੰਦੀ ਹੈ।
0: ਸਮੀ ਭਾਈ ਜੀ, ਕੀ ਹਾਲ ਚਾਲ, ਅੱਜ ਕਿਵੇਂ ਹੋ?
4: ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ ਮਹਿਫਲ ਲੱਗੀ ਹੋਈ ਹੈ,
0: ਆਨੰਦ ਲੈ ਰਹੇ ਹੋ, ਰੌਣਕ ਲੱਗੀ ਹੋਈ ਹੈ।
4: ਬੱਲੇ ਬੱਲੇ ਬੱਲੇ ਬੱਲੇ,
0: ਵਾਹ ਵਾਹ। ਸੋ ਥੋੜਾ ਜਿਹਾ ਦੱਸੋ ਆਪਣੇ ਬਾਰੇ ਵੀ, ਤੇ ਕਿਉਂਕਿ ਬਹੁਤ ਸਾਰੇ ਜਿਹੜੇ ਫੈਮਿਲੀਜ਼ ਨੇ ਉਹ ਸੁਣਦੀਆਂ ਨੇ, ਨਵੇਂ ਵੀ ਆਏ ਹੁੰਦੇ ਆ, ਉਹਨਾਂ ਨੇ ਭਾਈ ਕਿੰਨਾ ਕੋਲ ਰੇਡੀਓ ਹੈਗਾ, ਉਹ ਪਲੱਗ ਹੈਗਾ ਕਿ ਉਹਦੀ ਬੈਟਰੀ ਬੁਟਰੀ ਦੀ ਲੋੜ ਹੀ ਨਹੀਂ ਪੈਂਦੀ, ਪਲੱਗ ਲਾਓ ਗੁਰਬਾਣੀ ਚੱਲਦੀ ਰਹਿੰਦੀ ਹੈ, 24 ਘੰਟੇ ਤੁਸੀਂ ਲਾ ਕੇ ਰੱਖਣਾ, ਚਾਹੇ ਪਲੱਗ ਲਾਈ ਰੱਖੋ ਤੇ ਉਹ ਚੱਲਦੀ ਰਹਿੰਦੀ ਹੈ। ਇੱਕ ਹੈਗਾ ਜੇ ਇੰਡੀਆ ਤੁਸੀਂ ਲੈ ਕੇ ਜਾਣੀ ਆ, ਤੇ ਉਹ 20 ਘੰਟੇ ਦੀ ਬੈਟਰੀ ਵਾਲਾ। ਬਾਜੀ ਦਿਓ ਥੋੜੀ ਜਿਹੀ ਅਪਡੇਟ।
4: ਬਿਲਕੁਲ ਜੀ, ਸੋ ਜਿਹੜਾ ਪਲੱਗ ਐਂਡ ਪਲੇ ਰੇਡੀਓ ਹੈਗਾ ਉਹ ਰਾਈਟ ਨਾਓ ਅਨਫੋਰਚੁਨੇਟਲੀ ਆਊਟ ਆਫ ਸਟਾਕ ਆ। ਉਹ ਜਦੋਂ ਆਪਾਂ ਸ਼ੁਰੂਆਤ ਕੀਤੀ ਸੀਗੀ ਉਹ ਸਟਾਕ ਉਹਦਾ ਇੰਨਾ ਬਾਹਲਾ ਨਹੀਂ ਮੰਗਵਾਇਆ ਸੀਗਾ,
0: ਲੇਕਿਨ
4: ਉਹ 2 ਹਫ਼ਤੇ 'ਚ ਹੀ ਲੋਕਾਂ ਨੇ ਕਹਿੰਦੇ ਹੁੰਦੇ ਆ ਵੀ ਉਹਨੂੰ ਖਤਮ ਕਰਤਾ ਸਟਾਕ, ਆ ਰਿਹਾ 2-4 ਦਿਨਾਂ ਦੇ ਵਿੱਚ ਆ ਜਾਣਾ। ਸੋ ਪਲੱਗ ਐਂਡ ਪਲੇ ਰੇਡੀਓ ਉਹ ਇੱਦਾਂ ਦਾ ਹੈਗਾ ਆ ਕਿ ਤੁਸੀਂ ਜਦੋਂ ਉਹਨੂੰ ਪਲੱਗ ਲਾਉਣੇ ਆ, ਪਹਿਲੀ ਗੱਲ ਤਾਂ ਉਹਦੇ ਵਿੱਚ ਕੋਈ ਬੈਟਰੀ ਨਹੀਂ ਪੈਂਦੀਗੀ, ਸੋ 24 ਘੰਟੇ ਜਿਹੜਾ ਹੈਗਾ ਆ ਉਹ ਪਲੱਗ ਦੇ ਥਰੂ ਤੁਹਾਡੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਚੱਲਦਾ ਆ। ਤੁਸੀਂ ਉਹਨੂੰ ਇੰਡੀਆ ਲੈ ਕੇ ਜਾਣਾ ਆ, ਇੱਥੇ ਜਾਂ ਤੁਹਾਡਾ ਕੋਈ ਦੋਸਤ ਮਿੱਤਰ USA ਤੋਂ ਆਇਆ, ਆਉਣ ਵਾਲੇ ਦਿਨ ਹੋਪਫੁਲੀ ਵੀਕਐਂਡ ਤੱਕ ਉਹ ਆ ਜਾਊਗਾ। ਬਾਕੀ ਗੁਰਬਾਣੀ ਰੇਡੀਓ ਜਿਸ ਤਰ੍ਹਾਂ ਆਪਾਂ ਪਿਛਲੇ 11 ਸਾਲ ਹੋ ਗਏ ਜੀ ਗੁਰਬਾਣੀ ਰੇਡੀਓ, ਲੋਕ ਜਿੱਦਾਂ ਹਰੇਕ ਦੇ ਘਰ ਦੇ ਵਿੱਚ ਹੈਗੇ ਹੀ ਆ, ਦੱਸਣ ਦੀ ਜ਼ਰੂਰਤ ਨਹੀਂ ਹੈਗੀ। ਸੋ ਐਨੀ ਟਾਈਮ ਉਹਨਾਂ ਦਾ ਫੁੱਲ ਸਟਾਕ ਹੈਗਾ ਆਪਣੇ ਕੋਲ, ਸਟਾਕ ਕਦੇ ਵੀ ਆਪਾਂ ਉਸ ਚੀਜ਼ ਦਾ ਖਤਮ ਨਹੀਂ ਹੋਣ ਦਿੱਤਾ ਗਾ। ਬਾਕੀ IPTV ਬਾਕਸ ਆ ਜੀ, ਰਾਈਟ ਨਾਓ ਫੀਫਾ ਕੱਪ ਚੱਲ ਰਿਹਾ ਆ, ਕ੍ਰਿਸਟਲ ਕਲੀਅਰ ਕੁਆਲਿਟੀ ਔਰ ਵਿਥਆਊਟ ਐਨੀ ਇੰਟਰਪਸ਼ਨ। ਰਾਜਵੀਰ ਜੀ, ਜਦੋਂ ਅਸੀਂ IPTV ਦੀ ਗੱਲ ਕਰਦੇ ਨਾ, ਤੁਸੀਂ ਬਿਲੀਵ ਨਹੀਂ ਕਰਨਾ ਗਾ, ਸਾਡੇ ਕੋਲ ਅਸੀਂ ਨਾ ਡੇਲੀ ਕਾਲਸ, ਜੇਕਰ ਅਸੀਂ ਤਕਰੀਬਨ 400 ਤੋਂ 500 ਕਾਲਾਂ ਤਾਂ ਵੈਸੇ ਅਸੀਂ ਰੈਗੂਲਰਲੀ ਸਾਡੇ ਸਟੋਰ ਤੇ ਪਹੁੰਚਦੀਆਂ ਆ, ਠੀਕ ਹੈ ਜੀ। ਤੇ ਉਹਦੇ ਵਿੱਚੋਂ ਨਾ 10-15 ਕਾਲਾਂ ਇੱਦਾਂ ਦੀਆਂ ਹੁੰਦੀਆਂ ਆ ਜਿਹੜੀਆਂ ਕਹਿੰਦੀਆਂ ਸਾਨੂੰ ਵੀ ਸਾਡਾ ਜਿਹੜਾ ਪ੍ਰੋਵਾਈਡਰ ਆ, ਇੱਕ ਤਾਂ ਉਹ ਜਾਂ ਤਾਂ ਸਾਡੇ ਪੈਸੇ ਲੈ ਕੇ ਭੱਜ ਗਿਆ, ਨੰਬਰ 1 ਪ੍ਰੋਬਲਮ ਹੁੰਦੀ ਆ, ਦੂਜੀ ਇਹ ਆ ਕਿ ਸਾਡਾ ਫੋਨ ਹੀ ਨਹੀਂ ਚੱਕਦੇ ਗੇ, ਠੀਕ ਹੈ ਜੀ। ਅਸੀਂ ਸਾਲ ਦੇ ਪੈਸੇ ਦਿੱਤੇ ਹੋਏ ਆ, ਹੁਣ ਸਾਨੂੰ ਟ੍ਰਬਲ ਆ ਰਹੀ ਆ, ਸਾਡਾ ਫੋਨ ਹੀ ਨਹੀਂ ਚੱਕਿਆ ਜਾ ਰਿਹਾ। ਸੋ ਇਦਾਂ ਦੀ ਪ੍ਰੋਬਲਮ ਜਿਹੜੀ ਹੈਗੀ ਆ, ਪਹਿਲੀ ਗੱਲ ਤਾਂ ਸਾਡੀ ਸਰਵਿਸ ਦੇ ਵਿੱਚ ਇੰਟਰਪਸ਼ਨ ਆਊਗੀ ਨਹੀਂ, ਉਹ ਚੀਜ਼ ਦੀ ਅਸੀਂ ਗਰੰਟੀ ਕਰਦੇ ਹਾਂ। ਦੇਖੋ, ਇਹ ਹੈਗੀ ਆ ਇੰਟਰਨੈਟ ਬੇਸਡ ਸਰਵਿਸ, ਠੀਕ ਹੈ ਜੀ। ਸੋ ਇਸ ਸਰਵਿਸ ਨੂੰ ਪ੍ਰੋਵਾਈਡ ਕਰਨ ਵਾਸਤੇ ਅਸੀਂ ਇੱਕ ਥਰਡ ਪਾਰਟੀ ਤੇ ਡਿਪੈਂਡ ਕਰਦੇ ਹਾਂ ਜਿਹੜਾ ਕਿ ਤੁਹਾਡਾ ਇੰਟਰਨੈਟ ਪ੍ਰੋਵਾਈਡਰ ਆ। ਜੇਕਰ ਕਿਤੇ ਪ੍ਰੋਬਲਮ ਆ ਵੀ ਜਾਂਦੀ ਆ ਤੇ ਅਸੀਂ ਉਸ ਪ੍ਰੋਬਲਮ ਨੂੰ ਐਡਰੈਸ ਕਰਾਂਗੇ, ਤੁਹਾਡਾ ਫੋਨ ਚੱਕਿਆ ਜਾਊਗਾ, ਇਸ ਚੀਜ਼ ਦੀ ਅਸੀਂ ਗਰੰਟੀ ਕਰਦੇ ਹਾਂ। ਦੂਜੀ ਗੱਲ, ਤੁਹਾਤੋਂ ਅਸੀਂ ਸਾਲ ਦੇ ਪੈਸੇ ਲਈਏ, 6 ਮਹੀਨਿਆਂ ਦੇ ਲਈਏ, 4 ਦੇ ਲਈਏ, ਉਹਨਾਂ ਚਿਰ ਤੁਹਾਡੀ ਸਰਵਿਸ ਚੱਲੂਗੀ ਚੱਲੂਗੀ। ਸਾਡੀ ਇੱਕ ਫਿਜ਼ੀਕਲ ਲੋਕੇਸ਼ਨ ਆ ਜਿੱਥੇ ਆ ਕੇ ਕਿ ਕਸਟਮਰ ਸਾਨੂੰ ਪੁੱਛ ਸਕਦਾ ਵੀ ਭਾਈ ਅਸੀਂ ਤੁਹਾਨੂੰ ਸਾਲ ਦੇ ਪੈਸੇ ਦਿੱਤੇ ਸੀਗੇ ਔਰ ਜਿਹੜੀ ਸਾਡੀ ਸਰਵਿਸ ਆ ਸਿਰਫ 2 ਮਹੀਨੇ ਚੱਲੀ ਆ। ਸੋ ਢਿੱਲੋਂ ਵੀਡੀਓ ਐਬਨੀਜ਼ਰ ਐਂਡ ਗੋਰ ਰੋਡ, 7 ਦਿਨ 11 ਤੋਂ ਲੈ ਕੇ 8 ਵਜੇ ਤੱਕ ਸਾਡਾ ਸਟੋਰ ਖੁੱਲ੍ਹਾ ਹੁੰਦਾ। ਕੋਈ ਵੀ ਇਨਫੋਰਮੇਸ਼ਨ ਲਈ ਇੱਕੋ ਇੱਕ ਸਾਡਾ ਨੰਬਰ ਆ 905
0: ਜਗਜੀਤ ਮਾਲ ਸਾਹਿਬ ਇਹ ਕਹਿੰਦੇ ਜੇ ਗੱਡੀਆਂ ਦੀ ਇੰਸ਼ੋਰੈਂਸ ਕਾਰਾਂ ਦੀ ਕਰਾਉਣੀ ਹੈ
1: ਜੀ,
0: ਤੁਸੀਂ PAU ਚ ਪੜ੍ਹੇ ਹੋਏ ਹੋ
1: ਜੀ
0: ਜਾਂ ਤੁਹਾਡਾ ਕੋਈ ਰਿਸ਼ਤੇਦਾਰ ਵੀ ਪੜ੍ਹਿਆ ਮਿੱਤਰ ਦੋਸਤ ਤਾਂ 25% ਆਫ ਹੋਈ ਕਾਰਾਂ ਦੀ ਇੰਸ਼ੋਰੈਂਸ
1: ਸਿੱਧਾ
0: ਹੀ 25% ਆਫ ਤੇ ਮੈਂ PAU ਵਾਲਿਆਂ ਦਾ ਪਤਾ ਨਹੀਂ ਕੀ ਚੱਕਰ ਸਾਹਿਬ
1: ਚਮਤਕਾਰ ਹੀ ਹੈ
0: ਹਨਾ
1: ਤੇ ਜਿਹੜਾ ਨਹੀਂ ਪੜ੍ਹਿਆ
2: ਨਹੀਂ ਪੜਿਆ ਕੋਈ ਗੱਲ ਨਹੀਂ ਉਹਦਾ ਵੀ ਕੁਛ ਨਾ ਕੁਛ ਤਾਂ ਜ਼ਰੂਰ ਕਰਾਂਗੇ ਇੱਕ ਵਾਰੀ ਸੰਪਰਕ ਕਰੋ 6476278820 ਦੇ ਉੱਪਰ 6476278820 ਦੇ ਉੱਪਰ ਜੇ PAU ਤੋਂ ਪੜ੍ਹੇ ਹੋਗੇ ਤੁਹਾਡਾ ਕੋਈ ਮੰਮੀ ਡੈਡੀ ਪੜ੍ਹਿਆ ਤੁਹਾਡਾ ਕੋਈ ਭੈਣ ਭਰਾ ਪੜ੍ਹਿਆ ਤੁਹਾਡਾ ਕੋਈ ਬੱਚਾ ਪੜ੍ਹਿਆ ਤਾਂ ਤੁਸੀਂ ਇੱਕ ਵਾਰੀ ਜ਼ਰੂਰ ਕਾਲ ਕਰਿਓ ਬਸ ਆਪਾਂ ਨੂੰ ਸਿਰਫ ਇੰਨਾ ਗੜਾ ਜੀ ਮੇਰਾ PAU ਨਾਲ ਕੋਈ ਨਾ ਕੋਈ ਰਿਸ਼ਤਾ ਹੈਗਾ ਜਿਵੇਂ ਰਾਜਵੀਰ ਜੀ ਕਹਿੰਦੇ ਹੁੰਦੇ ਵੀ ਮੈਂ ਉੱਥੇ ਕੰਡੀ ਚ ਕਾਫੀ ਪੀਤੀ ਆ ਇਹਨਾਂ ਕੋਲ ਰਸੀਦ ਨਹੀਂ ਹੈਗੀ ਪਰ
1: ₹50,000 ਤੇ ਚਾਚਾ ਬਖਸ਼ੀ ਵਿੱਚ ਹੱਥ ਖੜਾ ਕਰਕੇ ਕਹਿੰਦਾ ਯਾਰ ਜਿਹਨਾਂ ਦਾ ਤਰਾ ਨਿਕਲ ਗਿਆ ਉਹਨਾਂ ਲਈ ਕੋਈ ਨੀ ਹੈਗਾ
0: ਡਰਦਿਆਂ
1: ਦਾ ਡਰਦੇ ਹਨਾ ਵੀ ਹੁਣ ਸਾਡੇ ਵਰਗੇ ਲਈ ਕੁਛ ਨੀ ਹੈਗਾ ਜੇ PAU ਨਹੀਂ ਪੜੇ ਸਾਡਾ
0: ਪੱਲੇ ਬੰਨ ਲੋ ਜਿਹੜਾ ਬੰਦਾ ਕੈਨੇਡਾ ਚ ਕਹਿ ਦੇਵੇ ਵੀ ਬਾਈ ਆਹ ਨਾ ਤੇਰਾ ਹੀ ਆ ਸਾਰਾ ਕੁਛ ਉਹ ਕੱਖ ਨੀ ਦਿੰਦਾ ਉਹ ਮੈਂ ਨਾ ਮੈਂ ਜਦੋਂ ਇੰਡੀਆ ਸੀ ਮੈਂ ਹਜੇ ਆਉਣਾ ਸੀ ਵੱਡਾ ਬ੍ਰਦਰ ਮੈਨੂੰ ਕਹਿੰਦਾ ਅੱਛਾ ਹੁਣ ਤੂੰ ਆ ਜਾਣਾ ਵੀਜ਼ਾ ਵਜ੍ਹਾ ਤੇਰਾ ਲੱਗ ਜਾਣਾ ਉਹ ਜਾਣ ਕੇ ਮਖੌਲ ਕਰਿਆ ਕਰੇ ਵੀ ਤੇਰੇ ਟੈਕਸ ਟੁਕਸ ਭਰਦੇ ਰਹੇ ਹਾਂ ਤੇ ਹੁਣ ਤੂੰ ਨਾ ਜਿੰਨੀ ਤਨਖਾਹ ਮਿਲਦੀ ਹੋਇਆ ਕਰੂਗੀ ਉਹ ਚੋਂ ਤੂੰ ਅੱਧੀ ਤਨਖਾਹ ਮਿਲ ਮੈਂ ਕਿਹਾ ਵੀਰੇ ਅੱਧੀ ਕਾਹਦੀ ਸਾਰੀ ਤੇਰੀ ਆ ਕਹਿੰਦਾ ਤੂੰ ਕੱਖ ਨੀ ਦੇਣਾ ਜਿਹੜਾ ਸਾਰਾ ਹੀ ਕਹਿੰਦਾ ਤੇਰਾ ਜੇ ਤੂੰ ਕਹਿ ਦਿੰਦਾ ਨਾ ਵੀ ਨਹੀਂ 500 ਨੀ ਵੀਰੇ 100 ਦੇ ਦਿਆ ਕਰੂੰ ਮੈਂ ਮੰਨ ਸਕਦਾ ਸੀ ਸਾਡੇ ਇੱਦਾਂ ਇੱਕ ਬੰਦਾ ਹੁੰਦਾ ਸੀਗਾ ਉਹਨੂੰ ਉਹਨੇ ਕਹਿਣਾ ਨਾ ਆਮ ਉਹਨੂੰ ਬਾਈ ਪੈਨ ਨਵਾਂ ਲਿਆਉਂਦਾ ਉਹਨੇ ਪੈਨ ਪੇਪਰਾਂ ਦੇ ਦਿਨ ਚੱਲਦੇ ਸੀਗੇ ਪਰਾਲੀ ਪਰੂਲੀ ਥੱਲੇ ਵਿਛੀ ਹੁੰਦੀ ਸੀਗੀ ਹੈ ਨਾ ਸਕੂਲ ਦੇ ਵਿੱਚ ਕਹਿੰਦਾ ਪੈਨ ਬੜਾ ਸੋਹਣਾ ਕਹਿੰਦਾ ਸੈੱਟ ਦਾ ਸੈੱਟ ਦੇ ਤੇਤੋਂ ਕਿਤੇ ਪੈਨ ਚੰਗਾ ਉਹਨੇ ਜਾ ਕੇ ਪਰਾਲੀ 'ਚ ਮਾਰਿਆ ਅਸੀਂ 2 ਘੰਟੇ ਪਰਾਲੀ 'ਚੋਂ ਪੈਨ ਲੱਭਦੇ ਰਹੇ ਭਰਾਵਾ ਸਾਨੂੰ ਨਹੀਂ ਪੈਨ ਲੱਭਿਆ ਉਹ ਨਵਾਂ ਪੈਨ ਸੀ ਹੈ ਨਾ ਉਹ ਮਤਲਬ ਕੁੜਬੜ ਕੁੜਬੜ ਕਰਦਾ ਚਲੇ ਗਿਆ
1: ਜੀ
0: ਅਗਲੇ ਦਿਨ ਫਿਰ ਤੁਰਿਆ ਫਿਰ ਹੈ ਨਾ ਉਹ ਜਿਹੜਾ ਜਿਹਨੇ ਕਿਹਾ ਵੀ ਸੜਦਾ
1: ਸੜਦਾ
0: ਉਹ ਇੱਟ ਚੱਕੀ ਬੈਠਾ ਕਹਿੰਦਾ ਮਾਰਾ ਉਹ ਨਾ ਉਹ ਭਰਾਵਾ ਕਰ ਤੇਰਾ ਕੀ ਪਤਾ
1: ਬੰਦੇ ਦਾ ਸਿਰ ਪਾਟਾ ਹੋਇਆ ਉਹ ਮੇਰਾ ਦਰਵਾਜ਼ਾ ਖੜਕਾ ਰਿਹਾ ਹਨਾ ਉਹਨੂੰ ਸਿਰ ਪਾਟਾ ਉਹਨੇ ਸਿਰ ਆਪਣਾ ਫੜਿਆ ਹੋਇਆ ਤੇ ਮੇਰਾ ਅੱਗੇ ਦਰਵਾਜ਼ਾ ਖੜਕਾਇਆ 4 ਘਰ ਸਾਡੇ ਤੋਂ ਘਰ ਸੱਚੀ ਗੱਲ ਮੈਂ ਉਹਨੂੰ ਕਿਹਾ ਮਿੰਦੀ ਕੀ ਹੋਇਆ ਤੇਰਾ ਸਿਰ ਪਾਟਾ ਪਿਆ ਤੇ ਮੈਨੂੰ ਲੱਗਾ ਵੀ ਸ਼ਾਇਦ ਇੱਥੇ ਅਟੈਕ ਟੂ ਹੋ ਗਿਆ ਮੈਂ ਦੇਖਿਆ ਤਾਂ ਪਿੱਛੇ ਘਰ ਵਾਲੀ ਇੱਟ ਲੈ ਕੇ ਭੱਜੀ ਹੋਈ ਉਹਦੇ
0: ਅੱਛਾ ਸੀਰੀਅਸਲੀ
1: ਹਾਂ ਉਹ ਮੇਰੇ ਪਿੱਛੇ ਲੁਕ ਗਿਆ ਤੇ ਮੈਨੂੰ ਕਹਿੰਦੀ ਮੈਂ ਉਹਨੂੰ ਕਿਹਾ ਮੈਂ ਭਰਜਾਈ ਦੇ ਕੇ ਇੱਟ ਨਾ ਮਾਰੀ ਕਹਿੰਦੀ ਭਰਜਾਈ ਤੂੰ ਭਰੇ ਹੋਇਆ ਮੈਂ ਤੇਰੇ ਇੱਟ ਮਾਰ ਦੇਣੀ ਮੈਂ ਚੌੜਾ ਗਿਆ ਮੈਂ ਮਾਰ ਹੁਣ ਭਾਜੀ ਚਲਾਵੀ ਮੇਰੇ ਮਾਰੀ ਮੈਂ ਵੱਖੀ ਮੈਂ ਤੁਹਾਨੂੰ ਦਿਖਾਉਣਾ ਮੇਰੇ 6 ਟਾਂਕੇ ਲੱਗੇ ਇੱਥੇ ਹਾਂਜੀ ਇਸ ਕਰਕੇ ਚੌੜ ਦੇ ਵਿੱਚ ਆ ਕੇ ਕਦੀ ਕਿਸੇ ਨੂੰ ਨੀ ਕਹਿਣਾ ਮੈਂ ਵੀ ਅੱਖਾਂ ਲਾਲ ਮੇਰੇ 6 ਟਾਂਕੇ ਲੱਗੇ ਮੈਂ ਦੱਸਣਾ ਇੱਥੇ ਵੱਖੀ ਦੇ ਵਿੱਚ ਉਹਨੂੰ ਮੇਰੇ ਦੇ ਇੱਟ ਦੇ ਮਾਰੀ ਮੈਂ ਕਿਹਾ ਮਾਰ ਮੈਂ ਖੜਾ ਮੋਰਿਆ ਨਹੀਂ ਭਾਜੀ ਕੀਤਾ ਕੀ ਮੈਨੂੰ ਦੱਸੋ ਜੇ ਖੁਸ਼ ਨਾ ਮੈਂ ਤਾਂ ਕਿਆ ਕਰੇ ਬਚਦਾ ਹੀ ਨੀ ਅੱਜ ਜੇ ਸਾਡਾ ਖੂਨ ਨਿਕਲਦਾ ਸੀ ਮੇਰੇ
0: ਤੁਸੀਂ ਕਹਿੰਦੇ ਭਰਜਾਈਏ ਕੀ ਕੀਤਾ ਮੈਂ ਤਾਂ ਕਰਦਾ ਪੀਤਾ ਪੀਤਾ ਮੈਂ ਤਾਂ ਹਜੇ ਜੂਸ ਵੀ ਨੀ ਪੀਤਾ ਭਰਜਾਈਏ ਕੀ ਕੀਤਾ ਦੇਖੋ ਜੀ ਆਮਦ ਹੋ ਜਾ ਸਾਡੇ ਨਾਲ ਰਾਜਨ ਜੀ ਵੀ ਆ ਰਾਜਨ ਜੀ ਜੀ ਆਇਆਂ ਨੂੰ
5: ਬਹੁਤ ਬਹੁਤ ਧੰਨਵਾਦ ਜੀ ਰਾਜਵੀਰ ਜੀ ਮੈਂ ਦੇਖਿਆ ਸਟੂਡੀਓ ਚ ਬਹੁਤ ਰੌਣਕਾਂ ਲੱਗੀਆਂ ਹੋਈਆਂ ਬਹੁਤ ਮਜ਼ੇ ਕਰਦੇ ਪਏ ਤੁਸੀਂ
0: ਆਨੰਦ ਲੈ ਰਹੇ ਜੀ ਬਸ ਉਹਦੇ ਬਾਬੇ ਜੋਨੀ ਦੇ ਕਹਿਣਾ ਗੁੱਤੀਆਂ ਲੱਗੀਆਂ ਪਈਆਂ ਸੋ
5: ਬਿਲਕੁਲ ਜੀ ਟੋਪੋਗ੍ਰਾਫੀ ਰੈਟਨੋਗ੍ਰਾਫੀ AR NCT ਸਲਿਪ ਲੈਂਪ ਤੇ ਵਿਜੂਅਲ ਫੀਲਡ 7 ਅਲੱਗ ਮਸ਼ੀਨਾਂ ਨੇ ਜਿਹੜੇ ਕਿ ਅੱਖ ਦਾ ਹਰ ਇੱਕ ਕੋਨਾ ਚੈੱਕ ਕਰਦੀਆਂ ਨੇ ਤੇ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਿਜੀਟਲੀ ਇੱਕ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਕਹਿ ਲਓ ਇੱਕ TV ਦੇ ਉੱਤੇ ਤੁਹਾਨੂੰ ਸਾਰਾ ਰਿਜ਼ਲਟ ਦਿਖਾਇਆ ਜਾਂਦਾ ਵੀ ਅੱਖ 'ਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਇਲਾਜ ਹੈ ਇਹ ਸਾਰਾ ਕੁਝ ਡਾਕਟਰ ਐਕਸਪਲੇਨ ਕਰਦੇ ਨੇ ਸੋ ਏਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਆਪਣਾ ਜਾਂ ਆਪਣੇ ਪਰਿਵਾਰ ਦਾ ਕਰਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰੋ 905-460-8888 905 4608888 ਤੇ ਰਾਜਵੀਰ ਜੀ ਜਦੋਂ ਅੱਖਾਂ ਚੈੱਕ ਕਰਾ ਲੈਂਦੇ ਉਸ ਤੋਂ ਬਾਅਦ ਚਾਹੁੰਦਾ ਕਿ ਐਂਟਕਾ ਬਣਨ ਕਿਤੋਂ ਵਧੀਆ ਪ੍ਰਾਈਸ ਤੇ ਸਾਡੇ ਕੋਲ ਵੈਲਿਊ ਪੈਕੇਜ ਚੱਲਦਾ ਪਿਆ ਸਿਰਫ $129 ਦੇਣੇ ਨੇ ਤੁਹਾਨੂੰ ਵਧੀਆ ਬ੍ਰਾਂਡਡ ਫਰੇਮ ਵੀ ਦੇਣਾ ਉਸ ਆਪਾਂ ਤੇ ਨਾਲ ਨਿਗਾਹ ਦੇ ਲੈਂਸ ਵੀ ਪਾ ਕੇ ਦੇਣੇ ਨੇ ਚਾਹੇ ਦੂਰ ਦੇ ਪਾ ਲਓ ਚਾਹੇ ਨੇੜੇ ਦੇ ਤੇ ਜੇ ਤੁਸੀਂ ਇਕੱਠੀ ਐਨਕ ਬਣਾਉਣੀ ਹੈ ਦੂਰ ਨੇੜੇ ਦੀ ਤੇ ਸਿਰਫ $258 ਚ ਤੁਹਾਨੂੰ ਪ੍ਰੋਗਰੈਸਿਵ ਗਲਾਸਿਸ ਵੀ ਹੋਣਗੇ ਤੇ ਨਾਲ ਬ੍ਰਾਂਡਡ ਫਰੇਮ ਵੀ ਹੋਏਗਾ ਤੇ ਆਪਣੀ ਐਨਕਾਂ ਦੇ ਤੁਸੀਂ ਕੋਈ ਵੀ ਕੋਟਿੰਗ ਐਡ ਕਰਵਾਉਣਾ ਚਾਹੁੰਦੇ ਹੋ ਤੇ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ ਹੁਣ ਰਾਜੂ ਜੀ ਇੱਥੇ ਵੀ ਮੈਂ ਦੱਸਦਾ ਵੀ ਜਿਹੜੇ ਸਾਡੇ ਕੋਲ ਫਰੇਮ ਲੈ ਕੇ ਜਾਂਦੇ ਨੇ ਲੋਕੀ $129 ਦੇ ਪੈਕੇਜ ਦੇ ਵਿੱਚ ਇਹਦੀ ਅਸੀਂ ਵਾਰੰਟੀ ਵੀ ਦਿੰਦੇ ਹਾਂ ਵੀ ਸਾਲ 'ਚ ਜੇ ਕੋਈ ਮੈਨੂਫੈਕਚਰਿੰਗ ਡਿਫੈਕਟ ਕਰਕੇ ਫਰੇਮ ਟੁੱਟ ਭੱਜ ਜਾਵੇ ਤਾਂ ਵੀ ਅਸੀਂ ਕਵਰ ਕਰਦੇ ਹਾਂ ਜੇ ਕਦੀ ਐਨਕ ਤੁਹਾਡੀ ਲੂਜ਼ ਹੋ ਗਈ ਟਾਈਟ ਹੋ ਗਈ ਤੇ ਉਹ ਵੀ ਸਰਵਿਸ ਦਿੰਦੇ ਹਾਂ ਸੋ ਸਾਰੀਆਂ ਸਰਵਿਸਿਜ਼ ਇਹਦੇ ਵਿੱਚ ਇਨਕਲੂਡਿਡ ਹੈ 129 ਵਾਲੇ ਪੈਕੇਜ ਸੋ ਇੰਨਾ ਵਧੀਆ ਪੈਕੇਜ ਨਹੀਂ ਮਿਲੇਗਾ ਸੋ ਇਹ ਡੀਲ ਲੈਣ ਲਈ ਸਾਡੇ ਸੋਤੇ ਪਹੁੰਚ ਸਕਦੇ ਨੇ ਸਪੈਕਸ ਐਕਸਪ੍ਰੈਸ ਦੇ ਉੱਤੇ ਦੋ ਲੋਕੇਸ਼ਨ ਨੇ ਪਹਿਲੀ ਲੋਕੇਸ਼ਨ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਫੋਰਟ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਵਾਲਮਾਰਟ ਵਾਲਾ ਪਲਾਜ਼ਾ ਤੇ ਨੰਬਰ 9054608888 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ ਦੱਸ ਦਈਏ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਹਾਂ ਸੋ ਬਹੁਤ ਬਹੁਤ ਧੰਨਵਾਦ ਜੀ ਨੰਬਰ ਇੱਕ ਵਾਰੀ ਫਿਰ 9054608888 905-460-8888
0: ਬਹੁਤ ਧੰਨਵਾਦ ਸਰ ਥੈਂਕ ਯੂ ਵੈਰੀ ਮੱਚ ਜੀ ਬਹੁਤ ਬਹੁਤ ਸ਼ੁਕਰੀਆ ਪਰਮਜੀਤ ਭਾਈ ਇੱਕ ਨਾ ਕੋਈ ਬੰਦੇ ਨੇ ਕੁੱਤਾ ਰੱਖਿਆ ਹੋਇਆ ਸੀਗਾ ਕੁੜੀ ਨੇ ਬਿੱਲੀ ਰੱਖੀ ਹੋਈ ਸੀਗੀ ਉਹ ਕਹਿੰਦਾ ਵੀ ਜਾਨਵਰਾਂ ਨੂੰ ਤੂੰ ਵੀ ਪਿਆਰ ਕਰਦਾ ਮੈਂ ਵੀ ਪਿਆਰ ਕਰਦਾ ਆਪਾਂ ਵਿਆਹ ਹੀ ਕਰਾ ਲੈਂਦੇ ਹਾਂ ਉਹ ਕਹਿੰਦਾ ਵੀ ਹਾਂ ਉਹਨਾਂ ਨੇ ਵਿਆਹ ਕਰਾ ਲਿਆ ਦੋਨੋਂ ਨੇ 9 ਮਹੀਨੇ ਵਿਆਹ ਚੱਲਿਆ ਇੰਡੀਆ ਦੀ ਖਬਰ ਹੈ 9 ਮਹੀਨੇ ਵਿਆਹ ਚੱਲਿਆ ਜਾਨਵਰਾਂ ਕਰਕੇ ਲੜਾਈ ਪੈ ਗਈ ਉਹ ਕਹਿੰਦੀ ਵੀ ਤੇਰਾ ਕੁੱਤਾ ਮੇਰੀ ਬਿੱਲੀ ਨੂੰ ਤੰਗ ਕਰਦਾ ਬਾਰ ਬਾਰ ਉਹਨੂੰ ਉੱਥੇ ਅਟੈਕ ਕਰਦਾ ਵਾ ਉਹ ਕਹਿੰਦਾ ਮੈਂ ਤੈਨੂੰ ਪਹਿਲਾਂ ਕਿਹਾ ਸੀ ਤੂੰ ਬਿੱਲੀ ਨਾਲ ਨਹੀਂ ਲੈ ਕੇ ਆਉਣੀ ਇੱਕ ਘਰ ਦੇ ਵਿੱਚ ਆਪਾਂ ਦੋਨਾਂ ਨੂੰ ਨਹੀਂ ਰੱਖ ਸਕਦੇ ਤੇ ਇਹ ਨਾਲੇ ਵੀ ਤੇਰੀ ਬਿੱਲੀ ਮੇਰੀ ਮੱਛੀਆਂ ਨੂੰ ਤੰਗ ਕਰਦੀ ਆ ਉਹ ਕਹਿੰਦੇ ਕੌਂਸਲਰ ਕੋਲ ਲੈ ਕੇ ਚੱਲੋ ਕੌਂਸਲਰ ਆਪ ਸਿਰ ਫੜ ਕੇ ਬਹਿ ਗਿਆ ਯਾਰ ਕਹਿੰਦਾ ਮੈਂ ਤਾਂ ਸੋਚਿਆ ਸੀ ਵੀ ਲੋਕ ਅੱਜ ਕੱਲ੍ਹ ਇਕੱਲੇ ਮਹਿਸੂਸ ਕਰਦੇ ਜਾਨਵਰ ਰੱਖਦੇ ਆ ਜਾਨਵਰਾਂ ਕਰਕੇ ਵਿਆਹ ਹੋਇਆ ਜਾਨਵਰਾਂ ਕਰਕੇ ਤਲਾਕ ਹੋ ਗਿਆ
1: ਬਿਲਕੁਲ ਔਰ ਮੈਂ ਹਮੇਸ਼ਾ ਕਹਿੰਦਾ ਯਾਰ ਕੈਨੇਡਾ ਦੇ ਜਾਨਵਰ ਬੜੇ ਸਿਆਣੇ ਨੇ ਇਹਦੇ ਕੁੱਤੇ ਬਿੱਲੀ ਨੂੰ ਪਤਾ ਹੀ ਨਹੀਂ ਆਪਸ ਵਿੱਚ ਲੜਨਾ ਇਹ ਘਰੇ ਕੋ ਘਰ ਜੀ ਬੈਠੇ ਕਈ ਨੇ ਬਿੱਲੀਆਂ ਦੇ ਨਾਲ ਚੂਹੇ ਰੱਖੇ ਨੇ ਭਾਜੀ ਇੱਥੇ
0: ਕੋਈ ਫਰਕ ਨਹੀਂ
1: ਕੋਈ ਫਰਕ ਨਹੀਂ ਪੈਂਦਾ ਹਾਂ ਬਹੁਤ ਘਰਾਂ ਦੇ ਵਿੱਚ ਨੇ ਭਾਜੀ ਕਦੇ ਇੰਡੀਆ ਕਿਤੇ ਕਹਿੰਦੇ ਵੀ ਨਜ਼ਰ ਆ ਜਾਏ ਚੂਹਾ ਕਿਤੇ ਬਿੱਲੀ ਨੂੰ ਬਿੱਲੀ ਛੱਡਦੀ ਆ ਤੇ ਕਿਤੇ ਕੁੱਤਾ ਇਹਨੂੰ ਬਿੱਲੀ ਨਜ਼ਰ ਆ ਜਾਏ ਉਹ ਨਹੀਂ ਛੱਡਦਾ ਇਹਨੂੰ ਤੇ ਵੀ ਨਹੀਂ ਪਤਾ ਲੜਨਾ ਭਾਜੀ
0: ਇਹਨਾਂ ਨੂੰ ਨਹੀਂ
1: ਇਹ ਗੋਰੇ ਗਾਰੇ ਠੀਕ ਨੇ ਕੰਮ ਨਾ ਦੇਖੋ ਬ੍ਰੈਡ ਵੀ ਐਨ ਦੋ ਤੇ ਜੋੜ ਕੇ ਐਨ ਵਧੀਆ ਸੈਂਡਵਿਚ ਜਾਂ ਬਣਾਤਾ ਨਾ
0: ਹਾਂ
1: ਸਾਡੀ ਰੋਟੀ ਕੱਲੀ ਕੱਲੀ ਸੜੀ ਜਾਂਦੀ ਹੈ ਲੇਕਿਨ
0: ਇਹ ਇਕੱਠੇ ਰੱਖਦੇ ਆ
1: ਹਾਂ ਇਕੱਠੇ ਰੱਖਦੇ
0: ਸੋ ਬਾਈ ਜਾਂਦੇ ਆਪਣਾ ਨੰਬਰ ਸਾਂਝਾ ਕਰਦੇ ਜੀ
1: ਨੰਬਰ ਮੇਰਾ ਨੋਟ ਕਰੋ 416-804-2015 ਕਿਸੇ ਦੀ ਕੋਈ ਫਸਟ ਮੌਰਗੇਜ ਜਾਂ ਬਿਲਡਰ ਤੋਂ ਕਰਵਾਇਆ ਸੀ ਘਰ ਬੁੱਕ ਉਹਦੀ ਅਪਰੇਜ਼ਲ ਨਹੀਂ ਹੁਣ ਆ ਰਹੀ ਤੇ ਪੈਸੇ ਦਾ ਸ਼ਾਰਟਫਾਲ ਹੈ 416-804-2015 ਕ੍ਰੈਡਿਟ ਕਾਰਡ ਸਾਰੇ ਭਰ ਲਏ ਨੇ ਹੱਥੋਂ ਕਿਸੇ ਤੋਂ ਪੈਸੇ ਫੜੇ ਸੀ ਹੁਣ ਰਾਜਵੀਰ ਫੋਨ ਕਰੀ ਜਾਂਦਾ ਪੈਸੇ ਕਦੋਂ ਮੋੜਨੇ ਆ ਤੇ ਮੋੜ ਦਿੰਦੇ ਰਾਜਵੀਰ ਦੇ ਪੈਸੇ ਵੀ ਨੰਬਰ ਨੋਟ ਕਰੋ 416-804-2015 ਅਗਰ ਕਿਸੇ ਨੇ ਕੋਈ ਬਿਲਡਰ ਨੇ ਪ੍ਰੀ ਅਪਰੂਵਲ ਲੈਟਰ ਮੰਗ ਲਿਆ ਕੋਈ ਤੁਹਾਡੇ ਕੋਲ $500,000 ਮੰਗ ਰਿਹਾ ਤਾਂ ਫ੍ਰੀ ਦੇ ਵਿੱਚ ਸਾਡੇ ਕੋਲ ਬਣਵਾ ਕੇ ਲਿਜਾ ਸਕਦੇ ਹੋ ਔਰ ਮੋਰਗੇਜ ਕਿੰਗ ਦਾ ਇੱਕੋ ਇੱਕ ਆਫਿਸ ਹੈ ਜੀ ਡੇਰੀ ਐਂਡ ਟੌਮ ਕਹਿੰਦੇ ਜਿਹੜੇ ਸੇਵੇ ਨੇ ਇਹਦੇ ਬਾਹਰਲੇ ਪਾਸੇ ਨਵਾਂ ਪਲਾਜ਼ਾ ਬਣਿਆ 1200 ਡੇਰੀ ਰੋਡ ਯੂਨਿਟ ਨੰਬਰ 22 ਔਰ ਇੱਕੋ ਇੱਕ ਮੋਰਗੇਜ ਦਾ ਆਫਿਸ ਹੈ ਜਿੱਥੇ ਅਪਾਇੰਟਮੈਂਟ ਦੀ ਲੋੜ ਕੋਈ ਨਹੀਂ ਵੈਸੇ ਤਾਂ ਮੈਂ 9 ਵਜੇ ਆ ਜਾਂਦਾ ਪਰ ਮੈਂ ਸੇਫ ਸਾਈਡ ਸਾਰਿਆਂ ਨੂੰ ਇਹ ਕਹਿੰਦਾ ਵੀ 10 ਵਜੇ ਤੋਂ ਲੈ ਕੇ 4 ਵਜੇ ਤੱਕ ਜਦੋਂ ਮਰਜ਼ੀ ਅਪਾਇੰਟਮੈਂਟ ਦੀ ਲੋੜ ਕੋਈ ਨਹੀਂ ਜਦੋਂ ਮਰਜ਼ੀ ਆ ਜਾਓ ਜਦੋਂ ਮਰਜ਼ੀ ਆ ਜਾਓ ਪੂਰੀ ਦੀ ਪੂਰੀ ਟੀਮ ਉੱਥੇ ਬੈਠੀ ਨੰਬਰ ਇੱਕ ਵਾਰ ਫਿਰ ਦੱਸ ਦਿੰਦਾ 416-804-2015 ਔਰ ਮੈਂ ਹਮੇਸ਼ਾ ਕਹਿੰਦਾ ਯਾਰ ਸਭਾ ਜੀ ਮਾਫੀ ਮੰਗ ਲੈਣਾ ਹਨਾ ਡੱਡੂ ਨੂੰ ਨਾ ਸੋਨੇ ਦੀ ਇੱਟ ਦੇ ਵੀ ਬਿਠਾ ਦਿਓ ਛਾਲ ਉਹਨੂੰ ਛੱਪੜ ਜੀ ਮਾਰਨੀ ਮੇਰੇ ਕੋਲ ਨਾ ਲਫ਼ਜ਼ ਵਾਧਾ ਘਾਟਾ ਹੋ ਜਾਂਦਾ ਹਨਾ ਜ਼ਬਾਨ ਗਿੱਲੀ ਆ ਤੇ ਤਿਲਕਣ ਦਾ ਖਤਰਾ ਬਣਿਆ ਰਹਿੰਦਾ ਸਭਾ ਜੀ ਮਾਫੀ ਮੰਗ ਲੈਣਾ
0: 416-804-2015 ਤੇ ਤੁਸੀਂ ਕਾਲ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮੱਚ ਬਹੁਤ ਬਹੁਤ ਸ਼ੁਕਰੀਆ ਸੋ ਜਾਂਦੇ ਜਾਂਦੇ ਨਾਗਪਾਲ ਸਾਹਿਬ ਆਪਣਾ ਸੁਨੇਹਾ ਦੇ ਦੇਣਗੇ ਨਾਗਪਾਲ ਸਾਹਿਬ ਤੁਸੀਂ ਜ਼ਰੂਰ ਸੁਨੇਹਾ ਦੇ ਦਿਓ ਕਿਉਂਕਿ ਬਹੁਤ ਸਾਰੇ ਵੀਰ ਹਜੇ ਵੀ ਜਿਹੜੇ ਹੈਗੇ ਆ ਉਹ ਸਿਰਫ ਤੇ ਸਿਰਫ ਇਹ ਉਡੀਕ ਕਰਦੇ ਹੁੰਦੇ ਆ ਕਿ ਯਾਰ ਮੈਂ ਜਾਵਾਂ ਮੈਂ ਨਾ ਜਾਵਾਂ ਤੇ ਬਹੁਤੀ ਵਾਰ ਇਹ ਹੁੰਦਾ ਕਿ ਉਹ ਵੇਲਾ ਖੁੰਝਾ ਲੈਂਦੇ ਆ ਵੇਲਾ ਜਦੋਂ ਖੁੰਝ ਗਿਆ ਵੇਲਾ ਜਦੋਂ ਲੰਘ ਗਿਆ ਫਿਰ ਹੱਥ ਨਹੀਂ ਆਉਣਾ ਇੱਕ ਵਾਰ ਫਿਰ ਤੁਹਾਡੇ ਨੂੰ ਯਾਦ ਕਰਾ ਦਈਏ ਕਿ ਸਿਮਰਨਜੀਤ ਸਰ ਨਾਲ ਇਹ ਥੋੜ੍ਹੀ ਜਿਹੀ ਇਨਫੋਰਮੇਸ਼ਨ ਸਾਂਝੀ ਕਰ ਦੇਣਗੇ ਕਿ ਜੇਕਰ 70,000 ਤੋਂ ਇਨਕਮ ਤੁਹਾਡੀ ਘੱਟ ਹੈ 2024 ਦੀ ਤੁਸੀਂ ਚਾਹੇ ਪੈਨਸ਼ਨ ਵੀ ਲੈ ਰਹੇ ਹੋ ਰਿਟਾਇਰ ਵੀ ਹੋ ਗਏ ਹੋ ਤਾਂ ਵੀ ਤੁਸੀਂ ਐਲੀਜੀਬਲ ਹੈਗੇ ਹੋ ਸਿਮਰਨਜੀ ਆਪਣੇ ਕੋਲ ਮਿੰਟ ਡੇਢ ਰਹਿ ਗਿਆ ਜੀ
6: ਹਾਂਜੀ ਹਾਂਜੀ ਸਰ ਸੋ ਅਗਰ ਤੁਹਾਡੀ ਇਨਕਮ 70,000 ਤੋਂ ਘੱਟ ਹੈਗੀ ਆ ਤੁਸੀਂ ਸੈਲਫ ਇੰਪਲੋਇਡ ਹੋ ਹਾਊਸ ਵਾਈਫ ਹੋ ਜਾਂ ਤੁਸੀਂ ਸਮਾਲ ਬਿਜ਼ਨਸ ਓਨਰ ਹੋ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਤੁਸੀਂ PR ਹੋਣੇ ਚਾਹੀਦੇ ਹੋ ਤੇ ਸਿਟੀਜ਼ਨ ਹੋਣੇ ਚਾਹੀਦੇ ਹੋ ਸੋ ਤੁਸੀਂ ਗ੍ਰਾਂਟ ਲਈ ਅਪਲਾਈ ਕਰ ਸਕਦੇ ਹੋ ਤੇ ਇਹ ਜਿਹੜਾ ਸਾਡਾ ਬੈਚ ਹੈ ਲਾਸਟ ਬੈਚ ਹੋਏਗਾ ਜੇ ਤੁਸੀਂ ਕਹੋਗੇ ਕਿ ਅਗਸਤ 'ਚ ਆ ਕੇ ਅਪਲਾਈ ਕਰਨਾ ਵਾ ਤਾਂ ਤੁਹਾਨੂੰ ਸਿਰਫ ਲੋਨ ਹੀ ਆਏਗਾ ਸੋ ਇਹ ਟਾਈਮ ਬੈਸਟ ਟਾਈਮ ਹੈ ਕਿ ਤੁਸੀਂ ਆਪਣਾ ਲੋਨ ਲਈ ਵੀ ਅਪਲਾਈ ਕਰ ਸਕਦੇ ਹੋ ਤੇ ਗ੍ਰਾਂਟ ਲਈ ਵੀ ਅਪਲਾਈ ਕਰ ਸਕਦੇ ਹੋ ਰਾਈਟ ਨਾ ਹੁਣ ਤੁਹਾਨੂੰ ਗ੍ਰਾਂਟ ਵੀ ਆਏਗੀ ਜੀ ਤੇ ਲੋਨ ਵੀ ਆਏਗਾ ਸੋ ਤੁਸੀਂ ਸਾਡੇ ਨੰਬਰ ਤੇ ਸਾਨੂੰ ਕਾਲ ਕਰੋ, ਆਪਣੀ ਇਨਫੋਰਮੇਸ਼ਨ ਦੋ, ਤੁਹਾਡੀ ਇਨਕਮ 70,000 ਤੋਂ ਘੱਟ ਹੋਣੀ ਚਾਹੀਦੀ ਹੈ, ਤੁਹਾਡੀ ਫੈਮਿਲੀ ਇਨਕਮ ਦੇਖਦੇ ਨੇ ਤੇ ਤੁਹਾਡਾ ਫੈਮਿਲੀ ਸਾਈਜ਼ ਦੇਖਦੇ ਨੇ, ਤੁਹਾਡੇ ਜਿੰਨੇ ਡਿਪੈਂਡੈਂਟ ਬੱਚੇ ਨੇ, ਤੁਹਾਡੀ 2024 ਦੀ ਇਨਕਮ ਜਿੰਨੀ ਹੈਗੀ ਆ ਤੁਸੀਂ ਸਾਨੂੰ ਦੱਸੋ, ਆਪਾਂ ਤੁਹਾਨੂੰ ਰਾਈਟ ਵੇ ਦੱਸ ਦਾਂਗੇ ਕਿ ਤੁਹਾਡੀ ਗ੍ਰਾਂਟ ਕਿੰਨੀ ਹੋਏਗੀ ਤੇ ਤੁਹਾਡਾ ਲੋਨ ਕਿੰਨਾ ਹੋਏਗਾ। ਸਾਡਾ ਨੰਬਰ ਨੋਟ ਕਰ ਲਓ ਜੀ, 4372643175, 4372643175, ਸਾਨੂੰ ਕਾਲ ਕਰਕੇ ਇਨਫੋਰਮੇਸ਼ਨ ਦੇ ਦਿਓ। ਸੋ ਤੁਸੀਂ ਵੀ ਹੁਣ ਰਾਈਟ ਨਾਓ ਗ੍ਰਾਂਟ ਲੈ ਸਕਦੇ ਹੋ ਤੇ ਜਿਹੜਾ ਲੋਨ ਹੈ ਉਹ ਆਪਸ਼ਨਲ ਹੋਏਗਾ, ਸਾਡੀ ਮਰਜ਼ੀ ਹੈ ਤੁਸੀਂ ਕੈਂਸਲ ਵੀ ਕਰਵਾ ਸਕਦੇ ਹੋ ਲੋਨ ਨੂੰ, ਸਿਰਫ ਗ੍ਰਾਂਟ ਵੀ ਲੈ ਸਕਦੇ ਹੋ।
0: 437-264-7175 ਤੇ ਤੁਸੀਂ ਕਾਲ ਕਰ ਲਈ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ।
6: ਥੈਂਕ ਯੂ ਸਰ, ਥੈਂਕ ਯੂ।
0: ਬਹੁਤ ਬਹੁਤ ਧੰਨਵਾਦ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਨੂੰ ਦੇ ਦਿਓ ਇੱਥੇ ਜੀ, ਮਿੰਤਮਾਲ ਸਾਹਿਬ ਨੂੰ ਦਿਓ ਜਾਇਜ਼, ਰੱਬ ਰੱਖਾ, ਸਤਿ ਸ਼੍ਰੀ ਅਕਾਲ ਜੀ।

416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
2: 905-564-6444।
3: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
4: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੋਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੋਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP

దేశ్ పర్దేశ్ ప్రైమ్ టైమ్ రేడియోను ఎచ్చలో ఏఎం 5:30 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲਿਕ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24

0: ਮੈਂ ਤੁਹਾਡੇ ਉਮੀਦ ਆ ਕਿ ਠੀਕ ਹੋ ਗਏ। ਅੱਜ ਤੁਹਾਡੇ ਵਾਸਤੇ ਅੱਜ ਜੂਨੀਅਰ ਫਰਾਈਡੇ ਵੀਰਵਾਰ ਹੈ, ਨਿੱਕਾ ਜਿਹਾ ਫਰਾਈਡੇ ਆ ਗਿਆ। ਅਤੇ ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਜੀਆਂ ਨੂੰ ਨਿੱਘਾ ਸਵਾਗਤ ਅੱਜ ਦੇ ਪ੍ਰੋਗਰਾਮ ਦੇ ਵਿੱਚ। 24 ਘੰਟੇ ਤੁਸੀਂ ਚਲੋ 5:30 ਦੇ ਉੱਤੇ ਵੱਖੋ ਵੱਖਰੇ ਪ੍ਰੋਗਰਾਮ ਸੁਣਦੇ ਹੋ, ਮਜ਼ਾ ਮਾਣਦੇ ਹੋ ਸਾਰਿਆਂ ਦਾ, 7 ਡੇਜ਼ ਅ ਵੀਕ ਵੱਖੋ ਵੱਖਰੇ ਪ੍ਰੋਗਰਾਮਾਂ ਦੇ ਨਾਲ ਜੁੜਦੇ ਹੋ
1: ਜੀ।
0: ਦੋ ਤਿੰਨ ਸਾਰੰਗ ਰੈਡੀ ਨਾਲ ਜੁੜੇ ਅਤੇ ਹੁਣ ਦੇਸ਼ ਪ੍ਰਦੇਸ਼ ਦੀ ਵਾਰੀ ਆ। ਇੱਕ ਵਾਰ ਫਿਰ ਤੇਜਿੰਦਰ ਸਿੰਘ ਸਿੱਧੂ ਸਿੱਧਵਾਂ ਵਾਲੇ ਵੱਲੋਂ ਸਾਰਿਆਂ ਨੂੰ ਜੀ ਆਇਆਂ ਨੂੰ
1: ਜੀ। ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਧੂਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਬਿਲਕੁਲ ਤੁਹਾਡਾ ਅਤੇ ਸਾਡਾ ਸਾਥ 3 ਘੰਟੇ ਦਾ ਹੁੰਦਾ ਆ ਐਵਰੀ ਡੇ, ਜਿਹਦੇ ਵਿੱਚੋਂ ਤੁਹਾਡਾ ਅਤੇ ਸਾਡਾ ਸਾਥ ਰਹੇਗਾ 1 ਘੰਟੇ ਦਾ। ਉਸ ਤੋਂ ਬਾਅਦ 2 ਘੰਟੇ ਤੁਹਾਡਾ ਸਾਥ ਹੋਏਗਾ ਸਿਮਰਾਜ ਸਿੱਧੂ ਜੀ ਦੇ ਨਾਲ। ਅਤੇ ਸਟੂਡੀਓ ਦਾ ਨੰਬਰ ਇੱਕੋ ਇੱਕ ਹੁੰਦਾ, ਜਦੋਂ ਵੀ ਲਾਈਵ ਪ੍ਰੋਗਰਾਮ ਚੱਲਦੇ ਨੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਆਪਣੀ ਪਸੰਦ ਦਾ ਕੋਈ ਗਾਣਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਸਕਦੇ ਹੋ, ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਪ੍ਰੋਗਰਾਮ ਦੇ ਥਰੂ ਆਊਟ ਗੱਲਬਾਤ ਕਰਨ ਦੇ ਲਈ। ਨੰਬਰ ਹੈ 905-564-6444, 905-564-6444, ਸਟੂਡੀਓ ਦਾ ਨੰਬਰ ਹੈ।
0: ਔਰ ਦਿਨ ਬੜਾ ਸ਼ਾਨਦਾਰ ਬੱਦਲਬਾਈ ਵਾਲਾ ਦਿਨ ਹੈ ਅਤੇ ਥੋੜ੍ਹਾ ਜਿਹਾ ਰਾਹਤ ਆ ਕਿ ਮੀਂਹ ਕਣੀ ਥੋੜ੍ਹਾ ਜਿਹਾ ਛਰਾਟਾ ਜਿਹਾ ਪਾ ਹਟ ਗਿਆ ਵੈਸੇ,
1: ਹਾਂਜੀ,
0: ਪਰ ਸ਼ਾਮ ਨੂੰ 4 ਵਜੇ ਤੋਂ ਬਾਅਦ ਫਿਰ ਕਹਿ ਰਹੇ ਨੇ ਕੁਝ ਛਰਾਟੇ ਆਉਣ ਦੀ ਉਮੀਦ ਆ। ਮੈਂ ਮੋਹਲੇ ਜਦ ਤੱਕ ਮੋਹਲੇ ਤੋਂ ਮੋਹਲੇ ਧਾਰ ਵਰਖਾ ਨਾ ਹੋਵੇ ਨਾ ਫਿਰ ਸਵਾਦ ਜਿਹਾ ਨਹੀਂ ਹੁੰਦਾ
1: ਜੀ। ਬਿਲਕੁਲ,
0: ਛਰਾਟਾ ਤਾਂ ਇੱਕਦਮ ਸੁੱਕ ਜਾਂਦਾ। ਕੁੱਲ ਮਿਲਾ ਕੇ ਤੁਸੀਂ

0: ਸ਼ਬਦ ਗਾਇਨ ਕੀਤਾ ਭਾਈ ਗੋਪਾਲ ਸਿੰਘ ਜੀ, ਸਵਰਗੀ ਭਾਈ ਗੋਪਾਲ ਸਿੰਘ ਜੀ ਹੋਰਾਂ ਦੀ ਆਵਾਜ਼ ਬੜਾ ਪਿਆਰਾ ਤੇ ਸ਼ਬਦ ਸੁਣਿਆ। ਰੇਡੀ ਪ੍ਰਾਂਬੇਸ ਪ੍ਰਦੇਸ ਨਾਲ ਜੁੜੇ ਹੋਏ ਹੋ ਤੇ ਲਈਏ ਪਹਿਲੇ ਕਾਲਰ ਸਾਡੇ ਨਾਲ ਨੇ ਤੇ ਉਹਨਾਂ ਨੂੰ ਨਾਲ ਲੈ ਲਿਆ
1: ਜੀ। 9181 ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਅਮਨ ਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ।
2: ਹਾਂਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸ਼ੁਭ ਨਾਮ ਵੀਰੇ, ਕੀ ਹਾਲ ਚਾਲ ਨੇ, ਕੀ ਸ਼ੁਭ ਨਾਮ ਆਪਣਾ?
2: ਸਤਨਾਮ ਸਿੰਘ।
0: ਸਤਨਾਮ ਸਿੰਘ ਜੀ, ਜੀ ਆਇਆਂ ਨੂੰ ਨਿੱਘਾ ਸਵਾਗਤ। ਕਿਵੇਂ ਮੀਂਹ ਮੂੰਹ ਪੈ ਰਿਹਾ ਬਾਹਰ ਜਾਂ ਹਟ ਗਿਆ
2: ਮੀਂਹ? ਇੱਥੇ ਸਾਡੇ ਪਾਵਰ ਸੇਲ ਕੋਈ ਮਿੰਟ ਚ ਮੀਂਹ ਇੰਨਾ ਪੈਂਦਾ ਕਿ ਦਿਸਦਾ ਹੀ ਕੁਛ ਨਹੀਂ।
0: ਅੱਛਾ,
2: ਘਟਿਆ
0: ਪੈ ਚੁੱਕਿਆ ਕਾਫੀ ਤੁਹਾਡੇ? ਹੈ
2: ਇੱਧਰ ਪਾਵਰ ਹੈ ਨਹੀਂ ਜੀ ਘਰਾਂ ਦੇ ਵਿੱਚ। ਬਰਸਾਤ ਕਹਿੰਦੇ ਹੁੰਦੇ ਨਾ, ਉਹ ਪਈ ਆ। ਮੈਂ ਬਹੁਤ ਵੱਡਾ ਮਿਠਾਸ ਹੈ, ਆਨੰਦ ਆ ਗਿਆ। ਪਰ ਤੁਹਾਡੇ ਇੱਕ ਗਾਣਾ ਹੀ ਚੇਤੇ ਆ ਗਿਆ ਫਿਰ।
0: ਹਾਂਜੀ ਬਿਲਕੁਲ, ਆਉਣ ਦਿਓ।
2: ਸਿਲੰਦਰ ਕੌਰ ਦਾ
0: ਲਗਾ ਦਿਓ।
2: ਉਹ ਕਹਿੰਦੀ ਮਿੱਠੀ ਮਿੱਠੀ ਕਿਣੀਆਂ ਤੇ ਮੈਂ ਭਿੱਜ ਗਈ, ਮੈਨੂੰ ਛੇੜੀ ਜਿਹਾ ਤੇਰੀ ਕਾਗਜ਼ ਵਰਗੀ ਭਾਬੀ।
0: ਤੇਰੀ ਕਾਗਜ਼ ਵਰਗੀ ਭਾਬੀ ਬੜਾ ਪੁਰਾਣਾ ਗੀਤ ਹੈ। ਅੱਛਾ ਕਿਹੜਾ ਬੋਰਡਿੰਗ ਮਾੜੀ ਫਿਰ ਲਗਾਇਓ।
2: ਕਹਿੰਦੀ ਉਹ ਸ਼ੁਰੂ ਤੋਂ ਮੈਨੂੰ ਵੀ ਯਾਦ, ਕਹਿੰਦੀ ਕਿਣੀਆਂ ਚ ਮੈਂ ਭਿੱਜ ਗਈ, ਮੈਂ ਭਾਬੀ ਪਈ ਕਈ ਸਲਾਬੀ, ਤੇਰੀ ਕਾਗਜ਼ ਵਰਗੀ ਬਾਬੀ ਭਾਬੀ ਮੈਨੂੰ ਛੇੜੀ ਨਾ।
0: ਬਿਲਕੁਲ ਲਾਉਣੇ ਆ ਉਹਨੂੰ ਜਲਦੀ ਬੜੀ, ਪਹਿਲੀ ਵਾਰੀ ਲੱਭ ਲੈਣੇ ਫਿਰ ਲਾਉਣੇ। ਠੀਕ ਹੈ ਜੀ, ਤੁਹਾਡੇ ਅੰਗ ਸੰਗ ਦੇਸ ਪ੍ਰਦੇਸ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ ਪ੍ਰਦੇਸ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਾਢੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ ਪ੍ਰਦੇਸ ਨਾਲ ਸਾਂਝ ਪਾਉਂਦੇ ਹੋ। ਦੇਸ ਪ੍ਰਦੇਸ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਬਡੇ ਜ਼ਬੀ ਤੁਹਾਡੇ ਅੰਤ। ਦੋਸਤੋ, ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਇੱਕ ਵਾਰ ਫਿਰ ਤੇਜਿੰਦਰ ਸਿੰਘ ਸਿੱਧੂ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ। ਮਨਪ੍ਰੀਤ ਆਪਣੇ ਨਾਲ ਜੁੜ ਚੁੱਕੇ ਨੇ ਇਸ ਸਮੇਂ, ਉਮਰਪ੍ਰੀਤ ਕੌਰ ਚਾਵਲਾ, ਫਾਈਨੈਂਸ਼ੀਅਲ ਐਡਵਾਈਜ਼ਰ ਵੀ ਨੇ, ਲੰਮੇ ਸਮੇਂ ਤੋਂ ਇੰਸ਼ੋਰੈਂਸ ਵੀ ਕਰ ਰਹੇ ਨੇ, ਬੜੀ ਨੌਲੇਜ ਇਹਨਾਂ ਨੂੰ। ਔਰ ਨੰਬਰ ਦੇ ਦਈਏ 6474-6-1616, ਉਹਨਾਂ ਨੂੰ ਨਾਲ ਜੋੜੀਏ। ਉਮਰਪ੍ਰੀਤ ਜੀ, ਜੀ ਆਇਆਂ ਨੂੰ ਨਿੱਘਾ ਸਵਾਗਤ।
3: ਥੈਂਕ ਯੂ ਸੋ ਮਚ ਜਿੰਦਰ ਜੀ, ਤੁਹਾਨੂੰ ਤੇ ਮਨਪ੍ਰੀਤ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਜੀ ਸਤਿ ਸ਼੍ਰੀ ਅਕਾਲ ਜੀ।
0: ਅੱਛਾ ਉਮਰਪ੍ਰੀਤ ਜੀ, ਆਪਾਂ ਗੱਲਬਾਤ ਕਰੀਏ, ਇੰਸ਼ੋਰੈਂਸ ਤਾਂ ਬਹੁਤ ਜ਼ਰੂਰੀ ਹੁੰਦੀ ਆ ਹਰ ਵਕਤ। ਆਪਾਂ ਨੂੰ ਪਤਾ ਕਿ ਲਾਈਫ ਇੰਸ਼ੋਰੈਂਸ ਹੋ ਗਈ, ਡਿਸੇਬਿਲਟੀ ਹੋ ਗਈ, ਹੈ ਜੀ, ਇਹ ਸਾਰੀਆਂ ਇੰਸ਼ੋਰੈਂਸ ਬਹੁਤ ਜ਼ਰੂਰੀ ਨੇ ਕਰਾਉਣ ਵਾਸਤੇ, ਅਤੇ ਥੋੜ੍ਹਾ ਜਿਹਾ ਇਹਦੇ ਬਾਰੇ ਜਾਣਕਾਰੀ ਦਿਓ ਕਿ ਕਿਉਂ ਜ਼ਰੂਰੀ ਨੇ।
3: ਬਿਲਕੁਲ ਜਿੰਦਰ ਜੀ, ਸੋ ਇੰਸ਼ੋਰੈਂਸ ਦਾ ਚਲੋ ਆਪਾਂ ਹਮੇਸ਼ਾ ਇਨਫੋਰਮੇਸ਼ਨ ਦਿੰਦੇ ਹਾਂ। ਦੇਖੋ ਇੰਸ਼ੋਰੈਂਸ ਦਾ ਨਾ ਜਦੋਂ ਜੇ ਕਨਸੈਪਟ ਦੀ ਮੈਂ ਗੱਲ ਕਰਾਂ, ਵੀ ਇੰਸ਼ੋਰੈਂਸ ਜਦੋਂ ਸਟਾਰਟ ਹੋਈ ਸੀ ਨਾ, ਇਹ ਕੋਈ ਐਜ਼ ਏ ਫਾਈਨੈਂਸ਼ੀਅਲ ਪ੍ਰੋਡਕਟ ਨਹੀਂ ਸਟਾਰਟ ਹੋਈ ਸੀਗੀ। ਇਹ ਬੇਸਿਕਲੀ ਸਟਾਰਟ ਹੋਈ ਸੀ ਕਮਿਊਨਿਟੀਜ਼ ਦੇ ਵਿੱਚ, ਵੀ ਫੈਮਿਲੀਜ਼ ਦੀ ਹੈਲਪ ਕਰਨ ਲਈ,
0: ਜਿਹੜੀ
3: ਕਿ ਡੈਥ ਹੋ ਜਾਂਦੀ ਆ। ਮਤਲਬ ਏਸ਼ੀਅਨ ਟਾਈਮ ਦੇ ਵਿੱਚ ਆਪਾਂ ਦੇਖੀਏ, ਏਸ਼ੀਅਨ ਇਜਿਪਟ ਜਾਂ ਰੋਮ ਦੀ ਆਪਾਂ ਗੱਲ ਕਰੀਏ, ਤਾਂ ਉੱਥੇ ਜਿਹੜੇ ਕਮਿਊਨਿਟੀ ਕਲੱਬ ਬਣੇ ਹੋਏ ਸੀਗੇ, ਤੇ ਜੇ ਕਿਸੇ ਦੀ ਡੈਥ ਹੋ ਗਈ ਤਾਂ ਬਰੀਅਲ ਐਕਸਪੈਂਸਿਸ ਨੂੰ ਜਾਂ ਫਿਊਨਰਲ ਕੋਸਟ ਨੂੰ ਕਵਰ ਕਰਨ ਦੀ, ਉਹਦੇ ਵਿੱਚ ਮਤਲਬ ਮੈਂਬਰ ਪੇ ਕਰਦੇ ਸੀਗੇ, ਤੇ ਜਿਹਦੀ ਡੈਥ ਹੋਈ ਆ ਉਹਦੀ ਫਿਊਨਰਲ ਐਕਸਪੈਂਸਿਸ ਕਵਰ ਹੋ ਜਾਂਦੇ ਹੁੰਦੇ ਸੀਗੇ। ਬਟ ਹੌਲੀ ਹੌਲੀ ਇਸ ਤੇ ਮਤਲਬ ਰਿਸਰਚ ਹੋਣੀ ਸ਼ੁਰੂ ਹੋਈ, ਅਰਾਊਂਡ ਮੈਂ 1700 ਦੀ ਗੱਲ ਕਰਾਂ ਤਾਂ ਸਟੱਡੀ ਸਟਾਰਟ ਹੋਈ ਇਸ ਤੇ ਕਿ ਲਾਈਫ ਐਕਸਪੈਕਟੈਂਸੀ ਕੀ ਆ, ਮੋਰਟੈਲਿਟੀ ਰੇਟ ਕੀ ਹੁੰਦਾ, ਪ੍ਰੋਬੇਬਿਲਿਟੀ ਕੀ ਆ। 1800 ਦੇ ਅਰਾਊਂਡ ਜਾ ਕੇ ਇੰਸ਼ੋਰੈਂਸ, ਐਕਚੁਅਲੀ ਲਾਈਫ ਇੰਸ਼ੋਰੈਂਸ ਕਾਫੀ ਪਾਪੂਲਰ ਹੋਈ ਯੂਰਪ ਦੇ ਵਿੱਚ, ਨੌਰਥ ਅਮੈਰੀਕਾ ਦੇ ਵਿੱਚ ਨਵੇਂ ਪ੍ਰੋਡਕਟ ਆਏ ਹੋਏ ਹੋਲ ਲਾਈਫ ਟਰਮ ਲਾਈਫ ਤੇ 1900 ਦੇ ਆਰੰਭ ਜਾ ਕੇ ਇਹ ਮੰਨਿਆ ਗਿਆ ਕਿ ਜਿਹੜੀ ਲਾਈਫ ਇੰਸ਼ੋਰੈਂਸ ਸੀਗੀ ਉਹ ਸਿਰਫ ਇਨਕਮ ਰਿਪਲੇਸਮੈਂਟ ਦਾ ਸੋਰਸ ਨਹੀਂ ਹੈ, ਉਹਨੂੰ ਆਪਾਂ ਹੋਰ ਵੀ ਨਵੇਂ ਤਰੀਕਿਆਂ ਨਾਲ ਯੂਜ਼ ਕਰ ਸਕਦੇ ਹਾਂ, ਜਿਹਦੇ 'ਚ ਸਟੇਟ ਪਲੈਨਿੰਗ ਆ ਗਈ, ਬਿਜ਼ਨਸ ਸਕਸੈਸ਼ਨ ਆ ਗਿਆ, ਇਨਹੈਰੀਟੈਂਸ ਆ ਗਈ, ਰਿਟਾਇਰਮੈਂਟ ਪਲੈਨਿੰਗ ਆ ਗਈ. ਸੋ ਮਤਲਬ ਬੇਸਿਕਲੀ 100-125 ਸਾਲ ਪਹਿਲੇ ਇਹ ਚੀਜ਼ਾਂ ਆ ਗਈਆਂ ਸੀਗੀਆਂ ਕਿ ਇੰਸ਼ੋਰੈਂਸ ਸਿਰਫ ਇਨਕਮ ਰਿਪਲੇਸਮੈਂਟ ਨਹੀਂ ਹੈ, ਆਪਾਂ ਬਹੁਤ ਹੋਰ ਤਰੀਕਿਆਂ ਨਾਲ ਯੂਜ਼ ਕਰ ਸਕਦੇ ਹਾਂ. ਮਤਲਬ ਇਵੋਲਵ ਹੁੰਦੀ ਰਹੀ ਇੰਡਸਟਰੀ, ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਅਸੀਂ ਆਪਣੇ ਆਪ ਨੂੰ ਇਵੋਲਵ ਨਹੀਂ ਕੀਤਾ. ਬੇਸਿਕਲੀ ਸਾਡੀ ਕਮਿਊਨਿਟੀ, ਅਸੀਂ ਅਜੇ ਵੀ ਇੰਸ਼ੋਰੈਂਸ ਨੂੰ ਸਿਰਫ ਇਨਕਮ ਰਿਪਲੇਸਮੈਂਟ ਸੋਚਦੇ ਹਾਂ ਕਿ ਵੀ ਠੀਕ ਹੈ ਸਾਡੀ ਇਨਕਮ ਤੇ ਸਾਡੀ ਫੈਮਿਲੀ ਡਿਪੈਂਡੈਂਟ ਹੈ, ਇੰਸ਼ੋਰੈਂਸ ਸਿਰਫ ਉੱਥੇ ਯੂਜ਼ ਹੋਣੀ ਹੈ. ਬਟ ਇੰਸ਼ੋਰੈਂਸ ਐਕਚੁਅਲੀ ਬਹੁਤ ਵਧੀਆ ਤਰੀਕੇ ਨਾਲ ਸਟੇਟ ਪਲੈਨਿੰਗ ਦੇ ਵਿੱਚ ਯੂਜ਼ ਹੁੰਦੀ ਹੈ. ਮੈਂ ਅੱਗੇ ਵੀ ਐਗਜ਼ਾਮਪਲ ਦਿੰਦੀ ਹੁੰਦੀ ਹਾਂ ਟੈਡ ਰੋਜਰਸ ਦੀ, ਜਦੋਂ ਵੈਨ ਹੀ ਪਾਸਡ ਅਵੇ ਇਨ 2008 ਤਾਂ ਉਹਦੇ 100 million ਦੇ ਇੰਸ਼ੋਰੈਂਸ ਪਾਲਿਸੀ ਸੀਗੀਆਂ ਉਹਦੇ ਕਾਰਪੋਰੇਸ਼ਨ ਦੇ ਵਿੱਚ. ਔਰ ਉਹਨੇ ਪਹਿਲੇ ਇੰਸ਼ੋਰੈਂਸ ਪਾਲਿਸੀ ਆਪਣੀ ਬਾਏ ਕੀਤੀ ਸੀ ਵੈਨ ਹੀ ਵਾਜ 30 years old. ਔਰ ਜੇ ਕਿਸੇ ਨੇ ਉਹਨਾਂ ਦੀ ਸਟੋਰੀ ਪੜ੍ਹੀ ਆ ਤਾਂ ਉਹਨਾਂ ਨੂੰ ਪਤਾ ਹੋਊਗਾ ਕਿ ਉਹਨਾਂ ਨੇ ਪ੍ਰਾਊਡਲੀ ਕਿਹਾ ਸੀਗਾ ਕਿ ਮੇਰਾ ਵਨ ਆਫ ਦਾ ਬੈਸਟ ਫਾਈਨੈਂਸ਼ੀਅਲ ਡਿਸੀਜਨ ਸੀਗਾ ਜਿਹੜੀਆਂ ਮੈਂ ਇੰਸ਼ੋਰੈਂਸ ਪਾਲਿਸੀਜ਼ ਬਾਏ ਕੀਤੀਆਂ, ਤਾਂ ਕਿ ਕੱਲ੍ਹ ਨੂੰ ਜੇ ਮੇਰੀ ਫੈਮਿਲੀ ਵੀ ਕਵਰ ਹੋਏ ਤੇ ਜਦੋਂ ਮੇਰੀ ਇਨਕਮ ਠੀਕ ਹੈ 19 ਵੱਧ ਗਈ ਤਾਂ ਮੇਰੇ ਐਸੈਟ ਜਿਹੜੀ ਮੇਰੀ ਵੈਲਥ ਹੈ ਮੈਂ ਵੀ ਯੂਜ਼ ਕਰਾਂ ਔਰ ਇਨਹੈਰਿਟ ਵੀ ਹੋਏ. ਸੋ ਬੇਸਿਕਲੀ ਜੇ ਤੁਸੀਂ ਵੀ ਉਸ ਪੋਜੀਸ਼ਨ 'ਚ ਹੋ, ਤੁਹਾਡੇ ਕੋਲ ਐਸੈਟਸ ਹੈ, ਮਲਟੀਪਲ ਪ੍ਰੋਪਰਟੀਜ਼ ਹੈ, ਬਿਜ਼ਨਸ ਹੈ, ਪਲਾਜ਼ੇ ਹੈ ਔਰ ਹੁਣ ਤੁਸੀਂ ਇਨਹੈਰਿਟੈਂਸ ਦਾ ਸੋਚ ਰਹੇ ਹੋ, ਤਾਂ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ. ਆਪਾਂ ਦੇਖ ਸਕਦੇ ਹਾਂ ਕਿ ਇੰਸ਼ੋਰੈਂਸ ਤੁਹਾਡੇ ਲਈ ਕਿਵੇਂ ਫਿੱਟ ਹੁੰਦੀ ਹੈ. ਉਹਦੇ ਲਈ ਡੂਗ ਇੰਡੀਆ ਕਾਲ ਨੰਬਰ ਹੈ ਜੀ ਮੇਰਾ 6474416 1616, 647-446-1616.
1: ਜੀ
0: ਮਿਹਰਬਾਨੀ. ਔਰ ਮੈਂ ਦੱਸਦਿਆਂ ਕਿ ਉਮਰਪ੍ਰੀਤ ਹੋਰੀ ਗੱਲਬਾਤ ਕਰ ਰਹੇ ਸੀ ਇਸ ਤਰ੍ਹਾਂ ਕਿ ਇਕੱਲੀ ਆਪਾਂ ਇਹ ਨਾ ਸੋਚੋ ਕਿ ਜਿਹੜੀ ਇੰਸ਼ੋਰੈਂਸ ਆ ਤੁਹਾਨੂੰ ਕਵਰੇਜ ਕਰਦੀ ਆ.
1: ਹਾਂਜੀ,
0: ਤੁਸੀਂ ਉਹ ਹਰ ਡੇਜ ਦੇ ਵਿੱਚ ਵੀ ਆਪਣੇ ਪੈਸੇ ਜਿਹੜੇ ਬਚੇ ਹੋਏ ਰੱਖ ਕੇ ਇੰਸ਼ੋਰੈਂਸ ਦੇ ਤੌਰ ਦੇ ਉੱਤੇ ਜਿਹੜੇ ਮਿਲਣੇ ਨੇ ਬਾਅਦ ਦੇ ਵਿੱਚ ਤੁਸੀਂ ਇੰਸ਼ੋਰੈਂਸ ਕਰਾਉਂਦੇ ਹੋ, ਪੇ ਕਰਦੇ ਹੋ, ਤੁਹਾਡੇ ਜਿਹੜੇ ਜਨਰੇਸ਼ਨ ਹੈਗੀ ਨੈਕਸਟ ਆਉਣ ਵਾਲੀ ਉਹ ਉਹਨੂੰ ਵਰਤ ਸਕਦੀ ਆ, ਯੂਜ਼ ਕਰ ਸਕਦੀ ਆ, ਇਹ ਉਹਨਾਂ ਦਾ ਕਹਿਣਾ ਹੈਗਾ.
1: ਜੀ ਲੈ ਲਓ 7322. ਹਾਂਜੀ ਸਤਿ ਸ਼੍ਰੀ ਅਕਾਲ.
4: ਹਾਂਜੀ ਗਾਣਾ ਜਿੱਥੇ ਮੈਚ ਕਰਨੀ ਸੀ.
1: ਹਾਂਜੀ
4: ਕਾਲ ਕੀ ਹਾਲ ਚਾਲ?
1: ਵਧੀਆ ਵਧੀਆ, ਤੁਸੀਂ ਸੁਣਾਓ?
4: ਵਧੀਆ, ਬਾਰਿਸ਼ ਹੋ ਰਹੀ, ਗਾਣਾ ਸੁਣਾ ਦੋ.
1: ਕਿਹੜੀ ਸਾਈਡ ਹੈ, ਕਿਹੜੀ ਸਾਈਡ ਰਹਿੰਦੇ ਹੋ ਤੁਸੀਂ, ਕਿਹੜੀ ਸਾਈਡ? ਮੈਂ ਕਿਹਾ ਤੁਸੀਂ ਰਹਿੰਦੇ ਹੋ ਜਿੱਥੇ ਬਾਰਿਸ਼ ਹੋ ਰਹੀ ਆ.
4: ਅਸੀਂ ਵੁੱਡਬ੍ਰਿਜ.
1: ਵੁੱਡਬ੍ਰਿਜ
4: ਹੋ ਰਹੀ?
0: ਹਾਂ ਵੁੱਡਬ੍ਰਿਜ ਤੋਂ ਸਾਡੇ ਕੋਲ ਭੇਜੋਗੇ ਗਾਹਾਂ? ਹੈ ਲੈਫਟਨੈਂਟ ਕੋਲੇ.
1: ਠੀਕ ਹੈ ਜੀ, ਸੁਣਾਉਂਦੇ ਹਾਂ, ਬਸ ਥੋੜ੍ਹਾ ਟਾਈਮ ਦਿਓ.
4: ਓਕੇ, ਥੈਂਕ ਯੂ, ਬਾਏ.
0: ਮਿਹਰਬਾਨੀ. ਅੱਛਾ ਮੈਂ ਦੱਸ ਦਿਆਂ ਕਿ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਲਈ ਗਿਲਜ਼ ਸਵੀਟ ਫੈਕਟਰੀ ਵੱਲੋਂ ਪੇਸ਼ ਕੀਤਾ ਜਾ ਰਿਹਾ. ਦੋ ਇਹਨਾਂ ਦੀ ਲੋਕੇਸ਼ਨ ਕੈਲਗਰੀ ਵਿੱਚ ਆ ਅਤੇ ਆਪਣੇ ਇੱਥੇ 5 ਚਲੋ ਫਰਿਸ਼ਕੋ ਦੇ ਵਿੱਚ ਨੇ, ਅਤੇ 6ਵੀਂ ਲੋਕੇਸ਼ਨ ਦੀ ਹੈਗੀ ਆ. ਹੈੱਡ ਆਫਿਸ ਹੈਗਾ 2131 ਵਿਲੀਅਮਸ ਪਾਰਕਵੇ, ਜ਼ੀਰੋ ਨੰਬਰ 3. ਅਤੇ ਉੱਥੇ ਹੈੱਡ ਆਫਿਸ ਦੇ ਵਿੱਚ ਤੁਸੀਂ ਹਰ ਤਰ੍ਹਾਂ ਦੇ ਟਰੱਕ ਨੇ ਉਹਨਾਂ ਦੇ ਪਾਸ, ਕੇਟਿੰਗ ਕਰਾ ਸਕਦੇ ਹੋ. ਹੈ ਸਾਰੇ, ਮੈਂ ਦੱਸਦਿਆਂ ਕਿ ਪਿਓਰ ਸ਼ੁੱਧ ਵੈਜੀਟੇਰੀਅਨ ਨੇ ਗਿਲ ਸਵੀਟ ਫੈਕਟਰੀ ਵਾਲੇ. ਬੜੀਆਂ ਵਧੀਆ ਮਿਠਾਈਆਂ ਤਿਆਰ ਕਰਦੇ ਨੇ ਖੋਏ ਦੀਆਂ, ਸ਼ੁੱਧ ਪਲੱਸ ਕਹਿਣ ਦਾ ਭਾਵ ਹੈ ਹੱਥਾਂ ਨਾਲ ਬਣਾਏ ਸਮੋਸੇ. ਮਸ਼ੀਨ ਵਾਲੇ ਵੀ ਹੈਗੇ ਆ, ਹੱਥਾਂ ਵਾਲੇ ਥੋੜ੍ਹੇ ਜਿਹੇ ਮੋਟੇ ਹੁੰਦੇ ਆ, ਖਾਣ ਦਾ ਵੱਖਰਾ ਸਵਾਦ ਆ, ਆਪਣੀ ਚੋਇਸ ਆ. ਪਰ ਮੈਂ ਕਹਿੰਦਾ ਹੁੰਦਾ ਤੁਸੀਂ ਇਹਨਾਂ ਦੀ ਮਠਿਆਈ ਚੱਕ ਕੇ ਦੇਖੋ, ਅਤੇ ਕੋਈ ਫੰਕਸ਼ਨ ਹੈਗਾ ਘਰ ਤਾਂ ਜ਼ਰੂਰ ਇਹਨਾਂ ਨੂੰ ਸੇਵਾ ਦਾ ਮੌਕਾ ਦਿਓ. ਟਰੱਕ ਵੀ ਕਾਫੀ ਨੇ, ਅਤੇ ਗੁਰੂ ਮਹਾਰਾਜ ਚਰਨ ਪਵਾਉਣੇ ਨੇ ਘਰ ਦੇ ਵਿੱਚ, ਕਿਤੇ ਬਾਹਰ ਅੰਦਰ ਹੋਰ ਕਿਤੇ, ਕਿਉਂਕਿ ਹੈ ਹੀ ਸ਼ੁੱਧ ਵੈਜੀਟੇਰੀਅਨ. ਹੋਰ ਤੋਂ ਕੰਮ
1: ਚੱਲੇ,
0: ਕੰਸੈਪਟ ਹੀ ਕੋਈ ਨਹੀਂ ਇਹਨਾਂ ਦਾ. ਮੇਨ ਇਹੀ ਆ ਕਿ ਗਿਲ ਸਵੀਟ ਫੈਕਟਰੀ ਸ਼ੁੱਧ ਵੈਜੀਟੇਰੀਅਨ ਤੁਹਾਡੇ ਲਈ ਸ਼ਕਰ ਪਾਰੇ, ਮੱਠੀਆਂ, ਪਕੌੜੀਆਂ, ਗੱਲ ਕਿ ਹਰ ਚੀਜ਼ ਮਿਲਦੀ ਆ.
1: ਹਾਂਜੀ,
0: ਨੰਬਰ ਹੈ 9057992616. ਹੈੱਡ ਅਪ ਸੈਗਨ ਦਾ ਏਅਰਪੋਰਟ 'ਤੇ ਬਿਲਕੁਲ ਆਪਣੇ ਵਿਲੀਅਮਸ ਪਾਰਕਵੇ, 2131 ਵਿਲੀਅਮਸ ਪਾਰਕਵੇ, ਜਿਹੜਾ ਨੰਬਰ 3 ਦੇ ਵਿੱਚ ਨੇ. ਨੰਬਰ ਇੱਕ ਵਾਰੀ ਫਿਰ 905-799-2616.
1: ਜੀ, ਅਤੇ ਨਾਲੇ ਤੁਸੀਂ ਸੰਦਲ ਪੇਂਟਿੰਗ ਵਾਲਿਆਂ ਨੂੰ ਵੀ ਜ਼ਰੂਰ ਯਾਦ ਰੱਖੋ, ਜਿਹੜੇ ਕਿ ਪ੍ਰੋਫੈਸ਼ਨਲ ਪੇਂਟਰਸ ਨੇ, ਬਹੁਤ ਹੀ ਅਫੋਰਡੇਬਲ ਬਟ ਨੇਮ ਬ੍ਰਾਂਡ ਪੇਂਟ ਹੀ ਇਹ ਵਰਤਦੇ ਨੇ, ਜਿਹੜੇ ਕਿ ਤੁਹਾਡੇ ਰੈਜੀਡੈਂਸ਼ੀਅਲ ਅਤੇ ਕਮਰਸ਼ੀਅਲ ਦੋਵੇਂ ਤਰ੍ਹਾਂ ਦੇ ਕੰਮ ਇਹ ਕਰਦੇ ਆ. ਚਾਹੇ ਤੁਸੀਂ ਆਪਣੇ ਘਰਾਂ ਦੇ ਵਿੱਚ ਪੇਂਟ ਕਰਵਾਉਣਾ ਹੈ, ਚਾਹੇ ਤੁਸੀਂ ਆਫਿਸ ਰੈਸਟੋਰੈਂਟ ਦੇ ਵਿੱਚ ਪੇਂਟ ਕਰਵਾਉਣਾ ਹੋਵੇ, ਤਾਂ ਹਰ ਜਗ੍ਹਾ ਪੇਂਟ ਕਰ ਦੇਣਗੇ. ਨਾਇਗਰਾ ਫੋਲਸ ਰਹਿੰਦੇ ਹੋ, ਲੰਡਨ ਰਹਿੰਦੇ ਹੋ, ਕੇਮਬ੍ਰਿਜ, ਗਲਫ ਜਾਂ GTA ਕਿਸੇ ਵੀ ਏਰੀਆ ਦੇ ਵਿੱਚ ਤੁਸੀਂ ਰਹਿੰਦੇ ਹੋਵੋ, ਤਾਂ ਇਹਨਾਂ ਦੇ ਨਾਲ ਗੱਲਬਾਤ ਕਰੋ. ਹਰ ਜਗ੍ਹਾ ਆਪਣੀ ਸਰਵਿਸ ਦਿੰਦੇ ਨੇ ਸੰਦਲ ਪੇਂਟਿੰਗ. ਸੁਖਜੀਤ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ, ਨੰਬਰ ਹੈ 6478221313, 647 8223313 ਦੇ ਉੱਪਰ ਤੁਸੀਂ ਸੰਦਲ ਪੇਂਟਿੰਗ ਵਾਲਿਆਂ ਨੂੰ ਗੱਲਬਾਤ ਕਰ ਸਕਦੇ ਹੋ।
0: ਅੱਛਾ, ਵੁੱਡਬ੍ਰਿਜ ਬੜਾ ਵਧੀਆ ਟਾਊਨ ਆ, ਹੈ ਨਾ? ਪਹਿਲਾਂ ਤਾਂ ਉੱਥੇ ਬਹੁਤ ਜ਼ਿਆਦਾ ਇਟਾਲੀਅਨ ਕਮਿਊਨਿਟੀ ਜ਼ਿਆਦਾ ਹੁੰਦੀ ਸੀ।
1: ਹਾਂਜੀ,
0: ਇਟਾਲੀਅਨ ਕਮਿਊਨਿਟੀ ਪਹਿਲਾਂ ਸੇਂਟ ਕਲੇਅਰ ਏਰੀਆ ਵਗੈਰਾ ਦੇ ਵਿੱਚ ਵੀ ਬਹੁਤ ਹੈਗੀ ਆ, ਸੇਂਟ ਕੈਥਰਨ ਏਰੀਆ 'ਚ ਕਾਫੀ ਹੈਗੀ ਆ, ਕਿ ਜਿੱਥੇ ਜਿੱਥੇ ਨਾ ਆਪਣੇ ਪਾਣੀ ਹੈਗਾ।
1: ਹਾਂਜੀ,
0: ਸ਼ਿਪ ਰਾਹੀਂ ਪੁਰਾਣੇ ਬੰਦੇ ਇੱਥੇ ਆਏ ਨੇ
1: ਜੀ।
0: ਜੇ ਆਪਾਂ ਫ੍ਰੈਂਚ ਲੋਕਾਂ ਦੀ ਗੱਲ ਕਰ ਲਈਏ, ਉਹ ਕਿਊਬਿਕ ਸਾਈਡ ਤੇ ਪਹਿਲਾਂ ਪਾਣੀ, ਕਿਉਂਕਿ ਹਵਾਈ ਜਹਾਜ਼ ਹੁੰਦੇ ਨਹੀਂ ਸਰ,
1: ਹਾਂਜੀ,
0: ਪਾਣੀ ਰਸਤੇ ਲਈ ਲੋਕ ਇੱਥੇ ਆਏ ਨੇ ਕੈਨੇਡਾ ਵਿੱਚ। ਇਹ ਵੀ ਇਟਾਲੀ ਕਮਿਊਨਿਟੀ ਵੀ ਆਈ ਆ ਆਪਣੇ ਪਾਣੀ ਰਸਤੇ ਵਿੱਚ ਹੀ, ਤੇ ਹੌਲੀ ਹੌਲੀ ਆਪਣੇ ਆਉਂਦੇ ਰਹੇ ਵੁੱਡਬ੍ਰਿਜ 'ਚ ਆ ਗਏ, ਤੇ ਹੁਣ ਸੁਖਨਾ ਆਪਣੀ ਕਮਿਊਨਿਟੀ ਵੀ ਬਹੁਤ ਵੁੱਡਬ੍ਰਿਜ ਦੇ ਵਿੱਚ
1: ਕਾਫੀ,
0: ਤੇ ਨਾਲ ਤਾਂ ਲੱਗਦਾ ਆਪਣੇ ਬ੍ਰਹਮਪੁਰ ਦੇ
1: ਜੀ।
0: ਤੇ ਚਲੋ ਫਿਰ ਪਹਿਲਾਂ ਗੀਤ ਸੰਗੀਤ ਥੋੜ੍ਹਾ ਜਿਹਾ ਪੇਸ਼ ਕਰੀਏ, ਤੇ ਨਾਲ ਦੀ ਨਾਲ ਗੱਲਾਂ ਮਤਲਬ ਚੱਲਦੀ ਰਹਿਣੀਆਂ ਆਲਰੇਡੀ ਪ੍ਰੈਮ ਦੇਸ਼ ਪ੍ਰਦੇਸ਼
1: ਜੀ। ਫਰਮਾਇਸ਼ੀ
0: ਗੀਤ ਹੈਗਾ ਜੀ, ਕਾਗਜ਼ ਵਰਗੀ ਭਾਬੀ। ਪੁਰਾਣਾ ਗੀਤ ਹੈ ਰਮੇਸ਼ ਰੰਗੀਲਾ ਤੇ ਸੁਰਿੰਦਰ ਕੌਰ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਜੁੜੇ। ਦੋਸਤੋ, ਵੀਰਵਾਰ ਆ ਗਿਆ ਅਤੇ ਸਮਝ ਲਓ ਕਿ ਵੀਕਐਂਡ ਆ ਗਿਆ
1: ਜੀ।
0: ਵੀਕਐਂਡ ਇਹ ਹੁੰਦਾ ਕਿ ਵੀਕਐਂਡ 'ਤੇ ਬਹੁਤ ਸਾਰੇ ਪ੍ਰੋਗਰਾਮਸ ਹੁੰਦੇ ਨੇ, ਗੁਰਦੁਆਰਾ ਸਾਹਿਬ ਜਾਣਾ ਹੁੰਦਾ, ਹਾਂਜੀ ਉੱਥੇ ਵੀ ਹਾਜ਼ਰੀ ਆਪਣੀ ਲੱਗ ਜਾਂਦੀ ਆ, ਬਹਾਨੇ ਨਾਲ ਕੋਈ ਨਾ ਕੋਈ ਫੰਕਸ਼ਨ ਹੁੰਦਾ, ਤੋ ਇਸ ਤਰ੍ਹਾਂ ਹੀ ਵਧੀਆ ਵੀਕਐਂਡ ਆਪਣਾ ਆਪਾਂ ਇੱਕ ਦੂਜੇ ਨਾਲ ਬਤੀਤ ਕਰਦੇ ਹਾਂ। ਮੈਂ ਨਾ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਮਨਪ੍ਰੀਤ, ਕਿ ਆਪਾਂ ਨਾ ਕਈ ਵਾਰੀ ਇਹ ਕੰਮ ਕਰਦੇ ਹਾਂ ਕਿ ਘਰ ਦੇ ਜਿਹੜੇ ਕੰਮ ਹੁੰਦੇ ਆ ਨਾ ਨਾਲ ਦੀ ਨਾਲ ਨਿਪਟਾਉਣੇ ਚਾਹੀਦੇ ਆ।
1: ਹਾਂਜੀ ਬਿਲਕੁਲ,
0: ਕਿਉਂਕਿ ਜੇ ਵੀਕਐਂਡ 'ਤੇ ਛੱਡ ਤੇ ਸਾਰਾ ਕੁਛ, ਫਿਰ ਤੁਸੀਂ ਦੋ ਛੁੱਟੀਆਂ ਹੋਣੀਆਂ ਉੱਥੇ ਲੱਗੇ ਰਹੋਗੇ, ਹੈ ਨਾ, ਬਾਹਰੋਂ ਤਾਂ ਜਾਣ ਤਾਂ ਫਿਰ ਮੌਕਾ ਨਹੀਂ ਮਿਲਦਾ।
1: ਬਿਲਕੁਲ ਹਾਂਜੀ,
0: ਤੋ ਕੋਸ਼ਿਸ਼ ਕਰਿਆ ਕਰੋ ਕਿ ਨਿੱਕੇ ਨਿੱਕੇ ਕੰਮ ਹਰ ਰੋਜ਼ ਸ਼ਾਮ ਨੂੰ ਆ ਕੇ ਕਰ ਲਿਆ ਕਰੋ, ਜਿਸ ਤਰ੍ਹਾਂ ਤੁਹਾਡਾ ਸਕੈਜੂਲ ਹੈਗਾ, ਜਿਵੇਂ ਵੀ ਨਾਈਟ ਸ਼ਿਫਟ ਵੀ ਲੋਕਾਂ ਦੀ ਹੈਗੀ ਆ, ਉਸ ਤਰ੍ਹਾਂ ਨਿਬੇੜ ਲਓ, ਪਰ ਆਪਣਾ ਨਾ ਥੋੜ੍ਹਾ ਜਿਹਾ ਵੀਕਐਂਡ ਨੂੰ ਰੱਖਿਆ ਕਰੋ ਵਿਹਲਾ
1: ਜੀ,
0: ਤਾਂ ਕਿ ਇੰਜੋਏ ਕਰੋ। ਫਿਰ ਆਪਾਂ, ਤੈਨੂੰ ਪਤਾ ਹੀ ਹੈ ਕਿ ਜਦੋਂ ਵਿੰਟਰ ਆ ਜਾਂਦੀ ਹੈ, ਸਨੋ ਸਨਾਪ ਪਈ ਜਾਂਦੀ ਹੈ, ਅਗਰ ਮੈਂ ਗਾਰਾ ਜਿਹਾ ਹੋਇਆ ਰਹਿੰਦਾ ਬਾਹਰ, ਉਹਨਾਂ ਨੂੰ ਤੈਨੂੰ ਪਤਾ ਹੀ ਆਪਾਂ ਨੂੰ
1: ਬਿਲਕੁਲ
0: ਕਿੰਨੇ ਸਾਲ ਰਹਿੰਦੇ ਹਾਂ, ਫਰਕ ਤਾਂ ਕੋਈ ਮਿਹਨਤ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ, ਯੂਜ਼ ਟੂ ਹੋਇਆ ਹਾਂ, ਅਤੇ ਪਰ ਕਈ ਨਵੇਂ ਲੋਕ ਜਿਹੜੇ ਉਹਨਾਂ ਵਾਸਤੇ ਥੋੜ੍ਹਾ ਜਿਹਾ ਹੁੰਦਾ, ਥੋੜ੍ਹਾ ਜਿਹਾ ਡਿਫਰੈਂਟ ਜਿਹਾ ਨਾ।
1: ਬਿਲਕੁਲ,
0: ਔਰ ਕਈ ਵਾਰੀ ਨਾ ਅਤੇ ਨਵੇਂ ਨਵੇਂ ਲੋਕ ਚਾਹੁੰਦੇ ਨੇ ਕਿ ਸਨੋ ਦੇਖਣੀ ਆ, ਅਤੇ ਕਈ ਸ਼ਿਮਲੇ ਜਾਂਦੇ ਆ, ਕਦੇ ਕਦੇ ਪੈਂਦੀ ਹੋਵੇ ਨਾ, ਪੰਜਾਬ ਬੜੇ ਪੰਜਾਬ 'ਚ ਜਾਂਦੇ ਆ, ਕਸ਼ਮੀਰ ਵੱਲ ਤਾਂ ਵੈਸੇ ਪੈਂਦੇ ਰਹਿੰਦੇ ਬਹੁਤ, ਹੈ ਨਾ, ਅਤੇ ਪਰ ਕਸ਼ਮੀਰ ਦਾ ਬਿਊਟੀਫੁੱਲ ਹੈਗਾ ਦੇਖਣ ਨੂੰ, ਮੈਂ ਤਾਂ ਬਹੁਤ ਪਹਿਲਾਂ ਦੇਖਿਆ ਆ, ਹੁਣ ਤੱਕ ਜਾਣ ਦਾ ਮਜ਼ਾ ਨਹੀਂ ਇੰਨਾ, ਕਿਉਂਕਿ ਪੰਗੇ ਪੁੰਗੇ ਜਿਹੇ ਬਾਹਲੇ ਪਏ ਹੋਏ ਨੇ, ਪਰ ਉਹਨੂੰ ਜੇਕਰ ਟੂਰਿਸਟ ਵਧੀਆ ਜਗ੍ਹਾ ਸੀ ਇੰਡੀਆ ਦੇ ਵਿੱਚ ਦੇਖਣੀ, ਸਭ ਤੋਂ ਵਧੀਆ ਡੱਲ ਲੇਕ ਝੀਲ, ਲੇਕ ਬਹੁਤ ਪਿਆਰੀ ਡੱਲ ਲੇਕ, ਅਤੇ ਸ਼ਿਕਾਰੇ 'ਚ ਬੈਠੋ। ਪਹਿਲਾਂ ਨਾ ਮੈਨੂੰ ਪਤਾ ਕਿ ਅੱਜ ਤੋਂ ਜਿਹੜੀਆਂ ਪੁਰਾਣੀਆਂ ਮੂਵੀਆਂ ਜਿੰਨੀਆਂ ਵੀ ਹੁੰਦੀਆਂ ਸੀ, ਸ਼ਸ਼ੀ ਕਪੂਰ ਦੀ ਲੈ ਲਓ, ਕਈ ਪੁਰਾਣੀਆਂ ਮੂਵੀਆਂ, ਇਹ ਕਿਹੜੀ ਮੂਵੀ ਸੀ ਉਹ, ਨਹੀਂ ਉਹ ਤਾਂ
1: ਮੈਂ
0: ਸ਼ਸ਼ੀ ਕਪੂਰ ਸਾਹਿਬ ਦੀ ਗੱਲ ਕਰ ਰਿਹਾ, ਉਹਨਾਂ ਦਾ ਸੀ ਕਿ ਪਰਦੇਸੀ ਸੁਨਾਖੀਆਂ ਮਲਾਨਾ, ਇੱਕ ਪਿਆਰੀ ਪਿਆਰੀ ਮੂਵੀ, ਉਹ ਆਧਾਰਿਤ ਹੀ ਸੀਗੀ ਆਪਣੇ ਸ੍ਰੀਨਗਰ ਦੇ ਉੱਤੇ, ਨਾਲ ਮੇਰੇ ਖਿਆਲ ਕੌਣ ਸੀ ਮੇਰੇ, ਉਹਨਾਂ ਨੇ ਕੋਈ ਦੱਸੇ ਮੈਨੂੰ ਕੋਈ, ਹੈ ਨਾ, ਕਿਹੜੀ ਹੀਰੋ ਸੀ ਮੈਨੂੰ ਯਾਦ ਆ, ਮੈਂ ਹੁਣੇ ਆ ਜਾਣਾ ਯਾਦ ਮੈਨੂੰ। ਸ਼ਿਕਾਰੇ ਦੇ ਵਿੱਚ ਨਾ ਉਹ ਸ਼ਿਕਾਰਾ ਦਾ ਚਾਲਕ ਹੁੰਦਾ,
1: ਹਾਂਜੀ,
0: ਕਣਕੀ ਜਾਂਦੀ ਆ ਉੱਥੇ ਘੁੰਮਣ ਫਿਰਨ ਨੂੰ, ਤਾਂ ਬਿਆਰ ਹੋ ਜਾਂਦਾ ਸ਼ਿਕਾਰੇ ਆਉਣ ਨਾਲ, ਬੜੀ ਪਿਓ ਮੰਨਦਾ ਨੀ ਗਾ, ਇਹੀ ਹੁੰਦੀ ਆ ਪੁਰਾਣੀ ਮੂਵੀ 'ਚ, ਵਿਲਨ ਹੁੰਦਾ ਇੱਕ ਦੂਜਾ, ਖੈਰ ਮੂਵੀ ਵਧੀਆ ਸੀ, ਗੀਤ ਸੰਗੀਤ ਚੰਗਾ ਸੀ,
1: ਗਾਣੇ ਵੀ ਬੜੇ ਵਧੀਆ ਮੂਵੀ ਦੇ।
0: ਲੋੜੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਲਓ ਦੋਸਤੋ, ਮੈਂ ਤੁਹਾਨੂੰ ਆਪਣੇ ਸਮੇਂ ਦੀ ਕਾਫੀ ਵਧੀਆ ਹੀਰੋਇਨ ਸੀ ਮੇਰੇ ਅੱਖਾਂ 'ਚੋਂ, ਨਾ ਤਸਵੀਰ ਘੁੰਮ ਰਹੀ ਆ, ਹੈ ਨਾ, ਕਹਿੰਦੇ ਵੀ ਯਾਦ ਆ ਜਾਏਗਾ। ਅੱਛਾ, ਮੈਂ ਦੱਸ ਦਿਆਂ ਕਿ ਬ੍ਰੈਂਪਟਨ ਸਿਟੀ ਦਾ ਮੈਸੇਜ ਹੈਗਾ ਕਿ ਆਪਣੇ ਨਾ ਨੇਬਰਹੁੱਡ ਨੂੰ ਕਾਇਮ ਰੱਖਿਆ ਕਰੋ, ਇੱਕ ਦੂਜੇ ਨਾਲ ਹੱਥ ਬਟਾਇਆ ਕਰੋ, ਗੁਆਂਢੀਆਂ ਦਾ ਇੱਕ ਹੱਥ ਬਟਾਉਣ ਦਾ ਇਹਨੂੰ ਮਤਲਬ ਖਾਣ ਪੀਣ ਜੀ ਮੁੜ ਕੇ ਲਪਟਾਉਣਾ, ਉਹ ਤਾਂ ਕੋਈ ਵੀ ਵੇਰਗਾ ਬਟਾ ਸਕਦਾ, ਕੰਮ ਕਾਰ ਮਤਲਬ ਕਿਸੇ ਗੁਆਂਢੀ ਦੇ ਮੂਹਰੇ ਘਾਲ ਨਹੀਂ ਕੱਟ ਹੋਇਆ, ਬੇਚਾਰਾ ਬਜ਼ੁਰਗ ਹੈ, ਤੁਸੀਂ ਮਾਰ ਦਿਆ ਕਰੋ, ਮਾੜਾ ਕੋਈ ਫਰਕ ਨਹੀਂ ਫਰਕ ਪੈਂਦਾ, ਗੁੱਡ ਨੇਬਰਹੁੱਡ ਬਣਦੀ ਆ। ਅਤੇ ਪਲੱਸ ਕਹਿੰਦੇ ਕਿ ਤੁਸੀਂ ਆਪਣੇ ਨਾ ਸਾਫ਼ ਸਫਾਈ ਰੱਖਿਆ ਕਰੋ ਆਲੇ ਦੁਆਲੇ, ਬਾਈਕ ਲਾਈਨ ਜਿੱਥੇ 'ਚ ਹੈਗੀਆਂ ਉਹ ਕਲੀਅਰ ਰੱਖਿਆ ਕਰੋ, ਜਿੱਥੇ ਲੋਕਾਂ ਨੇ ਤੁਰਨਾ ਹੈਗਾ ਉਹਨਾਂ ਨੂੰ ਨਵੀਂ ਐਵੇਂ ਮੰਜਾ ਡਾਹ ਕੇ ਰੋਕ ਕੇ ਰੱਖੋ, ਹੈ ਨਾ, ਅਤੇ ਇਹ ਚੀਜ਼ਾਂ ਤੋਂ ਪਰਹੇਜ਼ ਕਰੋ। ਡਿਸਪੋਜ਼ੇਬਲ ਜਿੰਨਾ ਵੀ ਹੁੰਦਾ ਵੇਸਟ ਹੁੰਦਾ, ਗਾਰ ਵੀ ਹੁੰਦਾ, ਉਹਨਾਂ ਨੂੰ ਕਿਸੇ ਦੇ ਘਰ ਨਾ ਡੰਪ ਕਰਕੇ ਆਓ, ਹੋਰ ਕਿਸੇ ਦੇ ਬਰਾਂਡੇ 'ਚ ਨਾ ਡੰਪ ਕਰਕੇ ਆਓ, ਉਹਨੂੰ ਪ੍ਰੋਪਰ ਜਗ੍ਹਾ 'ਤੇ ਡੰਪ ਕਰੋ। ਦੋ ਤੋਂ ਲੈ ਕੇ 6 ਵਜੇ ਤੱਕ ਗੱਡੀਆਂ ਪਾਰਕ ਨਹੀਂ ਕਰਨੀਆਂ ਸਾਈਡ 'ਤੇ, ਅਤੇ ਬਸ ਉਹ ਕਹਿੰਦੇ ਵੀ ਇਹ ਚੀਜ਼ਾਂ ਦਾ ਧਿਆਨ ਰੱਖੋ, ਅਤੇ ਬ੍ਰੈਂਪਟਨ ਸਿਟੀ ਨੂੰ ਬਸ ਸੁੰਦਰ ਬਣਾਓ ਰਹਿਣ ਵਾਸਤੇ, ਅਤੇ ਇੰਜੋਏ ਕਰੋ ਜਿਹੜੇ ਆਪਣਾ ਦੇਸ਼ ਪ੍ਰਦੇਸ਼ ਨਾਲ ਜੁੜਿਆ
1: ਜੀ। ਅਤੇ ਰੋਇਲ ਡਿਜੀਟਲ ਦੇ ਨਾਲ ਵੀ ਗੱਲਬਾਤ ਕਰ ਲਓ, ਜਿਨ੍ਹਾਂ ਦੇ ਕੋਲ ਹਾਈ ਸਪੀਡ ਅਨਲਿਮਿਟਡ ਇੰਟਰਨੈਟ ਦੀ ਡੀਲ ਲੱਗੀ ਹੋਈ ਹੈ, 1.5 GB ਡਾਟਾ $55 ਦੇ ਵਿੱਚ, ਅਤੇ ਇਹਨਾਂ ਦਾ ਆਫਿਸ ਲੋਕੇਟਡ ਹੈ 80 ਮੈਰੀਟਾਈਮ ਓਨਟਾਰੀਓ ਬੁਲੇਵਰਡ, ਯੂਨਿਟ ਨੰਬਰ 58 ਦੇ ਉੱਪਰ, ਏਅਰਪੋਰਟ ਰੋਡ ਐਂਡ ਕੁਈਨ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਨੇ ਰੋਇਲ ਡਿਜੀਟਲ। ਤੁਸੀਂ ਆਪਣੇ ਘਰ ਦੇ ਵਿੱਚ ਅਨਲਿਮਿਟਡ ਇੰਟਰਨੈਟ ਦੀ ਕੋਈ ਵਧੀਆ ਡੀਲ ਦੇਖ ਰਹੇ ਹੋ, ਸੈੱਲ ਫੋਨ ਦੀ ਕੋਈ ਡੀਲ ਦੇਖ ਰਹੇ ਹੋ, ਤਾਂ ਰੋਇਲ ਡਿਜੀਟਲ ਦੇ ਨਾਲ ਗੱਲਬਾਤ ਕਰੋ 6472011313, ਅਤੇ ਅਮਨ ਜੀ ਦੇ ਨਾਲ ਗੱਲਬਾਤ ਹੋ ਸਕਦੀ ਹੈ 647-201-1313, ਇਹਨਾਂ ਦਾ ਨੰਬਰ ਹੈ।
0: ਲਓ ਜੀ, ਔਰ ਮੈਨੂੰ ਨਾ ਥੈਂਕ ਯੂ, ਮਨਪ੍ਰੀਤ ਨੇ ਮੇਰੀ ਹੈਲਪ ਕਰਤੀ ਨੇ, ਅਤੇ ਮੈਨੂੰ ਹੀਰੋਇਨ ਦਾ ਨਾਮ ਯਾਦ ਆ ਗਿਆ, ਨੰਦਾ
1: ਮੂਵੀ ਹੈਗੀ ਜਬ ਜਬ ਫੂਲ ਖਿਲੇ,
0: ਜਬ ਜਬ ਫੂਲ ਖਿਲੇ, ਹਾਂ ਗਾ ਗੀਤ ਉਹ ਹੈਗਾ, ਮੈਂ ਸਮਝ ਗਿਆ, ਮੂਵੀ ਦਾ ਜਿਹੜਾ ਪਰਦੇਸ ਸੀ ਉਸ ਯਕੀਨ ਬਣਾ ਲਾ, ਜਬ ਜਬ ਫੂਲ ਖਿਲੇ ਮੂਵੀ ਆ, ਬੜੀ ਪਿਆਰੀ ਮੂਵੀ ਸੀ, ਮੈਂ ਕਾਫੀ ਵਾਰੀ ਦੇਖੀ ਹੈ, ਥੀਏਟਰ 'ਚ ਵੀ ਦੇਖੀ ਹੈ, ਪਰ ਹੁਣ ਵੀ ਜੇ ਦੇਖ ਲਓ ਦੁਬਾਰਾ ਚੰਗੀ ਲੱਗਦੀ ਹੈ
1: ਜੀ।
0: ਅੱਛਾ, ANJ ਆਟੋਮੋਟਿਵ ਰਿਪੇਅਰ ਦੀ ਮੈਂ ਗੱਲਬਾਤ ਕਰਾਂ, ਆਪਣੀਆਂ ਕਾਰਾਂ ਦੀ ਰਿਪੇਅਰ ਕਰਾਓ, ਸਮਰ ਟਾਇਰ ਵੀ ਪਵਾ ਸਕਦੇ ਹੋ, ਆਲ ਸੀਜ਼ਨ ਟਾਇਰ ਵੀ ਪਵਾ ਲਓ, ਟਾਇਰ ਪਵਾ ਕੇ ਅਲਾਈਨਮੈਂਟ ਵੀ ਕਰ ਦੇਣੀ ਨਾਲ ਹੀ, ਬੜਾ ਅੱਛਾ ਕੰਮ ਕਰਦੇ ਨੇ। ਸਸਪੈਂਸ਼ਨ ਵਰਕ ਹੋ ਗਿਆ, ਇੰਜਨ ਦਾ ਕੰਮ ਹੋ ਗਿਆ, ਬ੍ਰੇਕਾਂ ਦਾ ਕੰਮ ਹੋ ਗਿਆ, ਹਰ ਤਰ੍ਹਾਂ ਦੀ ਰਿਪੇਅਰ ਏ ਟੂ ਜ਼ੈਡ ਡੋਮੈਸਟਿਕ ਅਤੇ ਇੰਪੋਰਟਡ ਕਾਰਾਂ ਦੀ ਕੀਤੀ ਜਾਂਦੀ ਆ। ਰਸਟ ਪਰੂਫਿੰਗ ਵੀ ਕਰਵਾ ਸਕਦੇ ਹੋ, ਪਲੱਸ ਉਹ ਕਹਿੰਦੇ ਕਿ ਤੁਸੀਂ ਤੁਹਾਡਾ ਆਪਣੇ ਭਾਸ਼ਾ ਬੋਲਦੇ ਨੇ ਸਾਰੇ ਇਹ ਕੰਮ ਕਰਨ ਵਾਲੇ। 91 ਹੇਲੀ ਰੋਡ 'ਤੇ ਨੇ, ਅਤੇ ਮੈਂ ਆਪਣੇ 50 ਅਤੇ ਮੇਫੀਲ ਦੇ ਨੇੜੇ ਪੈਂਦਾ ਹੇਲੀ ਰੋਡ, ਨੈਕਸਟ ਟੂ ਹੋਮ ਡਿਪੂ ਦੇ ਨੈਕਸਟ ਪੈਂਦਾ ਇਹਨਾਂ ਦਾ ਨਾ ਇਹ ਐਨ ਜੀ ਆਟੋ ਰਿਪੇਅਰ। ਨੰਬਰ ਹੈ 9058577596। ਅੱਜ ਸਾਡੇ ਮਹਿਮਾਨ ਹੁੰਦੇ ਨੇ ਇੰਸ਼ੋਰੈਂਸ ਦੇ ਫੀਲਡ ਦੇ ਵਿੱਚ, ਫਾਈਨੈਂਸ਼ੀਅਲ ਐਡਵਾਈਜ਼ਰ ਵੀ ਨੇ, ਔਰ ਤੁਸੀਂ ਅਮਰਪ੍ਰੀਤ ਕੌਰ ਚਾਵਲਾ ਹੋਣੀ, ਉਹਨਾਂ ਦਾ ਨੰਬਰ ਹੈ 6474461616। ਟੈਲੀਫੋਨ ਨੰਬਰ ਆ, ਇੱਕ ਵਾਰ ਫਿਰ ਆਪਾਂ ਅਮਰਪ੍ਰੀਤ ਉਹਨਾਂ ਨੂੰ ਨਾਲ ਜੋੜਦੇ ਹਾਂ।
1: ਜੀ
0: ਅਮਰਪ੍ਰੀਤ ਜੀ, ਇੱਕ ਵਾਰ ਫਿਰ ਤੁਹਾਨੂੰ ਜੀ ਆਇਆਂ ਨੂੰ।
2: ਥੈਂਕ ਯੂ ਸੋ ਮਚ ਰਜਿੰਦਰ ਜੀ। ਸੋ ਆਪਾਂ ਗੱਲ ਕੀਤੀ ਹੈ ਇੰਸ਼ੋਰੈਂਸ ਦਾ ਕਾਨਸੈਪਟ ਕਿਵੇਂ ਆਇਆ ਸੀਗਾ,
0: ਜਿਹੜੀਆਂ
2: ਕਮਿਊਨਿਟੀ ਸੀਗੀਆਂ ਪੈਸੇ ਇਕੱਠੇ ਕਰਦੀਆਂ ਸੀਗੀਆਂ, ਮੈਂਬਰ ਪੇ ਕਰਦੇ ਸੀਗੇ, ਔਰ ਜੇ ਕੋਈ ਡੈਥ ਹੁੰਦੀ ਸੀ ਤਾਂ ਉਹਦੀ ਫਿਊਨਰਲ ਕੋਸਟ, ਬਰੀਅਲ ਕੋਸਟ ਦੇ ਲਈ ਉਹਨੂੰ ਯੂਜ਼ ਕੀਤਾ ਜਾਂਦਾ ਸੀ। ਸੋ ਬੇਸਿਕਲੀ
0: ਮੈਂ ਨਾ ਇੱਕ ਤਾਂ ਇਹਦੇ ਵਿੱਚ ਇੱਕ ਹੋਰ ਐਡ ਕਰਦਾ ਗੱਲਬਾਤ ਤੁਹਾਡੀ ਗੱਲਾਂ ਦੇ ਵਾਸਤੇ।
2: ਜੀ
0: ਇੰਸ਼ੋਰੈਂਸ ਕਰਾਉਣੀ ਬਹੁਤ ਜ਼ਰੂਰੀ ਆ ਔਖੇ ਟਾਈਮ 'ਤੇ, ਕਿਉਂਕਿ ਕਿਸੇ ਕੋਲ ਵੀ ਇੰਨੇ ਪੈਸੇ ਨਹੀਂ ਹੁੰਦੇ ਕਿ ਕੋਈ ਕਿਸੇ ਨੂੰ ਦੇ ਸਕੇ ਇੱਥੇ ਇਹਨਾਂ ਕੰਟਰੀ ਉਧਾਰੇ। ਅਤੇ ਜਦੋਂ ਕੋਈ ਬੈਡ ਥਿੰਗ ਹੁੰਦੀ ਆ, ਕਿਸੇ ਦੀ ਡੈਥ ਹੁੰਦੀ ਆ, ਤਾਂ ਫਿਰ ਤੁਹਾਨੂੰ ਇੰਸ਼ੋਰੈਂਸ ਤੁਹਾਨੂੰ ਪੇ ਕਰਦੀ ਆ, ਤੁਹਾਡੇ ਫਿਊਨਰਲ ਦਾ ਹੋਰ ਕੀ ਖਰਚੇ ਹੁੰਦੇ ਨੇ ਬਹੁਤ ਸਾਰੇ, ਉਹ ਸਭ ਕੁਝ ਇੰਸ਼ੋਰੈਂਸ ਹੀ ਕਰਦੀ ਆ। ਕਈ ਵਾਰੀ ਕੀ ਹੁੰਦਾ, ਕਈ ਲੋਕ ਇੱਥੇ ਆਉਂਦੇ ਆ ਇੰਸ਼ੋਰੈਂਸ ਨਹੀਂ ਕਰਵਾਉਂਦੇ, ਫਿਰ ਤੁਹਾਨੂੰ ਪਤਾ ਕਮਿਊਨਿਟੀ ਅੱਗੇ ਹੱਥ ਵੱਢਣੇ ਪੈਂਦੇ ਆ ਕਿ ਭਾਈ ਪੈਸੇ ਦੇ ਦਿਓ, ਇਹਦੀ ਲਾਸ਼ ਆਪਾਂ ਇੰਡੀਆ ਪਹੁੰਚਾਉਣੀ ਆ, ਆਹ ਕਰਨਾ ਆਹ ਕਰਨਾ। ਇਹਨਾਂ ਚੀਜ਼ਾਂ ਤੋਂ ਆਪਾਂ ਨਾ ਸੁਚੇਤ ਰਹੀਏ, ਸਾਰਿਆਂ ਨੂੰ ਕਿਹਾ ਕਰੋ, ਕੋਈ ਵੀ ਬੰਦਾ ਚਾਹੇ ਵਿਜ਼ਟਰ ਵੀ ਆਉਂਦਾ, ਥੋੜ੍ਹੀ ਬਹੁਤੀ ਇੰਸ਼ੋਰੈਂਸ ਕਰਾ ਲਿਆ ਕਰੋ, ਕਹਿੰਦੇ 6 ਮਹੀਨੇ ਰਹਿਣਾ ਇੱਥੇ, ਕਵਰ ਕਰ ਲਿਆ ਕਰੋ ਆਪਣੇ ਆਪ ਨੂੰ। ਜੀ ਅਮਰਪ੍ਰੀਤ ਜੀ
2: ਜੀ ਬਿਲਕੁਲ ਜਿੰਦਰ ਜੀ, ਸੋ ਫਿਊਨਰਲ ਕੋਸਟ ਤਾਂ ਹੈਗੀ ਹੋਈ ਹੈ ਇਸ ਕੰਟਰੀ ਚ, ਮਤਲਬ ਪਹਿਲੇ ਵੀ ਸੀਗੀ, ਹੁਣ ਵੀ ਉੱਥੇ ਦੀ ਉੱਥੇ ਹੀ ਆ। ਸੋ ਜੇ ਮੈਂ ਮਿਨੀਮਮ ਵੀ ਲਾ ਕੇ ਚੱਲਾਂ, 10-15 ਹਜ਼ਾਰ ਦੀ ਫਿਊਨਰਲ ਕੋਸਟ ਹੈਗੀ ਹੋਈ ਆ, ਉਹ ਜਿਹੜੀ ਸਾਰਿਆਂ ਤੇ ਹੀ ਆਣੀ ਆ।
0: ਹੁਣ
2: ਉਹ ਕੋਸਟ ਨੂੰ ਪੇ ਕਰਨ ਨੂੰ ਤੁਸੀਂ ਅੱਜ ਸੇਵਿੰਗ ਕਰਨੀ ਸ਼ੁਰੂ ਕਰ ਦੋ, ਪਰ ਗੱਲ ਇਹ ਆ ਵੀ ਸਾਨੂੰ ਨੀ ਪਤਾ ਅਸੀਂ ਕਿੰਨੀ ਦੇਰ ਰਹਿਣਾ, ਸਾਲ ਬਾਅਦ ਕੁਝ ਹੋ ਗਿਆ ਤਾਂ ਜਿੰਨੇ ਕੁ ਪੈਸੇ ਜੋੜੇ ਉਨੇ ਕੀ ਹੋਣੇ ਆ। ਦੂਜਾ ਇਹ ਆ ਵੀ 15 ਹਜ਼ਾਰ ਦੀ ਕੋਸਟ ਆ, ਜੇ ਆਪਾਂ 15 ਹਜ਼ਾਰ ਜੋੜੇ ਆ ਤਾਂ 15 ਹਜ਼ਾਰ ਪੇ ਹੋਣਗੇ। ਬਟ ਇਹ ਜੇ ਆਪਾਂ ਫਿਊਨਰਲ ਇੰਸ਼ੋਰੈਂਸ ਲੈ ਲੈਂਦੇ ਹਾਂ, ਉਹਦੇ ਨਾਲ ਇਹ ਆ ਵੀ ਇੱਕ ਤਾਂ ਗਰੰਟੀ ਹੈ ਕਿ ਜਦੋਂ ਵੀ ਕੁਝ ਹੋਇਆ ਪੈਸੇ ਪੇ ਹੋ ਜਾਣਗੇ। ਦੂਜਾ ਇਹ ਹੈਗਾ ਕਿ ਉਹ ਕੋਸਟ ਨੂੰ ਪੇ ਕਰਨ ਲਈ ਮੇ ਬੀ ਸਾਨੂੰ ਥੋੜੇ ਬਹੁਤ ਪੇ ਕਰਨੇ ਪੈਣ, ਕਦੇ ਵੀ ਨਹੀਂ ਹੁੰਦਾ ਕਿ ਜੇ 15 ਹਜ਼ਾਰ ਦੀ ਇੰਸ਼ੋਰੈਂਸ ਹੈ ਤਾਂ ਤੁਹਾਡੀ ਪਾਕਿਟ ਚੋਂ 15 ਹੀ ਚਲਾ ਜਾਊਗਾ, ਇਹ ਨਹੀਂ ਹੁੰਦਾ। ਕਿਉਂਕਿ ਇੰਸ਼ੋਰੈਂਸ ਦੇ ਪਲਾਨ ਡਿਜ਼ਾਇਨ ਹੀ ਇਵੇਂ ਹੋਏ ਹੁੰਦੇ ਆ ਕਿ ਜੇ ਤੁਹਾਡੇ 15 ਹਜ਼ਾਰ ਪੇ ਹੋ ਗਏ ਤਾਂ ਇੰਸ਼ੋਰੈਂਸ ਵੱਧ ਕੇ 25 ਹਜ਼ਾਰ ਦੀ ਪਹੁੰਚ ਜਾਏਗੀ। ਸੋ ਇਵੇਂ ਦੇ ਪਲਾਨ ਜਿਹੜੇ ਗਰੋਇੰਗ ਪਲਾਨ ਹੁੰਦੇ ਆ ਬਹੁਤ ਵਧੀਆ ਹੁੰਦੇ ਆ, ਕਿਉਂਕਿ ਟਾਈਮ ਦੇ ਨਾਲ ਚੀਜ਼ਾਂ ਦੇ ਰੇਟ ਵੀ ਵੱਧਦੇ ਆ, ਐਕਸਪੈਂਸਿਸ ਵੀ ਵੱਧਦੇ ਆ, ਉਵੇਂ ਇੰਸ਼ੋਰੈਂਸ ਵੀ ਗਰੋ ਕਰਦੀ ਆ। ਸੋ ਜੇ ਤੁਸੀਂ ਆਪਣੀ ਫਿਊਨਰਲ ਇੰਸ਼ੋਰੈਂਸ ਲਈ ਦੇਖ ਰਹੇ ਹੋ, ਜਾਂ ਘਰ 'ਚ ਤੁਹਾਡੇ ਕੋਈ ਬਜ਼ੁਰਗ ਪੇਰੈਂਟਸ ਹੈਗੇ, ਤੁਹਾਨੂੰ ਇਹ ਲੱਗਦਾ ਵੀ ਓਕੇ ਉਹਨਾਂ ਦੀ ਇੰਸ਼ੋਰੈਂਸ ਕਰਵਾਉਣੀ ਚਾਹੀਦੀ ਆ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। 85 ਤੋਂ ਤੱਕ ਆਪਾਂ ਐਲੀਜੀਬਿਲਟੀ ਹੁੰਦੀ ਆ ਫਿਊਨਰਲ ਇੰਸ਼ੋਰੈਂਸ ਲੈਣ ਦੀ। ਇੱਕ ਚੀਜ਼ ਮੈਂ ਇੱਥੇ ਤਜਿੰਦਰ ਜੀ ਜ਼ਰੂਰ ਐਡ ਕਰੂੰਗੀ, ਕਿਉਂਕਿ ਕਈ ਵਾਰ ਨਾ ਸੋਸ਼ਲ ਮੀਡੀਆ 'ਤੇ ਆਪਾਂ ਕੋਈ ਨਾ ਕੋਈ ਐਡਵਰਟਾਈਜ਼ਮੈਂਟ ਦੇਖਦੇ ਰਹਿੰਦੇ ਹਾਂ, ਉੱਥੇ ਹੁੰਦਾ ਵੀ 50 ਹਜ਼ਾਰ ਫਿਊਨਰਲ ਕੋਸਟ ਤੁਹਾਨੂੰ ਗਵਰਨਮੈਂਟ ਦੇ ਰਹੀ ਹੈ, 2 ਲੱਖ ਫਿਊਨਰਲ ਕੋਸਟ ਗਵਰਨਮੈਂਟ ਦੇ ਰਹੀ ਹੈ। ਸੋ ਉਹਨਾਂ ਚੀਜ਼ਾਂ ਤੋਂ ਥੋੜ੍ਹਾ ਜਿਹਾ ਸੁਚੇਤ ਰਹਿਣ ਦੀ ਲੋੜ ਹੁੰਦੀ ਹੈ। ਤੁਸੀਂ ਮੇਰੇ ਨਾਲ ਵੀ ਗੱਲ ਕਰ ਸਕਦੇ ਹੋ, ਤੁਸੀਂ ਆਪਣੇ ਐਡਵਾਈਜ਼ਰ ਨਾਲ ਵੀ ਗੱਲ ਕਰ ਸਕਦੇ ਹੋ ਵੀ ਉਹ ਕੀ ਐਡਵਰਟਾਈਜ਼ਮੈਂਟ ਉਹਦੇ 'ਚ ਕੀ ਹੈ, ਕਿਉਂਕਿ ਜੇ ਇੰਸ਼ੋਰੈਂਸ ਹੈ ਤਾਂ ਪ੍ਰੋਪਰ ਉਸਦੇ ਮੈਡੀਕਲ ਕੁਐਸਚਨ ਦੇ ਆਨਸਰ ਕਰਕੇ ਫਿਰ ਇੰਸ਼ੋਰੈਂਸ ਲਓ, ਤਾਂ ਕਿ ਕੱਲ੍ਹ ਨੂੰ ਉਹ ਪੇ ਆਊਟ ਵੀ ਹੋਏ। ਸੋ ਇਹਨਾਂ ਸਾਰੀਆਂ ਚੀਜ਼ਾਂ ਵੀ ਬਹੁਤ ਜ਼ਰੂਰੀ ਹੈ। ਤੁਸੀਂ ਜੇ ਮੇਰੇ ਤੋਂ ਤੁਸੀਂ ਕੋਟੇਸ਼ਨ ਲੈਣਾ ਚਾਹੁੰਦੇ ਫਿਊਨਰਲ ਇੰਸ਼ੋਰੈਂਸ ਦੀ, ਜਾਂ ਤੁਸੀਂ ਆਲਰੇਡੀ ਕੁਛ ਐਡਵਰਟਾਈਜ਼ਮੈਂਟ ਈਵੇਂ ਜੇ ਤੁਸੀਂ ਦੇਖੀ ਸੀ ਸੋਸ਼ਲ ਮੀਡੀਆ 'ਤੇ ਔਰ ਤੁਸੀਂ ਉਹ ਪਲਾਨ ਲੈ ਚੁੱਕੇ ਹੋ, ਤਾਂ ਵੀ ਜ਼ਰੂਰ ਇੱਕ ਵਾਰ ਮੇਰੇ ਨਾਲ ਰਿਵਿਊ ਕਰਵਾ ਲਓ, ਆਪਾਂ ਮਿਲ ਕੇ ਇੰਸ਼ੋਰੈਂਸ ਕੰਪਨੀ ਨਾਲ ਗੱਲ ਕਰ ਲਾਂਗੇ। ਨੰਬਰ ਹੈ ਜੀ ਮੇਰਾ 6474461616, 646-446-1616।
0: ਬਹੁਤ ਅੱਛੇ ਐਡਵਾਈਜ਼ਰ ਬੈਠੇ ਨੇ ਜਿਨ੍ਹਾਂ ਦਾ ਪੱਕਾ ਆਫਿਸ ਹੈਗਾ, ਜਿਨ੍ਹਾਂ ਦਾ ਨਾਮ ਹੈਗਾ ਕਮਿਊਨਿਟੀ ਵਿੱਚ, ਲੋਕ ਜਾਣਦੇ ਨੇ। ਔਰ ਲੰਬੇ ਸਮੇਂ ਤੋਂ ਇਸ ਫੀਲਡ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੂੰ ਤੁਸੀਂ ਬੇਨਤੀ ਆ ਕਰੋ, ਔਰ ਜਿਹੜੇ ਨਾ ਹੁੰਦੇ ਨੇ ਲੋਟੂ ਕਸੋਟੂ ਬੈਠੇ ਨੇ ਉਹ ਬਹੁਤ ਨੇ, ਕੋਈ ਕਹਿੰਦਾ ਮੇਰੇ ਚਾਚੇ ਨੇ ਵੀ ਮੁੰਡੇ ਨੇ ਵੀ ਇੰਸ਼ੋਰੈਂਸ ਕਰ ਲਈ, ਫਲਾਨੇ ਨੇ ਉਹ ਕਰ ਲਈ, ਨਾ ਕੋਈ ਪਤਾ ਹੁੰਦਾ, ਉਹ ਬੱਚੇ ਕੋਈ ਹੋਰ ਕੰਮ ਕਰੀ ਜਾਂਦੇ, ਬੱਚੇ ਉਹ ਕਰੀ ਜਾਂਦੇ, ਫੁੱਲ ਟਾਈਮ ਜਿਹਨਾਂ ਦਾ ਕੰਮ ਆ ਇਹ, ਉਹ ਉਹਨਾਂ ਨੂੰ ਕਹਿੰਦਾ ਜਿਸ ਕਾ ਕੰਮ ਉਸੀ ਕੋਈ ਸਾਜੇ। ਇਹ ਲੋਕਾਂ ਨੇ ਬਹੁਤ ਲੰਮਾ ਸਮਾਂ ਸੰਘਰਸ਼ ਕੰਮ ਕੀਤਾ ਅਤੇ ਉਹਨਾਂ ਦਾ ਐਕਸਪੀਰੀਅੰਸ ਵੀ ਹੈਗਾ ਕਿ ਕਿਹੜੀ ਤੁਹਾਨੂੰ ਪੋਲਿਸੀ ਚਾਹੀਦੀ ਆ। ਨੰਬਰ ਹੈ ਅਮਰਪ੍ਰੀਤ ਚਾਵਲਾ ਹੋਰਾਂ ਦਾ 6474461616। ਹੋਰ ਕੀ ਐਡ ਕਰਨਾ ਚਾਹੁੰਦੇ ਹਾਂ ਅਮਰਪ੍ਰੀਤ ਜੀ? ਕੀ ਕਰਨ ਜੀ?
2: ਬਿਲਕੁਲ ਸੁਰਿੰਦਰ ਜੀ, ਸੋ ਕਿਸੇ ਦੀਆਂ ਜੇ ਕੋਈ ਪਾਲਿਸੀਜ਼ ਵੀ ਹੈਗੀਆਂ, ਤੁਸੀਂ ਕੋਈ ਰਿਵਿਊ ਕਰਵਾਉਣੀ ਆ, ਕਈ ਵਾਰ ਸਾਡਾ ਐਡਵਾਈਜ਼ਰ ਫੀਲਡ 'ਚ ਹੁੰਦਾ ਹੀ ਨਹੀਂ, ਛੱਡ ਚੁੱਕਾ ਹੋਇਆ, ਜਾਂ ਤੁਹਾਨੂੰ ਪਤਾ ਹੀ ਨਹੀਂ, ਤੁਹਾਨੂੰ ਇੰਸ਼ੋਰੈਂਸ ਪਾਲਿਸੀਜ਼ ਤੁਹਾਡੇ ਤੋਂ ਗੁੰਮ ਹੋ ਚੁੱਕੀਆਂ ਜਾਂ ਕੁਛ ਅਪਡੇਟ ਹੋਣ ਵਾਲਾ, ਕੋਈ ਵੀ ਚਾਹੇ ਮੈਂ ਤੁਹਾਡੇ ਨਹੀਂ ਵੀ ਐਡਵਾਈਜ਼ਰ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ, ਜਾਂ ਤੁਹਾਡਾ ਕੋਈ ਕਲੇਮ ਦੀ ਪ੍ਰੋਬਲਮ ਆ ਰਹੀ ਆ, ਤੁਹਾਨੂੰ ਕਲੇਮ ਦੇ ਵਿੱਚ ਤੁਹਾਨੂੰ ਕੋਈ ਮਤਲਬ ਨਹੀਂ ਪਤਾ ਲੱਗ ਰਿਹਾ ਕਿ ਕਲੇਮ ਕਿਵੇਂ ਕਰਨਾ ਜਾਂ ਐਡਵਾਈਜ਼ਰ ਨਾਲ ਨਹੀਂ ਗੱਲ ਹੋ ਰਹੀ, ਤਾਂ ਵੀ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਅਗੇਨ ਜੀ
0: 6474616 ਦੇ ਵਿੱਚ ਤੁਹਾਨੂੰ ਦੇ ਰਹੇ ਨੇ, ਅਤੇ ਨੰਬਰ ਇਹਨਾਂ ਦਾ ਜੀ ਸਪੈਕਸ ਦਾ 905-460-8888 ਇਹਨਾਂ ਦਾ ਟੈਲੀਫੋਨ ਨੰਬਰ ਹੈ
1: ਜੀ। ਅਤੇ ਨਾਲ ਤੁਸੀਂ ਟੱਟ ਟਰਾਂਸਫਲਾਈਟ ਵਾਲਿਆਂ ਦੇ ਨਾਲ ਵੀ ਗੱਲਬਾਤ ਕਰੋ, ਇਹਨਾਂ ਨੂੰ ਏਜ਼ ਡਰਾਈਵਰਸ ਦੀ ਲੋੜ ਹੈ, USA ਦੇ ਲਈ ਸ਼ਾਰਟ ਹਾਲ ਦਾ ਕੰਮ ਹੈ, ਤੁਸੀਂ ਸੇਮ ਡੇ ਘਰ ਵਾਪਸੀ ਕਰ ਸਕਦੇ ਹੋ, ਮੰਡੇ ਟੂ ਫਰਾਈਡੇ ਤੁਹਾਨੂੰ ਐਵਰੀ ਡੇ ਕੰਮ ਮਿਲਦਾ ਆ, ਅਤੇ ਤੁਸੀਂ $1600 ਤੋਂ ਲੈ ਕੇ $2200 ਵੀਕਲੀ ਕਮਾ ਸਕਦੇ ਹੋ ਜਾਂ ਉਸ ਤੋਂ ਵੀ ਜ਼ਿਆਦਾ ਵੀ। ਅਤੇ ਜੇਕਰ ਤੁਹਾਡੇ ਕੋਲ ਵੈਰੀਫਾਈਡ 2 ਸਾਲ ਦਾ ਲਾਇਸੈਂਸ ਹੈ, ਤੁਹਾਡੀ ਏਜ 23 ਸਾਲ ਦੀ ਏਜ ਹੈ, ਅਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ ਜੇ ਤੁਹਾਡੇ ਕੋਲ ਕਲੀਨ ਰੈਕਡ ਹੈਗੇ ਨੇ। ਸੁਖੀ ਢੱਟ ਜੀ ਦਾ ਨੰਬਰ 416-6695-416-666-9520 ਤੇ ਗੱਲਬਾਤ ਕਰ ਲਓ, ਅਤੇ ਇਹਨਾਂ ਦੇ ਕੋਲ ਰੋਇਲ ਇਨਫੀਲਡ ਬੁਲੇਟ ਐਂਡ ਕਲਾਸਿਕ ਦੇ ਓਲਡ ਮਾਡਲਸ ਅਵੇਲੇਬਲ ਨੇ, 1951 ਤੋਂ ਲੈ ਕੇ 2020 ਤੱਕ ਦੇ ਮਾਡਲਸ ਨੇ ਢੱਟ ਟਰਾਂਸਫਰਡ। ਸੁਖੀ ਢੱਟ ਜੀ ਦਾ ਨੰਬਰ 416-666-9520।
0: ਪੜ੍ਹਨ ਲਿਖਣ ਵਾਸਤੇ ਤੁਹਾਡੀ ਪੜ੍ਹਾਈ ਕਰਨ ਵਾਸਤੇ ਗ੍ਰਾਂਟ ਵੀ ਦੇ ਰਹੀ ਹੈ ਗੌਰਮੈਂਟ, ਅਤੇ ਲੋਨ ਵੀ ਦੇ ਰਹੀ ਹੈ, ਲੇਕਿਨ ਜਿਹੜਾ ਗ੍ਰਾਂਟ ਹੈਗੀ ਉਹ ਵਾਪਸ ਨਹੀਂ ਕਰਨੀ ਹੁੰਦੀ, ਉਹ ਤੁਸੀਂ ਹੁਣ ਲੈ ਸਕਦੇ ਹੋ ਅਗਸਤ ਤੱਕ, ਉਸ ਤੋਂ ਬਾਅਦ ਨਹੀਂ ਮਿਲੇਗੀ, ਇਕੱਲਾ ਲੋਨ ਮਿਲੇਗਾ। ਅੱਗੇ ਜਾ ਕੇ ਆਪਾਂ ਨਾਗਪਾਲ ਹੋਰਾਂ ਨਾਲ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਇੱਕ ਮਿਊਜ਼ੀਕਲ ਬ੍ਰੇਕ ਲੈ ਲਈਏ, ਅਤੇ ਉਸ ਤੋਂ ਬਾਅਦ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ।

0: रेडियो प्रोग्राम देश परदेश प्राइम टाइम रेडियो ना जुड़े हो इंजॉय कर रहे हो देश परदेश प्राइम टाइम रेडियो जी। लो जी अपा अगले साढ़े स्पॉन्सर भी आ चुके ने उन्होंने नाल भी गल करते हैं जुड़े रहो देश परदेश प्राइम टाइम रेडियो दे नाल
1: जी। बिल्कुल यूनिक ग्लोबल एडवाइजरी तो सारांश नागपाल जी जुड़े ने जी। सारांश जी
0: अपना नाम दसो मैसेज दे प्लीज। हां
2: इनकम देखते फैमिली साइज देखते हैं ਸਾਡੇ ਇਨਕਮ ਦੇ ਬੇਸਿਸ ਦੇ ਉੱਤੇ ਤੇ ਤੁਹਾਡੇ ਫੈਮਿਲੀ ਸਾਈਜ਼ ਦੇ ਉੱਤੇ ਹੀ ਤੁਹਾਨੂੰ ਫੰਡਿੰਗ ਆਉਂਦੀ ਹੈ ਜੀ। ਮੰਨ ਲਓ ਤੁਹਾਡੀ ਇਨਕਮ ਜਿਹੜੀ ਆ ਉਹ ਤੁਹਾਡੀ 70,000 ਤੋਂ ਘੱਟ ਹੋਣੀ ਚਾਹੀਦੀ ਹੈ। ਤੁਹਾਡੀ 2024 ਦੀ ਇਨਕਮ ਚੈੱਕ ਕਰਦੇ ਨੇ, ਤੁਹਾਡੀ ਇਨਕਮ 70,000 ਤੋਂ ਘੱਟ ਹੈਗੀ ਹੈ ਤੇ ਤੁਹਾਡਾ ਫੈਮਿਲੀ ਸਾਈਜ਼ ਤੁਹਾਡੇ ਡਿਪੈਂਡੈਂਟ ਬੱਚੇ ਜਿੰਨੇ ਹੁੰਦੇ ਨੇ ਉਹਨਾਂ ਤੁਹਾਨੂੰ ਜ਼ਿਆਦਾ ਬੈਨੀਫਿਟ ਹੁੰਦਾ ਵਾ
0: ਜੀ।
2: ਤੁਸੀਂ ਸਾਨੂੰ ਕਾਲ ਕਰਕੇ ਆਪਣੀ ਇਨਕਮ ਦੱਸਣੀ ਆ ਤੇ ਆਪਣੇ ਡਿਪੈਂਡੈਂਟ ਕਿਡਸ ਦੀ ਏਜ ਦੱਸਣੀ ਆ, ਉਸ ਦੇ ਬੇਸਿਸ ਦੇ ਉੱਤੇ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਵੀ ਤੁਹਾਨੂੰ ਕਿੰਨੀ ਗ੍ਰਾਂਟ ਆਏਗੀ ਤੇ ਕਿੰਨਾ ਹੀ ਲੋਨ ਆਏਗਾ। ਹੁਣ ਜਿਵੇਂ ਆਪਣੇ ਕੋਲ ਫੈਮਿਲੀ ਆਫ 4 ਦੀ ਗੱਲ ਕਰੀਏ ਤਾਂ ਤੁਹਾਨੂੰ 80-90,000 ਤੱਕ ਦੀ ਫੰਡਿੰਗ ਅਪਰੂਵ ਹੁੰਦੀ ਹੈ, ਜਿਹਦੇ ਚੋਂ ਕੁਛ ਪੋਰਸ਼ਨ ਲੋਨ ਦਾ ਹੁੰਦਾ ਹੈ, ਕੁਛ ਪੋਰਸ਼ਨ ਗ੍ਰਾਂਟ ਦਾ ਹੁੰਦਾ ਵਾ। ਜਦੋਂ ਵੀ ਤੁਸੀਂ ਸਾਨੂੰ ਕਾਲ ਕਰੋਗੇ ਆਪਾਂ ਤੁਹਾਨੂੰ ਰਾਈਟ ਵੇ ਦੱਸ ਦਿੰਦੇ ਹਾਂ ਕਿ ਗ੍ਰਾਂਟ ਦਾ ਪੋਰਸ਼ਨ ਕਿੰਨਾ ਹੋਏਗਾ ਤੇ ਲੋਨ ਦਾ ਪੋਰਸ਼ਨ ਕਿੰਨਾ ਹੋਏਗਾ। ਸਾਡਾ ਨੰਬਰ ਨੋਟ ਕਰ ਲਓ ਜੀ, ਨੰਬਰ ਸਾਡਾ ਹੈਗਾ 437-264-3175-437-264-3175। ਤੁਸੀਂ ਸਾਨੂੰ ਹੁਣ ਰਾਈਟ ਨਾਓ ਕਾਲ ਕਰਕੇ ਆਪਣੀ ਇਨਫੋਰਮੇਸ਼ਨ ਦਿਓ ਜੀ ਤੇ ਆਪਾਂ ਤੁਹਾਨੂੰ ਰਾਈਟ ਵੇ ਦੱਸ ਦਵਾਂਗੇ ਕਿ ਕਿੰਨੀ ਤੁਹਾਨੂੰ ਗ੍ਰਾਂਟ ਹੋਏਗੀ, ਕਿੰਨਾ ਲੋਨ ਹੋਏਗਾ। ਐਂਡ ਸਾਡੇ ਕੋਈ ਵੀ ਕੋਈ ਐਕਸਟਰਾ ਚਾਰਜਿਸ ਨਹੀਂ ਹੈਗੇ ਤੁਹਾਨੂੰ, ਆਪਾਂ ਜਦੋਂ ਇਨਫੋਰਮੇਸ਼ਨ ਦੇਵਾਂਗੇ ਤੁਹਾਨੂੰ ਕੋਈ ਫੀਸ ਚਾਰਜ ਨਹੀਂ ਕਰਾਂਗੇ, ਸਾਰਾ ਕੁਛ ਫ੍ਰੀ ਆਫ ਕੋਸਟ ਹੋਏਗਾ। ਜਦੋਂ ਤੁਹਾਡੀ ਅਪਰੂਵਲ ਆ ਜਾਂਦੀ ਹੈ, ਸਾਡੀ ਫੰਡਿੰਗ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਏਗੀ, ਉਦੋਂ ਆਪਾਂ ਸਿਰਫ ਤੁਹਾਨੂੰ ਫੀਸ ਸਾਡੀ ਹੈਗੀ 200। ਸੋ ਆਪਾਂ ਤੁਹਾਨੂੰ ਉਦੋਂ ਹੀ ਚਾਰਜ ਕਰਾਂਗੇ ਤੇ ਉਸ ਤੋਂ ਪਹਿਲਾਂ ਤੁਹਾਡੇ ਤੋਂ ਕੋਈ ਹਿਡਨ ਚਾਰਜਿਸ ਨਹੀਂ ਹੋਣਗੇ। ਬਾਕੀ ਤੁਹਾਨੂੰ ਸਾਰਾ ਆਪਾਂ ਰਾਈਟ ਵੇ ਐਕਸਪਲੇਨ ਕਰਾਂਗੇ ਸਾਰੀਆਂ ਚੀਜ਼ਾਂ। ਸਾਡਾ ਨੰਬਰ ਹੈਗਾ ਜੀ 437-264-3175-437-264-3175। लास्ट बैच अवेलेबल हैगा जी। सो तुसीं हुण अप्लाई कर सकते हो, नेक्स्ट मंथ तो सिर्फ लोन आएगा, ग्रांट नहीं होएगी। सो ट्राई करो कि तुसीं सानूं अज कल दे विच कॉल करके इनफॉर्मेशन लो जी ते राइट वे अप्लाई कर लो। थैंक यू सो मच।
0: मेहरबानी। रेडियो प्रोग्राम देश परदेश प्राइम टाइम रेडियो नाल जुड़े होए तुसीं, चलो AM 530 तों
1: जी। जेकर तुसीं अपने लिए एयर टिकट्स बुक कराना चाहुंदे हो तां कोमल ट्रैवल्स दे नाल गलबात करो। सब तों सस्तियां एयर टिकट्स तुहानूं इह दिवाउंदे ने, चाहे तुसीं टोरंटो तों दिल्ली जाणा, दिल्ली तों टोरंटो कोई तुहाडा नोन आ रिहा, या तुसीं कितें वी ऑल ओवर द वर्ल्ड तुसीं घुम्मणा चाहुंदे हो, बेस्ट वेकेशन पैकेजेस बनवा के लैके जाओ। कोमल ट्रैवल्स, नंबर है 905-239-7711, 905-239-7711 दे उपर तुसीं गलबात कर सकदे हो कोमल ट्रैवल दे नाल।
0: रेडियो प्रोग्राम मोगे की खबर है कि मोगा जिले के पिंड रोडे विच बुधवार रात को एक दिल दहलाने वाली घटना सामने आई है। सिर्फ खाना ठंडा होने करके घरेलू झगड़ा शुरू होया ते भयानक रूप धार गया। 22 साल के पुत्र ने अपने पिता के सिर ते लोहे की मारी राड ते पिता जी गए हॉस्पिटल ते उत्थे गए उपर पहुँच गए। यानी कि एक छोटी जी घटना लैके भी खाना ठंडा हो गया ਵੀ ਉਹਦੀ ਮੌਤ। ਇਹ ਕੁਝ ਵੀ ਹੋ ਰਿਹਾ ਨਹੀਂ ਅੱਜ ਕੱਲ੍ਹ, ਲਾਸ ਬੜੇ ਬੁਰੇ ਨੇ, ਪੇਸ਼ੈਂਟ ਹੈ ਨਹੀਂ ਨਾ ਲੋਕਾਂ 'ਚ। ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ। ਦਿਓਲ ਟਰੈਵਲ ਦੀ ਮੈਂ ਜਾਣਕਾਰੀ ਦਿਆਂ, ਟਿਕਟਾਂ ਤੁਹਾਡੇ ਲਈ ਲਗਾਈਆਂ ਦਿਓਲ ਟਰੈਵਲ ਨੇ, ਦਿੱਲੀ ਟੂ ਟੋਰਾਂਟੋ ਜੁਲਾਈ ਜਾਣਾ, ਸਤੰਬਰ 'ਚ ਡਾਇਰੈਕਟ ਫਲਾਈਟ ਰਾਊਂਡ ਟ੍ਰਿਪ 1590, ਬੜੀ ਸੋਹਣੀ ਪ੍ਰਾਈਸ ਆ। ਟੋਰਾਂਟੋ ਟੂ ਨਬੂ ਦਿੱਲੀ ਜੁਲਾਈ 'ਚ ਵਨਵੇ ਹੈਗੀ 1150, ਦੋ ਬੈਗੇਜ ਨਾਲ ਜਾਂ ਟੁੱਲ ਜਾ ਸਕਦੇ ਹੋ। ਟੋਰਾਂਟੋ ਟੂ ਦਿੱਲੀ ਅਗਸਤ ਦੇ ਵਿੱਚ ਡਾਇਰੈਕਟ ਫਲਾਈਟ ਹੈਗੀ ਵਨਵੇ 1020, ਟੋਰਾਂਟੋ ਟੂ ਨਵੀਂ ਦਿੱਲੀ ਵਨਵੇ 1080, ਦਿੱਲੀ ਟੂ ਟੋਰਾਂਟੋ ਅਕਤੂਬਰ ਨਵੰਬਰ 'ਚ ਵਨਵੇ $860, ਦਿੱਲੀ ਟੂ ਟੋਰਾਂਟੋ ਅਕਤੂਬਰ ਤੋਂ ਜਾ ਕੇ ਜੇ ਫਰਵਰੀ ਮਾਰਚ ਵਾਪਸੀ ਕਰਨੀ ਆ, ਆਹ ਬੜੀ ਹੁਣ ਟਿਕਟ ਲੱਗੀ ਆ $1390 ਹੁਣੇ ਬੁੱਕ ਕਰਨ ਆਉਣੀ ਪੈਣੀ ਆ। ਨੰਬਰ ਦਿਓ ਟਰੈਵਲ ਦਾ 905-588-5100, ਬਰੈਂਟਨ ਦੇ ਵਿੱਚ ਨੰਬਰ ਦੂਜਾ ਹੈ ਇਹਨਾਂ ਦਾ 905-588-4200, ਕ੍ਰਾਈਸਲਰ ਪਲਾਜ਼ਾ ਦੇ ਵਿੱਚ ਤੁਸੀਂ ਪਹੁੰਚ ਸਕਦੇ ਹੋ
1: ਜੀ। ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਵਾਲਿਆਂ ਦੇ ਨਾਲ ਵੀ ਗੱਲਬਾਤ ਕਰੋ, ਇਹ ਏ ਟੂ ਜ਼ੀ ਰੈਨੋਵੇਸ਼ਨ ਦਾ ਤੁਹਾਡਾ ਸਾਰਾ ਕੰਮ ਕਰ ਦੇਣਗੇ। ਮੈਨੂਫੈਕਚਰ ਕਰਦੇ ਨੇ ਤੇ ਇੰਸਟਾਲ ਕਰਦੇ ਨੇ ਕਿਚਨ ਕੈਬਨਿਟਸ, ਕਲੋਜ਼ਰਸ, ਬਾਰਸ ਵੀ ਬਣਾਉਂਦੇ ਨੇ ਤੇ ਇਹਨਾਂ ਦੇ ਕੋਲ ਆਪਣੀਆਂ CNC ਮਸ਼ੀਨਸ ਲੱਗੀਆਂ ਹੋਈਆਂ ਨੇ ਡੋਰਸ ਦੀ ਕਟਿੰਗ ਦੇ ਲਈ। ਇਹ ਫੈਬਰੀਕੇਟ ਕਰਦੇ ਨੇ ਤੇ ਇੰਸਟਾਲ ਕਰਦੇ ਨੇ ਕੁਆਡਸ ਤੇ ਕਾਊਂਟਰ ਟੋਪਸ, ਉਹ ਵੀ ਬਹੁਤ ਹੀ ਕੰਪੀਟੀਟਿਵ ਪ੍ਰਾਈਸ ਦੇ ਉੱਪਰ। ਇਹ ਲੀਡਿੰਗ ਮੈਨੂਫੈਕਚਰਸ ਨੇ ਕਸਟਮਾਈਜ਼ ਵੈਨਿਟੀਜ਼ ਬਣਾਉਣ ਦੇ ਵਿੱਚ, ਤੁਸੀਂ ਆਪਣੀ ਪਸੰਦ ਦੀਆਂ ਕਸਟਮਾਈਜ਼ਡ ਵੈਨਿਟੀਜ਼ ਇਹਨਾਂ ਦੇ ਕੋਲੋਂ ਤਿਆਰ ਕਰਵਾਓ ਤੇ ਸਾਰੀਆਂ ਕੰਸਟਰਕਸ਼ਨ ਸਪਲਾਈਜ਼ ਵੀ ਲੈ ਸਕਦੇ ਹੋ, ਜਿੱਦਾਂ ਕਿ ਪਲੰਬਿੰਗ, ਹਾਰਡਵੇਅਰ ਐਂਡ ਇਲੈਕਟ੍ਰੀਕਲ ਸਪਲਾਈਜ਼ ਵੀ ਇਹਨਾਂ ਦੇ ਕੋਲ ਹੈਗੀਆਂ। ਕੈਨੇਡੀ ਐਂਡ ਗਲਿਡਨ ਦੀ ਇੰਟਰਸੈਕਸ਼ਨ ਤੇ ਪਹੁੰਚੋ, 271 ਗਲਿਡਨ ਰੋਡ, ਯੂਨਿਟ ਨੰਬਰ 5, ਬ੍ਰੈਂਪਟਨ ਦੇ ਵਿੱਚ। ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨ, ਰਣਜੀਤ ਸਿੰਘ ਜੀ ਨੂੰ ਕਾਲ ਕਰ ਸਕਦੇ ਹੋ 6474-4550, 647-400-4550, ਇਹਨਾਂ ਦਾ ਨੰਬਰ ਹੈ।
0: ਦੋਸਤੋ ਭਾਵੇਂ ਅਸੀਂ ਸਟੂਡੀਓ 'ਚ ਬੈਠੇ ਹਾਂ ਪਰ ਸਾਨੂੰ ਪਤਾ ਕਿ ਬਾਹਰ ਜਦੋਂ ਨਾ ਬਾਰਿਸ਼ ਵਗੈਰਾ ਸ਼ੁਰੂ ਹੋ ਜਾਵੇ ਥੋੜ੍ਹੇ ਬਹੁਤ ਕਿਤੇ ਵੀ ਕਿਸੇ ਹਿੱਸੇ 'ਚ ਪੈਂਦੀ ਹੈ ਤਾਂ ਮੌਸਮ ਹੋ ਜਾਂਦਾ ਪਕੌੜਿਆਂ ਵਾਲਾ, ਹੈ ਨਾ, ਪਕੌੜੇ ਸਮੋਸਿਆਂ ਵਾਲਾ, ਹੈ ਨਾ। ਅਤੇ ਜੇਕਰ ਇੱਥੇ ਪਕੌੜੇ ਗਰਮਾ ਗਰਮ ਖਾਣੇ ਹੈ ਤਾਂ ਫਿਰ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਇੰਡੀਅਨ ਫਰੂਟ ਲੈਂਡ ਦੀ ਨੇੜਲੀ ਬ੍ਰਾਂਚ 'ਤੇ। ਅੰਦਰ ਜਾਓਗੇ ਤਾਂ ਪਕੌੜੇ ਗਰਮਾ ਗਰਮ ਬਣਾ ਕੇ ਦੇਣਗੇ, ਬ੍ਰੈਡ ਪਕੌੜਾ ਨਾਲ ਮਿਰਚੀ ਵਾਲਾ ਪਕੌੜਾ ਉਹ ਵੀ ਮਿਲਦਾ, ਹੈ ਨਾ,
1: ਸਪੈਸ਼ਲ ਕਾਫੀ ਤਰ੍ਹਾਂ ਦੇ ਪਕੌੜੇ ਮਿਲਦੇ ਆ ਉਹ
0: ਲਿਆ ਸਕਦੇ ਹੋ ਤੁਸੀਂ ਜੇ ਵੈਜੀਟੇਰੀਅਨ ਇਨਸਾਈਡ, ਜੇ ਤੁਸੀਂ ਨਾ ਜਾਣੀ ਦੂਜਾ ਨੋਨ ਵੈਜੀਟੇਰੀਅਨ ਖਾਣ ਵਾਲੇ ਹੋ, ਬਾਰਬੀਕਿਊ ਕਰਨ ਦਾ ਤੁਹਾਡਾ ਇਰਾਦਾ ਹੈਗਾ ਵੀਕਐਂਡ ਦੇ ਉੱਤੇ, ਤਾਂ ਬਾਹਰਲੇ ਪਾਸੇ ਗ੍ਰਿਲ ਮੀਟ ਸ਼ੋਪ ਹੈਗੀ ਆ ਆਪਣੇ ਪੰਜਾਬੀ ਬਾਏ, ਹੈ ਖਾਸ ਕਰਕੇ ਜਿਹੜੀ ਆਪਣੀ ਇੰਡੀਅਨ ਫੂਡ ਲੈਂਡ ਦੀ ਬਾਹਰਲੇ ਪਾਸੇ ਮੈਂ ਕਹਿੰਦਾ ਨਾ ਗ੍ਰਿਲ ਜਿਹੜੀ ਹੈਗੀ ਜਿੱਥੋਂ ਕੱਚਾ ਮੀਟ ਵੀ ਮਿਲਦਾ,
1: ਤੰਦੂਰੀ ਗ੍ਰਿਲ ਮੀਟ ਸ਼ੋਪ ਤੇ,
0: ਹਾਂ, ਨਾਲ ਦੂਜੇ
1: ਇੰਡੀਅਨ ਫਰੂਟ ਲੈਂਡ ਦੀ ਹਰ ਲੋਕੇਸ਼ਨ ਤੇ
0: ਵੀ ਮਿਲਦਾ, ਹੈ ਨਾ,
1: ਇੰਡੀਅਨ ਫਰੂਟ ਲੈਂਡ ਦੀ ਹਰ ਲੋਕੇਸ਼ਨ ਤੇ ਤੁਹਾਨੂੰ ਮਿਲਣਗੇ,
0: ਬਣੇ ਬਣੇ ਮਿਲਦਾ, ਬਟਰ ਚਿਕਨ ਮਿਲਦਾ ਨਾ, ਨਾਲ ਨਾਨ ਵਗੈਰਾ ਮਿਲ ਜਾਂਦਾ,
1: ਹਾਂਜੀ ਹਾਂਜੀ, ਤੁਹਾਨੂੰ ਕੁਕਡ ਫੂਡ ਵੀ ਮਿਲਦਾ, ਤੁਹਾਨੂੰ ਤੁਸੀਂ ਰੋ ਮੀਟ ਵਗੈਰਾ ਵੀ ਲੈ ਕੇ ਆ ਸਕਦੇ ਹੋ ਤੇ ਮੈਰੀਨੇਟਡ ਮੀਟ ਜਾਂ ਮੈਰੀਨੇਟਡ ਤੁਸੀਂ ਪਨੀਰ ਵਗੈਰਾ ਐਦਾਂ ਦਾ ਚਾਂਪਾ ਵਗੈਰਾ ਉਹ ਸਾਰਾ ਕੁਝ ਵੀ ਲੈ ਕੇ ਆ ਸਕਦੇ ਹੋ ਇੰਡੀਅਨ ਫਰੂਟ ਲੈਂਡ ਦੀ ਹਰ ਲੋਕੇਸ਼ਨ ਤੇ।
0: ਅੱਜ ਆਲਮੋਸਟ ਵੀਕ ਸਟਾਰਟ ਹੋ ਗਿਆ, ਸ਼ਾਮ ਨੂੰ ਵਧੀਆ ਵਧੀਆ ਖੱਲਿਆ ਕੇ ਆਓ, ਮੀਟ ਬਣਾਓ ਤੇ ਇਸ ਸਮੇਂ ਸਾਡੇ ਨਾਲ ਨੇ ਇੱਕ ਵਾਰੀ ਫਿਰ ਤੁਹਾਨੂੰ ਬੁਲਾਉਂਦੇ ਹਾਂ ਉਮਰਪ੍ਰੀਤ ਕੌਰ ਚਾਵਲਾ ਹੋਰੀ ਆ ਚੁੱਕੇ ਨੇ ਜੀ। ਉਮਰਪ੍ਰੀਤ ਜੀ
3: ਥੈਂਕ ਯੂ ਸੋ ਮਚ ਜਿੰਦਰ ਜੀ, ਸੋ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕੀਤੀ ਹੈ, ਫਿੰਡਰਲ ਇੰਸ਼ੋਰੈਂਸ ਦੀ ਗੱਲ ਕੀਤੀ ਹੈ, ਸਮਰ ਦਾ ਟਾਈਮ ਹੈ, ਪੇਰੈਂਟਸ ਨੂੰ ਤੁਸੀਂ ਇੱਥੇ ਬੁਲਾਉਣਾ, ਸੁਪਰ ਵੀਜ਼ਾ ਤੇ ਸਪੌਂਸਰ ਕਰਨਾ, ਤਾਂ ਸੁਪਰ ਵੀਜ਼ਾ ਇੰਸ਼ੋਰੈਂਸ ਮੈਂਡੇਟੋਰੀ ਇੰਸ਼ੋਰੈਂਸ ਹੈ, ਸਾਲ ਦੀ ਆਪਾਂ ਨੂੰ ਕਵਰੇਜ ਚਾਹੀਦੀ ਹੁੰਦੀ ਹੈ ਮਿਨੀਮਮ, ਤੇ 1,00,000 ਦੀ ਕਵਰੇਜ ਚਾਹੀਦੀ ਹੈ, ਸੋ ਮੰਥਲੀ ਵੀ ਪੇਮੈਂਟ ਆਪਾਂ ਕਰ ਸਕਦੇ ਹਾਂ ਤੇ ਐਨੁਅਲ ਪੇ ਵੀ ਕਰ ਸਕਦੇ ਹੋ ਤੁਸੀਂ, ਜਾਂ ਮੈਂ ਕਹੂੰਗੀ ਵੀ ਪੇਰੈਂਟਸ ਨੇ ਜੇ ਵਿਜ਼ਟਰ ਵੀਜ਼ੇ ਤੇ ਆਉਣਾ ਤਾਂ ਵੀ ਜ਼ਰੂਰੀ ਇੰਸ਼ੋਰੈਂਸ ਲਓ। ਹੁਣ ਕਈ ਵਾਰੀ ਹੁੰਦਾ ਵੀ ਚਲੋ ਸੁਪਰ ਵੀਜ਼ਾ ਮੈਂਡੇਟੋਰੀ ਆਪਾਂ ਲੈ ਹੀ ਲੈਂਦੇ ਹਾਂ, ਲੇਕਿਨ ਕਈ ਵਾਰ ਪੇਰੈਂਟਸ ਨੇ ਰੀ ਐਂਟਰ ਕਰਨਾ ਹੁੰਦਾ, ਮਤਲਬ ਪਹਿਲੇ ਦਾ ਸੁਪਰ ਵੀਜ਼ਾ ਲੱਗਿਆ ਉਹ ਆ ਕੇ ਚਲੇ ਗਏ ਤੇ ਰੀ ਐਂਟਰ ਕਰ ਰਹੇ ਹਾਂ ਤਾਂ ਸਾਨੂੰ ਲੱਗਦਾ ਵੀ ਹੁਣ ਇੰਸ਼ੋਰੈਂਸ ਦੀ ਲੋੜ ਨਹੀਂ, ਲੇਕਿਨ ਇਮੀਗ੍ਰੇਸ਼ਨ ਚ ਮਤਲਬ ਰੈਂਡਮਲੀ ਕੋਈ ਕਿਸੇ ਦੀ ਵੀ ਇੰਸ਼ੋਰੈਂਸ ਚੈੱਕ ਹੋ ਸਕਦੀ ਹੈ ਜਿੰਨੇ ਵੀ ਸੁਪਰ ਵੀਜ਼ਾ ਦੇ ਪੇਰੈਂਟਸ ਹੁੰਦੇ ਆ, ਸੋ ਮੇਕ ਸ਼ੋਰ ਕਿ ਜਦੋਂ ਵੀ ਉਹਨਾਂ ਨੇ ਆਉਣਾ ਇੱਥੇ ਉਹਨਾਂ ਦੀ ਇੰਸ਼ੋਰੈਂਸ ਜ਼ਰੂਰ ਹੋਏ, ਜੇ ਇੰਸ਼ੋਰੈਂਸ ਉਹਨਾਂ ਦੀ ਸਾਲ ਦੀ ਐਕਸਪਾਇਰ ਹੋਣ ਵਾਲੀ ਹੈ, ਕੁਝ ਕੰਪਨੀਆਂ 'ਚ ਆਟੋਮੈਟਿਕਲੀ ਰੀਨਿਊਅਲ ਹੋ ਜਾਂਦੀ ਮੰਥਲੀ ਪਲਾਨ ਦੇ ਵਿੱਚ, ਕੁਝ ਕੰਪਨੀਆਂ 'ਚ ਨਹੀਂ ਹੁੰਦੀ, ਆਪਾਂ ਨੂੰ ਦੁਬਾਰਾ ਲੈਣੀ ਪੈਂਦੀ ਹੈ, ਤਾਂ ਇੰਸ਼ੋਰੈਂਸ ਐਕਸਪਾਇਰ ਹੋਣ ਤੋਂ ਪਹਿਲੇ ਪਹਿਲੇ ਰੀਨਿਊ ਕਰਵਾ ਲਓ ਤਾਂ ਕਿ ਕੋਈ ਵੀ ਵੇਟਿੰਗ ਪੀਰੀਅਡ ਨਾ ਪਏ, ਤੇ ਨਾਲ ਦੀ ਨਾਲ ਜੇ ਪੇਰੈਂਟਸ ਵਿਜ਼ਟਰ ਇੱਥੇ ਆ ਰਹੇ ਆ ਜਾਂ ਫੈਮਿਲੀ 'ਚੋਂ ਕੋਈ ਵੀ ਤੁਹਾਡੇ ਇੱਥੇ ਵਿਜ਼ਟਰ ਵੀਜ਼ੇ 'ਤੇ ਆ ਰਿਹਾ, ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਵੀ ਜੇ ਤੁਸੀਂ ਸਪੌਂਸਰ ਹੋ ਤੁਹਾਡੀ ਰਿਸਪੋਂਸੀਬਿਲਟੀ ਆ, ਜੋ ਵੀ ਜੇ ਕੱਲ੍ਹ ਨੂੰ ਕੋਈ ਮੈਡੀਕਲ ਐਮਰਜੈਂਸੀ ਆਉਂਦੀ ਆ, ਜੋ ਵੀ ਹੋਸਪਿਟਲ ਦਾ ਬਿੱਲ ਹੈ, ਕਿਉਂਕਿ ਜਿਹੜਾ ਵਿਜ਼ਟਰ ਆਇਆ ਉਹਨੇ ਤਾਂ ਰਹਿ ਕੇ ਚਲੇ ਜਾਣਾ, ਲੇਕਿਨ ਬਿੱਲ ਜਿਹੜਾ ਹੈਗਾ ਸਪੌਂਸਰ ਦੇ ਨਾਮ 'ਤੇ ਹੁੰਦਾ, ਕੱਲ੍ਹ ਨੂੰ ਫਿਰ ਆਪਣੇ ਕ੍ਰੈਡਿਟ 'ਤੇ ਚੜ੍ਹਦੇ ਹਾਂ, ਕਲੈਕਸ਼ਨ 'ਤੇ ਬਿੱਲ ਪੈਂਦੇ ਆ, ਸੋ ਉਸਦਾ ਇੱਕ ਵਧੀਆ ਤਰੀਕਾ ਇਹ ਹੁੰਦਾ ਵੀ ਥੋੜ੍ਹੇ ਜਿਹੇ ਪੈਸੇ ਖਰਚ ਕੇ ਆਪਾਂ ਉਹਨਾਂ ਨੂੰ ਆਲਰੇਡੀ ਇੰਸ਼ੋਰ ਕਰ ਲਈਏ, ਨਾਲੇ ਤਾਂ ਉਹਨਾਂ ਦੀ ਮੈਡੀਕਲ ਐਮਰਜੈਂਸੀਜ਼ ਕਵਰ ਹੋਣਗੀਆਂ, ਨਾਲੇ ਆਪਣਾ ਪੀਸ ਆਫ ਮਾਈਂਡ ਹੁੰਦਾ, ਸੋ ਕੋਈ ਵੀ ਕੁਐਸਚਨ ਤੁਹਾਡਾ ਸੁਪਰ ਵੀਜ਼ਾ ਵਿਜ਼ਟਰ ਜਾਂ ਤੁਸੀਂ ਕਿਤੇ ਟਰੈਵਲ ਕਰਨਾ ਟਰੈਵਲ ਇੰਸ਼ੋਰੈਂਸ ਨੂੰ ਲੈ ਕੇ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ 6474-4616 'ਤੇ, ਜਾਂ ਕੋਈ ਵੀ ਇੰਸ਼ੋਰੈਂਸ ਰਿਲੇਟਿਡ ਤੁਸੀਂ ਗੱਲ ਕਰਨੀ ਹੈ, ਲਾਈਫ ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਕੋਈ ਇੱਕ ਪਲਾਨ ਤੁਸੀਂ ਲਿਆ ਹੋਇਆ ਉਹਦੇ ਉੱਪਰ ਤੁਸੀਂ ਦੂਜਾ ਪਲਾਨ ਕੋਈ ਐਡ ਕਰਨਾ, ਜਾਂ ਤੁਹਾਡੇ ਇਕੱਲੇ ਦਾ ਤੁਸੀਂ ਸਪਾਊਸ ਐਡ ਕਰਨਾ ਹੁਣ ਜਾਂ ਬੱਚਿਆਂ ਨੂੰ ਐਡ ਕਰਨਾ, ਤਾਂ ਵੀ ਜ਼ਰੂਰ ਮੇਰੇ ਨਾਲ ਗੱਲ ਕਰ ਸਕਦੇ ਹੋ, ਜਾਂ ਕੋਈ ਵੀ ਇਨਵੈਸਟਮੈਂਟ ਦੇ ਰਿਲੇਟਿਡ ਕੁਐਸਚਨ ਹੈ, RRSP, RESP, CFSA ਸਾਰਿਆਂ ਲਈ ਬਹੁਤ ਵਧੀਆ, ਪਹਿਲਾਂ ਘਰ ਲੈਣਾ, FHSA ਇੱਕ ਬਹੁਤ ਹੀ ਵਧੀਆ ਪਲਾਨ ਹੈ, ਜਾਂ ਰਜਿਸਟਰਡ ਡਿਸੇਬਿਲਟੀ ਸੇਵਿੰਗਸ ਪਲਾਨ ਜਿਹਦੇ ਚ 90,000 ਤੱਕ ਦੀ ਗਵਰਨਮੈਂਟ ਗ੍ਰਾਂਟ ਲਈ ਤੁਸੀਂ ਐਲੀਜੀਬਲ ਹੋ ਸਕਦੇ ਹੋ। ਜੇ ਘਰ ਚ ਕੋਈ ਵੀ ਹੈ ਡਿਸੇਬਿਲਟੀ ਤੇ, ਕੋਈ ਬੱਚਾ, ਕੋਈ ਅਡਲਟ ਹੈ 49 ਤੋਂ ਬਿਲੋ ਦੀ ਏਜ ਹੈ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਅਗੇਨ ਜੀ 647-446-1616 ਅਲਬਰਟਾ, BC, ਮੈਨੀਟੋਬਾ, ਸਸਕੈਚਵਾਨ, ਨੋਵਾ ਸਕੋਸ਼ੀਆ ਤੇ ਅੰਟਾਰੀਓ, ਇਹਨਾਂ ਸਾਰੀਆਂ ਪ੍ਰੋਵਿੰਸੀਸ 'ਚ ਮੈਂ ਲਾਇਸੈਂਸ ਦਾ। ਕਿਸੇ ਵੀ ਤਰ੍ਹਾਂ ਦਾ ਕੋਈ ਕੁਐਸਚਨ, ਨੰਬਰ ਅਗੇਨ 647-446-1616, 647-446-1616। ਥੈਂਕ ਯੂ ਸੋ ਮਚ ਜਿੰਦਰ ਜੀ।
0: ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀ ਨੂੰ ਜੁੜੇ ਹੋ ਦੋਸਤੋ, ਅਕਾਲ ਡਕਟ ਕਲੀਨਿੰਗ ਵਾਲੇ ਕਾਫੀ ਸਰਵਿਸ ਦਿੰਦੇ ਨੇ। ਇੱਕ ਤਾਂ ਸਪੈਸ਼ਲਾਈਜ਼ ਨੇ 7 ਦਿਨ ਖੁੱਲ੍ਹਦੇ ਨੇ, ਇਹ ਪਿਛਲੇ 40 ਵਰ੍ਹਿਆਂ ਤੋਂ ਸਾਡੀ ਗਵਰਨਮੈਂਟ ਦੀ ਪਹਿਲੀ ਇਹ ਕੰਪਨੀ ਹੈਗੀ ਆ। ਸਪੈਸ਼ਲਾਈਜ਼ ਨੇ ਪ੍ਰੋਫੈਸ਼ਨਲ ਡਕਟ ਕਲੀਨ ਤਾਂ ਕਰਦੇ ਕਰਦੇ ਆ, ਉਹਦੇ ਵਾਸਤੇ ਇਹਨਾਂ ਕੋਲ ਬਾਹਰ ਟਰੱਕ ਹੈਗੇ ਨੇ, ਪਰ ਨਾਲ ਦੀ ਨਾਲ ਇੰਸਟਾਲ ਕਰਦੇ ਨੇ, ਰਿਪੇਅਰ ਕਰਦੇ ਨੇ ਆਲ ਕਾਈਂਡ ਆਫ ਏਅਰ ਕੰਡੀਸ਼ਨ, ਔਰ ਫਰਨਸ ਤੁਹਾਡੀ ਪੁਰਾਣੀ ਹੈਗੀ ਆ ਨਵੀਂ ਲਾ ਦੇਣਗੇ, ਕੋਈ ਪ੍ਰੋਬਲਮ ਆ ਵੈਸੇ ਹੀ ਉਹਨੂੰ ਪ੍ਰੋਬਲਮ ਪੈ ਜਾਂਦੀ ਆ ਉਹ ਵੀ ਠੀਕ ਕਰਦੇ ਨੇ
1: ਜੀ।
0: ਕਦੇ ਵੀ ਲੋੜ ਪੈ ਸਕਦੀ ਤੁਹਾਨੂੰ, ਅਤੇ ਨੰਬਰ ਉਹਨਾਂ ਦਾ ਨੋਟ ਕਰਕੇ ਰੱਖੋ। ਅਤੇ ਮੈਂ ਦੱਸ ਦਿਆਂ ਕਿ ਹਰਮਿੰਦਰ ਸਿੰਘ ਹੋਰੀ ਆਪ ਖੁਦ ਸਰਟੀਫਾਈਡ ਇਹ ਕੰਮ ਕਰਦੇ ਨੇ। 416-710-0662, 416-710-0662, ਅਤੇ ਉਹਨਾਂ ਦਾ ਵੈਬਸਾਈਟ www.akaldoctorclinic। ਅੱਜ ਤੋਂ ਬਹੁਤ ਸਾਲ ਪਹਿਲਾਂ ਦੀ ਗੱਲ, ਮੈਂ ਇੰਡੀਆ ਗਿਆ ਹੋਇਆ ਸੀਗਾ ਨਾ,
1: ਹਾਂਜੀ,
0: ਅਤੇ ਉਦੋਂ ਮਿਸਾਗਾ ਰਹਿੰਦੇ ਸੀਗੇ ਮੇਵਿਸ ਡੇਅਰੀ ਕੋਲ, ਪਤਾ ਨਹੀਂ ਡਾਕਟਰ ਡੇਅਰੀ ਬਰਨਸ ਖਰਾਬ ਹੋ ਗਈ, ਹੁਣ ਠੰਡ ਹੋ ਗਈ ਸੀਗੀ ਪਿੱਛੇ, ਹੈ ਨਾ, ਅਤੇ ਮੈਂ ਫਿਰ ਹਰਮਿੰਦਰ ਜੀ ਫੋਨ ਕੀਤਾ, ਮੈਂ ਕਿਹਾ ਵੀ ਵਿਆਹ ਕਰਕੇ ਉਹਨਾਂ ਨੇ ਫਿਰ ਜਦੋਂ ਫਿਰ ਫਟਾਫਟ ਐਮਰਜੈਂਸੀ ਜਾਇਆ ਵਿਚਾਰਿਆਂ ਨੇ, ਹੈ ਨਾ, ਫਰਨਸ ਨਾ ਵੀ ਨਾਲ ਚੱਕ ਲਿਆ ਹੋਰ ਐਕਸਟਰਾ, ਉਹ ਚੇਂਜ ਕਰਦੇ, ਕਹਿੰਦੇ ਬਾਅਦ 'ਚ ਦੇਖਦੇ ਹਾਂ ਕੀ ਹੁੰਦਾ, ਤੋ ਇਹ ਕੰਮ ਕਰਦੇ ਨੇ ਕਾਲ ਡਾਕਟਰ ਕਲੀਨਿਕ ਨਾਲ, ਬੜਾ ਵਧੀਆ। ਨੰਬਰ ਏ 416-710-0662 ਟੈਲੀਫੋਨ ਨੰਬਰ
1: ਜੀ। ਅਤੇ ਨਾਲੇ ਤੁਸੀਂ ਪੰਜਾਬੀ ਬਾਈ ਨੇਚਰ ਦੀ ਹਰ ਲੋਕੇਸ਼ਨ ਦੇ ਉੱਪਰ ਜਾ ਸਕਦੇ ਹੋ, ਬਹੁਤ ਹੀ ਲਾਜਵਾਬ ਖਾਣਾ ਆਪਣੀ ਫੈਮਿਲੀ ਆਪਣੇ ਫਰੈਂਡਸ ਦੇ ਨਾਲ ਬੈਠ ਕੇ ਖਾਓ, ਇਹਨਾਂ ਦੇ ਕੋਲ ਡਾਈਨ ਇਨ ਕਰੋ, ਬਹੁਤ ਵਧੀਆ ਤੁਹਾਡਾ ਐਕਸਪੀਰੀਅੰਸ ਰਹੇਗਾ। ਅਤੇ ਨਾਲ ਹੀ ਸ਼ੁੱਧ ਖੋਏ ਦੀਆਂ ਮਿਠਾਈਆਂ ਡਰਾਈ ਫਰੂਟਸ ਵਾਲੀਆਂ ਲੈ ਕੇ ਆਓ, ਅਤੇ ਇਹਨਾਂ ਦੇ ਕੋਲੋਂ ਲਾਈਵ ਦੇਸੀ ਘਿਓ ਦੀਆਂ ਜਲੇਬੀਆਂ ਐਵਰੀਡੇ ਕੱਢੀਆਂ ਜਾਂਦੀਆਂ ਨੇ, ਤੁਸੀਂ ਗਰਮਾ ਗਰਮ ਜਲੇਬੀਆਂ ਇਹਨਾਂ ਦੇ ਕੋਲੋਂ ਲਾਈਵ ਆਪਣੇ ਸਾਹਮਣੇ ਖੜ੍ਹ ਕੇ ਕਢਵਾ ਸਕਦੇ ਹੋ, ਅਤੇ ਆਪਣੇ ਘਰਾਂ ਦੇ ਵਿੱਚ ਆ ਕੇ ਖਾਓ, ਚਾਹੇ ਉੱਥੇ ਬੈਠ ਕੇ ਖਾ ਲਓ, ਤੁਹਾਡੀ ਆਪਣੀ ਮਰਜ਼ੀ ਹੈ। ਨਾਲ ਤੁਸੀਂ ਰਬੜੀ ਐਡ ਕਰਵਾ ਸਕਦੇ ਹੋ, ਅਤੇ ਪਹੁੰਚੋ ਤੁਸੀਂ 888-7 ਦ ਗੋਰ ਰੋਡ, ਯੂਨਿਟ ਨੰਬਰ 57 ਬ੍ਰੈਂਪਟਨ ਦੇ ਵਿੱਚ, ਗੋਰ ਐਂਡ ਬਨੇਜ਼ਰ ਦੇ ਉੱਪਰ ਲੋਕੇਟਡ ਨੇ। 9980 ਏਅਰਪੋਰਟ ਰੋਡ, ਯੂਨਿਟ ਨੰਬਰ 1 ਬ੍ਰੈਂਪਟਨ ਦੇ ਵਿੱਚ, ਬੁਬੇੜ ਐਂਡ ਏਅਰਪੋਰਟ ਰੋਡ ਦੇ ਉੱਪਰ ਦੂਸਰੀ ਲੋਕੇਸ਼ਨ ਹੈ। ਤੀਸਰੀ ਲੋਕੇਸ਼ਨ ਬੁਬੇੜ ਐਂਡ ਹਾਈਵੇ 10 ਦੇ ਉੱਪਰ ਹੈ, ਹਰ ਅੰਟਾਰੀਓ ਦੇ ਉੱਪਰ, 58 ਕੁਐਰੀ ਐਜ ਡਰਾਈਵ ਬ੍ਰੈਂਪਟਨ ਦੇ ਵਿੱਚ। ਅਤੇ ਚੌਥੀ ਲੋਕੇਸ਼ਨ 180 ਸੈਂਡਲਵੁੱਡ ਪਾਰਕਵੇ ਈਸਟ, ਯੂਨਿਟ ਨੰਬਰ 11, ਕੈਨੇਡੀ ਐਂਡ ਸੈਂਡਲਵੁੱਡ ਦੀ ਇੰਟਰਸੈਕਸ਼ਨ 'ਤੇ ਹੈ। ਪੰਜਾਬੀ ਬਾਈ ਨੇਚਰ ਦੀ ਐਵਰੀਡੇ ਹਰ ਲੋਕੇਸ਼ਨ ਓਪਨ ਹੁੰਦੀ ਹੈ, ਅਤੇ ਤੁਸੀਂ ਹਰ ਲੋਕੇਸ਼ਨ ਦੇ ਉੱਪਰ ਬੈਠ ਕੇ ਆਪਣਾ ਖਾ ਸਕਦੇ ਹੋ।
0: ਰੇਡੀਓ ਪ੍ਰੋਗਰਾਮ ਦੇਸ਼ ਪਰਦੇ ਨੇ ਆਲ ਲਿੰਕ ਟਰੈਵਲ, ਮਿਸੀਸਾਗਾ ਨੂੰ ਕਾਲ ਕਰ ਲਓ, ਕਾਫੀ ਸਪੈਸ਼ਲ ਲਗਾਏ ਨੇ। ਫਿਰ ਇੱਕ ਤਾਂ ਸਪੈਸ਼ਲ ਅੱਜ ਨਾ ਜੁਲਾਈ ਦੇ ਵਿੱਚ ਤੁਸੀਂ ਦਿੱਲੀ ਨੂੰ ਜਾਣਾ, 2 ਬੈਗੇਜ ਨਾਲ $790 ਦੀ ਟਿਕਟ ਹੈਗੀ ਆ, ਔਰ ਇਸ ਤੋਂ ਇਲਾਵਾ ਜੁਲਾਈ ਦੇ ਅਗਸਤ ਸਤੰਬਰ ਦੇ ਵਿੱਚ ਪੈਕੇਜ ਹੈਗਾ ਟੋਰਾਂਟੋ ਟੂ ਡੇਲੀ, ਰਿਟਰਨ ਟਿਕਟ ਹੈਗੀ $1940 2 ਬੈਗਜ ਨਾਲ। ਅਤੇ ਨੰਬਰ ਹੈ ਰੀਤੂ ਧਾਲੀਵਾਲ ਦਾ 905-565-8704, 905-565-8704 ਦਾ ਟੈਲੀਫੋਨ ਨੰਬਰ ਹੈ। ਔਰ ਮੈਨੂੰ ਅੱਜ ਜਾਣ ਦਾ ਮੌਕਾ ਮਿਲਿਆ ਇਹਨਾਂ ਕੋਲ, ਇਹ ਹੈ ਨਹੀਂ ਸੀਗਾ, ਕਹਿੰਦੇ ਜੀ 2 ਵਜੇ ਆਉਣਗੇ, ਜਦੋਂ ਮੈਂ ਬਾਹਰ ਪਾਰਕਿੰਗ ਨਿਕਲਿਆ ਰੇਤੂ ਹੋਰ ਮੈਨੂੰ ਪਾਰਕਿੰਗ ਮਿਲ ਗਈ, ਮੈਂ ਕਿਹਾ ਮੈਂ ਤਾਂ ਹੁਣ ਚੱਲਿਆ, ਅਤੇ ਵੈਸੇ ਹੀ ਤੁਹਾਨੂੰ ਹਾਈ ਸ਼ਾਈ ਕਰਨ ਆਇਆ ਸੀ। ਉਹਨਾਂ ਨੇ ਮੈਨੂੰ ਦੱਸਿਆ ਸੀ, ਮੈਂ ਭੁੱਲ ਗਿਆ, ਮੈਨੂੰ ਕਹਿੰਦੇ ਵੀ ਨਵੀਂ ਇੱਕ ਹੋਰ ਟਿਕਟ ਆਈ ਸੀ ਜਿਹਦੇ ਨਾਲ ਹੋਟਲ ਸਟੇਇੰਗ ਫਰੀ ਆ, ਕਾਲ ਕਰਕੇ ਪੁੱਛ ਲਓ, ਆਪਾਂ ਨੂੰ ਭੇਜਣਗੇ, ਆਪਾਂ ਨੂੰ ਭੇਜ ਦਿਓ। ਮੈਂ ਕਿਹਾ ਤੁਸੀਂ ਮੈਨੂੰ ਈਮੇਲ ਕਰ ਦਿਓ, ਨੰਬਰ ਹੈ 905-565-8704 ਟੈਲੀਫੋਨ ਨੰਬਰ ਹੈ। ਸਾਡੇ ਨਾਲ ਨੇ ਇਸ ਸਮੇਂ ਤੁਹਾਨੂੰ ਲੈ ਕੇ ਚੱਲਦੇ ਸਪੈਕਸ ਐਕਸਪ੍ਰੈਸ ਤੋਂ, ਰਾਜ ਰੋਣੇ ਜੁੜ ਚੁੱਕੇ ਨੇ। ਸਪੈਕਸ ਐਕਸਪ੍ਰੈਸ ਦੇ ਵੀ ਸਪੈਸ਼ਲ ਲੱਗੇ ਹੋਏ ਨੇ, ਵੀਕਐਂਡ ਆ ਗਿਆ, ਡਾਕਟਰ ਬਿਰਬਲ ਨੇ ਜੀ। ਰਾਜਨ ਜੀ
4: ਬਹੁਤ ਬਹੁਤ ਧੰਨਵਾਦ ਜੀ। ਸੋ ਸਾਰੇ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ। ਸੋ ਸੁਨ ਸਾਹਿਬ ਅੱਜ ਦੱਸਣਾ ਚਾਹਾਂਗੇ ਜਿਹੜੇ ਸਾਡੇ ਸਰੋਤਿਆਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ, ਡਾਕਟਰ ਸਾਡੇ ਕੋਲ ਅੱਜ, ਕੱਲ੍ਹ ਅਤੇ ਪਰਸੋਂ ਤਿੰਨੋਂ ਦਿਨ ਅਵੇਲੇਬਲ ਨੇ। ਤੁਸੀਂ ਆਪਣਾ ਕੰਪਲੀਟ ਕੰਪਰੀਹੈਂਸਿਵ ਆਈ ਐਗਜ਼ਾਮ ਕਰਵਾ ਸਕਦੇ ਹੋ। ਐਡਵਾਂਸ ਟੈਕਨੋਲੋਜੀ ਦੇ ਸਾਡੇ ਕੋਲ ਇਕਵਿਪਮੈਂਟ ਹੈਗੇ ਨੇ ਜਿਹਦੇ ਨਾਲ ਸਾਡੀ ਅੱਖ ਦਾ ਹਰ ਇੱਕ ਕੋਨਾ ਚੈੱਕ ਹੁੰਦਾ, ਅਤੇ ਜਿਹੜੇ ਵੀ ਰਿਜ਼ਲਟ ਆਉਂਦੇ ਨਾ ਅੱਜ ਕੱਲ੍ਹ, ਉਹ ਡਾਕਟਰ ਸਿਰਫ ਦੱਸਦੇ ਨਹੀਂ ਜ਼ਬਾਨੀ, ਸਗੋਂ ਇੱਕ ਸਕਰੀਨ ਦੇ ਉੱਤੇ ਤੁਹਾਨੂੰ ਦਿਖਾਉਂਦੇ ਨੇ ਪਹਿਲਾਂ, ਅਤੇ ਫਿਰ ਸਮਝਾਉਂਦੇ ਨੇ ਵੀ ਅੱਖ 'ਚ ਜੇ ਕੋਈ ਪ੍ਰੋਬਲਮ ਚੱਲ ਰਹੀ ਹੈ ਤਾਂ ਕੀ ਪ੍ਰੋਬਲਮ ਚੱਲ ਰਹੀ ਹੈ ਅਤੇ ਉਹਦਾ ਕੀ ਟ੍ਰੀਟਮੈਂਟ ਇਵੈਂਟ ਹੈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਆਪਣਾ ਜਾਂ ਆਪਣੇ ਪਰਿਵਾਰ ਦਾ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਕਾਲ ਕਰੋ 905-460-8888 905-460-8888 ਤੇ ਨਾਲ ਦੀ ਨਾਲ ਜੇ ਸਾਡਾ ਵੈਲਿਊ ਪੈਕੇਜ ਲੈਣਾ ਚਾਹੁੰਦੇ ਹੋ ਤੇ $129 ਸਾਨੂੰ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਦੇ ਰਹੇ ਹਾਂ ਜਿਹਦੇ ਚ ਫਰੇਮ ਵੀ ਹੈ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਵੀ ਨੇ ਤੇ $258 ਚ ਅਸੀਂ ਤੁਹਾਨੂੰ ਕੰਪਲੀਟ ਪੇਅਰ ਪ੍ਰੋਗਰੈਸਿਵ ਗਲਾਸਿਸ ਦਾ ਦੇ ਰਹੇ ਹਾਂ ਜਿਹ ਚ ਬ੍ਰਾਂਡਡ ਫਰੇਮ ਵੀ ਹੈ ਤੇ ਨਾਲ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਲੈਂਸਿਸ ਨੇ। ਸੋ ਇਹ ਡੀਲਾਂ ਲੈਣੀਆਂ ਨੇ ਤੇ ਸਾਡੇ ਸਰੋਤੇ ਪਹੁੰਚਣ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬਰੈਂਪਟਨ 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ ਵਾਲਮਾਰਟ ਵਾਲਾ ਪਲਾਜ਼ਾ ਤੇ ਨੰਬਰ ਕੋਈ ਫੇਰ 905-460-8888 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਹਾਂ। ਸੋ 905-460-8888 905-460-8888 ਬਹੁਤ ਬਹੁਤ ਧੰਨਵਾਦ ਜੀ।
0: ਸ਼ੁਕਰੀਆ ਜੀ ਸ਼ੁਕਰੀਆ। ਅਤੇ ਮੈਂ ਸੋਚ ਰਿਹਾ ਸੀਗਾ ਵੀ ਮਹਾਰਾਜਨ ਜੀ ਕਮਾਂ ਥੋੜ੍ਹਾ ਜਿਹਾ ਵੀ ਸਟੇਸ਼ਨ ਆਈ ਡੀ ਆ ਰਹੀ ਹੈ ਫਿਰ ਘੱਟੇ ਜਾਣਾ ਮੈਨੂੰ ਫਿਰ ਸਟਿਲ 358 ਹੋਏ ਨੇ ਅਤੇ ਰੋਡੀ ਪ੍ਰਮ ਦੇਸ਼ ਪਰਦੇਸ਼ ਨਾਲ ਜੁੜੇ ਹੋਏ ਦੋਸਤੋ। ਸੋਫਾ ਮਾਰਟ ਤੋਂ ਤੁਸੀਂ ਵਧੀਆ ਕਲਰ ਦੇ ਵਿੱਚ ਸੋਫੇ ਨਾ ਪਿੱਕ ਕਰ ਸਕਦੇ ਹੋ। ਡਿਮੈਂਸ਼ਨ ਲੈ ਕੇ ਜਾਓ ਮਨਸੀਕ ਅੱਧੀ ਕਰ ਕਰ ਕਰ ਦੀ ਕਰਕੇ ਲੈ ਕੇ ਜਾਓ ਅਤੇ ਆਪਣੇ 100 ਸਾਰਾ ਸੋਫਾ ਲੈਦਰ ਦਾ ਬਣਵਾ ਲਓ ਚਾਹੇ ਤੁਸੀਂ ਕੱਪੜੇ ਦਾ ਬਣਵਾ ਲਓ। 120 ਡੈਲਟਾ ਬਰਤਨ ਦੀ ਫੈਕਟਰੀ ਆ ਮੋਰੇ ਸ਼ੋਰੂਮ ਹੈ ਏਅਰਪੋਰਟ ਰੋਡ 51 ਨੇੜੇ ਨੇ। ਨੰਬਰ ਇਹਨਾਂ ਦਾ ਦੇ ਦੀਏ 905-790-8096 ਦੇ ਪਰਮਜੀਤ ਕੌਰ ਹੋਣਾ ਸੰਪਰਕ ਕਰੋ 9057918056। ਹੁਣ ਆਪਾਂ ਨੂੰ ਲੜ ਪੈਣ ਥੋੜ੍ਹਾ ਕਮਰਸ਼ੀਅਲ ਦੇ ਰਿਕਾਰਡਡ ਕਿਉਂਕਿ ਫਿਰ ਸਟੇਸ਼ਨ ਆਈ ਡੀ ਆਏਗੀ ਅਤੇ ਆਪਾਂ ਲੈ ਲਈ ਥੋੜ੍ਹੀ ਜਿਹੀ ਕਮਰਸ਼ੀਅਲ। ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟਰੈਵਲ ਵਾਲਿਆਂ ਨੂੰ 905-249-7711 ਕੋਮਲ ਟਰੈਵਲ ਐਂਡ ਟੂਰਸ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ 7 ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ
5: ਹੋ। ਤੁਸੀਂ ਹੋਰ ਵੱਧ ਸਪੇਸ ਕੰਫਰਟ ਅਤੇ ਵੈਲਿਊ ਦੀ ਭਾਲ ਵਿੱਚ ਹੋ ਤਾਂ ਟਮਰਾਇਕ ਅਪਾਰਟਮੈਂਟਸ ਲੈ ਕੇ ਆਏ ਨੇ ਖੂਬਸੂਰਤ ਸੁਈਟਸ, ਉਹ ਵੀ ਲੀਜ਼ ਤੇ ਸ਼ਾਨਦਾਰ ਮੂਵ ਇਨ ਆਫਰਸ ਦੇ ਨਾਲ। ਆਪਣਾ ਟੂਰ ਬੁੱਕ ਕਰਨ ਲਈ ਅੱਜ ਹੀ ਕਾਲ ਕਰੋ 780-239-5845 780-239-5845
6: Another Don Clean with the Don Ducks.
7: Oh, he's doing dishes with Dawn Platinum.
8: The only soap trusted to save wildlife affected by oil.
7: And Platinum removes up to 99% of grease and food residue, so he doesn't have to work so hard.
8: Well, flap my wings. What'll he do with all that unused elbow grease?
7: Organize the fridge, the spice rack, the junk drawer.
8: What are you quacking on about? He's gonna make enchiladas.
7: More dishes? That's giving this duck goosebumps.
6: Dawn Platinum, the better grease getter.
9: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ। ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇੰਸਪੈਕਸ਼ਨ, ਫ੍ਰੀ ਅਮਿਸ਼ਨ ਟੈਸਟ, ਨਿਊ ਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ ਹਾਈਵੇ 50 ਤੇ ਮੇਫੀਲਡ ਦੇ ਨੇੜੇ ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8675-7596 905-857-7596 ANJ ਆਟੋ ਰਿਪੇਅਰ ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ। ਯੈਲੋ ਟਾਇਰ ਸੈਂਟਰ ਮੋਗਿਆ ਭਿੱਜ ਗਿਆ ਵੇ ਤੈਂ ਛਤਰੀ ਦਾ ਧਾਣੀ। ਹਾਂਜੀ ਸੁਦੀਪ ਸਾਹਿਬ ਦੇ ਗੀਤਾਂ ਨੂੰ ਅਤੇ ਅੱਜ ਕੱਲ੍ਹ ਬਾਹਰ ਮੀਂਹ ਅੱਗਾ ਮਾਹੌਲ ਹੀ ਹੈਗਾ ਕੁੱਲ ਮਿਲਾ ਕੇ, ਅਤੇ ਵੈਦਰ ਵੀ ਬੜਾ ਵਧੀਆ ਹੈਗਾ, ਕਰੋ ਇੰਜੋਏ। ਪਰ ਆਪਣਾ ਹੁਣ ਸਮਾਂ ਅਸੀਂ ਫਿਰ ਆਪਾਂ ਬਾਏ ਬਾਏ ਵੀ ਕਰਨਾ ਨਾ ਮਨਪ੍ਰੀਤ ਤੇ ਮੌਸਮ ਵੈਸੇ ਅੱਜ ਵੀ ਹੈਗਾ ਵਾ ਬਾਰਿਸ਼ ਵਾਲਾ ਥੰਡਰ ਸਟੋਰਮ ਆਉਣ ਦੇ ਇਰਾਦੇ ਨੇ ਸ਼ਾਮ ਨੂੰ ਇੱਕ ਵਾਰੀ ਫਿਰ 4 ਵਜੇ ਤੋਂ ਬਾਅਦ ਤੇ ਖਾਸ ਕਰਕੇ ਮੀਂਹ ਕਣੀ ਤੇ ਥੋੜੀ ਜਿਹੀ ਹੋਰ ਪਏਗੀ ਹੈ ਨਾ ਹਾਲੇ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ ਚਲੋ AM 5:30 ਤੋਂ
1: ਜੀ ਸੈਲੂਲਰ ਪੁਆਇੰਟ ਤੇ ਟਰੂ ਸਾਊਂਡ ਲਾਈਵ ਪ੍ਰੈਜ਼ੈਂਟ ਕਰਦੇ ਨੇ ਯੂਨਿਟੀ ਟੂਰ ਜਿਹੜੇ ਕਿ ਸਰਗੁਣ ਮਹਿਤਾ ਐਂਡ ਐਮੀ ਵਿਰਕ ਤੁਹਾਡੇ ਲਈ ਲੈ ਕੇ ਆ ਰਹੇ ਨੇ 14th August ਨੂੰ ਟੋਰਾਂਟੋ ਦੇ ਵਿੱਚ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਲਾਈਵ ਇਨ ਕਾਨਸਰਟ ਹੋਏਗਾ ਜਿਹੜਾ ਤੁਸੀਂ ਇੰਜੋਏ ਕਰ ਸਕਦੇ ਹੋ ਐਮੀ ਵਿਰਕ ਦੇ ਗਾਣੇ ਤੁਹਾਨੂੰ ਪਤਾ ਕਿ ਬੜੇ ਵਧੀਆ ਵਧੀਆ ਬੜੇ ਸੋਹਣੇ ਇਹਨਾਂ ਦੇ ਗਾਣੇ ਨੇ ਤੁਸੀਂ ਸਾਰੇ ਇੰਜੋਏ ਕਰਦੇ ਹੋ ਤੇ ਇਹਨਾਂ ਨੂੰ ਜ਼ਰੂਰ ਲਾਈਵ ਦੇਖਣ ਦੇ ਲਈ ਪਹੁੰਚੋ 14 August ਨੂੰ ਟੋਰਾਂਟੋ ਦੇ ਵਿੱਚ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਬੜਾ ਕਮਾਲ ਦਾ ਸ਼ੋਅ ਹੋਏਗਾ ਯੂਨਿਟੀ ਟੂਰ ਲੈ ਕੇ ਆ ਰਹੇ ਨੇ ਟਿਕਟਸ ਅਵੇਲੇਬਲ ਨੇ ticketmaster.ca ਦੇ ਉੱਪਰ ਜਾ ਕੇ ਤੁਸੀਂ ਆਪਣਾ ਮੈਪ ਦੇਖ ਕੇ ਆਪਣੀ ਪਸੰਦ ਦੇ ਟਿਕਟਸ ਬੁੱਕ ਕਰ ਸਕਦੇ ਹੋ ਤੁਹਾਡੀ ਚੋਇਸ ਦੀਆਂ ticketmaster.ca ਵੈਬਸਾਈਟ ਦੇ ਉੱਪਰ ਪਹੁੰਚੋ ਤੇ ਟਿਕਟਸ ਅੱਜ ਤੋਂ ਹੀ ਤੁਸੀਂ ਬੁੱਕ ਕਰੋ ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਦੇ ਵੱਲੋਂ ਪ੍ਰੈਜੈਂਟ ਕੀਤਾ ਜਾ ਰਿਹਾ ਯੂਨਿਟੀ ਟੂਰ ਸਰਗੁਣ ਮਹਿਤਾ ਐਂਡ ਐਮੀ ਵਿਰਕ ਦਾ ਜੋ ਕਿ 14 August ਨੂੰ ਹੋਏਗਾ
0: ਬਿਲਕੁਲ ਜੀ ਸਾਡੀ ਮੁਲਾਕਾਤ ਦੇਣੀ ਹੋਈ ਹੈ ਔਰ ਕੱਲ੍ਹ ਨੂੰ ਤੁਹਾਨੂੰ ਮਿਲਾਂਗੇ ਅਸੀਂ ਪੂਰਾ ਇੰਟਰਟੇਨਮੈਂਟ ਗੱਲਾਂ ਬਾਤਾਂ ਬਹੁਤ ਹੋਣਗੀਆਂ ਠੀਕ ਸ਼ਾਮ ਦੇ 6 ਵਜੇ ਤੱਕ ਅੱਜ ਮੁਲਾਕਾਤ ਯਾਨੀ ਘੰਟੇ ਦੀ ਆ ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਸਮਰਾਜ ਸਧੂਰ ਠੀਕ ਸ਼ਾਮ ਦੇ 6 ਵਜੇ ਤੱਕ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਨੋਟਿਸ ਬਹੁਤ ਸੁਣੀਆਂ ਖਬਰਾਂ ਕੈਨੇਡਾ ਦੀਆਂ ਢੇਰ ਸਾਰੀਆਂ ਤੇ ਨਾਲ ਕੀ ਸੰਗੀਤ ਤੁਹਾਡੇ ਮਨ ਪਸੰਦ ਹੋਏਗਾ ਲਈਏ ਫਿਰ ਆਪਾਂ ਕਿਹਾ
1: ਬਿਲਕੁਲ ਸਾਨੂੰ ਇੱਥੇ ਇਜਾਜ਼ਤ ਦਿਓ ਕੱਲ ਨੂੰ ਮਿਲਾਂਗੇ
0: ਘਰਾਂ ਨੂੰ ਆਓ ਹੌਲੀ ਹੌਲੀ ਔਰ ਵਧੀਆ ਵਧੀਆ ਖਾਣੇ ਖਾਓ ਆਪਣੇ ਲਵ ਵੰਸ ਨਾਲ ਪੂਰੀ ਸ਼ਾਮ ਨੂੰ ਇੰਜੋਏ ਕਰੋ ਬਾਗੋ ਬਾਗ ਹੋ ਜਾਓ ਤੇ ਵੀਕਐਂਡ ਵਾਸਤੇ ਪੂਰੇ 9 ਵਰਨ ਹੋ ਜਾਓ
1: ਜੀ
0: ਆਪਾਂ ਮਿਲਦੇ ਹਾਂ ਬ੍ਰੇਕ ਤੋਂ ਬਾਅਦ
1: ਜੀ ਸਤਿ ਸ਼੍ਰੀ ਅਕਾਲ ਯੂੰ ਹੀ ਤੁਮ

0: ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551 Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor, ya Self-Employed di File, Gal ki, Immigration di har problem da solution lain lai, Community de jane pehchane, ate tajrubekar Immigration Consultant, Gary Virk nu milo.
2: Koi case refuse ho gaya ya appeal te chala gaya, hove immigration da koi bhi masla, hamesha yaad rakho ikko hi na, ate ikko hi tha. CIC Immigration, hune hi call karo, 416-456-6161
3: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
4: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
5: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ
6: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
7: ਦੋਸਤੋ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7

0: available. Call at 905-794-8111. Simply delicious. Matlab, simply Indian.
1: ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ ਇੱਕ ਨਵੀਂ ਮਾਸਟਰ ਪਲਾਨਡ ਕਮਿਊਨਿਟੀ ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ. Traditional two-story freehold townhouses, but deep backyard, the unfinished basement in all, sirf 7 lakh dollar di range de vich, in the 700s bahut jald aa rahe ne. Semi-detached kar, 8 lakh di range de vich, in the 800s, releasing very soon. Sab to khas, double car garage wale, but de detached kar, sirf 9 lakh dollar di range de vich, in the 900s, releasing very soon. Public release to pehla, best lot, end lot, corner lot de lehi, ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 416-302-0016 416-302-0016. ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ. ਕਾਲ ਟੀਮ ਸਿੱਧੂ 416-302-0016 416-302-0016. Team Sidhu.
2: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
3: ਤਾਂ ਫਿਕਰ ਕਿਉਂ ਕਰਦੇ ਹੋ?
4: ਨੀਲਮ ਸਿਧੂਵ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ.
2: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ.
4: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ.
2: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ.
4: ਅੱਜ ਹੀ ਕਾਲ ਕਰੋ ਨੀਲਮ ਸਿਧੂਵ ਨੂੰ
2: 647-739-739 6477398710 license number M200003450.
5: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ. ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ. 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ. 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ. ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਂਪਟਨ. ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53 905-792-8053. ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ ਨਾਮ.
6: ਜੇਕਰ ਤੁਸੀਂ ਇੱਕ ਆਰਓ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ, ਕੋਈ ਵੀ ਸੱਟ ਲੱਗੀ ਹੈ, ਫਿਰ ਬਰਾਡ ਹੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾਡ ਨੂੰ ਕਾਲ ਕਰੋ 416-991-5939 416-999-5939. ਚਾਹੇ ਆਰਓ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ, ਤੁਹਾਡਾ ਹੀ ਕਸੂਰ ਹੈ. ਬਰਾਡ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ. ਹੁਣ ਤੱਕ ਬਰਾਡ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟਸ ਦਿਲਵਾਏ ਹਨ. ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ, ਨਾ ਕੋਈ ਵੀ ਅਪਫਰੰਟ ਫੀਸ ਹਨ. ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ, ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ. ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ. ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-999-5939.
5: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ, ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ, ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ. ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ. ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ, ਕੰਪਲੀਟ ਪੇਅਰ $99 ਦੇ ਵਿੱਚ. ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ, ਸਾਰੀਆਂ ਨੇਮ ਬ੍ਰਾਂਡ, ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ. ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ. ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545. ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ.
7: ਆਪਣੇ ਲਾਜਵਾਬ ਟੇਸਟ ਨਾਲ ਪੂਰੇ ਬ੍ਰੈਂਪਟਨ ਨੂੰ ਦੀਵਾਨਾ ਬਣਾ ਚੁੱਕੀ ਹੈ ਕਿਲ ਸਵੀਟ ਫੈਕਟਰੀ, ਜਿੱਥੇ ਅਵੇਲੇਬਲ ਹੈ ਲਜ਼ੀਜ਼ ਮਿਠਾਈਆਂ ਦਾ ਖਜ਼ਾਨਾ, ਜਿਹਦੇ ਸਵਾਦ ਦਾ ਕਾਲ ਹੋ ਚੁੱਕਿਆ ਸਾਰਾ ਜ਼ਮਾਨਾ. ਸਿਰਫ ਇਨਾ ਨਹੀਂ, ਉਥੋਂ ਦੇ ਸਮੋਸੇ ਇੱਕ ਵਾਰ ਖਾਓਗੇ ਤਾਂ ਬਾਰ ਬਾਰ ਖਾਓਗੇ. ਗਿਲ ਸਵੀਟ ਫੈਕਟਰੀ ਜੋ ਬੈਂਕਟ ਹਾਲ ਐਂਡ ਸਟੋਰਸ ਨੂੰ ਹੋਲਸੇਲ ਵੀ ਕਰਦੇ ਨੇ, ਇੱਥੇ ਅਵੇਲੇਬਲ ਹੈ 100% ਵੈਜ ਖਾਣਾ. ਜਿਸ ਕਰਕੇ ਤੁਸੀਂ ਲੰਗਰ ਸਮਾਗਮਾਂ ਅਤੇ ਪਾਰਟੀ ਲਈ ਕੇਟਰਿੰਗ ਵੀ ਕਰਵਾ ਸਕਦੇ ਹੋ। ਤਾਂ ਫਿਰ ਅੱਜ ਹੀ ਆਓ ਗਿਲ ਸਵੀਟ ਫੈਕਟਰੀ ਅਤੇ ਇੱਥੋਂ ਦੀਆਂ ਲਾਜਵਾਬ ਮਿਠਾਈਆਂ ਅਤੇ ਸਮੋਸਿਆਂ ਦਾ ਲਵੋ ਨਜ਼ਾਰਾ। Guild Sweet Factory, 2131 Williams Parkway, Unit Number 3. You can contact on 905-799-2616, 905-799-2616.
3: Hello AM 532, ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
5: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। 905-564-6444।

ਸੁਤੀ AM ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਹੀ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਅੱਜ ਸਾਡੇ ਥਰਸਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਆਪਣਾ ਸਾਥ ਰਹੂਗਾ ਠੀਕ 6 ਵਜੇ ਤੱਕ, ਅਤੇ ਇਸ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ ਠੀਕ 6 ਵਜੇ ਤੱਕ ਤੁਹਾਨੂੰ ਦੋਸਤੋ ਕੈਨੇਡਾ ਵਾਈਡ, ਅੰਟੇਰੀਓ ਵਾਈਡ ਅਤੇ ਖਾਸ ਲੋਕਲ GTA ਦੀਆਂ, ਬਰੈਂਪਟਨ ਐਂਡ ਬਿਆਂਡ ਦੀਆਂ ਨਵੀਆਂ ਤਾਜ਼ੀਆਂ ਖਬਰਾਂ ਵੀ, ਸਾਡੇ ਵਿਚਾਰ ਵੀ, ਨਿਊਜ਼ ਅਤੇ ਵਿਊਜ਼ ਠੀਕ 6 ਵਜੇ ਤੱਕ ਤੁਹਾਨੂੰ ਪੇਸ਼ ਕਰਦੇ ਰਹਾਂਗੇ। ਅਤੇ ਖਬਰਾਂ ਅਤੇ ਵਿਚਾਰਾਂ ਤੋਂ ਇਲਾਵਾ ਕਾਫੀ ਜ਼ਿਆਦਾ ਗੀਤ ਸੰਗੀਤ ਵੀ ਪੇਸ਼ ਕਰਦੇ ਰਹਾਂਗੇ। ਕੋਸ਼ਿਸ਼ ਕਰਾਂਗੇ ਕੁਝ ਸਾਡੇ ਪਸੰਦ ਦੇ, ਪਰ ਵੱਧ ਤੋਂ ਵੱਧ ਤੁਹਾਡੇ ਹੀ ਪਸੰਦ ਹੈ, ਤੁਹਾਡੇ ਹੀ ਰਿਕੁਐਸਟ, ਜੋ ਵੀ ਟੈਕਸਟ ਮੈਸੇਜ, ਵਟਸਐਪ ਮੈਸੇਜ, ਕਾਲਸ ਦੇ ਰਾਹੀਂ ਆਉਂਦੇ ਨੇ, ਕੋਸ਼ਿਸ਼ ਤਾਂ ਜ਼ਰੂਰ ਕਰਾਂਗੇ ਕਿ ਉਹਨਾਂ ਨੂੰ ਵਾਰੀ ਵਾਰੀ ਪੇਸ਼ ਕਰਦੇ ਰਹੀਏ ਠੀਕ 6 ਵਜੇ ਤੱਕ। ਨਾਲ ਦੀ ਨਾਲ 6 ਵਜੇ ਤੱਕ ਹੀ ਅਸੀਂ ਵੀ ਤੁਹਾਨੂੰ ਕੁਝ ਡਾਇਰੈਕਟ ਇਨਫੋਰਮੇਸ਼ਨ ਦੇਵਾਂਗੇ ਸਾਡੇ ਸਪੋਂਸਰਸ ਦੇ ਬਾਰੇ, ਸਾਡੇ ਐਡਵਰਟਾਈਜ਼ਰਸ ਦੇ ਬਾਰੇ, ਅਲੱਗ ਅਲੱਗ ਬਿਜ਼ਨਸਿਸ, ਇੰਡਸਟਰੀ ਨਾਲ ਜਿਹੜੇ ਪ੍ਰੋਫੈਸ਼ਨਲਸ ਦੇ ਬਾਰੇ। ਪਰ ਨਾਲ ਦੀ ਨਾਲ ਸਾਡੇ ਕੁਝ ਖਾਸ ਸਪੋਂਸਰ ਖੁਦ ਆਪ ਲਾਈਵ ਟੂ ਏਅਰ ਆ ਕੇ ਵੀ ਤੁਹਾਨੂੰ ਵੀ ਆਪਣੇ ਕੁਝ ਬਿਜ਼ਨਸਿਸ ਦੀਆਂ ਜਾਣਕਾਰੀਆਂ ਪੇਸ਼ ਕਰਨਗੇ, ਸਾਨੂੰ ਵੀ ਕੁਝ ਇੰਟਰਵਿਊਜ਼ ਕੰਡਕਟ ਕਰਨ ਦਾ ਮੌਕਾ ਮਿਲੂਗਾ। ਅਤੇ ਹਰੇਕ ਦਿਨੀ ਦੋਸਤੋ ਕੋਈ ਨਾ ਕੋਈ ਜ਼ਰੂਰੀ, ਕੋਈ ਨਾ ਕੋਈ ਅਹਿਮ, ਕੋਈ ਨਾ ਕੋਈ ਕੰਮ ਦੀ ਗੱਲ ਤਾਂ ਹੁੰਦੀ ਹੁੰਦੀ ਆ। ਰੀਅਲ ਇਸਟੇਟ ਤੋਂ ਲੈ ਕੇ ਮੋਰਗੇਜ, ਇੰਸ਼ੋਰੈਂਸ, ਇਮੀਗ੍ਰੇਸ਼ਨ, ਐਜੂਕੇਸ਼ਨ, ਨੈਚੁਰਲ ਹੈਲਥ, ਹੋਮਿਓਪੈਥੀ ਐਂਡ ਮੱਚ ਮੱਚ ਮੋਰ। ਸੋ ਅੱਜ ਤੁਹਾਡੇ ਲਈ ਦੋਸਤੋ ਠੀਕ 6 ਵਜੇ ਤੱਕ ਇੱਕੋ ਇੱਕ ਨੰਬਰ ਹੈ ਜੋ ਕਿ ਤੁਸੀਂ ਡਾਇਲ ਕਰਕੇ ਸਾਡੇ ਨਾਲ ਲਾਈਵ ਗੱਲਬਾਤ ਕਰ ਸਕਦੇ ਹੋ, ਆਫ ਦੀ ਏਅਰ ਜਦੋਂ ਮਰਜ਼ੀ ਗੱਲਬਾਤ ਕਰ ਸਕਦੇ ਹੋ। ਉਹ ਨੰਬਰ ਤੁਹਾਨੂੰ ਹੁਣੇ ਦੇ ਦੇਣਾ, 905-564-4644, 905-564-4644, 905-564-6444, 905-564-6444, ਸਾਡਾ ਡਾਇਰੈਕਟ ਸਟੂਡੀਓ ਫੋਨ ਨੰਬਰ ਹੈ ਜਿਹਦੇ 'ਤੇ ਤੁਸੀਂ ਨੰਬਰ ਘੁਮਾ ਕੇ ਆਫ ਦੀ ਜਿਹਦੀ ਮਰਜ਼ੀ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਇੱਕ ਹੋਰ ਨੰਬਰ ਦਿੰਦਾ ਜਿਹਦੇ 'ਤੇ ਤੁਸੀਂ ਆਪਣਾ ਮੈਸੇਜ ਭੇਜ ਸਕਦੇ ਹੋ, ਟੈਕਸਟ ਔਰ ਵਟਸਐਪ ਹੈ 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381,
ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ, ਫਿਰ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਇੱਕ ਵਧੀਆ ਗਾਣੇ ਦੇ ਨਾਲ। ਸੋ ਇਰਾਨ ਦੇ ਵੱਲੋਂ ਮਲਟੀਪਲ ਡਿਫਰੈਂਟ ਸ਼ਿਪਸ 'ਤੇ ਮਿਸਲਸ ਹਮਲਿਆਂ ਹੋਣ ਤੋਂ ਬਾਅਦ ਯੂ ਐੱਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਹੈ ਕਿ ਸੀਜ਼ ਫਾਇਰ ਖਤਮ ਹੋ ਚੁੱਕੀ ਹੈ, ਹੁਣ ਫਿਰ ਤੋਂ ਅਮੇਰੀਕਾ ਓਇਲ ਕੇਰੀਇੰਗ ਸ਼ਿਪਸ ਨੂੰ ਰੋਕ ਰਹੇ ਨੇ ਸਟ੍ਰੇਟ ਆਫ ਹਰਮੁਜ਼ ਦੇ ਵਿੱਚੋਂ ਅੰਦਰ ਜਾਣ ਦੇ ਲਈ, ਬਾਹਰ ਆਉਣ ਦੇ ਲਈ, ਜਿਹਦੇ ਨਾਲ ਹੁਣ ਇੱਕੋ ਦਮ ਹੀ ਗਲੋਬਲ ਐਨਰਜੀ ਪ੍ਰਾਈਸਿਸ, ਖਾਸ ਤੌਰ 'ਤੇ ਗੈਸੋਲੀਨ ਅਤੇ ਡੀਜ਼ਲ ਪ੍ਰਾਈਸਿਸ ਫਿਰ ਤੋਂ ਹੁਣ ਵਧਣ ਲੱਗ ਚੁੱਕੀਆਂ ਹਨ। ਦੋਸਤੋ, ਜੇਕਰ ਤੁਹਾਡੀ ਗੱਡੀ ਦੇ ਵਿੱਚ ਤੇਲ ਭਰਨ ਵਾਲਾ ਹੈ, ਹੁਣ 6 ਵਜੇ ਤੋਂ ਬਾਅਦ ਜਾਓਗੇ, 6:00 PM today, 6 PM ਤੋਂ ਬਾਅਦ ਜਾਓਗੇ, ਤੁਸੀਂ ਕਾਫੀ ਜ਼ਿਆਦਾ ਪੈਸਾ ਬਚਾ ਲਓਗੇ, ਕਿਉਂਕਿ ਕੱਲ੍ਹ ਨੂੰ ਹੀ ਐਕਸਪੈਕਟਡ ਹੈ ਕਿ ਇੱਥੇ ਸਾਦਰਨ ਅੰਟੇਰੀਓ ਦੇ ਵਿੱਚ ਗੈਸੋਲੀਨ ਪ੍ਰਾਈਸ ਤਾਂ ਕੱਲ੍ਹ ਨੂੰ, ਫਰਾਈਡੇ ਨੂੰ, 5 ਸੈਂਟ ਪਰ ਲੀਟਰ ਵਧਣੀ ਆ, ਪਰ ਡੀਜ਼ਲ ਪ੍ਰਾਈਸ ਤਾਂ ਕੱਲ੍ਹ ਨੂੰ 13 ਸੈਂਟ ਪਰ ਲੀਟਰ ਨਾਲ ਵਧਣੀ ਹੈ। ਸੋ ਗੱਲ ਸਿਰਫ ਆਪਣੇ ਆਪ ਦੇ ਪਰਸਨਲ ਟਰਾਂਸਪੋਰਟੇਸ਼ਨ ਦੇ ਖਰਚੇ ਬਾਰੇ ਨਹੀਂ ਹੈ, ਓਵਰਆਲ ਟਰਾਂਸਪੋਰਟੇਸ਼ਨ ਫੋਰ ਆਲ ਗੁੱਡਸ ਐਂਡ ਫੂਡ ਐਂਡ ਪ੍ਰੋਡਕਟਸ ਦੀ ਜ਼ਿਆਦਾ ਵੱਡੀ ਗੱਲਬਾਤ ਆ, ਕਾਸਟ ਆਫ ਲਿਵਿੰਗ ਨੂੰ ਵਧਾਉਣ ਵਾਲੀ ਗੱਲਬਾਤ ਆ। ਅਤੇ ਲੱਗਦਾ ਤਾਂ ਹੈ ਕਿ ਓਵਰ ਦਾ ਵੀਕਐਂਡ ਵੀ ਕਈ ਦਿਨ ਲਗਾਤਾਰ ਹੀ ਗੈਸੋਲੀਨ ਅਤੇ ਡੀਜ਼ਲ ਪ੍ਰਾਈਸਿਸ ਹੁਣ ਵਧਣਗੇ ਵਧਣਗੇ। ਕੁਛ ਇੰਡਸਟਰੀ ਐਕਸਪਰਟਸ, ਕੁਛ ਪੈਟਰੋਲੀਅਮ ਐਨਲਿਸਟ ਦਾ ਕੀ ਕਹਿਣਾ ਹੈ ਉਹ ਤੁਹਾਨੂੰ ਬਹੁਤ ਹੀ ਜਲਦ ਦੱਸਾਂਗੇ, ਪਰ ਪਹਿਲਾਂ ਹੀ ਤੁਹਾਨੂੰ ਦੱਸ ਦਿੱਤਾ ਦੋਸਤੋ ਕਿ ਅੱਜ ਜੇ 6:00 PM ਤੋਂ ਬਾਅਦ ਗੈਸ ਜਾਂ ਡੀਜ਼ਲ ਪਾਓਗੇ, ਵੱਧ ਤੋਂ ਵੱਧ ਪੈਸੇ ਬਚਾਓਗੇ, ਕਿਉਂਕਿ ਕੱਲ੍ਹ ਤੋਂ ਅੱਗੇ ਤਾਂ ਲੱਗਦਾ ਹੈ ਅਨਫੋਰਚੁਨੇਟਲੀ ਲਗਾਤਾਰ ਹੀ ਗੈਸ ਪ੍ਰਾਈਸਿਸ ਅਤੇ ਡੀਜ਼ਲ ਪ੍ਰਾਈਸਿਸ ਹੁਣ ਵਧਣਗੀਆਂ ਵਧਣਗੀਆਂ। ਦੋਸਤੋ, ਇੱਕ ਨਵੀਂ ਰਿਪੋਰਟ ਹੁਣ ਪੇਸ਼ ਹੋਈ ਹੈ ਜਿਸ ਦੇ ਮੁਤਾਬਕ ਹੁਣ ਤੱਕ ਕੈਨੇਡਾ ਦੇ ਵਿੱਚ 21 ਮਹੀਨੇ ਲਗਾਤਾਰ ਜੋ ਵੀ ਲੋਕਾਂ ਦੇ ਵੱਲੋਂ, ਪ੍ਰਾਪਰਟੀ ਓਨਰ ਦੇ ਵੱਲੋਂ ਐਸਕਿੰਗ ਰੈਂਟਲ ਪ੍ਰਾਈਸ ਹੈ, ਉਹ ਐਵਰੇਜ ਐਸਕਿੰਗ ਰੈਂਟਲ ਪ੍ਰਾਈਸ ਇਨ ਕੈਨੇਡਾ ਹੁਣ 21 ਕੰਸੈਕਿਊਟਿਵ ਮੰਥਸ ਘਟੀ ਹੈ, ਪਰ ਬ੍ਰੈਂਪਟਨ ਅਤੇ ਮਿਸਿਸਾਗਾ ਵਰਗੇ ਸ਼ਹਿਰਾਂ ਦੇ ਵਿੱਚ ਫਿਰ ਵੀ ਨੈਸ਼ਨਲ ਐਵਰੇਜ ਰੈਂਟਲ ਪ੍ਰਾਈਸ ਨਾਲੋਂ ਹਾਇਰ ਰੈਂਟ ਪ੍ਰਾਈਸਿਸ ਹਨ। ਤੁਹਾਨੂੰ ਵੱਖ ਵੱਖ ਡਿਫਰੈਂਟ ਪ੍ਰੋਵਿੰਸਿਸ, ਵੱਖ ਵੱਖ ਡਿਫਰੈਂਟ ਸਾਡੇ ਬ੍ਰੈਂਪਟਨ ਅਤੇ ਮਿਸਿਸਾਗਾ ਵਰਗੇ ਸ਼ਹਿਰਾਂ ਦੇ ਬਾਰੇ ਵੀ ਅੱਗੇ ਜਾ ਕੇ ਦੱਸਾਂਗੇ। ਕੁਛ ਕਾਫੀ ਵੱਡੀਆਂ ਅਨਾਮਲੀਜ਼, ਬਹੁਤ ਹੀ ਵੱਡੀਆਂ ਡਿਸਕ੍ਰੈਪੈਂਸੀਜ਼ ਵੀ ਪੇਸ਼ ਹੋਈਆਂ ਨੇ। ਕੁਛ ਤਾਂ ਇਸ ਤਰ੍ਹਾਂ ਦੇ ਸ਼ਹਿਰ ਨੇ ਜੋ ਕਿ ਸ਼ਾਇਦ ਮੈਜੋਰਟੀ ਲੋਕਾਂ ਨੇ ਨਾਮ ਤੱਕ ਵੀ ਨਹੀਂ ਸੁਣੇ ਹੋਣੇ, ਪਰ ਉਹਨਾਂ ਦੇ ਵਿੱਚ ਹੀ ਹੁਣ ਟੌਪ 5, ਟੌਪ 10 ਸਭ ਤੋਂ ਮਹਿੰਗੇ ਕਿਰਾਏ ਦੀ ਲਿਸਟ ਦੇ ਵਿੱਚ ਸ਼ਾਮਿਲ ਹੋ ਗਏ ਨੇ, ਉਹਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਦੱਸਾਂਗੂ। ਅਤੇ ਨਾਲ ਨਾਲ ਦੋਸਤੋ, ਇੱਕ ਨਵੇਂ ਰਿਪੋਰਟ ਦੇ ਮੁਤਾਬਕ ਚਾਹੇ ਕੈਨੇਡਾ ਅਤੇ ਯੂ ਐੱਸ ਦੇ ਆਪਸ ਦੇ ਵਿੱਚ ਕੋਈ ਵੀ ਫਰੀ ਟ੍ਰੇਡ ਡੀਲ ਵਧਾਈ ਜਾਂਦੀ ਹੈ, ਕੋਈ ਵੀ ਟੈਰਿਫ ਫਰੀ ਡੀਲ ਬਣਾਈ ਜਾਂਦੀ ਹੈ, ਕੋਈ ਵੀ ਟੈਰਿਫ ਹਟਾਇਆ ਜਾਂ ਘਟਾਇਆ ਜਾਂਦਾ ਹੈ, ਜਾਂ ਨਹੀਂ ਵੀ
ਇਸ ਤਰ੍ਹਾਂ ਦਾ ਕੋਈ ਵੀ ਕੰਮ ਹੁੰਦਾ ਹੈ। ਅਨਫੋਰਚੁਨੇਟਲੀ ਇੱਕ ਬਹੁਤ ਹੀ ਵੱਡੀ ਗਲੋਬਲ ਟਾਪ 4 ਬਿਗੇਸਟ ਅਕਾਊਂਟਿੰਗ ਫਰਮਸ ਦੇ ਵੱਲੋਂ ਇੱਕ ਸਰਵੇ ਕੰਡਕਟ ਕੀਤਾ ਗਿਆ ਹੈ, ਜਿਹਦੇ ਵਿੱਚ ਕੈਨੇਡਾ ਵਾਈਡ ਕੈਨੇਡਾ ਦੇ ਸਭ ਤੋਂ ਵੱਡੇ ਮੈਨੂਫੈਕਚਰਰਸ ਐਂਡ ਪ੍ਰੋਡਿਊਸਰਸ ਨੂੰ ਸਰਵੇ ਕੀਤਾ ਗਿਆ ਹੈ, ਜੋ ਕਿ ਮਲਟੀ ਮਿਲੀਅਨ ਤੋਂ ਲੈ ਕੇ ਬਿਲੀਅਨ ਡਾਲਰ ਕਾਰਪੋਰੇਸ਼ਨਸ ਹਨ, ਅਤੇ ਉਹਨਾਂ ਦੇ ਵਿੱਚੋਂ ਇਨ ਕੈਨੇਡਾ 42% ਬਹੁਤ ਵੱਡਾ ਨੰਬਰ ਹੈ, 42% ਆਫ ਸਰਵੇ ਕੀਤੇ ਗਏ ਕੈਨੇਡੀਅਨ ਮੈਨੂਫੈਕਚਰਰਸ ਨੇ ਕਿਹਾ ਹੈ ਕਿ ਜਾਂ ਤਾਂ ਉਹ ਆਲਰੇਡੀ ਸੋਚ ਚੁੱਕੇ ਨੇ, ਸੋਚ ਕਰ ਚੁੱਕੇ ਨੇ, ਜਾਂ ਤਾਂ ਸੋਚ ਹੁਣ ਵੀ ਕਰ ਰਹੇ ਨੇ, ਜਾਂ ਤਾਂ ਪਲੈਨਿੰਗ ਤੱਕ ਵੀ ਕਰ ਰਹੇ ਨੇ, ਜਾਂ ਤਾਂ ਮੂਵ ਵੀ ਹੋ ਗਏ ਨੇ, ਸਾਰਾ ਪ੍ਰੋਡਕਸ਼ਨ ਦਾ ਕੰਮ ਜਾਂ ਕੁਛ ਨਾ ਕੁਛ ਹੱਦ ਤੱਕ ਤਾਂ ਪ੍ਰੋਡਕਸ਼ਨ ਦਾ ਕੰਮ ਉਹ ਸਾਊਥ ਆਫ ਦਾ ਬੋਰਡਰ ਲੈ ਕੇ ਜਾਣਾ ਚਾਹੁੰਦੇ ਨੇ। ਸੋ ਇਮੈਜਿਨ 4 out of 10 ਕੰਪਨੀਜ਼ ਇਨ ਕੈਨੇਡਾ ਮੈਨੂਫੈਕਚਰਿੰਗ ਇੰਡਸਟਰੀ ਦੇ ਵਿੱਚ ਜੋ ਕੁਛ ਵੀ ਬਣਾਇਆ ਜਾਂਦਾ ਹੈ ਉਹਨਾਂ ਦੇ ਵੱਲੋਂ, 42% ਮੋਰ ਦੈਨ 4 in 10 ਦਾ ਕਹਿਣਾ ਹੈ ਕਿ ਉਹ ਸੋਚ ਰਹੇ ਨੇ ਜਾਂ ਤਾਂ ਆਲਰੇਡੀ ਸ਼ੁਰੂਆਤ ਕਰ ਚੁੱਕੇ ਨੇ ਪ੍ਰੋਸੈਸ ਦਾ, ਆਪਦੇ ਮੈਨੂਫੈਕਚਰਿੰਗ ਨੂੰ ਜਾਂ ਤਾਂ ਕੁਛ ਐਕਸਟੈਂਟ ਤੱਕ ਜਾਂ ਤਾਂ ਪੂਰੇ ਐਕਸਟੈਂਟ ਤੱਕ ਅਮਰੀਕਾ ਤੱਕ ਹੀ ਮੂਵ ਕਰਨ ਦੇ ਲਈ। ਮਤਲਬ ਇਹ ਹੈ ਦੋਸਤੋ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਇਸ ਕਾਫੀ ਵੱਡੇ ਅਤੇ ਰੈਪੀਡੇਬਲ ਕੰਪਨੀ ਦੇ ਸਰਵੇ ਦੇ ਮੁਤਾਬਕ ਕੈਨੇਡੀਅਨ GDP ਦੇ ਵਿੱਚ ਮੈਸਿਵ ਹਿੱਟ ਹੋਣ ਵਾਲਾ ਹੈ, ਮੈਸਿਵ ਨੁਕਸਾਨ ਸਾਡੇ ਓਵਰਆਲ ਮੁਲਕ ਦੇ ਇਕਾਨਮੀ ਦੇ ਵਿੱਚ ਹੋਣ ਲੱਗਿਆ ਹੈ, ਅਤੇ ਨਾਲ ਦੇ ਖਾਸ ਤਾਂ ਇੰਪਲੋਇਮੈਂਟ ਦੇ ਵਿੱਚ ਵੀ ਹੋਰ ਬੁਰਾ ਹਾਲ ਆਉਣ ਲੱਗਿਆ ਹੈ। ਅਤੇ ਤੁਹਾਨੂੰ ਪਤਾ ਹੀ ਹੈ ਸਾਡਾ ਪ੍ਰੋਵਿੰਸ Ontario, cost the GTA and beyond, he pura ta pura heart of manufacturing hai in this entire country. So guess where the damage is going to be. Te hor damage sun lo dosto, damage sirf kalla America de vallo nahi, Canada de vallo vi kita ja reha hai. Eh aaj US President Donald Trump de handpicked US Ambassador to Canada Pete Hoekstra ne aaj kiya ke tusi sirf US te nahi ਕੈਨੇਡਾ 'ਤੇ ਵੀ ਬਥੇਰਾ ਬਲੇਮ ਲਾਇਆ ਜਾ ਸਕਦਾ ਹੈ ਕਿ ਕੈਨੇਡਾ US ਰਿਸ਼ਤੇ ਅੱਜ ਕਿਹੜੇ ਮਾੜੇ ਲੈਵਲ ਤੱਕ ਪਹੁੰਚੇ ਨੇ, ਅਤੇ ਟ੍ਰੇਡ ਟੈਂਸ਼ਨਸ ਕਿੰਨੇ ਮਾੜੇ ਲੈਵਲ ਤੱਕ ਪਹੁੰਚੇ ਨੇ। ਦੇਰ ਇਜ਼ ਬਲੇਮ ਟੂ ਬੀ ਪਾਸਡ ਅਰਾਊਂਡ ਐਵਰੀਵੇਅਰ। ਇਹਨੇ ਕਿਹਾ ਹੈ ਕਿ ਇਹਦਾ ਸਭ ਤੋਂ ਖਾਸ ਐਗਜ਼ਾਮਪਲ ਤਾਂ ਆਹੀ ਹੈ ਕਿ ਭਾਵੇਂ ਕੈਨੇਡਾ ਭਾਵੇਂ ਮੈਕਸੀਕੋ ਦੋਨੇ ਹੀ ਇੱਕ ਬੋਰਡਰ ਸ਼ੇਅਰ ਕਰਦੇ ਨੇ ਅਮੈਰੀਕਾ ਨਾਲ, ਦੋਨਾਂ ਦਾ ਹੀ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ ਵਿੱਚ ਵਿਚਾਲੇ ਸੈਂਡਵਿਚ ਦੇ ਵਿੱਚ ਹੈ ਅਮਰੀਕਾ, ਦੋਨਾਂ ਦਾ ਹੀ ਓਵਰ ਰਿਲਾਇੰਸ ਹੈ ਟ੍ਰੇਡ ਦੇ ਵਿੱਚ ਔਨ ਅਮੈਰੀਕਾ, ਦੋਨਾਂ 'ਤੇ ਹੀ ਕੈਨੇਡਾ ਐਂਡ ਮੈਕਸੀਕੋ 'ਤੇ ਹੀ ਐਗਜ਼ੈਕਟ ਸੇਮ ਟੈਰਿਫਸ ਲਾਏ ਹੋਏ ਨੇ। ਪਰ ਦੋਨੇ ਮੁਲਕਾਂ ਦਾ ਜਿਹੜਾ ਬਦਲਾ ਲੈਣ ਦਾ ਕਹਿ ਲਓ, ਪੰਗਾ ਲੈਣ ਦਾ ਕਹਿ ਲਓ, ਰਿਐਕਸ਼ਨ ਕਹਿ ਲਓ, ਐਲਬੋਜ਼ ਆਫ ਇਡੀਅਟਸ ਕਹਿ ਲਓ, ਜਿਹੜਾ ਅਪਰੋਚ ਸੀ ਉਹ ਕੰਪਲੀਟਲੀ ਡਿਫਰੈਂਟ ਨਿਕਲਿਆ ਹੈ। ਤਾਂ ਹੀ ਤਾਂ US ਅੰਬੈਸਡਰ ਟੂ ਕੈਨੇਡਾ ਪੀਟ ਹੋਕਸਟਰਾ ਨੇ ਅੱਜ ਕਿਹਾ ਕਿ ਦੇਖੋ ਹੁਣ ਮੈਕਸੀਕੋ 3rd official round of negotiations ਤੱਕ ਪਹੁੰਚ ਰਿਹਾ ਹੈ ਅਗਲੇ 1 ਜਾਂ 2 ਹਫ਼ਤੇ ਦੇ ਅੰਦਰ ਅੰਦਰ, ਆਲਰੇਡੀ 4th and 5th round of negotiations, official trade negotiations with America and Mexico, August ਮਹੀਨੇ ਲਈ ਆਲਰੇਡੀ scheduled ਹੈ 4th and 5th round। ਅਤੇ ਫਰਕ ਕੀ ਹੈ, ਅਮੇਰੀਕਾ ਅਤੇ ਜਿਹੜਾ ਮੈਕਸੀਕੋ ਦਾ ਹਾਲਾਤ ਰਹੇ ਨੇ ਕੰਪਲੀਟਲੀ ਡਿਫਰੈਂਟ ਰਹੇ ਨੇ ਫਰੋਮ ਕੈਨੇਡਾ ਐਂਡ ਅਮੇਰੀਕਾ। ਤਾਂ ਹੀ ਤਾਂ ਅਸੀਂ ਸਿਰਫ ਅਮੇਰੀਕਾ 'ਤੇ ਮਾੜੇ ਟ੍ਰੇਡ ਮਾੜੇ ਰਿਸ਼ਤੇ ਦੇ ਹਾਲਾਤ ਦੇ ਵੱਲ ਪੂਰਾ ਇਲਜ਼ਾਮ ਨਹੀਂ ਲਾ ਸਕਦੇ, ਸਾਨੂੰ ਮੰਨਣਾ ਹੀ ਪਊਗਾ, ਅੱਖਾਂ 'ਤੇ ਕੰਨ ਖੋਲ੍ਹਣੇ ਹੀ ਪੈਣਗੇ, ਦੇਖਣਾ ਹੀ ਪਊਗਾ ਕਿ ਇਹ ਕੈਨੇਡੀਅਨ ਸਰਕਾਰ ਦੀ ਵੀ ਬਹੁਤ ਵੱਡੀ ਗਲਤੀ ਹੈ ਕਿਉਂਕਿ ਅਸੀਂ ਇਸ ਲੈਵਲ ਤੱਕ ਹੀ ਪਹੁੰਚੇ ਹਾਂ। ਉਹਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਸੋ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਵੀ, ਸਾਡੇ ਵਿਚਾਰ ਵੀ, ਨਿਊਜ਼ ਵਿਊਜ਼ ਪੇਸ਼ ਕਰਦੇ ਰਹਾਂਗੇ ਠੀਕ 6 ਵਜੇ ਤੱਕ। 6 ਵਜੇ ਤੱਕ ਹੀ ਦੋਸਤੋ ਸਟੂਡੀਓ ਦਾ ਨੰਬਰ ਇੱਕ ਵਾਰੀ ਫਿਰ ਤੋਂ ਰਿਮਾਈਂਡ ਕਰ ਦਿੰਦਾ, 905-564-6444 905-564-6444 905-564-6444 ਜਾਂ ਫਿਰ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਭੇਜ ਸਕਦੇ ਹੋ। ਕੋਈ ਗਾਣਾ ਗੁਣਾ ਸੁਣਨਾ ਹੋਵੇ ਦੱਸੋ ਜ਼ਰੂਰ, ਅਤੇ ਟੈਕਸਟ ਵਟਸਐਪ ਕਰੋ ਐਟ 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381

530 AM band ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਇੱਕ ਵਾਰੀ ਫਿਰ ਤੋਂ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਸਾਡੇ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਹੈ ਸਪੈਕਸ ਐਕਸਪ੍ਰੈਸ ਦੇ ਵੱਲੋਂ। ਜੇ ਤੁਸੀਂ ਆਪਣੇ ਆਪ ਲਈ, ਆਪਣੇ ਬੱਚਿਆਂ ਲਈ, ਆਪਣੇ ਬਜ਼ੁਰਗਾਂ ਲਈ, ਜਿਹਦੇ ਮਰਜ਼ੀ ਲਈ ਇੱਕ ਨਵੀਂ ਬਹੁਤ ਹੀ ਸ਼ਾਨਦਾਰ ਐਨਕ ਤਿਆਰ ਕਰਵਾਉਣਾ ਚਾਹੁੰਦੇ ਹੋ, ਤੁਹਾਡੇ ਲਈ ਇੱਕ ਬਹੁਤ ਹੀ ਕਮਾਲ ਦੀ ਕਸਟਮਰ ਅਪਰੀਸ਼ੀਏਸ਼ਨ ਸੇਲ ਚੱਲ ਰਹੀ ਹੈ, ਜਿਹਦੇ ਵਿੱਚ ਤੁਹਾਨੂੰ ਇੱਕ ਡਿਜ਼ਾਈਨਰ ਫਰੇਮ ਮਿਲੂਗਾ। ਕੋਈ 25-30 ਡਿਫਰੈਂਟ ਬ੍ਰਾਂਡ ਨੇ ਜਿਵੇਂ ਕਿ ਲੰਡਨ ਫਾਗ, ਲੀਵਾਈਜ਼, ਰੈਂਗਲਰ, ਰੂਟਸ, ਆਈਜ਼ਾਡ ਐਂਡ ਮੈਨੀ ਮੈਨੀ ਮੋਰ। ਉਹਨਾਂ ਡਿਜ਼ਾਈਨਰ ਬ੍ਰਾਂਡਸ ਦੇ ਵਿੱਚੋਂ ਆਪਣੇ ਪਸੰਦ ਦਾ ਇੱਕ ਫਰੇਮ ਚੂਜ਼ ਕਰੋ ਅਤੇ ਉਹਦੇ ਵਿੱਚ ਤੁਹਾਡੇ ਪ੍ਰਸਕ੍ਰਿਪਸ਼ਨ ਦੇ ਹਿਸਾਬ ਦੇ ਨਾਲ ਇਹ ਸਿੰਗਲ ਵਿਜ਼ਨ ਲੈਂਸ ਪਾ ਕੇ ਦੇਣਗੇ ਅਤੇ ਸਿਰਫ $129 ਦੇ ਵਿੱਚ ਤੋਂ ਲਈ ਬਹੁਤ ਹੀ ਸੋਹਣੀ ਐਨਕ ਤਿਆਰ ਕੀਤੀ ਜਾਊਗੀ। ਅਤੇ ਜੇ ਤੁਸੀਂ ਆਪਣਾ ਐਗਜ਼ਾਮ ਪਹਿਲਾਂ ਹੀ ਬੁੱਕ ਕਰਨਾ ਚਾਹੁੰਦੇ ਹੋ, ਨੰਬਰ ਘੁਮਾਓ ਸਪੈਕਸ ਐਕਸਪ੍ਰੈਸ ਵਾਲਿਆਂ ਦਾ, ਜੋ ਕਿ 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, ਕੈਨੇਡੀ ਐਂਡ ਸਟੀਲਸ, 410 ਐਂਡ ਸਟੀਲਸ ਤੇ ਲੋਕੇਟਡ ਹਨ। 905-460-8888 ਸਪੈਕਸ ਐਕਸਪ੍ਰੈਸ, 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, ਕੈਨੇਡੀ ਐਂਡ ਸਟੀਲਸ ਤੇ ਲੋਕੇਟਡ ਹਨ। ਫੋਨ ਨੰਬਰ ਵਾਂਸ ਅਗੇਨ 905-460-8888। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਰੋਇਲ ਡਿਜੀਟਲ ਦੇ ਵੱਲੋਂ। ਜੇ ਦੋਸਤੋ ਤੁਸੀਂ ਆਪਦੇ ਘਰ ਦੇ ਵਿੱਚ ਇੰਟਰਨੈਟ ਲਵਾਇਆ ਹੋਇਆ ਹੈ ਪਰ ਇੰਟਰਨੈਟ ਦੀ ਸਪੀਡ ਬਾਹਲੀ ਕੋਈ ਤੇਜ਼ ਹੈ ਹੀ ਨਹੀਂ, ਜਾਂ ਫਿਰ ਇੰਟਰਨੈਟ ਹਮੇਸ਼ਾ ਡਿਸਕਨੈਕਟ ਹੁੰਦੀ ਰਹਿੰਦੀ ਆ, ਜਾਂ ਫਿਰ ਤੁਹਾਡਾ ਅਨਲਿਮਿਟਡ ਬੈਂਡਵਿਥ ਹੈ ਹੀ ਨਹੀਂ, ਅਨਲਿਮਿਟਡ ਯੂਸੇਜ ਡਾਊਨਲੋਡਿੰਗ ਹੈ ਹੀ ਨਹੀਂ, ਜਾਂ ਤੁਹਾਡੀ ਪ੍ਰਾਈਸ ਹੀ ਬਹੁਤ ਜ਼ਿਆਦਾ ਮਹਿੰਗੀ ਆ, ਕੋਈ 60-70-80-90-100 ਪਲੱਸ ਡਾਲਰਸ ਪਰ ਮੰਥ ਹੈ, ਜਾਂ ਫਿਰ ਤੁਸੀਂ ਮਲਟੀਪਲ ਡਿਵਾਈਸਿਸ, ਆਈ ਪੀ ਟੀ ਵੀ, ਲੈਪਟਾਪਸ, ਵਾਈਫਾਈ ਐਕਸੈਟਰਾ ਐਕਸੈਟਰਾ ਇਕੱਠੇ ਯੂਜ ਕਰਦੇ ਹੋ ਅਤੇ ਬਹੁਤ ਹੀ ਸਲੋ ਇੰਟਰਨੈਟ ਦੀ ਸਪੀਡ ਚੱਲਦੀ ਆ, ਅਸੀਂ ਰੈਕਮੈਂਡ ਕਰਦੇ ਹਾਂ ਕਿ ਤੁਸੀਂ ਇੱਕੋ ਹੀ ਨੰਬਰ ਘੁਮਾਓ ਅਤੇ ਇਹ ਤੁਹਾਨੂੰ ਤੁਹਾਡੇ ਏਰੀਆ ਦੇ ਵਿੱਚ ਤੁਹਾਡੇ ਪੋਸਟਲ ਕੋਡ ਦੇ ਹਿਸਾਬ ਨਾਲ ਦੱਸਣਗੇ ਕਿ ਕਿਹੜੀ ਕੰਪਨੀ ਦੀ ਸਭ ਤੋਂ ਫਾਸਟੈਸਟ ਸਪੀਡ ਹੈ ਅਤੇ ਉਸ ਕੰਪਨੀ ਨਾਲ ਤੁਹਾਨੂੰ ਰਾਈਟ ਵੇ ਸਵਿਚ ਕਰ ਦੇਣਗੇ। ਅਤੇ ਡੀਲ ਹੀ ਇੰਨੀ ਜ਼ਬਰਦਸਤ ਹੈ ਕਿ ਸਿਰਫ $55 ਪਰ ਮੰਥ, ਓਨਲੀ $55 ਅ ਮੰਥ, ਨੋ ਐਕਸਟਰਾ ਕਾਸਟ, ਨੋ ਸੈਟਅਪ ਕਾਸਟ, ਨੋ ਹਿਡਨ ਕਾਸਟ, ਇਕੱਲਾ $55 ਪਰ ਮੰਥ ਦੇ ਵਿੱਚ ਤੁਹਾਨੂੰ ਕੈਨੇਡਾ ਦੀ ਸਭ ਤੋਂ ਵੱਡੀ ਕੰਪਨੀ ਦਾ ਹਾਈ ਸਪੀਡ 1.5 GB ਸਪੀਡ ਅਤੇ ਅਨਲਿਮਿਟਡ ਇੰਟਰਨੈਟ ਪੈਕੇਜ ਦੇਣਗੇ ਸਿਰਫ $55 ਦੇ ਵਿੱਚ। ਸੋ ਨੰਬਰ ਘੁਮਾਓ ਰੋਇਲ ਡਿਜੀਟਲ, 647-201-1313, 647-201-1313, 647-201-1313, 647-201-1313। ਇਹ ਹੋਰ ਵੀ ਬਥੇਰੀਆਂ ਟੈਲੀਕਮਿਊਨੀਕੇਸ਼ਨ ਅਤੇ ਡਿਫਰੈਂਟ ਕਿਸਮ ਦੇ ਟੀ ਵੀ ਵਗੈਰਾ ਦੇ ਪੈਕੇਜਸ ਵੀ ਤੁਹਾਨੂੰ ਪ੍ਰੋਵਾਈਡ ਕਰਦੇ ਆ, ਡੱਬੇ ਵੀ ਪ੍ਰੋਵਾਈਡ ਕਰਦੇ ਆ। ਪਹੁੰਚੋ ਏਡੀ ਮੇਰਟਾਈਮ ਇੰਟੀਰੀਅਰ ਬੁਲਵਰਡ, ਏਅਰਪੋਰਟ ਤੇ ਕੁਈਨ ਤੇ ਜਿਹੜਾ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ ਹੈ, ਏਡੀ ਮੇਰਟਾਈਮ ਇੰਟੀਰੀਅਰ ਬੁਲਵਰਡ ਨੰਬਰ 58, ਰੋਇਲ ਡਿਜੀਟਲ, 647-201-1313, 647-201-1313। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੇ ਵੱਲੋਂ, ਜਿਨ੍ਹਾਂ ਨੇ ਅੱਜ ਹੀ ਸਾਨੂੰ ਦੱਸਿਆ ਹੈ, ਅਪਡੇਟ ਪੇਸ਼ ਕੀਤੀ ਆ ਕਿ ਆਹ ਵੀਕਐਂਡ ਮਿਸ ਕਰਨ ਵਾਲਾ ਨਹੀਂ ਹੈ। ਕਿਉਂ? ਕਿਉਂਕਿ ਦੋਸਤੋ ਇਸ ਵੀਕਐਂਡ ਸੈਟਰਡੇ ਐਂਡ ਸੰਡੇ ਦੋ ਦਿਨ ਲਗਾਤਾਰ ਤੁਸੀਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੀ ਜਿਹੜੀ ਮਰਜ਼ੀ ਲੋਕੇਸ਼ਨ 'ਤੇ ਪਹੁੰਚੋ, ਤਿੰਨੇ ਬ੍ਰੈਂਪਟਨ ਦੇ ਵਿੱਚ ਨੇ, ਅਤੇ ਤੁਹਾਨੂੰ ਇਹ ਦੋ ਦਿਨ ਸਿਰਫ ਸੈਟਰਡੇ ਐਂਡ ਸੰਡੇ, ਇਹ ਦੋ ਦਿਨ ਲਗਾਤਾਰ ਸੈਟਰਡੇ ਜੁਲਾਈ ਅਤੇ ਸੰਡੇ 12 ਤਰੀਕ ਨੂੰ, 11 ਅਤੇ 12 ਤਰੀਕ ਨੂੰ ਦੋ ਦਿਨ ਲਗਾਤਾਰ ਇਸ ਵੀਕਐਂਡ ਨੂੰ ਇਹ ਤੁਹਾਨੂੰ ਆਲ ਯੂ ਕੈਨ ਈਟ ਅਨਲਿਮਿਟਡ ਗੋਲ ਗੱਪੇ ਆਫਰ ਕਰਨਗੇ ਸਿਰਫ $2 ਦੇ ਵਿੱਚ, $2, ਦੈਟਸ ਇਟ, $2 ਦੇ ਵਿੱਚ ਤੁਹਾਨੂੰ ਆਲ ਯੂ ਕੈਨ ਈਟ ਅਨਲਿਮਿਟਡ ਗੋਲ ਗੱਪੇ ਇਸ ਸੈਟਰਡੇ ਅਤੇ ਸੰਡੇ ਓਨਲੀ, 2 days ਓਨਲੀ, ਸੈਟਰਡੇ ਐਂਡ ਸੰਡੇ ਓਨਲੀ। ਇਹ ਬਹੁਤ ਹੀ ਕਮਾਲ ਦੀ ਡੀਲ ਮਿਲਣੀ ਹੈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ। 3 ਲੋਕੇਸ਼ਨਸ ਨੇ, 275 Garden Brook Trail and Castlemore, ਇਹ ਪਹਿਲੀ ਲੋਕੇਸ਼ਨ ਹੈ, Garden Brook Trail and Castlemore, ਦੂਜੀ ਲੋਕੇਸ਼ਨ ਹੈ Mississauga Road ਅਤੇ Financial, 85 ਮਾਂ ਫੈਲੀਏ ਸਟਰੀਟ, ਬ੍ਰੈਂਪਟਨ, ਅਤੇ ਤੀਜੀ ਲੋਕੇਸ਼ਨ ਹੈ Boveard and Chinkoozie at 15 Fander Way, ਬ੍ਰੈਂਪਟਨ। ਸੋ ਤਿੰਨਾਂ ਹੀ ਲੋਕੇਸ਼ਨਸ 'ਤੇ ਇਹਨਾਂ ਨੇ ਬਾਹਰ ਹੀ ਆਊਟਸਾਈਡ ਆਫ ਦ ਬਿਲਡਿੰਗ ਸਟਰੀਟ ਕਾਰਟਸ, ਰੇਹੜੀਆਂ ਦਾ ਪ੍ਰਬੰਧ ਕੀਤਾ ਹੋਇਆ ਹੈ, ਮਲਟੀਪਲ ਸਟਾਫ ਦਾ ਪ੍ਰਬੰਧ ਕੀਤਾ ਹੋਇਆ ਹੈ, ਬਾਹਰ ਹੀ ਦੋਸਤੋ ਤੁਹਾਡੇ ਆਲ ਯੂ ਕੈਨ ਈਟ ਗੋਲ ਗੱਪੇ ਵੀ, ਆਈਸ ਗੋਲਾ,
ਨਾਲ ਜਾਂ ਗੰਨੇ ਦਾ ਰਸ ਵੀ ਤਾਜ਼ਾ ਤਾਜ਼ਾ ਕੱਢਿਆ ਜਾ ਰਿਹਾ ਹੈ। ਚਟਪਟਾ ਆਲੂ ਟਿੱਕੀ ਪਲੇਟ, ਆਲੂ ਟਿੱਕੀ ਚਾਟ, ਐਕਸੈਰਾ ਸਮੋਸਾ ਪਲੇਟ, ਮੱਚ ਮੱਚ ਮੋਰ ਬਾਹਰ ਹੀ ਤੁਹਾਡੇ ਤਾਜ਼ਾ ਤਾਜ਼ਾ ਤਿਆਰ ਕੀਤਾ ਜਾ ਰਿਹਾ। ਅੰਦਰ ਏਸੀ 'ਚ ਬਹਿ ਕੇ ਟੇਕ ਆਊਟ ਵੀ ਕਰ ਸਕਦੇ ਹੋ ਆਫਕੋਰਸ, ਪਰ ਬਹਿ ਕੇ ਖਾ ਵੀ ਸਕਦੇ ਹੋ, ਪੀ ਵੀ ਸਕਦੇ ਹੋ, ਬਹੁਤ ਹੀ ਵਧੀਆ ਵੈਜ ਨਾਨ ਵੈਜ ਫੂਡ। ਅਤੇ ਨਾਲ ਦੀ ਨਾਲ ਤੁਸੀਂ ਟੇਕ ਆਊਟ ਵੀ ਕਰ ਸਕਦੇ ਹੋ ਅਤੇ ਨਾਲ ਦੀ ਨਾਲ ਲਾਈਵ ਕੇਟਰਿੰਗ ਵੀ ਕਰਵਾ ਸਕਦੇ ਹੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੋਂ। ਇੱਕੋ ਇੱਕ ਨੰਬਰ ਇਹਨਾਂ ਦਾ, ਤਿੰਨ ਲੋਕੇਸ਼ਨ ਦਾ ਕੇਟਰਿੰਗ ਦਾ, ਜੇ ਤੁਸੀਂ ਬੰਦੋਬਸਤ ਕਰਨਾ ਹੋਵੇ 9057948111 9057948111। ਅਤੇ ਇਹ ਜਿਹੜੀ ਆਲ ਯੂ ਕਰੀ ਗੋਲ ਗੱਪੜੀ ਡੀਲ ਹੈ, ਇਸ ਸੈਟਰਡੇ ਐਂਡ ਸੰਡੇ ਦੋ ਦਿਨ ਲਗਾਤਾਰ, ਓਨਲੀ ਸੈਟਰਡੇ ਐਂਡ ਸੰਡੇ $2 ਟੂਨੀ ਫੜਾਓ, $2 ਦੇ ਵਿੱਚ ਤੁਹਾਨੂੰ ਆਲ ਯੂ ਕੈਨ ਈਟ ਅਨਲਿਮਿਟਡ ਗੋਲ ਗੱਪੇ ਆਫਰ ਕਰਨਗੇ ਸਿਰਫ ਸੈਟਰਡੇ ਅਤੇ ਸੰਡੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਵਾਲੇ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਦਿਓਲ ਟਰੈਵਲ ਦੇ ਵੱਲੋਂ। ਦਿਓਲ ਟਰੈਵਲ ਤੁਹਾਨੂੰ ਸਭ ਤੋਂ ਅਫੋਰਡੇਬਲ ਏਅਰ ਫੇਅਰ ਪ੍ਰੋਵਾਈਡ ਕਰਦੇ ਨੇ, ਖਾਸ ਜੇ ਤੁਸੀਂ ਇੰਡੀਆ ਜਾਣਾ ਹੋਵੇ ਜਾਂ ਇੰਡੀਆ ਤੋਂ ਕਿਸੇ ਨੂੰ ਇੱਥੇ ਲਿਆਉਣਾ ਹੋਵੇ। ਦਿਓਲ ਟਰੈਵਲ ਨੇ ਕੁਝ ਸਪੈਸ਼ਲ ਫੇਅਰ ਭੇਜੇ ਨੇ, ਕੋਈ ਵੀ ਆਪਦੇ ਲਵਡ ਵਨ ਨੂੰ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਹੁਣੇ ਹੀ ਇਸ ਮਹੀਨੇ ਹੀ ਜੁਲਾਈ ਦੇ ਵਿੱਚ ਸੱਦਣਾ ਚਾਹੁੰਦਾ ਹੈ ਅਤੇ ਵਾਪਸ ਭੇਜੋ ਇੰਡੀਆ ਸਪਟੈਂਬਰ। ਸੋ ਜੁਲਾਈ ਟੂ ਸਪਟੈਂਬਰ ਡਾਇਰੈਕਟ ਫਲਾਈਟ ਬੋਥ ਵੇਜ ਰਾਊਂਡ ਟ੍ਰਿਪ 1590 'ਚ ਬੁੱਕ ਕਰ ਸਕਦੇ ਹੋ। ਆਹੀ ਮਹੀਨਾ ਜੁਲਾਈ, ਸੱਦੋ ਜਿਹਨੂੰ ਮਰਜ਼ੀ ਸੱਦਣਾ ਹੋਵੇ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਡਾਇਰੈਕਟ ਫਲਾਈਟ ਅਤੇ ਵਾਪਸ ਭੇਜੋ ਸਪਟੈਂਬਰ ਜਦੋਂ ਤੱਕ ਗਰਮੀਆਂ ਖਤਮ। ਅਤੇ ਰਾਊਂਡ ਟ੍ਰਿਪ ਓਨਲੀ 1590 ਟੋਰਾਂਟੋ ਤੋਂ ਲੈ ਕੇ ਦਿੱਲੀ। ਜੇ ਕਿਸੇ ਨੇ ਇਸ ਹੀ ਮਹੀਨੇ ਰਾਈਡ ਵੇ ਜੁਲਾਈ ਮਹੀਨੇ ਵਨ ਵੇ ਜਾਣਾ ਹੋਵੇ ਦੋ ਬੈਗਸ ਨਾਲ, 1150 ਦੇ ਵਿੱਚ ਰਾਈਡ ਵੇ ਤੁਸੀਂ ਜਾ ਸਕਦੇ ਹੋ। ਜੇ ਤੁਸੀਂ ਦੋਸਤੋ ਅਗਲੇ ਮਹੀਨੇ ਜਾਣਾ ਟੋਰਾਂਟੋ ਤੋਂ ਲੈ ਕੇ ਦਿੱਲੀ, ਜਾਓ ਆਗਸਟ ਡਾਇਰੈਕਟ ਫਲਾਈ ਵਨ ਵੇ 1020 ਦੇ ਵਿੱਚ 1020। ਹੋਰ ਵੀ ਤੁਸੀਂ ਸਪੈਸੀਫਿਕ ਡੇਟਸ ਦੇ ਹਿਸਾਬ ਨਾਲ ਵੀ ਐਗਜੈਕਟ ਪ੍ਰਾਈਸਿਸ ਪਤਾ ਕਰ ਸਕਦੇ ਹੋ। ਦਿਓਲ ਟਰੈਵਲ ਦੀਆਂ ਦੋ ਲੋਕੇਸ਼ਨ ਨੇ, ਇੱਕ ਬ੍ਰੈਂਪਟਨ 9055884200 ਜਾਂ ਇਟੋਬਕੋ 9055885100 ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਸੋ ਦੋਸਤੋ, ਸਭ ਤੋਂ ਪਹਿਲਾਂ ਹੀ ਤੁਹਾਨੂੰ ਦੱਸ ਦਈਏ ਕਿ ਇਰਾਨ ਦੇ ਵੱਲੋਂ ਮਲਟੀਪਲ ਸ਼ਿਪਸ 'ਤੇ, ਮਲਟੀਪਲ ਮੁਲਕਾਂ ਦੇ ਸ਼ਿਪਸ 'ਤੇ ਮਿਸਲ ਹਮਲਿਆਂ ਹੋਣ ਤੋਂ ਬਾਅਦ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਹੈ ਕਿ ਹੁਣ ਸੀਜ਼ ਫਾਇਰ ਖਤਮ, ਓਇਲ ਕੇਰੀਇੰਗ ਸ਼ਿਪਸ 'ਤੇ ਫਿਰ ਤੋਂ ਹੁਣ ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ ਬਾਹਰ ਲੰਘਣ ਦੀ ਪਾਬੰਦੀ, ਅਤੇ ਹੁਣ ਅਨਫੋਰਚੁਨੇਟਲੀ ਫਿਰ ਤੋਂ ਗਲੋਬਲ ਐਨਰਜੀ ਪ੍ਰਾਈਸਿਸ ਫਿਰ ਤੋਂ ਵਧਣ ਲੱਗ ਹੀ ਗਏ ਨੇ ਅਤੇ ਐਕਸਪੈਕਟੇਸ਼ਨ ਹੈ ਅਤੇ ਹੋਰ ਹੀ ਵਧਣਗੇ। ਕਾਸਟ ਆਫ ਲਿਵਿੰਗ ਵੀ ਅਨਫੋਰਚੁਨੇਟਲੀ ਫਿਰ ਤੋਂ ਵਧੂਗੀ। ਮਾੜੀ ਮੋਟੀ ਹੀ ਰਿਪਰੀਵ ਕੁਛ ਦਿਨਾਂ ਲਈ ਮਿਲੀ ਸੀ ਜਦੋਂ ਤੱਕ ਐਨਰਜੀ ਪ੍ਰਾਈਸਿਸ ਘਟਣ ਲੱਗੇ ਸੀ ਜਦੋਂ ਤੱਕ ਐਨਰਜੀ ਪ੍ਰਾਈਸਿਸ ਘਟਣ ਲੱਗੇ ਸੀ, ਖਰਚਾ ਵੀ ਮਾੜਾ ਮੋਟਾ ਘਟਣ ਲੱਗਿਆ ਸੀ ਟਰਾਂਸਪੋਰਟੇਸ਼ਨ ਦਾ, ਅਤੇ ਫਿਰ ਤੋਂ ਕਰਤਾ ਉਹੀ ਕੰਮ। ਕਨੇਡੀਅਨਸ ਫੋਰ ਅਫੋਰਡੇਬਲ ਐਨਰਜੀ ਤੋਂ ਪੈਟਰੋਲੀਅਮ ਐਨਲਿਸਟ ਡੈਨ ਮਿਕਠੀਕ ਦਾ ਕਹਿਣਾ ਹੈ ਕਿ ਸਦਰਨ ਅੰਟੇਰੀਓ ਖਾਸ GTA ਦੇ ਡਰਾਈਵਰਸ ਨੂੰ ਅੱਜ ਹੀ ਸ਼ਾਮ 6 ਵਜੇ ਤੋਂ ਬਾਅਦ ਹੀ ਚੀਪ ਗੈਸਲੀਨ ਭਰ ਲੈਣੀ ਚਾਹੀਦੀ ਹੈ ਆਪਦੀ ਗੱਡੀਆਂ ਦੇ ਵਿੱਚ, ਕਿਉਂਕਿ ਕੱਲ੍ਹ ਨੂੰ ਫਰਾਈਡੇ July 10, 2026 ਨੂੰ ਜਦੋਂ ਸਵੇਰੇ ਤੁਸੀਂ ਸੋਚੋਗੇ ਯਾਰ ਗੈਸ ਕੱਲ੍ਹ ਹੀ ਭਰਾ ਲੈਣੀ ਸੀ, ਕੰਮ 'ਤੇ ਹੁਣ ਜਾਣਾ ਔਖਾ ਹੋ ਜਾਣਾ, ਸਵੇਰ ਨੂੰ ਜਦੋਂ ਤੁਸੀਂ ਕੱਲ੍ਹ ਨੂੰ ਉੱਪਰ ਦੇਖੋਗੇ ਬਿੱਲ ਬੋਰਡ 'ਤੇ ਗੈਸਲੀਨ ਪ੍ਰਾਈਸ 5 ਸੈਂਟ ਪਰ ਲੀਟਰ ਦੇ ਨਾਲ ਵੱਧ ਜਾਣੀ ਹੈ, 169.9 ਸੈਂਟ ਪਰ ਲੀਟਰ ਤੱਕ। ਪਰ ਜ਼ਿਆਦਾ ਮਾੜੀ ਗੱਲ ਹੈ ਕਿ ਓਵਰਆਲ ਗੁੱਡਸ ਦੇ ਟ੍ਰਾਂਸਪੋਰਟੇਸ਼ਨ ਅਤੇ ਕਾਸਟ ਆਫ ਗੁੱਡਸ ਦੇ ਲਈ, ਕਿਉਂਕਿ ਓਵਰਨਾਈਟ ਡੀਜ਼ਲ ਪ੍ਰਾਈਸ ਤਾਂ 13 ਸੈਂਟ ਪਰ ਲੀਟਰ, 13 ਸੈਂਟ ਪਰ ਲੀਟਰ ਨਾਲ ਦੇ ਨਾਲ ਵਧਣ ਲੱਗੀ ਆ ਕੱਲ੍ਹ ਨੂੰ। ਠੀਕ ਸੁਣਿਆ, ਡੀਜ਼ਲ ਇਜ਼ ਗੋਇੰਗ ਅਪ ਬਾਈ 13 ਸੈਂਟ ਓਵਰਨਾਈਟ, ਜਿਹਦੇ ਨਾਲ ਐਵਰੇਜ ਪ੍ਰਾਈਸ ਅਰਾਊਂਡ ਦ GTA ਹੋਊਗੀ 198.9 ਸੈਂਟ ਪਰ ਲੀਟਰ ਟਮੋਰੋ ਮੋਰਨਿੰਗ। ਪਰ ਅਨਫੋਰਚੁਨੇਟਲੀ ਡੈਨ ਮਿਕਠੀਕ ਦੇ ਮੁਤਾਬਕ ਇਹ ਤਾਂ ਸਿਰਫ ਸ਼ੁਰੂਆਤ ਹੀ ਹੈ, ਕਿਉਂਕਿ ਓਵਰ ਦ ਵੀਕਐਂਡ ਵੀ ਐਵਰੀ ਸਿੰਗਲ ਡੇ ਸੈਟਰਡੇ ਐਂਡ ਸੰਡੇ ਹੋਰ ਗੈਸਲੀਨ ਅਤੇ ਹੋਰ ਡੀਜ਼ਲ ਪ੍ਰਾਈਸ ਵਧਣ ਦੀ ਹੀ ਐਕਸਪੈਕਟੇਸ਼ਨ ਹੈ। ਇਸ ਹੁਣ ਪੋਟੈਂਸ਼ੀਅਲ ਲਗਾਤਾਰ ਗੈਸ ਐਂਡ ਡੀਜ਼ਲ ਪ੍ਰਾਈਸ ਵਧਣ ਦੇ ਪਿੱਛੇ ਕਾਰਨ ਕੀ ਹੈ, ਕੱਲ੍ਹ ਹੀ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਕਿ ਜਿਹੜਾ 60-day ਸੀਜ਼ ਫਾਇਰ ਬ੍ਰੋਕਰ ਕੀਤਾ ਗਿਆ ਸੀ US ਅਤੇ ਇਰਾਨ ਦੇ ਆਪਸ ਦੇ ਵਿੱਚ, ਉਹਦੇ 18ਵੇਂ ਹੀ ਦਿਨ 18 ਡੇਜ਼ ਇਨ ਇਰਾਨ ਨੇ ਸਟ੍ਰੇਟ ਆਫ ਹਰਮੂਜ਼ ਦੇ ਵਿੱਚ
ਘੱਟ ਤੋਂ ਘੱਟ 3 ਕਮਰਸ਼ੀਅਲ ਸ਼ਿਪਸ ਤੇ ਮਿਸਲਸ ਦੇ ਨਾਲ ਹਮਲੇ ਕੀਤੇ, ਨਾਲੇ US military sites in the Middle East ਤੇ ਵੀ ਹਮਲੇ ਕੀਤੇ, ਸਿੱਧੇ ਸੀਜ਼ਫਾਇਰ ਦੇ ਟਰਮਸ ਹੀ ਵਾਇਲੇਟ ਕੀਤੇ, ਜਿਸ ਤੋਂ ਬਾਅਦ US ਨੂੰ ਵੀ ਮੂੰਹ ਤੋੜ ਜਵਾਬ ਦੇਣਾ ਪਿਆ ਹੈ। ਕਈ ਦਿਨਾਂ ਦੇ ਵਿੱਚ ਹੀ ਇਹਨਾਂ ਨੇ ਹੁਣ Wednesday vi te aaj vi te maybe next few days vi multiple different Iranian infrastructure sites te US missile hamle kite gaye han te kite vi jaange, par Donald Trump ne kiya ke ceasefire rukne to baad ਇਹਦਾ ਮਤਲਬ ਇਹ ਨਹੀਂ ਕਿ ਇੱਕ ਫੁੱਲ ਆਊਟ ਵਾਰ ਫਿਰ ਤੋਂ ਸ਼ੁਰੂ ਹੋਣੀ ਹੈ। ਉਹਨੇ ਕਿਹਾ ਕਿ ਪਾਕਿਸਤਾਨ ਤੇ ਕਤਾਰ ਦੇ ਵੱਲੋਂ ਬ੍ਰੋਕਰ ਕੀਤੇ ਜਾ ਰਹੇ ਪੀਸ ਨੈਗੋਸ਼ੀਏਸ਼ਨ ਫਿਰ ਵੀ ਚੱਲ ਰਹੇ ਨੇ, ਪਰ ਸੇਮ ਟਾਈਮ 'ਤੇ ਕਿਹਾ ਕਿ ਇਹ ਨੈਗੋਸ਼ੀਏਸ਼ਨ ਕਿਤੇ ਵੀ ਨਹੀਂ ਪਹੁੰਚਣੇ ਕਿਉਂਕਿ ਇਰੇਨੀਅਨ ਲੀਡਰਸ਼ਿਪ ਇਜ਼ ਸਕਮ, ਮਤਲਬ ਬੇਕਾਰ ਨੇ, ਗਾਰਬੇਜ ਨੇ, ਗੰਦਹੀ ਨੇ, ਸਕਮ। ਉਹ ਝੂਠ ਬੋਲਦੇ ਨੇ, ਚੀਟ ਕਰਦੇ ਨੇ। They are led by sick people and they're vicious, violent people. ਇਹ ਡੋਨਲਡ ਟਰੰਪ ਨੇ ਕਿਹਾ ਹੈ, ਅਤੇ ਕਿਹਾ ਕਿ ਇਹ ਨੈਗੋਸ਼ੀਏਸ਼ਨ ਬਿਨਾਂ ਮਤਲਬ ਤੋਂ ਹਨ, ਦੇ ਆਰ ਅ ਵੇਸਟ ਆਫ ਟਾਈਮ। ਸੋ ਨੇਡੋ ਦੇ ਚੀਫ ਮਾਰਕ ਰੁੱਟ ਨੇ ਵੀ ਕਿਹਾ ਕਿ ਇਰਾਨ ਅਤੇ ਅਮੈਰੀਕਨ ਹਮਲੇ ਜ਼ਰੂਰੀ ਹਨ, ਜਸਟੀਫਾਈਡ ਹਨ, ਕਿਉਂਕਿ ਇਰਾਨ ਨੇ ਹੀ ਸੀਜ਼ਫਾਇਰ ਦੀਆਂ ਸ਼ਰਤਾਂ ਨਹੀਂ ਪੂਰੀਆਂ ਕੀਤੀਆਂ, ਤੋੜੀਆਂ ਹਨ। ਸੋ ਇਹ ਹਮਲੇ ਸਹੀ ਨੇ, ਇਹ ਰਿਸਪਾਂਸ ਵੀ ਸਹੀ ਹੈ। ਸਾਡਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ, ਜੋ ਕਿ ਹੁਣ ਦੋਸਤੋ ਹੈਰਾਨੀ ਵਾਲੀ ਗੱਲ ਆ ਕਿ ਇੱਕ ਤੋਂ ਵੀ ਵੱਧ ਸਾਲ ਤੋਂ ਲਗਾਤਾਰ ਡੋਨਲਡ ਟਰੰਪ ਨੂੰ ਤਾਂ ਪਬਲਿਕ ਐਨਮੀ ਨੰਬਰ 1, ਔਰੰਜ ਬੁਗੀ ਮੈਨ ਸਾਊਥ ਆਫ ਦ ਬੋਰਡਰ, ਦੁਨੀਆ ਦਾ ਸਭ ਤੋਂ ਵੱਡਾ ਦੁਸ਼ਮਣ ਇਹਨੂੰ ਲੇਬਲ ਕਰ ਚੁੱਕਿਆ ਹੈ, ਐਲਬੋਜ਼ ਆਫ ਕਮਿਊਨਿਟੀ ਨੂੰ ਉਹਦੇ ਖਿਲਾਫ ਬਣਾ ਚੁੱਕਿਆ ਹੈ, ਅਮੈਰੀਕਾ ਨੂੰ ਬੋਇਕਾਟ ਕਰ ਚੁੱਕਿਆ ਹੈ। ਹੁਣ ਪਿਛਲੇ ਕੁਛ ਹਫ਼ਤਿਆਂ ਤੋਂ ਜਦੋਂ ਤੋਂ ਪਤਾ ਲੱਗਿਆ ਹੈ ਕਿ ਸਾਨੂੰ ਕੁਛ ਨਹੀਂ ਮਿਲਣਾ, ਨਾ ਕੋਈ USMCA ਰਿਨਿਊ ਕੀਤੀ ਜਾਣੀ ਹੈ, ਨਾ ਕੀਤੀ ਗਈ ਹੈ, ਨਾ ਤਾਂ ਸਾਨੂੰ ਕੋਈ ਵੀ ਟੈਰਿਫ ਰਿਲੀਫ ਮਿਲਣੀ ਹੈ, ਆਲ ਆਫ ਅ ਸਡਨ ਜਦੋਂ ਇਹਦੇ ਹੀ ਕੋਲੀਗਸ, ਇਹਦੇ ਹੀ ਸੇਮ WEF ਏਜੰਡਾ ਪੁਸ਼ ਕਰਨ ਵਾਲੇ ਇੱਥੇ ਬਰਾਕ ਓਬਾਮਾ ਅਤੇ ਜੋਰਜ ਸੋਰੋਸ ਦਾ ਮੁੰਡਾ ਅਤੇ ਹੋਰ ਵੀ ਡਿਫਰੈਂਟ ਡਿਫਰੈਂਟ ਗਲੋਬਲਿਸਟ ਇੱਥੇ ਕੈਨੇਡਾ ਪਹੁੰਚੇ ਸੀ, ਡਾਊਨਟਾਊਨ ਟੋਰਾਂਟੋ ਦੇ ਵਿੱਚ ਇਹਦੇ ਨਾਲ ਮੁਲਾਕਾਤ ਕੀਤੀ, ਉਸੇ ਦਿਨ ਤੋਂ ਬਾਅਦ ਇਹ ਉਹਦੀਆਂ ਹੀ ਹੁਣ ਸਿਫਤਾਂ ਕਰਨ ਲੱਗ ਗਿਆ ਹੈ। ਹੁਣ ਤਾਂ ਟਰੰਪ ਨੂੰ ਤਾਂ ਸਭ ਤੋਂ ਤਕੜਾ ਲੀਡਰ ਸਮਝਦਾ ਹੈ। ਉਹਨੇ ਕਿਹਾ ਕਿ ਜਿਹੜਾ ਹੁਣ ਟਰੰਪ ਇੰਨੇ ਸਾਲਾਂ ਤੋਂ ਰੌਲਾ ਪਾਉਂਦਾ ਰਿਹਾ ਹੈ ਕਿ ਨੇਡੋ ਦੇ ਵਿੱਚ ਬਾਕੀ ਜਿੰਨੇ ਮੁਲਕ ਨੇ, ਦੇ ਹੈਵ ਟੂ ਕੈਰੀ ਦੇਅਰ ਵੇਟ, ਦੇ ਹੈਵ ਟੂ ਇਨਕਰੀਸ ਦੇਅਰ ਮਿਲੀਟਰੀ ਬਜਟ, ਡਿਫੈਂਸ ਬਜਟ, ਦੇ ਹੈਵ ਟੂ ਬੀ ਇਨਵੋਲਵਡ ਇਨ ਦੀਸ ਵਾਰਸ ਟੂ ਇਫ ਅਮੈਰੀਕਾ ਇਜ਼ ਇਨਵੋਲਵਡ ਟੂ। ਉਹਨੇ ਕਿਹਾ ਕਿ ਡੋਨਲਡ ਟਰੰਪ ਹੁਣ ਇਸ ਆਰਗੂਮੈਂਟ ਨੂੰ ਲੀਡ ਨਹੀਂ ਕਰ ਰਿਹਾ, ਆਰਗੂਮੈਂਟ ਜਿੱਤ ਹੀ ਚੁੱਕਿਆ ਹੈ, ਹੁਣ ਉਹਦੇ ਹੀ ਗੁਣ ਗੁਣਾ ਰਿਹਾ ਹੈ, ਉਹਦੀਆਂ ਹੀ ਸਿਫਤਾਂ ਕਰ ਰਿਹਾ ਹੈ, ਉਹਦਾ ਹੀ ਹੁਣ ਚੇਲਾ ਬਣ ਗਿਆ ਹੈ। ਹੈਰਾਨੀ ਵਾਲੀ ਗੱਲ ਆ, ਮੋਰ ਦੈਨ 1.5 ਈਅਰਸ ਉਹਦੇ ਖਿਲਾਫ ਹੀ ਬੋਲਦਾ ਰਿਹਾ, ਦੁਨੀਆ ਨੂੰ ਕਹਿੰਦਾ ਰਿਹਾ ਸਪੀਚਾਂ ਸਪੂਚਾਂ ਦੇ ਵਿੱਚ ਕਿ ਅਮਰੀਕਾ ਦੇ ਖਿਲਾਫ ਸਾਨੂੰ ਰਲ ਮਿਲ ਕੇ ਹੁਣ ਕੰਮ ਕਰਨਾ ਪਊਗਾ, ਉਹਨਾਂ ਨੂੰ ਵੀ ਰਿਪਲੇਸ ਕਰਨ ਲਈ ਸਾਫਟ ਮਿਡਲ ਪਾਵਰ ਦੇ ਨਾਲ। ਹੁਣ ਆਲ ਆਫ ਅ ਸਡਨ ਡੋਨਲਡ ਟਰੰਪ ਦਾ ਸਹੀ ਹੈ, ਸਭ ਕੁਛ ਹੀ ਜੋ ਕੁਛ ਕਰਦਾ ਹੈ ਸਹੀ ਹੈ, ਇਹਦੇ ਹੀ ਗੁਣ ਗੁਣਾ ਰਿਹਾ ਹੈ ਅਤੇ ਸਿਫਤਾਂ ਕਰ ਰਿਹਾ ਹੈ। ਅਤੇ ਹੁਣ ਮਾਰਕ ਕਾਰਨੀ ਨੇ ਵੀ ਕਿਹਾ ਹੈ ਕਿ US ਦੇ ਸਟ੍ਰਾਈਕਸ ਔਨ ਇਰਾਨ ਅਪਰੋਪਰੀਏਟ ਹਨ, ਸਹੀ ਹਨ, ਕਿਉਂਕਿ ਇਰਾਨ ਨੇ ਹੀ ਸੀਜ਼ ਫਾਇਰ ਵਾਇਲੇਟ ਕੀਤੀ ਹੈ। ਸੋ ਚਾਹੇ ਇਹ ਰਿਨਿਊਡ ਅਟੈਕਸ ਜਸਟੀਫਾਈਡ ਹਨ ਜਾਂ ਨਹੀਂ ਹਨ, ਸਾਨੂੰ ਕੀ ਫਰਕ ਪੈਂਦਾ ਹੈ, ਆਪਾਂ ਕਿਹੜਾ ਉਹ ਕੋਈ ਲੜਾਈ 'ਚ ਲੜਨ ਲੱਗੇ ਹਾਂ। ਪਰ ਲੱਗਦਾ ਤਾਂ ਹੈ ਕਿ ਅਨਫੋਰਚੁਨੇਟਲੀ ਸਾਡੇ ਗਲੋਬਲ ਐਨਰਜੀ ਪ੍ਰਾਈਸਿਸ ਫਿਰ ਤੋਂ ਵਧਣੇ ਹੀ ਵਧਣੇ ਹਨ, ਦੈਟਸ ਦੀ ਅਨਫੋਰਚੁਨੇਟ ਪਾਰਟ। ਨਾ ਅਗਰ ਦੋਸਤ ਨੂੰ ਦੱਸੀਏ ਕਿ ਹੁਣ ਤਾਂ 21 ਮਹੀਨੇ ਲਗਾਤਾਰ ਕੈਨੇਡਾ ਦੇ ਵਿੱਚ ਐਵਰੇਜ ਐਸਕਿੰਗ ਰੈਂਟੋ ਪ੍ਰਾਈਸ, ਜਿਹੜਾ ਪ੍ਰਾਪਰਟੀ ਓਨਰ ਹੈ, ਜਿਹੜਾ ਉਹ ਰੈਂਟ ਲਿਸਟ ਕਰਦਾ ਹੈ, ਮੰਗਦਾ ਹੈ, ਇੱਕ ਨਵੇਂ ਰਿਪੋਰਟ ਦੇ ਮੁਤਾਬਕ 21 ਮਹੀਨੇ ਲਗਾਤਾਰ ਐਸਕਿੰਗ ਰੈਂਟਸ ਘਟੇ ਹਨ, ਪਰ ਬਰੈਂਪਟਨ ਅਤੇ ਮਿਸਿਸਾਗਾ ਦੇ ਵਿੱਚ ਫਿਰ ਵੀ ਨੈਸ਼ਨਲ ਐਵਰੇਜ ਰੈਂਟੋ ਪ੍ਰਾਈਸ ਨਾਲੋਂ ਹਾਇਰ ਰੈਂਟ ਪ੍ਰਾਈਸਿਸ ਹੀ ਹਨ। rentals.ca ਅਤੇ ਅਰਬਨੇਸ਼ਨ ਦੇ ਵੱਲੋਂ ਇੱਕ ਨਵੀਂ ਰਿਪੋਰਟ ਪੇਸ਼ ਕੀਤੀ ਗਈ ਹੈ ਜਿਹਦੇ ਵਿੱਚ ਕੈਨੇਡਾ ਵਾਈਡ ਲੱਖਾਂ ਹੀ ਰੈਂਟੋ ਪ੍ਰਾਪਰਟੀਜ਼ ਦੀਆਂ ਪੋਸਟਡ ਐਸਕਿੰਗ ਰੈਂਟੋ ਪ੍ਰਾਈਸਿਸ ਦਾ ਡਾਟਾ ਐਨਲਾਈਜ਼ ਕੀਤਾ ਗਿਆ ਹੈ, ਜਿਸ ਦੇ ਮੁਤਾਬਕ ਪਿਛਲੇ ਮਹੀਨੇ ਜੂਨ 2026 ਦੇ ਵਿੱਚ ਕੈਨੇਡੀਅਨ ਐਵਰੇਜ ਰੈਂਟੋ ਐਸਕਿੰਗ ਪ੍ਰਾਈਸ, ਜਿਹਦੇ ਵਿੱਚ ਇੱਕ ਬੈਡਰੂਮ ਤੋਂ ਲੈ ਕੇ 5, 6, 7, 8 ਤੱਕ ਜਿੰਨੀਆਂ ਵੀ ਬੈਡਰੂਮ ਹੁੰਦੀਆਂ ਨੇ, 1 bedroom ਆਲ ਦ ਵੇ ਟੂ ਦ ਮੈਕਸੀਮਮ ਅਮਾਊਂਟ, ਸਾਰੇ ਹੀ ਕਿਸਮ ਦੇ ਲਿਸਟਡ ਅਪਾਰਟਮੈਂਟ ਤੋਂ ਲੈ ਕੇ ਕਾਂਡੋ ਤੋਂ ਲੈ ਕੇ ਟਾਊਨ ਤੋਂ ਲੈ ਕੇ ਡੀਟੈਚ ਸਭ ਤੱਕ, ਸਾਰਾ ਕੁੱਲ ਮਿਲਾ ਕੇ ਜੂਨ 2026 ਦੇ ਵਿੱਚ ਕੈਨੇਡਾ ਵਾਈਡ ਐਵਰੇਜ ਰੈਂਟੋ ਐਸਕਿੰਗ ਪ੍ਰਾਈਸ $2,033 ਸੀ ਮਹੀਨੇ ਦਾ,
2033 ਡਾਲਰ ਤੱਕ ਪ੍ਰਾਈਸ ਘੱਟ ਚੁੱਕੀ ਹੈ। ਇਹ ਇੱਕੋ ਹੀ ਸਾਲ ਪਹਿਲਾਂ ਨਾਲੋਂ 4.3% ਘੱਟ ਪ੍ਰਾਈਸ ਹੈ ਅਤੇ ਹੁਣ ਤਾਂ ਇਹ 21 ਮਹੀਨਾ ਲਗਾਤਾਰ ਹੈ ਕਿ ਐਵਰੇਜ ਐਸਕਿੰਗ ਰੈਂਟ ਪ੍ਰਾਈਸ ਘਟੀ ਹੈ ਕੈਨੇਡਾ ਦੇ ਵਿੱਚ। ਸੋ ਇਸ ਰਿਪੋਰਟ ਦੇ ਮੁਤਾਬਕ ਅੰਥੇਰੀਓ ਅਤੇ ਬ੍ਰਿਟਿਸ਼ ਕੋਲੰਬੀਆ ਦੋਨੇ ਜੋ ਕਿ ਸਭ ਤੋਂ ਮਹਿੰਗੇ ਹਾਊਸਿੰਗ ਮਾਰਕੀਟਸ ਹਨ, ਇੱਥੇ ਹੀ ਅਤੇ ਬੀ ਸੀ ਦੇ ਵਿੱਚ ਹੀ ਸਭ ਤੋਂ ਵੱਡੀ ਡਰੋਪ ਪੇਸ਼ ਹੋਈ ਹੈ ਐਵਰੇਜ ਐਸਕਿੰਗ ਰੈਂਟੋ ਪ੍ਰਾਈਸ ਦੇ ਵਿੱਚ। ਐਗਜੈਕਟਲੀ 5.3% ਈਅਰ ਓਵਰ ਈਅਰ ਐਸਕਿੰਗ ਰੈਂਟ ਪ੍ਰਾਈਸ ਡਾਊਨ ਗਈ ਆ ਇਨ ਬੋਥ ਪ੍ਰੋਵਿੰਸਿਸ, ਐਗਜੈਕਟ ਸੇਮ ਨੰਬਰ ਡਾਊਨ 5.3% ਈਅਰ ਓਵਰ ਈਅਰ। ਸੋ ਦੋਸਤੋ, ਅੰਟੇਰੀਓ ਦੇ ਵਿੱਚ ਪਿਛਲੇ ਮਹੀਨੇ ਐਵਰੇਜ ਐਸਕਿੰਗ ਰੈਂਟੋ ਪ੍ਰਾਈਸ $2,233 ਤੱਕ ਘਟੀ ਹੈ। ਅਫਕੋਰਸ ਤੁਹਾਨੂੰ ਪਤਾ ਹੈ ਟੋਰਾਂਟੋ ਇਜ਼ ਮੋਰ ਐਕਸਪੈਂਸਿਵ ਦੈਨ ਲੈਟਸ ਸੇ ਪੀਟਰਬਰੋ। ਸੋ ਆਬਵੀਅਸਲੀ ਇਹ ਕੁੱਲ ਮਿਲਾ ਕੇ ਪ੍ਰੋਵਿੰਸ ਦਾ ਐਵਰੇਜ ਹੈ, ਨਾ ਕਿ ਇੱਕ ਇੱਕ ਅੱਡ ਅੱਡ ਸ਼ਹਿਰ ਦੀ ਲਿਸਟ ਹੈ। ਸੋ ਅੰਟੇਰੀਓ ਦੇ ਵਿੱਚ ਲਾਸਟ ਮੰਥ ਐਵਰੇਜ ਐਸਕਿੰਗ ਰੈਂਟੋ ਪ੍ਰਾਈਸ $2,233 ਤੱਕ ਘਟੀ ਹੈ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 2377 ਤੱਕ ਘਟੀ ਹੈ। ਸੋ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਦੋਸਤੋ ਕਿ ਅਟਲਾਂਟਿਕ ਕੈਨੇਡਾ ਇਨ ਦ ਮੇਰੀਟਾਈਮ ਪ੍ਰੋਵਿੰਸਿਸ, ਅਟਲਾਂਟਿਕ ਕੈਨੇਡਾ, ਈਸਟਰਨ ਕੈਨੇਡਾ ਕਹਿ ਲਓ, ਉੱਥੇ ਤਾਂ ਕਾਫੀ ਵੱਡੀ ਆਸਕਿੰਗ ਰੈਂਟੋ ਪ੍ਰਾਈਸ ਇਨਕਰੀਜ਼ ਪੇਸ਼ ਹੋਈ ਹੈ। ਇੱਕੋ ਹੀ ਸਾਲ ਪਹਿਲਾਂ ਨਾਲੋਂ ਪ੍ਰਾਪਰਟੀ ਓਨਰਸ 5.3% ਹਾਇਰ ਰੈਂਟ ਮੰਗ ਰਹੇ ਨੇ ਅਟਲਾਂਟਿਕ ਕੈਨੇਡਾ ਦੇ ਵਿੱਚ। ਜਿੱਥੇ ਸੁਣ ਲਓ ਮੇਰੀ ਗੱਲ ਧਿਆਨ ਦੇ ਨਾਲ, ਅਟਲਾਂਟਿਕ ਕੈਨੇਡਾ ਦੇ ਵਿੱਚ ਐਵਰੇਜ ਰੈਂਟੋ ਪ੍ਰਾਈਸ is higher than Ontario's average rental price. Badi ajeeb timeline de vich aap hun. So Atlantic Canada de vich the average price $2,271 tak vad chuki hai, higher than Ontario. Khas the Nova Scotia de vich ta average condo de layi, kalli condo, average condo de layi in Nova Scotia, property owner ne June 2026 de vich $2,360 ਮੰਗੇ ਇਨ ਨੋਵਾ ਸਕੋਸ਼ਾ। ਕਮਾਲ ਦੀ ਗੱਲ ਆ। ਸੋ ਇਸ ਰਿਪੋਰਟ ਦੇ ਮੁਤਾਬਕ ਜੂਨ 2026 ਦੇ ਵਿੱਚ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਐਵਰੇਜ ਐਸਕਿੰਗ ਰੈਂਟਲ $2,231 ਸੀ ਲਾਸਟ ਮੰਥ। ਬ੍ਰੈਂਪਟਨ ਐਵਰੇਜ ਐਸਕਿੰਗ ਰੈਂਟਲ ਪ੍ਰਾਈਸ $2,231, ਜੋ ਕਿ ਆਲਮੋਸਟ $200, ਐਗਜੈਕਟਲੀ $198 ਹਾਇਰ ਦੈਨ ਦ ਨੈਸ਼ਨਲ ਐਵਰੇਜ ਹੈ ਇਨ ਬ੍ਰੈਂਪਟਨ। ਇਸ ਰਿਪੋਰਟ ਦੇ ਮੁਤਾਬਕ ਫਿਲਹਾਲ ਬ੍ਰੈਂਪਟਨ 16th most expensive city hai in Canada for average rental asking price, 16th in the list. Is report ke mutabik Mississauga shehar de vich vi similar scenario hai. June 2026 de vich Mississauga shehar de vich average asking rental price $2,360 si, jo ke $327 vadh hai national average naal. So is report ke mutabik filhal Mississauga 11th most expensive city hai in Canada average rental price naal. Hun dosto ek nava shehar hi is list de vich pesh hoya hai. Imagine chauthi sab to expensive city kehdi honi aa, guess kar lo. Pure Canada wide 4th most expensive city kehdi honi hai? You'll be shocked. It's Kanara, ਜਿੱਥੇ ਕਿ ਆਰਵਾ ਸੈਨੇਟਰਸ ਖੇਡਦੇ ਨੇ। ਕਈ ਵਾਰੀ ਜਾਣ ਦਾ ਮੌਕਾ ਮਿਲਿਆ ਜਦੋਂ ਮੈਂ ਆਪ ਯੂਨੀਵਰਸਿਟੀ ਆਰਵਾ 'ਚ ਪੜ੍ਹਦਾ ਹੁੰਦਾ ਸੀ। ਹੈ ਤਾਂ ਕੋਈ 45-50 ਮਿੰਟ ਦੂਰ ਡਾਊਨਟਾਊਨ ਆਰਵਾ ਤੋਂ, ਕਨਾਰਾ ਇਨ ਦ ਆਰਵਾ ਏਰੀਆ ਆਲ ਓਵ ਅ ਸਡਨ ਹੁਣ 4th ਹਾਈਐਸਟ ਇਨ ਕੈਨੇਡਾ। ਐਵਰੇਜ ਆਸਕਿੰਗ ਰੈਂਟੋ ਪ੍ਰਾਈਸ ਹੁਣ ਵੱਧ ਚੁੱਕੀ ਹੈ। ਸਰਾਊਂਡਿੰਗ ਆਰਵਾ ਏਰੀਆਜ਼ ਦੇ ਵਿੱਚ ਹੁਣ ਪ੍ਰਾਈਸ ਸਕਾਈ ਰਾਕਟ ਹੋ ਰਹੀ ਹੈ। ਕਿਉਂ? ਕਿਉਂਕਿ ਹੁਣ 2020 ਤੋਂ ਲੈ ਕੇ 2026 ਤੱਕ ਵੱਧ ਤੋਂ ਵੱਧ ਜਿਹੜੇ ਪਬਲਿਕ ਅਤੇ ਫੈਡਰਲ ਸਰਕਾਰੀ ਗਵਰਨਮੈਂਟ ਵਾਲੇ ਕੰਮ ਕਰਨ ਵਾਲੇ ਨੇ ਵਰਕ ਫਰੋਮ ਹੋਮ ਹੀ ਕਰ ਰਹੇ ਸੀ, ਪਰ ਪਿਛਲੇ ਹਫ਼ਤੇ ਹੀ, ਜੇ ਮੇਰੇ ਖਿਆਲ ਇਸੀ ਹਫ਼ਤੇ ਹੀ, ਇੱਕ ਨਵੀਂ ਵੱਧ ਤੋਂ ਵੱਧ ਡਿਫਰੈਂਟ ਡਿਪਾਰਟਮੈਂਟਸ ਲਈ ਮੈਂਡੇਟ ਸ਼ੁਰੂ ਕੀਤੀ ਗਈ ਆ ਕਿ ਭਾਈ ਜਿੱਥੇ ਵੀ ਭੱਜ ਗਏ ਹੋ ਹੁਣ ਵਾਪਸ ਹੀ ਆ ਜਾਓ, ਕਿਉਂਕਿ ਚਾਰ ਦਿਨ ਤੁਹਾਨੂੰ ਹੁਣ ਦਫ਼ਤਰ ਦੇ ਵਿੱਚੋਂ ਹੀ ਕੰਮ ਕਰਨਾ ਪੈਣਾ ਹੈ। ਸੋ ਯੂ ਕੈਨ ਇਮੈਜਿਨ ਕਿ ਪੂਰਾ ਆਰਵਾ ਕਿੰਨਾ ਜ਼ਿਆਦਾ ਭਰਿਆ ਹੋਣਾ ਹੈ। ਤਾਂ ਹੀ ਤਾਂ ਹੁਣ ਲੋਕ ਵਾਪਸ ਆ ਰਹੇ ਨੇ ਅਤੇ ਰਹਿਣ ਦੀ ਜਗ੍ਹਾ ਚਾਹੀਦੀ ਹੈ। ਇੱਕੋ ਹੀ ਦਮ ਹੀ ਉਸ ਏਰੀਆ ਦੇ ਵਿੱਚ ਹੁਣ ਪ੍ਰਾਈਸ ਸਕਾਈ ਰਾਕਟ ਹੋ ਰਹੀਆਂ ਹਨ। ਤਾਂ ਹੀ ਤਾਂ ਆਲ ਓਵ ਅ ਸਡਨ 45-50 ਮਿੰਟਸ ਆਊਟਸਾਈਡ ਆਫ ਡਾਊਨ ਟਾਊਨ ਆਰਵਾ, ਕਨਾਰਾ ਦੇ ਵਿੱਚ ਹੀ ਹੁਣ 4th ਹਾਈਐਸਟ ਇਨ ਕੈਨੇਡਾ ਆਲ ਓਵ ਅ ਸਡਨ ਐਵਰੇਜ ਆਸਕਿੰਗ ਰੈਂਟੋ ਪ੍ਰਾਈਸ ਪੇਸ਼
ਪੇਸ਼ ਹੋ ਚੁੱਕੀ ਹੈ। ਵੀਡੀਓ ਪ੍ਰੋਗਰਾਮ ਦੇਸ਼ ਪ੍ਰਦੇਸ ਸੱਜ ਰਹੇ ਹੋ ਦੋਸਤੋ। ਅੱਜ ਜੇ ਤੁਸੀਂ ਵਧੀਆ ਖਾਣਾ ਪੀਣਾ ਚਾਹੁੰਦੇ ਹੋ ਪਹੁੰਚੋ ਪੰਜਾਬੀ ਬਾਏ ਨੇਚਰ 'ਤੇ। ਪੰਜਾਬੀ ਬਾਏ ਨੇਚਰ ਦੀਆਂ ਚਾਰ ਲੋਕੇਸ਼ਨ ਨੇ ਸਾਡੇ ਬਰੈਂਪਟਨ ਸ਼ਹਿਰ ਦੇ ਵਿੱਚ। ਚਾਰੇ ਹੀ ਲੋਕੇਸ਼ਨ 'ਤੇ ਤੁਹਾਨੂੰ ਤਾਜ਼ਾ ਬਹੁਤ ਹੀ ਸਵਾਦ ਹਾਈ ਐਂਡ ਬਹੁਤ ਹੀ ਸਵਾਦ ਫੂਡ ਮਿਲੂਗਾ। ਪੰਜਾਬੀ ਬਾਏ ਨੇਚਰ ਵਾਲੇ ਤੁਹਾਡੇ ਲਈ ਬਹੁਤ ਹੀ ਸਵਾਦ ਦੇਸੀ ਘਿਓ ਦੀਆਂ ਜਲੇਬੀਆਂ, ਅੰਮ੍ਰਿਤਸਰੀ ਫਿਸ਼ ਪਕੌੜਾ, ਤੰਦੂਰੀ ਚਿਕਨ, ਬਟਰ ਚਿਕਨ, ਮਲਾਈ ਚਿਕਨ, ਇਹਦਾ ਫੂਡ ਕਈ ਵਾਰੀ ਖਾਣ ਦਾ ਮੌਕਾ ਮਿਲਿਆ ਹੈ। ਜ਼ਿਆਦਾਤਰ ਤਾਂ ਲਾਈਵ ਕੇਟਰਿੰਗ ਇਵੈਂਟਸ ਦੇ ਵਿੱਚ, ਬੈਂਕਵਟ ਹਾਲਸ ਦੇ ਲੋਕਾਂ ਦੇ ਵਿਆਹਾਂ ਸ਼ਾਦੀਆਂ ਦੇ ਘਰਾਂ ਪਾਰਟੀਆਂ ਪੂਰਟੀਆਂ ਦੇ ਵਿੱਚ। ਜੇ ਤੁਸੀਂ ਵੀ ਦੋਸਤੋ ਹੁਣ ਇਹਨਾਂ ਆਉਣ ਵਾਲੇ ਮਹੀਨਿਆਂ ਦੇ ਵਿੱਚ ਵੀ ਕੋਈ ਵੀ ਸਪੈਸ਼ਲ ਇਵੈਂਟ ਹੋਸਟ ਕਰ ਰਹੇ ਹੋ, ਕੋਈ ਵੱਡਾ ਗੈਟ ਟੁਗੈਦਰ ਘਰ ਹੋਸਟ ਕਰ ਰਹੇ ਹੋ, ਕੋਈ ਵਿਆਹ ਸ਼ਾਦੀ ਹੈ, ਤੁਸੀਂ ਚਾਹੁੰਦੇ ਹੋ ਕਿ ਐਬਸੋਲੂਟਲੀ ਸਭ ਤੋਂ ਬੈਸਟ ਹਾਈ ਐਂਡ ਲਗਜ਼ਰੀ ਫੂਡ ਕੇਟਰਿੰਗ ਹੋਵੇ, ਫਿਰ ਅਸੀਂ ਰੈਕਮੈਂਡ ਕਰਦੇ ਹਾਂ ਪੰਜਾਬੀ ਬਾਏ ਨੇਚਰ। ਨੰਬਰ ਕਮਾਓ 905-794-4667 905-794-4667। ਲਾਈਵ ਕੇਟਰਿੰਗ ਟਰੱਕ ਸੱਦੋ ਅਤੇ ਸਰਵਰਸ ਵੀ ਨਾਲ ਇਹ ਭੇਜਦੇ ਨੇ। ਪੂਰਾ ਤਾਂ ਪੂਰਾ ਬਹੁਤ ਹੀ ਸ਼ਾਨਦਾਰ ਬਫੇ ਸਿਸਟਮ ਦਾ ਇਹ ਸੈਟਅਪ ਕਰਦੇ ਨੇ ਅਤੇ ਤੁਹਾਨੂੰ ਕੁਛ ਵੀ ਕਰਨ ਦੀ ਜ਼ਰੂਰਤ ਨਹੀਂ, ਨਾ ਤਾਂ ਐਪਟਾਈਜ਼ਰ ਤੋਂ ਲੈ ਕੇ ਡਿਜ਼ਰਟ ਤੱਕ। ਤੁਸੀਂ ਆਪਦਾ ਫੰਕਸ਼ਨ, ਆਪਦੀ ਪਾਰਟੀ ਆਪ ਇੰਜੋਏ ਕਰੋ ਅਤੇ ਸਾਰੀ ਫੂਡ ਦੀ ਅਤੇ ਸਰਵਿੰਗ ਦੀ ਜ਼ਿੰਮੇਵਾਰੀ ਇਹਨਾਂ ਨੂੰ ਸਾਂਭੋ। ਪੰਜਾਬੀ ਬਾਏ ਨੇਚਰ 905-794-4667 ਅਤੇ ਆਪ ਪਰਿਵਾਰ ਨੂੰ ਲੈ ਕੇ ਜਾਓ ਇਹਨਾਂ ਦੀਆਂ ਚਾਰ ਬੈਂਟ ਲੋਕੇਸ਼ਨ 'ਤੇ ਬਹਿ ਕੇ ਖਾਓ ਪੀਓ ਅਤੇ ਨਾਲ ਦਾ ਠੇਕ ਆਊਟ ਵੀ ਕਰੋ। ਪਹਿਲੀ ਲੋਕੇਸ਼ਨ ਹੈ 888-7 ਜ਼ਗੋਰ ਰੋਡ, ਗੋਰ ਐਂਡ ਐਬਨੀਜ਼ਰ, ਗੋਰ ਐਂਡ ਐਬਨੀਜ਼ਰ 'ਤੇ ਪਹਿਲੀ ਲੋਕੇਸ਼ਨ ਹੈ, ਕਾਫੀ ਬਿਜ਼ੀ ਬਿਜ਼ੀ ਪਲਾਜ਼ਾ ਹੈ। ਦੂਜੀ ਲੋਕੇਸ਼ਨ ਹੈ ਏਅਰਪੋਰਟ ਐਂਡ ਬੋਵੇਰਡ, 9980 ਏਅਰਪੋਰਟ ਰੋਡ, ਏਅਰਪੋਰਟ ਐਂਡ ਬੋਵੇਰਡ ਇਨ ਦਾ ਐਲ ਸੀ ਬੀ ਓ ਪਲਾਜ਼ਾ। ਤੀਜੀ ਲੋਕੇਸ਼ਨ ਬੋਵੇਰਡ ਐਂਡ ਹਰਨ ਸੀਰੀਓ, ਜਿਹੜਾ ਵੱਡਾ ਵਾਲਮਾਰਟ ਅਤੇ ਫਰਟੀਨੋ ਵਾਲਾ ਪਲਾਜ਼ਾ ਹੈ, 58 ਕੋਰੀਅਜ ਡਰਾਈਵ, ਬੋਵੇਰਡ ਐਂਡ ਹਰਨ ਸੀਰੀਓ। ਅਤੇ ਚੌਥੀ ਬਰੈਂਪਟਨ ਲੋਕੇਸ਼ਨ ਹੈ 180 ਸੈਂਡਲਵੁੱਡ ਪਾਰਕਵੇ ਈਸਟ ਐਟ ਕੈਨੇਡੀ ਐਂਡ ਸੈਂਡਲਵੁੱਡ। ਸੋ ਪੰਜਾਬੀ ਬਾਏ ਨੇਚਰ ਦਾ ਬਹੁਤ ਹੀ ਵਧੀਆ, ਬਹੁਤ ਹੀ ਸਵਾਦ ਫੂਡ ਇੰਜੋਏ ਕਰੋ ਆਪਣੇ ਪਰਿਵਾਰ ਦੇ ਨਾਲ। ਹੁਣ ਜੇ ਕੰਮ ਤੋਂ ਬਾਹਰ ਨਿਕਲੇ ਹੋ ਟੇਕ ਆਊਟ ਹੀ ਕਰ ਲਓ, ਗਰਮਾ ਗਰਮ ਬਹੁਤ ਹੀ ਸਵਾਦ ਪਕਵਾਨ। ਅਤੇ ਚਾਰ ਲੋਕੇਸ਼ਨ ਬ੍ਰੈਂਟ ਦੇ ਵਿੱਚ, ਇੱਕ ਗੋਰ ਐਂਡ ਐਬਰੀਜ਼ਰ, ਇੱਕ ਬੋਵੇਰਡ ਐਂਡ ਏਅਰਪੋਰਟ, ਇੱਕ ਬੋਵੇਰਡ ਅਤੇ ਹਰਨਸੇਰੀਓ, ਅਤੇ ਇੱਕ ਕੈਨੇਡੀ ਐਂਡ ਸੈਂਡਲਵੁੱਡ। ਪੰਜਾਬੀ ਬਾਏ ਨੇਚਰ ਦਾ ਅੱਜ ਵਧੀਆ ਵਧੀਆ ਖਾਣਾ ਜ਼ਰੂਰ ਇੰਜੋਏ ਕਰੋ। ਦੋਸਤੋ ਸਟੂਡੀਓ ਦਾ ਫੋਨ ਨੰਬਰ ਤੁਹਾਨੂੰ ਦੱਸ ਦਿੰਦਾ, ਉਹ ਹੈ 905-564-6444 905-564-6444 905-564-6444 905-564-6444। ਜੇ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਪੂਰਾ ਘੰਟਾ ਪਿਆ ਹੈ, ਅਗਲੇ ਘੰਟੇ ਵਿੱਚ ਆ ਕੇ ਕੁਝ ਹੋਰ ਖਬਰਾਂ ਪੇਸ਼ ਕਰਦੇ ਹਾਂ, ਹੋਪਫੁਲੀ ਤੁਹਾਡੇ ਨਾਲ ਵੀ ਗੱਲਬਾਤ ਹੁੰਦੀ ਰਹੂਗੀ। ਕਾਲ ਐਟ 905-564-6444 905-564-6444 ਜਾਂ ਫਿਰ ਤੁਸੀਂ ਦੋਸਤੋ ਕਿਸੇ ਵੀ ਟਾਈਮ 'ਤੇ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਭੇਜ ਸਕਦੇ ਹੋ। ਟੈਕਸਟ ਜਾਂ ਵਟਸਐਪ ਕਰਨ ਦੇ ਲਈ ਨੰਬਰ ਅਲੱਗ ਹੈ, ਉਹ ਹੈ 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381

0: ਤੁਹਾਡਾ ਆਪਣਾ ਰੇਡੀਓ ਦੇਸ ਪ੍ਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: 9055-64-44

ਟਾਈਮਸ ਤੋਂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ ਟ੍ਰੈਡੀਸ਼ਨਲ ਟੂ ਸਟੋਰੀ ਫ੍ਰੀ ਹੋਲ ਟਾਊਨ ਹਾਊਸਿਸ ਵੱਡੀ ਬੈਕਯਾਰਡ ਤੇ ਅਨਫਿਨਿਸ਼ ਬੇਸਮੈਂਟ ਨਾਲ ਸਿਰਫ $7 lakh ਦੀ ਰੇਂਜ ਦੇ ਵਿੱਚ ਇਨ ਦ 700s ਬਹੁਤ ਜਲਦ ਆ ਰਹੇ ਨੇ ਸੈਮੀ ਡੀਟੈਚ ਘਰ 8 lakh ਦੀ ਰੇਂਜ ਦੇ ਵਿੱਚ ਇਨ ਦ 800s ਰਿਲੀਸਿੰਗ ਵੈਰੀ ਸੂਨ ਸਭ ਤੋਂ ਖਾਸ ਡਬਲ ਕਾਰ ਗਰਾਜ ਵਾਲੇ ਵੱਡੇ ਡੀਟੈਚ ਘਰ ਸਿਰਫ $9 lakh ਦੀ ਰੇਂਜ ਦੇ ਵਿੱਚ ਇਨ ਦ 900s ਰਿਲੀਸਿੰਗ ਵੈਰੀ ਸੂਨ ਪਬਲਿਕ ਰਿਲੀਜ਼ ਤੋਂ ਪਹਿਲਾਂ ਬੈਸਟ ਲਾਟ ਐਂਡ ਲਾਟ ਕੋਰਨਰ ਲਾਟ ਦੇ ਲਈ ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 416-302-0016 ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ ਕਾਲ ਥੀਮ ਸਿੱਧੂ 416-302-0016 416-302-0016 ਥੀਮ

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
2: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
3: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ
4: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
1: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
5: ਦੋਸਤੋ ਲਾਈਫ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਬਹੁਤ ਸੌਖਾ ਹੈ ਪਰ ਸਹੀ ਸਪੋਰਟ ਤੋਂ ਬਿਨਾਂ ਕੰਮ ਕਰਨਾ ਬਿਲਕੁਲ ਸੌਖਾ ਨਹੀਂ ਇੰਸ਼ੋਰੈਂਸ ਫੀਲਡ ਦੇ ਵਿੱਚ ਹਜ਼ਾਰਾਂ ਲੋਕੀ ਆਉਂਦੇ ਨੇ ਤੇ ਹਜ਼ਾਰਾਂ ਹੀ ਜਾਂਦੇ ਨੇ ਪਰ ਸਿਰਫ ਪ੍ਰੋਫੈਸ਼ਨਲ ਐਡਵਾਈਜ਼ਰਸ ਹੀ ਟਿਕੇ ਰਹਿੰਦੇ ਨੇ
6: ਜੇਕਰ ਤੁਸੀਂ ਇੱਕ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹੋ ਜਾਂ ਫਿਰ ਤੁਸੀਂ ਵੀ ਲਾਇਸੈਂਸ ਲੈ ਕੇ ਆਪਣੇ ਕਲਾਇੰਟਸ ਦੇ ਲਈ ਸਹੀ ਪਾਲਿਸੀ ਤੇ ਪ੍ਰੋਫੈਸ਼ਨਲ ਕੰਮ ਕਰਨਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਨਾਲ ਸੰਪਰਕ ਕਰੋ
5: ਕਾਲ 416-457-3381 416-453-3381
6: ਟੌਪ ਫਾਈਨੈਂਸ਼ੀਅਲ ਦਾ ਨਵਾਂ ਬ੍ਰੈਂਪਟਨ ਆਫਿਸ ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ 70 ਡੈਲਟਾ ਪਾਰਕ ਬੁਲਵਰਡ ਯੂਨਿਟ 11 ਤੇ ਲੋਕੇਟਡ ਹੈ ਜਿੱਥੇ ਐਡਵਾਈਜ਼ਰਸ ਲਈ ਬਿਨਾਂ ਕੋਈ ਫੀਸ ਬਿਨਾਂ ਕੋਈ ਚਾਰਜਸ ਤੋਂ ਮਾਡਰਨ ਆਫਿਸ ਅਤੇ ਫੈਸਿਲਿਟੀਜ਼ ਦਾ ਪੂਰਾ ਐਕਸੈਸ ਹੈ
5: ਟੌਪ ਫਾਈਨੈਂਸ਼ੀਅਲਸ ਦੇ ਇੰਸ਼ੋਰੈਂਸ ਐਡਵਾਈਜ਼ਰਸ ਦੇ ਲਈ ਪਹਿਲੇ ਹੀ ਦਿਨ ਤੋਂ ਹਾਈਐਸਟ ਕਮਿਸ਼ਨ ਪੈਕੇਜ ਡੇਲੀ ਇਨ ਆਫਿਸ ਤੇ ਆਨਲਾਈਨ ਟ੍ਰੇਨਿੰਗ ਤੇ ਹਰੇਕ ਮੇਜਰ ਇੰਸ਼ੋਰੈਂਸ ਕੰਪਨੀ ਦੇ ਨਾਲ ਡਾਇਰੈਕਟ ਕੰਟਰੈਕਟ ਦਾ ਵੀ ਪ੍ਰਬੰਧ ਹੈ
6: ਹਾਂ ਇੰਸ਼ੋਰੈਂਸ ਐਡਵਾਈਜ਼ਰ ਚਾਹੇ ਨਵੇਂ ਹੋ ਜਾਂ ਪੁਰਾਣੇ ਚਾਹੇ ਐਕਟਿਵ ਹੋ ਜਾਂ ਪਾਰਟ ਟਾਈਮ ਜਾਂ ਫਿਰ ਤੁਸੀਂ ਸਭ ਤੋਂ ਵਧੀਆ ਬ੍ਰੋਕਰੇਜ ਦੀ ਭਾਲ ਵਿੱਚ ਹੋ ਅੱਜ ਹੀ ਸੰਪਰਕ ਕਰੋ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ 416-457-3381 416-457-3381 416-453-3381

AM 530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇ ਤੁਸੀਂ 3 ਵਜੇ ਦੇ ਜੁੜੇ ਹੋਏ ਹੋ, 4 ਦੇ ਜੁੜੇ ਹੋਏ ਹੋ, ਹੁਣ 5 ਤੋਂ ਬਾਅਦ ਜੁੜੇ ਹੋ, ਸਾਰਿਆਂ ਦਾ ਦਿਲੋਂ ਧੰਨਵਾਦ AM 530 ਤੇ ਦੇਸ ਪ੍ਰਦੇਸ ਦੇ ਨਾਲ ਜੁੜਨ ਦੇ ਲਈ। ਤੇ ਇਸੇ ਤਰ੍ਹਾਂ ਹੋਪਫੁਲੀ ਤੁਸੀਂ ਆਲ ਦ ਵੇ ਟਿਲ 6:00 PM ਤੱਕ ਵੀ ਸਾਡੇ ਨਾਲ ਜੁੜੇ ਰਹੋਗੇ। ਦੋਸਤੋ, ਹੁਣ ਤੁਹਾਨੂੰ ਦੱਸ ਦਈਏ ਕਿ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਅਕਾਲ ਡਕਟ ਕਲੀਨਿੰਗ ਦੇ ਵੱਲੋਂ। ਦੋਸਤੋ, ਕਹਿੰਦੇ ਨੇ ਕਿ ਅਗਲੇ ਹਫ਼ਤੇ ਇੱਕ ਹੋਰ ਵੱਡਾ ਹੀਟ ਵੇਵ ਫਿਰ ਤੋਂ ਇੱਥੇ ਆ ਰਿਹਾ, ਅਤੇ ਜਿੰਨਾ ਜ਼ੋਰ ਚੱਲਣਾ ਤੁਹਾਡਾ ਏਸੀ ਦਾ, ਉਹਦੇ ਨਾਲ ਹੀ ਜਿੰਨਾ ਵਿੱਚ ਹੀ ਵੈਂਟਸ ਦੇ ਵਿੱਚ ਗੰਦ ਮੰਦ ਹੈ, ਗੈਸ ਵੇਅਰ ਦੈਟਸ ਗੋਇੰਗ ਡਾਇਰੈਕਟਲੀ ਇਨ ਟੂ ਯੂ। ਸੋ ਜਿੰਨੇ ਵੀ ਉਹਦੇ ਵਿੱਚ ਪੋਲੂਟੈਂਟਸ, ਇਰੀਟੈਂਟਸ, ਐਲਰਜਨਸ ਅਤੇ ਗੰਦ ਮੰਦ ਹੈ, ਉਹ ਤਾਂ ਤੁਹਾਡੇ ਪੂਰੇ ਘਰ ਦੇ ਵਿੱਚ ਹੀ ਸਪੈਡ ਹੋ ਹੀ ਜਾਣਾ ਹੈ। ਸੋ ਹੁਣ ਵੀ ਟਾਈਮ ਹੈ ਦੋਸਤੋ, ਆਪਦੇ ਡਕਟ ਸਾਫ਼ ਕਰਵਾ ਲਓ, ਵਧੀਆ ਰਹੋਗੇ, ਰੈਸ਼ਾਂ ਰੂਸ਼ਾਂ ਅਤੇ ਖੰਘਾਂ ਖੁੰਘਾਂ ਅਤੇ ਜ਼ੁਕਾਮ ਤੋਂ ਠੀਕ ਰਹੋਗੇ। ਅਕਾਲ ਡਕਟ ਕਲੀਨਿੰਗ ਵਾਲੇ 7 ਹੀ ਦਿਨ ਤੁਹਾਡੇ ਲਈ ਪ੍ਰੋਫੈਸ਼ਨਲ ਡਕਟ ਕਲੀਨਿੰਗ ਐਂਡ ਸੈਨੇਟਾਈਜੇਸ਼ਨ ਸੇਵਾਵਾਂ ਪ੍ਰੋਵਾਈਡ ਕਰਦੇ ਨੇ। ਨੰਬਰ ਕਮਾਓ ਅਤੇ ਬਹੁਤ ਹੀ ਘੱਟ ਰੇਟ ਦੇ ਵਿੱਚ ਡਕਟ ਸਾਫ਼ ਕਰਵਾਓ। ਨੰਬਰ

0662 ਅਕਾਲ ਡਕਟ ਕਲੀਨਿੰਗ ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਆਲ ਲਿੰਕ ਟਰੈਵਲ ਦੇ ਵੱਲੋਂ ਸਸਤੀਆਂ ਏਅਰਲਾਈਨ ਟਿਕਟ ਬੁੱਕ ਕਰਨੀਆਂ YYZ ਤੋਂ ਲੈ ਕੇ ਦੁਨੀਆ ਦੇ ਜਿਹੜੇ ਮਰਜ਼ੀ ਏਅਰਪੋਰਟ ਤੱਕ ਜਾਣਾ ਹੋਵੇ, ਖਾਸ ਤਾਂ ਇੰਡੀਆ ਜਾਣਾ ਜਾਂ ਇੰਡੀਆ ਤੋਂ ਕਿਸੇ ਨੂੰ ਇੱਥੇ ਸੱਦਣਾ, ਆਲ ਲਿੰਕ ਟਰੈਵਲ ਕਈ ਡੈਕੇਡਸ ਤੋਂ ਤੁਹਾਨੂੰ ਸਭ ਤੋਂ ਬੈਸਟ ਏਅਰ ਫੇਅਰ ਪ੍ਰੋਵਾਈਡ ਕਰਦੇ ਆ ਰਹੇ ਨੇ। ਤੁਹਾਡੇ ਪਸੰਦ ਦੀ ਏਅਰਲਾਈਨ, ਤੁਹਾਡੇ ਪਸੰਦ ਦਾ ਰੂਟ, ਚਾਹੇ ਨਾਨ ਸਟਾਪ ਹੋਵੇ ਚਾਹੇ ਲੇ ਓਵਰ ਹੋਵੇ, ਨੰਬਰ ਘੁਮਾਓ ਇਹਨਾਂ ਦਾ 905-565-8704. 905-565-8704. Koi bhi hun July de vich this month, ja August, ja September. Tusi one way ticket book karna chahunde ho, July, August, September, Toronto to leke Delhi. ਤੁਹਾਡੇ ਲਈ ਇੱਕ ਅਨਬਲੀਵਬਲੀ ਲੋ ਪ੍ਰਾਈਸ ਹੈ, ਉਹ ਤੁਸੀਂ ਪ੍ਰਾਈਸ ਕਾਲ ਕਰਕੇ ਪਤਾ ਕਰ ਲਓ। ਆਹ 3 ਮਹੀਨੇ ਨੇ, ਜੁਲਾਈ, ਅਗਸਤ, ਸਪਟੈਂਬਰ, ਵਨ ਵੇ ਟਿਕਟ। ਜੇ ਤੁਸੀਂ ਦਿੱਲੀ ਜਾਣਾ ਚਾਹੁੰਦੇ ਹੋ ਹੁਣੇ ਕਾਲ ਕਰ ਲਓ, ਦੋ ਬੈਗ ਪ੍ਰਾਈਸ ਦੇ ਵਿੱਚ ਹੀ ਹੋਣਗੇ, ਬਹੁਤ ਹੀ ਕਮਾਲ ਦੀ ਪ੍ਰਾਈਸ ਆ। 905-565-8704 ਆਲ ਲਿੰਕ ਟਰੈਵਲ 905-565-8704 ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਯੂਨਿਟੀ ਟੂਰ। ਐਮੀ ਵਿਰਕ ਅਤੇ ਸਰਗਨ ਮਹਿਤਾ ਲਾਈਵ ਡਾਊਨਟਾਊਨ ਟੋਰਾਂਟੋ ਸਕੋਸ਼ਾ ਬੈਂਕ ਅਰੀਨਾ ਦੇ ਵਿੱਚ ਪਹੁੰਚ ਰਹੇ ਨੇ ਤੁਹਾਨੂੰ ਐਂਟਰਟੇਨ ਕਰਨ ਦੇ ਲਈ ਲਾਈਵ ਔਨ ਸਟੇਜ on Friday, August 14. Friday, August 14, dosto, downtown Toronto, Scotiabank Arena, ਭਰਨਾ ਹੈ ਇਹਨੇ। ਤੁਸੀਂ ਵੱਡੇ ਸਕਰੀਨ 'ਤੇ ਤਾਂ ਇਹਨਾਂ ਨੂੰ ਸਿਨੇਮਾ ਘਰਾਂ ਦੇ ਵਿੱਚ ਦੇਖਦੇ ਹੋ, ਐਮੀ ਵਰਕ ਅਤੇ ਸਰਗਨ ਮਹਿਤਾ ਨੂੰ ਹੁਣ ਤੁਸੀਂ ਲਾਈਵ ਔਨ ਸਟੇਜ ਗਾਉਂਦੇ ਅਤੇ ਪਰਫੋਰਮ ਕਰਦੇ ਹੋਏ ਵੀ ਇਹਨਾਂ ਨੂੰ ਦੇਖ ਸਕਦੇ ਹੋ। ਯੂਨਿਟੀ ਟੂਰ ਐਮੀ ਵਰਕ ਸਰਗਨ ਮਹਿਤਾ ਫਰਾਈਡੇ ਅਗਸਤ 14 ਇਨ ਟੋਰਾਂਟੋ ਸਕੋਸ਼ਾਬੈਂਕ ਅਰੀਨਾ। Tickets only available on www.ticketmaster.ca. www.ticketmaster.ca. Kithe bhi in-person jaan di koi lod nahi. Phone kaddo, computer kaddo, www.ticketmaster.ca te jaake tusi aapdiyan pasand diyan tickets right away hun book kar sakde ho. Naal di naal sade program nu sponsor kita ja riha hai ਯੂਨੀਗਲੋਬਲ ਐਡਵਾਈਜ਼ਰੀ ਦੇ ਵੱਲੋਂ, ਜਿਹਨਾਂ ਦਾ ਮੈਸੇਜ ਹੈ ਕਿ ਜਿੰਨੇ ਵੀ ਸਾਡੇ ਭੈਣ ਭਰਾ ਅਤੇ ਸਾਡੇ ਜਵਾਕ ਵੀ, ਬਜ਼ੁਰਗ ਵੀ, ਜਿਹੜੇ ਮਰਜ਼ੀ ਹੀ, ਤੁਸੀਂ ਪੜ੍ਹਨਾ ਚਾਹੁੰਦੇ ਹੋ, ਤੁਸੀਂ ਆਪਦੇ ਸਕਿੱਲਸ ਡਿਵੈਲਪ ਕਰਨਾ ਚਾਹੁੰਦੇ ਹੋ, ਮੇ ਬੀ ਯੂ ਆਰ ਲੁਕਿੰਗ ਫੋਰ ਅ ਕਰੀਅਰ ਚੇਂਜ। ਹੁਣ ਹੀ ਦੋਸਤੋ ਅਖੀਰਲੇ 2 ਹਫ਼ਤੇ ਰਹਿ ਗਏ ਨੇ ਤੁਹਾਡੇ ਕੋਲ, ਸਰਕਾਰ ਦੇ ਵੱਲੋਂ ਹੀ ਤੁਹਾਡੀ ਪੂਰੀ ਪੜ੍ਹਾਈ ਅਤੇ ਨਾਲ ਦੇ ਨਾਲ ਰਹਿਣ ਦਾ ਵੀ ਖਰਚਾ ਚੱਕਿਆ ਜਾਊਗਾ। ਪੈਸੇ ਤੁਸੀਂ ਕੋਈ ਮੋੜਨੇ ਤੱਕ ਵੀ ਨਹੀਂ ਹੈਗੇ, ਤੁਹਾਡੀ ਪੂਰੀ ਪੜ੍ਹਾਈ ਸਪਾਂਸਰ ਕੀਤੀ ਜਾਊਗੀ ਮਿਸਟਰ ਡੱਗ ਫੋਰਡ ਦੇ ਵੱਲੋਂ। ਪਰ 2 ਹਫ਼ਤੇ ਹੀ ਰਹਿ ਗਏ ਨੇ, ਉਸ ਤੋਂ ਬਾਅਦ ਸਰਕਾਰੀ ਚੇਂਜਸ ਪੇਸ਼ ਹੋ ਰਹੇ ਨੇ, ਜਿਸ ਤੋਂ ਬਾਅਦ ਤੁਹਾਨੂੰ ਕੋਈ ਵੀ ਗ੍ਰਾਂਟ, ਨਾਨ ਰਿਫੰਡਬਲ, ਜਿਹੜਾ ਨਹੀਂ ਮੋੜਨਾ ਹੁੰਦਾ, ਗ੍ਰਾਂਟ ਪੜ੍ਹਨ ਪੁੜਨ ਦੇ ਲਈ ਕੋਈ ਮਿਲਣਾ ਨਹੀਂ, ਸਿਰਫ ਇਕੱਲੇ ਲੋਨ ਹੀ ਮਿਲਣੇ ਆ। ਸੋ ਯੂਨੀਗਲੋਬਲ ਐਡਵਾਈਜ਼ਰੀ ਤੇ ਕਹਿਣਾ ਹੈ, ਤੁਸੀਂ ਜੇਕਰ ਇੱਕ ਰੈਫਿਊਜੀ ਵੀ ਹੈਗੇ ਹੋ, ਜੇ PR ਹੋ ਗਏ ਹੋ, ਜੇ ਸਿਟੀਜ਼ਨ ਹੋ, ਜੇ ਤੁਹਾਡੀ ਫੈਮਿਲੀ ਨੈੱਟ ਇਨਕਮ ਅੰਡਰ 70,000 ਹੈ, ਫਿਰ ਤੁਸੀਂ ਘਰ ਬਹਿ ਕੇ ਫੁੱਲੀ ਆਨਲਾਈਨ ਈਜ਼ੀ ਟੂ ਪਾਸ ਕੋਰਸਿਸ ਕਰਕੇ ਆਪਦੇ ਸਕਿੱਲਸ ਡਿਵੈਲਪ ਕਰ ਸਕਦੇ ਹੋ। ਕੋਈ ਵੀ ਏਜ ਲਿਮਿਟ ਹੈ ਹੀ ਨਹੀਂ, ਨੋ ਏਜ ਲਿਮਿਟ। ਇਹਨਾਂ ਦੇ ਵੱਧ ਤੋਂ ਵੱਧ ਕਲਾਇੰਟ ਦੀ ਉਮਰ 40 ਤੋਂ ਉੱਪਰ ਹੀ ਆ, 40-45 ਪਲੱਸ ਸਾਲ ਦੇ ਹੀ ਵੱਧ ਤੋਂ ਵੱਧ ਕਲਾਇੰਟ ਨੇ। ਅਤੇ ਹੁਣ ਤੱਕ ਤਾਂ ਜੇ ਮੈਂ ਗਲਤ ਨਾ ਹੋਵਾਂ, ਹਾਈ ਹੰਡਰਡ ਤੋਂ ਲੈ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਨਾਂ ਨੇ ਲੋਕਾਂ ਨੂੰ ਸਾਲ ਦਾ $30,000 ਤੋਂ ਲੈ ਕੇ $1,00,000 ਦਿਲਵਾਇਆ ਹੈ, $30,000 ਟੂ $100,000, ਜਿਹਦੇ ਵਿੱਚੋਂ ਵੱਧ ਤੋਂ ਵੱਧ ਗ੍ਰਾਂਟ ਹੀ ਹੈ ਅਤੇ ਆਪਸ਼ਨਲ ਲੋਨ ਵੀ ਹੈ। ਉਹ ਸਿੱਧੇ ਅੰਟੇਰੀਓ ਸਰਕਾਰ ਤੋਂ ਲੈ ਕੇ ਤੁਹਾਡੇ ਬੈਂਕ ਅਕਾਊਂਟ ਤੱਕ ਜਾਂਦਾ ਹੈ, ਇਹਨਾਂ ਨੂੰ ਕੋਈ ਪੈਸਾ ਨਹੀਂ ਮਿਲਣਾ, ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਸਿੱਧੇ ਇੱਕ ਸਾਲ ਦੀ ਪੜ੍ਹਾਈ ਦੇ ਲਈ ਪੈਸੇ ਜਾਂਦੇ ਨੇ, $30,000 to $100,000 ਈਚ ਈਅਰ। ਜਦੋਂ ਤੁਹਾਨੂੰ ਪੈਸੇ ਮਿਲ ਗਏ, ਫਿਰ ਬਾਅਦ ਦੇ ਵਿੱਚ ਹੀ ਤੁਸੀਂ ਜਾ ਕੇ ਇਹਨਾਂ ਦੇ ਆਫਿਸ ਦੇ ਵਿੱਚ ਪੇਮੈਂਟ ਡਰਾਪ ਆਫ ਕਰਨੀ ਆ। ਅਤੇ ਉਹ ਪੇਮੈਂਟ ਕਿੰਨੀ ਆ? $199 ਤੋਂ ਲੈ ਕੇ ਮੈਕਸੀਮਮ $499, ਯਾਨੀ ਕਿ 199 ਤੋਂ ਲੈ ਕੇ 499 ਤੱਕ, ਡਿਪੈਂਡ ਕਰਦਾ ਹੈ ਕਿ ਕਿਹੜਾ ਕੋਰਸ ਹੈ। ਵੱਧ ਤੋਂ ਵੱਧ $499 ਹੀ ਪੇ ਕਰਨਾ ਹੈ, ਕਮਾਲ ਦੀ ਗੱਲ ਆ। ਹਾਂ, ਅਤੇ ਸਾਰਾ ਪੇਪਰ ਪੂਪਰ ਵਰਕ ਲਈ ਭਰ ਦੇਣਗੇ। ਇਹ ਬਹੁਤ ਹੀ ਫਾਇਦੇਮੰਦ ਹੈ ਉਹਨਾਂ ਲੋਕਾਂ ਲਈ ਜੋ ਕਿ ਹੁਣ ਵਿਹਲੇ ਬੈਠੇ ਨੇ, ਸਕਿੱਲ ਡਿਵੈਲਪ ਕਰਨਾ ਚਾਹੁੰਦੇ ਹੋ, ਜਾਂ ਸੈਲਫ ਇੰਪਲੋਇਡ ਹੋ, ਬਥੇਰਾ ਟਾਈਮ ਹੈ ਤੁਹਾਡੇ ਕੋਲ, ਜਾਂ ਹਾਊਸ

0: housewife, stay-at-home mom, Uber driver, truck driver, etc. Koi bhi, literally anybody, chahe even to see refugee on PR or citizen on, 70,000 to cut the net income to honeo to annu eh lakh dollar tak da saal da dilwa sakde government to padhan de layi padhna ta pehna hi aa eh Ontario government approved colleges de vich hi padhai hai aa na samjho ke free paise mil rahe ne padhna ta pauga tuhanu 437-264-3175. 437-264-3175. 437-264-3175. Do hafte rahe gaye ne. That's the end of the month is the deadline. Us to baad koi bhi grant khasa milna nahi kise nu. Kalle loan hi milenge. So aahi do hafte ne. Us to baad inna jyada fayda nahi hona toda. 437-264-3175. 437-264-3175. Appointment book karo, jaake milo jald to jald. 218 Export Boulevard in Mississauga. Uniglobal Advisory, Mr. Nagpal de naal sampark kita ja sakda hai. Dosto, is time te saade naal jud chuke ne saade sponsor. Specs Express, ਤੁਹਾਨੂੰ ਪਹਿਲਾਂ ਵੀ ਘੰਟੇ 'ਚ ਦੱਸਿਆ ਸੀ ਨੰਬਰ ਵਨ ਜਗ੍ਹਾ ਹੈ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਕੈਨੇਡੀ ਐਸਟੀਲਸ 410 ਐਸਟੀਲਸ ਜੇ ਨਵੀਂ ਬਹੁਤੀ ਸੋਹਣੀ ਬਹੁਤੀ ਟੋਰੀ ਐਨਕ ਤਿਆਰ ਕਰਵਾਉਣੀ ਆ ਜਾਂ ਤੁਸੀਂ ਡਿਜ਼ਾਈਨਰ ਸਨਗਲਾਸਿਸ ਵੀ ਖਰੀਦਣੀਆਂ ਹੋਣ ਪਹੁੰਚੋ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਐਟ 410 ਐਸਟੀਲਸ ਕੈਨੇਡੀ ਐਸਟੀਲਸ ਸਪੈਕਸ ਐਕਸਪ੍ਰੈਸ ਨਾਲ ਤੁਸੀਂ ਐਡਵਾਂਸ ਦੇ ਵਿੱਚ ਹੀ ਆਪਣੇ ਆਈ ਐਗਜ਼ਾਮ ਦੀ ਅਪਾਇੰਟਮੈਂਟ ਬੁੱਕ ਕਰ ਲਓ ਤੁਹਾਡੀ ਬੋਲੀ ਬੋਲਦੇ ਡਾਕਟਰ ਨੇ ਕੋਈ ਵੀ ਲੈਂਗੁਏਜ ਦਾ ਬੈਰੀਅਰ ਹੋਣਾ ਹੀ ਨਹੀਂ ਹੈਗਾ
1: 405-460-8888 ਦੱਸਣਾ ਚਾਹਾਂਗੇ ਵੀ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਡਾਕਟਰ ਸਾਡੇ ਕੋਲ ਜੀ ਸਾਡੀ ਲੋਕੇਸ਼ਨ ਉੱਤੇ ਅਵੇਲੇਬਲ ਹੁੰਦੇ ਨੇ ਥਰਸਡੇ ਫਰਾਈਡੇ ਤੇ ਸੈਟਰਡੇ ਸੋ ਜੇ ਤੁਸੀਂ ਅੱਜ ਆ ਸਕਦੇ ਹੋ ਤਾਂ ਵੀ ਵਧੀਆ ਜੇ ਅੱਜ ਨਹੀਂ ਆ ਸਕਦੇ ਤੇ ਕੱਲ੍ਹ ਨੂੰ ਵੀ ਫਰਾਈਡੇ ਸਾਡੇ ਕੋਲ ਡਾਕਟਰ 4 ਵਜੇ ਤੋਂ ਲੈ ਕੇ 7 ਵਜੇ ਤੱਕ ਅਵੇਲੇਬਲ ਨੇ ਜੇ ਫਰਾਈਡੇ ਨਹੀਂ ਆ ਸਕਦੇ ਤੇ ਸੈਟਰਡੇ ਨੂੰ ਵੀ 10 ਵਜੇ ਤੋਂ ਲੈ ਕੇ 2 ਵਜੇ ਤੱਕ ਡਾਕਟਰ ਅਵੇਲੇਬਲ ਨੇ ਔਰ ਪੂਰਾ ਕੰਪਲੀਟ ਕੰਪਰੀਹੈਂਸਿਵ ਸਾਡੇ ਇੱਥੇ ਆਈ ਐਗਜ਼ਾਮ ਹੁੰਦਾ ਹੈ ਵਿਜ਼ਨ ਚੈੱਕ ਕਰਦੇ ਹਾਂ ਨਾਲ ਦੀ ਨਾਲ ਅੱਖਾਂ ਦੀ ਹੈਲਥ ਚੈੱਕ ਕਰਦੇ ਹਾਂ ਔਰ ਜਿਹੜੇ ਅਸੀਂ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਲਿਆਉਂਦੀਆਂ ਉਹਨਾਂ ਦੇ ਨਾਲ ਜੀ ਤੁਸੀਂ ਆਪਣੀਆਂ ਅੱਖਾਂ ਦਾ ਡਿਟੇਲ ਚੈੱਕਅਪ ਡਿਜੀਟਲ ਕਰਵਾ ਸਕਦੇ ਹੋ ਕਿਉਂਕਿ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਿਜੀਟਲੀ ਇੱਕ ਡਿਸਪਲੇ ਸਕਰੀਨ ਦੇ ਉੱਤੇ ਡਾਕਟਰ ਸਾਡੇ ਤੁਹਾਨੂੰ ਦਿਖਾਉਂਦੇ ਨੇ ਵੀ ਅੱਖ ਦੇ ਵਿੱਚ ਜੇ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਟ੍ਰੀਟਮੈਂਟ ਹੈ ਸੋ ਇੱਦਾਂ ਦਾ ਡਿਟੇਲਡ ਐਗਜ਼ਾਮ ਜਿਹਦੇ ਵਿੱਚ ਓਸੀਟੀ ਟੋਪੋਗ੍ਰਾਫੀ ਰੈਟਨੋਗ੍ਰਾਫੀ ਏਆਰ ਐਨਸੀਟੀ ਸਲਿਪ ਸਟੈਂਪ ਤੇ ਵਿਜੂਅਲ ਫੀਲਡ 7 ਅਲੱਗ ਅਲੱਗ ਡਿਵਾਈਸ ਵਰਤੇ ਜਾਂਦੇ ਨੇ ਉਹਦੇ ਨਾਲ ਐਗਜ਼ਾਮ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰੋ 905-460-8888 ਇਸ ਤੋਂ ਇਲਾਵਾ ਜਿਨ੍ਹਾਂ ਨੇ ਬ੍ਰਾਂਡਡ ਫਰੇਮ ਤੇ ਬ੍ਰਾਂਡਡ ਸਨਗਲਾਸਿਸ ਲੈਣੀਆਂ ਨੇ 2026 ਦੀ ਸਮਰ ਕਲੈਕਸ਼ਨ ਦੇ ਸਾਰੇ ਹੀ ਵਧੀਆ ਬ੍ਰਾਂਡਡ ਸਨਗਲਾਸਿਸ ਪਹੁੰਚ ਚੁੱਕੇ ਨੇ ਇਹਦੇ ਚ ਗੁੱਚੀ ਦੇ ਪ੍ਰਾਡਾ ਦੇ ਟੌਮ ਫੋਰਡ ਦੇ ਟਿਫਨੀ ਦੇ ਬਲੈਂਸੀਆਗਾ ਵਰਸਾਚੀ ਬਰਬਰੀ ਇਹ ਸਾਰੇ ਹੀ ਸਾਰੇ ਬ੍ਰਾਂਡਡ ਫਰੇਮਾਂ ਦੇ ਉੱਤੇ ਤੇ ਸਨਗਲਾਸਿਸ ਦੇ ਉੱਤੇ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਹੈ ਨਾਲ ਦੀ ਨਾਲ ਜਿਨ੍ਹਾਂ ਨੇ ਰੇਬਨ ਦੇ ਫਰੇਮ ਲੈਣੇ ਹੋਣ ਅਰਮਾਨੀ ਦੇ ਮਾਈਕਲ ਕੋਰਸ ਦੇ ਮਾਰਕ ਜੇਕਬ ਦੇ ਕੋਚ ਦੇ ਟੌਰੀ ਬਰਡਸ ਦੇ ਜਾਂ ਫਿਰ ਪੋਲੋ ਦੇ ਰੋਲਸ ਲੌਰਨ ਦੇ ਸਾਰੇ ਬ੍ਰਾਂਡਿਡ ਫਰੇਮਾਂ ਦੇ ਉੱਤੇ ਫਲੈਟ 50% ਆਫ ਚੱਲ ਰਿਹਾ ਹੈ ਸੋ ਮੈਂ ਸਮਰਾਜ ਜੀ ਇੱਥੇ ਰਿਪੀਟ ਕਰਦਾ ਕਿ ਇਹ ਅਪ ਟੂ ਨਹੀਂ ਹੈ ਕਈ ਵਾਰ ਸਾਡੇ ਦਿਮਾਗ 'ਚ ਹੁੰਦਾ ਜਦੋਂ ਆਪਾਂ ਸਟੋਰ 'ਤੇ ਜਾਵਾਂਗੇ ਉਹ ਤਾਂ ਸ਼ਾਇਦ 15% ਜਾਂ 20% ਹੀ ਮਿਲੇਗਾ ਕਿਉਂਕਿ ਅਪ ਟੂ ਬੋਲ ਰਹੇ ਨੇ ਪਰ ਨਹੀਂ ਇਹ ਅਪ ਟੂ ਨਹੀਂ ਹੈ ਫਲੈਟ ਹੈ ਫਲੈਟ ਦਾ ਮਤਲਬ ਜਦੋਂ ਤੁਸੀਂ ਸਟੋਰ 'ਚ ਐਂਟਰ ਕਰਨਾ ਹੈ ਤੁਹਾਨੂੰ ਲੈਫਟ ਹੈਂਡ ਸਾਈਡ 'ਤੇ ਤਕਰੀਬਨ 300 ਤੋਂ 400 ਵਧੀਆ ਬ੍ਰਾਂਡਿਡ ਫਰੇਮ ਅਤੇ ਸਨਗਲਾਸਿਸ ਨਜ਼ਰ ਆਉਣਗੇ ਤੁਸੀਂ ਜਿਹੜਾ ਮਰਜ਼ੀ ਫਰੇਮ 'ਚ ਜਾਂ ਸਨਗਲਾਸ ਚੂਜ਼ ਕਰੋ ਹਰ ਇੱਕ ਦੇ ਉੱਤੇ ਪ੍ਰਾਈਸ ਟੈਗ ਲੱਗਾ ਜੋ ਪ੍ਰਾਈਸ ਟੈਗ ਲੱਗਾ ਤੁਸੀਂ ਅੱਧਾ ਮੁੱਲ ਕਰ ਲੈਣਾ ਅਤੇ ਅੱਧੇ ਮੁੱਲ ਦੇ ਉੱਤੇ ਤੁਸੀਂ ਇਹ ਬ੍ਰਾਂਡਿਡ ਸਨਗਲਾਸਿਸ ਅਤੇ ਫਰੇਮ ਆਪਣੇ ਘਰ ਲੈ ਕੇ ਆ ਸਕਦੇ ਹੋ ਅਤੇ ਜੇ ਤੁਸੀਂ ਟੌਮੀ ਹਿਲਫਿਗਰ ਕੈਲਵਿਨ ਕਲਾਈਨ ਫੈਂਡੀ ਜਾਂ ਵੈਲੈਂਟੀਨੋ ਦੇ ਫਰੇਮ ਲੈਣਾ ਚਾਹੁੰਦੇ ਹੋ ਤੇ ਇਹ ਤੁਹਾਨੂੰ ਫਲੈਟ 75% ਆਫ ਕਰਕੇ ਜਾ ਰਹੇ ਨੇ ਸੋ ਬਹੁਤ ਵਧੀਆ ਵਧੀਆ ਡੀਲ ਚੱਲ ਰਹੀਆਂ ਨੇ ਜੀ ਸਪੈਕਸ ਐਕਸਪ੍ਰੈਸ ਉੱਤੇ ਤੇ ਨਾਲ ਦੀ ਨਾਲ ਸਮਰਾਜ ਜੀ ਸਾਡਾ ਇੱਕ ਵੈਲਿਊ ਪੈਕੇਜ ਚੱਲ ਰਿਹਾ ਇਹਦੇ ਚ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਜਿਹਦੇ ਚ ਸਿਲੈਕਟਡ ਬ੍ਰਾਂਡਿਡ ਫਰੇਮ ਵੀ ਹੈ ਤੇ ਨਾਲ ਸਿੰਗਲ ਵਿਜ਼ਨ ਵੀ ਲੈਂਸਿਸ ਨੇ ਇਹ ਸਿਰਫ ਤੇ ਸਿਰਫ $129 ਚ ਦਿੱਤਾ ਜਾ ਰਿਹਾ ਹੈ ਤੇ ਜੇ ਤੁਸੀਂ ਪ੍ਰੋਗਰੈਸਿਵ ਗਲਾਸਿਸ ਲੈਣੀਆਂ ਨੇ ਤੇ ਸਿਰਫ $258 ਸਾਨੂੰ ਕੰਪਲੀਟ ਪੇਅਰ ਪ੍ਰੋਗਰੈਸਿਵ ਗਲਾਸਿਸ ਦਾ ਬਣਾ ਕੇ ਦੇ ਰਿਹਾ ਜੀ ਜਾਵੇਗੀ। ਸੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਵਿਜ਼ਿਟ ਕਰ ਸਕਦੇ ਹੋ ਸਪੈਕਸ ਐਕਸਪ੍ਰੈਸ ਨੂੰ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫਿਰ ਜੀ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕੀਤਾ ਜਾਂਦਾ ਹੈ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ। ਸੋ ਇੱਕੋ ਇੱਕ ਨੰਬਰ ਜੀ 905-460-8888, 905-460-8888। ਬਹੁਤ ਬਹੁਤ ਧੰਨਵਾਦ ਜੀ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਦੋਸਤੋ, ਲੱਗਦਾ ਤਾਂ ਹੈ ਨਹੀਂ ਅੱਜ ਕੱਲ੍ਹ ਦੀ ਇਕਾਨਮੀ ਦੇ ਵਿੱਚ ਸਹੇਲੀ ਨੂੰ ਜਾਂ ਮਿਸਿਜ਼ ਨੂੰ ਇਟਲੀ ਤੋਂ ਬੈਗ ਲਿਆਉਣ ਦੀ ਕੋਈ ਵੀ ਇਕਾਨਮੀ ਹੈ, ਪਰ ਦੇਖ ਲੈਂਦੇ ਹਾਂ ਜੇਕਰ ਸਾਡੇ ਅਗਲੇ ਸਪਾਂਸਰ ਉਹਦਾ ਲੋਨ ਪ੍ਰਬੰਧ ਕਰ ਸਕਦੇ ਆ ਕਿ ਨਹੀਂ। ਸਾਡੇ ਨਾਲ ਜੁੜ ਚੁੱਕੇ ਨੇ ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ ਪ੍ਰਭਦੀਪ ਸਿੰਘ, ਜਿਹਨਾਂ ਦਾ ਫੋਨ ਨੰਬਰ ਹੈ 416-710-7524, 416-710-7524। ਤੁਹਾਡੀ ਮੋਰਗੇਜ ਰਿਨਿਊਅਲ ਆ ਗਈ ਹੈ, ਇਹ ਤੁਹਾਨੂੰ ਡਿਫਰੈਂਟ ਬੈਂਕ ਦੇ ਨਾਲ ਸਵਿੱਚ ਕਰਕੇ ਤੁਹਾਡਾ ਇੰਟਰਸਟ ਰੇਟ ਵੀ ਘਟਾ ਦੇਣਗੇ, ਕਿਸ਼ਤ ਵੀ ਘਟਾ ਦੇਣਗੇ, ਮਨੀ ਬੈਕ ਵੀ ਸਿੱਧੇ ਬੈਂਕ ਤੋਂ ਤੁਹਾਨੂੰ ਦਿਲਵਾ ਦੇਣਗੇ। ਜੇ ਪਹਿਲੀ ਵਾਰੀ ਮੋਰਗੇਜ ਕਰਵਾਉਣੀ ਆ, ਤੁਹਾਨੂੰ ਸਟੈਪ ਬਾਏ ਸਟੈਪ ਗਾਈਡ ਕਰਨਗੇ ਚਾਬੀ ਮਿਲਣ ਤੱਕ। ਤੁਹਾਨੂੰ ਸ਼ੋਰਟ ਟਰਮ ਕੈਸ਼ ਫਲੋ ਪ੍ਰੋਬਲਮ ਲਈ ਪੈਸਾ ਚਾਹੀਦਾ ਹੈ, ਲੋ ਇੰਟਰਸਟ ਰੇਟ ਦਾ ਵੀ ਪ੍ਰਬੰਧ ਕਰਕੇ ਦੇ ਸਕਦੇ ਨੇ। ਜਿਹੜਾ ਮਰਜ਼ੀ ਲੋਨ ਲੈਂਡਿੰਗ ਮੋਰਗੇਜ ਦਾ ਕੰਮ ਹੋਵੇ, ਗਿਵ ਮ ਕਾਲ, ਕਾਲ ਕਰਕੇ ਹੀ ਗੱਲਬਾਤ ਕਰਕੇ ਹੀ ਫਿਰ ਕੋਈ ਸਲੂਸ਼ਨ ਲੱਭਿਆ ਜਾ ਸਕਦਾ ਹੈ, ਸਿੰਪਲ ਐਸ ਦੈਟ। 416-710-7524, 416-710-7524।
1: ਨਹੀਂ ਵੀਰੇ, ਦੇਖੋ ਮੈਂ ਤਾਂ ਹਮੇਸ਼ਾ ਹੀ ਕਹਿਣਾ ਜ਼ਰੂਰ ਸ਼ੋਪ ਰਾਊਂਡ ਕਰੋ, ਕਿਉਂਕਿ ਜਿਹੜੇ ਕਰੰਟ ਲੈਂਡਰ ਨਾਲ ਤੁਸੀਂ ਇਸ ਵਕਤ ਬੈਠੇ ਹੋ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਉਹਨਾਂ ਨੇ ਤੁਹਾਨੂੰ ਜੋ ਆਫਰ ਕਰਤਾ ਤੁਸੀਂ ਉਸ ਚੀਜ਼ ਨੂੰ ਸਾਈਨ ਆਫ ਕਰਕੇ ਭੇਜ ਤਾ। ਬਟ ਮੈਂ ਤੁਹਾਨੂੰ ਇਹ ਗੱਲ ਦਾਅਵੇ ਨਾਲ ਕਹਿ ਸਕਦਾ, ਜਦੋਂ ਤੁਹਾਡਾ ਰੀਨੂਅਲ ਮੌਕਾ ਆਉਂਦਾ ਤੁਹਾਨੂੰ ਇੱਕ ਓਪਰਚੁਨਿਟੀ ਵਿੰਡੋ ਖੁੱਲਦੀ ਹੈ, ਕਹਿਣ ਤੋਂ ਭਾਵ ਵੀ ਸਾਰਾ ਕੁਛ ਪੈਨਲਟੀ ਫ੍ਰੀ ਹੋ ਜਾਣਾ ਹੁੰਦਾ। ਉਦੋਂ ਜਿਹੜੀਆਂ ਚੀਜ਼ਾਂ ਦੀ ਤੁਹਾਨੂੰ ਪਹਿਲਾਂ ਕਮੀ ਘਾਟ ਰਹਿ ਗਈ ਹੁੰਦੀ ਹੈ ਉਹ ਟਰਮ ਦੇ ਦੌਰਾਨ, ਕਮੀ ਘਾਟ ਕਹਿਣ ਤੋਂ ਭਾਵ ਬਥੇਰੀ ਵਾਰੀ ਹੁੰਦਾ ਭੈਣ ਭਰਾਵਾਂ ਕੋਲੇ ਲਾਈਨ ਆਫ ਕ੍ਰੈਡਿਟ ਨਹੀਂ ਬਣੀ ਹੁੰਦੀ, ਬਥੇਰੀ ਵਾਰੀ ਹੁੰਦਾ ਭੈਣ ਭਰਾਵਾਂ ਨੇ ਕੋਈ ਐਡੀਸ਼ਨਲ ਫੰਡ ਕਢਾਉਣੇ ਹੁੰਦੇ ਆ, ਸਿਰਫ ਪੈਨਲਟੀ ਕਰਕੇ ਬੰਦਾ ਐਡੀਸ਼ਨਲ ਫੰਡ ਨਹੀਂ ਆਪਦੇ ਐਕਸੈਸ ਕਰ ਸਕਦਾ ਇਕੁਇਟੀ ਵਿੱਚੋਂ। ਸੋ ਇਹੋ ਜਿਹਾ ਕੁਛ ਬਹੁਤ ਹੁੰਦਾ ਹੈਗਾ, ਰੀਨੂਅਲ ਮੌਕਾ ਇਜ਼ ਦਾ ਬੈਸਟ ਟਾਈਮ, ਆਪਣਾ ਲੈਂਡਰ ਸਵਿੱਚ ਕਰ ਸਕਦੇ ਹੋ, ਲਾਈਨ ਆਫ ਕ੍ਰੈਡਿਟ ਬਣਾ ਸਕਦੇ ਹੋ, ਜਿਹੜੇ ਤੁਹਾਡੇ ਵੱਖਰੋ ਵੱਖਰੇ ਡੈਟ ਨੇ ਉਹ ਸਾਰੇ ਮੋਰਗੇ ਦੇ ਵਿੱਚ ਪਾ ਸਕਦੇ ਹੋ, ਜਿਹਦੀ ਕਿ ਇੰਟਰਸਟ ਰੇਟ 3.5-4% ਆ। ਸੋਰਾ ਜੀ ਵੀਰੇ, ਆ ਜੁਲਾਈ ਮਹੀਨਾ ਕੈਨੇਡਾ ਡੇ ਹੋਣ ਕਰਕੇ ਸਾਨੂੰ ਬੈਂਕਾਂ ਵੱਲੋਂ ਬਾਈ ਜੀ ਇੰਟਰਸਟ ਰੇਟ ਜਿਹੜੇ ਆਫਰ ਹੋ ਰਹੇ ਨੇ 3.4 ਮਿਨੀਮਮ ਆਫਰ ਹੋ ਰਹੇ ਬਾਈ ਜੀ, ਅੱਜ ਤੱਕ ਕੋਈ ਨਹੀਂ ਆ ਰੇਟ ਲਾਇਆ ਪਾਇਆ। ਸੋ ਜਿਹੜਾ ਕੋਈ ਵੀ ਭੈਣ ਭਰਾ ਕਿਸੇ ਤਰੀਕੇ ਦੀ ਵੀ ਰੀਨੂਅਲ ਆ ਰਹੀ ਹੈ, ਉਹ ਐ ਨੀ ਵੀ ਜਿਹੜੇ ਅਪਰ 5 ਬੈਂਕਸ ਨੇ, TD, ਸਕੋਸ਼ੀਆ, BMO, ਇਹੋ ਜਿਹੇ ਬੈਂਕ, ਜੇ ਤੁਹਾਡਾ ਹੋਮ ਟਰੱਸਟ ਨਾਲ ਤੁਸੀਂ ਸਟੱਕ ਹੋ, ਕੋਈ ਬੀ ਸਾਈਡ ਵਾਲਾ ਬੈਂਕ ਹੈ, ਕੋਈ ਪ੍ਰਾਈਵੇਟ ਦੇ ਵਿੱਚ ਸਟੱਕ ਹੈਗੇ ਹੋ, ਜਾਂ ਤੁਹਾਡੀ ਕੋਈ ਸੈਕਿੰਡ ਮੋਰਗੇਜ ਚੱਕੀ ਵੀ ਹੈ, ਉਹਦਾ ਕੋਈ ਚਾਰਾ ਨਹੀਂ ਨਿਕਲਦਾ ਪਿਆ, ਕਿਸੇ ਤਰੀਕੇ ਦੀ ਵੀ ਹਾਈ ਇੰਟਰਸਟ ਮੋਰਗੇਜ ਪੇ ਕਰ ਰਹੇ ਹੋ, ਉਹ ਭਾਵੇਂ ਪ੍ਰਾਈਵੇਟ ਹੈ ਭਾਵੇਂ ਬੀ ਸਾਈਡ ਹੈ, ਤੁਹਾਨੂੰ ਪਤਾ ਤੁਹਾਨੂੰ ਛੋਟੀਆਂ ਟਰਮਾਂ ਉੱਥੇ ਜ਼ਿਆਦਾਤਰ ਆਫਰ ਹੁੰਦੀਆਂ ਨੇ, ਜਿਹੜੇ ਭੈਣ ਭਰਾ ਉਹ ਗੇਟ ਦੇ ਵਿੱਚ ਪਏ ਨੇ, 1-1-2-2 ਸਾਲ ਦੀਆਂ ਟਰਮਾਂ ਨੇ। ਜੇ ਤੁਸੀਂ ਮੁੜ ਕੇ ਬੈਂਕ 'ਚ ਆਉਣਾ ਚਾਹੁੰਦੇ ਹੋ, ਮੈਨੂੰ ਸਿਰਫ ਤੁਹਾਡੇ ਵੰਨੀਓ 650 ਸਕੋਰ ਚਾਹੀਦਾ, ਬਾਕੀ ਸਾਰੇ ਆ ਕੇ ਤੁਸੀਂ ਮੇਰੇ ਆਫਿਸ 'ਚ ਬਹਿ ਕੇ ਗੱਲ ਕਰ ਲਿਓ, ਤੁਹਾਨੂੰ ਸਾਰੀ ਪਲੈਨਿੰਗ ਸਹੀ ਕਰਕੇ ਦੱਸੂੰਗਾ, ਕਿਹੜੇ ਹਿਸਾਬ ਨਾਲ ਆਪਾਂ ਬੈਂਕ 'ਚ ਫਾਈਲ ਲਾਉਣੀ ਹੈ, ਕਿਵੇਂ ਸਟਰਕਚਰਿੰਗ ਹੋਊਗੀ, ਕੀ ਸਾਰਾ ਕੁਛ ਹੋਊਗਾ। ਜੋ ਜੋ ਕੁਛ ਤੁਸੀਂ ਅੱਜ ਮਿਸ ਕਰ ਰਹੇ ਹੋ, ਸਕੈਜੂਲ ਏ ਲੈਂਡਰ ਵੱਲੋਂ ਜੋ ਤੁਹਾਨੂੰ ਚਾਹੀਦਾ ਹੈਗਾ, ਉਹੀ ਸਭ ਕੁਛ ਤੁਹਾਨੂੰ ਲੈ ਕੇ ਦਊਂਗਾ, ਲਾਈਨ ਆਫ ਕ੍ਰੈਡਿਟ ਕੀ, ਤੁਹਾਨੂੰ ਕੈਸ਼ ਬੈਕ ਕੀ, ਤੁਹਾਡੀ ਵਕੀਲ ਦੀ ਵੀ, ਕਈ ਬੈਂਕਾਂ ਦੇ ਵਿੱਚੋਂ ਬਾਈ ਜੀ ਅਸੀਂ ਵਕੀਲਾਂ ਦੀ ਵੀ ਫੀਸਾਂ ਪੇ ਕਰਵਾ ਦਈਆਂ ਨੇ। ਸੋ ਗੱਲ ਕੀ ਕਿਸੇ ਤਰੀਕੇ ਦੀ ਰੀਨੂਅਲ ਹੈਗੀ ਆ, ਇੱਕ ਵਾਰੀ ਕਾਲ ਕਰ ਲਿਓ, ਤੁਹਾਨੂੰ ਗੱਲ ਜਚੂਗੀ, ਹਮੇਸ਼ਾ ਕਹਿੰਦਾ ਹੁਣ ਤਾਂ ਹੀ ਅਗਾਂਹ ਵਧਾਂਗੇ। ਨੰਬਰ ਦੱਸ ਦਿੰਦਾ, 416-710-7524, 416-710-7524, ਤੇ ਰੀਨੂਅਲ ਕਹਿਣ ਤੋਂ ਭਾਵ ਇਕੱਲੀ ਰੈਜੀਡੈਂਸ਼ੀਅਲ ਨਹੀਂ ਬਾਈ ਜੀ, ਕਿਸੇ ਭੈਣ ਭਰਾ ਦੀ ਜੇ ਕੋਈ ਕਮਰਸ਼ੀਅਲ ਯੂਨਿਟ ਦੀ ਵੀ ਮੋਰਗੇਜ ਆ ਰਹੀ ਹੈ, ਕਲੋਜ਼ਿੰਗ ਆ ਰਹੀ ਹੈ, ਕੋਈ ਰੀਨੂਅਲ ਆ ਰਹੀ ਹੈ, ਉਹ ਭੈਣ ਭਰਾ ਵੀ ਸੰਪਰਕ ਕਰ ਸਕਦੇ ਨੇ। ਨੰਬਰ ਇੱਕ ਵਾਰੀ ਫਿਰ ਦੱਸ ਦਿੰਦਾ, 416-710-7524। ਬੈਕ ਟੂ ਸਮਰਾਜ।
0: ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ ਪ੍ਰਭਦੀਪ ਸਿੰਘ, ਫੋਨ ਨੰਬਰ ਹੈ 416-710-7524, 416-710-7524। ਬਾਈ ਜੀ, ਅੱਜ ਕੱਲ੍ਹ ਬਹੁਤ ਲੋਕ ਇੱਕ ਭੇਡ ਚਾਲ ਦੇ ਵਿੱਚ, ਭੇਡਾਂ ਬੱਕਰੀਆਂ ਵਾਂਗੂ ਇੱਕ ਦੂਜੇ ਗਧਿਆਂ ਨੂੰ ਹੀ ਫਾਲੋ ਕਰ ਰਹੇ ਨੇ, ਚਾਹੇ ਆਪਾਂ ਗੱਲਬਾਤ ਕਰ ਲਈਏ ਕਿ ਬੰਦਾ ਕਹਿੰਦਾ ਕਿ ਆਪਾਂ ਹੁਣ ਕੋਈ ਕਾਂਡੋ ਹੈ, ਘਰ ਹੈ, ਕਲੋਜ਼ਿੰਗ ਨਹੀਂ ਕਰਨੀ, ਮੌਬ ਮੈਂਟੈਲਿਟੀ ਜੀ ਬਣ ਜਾਂਦੀ ਹੈ, ਬੰਦਾ ਕਹਿੰਦਾ ਜੇ 1000 ਬੰਦਾ ਇਕੱਠਾ ਹੋ ਕੇ ਕਹਿੰਦਾ ਬਿਡਰ ਕਰ ਲਾ ਜੋ ਕਰਨਾ, ਆਪਾਂ ਕਲੋਜ਼ ਨਹੀਂ ਕਰਨਾ, ਆਪਾਂ ਬਚ ਜਾਵਾਂਗੇ। ਇਸੇ ਤਰ੍ਹਾਂ ਹੁਣ ਲੋਕ ਕਹੀ ਜਾਂਦੇ ਆ ਕਿ ਯਾਰ ਬੈਂਕਰਪਸੀ ਕਰ ਲਓ, ਕੁਛ ਨਹੀਂ ਹੁੰਦਾ ਹੁੰਦਾ, ਨਵੀਂ ਕੰਪਨੀ ਖੋਲ੍ਹ ਲਾਂਗੇ, ਘਰ ਵਾਲੀ ਦੇ ਨਾਮ 'ਤੇ ਖੋਲ੍ਹ ਲਾਂਗੇ। ਹੁਣ ਆਹ ਦੱਸੋ ਕਿ ਜਿਹੜਾ ਆਹ ਬੈਂਕਰਪਸੀ ਦਾ ਇੰਨਾ ਲਾਈਟਲੀ ਲੋਕ ਇਹਨੂੰ ਕੰਮ ਨੂੰ ਲੈ ਰਹੇ ਨੇ, ਕੀ ਇਹ ਇੱਕ ਸੇਫ ਰੂਟ ਹੈ ਜਾਂ ਆਹ ਨਿਊਕਲੀਅਰ ਬੰਬ ਵਾਂਗੂ ਅਖੀਰਲਾ ਆਪਸ਼ਨ ਹੋਣਾ ਚਾਹੀਦਾ?
1: ਬਿਲਕੁਲ ਦੇਖੋ ਜਿਹੜੀ ਤੁਸੀਂ ਗੱਲ ਕਹੀ ਨਾ ਨਿਊਕਲੀਅਰ ਬੰਬ ਵਾਂਗੂ ਅਖੀਰਲਾ ਆਪਸ਼ਨ ਰੱਖੋ, ਉਸ ਤੋਂ ਪਹਿਲਾਂ ਡੈਫੀਨੇਟਲੀ ਆਪਣੀ ਆਪਸ਼ਨ ਐਕਸਪਲੋਰ ਜ਼ਰੂਰ ਕਰੋ। ਜਿਵੇਂ ਆਪਾਂ ਗੱਲ ਕਰਦੇ ਨਾ ਬਿਲਡਰ ਦੀ ਪ੍ਰੋਪਰਟੀ ਛੱਡ ਦੇਣੀ, ਆਹ ਕਰ ਦੇਣਾ, ਬਾਈ ਜੀ ਬਿਲਡਰਾਂ ਨੇ ਜਿਹੜੇ ਵਕੀਲ ਰੱਖੇ ਨੇ ਉਹ ਰੱਖੇ ਹੋਏ ਤਨਖਾਹਾਂ ਤੇ, ਜਿਵੇਂ ਸਿੰਪਲ ਫੰਡਾ ਦੱਸਦਾ ਉਹਨਾਂ ਨੇ ਤਨਖਾਹਾਂ ਤੇ ਵਕੀਲ ਪਾਲੇ ਹੋਏ ਨੇ, ਤੇ ਤੁਹਾਡੇ ਮੇਰੇ ਵਰਗੇ ਨੇ ਸਮਰਾਜ ਵੀਰੇ ਕੋਈ ਇੱਕ ਵਕੀਲ ਕੋਲੇ ਜਿਹਨੂੰ ਹਾਇਰ ਵੀ ਕਰਨਾ ਅਪੁਆਇੰਟ ਕਰਨ ਲਈ, ਬਾਈ ਜੀ ਅਗਲੇ ਨੇ ਪਹਿਲਾਂ ਕਹਿਣਾ ਮੈਨੂੰ ਰਿਟੇਨਰ ਦਿਓ ਜੀ $500,000 ਘੱਟੋ ਘੱਟ, ਕਹਿ ਰਿਹਾ $5,000 ਤੋਂ ਵਕੀਲ ਨੇ ਤੁਹਾਨੂੰ ਸ਼ੁਰੂ ਕਰਨਾ ਹੈਗਾ। ਸੋ ਜੇ ਤੁਹਾਨੂੰ ਲੱਗਦਾ ਉਹੋ ਜਿਹੇ ਗੇੜ 'ਚ ਤੁਸੀਂ ਅਸਲੋਂ ਹੀ ਫਸ ਗਏ ਹੋ, ਫਿਰ ਤਾਂ ਦੇਖੋ ਜੀ ਉਹ ਰਾਹ ਹੈਗੇ ਨੇ ਅਲਟੀਮੇਟਲੀ। ਬਟ ਜੇ ਤੁਹਾਨੂੰ ਲੱਗਦਾ ਤੁਹਾਡਾ ਕੋਈ ਹਾਰ ਹੀਲਾ ਹੋ ਸਕਦਾ, ਤੇ ਜੇ ਤੁਹਾਨੂੰ ਕੋਈ ਸਹੀ ਬੰਦਾ ਸਲਾਹ ਵੀ ਨਹੀਂ ਦੇ ਰਿਹਾ, ਡੈਫੀਨੇਟਲੀ ਮੈਨੂੰ ਕਾਲ ਕਰ ਲਿਓ, ਤੁਹਾਨੂੰ ਕੋਈ ਨਾ ਕੋਈ ਜ਼ਰੂਰ ਹਾਰ ਹੀਲਾ ਦੱਸੂਗਾ, ਤੁਹਾਨੂੰ ਜੱਚ ਦੀ ਗੱਲ ਦੱਸੂਗਾ। ਹਮੇਸ਼ਾ ਕਹਿੰਦਾ ਹੁੰਦਾ ਤੁਹਾਨੂੰ ਜੱਚੂਗੀ ਤਾਂ ਹੀ ਅਗਾਂਹ ਵਧਣਾ ਆਪਾਂ। ਸੋ ਕਿਸੇ ਤਰੀਕੇ ਦੇ ਤੁਸੀਂ ਅਨਸਿਕਿਓਰ ਡੈਟ ਲਏ ਨੇ, ਕੋਈ ਸੈਕਿੰਡ ਮੋਰਗੇਜਾਂ ਚੱਕੀਆਂ ਵੀ ਹੈ, ਕੋਈ ਪ੍ਰੀ ਕੰਸਟਰਕਸ਼ਨ ਦੀ ਪ੍ਰੋਪਰਟੀ ਨੂੰ ਲੈ ਕੇ ਸ਼ਾਰਟਫਾਲ ਆ ਰਹੀ ਹੈ, ਉਹ ਨਹੀਂ ਕਲੋਜ਼ ਕਰਾ ਪਾ ਰਹੇ, ਹਮੇਸ਼ਾ ਕਹਿੰਦਾ ਹੁੰਦਾ ਬਾਈ ਜੀ ਹੋ ਸਕਦਾ ਫਾਈਲ ਸਟਰਕਚਰ ਕਰਨ ਦੇ ਵਿੱਚ ਬਹੁਤ ਮੈਟਰ ਕਰਦਾ ਤੁਹਾਡੀ ਫਾਈਲ ਸਟਰਕਚਰ ਕਿਵੇਂ ਹੋ ਰਹੀ ਹੈ। ਸੋ ਕਿਸੇ ਤਰੀਕੇ ਦੇ ਵੀ ਅਨਸਿਕਿਓਰ ਡੈਟ ਚੱਕੇ ਨੇ, ਮਿਨੀਮਮ ਪੇਮੈਂਟਸ ਕਰ ਰਹੇ ਹੋ, ਜੇਕਰ ਹੈਗਾ ਵਾ ਚੱਲਦੀ ਮੋਰਗੇਜ ਨਹੀਂ ਚੜਵਾਉਣਾ ਚਾਹੁੰਦੇ, ਲਾਈਨ ਆਫ ਕ੍ਰੈਡਿਟ ਬਣਾ ਕੇ ਦੇਖ ਲਓ ਬਾਈ ਜੀ, ਤੁਹਾਨੂੰ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਦੇਵਾਂਗੇ, ਤੁਹਾਡੀ ਚੱਲਦੀ ਮੋਰਗੇਜ ਉਵੇਂ ਹੀ ਚੱਲਦੀ ਰਹਿ ਜੂਗੀ, ਇੱਕ ਲਾਈਨ ਆਫ ਕ੍ਰੈਡਿਟ ਨਾਲ ਤੁਹਾਡੇ ਵੱਖਰੋ ਵੱਖਰੇ ਜਿਹੜੇ ਕਰਜ਼ੇ ਨੇ ਉਹ ਇੱਕ ਪੇਮੈਂਟ ਬਣ ਜੂਗੀ। ਅਲਟੀਮੇਟਲੀ ਭੈਣ ਭਰਾਵਾਂ ਦਾ ਜ਼ਿਆਦਾਤਰ ਇਹੀ ਹੁੰਦਾ, ਭਾਅ ਜੀ 5-7 ਕਾਰਡ ਨੇ, ਛੋਟੀਆਂ ਛੋਟੀਆਂ ਪੇਮੈਂਟਾਂ ਜਾਂਦੀ, ਪਤਾ ਨਹੀਂ ਲੱਗਦਾ ਕਦੋਂ ਕਿਹੜੀ ਕੱਢਣੀ ਪੈਂਦੀ, ਕਦੋਂ ਕਿਹਦੇ ਲਈ ਲੇਟ ਹੋ ਜਾਈਦਾ। ਸੋ ਉਹ ਸਾਰੇ ਕਾਸੇ ਦੀ ਇੱਕ ਪੇਮੈਂਟ ਬਣ ਜਾਵੇ, ਬੜਾ ਸੁੱਖ ਬਣ ਜਾਂਦਾ ਹੈਗਾ। ਸੋ ਜੇ ਤੁਹਾਡੇ ਕੋਲ ਘਰ ਹੈ ਇਹ ਤੁਹਾਡੇ ਲਈ ਇੱਕ ਆਪਸ਼ਨ ਬਣ ਸਕਦੀ ਹੈ, ਜੇ ਤੁਹਾਡੇ ਕੋਲ ਘਰ ਨਹੀਂ ਗਾ ਤਾਂ ਹਮੇਸ਼ਾ ਕਹਿੰਦਾ ਹੁੰਦਾ ਕੁਝ ਕੁ ਗਵਰਨਮੈਂਟ ਸਬਸਿਡਾਈਜ਼ਡ ਜਦੋਂ ਦੇ ਆ ਟੈਰਿਫਸ ਆਏ ਨੇ ਉਦੋਂ ਦੇ ਗਵਰਨਮੈਂਟ ਸਬਸਿਡਾਈਜ਼ ਬਿਜ਼ਨਸ ਲੋਨਸ ਰਿਲੀਜ਼ ਕੀਤੇ ਨੇ ਵੱਖਰੋ ਵੱਖਰੇ ਖੇਤਰ ਵਾਲੇ ਬਿਜ਼ਨਸਿਸ ਲਈ, ਉਹ ਭੈਣ ਭਰਾ ਸੰਪਰਕ ਕਰ ਸਕਦੇ ਨੇ, ਜੇ ਹੋ ਸਕਦਾ ਤੁਸੀਂ ਬਿਜ਼ਨਸ ਲੋਨ ਲਈ ਕੁਆਲੀਫਾਈ ਕਰ ਲਓ, ਉਹ ਵੀ ਤੁਹਾਨੂੰ ਇੱਕ ਲਮਸਮ 1.5-2 ਲੱਖ-3 ਲੱਖ ਤੱਕ ਤੁਹਾਡੇ ਬਿਜ਼ਨਸ ਲੋਨ ਅਪਰੂਵ ਹੋ ਸਕਦੇ ਨੇ। ਜੇ ਤੁਹਾਡੇ ਕੋਲ ਦੋਨੋਂ ਹੀ ਆਪਸ਼ਨ ਹੈਗੀਆਂ ਤਾਂ ਮੈਂ ਹਮੇਸ਼ਾ ਕਹਿੰਦਾ ਹੁੰਦਾ ਐਂਡ 'ਚ $35,000-$40,000 ਤੱਕ ਤੁਹਾਡੀ ਕੋਈ ਬੈਂਕ ਤੋਂ ਲਾਈਨ ਆਫ ਕ੍ਰੈਡਿਟ ਜਾਂ ਤੁਹਾਨੂੰ ਕੋਈ ਗਵਰਨਮੈਂਟ ਸਬਸਿਡਾਈਜ਼ਡ ਲੋਨ ਕਰਵਾ ਸਕਦੇ ਹਾਂ ਜਿਹਦੇ ਵਿੱਚ ਕਿਸੇ ਲੋਅਰ ਦੀ ਵੀ ਇਨਵੋਲਵਮੈਂਟ ਨਹੀਂ ਹੁੰਦੀ। ਹੋ ਸਕਦਾ ਤੁਹਾਡਾ ਖਿੱਚ ਧੂ ਕੇ ਕਿਸੇ ਪਾਸੋਂ ਤੁਹਾਡਾ ਇੱਕ ਸਾਲ ਦਾ ਗੁਜ਼ਾਰਾ ਉਹ $35,000-$40,000 ਨਾਲ ਹੋ ਜਾਵੇ। ਸੋ ਗੱਲ ਕੀ ਹੈ, ਗੱਲ ਕਰੋਗੇ ਤਾਂ ਹੱਲ ਕੋਈ ਨਾ ਕੋਈ ਤੁਹਾਨੂੰ ਦੱਸੂਗਾ, ਐਵੇਂ ਹੱਥ ਤੇ ਹੱਥ ਧਰ ਕੇ ਬੈਂਕਰਪਸੀ ਵਾਲਾ ਰਾਹ ਫੜ ਕੇ ਉਹਨੂੰ ਲਾਸਟ ਆਪਸ਼ਨ ਰੱਖੋ, ਜਮਾ ਹੀ ਅਖੀਰਲੀ ਕੱਲ ਨੂੰ ਕਿਸੇ ਗੱਲ ਕਰਕੇ ਤੁਹਾਡੇ ਤੇ ਲੀਨ ਰਜਿਸਟਰ ਹੋ ਗਈ, ਉਹ ਲੀਨ ਦੇ ਉੱਤੇ ਵੀ ਜਿਹੜਾ ਵਿਆਜ ਪੈਂਦਾ ਇਕੱਲੇ ਇਕੱਲੇ ਦਿਨ ਦਾ ਵਿਆਜ ਪੈਂਦਾ, ਉਹ ਰਾਹ ਬਹੁਤ ਮਾੜਾ ਆ। ਉਹ ਚੀਜ਼ ਨੂੰ ਜਾਣ ਤੋਂ ਪਹਿਲਾਂ ਆਪਣੀ ਡੈਫੀਨੇਟਲੀ ਆਪਸ਼ਨ ਐਕਸਪਲੋਰ ਕਰਿਓ, ਕੋਈ ਨਾ ਕੋਈ ਰਾਹ ਤੁਹਾਨੂੰ ਡੈਫੀਨੇਟਲੀ ਚੰਗਾ ਦੱਸੂਗਾ। ਨੰਬਰ ਦੱਸ ਦੇਣਾ ਇੱਕ ਵਾਰੀ 416-710-7524-416-710-7524। ਬਹੁਤ ਬਹੁਤ ਧੰਨਵਾਦ ਸਮਰਾਜ ਵੀਰੇ ਇਹਦਾ ਤੋਂ ਸਮਾਂ ਦੇਣ ਲਈ।
0: ਧੰਨਵਾਦ ਜੀ। ਤੁਸੀਂ ਵੀ ਹੁਣ ਪ੍ਰਭਦੀਪ ਸਿੰਘ ਨਾਲ ਖੁੱਲ ਕੇ ਗੱਲਬਾਤ ਕਰੋ, ਫੋਨ ਨੰਬਰ ਹੈ 416-710-7524. ਦੋਸਤੋ, ਅੱਜ ਬ੍ਰੈਂਪਟਨ ਸ਼ਹਿਰ ਦੇ ਵਿੱਚ ਇੱਕ ਘਰ ਦੇ ਬੈਕਯਾਰਡ ਦੇ ਵਿੱਚ ਅੱਗ ਲੱਗਣ ਤੋਂ ਬਾਅਦ, ਅੱਗ ਨੂੰ ਐਕਸਟਿੰਗੁਇਸ਼ ਕਰਨ ਤੋਂ ਬਾਅਦ ਪਤਾ ਲੱਗਿਆ ਹੈ ਕਿ ਇੱਕ ਬੰਦੇ ਦੀ ਡੈੱਡ ਬਾਡੀ ਲੱਭੀ ਗਈ ਹੈ। ਹੁਣ ਪਤਾ ਕੀਤਾ ਜਾ ਰਿਹਾ ਹੈ ਕਿ ਅੱਗ ਹੀ ਕਾਜ਼ ਆਫ ਡੈਥ ਹੈ ਜਾਂ ਇਸ ਬੰਦੇ ਦਾ ਪਹਿਲਾ ਕਤਲ ਕੀਤਾ ਗਿਆ ਹੈ। ਪੀਓ ਰੀਜਨਲ ਪੁਲਿਸ ਨੇ ਦੱਸਿਆ ਹੈ ਕਿ ਅੱਜ ਹੀ 3:45 PM, ਜਸਟ ਅ ਲਿਟਲ ਵਾਈਲ ਅਗੋ, 3:45 PM, ਬ੍ਰੈਂਪਟਨ ਸ਼ਹਿਰ ਦੇ ਵਿੱਚ ਬ੍ਰੈਮਲੀ ਐਂਡ ਸਟੀਲਸ ਇਨ ਇਟੇ, ਇਨ ਦ ਮੇਜਰ ਇੰਟਰਸੈਕਸ਼ਨ ਆਫ ਬ੍ਰੈਮਲੀ ਐਂਡ ਸਟੀਲਸ, ਅਲੋਮਾ ਕ੍ਰੈਸੈਂਟ ਤੇ ਐਮਰਜੈਂਸੀ ਕਰੂਜ਼ ਨੂੰ ਸੱਦਿਆ ਗਿਆ ਸੀ ਕਿਉਂਕਿ ਕਿਸੇ ਦੇ ਬੈਕਯਾਰਡ ਦੇ ਵਿੱਚ ਜਿਹੜੀ ਸ਼ੈੱਡ ਬਣੀ ਹੋਈ ਹੈ, ਸ਼ੈੱਡ ਨੂੰ ਹੀ ਅੱਗ ਲੱਗੀ ਹੋਈ ਸੀ ਅਤੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਨੇ ਸ਼ਿਕਾਇਤ ਕੀਤੀ। ਜਦੋਂ ਐਮਰਜੈਂਸੀ ਕਰੂਜ਼ ਸੀਨ 'ਤੇ ਪਹੁੰਚੇ, ਉਹਨਾਂ ਨੇ ਇਸ ਘਰ ਦੇ ਬੈਕਯਾਰਡ ਦੇ ਵਿੱਚ ਸ਼ੈੱਡ ਦੇ ਵਿੱਚ ਫਾਇਰ ਐਕਸਟਿੰਗੁਇਸ਼ ਕੀਤੀ। ਉਸ ਤੋਂ ਬਾਅਦ ਸ਼ੈੱਡ ਦੇ ਅੰਦਰ ਉਹਨਾਂ ਨੇ ਇੱਕ ਮੇਲ ਦੀ ਡੈੱਡ ਬਾਡੀ ਲੱਭੀ। ਸੋ ਹੁਣ ਪਤਾ ਕੀਤਾ ਜਾ ਰਿਹਾ ਹੈ, ਇਹ ਜਿਹੜਾ ਡਿਸੀਸਡ ਹੈ ਜੋ ਕਿ ਅੱਜ ਸ਼ਾਮ 4 ਵਜੇ ਹੀ ਲੱਭਿਆ ਗਿਆ ਹੈ ਬ੍ਰੈਂਪਟ ਦੇ ਵਿੱਚ, ਕੀ ਇਸ ਇੰਡੀਵਿਜੁਅਲ ਦਾ ਪਹਿਲੇ ਹੀ ਡੈਥ ਹੋ ਚੁੱਕੀ ਸੀ, ਕਤਲ ਕੀਤਾ ਗਿਆ ਸੀ, ਜਾਂ ਫਿਰ ਨੈਚੁਰਲ ਕਾਜ਼ ਕਰਕੇ ਉੱਥੇ ਡਿੱਗਿਆ ਸੀ, ਹੂ ਨੋਜ਼। ਇਹ ਹੁਣ ਪਤਾ ਕੀਤਾ ਜਾ ਰਿਹਾ ਹੈ ਇਫ ਦ ਪਰਸਨ ਡਾਇਡ ਬਿਫੋਰ ਔਰ ਐਜ਼ ਅ ਰਿਜ਼ਲਟ ਆਫ ਦ ਫਾਇਰ। ਜਦੋਂ ਕੋਈ ਵੀ ਅਪਡੇਟ ਹੋਊਗੀ ਤੁਹਾਨੂੰ ਵੀ ਨਾਲ ਦਾ ਜ਼ਰੂਰ ਅਪਡੇਟ ਕਰਨ ਦੀ ਕੋਸ਼ਿਸ਼ ਕਰਾਂਗੇ। ਹੁਣ ਤੁਹਾਨੂੰ ਇੱਕ ਹੋਰ ਅਪਡੇਟ ਦਿੰਦਾ, ਅਪਡੇਟ ਇਹ ਹੈ ਜੇ ਤੁਸੀਂ ਆਪਦੀ ਆਰਓ ਇੰਸ਼ੋਰੈਂਸ ਦੀ ਕਿਸ਼ਤ ਘਟਾਉਣਾ ਚਾਹੁੰਦੇ ਹੋ, ਫਿਰ ਨੰਬਰ 1 ਘਮਾਉਣਾ ਹੈ, ਨੰਬਰ ਘਮਾ ਕੇ ਗੇਰੰਟੀਡ, ਜੇਕਰ ਕੋਈ ਵੀ ਕੰਪਨੀ ਹੈ ਜਿਹਦੇ ਨਾਲ ਤੁਹਾਡੀ ਪ੍ਰਾਈਸ ਘੱਟ ਸਕਦੀ ਆ, ਉਸੀ ਕੰਪਨੀ ਨਾਲ ਤੁਹਾਨੂੰ ਸਵਿਚ ਕੀਤਾ ਜਾਊਗਾ ਅਤੇ ਪੱਕੇ ਤੌਰ 'ਤੇ ਘੱਟ ਤੋਂ ਘੱਟ ਤਾਂ 12 ਮਹੀਨੇ ਲਗਾਤਾਰ ਤਾਂ ਤੁਹਾਡੀ ਕਿਸ਼ਤ ਘਟਾਈ ਜਾਊਗੀ। ਮਨੂ ਸ਼ਰਮਾ ਆਰਓ ਇੰਸ਼ੋਰੈਂਸ ਬ੍ਰੋਕਰ ਨੇ, ਇਹ ਤੁਹਾਨੂੰ ਗਰੰਟੀ ਦਿੰਦੇ ਨੇ ਕਿ ਬੈਸਟ ਰੇਟ ਹੀ ਦੇਣਗੇ। ਕਿਉਂ? ਕਿਉਂਕਿ ਸਾਰੀਆਂ ਕੰਪਨੀਆਂ ਡੀਲ ਕਰਦੇ ਨੇ, ਸਾਰੀਆਂ ਕੰਪਨੀ ਦਾ ਐਕਸੈਸ ਹੈ, ਮਿੰਟ ਸਕਿੰਟ ਦੇ ਵਿੱਚ ਹੀ ਤੁਹਾਡੀ ਇਨਫੋਰਮੇਸ਼ਨ ਪਾ ਕੇ ਕੰਪਿਊਟਰ 'ਤੇ ਨਿਕਲ ਜਾਣਾ ਹੈ, ਫਲਾਨੀ ਕੰਪਨੀ ਦੀ ਪ੍ਰਾਈਸ ਆਹ, ਫਲਾਨੀ ਕੰਪਨੀ ਦੀ ਪ੍ਰਾਈਸ ਆਹ, ਫਲਾਨੀ ਕੰਪਨੀ ਦਾ ਆਹ, ਅਤੇ ਜਿੱਥੇ ਵੀ ਘੱਟ ਪ੍ਰਾਈਸ ਹੈ ਯਾਰ ਉੱਥੇ ਸਵਿਚ ਕਰ ਦੇਣਾ, ਸਿੰਪਲ ਐਸ ਦੈਟ। ਮਨੂ ਸ਼ਰਮਾ ਆਰਓ ਇੰਸ਼ੋਰੈਂਸ ਬ੍ਰੋਕਰ 289-952-9532। ਚਾਹੇ ਗੱਡੀ ਦੀ ਇੰਸ਼ੋਰੈਂਸ ਹੋਵੇ, ਚਾਹੇ ਘਰ ਦੀ ਹੋਮ ਇੰਸ਼ੋਰੈਂਸ ਹੋਵੇ, ਚਾਹੇ ਕਮਰਸ਼ਲ ਬਿਜ਼ਨਸ ਇੰਸ਼ੋਰੈਂਸ ਹੋਵੇ, ਜੇ ਤੁਹਾਡੀ ਰਿਨਿਊਅਲ ਆ ਚੁੱਕੀ ਹੈ, ਚਿੱਠੀ ਮਿਲ ਗਈ ਆ, ਜਾਂ ਤੁਹਾਨੂੰ ਪਤਾ ਹੈ ਕਿ ਅਗਸਤ 1st, ਸਪਟੈਂਬਰ 1st ਜੋ ਵੀ ਹੈ, ਤੁਹਾਨੂੰ ਪਤਾ ਹੀ ਹੈ ਤੁਹਾਡੀ ਰਿਨਿਊਅਲ ਕਦੋਂ ਹੋਣੀ ਆ, ਉਸ ਤੋਂ ਪਹਿਲਾਂ ਹੀ ਇਹਨਾਂ ਨੂੰ ਕੰਟੈਕਟ ਕਰੋ, ਕਿਉਂਕਿ ਫਿਰ ਰੇਟ ਦਾ ਪੱਕਾ ਤੁਹਾਨੂੰ ਪਤਾ ਲੱਗ ਜੂਗਾ ਅਤੇ ਟਾਈਮ ਸਿਰ ਸਵਿਚ ਕੀਤਾ ਜਾਊਗਾ, ਤੁਸੀਂ ਹੰਡਰਡਸ ਤੋਂ ਲੈ ਕੇ ਥਾਊਸੈਂਡਸ ਆਫ ਡਾਲਰ ਸੇਵ ਕਰ ਸਕਦੇ ਹੋ। ਕਾਲ ਮਨੂ ਸ਼ਰਮਾ ਆਰਓ ਇੰਸ਼ੋਰੈਂਸ ਬ੍ਰੋਕਰ 289-952-9532 ਮੈਂਡਟੋਰੀ ਹੋਣ ਕਰਕੇ, ਸਰਕਾਰ ਦੇ ਡੰਡੇ ਦੇ ਜ਼ੋਰ ਕਰਕੇ ਗੱਡੀ ਦੀ ਇੰਸ਼ੋਰੈਂਸ 'ਤੇ ਤੁਸੀਂ 200, 300, 400, 500, 600 ਤੱਕ ਵੀ ਮਹੀਨੇ ਦਾ ਖਰਚ ਜਾਂਦੇ ਹੋ ਆਮ ਜੀ ਗੱਡੀ 'ਤੇ, ਪਰ ਆਪਦੀ ਇੰਨੀ ਕੀਮਤੀ ਇੰਨੀ ਜ਼ਰੂਰੀ ਲਾਈਫ 'ਤੇ ਕੋਈ ਵੀ ਇੰਸ਼ੋਰੈਂਸ ਕੀਤੀ ਨਹੀਂ ਹੋਈ, ਇਹ ਸ਼ਰਮ ਵਾਲੀ ਗੱਲ ਹੈ। ਤੁਸੀਂ ਆਪਣੇ ਆਪ ਅਤੇ ਆਪਣੇ ਪਰਿਵਾਰ, ਖਾਸ ਤਾਂ ਆਪਣੇ ਜਵਾਕਾਂ ਦੇ ਫਿਊਚਰ ਲਈ, ਆਪਣੇ ਇੰਸਾਇਰ ਪਰਿਵਾਰ ਦੇ ਫਿਊਚਰ ਦੇ ਲਈ, ਫਾਈਨੈਂਸ਼ੀਅਲ ਸਿਕਿਉਰਿਟੀ ਦੇ ਲਈ, ਆਪਦੀ ਪਰਸਨਲ ਅਤੇ ਐਜ਼ ਏ ਕਪਲ ਹਸਬੈਂਡ ਵਾਈਫ ਅਤੇ ਐਜ਼ ਅ ਫੈਮਿਲੀ ਲਾਈਫ ਇੰਸ਼ੋਰੈਂਸ, ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸਬਿਲਿਟੀ ਇੰਸ਼ੋਰੈਂਸ ਜ਼ਰੂਰ ਕਰਵਾਓ। ਇਹ ਕੋਈ ਮਹਿੰਗਾ ਕੰਮ ਨਹੀਂ ਹੈ, ਤੁਸੀਂ ਈਜ਼ਲੀ ਇੱਕ 2-in-1, 3-in-1 ਕਾਂਬੋ ਇੰਸ਼ੋਰੈਂਸ, ਸੱਟ ਲੱਗਣ ਦੀ ਰਿਸਕ ਵੀ, ਬਿਮਾਰੀ ਹੋਣ ਦੀ ਰਿਸਕ ਵੀ, ਡੈਥ ਦੀ ਵੀ, ਸਾਰੀ ਤੇ ਸਾਰੀ ਕੁੱਲ ਮਿਲਾ ਕੇ ਇੰਸ਼ੋਰੈਂਸ ਤੁਸੀਂ ਬੇਸਿਕਲੀ $99 ਪਰ ਮੰਥ ਦੇ ਵਿੱਚ ਡਿਜ਼ਾਈਨ ਮੇਰੇ ਤੋਂ ਕਰਵਾ ਸਕਦੇ ਹੋ। ਟਾਪ ਫਾਈਨੈਂਸ਼ੀਅਲ ਸਿਮਰਾਜ ਸਿੱਧੂ ਤੁਹਾਡੇ ਲਈ exactly suited for your budget and for your needs and for your family life insurance te baki sari insurance ye swamali give me a call te in person mil vi sakde ho 7 days a week 416-457-3381 ਮੇਰੇ ਨਾਲ ਅਪੋਇੰਟਮੈਂਟ ਬੁੱਕ ਕਰਕੇ ਤੁਸੀਂ 7 ਡੇਜ਼ ਵੀਕ ਸਾਡੇ ਬ੍ਰੈਂਪਟਨ ਆਫਿਸ ਦੇ ਵਿੱਚ, ਏਅਰਪੋਰਟ 'ਤੇ ਕੁਈਨ ਦੇ ਬਿਲਕੁਲ ਨਜ਼ਦੀਕ, ਏਅਰਪੋਰਟ 'ਤੇ ਡੈਲਟਾ ਪਾਰਕ 'ਤੇ, 70 ਡੈਲਟਾ ਪਾਰਕ, ਸਾਡੇ ਟਾਪ ਫਾਈਨੈਂਸ਼ੀਅਲ ਦੇ ਆਫਿਸ ਦੇ ਵਿੱਚ ਤੁਸੀਂ ਮੇਰੇ ਨਾਲ ਮਿਲ ਸਕਦੇ ਹੋ। ਨੰਬਰ ਅਗੇਨ 416-457-3381 ਤੁਹਾਨੂੰ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ, ਮੰਥਲੀ ਪ੍ਰਾਈਸ ਦੇ ਵਿੱਚ ਸੁਪਰਵੀਜ਼ਰ ਵਿਜ਼ਟਰੀਜ਼ ਇੰਸ਼ੋਰੈਂਸ ਵੀ ਚਾਹੀਦੀ ਹੈ। ਗਿਵ ਮੀ ਅ ਕਾਲ 416-457-3381 ਤੇ। ਦੋਸਤੋ ਨੇ ਇਹ ਵੀ ਦੱਸ ਦੇਵਾਂ ਕਿ ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਇੱਕ ਪੇਡ ਮੈਸੇਜ ਹੈ। ਸਿਟੀ ਆਫ ਬ੍ਰੈਂਪਟਨ ਦਾ ਕਹਿਣਾ ਹੈ ਕਿ ਸਾਡੇ ਸ਼ਹਿਰ ਦੇ ਕਾਫੀ ਜ਼ਿਆਦਾ ਬਾਇਲਾਜ਼ ਨੇ ਜੋ ਕਿ ਤੁਹਾਨੂੰ ਅਡਹੀਅਰ ਕਰਨੇ ਪੈਣੇ ਆ, ਫਾਲੋ ਕਰਨੇ ਪੈਣੇ ਆ, ਨਹੀਂ ਤਾਂ ਤੁਹਾਨੂੰ ਭਾਰੀ ਟਿਕਟ, ਭਾਰੀ ਫਾਈਨ ਮਿਲ ਸਕਦੀ ਆ, ਅਤੇ ਇਗਨੋਰੈਂਸ ਇਜ਼ ਨਾਟ ਅ ਡਿਫੈਂਸ, ਯਾਨੀ ਕਿ ਤੁਸੀਂ ਕਹਿ ਨਹੀਂ ਸਕਦੇ ਕਿ ਮੈਨੂੰ ਪਤਾ ਨਹੀਂ ਸੀ ਅਤੇ ਤੁਸੀਂ ਟਿਕਟ ਮਾਫ ਕਰ ਦਿਓ। ਭਾਈ ਹੋਣਾ ਹੀ ਨਹੀਂ ਹੈਗਾ, ਕਿਸੇ ਨੇ ਤੁਹਾਨੂੰ ਬਖਸ਼ਣਾ ਨਹੀਂ ਹੈਗਾ। ਸੋ ਸਿਟੀ ਆਫ ਬ੍ਰੈਂਪਟਨ ਦਾ ਕਹਿਣਾ ਹੈ ਕਿ ਸ਼ਹਿਰ ਨੂੰ ਸੇਫ, ਸਾਫ਼ ਅਤੇ ਵੈਲਕਮਿੰਗ ਰੱਖਣ ਦੇ ਲਈ ਤੁਸੀਂ ਆਪਣਾ ਆਪਦਾ ਪਾਰਟ ਜ਼ਰੂਰ ਕਰੋ, ਨਿਭਾਓ ਜ਼ਿੰਮੇਵਾਰੀ ਆਪਣੀ, ਮੇਨਟੇਨ ਯੋਰ ਯਾਰਡ, ਘਾਹ ਕੱਟੋ, ਐਕਸੈਸਿਵ ਨੋਇਜ਼ ਡਾਊਨ ਰੱਖੋ, ਅਤੇ ਸਾਈਡ ਵਾਕ ਕਲੀਅਰ ਰੱਖੋ, ਡੂ ਨਾ ਪਾਰਕ ਔਨ ਦਾ ਸਾਈਡ ਵਾਕ। ਗਾਰਬੇਜ ਜੇ ਸਿੱਟਣਾ ਹੈ ਦੋਸਤੋ, ਸਿੰਪਲ ਜੀ ਗੱਲ ਹੈ, ਸਹੀ ਬਿਨ ਦੇ ਵਿੱਚ, ਸਹੀ ਟਾਈਮ 'ਤੇ, ਸਹੀ ਜਗ੍ਹਾ 'ਤੇ ਗਾਰਬੇਜ ਸਿੱਟੋ। ਪਲੀਜ਼ ਡੋਂਟ ਗੋ ਥਰੋ ਯੋਰ ਗਾਰਬੇਜ, ਨਾ ਕਿਸੇ ਪਾਰਕ ਦੇ ਵਿੱਚ, ਨਾ ਕਿਸੇ ਦਰੱਖਤਾਂ ਦੇ ਏਰੀਆ ਦੇ ਵਿੱਚ, ਨਾ ਕੋਈ ਪ੍ਰਾਈਵੇਟ ਪ੍ਰਾਪਰਟੀ, ਨਾ ਕੋਈ ਪਬਲਿਕ ਪ੍ਰਾਪਰਟੀ 'ਤੇ। ਜੇ ਵਾਧੂ ਗੰਦ ਮੰਦ ਪਿਆ ਹੈ, ਤੁਸੀਂ ਆਪ ਗੱਡੀ 'ਚ ਲੋਡ ਕਰਕੇ ਜਾਂ ਕੋਈ ਜੰਕ ਕੰਪਨੀ ਕਾਲ ਕਰਕੇ ਸਿਟਾ ਸਕਦੇ ਹੋ। ਪਲੀਜ਼ ਡੂ ਦਾ ਰਾਈਟ ਥਿੰਗ। ਨਾਲੇ ਬਾਕੀ ਸਾਰੇ ਤੁਸੀਂ ਬਾਇਲਾਜ਼ ਦੇ ਬਾਰੇ ਇਨਫੋਰਮੇਸ਼ਨ ਆਨਲਾਈਨ ਲੈ ਸਕਦੇ ਹੋ, www.brampton.ca/bylaws ਇਹ ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਤੁਹਾਡੇ ਤੱਕ ਇੱਕ ਪੇਡ ਮੈਸੇਜ ਹੈ। www.brampton.ca/bylaws ਤੇ ਤੁਸੀਂ ਜਾ ਕੇ ਪੂਰੀ ਜਾਣਕਾਰੀ ਲੈ ਸਕਦੇ ਹੋ। ਦੋਸਤੋ, ਇੱਕ ਨਵੇਂ ਰਿਪੋਰਟ ਦੇ ਮੁਤਾਬਕ, ਚਾਹੇ ਹੁਣ ਕੈਨੇਡਾ ਅਤੇ US ਦੇ ਆਪਸ ਦੇ ਵਿੱਚ ਜਿਹੜੀ ਰਿਸ਼ਤੇਦਾਰੀ ਆ ਅਤੇ ਟ੍ਰੇਡ ਹੈ ਐਨ ਸਿਖਰਾਂ ਤੱਕ ਫਿਰ ਤੋਂ ਪਹੁੰਚ ਜਾਂਦੀ ਆ ਜਾਂ ਇੱਦਾਂ ਹੀ ਰਹਿੰਦੀ ਆ, ਚਾਹੇ ਫਰੀ ਟ੍ਰੇਡ ਡੀਲ ਵਧਾਈ ਜਾਂਦੀ ਆ ਜਾਂ ਨਹੀਂ, ਚਾਹੇ ਟੈਰਿਫਸ ਹਟਾਏ ਜਾਂਦੇ ਆ ਘਟਾਏ ਜਾਂਦੇ ਆ ਜਾਂ ਨਹੀਂ, ਫਿਰ ਵੀ ਲੱਗਦਾ ਤਾਂ ਹੈ ਸਾਡਾ ਬੁਰਾ ਹਾਲ ਹੀ ਹੋਣ ਲੱਗਿਆ ਹੈ। ਯੂ ਐਨ ਸੀ ਨਥਿੰਗ ਹੈ, ਜੇ ਤਾਂ ਲੱਗਦਾ ਹੁਣ ਔਖੇ ਟਾਈਮ ਨੇ, ਹੁਣ ਲੱਗਦਾ ਤਾਂ ਹੈ ਇਸ ਕਰਕੇ ਵਰਸ। ਕਿਉਂ? ਕਿਉਂਕਿ ਇੱਕ ਨਵੇਂ ਰਿਪੋਰਟ ਦੇ ਮੁਤਾਬਕ 1 in 4 ਕੈਨੇਡੀਅਨ ਮੈਨਿਊਫੈਕਚਰਰਸ, ਜੋ ਕੁਛ ਵੀ ਬਣਾਉਂਦੇ ਨੇ, 1 in 4 ਆਪਦੇ ਆਪਰੇਸ਼ਨਸ ਜਾਂ ਤਾਂ ਸਾਊਥ ਆਫ ਦ ਬੋਰਡਰ ਮੂਵ ਕਰਨ ਦੇ ਬਾਰੇ ਸੋਚ ਰਹੇ ਨੇ, ਜਾਂ ਤਿਆਰੀ ਕਰ ਰਹੇ ਨੇ, ਜਾਂ ਮੂਵ ਕਰ ਵੀ ਚੁੱਕੇ ਨੇ ਕੁਛ ਹੱਦ ਤੱਕ ਜਾਂ ਫੁੱਲ ਐਕਸਟੈਂਟ ਤੱਕ, ਜੋ ਕਿ ਇੱਕ ਐਕਚੁਅਲ ਨਾਈਟਮੇਅਰ ਸਿਨੇਰੀਓ ਪੇਸ਼ ਹੋ ਸਕਦਾ ਹੈ ਸਾਡੇ ਮੁਲਕ ਦੀ ਇਕਾਨਮੀ ਅਤੇ ਇੰਪਲੋਇਮੈਂਟ ਲਈ, ਸਪੈਸ਼ਲੀ ਫੋਰ ਅੰਟੇਰੀਓ ਵਿਚ ਇਜ਼ ਦ ਮੈਨੂਫੈਕਚਰਿੰਗ ਐਂਡ ਪ੍ਰੋਡਕਸ਼ਨ ਹੱਬ ਆਫ ਕੈਨੇਡਾ। KPMG, Deloitte ਅਤੇ ਹੋਰਾਂ ਵੀ ਵੱਡੀਆਂ ਵੱਡੀਆਂ ਕੰਪਨੀ ਦੇ ਵਾਂਗੂ ਟਾਪ 4 ਵਰਲਡ ਵਾਈਡ ਸਭ ਤੋਂ ਵੱਡੀਆਂ ਬਹੁਤ ਵੱਡੀ ਪ੍ਰੋਫੈਸ਼ਨਲ ਸਰਵਿਸ ਨੈਟਵਰਕ ਕੰਪਨੀ ਹੈ KPMG, ਜੋ ਕਿ ਓਵਰ 150 ਕੰਟਰੀਜ਼ ਦੇ ਵਿੱਚ ਆਪਰੇਟ ਕਰਦੇ ਨੇ। ਇਹ ਸਰਕਾਰਾਂ ਨੂੰ, ਵੱਡੇ ਕਾਰਪੋਰੇਸ਼ਨਸ ਨੂੰ, ਨਾਨ ਪ੍ਰੋਫਿਟ ਔਰਗਨਾਈਜੇਸ਼ਨਸ ਨੂੰ ਸਲਾਹਾਂ ਦਿੰਦੇ ਨੇ ਆਪਦੇ ਕੰਮ ਦੇ ਵਿੱਚ ਜ਼ਿਆਦਾ ਤਰੱਕੀ ਕਰਨ ਲਈ, ਐਡਵਾਈਜ਼ਰੀ, ਟੈਕਸ, ਆਡਿਟ ਐਂਡ ਅਕਾਊਂਟਿੰਗ ਸੇਵਾਵਾਂ ਪ੍ਰੋਵਾਈਡ ਕਰਦੇ ਨੇ। KPMG ਨੇ ਇੱਕ ਸਰਵੇ ਕੰਡਕਟ ਕੀਤਾ ਹੈ ਜਿਹਦੇ ਰਾਹੀਂ ਉਹਨਾਂ ਨੇ ਬਹੁਤ ਜ਼ਿਆਦਾ ਕੈਨੇਡੀਅਨ ਮੈਨੂਫੈਕਚਰਰਸ ਨੂੰ ਇੱਕ ਅਹਿਮ ਸਵਾਲ ਪੁੱਛਿਆ, ਹੈਵ ਯੂ ਕੰਸਿਡਰਡ ਔਰ ਆਰ ਯੂ ਕੰਸਿਡਰਿੰਗ ਮੂਵਿੰਗ ਪ੍ਰੋਡਕਸ਼ਨ ਟੂ ਦ ਯੂਨਾਈਟਿਡ ਸਟੇਟਸ। ਮਤਲਬ ਕੀ ਤੁਸੀਂ ਸੋਚਿਆ ਹੈ ਜਾਂ ਹੁਣ ਸੋਚ ਰਹੇ ਹੋ ਆਪਦੇ ਪ੍ਰੋਡਕਸ਼ਨ ਨੂੰ US ਤੱਕ ਮੂਵ ਕਰਨ ਦੇ ਲਈ, ਚਾਹੇ ਉਹ ਫੈਕਟਰੀ ਹੋਵੇ, ਪਲੈਂਟ ਹੋਵੇ, ਹੈੱਡਕੁਆਰਟਰ ਹੋਵੇ, ਜੋਬਸ ਹੋਣ, ਕੀ ਤੁਸੀਂ ਅਮਰੀਕਾ ਨੂੰ ਕੁਛ ਵੀ ਮੂਵ ਕਰ ਰਹੇ ਹੋ ਜਾਂ ਉਹਦੇ ਬਾਰੇ ਸੋਚ ਰਹੇ ਹੋ ਜਿਹਦੇ ਰਾਹੀਂ ਉਹ ਟ੍ਰੇਡ ਵਾਰ ਦੀ ਅਨਸਰਟਨਟੀ ਅਵੋਇਡ ਕਰ ਸਕਦੇ ਨੇ, ਉਹਨਾਂ ਦੇ ਪ੍ਰੋਡਕਟਸ 'ਤੇ ਜ਼ੀਰੋ ਟੈਰਿਫ ਹੋਣਾ ਹੈ ਅਤੇ ਉਹ ਮੇ ਬੀ ਈਵਨ ਬੈਟਰ ਪ੍ਰੋਫਿਟ ਮਾਰਜਨਸ ਅਰਨ ਕਰ ਸਕਦੇ ਨੇ। ਸੋ ਦੋਸਤੋ, ਹੈਰਾਨੀ ਵਾਲੀ ਗੱਲ ਆ, 42% of survey kite gaye Canadian manufacturers ne kiya yes, ohna ne mann bana liya hai ja hun vi soch rahe ne, seriously consider kar rahe ne of the production nu south of the border move karan de layi। So aaj jada 42% hai, more than 4 out of 10 manufacturers in Canada, is 42% de vichon 29% ਨੇ ਕਿਹਾ ਕਿ ਉਹ ਆਪਦੇ ਪ੍ਰੋਡਕਸ਼ਨ ਨੂੰ ਤਾਂ ਕੁਛ ਹੱਦ ਤੱਕ ਜਾਂ ਇੰਟਾਇਰਲੀ US ਤੱਕ ਆਲਰੇਡੀ ਮੂਵ ਕਰ ਵੀ ਚੁੱਕੇ ਨੇ। ਬਾਕੀ 13% ਨੇ ਕਿਹਾ ਕਿ ਉਹ ਆਪਦੇ ਪ੍ਰੋਡਕਸ਼ਨ ਨੂੰ ਜਲਦ US ਤੱਕ ਮੂਵ ਕਰਨਗੇ, ਜਿਹਦੇ ਵਿੱਚੋਂ ਮਜੋਰਟੀ 77% ਆਫ ਜਿਹਨਾਂ ਨੇ ਕਿਹਾ ਕਿ ਹਾਂ US ਨੂੰ ਕੁਛ ਨਾ ਕੁਛ ਪ੍ਰੋਡਕਸ਼ਨ ਮੂਵ ਕਰਨੀ ਹੀ ਆ, 77% ਨੇ ਟਾਈਮਲਾਈਨ ਵੀ ਦਿੱਤੀ ਆ ਇਕੱਲੇ 2 ਸਾਲਾਂ ਦੀ, ਕਿਹਾ ਕਿ ਉਹ ਅਗਲੇ 2 ਸਾਲਾਂ ਦੇ ਅੰਦਰ ਅੰਦਰ ਹੀ ਕੈਨੇਡਾ ਤੋਂ ਲੈ ਕੇ US ਤੱਕ ਟ੍ਰਾਂਜੈਕਸ਼ਨ ਐਕਸਪੈਕਟ ਕਰ ਰਹੇ ਨੇ ਫੋਰ ਦੇਅਰ ਪ੍ਰੋਡਕਸ਼ਨ। ਸੋ KPMG ਕੈਨੇਡਾ ਦੇ ਇੰਡਸਟਰੀਅਲ ਮਾਰਕੀਟਸ ਦੇ ਨੈਸ਼ਨਲ ਲੀਡਰ ਅਨਾਮਿਕਾ ਗਾਡੀਆ, ਇਹਨੇ ਕਿਹਾ 2025 ਅਤੇ 2026 ਦੇ ਵਿੱਚ ਕੈਨੇਡੀਅਨ ਮੈਨੂਫੈਕਚਰਰਸ ਨੇ ਕਾਫੀ ਜ਼ਿਆਦਾ ਰੈਜ਼ੀਲੀਅੰਸ ਦਿਖਾਈ ਹੈ US ਟੈਰਿਫਸ ਦੇ ਬਾਵਜੂਦ, ਪਰ ਕਿਹਾ ਕਿ ਰੈਜ਼ੀਲੀਅੰਸ ਦੀ ਵੀ ਹੱਦ ਹੁੰਦੀ ਆ, ਰੈਜ਼ੀਲੀਅੰਸ ਸਰਟਨਲੀ ਹੈਜ਼ ਇਟਸ ਲਿਮਿਟਸ। ਉਹਨੇ ਕਿਹਾ ਕਿ KPMG ਦਾ ਡਾਟਾ ਸਾਫ਼ ਦਿਖਾਉਂਦਾ ਹੈ ਕਿ ਜਿੱਥੇ 2025 ਅਤੇ 2026 ਦੇ ਵਿੱਚ ਕੈਨੇਡੀਅਨ ਮੈਨੂਫੈਕਚਰਰਸ ਨੇ ਸ਼ੋਰਟ ਟਰਮ ਡਿਸੀਜਨ ਤਾਂ ਲਿਆ ਸੀ ਆਪਦੇ ਪ੍ਰੋਡਕਸ਼ਨ ਨੂੰ ਕੈਨੇਡਾ ਦੇ ਵਿੱਚ ਹੀ ਰੱਖਣ ਦੇ ਲਈ, ਸ਼ਾਇਦ ਇਸ ਉਮੀਦ ਦੇ ਨਾਲ ਕਿ ਪਿਛਲੇ ਸਾਲ ਹੀ ਲੱਗਿਆ ਸੀ ਜੁਲਾਈ ਦੇ ਵਿੱਚ, ਫਿਰ ਕਾਰਨੀਕ ਨੇ ਕਿਹਾ ਕਿ ਹੋਰ ਟਾਈਮ ਤੋਂ ਅਗਸਤ ਤੱਕ, ਫਿਰ ਇਹਨੇ ਕਿਹਾ ਕਿ ਇਸ ਸਾਲ 26 ਜੁਲਾਈ ਪਹਿਲੀ ਤੱਕ, ਬਾਰ ਬਾਰ ਇਹਨੇ ਗੋਲ ਪੋਸਟ ਸ਼ਿਫਟ ਕੀਤਾ। ਉਮੀਦ ਤਾਂ ਸੀ ਬਹੁਤ ਜ਼ਿਆਦਾ ਮੈਨੂਫੈਕਚਰਰਸ ਕੈਨੇਡਾ ਦੀ ਕਿ ਕੋਈ ਨਾ ਕੋਈ ਇੱਕ ਟੈਰਿਫ ਫਰੀ ਜਾਂ ਟੈਰਿਫ ਲੋਅਰ ਰੇਟ ਇੱਕ ਇਕਨੋਮਿਕ ਡੀਲ ਹਾਸਲ ਕੀਤੀ ਜਾਊਗੀ, ਪਰ ਹਜੇ ਤੱਕ ਤਾਂ ਭੂੰਡ ਜ਼ੀਰੋ, ਆਂਡਾ ਐਬਸੋਲੂਟਲੀ ਨਥਿੰਗ ਹਾਸਲ ਕੀਤਾ ਗਿਆ ਹੈ। ਸੋ ਹੁਣ ਉਹਨਾਂ ਮੈਨੂਫੈਕਚਰਰਸ ਨੂੰ ਲੋਂਗਰ ਟਰਮ ਇਨਵੈਸਟਮੈਂਟ ਡਿਸੀਜਨਸ ਲੈਣੇ ਪੈਣਗੇ, ਐਂਡ ਇਟ ਲੁੱਕਸ ਲਾਈਕ ਆਲ ਰੋਡਸ ਲੀਡ ਟੂ ਦ USA। ਸੋ ਇਸ ਸਰਵੇ ਦੇ ਮੁਤਾਬਕ 57% ਆਫ ਕੈਨੇਡੀਅਨ ਮੈਨੂਫੈਕਚਰਿੰਗ ਫਰਮਸ ਨੇ ਜਾਂ ਤਾਂ ਆਫ ਦੀ ਇਨਵੈਸਟਮੈਂਟਸ ਇਨ ਕੈਨੇਡਾ ਨੂੰ ਪਾਜ਼ ਕੀਤਾ ਹੈ, ਘਟਾਇਆ ਹੈ, ਜਾਂ ਕੈਂਸਲ ਹੀ ਕੀਤਾ ਹੈ. That is a huge number. That's the majority. 57% of manufacturers in Canada have either paused, reduced, or cancelled investment. Badde capital investment projects de vich jede naal automation, AI, machinery, etc. naal taan saadi jehdi GDP hai vadni si, employment vadni si, par hun ta vadni hai ni je investment hi nahi kiti jani. Then guess what? We're not going to get anything. Simple as that. 36% of manufacturers in Canada ne ta of the overall investment he scale back kiti hai, yani ki kafi had tak katai hai. 12% ne investment plan he pause kita hai. 9% ne investment plans cancel hi kite han. Jis te bare KPMG de Anamak Agadia ne kiya hai ki eh ek signal hai. Signal hai ki eh manufacturers of the investments US te wal hi redeploy karange, ਕਿਉਂਕਿ ਉੱਥੇ ਜ਼ਿਆਦਾ ਫਾਇਦਾ ਹੈ ਅਤੇ ਕੋਈ ਟੈਰਿਫ ਨਹੀਂ ਹੈ. ਇਸ ਸਰਵੇ ਦੇ ਮੁਤਾਬਕ 80% ਆਫ ਕੈਨੇਡੀਅਨ ਮੈਨੂਫੈਕਚਰਿੰਗ ਫਰਮਸ ਆਪਦੇ ਹੈੱਡਕੁਆਰਟਰ ਨੂੰ ਜਿੱਥੇ ਉਹ ਟੈਕਸ ਪੇ ਕਰਦੇ ਆ ਉਹ ਕੈਨੇਡਾ ਦੇ ਵਿੱਚ ਹੀ ਰੱਖਣਗੇ. ਪਰ 11% ਨੇ ਕਿਹਾ ਕਿ ਉਹ ਅਗਲੇ 5 ਸਾਲਾਂ ਦੇ ਵਿੱਚ ਹੀ ਤਿਆਰੀ ਕਰ ਰਹੇ ਨੇ ਆਪਦੇ ਹੈੱਡਕੁਆਰਟਰਸ ਨੂੰ US ਤੱਕ ਮੂਵ ਕਰਨ ਦੇ ਲਈ. ਜਿਵੇਂ ਹੁਣ ਮਾਰਕ ਕਾਰਨੀ ਨੇ ਆਪ ਹੀ PM ਬਣਨ ਤੋਂ ਪਹਿਲਾਂ ਬਰੁਕਫੀਲਡ ਨੂੰ ਸਲਾਹ ਦਿੱਤੀ ਸੀ, ਟੋਰਾਂਟੋ ਨੂੰ ਕੈਨੇਡਾ ਨੂੰ ਮਾਰੋ ਗੋਲੀ, ਆਪਾਂ ਜਾਂਦੇ ਹਾਂ ਅਮਰੀਕਾ, ਨਿਊਯਾਰਕ. ਇਸੇ ਤਰ੍ਹਾਂ ਕੈਨੇਡਾ ਦੀ ਸਭ ਤੋਂ ਵੱਡੀਆਂ ਕਾਰਪੋਰੇਸ਼ਨ ਦੇ ਵਿੱਚੋਂ ਬਰੁਕਫੀਲਡ ਮੂਵ ਹੋ ਗਈ ਅਮਰੀਕਾ ਤੱਕ ਮਾਰਕ ਕਾਰਨੀ ਦੀ ਸਲਾਹ ਦੇ ਨਾਲ. ਇਸੇ ਤਰ੍ਹਾਂ ਹੁਣ 11% ਆਫ ਮੈਨੂਫੈਕਚਰਿੰਗ ਫਰਮਸ ਇਨ ਕੈਨੇਡਾ 5 ਸਾਲ ਦੇ ਅੰਦਰ ਅੰਦਰ ਕਹਿ ਰਹੇ ਨੇ ਕਿ ਉਹ ਆਪਣੇ ਹੈੱਡਕੁਆਰਟਰਸ ਨੂੰ ਮੂਵ ਕਰਨਗੇ US ਤੱਕ. ਅਤੇ ਦੋਸਤੋ, ਇੰਨੀ ਵੱਡੀ ਅਮਾਊਂਟ of corporate tax and economic activity gayab hon de naal move hon de naal KPMG ne report kita hai ke beshak ek bahut baddi bahut maadi meaningful impact pesh honi hi hai Canada de overall GDP de wal, kyunki federal government da hi data dikhaunda hai ke Canadian manufacturing overall saadi entire economy jo bhi assi goods and services as a whole country saal ch produce karde ha, ਆਊਟਪੁੱਟ ਦੇ ਵਿੱਚੋਂ 10% ਤੋਂ ਵੀ ਜ਼ਿਆਦਾ ਇਕੱਲਾ ਮੈਨੂਫੈਕਚਰਿੰਗ ਹੈ. ਮੈਨੂਫੈਕਚਰਿੰਗ ਇਜ਼ ਓਵਰ 10% ਆਫ ਆਰ ਇੰਟਾਇਰ GDP. ਸੋ ਇਮੈਜਿਨ ਉਹਦੇ ਵਿੱਚੋਂ ਇੰਨਾ ਮੈਸਿਵ ਬਲੋਕ ਕਹਿੰਦਾ ਕਿ ਬਾਏ ਬਾਏ ਟਾਟਾ ਸਾਇਓਨਾਰਾ ਕੈਨੇਡਾ, ਅਸੀਂ ਚੱਲੇ ਅਮਰੀਕਾ ਕਿਉਂਕਿ ਉੱਥੇ ਕੋਈ ਟੈਰਿਫ ਨਹੀਂ ਹੈਗਾ. ਬੁਰਾ ਹਾਲ. ਪਰ ਇਸ ਰਿਪੋਰਟ ਦੇ ਮੁਤਾਬਕ ਦੋਸਤੋ, ਸਿਰਫ US ਟ੍ਰੇਡ ਵਾਰ ਅਤੇ ਟੈਰਿਫਸ ਨਹੀਂ, ਸਾਡੀ ਆਪਦੀ ਫੈਡਰਲ ਗਵਰਨਮੈਂਟ ਵੀ ਇੱਕ ਪ੍ਰੋਬਲਮ ਹੈ. ਅਤੇ ਵੰਸ ਅਗੇਨ ਆਲ ਰਿਮਾਇੰਡ ਯੂ, KPMG ਟਾਪ 4 ਦੁਨੀਆ ਦੀ ਸਭ ਤੋਂ ਵੱਡੀਆਂ ਐਡਵਾਈਜ਼ਰੀ ਕੰਪਨੀਜ਼ ਵਿੱਚ ਨੰਬਰ 4 ਹੀ ਆਉਂਦੀ ਹੈ. ਇਹ ਸਰਕਾਰਾਂ ਨੂੰ ਤੱਕ ਹੀ ਸਲਾਹਾਂ ਦਿੰਦੇ ਨੇ ਐਜ਼ ਕੰਸਲਟੈਂਟਸ ਐਕਸੈਟਰਾ ਐਕਸੈਟਰਾ. ਇਹਨਾਂ ਨੇ ਆਪ ਹੀ ਲਿਖਿਆ ਇਸ ਰਿਪੋਰਟ ਦੇ ਵਿੱਚ ਕਿ ਕੈਨੇਡੀਅਨ ਮੈਨੂਫੈਕਚਰਿੰਗ ਇੰਡਸਟਰੀ ਦਾ ਕਹਿਣਾ ਹੈ, ਦ ਗਵਰਨਮੈਂਟ ਇਟਸੈਲਫ ਇਜ਼ ਅ ਰੋਡ ਬਲਾਕ ਫੋਰ ਤਰੱਕੀ. ਤਰੱਕੀ ਹੋਣ ਤੋਂ ਆਪ ਹੀ ਸਰਕਾਰ ਸਾਨੂੰ ਰੋਕਦੀ ਆ ਇਸ ਮੁਲਕ ਦੇ ਵਿੱਚ. ਮਜੋਰਿਟੀ ਆਫ ਸਰਵੇ ਕੀਤੇ ਗਏ ਕੈਨੇਡੀਅਨ ਮੈਨੂਫੈਕਚਰਰਸ ਦਾ ਕਹਿਣਾ ਹੈ ਕਿ ਕੈਨੇਡੀਅਨ ਫੈਡਰਲ ਗਵਰਨਮੈਂਟ ਨੂੰ ਜ਼ਿਆਦਾ ਕੰਪੈਟੀਟਿਵ ਇਨਵਾਇਰਮੈਂਟ ਬਣਾਉਣ ਦੀ ਜ਼ਰੂਰਤ ਹੈ ਜੇ ਉਹ ਚਾਹੁੰਦੇ ਨੇ ਕਿ ਕੈਨੇਡੀਅਨ ਕੰਪਨੀਜ਼ ਕੈਨੇਡਾ ਵਿੱਚ ਹੀ ਰਹਿਣ, ਨਾ ਕਿ ਅਮਰੀਕਾ ਭੱਜਣ. ਸਿੰਪਲ ਐਸ ਦੈਟ. ਅਤੇ ਸਭ ਤੋਂ ਖਾਸ ਤਾਂ ਇਹਨਾਂ ਨੇ ਕਿਹਾ ਹੈ ਕਿ ਐਨਰਜੀ ਪ੍ਰਾਈਸਿਸ ਘਟਾਉਣੀਆਂ ਚਾਹੀਦੀਆਂ ਨੇ, ਚਾਹੇ ਬਿਜਲੀ ਹੋਵੇ, ਚਾਹੇ ਤੇਲ ਹੋਵੇ, ਚਾਹੇ ਪਾਣੀ ਹੋਵੇ, ਚਾਹੇ ਜੋ ਮਰਜ਼ੀ ਹੋਵੇ. ਤੁਹਾਨੂੰ ਪਤਾ ਹੈ ਕਿ ਕਿੰਨੀ ਜ਼ਿਆਦਾ ਐਨਰਜੀ ਯੂਜ਼ ਕੀਤੀ ਜਾਂਦੀ ਹੈ ਫੋਰ ਮੈਸਿਵ ਮੈਨੂਫੈਕਚਰਿੰਗ ਟੂ ਮੇਕ ਐਨੀਥਿੰਗ. ਸੋ ਹੋਣਾ ਕੀ ਹੈ? ਨਥਿੰਗ ਐਟ ਆਲ. ਕਿਉਂ? ਕਿਉਂਕਿ ਲੌਂਗ ਟਰਮ ਕੋਈ 30-40-50 ਸਾਲ ਦਾ ਬਿਜਲੀ ਘਟਾਉਣ ਦਾ ਖਰਚਾ ਤਾਂ ਸਰਕਾਰ ਤਾਂ ਬਹੁਤ ਵੱਡਾ ਇਲੈਕਟ੍ਰਿਕ ਗ੍ਰਿਡ ਵਧਾਉਣ ਵਾਲਾ ਕੰਮ ਤਾਂ ਅਨਾਊਂਸਮੈਂਟ ਕਰ ਚੁੱਕੇ ਨੇ, ਪਰ ਰਾਤੋਂ ਰਾਤ ਕੋਈ ਫਰਕ ਨਹੀਂ ਪੇਸ਼ ਹੋਣ ਲੱਗੇ ਉਹਦੇ ਨਾਲ. ਮੇਨ ਗੱਲ ਤਾਂ ਇਹ ਹੈ ਕਿ ਸਾਡੀ ਫੈਡਰਲ ਗਵਰਨਮੈਂਟ ਬਹੁਤ ਹੀ ਮਹਿੰਗਾ ਇੰਡਸਟਰੀਅਲ ਕਾਰਬਨ ਟੈਕਸ, ਇੰਡਸਟਰੀਅਲ ਕਾਰਬਨ ਪ੍ਰਾਈਸਿੰਗ ਰਜੀਮ ਇਹਨਾਂ ਨੇ ਵਧਾਇਆ ਹੈ ਕਾਰਨੀ ਦੇ ਪਾਵਰ 'ਚ ਆਉਣ ਤੋਂ ਬਾਅਦ. ਸੋ ਐਨਰਜੀ ਪ੍ਰਾਈਸਿਸ ਘਟਣ ਦੀ ਉਮੀਦ ਕੀ ਆ ਜੇ ਇਹ ਐਵਰੀ ਈਅਰ ਇੰਡਸਟਰੀਅਲ ਕਾਰਬਨ ਟੈਕਸ ਵਧਾਉਂਦੇ ਨੇ ਅਤੇ ਹੁਣ ਕਾਰਬਨ ਕ੍ਰੈਡਿਟ ਸਿਸਟਮ ਵੀ ਇੰਪਲੀਮੈਂਟ ਕਰਨਗੇ. ਇਹ ਨੰਬਰ 1 ਇੱਕ ਕਾਰਨ ਕੰਪਨੀਜ਼ ਨੇ ਕਿਹਾ ਹੈ ਸਰਕਾਰ ਨੂੰ ਐਨਰਜੀ ਪ੍ਰਾਈਸਿਸ ਘਟਾਉਣ ਦੀ ਜ਼ਰੂਰਤ ਹੈ, ਪਰ ਔਰਤਾਂ ਇਹ ਜਾਣ ਬੁੱਝ ਕੇ ਆਰਟੀਫਿਸ਼ਲੀ ਐਵਰੀ ਈਅਰ ਇੰਡਸਟਰੀਅਲ ਕਾਰਬਨ ਟੈਕਸ ਨਾਲ ਇਨਫਲੇਸ਼ਨਰੀ ਕਾਸਟ ਵਧਾ ਰਹੇ ਨੇ ਫੋਰ ਦੀਜ਼ ਗ੍ਰੀਨ ਹਾਊਸ ਗੈਸ ਮੀਟਿੰਗ ਕੰਪਨੀਜ਼. ਲੋਅਰ ਕਾਰਪੋਰੇਟ ਟੈਕਸ ਰੇਟਸ ਵੀ ਇਹ ਦੇਖਣਾ ਚਾਹੁੰਦੇ ਨੇ interprovincial trade barriers to filhal sirf naam de vich hi hataye gaye ne par in reality bahut mushkil hai bade bade businesses le across provincial to territorial lines operate karne layi kyunki different sarkara different province to territories de vich different rules the requirements rakhdiyan ne so koi bhi consistency hai hi nahi for massive canadian manufacturers te ਨਾਲ ਦੀ ਨਾਲ ਇਹ ਵੱਡੇ ਵੱਡੇ ਕੈਨੇਡੀਅਨ ਮੈਨੂਫੈਕਚਰਰਸ ਚੀਪ ਕੈਪੀਟਲ ਚਾਹੁੰਦੇ ਨੇ ਚੀਪ ਕੈਪੀਟਲ ਮਤਲਬ ਕਿ ਘੱਟ ਇੰਟਰਸਟ ਰੇਟ 'ਤੇ ਵੱਡੇ ਪੈਸਿਆਂ ਦਾ ਪ੍ਰਬੰਧ ਚਾਹੁੰਦੇ ਨੇ ਵੱਡੇ ਪ੍ਰੋਜੈਕਟਸ ਫੰਡ ਕਰਨ ਦੇ ਲਈ ਸੋ ਇਕੱਲਾ ਅਮਰੀਕਾ ਨਹੀਂ ਇੱਥੇ ਕੈਨੇਡੀਅਨ ਸਰਕਾਰ ਦਾ ਵੀ ਬਹੁਤ ਵੱਡਾ ਰੋਲ ਹੈ ਕਿ ਤਰੱਕੀ ਕਿਉਂ ਨਹੀਂ ਹੋ ਰਹੀ ਅਤੇ ਕਿਉਂ ਕੰਪਨੀਆਂ ਭੱਜ ਰਹੀਆਂ ਨੇ ਅਮਰੀਕਾ ਤੱਕ ਅਤੇ ਆਹ ਵੀ ਗੱਲ ਸੁਣ ਲਓ ਅੱਜ ਯੂ ਐੱਸ ਅੰਬੈਸਡਰ ਕੈਨੇਡਾ ਨੇ ਕਿਹਾ ਹੈ ਕਿ ਸਿਰਫ ਯੂ ਐੱਸ ਨਹੀਂ ਦੋਨੇ ਮੁਲਕ ਕੈਨੇਡਾ ਐਂਡ ਯੂ ਐੱਸ ਆਰ ਟੂ ਬਲੇਮ ਸਾਡੇ ਕੈਨੇਡਾ ਯੂ ਐੱਸ ਟੈਂਸ਼ਨ ਦੇ ਲਈ ਅਤੇ ਫਰੀ ਟ੍ਰੇਡ ਅਗਰੀਮੈਂਟ ਦੇ ਡਿਟੀਰੀਓਰੇਸ਼ਨ ਦੇ ਲਈ ਸੋ ਅੱਜ ਹੀ ਸਵੇਰੇ ਹੀ ਇੱਕ ਟੈਲੀਵਾਈਜ਼ਡ ਇੰਟਰਵਿਊ ਦੇ ਵਿੱਚ ਡੋਨਾਲਡ ਟਰੰਪ ਦੇ ਯੂ ਐੱਸ ਅੰਬੈਸਡਰ ਕੈਨੇਡਾ ਪੀਟ ਹੋਕਸਟਰਾ ਨੇ ਕਿਹਾ ਦੇਅਰ ਇਜ਼ ਪਲੈਂਟੀ ਆਫ ਬਲੇਮ to share on both sides of the border ke donne mulkan da rishta inna bigad gaya hai trade tensions inne jyada vadh chuke ne ikalla america te tusi ilzam la hi nahi sakde donna mulkan da hi kasoor hai peter hoekstra ne saaf kiya ke canada naale us diyan trade negotiation teams kitte vi nahi pahunch riyan ਜਿੱਥੇ ਉਹਨਾਂ ਨੂੰ ਪਹੁੰਚਣਾ ਚਾਹੀਦਾ ਹੈ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਚਲੋ ਸਭ ਕੁਝ ਮੋਟਾ ਮੋਟਾ ਆਪਾਂ ਨਿਬੇੜ ਲਿਆ ਹੁਣ ਆਪਾਂ ਬਰੀਕੀ ਸਾਰੀ ਫਾਈਨ ਪ੍ਰਿੰਟ ਇੱਕ ਦੂਜੇ ਨਾਲ ਅਫੀਸ਼ਲ ਰੀਅਲ ਟਾਕਸ ਐਂਡ ਨੈਗੋਸ਼ੀਏਸ਼ਨ ਸ਼ੁਰੂ ਕਰ ਲਈਏ ਅਸੀਂ ਉੱਥੇ ਪਹੁੰਚੇ ਹੀ ਨਹੀਂ ਹੈਗੇ ਨਾ ਪਹੁੰਚਣ ਦੇ ਕਿਤੇ ਨੇੜੇ ਤੱਕ ਵੀ ਹੈਗੇ ਹਾਂ ਅਤੇ ਉਹਦੇ ਪਿੱਛੇ ਇੱਕ ਖਾਸ ਕਾਰਨ ਹੈ ਇਹਨੇ ਕਿਹਾ ਕਿ ਕੁਛ ਕੈਨੇਡੀਅਨ ਪ੍ਰੀਮੀਅਰਸ ਨੇ ਯੂ ਐੱਸ ਦੇ ਬਾਰੇ ਅਤੇ ਯੂ ਐੱਸ ਪ੍ਰੈਜੀਡੈਂਟ ਡੋਨਲਡ ਟਰੰਪ ਦੇ ਬਾਰੇ ਮਾੜਾ ਬੋਲਿਆ ਹੈ ਵਾਰ ਵਾਰ ਹੀ ਗਲਤ ਗਲਤ ਬਿਆਨ ਦੇਈ ਜਾਂਦੇ ਆ ਅਤੇ ਬਹੁਤ ਜ਼ਿਆਦਾ ਇਰੀਟੈਂਟ ਨੇ ਜਿਵੇਂ ਕਿ ਅਮੇਰੀਕਨ ਐਲਕੋਹਲ ਦੀਆਂ ਸੇਲਸ ਬੰਦ ਕੀਤੀਆਂ ਹੋਈਆਂ ਨੇ ਪ੍ਰੋਵਿੰਸ਼ੀਅਲ ਲਿਕਰ ਸਟੋਰਸ ਦੇ ਵਿੱਚ ਜੋ ਕਿ ਵਨ ਆਫ ਮੈਨੀ things irritants hai ek kafi lambi list of irritants de vichon ton yaad hona hai kuch ek hafte pehla hi us trade representative jameson greer ne ek actual official list pesh kiti si ke sanu canada to ki kuch takleef hai te oh lambi chodi list de vich ek vi cheez address haj tak kiti nahi gayi kuch log ki is position de vich ne ke canada nu kuch karna vi nahi chahida koi concession deni vi nahi chahidi ਫਿਰ ਬਸ ਇਕਾਨਮੀ ਦਾ ਇੱਦਾਂ ਹੀ ਹਾਲ ਹੈ ਨਾ ਸਿੰਪਲ ਐਜ਼ ਦੈਟ ਯੂ ਕੈਨ ਹੈਵ ਬੋਥ ਥਿੰਗਸ ਯੂ ਕੈਨ ਹੈਵ ਇਕਨੋਮਿਕ ਗਰੋਥ ਵਿਦ ਅਮੇਰੀਕਾ ਯੂ ਕੈਨ ਹੈਵ ਅ ਨਿਊ ਡੀਲ ਵਿਦ ਅਮੇਰੀਕਾ ਯੂ ਕੈਨ ਹੈਵ ਨੋ ਟੈਰਿਫਸ ਵਿਦ ਅਮੇਰੀਕਾ ਜੇ ਤੁਸੀਂ ਕੋਈ ਕਨਸੈਸ਼ਨ ਨਹੀਂ ਦੋਗੇ ਸਿੰਪਲ ਐਜ਼ ਦੈਟ ਯੂ ਕੈਨ ਹੈਵ ਬੋਥ ਥਿੰਗਸ ਹੋਰ ਕੋਈ ਤਰੀਕਾ ਹੈ ਨਹੀਂ ਹੋਰ ਕੋਈ ਰਾਹ ਹੈ ਨਹੀਂ ਹੋਰ ਕੋਈ ਚਾਹ ਰਾਹ ਹੈ ਹੀ ਨਹੀਂ ਪੀਟ ਹੋਕਸਟਰਾ ਨੇ ਅੱਜ ਕਿਹਾ I talked to our negotiators and right now there hasn't been enough progress on what we call irritants ਇਹ ਬਾਰ ਬਾਰ ਕਹੀ ਜਾਂਦੇ ਆ ਕਿ ਇਹਨਾਂ ਚੀਜ਼ਾਂ 'ਤੇ ਕੰਮ ਕਰੋ ਅਤੇ ਤੁਹਾਨੂੰ ਡੀਲ ਮਿਲ ਜੂਗੀ ਸਾਨੂੰ ਅਫੀਸ਼ਲ ਲਿਸਟ ਤੱਕ ਵੀ ਭੇਜੀ ਹੋਈ ਆ ਪਰ ਕੈਨੇਡੀਅਨ ਫੈਡਰਲ ਸਰਕਾਰ ਨੇ ਕਿਹਾ ਹੈ ਕਿ ਅਸੀਂ ਹੋਰ ਕੋਈ ਵੀ ਕਨਸੈਸ਼ਨ ਨਹੀਂ ਦੇਵਾਂਗੇ ਜੋ ਮਰਜ਼ੀ ਹੋ ਜਾਵੇ ਪਰ ਹੋਕਸਟਰਾ ਨੇ ਕਿਹਾ ਵੇਅਰ ਵੈਲ ਔਨ ਦ ਵੇ ਵਿਥ ਮੈਕਸੀਕੋ ਦੋ ਇਨ ਡੈਪਥ ਯੂ ਐੱਸ ਐੱਮ ਸੀ ਏ ਰੀਨੈਗੋਸ਼ੀਏਸ਼ਨ ਰਾਊਂਡ ਹੋ ਵੀ ਚੁੱਕੇ ਨੇ ਯੂ ਐੱਸ ਅਤੇ ਮੈਕਸੀਕੋ ਦੇ ਨਾਲ ਤੀਜਾ ਰਾਊਂਡ ਤਾਂ ਅਗਲੇ ਇੱਕ ਦੋ ਹਫ਼ਤਿਆਂ ਲਈ ਸਕੈਜੂਲਡ ਹੈ ਅਤੇ ਆਹ ਵੀ ਸੁਣ ਲਓ ਹੁਣ ਤਾਂ ਕਹਿੰਦੇ ਨੇ ਕਿ ਚੌਥਾ ਰਾਊਂਡ ਅਤੇ ਪੰਜਵਾਂ ਰਾਊਂਡ ਇਹਨਾਂ ਨੇ ਅਫੀਸ਼ਲ ਫੋਰਥ ਐਂਡ ਫਿਫਥ ਰਾਊਂਡ ਆਫ ਨੈਗੋਸ਼ੀਏਸ਼ਨਸ ਅਗਸਤ ਮਹੀਨੇ ਲਈ ਆਲਰੇਡੀ ਸਕੈਜੂਲ ਕਰ ਦਿੱਤਾ ਹੈ ਸੋ ਹੁਣ ਕੈਨੇਡਾ ਅਤੇ ਮੈਕਸੀਕੋ 'ਚ ਕੀ ਫਰਕ ਆ ਜਦੋਂ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਦੋਨੇ ਹੀ ਅਮੈਰੀਕਨ ਬੋਰਡਰ ਕਰਦੇ ਨੇ ਵੀ ਬੋਰਡਰ ਅਮੈਰੀਕਾ ਮੈਕਸੀਕੋ ਬੋਰਡਰਸ ਅਮੈਰੀਕਾ ਦੋਨੇ ਮੁਲਕਾਂ ਦਾ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ ਕੌਣ ਹੈ ਅਮੈਰੀਕਾ shared border hai shared tariffs ne exact same tariffs ne ohi same trade alliance hai ohi same proximity geographical location hai approach hi different rahi hai approach hi completely different rahi hai sade prime minister mark carney ne ta 1.5 years to lokan nu elbows up community bana ke elbows bani kithe pahunch gaya elbows gode thalle digge ne hun lokan de elbow kithe upar rehniyan inne chir to inu public enemy number 1 banaya hai ਕਿਹਾ ਹੈ ਕਿ ਅਸੀਂ ਵੇਟ ਆਊਟ ਕਰ ਲਵਾਂਗੇ ਅਸੀਂ ਇਹਨਾਂ ਨੂੰ ਹਰਾ ਦੇਵਾਂਗੇ ਬੈਸਟ ਡੀਲ ਬਣਾ ਲਵਾਂਗੇ ਫਿਰ ਕਹਿੰਦੇ ਨੇ ਕਿ ਬੈਸਟ ਡੀਲ ਤਾਂ ਪਹਿਲਾਂ ਤੋਂ ਹੀ ਹੈਗੀ ਆ ਹੁਣ ਤਾਂ ਕੰਪਲੀਟਲੀ ਟੂਨ ਹੀ ਚੇਂਜ ਹੋ ਚੁੱਕੀ ਹੈ ਸੋ ਜਿਹੜੀ ਮੈਕਸੀਕਨ ਪ੍ਰੈਜ਼ੀਡੈਂਟ ਹੈ ਕਲੌਡੀਆ ਸ਼ਾਈਨਬੌਮ, ਉਹਨੇ ਇੱਕ ਜ਼ਿਆਦਾ ਸੋਬਰ ਕੈਲਕੂਲੇਟਡ ਅਪਰੋਚ ਰੱਖੀ ਹੈ। ਦੈਟਸ ਵਾਈ ਦੇ ਆਰ ਗੋਇੰਗ ਟੂ ਦੇਅਰ ਥਰਡ, ਫੋਰਥ ਐਂਡ ਫਿਫਥ ਰਾਊਂਡ ਆਫ ਅਫੀਸ਼ੀਅਲ USMCA ਰੀਨੈਗੋਸ਼ੀਏਸ਼ਨਸ। ਐਂਡ ਫਿਰ ਸਰਪ੍ਰਾਈਜ਼ ਨਾ ਹੋਇਓ ਜੇਕਰ ਕੈਨੇਡਾ ਟੇਬਲ ਤੱਕ ਪਹੁੰਚਦਾ ਹੀ ਨਹੀਂ, ਕਿਉਂਕਿ ਕੋਈ ਵੀ ਇਰੀਟੈਂਟ 'ਤੇ ਕੋਈ ਕੰਮ ਨਹੀਂ ਕਰਦਾ, ਕੋਈ ਕਨਸੈਸ਼ਨ ਨਹੀਂ ਦਿੰਦਾ ਕਿ ਸਾਡੇ ਤੋਂ ਬਗੈਰ ਹੀ ਇੱਕ ਬਾਇਲੈਟਰਲ ਇਨਸਟੈਡ ਆਫ ਅ ਟ੍ਰਾਈਲੈਟਰਲ ਜੇਕਰ ਟ੍ਰੇਡ ਡੀਲ ਬਣਾਈ ਜਾਵੇ, ਫਿਰ ਲੋਕਾਂ ਨੇ ਝਾਕਦੇ ਹੀ ਰਹਿਣਾ, ਫਿਰ ਹੋਰ ਵੀ ਲੋਕਾਂ ਨੂੰ ਗੁੰਮਰਾਹ ਕੀਤਾ ਜਾਊਗਾ ਸਾਡੀ ਕੈਨੇਡੀਅਨ ਸਰਕਾਰ ਦੇ ਵੱਲੋਂ ਕਿ ਦੇਖਿਆ ਟਰੰਪ ਨੇ ਤਾਂ ਇਹੀ ਕਰਨਾ ਸੀ, ਸਾਨੂੰ ਡੀਲ ਬਣਾਉਣ 'ਚ ਕੋਈ ਫਾਇਦਾ ਹੀ ਨਹੀਂ ਸੀ ਜੇਕਰ ਇਹੀ ਕਰਨਾ ਸੀ। ਸਭ ਗੋਲ ਮੋਲ ਹੀ ਹੈ, ਪਰ ਹੁਣ ਦੇਖਦੇ ਹਾਂ ਕਿ ਜਿਹੜੀ ਇਹ ਮਿਲੀਅਨਸ ਆਫ ਕੈਨੇਡੀਅਨਸ ਤੱਕ ਗੱਲ ਪਹੁੰਚਣੀ ਚਾਹੀਦੀ ਆ। ਦਿਸ ਇਜ਼ ਨਾਟ ਜਸਟ ਅਮੈਰੀਕਾਸ ਫਾਲਟ, ਇਹ ਪਾਰਸ਼ਲੀ ਕੈਨੇਡਾ ਦੀ ਸਰਕਾਰ ਦੀ ਵੀ ਗਲਤੀ ਹੈ, ਅਤੇ ਕਾਫੀ ਤਕਲੀਫਾਂ ਨੇ, ਕਾਫੀ ਇਸ ਮੁਲਕ ਦੇ ਵਿੱਚ ਪੁੱਠੇ ਸਿਸਟਮ ਵੀ ਨੇ, ਲਾਈਕ ਆਰ ਡੇਅਰੀ ਮਾਫੀਆ, ਡੇਅਰੀ ਕਾਰਟੈਲ ਸਿਸਟਮ। ਲੋਕਾਂ ਨੂੰ ਇਹ ਵੀ ਨਹੀਂ ਸਮਝ ਲੱਗਦੀ ਕਿ ਜਿਹੜੇ ਸਾਡੇ ਆਂਡਿਆਂ ਦੀ, ਦੁੱਧ ਦੀ ਅਤੇ ਪੋਲਟਰੀ ਦੀ ਜਿਹੜੀਆਂ ਪ੍ਰਾਈਸਿਸ ਨੇ, ਉਹ ਇਨ ਦ ਨੇਮ ਆਫ ਇਸ ਬਹਾਨੇ ਦੇ ਨਾਲ ਕਿ ਸਾਨੂੰ ਇੱਕ ਕੰਸਿਸਟੈਂਟ ਹਾਈ ਕੁਆਲਿਟੀ ਸਪਲਾਈ ਆਫ ਦੁੱਧ, ਡੇਅਰੀ, ਆਂਡੇ, ਮੁਰਗਾ ਚਾਹੀਦਾ ਹੈ, ਜਾਣ ਬੁੱਝ ਕੇ ਹੀ ਕੋਟਾ ਲਿਮਿਟਸ ਲਾਏ ਜਾਂਦੇ ਨੇ ਇੱਕ ਇੱਕ ਫਾਰਮ 'ਤੇ, ਜਾਣ ਬੁੱਝ ਕੇ ਹੀ ਮਿਲੀਅਨਸ ਆਫ ਲੀਟਰ ਦੁੱਧ ਦਾ ਡੋਲਿਆ ਜਾਂਦਾ ਹੈ, ਨਾਟ ਈਵਨ ਡੋਨੇਟ ਕੀਤਾ ਜਾਂਦਾ, ਡੋਲਿਆ ਜਾਂਦਾ ਹੈ ਇਸ ਮੁਲਕ ਦੇ ਵਿੱਚ ਐਵਰੀ ਸਿੰਗਲ ਡੇ, to artificially inflate prices by having less quantity of things, kyunki eh jyada badhiya system hai, par kyunki inna takda eh system hai, farming system hai, dairy cartel, te eh de khilaf koi bhi politician bolna hi nahi chahunda, bahut badi vote bank hai, bahut badi donating bank hai, Mark Carney te pehla hi keh ditta hai ki assi eh kade vi nahi change karange, Quebec di vote ta bahut zaruri hai inna nu, Ontario di vote bahut zaruri hai inna nu, is tarah de 36 hor irritant ne jo ke sade mulk de vich inna nu kadd ke badal ke sada vi bathera fayda ho sakda hai, na ke kalle America da, but status quo ta eh maintain karna hi chahunde ne for their own political fayda, for their own political gain. So hun dekhde han ke koi bhi irritant address kita janda hai ke nahi kita janda hai, only time will tell. Radio program Desh Pradesh naal tusi jude hoye ho.

ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਨਾਲ ਜੁੜੇ ਹਾਂ ਦੋਸਤੋ, ਜਾਂਦੇ ਜਾਂਦੇ ਤੁਹਾਨੂੰ ਦੱਸ ਦੇਵਾਂ ਕਿ ਜੇਕਰ ਤੁਸੀਂ ਇੱਕ ਪ੍ਰੋਫੈਸ਼ਨਲ ਲੋਨ ਕੇਅਰ ਲੈਂਡਸਕੇਪਿੰਗ ਕੰਪਨੀ ਦੇ ਭਾਲ ਦੇ ਵਿੱਚੋਂ SS ਲੋਨ ਕੇਅਰ ਐਂਡ ਲੈਂਡਸਕੇਪਿੰਗ ਨਾਲ ਅੱਜ ਹੀ ਸੰਪਰਕ ਕਰੋ। ਗੁਰਪ੍ਰੀਤ ਦਾ ਨੰਬਰ ਹੈ 4376551984 4376551984। ਨਵਾਂ ਘਾਹ ਲਵਾਉਣਾ, ਤੁਹਾਨੂੰ ਗਾਰਡਨਿੰਗ ਲਈ ਟਾਪ ਕੁਆਲਿਟੀ ਸੋਇਲ ਚਾਹੀਦੀ ਹੈ, ਤੁਸੀਂ ਕੋਈ ਵੀ ਦਰਖਤ ਲਵਾਉਣੇ ਆ, ਬੂਟੇ ਫੁੱਲ ਵਗੈਰਾ ਲਵਾਉਣੇ ਆ, ਜਾਂ ਫਿਰ ਤੁਸੀਂ ਚਾਹੁੰਦੇ ਹੋ ਕਿ ਹਰੇਕ ਹਫ਼ਤਾ ਹੀ ਤੁਹਾਡੀ ਪ੍ਰੋਫੈਸ਼ਨਲ ਲੈਂਡਸਕੇਪਿੰਗ ਲੋਨ ਮੇਨਟੇਨੈਂਸ ਐਕਸੈਟਰਾ ਕੀਤੀ ਜਾਵੇ। ਗਿਵ ਦਮ ਅ ਕਾਲ 4376551984 4376551984। ਮੱਲੀ ਟੈਂਟ ਸਰਵਿਸ ਨੂੰ ਨੰਬਰ ਘੁਮਾਓ ਜੇਕਰ ਤੁਸੀਂ ਆਪਦੇ ਬੈਕਯਾਰਡ ਨੂੰ ਬੈਂਕ ਹਾਲ ਵਾਂਗੂ ਬਣਾਉਣਾ ਚਾਹੁੰਦੇ ਹੋ। ਟੈਂਟ ਟੇਬਲ ਕੁਰਸੀਆਂ ਪੂਰਾ ਪ੍ਰਬੰਧ ਕਰਦੇ ਨੇ ਤੁਹਾਨੂੰ, ਚਾਹੇ ਇੱਕ ਦਿਨ ਦੇ ਲਈ ਚਾਹੇ ਪੂਰਾ ਹਫ਼ਤਾ ਵਿਆਹ ਸ਼ਾਦੀ ਲਈ। ਤੁਹਾਨੂੰ ਵਾਟਰਪਰੂਫ ਕਲੀਅਰ ਟੈਂਟ, ਸੀ ਥਰੂ ਟੈਂਟ ਜਿਹੜਾ ਨਵਾਂ ਟਰੈਂਡ ਆ, ਜਾਂ ਫਿਰ ਟ੍ਰੈਡੀਸ਼ਨਲ ਵਾਈਟ ਟੈਂਟ ਚਾਹੀਦੇ ਨੇ। ਇਹ 50x160 ਫੁੱਟ ਤੱਕ ਦੇ ਟੈਂਟ ਸੈਟਅਪ ਕਰਦੇ ਨੇ, ਪਰ ਤੁਹਾਨੂੰ ਕੋਈ ਐਂਚੀ ਟੇਪ ਕੱਢਣ ਦੀ ਕੋਈ ਲੋੜ ਨਹੀਂ, ਮੈਜ਼ਰਮੈਂਟ ਕਰਨ ਦੀ ਕੋਈ ਲੋੜ ਨਹੀਂ। ਸੱਦੋ, ਫਰੀ ਐਸਟੀਮੇਟ ਲਈ, ਆਪ ਹੀ ਤੁਹਾਨੂੰ ਦੱਸਣਗੇ ਐਗਜੈਕਟਲੀ ਕਿੱਥੇ ਕਿਹੜਾ ਸਾਈਜ਼ ਦਾ ਟੈਂਟ ਲੱਗੂਗਾ। ਜਿੰਨੇ ਮਹਿਮਾਨ ਹਨ ਉਹਨਾਂ ਲਈ ਤੁਹਾਨੂੰ ਟੇਬਲਸ, ਬਫੇ ਟੇਬਲਸ, ਡੀਜੇ ਟੇਬਲਸ, ਬਾਰ ਵੀ, ਲਾਈਟਾਂ ਨਾਲ ਲਿਸ਼ਕਦੀ ਬਾਰ ਵੀ, ਡਾਂਸ ਫਲੋਰ ਵੀ ਇਨ ਯੋਰ ਬੈਕਯਾਰਡ, ਟੈਂਟ ਫਲੋਰ, ਟੈਂਟ ਕਾਰਪੇਟ, ਸਟੈਂਡਿੰਗ ਟੇਬਲਸ, ਲਾਈਨਰ, ਡਰੇਪਿੰਗ, ਡੈਕੋਰੇਸ਼ਨ ਸਾਰਾ ਪ੍ਰਬੰਧ ਕਰਦੇ ਆ। ਗਰਮੀ ਬਥੇਰੀ ਆ, ਵੱਡੇ ਪੱਖੇ ਲਾਉਣਗੇ, ਠੰਡ ਵੀ ਹੋ ਜਾਂਦੀ ਆ, ਵੱਡੇ ਪ੍ਰੋਪੇਨ ਦੇ ਹੀਟਰ ਵੀ ਲਾਉਣਗੇ, ਅਤੇ ਨਾਲ ਦੀ ਨਾਲ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮ, ਇਹ ਜ਼ਰੂਰੀ ਚੀਜ਼ ਆ। ਇੱਕ ਵਾਸ਼ਰੂਮ ਮੇਨ ਫਲੋਰ 'ਤੇ ਘਰ ਦੇ ਵਿੱਚ ਸਾਰਨਾ ਨਹੀਂ, ਉਹਨੂੰ ਬੇਸ਼ੱਕ ਬੰਦ ਹੀ ਰੱਖੋ, ਬਾਹਰ ਪਾਰਕ ਕਰਵਾ ਲਓ। ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ, ਕਾਲ ਮੱਲੀ ਟੈਂਟ ਸਰਵਿਸਿਸ 647-999-2569 ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਜੇ ਤੁਸੀਂ ਆਪਦਾ ਕਿਚਨ ਰੈਨੋਵੇਟ ਕਰਵਾਉਣਾ, ਨਵੀਂ ਐਨ ਸੋਹਣੀ ਕਿਚਨ ਤਿਆਰ ਕਰਵਾਉਣੀ ਆ, ਜੇ ਨਵੀਆਂ ਤੁਸੀਂ ਕਿਚਨ ਕੈਬਨਿਟਸ, ਆਈਲੈਂਡ, ਓਪਨ ਕਾਨਸੈਪਟ, ਐਲ ਸ਼ੇਪ, ਕੁਆਰਟਸ ਦੇ ਕਾਊਂਟਰ ਟਾਪਸ ਲਵਾਉਣੇ ਹੋਣ, ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨ ਵਾਲੇ ਆਹੀ ਕੰਮ ਹੁਣ ਕੋਈ 20-25 ਸਾਲ ਤੋਂ ਕਰਦੇ ਆ ਰਹੇ ਨੇ। ਬਰੈਂਪਟਨ ਦੇ ਵਿੱਚ ਇਹਦੀ ਆਪਦੀ ਫੈਕਟਰੀ ਆ, ਸਾਰੇ ਇਹ ਆਪਦੀਆਂ ਮਸ਼ੀਨਾਂ ਦੇ ਨਾਲ ਕਸਟਮ ਕਿਚਨ ਕੈਬਨਿਟਸ, ਕਲੋਜ਼ਿਟਸ, ਬਾਰਸ, ਟੀ ਵੀ, ਐਂਟਰਟੇਨਮੈਂਟ ਯੂਨਿਟ ਸਿਸਟਮ ਆਪ ਬਣਾਉਂਦੇ ਆ, ਨਾਲੇ ਆਪ ਹੀ ਖੁਦ ਆਪ ਕੁਆਰਟਸ ਦੇ ਕਾਊਂਟਰ ਟਾਪਸ ਫੈਬਰੀਕੇਟ ਕਰਦੇ ਬਣਾਉਂਦੇ ਆ। ਮਤਲਬ ਨੋ ਮਿਡਲ ਮੈਨ, ਮਤਲਬ ਮੈਸਿਵ ਸੇਵਿੰਗ, ਆਪ ਬਣਾ ਕੇ ਆਪ ਹੀ ਲਾ ਕੇ ਤੁਹਾਨੂੰ ਹਜ਼ਾਰਾਂ ਡਾਲਰ ਸੇਵ ਕਰਵਾਉਣਗੇ। ਨੰਬਰ ਕਮਾਓ ਪੀਅਰਸਨ ਕਿਚਨ ਕੈਬਨਿਟ, ਨਾਲੇ ਪਲੱਸ ਜੇ ਤੁਸੀਂ ਫਰੰਟ ਡੋਰ ਚੇਂਜ ਕਰਵਾਉਣਾ, ਜੇ ਤੁਸੀਂ ਸਾਲਿਡ ਵੁੱਡ ਦਾ ਬਹੁਤ ਹੀ ਸ਼ਾਨਦਾਰ ਟੋਰੀ, ਬਹੁਤ ਹੀ ਵੱਡਾ ਤਕੜਾ ਮਜ਼ਬੂਤ ਫਰੰਟ ਡੋਰ ਕਸਟਮ ਤਿਆਰ ਕਰਵਾਉਣਾ ਹੋਵੇ ਲੱਕੜ ਦਾ, ਉਹ ਵੀ ਬਣਾ ਦੇਣਗੇ। ਨੰਬਰ ਹੈ 647-445-50 ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨ 647-400-4550 ਸੋ ਆਹ ਸੀ ਸਾਡਾ ਅੱਜ ਦਾ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ। ਪ੍ਰੋਗਰਾਮ ਤੋਂ ਬਾਅਦ ਕਿਸੇ ਵੀ ਸਾਡੇ ਐਡਵਰਟਾਈਜ਼ਰ ਦਾ ਫੋਨ ਨੰਬਰ ਚਾਹੀਦਾ ਹੋਵੇ, ਤੁਸੀਂ ਇੰਟਰਸਟ ਨੂੰ ਆਪਦੇ ਬਿਜ਼ਨਸ ਨੂੰ ਸਾਡੇ ਨਾਲ ਪ੍ਰਮੋਟ ਕਰਨ ਦੇ ਲਈ, ਗਿਵ ਅਸ ਅ ਕਾਲ 416-457-3381 416-457-3381। ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ, ਸਮਰਾਜ ਸਿੱਧੂ ਨਾਲ ਕੋਈ ਵੀ ਲਾਈਫ ਇੰਸ਼ੋਰੈਂਸ ਆਪਦੇ ਪਰਿਵਾਰ ਦੇ ਬਾਰੇ, ਪਲੈਨਿੰਗ ਕਰਵਾਉਣ ਦੇ ਬਾਰੇ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਗਿਵ ਮੀ ਅ ਕਾਲ 416-457-3381 416-457-3381। ਇੱਥੇ ਤੋਂ ਆ ਗਿਆ ਜੀ, ਸਤਿ ਸ਼੍ਰੀ ਅਕਾਲ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।

0: normally good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984।

0: ਨੂੰ ਕਾਲ ਕਰੋ 6475041557।
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
2: S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057878

ਨਾਮਿਕ ਹੈ ਉਹ ਹੈ ਏਰਨ ਮਿਲਸ ਐਕੂਰਾ। ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸਯੂਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕੂਰਾ 905-828-5800 905-828-5800 ਤੇ ਕਾਲ ਕਰੋ।

ਪ੍ਰੋਗਰਾਮ ਪੰਜਾਬੀ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ ਐਂਡ ਗੁੱਡ ਈਵਨਿੰਗ।

ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾ ਲੈ ਕੇ ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਵੇਗਾ। ਵੀ ਕਿਵੇਂ ਹੋ, ਕੀ ਹਾਲ ਚਾਲ ਨੇ, ਬੱਲੇ ਬੱਲੇ ਠੀਕ ਠਾਕ ਹੋ, ਚੜ੍ਹਦੀ ਕਲਾ ਇੰਜੋਏ ਕਰ ਰਹੇ ਹੋ। ਹੈਪੀ ਹੈਪੀ ਹੈਪੀ ਫਰਾਈਡੇ ਜੂਨੀਅਰ।

ਕਿਆ ਬਾਤ ਹੈ ਫਰਾਈਡੇ ਜੂਨੀਅਰ ਦੀ ਸ਼ਾਮ ਹਲਕੀ ਫੁਲਕੀ ਕਿਣਮਿਣ ਕਿਣਮਿਣ ਹੋ ਰਹੀ ਹੈ ਕਣੀਆਂ ਯਾਰ ਵਧੀਆ ਦੁਪਹਿਰ ਤੋਂ ਪੈ ਰਹੀਆਂ ਨੇ ਬਟ ਚੰਗੀ ਗੱਲ ਇਹ ਹੈ ਹੁਣ ਕਹਿੰਦੇ ਆ ਕਿ ਹੁਣ ਬੱਦਲਵਾਈ ਜੀ ਰਹੇਗੀ ਅਤੇ ਕਣੀਆਂ ਤੋਂ ਬਚ ਕੇ ਚਲੋ ਠੀਕ ਹੈ ਦਿਨੇ ਦਿਨੇ ਪੈ ਜਾਣ ਸ਼ਾਮ ਨੂੰ ਲੋਕਾਂ ਨੇ ਕੰਮਾਂ ਕਾਰਾਂ ਤੋਂ ਘਰੇ ਆਉਣਾ ਹੁੰਦਾ ਥੋੜ੍ਹਾ ਜਿਹਾ ਮੌਸਮ ਕਲੀਅਰ ਹੋ ਜਾਵੇ ਕੱਲ੍ਹ ਨੂੰ ਫਿਰ ਕਹਿੰਦੇ ਆ ਕਿ ਹਲਕੀਆਂ ਫੁਲਕੀਆਂ ਕਣੀਆਂ ਪੈਣਗੀਆਂ ਦਿਨੇ ਦਿਨੇ ਸੋ ਚਲੋ ਇਟਸ ਅ ਗੁੱਡ ਡੇ ਅਤੇ ਗ੍ਰੇਟ ਵੀਕਐਂਡ ਐਟਲੀਸਟ ਵੀਕਐਂਡ 'ਤੇ ਬੜੀ ਜ਼ਿਆਦਾ ਹੀਟ ਨਹੀਂ ਫੇਸ ਕਰਨ ਨੂੰ ਪਵੇਗੀ ਕਿਉਂਕਿ ਅੱਜ ਪੈ ਗਈਆਂ ਕਣੀਆਂ ਅਤੇ ਕੱਲ੍ਹ ਪਰਸੋਂ ਫਿਰ ਸੰਡੇ ਨਹੀਂ ਕੱਲ੍ਹ ਯਸ ਸੰਡੇ ਅਤੇ ਵੀਕਐਂਡ ਨੂੰ ਖੂਬ ਇੰਜੋਏ ਕਰੋਗੇ ਕੀ ਪਲੈਨ ਹੈ ਫਿਰ ਕਿੱਧਰ ਜਾ ਰਹੇ ਹੋ ਕੀ ਕਰ ਰਹੇ ਹੋ ਤੁਸੀਂ ਕਹਿੰਦੇ ਹੋਗੇ ਨਵੀਂ ਯਾਰ ਪਲੈਨ ਹੀ ਪਲੈਨ ਨੇ ਅੱਜ ਕੱਲ੍ਹ ਤਾਂ ਸਮਰ ਦੇ ਮੌਸਮ ਦੇ ਵਿੱਚ ਤਾਂ ਬੰਦੇ ਨੂੰ ਵਿਹਲ ਹੀ ਨਹੀਂ ਕਦੇ ਇਹਨੇ ਸੱਦ ਲਿਆ ਕਦੇ ਉਹਨੇ ਸੱਦ ਲਿਆ ਕਦੇ ਆਹ ਕਰ ਲਿਆ ਕਦੇ ਉਹ ਕਰ ਲਿਆ ਸੋ ਹੈਵ ਫਨ ਇੰਜੋਏ ਕਰੋ ਅਤੇ ਇਹ ਪ੍ਰੋਗਰਾਮ ਹੈ ਪੰਜਾਬੀ ਨਾਲ ਤੁਹਾਡੇ ਨਾਲ ਜੁੜ ਚੁੱਕੇ ਹਾਂ ਸਟੂਡੀਓ ਦਾ ਨੰਬਰ ਹੈ 905

0: ਸਹੀ ਨਹੀਂ ਮੈਨੂੰ ਲੱਗਦਾ ਬਣਿਆ ਹੋਇਆ, ਉਹ ਤਾਂ ਬਣਿਆ ਵੀ ਸਮੂਥਲੀ ਤੁਹਾਡੀ ਗੱਡੀ ਜਿਹੜੀ ਆ ਉਹ ਡਰਾਈਵੇ ਤੱਕ ਆ ਜਾਵੇ, ਅਤੇ ਵਾਟਰ ਡਰੇਨੇਜ ਲਈ ਵੀ ਥੋੜ੍ਹਾ ਜਿਹਾ ਉੱਥੇ ਥਾਂ ਹੋਵੇ, ਡਾਊਨਵਰਡ ਦਾ ਸਲੋਪ ਹੋਵੇ, ਤਾਂ ਉਹ ਬਣੀ ਹੈ।
1: ਡਿਟੈਚ ਘਰ ਹੈ ਜਿਵੇਂ ਨਾ, ਜਿਵੇਂ ਦੋ ਦੋ ਗਰਾਜ ਹੁੰਦੇ ਆ ਆਪਣੇ, ਉਹਦੇ ਪਿੱਛੇ ਆਪਾਂ ਚਾਰ ਪਾਰਕਿੰਗ ਮਿਲਦੀ ਹੈ ਨਾ ਆਪਾਂ ਨੂੰ, ਤੁਸੀਂ ਧਿਆਨ ਹੋਊਗਾ
0: ਨਹੀਂ, ਪਰ ਚਾਰ ਪਾਰਕਿੰਗ ਤਾਂ ਜਿਹੜੀ ਸਾਈਡ ਵਾਕ ਦੇ ਅੱਗੇ ਜਗ੍ਹਾ ਹੈਗੀ ਆ ਉਹਦੀ ਚਾਰ ਪਾਰਕਿੰਗ ਹੈ।
1: ਹਾਂਜੀ, ਉੱਥੇ ਮਿਲਦੀ ਨੀ ਸਰ ਉਹ ਚਾਰ ਪਾਰਕਿੰਗ, ਉਹ ਦੋ ਹੀ ਗੱਡੀਆਂ ਖੜੀ ਹੁੰਦੀਆਂ, ਉਸ ਤੋਂ ਬਾਅਦ ਤੁਹਾਡੀ ਸਾਈਡ ਵਾਕ ਆ ਜਾਂਦੀ ਹੈ, ਫਿਰ ਦੋ ਗੱਡੀਆਂ ਦੀ ਜਗ੍ਹਾ ਪਿੱਛੇ ਬਣਾਈ।
0: ਨਹੀਂ ਪਰ ਉਹ ਜਿਹੜੀ ਪਿੱਛੇ ਬਣਾਈ ਆ ਉਹ ਪਾਰਕਿੰਗ ਲਈ ਨੀ ਬਣੀ ਹੋਈ।
1: ਹਾਂਜੀ, ਅੱਛਾ, ਇਹਦਾ ਮਤਲਬ ਉਸ ਘਰ ਦੇ ਵਿੱਚ ਸਿਰਫ ਦੋ ਹੀ ਗੱਡੀਆਂ ਬਾਹਰ ਪਾਰਕ ਹੋ ਸਕਦੀਆਂ, ਦੋ ਨਹੀਂ ਪਾਰਕ।
0: ਡਿਪੈਂਡਸ, ਜਿਹੜੀ ਵੀ ਹੁਣ ਹਰੇਕ ਘਰ ਦੀ ਡਿਫਰੈਂਟ ਡਿਫਰੈਂਟ ਏਰੀਆ ਕੁਝ ਹੈਗੇ ਆ, ਇੱਕ ਡਰਾਈਵੇ ਜਿਨ੍ਹਾਂ ਤੇ ਚਾਰ ਵੀ ਲੱਗ ਜਾਂਦੀ ਹੈ, ਕਈਆਂ ਤੇ ਨਹੀਂ ਲੱਗਦੀ।
1: ਮਤਲਬ ਉਹ ਸਾਈਡ ਵਾਕ ਹੈ ਜਿਹੜੀ, ਉਸ ਤੋਂ ਬਾਅਦ ਜਿਵੇਂ ਉਹ ਬਾਇਲਾ ਸਿਟੀ ਨੇ ਜੋ ਵੀ ਪਾਸ ਕੀਤਾ ਹੋਇਆ, ਜੇ ਉਹ ਕਿਤੇ ਉਹਦੇ ਤੇ ਲਿਖਤੀ ਚ ਹੈ ਵੀ ਇਹਨੂੰ ਚਾਰ ਗੱਡੀਆਂ ਦੀ ਪਾਰਕਿੰਗ ਡਰਾਈਵੇ ਤੇ ਹੈ, ਵਿਚ ਮੀਨਸ ਉਹ ਸਿਟੀ ਨੇ ਰੋਂਗ ਪਾਰਕ ਕੀਤੀ, ਰੋਂਗ ਪਾਸ ਕੀਤੀ ਹੋਈ ਹੈ।
0: I guess depend karda brother again size of driveway ki hai,
1: main samajh gaya thode gal, samajh gaya main thode gal,
0: theek hai thank you brother। Baki je main kithe galat ta mainu tu koi correct vi kar sakda, onu jittak mainu pata hai ki driveway apron kehnde aa, oh ek primarily parking layi nahi use kita janda, oh again jo main do char cheezan dassiyan ode layi hai, ਬਟ ਜੇ ਤੁਸੀਂ ਉੱਥੇ ਪਾਰਕ ਕਰ ਰਹੇ ਹੋ ਤੇ ਤੁਹਾਡੀ ਗੱਡੀ ਮਾੜੀ ਮੋਟੀ ਵੀ ਹੈਂਗ ਕਰ ਰਹੀ ਹੈ ਸਾਈਡ ਵਾਕ ਵੱਲ ਨੂੰ ਜਾਂ ਰੋਡ ਦੇ ਉੱਤੇ, ਤਾਂ ਤੁਹਾਨੂੰ ਟਿਕਟ ਉੱਥੇ ਮਿਲੇਗੀ ਜਿੱਦ ਤੱਕ ਮੇਰੀ ਜਾਣਕਾਰੀ ਜਾਂਦੀ ਆ। ਗੱਡੀਆਂ ਦੀ ਜਿਹੜੀ ਪਾਰਕਿੰਗ ਹੈ, ਚਾਰ ਗੱਡੀਆਂ ਦੀ ਪਾਰਕਿੰਗ ਉਹਨਾਂ ਡਰਾਈਵਰਸ ਦੇ ਉੱਤੇ ਹੈ ਜਿਹੜੇ ਆਈ ਗੈਸ ਸਾਈਡ ਵਾਕ ਤੋਂ ਅੱਗੇ ਆ, ਜਾਂ ਜੇ ਪਿੱਛੇ ਵੀ ਹੈਗੀ ਹੈ ਜਗ੍ਹਾ, ਅਗੈਨ ਤੁਹਾਡੀ ਪੂਰੀ ਗੱਡੀ ਉੱਥੇ ਫਿੱਟ ਹੋਣੀ ਚਾਹੀਦੀ ਹੈ, ਬਿਲਕੁਲ ਹੈਂਗ ਨਾ ਕਰਦੀ ਹੋਵੇ। ਇੱਕ ਨਾਲ ਦੀ ਨਾਲ ਤੁਹਾਨੂੰ ਇਨਫੋਰਮੇਸ਼ਨ ਦੇ ਦਈਏ ਬਈ, ਰਾਜਵੰਤ ਕੌਰ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਆ, ਰਾਜਵੰਤ ਕੌਰ ਇਹ 30% ਤੱਕ ਦਾ 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ, 25 ਤੋਂ ਵੱਧ ਕੰਪਨੀਜ਼ ਦੇ ਨਾਲ ਡੀਲ ਕਰਦੇ ਆ। ਰਾਜਵੰਤ ਕੌਰ 6474437356476744735, ਰਾਜਵੰਤ ਕੌਰ, ਰਾਜਵੰਤ ਕੌਰ, ਕਾਰ ਵੈਨ ਟਰੱਕ ਦੀ ਇੰਸ਼ੋਰੈਂਸ, ਰਾਜਵੰਤ ਕੌਰ। ਲਵਾਨਾ ਵੈਲਨੈਸ ਸਪਾ, ਏਅਰਪੋਰਟ ਰੋਡ ਅਤੇ ਸਟੀਲਸ ਦੇ ਬਿਲਕੁਲ ਕੋਰਨਰ ਤੇ ਤੁਹਾਡੇ ਲਈ ਲਵਾਨਾ ਵੈਲਨੈਸ ਸਪਾ ਵਾਲੇ ਹਾਜ਼ਰ ਨੇ। ਲਵਾਨਾ ਤੇ ਤੁਸੀਂ ਇੱਕ ਵਾਰ ਗੇੜਾ ਮਾਰੋ, ਇੱਥੇ $80 ਵਾਲਾ ਇੱਕ ਘੰਟੇ ਦਾ ਮਸਾਜ 75 ਚ ਮਿਲ ਰਿਹਾ, ਹਾਈਡਰਾ ਫੇਸ਼ਲ 150 ਦੀ ਥਾਂ ਤੇ 130 ਚ ਹੋ ਰਿਹਾ, ਲੇਜ਼ਰ ਹੇਅਰ ਰਿਮੂਵਲ 250 ਦੀ ਥਾਂ ਤੇ ਮੇਰਾ ਨਾਮ ਲੈ ਦਿਓ 200 ਚ, ਵੈਕਸਿੰਗ $120 ਫੁੱਲ ਬਾਡੀ ਸਾਡੇ ਨਾਮ ਦੇ ਨਾਲ $100 ਚ, ਕਿਆ ਬਾਤ ਹੈ। ਸੋ ਡਾਇਰੈਕਟ ਬਿਲਿੰਗ ਵੀ ਕਰਦੇ ਆ ਇੰਸ਼ੋਰੈਂਸ ਕੰਪਨੀਜ਼ ਨੂੰ, ਐਂਡ ਨਾਲ ਦੀ ਨਾਲ ਕਿਸੇ ਨੂੰ ਸਾਇਆਟਿਕਾ ਬੈਕ ਪੇਨ ਹੈ, ਤੁਹਾਡਾ ਕੋਈ ਬੈਕ ਪੇਨ ਟਰੈਕਿੰਗ ਦੇ ਵਿੱਚ ਉਹ ਤਾਂ ਕਰ ਰਹੀ ਹੈ, ਤਾਂ ਲਵਾਨਾ ਵੈਲਨੈਸ ਸਪਾ 341 ਪਾਰਕਹਰਸਟ ਸਕੁਏਅਰ, ਏਅਰਪੋਰਟ ਰੋਡ ਐਂਡ ਸਟੀਲਸ, ਲਵਾਨਾ ਵੈਲਨੈਸ ਸਪਾ 416881538 ਤੇ ਕਾਲ ਕਰ ਸਕਦੇ ਹੋ 7220। ਹੈਲੋ,
2: ਹਾਂਜੀ ਭਾਈ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ।
2: ਜਿਹੜੀ ਆ ਪ੍ਰੋਪਰਟੀ ਲਾਈਨ ਦੀ ਪਾਰਕਿੰਗ ਦੀ ਗੱਲ ਕਰ ਰਹੇ ਨਾ ਆਪਾਂ, ਉਹਦੇ ਸਾਈਡ ਵਾਕ ਤੋਂ ਉੱਪਰ ਜਾ ਕੇ ਕਰ ਰਹੇ ਨਾ ਤੁਸੀਂ ਆਪਣੇ ਘਰ ਦੇ ਵਿੱਚ ਵੇਖੋ, ਜਾਂ ਤੁਹਾਡੇ ਫਰੰਟ ਲਾਨ ਦੇ ਉੱਤੇ ਹੁੰਦਾ, ਜਾਂ ਜਿਹੜਾ ਆਪਣਾ ਪਾਰਕਿੰਗ ਜਿਹਨੂੰ ਆਪਾਂ ਕਹਿੰਦੇ ਹਾਂ ਉਹਦੇ ਵਿੱਚ ਹੁੰਦਾ, ਇੱਕ ਵਾਟਰ ਮੀਟਰ ਦਾ ਇੱਕ ਲੱਗੀ ਹੁੰਦੀ ਡੱਬੀ ਜੀ ਲੋਹੇ ਦੀ, ਆਪਣੀ ਪ੍ਰੋਪਰਟੀ ਲਾਈਨ ਉੱਥੋਂ ਸ਼ੁਰੂ ਹੁੰਦੀ ਆ, ਉੱਤੋਂ ਪਿੱਛੇ ਜਿਹੜੀ ਆ ਉਹ ਸਿਟੀ ਦੀ ਆ, ਈਵਨ ਕਿ ਉਹ ਤੁਹਾਡੇ ਆਪਣੇ ਕਈ ਵਾਰੀ ਤੇ ਬਹੁਤ ਕਲੋਜ਼ ਕਰਕੇ 2 ਫੁੱਟ ਤੇ ਦੂਰ ਹੁੰਦੀ ਆ ਆਪਣੇ ਘਰ ਦੀ ਪ੍ਰੋਪਰਟੀ ਲਾਈਨ ਤੋਂ, ਜਿਹੜੀ ਉੱਥੋਂ ਈਵਨ ਕਿ ਆਪਣੀ ਉਹ ਪਾਰਕਿੰਗ ਵੀ ਆ ਜਿੱਥੇ ਆਪਾਂ ਕਰਦੇ ਹਾਂ, ਹਾਂਜੀ, ਪਰ ਉਹ ਸਿਟੀ ਦੀ ਆ ਆਪਣੀ ਪ੍ਰੋਪਰਟੀ ਲਾਈਨ, ਜਿਹੜਾ ਆਪਣਾ ਕਹੇ ਜਾਂਦੇ ਨਾ ਕਿ ਤੁਹਾਡਾ ਜੀ ਇੰਨਾ ਲਾਟ ਆ ਜਿੱਥੇ ਉਹ ਵਾਟਰ ਮੀਟਰ ਲੱਗਾ ਹੁੰਦਾ ਨਾ ਜੀ, ਉਹਦੇ ਤੋਂ ਆਪਣੀ ਪ੍ਰੋਪਰਟੀ ਲਾਈਨ ਸ਼ੁਰੂ ਹੁੰਦੀ ਹੈ।
0: ਸੋ ਸਾਈਡ ਵਾਕ ਦੇ ਪਿੱਛੇ ਦੀ ਜਿਹੜੀ ਜਗ੍ਹਾ ਹੈਗੀ ਆ ਉਹ ਸਿਟੀ ਓਨ ਕਰਦੀ ਆ,
2: ਉਹ ਸਿਟੀ ਉਹਦੇ ਸਿਟੀ ਓਨ ਕਰਦੀ ਕਰਦੀ ਆ।
0: ਹਾਂਜੀ,
2: ਪਰ ਹਰ ਇੱਕ ਘਰ ਦੇ ਵਿੱਚ ਜੇ ਤੁਸੀਂ ਆਪਣੇ ਜਿੱਥੇ ਘਾਹ ਲੱਗਾ ਹੁੰਦਾ ਨਾ ਜੀ ਉੱਥੇ ਵੇਖੋ, ਜਾਂ ਆਪਣੇ ਜਿਹੜੀ ਜਿੱਥੇ ਆਪਾਂ ਪਾਰਕ ਕਰਦੇ ਆ ਉੱਥੇ ਵੇਖੋ, ਉੱਥੇ ਨਾ ਇੱਕ ਟਿੱਕੀ ਜੀ ਲੱਗੀ ਹੁੰਦੀ ਆ ਜਿੱਥੋਂ ਆਪਾਂ ਉਹ ਸਿਟੀ ਵਾਲੇ ਆਣ ਕੇ ਜੇ ਅੰਦਰ ਕੋਈ ਆਪਣੇ ਪ੍ਰੋਬਲਮ ਇਹਨਾਂ ਨੂੰ ਪਾਣੀ ਬੰਦ ਕਰਦੇ ਆਪਾਂ
0: ਜੀ,
2: ਉਹਦੇ ਤੋਂ ਆਪਣਾ ਆਪਣੀ ਜਗ੍ਹਾ ਉੱਥੋਂ ਅੰਦਰ ਸ਼ੁਰੂ ਹੁੰਦੀ ਆ। ਈਵਨ ਕਿ ਆਪਾਂ ਆਪਣਾ ਡਰਾਈਵ ਆਪਾਂ ਮੇਨਟੇਨ ਕਰਦੇ ਹਾਂ, ਆਪਾਂ ਉੱਥੇ ਜੋ ਵੀ ਕਰਦੇ ਹਾਂ, ਪਰ ਉਹ ਆਪਣੀ ਜਗ੍ਹਾ ਨਹੀਂ ਗੀ ਜੀ, ਜਿੱਥੇ ਵੀ ਵਾਟਰ ਮੀਟਰ ਦੀ ਸ਼ਾਇਦ ਹੁੰਦਾ ਨਾ ਜੀ ਉਹਦੇ ਤੋਂ ਅੰਦਰ ਹੁੰਦੀ ਆ ਜੀ, ਮੈਨੂੰ ਲੱਗਦਾ ਕਿ ਰੀਅਲ ਸਟੇਟ ਵਾਲੇ ਤੋਂ ਜ਼ਿਆਦਾ ਦੱਸ ਸਕਦੇ ਨੇ।
0: ਨਹੀਂ ਉਹੀ ਮੈਂ ਜਿਵੇਂ ਭਾਜੀ ਨੂੰ ਦੱਸ ਕੇ ਹਟਿਆ ਵੀ ਜੇ ਕਿਸੇ ਘਰ ਦੀ 4 ਗੱਡੀਆਂ ਦੀ ਪਾਰਕਿੰਗ ਹੈ ਤਾਂ ਉਹ ਪਾਰਕਿੰਗ ਤੁਹਾਡੇ ਸਿਰਫ ਡਰਾਈਵੇ ਤੇ ਹੈ, ਨਾ ਕਿ ਉਹ ਜਗ੍ਹਾ ਜਿਹੜੀ ਸਾਈਡ ਵਾਕ ਦੇ ਪਿਛਲੀ ਹੈ। ਤੁਹਾਡੀ ਆਵਾਜ਼ ਕੱਟ ਰਹੀ ਹੈ ਸਰ। 5050 ਹੈਲੋ
1: ਹਾਂਜੀ ਭਾਈ ਸਤਿ ਸ਼੍ਰੀ ਅਕਾਲ।
0: ਤੁਸੀਂ ਕਿਵੇਂ
1: ਭਾਈ? ਇੱਕ ਨਾ ਡਿਪੈਂਡ ਕਰਦਾ ਗੱਡੀ ਤੇ ਵੀ, ਹੁਣ ਜਿੱਦਾਂ ਸਾਡੇ ਡਰਾਈਵੇ ਦੇ ਉੱਤੇ ਅਸੀਂ ਲਾਉਂਦੇ ਦੋ ਗੱਡੀਆਂ ਨਾ, ਇੱਕ ਡੋਜ ਲੱਗਦੀ, ਇੱਕ ਮੇਰੇ ਕੋਲ ਟਾਓਸ ਆ ਵੋਕਸਵੈਗਨ ਉਹ ਲੱਗਦੀ ਆ, ਉਹ ਦੋਨੇ ਗੱਡੀਆਂ ਬੜੇ ਆਰਾਮ ਨਾਲ ਲੱਗਦੀਆਂ। ਠੀਕ ਆ, ਪਿੱਛੇ ਜਗ੍ਹਾ ਮਤਲਬ ਉਹ ਸਾਈਡ ਵੋਕ ਦੇ ਉੱਤੇ ਮਾੜੀ ਵੀ ਨੀ ਗੱਡੀ, 2 ਇੰਚ ਵੀ ਨੀ ਆਉਂਦੀ, ਤੇ ਸਾਡੇ ਘਰ ਦੇ ਨਾਲ ਦੇ ਘਰ ਵੀ ਸੇਮ ਡਰਾਈਵੇ ਆ, ਉਹਨਾਂ ਦੇ ਦੋ ਗੱਡੀਆਂ ਲਾਉਂਦੇ, ਉਹਨਾਂ ਦੀ ਗੱਡੀ ਨਾ ਮਤਲਬ 3/4 ਜਿਹੜਾ ਸਾਈਡ ਵੋਕ ਕਵਰ ਕਰ ਦਿੰਦੀ ਦੂਜੀ ਗੱਡੀ, ਕਿਉਂਕਿ ਗੱਡੀਆਂ ਲੰਬੀਆਂ ਆ
0: ਜੀ ਜੀ,
1: ਇਹ ਵੀ ਡਿਪੈਂਡ ਕਰਦਾ।
0: ਪਰ ਉਹੀ ਗੱਲ ਹੈ ਨਾ ਵੀ ਜੇ ਤੁਹਾਡੀ ਗੱਡੀ ਸਾਈਡਵਾਕ ਦੇ ਉੱਤੇ ਓਵਰਹੈਂਗ ਹੋ ਰਹੀ ਹੈ ਜਾਂ ਰੋਡ ਤੇ ਓਵਰਹੈਂਗ ਹੋ ਰਹੀ ਹੈ ਤਾਂ ਬਾਈ ਲਾ ਤੁਹਾਨੂੰ ਟਿਕਟ ਮਿਲੇਗੀ।
1: ਹਾਂਜੀ, 2 ਇੰਚ ਵੀ ਹੋ ਰਹੀ ਨਾ ਹੈਂਗ ਤਾਂ ਵੀ ਤੁਹਾਨੂੰ ਟਿਕਟ ਆ,
0: ਟਿਕਟ ਆ। ਯੈਸ ਹਾਂਜੀ
1: ਹਾਂਜੀ
0: ਬਿਲਕੁਲ। ਚਲੋ ਬੜਿਆਂ ਨੂੰ ਮਿਲ ਰਹੀਆਂ ਨੇ ਟਿਕਟਾਂ, ਬਟ ਕਈਆਂ ਦੀ ਸ਼ਿਕਾਇਤ ਇਹ ਹੈ ਕਿ ਯਾਰ ਟਿਕਟ ਕਿਸੇ ਨੂੰ ਮਿਲ ਜਾਂਦੀ ਹੈ ਕਿਸੇ ਨੂੰ ਨਹੀਂ ਮਿਲਦੀ। ਕਿਸੇ ਦਾ ਓਵਰਹੈਂਗ ਹੋ ਰਿਹਾ ਪਿਛਲੇ ਸਾਲ ਤੋਂ, ਉਹਨੂੰ ਟਿਕਟ ਕਦੇ ਮਿਲੀ ਨਹੀਂ, ਜਿਹਦਾ ਹੁਣੇ ਹੁਣੇ ਗੱਡੀ ਮਾੜੀ ਜਿਹੀ ਵੀ ਓਵਰਹੈਂਗ ਕਰਨ ਲੱਗੀ ਆ ਅਤੇ ਉਹਨੂੰ ਝੱਟ ਮਿੰਟਾਂ ਸਕਿੰਟਾਂ ਦੇ ਵਿੱਚ ਟਿਕਟ ਦਿੱਤੀ ਜਾ ਰਹੀ ਆ। ਸੋ ਬਾਇਲਾ ਵਾਲੇ ਵੀ ਕੰਸਿਸਟੈਂਟ ਥੋੜ੍ਹਾ ਜਿਹਾ ਹੁਣ ਜੇ ਦੇਣੀ ਹੈ ਤਾਂ ਸਾਰਿਆਂ ਨੂੰ ਦਿਓ, ਨਹੀਂ ਦੇਣੀ ਤਾਂ ਕਿਸੇ ਨੂੰ ਵੀ ਨਾ ਦਿਓ। ਇੱਕ ਤੁਸੀਂ ਨਾਲ ਦੀ ਨਾਲ ਯਾਦ ਰੱਖੋ, ਵਨ ਐਂਡ ਓਨਲੀ ਮਾਸਟਰ ਸਲੀਮ, ਮਾਸਟਰ ਸਲੀਮ ਤੁਹਾਡੇ ਸ਼ਹਿਰ ਆ ਗਏ ਨੇ ਅਤੇ ਮਾਸਟਰ ਸਲੀਮ ਰੂਹ ਕਾ ਸਫ਼ਰ ਸ਼ੋਅ ਹੋਣ ਜਾ ਰਿਹਾ ਵੀ 24 ਜੁਲਾਈ। 24 ਜੁਲਾਈ ਲਾਈਵ ਇਨ ਕੌਂਸਰਟ ਮਿਸੀਸਾਗਾ ਕਨਵੈਨਸ਼ਨ ਸੈਂਟਰ। ਉਹ ਇੱਕ ਮਿੰਟ ਨਵੀਂ ਯਾਰ ਗਾਣਾ ਤੁਸੀਂ ਕਿਸੇ ਹੋਰ ਦਾ ਲਾਈ ਜਾਂਦੇ ਹੋ, ਗਲਤ ਗੱਲ ਆ। ਆ ਲਓ ਮਾਸਟਰ ਮਾਸਟਰ ਸਲੀਮ ਆ ਜਾਓ ਜੀ।
3: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਸਿਰਫ ਤੇ ਸਿਰਫ ਮਿਲਣਾ ਇਵੈਂਟਸ ਦੇ ਨਾਲ। ਤਾਂ ਫਿਰ ਦੇਰ ਕਿਸ ਗੱਲ ਦੀ, ਤਾਰੀਖ ਨੋਟ ਕਰ ਲਓ 24 ਜੁਲਾਈ। ਆਪਣੀਆਂ ਟਿਕਟਾਂ ਅੱਜ ਹੀ ਬੁੱਕ ਕਰੋ, ਲੌਗ ਆਨ ਕਰੋ www.milnatickets.com ਤੇ। ਸਪੋਂਸਰਸ਼ਿਪ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਅਤੇ ਪ੍ਰਭ ਸੰਧੂ ਨੂੰ ਕਾਲ ਕਰ ਸਕਦੇ ਹੋ 6477-783-9873 ਜਾਂ 437-870-0001 ਤੇ।
0: ਕਿਆ ਬਾਤ ਹੈ, ਮਾਸਟਰ ਸਲੀਮ ਬੜੀ ਜਲਦ ਤੁਹਾਡੇ ਸ਼ਹਿਰ ਪਹੁੰਚ ਰਹੇ ਨੇ, ਪਹੁੰਚ ਚੁੱਕੇ ਨੇ, ਬਟ ਸ਼ੋਅ ਬੜੀ ਜਲਦ ਹੈ ਜੀ। 2171 ਹੈਲੋ
4: ਭਾਈ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
4: ਕੀ ਹਾਲ ਚਾਲ ਹੈ ਭਾਈ?
0: ਵਧੀਆ ਜੀ, ਕਿਵੇਂ ਹੋ?
4: ਬਸ ਠੀਕ ਹੈ, ਤੁਸੀਂ ਸੁਣਾਓ ਕਿੱਦਾਂ?
0: ਬਹੁਤ ਵਧੀਆ ਵੀਰੇ।
4: ਹਾਂਜੀ, ਸਾਡੇ ਜਿਹੜਾ ਪਾਰਕ ਹੈਗੀ ਸਾਡੇ ਪਿੱਛੇ ਲਾਉਂਦੇ, ਪਰ ਸਾਰਿਆਂ ਦੀ ਨਹੀਂ ਟਿਕਟ ਲਾਉਂਦੇ।
0: ਅੱਛਾ, ਕਿਸੇ ਕਿਸੇ ਦੇ ਲਾ ਦਿੰਦੇ ਟਿਕਟ, ਕਿਸੇ ਦੇ ਨਹੀਂ ਲਾਉਂਦੇ?
4: ਹਾਂਜੀ, ਕਈਆਂ ਦੇ ਲਾਉਂਦੇ ਆ, ਕਈਆਂ ਦੇ ਨਹੀਂ ਲਾਉਂਦੇ।
0: ਟਾਇਰ ਵੀ ਤੇ ਗੱਡੀ ਦੇ ਟਾਇਰ ਤੇ ਨਾਲ ਪੂਰੀ ਗੱਡੀ ਡਰਾਈਵ ਤੇ ਹੋਣੀ ਚਾਹੀਦੀ, ਨਾ ਕਿ ਸਿਰਫ ਟਾਇਰ।
4: ਜਿਹੜਾ ਤੁਹਾਡਾ ਲੋਕਲ ਡਰਾਈਵ ਹੈ ਉਹਦੇ ਗੱਬੇ ਟਾਇਰ ਹੋਣੇ ਚਾਹੀਦੇ
0: ਕਹਿੰਦੇ। ਹੋਰ ਕੀ ਲੱਕੀ ਹੋਈ ਤੁਹਾਨੂੰ ਸਿਟੀ ਵਾਲੇ ਇੰਨਾ ਪਿਆਰ ਕਰਦੇ ਆ?
4: ਪਿਆਰ ਕਰਦੇ ਬੋਲਦੇ ਨੀ, ਇਹ ਤਾਂ ਨਾਂ ਰੱਖਿਆ ਫਲਾਵਰ ਸਿਟੀ।
0: ਹਾਂ,
4: ਇੱਥੇ ਫੁੱਲ ਤੇ ਲੱਗਾ ਤੇ ਕਿਤੇ ਵੀ ਹੈ,
0: ਫੁੱਲ ਤਾਂ ਲੱਗਾ, ਫੁੱਲ ਬਥੇਰੇ ਲੱਗੇ ਹੋਏ ਸੀਗੇ, ਪਤਾ ਨੀ ਹੁਣ ਫੁੱਲ ਕਿੱਥੇ ਗਏ। ਵੀਡ ਦਾ ਵੀ ਕੰਮ ਕਰਦੇ ਆ, ਵੀਡ ਵਾਲੇ ਆ ਤੁਹਾਡੀ ਲੋਨ ਤੇ ਜਾਂ ਨਵਾਂ ਘਾਹ ਲਗਵਾਉਣਾ, ਤੁਸੀਂ ਨੰਬਰ ਨੋਟ ਕਰ ਲਓ 437-655-1984 ਦੇ ਉੱਤੇ ਕਾਲ ਤੁਸੀਂ ਕਰੋ ਰਾਈਟ ਵੇ। ਰੋਇਲ ਪਰਫਿਊਮਸ, ਪਰਫਿਊਮ ਦੇਖੋ ਇਹ ਵੀ ਜ਼ਰੂਰੀ ਹੈ ਯਾਰ, ਕਿਤੇ ਜਾ ਰਹੇ ਹੋ ਵਧੀਆ ਖੁਸ਼ਬੂ ਹੋਣੀ ਚਾਹੀਦੀ ਤੁਹਾਡੇ ਚੋਂ। 1 Regan Road ਦੇ ਉੱਤੇ ਰੋਇਲ ਪਰਫਿਊਮਸ ਵਾਲੇ ਨੇ, ਬਵੇੜ ਅਤੇ ਮੈਕਲੋਗਲਿਨ ਦੇ ਨਜ਼ਦੀਕ, ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ। royalperfumes.co ਗ੍ਰੈਂਡ ਓਪਨਿੰਗ ਹੋ ਚੁੱਕੀ ਹੈ। ਪਰਫਿਊਮ ਸਿਰਫ $50 ਤੋਂ ਯਾਰ, ਵਾਹ। ਤੇ ਦੋ ਪਰਫਿਊਮ ਲਓ ਤੇ ਇੱਕ ਪਰਫਿਊਮ ਬਿਲਕੁਲ ਫ੍ਰੀ ਹੋਵੇਗਾ। ਕਿਆ ਬਾਤ ਹੈ, ਮੇਰਾ ਨਾਂ ਲੈ ਦਿਓ। ਇਹ ਉਹੀ ਓਇਲ ਯੂਜ਼ ਕਰਦੇ ਆ ਪਰਫਿਊਮਸ ਲਈ ਜਿਹੜਾ ਕਿ ਡੀਓਰ ਸ਼ਨੈਲ ਵਰਗੀਆਂ ਕੰਪਨੀਜ਼ ਯੂਜ਼ ਕਰਦੀਆਂ ਨੇ। ਜਿਹੜੇ ਬਾਹਰੋਂ 400-500 ਦੇ ਪਰਫਿਊਮ ਮਿਲਦੇ ਆ, ਇੱਥੋਂ ਮਿਲ ਜਾਣਗੇ ਉਹੀ $50 ਚ, ਸੇਮ ਫ੍ਰੈਗਰੈਂਸ, ਤੇ ਉਨੇ ਹੀ ਚਿਰ ਲਾਸਟ ਕਰਨਗੇ। ਨਾਲ ਤੁਹਾਨੂੰ ਦੁਬਈ ਦੇ ਊਦ ਚਾਹੀਦੇ ਆ ਜਾਂ ਤੁਹਾਨੂੰ ਇਤਰ ਚਾਹੀਦੇ ਨੇ ਤਾਂ $25 ਚ ਉਹ ਮਿਲ ਜਾਣਗੇ। ਤੇ royalperfumes.co 1 Regan Road, ਨੰਬਰ ਹੈ 4373150701, 4373150701, 437-315-0701 ਤੇ ਕਾਲ ਕਰੋ। 8282 ਹੈਲੋ।
5: ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ, ਕਿਵੇਂ?
5: ਅੱਛਾ ਜੀ, ਤੋ ਉਹ ਮੈਂ ਬਤਾ ਰਹਾ ਥਾ ਕਿ ਯੇ ਜੋ ਪਾਰਕਿੰਗ ਹੈ ਨਾ, ਆਪਨੇ ਬਿਲਕੁਲ ਸਹੀ ਕਹਾ ਥਾ ਕਿ ਵੋ ਡਿਪੈਂਡ ਕਰਤਾ ਹੈ ਕਿ ਵੋ ਐਕਚੁਅਲੀ ਪਾਰਕਿੰਗ ਸਿਟੀ ਕੀ ਹੈ। ਲੇਕਿਨ ਕਿਸੀ ਕੋ ਟਿਕਟ ਮਿਲਤੀ ਹੈ, ਕਿਸੀ ਕੋ ਨਹੀਂ ਮਿਲਤੀ, ਠੀਕ ਹੈ ਨਾ। ਅੱਛਾ, ਔਰ ਦੂਸਰੀ ਬਾਤ ਮੈਂ ਯੇ ਕਰਨੀ ਥੀ, ਮੈਨੇ ਸੁਬਹ ਕਾਲ ਕਰਨਾ ਚਾਹੀ ਥੀ ਆਪਕੋ, ਲੇਕਿਨ ਮੇਰਾ ਖਿਆਲ ਹੈ ਕਿ ਟਾਈਮ ਓਵਰ ਹੋ ਗਿਆ ਥਾ। ਵੋ ਇੱਕ ਪੰਜਾਬੀ ਬਹਿਨ ਨੇ ਪੁੱਛਾ ਥਾ ਸਵਾਲ ਹਸਮੇਰ ਕੇ ਬਾਰੇ ਮੇਂ।
0: ਕਿਸਾ, ਅੱਛਾ, ਹਸਬੈਂਡ ਕੇ ਬਾਰੇ ਮੇਂ,
5: ਵੋ ਹਕ ਮਹਿਰ ਕੇ ਬਾਰੇ
0: ਮੈਂ ਪੁੱਛਾ ਥਾ ਕਿ ਲੜਕੀ ਜਬ। ਹਾਂਜੀ ਹਾਂਜੀ ਹਾਂਜੀ, ਹਕ ਮਹਿਰ, ਯੈਸ ਯੈਸ ਯੈਸ ਯੈਸ ਯੈਸ। ਵੋ ਉਹਨਾਂ ਨੇ ਪੁੱਛਾ ਥਾ ਅਗਰ ਕੋਈ ਯੂ ਨੋ ਮੁਸਲਿਮ ਸਾਡੇ ਭੈਣ ਭਰਾ ਸੁਣ ਰਹੇ ਉਹ ਦੱਸ ਦੇਣ ਹੋਰ ਡਿਟੇਲ। ਹਾਂਜੀ ਹਾਂਜੀ
5: ਹਾਂਜੀ ਹਾਂਜੀ ਹਾਂਜੀ, ਮੈਂ ਵੋਹੀ ਬਤਾ ਰਹਾ ਹੂੰ ਮੈਂ।
0: ਹਾਂ,
5: ਤੋ ਜੋ ਹੈ ਉਸਮੇ ਹਕ ਮਹਿਰ ਹੋਤਾ ਲੜਕੀ ਕੇ ਲੀਏ, ਕਿਉਂਕਿ ਮੁਸਲਿਮ ਰਿਲੀਜਨ ਜੋ ਹੈ ਵੋ ਪ੍ਰੋਟੈਕਟ ਕਰਤਾ ਹੈ, ਵੈਸੇ ਤੋ ਆਮ ਲੋਗ ਨਹੀਂ ਜਾਣਤੇ ਇਸਕੋ, ਵੋ ਪ੍ਰੋਟੈਕਟ ਕਰਤਾ ਹੈ ਔਰਤ ਕੋ ਕਿ ਸ਼ਾਦੀ ਕੇ ਬਾਅਦ ਉਸਕੋ ਕੋਈ ਉਸਕੇ ਸਾਥ ਕੋਈ ਗਲਤ ਕਾਮ ਨਹੀਂ ਹੋਣਾ ਚਾਹੀਏ।
0: ਅੱਛਾ,
5: ਠੀਕ ਹੈ, ਉਸਕੋ ਉਸਕਾ ਹਕ ਮਿਲਣਾ ਚਾਹੀਏ। ਲੇਕਿਨ ਹਕ ਮਹਿਰ ਕੇ ਵੀ ਦੋ ਚੁਆਇਸ ਹੋਤੀ ਹੈ, ਵੋ ਲੜਕੀ ਕੀ ਚੁਆਇਸ ਹੈ। ਅਗਰ ਵੋ ਹਕ ਮਹਿਰ ਲੈਣਾ ਚਾਹੇ ਸ਼ਾਦੀ ਕੀ ਰਾਤ ਕੋ, ਇਸਸੇ ਪਹਿਲੇ ਕਿ ਸਮਥਿੰਗ ਹੈਪਨ ਲਾਈਕ ਵੋ ਦੋਨੋ ਰਾਤ ਸਾਥ ਗੁਜ਼ਾਰ ਰਹੇ, ਵੋ ਆਪਣਾ ਹਕ ਪਹਿਲੇ ਮੰਗ ਸਕਤੀ ਹੈ।
0: ਅੱਛਾ,
5: ਮਿਸਾਲ ਕੇ ਤੌਰ ਪਰ ਅਗਰ ਉਸਕੋ $10,000 ਹਕ ਮਹਿਰ ਤੇ ਹੁਆ ਹੈ, ਤੋ ਵੋ ਬਿਫੋਰ ਹੀ ਸ਼ੀ ਡੂ ਐਨੀਥਿੰਗ ਵੋ ਮੰਗ ਸਕਤੀ ਹੈ ਕਿ ਮੁਝੇ $10,000 ਅਪਰੰਟ ਚਾਹੀਏ। ਅਗਰ ਕੋਈ ਪ੍ਰੋਪਰਟੀ ਉਸਨੇ ਆਪਣੇ ਨਾਮ ਪੇ ਲਿਖਵਾਈ ਹੈ, ਤੋ ਵੋ ਅਪਰੰਟ ਮੰਗ ਸਕਤੀ ਹੈ, ਉਸਕੇ ਪਾਸ ਚੁਆਇਸ ਹੈ। ਇੱਕ ਔਰ ਚੁਆਇਸ ਯੇ ਹੈ ਕਿ ਵੋ ਹਸਬੈਂਡ ਕੋ ਯੇ ਕਹਿ ਸਕਤੀ ਹੈ ਕਿ ਭਾਈ ਪ੍ਰੋਪਰਟੀ ਹੈ $10,000 ਯਾ $50,000 ਜੋ ਵੀ ਮੈਨੇ ਡਿਮਾਂਡ ਕੀ ਹੈ, ਵੋ ਤੂੰ ਬਾਅਦ ਮੇਂ ਦੇਗਾ ਮੁਝੇ ਲੇਟਰ ਆਨ।
0: ਚਲੋ ਸਰ, ਬਹੁਤ ਸ਼ੁਕਰੀਆ, ਥੈਂਕ ਯੂ, ਵੈਰੀ ਗੁੱਡ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਨਾਲ ਦੀ ਨਾਲ ਤੁਸੀਂ ਇੱਕ ਮੈਸੇਜ ਜ਼ਰੂਰ ਯਾਦ ਰੱਖਣਾ, ਇੱਕ ਨਾ ਫੀਨਿਕਸ ਮਿਲਵਰਕ ਵਾਲੇ ਨੇ, ਫੀਨਿਕਸ ਮਿਲਵਰਕ ਵਾਲਿਆਂ ਨੂੰ ਇੱਕ ਇੰਪਲੋਈ ਦੀ ਲੋੜ ਹੈ, ਤੁਸੀਂ ਇਹਨਾਂ ਨੂੰ ਕਾਲ ਕਰ ਲਓ। ਐਕਸਪੀਰੀਅੰਸਡ ਕਾਰਪੈਂਟਰ ਦੇ ਕੰਮ ਕਰਨ ਵਾਲੇ ਦੀ ਇੱਕ ਜ਼ਰੂਰਤ ਹੈ। ਜੇ ਕਿਸੇ ਨੂੰ ਵੀ ਕੈਬਨਿਟਰੀ ਦਾ ਕੰਮ ਆਉਂਦਾ, ਕਾਰਪੈਂਟਰੀ ਦਾ ਐਕਸਪੀਰੀਅੰਸ ਹੈ, ਟੇਬਲ ਸੋ ਅਤੇ ਟੂਲਸ ਦਾ ਕੰਮ ਤੁਹਾਨੂੰ ਆਉਂਦਾ ਨਾ, ਬੜੀ ਕਮਾਲ ਦੀ ਕੰਪਨੀ ਹੈ, ਸਟੀਲਸ ਅਤੇ ਟੋਮਕਨ 'ਤੇ ਲੋਕੇਟਡ ਨੇ, ਫੀਨਿਕਸ ਮਿਲਵਰਕ। ਜੈਗ ਭਾਜੀ ਨੂੰ ਫੋਨ ਕਰ ਲਓ 416-822-2239 ਦੇ ਉੱਤੇ ਜੈਗ ਭਾਜੀ ਨੂੰ ਫੋਨ ਕਰੋ 5028 ਹੈਲੋ।
6: ਹਾਂਜੀ ਬਾਈ ਜੀ, ਕੀ ਹਾਲ ਹੈ ਜੀ?
0: ਵਧੀਆ ਜੀ, ਕਿਵੇਂ ਹੋ?
6: ਠੀਕ ਹੈ ਜੀ, ਵਧੀਆ। ਜਿਹੜੀ ਪਾਰਕਿੰਗ ਵਾਲੀ ਗੱਲ ਚੱਲਦੀ ਹੈ, ਮੈਨੂੰ ਵੀ ਤੁਹਾਡੀ ਗੱਲ ਦੀ ਲੱਗੀ ਸੈਂਸ ਬਣਦੀ ਆ ਵੀ ਜੇ ਅੱਗੇ ਜਗ੍ਹਾ ਹੈਗੀ ਆ ਫੇਰ ਤਾਂ ਖੜਾ ਸਕਦੇ ਆ। ਤੇ ਜਿਵੇਂ ਹੁਣ ਸਾਡੀ ਸਟਰੀਟ ਤੇ ਖੜਦੀਆਂ ਜਿਹੜੀਆਂ ਗੱਡੀਆਂ ਵਾਕਵੇ ਤੋਂ ਵੀ ਅੱਗੇ ਖੜਦੀਆਂ ਰੋਡ ਵਾਲੀ ਸਾਈਡ, ਤੇ ਉਹਨਾਂ ਦੇ ਅੱਗੇ ਪਿੱਛੇ 2-2 ਫੁੱਟ ਥਾਂ ਹੁੰਦਾ, 2 ਫੁੱਟ ਥਾਂ ਹੋਰ ਐਕਸਟਰਾ ਵੱਜਦਾ ਗੱਡੀਆਂ ਖੜਾ ਕੇ ਵੀ, ਤੇ ਉਹ ਬਾਈ ਜੀ ਨੂੰ ਮੈਨੂੰ ਲੱਗਦਾ ਭੁਲੇਖਾ ਹੀ ਪੈ ਗਿਆ ਵੀ ਉਹ ਗਰੰਟਡ ਹੀ ਲੈ ਰਹੇ ਆ ਵੀ ਮੈਂ ਪਾਰਕਿੰਗ ਲਾ ਸਕਦਾ ਜੇ ਮੇਰੇ ਬੰਪਰ ਵੀ ਉੱਤੇ ਆਉਂਦਾ, ਕਿਉਂਕਿ ਸਾਡੇ ਕਈ ਸਟਰੀਟਾਂ ਬਾਈ ਇਹੋ ਜਿਹੀਆਂ ਵਾ ਨਾ ਵੀ ਜਿੱਥੇ ਉਹ ਜਿਹੜਾ ਵਾਕਵੇ ਆ ਨਾ ਉਹ ਮਤਲਬ ਵਾਕਵੇ ਤੋਂ ਅੱਗੇ ਜਿਹੜਾ ਥਾਂ ਵਾ ਉਹ 2-2 ਫੁੱਟ ਹੀ ਆ, ਤੇ ਕਈ ਘਰ ਇਹੋ ਜਿਹੇ ਜਿੱਥੇ ਹੈ ਹੀ ਨੀਗਾ ਵਾਕਵੇ ਇੱਥੇ ਬ੍ਰੈਂਪਟਨ
0: ਜੀ,
6: ਇਹ ਸਟਰੀਟ ਤੇ ਡਿਪੈਂਡ ਕਰਦਾ। ਬਹੁਤ ਘਰ ਇਹੋ ਜਿਹੇ ਆ ਜਿਹੜੇ ਵਾਕਵੇ ਤੇ ਜਾ ਕੇ ਖਤਮ ਹੋ ਜਾਂਦੇ ਆ, ਉਹ ਤੋਂ ਅੱਗੇ ਹੈ ਨੀ ਗਾ ਡਰਾਈਵੇ, ਤੇ ਕਈ ਘਰ ਇਹੋ ਜਿਹਾ ਜਿਹਦਾ ਅੱਗੇ ਵਾਲਾ ਡਰਾਈਵੇ 2-3 ਫੁੱਟ ਦਾ ਹੀ ਆ, ਹੁਣ ਆਪਾਂ ਉੱਥੇ ਗੱਡੀ ਲਾ ਕੇ ਤੇ ਧੱਕਾ ਕਰੀ ਜਾਈਏ ਵੀ ਅਸੀਂ ਖੜਾਉਣੀ ਆ,
0: ਮਾੜੀ ਮੋਟੀ ਵੀ ਹੈਂਗ ਕਰ ਰਹੀ ਹੈ ਤਾਂ ਨਹੀਂ ਲਾ ਸਕਦੇ, ਦੈਟਸ ਇਟ, ਸਿੰਪਲ। ਹਾਂਜੀ ਵੀਰੇ, 0075 ਜੀ।
1: ਹਾਂਜੀ ਅੱਛਾ ਉਹ ਗੱਲ ਪਤਾ ਕੀ ਹੈ ਜਿਹੜੀ ਆ ਗੱਲ ਹੁਣ ਬ੍ਰਦਰ ਨੇ ਵੀ ਦੱਸੀ ਨਾ ਉਹ ਮੇਰਾ ਕੁਸ਼ਚਨ ਉਹ ਨਹੀਂ ਹੈ ਉਹ ਮੈਂ ਵੀ ਸਮਝਦਾ ਵੀ ਜਿਹੜੀ 2 ਫੁੱਟ ਹੀ ਬਚਦੀ ਹੈ ਨਾ ਉਹਦੇ ਤੋਂ ਬਾਅਦ ਤੇ ਉਹਦੇ ਤੇ ਆਪਾਂ ਟੇਢੀ ਗੱਡੀ ਖੜੀ ਕਰਦੀ ਹੈ ਤਾਂ ਦੈਟ ਡਜ਼ਨਟ ਮੇਕ ਸੈਂਸ ਉਹ ਦੈਟ ਆਈ ਗੈਟ ਇਟ ਇੱਥੇ ਬਹੁਤ ਸਾਰੀਆਂ ਪ੍ਰੋਪਰਟੀਜ਼ ਐਸੀਆਂ ਹੈ ਬ੍ਰਾਮਟਨ ਦੇ ਵਿੱਚ ਵੀ ਔਰ ਬਾਕੀ ਮਿਊਨਿਸਪੈਲਿਟੀ ਦੇ ਵਿੱਚ ਵੀ ਜਿੱਥੇ ਰਿਟਰਨ ਦੇ ਵਿੱਚ ਇਹ ਪਾਰਕਿੰਗ ਹੈ ਕਿ ਡਰਾਈਵੇ ਤੋਂ ਬਾਅਦ ਤੁਹਾਡੀਆਂ 2 ਪਾਰਕਿੰਗਸ ਹੈ ਬਟ ਪ੍ਰੋਬਲਮ ਉੱਥੇ ਇਹ ਆਉਂਦੀ ਹੈ ਕਿ ਸਿਟੀ ਨੇ ਮਿਨੀਮਮ ਉਹਨੂੰ ਪਾਸ ਕੀਤਾ ਹੋਇਆ ਕਿ ਤੁਹਾਡੇ ਗੱਡੀ ਦੇ 4 ਟਾਇਰ ਉਹਦੇ ਉੱਤੇ ਆਉਂਦੇ ਹੈ ਔਰ ਉਸ ਤੋਂ ਬਾਅਦ ਉਹ ਹੈਂਗ ਕਰਦੀ ਹੈ ਉਹਦੇ ਤੇ ਰਾਈਟ ਹੁਣ ਦੂਸਰੀ ਗੱਲ ਇੱਕ ਹੋਰ ਬ੍ਰਦਰ ਕਹਿ ਕੇ ਗਏ ਨਾ ਵੀ ਕਿਸੇ ਨੂੰ ਟਿਕਟ ਮਿਲਦੀ ਕਿਸੇ ਨੂੰ ਨਹੀਂ ਮਿਲਦੀ ਅੱਜ ਤੱਕ ਕੀ ਹੋ ਰਿਹਾ ਸੀ ਕਿ ਜਿਹੜੇ ਸਿਟੀ ਦੇ ਉਹ ਪੁਲਿਸ ਆਉਂਦੇ ਆ ਚੈੱਕ ਕਰਨ ਉਹ ਕੀ ਕਰਦੇ ਆ ਉਹ ਨਾ ਥੋੜਾ ਜਿਹਾ ਡਾਊਨ ਹੋ ਕੇ ਦੇਖਦੇ ਆ ਕਿ ਤੁਹਾਡੀ ਟਾਇਰ ਸਾਈਡ ਵਾਕ ਨੂੰ ਟੱਚ ਕਰ ਰਹੇ ਆ ਕਿ ਨਹੀਂ ਕਰ ਰਹੇ ਜੇ ਤਾਂ ਉਹ ਟੱਚ ਕਰ ਰਹੇ ਆ ਜਸਟ ਟੱਚ ਵੀ ਕਰ ਰਹੇ ਆ ਤਾਂ ਉਹਨਾਂ ਨੇ ਫੋਟੋ ਕਲਿੱਕ ਕਰਨੀ ਹੈ ਬਿਕੋਜ਼ ਆਈ ਹੈਵ ਸੀਨ ਟੇਕਿੰਗ ਦੈਮ ਉਹਨਾਂ ਨੇ ਫੋਟੋ ਖਿੱਚਣੀ ਹੈ ਔਰ ਤੁਹਾਨੂੰ ਟਿਕਟ ਦੇ ਜਾਣੀ ਹੈ ਇਹ ਹੁਣ ਰੀਸੈਂਟਲੀ ਪਿਛਲੇ 2 ਹਫ਼ਤੇ ਤੋਂ ਇਹ ਹੋਇਆ ਕਿ ਜਿਹਨਾਂ ਦਾ ਹੈਂਗ ਵੀ ਕਰ ਰਿਹਾ ਨਾ ਬੰਪਰ ਉਹਨਾਂ ਨੂੰ ਟਿਕਟਸ ਮਿਲਣੀਆਂ ਸ਼ੁਰੂ ਹੋਈਆਂ ਆਈ ਹੈਵ ਸੀਨ ਫਿਊ ਵੀਡੀਓਜ਼ ਹੁਣ ਇੱਕ ਮੁੱਦਾ ਜਿਹੜਾ ਹੈ ਨਾ ਇਹ ਜੇ ਤਾਂ ਇਹ ਇੱਦਾਂ ਹੀ ਰਿਹਾ ਕੰਟੀਨਿਊ ਤਾਂ ਤੁਹਾਨੂੰ ਸੁਣਨ ਨੂੰ ਮਿਲੇਗਾ ਇਹ ਚੀਜ਼ਾਂ ਕਿ ਇਹ ਮੁੱਦਾ ਪਖਣ ਵਾਲਾ ਹੈ ਬਿਕੋਜ਼ ਇੱਥੇ ਲੋਕਾਂ ਕੋਲੇ 4 ਗੱਡੀਆਂ ਨਾਰਮਲ ਹੈ ਔਰ ਬਾਏ ਲਾਸ ਦੇ ਹਿਸਾਬ ਨਾਲ ਹੀ ਉਹ ਪਾਰਕ ਕਰਦੇ ਪਏ ਬਟ ਉਹ ਬਿਕੋਜ਼ ਉਹ ਹੈਂਗ ਕਰ ਰਿਹਾ ਤਾਂ ਹੁਣ ਸਿਟੀ
0: ਨਹੀਂ ਭਾਜੀ ਬਟ ਉਹ ਬਾਏ ਲਾ ਦੇ ਹਿਸਾਬ ਨਾਲ ਨਹੀਂ ਪਾਰਕ ਕਰ ਰਹੇ ਗੱਲ ਤਾਂ ਇਹੀ ਹੈ ਬਾਏ ਲਾ ਕਹਿੰਦਾ ਕਿ ਯੂਰ ਕਾਰ ਮਸਟ ਨਾਟ ਹੈਂਗ
1: Yes.
0: ਸਿਟੀ ਦਾ ਫਲੋ ਇਹ ਹੈ ਕਿ ਸਿਟੀ ਆਪਣੇ ਟਿਕਟਿੰਗ ਪ੍ਰੋਸੈਸ ਦੇ ਵਿੱਚ ਕੰਸਿਸਟੈਂਟ ਨਹੀਂ ਹੈਗੀ ਕਿਸ ਨੂੰ ਟਿਕਟ ਦੇ ਰਹੀ ਹੈ ਕਿਸ ਨੂੰ ਨਹੀਂ ਦੇ ਰਹੀ ਜਾਂ ਤਾਂ ਸਾਰੇ ਨੂੰ ਦਿਓ ਜਾਂ ਕਿਸ ਨੂੰ ਨਾ ਦਿਓ
1: ਹਾਂਜੀ ਤਾਂ ਦੂਸਰੀ ਗੱਲ ਹੈ ਜਦੋਂ ਘਰ ਪਾਸ ਹੋਏ ਹੈ ਨਾ ਸਰ ਇਹ ਉਦੋਂ ਇਹ ਬਿਲਡਰ ਨੇ ਇਸ ਕਰਕੇ ਪਾਸ ਕਰਾਏ ਹੈ ਕਿ ਇੱਕ ਡਰਾਈਵੇ ਦੀ ਪਾਰਕਿੰਗ 2 ਪਿੱਛੇ ਬਟ ਉਹ 2 ਪਿੱਛੇ ਕਿੱਦਾਂ ਇੱਕ ਪਾਰਕਿੰਗ ਫੁੱਲ ਹੈ ਦੂਸਰੀ ਪਾਰਕਿੰਗ ਹੈ ਜਿਹੜੀ ਸਿਰਫ ਟਾਇਰ ਆਉਂਦੇ ਹੈ
0: ਤੁਸੀਂ ਮੈਨੂੰ ਕਿਤੇ ਲਿਖਿਆ ਭੇਜੋ ਵੀ ਸਾਈਡ ਵਾਕ ਦੇ ਪਿਛਲੀ ਜਿਹੜੀ ਏਰੀਆ ਉਹਨੂੰ ਵੀ ਲੀਗਲੀ ਉਹਨਾਂ ਨੇ ਕਿੱਥੇ ਲਿਖਿਆ ਵੀ ਉਹ ਵੀ ਤੁਹਾਡੀ 2 ਗੱਡੀਆਂ ਪਾਰਕ ਹੋ ਰਹੀਆਂ ਨੇ
1: ਉਹ ਲਿਖਤਾ ਕੀ ਹੁੰਦਾ ਜਦੋਂ ਪ੍ਰੋਪਰਟੀ ਰਿਪੋਰਟ ਕੱਢਦੇ ਹੋ ਨਾ ਉਹਦੇ ਚ ਲਿਖਿਆ ਹੁੰਦਾ ਵੀ 2 ਡਰਾਈਵੇ ਪਾਰਕਿੰਗ 1 ਗਰਾਜ ਪਾਰਕਿੰਗ ਹੁਣ ਉਹ 2 ਡਰਾਈਵੇ ਪਾਰਕਿੰਗ ਕਿੱਥੇ ਹੈ ਉਹ ਉਦਾਂ ਹੀ ਬਣਦੀ ਹੈ ਨਾ ਹੋਰ ਕੋਈ ਰਸਤਾ ਹੀ ਨਹੀਂ ਉੱਥੇ ਕਿਤੇ ਹੋਰ
0: ਨਹੀਂ ਨਹੀਂ ਉੱਥੇ ਭਾਜੀ ਉਹੀ ਮੈਂ ਤੁਹਾਨੂੰ ਕਹਿ ਰਿਹਾ ਵੀ ਜੇ ਉਹਨੂੰ ਕਹਿੰਦੇ ਆ ਡਰਾਈਵਵੇ ਏਪਰਨ ਉਹ ਏਪਰਨ ਦੇ ਉੱਤੇ ਜੇ ਚਲੋ ਤੁਹਾਡੀ ਗੱਡੀ ਜਿਵੇਂ ਕਈ ਨੇ ਕਿਹਾ ਕਿ ਗੱਡੀ ਦੇ ਸਾਈਜ਼ ਦੇ ਉੱਤੇ ਡਿਪੈਂਡ ਹੈ ਜੇ ਗੱਡੀ ਪੂਰੀ ਫਿੱਟ ਹੋ ਰਹੀ ਹੈ ਦੈਨ ਯੂ ਕੈਨ ਪਾਰਕ ਜੇ ਨਹੀਂ ਤੁਸੀਂ ਜੇ ਨਹੀਂ ਫਿੱਟ ਹੋ ਰਹੀ ਤਾਂ ਫਿਰ ਉਹ ਲੀਗਲ ਪਾਰਕਿੰਗ ਨਹੀਂ ਹੈ
1: ਹਾਂਜੀ ਹਾਂ ਮੈਂ ਸਮਝ ਗਿਆ ਸਰ ਪਰ ਉਹ ਗੱਲ ਇੱਦਾਂ ਨਾ ਕਿ ਜਦੋਂ ਇਹ ਬਿਲਡਰ ਨੇ ਬਣਾਇਆ ਵੀ ਹੈ ਨਾ ਉਦੋਂ ਵੀ ਗੱਡੀਆਂ ਇੰਨੀਆਂ ਛੋਟੀਆਂ ਨੇ ਸੀਗੀਆਂ ਕਿ ਉਹ ਉਸ ਡਰਾਈਵੇ ਤੇ ਪਾਰਕ ਆ ਸਕਣ ਉੱਥੇ ਸਿਰਫ ਟਾਇਰ ਹੀ ਆਉਗੇ ਤੁਹਾਡੇ 4 ਟਾਇਰ ਦੈਟਸ ਇਟ ਮਤਲਬ ਉਹ ਟਾਇਰ ਤੁਹਾਡੇ ਸਾਈਡ ਵਾਕ ਤੇ ਨਹੀਂ ਜਾਊਗੇ ਬਟ ਉਹ ਬੰਪਰ ਜਾਂ ਬਾਕੀ ਹਿੱਸਾ ਜਾਊਗਾ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ
0: ਮੈਂ ਸਮਝਦਾ ਮੈਂ ਤੁਹਾਡੀ ਗੱਲ ਸਮਝ ਗਿਆ ਬਟ ਫਿਰ ਉਹੀ ਗੱਲ ਹੈ ਨਾ ਉਹ ਲੀਗਲ ਪਾਰਕਿੰਗ ਨਹੀਂ ਹੈ
1: ਹਾਂਜੀ ਹਾਂ ਹੁਣ ਇਹ ਤਾਂ ਪੋਲੀਟੀਕਲੀ ਮੈਨੂੰ ਲੱਗਦਾ ਵੀ ਇਹ ਮੁੱਦਾ ਨਾ ਕਿਉਂਕਿ ਜੇ ਟਿਕਟਸ ਆਈਆਂ ਤਾਂ ਤੁਸੀਂ ਸਮਝੋ ਵੀ ਕੁਝ ਨੇਬਰਹੁੱਡ ਐਸੇ ਹੈ ਜਿੱਥੇ ਪੂਰੇ ਨੇਬਰਹੁੱਡ ਨੂੰ ਟਿਕਟ ਮਿਲੂਗੀ
0: ਪਰ ਪਤਾ ਕੀ ਇਹ ਬਿਲਡਰ ਵੀ ਜੇ ਕਿਸੇ ਬਿਲਡਰ ਨੇ ਹੁਣ ਮੈਨੂੰ ਨਹੀਂ ਪਤਾ ਕਿਹੜੇ ਬਿਲਡਰ ਕਿਹੜੇ ਏਰੀਆ ਦੇ ਵਿੱਚ ਇਹ ਲਿਖਿਆ ਬਟ ਜੇ ਬਿਲਡਰ ਨੇ ਲਿਖਿਆ ਵੀ ਹੈ ਨਾ ਉਹ ਵੀ ਬੜੇ ਸਮਾਰਟ ਨੇ ਉਹਨਾਂ ਨੂੰ ਪਤਾ ਕਿ ਅਸੀਂ ਜੇ ਉਹਨਾਂ ਨੇ ਵਰਡਿੰਗ ਕੀਤੀ ਉਹਨਾਂ ਨੇ ਕੀਤੀ ਹੋਊਗੀ ਮੇ ਬੀ ਵੀ ਸਮ ਕਾਰਸ ਕੈਨ ਫਿੱਟ ਜਾਂ ਕੁਛ ਇੱਦਾਂ ਦਾ ਜਿਹੜੀ ਛੋਟੀ ਗੱਡੀ ਆ ਜਾਂਦੀ ਹੈ ਉਹਨੂੰ ਕਹਿ ਦੇਣਗੇ ਤਾਂ ਵੀ ਲੀਗਲੀ ਫਿੱਟ ਹੋ ਰਹੀ ਹੈ ਜੇ ਨਹੀਂ ਤਾਂ ਉਹਨਾਂ ਨੇ ਕਹਿਣਾ ਅਸੀਂ ਕਿਹੜਾ ਕਿਹਾ ਵੀ ਸਾਰੀਆਂ ਗੱਡੀਆਂ ਫਿੱਟ ਹੋ ਸਕਦੀਆਂ
1: ਹਾਂਜੀ ਹਾਂ ਉਹ ਪ੍ਰੋਪਰਟੀ ਰਿਪੋਰਟ ਕੱਢੋਗੇ ਨਾ ਉੱਥੇ ਸਿਰਫ ਤੁਹਾਨੂੰ ਇਹ ਆਊਗਾ ਕਿ 1 ਗਰਾਜ ਪਾਰਕਿੰਗ 2 ਡਰਾਈਵੇ ਪਾਰਕਿੰਗ ਦੈਟਸ ਇਟ ਹਾਂ
0: ਹਾਂ
1: ਉੱਥੇ ਤੁਹਾਨੂੰ ਇੰਨਾ ਲੀਗਲੀ ਨਹੀਂ ਆਉਂਦਾ ਕਿਉਂਕਿ ਉਹ ਉਹੀ ਰਿਪੋਰਟ ਦੇਖਦਾ ਨਾ ਆਮ ਇਨਸਾਨ ਤਾਂ
0: ਸੋ ਇਹੀ ਗੱਲ ਹੈ ਕਿ ਜਿਹੜਾ ਬੰਦਾ ਘਰ ਲੈ ਰਿਹਾ ਪ੍ਰੋਪਰਲੀ ਤੁਸੀਂ ਦੇਖ ਲਓ ਵੀ ਵਾਕਈ ਤੁਹਾਡੀਆਂ ਜਿੰਨੀਆਂ 2 ਜਾਂ 4 ਗੱਡੀਆਂ ਨੇ ਫਿੱਟ ਆ ਰਹੀਆਂ ਜਾਂ ਨਹੀਂ ਤੇ ਫੇਰ ਹੀ ਕਰ ਲਓ
1: ਯਾ ਉਹ ਸਰ ਬੰਨੀ ਨਹੀਂ ਇੱਥੇ ਤਾਂ ਬਹੁਤ ਮੈਸਕਰੇਟ ਹੋ ਕੇ ਹੋਇਆ ਹੋਇਆ ਹੈ ਇੱਥੇ ਤਾਂ ਲਾਈਕ ਆਪਾਂ ਬਾਏ ਲਾਜ਼ ਨੂੰ ਸਿਟੀ ਆਪਣੇ ਤਰੀਕੇ ਨਾਲ ਯੂਜ਼ ਕਰੀ ਜਾ ਰਹੀ ਹੈ ਬਸ ਇਦਾਂ ਦਾ
0: ਕੋਈ ਨਾ ਨਹੀਂ ਠੀਕ ਹੈ ਸਿਟੀ ਥੈਂਕ ਯੂ ਬ੍ਰਦਰ ਸਿਟੀ ਵਾਲਿਆਂ ਨੂੰ ਵੀ ਚਾਹੀਦਾ ਵੀ ਕੰਸਿਸਟੈਂਟਲੀ ਟਿਕਟਾਂ ਦਿਓ ਜਾਂ ਤਾਂ ਨਾ ਦਿਓ ਮੈਂ ਇਹਨਾਂ ਦੀ ਗੱਲ ਸਮਝਦਾ ਹੋ ਸਕਦਾ ਵੀ ਕਿਸੇ ਬਿਲਡਰ ਨੇ ਲਿਖਿਆ ਹੋਊਗਾ ਵੀ ਤੁਹਾਡੀਆਂ 4 ਗੱਡੀਆਂ ਪਾਰਕ ਹੋ ਰਹੀਆਂ ਨੇ ਤੇ ਉਹ ਮੇ ਬੀ ਜੋ ਡਰਾਈਵੇ ਏਪਰਨ ਦੀ ਮੈਂ ਗੱਲ ਕਰ ਰਿਹਾ ਸਾਈਡ ਵਾਕ ਦੇ ਪਿੱਛੇ ਉਹਨੂੰ ਯੂਜ਼ ਕਰ ਰਿਹਾ ਬਟ ਆਈ ਡਾਊਟ ਇਟ ਕੋਈ ਮੈਨੂੰ ਜੇ ਦੱਸੇ ਤੁਹਾਡੇ ਨਾਲ ਕੀ ਇਦਾਂ ਹੋਇਆ ਵੀ ਬਿਲਡਰ ਨੇ ਤੁਹਾਨੂੰ ਕਿਹਾ ਇੰਨੀਆਂ ਪਾਰਕਿੰਗਾਂ ਨੇ ਬਟ ਉਨੀਆਂ ਗੱਡੀਆਂ ਤੁਹਾਡੇ ਡਰਾਈਵੇ ਤੇ ਨਹੀਂ ਫਿੱਟ ਆ ਰਹੀਆਂ ਤਾਂ ਤੁਸੀਂ ਸ਼ੇਅਰ ਕਰ ਸਕਦੇ ਹੋ ਇੱਕ ਤੁਸੀਂ ਰਾਈਨੋ ਫੈਂਸ ਐਂਡ ਡੈਕ ਵਾਲੇ ਨੂੰ ਯਾਦ ਰੱਖੋ ਨਵੀਂ ਫੈਂਸ ਲਗਵਾਉਣੀ ਹੈ ਨਵੀਂ ਡੈਕ ਲਗਵਾਉਣੀ ਹੈ ਰਾਈਨੋ ਫੈਂਸ ਐਂਡ ਡੈਕ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ ਜਾਂ ਫੈਂਸ ਡੈਕ ਦੀ ਰਿਪੇਅਰ ਕਰਾਉਣੀ ਹੈ ਤਾਂ ਨੰਬਰ 1 ਹੈ 647-804-3220 Rhino Fence and Deck, Rhino Fence and Deck ਦੀ ਟੀਮ ਤੁਹਾਡੇ ਲਈ ਹਾਜ਼ਰ ਹੈ. ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕਾਂ ਦੇ ਨਵੇਂ ਟਾਇਰ, ਟਰੱਕ ਦੀ ਕੋਈ ਅਲਾਈਨਮੈਂਟ ਕਰਾਉਣੀ ਹੈ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦੀ ਟੀਮ ਨਾਲ ਸੰਪਰਕ ਕਰੋ. ਇਹ ਟਰੱਕ ਦੀ ਰਿਪੇਅਰ ਵੀ ਕਰਦੇ ਆ ਹੁਣ, ਅਤੇ ਇਹ ਲੋਕੇਟਡ ਨੇ ਤੁਹਾਡੇ ਲਈ 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਨੋ ਪਾਰਕ ਵਿਦ ਆ ਕੋਰਨਰ ਇਨ ਮਿਲਟਨ, 401 ਤੋਂ ਬਿਲਕੁਲ ਉੱਤਰ ਅਨੁਸਾਰ. ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਓਇਲ ਚੇਂਜ ਵੀ ਅਤੇ ਟਰੱਕ ਦੀ ਰਿਪੇਅਰ ਵੀ. ਈਗਲ ਟਰੱਕ 6472346 2 9 3 6472346 2 9 3 ਤੇ ਕਾਲ ਕਰ ਲਓ. 3613 ਹੈਲੋ.
7: ਹੈਲੋ, ਸਤਿ ਸ਼੍ਰੀ ਅਕਾਲ ਛੋਟੇ ਜੀ.
0: ਸਤਿ ਸ਼੍ਰੀ ਅਕਾਲ, ਕਿਵੇਂ ਹੋ?
7: ਵਧੀਆ. ਮੈਂ ਡਿਸਕਸ਼ਨ ਸੁਣ ਲਿਆ ਸੀ ਪਾਰਕਿੰਗ ਦੀ. ਮੈਂ ਕਹਿਣ ਲੱਗਾ ਸੀ ਵੀ ਸਾਨੂੰ ਇਹ ਤਾਂ ਪਤਾ ਵੀ ਕਿੱਦਾਂ ਅਸੀਂ ਹੇਰਾ ਫੇਰੀਆਂ ਕਰਕੇ ਕੰਟਰੀ ਚ ਆਉਣਾ, ਤੇ ਸਾਨੂੰ ਇੰਨਾ ਨੀ ਪਤਾ ਹੈਗਾ ਵੀ ਅਸੀਂ ਪਾਰਕ ਕਿੱਥੇ ਕਰ ਸਕਦੇ.
0: ਪਰ ਭਾਜੀ ਦੇਖੋ, ਆਏ ਨਾ ਕਹੋ, ਕਿਉਂਕਿ ਨਹੀਂ ਪਤਾ ਹੁੰਦਾ ਕਈਆਂ ਨੂੰ ਕਨਫਿਊਜ਼ਨ ਹੈ ਕਈ ਵਾਰੀ ਵੀ ਯਾਰ, ਜੇ ਐਸ ਲੌਂਗ ਏ ਸਾਡੇ ਟਾਇਰ ਫਿੱਟ ਹੋ ਰਹੇ ਆ ਠੀਕ ਹੈ, ਹਰੇਕ ਨੂੰ ਨਹੀਂ ਪਤਾ ਕਿ ਬੰਪਰ ਜੇ ਹੈਂਗ ਕਰ ਰਿਹਾ. ਸੋ ਆਪਣਾ ਕੰਮ ਹੋਣਾ ਚਾਹੀਦਾ, ਆਪਾਂ ਐਜੂਕੇਟ ਕਰੀਏ, ਨਾ ਕਿ ਐਂ ਕਹੀਏ ਕਿ ਆਪਾਂ ਨੂੰ ਹੇਰਾ ਫੇਰੀਆਂ ਕਰਨੀਆਂ ਆਉਂਦੀਆਂ ਨੇ, ਗੱਡੀਆਂ ਨਹੀਂ ਪਾਰਕ ਕਰਨੀਆਂ ਆਉਂਦੀਆਂ. ਉਹ ਗੱਲ ਨਹੀਂ, ਗਲਤ ਹੈ, ਸਹੀ ਹੈਗੀ ਸਾਰੀ.
7: ਨਹੀਂ ਦੇਖੋ ਮੇਰੇ ਛੋਟੇ ਵੀ, ਇਹ ਹਰ ਵੇਲੇ ਕੋਈ ਵੀ ਚੀਜ਼ ਜਿਹੜੀ ਆ ਨਾ, ਉਹਨਾਂ ਨੇ ਤੁਹਾਨੂੰ ਜਿਹੜੀ ਆ ਕੋਈ ਵੀ ਸੜਕ ਦਿੱਤੀ, ਡਰਾਈਵੇ ਦਿੱਤਾ, ਯੂਜ਼ ਕਰਨ ਨੂੰ ਦਿੱਤਾ, ਅਬਿਊਜ਼ ਕਰਨ ਨੂੰ ਦਿੱਤਾ, ਰਾਈਟ? ਜਦੋਂ ਵੀ ਆਪਾਂ ਕੋਈ ਵੀ ਚੀਜ਼ ਅਬਿਊਜ਼ ਕਰਦੇ ਆ ਨਾ, ਉੱਥੇ ਉਹ ਪ੍ਰੋਬਲਮ ਪੈਂਦੀ ਆ, ਰਾਈਟ? ਤੇ ਦੂਜੇ ਪਾਸੇ ਇੱਕ ਕੋਈ ਵੀ ਬਿਲਡਰ ਜਿਹੜਾ ਨਾ, ਉਹ ਤੁਹਾਨੂੰ ਇਹ ਨਹੀਂ ਕਹਿੰਦਾ ਹੈਗਾ ਵੀ ਤੁਸੀਂ ਸਾਈਡ ਵਾਕ ਤੋਂ ਬਾਹਰ ਜਿਹੜੇ ਆ ਤੁਹਾਡਾ ਡਰਾਈਵੇ ਦਾ ਹਿੱਸਾ ਤੁਸੀਂ ਉੱਥੇ ਪਾਰਕ ਕਰ ਸਕਦੇ ਆ, ਕੋਈ ਵੀ ਬਿਲਡਰ ਨਹੀਂ ਕਹਿੰਦਾ ਹੈ, ਰਾਈਟ? ਸਿਰਫ ਜੇ ਤੁਸੀਂ ਜਦੋਂ ਤੁਹਾਡੇ ਘਰ ਲਿਸਟ ਹੁੰਦੇ ਆ ਨਾ, ਜੇ ਉਹ ਦੋ ਗਰਾਜ, ਮਤਲਬ ਦੋ ਗਰਾਜ ਘਰ ਆ ਨਾ, ਮਤਲਬ ਜਿਹਦੇ ਦੋ ਡੋਰ ਨੇ, ਉਹਨੂੰ ਕਹਿੰਦੇ ਨੇ ਉਹ ਚਾਰ ਪਾਰਕਿੰਗ, ਚਾਰ ਕਾਰ ਪਾਰਕ, ਦੋ ਡਰਾਈਵ ਮਤਲਬ ਅੰਦਰ ਗਰਾਜ ਦੇ ਤੇ ਦੋ ਡਰਾਈਵੇ ਦੇ ਵਿੱਚ,
0: ਹਾਂਜੀ ਹਾਂਜੀ,
7: ਰਾਈਟ? ਤੇ ਇਹ ਕਿਉਂਕਿ ਇਹ ਦੇਖੋ, ਜਦੋਂ ਤੁਸੀਂ ਉਹ ਜਿਹੜਾ ਬੰਪਰ ਤੁਹਾਡਾ ਸਾਈਡ ਵਾਕ ਦੇ ਉੱਤੇ ਆ ਨਾ, ਕੋਈ ਵੀ ਜਿਹੜਾ ਪੈਡੈਸਟਰੀਅਨ ਉੱਥੇ ਤੁਰਿਆ ਫਿਰਦਾ, ਮਤਲਬ ਕੁਛ ਵੀ, ਕੋਈ ਬਜ਼ੁਰਗ, ਕੁਛ ਜਿਹੜਾ ਬੱਜਿਆ ਨਾ ਉਹਦੇ ਵਿੱਚ, ਉਹ ਤੁਹਾਨੂੰ ਸ਼ੂ ਕਰ ਸਕਦਾ,
0: ਹਾਂਜੀ?
7: ਇਹ ਇਸ ਕਰਕੇ ਕਿਉਂਕਿ ਅਸੀਂ ਮਤਲਬ ਉਹ ਚੀਜ਼ ਨੂੰ ਇਹ ਆਪਾਂ ਨੂੰ ਮੰਨਣਾ ਪੈਣਾ, ਇਹ ਜਦੋਂ ਕੋਈ ਵੀ ਚੀਜ਼ ਅਬਿਊਜ਼ ਹੁੰਦੀ ਆ ਨਾ, ਉੱਥੇ ਤੇ ਸਿਟੀ ਉੱਥੇ ਤੇ ਉਹ ਹਾਰਡ ਹੁੰਦੀ ਆ.
0: ਹਾਂ ਨਹੀਂ, ਪਰ ਸਿਟੀ ਦੀ ਵੀ ਗਲਤੀ ਹੈ ਨਾ, ਉਹ ਸਾਰਿਆਂ ਨੂੰ ਟਿਕਟਾਂ ਨਹੀਂ ਦਿੰਦੇ, ਇੱਕ ਦੋ ਘਰ ਛੱਡ ਕੇ ਦੇ ਦੇਣਗੇ, ਬਾਕੀ ਦੇ ਘਰਾਂ ਨੂੰ ਨਹੀਂ ਦੇ ਰਹੇ. ਸੋ ਸਿਟੀ ਨੂੰ ਵੀ ਚਾਹੀਦਾ ਜੇ ਟਿਕਟਾਂ ਦੇ ਰਹੇ ਆ ਤਾਂ ਉਹ ਜਾਂ ਤਾਂ ਸਾਰਿਆਂ ਨੂੰ ਦਿਓ ਜਾਂ ਕਿਸੇ ਨੂੰ ਨਾ ਦਿਓ.
7: ਨਹੀਂ, ਇਹ ਤਾਂ ਜਿਹੜਾ ਆਫੀਸਰ ਉੱਥੇ ਦੇ ਕੇ ਗਿਆ ਨਾ, ਉਹਦਾ ਨੰਬਰ ਹੋਊਗਾ,
0: ਹਾਂ,
7: ਰਾਈਟ? ਜਿਹਨੂੰ ਵੀ ਟਿਕਟ ਮਿਲੀ ਆ ਨਾ, ਉਹ ਆਫੀਸਰ ਦਾ ਉਹ ਟਿਕਟ ਦੇ ਉੱਤੇ ਨੰਬਰ ਹੋਊਗਾ, ਰਾਈਟ? ਉਹ ਜਾ ਕੇ ਮਤਲਬ ਉਹਦਾ ਜਿਹਨੂੰ ਵੀ ਮਿਲੀ ਆ ਉਹਦਾ ਪ੍ਰੂਫ ਦੇਣ, ਹਾਂ ਵੀ ਫਲਾਨੇ ਦੇ ਘਰ ਦੇ ਵਿੱਚ ਵੀ ਲੱਗੀ ਸੀਗੀ,
0: ਉਹ
7: ਟਿਕਟ ਉਸ ਟਾਈਮ ਦੇ ਉੱਤੇ ਕਿਉਂ ਨਹੀਂ ਮਿਲੀ ਹੈਗੀ?
0: ਬਿਲਕੁਲ ਨਹੀਂ, ਬਿਲਕੁਲ ਦੇਣੀ ਚਾਹੀਦੀ ਹੈ. ਨਹੀਂ, ਚਲੋ ਸ਼ੁਕਰੀਆ ਤੁਹਾਡਾ, ਬਟ ਮੈਂ ਇੰਨਾ ਕੁ ਤੁਹਾਨੂੰ ਕਹਿਣਾ, ਮੈਂ ਇੱਕ ਰਿਕੁਐਸਟ ਕਰਦਾ, ਆਏ ਨਾ ਕਿਆ ਕਰੋ ਯਾਰ, ਦੇਖੋ ਜੇ ਸਮਝਾਉਣਾ ਨਾ ਕਿਸੇ ਨੂੰ, ਸਮਝਾਉਣ ਦਾ ਤਰੀਕਾ ਹੁੰਦਾ, ਰੂਡਲੀ ਕਿਸੇ ਨੂੰ ਸਮਝਾਓਗੇ ਕਿਸੇ ਨੇ ਨਹੀਂ ਸਮਝਣਾ. ਹੁਣ ਜੇ ਮੈਂ ਤੁਰਿਆ ਫਿਰਦਾ ਕਿਸੇ ਨੂੰ ਕਹਾਂ, ਓਏ ਬਈ ਇੱਥੇ ਤਾਂ ਤੈਨੂੰ ਪਤਾ ਵੀ ਹੇਰਾ ਫੇਰੀਆ ਕਰਕੇ ਕਿਵੇਂ ਤੂੰ ਕੈਨੇਡਾ ਆ ਗਿਆ, ਤੂੰ ਗਾਰਬੇਜ ਚੱਕਣਾ ਤੈਨੂੰ ਆਉਂਦਾ ਨਹੀਂ, ਅਗਲੇ ਨੇ ਲੜਨਾ ਮੇਰੇ ਨਾਲ. ਜੇ ਮੈਂ ਉਹਨੂੰ ਕਹੂੰਗਾ ਉਹ ਬ੍ਰਦਰ ਸੋਰੀ ਯਾਰ ਤੁਸੀਂ ਸਿੱਟਿਆ ਸੀ, ਪਲੀਜ਼ ਯਾਰ ਮਾੜਾ ਜਿਹਾ ਚੱਕ ਲਓ, ਆਪਾਂ ਸਫਾਈ ਰੱਖੀਏ, ਅਗਲੇ ਨੇ ਆਰਾਮ ਨਾਲ ਚੱਕ ਲੈਣਾ. ਹੁਣ ਤੁਸੀਂ ਕਹਿੰਦੇ ਹੋ ਕਿ ਹੇਰਾ ਫੇਰੀਆ ਕਰਕੇ ਇੱਥੇ ਆ ਗਏ ਪਰ ਸਾਨੂੰ ਪਾਰਕਿੰਗਾਂ ਨਹੀਂ ਕਰਨੀਆਂ ਆਉਂਦੀਆਂ. ਦੇਖੋ ਲੋਕਾਂ ਨੂੰ ਨਹੀਂ ਨੈਚੁਰਲੀ ਪਤਾ ਹੁੰਦਾ ਯਾਰ, ਲੋਕ ਨਵੇਂ ਨਵੇਂ ਕਈ ਨੇ ਨਵੇਂ ਘਰ ਲਏ ਆ, ਕਈ ਨੇ ਪਹਿਲੀ ਪਹਿਲੀ ਵਾਰ ਘਰ ਲਏ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਕਿੱਥੇ ਪਾਰਕ. ਚਲੋ ਉਹਨਾਂ ਨੂੰ ਲੱਗਦਾ ਕਿ ਯਾਰ ਜਿਸ ਮਾੜੀ ਜੀ ਵੀ ਸਾਡੀ ਗੱਡੀ ਹੈਂਗ ਕਰੀ, ਇਟਸ ਓਕੇ, ਬਟ ਚਲੋ ਆਪਾਂ ਨਾਈਸਲੀ ਵਧੀਆ ਯਾਰ ਇੱਕ ਪੋਲਾਈਟ ਤਰੀਕੇ ਨਾਲ ਸਮਝਾਵਾਂਗੇ ਤਾਂ ਅਗਲੇ ਨੂੰ ਵਧੀਆ ਵੀ ਲੱਗੂਗਾ ਕਿ ਅੱਛਾ ਯਾਰ ਨਵੀਂ ਸਾਨੂੰ ਪਤਾ ਨਹੀਂ ਸੀਗਾ ਵੀ, ਸਾਨੂੰ ਤਾਂ ਇਹ ਸੀ ਵੀ ਜੇ ਐਸ ਲੌਂਗ ਏ ਸਾਡੇ ਟਾਇਰ ਆ ਰਹੇ ਆ ਤਾਂ ਇਟਸ ਓਕੇ. ਸੋ ਥੋੜ੍ਹੇ ਆਪਾਂ ਕਾਇੰਡਲੀ ਸਮਝਾਈਏ ਤਾਂ ਠੀਕ ਰਹੂਗਾ. ਹਰਮਨ ਸਾਡੇ ਨਾਲ ਨੇ, ਟੀਮ ਹਰਮਨ ਬੱਤਾ ਸਾਡੀ ਨੰਬਰ 1 ਮੋਰਗੇਜ ਫਾਈਨੈਂਸਿੰਗ ਦੀ ਟੀਮ. ਮੋਰਗੇਜ ਕਰਾਉਣੀ ਹੈ ਤਾਂ ਹਰਮਨ 647-685-9000. ਜੀ ਹਰਮਨ, ਵੈਲਕਮ.
8: ਥੈਂਕ ਯੂ ਨਵੀ, ਗੁੱਡ ਈਵਨਿੰਗ ਐਵਰੀਵਨ. ਨਵੀ ਇੱਕ ਕੌਂਡੋ ਦਾ ਪ੍ਰੋਜੈਕਟ ਦੀਆਂ ਕਲੋਜ਼ਿੰਗਸ ਆ ਰਹੀਆਂ ਨੇ ਐਂਡ ਕਾਫੀ ਆਪਣੇ ਲਿਸਨਰਸ ਵੀ ਹੋਣਗੇ ਜਿਨ੍ਹਾਂ ਦੇ ਉਹ ਪ੍ਰੋਜੈਕਟ ਦੇ ਵਿੱਚ ਕੌਂਡੋ ਬੁੱਕ ਕਰਾਏ ਹੋਣਗੇ। ਬ੍ਰੈਂਪਟਨ ਦੇ ਵਿੱਚ ਆ ਕੁਈਨ ਐਂਡ ਦਾ ਗੌਰ ਰੋਡ ਤੇ ਸਿਟੀ ਪੁਆਇੰਟ ਦੇ ਕੌਂਡੋ ਸੀਗੇ ਐਂਡ ਲਾਸਟ ਵੀਕ ਐਂਡ 2 ਵੀਕ ਪਹਿਲਾਂ ਤੱਕ ਕਿਸੇ ਵੀ ਬੈਂਕ ਦੇ ਵਿੱਚ ਉਹਨਾਂ ਦੀ ਬਲੈਂਕਟ ਨਹੀਂ ਸੀਗੀ ਮੋਰਗੇਜ। ਸੋ ਹੁਣੇ ਰੀਸੈਂਟਲੀ ਆਰ ਬੀ ਸੀ ਨੇ ਬਲੈਂਕਟ ਮੋਰਗੇਜ ਇੰਟਰੋਡਿਊਸ ਕਰਤੀ ਆ ਉਹਦੇ ਵਿੱਚ ਮੀਨਸ ਕਿ ਉਹ ਉਹਨਾਂ ਕੌਂਡੋਜ਼ ਦੀ ਜਦੋਂ ਮੋਰਗੇਜ ਐਪਲੀਕੇਸ਼ਨ ਪਾਈ ਜਾਊ ਆਰਬੀਸੀ ਦੇ ਵਿੱਚ ਉਦੋਂ ਅਪਰੇਜ਼ਲ ਨਹੀਂ ਹੋਊਗੀ। ਉਹ ਕਈ 8-8 ਲੱਖ ਦੇ ਕੌਂਡੋ ਬੁੱਕ ਹੋਏ ਸੀ ਜਿਨ੍ਹਾਂ ਦੀ ਵੈਲਿਊ ਅੱਜ ਦੀ ਡੇਟ ਚ $6-6 ਲੱਖ ਆ ਰਹੀ ਆ ਤੇ ਕਲਾਇੰਟਸ ਨੂੰ ਉਹ ਜਿਹੜਾ ਸ਼ਾਰਟ ਫਾਲ ਆ ਆਪਣੀ ਸੇਵਿੰਗਸ ਚੋਂ ਭਰਨਾ ਪੈ ਰਿਹਾ। ਸੋ ਜੇ ਤੁਸੀਂ ਵੀ ਉਹ ਕੌਂਡੋ ਪ੍ਰੋਜੈਕਟ ਜਾਂ ਉਸ ਤੋਂ ਇਲਾਵਾ ਕਿਸੇ ਹੋਰ ਕੌਂਡੋ ਪ੍ਰੋਜੈਕਟ ਚ ਆਪਣਾ ਕੌਂਡੋ ਬੁੱਕ ਕਰਾਇਆ ਤੇ ਤੁਹਾਡੀ ਕਲੋਜ਼ਿੰਗ ਆ ਰਹੀ ਹੈ ਜਾਂ ਕੋਈ ਪ੍ਰੀ ਕੰਸਟਰਕਸ਼ਨ ਘਰ ਬੁੱਕ ਕਰਾਇਆ ਤੇ ਤੁਹਾਨੂੰ ਲੱਗਦਾ ਕਿ ਅਪਰੇਜ਼ਲ ਦਾ ਇਸ਼ੂ ਆ ਸਕਦਾ, ਸਾਡੀ ਟੀਮ ਨੂੰ ਜ਼ਰੂਰ ਇੱਕ ਵਾਰ ਕਾਲ ਕਰੋ, ਅਸੀਂ ਤੁਹਾਨੂੰ ਪਤਾ ਕਰਕੇ ਦੱਸ ਦਾਂਗੇ ਕਿ ਕਿਹੜੇ ਬੈਂਕ ਦੇ ਵਿੱਚ ਬਲੈਂਕਟ ਮੋਰਗੇਜਸ ਹੋ ਰਹੀਆਂ ਤਾਂ ਕਿ ਤੁਹਾਡੀ ਅਪਰੇਜ਼ਲ ਵੇਵ ਹੋ ਜਾਵੇ। ਤੇ ਜੇ ਤੁਸੀਂ 10% ਤੇ ਪਲਾਨ ਕੀਤਾ ਜਾਂ 20% ਡਾਊਨ ਦਾ ਪਲਾਨ ਕੀਤਾ ਉਸ ਤੋਂ ਜ਼ਿਆਦਾ ਤੁਹਾਨੂੰ ਡਾਊਨ ਪੇਮੈਂਟ ਨਾ ਪਾਉਣੀ ਪਵੇ। ਸੋ ਜੇ ਤੁਸੀਂ ਨੈਕਸਟ ਮੰਥ ਜਾਂ 6 ਮੰਥ ਤੱਕ ਵੀ ਕਲੋਜ਼ਿੰਗ ਆ ਰਹੀ ਆ, ਵੇਟ ਨਾ ਕਰੋ, ਲਾਸਟ ਮਿੰਟ ਪਹਿਲਾਂ ਇੱਕ ਵਾਰ ਸਾਡੀ ਟੀਮ ਨਾਲ ਗੱਲ ਕਰ ਲਓ ਤਾਂ ਕਿ ਤੁਹਾਡਾ ਆਪਾਂ ਐਕਸ਼ਨ ਪਲਾਨ ਦੇ ਦਈਏ। ਇਸ ਤੋਂ ਇਲਾਵਾ ਹੋਰ ਕੋਈ ਕੁਐਸਚਨ ਆ ਮੋਰਗੇਜ ਰਿਲੇਟਡ, ਇੱਕੋ ਇੱਕ ਟੀਮ ਹਰਮਨ ਬੱਤਾ 6476859000 6847 9000। ਥੈਂਕ ਯੂ ਨਵੀ।
0: ਥੈਂਕ ਯੂ ਹਰਮਨ। ਹਰਮਨ ਦਾ ਇੱਕੋ ਇੱਕ ਨੰਬਰ ਹੈ 6474589000। ਟੀਮ ਹਰਮਨ ਬੱਤਾ ਨੂੰ ਯਾਦ ਰੱਖੋ, ਪੈਸ਼ਨ ਰੂਫਿੰਗ, ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਰਿਪੇਅਰ ਕਰਵਾਉਣੀ ਹੈ, ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ ਨੂੰ ਫੋਨ ਕਰੋ ਰਾਈਟ ਵੇ। ਬਹੁਤ ਵਧੀਆ ਯਾਰ ਟੀਮ ਹੈ ਅਤੇ ਤੁਸੀਂ ਰੂਫ ਬ੍ਰੈਂਡ ਨਿਊ ਲਗਵਾਉਣੀ ਹੈ, ਇੱਕ ਵਾਰ ਫਰੀ ਐਸਟੀਮੇਟ ਲੈ ਲਓ, ਬੜਾ ਰੀਜ਼ਨੇਬਲ ਰੇਟ ਹੈ। ਹੁਣ ਜੇ ਛੱਤ ਤੁਹਾਡੀ ਯਾਰ ਪੁਰਾਣੀ ਹੋਈ ਪਈ ਹੈ, 25-30 ਸਾਲ ਪੁਰਾਣੀ ਹੈ, ਲੀਕੇਜਾਂ ਵਾਰ ਵਾਰ ਹੋ ਰਹੀਆਂ ਨੇ ਤਾਂ ਬਦਲ ਲਓ। ਨੰਬਰ ਹੈ 6479194913 6479992513 ਪੈਸ਼ਨ ਰੂਫਿੰਗ। ਤੁਹਾਡੇ ਲਈ ਡੇਲੀ ਗਿੱਲ ਫਾਰਮ ਵਾਲੇ ਖੁੱਲ੍ਹਦੇ ਨੇ 11 ਤੋਂ ਲੈ ਕੇ 7 ਵਜੇ ਤੱਕ ਐਵਰੀ ਸਿੰਗਲ ਡੇ। ਗਿੱਲ ਫਾਰਮ 'ਤੇ ਗੇੜਾ ਮਾਰੋ ਅਤੇ ਇੱਥੇ ਤੁਹਾਨੂੰ ਫਰੈਸ਼ ਚੱਕੀ ਦਾ ਆਟਾ ਮਿਲ ਰਿਹਾ, ਫਰੈਸ਼ ਸਾਗ, ਬੜੀਆਂ ਸਬਜ਼ੀਆਂ, ਪਾਲਕ, ਮੇਥੇ, ਧਨੀਆ, ਬਾਥੂ। ਸੋ ਤੁਸੀਂ ਪਹੁੰਚੋ, ਫਰੈਸ਼ ਦੇਸੀ ਆਂਡੇ, ਫਰੈਸ਼ ਦੁੱਧ, ਪਹੁੰਚੋ ਤੁਸੀਂ ਗਿੱਲ ਫਾਰਮ। ਗਿੱਲ ਫਾਰਮ 14085 ਡਿਕਸੀ ਰੋਡ, ਡਿਕਸੀ ਅਤੇ ਕਿੰਗ ਦੇ ਬਿਲਕੁਲ ਕੋਰਨਰ ਦੇ ਉੱਤੇ ਤੁਹਾਡੇ ਲਈ ਹਾਜ਼ਰ ਨੇ। 7200 ਹੈਲੋ।
9: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
9: ਅੱਛਾ ਭਾਜੀ, ਦੋ ਚੀਜ਼ਾਂ ਹੈਗੀਆਂ। ਮੈਂ ਇੱਕ ਤੇ ਮੈਂ ਪ੍ਰੋਫੈਸ਼ਨਲ ਇੰਜੀਨੀਅਰ ਹਾਂ, ਆਮ ਵਰਕਿੰਗ ਵਿਦ ਲੋਟ ਆਫ ਮਿਊਨਿਸਪੈਲਿਟੀਜ਼ ਐਂਡ ਵਟ ਨਾਟ, ਤੇ ਮੈਂ ਦੋ ਚੀਜ਼ਾਂ ਇੱਥੇ ਹਾਈਲਾਈਟ ਕਰਨਾ ਚਾਹਾਂਗਾ ਜਿਹੜੀ ਆ ਪਾਰਕਿੰਗ ਨੂੰ ਰਿਲੇਟਿਡ ਡਿਸਕਸ਼ਨ ਚੱਲ ਰਹੀ ਹੈ। ਨਹੀਂ ਪਤਾ ਕੀ ਹੈਗਾ, ਜਦੋਂ ਅਸੀਂ ਕਾਰ ਖਰੀਦਦੇ ਹਾਂ ਨਾ, we are told oh it is 2-car park, it is a 4-car park, but people have to understand they are considering a sedan. Aur jehdi sedan di length hegi hai na, it is 99.9% considered with Nissan. So jadon tusi do gaddiyan park karoge na straight and straight on your driveway from your garage concrete onto that walkway, it is like you have to consider ke oh total length kitni hai and how you can park 2 sedans on it. Jadon assi purane ghar khareedne aa ya assi builder kol jaane aa jadon assi nave ghar khareedan layi, they always tell us 2 ਕਾਰ ਦੀ ਪਾਰਕਿੰਗ ਹੈਗੀ ਹੈ, 4 ਕਾਰ ਦੀ ਪਾਰਕਿੰਗ ਹੈਗੀ ਹੈ, ਬਟ ਅਸੀਂ ਬੀਇੰਗ ਲਾਈਕ ਵੀ ਡੋਂਟ ਨੋ ਵਟ ਐਗਜੈਕਟ ਲੈਂਥ ਇਜ਼ ਆਫ ਐਨ ਐਸ ਯੂ ਵੀ ਕੰਪੇਅਰਡ ਟੂ ਅ ਸੈਡਾਨ। ਐਸ ਯੂ ਵੀ ਇਜ਼ ਲੌਂਗਰ, ਰਾਈਟ? ਸੋ ਹੁੰਦਾ ਕੀ ਹੈ ਕਿ ਅਸੀਂ ਤੇ ਆਪਣੇ ਦਿਮਾਗ ਦੇ ਅੰਦਰ ਪਾ ਲਿਆ ਕਿ ਉਹ ਅੱਛਾ 4 ਗੱਡੀਆਂ ਖੜੀਆਂ ਹੋਣਗੀਆਂ, but it is not actually. So what happens is ke lokan nu eh samajhna pena hai ke jadon tusi car khareedan ja rahe ho ਜਾਂ ਤੁਸੀਂ ਬੁੱਕ ਕਰਨ ਜਾ ਰਹੇ ਹੋ, ਮੇਕ ਸ਼ੋਰ ਯੂ ਗੈਟ ਦਾ ਡਾਇਮੈਂਸ਼ਨ, ਮੇਕ ਸ਼ੋਰ ਕਿ ਤੁਸੀਂ ਉਹ ਚੀਜ਼ਾਂ ਨੂੰ ਸਮਝੋ ਕਿ ਐਸਯੂਵੀ ਹੈਗੀ ਹੈ।
0: ਬਿਲਕੁਲ ਨਹੀਂ, ਹੁਣ ਦੇਖੋ ਜੇ ਉੱਥੇ ਲਿਖਿਆ ਹੋਇਆ ਚਾਰ ਪਾਰਕਿੰਗ ਆ ਤੇ ਮੇਰੇ ਕੋਲ ਚਾਰ ਪਿਕਅਪ ਟਰੱਕ ਨੇ, ਮੈਂ ਵੀ ਥੋੜਾ ਜਿਹਾ ਸਿਆਣਾ ਬਣਾ, ਮੈਨੂੰ ਪਤਾ ਹੋਣਾ ਚਾਹੀਦਾ ਕਿ ਚਾਰ ਪਿਕਅਪ ਟਰੱਕ ਤਾਂ ਆ ਨਹੀਂ ਰਹੇ।
9: ਯੂ ਆਰ ਐਬਸੋਲੂਟਲੀ ਰਾਈਟ। ਔਰ ਸੋ ਭਾਜੀ ਪਤਾ ਹੁੰਦਾ ਕੀ ਹੈ ਕਿ ਅਸੀਂ ਲੋਕੀ ਇਹ ਚੀਜ਼ਾਂ ਨੂੰ ਸਮਝਦੇ ਨੀ, ਬਟ ਸਿਟੀ ਹੈਜ਼ ਗਿਵਨ ਅਸ ਅ ਪ੍ਰੋਵੀਜ਼ਨ ਕਿ ਜਦੋਂ ਅਸੀਂ ਘਰ ਖਰੀਦ ਲਿਆ, ਵੈਦਰ ਇਟ ਇਜ਼ ਅ ਨਿਊ ਔਰ ਅ ਓਲਡ ਹਾਊਸ, ਤੁਸੀਂ ਡੇਢ ਤੋਂ ਦੋ ਫੁੱਟ ਲੈਫਟ ਸਾਈਡ ਐਂਡ ਡੇਢ ਤੋਂ ਦੋ ਫੁੱਟ ਰਾਈਟ ਸਾਈਡ ਤੁਸੀਂ ਐਕਸਟੈਂਡ ਕਰ ਸਕਦੇ ਹੋ ਆਪਣੇ ਡਰਾਈਵੇ ਨੂੰ ਵਿਦ ਦ ਕੰਕਰੀਟ ਥਿੰਗ
0: ਰਾਈਟ,
9: ਔਰ ਉਹ ਕਰਕੇ ਦੈਨ ਯੂ ਕੈਨ ਪਾਰਕ ਦ ਵਹੀਕਲ ਸਟ੍ਰੇਟ ਅਪ ਟੂ ਦੀ ਐਜ ਆਫ ਦੀ ਗਰਾਜ ਐਂਡ ਦੈਨ ਯੂ ਮੈਜਰ ਕਿ ਹਾਂ ਸਟਿਲ ਮਾਈ ਵਹੀਕਲ ਫਿਟ ਇਨ ਔਰ ਨਾਟ। ਈਵਨ ਇਫ ਯੂ ਆਰ 1 ਇੰਚ ਅਵੇ, ਇਟ ਇਜ਼ ਅਪ ਟੂ ਦੀ ਡਿਸਕ੍ਰੀਸ਼ਨ ਆਫ ਦੈਟ ਆਫੀਸਰ ਹੂ ਇਜ਼ ਔਨ ਦੈਟ ਰੋਡ whether he will give you a ticket or not.
0: Bilkul, thank you. Bahut shukriya sir.
9: So we should not blame the city about all these things. We should get educated ourselves and make sure that, yeah, we are complying to the law which are set by the city.
0: ਠੀਕ ਹੈ, ਸ਼ੁਕਰੀਆ ਸਰ, ਥੈਂਕ ਯੂ। ਬਟ ਜਿਹੜੇ ਬੰਦੇ ਹੁਣ ਇੱਕ ਭਾਜੀ ਕਹਿ ਕੇ ਗਏ ਕਹਿੰਦੇ ਨਵੀਂ ਯਾਰ ਮੇਰੀ ਗੱਡੀ ਮਾੜੀ ਜੀ ਹੈਂਗ ਕਰ ਰਹੀ ਸੀ, ਮੈਨੂੰ ਟਿਕਟ ਮਿਲ ਗਈ, ਮੇਰੇ ਨਾਲ ਦਾ ਬੰਦਾ ਦੋ ਚਾਰ ਘਰ ਛੱਡ ਕੇ ਉਹਨੂੰ ਨਹੀਂ ਮਿਲੀ, ਉਹਦੀ ਵੀ ਹੈਂਗ ਕਰ ਰਹੀ ਹੈ। ਉੱਥੇ ਫਿਰ ਆਪਾਂ ਸਿਟੀ ਨੂੰ ਕਿਤੇ ਨਾ ਕਿਤੇ ਤਾਂ ਬਲੇਮ ਕਰਾਂਗੇ ਨਾ, ਬਿਕੋਜ਼ ਵੀ ਫੀਲ ਦੈਟ ਅਨਫੇਅਰ ਹੈ, ਕਿਸ ਨੂੰ ਟਿਕਟ ਮਿਲ ਰਹੀ ਹੈ ਕਿਸ ਨੂੰ ਨਹੀਂ ਮਿਲ ਰਹੀ। ਸੋ ਐਜ਼ ਲੌਂਗ ਐਜ਼ ਸਿਟੀ ਵੀ ਕੰਸਿਸਟੈਂਟਲੀ, ਮੈਂ ਉਹੀ ਗੱਲ ਕਹੀ ਕਿ ਸਾਰਿਆਂ ਨੂੰ ਦਿਓ ਜਾਂ ਫਿਰ ਕਿਸੇ ਨੂੰ ਨਾ ਦਿਓ ਟਿਕਟ, ਰਾਈਟ। ਹੁਣ ਇੱਕ ਘਰ ਛੱਡ ਕੇ ਦੋ ਚਾਰ ਘਰ ਛੱਡ ਕੇ ਟੂ ਪ੍ਰੂਫ ਅ ਪੁਆਇੰਟ ਤੁਸੀਂ ਟਿਕਟ ਦੇ ਰਹੇ ਹੋ, ਉਹ ਕਿਤੇ ਨਾ ਕਿਤੇ ਗੱਲ ਫਿਰ ਗਲਤ ਲੱਗਦੀ ਹੈ। ਮਨਜੀਤ ਸਾਡੇ ਨਾਲ ਨੇ ਅਪਲਾਈਸ ਜੰਕਸ਼ਨ ਤੋਂ, ਮਨਜੀਤ ਵੈਲਕਮ।
10: ਥੈਂਕ ਯੂ ਸੋ ਮਚ ਨਵੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਜਾਂ ਇਨਵੈਸਟਮੈਂਟ ਪ੍ਰਾਪਰਟੀ ਲਈ 5 ਦੇ 5 ਸਟੇਨਲੈਸ ਸਟੀਲ ਦੇ ਅਪਲਾਈਸਿਸ ਦਾ ਕੋਂਬੋ ਦੇਖ ਰਹੇ ਨੇ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਫਰੈਂਚ ਡੋਰ ਡਿਜ਼ਾਈਨ ਦਾ ਬੋਟਮ ਫ੍ਰੀਜ਼ਰ, ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ ਵਿਦ ਵਾਸ਼ਰ ਤੇ ਡਰਾਇਰ, $6,500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਅਪਲਾਈਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, 65 ਇੰਚ ਦਾ ਐਲ ਜੀ ਬ੍ਰਾਂਡ ਦਾ LED ਸਮਾਰਟ 4K ਟੀਵੀ ਹੈ ਜਿਹੜਾ ਕਿ $699 ਦੇ ਵਿੱਚ 2026 ਦਾ ਲੇਟੈਸਟ ਮਾਡਲ ਤੁਸੀਂ ਬੋਕਸਿੰਗ ਵੀਕਐਂਡ ਜੁਲਾਈ ਦੀ ਪ੍ਰਾਈਸ ਚ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਬਿਲਟ ਇਨ ਅਪਲਾਈਸਿਸ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $69.99 $6,999 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹੋ। ਸੋ ਵਿਜ਼ਿਟ ਕਰੋ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ਼ 905-450-0054-905-400-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
0: 905-450-0054 ਇੰਡੀਆ ਦੀਆਂ ਟਿਕਟਾਂ ਚਾਹੀਦੀਆਂ ਕਿਸੇ ਨੂੰ ਵੀ ਤਾਂ ਇੱਕੋ ਇੱਕ ਨਾਮ ਦੁਆਬਾ ਟਰੈਵਲ। ਹੁਣੇ ਮੈਨੂੰ ਮੈਸੇਜ ਆਇਆ ਕਿ ਨਵੀਂ ਬਾਈ ਜੀ ਇੰਡੀਆ ਤੋਂ ਟਿਕਟਾਂ ਕਰਵਾਉਣੀਆਂ ਕਿੱਥੋਂ ਕਰਵਾਈਏ? ਯਾਦ ਰੱਖੋ ਇੱਕੋ ਇੱਕ ਟੀਮ ਵਨ ਐਂਡ ਓਨਲੀ, ਵਨ ਐਂਡ ਓਨਲੀ ਦੁਆਬਾ ਦੁਆਬਾ ਦੁਆਬਾ ਟਰੈਵਲ ਦੇ ਅਮਨ ਅਤੇ ਸੌਰਵ ਜੀ ਨੂੰ ਫੋਨ ਕਰ ਲਓ 905-796-7800 ਦੁਆਬਾ ਟਰੈਵਲ 905-796-7800 ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਜਲਦੀ ਤੋਂ ਜਲਦੀ ਸੰਪਰਕ ਕਰ ਲਓ ਅਤੇ ਅਮਨ ਅਤੇ ਸੌਰਵ ਜੀ ਤੁਹਾਡੇ ਲਈ ਹਾਜ਼ਰ ਹਨ। ਰੋਇਲ ਆਟੋ ਸੈਂਟਰ ਸਟੀਲਸ ਅਤੇ ਮੈਲਨੀ ਦੇ ਉੱਤੇ ਲੋਕੇਟਡ ਹੈ ਰੋਇਲ ਆਟੋ ਸੈਂਟਰ। ਤੁਸੀਂ ਗੱਡੀ ਦਾ ਕੋਈ ਵੀ ਕੰਮ ਕਰਾਉਣਾ, ਕਾਰ ਵੈਨ ਟਰੱਕ ਦੀ ਰਿਪੇਅਰ, ਊਬਰ ਜਾਂ ਲਿਫਟ ਦੀ ਸੇਫਟੀ, ਤਾਂ ਰੋਇਲ ਆਟੋ ਸੈਂਟਰ 905-799-1478 ਨੰਬਰ ਹੈ 905-799-1478 ਰੋਇਲ ਆਟੋ ਸੈਂਟਰ ਸਟੀਲਸ ਮੈਲਨੀ। ਅਫੋਰਡੇਬਲ, ਰਿਲਾਇਬਲ, ਬੜੀ ਵਧੀਆ ਸਰਵਿਸ ਹੈ ਰੋਇਲ ਆਟੋ ਸੈਂਟਰ। ਸਬਜ਼ੀ ਮਾਰਕੀਟ ਜੋ ਨਾਲੇ ਰੈਸਟੋਰੈਂਟ ਹੈ ਅਤੇ ਨਾਲੇ ਗਰੋਸਰੀ ਸਟੋਰ ਹੈ, ਸਬਜ਼ੀ ਮਾਰਕੀਟ ਤੇ ਤੁਸੀਂ ਪਹੁੰਚਣਾ, ਹਰ ਤਰ੍ਹਾਂ ਦੀਆਂ ਹਰੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਸਾਗ, ਬਾਥੂ, ਰੋ ਮੀਟ ਵੀ ਮਿਲ ਰਿਹਾ, ਕੁਕਡ ਮੀਟ ਵੀ ਮਿਲ ਰਿਹਾ ਇੱਥੋਂ, ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ ਇੱਕ ਕਿਲੋ ਦੂਜਾ ਫਰੀ, ਸਬਜ਼ੀ ਮਾਰਕੀਟ 10 ਲੋਰਡ ਮੈਲ ਗੇਟ, ਸੈਂਡਲਵੁੱਡ ਐਂਡ ਮੈਕਲੋਗਲਿਨ, 10,970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ, ਸਬਜ਼ੀ ਮਾਰਕੀਟ, G239 ਉਹ ਚ ਨਾਲੇ 24 ਘੰਟੇ 7 ਦਿਨ ਖੁੱਲੇ ਆ, 2390 ਹੈਲੋ
11: ਹੈਲੋ
0: ਹੈਲੋ ਜੀ
11: ਜੀ ਜੀ ਕੈਸੇ ਨਵੀ ਭਾਜੀ?
0: ਠੀਕ ਹੈ ਜੀ, ਕੈਸੇ ਹੋ?
11: ਹਾਂਜੀ ਜੀ, ਸਰ ਆਪਕੋ ਕਹਿਣਾ ਮੇਰੀ ਫਰੈਂਡ ਕੀ ਬਰਥਡੇ ਹੈ, ਉਸਕਾ ਨਾਮ ਨਸ਼ਾਬਾ, ਜ਼ਰਾ ਆਪ ਉਸਕੋ ਵਿਸ਼ ਕਰ ਦੇਂਗੇ?
0: ਉਹ ਉਨਕਾ ਨਾਮ ਕਿਆ ਹੈ?
11: ਨਸ਼ਾਬਾ।
0: ਨਸ਼ਾਬਾ,
11: ਹਾਂਜੀ,
0: ਕਿਆ ਬਾਤ ਹੈ, ਨਾਮ ਹੀ ਬੜਾ ਅੱਛਾ ਨਸ਼ਾਬਾ। आपने आपने पहले भी किसी फ्रेंड का बर्थडे विश करवाया था?
11: या आपकी याददाश्त बहुत
0: नहीं, आपका आपके वो जो फ्रेंड थे उनका भी नाम बड़ा अच्छा था,
11: उनका नाम आसिया था, याद है कोई रिमेम्बर?
0: हाँ, उनका नाम आसिया था और इनका नाम है नशाबा।
11: नशाबा, नशाबा।
0: नहीं, आपके फ्रेंड्स के इतने अच्छे अच्छे नाम कैसे है?
11: मेरी फ्रेंड भी बहुत अच्छी है, उनको उस दिन इतनी खुशी हुई जब आपने उसको कहा कि आपकी बर्थडे के लिए विश किया, गाना गाया और आपने गाना लिया।
0: और आपका क्या नाम है? आपका क्या नाम है?
11: आपका नाम क्या? मेरा नाम अजू है।
0: अजू
11: जी,
0: क्या बात है, आपके यार सभी के नाम इतने अच्छे हैं।
11: थैंक यू सो मच।
0: आपने फ्रेंडशिप भी मुझे लगता है ताई की है कि सबके नाम ही इतने खूबसूरत है। क्या बात है,
11: जरा प्लीज आप गाना आप गा के भी सुनाना और लगाना भी।
0: क्या बात है, सो आसिया, नशाबा और अजू। सो नशाबा नु बहुत बहुत हैप्पी बर्थडे साडे वालों, साडे सभी लिसनर्स की तरफ से भी नशाबा को हैप्पी हैप्पी हैप्पी बर्थडे। और कोई बात नहीं, गाना भी लगाते हैं, कौन सा गाना?
11: वही जो लास्ट टाइम लगाया था।
0: लास्ट टाइम? ਚਲੋ ਕੋਈ ਬਾਤ ਨਹੀਂ, ਜ਼ਰੂਰ ਲਗਾ ਦਿੱਤੇ ਹੈ। ਆਈ ਥਿੰਕ ਵੋ ਗਾਣਾ ਥਾ, ਹਾਈ ਨੀ ਤੇਰੇ ਹੈਪੀ ਬਰਥਡੇ ਤੇ ਲੈ ਕੇ ਦੇਣਾ ਦੇਣਾ ਸੂਟ ਤੈਨੂੰ ਪਟਿਆਲਾ ਸ਼ਾਹੀ ਸੋਹਣੀਏ ਲੈ ਕੇ ਦੇਣਾ, ਇਹੀ ਸੀ ਨਾ? ਚਲੋ ਲਗਾ ਦਿੱਤੇ ਹੈ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਐਂਡ ਹੈਪੀ ਹੈਪੀ ਬਰਥਡੇ। ਦੇਖੋ ਯਾਰ ਕਿੰਨੀ ਵਧੀਆ ਗੱਲ ਹੈ, ਸਾਰੇ ਜਿੰਨੇ ਵੀ ਫਰੈਂਡਸ ਇਹਨਾਂ ਦੇ ਨਾਮ ਹੀ ਬੜੇ ਸੋਹਣੇ ਆ, ਮੈਂ ਪਹਿਲੀ ਵਾਰ ਸੁਣਿਆ ਸਾਰੇ, ਆਸੀਆ, ਨਸ਼ਾਬਾ ਤੇ ਅਜ਼ੂ। ਵੈਰੀ ਗੁੱਡ, ਯੂਨੀਕ ਨੇ ਯਾਰ, ਵੈਰੀ ਯੂਨੀਕ। ਸੋ ਪ੍ਰੋਗਰਾਮ ਹੈ ਪੰਜਾਬੀ ਰਾਹ ਤੇ, ਨੰਬਰ ਹੈ ਆਪਣਾ 905-673-3337 ਐਂਡ ਬਿਓਂਡ ਆਏ ਹੋਏ। ਰੋਮੀ ਬਾਈ ਜੀ ਨੂੰ ਯਾਦ ਰੱਖੋ, ਅਗਰ ਐਨਕਾਂ ਚਾਹੀਦੀਆਂ, ਪ੍ਰਿਸਕ੍ਰਿਪਸ਼ਨ ਦੀਆਂ ਐਨਕਾਂ ਜਾਂ ਸਨਗਲਾਸਿਸ, ਬਿਓਂਡ ਆਏ ਹੋਏ ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ ਤੇ, ਬਿਓਂਡ ਆਏ ਹੋਏ 905-793-3937 ਬਿਓਂਡ ਆਏ ਹੋਏ। ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਨੇ, ਬਿਓਂਡ ਆਏ ਹੋਏ, ਬਿਓਂਡ ਆਏ ਹੋਏ, ਬਿਓਂਡ ਆਏ ਹੋਏ। ਜੀ 1734 ਹੈਲੋ,
12: ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ,
0: ਸਤਿ ਸ਼੍ਰੀ ਅਕਾਲ।
12: ਬਰਥਡੇ
0: ਤੇ ਕੀ ਗਿਫਟ ਕਰਾਂ, ਕਹਿੰਦੀ ਪੇਟੀ ਲੈ ਦਿਓ ਦਾਰੂ ਦੀ, ਇਹੀ ਲਾ ਦੀਏ?
12: ਦਾਰੂ ਤੋਂ ਮਨਾ
0: ਹੈ। ਅੱਛਾ, ਦਾਰੂ ਪੀਂਦੇ ਨੀ? ਨਾਲੇ ਤੁਸੀਂ ਕਿਹਾ ਵੀ ਮਨਾ? ਤੁਸੀਂ ਮਨਾ ਤਾਂ ਕਿਹਾ ਵੀ ਜਦੋਂ ਤੁਸੀਂ ਹਾਂ ਕਰ ਦਿੰਦੇ ਹੋ ਫਿਰ ਉਹ ਪੀ ਲੈਂਦੇ, ਜਦੋਂ ਤੁਸੀਂ ਨਾ ਕਰ ਦਿੰਦੇ ਹੋ ਫਿਰ ਉਹ ਨਹੀਂ ਪੀਂਦੇ।
12: ਕਿਤੇ ਪਾਰਟੀ
0: ਪੂਰਟੀ ਤੇ ਪਾਰਟੀ ਕਰਦੇ ਉਹਨਾਂ ਨੂੰ ਪੀ ਲੈਣ ਦਿਓ ਅੱਜ ਮਾੜੀ ਜੀ।
12: ਬੱਚੇ ਵੀ ਅੱਜ ਘਰੇ ਹੀ ਆ।
0: ਅੱਛਾ ਠੀਕ ਹੈ, ਚਲ ਕਰੋ ਇੰਜੋਏ।
12: Thank you.
0: No problem. Happy birthday. ਤੇ ਉਹਨਾਂ ਲਈ ਵੀ ਲਾਉਣੇ ਆ ਗਾਣਾ ਹੈ, ਕਹਿੰਦਾ ਬਰਥਡੇ ਤੇ ਨਹੀਂ, ਕੀ ਸੀ ਗਾਣਾ, ਕਹਿੰਦੀ ਬਰਥਡੇ ਤੇ ਕੀ ਗਿਫਟ ਕਰਾਂ, ਹਾਂ ਕਹਿੰਦੀ ਬਰਥਡੇ ਤੇ ਕੀ ਗਿਫਟ ਕਰਾਂ, ਮੈਂ ਕਿਹਾ ਪੇਟੀ ਲੈ ਦਿਓ ਦਾਰੂ ਦੀ, ਇਹੀ ਲਾ ਦੀਏ। ਫਿਰ ਨਸ਼ਾਬਾ ਦਾ ਵੀ ਬਰਥਡੇ, ਨਸ਼ਾਬਾ ਆਈ ਐਮ ਸੋ ਸੋਰੀ, ਇਹ ਗਾਣਾ ਤੁਹਾਡੇ ਲਈ ਨਹੀਂ ਕਿਉਂਕਿ ਦਾਰੂ ਵਾਲਾ ਗਾਣਾ ਤੁਹਾਡੇ ਲਈ ਮੈਂ ਗਾਤਾ। ਸੋ ਨਸ਼ਾਬਾ ਨੂੰ ਹੈਪੀ ਬਰਥਡੇ, ਅਤੇ ਇਹ ਜੋ ਲਿਸਨਰ ਆ ਕੇ ਹਟੇ ਇਹਨਾਂ ਦੇ ਹਸਬੈਂਡ ਨੂੰ ਵੀ ਹੈਪੀ ਹੈਪੀ ਬਰਥਡੇ। ਅਤੇ ਸੁਣਦੇ ਆ ਫਿਰ ਦੋ ਕੁ ਬੋਲ ਕਿ ਮੈਂ ਕਿਹਾ ਪੇਟੀ ਲੈ ਦਿਓ ਦਾਰੂ ਦੀ,
13: ਪੈਸੇ ਵੀ ਮੁੱਕ ਗਏ।
0: ਉਹ ਵੱਡਾ ਬਾਈ ਜੀ, ਇਹ ਸਕਿੱਟ ਸਕੁੱਟ ਛੱਡੋ, ਗਾਣਾ ਸੁਣ ਲੈਣ ਤੋਂ ਸਾਨੂੰ। ਇੱਕ ਤਾਂ ਕਈ ਗਾਣੇ ਨੇ ਨਾ ਉਹਨਾਂ ਦੇ ਅੱਗੇ ਸਕਿੱਟਾਂ ਹੀ ਬਹੁਤ ਹੁੰਦੀਆਂ ਨੇ ਪੁਰਾਣੇ ਗਾਣਿਆਂ 'ਤੇ।

0: ਵਾਹ ਵਾਹ ਵਾਹ ਵਾਹ ਵਾਹ ਨਹੀਂ ਸਰ 9181 ਹਾਂਜੀ
1: ਹਾਂਜੀ ਨਵੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ
1: ਹੋਰ ਕੀ ਹਾਲ ਆ ਠੀਕ ਆ
0: ਵਧੀਆ ਜੀ ਕਿਵੇਂ ਹੋ
1: ਬਸ ਠੀਕ ਆ ਮੈਂ ਕਹਿੰਦਾ ਉਹ ਸਿਟੀ ਟੈਕਟ ਵਾਲੀ ਗੱਲ ਕਰਨਾ ਤੁਸੀਂ ਕਹਿੰਦੇ ਉਹ ਬੰਦੇ ਦਾ ਪਹਿਲਾਂ ਇੱਕ ਫੋਨ ਆਇਆ ਸੀ 6:30 ਤੁਸੀਂ ਕਹਿੰਦੇ ਸਿਟੀ ਵਾਲੇ ਬਹੁਤ ਪਿਆਰ ਕਰਦੇ ਆ ਮੈਂ ਕਿਹਾ ਕਿੰਨਾ ਕੁ ਪਿਆਰ ਦੇ ਜਾਂਦੇ ਆ ਅੱਜ ਕੱਲ
0: ਪਿਆਰ ਦੇ ਹੀ ਜਾਂਦੇ ਆ ਹੁਣ ਸੁਣਿਆ ਹੀ ਆ ਤੁਸੀਂ
1: ਮੈਂ ਕਿਹਾ ਪਿਆਰ ਕਿਉਂ ਮੈਂ ਕਿਹਾ ਚੰਗਾ ਦੇ ਦਿੱਤਾ ਕਿ ਥੋੜਾ ਹੀ ਦੇ ਕੇ ਜਾਂਦੇ ਆ
0: ਜ਼ਿਆਦਾ ਹੀ ਦੇ ਰਹੇ ਆ
1: ਜ਼ਿਆਦਾ ਹੀ ਦੇ ਰਹੇ
0: ਹੁਣ ਮੈਂ ਤਾਂ ਚਲੋ ਬਚਿਆ ਹੋਇਆ ਬਟ ਜਿਹੜੇ ਹੁਣ ਦੱਸ ਰਹੇ ਆ ਸੱਜਣ ਮਿੱਤਰ ਉਹ ਫਿਰ ਉਹਨਾਂ ਨੂੰ ਜ਼ਿਆਦਾ ਹੀ ਪਿਆਰ ਮਿਲ ਰਿਹਾ
1: ਪਰ ਗੱਡੀਆਂ ਤਾਂ ਉਹ ਵੀ ਲਾ ਲੈਂਦੇ ਆ ਸਾਈਡ ਵਾਕ ਦੇ ਇਧਰਲੀ ਸਾਈਡ ਦੇ ਇੱਥੇ ਬਲੈਕ ਸਿਟੀ ਦੀ ਪਾਰਨੀ ਉਹਦੇ ਵਿੱਚ ਸਟੇਟ ਕਰਕੇ ਖੜੀਆਂ ਕਰ ਦਿੰਦੇ ਆ ਟਿਕਟ ਤਾਂ ਲਾਉਂਦੇ ਨੇ ਇਹਨਾਂ ਨੂੰ ਇੱਥੇ
0: ਹੋ ਸਕਦਾ ਵੀ ਤੁਹਾਡੇ ਥੋੜਿਆ ਘੱਟ ਹੁੰਦਾ ਹੋਊਗਾ ਤਾਂ ਹੀ ਨਹੀਂ ਲਾਉਂਦੇ ਰਾਈਟ ਗੱਡੀਆਂ ਬਹੁਤ ਨੇ ਕਾਫੀ ਰਹਿ ਰਹੇ ਆ ਹੁਣ ਮਿਲਟਨ ਦੇ ਵਿੱਚ ਜ਼ਿਆਦਾਤਰ ਇੱਕ ਇੱਕ ਫੈਮਿਲੀ ਆ
1: ਹਾਂਜੀ ਹਾਂਜੀ ਪਰ ਉੱਥੇ ਟੈਕਟ ਲੱਗ ਜਾਂਦੀ ਸੀ
0: ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਤੇ ਲਾ ਦਿੰਦੇ ਆ ਵਧੀਆ ਜੇ ਕੋਈ 905-673-3337 ਆਪਣਾ ਨੰਬਰ ਹੈ 905-673-3337 ਆਸ ਦੀ ਕਿਰਨ ਰੇ ਆਫ ਹੋਪ ਆਸ ਦੀ ਕਿਰਨ ਰੇ ਆਫ ਹੋਪ ਵਾਲੇ ਨੂੰ ਵੀ ਤੁਸੀਂ ਯਾਦ ਜ਼ਰੂਰ ਰੱਖੋ
2: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548
0: ਵੈਰੀ ਗੁੱਡ ਜੀ 9390 ਹਾਂਜੀ ਭਾਜੀ
3: ਹਾਂਜੀ ਵਧੀਆ ਨਵੀਂ ਵੀਰੇ ਤੁਸੀਂ ਸੁਣਾਓ ਜੀ
0: ਵਧੀਆ ਸਰ ਵਧੀਆ
3: ਨਵੀਂ ਵੀਰੇ ਬ੍ਰਾਂਡ ਜਾਂ ਤੇ ਟਿਕਟਾਂ ਡਰਾਈਵ ਤੇ ਖੜੇ ਨੂੰ ਲਾ ਜਾਂਦੇ ਆ
0: ਡਰਾਈਵ ਵਿੱਚ ਖੜੇ ਨੂੰ ਕਿਵੇਂ ਲਾ ਦਿੰਦੇ ਆ
3: ਲੱਗ ਜਾਂਦੀ ਆ ਇਹ ਆਪਣੇ ਬਾਇਲਾਜ ਹੁੰਦੀ ਆ ਮੈਂ ਇਹ ਦਿਨ ਵੇਖਿਆ ਉਹ ਨਾ ਡਰਾਈਵ 'ਚ ਗੱਡੀ ਖੜੀ ਮੈਂ ਗਿਆ ਸੀ ਤੇ ਗੱਡੀ ਉਹਨੂੰ ਟਿਕਟ ਲਾ ਰਿਹਾ ਹਨਾ ਤੇ ਮੈਂ ਉਹ ਕੋ ਮੈਂ ਪੁੱਛਿਆ ਉਹਨੂੰ ਅਫਸਰ ਨੂੰ ਮੈਂ ਕਿਹਾ ਵੀ ਅਫਸਰ ਡਰਾਈਵ 'ਚ ਖੜੀ ਆ ਤੇ ਤੂੰ ਟਿਕਟ ਲਾਈ ਜਾ ਰਿਹਾ ਹਨਾ ਚੋਲ ਲਾ ਰਿਹਾ ਉਹ ਕਹਿੰਦਾ ਡਰਾਈਵ 'ਚ ਤਾਂ ਖੜੀ ਆ ਪਰ ਹੁਣ ਆਪਣੇ ਪ੍ਰੋਬਲਮ ਕੀ ਆ ਜਿੱਥੇ ਆਪਣੇ ਟਾਊਨ ਹਾਊਸ ਬਣੇ ਹਨਾ ਹੁਣ ਆਪਾਂ ਕੀ ਕਰ ਉੱਥੇ ਕੀ ਕਰਦੇ ਆ ਜਗ੍ਹਾ ਬਣਾ ਲੈਂਦੇ ਸਾਈਡ ਜਿਹੜੀ ਘਰ ਦੀ ਮੇਨ ਜਿੱਧਰੋਂ ਆਪਾਂ ਐਗਜ਼ਿਟ ਕਰਦੇ ਜਾਂ ਐਂਟਰ ਕਰਦੇ ਹਨਾ ਆਪਾਂ ਉੱਥੇ ਕੇ ਗੱਡੀ ਲਾ ਲੈਂਦੇ ਆ ਉਹ ਕਹਿੰਦਾ ਜਿਹੜੀ ਇਹ ਜਗ੍ਹਾ ਨਾ ਇਹ ਫਾਇਰ ਐਗਜ਼ਿਟ ਵਾਸਤੇ ਆ ਇਹਨੂੰ ਆਪਾਂ ਬਲੌਕ ਨੀ ਕਰ ਸਕਦੇ ਯਾਨੀ ਕਿ ਜਿਹੜੀਆਂ ਪੌੜੀਆਂ ਨਾ ਜਿਹੜੀਆਂ ਆਪਾਂ ਚੜ ਕੇ ਘਰ ਨੂੰ ਵੜਦੇ ਆ ਜੇ ਆਪਾਂ ਉੱਥੇ ਗੱਡੀ ਲਾਈ ਹੋਈ ਤੇ ਆਪਣਾ ਆਫੀਸਰ ਆ ਗਏ ਉਹਨੇ ਟਿਕਟ ਲਾ ਜਾਣੀ $250 ਦੀ ਟਿਕਟ ਲਾਉਂਦੇ ਆ
0: ਨਹੀਂ ਮੈਂ ਸਮਝਿਆ ਨੀ ਜੇ ਜੇ ਤੁਹਾਡੇ ਡਰਾਈਵੇ ਤੇ ਗੱਡੀ ਲੱਗੀ ਹੈ ਫਿਰ ਕਾਹਦੀ ਟਿਕਟ ਹੈ
3: ਤੁਹਾਨੂੰ ਦੱਸਿਆ ਵੀ ਡਰਾਈਵੇ ਹੁਣ ਡਰਾਈਵੇ ਦੇ ਨਾਲ ਆਪਣਾ ਜਿੱਥੋਂ ਚੜੀਦਾ ਵਾ ਪੌੜੀਆਂ ਨੂੰ ਡਰਾਈਵੇ ਤੇ ਚੜੀਦਾ ਨਾ ਉਹ ਕੀ ਕਰਦੇ ਕਈ ਲੋਕ ਟੇਢੀ ਗੱਡੀ ਕਰਕੇ ਐਕਸਟਰਾ ਪਾਰਕਿੰਗ ਵਾਸਤੇ ਉੱਥੇ ਲਾ ਲੈਂਦੇ
0: ਨਹੀਂ ਫਿਰ ਉਹ ਤਾਂ ਗਲਤ ਹੈ ਨਾ ਉਹ ਤਾਂ ਫਿਰ ਟਿਕਟ ਲੱਗਣੀ ਹੀ ਲੱਗਣੀ ਹੈ ਨਹੀਂ ਲਾ ਸਕਦੇ
3: ਹਾਂਜੀ ਉਹ ਨਾ ਇਹ ਨਾ ਇਸ ਕਰਕੇ ਜੇ ਕੋਈ ਵੀਰ ਸੁਣਦਾ ਜੇ ਕੋਈ ਆਪਣੀ ਪੌੜੀਆਂ ਅੱਗੇ ਗੱਡੀ ਲਾਉਂਦਾ ਤੇ ਨਾ ਲਾਵੇ ਉਹ ਤੁਹਾਡਾ ਡਰਾਈਵਰ ਦਾ ਥਾਂ ਨੀ ਆ ਉਹ ਸਿਟੀ ਕਹਿੰਦੀ ਆ ਵੀ ਇਹਨੂੰ ਫਾਇਰ ਐਗਜ਼ਿਟ ਆ ਤੇ ਇਸ ਕਰਕੇ ਇਹਦੇ ਅੱਗੇ ਗੱਡੀ ਨੀ ਲਾ ਸਕਦੇ ਬਟ ਇਹਦੇ ਵਿੱਚ ਨਾ ਥੋੜਾ ਜਿਹਾ ਫੇਲਿਅਰ ਸਿਟੀ ਦਾ ਵੀ ਇਹਨਾਂ ਨੇ ਜਗ੍ਹਾ ਨੀ ਜਿੰਨੀ ਦਿੱਤੀ ਈਵਨ ਕਿ ਆਪਣੀਆਂ ਜਿਹੜੀਆਂ ਸਟੇਟਸ ਵੀ ਆ ਕਿੰਨੀਆਂ ਕੰਜਸਟਡ ਆ ਹਨਾ, ਤੇ ਪਲੱਸ ਜਿਹੜੇ ਆਪਾਂ ਜਦੋਂ ਇਹਨਾਂ ਨੇ ਬਿਲਡਰ ਨੂੰ ਘਰ ਅਪਰੂਵ ਕੀਤੇ ਆ, ਕਿਸੇ ਘਰ ਅੱਗੇ ਜਿਹੜੇ ਆਪਣੇ ਇੱਧਰ ਬਣੇ ਆ ਵੈਨ ਲਾਸ ਇੱਧਰ ਘਰ ਜਿੰਨੇ ਵੀ ਬਣੇ, ਕਿਸੇ ਅੱਗੇ ਲੋਨ ਦੇ ਸਾਈਜ਼ ਦੇਖੇ ਆ, ਮੈਨੂੰ ਲੱਗਦਾ ਨੀ ਕਿਤੇ 8x10x
0: ਪਰ ਭਾਜੀ ਆਪਾਂ ਘਰ ਵੀ ਲੈ, ਆਪਾਂ ਫਿਰ ਜੇ ਆਪਾਂ ਨੂੰ ਪਸੰਦ ਤਾਂ ਹੀ ਲੈ ਰਹੇ ਆ, ਹੁਣ ਜੇ ਵੱਡਾ ਲੈਣਾ ਵੱਡਾ ਲੋਨ ਸਾਈਜ਼ ਲੈਣਾ ਤਾਂ ਹੋਰ ਮਹਿੰਗਾ ਘਰ ਲੈਣਾ ਪਵੇਗਾ
3: ਜਦੋਂ ਨਹੀਂ ਜਦੋਂ ਬਿਲਡਰ ਕੋ ਬੁੱਕ ਕਰਾਉਂਦੇ ਆ ਨਾ ਉਦੋਂ ਡਿਮੈਂਸ਼ਨ ਹੀ ਹੁੰਦੀਆਂ, ਉਦੋਂ ਵੀ ਇੰਨਾ ਨੀ ਦੱਸਦੇ ਵੀ ਤੁਹਾਨੂੰ ਇੰਨਾ ਲੋਨ ਦੇਣਾ ਕਿ ਨਹੀਂ ਦੇਣਾ। ਇਹ ਆਪਣੇ ਵੀਰ ਦੀ ਗੱਲ ਕਰਕੇ ਗਏ ਨਾ ਮਿਲਟਨ ਦੀ, ਹੁਣ ਆਪਣੇ ਮੇਅਫੀਲਡ ਤੇ ਏਅਰਪੋਰਟ ਤੋਂ ਲੈ ਗਏ ਤੇ ਇੱਧਰ ਚੰਗੂ ਜੀ ਤੱਕ ਕਦੋਂ ਦੇ ਕਿੰਨੇ ਘਰ ਬਣ ਗਏ ਆ, ਤੇ ਹਾਏ ਹੁਣ ਉਹ ਲੈਣਾ ਚੋੜੀਆਂ ਕਰਨ ਲੱਗੇ ਆ। ਮੇਅਫੀਲਡ ਤੇ ਬਟਾਨੀਆ ਰੋਡ ਤੇ ਘਰ ਬਣੇ ਆ, ਘਰ ਬਾਅਦ ਚ ਬਣੇ ਆ, ਤਿੰਨ ਤਿੰਨ ਲੈਣਾ ਉਹਨਾਂ ਨੇ ਪਹਿਲਾਂ ਕੀਤੀਆਂ ਉੱਥੇ। ਆਪਣੀ ਸਿਟੀ ਤੋਂ ਬਿਲਡਰ ਨੂੰ ਕੋਈ ਜੇ ਮੰਨ ਲਓ ਵੀ ਡੰਡਾ ਚਾੜੇ ਵੀ ਭਾਈ ਅਪਰੂਵਲ ਹੀ ਨਾ ਦੇਵੇ, ਉਹਨਾਂ ਨੂੰ ਪਹਿਲਾਂ ਕਹੇ ਭਾਈ ਇੱਥੇ ਡਿਵੈਲਪ ਕਰੋ, ਸੜਕਾਂ ਚੋੜੀਆਂ ਕਰੋ, ਤਾਂ ਤੁਸੀਂ ਆਪਣੇ ਘਰ ਬਣਾ ਸਕਦੇ ਆ। ਪਰ ਸਿਟੀ ਰਲੀ ਆ, ਜਿਵੇਂ ਕਹਿੰਦੇ ਕੁੱਤੀ ਚੋਰਾਂ ਨਾਲ ਰਲ ਗਈ, ਉਹ ਕੰਮ ਹੋਇਆ ਵਾ ਇੱਥੇ, ਕੋਈ ਹੈ ਹੀ ਨੀ। ਬਸ ਬਿਲਡਰਾਂ ਨਾਲ ਪਤਾ ਕੀ ਇਹਨਾਂ ਨੇ, ਆਪਾਂ ਨੂੰ ਪਤਾ ਹੀ ਹੈ ਪੁੱਠੇ ਸਿੱਧੀ ਕਰਪਸ਼ਨ ਹੀ ਹੈ ਇੱਕ ਹਿਸਾਬ ਦੀ, ਜਿਹੜੀਆਂ ਤੁਸੀਂ ਬਿਲਡਰਾਂ ਨੂੰ ਉਹਨੇ ਵਾ ਪਰਮਿਸ਼ਨਾਂ ਦਿੱਤੀਆਂ ਨਾ, ਜੋ ਮਰਜ਼ੀ ਕਰੀ ਚੱਲੋ, ਇਹ ਕਰਪਸ਼ਨ ਦਾ ਹੀ ਪਾਰਟ ਆ। ਉਹ ਠੀਕ ਹੈ ਆਪਾਂ ਨੂੰ ਪਤਾ ਨੀ ਲੱਗਦਾ, ਪਰ ਅੰਦਰ ਖਾਤੇ ਬਹੁਤ ਚੱਲਦਾ। ਡਿਵੈਲਪਮੈਂਟ ਕੀਤੀਆਂ ਨਾ ਘਰਾਂ ਦੀ, ਉਹਨਾਂ ਤਿੰਨ ਤਿੰਨ ਲੈਣਾ ਕੀਤੀਆਂ ਪਹਿਲਾਂ, ਬਾਅਦ ਚ ਘਰ ਬਣਿਆ, ਪਹਿਲਾਂ ਲੈਣਾ ਬਣੀਆਂ ਉੱਥੇ, ਤੇ ਆਪਣੇ ਹੁਣ ਮੇਅਫੀਲਡ ਤੇ ਵੇਖ ਲਓ ਹਜੇ ਹਜੇ ਤੱਕ ਇਹਨਾਂ ਕੋਲ ਲੈਣਾ ਨੀ ਬਣਾ ਹੋ ਰਹੀਆਂ।
0: ਚਲੋ ਥੈਂਕ ਯੂ ਸਰ, ਬਟ ਦੇਖੋ ਆਪਾਂ ਘਰ ਵੀ ਉੱਥੇ ਲੈ ਰਹੇ ਹਾਂ ਨਾ ਯਾਰ, ਤੁਸੀਂ ਜੇ ਬਾਹਰ ਹੋ ਤੁਹਾਨੂੰ ਨਹੀਂ ਵਧੀਆ ਲੱਗਦਾ ਉਹ ਸ਼ਹਿਰ, ਨਹੀਂ ਵਧੀਆ ਤੁਹਾਨੂੰ, ਜ਼ਿਆਦਾ ਕੰਜੈਸ਼ਨ ਲੱਗਦੀ ਹੈ, ਤੁਸੀਂ ਘਰ ਕਿਤੇ ਹੋਰ ਲੈ ਸਕਦੇ ਹੋ। ਮੈਂ ਮੰਨਦਾ ਤੁਹਾਡੀ ਗੱਲ ਕਿ ਪਾਪੂਲੇਸ਼ਨ ਇੰਨੀ ਹੈ, ਘਰ ਤੇ ਘਰ ਬਣ ਰਹੇ ਆ, ਥਾਂ ਥਾਂ ਤੇ ਬਣ ਰਹੇ ਆ, ਕੰਜੈਸਟਡ ਰੋਡਸ ਨੇ। ਹੁਣ ਕਈਆਂ ਨੂੰ ਹੈਗਾ ਕਿ ਯਾਰ ਚਲੋ ਠੀਕ ਹੈ ਪ੍ਰਾਈਸ ਸਾਨੂੰ ਠੀਕ ਲੱਗ ਗਈ, ਸਾਨੂੰ ਨਹੀਂ ਕੋਈ ਦਿੱਕਤ, ਤੇ ਚਲੋ ਜਿਹੜੇ ਲੋਕ ਕੰਪਲੇਂਟ ਕਰਦੇ ਆ ਵੀ ਸਾਡਾ ਲੋਨ ਦਾ ਸਾਈਜ਼, ਸਾਡਾ ਡਰਾਈਵੇ ਦੀ ਪਾਰਕਿੰਗ, ਦੇਨ ਅਗੇਨ ਤੁਸੀਂ ਥੋੜ੍ਹਾ ਜਿਹਾ ਜਾਂ ਤਾਂ ਕਿਸੇ ਡਿਫਰੈਂਟ ਸ਼ਹਿਰ ਦੇ ਵਿੱਚ ਜਿੱਥੇ ਖੁੱਲ੍ਹਾ ਡੁੱਲਾ ਮਾਹੌਲ ਹੈ, ਜਾਂ ਥੋੜ੍ਹੇ ਵੱਡੇ ਸਾਈਜ਼ ਦੀ ਲੋਟ ਲੈ ਸਕਦੇ ਹੋ। ਹੁਣ ਜਿਵੇਂ ਇੱਕ ਵੀਰ ਹੁਣੇ ਕਹਿ ਕੇ ਗਏ ਹੈ ਕਿ ਚਾਰ ਗੱਡੀਆਂ ਦੀ ਪਾਰਕਿੰਗ ਦੱਸੀ ਜਾਂਦੀ ਹੈ, ਇੱਕ ਇੰਜੀਨੀਅਰ ਬਾਈ ਜੀ ਕਹਿ ਕੇ ਗਏ ਹੈ ਕਿ ਹੁਣ ਉਹ ਬੇਸਡ ਔਨ ਸਡੈਨ ਹੈ, ਹੁਣ ਮੈਂ ਚਾਰ ਗੱਡੀਆਂ ਦੀ ਪਾਰਕਿੰਗ ਲੈ ਲਈ, ਮੇਰੇ ਕੋਲ ਦੋ ਵੈਨਾਂ ਨੇ, ਮੇਰੇ ਕੋਲ ਦੋ ਐਸ ਯੂ ਵੀ ਨੇ, ਉਹ ਨਹੀਂ ਫਿੱਟ ਹੋਣੇ ਕਿਉਂਕਿ ਬਿਲਡਰ ਦੇ ਹਿਸਾਬ ਨਾਲ ਉਹਨਾਂ ਨੇ ਸਡੈਨ ਦੇ ਸਾਈਜ਼ ਦੇ ਹਿਸਾਬ ਨਾਲ ਲੋਟ ਵੇਚੀ ਹੁੰਦੀ ਹੈ, ਰਾਈਟ। ਸੋ ਖੈਰ 905-673-3337 ਆਪਣਾ ਨੰਬਰ ਹੈ, 905-673-3337 ਆਪਣਾ ਫੋਨ ਨੰਬਰ ਹੈ। ਏਰਨ ਮਿਲਸ ਐਕੂਰਾ ਦਾ ਵੀ ਮੈਸੇਜ ਯਾਦ ਰੱਖੋ, ਗੱਡੀ ਲੈਣੀ ਹੈ ਤਾਂ ਐਕੂਰਾ ਦੀ ਲਓ, ਏਰਨ ਮਿਲਸ ਐਕੂਰਾ। ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ, ਟੋਪ ਟੋਪ ਟੋਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕੂਰਾ। ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕੂਰਾ, 905-828-5800, 905-828-5800 ਤੇ ਕਾਲ ਕਰੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6474-1557-647-504-1557। ਓਕੇ, ਇੱਕ ਤੁਸੀਂ ਮੈਸੇਜ ਯਾਦ ਰੱਖਣਾ, ਫਰੈਸ਼ ਫੂਡ ਸੈਂਟਰ ਦਾ ਗਰੋਸਰੀ ਕਰਨੀ ਹੈ ਤਾਂ 12570 ਕੈਨੇਡੀ ਰੋਡ, ਕੈਨੇਡੀ ਐਂਡ ਡੂਗਲ ਦਾ ਕੋਰਨਰ ਹੈ, ਫਰੈਸ਼ ਫੂਡ ਸੈਂਟਰ ਤੇ ਇੱਕ ਵਾਰ ਗੇੜਾ ਮਾਰ ਕੇ ਆਓ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਵਾਹ ਬਈ ਵਾਹ, ਸਿੰਪਲੀ ਇੰਡੀਅਨ ਵਾਲੇ ਨੇ ਅੱਜ ਕੁਝ ਡੀਲਾਂ ਭੇਜੀਆਂ, $2 ਦੇ ਜਿੰਨੇ ਮਰਜ਼ੀ ਗੋਲ ਗੱਪੇ ਇਸ ਸੈਟਰਡੇ ਤੇ ਸੰਡੇ, ਸੈਟਰਡੇ ਸੰਡੇ ਨੋਟ ਕਰ ਲਓ, $2 ਦੇ ਵਿੱਚ ਗੋਲ ਗੱਪੇ ਜਿੰਨੇ ਮਰਜ਼ੀ ਖਾਓ, 275 ਗੋਲਡਨ ਬਰੁੱਕ ਟ੍ਰੇਲ, ਗੋਲਡਨ ਬਰੁੱਕ ਕੈਸਲ ਮੋੜ, ਜਾਂ ਸਿੰਪਲੀ ਇੰਡੀਅਨ 85 ਮੌਂਟਪੈਲੀਅਰ ਸਟਰੀਟ, ਸਟੀਲਸ ਐਂਡ ਫਾਈਨੈਂਸ਼ੀਅਲ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਜ਼ਰੂਰ ਪਹੁੰਚੋ। ਇੱਕ ਫੈਸ਼ਨ ਆਈ ਕਿਊ ਦਾ ਮੈਸੇਜ ਵੀ ਯਾਦ ਰੱਖੋ, ਗੱਡੀ ਲੈਣੀ ਆ, ਫੈਸ਼ਨ ਫੈਸ਼ਨ ਫੈਸ਼ਨ, ਸੋਰੀ ਗੱਡੀ ਨਹੀਂ ਕੱਪੜੇ ਲੈਣੇ ਆ, ਕੱਪੜੇ ਵਧੀਆ ਲਓ ਫਿਰ ਗੱਡੀ ਵੀ ਦਿਵਾਉਣੇ ਆ। ਫੈਸ਼ਨ ਆਈ ਕਿਊ, ਕੋਟ ਪੈਂਟ, ਕੁੜਤੇ ਪਜਾਮੇ ਇੱਕ ਲਓ, ਅਤੇ ਦੂਜਾ 25% ਨਹੀਂ 30% ਔਫ, ਲੇਡੀਜ਼ ਨੋਨ ਬਰਾਈਡਲ ਸੂਟ ਅਤੇ ਲਹਿੰਗੇ ਵੀ ਇੱਕ ਲਓ, ਦੂਜਾ 30% ਔਫ, ਫੈਸ਼ਨ ਆਈ ਕਿਊ, 905 4532225905 4532225 ਤੇ ਗੱਡੀ ਦੀ ਗੱਲ ਕੀਤੀ ਕੈਲਡਨ ਮਿਤਸੂਬਿਸ਼ੀ ਜੀਵਨ ਸਿੱਧੂ ਬਾਈ ਜੀ ਕੈਲਡਨ ਮਿਤਸੂਬਿਸ਼ੀ ਜੀਵਨ ਸਿੱਧੂ ਨੂੰ ਕਾਲ ਕਰੋ 10 ਸਾਲ ਦੀ ਵਾਰੰਟੀ ਹੈ ਗੱਡੀਆਂ ਤੇ 9046476782754 6478275 4 ਦੇ ਉੱਤੇ ਕਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰੋ ਜੈਜ਼ਮਿਨ ਸੈਂਡਲੈਸ ਆ ਰਹੀ ਹੈ ਤੁਹਾਡੀ ਸ਼ਹਿਰ ਤੁਹਾਨੂੰ ਪਤਾ ਜੈਜ਼ਮਿਨ ਸੈਂਡਲੈਸ 8 ਅਗਸਤ ਲਾਈਵ ਇਨ ਬ੍ਰੈਂਪਟਨ
4: ਗੈਟ ਰੈਡੀ GTA

0: ਵੇਵਾ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 ਓਕੇ ਇੱਕ ਵਾਰ ਫਿਰ ਰੋਇਲ ਪਰਫਿਊਮਸ ਵਾਲੇ ਨੂੰ ਯਾਦ ਰੱਖੋ royalperfumes.co ਇਹ ਬਰਵੇਡ ਐਂਡ ਮੈਗਲੋਕਲਿਨ ਆਪਣੇ ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ ਨੇ royalperfumes.co ਦੀ ਇਹਨਾਂ ਦੀ ਵੈਬਸਾਈਟ ਹੈ ਸਿੱਖ ਸੰਗਤ ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ ਆਨਲਾਈਨ ਵੀ ਆਰਡਰ ਕਰੋ ਕੈਨੇਡਾ US ਡਿਲੀਵਰੀ ਹੈ ਪਰਫਿਊਮ ਸਿਰਫ ਯਾਰ $50 ਤੋਂ ਅਤੇ ਦੋ ਪਰਫਿਊਮ ਲਓ ਅਤੇ ਤੀਜਾ ਫ੍ਰੀ ਹੈ ਇਹਨਾਂ ਦੇ ਪਰਫਿਊਮ ਬੜੇ ਲੌਂਗ ਲਾਸਟਿੰਗ ਹੁੰਦੇ ਨੇ 6 ਤੋਂ ਲੈ ਕੇ 8 ਘੰਟੇ ਮਿਨੀਮਮ ਇਹ ਚੱਲਦੇ ਨੇ ਕੱਪੜਿਆਂ 'ਚੋਂ ਅਗਲੇ ਦਿਨ ਵੀ ਖੁਸ਼ਬੂ ਆਉਂਦੀ ਰਹਿੰਦੀ ਹੈ ਇਹ ਸਵਿਟਜ਼ਰਲੈਂਡ ਤੋਂ ਓਇਲ ਇੰਪੋਰਟ ਕਰਦੇ ਜਿਹੜੀਆਂ ਬਾਕੀ ਦੀਆਂ ਕੰਪਨੀਜ਼ ਨੇ ਨਾ ਡੀਓਰ ਸ਼ਨੈਲ ਜਿਹੜੀਆਂ 500-500 ਦੇ ਪਰਫਿਊਮ ਬਣਾਉਂਦੀਆਂ ਨੇ ਇਹਨਾਂ ਦੇ ਵੀ ਓਇਲ ਉਸੇ ਫੈਕਟਰੀ ਤੋਂ ਆਉਂਦੇ ਨੇ ਸਿਰਫ $50 ਦਾ ਪਰਫਿਊਮ ਉਹੀ ਵਧੀਆ ਖੁਸ਼ਬੂ ਅਤੇ ਦੁਬਈ ਦੇ ਊਦ ਅਤੇ ਇਤਰ ਵੀ ਇਹਨਾਂ ਕੋਲ ਨੇ $25 ਤੋਂ ਇਤਰ ਮਿਲ ਜਾਣਗੇ ਨੰਬਰ ਨੋਟ ਕਰ ਲਓ 4373150701 4373150701 4373150701 437-315-0701 'ਤੇ ਕਾਲ ਤੁਸੀਂ ਕਰ ਸਕਦੇ ਹੋ ਇੱਕ ਉਸੇ ਨਾਲ ਨਾਲ ਤੁਹਾਨੂੰ ਮੈਂ ਜੋਬ ਦੀ ਜਾਣਕਾਰੀ ਦੇ ਦੇਵਾਂ ਫੀਨਿਕਸ ਮਿਲਵਰਕ ਵਾਲੇ ਐਕਸਪੀਰੀਅੰਸਡ ਕਾਰਪੈਂਟਰ ਦੇ ਕੰਮ ਕਰਨ ਵਾਲੇ ਬੰਦੇ ਦੀ ਭਾਲ ਦੇ ਵਿੱਚ ਨੇ ਕਿਸੇ ਨੂੰ ਵੀ ਕੈਬਨਿਟਰੀ ਕਾਰਪੈਂਟਰੀ ਦਾ ਕੰਮ ਆਉਂਦਾ ਫੀਨਿਕਸ ਮਿਲਵਰਕ ਟੇਬਲ ਸੋ ਜਾਂ ਟੂਲ ਦਾ ਕੰਮ ਤੁਹਾਨੂੰ ਆਉਂਦਾ ਐਕਸਪੀਰੀਅੰਸ ਹੈ ਤਾਂ ਸਟੀਲਸ ਐਂਡ ਟੋਮਕਨ 'ਤੇ ਨੇ ਜੈਗ ਭਾਜੀ ਨੂੰ ਕਾਲ ਕਰੋ 416-822-2239 416-822-2239 ਜੈਗ ਭਾਜੀ ਨੂੰ ਫੋਨ ਤੁਸੀਂ ਜ਼ਰੂਰ ਜਲਦੀ ਤੋਂ ਜਲਦੀ ਕਰ ਲਵੋ ਅਤੇ ਹਾਏ ਹਾਏ ਅਮਰਿੰਦਰ ਜੀ ਕੌਫੀ ਇਹ ਵੀ ਲਾ ਦਿੰਦੇ ਹਾਂ ਗਾਣਾ ਫਿਕਰ ਨਾ ਕਰੋ
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows

0: ਇੰਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਵੈਰੀ ਗੁੱਡ ਜੀ। 0000 ਹਾਂਜੀ
2: ਭਾਜੀ, ਥੋੜੇ ਪਹਿਲੇ ਭਾਜੀ ਇੱਕ ਦੱਸ ਕੇ ਗਏ ਸੀਗੇ ਕਿ ਪੌੜੀਆਂ ਦੇ ਮੂਹਰੇ ਕਾਰ ਨਹੀਂ ਖੜੀ ਕਰਨੀ। ਐਕਚੁਅਲੀ ਹੀ ਇਜ਼ ਰਾਈਟ ਕਿ ਭਾਈ ਸਾਨੂੰ ਵੀ ਚਾਹੀਦਾ ਕਿ ਅਗਰ ਕੱਲ ਨੂੰ ਕੋਈ ਐਕਸੀਡੈਂਟ ਹੁੰਦਾ, ਕੁਛ ਹੁੰਦਾ ਤੇ ਫਾਇਰ ਵਾਲੇ ਕਿੱਦਾਂ ਸਾਡੇ ਘਰੇ ਆਣਗੇ।
1: ਨਹੀਂ ਉਹੀ ਮੈਂ ਕਿਹਾ ਵੀ ਆਪਾਂ ਇਦਾਂ ਦੀ ਗੱਲਾਂ ਨਹੀਂ ਕਰੀ, ਨਾ ਕਰੀਏ।
2: ਹਾਂ, ਅਸੀਂ ਬਲਾਕ ਨਾ ਕਰੀਏ ਉਹਨਾਂ ਚੀਜ਼ਾਂ ਨੂੰ, ਅਸੀਂ ਉਹਨਾਂ ਨੂੰ ਐਕਸੈਸ ਦਈਏ ਤਾਂ ਕਿ ਉਹ ਆਪਣਾ ਕੰਮ ਕਰ ਸਕਣ। ਤੇ ਬਹੁਤ ਅੱਛੀ ਗੱਲ ਹੈਗੀ ਕਿ ਸਾਡੀ ਕਮਿਊਨਿਟੀ ਨੂੰ ਪਤਾ ਹੋਣਾ ਚਾਹੀਦਾ ਕਿ ਭਾਈ ਆਪਾਂ ਇੱਥੇ ਰਹਿਣਾ ਤੇ ਆਪਾਂ ਇੱਥੇ ਦੇ ਸਿਸਟਮ ਨਾਲ ਚੱਲੀਏ।
1: ਬਿਲਕੁਲ ਸਹੀ ਗੱਲ ਤੁਹਾਡੀ।
2: ਅਸੀਂ ਜਗ੍ਹਾ ਜਗ੍ਹਾ ਛੱਡ ਕੇ ਆਪਣਾ ਕੰਮ ਕਰੀਏ, ਇਹ ਕਿ ਆਪਾਂ ਬਲੌਕ ਕਰੀਏ।
1: ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਨਹੀਂ ਬਿਲਕੁਲ ਯਾਰ, ਦੇਖੋ ਗੱਡੀ ਉਵੇਂ ਲਾਓ ਜਿਵੇਂ ਲੱਗ ਸਕਦੀ ਹੈ, ਐਵੇਂ ਖੱਬੇ ਸੱਜੇ ਟੇਢੀ ਮੇਢੀ ਕਰਕੇ ਗੱਡੀ ਲਾਤੀ। ਚਲੋ ਮੈਂ ਇੱਕ ਅੱਧੇ ਦਿਨ ਲਈ ਮੰਨ ਲਿਆ ਵੀ ਕੋਈ ਫੰਕਸ਼ਨ ਹੈ ਕੁਛ ਇੱਦਾਂ ਦਾ, ਫਿਰ ਗੱਡੀ ਕਈ ਵਾਰ ਲਾਉਣੀ ਪੈਂਦੀ ਹੈ, ਬਟ ਜਨਰਲ ਤੌਰ ਦੇ ਉੱਤੇ 4791। ਹੈਲੋ, ਸਤਿ ਸ਼੍ਰੀ ਅਕਾਲ ਜੀ।
3: $2
1: ਚ ਗੋਲ ਗੱਪੇ ਜਿੰਨੇ ਮਰਜ਼ੀ ਹੈ।
3: ਗਾਲਾ ਲਾ ਦਿਓ ਜੀ, ਆਪਣਾ ਮੋਰ ਲਾ ਦਿਓ।
1: ਮੋਰ ਕਿਹੜਾ? ਮੋਰ
3: ਨਿਮਰਤ ਖਹਿਰਾ।
1: ਨਿਮਰਤ ਖਹਿਰਾ ਮੋਰ ਕੀ? ਅੱਛਾ, ਮੋਰ ਗਾਣਾ। ਦੇਖੋ ਆਮ ਤੌਰ ਤੇ ਆਪਾਂ ਕਹਿੰਦੇ ਆ ਮੋਰਨੀ ਆ ਵੀ ਕਿੱਥੇ ਚੱਲੀ ਆ, ਮੋਰਨੀ ਬਣ ਕੇ ਕੁੜੀ ਨੇ ਵੀ ਕਹਿਤਾ ਵੀ ਮੋਰ ਆ ਗਿਆ ਹੈ। ਪਹਿਲਾਂ ਗਾਣੇ ਤੋਂ ਨਾ ਤੁਹਾਨੂੰ ਮਿਸਟਰ ਸਿੰਘ ਪੀਜ਼ੇ ਦਾ ਪੀਜ਼ਾ ਖਵਾ ਦਈਏ। 100% ਪਿਓਰ ਵੈਜੀਟੇਰੀਅਨ ਮਿਸਟਰ ਸਿੰਘ ਪੀਜ਼ਾ, ਮਿਸਟਰ ਸਿੰਘ ਪੀਜ਼ਾ। ਸੋ 30 ਲੋਕੇਸ਼ਨਾਂ ਨੇ, ਮੀਡੀਅਮ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 2499, ਲਾਰਜ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 2799, ਐਕਸਟਰਾ ਲਾਰਜ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 3199। ਨੰਬਰ ਹੈ 905-500-4000, 905-500-4000, 905-500-4000, ਸਿੰਘ ਪੀਜ਼ੇ ਦੀ ਟੀਮ ਨੂੰ ਯਾਦ ਰੱਖੋ। ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਨਾ ਘੱਟ, ਸਾਡੇ ਹਜ਼ਾਰਾਂ ਹੀ ਲਿਸਨਰਸ ਦੀ ਕਾਰ ਵੈਨ ਟਰੱਕ ਦੀ ਇੰਸ਼ੋਰੈਂਸ ਘਟਾ ਕੇ ਦਿੱਤੀ ਹੈ ਗੁਰਕਰਮ ਢੀਂਡਸਾ ਹੋਣਾ ਨੇ। ਨੰਬਰ ਹੈ ਗੁਰਕਰਮ ਦਾ 416-876-4605, 416-876-4605। ਗੁਰਕਰਮ ਇੱਕ ਵਾਰ ਕਰ ਲਓ ਫੋਨ, ਤੁਸੀਂ ਵੀ ਕਹੋਗੇ ਵੀ ਯਾਰ ਨਵੀ ਵਾਹ ਕਿਆ ਬਾਤ ਹੈ। ਸੋ ਇੱਕ ਵਾਰ ਇਹਨਾਂ ਨੂੰ ਕਾਲ ਕਰ ਲਓ, ਹਾਜ਼ਰ ਨੇ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557, 6475045-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਓਕੇ, ਨਾ ਤੁਸੀਂ ਕਿਚਨ ਰੈਡੀ ਕਰਾਉਣੀ ਹੈ ਮਨਪਸੰਦ ਦੀ, ਆਪਣੀ ਟੌਪ ਟੌਪ ਟੌਪ ਦੀ ਕਿਚਨ, ਮੈਂ ਕਹਿੰਦਾ ਐਸੀ ਕਿ ਤੁਹਾਡੀ ਘਰ ਵਾਲੀ ਕਹੂਗੀ ਬੱਲੇ ਯਾਰ ਵੀ ਇੱਦਾਂ ਦੀ ਕਿਚਨ ਦਾ ਸੁਪਨੇ 'ਚ ਵੀ ਨਹੀਂ ਦੇਖੀ। ਸੋ ਬਹੁਤ ਟੌਪ ਦੀਆਂ ਕਿਚਨਸ ਜਾਂ ਕੈਬਨਿਟਸ, ਕਾਊਂਟਰ ਟੌਪ, ਵੈਨਿਟੀਜ਼, 416-859-1920, 416-859-1920 ਤੇ ਕਾਲ ਕਰ ਸਕਦੇ ਹੋ। ਇੱਕ ਤੁਸੀਂ ਯਾਦ ਰੱਖੋ HK ਮੂਵਰਸ ਨੂੰ, ਨੰਬਰ 1 ਮੂਵਿੰਗ ਕੰਪਨੀ ਆਪਣੇ ਸ਼ਹਿਰ ਦੀ, HK ਮੂਵਰਸ 416-524-6704-416-524-6704 ਤੇ ਮੱਲੀ ਟੈਂਟ ਸਰਵਿਸਿਜ਼, ਟੈਂਟ ਟੇਬਲ ਚੇਰਾ ਡਾਂਸ ਫਲੋਰ ਆਦਿ ਰੈਡੀ ਕਰਾਉਣਾ। ਮੱਲੀ ਟੈਂਟ ਸਰਵਿਸਿਜ਼, ਲਗਜ਼ਰੀ ਪੋਰਟੇਬਲ ਵਾਸ਼ਰੂਮ ਵੀ ਨੇ ਇਹਨਾਂ ਕੋਲ, ਟੈਂਟ ਟੇਬਲ ਚੇਰਾ ਡਾਂਸ ਫਲੋਰ, ਹੋਰ ਕੀ ਕੀ ਇਹਨਾਂ ਕੋਲ ਸਾਰਾ ਕੁਛ ਹੀ ਆ ਯਾਰ। ਸਟੇਜ, ਲਾਈਟਾਂ ਲੂਟਾਂ ਚਾਹੀਦੀਆਂ 6479992569 6479992569।

0: ਮਾਂ ਕੀ ਦੱਸੇ ਤਾਂ ਮੋਰ ਜਿਹੜਾ ਆ ਹੀ ਜਾਂਦਾ ਹੁਣ ਜ਼ਿੰਦਗੀ ਜਦੋਂ ਆਉਣਾ ਹੁੰਦਾ ਇਹਨੇ ਕਿਹੜਾ ਪੁੱਛ ਕੇ ਆਉਣਾ ਇਹਨੇ ਤਾਂ ਬੜਾ ਆ ਹੀ ਜਾਣਾ ਸੋ ਪ੍ਰੋਗਰਾਮ ਮੈਂ ਭੇਜਾ ਵੀਰਾ ਓਕੇ ਇੱਕ ਨਾ ਅਸੀਂ ਕੱਲ੍ਹ ਦੀ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਥੋੜ੍ਹੀ ਜਿਹੀ ਅਵੇਅਰਨੈਸ ਵੀ ਹੈ ਕਿ ਕਈ ਵਾਰ ਮੈਂ ਨਹੀਂ ਕਹਿੰਦਾ ਇਹ ਡਾਕਟਰ ਗਲਤ ਸੀ ਬਟ ਕਈ ਵਾਰ ਕੀ ਹੋ ਜਾਂਦਾ ਡਾਕਟਰਸ ਐਕਸਪੀਰੀਅੰਸਿਸ ਕਿੱਦਾਂ ਦੇ ਰਹਿੰਦੇ ਨੇ ਸਮਟਾਈਮਸ ਕਈ ਵਾਰੀ ਦੇਖੋ ਕਿਸ ਤੁਸੀਂ ਕਿਸੇ ਡਾਕਟਰ ਦਾ ਨਾਮ ਨਾ ਲਓ ਬਟ ਤੁਸੀਂ ਦੱਸ ਸਕਦੇ ਹੋ ਕਿ ਹੋਇਆ
1: ਓਕੇ ਹਾਂਜੀ ਐਕਚੁਅਲੀ ਨਾ ਉਹਨਾਂ ਨੇ ਮਤਲਬ ਕਿ ਪੰਜਵੇਂ ਮਹੀਨੇ ਤੋਂ ਲੈ ਕੇ ਆ ਨੌਵੇਂ ਮਹੀਨੇ ਤੱਕ ਸਾਡਾ ਡਾਕਟਰ ਉਹੀ ਸੀਗਾ ਤੇ ਉਹ ਵੀ ਡਾਕਟਰ ਜਿਹੜਾ ਹਨ ਮੈਂ ਡਾਕਟਰ ਦਾ ਨਾਮ ਨੀ ਲੈਣਾ ਚਾਹੁੰਦਾ ਤੇ 3 ਤਰੀਕ ਨੂੰ ਸਾਡੀ ਅਪੋਇੰਟਮੈਂਟ ਸੀ ਉਹਨੇ ਸਾਰੀਆਂ ਰਿਪੋਰਟਾਂ ਕਹਿੰਦਾ ਵੀ ਐਵਰੀਥਿੰਗ ਗੁੱਡ ਆ ਤੁਹਾਡੀ ਡਿਲੀਵਰੀ ਨਾਰਮਲ ਹੋ ਜਾਊ ਨਹੀਂ ਤਾਂ 5 ਤਰੀਕ ਨੂੰ ਅਸੀਂ ਜਸਟ ਇੱਕ ਚੈੱਕਅਪ ਲਈ ਗਏ ਸੀਗੇ ਤੇ ਸਾਨੂੰ 9 ਜੂਨ ਸਾਨੂੰ ਮਿਲੀ ਉਸ ਡਿਲੀਵਰੀ ਦੀ 5 ਜੂਨ ਨੂੰ ਅਸੀਂ ਜਦੋਂ ਹੋਸਪਿਟਲ ਗਏ ਤਾਂ ਉਹਨਾਂ ਨੇ ਦੱਸਿਆ ਵੀ ਤੁਹਾਡੀ ਮੇਰੀ ਵਾਈਫ ਨੂੰ ਕਿਹਾ ਵੀ ਤੁਹਾਡਾ ਜਿਹੜਾ ਬਲੱਡ ਪ੍ਰੈਸ਼ਰ ਹਾਈ ਆ ਤੁਹਾਡਾ ਸ਼ੂਗਰ ਹਾਈ ਆ ਤੁਹਾਡੇ ਜਿਹੜੇ ਬਲੱਡ ਸੈੱਲ ਆ ਉਹ ਜਸਟ 108 ਆ ਹਨਾ ਤਾਂ ਉਹਨਾਂ ਨੇ ਐਮਰਜੈਂਸੀ ਮਤਲਬ ਕਿ ਸੀ ਸੈਕਸ਼ਨ ਕਰਨਾ ਪਿਆ ਤਾਂ ਉਹ ਕਹਿੰਦੇ ਸੀਗੇ ਵੀ ਇਹ ਵੀ ਤੁਹਾਡਾ ਓਕੇ ਆ ਪਰ ਤੁਹਾਨੂੰ ਡਾਕਟਰ ਨੇ ਚੀਜ਼ ਦੱਸੀ ਨੀ ਅਸੀਂ ਕਿਹਾ ਵੀ ਸਾਨੂੰ ਇਹ ਡਾਕਟਰ ਨੇ ਦੱਸਿਆ ਨੀ ਗਾ ਤਾਂ ਉਹ ਕਹਿੰਦੇ ਡਾਕਟਰ ਕਿਹੜਾ ਸੀ ਅਸੀਂ ਦੱਸਿਆ ਤਾਂ ਉਹ ਜਿਹੜੇ ਸਿਵਿਕ ਹੋਸਪਿਟਲ ਡਾਕਟਰ ਸੀ ਉਹਨਾਂ ਨੇ ਕਿਹਾ ਵੀ ਇਟਸ ਵੈਰੀ ਬੈਡ ਹਨਾ ਤੇ ਬਹੁਤ ਮਾਨਾਂ ਦੀ ਗਲਤ ਗੱਲ ਆ ਵੀ ਉਹਨਾਂ ਨੇ ਦੱਸਿਆ ਨੀ ਸਾਨੂੰ ਸਾਰਾ ਕੁਛ ਰਿਪੋਰਟਾਂ ਦੇ ਵਿੱਚ ਲਿਖਿਆ ਹੋਇਆ ਪਰ ਡਾਕਟਰ ਕੋਲ ਜਾਣਾ ਸੀ ਮਤਲਬ ਕਿ ਉਹਦੇ ਕੋਲੇ ਜਦੋਂ ਜਾ ਕੇ ਬਹਿਣਾ ਘੰਟਾ ਘੰਟਾ ਦਾ ਪਹਿਲਾਂ ਵੇਟਿੰਗ ਟਾਈਮ ਸੀਗਾ ਤੇ ਜਦੋਂ ਜਾ ਕੇ ਬਹਿਣਾ ਸਿਰਫ 2 ਮਿੰਟ ਉਹਨੇ ਆ ਕੇ ਸਿਰਫ ਬੇਬੀ ਦੀ ਹਾਰਟ ਬੀਟ ਚੈੱਕ ਕਰਕੇ ਐਵਰੀਥਿੰਗ ਓਕੇ ਤਾਂ ਇਹ ਕਹਿ ਕੇ ਉਹਨੇ ਮੋੜ ਦੇਣਾ ਵਾ ਕੋਈ ਡਾਕਟਰ ਦੀ ਇਹ ਨਹੀਂ ਰਿਸਪੋਂਸਿਬਿਲਟੀ ਤੋਂ ਬਾਅਦ ਅਸੀਂ ਜਦੋਂ ਆਪਣੇ ਫੈਮਿਲੀ ਡਾਕਟਰ ਨੂੰ ਦੱਸਿਆ ਤਾਂ ਉਹਨਾਂ ਨੇ ਕਿਹਾ ਵੀ ਇਹਦਾ ਜੋ ਇੱਕ ਸਭ ਤੋਂ ਪਹਿਲਾਂ ਬਲੱਡ ਪ੍ਰੈਸ਼ਰ ਚੈੱਕ ਕਰਨਾ ਹੁੰਦਾ ਵੇਟ ਚੈੱਕ ਕਰਨਾ ਹੁੰਦਾ ਤੇ ਮਤਲਬ ਕਿ ਹੋਰ ਵੀ ਕਾਫੀ ਕੁਛ ਚੈੱਕ ਕਰਨਾ ਹੁੰਦਾ ਐਵਰੀ ਜਿਹੜੇ ਤੁਸੀਂ ਜਾਂਦੇ ਵਿਜ਼ਿਟ ਤੇ ਪਰ ਉਹ ਡਾਕਟਰ ਕੋਲ ਇੰਨਾ ਟਾਈਮ ਹੀ ਹੈ ਨਹੀਂ ਸੀਗਾ ਵੀ ਕੋਈ ਚੈੱਕ ਕਰਦਾ ਸਿਰਫ ਆ ਕੇ ਬੇਬੀ ਦੀ ਹਾਰਟ ਬੀਟ ਚੈੱਕ ਕਰਕੇ ਤਾਂ ਉਹਨੇ ਇਹ ਗੱਲ ਕਹਿ ਦੇਣੀ ਵੀ ਐਵਰੀਥਿੰਗ ਗੁੱਡ ਆ ਤੇ 3 ਤਰੀਕ ਨੂੰ ਸਾਨੂੰ ਕਿਹਾ ਵੀ ਤੁਹਾਡੀ ਡਿਲੀਵਰੀ ਨਾਰਮਲ ਆ ਐਵਰੀਥਿੰਗ ਗੁੱਡ ਆ ਕੋਈ ਪ੍ਰੋਬਲਮ ਨਹੀਂ 5 ਤਰੀਕ ਨੂੰ ਜਿਹੜੀਆਂ ਰਿਪੋਰਟਾਂ ਉਹਨੇ ਹੋਸਪਿਟਲ ਭੇਜੀਆਂ ਉਹਦੇ ਵਿੱਚ ਇੰਨਾ ਕੁਛ ਲਿਖਤਾ ਤੇ ਉਹਨਾਂ ਨੇ ਐਮਰਜੈਂਸੀ ਸੀ ਸੈਕਸ਼ਨ ਕੀਤਾ ਤੇ ਉਹ ਕਹਿੰਦੇ ਨਹੀਂ ਤੁਹਾਡੀ ਤੁਸੀਂ ਆਪਣੀ ਜਿਹੜੀ ਤੁਹਾਡੀ ਜਾਨ ਜਾ ਸਕਦੀ ਆ ਮਾਂ ਦੀ ਜਾਨ ਜਾ ਸਕਦੀ ਆ ਬੇਬੀ ਬੇਬੀ ਇਸ ਫਾਈਨ ਸੋ ਇੱਦਾਂ ਸਾਡੇ ਨਾਲ ਵੱਡਾ ਐਕਸੀਡੈਂਟ ਹੋਇਆ ਵੀ ਮੇਰੀ ਵਾਈਫ ਅਜੇ ਤੱਕ ਵੀ ਮਤਲਬ ਕਿ ਉਹ ਚੀਜ਼ਾਂ ਦੇ ਵਿੱਚੋਂ ਨਿਕਲ ਨਹੀਂ ਪਾ ਰਹੀ ਹੈ ਨਾ ਮਹੀਨਾ ਡੇਢ ਮਹੀਨਾ ਹੋ ਗਿਆ ਜੀ ਮਹੀਨਾ ਤੋਂ ਉੱਪਰ
0: ਤੇ ਚਲੋ ਹੁਣ ਠੀਕ ਹੈ ਤੁਹਾਡੀ ਵਾਈਫ ਦੀ ਹੈਲਥ
1: ਹੁਣ ਠੀਕ ਆ ਜੀ ਥੋੜਾ ਜਿਹਾ ਫਰਕ ਆ ਜੀ ਅੱਗੇ ਨਾਲੋਂ
0: ਠੀਕ ਹੈ ਤੇ ਬੇਬੀ ਦੀ ਹੈਲਥ ਠੀਕ ਹੈ ਐਕਸਪੀਰੀਅੰਸ ਤੁਹਾਡਾ ਹੋਵੇਗਾ ਐਜ਼ ਅ ਕਸਟਮਰ ਨਹੀਂ ਇਹ ਐਜ਼ ਅ ਤੁਹਾਨੂੰ ਫੈਮਿਲੀ ਟ੍ਰੀਟ ਕਰਦੇ ਹਮੇਸ਼ਾ ਸਾਡੇ ਹੁਣ ਹੰਡਰਡਸ ਐਂਡ ਹੰਡਰਡਸ ਆਫ ਲਿਸਨਰਸ ਨੇ ਹਰਪ੍ਰੀਤ ਤੋਂ ਇੰਸ਼ੋਰੈਂਸ ਕਰਵਾਈਆਂ ਤੇ ਬਾਅਦ ਦੇ ਵਿੱਚ ਉਹਨਾਂ ਨੇ ਆਪਣੇ ਬੱਚਿਆਂ ਦੇ ਵੀ ਉਹਨਾਂ ਤੋਂ ਵੀ ਕਰਵਾਈਆਂ ਸੋ ਇਟਸ ਇੱਕ ਫੈਮਿਲੀ ਦਾ ਮਾਹੌਲ ਹੈ ਨੰਬਰ ਹੈ 416-816-1765 ਸੋ 416-816-1765-00 ਹਰਪ੍ਰੀਤ ਵੈਲਕਮ ਕਿਵੇਂ
2: ਥੈਂਕ ਯੂ ਸੋ ਮਚ ਨਵੀ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਵੈਲਕਮ ਐਂਡ ਹਰਪ੍ਰੀਤ ਹਮੇਸ਼ਾ ਇੱਕ ਇਹ ਗੱਲ ਹੈ ਕਿ ਬੜੀ ਖੁਸ਼ੀ ਮਿਲਦੀ ਹੈ ਜਦੋਂ ਨਾ ਪਰਿਵਾਰਿਕ ਮੈਂਬਰ ਆਪਣੇ ਹੋਰ ਰਿਸ਼ਤੇਦਾਰਾਂ ਨੂੰ ਫੈਮਿਲੀਜ਼ ਨੂੰ ਰეკਮੈਂਡ ਕਰਦੇ ਆ ਕਿ ਨਹੀਂ
2: ਬਿਲਕੁਲ ਜੀ ਬਹੁਤ ਸਭ ਤੋਂ ਵਧੀਆ ਐਕਸਪੀਰੀਅੰਸ ਹੁੰਦਾ ਉਹ ਕਿ ਜਦੋਂ ਤੁਹਾਨੂੰ ਅੱਗੇ ਉਹਨਾਂ ਵੱਲੋਂ ਮਤਲਬ ਕਿ ਹੋਰ ਸਾਰਿਆਂ ਥਾਵਾਂ ਤੇ ਰეკਮੈਂਡੇਸ਼ਨ ਹੁੰਦੀ ਹੈ
0: ਹਾਂ ਨਹੀਂ ਬਿਲਕੁਲ ਐਂਡ ਯੂ ਡਿਸਰਵ ਇਟ ਤੁਸੀਂ ਬੜਾ ਵਧੀਆ ਕੰਮ ਕਰਦੇ ਹੋ ਸੋ ਨੰਬਰ ਇੱਕ ਕੁਇਕ ਹੈ ਤੁਸੀਂ ਯਾਦ ਰੱਖੋ 416-816-1765 ਹਰਪ੍ਰੀਤ ਸੈਨੀ ਟਾਪ ਟ੍ਰਿਸ ਇੰਸ਼ੋਰੈਂਸ ਹਰਪ੍ਰੀਤ ਕੀ ਆਰ ਦਾ ਮੈਸੇਜ
2: ਜਿਹੜੀ ਮੈਂ ਗੱਲ ਕਰਨ ਜਾ ਰਹੀ ਹਾਂ ਸਪੈਸ਼ਲੀ ਕਿਉਂਕਿ ਇੰਸ਼ੋਰੈਂਸ ਦੇ ਪਲਾਨਸ ਦੇ ਬਾਰੇ ਆਪਾਂ ਗੱਲ ਕਰਦੇ ਰਹਿੰਦੇ ਹਾਂ ਕਿਹੜੀ ਕਵਰੇਜ ਚਾਹੀਦੀ ਆ ਕਿੰਨੀ ਅਮਾਊਂਟ ਦੀ ਕਵਰੇਜ ਚਾਹੀਦੀ ਆ ਉਹ ਸਾਰੀਆਂ ਚੀਜ਼ਾਂ ਦੇ ਬਾਰੇ ਆਪਾਂ ਡਿਸਕਸ਼ਨ ਕਰਦੇ ਰਹਿੰਦੇ ਹਾਂ ਪਰ ਰੀਸੈਂਟਲੀ ਹੀ ਜਿਹੜੀਆਂ ਕੁਛ ਕੁ ਚੀਜ਼ਾਂ ਮੈਨੂੰ ਸੁਣਨ ਚ ਮਿਲੀਆਂ ਮੇਰੇ ਆਪਣੇ ਇੱਕ ਕਲਾਇੰਟ ਨੇ ਮੈਨੂੰ ਕਾਲ ਕੀਤੀ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਮੈਂ 2-3 ਐਡਾਂ ਦੇਖੀਆਂ ਹੈਗੀਆਂ ਟਿਕਟੋਕ ਤੇ ਵੀ ਚੱਲਦੀਆਂ ਪਈਆਂ ਬਾਕੀ ਥਾਵਾਂ ਤੇ ਵੀ ਚੱਲਦੀਆਂ ਪਈਆਂ ਜਿਨ੍ਹਾਂ ਦੇ ਵਿੱਚ ਐਡ ਥੋੜੀ ਇਸ ਹਿਸਾਬ ਦੇ ਨਾਲ ਬਣਾਈ ਹੋਈ ਸੀਗੀ ਕਿ $25,000 ਦੀ ਤੁਸੀਂ ਫਿਊਨਲ ਕਵਰੇਜ ਲੈ ਸਕਦੇ ਆ ਐਂਡ ਉਹ ਐਡ ਇਸ ਹਿਸਾਬ ਨਾਲ ਡਿਜ਼ਾਈਨ ਕੀਤੀ ਹੋਈ ਸੀਗੀ ਈਵਨ ਤੋਂ ਜਦੋਂ ਉਹਨਾਂ ਨੇ ਮੈਨੂੰ ਭੇਜੀਆਂ ਮੈਂ ਵੀ ਬਾਅਦ ਵਿੱਚੋਂ ਦੇਖੀਆਂ ਕਿ ਉਹ ਇੱਦਾਂ ਲੱਗਦਾ ਕਿ ਸ਼ਾਇਦ ਗਵਰਨਮੈਂਟ ਵੱਲੋਂ ਕੋਈ ਫੰਡਿੰਗ ਵਾਲੇ ਇਹ ਪਲਾਨ ਹੈਗੇ ਆ ਜਾਂ ਗਵਰਨਮੈਂਟ ਉਸ ਚੀਜ਼ ਦੀ ਗ੍ਰਾਂਟ ਦੇ ਰਹੀ ਆ ਤੇ ਉਹ ਬਣਾਈ ਵੀ ਐਡ ਇੱਦਾਂ ਸੀਗੀ ਕਿ ਤੁਸੀਂ ਪਤਾ ਨਹੀਂ ਕੀ ਮਿਸ ਕਰ ਜਾਣਾ ਆ ਕਿ ਜੇ ਤੁਸੀਂ ਇਸ ਲਿੰਕ ਤੇ ਕਲਿੱਕ ਨਹੀਂ ਕੀਤਾ ਜਾਂ ਤੁਸੀਂ ਇਹ ਛੋਟੀ ਜਿਹੀ ਐਪਲੀਕੇਸ਼ਨ ਨਹੀਂ ਭਰੀ ਮੈਂ ਇੱਕ ਵਾਰੀ ਜ਼ਰੂਰ ਕਹੂੰਗੀ ਕਿ ਜਿੱਥੇ ਕੋਈ ਕਵਰੇਜ ਦੀ ਗੱਲ ਆਉਂਦੀ ਆ ਜਾਂ ਜਿੱਥੇ ਇੰਸ਼ੋਰੈਂਸ ਵਰਡ ਆ ਜਾਂਦਾ ਆ ਜਾਂ ਜਿੱਥੇ ਕੋਈ ਫਾਈਨਲ ਐਕਸਪੈਂਸਿਸ ਦੀ ਗੱਲ ਆਉਂਦੀ ਆ ਸੋ ਉੱਥੇ ਜ਼ਰੂਰ ਇਹ ਚੀਜ਼ ਸੋਚ ਲਿਆ ਕਰੋ ਕਿ ਜਦੋਂ ਇੰਸ਼ੋਰੈਂਸ ਵਰਡ ਆ ਗਿਆ ਜਾਂ ਕੋਈ ਕਵਰੇਜ ਦੀ ਗੱਲ ਹੈਗੀ ਹੈ ਕਿ ਇਹਦੇ ਵਿੱਚ ਇੰਸ਼ੋਰੈਂਸ ਕੰਪਨੀ ਲਿੰਕ ਆ ਤਾਂ ਉੱਥੇ ਪ੍ਰੀਮੀਅਮ ਵੀ ਇਨਵੋਲਵ ਆ। ਸੋ ਗਵਰਨਮੈਂਟ ਵੱਲੋਂ ਕੋਈ ਏਦਾਂ ਦਾ $25,000 ਜਾਂ $1,00,000 $2,50,000 ਏਦਾਂ ਦਾ ਕੋਈ ਪਲਾਨ ਨਹੀਂ ਹੈਗਾ ਕਿ ਜਿੱਥੇ ਉਹ ਹਰ ਇੱਕ ਫੈਮਿਲੀ ਮੈਂਬਰ ਨੂੰ ਇਹ ਚੀਜ਼ ਦੀ ਕਵਰੇਜ ਦੇਈ ਜਾਣ ਕਿ ਹਾਂਜੀ $25,000 ਦੀ ਤੁਹਾਡੀ ਫਾਈਨਲ ਐਕਸਪੈਂਸ ਕਵਰੇਜ ਅਸੀਂ ਕਵਰ ਕਰਨੀ ਹੈ। ਸੋ ਜਦੋਂ ਉਹਨਾਂ ਨੇ ਮੈਨੂੰ ਵੀਡੀਓਜ਼ ਭੇਜੀਆਂ ਕਹਿੰਦੇ ਤੂੰ ਵੀ ਦੇਖ ਕੇ ਦੇਖ, ਮੈਂ ਉਹਨਾਂ ਨੂੰ ਪਹਿਲੇ ਦੱਸਿਆ ਮੈਂ ਕਿਹਾ ਕਿ ਏਦਾਂ ਦਾ ਕੁਛ ਨਹੀਂ ਹੋਣਾ। ਸੋ ਉਹ ਲਾਈਫ ਇੰਸ਼ੋਰੈਂਸ ਜਾਂ ਫਾਈਨਲ ਐਕਸਪੈਂਸ ਦੀ ਕਵਰੇਜ ਹੋਣੀ ਆ, ਤੁਹਾਨੂੰ ਕਵਰੇਜ ਚਾਹੀਦੀ ਆ, ਮੈਂ ਦੇਖ ਸਕਦੀ ਹਾਂ, ਬਟ ਆਲਰੇਡੀ ਮੈਂ ਉਹਨਾਂ ਦੀ ਕਵਰੇਜ ਕੀਤੀ ਹੋਈ ਸੀ ਇਸ ਕਰਕੇ ਉਹਨਾਂ ਨੂੰ ਹੋਰ ਵੀ ਕਵਰੇਜ ਦੀ ਲੋੜ ਨਹੀਂ ਸੀ। ਪਰ ਉਹ ਕਹਿੰਦੇ ਕਿ ਨਹੀਂ ਜੇ ਗਵਰਨਮੈਂਟ ਵੱਲੋਂ ਫ੍ਰੀ ਚ ਹੋ ਰਿਹਾ ਤਾਂ ਆਪਾਂ ਕਿਉਂ ਨਹੀਂ ਲੈ ਲਈਏ। ਜਦੋਂ ਉਹਨਾਂ ਦੇ ਉਹ ਵੀਡੀਓਜ਼ ਦੇਖ ਕੇ ਮੈਂ ਲਿੰਕ ਤੇ ਕਲਿੱਕ ਕੀਤਾ, ਦੈਨ ਅੱਗੇ ਫੋਨ ਕਾਲ ਆਈ, ਉਹ ਇੰਸ਼ੋਰੈਂਸ ਕੰਪਨੀਜ਼ ਦੇ ਹੀ ਨੰਬਰ ਸੀ ਤੇ ਉਹਨਾਂ ਨੂੰ ਮੈਂ ਕਿਹਾ ਵੀ ਮੈਂ ਕਿਹਾ ਤੁਹਾਡੀਆਂ ਏਦਾਂ ਦੀ ਐਡਵਰਟਾਈਜ਼ਮੈਂਟ ਚੱਲਦੀਆਂ ਪਈਆਂ ਆ। ਸੋ ਉਹ ਕਹਿੰਦੇ ਹਾਂਜੀ ਸਾਨੂੰ ਪਤਾ ਨਹੀਂ ਸੀ ਜੀ, ਅਸੀਂ ਐਡਵਰਟਾਈਜ਼ਮੈਂਟ ਵਾਲੇ ਡਿਪਾਰਟਮੈਂਟ ਨਾਲ ਗੱਲ ਕਰਾਂਗੇ ਉਹਨਾਂ ਨੇ ਕਿਹੜੀਆਂ ਵੀਡੀਓਜ਼ ਚਲਾਈਆਂ ਹੋਈਆਂ। ਕਈ ਵਾਰ ਸਾਡੇ ਜਿਹੜੇ ਲਿਸਨਰਸ ਹੈਗੇ ਆ ਸਿਰਫ ਆਪਾਂ ਨੂੰ ਇਸ ਗੱਲ ਦਾ ਲੱਗਦਾ ਹੁੰਦਾ ਕਿ ਸ਼ਾਇਦ ਇਹ ਚੀਜ਼ ਸਾਨੂੰ ਫ੍ਰੀ ਚ ਮਿਲ ਜਾਣੀ ਆ। ਹੁਣ ਐਡਵਰਟਾਈਜ਼ਮੈਂਟ ਦੇ ਵਿੱਚ ਨਾ ਨਵੀਂ ਸੀਗਾ ਉਹ ਡੋਂਟ ਮਿਸ ਦਿਸ ਚਾਂਸ, ਫਟਾਫਟ ਇਸ ਲਿੰਕ ਤੇ ਕਲਿੱਕ ਕਰੋ ਜਦ ਤੱਕ ਲਿੰਕ ਕਿਤੇ ਹਟਾ ਨਾ ਦੇਣ ਉਹ। ਤੇ ਬੰਦੇ ਨੂੰ ਏਦਾਂ ਲੱਗਦਾ ਕਿ ਸੱਚੀ ਸ਼ਾਇਦ ਮੈਂ ਕਿਤੇ ਇਹ ਚੀਜ਼ ਮਿਸ ਨਾ ਕਰ ਜਾਵਾਂ ਕਿ ਮੈਨੂੰ $2,50,000 ਦੀ ਇੰਸ਼ੋਰੈਂਸ ਮਿਲ ਜਾਣੀ ਸੀ ਜਿਹਦੇ ਪੈਸੇ ਗਵਰਨਮੈਂਟ ਨੇ ਦੇਣੇ ਸੀ, ਤੇ ਜਾਂ ਉਹ $2,50,000 ਮੈਨੂੰ ਕੈਸ਼ ਮਿਲ ਜਾਣਾ ਸੀ ਤੇ ਮੈਂ ਮਿਸ ਕਰ ਜੂੰਗਾ। ਉਹੀ ਚੀਜ਼ ਚ ਆਪਾਂ ਫਸ ਜਾਂਦੇ ਹਾਂ। ਔਰ ਕਈ ਬੰਦੇ ਏਦਾਂ ਦੇ ਹੈਗੇ ਆ ਜਿਨ੍ਹਾਂ ਨੇ ਏਦਾਂ ਕਵਰੇਜਿਸ ਲੈ ਲਈਆਂ, ਐਂ ਪ੍ਰੀਮੀਅਮ ਜਾ ਰਿਹਾ, ਪੇਪਰ ਵਰਕ ਹੀ ਹੈ ਨੀ ਕੋਈ ਵੀ। ਸੋ ਜੇ ਤੁਸੀਂ ਇੰਸ਼ੋਰੈਂਸ ਪਾਲਿਸੀ ਲਈ ਆ, ਚਾਹੇ ਉਹ ਆਨਲਾਈਨ ਲਈ ਆ ਚਾਹੇ ਕਿਸੇ ਐਡਵਾਈਜ਼ਰ ਦੇ ਥਰੂ ਲਈ ਆ, ਪੇਪਰ ਵਰਕ ਤੁਹਾਡੇ ਕੋਲ ਜ਼ਰੂਰ ਹੋਣਾ ਚਾਹੀਦਾ ਆ। ਕਿਹੜੀ ਐਪਲੀਕੇਸ਼ਨ ਤੁਸੀਂ ਫਿਲ ਆਊਟ ਕੀਤੀ ਆ, ਕੀ ਮੈਡੀਕਲ ਕੁਐਸਚਨਸ ਦੇ ਤੁਸੀਂ ਆਨਸਰ ਦਿੱਤੇ ਆ, ਉਹ ਤਾਂ ਤੁਹਾਡੇ ਕੋਲ ਜ਼ਰੂਰ ਹੋਣੇ ਚਾਹੀਦੇ ਆ, ਕਿਉਂਕਿ ਤੁਹਾਡਾ ਸਾਰਾ ਕਲੇਮ ਪ੍ਰੋਸੈਸ ਉੱਤੇ ਡਿਪੈਂਡ ਕਰਦਾ। ਜੇ ਅੱਜ ਤੁਹਾਡੇ ਕੋਲ ਪੇਪਰ ਨਹੀਂ ਹੈਗੇ, ਕੱਲ ਨੂੰ ਕੋਈ ਕਲੇਮ ਆ ਗਿਆ ਤਾਂ ਤੁਹਾਡੇ ਬੱਚਿਆਂ ਤੱਕ ਪੇਪਰ ਕਿੱਥੋਂ ਪਹੁੰਚਣੇ ਆ? ਉਹਨਾਂ ਨੂੰ ਤਾਂ ਪਤਾ ਵੀ ਨਹੀਂ ਲੱਗਣਾ ਕਿ ਕਿਹੜੀ ਕੰਪਨੀ ਦਾ ਪਲਾਨ ਸੀ ਤੇ ਕੀ ਹੈਗਾ ਸੀ ਤੇ ਕੀ ਨਹੀਂ ਹੈਗਾ ਸੀ। ਸੋ ਇਸ ਕਰਕੇ ਜੇ ਇੰਸ਼ੋਰੈਂਸ ਲਈ ਆ ਤਾਂ ਉਹਨੂੰ ਇਸ ਹਿਸਾਬ ਦੇ ਨਾਲ ਤੁਸੀਂ ਲਿਆ ਆ ਕਿ ਕੱਲ ਨੂੰ ਮੈਂ ਨਹੀਂ ਹੈਗਾ ਤੇ ਮੇਰੀ ਫੈਮਿਲੀ ਨੂੰ ਉਸ ਚੀਜ਼ ਦੀ ਹੈਲਪ ਹੋ ਸਕੇ। ਪਰ ਉਸ ਚੀਜ਼ ਦੀ ਹੈਲਪ ਤਾਂ ਹੀ ਹੋ ਸਕਦੀ ਆ ਜੇ ਤੁਸੀਂ ਪ੍ਰੋਪਰ ਵੇ ਦੇ ਨਾਲ ਉਹ ਕਵਰੇਜ ਲਈ ਆ। ਤੇ ਇਨ ਕੇਸ ਏਦਾਂ ਦੀ ਕੋਈ ਵੀ ਸਿਚੁਏਸ਼ਨ ਹੈਗੀ ਆ, ਇੱਕ ਵਾਰ ਜ਼ਰੂਰ ਮੇਰੇ ਨਾਲ ਗੱਲ ਕਰ ਲਓ। ਤੁਹਾਡਾ ਕਿਸੇ ਵੀ ਕੰਪਨੀ 'ਚ ਪ੍ਰੀਮੀਅਮ ਜਾ ਰਿਹਾ ਆ ਤੇ ਤੁਹਾਡੇ ਕੋਲ ਪੇਪਰ ਵਰਕ ਨਹੀਂ ਹੈਗਾ, ਤਾਂ ਵੀ ਜ਼ਰੂਰ ਗੱਲ ਕਰ ਲਓ ਤਾਂ ਕਿ ਪੇਪਰ ਵਰਕ ਮੰਗਵਾਇਆ ਜਾ ਸਕੇ ਐਂਡ ਤੁਹਾਡੇ ਕੋਲ ਪ੍ਰੋਪਰ ਕਵਰੇਜ ਹੋਵੇ, ਤਾਂ ਕਿ ਜੇ ਇੱਦਾਂ ਦੀ ਕੋਈ ਸਿਚੁਏਸ਼ਨ ਆ ਜਾਵੇ ਉਸ ਟਾਈਮ ਦੇ ਉੱਪਰ ਤੁਸੀਂ ਕਵਰ ਹੋ ਸਕੋ। ਬ੍ਰੋਕਰੇਜ ਹੋਣ ਕਰਕੇ ਆਪਾਂ ਸਾਰੀਆਂ ਕੰਪਨੀਆਂ ਨਾਲ ਡੀਲ ਕਰਦੇ ਹਾਂ, ਪਰ ਕੁਛ ਇੱਦਾਂ ਦੀਆਂ ਕੰਪਨੀਜ਼ ਹੈਗੀਆਂ ਜਿਨ੍ਹਾਂ ਦੀ ਮੈਂ ਐਡਵਰਟਾਈਜ਼ਮੈਂਟ ਦੀ ਗੱਲ ਕਰਦੀ ਹਾਂ, ਜਿਨ੍ਹਾਂ ਦੇ ਬਾਹਰ ਬ੍ਰੋਕਰੇਜ ਵੀ ਹੈ ਨਹੀਂ, ਜਿਹੜੀਆਂ ਬ੍ਰੋਕਰੇਜ ਕੋਈ ਵੀ ਹੈ ਨਹੀਂ, ਉਹਨਾਂ ਨੇ ਆਪਣੇ ਪਰਸਨਲ ਹੀ ਕਰੀਅਰ ਏਜੰਟ ਰੱਖੇ ਹੋਏ ਆ। ਸੋ ਇਸ ਕਰਕੇ ਜ਼ਰੂਰ ਇੱਕ ਵਾਰੀ ਸਾਰੀਆਂ ਚੀਜ਼ਾਂ ਇਹ ਤੁਸੀਂ ਡਿਸਕਸ ਕਰ ਸਕਦੇ ਆ। ਤੇ ਜੇ ਤੁਹਾਨੂੰ ਲੱਗਦਾ ਹੈ ਕਿ ਓਵਰ ਪੇਮੈਂਟ ਕਰ ਰਹੇ ਆ ਤੁਸੀਂ ਇੰਸ਼ੋਰੈਂਸ ਦੀ, ਔਰ ਤੁਸੀਂ ਮਤਲਬ ਕਾਫੀ ਜ਼ਿਆਦਾ ਪ੍ਰੀਮੀਅਮ ਪੇ ਕਰ ਰਹੇ ਆ ਤੇ ਉਨੇ ਦੇ ਵਿੱਚ ਉਨੀ ਕਵਰੇਜ ਨਹੀਂ ਹੈਗੀ, ਤਾਂ ਵੀ ਜ਼ਰੂਰ ਇੱਕ ਵਾਰੀ ਪਾਲਿਸੀਜ਼ ਆਪਣੀਆਂ ਰਿਵਿਊ ਕਰਵਾ ਲਓ। ਨੰਬਰ ਹੈਗਾ ਜੀ 416-817-6500। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਕੋਈ ਵਿਜ਼ਿਟਰ, ਟਰੈਵਲ, ਸੁਪਰ ਵੀਜ਼ਾ, ਮੈਡੀਕਲ ਇੰਸ਼ੋਰੈਂਸ, ਕਿਸੇ ਬਾਰੇ ਵੀ ਤੁਹਾਡੇ ਕੋਈ ਕੁਐਸਚਨਸ ਹੈਗੇ ਆ
0: 416-817-6500। ਥੈਂਕ ਯੂ ਜੀ, ਬਹੁਤ ਸ਼ੁਕਰੀਆ। 4791 ਹੈਲੋ।
1: ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ?
0: ਬਹੁਤ ਵਧੀਆ ਜੀ, ਕਿਵੇਂ ਹੋ?
1: ਵਧੀਆ ਵਧੀਆ ਭਾਜੀ। ਅੱਛਾ, ਮੈਂ ਇੱਕ ਗੱਲ ਕਰਨੀ ਸੀਗੀ ਭਾਈ ਤੁਹਾਡੇ ਨਾਲ। ਅਸਲ ਚ ਨਾ ਮੇਰੀ ਵਾਈਫ ਨੇ ਕੰਮ ਸ਼ੁਰੂ ਕੀਤਾ ਸੀ ਫੋਟੋਗ੍ਰਾਫੀ ਦਾ, ਤੇ ਮੈਂ ਤੁਹਾਨੂੰ ਕਾਲ ਕਰਾਂ ਬਾਅਦ ਚ ਜਾਂ ਕੀ ਹਿਸਾਬ ਕਿਤਾਬ, ਮਤਲਬ ਐਡ ਊਡ ਦੇ ਕਰਕੇ।
0: ਐਡ ਕਰਕੇ ਕਦੋਂ ਸ਼ੁਰੂ ਕੀਤਾ ਵਾਈਫ ਨੇ ਕੰਮ?
1: ਭਾਜੀ ਅਸਲ ਚ ਹੈ ਤੇ ਮਤਲਬ 7 ਸਾਲ ਪਹਿਲਾਂ ਕੀਤਾ ਸੀਗਾ, ਬਟ ਬੇਬੀ ਹੋ ਗਿਆ ਸੀ, 2 ਸਾਲ ਕੰਮ ਨੀ ਆਪਾਂ ਉਹਨਾਂ ਨੇ ਕੀਤਾ ਹੈਗਾ।
0: ਅੱਛਾ, ਕੀ ਉਹਨਾਂ ਦੀ ਕੰਪਨੀ ਦਾ ਕੀ ਨਾਮ ਹੈ?
1: ਰੈਵਕੌਰ ਫੋਟੋਗ੍ਰਾਫੀ।
0: ਰੈਵਕੌਰ ਫੋਟੋਗ੍ਰਾਫੀ,
1: ਫੋਟੋਗ੍ਰਾਫੀ ਇੰਸਟਾਗ੍ਰਾਮ ਤੇ ਹੈਗਾ ਆ,
0: ਪੇਜ ਵਗੈਰਾ ਨਾਲ ਵੀ ਕੈਪਚਰ ਮੂਮੈਂਟਸ ਹੈ।
1: ਯਾ
0: ਓਕੇ, ਲੈਟ ਮੀ ਸੀ, ਵੈਰੀ ਗੁੱਡ, ਠੀਕ ਹੈ। ਕੋਈ ਨਾ, ਨੰਬਰ ਦੇ ਦਿੰਦੇ ਯਾਰ ਤੁਹਾਡੀ ਵਾਈਫ ਦਾ, ਜੇ ਕੋਈ ਬਿਜ਼ਨਸ ਮਿਲੀ ਤਾਂ ਵਧੀਆ ਗੱਲ ਹੈ। ਬਾਕੀ ਤੁਸੀਂ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਦਾ, ਉੱਥੇ ਮੈਸੇਜ ਕਰ ਦੋ ਤੇ ਫਿਰ ਅਸੀਂ ਤੁਹਾਨੂੰ ਨੰਬਰ ਦੇ ਦੇਂਗੇ ਤੇ ਬਾਅਦ ਦੇ ਵਿੱਚ ਗੱਲ ਵੀ ਕਰ ਸਕਦੇ ਹੋ। ਠੀਕ ਹੈ,
1: ਚਲੋ ਠੀਕ ਹੈ,
0: ਨੋ ਪ੍ਰੋਬਲਮ, ਗੁੱਡ ਲੱਕ, ਬੈਸਟ ਵਿਸ਼ੇਸ। ਸੋ ਕਿਸੇ ਨੂੰ ਵੀ ਅਗਰ ਫੋਟੋਗ੍ਰਾਫਰ ਦੀ ਲੋੜ ਹੈ, ਮੈਂ ਹੁਣੇ ਹੁਣੇ ਇਹਨਾਂ ਦਾ ਕੰਮ ਦੇਖਿਆ ਆਨਲਾਈਨ, ਬਹੁਤ ਸੋਹਣਾ ਕੰਮ ਹੈ। ਸੋ ਤੁਸੀਂ ਵੀ ਆਪਣੇ ਕਿਸੇ ਵੀ ਫੈਮਿਲੀ ਦੀ ਫੋਟੋਗ੍ਰਾਫੀ, ਕੋਈ ਵਿਆਹ ਸ਼ਾਦੀ ਦੇ ਫੰਕਸ਼ਨ ਦੀ ਫੋਟੋਗ੍ਰਾਫੀ ਕਰਵਾਉਣੀ ਆ ਤਾਂ ਰੈਵ ਕੌਰ ਫੋਟੋਗ੍ਰਾਫੀ ਇਹਨਾਂ ਦਾ ਪੇਜ ਹੈ ਤੇ ਇਹਨਾਂ ਦਾ ਨੰਬਰ ਤੁਸੀਂ ਨੋਟ ਕਰ ਲਓ। ਮੈਨੂੰ ਬੜੀਆਂ ਕਾਲਾਂ ਆਉਂਦੀਆਂ ਰਹਿੰਦੀਆਂ ਕਿ ਨਵੀਂ ਯਾਰ ਅਸੀਂ ਫੋਟੋਗ੍ਰਾਫੀ ਕਰਵਾਉਣੀ ਹੈ, ਕਿੱਥੋਂ ਕਰਵਾਈਏ। ਸੋ ਨੰਬਰ ਹੈ ਇਹਨਾਂ ਦਾ 6473084791। ਕੋਈ ਪ੍ਰੀ ਵੈਡਿੰਗ ਸ਼ੂਟ ਹੈ, ਕੋਈ ਬੱਚਾ ਹੋਇਆ, ਫੈਮਿਲੀ ਦੀਆਂ ਪਿਕਚਰਸ ਕਰਵਾਉਣੀਆਂ ਨੇ, ਕੋਈ ਤੁਸੀਂ ਹੈੱਡ ਸ਼ਾਟ ਕਰਵਾਉਣੇ ਆ ਤਾਂ ਨੰਬਰ ਹੈ ਇਹਨਾਂ ਦਾ 6473084791। ਦੋ ਬੋਲ ਲਾ ਦਈਏ ਫਿਰ ਵਾਪਸ ਆਉਣੇ ਆ। ਨੰਬਰ ਹੈ ਆਪਣਾ 905-673-3373-9053-673-3337-9053-673-3337। ਜੈਸਮਿਨ ਸੈਂਡਲਿਸ ਆ ਰਹੀ ਹੈ ਤੁਹਾਡੇ ਸ਼ਹਿਰ, ਕਿਉਂ ਨਾ ਜੈਸਮਿਨ ਦਾ ਇੱਕ ਗਾਣਾ ਤੁਹਾਨੂੰ ਸੁਣਾ ਦਈਏ। ਆ ਜਾਓ ਫਿਰ ਸੁਣਦੇ ਆ ਤੇ ਵਿਲ ਬੀ ਰਾਈਟ ਬੈਕ। 8 ਅਗਸਤ ਨੂੰ ਜੈਸਮਿਨ ਸੈਂਡਲਿਸ ਲਾਈਵ CA ਸੈਂਟਰ ਗਰਾਊਂਡਸ ਬਰੈਂਪਟਨ ਸਟੀਲਸ ਐਂਡ ਕੈਨੇਡੀ ਦੇ ਬਿਲਕੁਲ ਨਾਲ ਤੇ ਵੈਬਸਾਈਟ ਹੈ ਟਿਕਟਾਂ ਲਈ heritagesounds.ca heritagesounds.ca

0: ਵਾਹ ਬਈ ਵਾਹ ਜਾਸਮਿਨ ਜੀ 2118 ਹੈਲੋ ਜੀ
1: ਭਾਈ ਸਤਿ ਸ੍ਰੀ ਅਕਾਲ ਦੁਆਰਾ
0: ਹਾਂਜੀ ਸਰ
1: ਜੋ ਮਿਲ ਨਾ ਸਕਾ ਉਸਕਾ ਇੰਤਜ਼ਾਰ ਕਿਉਂ ਹੈ ਜੋ ਮਿਲ ਨਾ ਸਕਾ ਉਸਕਾ ਇੰਤਜ਼ਾਰ ਕਿਉਂ ਹੈ ਜੋ ਮਿਲ ਰਹਾ ਹੈ ਉਸਸੇ ਇਨਕਾਰ ਕਿਉਂ ਹੈ ਬੜਾ ਮੁਸ਼ਕਲ ਹੈ ਸਮਝਾਨਾ ਖੁਦ ਕੋ ਜਿਸੇ ਫਿਕਰ ਨਹੀਂ ਹਮਾਰੀ ਉਸਕੇ ਲਈ ਇਤਨਾ ਪਿਆਰ ਕਿਉਂ
0: ਹੈ। ਮੈਂ ਤੈਨੂੰ ਗੱਲ ਦੱਸਾਂ,
1: ਹਾਂਜੀ
0: ਤੁਸੀਂ ਭੁੱਲ ਜਾਂਦੇ ਹੋ ਇੱਕ ਚੀਜ਼,
1: ਬੋਲੋ
0: ਇਹ ਤੁਸੀਂ ਸੁਣਾ ਚੁੱਕੇ ਹੋ ਆਲਰੇਡੀ।
1: ਅੱਛਾ ਫਿਰ ਦੂਜਾ ਨਹੀਂ ਸੁਣਾਇਆ? ਹੁਣ
0: ਨਹੀਂ, ਹੁਣ ਰਹਿਣ ਦੋ, ਹੁਣ ਇੱਕ ਹੀ ਬਹੁਤ ਹੈ ਇੱਕ ਦਿਨ ਲਈ, ਬਟ ਹੁਣ ਤੁਸੀਂ ਇੱਥੇ ਇੱਕ ਟਿਕ ਮਾਰਕ ਲਾ ਦੋ ਕਿ ਸੁਣਾਇਆ ਹੋਇਆ। ਠੀਕ ਆ, ਸ਼ੁਕਰੀਆ, ਅਗਲੀ ਵਾਰ ਨਵਾਂ ਸੁਣਾਂਗੇ। ਥੈਂਕ ਯੂ। ਮੇਰੀ ਤਾਂ ਯਾਦਾਸ਼ਤ ਦੀ ਚੀਜ਼ ਹੈ, ਮੈਂ ਤਾਂ ਬਦਾਮ ਖਾਂਦਾ ਨਹੀਂ ਹੈ, ਤੁਸੀਂ ਤਾਂ ਬਦਾਮ ਖਾਂਦੇ ਹੋ, ਤੁਹਾਨੂੰ ਤਾਂ ਯਾਦ ਹੋਣਾ ਚਾਹੀਦਾ ਵੀ ਇੱਕ ਇੱਕ ਗੱਲ ਮੈਂ ਕਹੀ ਕਿਹੜੀ ਹੈ ਕਿ ਨਹੀਂ। ਸੋ ਓਕੇ, ਇੱਕ ਤੁਸੀਂ ਰਾਈਨੋ ਫੈਂਸ ਅਤੇ ਡੈੱਕ ਵਾਲਿਆਂ ਨੂੰ ਯਾਦ ਰੱਖੋ, ਨਵੀਂ ਫੈਂਸ ਨਵੀਂ ਡੈੱਕ ਲਗਵਾਉਣੀ ਹੈ, ਰਾਈਨੋ ਫੈਂਸ ਐਂਡ ਡੈੱਕ, ਜਾਂ ਫੈਂਸ ਡੈੱਕ ਦੀ ਰਿਪੇਅਰ ਕਰਾਉਣੀ ਹੈ। 647-804-3220 ਨੰਬਰ ਹੈ, 6478043220 ਤੇ ਕਾਲ ਕਰੋ ਰਾਈਨੋ ਫੈਂਸ ਐਂਡ ਡੈੱਕ ਦੀ ਟੀਮ ਨੂੰ। ਮੱਲੀ ਟੈਂਟ ਸਰਵਿਸਿਜ਼, ਕਿਸੇ ਵੀ ਵਿਆਹ ਸ਼ਾਦੀ ਦੇ ਫੰਕਸ਼ਨ ਲਈ ਤੁਸੀਂ ਅਗਰ ਟੈਂਟ ਟੇਬਲ ਚੇਅਰ ਲਵਾਉਣੇ ਨੇ, ਡਾਂਸ ਫਲੋਰ ਹੋ ਗਿਆ, ਬਾਰ, ਮੱਲੀ ਟੈਂਟ ਸਰਵਿਸਿਜ਼, ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ, 6479992569 6479992569, ਮੱਲੀ ਟੈਂਟ, ਮੱਲੀ ਟੈਂਟ ਜੀ 2865। ਹੈਲੋ ਤੁਸੀਂ ਕਦੇ ਪੀਤੀ ਹੈ ਟਕੀਲਾ?
1: ਉਹ ਵੀ ਚਾਹੀਦਾ ਨੀ, ਉਹ ਵੀ
0: ਚਾਹੀਦਾ। ਤੁਸੀਂ ਕਦੇ ਟਕੀਲਾ ਪੀਤੀ ਆ?
1: ਬਿਲਕੁਲ ਭਾਈ,
0: ਮੈਨੂੰ
1: ਝੂਠ ਬੋਲਿਆ ਮੈਨੂੰ।
0: ਚਲੋ ਠੀਕ ਹੈ, ਦੇਖੋ ਆਪਾਂ ਦੇਸੀ ਬੰਦੇ, ਆਪਾਂ ਤਾਂ ਸਿਰ ਹੀ ਘੁਮਾਉਣਾ ਹੁੰਦਾ, ਆਪਾਂ ਨੂੰ ਕੀ ਲੋੜ ਹੈ ਟਕੀਲਾ ਹੋਵੇ, ਪਕੀਲਾ ਹੋਵੇ, ਚਕੀਲਾ ਹੋਵੇ, ਜਿਹੜੀ ਮਰਜ਼ੀ ਹੋਵੇ। ਕਿ ਨਹੀਂ ਨੂਣ ਵੀ ਚਾਹੀਦਾ ਕਹਿੰਦੇ, ਨਾਲ ਨਿੰਬੂ ਵੀ ਚਾਹੀਦਾ। ਇਹ ਯੰਗਸਟਰਸ ਪੀਂਦੇ ਹੁੰਦੇ ਆ, ਹੁਣ ਤਾਂ ਜਿਹਦੀ ਥੋੜੀ ਜੀ ਜਿਹਦਾ ਐਕਸਪੀਰੀਅੰਸ ਹੋ ਜਾਂਦਾ, ਉਹ ਤਾਂ ਬੰਦਾ ਸਿੱਧੀ ਖਿੱਚ ਲੈਂਦਾ ਫਿਰ। ਸੋ ਸਾਡੇ ਨਾਲ ਜੁੜ ਚੁੱਕੇ ਆ ਡਾਕਟਰ ਕੁਲਦੀਪ। ਡਾਕਟਰ ਕੁਲਦੀਪ ਕੇ ਡੀ ਹੋਮਿਓਪੈਥੀ, 50 ਸਾਲਾਂ ਤੋਂ ਹੋਮਿਓਪੈਥ ਦੇ ਮਾਹਰ। ਡਾਕਟਰ ਕੁਲਦੀਪ, ਕੁਲਦੀਪ ਜੀ ਕਿਵੇਂ ਹੋ?
2: ਹਾਂਜੀ ਠੀਕ ਹੈ, ਥੈਂਕ ਯੂ ਨਵੀ ਜੀ। ਬਸ ਕਿਰਪਾ ਮਹਾਰਾਜ ਦੇ, ਲੋਕਾਂ ਦੀ ਸੇਵਾ ਕਰੀ ਦੀ ਹੈ, ਕੋਸ਼ਿਸ਼ ਕਰੀ ਦੀ ਹੈ, ਹਰ ਬੰਦੇ ਨੂੰ ਠੀਕ ਕਰੀਏ। ਮੈਂ ਕਹਿੰਦਾ ਹੁੰਦਾ ਕੋਈ ਵੀ ਇਸ਼ੂ ਹੈਗਾ, ਕਿਸੇ ਤਰ੍ਹਾਂ ਦਾ ਇਸ਼ੂ ਹੈ, ਆਪਣੇ ਦੋਸਤ ਮਿੱਤਰਾਂ ਨੂੰ ਮੇਰਾ ਨੰਬਰ ਲਓ, ਆਪਣਾ ਕੁਝ ਵੀ ਆਓ, ਜ਼ਰੂਰ ਤੁਹਾਡੀ ਹੈਲਪ ਕਰੂੰਗਾ। ਪੇਟ ਦਾ ਇਸ਼ੂ ਹੈ, ਅਸਥਮਾ, ਐਲਰਜੀ, ਕੋਲੈਸਟਰੋਲ, ਥਾਇਰਾਇਡ, ਡਾਇਬਟੀਜ਼, ਮਾਈਗ੍ਰੇਨ, ਐਂਗਜ਼ਾਇਟੀ, ਡਿਪਰੈਸ਼ਨ, ਆਰਥਰਾਈਟਿਸ, ਸਕਿਨ ਦੇ ਇਸ਼ੂ, ਹਰ ਬਿਮਾਰੀ, ਆਟੋਮੋਬਾਈਲ ਡਿਜ਼ੀਜ਼, ਮਲਟੀਪਲ ਸਕਲੈਰੋਸਿਸ, ਹਰ ਬਿਮਾਰੀ ਦਾ ਇਲਾਜ ਹੋਮਿਓਪੈਥੀ ਦੇ ਵਿੱਚ ਹੈਗਾ। ਕੋਈ ਜਲਦੀ ਕੋਈ ਦੇਰ ਜ਼ਰੂਰ ਬਿਮਾਰੀ ਠੀਕ ਹੁੰਦੀ ਹੈ। ਜਿਹਨਾਂ ਨੂੰ ਲੱਗਦਾ ਕਿ ਹੋਮਿਓਪੈਥੀ ਸਲੋ ਹੈ, ਕੰਮ ਨਹੀਂ ਕਰਦੀ, ਜ਼ਰੂਰ ਮੇਰੇ ਕੋਲ ਵਿਜਿਟ ਕਰਨਾ, ਮੈਂ ਪ੍ਰੂਫ ਕਰਾਂਗਾ ਹੋਮਿਓਪੈਥੀ ਦਾ ਬੈਸਟ ਕੋਈ ਦਵਾਈ ਨਹੀਂ ਹੈਗੀ। ਠੀਕ ਹੈ ਜੀ, ਹੁਣ ਮੈਂ ਦੱਸਦਾ ਸਕਿਨ ਦੀ ਨਵੀਂ ਜੀ। ਮੈਨੂੰ ਬੜਾ ਅਫਸੋਸ ਹੁੰਦਾ, ਜਿਵੇਂ ਕੁੜੀਆਂ ਨੇ ਐਕਨੀ, ਉਹਨਾਂ ਨੂੰ ਬਹੁਤ ਪਰੇਸ਼ਾਨ ਰਹਿੰਦੀਆਂ ਨੇ, ਸਪੈਸ਼ਲੀ ਹੋ ਕੇ ਕਈ ਵਾਰੀ ਲੋਕ ਮੇਰੇ ਕੋਲ ਆਉਂਦੇ ਨੇ, ਮੇਰੇ ਕੋਲ ਮੋਸਟ ਆਫ ਦੀ ਰਿਜ਼ਲਟ ਮੈਂ 15 ਡੇਜ਼ ਦੇ ਅੰਦਰ ਸ਼ੋ ਕਰਦਾ ਹੁੰਦਾ। ਐਕਨੀ ਹੋ ਗਿਆ, ਐਗਜ਼ਮਾ ਹੋ ਗਿਆ, ਸੋਰਾਇਸਿਸ, ਠੀਕ ਹੈ, ਔਰ ਸਰ ਵਿਟਲ ਕਰੋ, ਫੁਲਵੈਰੀ ਜਿਹਨੂੰ ਕਹਿੰਦੇ ਆ, ਹਾਈਵਸ, ਫੰਗਲ ਇਨਫੈਕਸ਼ਨ, ਐਲੋਪੇਸ਼ੀਆ, ਰੇਟਿਕਾ, ਇਹ ਬਹੁਤ ਕਾਮਨ ਹੈਗਾ ਲੋਕਾਂ ਦੇ ਵਿੱਚ, ਹੋਰ ਵੀ ਹੇਅਰ ਫਾਲ ਹੁੰਦੇ ਨੇ, ਹੋਮਿਓਪੈਥੀ ਦਾ ਬੈਸਟ। 6478180055 647-818-0055 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੀ ਕਲੀਨਿਕ 20 ਮੈਰੀਟਾਈਮ ਟੂਰੇ ਬਲੇਵਾਰਡ, ਯੂਨਿਟ ਨੰਬਰ 2, ਹੋਮ ਡਿਪੋ ਵਾਲਾ ਪਲਾਜ਼ਾ, 647-818-0055-647-818-0055 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਆਪਣੇ ਬੈਨੀਫਿਟ ਚੈੱਕ ਕਰ ਲਓ, ਬੈਨੀਫਿਟ ਵੀ ਯੂਜ ਕਰ ਸਕਦੇ ਆਪਾਂ। ਥੈਂਕ ਯੂ ਵੈਰੀ ਮਚ।
0: ਨੰਬਰ ਇੱਕ ਵੀ ਕਿਹਾ 647-818-0055 ਏਅਰ ਦੇ ਉੱਤੇ, ਫਿਰ ਬਾਕੀ ਦੀਆਂ ਗੱਲਾਂ ਬਾਅਦ ਚ ਕਰਾਂਗੇ ਕਿ ਨਹੀਂ। ਸਾਡੇ ਨਾਲ ਮਨਜੀਤ ਜੁੜ ਚੁੱਕੇ ਨੇ ਅਪਲਾਇੰਸ ਜੰਕਸ਼ਨ ਤੋਂ, ਤੇ ਮਨਜੀਤ ਹੋਣਾ ਤੋਂ ਵਧੀਆ ਟੋਪ ਦੀਆਂ ਡੀਲਾਂ ਲੈ ਲਈਏ। ਤੇ ਮਨਜੀਤ ਕਰੋ ਬਈ ਫੋਨ ਨੂੰ ਅਟੈਂਡ। ਮਨਜੀਤ ਵੈਸੇ ਚੱਕ ਲੈਂਦੇ ਹੁੰਦੇ ਆ, ਮਿੰਟ ਲਾਉਂਦੇ ਹੁੰਦੇ ਆ। ਲੈਟਸ ਸੀ। ਹਾਂ ਮਨਜੀਤ ਹੁਣੇ ਆ ਗਏ। ਮਨਜੀਤ ਵੈਲਕਮ।
3: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਇੰਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3-piece ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹਦੇ ਵਿੱਚ 36-inch ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਆਉਂਦਾ, ਡੋਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਤੇ ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, $5,500 ਦੀ ਵੈਲਿਊ ਦਾ 3 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਇੰਸਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $2,799 ਚ ਬੋਕਸਿੰਗ ਵੀਕ ਇਨ ਜੁਲਾਈ ਸੇਲ ਦੇ ਉੱਪਰ ਅਪਲਾਇੰਸ ਜੰਕਸ਼ਨ ਤੇ ਤੁਸੀਂ ਲਗਾ ਸਕਦੇ ਆ। ਜਿਹੜੇ ਵੀ ਕਲਾਇੰਟ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਸਟੀਮ ਵਾਸ਼ਰ ਤੇ ਸਟੀਮ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,400 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1,699 ਚ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਅਪ ਟੂ 35% ਡਿਸਕਾਊਂਟ ਅਵੇਲੇਬਲ ਹੈ ਬੋਕਸਿੰਗ ਵੀਕ ਇਨ ਜੁਲਾਈ ਦੀ ਸੇਲ ਦੇ ਉੱਪਰ। ਸੋ ਜਿਹੜੇ ਵੀ ਕਲਾਇੰਟ ਕਿਚਨ ਰੀਡੂ ਕਰ ਰਹੇ ਨੇ ਜਾਂ ਕਲੋਜ਼ਿੰਗ ਹੈ ਜੁਲਾਈ, ਅਗਸਤ ਤੇ ਸਪਟੈਂਬਰ, ਤੇ ਇਹ ਲੋਵੈਸਟ ਪ੍ਰਾਈਸਿਸ ਆਫ ਦਾ ਈਅਰ ਦਾ ਫਾਇਦਾ ਜ਼ਰੂਰ ਚੱਕੋ। ਵਿਜ਼ਿਟ ਕਰੋ ਅਪਲਾਇੰਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ਼ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
0: ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-470-2040-416-470-2040। ਇੱਕ ਅਸੀਂ ਤੁਹਾਨੂੰ ਅਕਸਰ ਹੀ ਮੈਸੇਜ ਦਿੰਦੇ ਹੁੰਦੇ ਹਾਂ ਆਈ ਸਰਜਰੀ ਕਲੀਨਿਕ ਦਾ, ਉਹ ਨੋਟ ਕਰੋ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597

0: नेरी से क्या बात है जी? राशिद जी वेलकम।
1: हाँ जी, तो लिसनर टकीला दी गल करन दे सन। मैक्सिको विच इन द अर्ली इन द मॉर्निंग दे डू फ्रेश काउज मिल्क राइट फ्रॉम द काउ एंड दे ऐड टकीला विद इट।
0: अच्छा,
1: इट्स अमेजिंग ड्रिंक।
0: अच्छा, राइट इन द मॉर्निंग सवेरे सवेरे फ्रेश काउ मिल्क ते टकीला है। क्या बात है,
1: मैं
0: नाल ब्रेकफास्ट टैकोस है। तुसी कदों चलने हो फिर मैक्सिको
1: जी?
0: तुसी कदों जाना मैक्सिको?
1: दिसंबर 31।
0: अच्छा, सो सारी समर तुसी इत्थे होने हो?
1: सारी समर इत्थे।
0: क्या बात है, वेरी गुड। सो मैक्सिको जाके तुसी टकीला रोज पीने हो या कदे कदे?
1: No, one tequila, two tequila, three tequila down.
0: ठीक है, चलो ठीक है राशि जी, थैंक यू। थोड़ी थोड़ी गर्लफ्रेंड का की हाल है?
1: ओ बिल्कुल ठीक ठाक है, ओ गई न्यूफाउंडलैंड।
0: ओ वाह, तुसी नहीं गए ना?
1: आई विल लेट हर टॉक टू यू।
0: चलो सर, वेलकम, थैंक यू सो मच, बहुत शुक्रिया। सो ये ना साडे राशिद जी ने, मैं हमेशा इन्हां दी स्टोरी दसदा हुंना, इन्होंने ना मैनू आई थिंक 2 साल दी गल है कॉल कीती थे, मैनू फोन आ रहा है ते मैं क्या मैं पिक करा देखा कित्थों दी कॉल है ते ਕਹਿੰਦੇ ਜੀ ਮੈਂ ਮੈਕਸੀਕੋ ਤੋਂ ਬੋਲ ਰਿਹਾ। ਮੈਂ ਕਿਹਾ ਯਾਰ ਮੈਕਸੀਕੋ ਤੋਂ? ਤੇ ਕਹਿੰਦੇ ਹਾਂ, ਮੈਂ ਇਹਨਾਂ ਦੀ ਏਜ 76 ਖਣੀ ਸਮਥਿੰਗ ਲਾਈਕ ਦੈਟ। ਤੇ ਕਹਿੰਦੇ ਕਿ ਮੈਂ ਯੂ ਨੋ ਮੈਕਸੀਕੋ ਤੋਂ ਕਾਲ ਕਰ ਰਿਹਾ। ਤੇ ਮੈਂ ਕਿਹਾ ਅੱਛਾ ਜੀ, ਤੁਸੀਂ ਮੈਕਸੀਕੋ ਕੀ ਕਰ ਰਹੇ ਹੋ? ਚਲੋ ਸਾਡੀ ਗੱਲਬਾਤ ਹੋਈ। ਤੇ ਕਹਿੰਦੇ ਮੈਂ ਇੱਥੇ ਆਪਣੀ ਗਰਲਫ੍ਰੈਂਡ ਨਾਲ ਆਇਆ ਹੋਇਆ। ਮੈਂ ਸੋਚਾਂ, ਮੈਂ ਕਿਹਾ ਯਾਰ 76 ਈਅਰ ਦੀ ਏਜ ਗਰਲਫ੍ਰੈਂਡ, ਤੇ ਉੱਤੋਂ ਦੀ ਕਹਿੰਦੇ ਗੋਰੀ ਆ। ਤੇ ਕਹਿੰਦੇ ਅਸੀਂ ਮੈਕਸੀਕੋ ਆਉਂਦੇ ਹਾਂ ਹਰ ਸਾਲ 6 ਮਹੀਨੇ ਇੱਥੇ। ਉਹਨਾਂ ਨੇ ਉੱਥੇ ਇੱਕ ਅਪਾਰਟਮੈਂਟ ਲਈ ਹੋਈ ਆ, 6 ਮਹੀਨੇ ਉੱਥੇ ਰਹਿੰਦੇ ਆ ਤੇ ਫਿਰ ਬਾਕੀ 6 ਮਹੀਨੇ ਇੱਥੇ। ਹੁਣ ਕਹਿੰਦੇ ਨਾ ਵੀ 31 ਨੂੰ ਜਾਊਂਗਾ, 31 ਦਸੰਬਰ ਨੂੰ। ਸੋ ਮੈਂ ਕਿਹਾ ਵਾਹ ਰਾਸ਼ਿਦ ਜੀ, ਜ਼ਿੰਦਗੀ ਤਾਂ ਤੁਹਾਡੀ ਹੈ, ਵੈਰੀ ਗੁੱਡ। ਸੋ ਵਧੀਆ ਯਾਰ, ਲਾਈਫ ਲਿਵ ਕਰਨੀ ਹੈ ਤਾਂ ਥੋੜ੍ਹੀ ਜਿਹੀ ਇੱਦਾਂ ਦੀ ਲਿਵ ਕਰੋ, ਕਦੇ ਇੱਥੇ ਕਦੇ ਉੱਥੇ, ਤੇ ਵਧੀਆ ਬੰਦਾ ਨਾਲੇ ਯੰਗ ਰਹਿੰਦਾ। ਇੱਕ ਤੁਸੀਂ ਦੁਆਬਾ ਟਰੈਵਲ ਨੂੰ ਯਾਦ ਰੱਖੋ, ਇੰਡੀਆ ਦੀਆਂ ਟਿਕਟਾਂ ਲੈਣੀਆਂ ਦੁਆਬਾ ਦੁਆਬਾ ਦੁਆਬਾ ਟਰੈਵਲ ਦੇ ਅਮਨ ਤੇ ਸੌਰਵ ਜੀ ਨੂੰ ਕਾਲ ਕਰ ਲਓ। ਲੋਵੈਸਟ ਪ੍ਰਾਈਸਿਸ ਤੇ ਬੈਸਟ ਸਰਵਿਸ ਦੁਆਬਾ ਟਰੈਵਲ, 9057967800, 9057967800, ਦੁਆਬਾ ਦੁਆਬਾ ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਕਰੋ। ਦਵਿੰਦਰ ਪਵਾਰ ਜੀ ਸਾਡੇ ਨਾਲ ਨੇ ਅਕਾਲ ਮੋਰਗੇਜ ਤੋਂ। ਪਵਾਰ ਸਾਹਿਬ ਵੈਲਕਮ।
2: ਬਹੁਤ ਧੰਨਵਾਦ ਨਵੀਂ ਤੇ ਪੰਜਾਬੀ ਲਾਇਆ ਜਿਹੜੇ ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਗੁੱਡ ਈਵਨਿੰਗ। ਬਿਲਕੁਲ ਜੀ, ਮੋਰਗੇਜ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਤੁਸੀਂ ਐਨੀ ਟਾਈਮ ਕਾਲ ਕਰ ਸਕਦੇ ਹਾਂ। ਕੋਈ ਪਰਚੇਜ਼ ਜਾਂ ਰੀਸੇਲ ਹੈ ਜਾਂ ਘਰ ਨੂੰ ਰੀਫਾਈਨਾਂਸ ਕਰਨਾ, ਜਾਂ ਕਿਸੇ ਭੈਣ ਭਰਾ ਦੀ ਕਈ ਦਫ਼ਾ ਹੁੰਦਾ ਕਿ ਅਪਰੇਜ਼ਲ ਬਹੁਤ ਘੱਟ ਆ ਰਹੀ ਆ, ਤੇ ਤਾਂ ਵੀ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ, 6479888731। ਤੇ ਦੂਜੀ ਗੱਲ ਜਿਹੜੀ ਹਮੇਸ਼ਾ ਕਰੀ ਦੀ ਆ, ਮੋਰਗੇਜ ਸਾਡੀ ਕਿਸੇ ਵੀ ਬੈਂਕ ਤੋਂ ਹੋਈ ਹੋਈ ਆ, ਪਰ ਆਪਾਂ ਨੂੰ ਪੈਸੇ ਧੇਲੇ ਲੋੜ ਪੈ ਗਈ ਹੈ, ਮੋਰਗੇਜ ਆਪਾਂ ਤੋੜਨਾ ਨਹੀਂ ਚਾਹੁੰਦੇ, ਉੱਥੇ ਤੁਹਾਨੂੰ ਆਪਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਲੈ ਕੇ ਦੇ ਸਕਦੇ ਹਾਂ ਜੀ, ਉਹ ਲੈ ਕੇ ਕਿਸੇ ਤਰ੍ਹਾਂ ਦਾ ਡੈਟ ਕੰਸੋਲੀਡੇਟ ਕਰ ਸਕਦੇ ਹਾਂ। ਗੱਲ ਕਿ ਜਦੋਂ ਤੇ ਜਿੰਨੀ ਆਪਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਯੂਜ਼ ਕਰਾਂਗੇ ਉਦੋਂ ਇੰਟਰਸਟ ਪੇ ਕਰਾਂਗੇ, ਅਦਰਵਾਈਜ਼ ਕੋਈ ਇੰਟਰਸਟ ਨਹੀਂ ਪੈਂਦਾ ਜੀ। ਓਪਨ ਲੋਨ ਆ, ਐਨੀ ਟਾਈਮ ਤੁਸੀਂ ਉਹਨੂੰ ਪੇ ਆਫ ਕਰ ਸਕਦੇ ਹਾਂ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਜੀ, 6479888731। ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ, ਕਿਸੇ ਤਰ੍ਹਾਂ ਦਾ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ ਜਾਂ ਬਿਜ਼ਨਸ ਤੇ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਹਾਂ, ਤਾਂ ਵੀ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ, 6479888731, 6479888731। ਤੇ ਹਮੇਸ਼ਾ ਗੱਲ ਕਹਿ ਰਹੀ, ਇੱਕ ਵਾਰੀ ਕਾਲ ਮਾਰ ਕੇ ਤੇ ਫਾਈਲ ਦੇਖ ਕੇ ਹਾਂ ਕਹਿ ਰਹੀ ਹੈ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ।
0: ਕੁਆਟਰ ਫਾਈਨਲ ਕੱਲੋਂ ਫਰਾਂਸ ਅਤੇ ਮੋਰਾਕੋ ਦਾ ਮੈਚ ਹੋਊਗਾ, ਤੇ ਫਿਰ ਪਰਸੋਂ ਨੂੰ ਸਪੇਨ ਅਤੇ ਬੈਲਜੀਅਮ ਵਾਲੇ ਖੇਡਣਗੇ, ਤੇ ਉਸ ਤੋਂ ਬਾਅਦ ਫਿਰ ਸੈਟਰਡੇ ਨੂੰ ਦੋ ਗੇਮਸ ਨੇ ਨਾਰਵੇ ਇੰਗਲੈਂਡ ਤੇ ਫਿਰ ਅਰਜਨਟੀਨਾ ਸਵਿਟਜ਼ਰਲੈਂਡ ਅੱਠ ਟੀਮਾਂ ਰਹਿ ਗਈਆਂ ਤੇ ਫਿਰ ਉਸ ਤੋਂ ਬਾਅਦ ਅਗਲੇ ਹਫਤੇ ਸੈਮੀ ਫਾਈਨਲਸ ਤੇ ਫਿਰ 19 ਤਰੀਕ ਨੂੰ ਜਾ ਕੇ ਫਾਈਨਲ ਹੋਵੇਗਾ ਤੁਹਾਡੀ ਕਿਹੜੀ ਪਿੱਕ ਹੈ ਯਾਰ ਆਈ ਥਿੰਕ ਇੱਕ ਮਿੰਟ ਮੈਨੂੰ ਮਾੜਾ ਜਿਹਾ ਜਿਹੜਾ ਟੇਬਲ ਹੈ ਇਹਨਾਂ ਦਾ ਸੋਰੀ ਉਹ ਕੱਢ ਲੈਣ ਦਿਓ ਬਰੈਕਟ ਓਕੇ ਮੈਨੂੰ ਲੱਗ ਰਿਹਾ ਜਿਹੜੀ ਟੀਮ ਫਰਾਂਸ ਅਤੇ ਸਪੇਨ ਵਿੱਚੋਂ ਪਹੁੰਚਦੀ ਆ ਅੱਗੇ ਆਈ ਥਿੰਕ ਦੇ ਵਿਲ ਵਿਨ ਪਤਾ ਨਹੀਂ ਹੁੰਦਾ ਅੰਡਰਡੋਗ ਬੜਾ ਵਧੀਆ ਖੇਡ ਰਿਹਾ ਬਟ ਆਈ ਥਿੰਕ ਫਰਾਂਸ ਜਿੱਤੇਗਾ ਸਪੇਨ ਵਿਲ ਵਿਨ ਤੇ ਅਰਜਨਟੀਨਾ ਤੇ ਯਾਰ ਨਾਰਵੇ ਇੰਗਲੈਂਡ ਦਾ ਮੈਂ ਥੋੜ੍ਹਾ ਜਿਹਾ ਕਨਫਿਊਜ਼ਡ ਆ ਮੈਨੂੰ ਲੱਗ ਰਿਹਾ ਇੰਗਲੈਂਡ ਬਟ ਨਾਰਵੇ ਯਾਰ ਬੜਾ ਵਧੀਆ ਖੇਡ ਰਿਹਾ ਹਾਲੈਂਡ ਉਹਨਾਂ ਦਾ ਜਿਹੜਾ ਮੇਨ ਸੁਪਰ ਸਟਾਰ ਹੈ ਉਹ ਫੱਟੇ ਚੱਕੀ ਜਾ ਰਿਹਾ ਸੋ ਲੈਟਸ ਸੀ ਆਈ ਥਿੰਕ ਸਪੇਨ ਜਾਂ ਫਰਾਂਸ ਵਿਲ ਵਿਨ ਦ ਵਰਲਡ ਕੱਪ ਬਟ ਬਾਕੀ ਸਮਾਂ ਦੱਸੇਗਾ ਤੇ ਸਪੋਰਟਸ ਨੇ ਸਪੋਰਟਸ ਦੇ ਵਿੱਚ ਤਾਂ ਬੜੀ ਕਹਿੰਦੇ ਨੇ ਕਿ ਬੜੇ ਸਰਪ੍ਰਾਈਜ਼ ਵੀ ਆ ਜਾਂਦੇ ਆ ਇਹੀ ਤਾਂ ਫਿਰ ਸਵਾਦ ਹੈ ਹੁਣ ਆਪਾਂ ਦੇਖਿਆ ਆਲਮੋਸਟ ਅਰਜਨਟੀਨਾ ਹਾਰੇ ਈਜਿਪਟ ਤੋਂ ਯਾਰ ਉਹ ਵੀ ਬਟ ਨਹੀਂ ਈਜਿਪਟ ਵਾਲੇ ਜਿੱਤ ਚੁੱਕੇ ਵਾਜ਼ ਵਨ ਆਫ ਦ ਬੈਸਟ ਗੇਮਸ ਬਟ ਲੈਟਸ ਸੀ ਦੇਖਦੇ ਕੀ ਬਣਦਾ ਤੁਹਾਨੂੰ ਦੋ ਕੁ ਮੈਸੇਜ ਦੇ ਦਈਏ ਤੇ ਫਿਰ ਕਾਫੀ ਸਾਰੇ ਸਾਡੇ ਸਪੋਂਸਰਸ ਵੀ ਜੁੜ ਰਹੇ ਅੱਜ ਬਿਜ਼ੀ ਬਿਜ਼ੀ ਅੱਛਾ ਸਮਾਂ ਵੀ ਦੇਖੋ ਕੀ ਹੋ ਗਿਆ ਯਾਰ ਸਮਾਂ ਭੱਜੀ ਜਾ ਰਿਹਾ ਇੱਕ ਤਾਂ ਤੁਸੀਂ ਜਸਪਾਲ ਰਾਏ ਭਾਅ ਜੀ ਨੂੰ ਯਾਦ ਰੱਖੋ ਨਵੀਂ ਕਿਚਨ ਰੈਡੀ ਕਰਾਉਣੀ ਆਪਣੇ ਮਨਪਸੰਦ ਦੀ ਟੌਪ ਆਫ ਦ ਲਾਈਨ ਕਿਚਨ ਦੇ ਲਈ ਜਸਪਾਲ ਰਾਏ ਜੀ ਨੂੰ ਕਾਲ ਕਰੋ ਨਿਊ ਹਾਈਟਸ ਕਿਚਨ 416-859-1920 416-859-1920 ਕਿਚਨ ਕੈਬਨਿਟਸ ਕਾਊਂਟਰ ਟੌਪ ਵੈਨਿਟੀਜ਼ ਟੀਵੀ ਦੇ ਆਲੇ ਦੁਆਲੇ ਕੋਈ ਇੰਟਰਟੇਨਮੈਂਟ ਯੂਨਿਟ ਆਦਿ ਰੈਡੀ ਕਰਵਾਉਣਾ 416-859-1920 ਨੰਬਰ ਹੈ ਉਸੇ ਨਾਲ ਨਾਲ ਗੁਰਕਰਮ ਢੀਂਡਸਾ ਤੁਹਾਡੇ ਆਟੋ ਹੋਮ ਇੰਸ਼ੋਰੈਂਸ ਵਿੱਚ ਤੁਸੀਂ ਚਾਹੁੰਦੇ ਹੋ ਕਿ ਵਧੀਆ ਟੌਪ ਦਾ ਡਿਸਕਾਊਂਟ ਮਿਲੇ ਤਾਂ ਗੁਰਕਰਮ ਢੀਂਡਸਾ ਨੂੰ ਕਾਲ ਕਰ ਲਓ 416-876-4605 ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਦੇ ਮਾਹਰ ਨੇ 416-876-4605 ਇਹਨਾਂ ਨੂੰ ਇੱਕ ਕੀਤੀ ਕਾਲ ਤੁਹਾਡੇ ਹਜ਼ਾਰਾਂ ਡਾਲਰ ਬਸ ਸਦੇ ਆ ਥਾਊਜ਼ੈਂਡਸ ਐਂਡ ਥਾਊਜ਼ੈਂਡਸ ਆਫ ਡਾਲਰ ਸੋ 416-876-4605

0: locations in GTA. For more information, visit rajdhanisweets.ca.
1: 9390, ਹਾਂਜੀ ਬੜੀ
2: ਹਾਂਜੀ ਨਵੀਂ ਵੀਰ, ਮੈਨੂੰ ਵੀ ਉਹੋ ਲੱਗ ਰਿਹਾ ਫਰਾਂਸ ਤੇ ਪਹਿਲੀ ਸਪੇਨ, ਦੂਜੀ ਫਰਾਂਸ।
1: ਹਾਂ ਅੱਛਾ, ਪਹਿਲਾਂ ਸਪੇਨ ਤੇ ਫਿਰ ਦੂਜੀ ਫਰਾਂਸ ਹੈ।
2: ਹਾਂ ਪਹਿਲੀ ਸਪੇਨ, ਕਿਉਂਕਿ ਉਹਨਾਂ ਦਾ ਕੰਬੀਨੇਸ਼ਨ ਬਹੁਤ ਵਧੀਆ ਸਾਰੀ ਟੀਮ ਦਾ, ਤੇ ਫਰਾਂਸ ਆ ਤੇ ਫਰਾਂਸ ਦੇ ਬਸ ਉਹਦੇ ਟੀਮ ਵਾਲੇ ਸਾਥ ਦੇ ਦੇਣ ਨਾ ਮਾਪੇ ਦੇ, ਫਿਰ ਫਰਾਂਸ ਵੀ ਪਿੱਛੇ ਨਹੀਂ ਰਹਿੰਦੀ।
1: ਪਰ ਭਾਜੀ ਦੇਖੋ, ਪਹਿਲਾਂ ਤਾਂ ਸਪੇਨ ਵਾਲੇ ਕਾਬੋ ਵਰਡੇ ਦੇ ਅਗੇਂਸਟ ਗੋਲ ਨਹੀਂ ਕਰ ਪਾਏ, ਤੇ ਫਿਰ ਯੂਰੋਗੋਏ ਦੇ ਅਗੇਂਸਟ ਸਿਰਫ ਇੱਕ ਗੋਲ ਕੀਤਾ, ਤੇ ਪੋਰਚੁਗਲ ਨੂੰ ਵੀ ਮਸਾਂ ਹਰਾਇਆ। ਸੋ ਸਪੇਨ ਵੀ ਭਾਵੇਂ, ਚਲੋ ਮੈਂ ਵੀ ਕਹਿ ਰਿਹਾ ਸਪੇਨ ਫਾਈਨਲ ਚ ਜਾ ਸਕਦਾ, ਬਟ ਕਿਤੇ ਨਾ ਕਿਤੇ ਇਹ ਵੀ ਹੈ ਕਿ ਸਪੇਨ ਵੀ ਆਪਣੀ ਬੈਸਟ ਫੁੱਟਬਾਲ ਨਹੀਂ ਖੇਡ ਰਹੀ।
2: ਨਹੀਂ ਬਟ ਕਾਪੋ ਵਰਡੇ ਵੇਖੋ ਨਾ, ਗੋਲੀ ਤਕੜੇ ਨਾ, ਅਰਜਨਟੀਨਾ ਮਹਾ ਜਿੱਤੀ ਆ ਕਾਪੋ ਵਰਡੇ ਦੇ ਜਿਹੜਾ ਹੋਇਆ ਇਹਨਾਂ ਦਾ।